ਨਾਮ ਸਾਧੂ ਨਹੀਂ, ਸਾਧੇ ਦਾ ਨਾਮ ਸਾਧੂ ਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਕਬੀਰ ਸੰਗਤ ਕਰੀਏ ਸਾਧ ਕੀ, ਅੰਤ ਕਰੇ ਨਿਰਵਾਹੋ, ਅੰਤ ਕਾਲ ਤੇ ਨਿਬੇੜੇ ਕਰਾ ਦੇਵੇ, ਅੰਤ ਕਾਲ ਤੇ ਜੀਵ ਦਾ ਛੁਟਕਾਰਾ ਕਰਾ ਦੇ। ਅੱਗੇ ਸਾਹਿਬ ਜੀ ਕਹਿੰਦੇ, ਸਾਕਤ ਸੰਗ ਨਾ ਕੀਤੀ ਜਾਂਦੇ ਹੋਏ ਵਿਨਾਹੋ, ਵਿਨਾਹੋ ਦੇ ਅਕਰੀਏ ਸੁਨੇ ਵਿਨਾਸ਼। ਇਹੋ ਜੇ ਜੀਵ ਦੀ ਕਿਸੇ ਦੀ ਸੰਗਤ ਵਿਚ ਨਾ ਬੈਠਿਓ ਭਾਈ, ਜਿਹਦੇ ਨਾਲ ਇਸ ਮੁਬਾਰਕ ਜੀਵਨ ਦਾ ਵਿਨਾਸ਼ ਹੋ ਜਾਏ। ਉਹਨਾਂ ਦੀ ਸੰਗਤ ਵਿਚ ਰਹੋ ਜਿਨ੍ਹਾਂ ਦੀ ਸੰਗਤ ਵਿਚ ਚੇਤੇ

ਮੇਰੀ ਇਹ ਬੇਨਤੀ ਹੈ ਤੁਹਾਨੂੰ, ਮੇਰੀਆਂ ਬੱਚੀਆਂ ਗੁਰਸਿੱਖਾਂ ਪਿਆਰਿਆਂ ਸਾਰਿਆਂ ਨੂੰ, ਜੇ ਆਏ ਹੋ ਤੇ ਲਾਹ ਲੋ ਕੇ ਜਾਇਓ, ਰੰਗੇ ਜਾਇਓ ਗੁਰੂ ਨਾਨਕ ਦੇ ਘਰ ਵਿਚ। ਜਿਹੜਾ ਗੁਰੂ ਨਾਨਕ ਦੇ ਘਰੋਂ ਨਾ ਰੰਗਿਆ ਗਿਆ ਉਹ ਕਿਤੇ ਵੀ ਨਹੀਂ ਰੰਗਿਆ ਜਾਣਾ। ਇਹਦੇ ਤੋਂ ਉੱਤੇ ਤੇ ਕੋਈ ਜਗ੍ਹਾ ਹੀ ਨਹੀਂ। ਸਤਸੰਗਤ ਸਭ ਤੋਂ ਵੱਡੀ ਜਗ੍ਹਾ ਦੱਸੀ। ਇਸ ਕਰਕੇ ਜੋਦੜੀ ਹੈ ਸਾਰਿਆਂ ਗੁਰਸਿੱਖਾਂ ਮਾਈ ਭਾਈ ਦੇ ਚਰਨਾਂ ਵਿਚ ਰੀੜ ਦੀ ਹੱਡੀ ਸਿੱਧੀ ਕਰੋ, ਸੁਰਤ ਟਿਕਾਓ ਤੇ ਜਪ

0: ਹੁਣ ਖਲੋ ਜੋ ਇੱਕ ਸਮੇਂ ਲਈ ਆਪਣੇ ਆਪ ਨੂੰ ਖਿਲਾਰੋ। ਵਿਚਾਰਾਂ ਦੇ ਪ੍ਰਵਾਹ ਨੂੰ ਰੋਕਣਾ, ਵੈਸੇ ਤੇ ਸਰੀਰ ਕਰਕੇ ਬੈਠੇ ਹੀ ਹੋ, ਆਖੋ ਸਤਨਾਮ ਸ੍ਰੀ
1: ਵਾਹਿਗੁਰੂ।
0: ਜਿਹੜਾ ਬਚਨ ਮੈਂ ਕਿਹਾ ਨਾ, ਹੁਣ ਖਲੋ ਜੋ, ਵੇਖੋ ਅੰਦਰ ਵਿਚਾਰਾਂ ਦੀ ਧਾਰਾ ਚੱਲ ਰਹੀ, ਬੈਠੇ ਗੁਰਦੁਆਰੇ ਆ, ਅੰਦਰ ਵਿਚਾਰਾਂ ਦੀ ਨਿਰੰਤਰ ਧਾਰਾ ਚੱਲੀ ਜਾਂਦੀ, ਇਹਨੂੰ ਰੋਕੋ ਇੱਕ ਸਮੇਂ ਲਈ, ਤੇ ਆਪਾਂ ਸਤਿਗੁਰੂ ਦੇ ਚਰਨਾਂ ਵਿੱਚੋਂ ਇੱਕ ਜੋਦੜੀ ਕਰਕੇ ਦਾਤ ਮੰਗੀ, ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਮੈਨੂੰ ਨਿਰਗੁਣ ਆਰੇ ਨੂੰ ਆਪਣੇ ਲੜ ਲਾ ਲਾ। ਮੋਹੇ ਨਿਰਗੁਣ ਲੀਜੇ ਲੜ ਲਾਏ, ਬੋਲੋ ਮੋਹੇ ਨਿਰਗੁਣ ਲੀਜੇ ਲੜ ਲਾਏ। ਇਹਦੇ ਵਿੱਚ ਜਿੱਦਣਾ ਪੈਸਾ ਕੋਲ ਨਾ ਹੋਵੇ ਤੇ ਕਹਿੰਦੇ ਆ ਮੈਂ ਨਿਰਧਨ ਆ, ਰੋਟੀ ਕੋਲ ਨਾ ਹੋਵੇ ਤੇ ਮੈਂ ਕਹਿੰਦਾ ਭੁੱਖਾ ਵਾਂ। ਇੱਥੇ ਇੱਕ ਸ਼ਬਦ ਵਰਤਿਆ ਨਿਰਗੁਣ, ਨਿਰਗੁਣ ਤੋਂ ਭਾਵ ਗੁਣਾ ਤੋਂ ਖਾਲੀ, ਗੁਣਾ ਤੋਂ ਖਾਲੀ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਬੇਨਤੀ ਕਰੀਏ, ਹੇ ਮੇਰੇ ਸਾਹਿਬ ਜੀ, ਨਿਰਗੁਣ ਆਰੇ ਗੁਣ ਨਹੀਂ ਕੋਈ, ਨਿਰਗੁਣ ਆਰੇ ਗੁਣ ਨਹੀਂ ਕੋਈ, ਨਿਰਗੁਣ
2: ਆਰੇ ਗੁਣ ਨਹੀਂ ਕੋਈ।

ਹੁਣ ਆਪ ਜੀ ਸਚੇਤ ਹੋ, ਮੇਰਾ ਗੁਰੂ ਨਾਨਕ ਪਾਤਸ਼ਾਹ ਸਾਰਿਆਂ ਦੀ ਉੱਜਲ ਬੁੱਧੀ ਬਖਸ਼ੇ। ਆਪਾਂ ਕਿਹਾ ਹੇ ਸਤਿਗੁਰੂ ਮੇਰੇ ਕੋਲ ਪੈਸੇ ਹੈਗੇ, ਮੈਂ ਅਮੈਰੀਕਾ ਪਹੁੰਚ ਗਿਆ, ਧੀਆਂ ਪੁੱਤਰ ਨੇ, ਗੱਡੀਆਂ ਨੇ, ਘਰ ਹੈ ਰਹਿਣ ਨੂੰ, ਪੈਸੇ ਹੈਨ ਖਰਚਣ ਨੂੰ, ਕੱਪੜੇ ਹੈਨ ਪਾਉਣ ਨਹੀਂ, ਰੋਟੀ ਹੈ ਖਾਣ ਨੂੰ, ਹਰ ਸੁੱਖ ਮੇਰੇ ਕੋਲ ਹੈ, ਮਗਰ ਇੱਕ ਬਚਨ ਦੀ ਗਰੀਬੀ ਦੱਸੀ ਜੇ ਇਸ ਬਚਨ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਚੇਤਾ ਕਰਕੇ ਫੜਿਓ ਨਿਰਗੁਣੇ।

ਚੇਤਾ ਰੱਖੋ ਕਾਹਦੀ ਗਰੀਬੀ ਦੱਸੀ ਆ, ਦੱਸੋ ਜੀ ਗੁਣਾ ਦੀ। ਹੇ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਮੇਰੇ ਕੋਲ ਹਰ ਸੁਖ ਤੇਰਾ ਦਿੱਤਾ ਹੈਗਾ ਏ, ਮਗਰ ਸਤਿਗੁਰੂ ਮੈਂ ਮਹਿਸੂਸ ਕੀਤਾ ਏ ਕਿ ਮੇਰੇ ਵਿਚ ਸ਼ੁਭ ਗੁਣ ਨਹੀਂ। ਧਿਆਨ ਦਿਓ, ਆਖੋ ਸਤਨਾਮ ਸ੍ਰੀ। ਮੈਂ ਸੁਣਿਆ ਵਾ ਕਿ ਤੇਰੇ ਨਾਲ ਮਿਲਾਪ ਉਹਨਾਂ ਰੂਹਾਂ ਦਾ ਹੁੰਦਾ ਜਿਹੜੀਆਂ ਗੁਣਕਾਰੀ ਨੇ, ਜਿਹੜੀਆਂ ਗੁਣਵੰਤੀਆਂ ਨੇ। ਗੁਣਵੰਤੀ ਸ਼ੌਹਰ ਆਵਿਆ ਨਿਰਗੁਣ ਕੂਕੇ ਕਾਏ, ਧਿਆਨ ਦਿਓ, ਗੁਣਵੰਤੀ ਸ਼ੌਹ ਰਾਵਿਆ ਨਿਰਗੁਣ ਕੂਕੇ ਕਾਏ। ਨਿਰਗੁਣ ਕੂਕਦੀ ਆ, ਨਿਰਗੁਣ ਰੋਂਦੀ ਆ, ਕਿਉਂਕਿ ਨਿਰਗੁਣ ਆ ਰਹੇ ਨੂੰ ਤੇ ਗਰੀਬ ਨਵਾਜ ਦੇ ਚਰਨਾਂ ਚ ਜਗ੍ਹਾ ਕੋਈ ਨੀ, ਕਿਉਂਕਿ ਉਹ ਆਪ ਗੁਣਾ ਦਾ ਮਾਲਕ ਆ, ਉਹ ਆਪ ਕੀ ਆ, ਗੁਣਾ ਦਾ ਮਾਲਕ ਆ। ਮੇਰੇ ਸਾਹਿਬ ਨੇ ਇੱਕ ਥਾਂ ਤੇ ਬੜੇ ਸੁੰਦਰ ਬਚਨ ਆਖੇ ਨੇ, ਕਹਿੰਦੇ ਨਾਨਕ ਅਵਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਜੀਵ ਦੇ ਗਲ ਆਪਾਂ ਤੁਸੀਂ ਚੇਤਾ ਕਰਿਓ, ਜਿੰਨੇ ਭੈਣ ਭਰਾ ਆਏ ਹੋ ਆਪਣੇ ਮਨ ਨੂੰ ਖਿਲਾਰ ਕੇ, ਕਿ ਜਿੰਨੇ ਸਾਡੇ ਵਿਚ ਔਗਣ ਨੇ ਨਾ, ਸਾਹਿਬ ਜੀ ਕਹਿੰਦੇ ਪੈਰਾਂ ਤੇ ਹੱਥਾਂ ਨੂੰ ਜੰਜੀਰ ਵਜੇ ਨੇ। ਜੰਜੀਰ ਕੀ ਵਜੇ ਨੇ ਸਾਰੇ ਦੱਸੋ ਜੀ, ਕੀ ਵਜੇ ਆ? ਜੰਜੀਰ ਵਜੇ ਨੇ। ਨਾਨਕ ਔਗਣ ਜੇਤੜੇ, ਬੋਲੋ ਨਾਨਕ, ਫਿਰ ਅਖਬਾਰ ਆਖੋ ਨਾਨਕ ਔਗਣ। ਜਿੰਨੇ ਔਗਣ ਨੇ ਤੇਤੇ ਗਲੀ ਜੰਜੀਰ, ਤੇਤੇ ਗਲੀ, ਇਹ ਗਲ ਵਿਚ ਕੀ ਵਜੇ ਨੇ? ਜੰਜੀਰ ਵਜੇ ਨੇ, ਵਧੇ ਪਏ ਇਹਨਾਂ ਉਗਣਾ ਦਾ ਸਦਕਾ। ਮੇਰੇ ਸਾਹਿਬ ਜੀ ਕਹਿੰਦੇ ਅੱਗੇ ਗਏ ਨਾ ਮੰਨੀਅਨ, ਮਾਰ ਕੱਢੋ ਬੇਪੀਰ। ਅੱਗੇ ਪਰਮੇਸ਼ਵਰ ਦੇ ਦਰਬਾਰ ਦੇ ਵਿਚ ਭਾਵੇਂ ਕੋਈ ਕਿੰਨਾ ਦੌਲਤ ਵਾਲਾ ਹੋਇਆ, ਕਿੰਨਾ ਅਕਲ ਵਾਲਾ ਹੋਇਆ, ਮੇਰੇ ਸਾਹਿਬ ਜੀ ਕਹਿੰਦੇ ਬੇਪੀਰ ਰੂਹਾਂ ਨੂੰ ਧੱਕੇ ਮਾਰ ਕੇ ਉਹਦੀ ਦਰਗਾਹ ਦੇ ਵਿਚੋਂ ਕੱਢ ਦੇਣਾ ਹੈ, ਤੇ ਜਿਹੜੀਆਂ ਵਜੀਆਂ ਹੋਈਆਂ ਰੂਹਾਂ ਜਿਨ੍ਹਾਂ ਨੂੰ ਔਗਣਾ ਦੇ ਬੜੇ ਬੜੇ ਸੰਗਲ ਵਜੇ ਹੋਏ, ਸਾਹਿਬ ਨੂੰ ਪੁੱਛਿਆ ਮਹਾਰਾਜ ਕੋਈ ਭਰਾ ਜਾ ਕੇ ਕਟਾ ਦੂ, ਕੋਈ ਸੱਜਣ ਮਿੱਤਰ ਪਿੱਛੋਂ ਚਲ ਜੂਗਾ ਸਿਫਾਰਿਸ਼ ਲੈ ਕੇ, ਕੋਈ ਭੈਣ ਭਰਾ ਜਾ ਕੇ ਸਿਫਾਰਿਸ਼ ਲੈ ਕੇ ਉਹ ਔਗਣਾ ਦੇ ਜੰਜੀਰਾਂ ਤੋਂ ਕਟਾਊਦਾ? ਤੇ ਮੇਰੇ ਸਾਹਿਬ ਜੀ ਪਤਾ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਜੇ ਗੁਣ ਹੋਣ ਤਾਂ ਕੱਟੀਅਨ, ਬੋਲੋ ਜੇ ਗੁਣ, ਉਹ ਜਿਹੜੇ ਔਗਣਾ ਦੇ ਜੰਜੀਰ ਵੱਜੇ ਨੇ ਉਹਨਾਂ ਨੂੰ ਗੁਣਾ ਦੀ ਸ਼ੈਣੀ ਕੱਟੂਗੀ। ਧਿਆਨ ਦਿਓ, ਇਕਾਗਰਤਾ ਬਖਸ਼ਿਓ, ਜਿਹੜੇ ਔਗਣਾ ਦੇ ਜੰਜੀਰ ਵੱਜੇ ਨੇ ਨਾ ਉਹਨਾਂ ਨੂੰ ਗੁਣਾ ਦੀਆਂ ਸ਼ੈਣੀਆਂ ਕੱਟਣਗੀਆਂ, ਗੁਣ ਕੱਟਣਗੇ। ਜੇ ਗੁਣ ਹੋਣ ਤਾਂ ਕੱਟੀਅਨ, ਸੇ ਭਾਈ ਸੇ ਵੀਰ। ਇਹੋ ਹੀ ਭਰਾ ਨੇ ਤੇ ਇਹੋ ਹੀ ਵੀਰ ਨੇ। ਕੌਣ? ਸ਼ੁਭ ਗੁਣ, ਜਿਨ੍ਹਾਂ ਦੀ ਦਾਤ ਗੁਰੂ ਜੀ ਕਹਿ

ਭਿਖਾਰੀ ਬਣ ਕੇ ਇੱਕ ਗੱਲ ਫੇਰ ਜਰਾ ਸੁਚੇਤ ਹੋ ਕੇ ਸੁਣੋ ਕਿ ਗੁਰੂ ਦੇ ਕੋਲੋਂ ਆਪਾਂ ਮੰਗ ਰਹੇ ਹਾਂ ਗੁਣ ਕੀ ਮੰਗ ਰਹੇ ਜੀ ਕਿਉਂਕਿ ਕਹਿ ਦਿੱਤਾ ਸੀ ਔਗਣਾ ਨੇ ਤੇ ਜੰਜੀਰ ਮਾਰਤੇ ਨਾ ਕਿਸੇ ਭਰਾ ਕੋਲੋਂ ਕੱਟੇ ਜਾਣੇ ਨੇ ਨਾ ਕਿਸੇ ਭੈਣ ਕੋਲੋਂ ਕੱਟੇ ਜਾਣੇ ਨਾ ਕਿਸੇ ਸੱਜਣ ਕੋਲੋਂ ਜੰਜੀਰ ਕੱਟੇ ਜਾਣੇ ਨੇ ਬਾਪੂ ਨਾਨਕ ਜੀ ਨੇ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਜੇ ਗੁਣ ਹੋਣ ਜੇ ਤਾਂ ਕੱਟੀਆਂ ਨਾ ਇਹ ਜਿਹੜੇ ਜੰਜੀਰ ਪੈਰਾਂ ਤੋਂ ਲੈ ਕੇ ਸਿਰੇ ਤੱਕ ਵੱਜ ਗਿਆ ਉਹ ਬੰਦਿਆ ਤੈਨੂੰ ਇਹ ਜੰਜੀਰ ਤਾਂ ਕੱਟੇ ਜਾਣੇ ਜੇ ਤੇਰੇ ਵਿਚ ਗੁਣ ਹੋਏ ਤੇ ਹੁਣ ਆਪਣੇ ਅੰਦਰ ਝਾਤੀ ਮਾਰ ਕੇ ਕਦੀ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਗੀਤ ਗਾ ਕੇ ਵੇਖੋ।

ਇੱਕ ਵਾਰ ਆਪਣੇ ਅੰਦਰ ਦੀ ਗਰੀਬੀ ਵੇਖ ਕੇ ਗਾਓ, ਬੜਾ ਆਨੰਦ ਆਊਗਾ। ਆਪਣੇ ਅੰਦਰ ਵੇਖ ਲਓ, ਆਪਣੇ ਅੰਦਰ ਝਾਤੀ ਮਾਰੋ, ਮੇਰੇ ਸਤਿਗੁਰੂ ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਮੁਤਾਬਕ ਕਿ ਸਭ

0: ਕੰਤ ਕਿਹਨੂੰ ਕਹਿੰਦੇ ਨੇ? ਪਤੀ ਨੂੰ, ਪਤੀ ਨੂੰ, ਪਤੀ ਨੂੰ ਕਹਿੰਦੇ ਨੇ। ਕਿਤਨਾ ਉਸ ਪਤੀ ਨਾਲ ਮਿਲਾਪ ਹੋ ਜਾਏ, ਮੇਰਾ ਪਤੀ ਪੈਰਾਂ ਤੋਂ ਲੈ ਕੇ ਸਿਰ ਤੱਕ ਗੁਣਾਂ ਨਾਲ ਭਰਿਆ, ਤੇ ਮੈਂ ਪੈਰਾਂ ਤੋਂ ਲੈ ਕੇ ਸਿਰ ਤੱਕ ਔਗਣਾਂ ਨਾ ਭਰੀ, ਸਭ ਔਗਣ ਮੈਂ ਗੁਣ ਨਹੀਂ ਕੋਈ। ਭਲੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਅੰਦਰ ਝਾਤੀ ਮਾਰਦੀਆਂ, ਉਹ ਭਲਿਓ ਸੰਸਾਰ ਚੋਂ ਬੜੀਆਂ ਕੋਈ ਵਿਰਲੀਆਂ ਰੂਹਾਂ ਨੇ ਜਿਹੜੀਆਂ ਆਪਣੇ ਕੋਹੜ ਨੂੰ ਵੇਖਦੀਆਂ, ਆਪਣੇ ਨੂੰ। ਲੋਕਾਂ ਦਾ ਕੋਹੜ ਵੇਖਣਾ ਬੜਾ ਸੌਖਾ ਹੈ, ਲੋਕਾਂ ਦੇ ਗੁਨਾਹ ਵੇਖਣੇ ਬੜੇ ਸੌਖੇ ਨੇ, ਕਦੀ ਆਪਣੇ ਅੰਦਰ ਝਾਤੀ ਮਾਰ ਕੇ ਜਿਹੜੇ ਵੇਹਦੇ ਨੇ ਸੱਜਣੋ, ਉਹਨਾਂ ਨੂੰ ਆਰਾਮ ਵੀ ਆ ਜਾਂਦਾ ਹੈ। ਕਿਉਂਕਿ ਜਿਸ ਬੰਦੇ ਨੂੰ ਪਤਾ ਲੱਗ ਜਾਏ ਨਾ ਮੈਂ ਰੋਗੀ ਹਾਂ, ਉਹ ਫਿਰ ਢੰਡੋਰਾ ਪੁੱਟ ਕੇ ਉਹਦਾ ਇਲਾਜ ਵੀ ਲੱਭ ਲੈਂਦਾ ਹੈ। ਬੇਕਿਸਮਤੀ ਬਦਕਿਸਮਤੀ ਇਨਸਾਨ ਇਹੋ ਜਿਹੇ ਬਹੁਤੇ ਨੇ ਜਿਹੜੇ ਲੋਕਾਂ ਦੇ ਉਗਣ ਤੇ ਵੇਖਦੇ, ਆਪਣੇ ਉਗਣ ਨਹੀਂ ਵੇਖਦੇ। ਧੰਨ ਗੁਰੂ ਨਾਨਕ ਇੱਕ ਪਹਿਲੇ ਮਹਾਂਪੁਰਸ਼ ਹੋਏ ਨੇ ਜਿਹੜੇ ਆਪਣੇ ਉਗਣਾਂ ਦੀ ਗੱਲ ਕਰਦੇ, ਭਾਵੇਂ ਗੁਣਾਂ ਦਾ ਮਾਲਕ ਆ ਮਗਰ ਨਿਵਰਤਾ ਵਿੱਚ ਡੁੱਬੇ। ਕਹਿੰਦੇ ਨੇ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ
1: ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ

0: ਮਗਰ ਸਾਡਾ ਸੁਭਾਅ ਕੀ ਆ? ਪਿਆਰ ਨਾਲ ਆਖੋ ਸਤਨਾਮ ਸ੍ਰੀ। ਸਾਡਾ ਸੁਭਾਅ ਆ ਲੋਕ ਅਵਗੁਣਾ ਕੀ ਬੰਨੇ, ਫਿਰ ਬੋਲੋ ਜੀ ਲੋਕ
1: ਅਵਗੁਣਾ ਕੀ ਬੰਨੇ।
0: ਆਪਾਂ ਜਿਹਦੇ ਪੱਲੇ ਲੱਗੀ ਹੈ, ਜਿਹਦੇ ਮੱਥੇ ਲੱਗੀ ਹੈ, ਜਿਹਦੇ ਘਰ ਜਾਈਏ ਉਹਦੇ ਘਰੋਂ ਕੀ ਚੁੱਕਦੇ ਆ? ਕੀ ਜੀ? ਅਵਗੁਣ। ਉਹਦੇ ਘਰ 100 ਕੰਮ ਚੰਗੇ ਹੋਣ, ਆਪਣੀਆਂ ਅੱਖਾਂ ਇਹ ਹੀ ਲੱਭਦੀਆਂ ਰਹਿੰਦੀਆਂ, ਮੈਂ ਇਹਦੇ ਘਰੋਂ ਕੋਈ ਇਹੋ ਜਿਹੀ ਗੱਲ ਲੱਭਾਂ ਕਿ ਇਹਨੂੰ ਆਖਾਂ ਕਿ ਇਸ ਗੱਲੋਂ ਤੂੰ ਮਾੜਾ ਹੈ। ਤੇ ਬਾਪੂ ਨਾਨਕ ਕਹਿੰਦਾ ਨਹੀਂ, ਗੁਣਾ ਕਾ ਹੋਵੇ ਵਾਸਲਾ, ਗੁਣਾ ਕਾ ਹੋਵੇ ਕੱਢ ਵਾਸਲ ਇਜੇ ਸਾਂਝ ਕਰੀਜੇ ਗੁਣਾ ਕੇਰੀ। ਜਿਹਦੇ ਘਰ ਜਾਈਏ, ਜਿਹਦੇ ਮੱਥੇ ਲੱਗੀਏ, ਜੇ ਉਹਨੇ ਕੇਸ ਰੱਖੇ ਨੇ, ਜੇ ਉਹ ਦਸਤਾਰ ਧਾਰੀ ਆ, ਤੇ ਸਭ ਤੋਂ ਪਹਿਲਾਂ ਤੇ ਧੰਨ ਧੰਨ ਕਰੀਏ ਕਿ ਗੁਰੂ ਦਿਆ ਸਿੱਖਾ ਐਡੇ ਭਿਆਨਕ ਸਮੇਂ ਦੇ ਵਿੱਚ ਜੇ ਤੂੰ ਕੇਸ ਹੀ ਸਾਂਭੇ ਨੇ, ਇਹ ਵੀ ਤੇਰਾ ਸਭ ਤੋਂ ਵੱਡਾ ਗੁਣ ਹੈ। ਅਸੀਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੈਂ ਵੇਖਿਆ ਲੋਕ ਕੀ ਕਰਦੇ, ਲੋਕ ਅਵਗੁਣਾ ਕੀ ਬੰਨੇ, ਗੰਠੜੀ ਗੁਣ ਨਾ ਵਿਹਾਜੇ। ਕੋਈ ਗੁਣਾ ਦਾ ਤੇ ਵਪਾਰ ਹੀ ਕੋਈ ਨੀ ਕਰਦਾ, ਸਾਰੇ ਲੋਕੀ ਅਵਗੁਣ ਲੱਭਦੇ ਫਿਰਦੇ ਨੇ। ਤੇ ਸੱਚ ਜਾਣਿਓ, ਜਿਹੜਾ ਬੰਦਾ ਸਵੇਰ ਤੋਂ ਕਾਗਜ਼ ਕਾਗਜ਼ ਇਕੱਠਾ ਕਰਦਾ ਉਹਦੇ ਕੋਲ ਰੱਦੀ ਦੇ ਢੇਰ ਲੱਗ ਜਾਂਦੇ, ਜਿਹੜਾ ਬੰਦਾ ਨਿੱਕੇ ਨਿੱਕੇ ਲੋਹੇ ਦੇ ਪੀਸ ਇਕੱਠੇ ਕਰਦਾ ਇੱਕ ਦਿਨ ਉਹ ਲੋਹੇ ਦਾ ਸਟੋਰ ਕਰ ਲੈਂਦਾ, ਜਿਹੜੇ ਟੁੱਟੇ ਛਿੱਤਰ ਇਕੱਠੇ ਕਰਦੇ ਨੇ ਉਹ ਟੁੱਟੇ ਛਿੱਤਰਾਂ ਦਾ ਸਟੋਰ ਇਕੱਠਾ ਕਰ ਲੈਂਦੇ ਨੇ, ਜਿਹੜੇ ਔਗਣ ਇਕੱਠੇ ਕਰਦੇ ਇੱਕ ਦਿਨ ਔਗਣਾਂ ਦੇ ਸਟੋਰ ਭਰ ਲੈਂਦੇ ਨੇ, ਮਗਰ ਜਿਹੜੇ ਗੁਣ ਚੁੱਕਦੇ ਨੇ ਲੋਕਾਂ ਦੇ ਵਿੱਚੋਂ ਉਹ ਇੱਕ ਇੱਕ ਚੁੱਕਦੇ ਗੁਣ ਇੱਕ ਦਿਨ ਗੁਣਾਂ ਦੇ ਮਾਲਕ ਬਣ ਜਾਂਦੇ ਨੇ, ਗੁਣਾਂ ਦੇ ਮਾਲਕ ਬਣ ਜਾਂਦੇ, ਗੁਣਾਂ ਦੇ ਖਜ਼ਾਨੇ ਬਣ ਜਾਂਦੇ ਨੇ। ਇਸ ਕਰਕੇ ਆਪਾਂ ਸਤਿਗੁਰੂ ਦੇ ਚਰਨਾਂ ਚ ਬੇਨਤੀ ਭਰਨੀ ਆ, ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਮੈਂ ਨਿਰਗੁਣ ਆ ਰਹਾ ਵਾਂ, ਮੈਨੂੰ ਗੁਣਾਂ ਦਾ ਦਾਤ ਬਖਸ਼ੋ, ਮੇਰੀ ਝੋਲੀ ਚ ਸ਼ੁਭ ਗੁਣ ਪਾਓ, ਰਹਿਤ ਪਾਓ, ਸਿਮਰਨ ਪਾਓ, ਬੰਦਗੀ ਪਾਓ, ਸੇਵਾ ਪਾਓ। ਜਿਹੜੀ ਸੇਵਾ ਤੇ ਬੰਦਗੀ ਦਾ ਸਦਕਾ ਕਰੋੜਾਂ ਜਨਮਾਂ ਤੋਂ ਭਟਕੀ ਹੋਈ ਮੈਂ ਜੀਵ ਆਤਮਾ, ਹੇ ਸਤਿਗੁਰੂ ਤੇਰੇ ਚਰਨਾਂ ਵਿਚ ਆ ਕੇ ਮਿਲਾਪ ਮੇਰਾ ਹੋ ਜਾਏ। ਆਓ ਹੁਣ ਚੌਂਕੜੇ ਮਾਰ ਲੋ, ਸਮਾਂ ਦੌੜਿਆ ਜਾ ਰਿਹਾ। ਸਤਿਗੁਰੂ ਕਿਰਪਾ ਕਰੇ, ਇੱਕ ਮਨ ਇੱਕ ਚਿੱਤ ਹੋ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮਸਤਕ ਰੱਖ ਕੇ ਜਰਾ ਜਪੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੁੜੋ ਜੁੜੋ ਜੁੜੋ।

0: ਆਖੋ ਸਤਨਾਮ ਸ੍ਰੀ ਨਾਭੀ ਚੋਂ ਖਿੱਚ ਕੇ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਕਲਯੁਗ ਮੈਂ ਇੱਕ ਨਾਮ ਆਧਾਰ, ਬੋਲੋ ਕਲਯੁਗ ਮੈਂ ਇੱਕ, ਫਿਰ ਬੋਲੋ ਕਲਯੁਗ ਮੈਂ ਇੱਕ
1: ਨਾਮ,
0: ਇੱਕ ਨਾਮ ਆਧਾਰ। ਕਲਯੁਗ ਦੇ ਵਿੱਚ ਇੱਕ ਨਾਮ ਹੀ ਆਸਰਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਪਾਵਨ ਬਚਨ ਪੀਆ ਕਰੋ, ਗੱਟ ਗੱਟ ਕਰਦੇ ਸਾਚਾ ਨਾਮ ਮੇਰਾ ਆਧਾਰੋ, ਆਸਰਾ ਹੈ ਮੇਰਾ ਸੱਚਾ ਨਾਮ, ਸੱਚਾ ਨਾਮ ਮੇਰਾ ਬੇਸ ਆ, ਸੱਚਾ ਨਾਮ ਮੇਰੀ ਟੇਕ ਆ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਫੇਰ ਬੋਲੋ ਜਿਨ ਭੁੱਖਾਂ, ਇੱਕ ਵਾਰ ਰੋਮ ਰੋਮ ਦੇ ਦਰਵਾਜ਼ੇ ਖੋਲ ਕੇ ਆਖੋ ਜਿਨ ਭੁੱਖਾਂ, ਸੱਚੇ ਨਾਮ ਦੀ ਵਡਿਆਈ ਜਿਨ ਭੁੱਖਾਂ, ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇਸ਼ਾ ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ

ਨਾਮ ਸਾਚਾ ਨਾਮ ਮੇਰਾ ਆਧਾਰ। ਸੱਚਾ ਨਾਮ ਮੇਰਾ ਆਸਰਾ ਹੈ, ਸੱਚੇ ਪਰਮੇਸ਼ਵਰ ਦਾ ਨਾਮ ਮੇਰਾ ਆਸਰਾ ਹੈ। ਕਲਯੁਗ ਦੇ ਵਿੱਚ ਮੇਰੀ ਇੱਜ਼ਤ ਪੱਤ ਰੱਖਣ ਵਾਲਾ ਮੇਰੇ ਕੋਲ ਇੱਕੋ ਹੀ ਗਹਿਣਾ ਹੈ, ਇੱਕੋ ਹੀ ਪਰਮੇਸ਼ਵਰ ਦੀ ਟੋਕ ਹੈ ਦਿੱਤੀ ਹੋਈ, ਜਿਹੜੀ ਸਤਨਾਮ ਸ੍ਰੀ ਵਾਹਿਗੁਰੂ। ਨਾਮ ਵਾਲਿਆਂ ਦੇ ਆਪਣੇ ਸੇਵਕ ਦੇ ਪਰਦੇ ਢੱਕਦਾ ਹੈ, ਆਪਣੇ ਸੇਵਕ ਦੀ ਲਾਜ ਪੱਤ ਰੱਖਦਾ ਹੈ। ਜਿਹੜੇ ਨਾਮ ਜਪਦੇ ਨੇ ਨਾ, ਉਹਨਾਂ ਨੂੰ ਮੇਰੇ ਸਾਹਿਬ ਜੀ ਕਹਿੰਦੇ ਨੇ, ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੇ, ਉਹਨਾਂ ਤੇ ਛਤਰ ਅਨੇਕ ਚਲਾਵਤ ਘਾਵਤ ਤਨ ਏਕ ਨਾ। ਕਿਤਨਾ ਰੱਖਦਾ ਜੀ, ਕਿਤਨਾ ਬਚਾਉਂਦਾ ਏ? ਰਾਖਤ ਹੈ ਆਪਣੋ ਕਰ ਦੇ ਕਰ ਕਰਮਣੇ ਹੱਥ, ਉਹਨਾਂ ਨੂੰ ਆਪਣਾ ਹੱਥ ਦੇ ਕੇ ਬਚਾ ਲੈਂਦਾ। ਰਾਖਤ ਹੈ ਆਪਣੋ ਕਰ ਦੇ ਕਰ, ਪਾਪ ਸਮੂਹ ਨਾ ਭੇਟਣ ਪਾਵੇ, ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨੋ ਵਸਾਰੀਏ, ਮਨੋ ਕਿਉ ਵਸਾਰੀਏ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਇਤਨਾ ਲਿਖਿਆ ਗੁਰਬਾਣੀ ਦੇ ਵਿੱਚ ਕਿ ਮਾਂ ਦੇ ਪੇਟ ਵਿੱਚ ਇਹ ਪੁੱਠਾ, ਇਤਨਾ ਗੁਰਬਾਣੀ ਵਿੱਚ ਲਿਖਿਆ ਕਿ ਜਿੱਥੇ ਅਗਨ ਭਖੇ ਪੜਹਾਰੇ, ਅੱਗ ਦੇ ਲਾਟਾਂ ਵਗਦੀਆਂ ਸੀ ਇਹਦੇ ਚਾਰ ਚਫੇਰੇ ਜੀਵ ਦੇ, ਉਰਦ ਮੁਖ ਮਹਾਂ ਗੁਬਾਰੇ, ਪੁੱਠਾ ਮੂੰਹ ਥੱਲੇ ਨੂੰ ਲੱਤਾਂ ਤਾਂ ਨੂੰ, ਤੇ ਬੜਾ ਹਨੇਰਾ ਸੀ ਉੱਥੇ ਜਿੱਥੇ ਮਾਂ ਦੇ ਪੇਟ ਵਿੱਚ ਅੱਗ ਵਿੱਚ ਜਲ ਰਿਹਾ ਸੀ ਵਿਚਾਰਾ। ਮਗਰ ਉੱਥੇ ਇਹ ਜਪ ਰਿਹਾ ਸੀ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਉੱਥੇ ਜਦੋਂ ਇਹ ਜਪਦਾ ਸੀ ਨਾ, ਇਤਨਾ ਸ਼ਬਦ ਲਿਖੇ, ਇਕਾਗਰਤਾ ਬਖਸ਼ਿਓ, ਆਖੋ ਸਤਨਾਮ ਸ੍ਰੀ, ਜਿੱਥੇ ਅਗਨ ਭਖੇ ਪੜਹਾਰੇ, ਉਰਦ ਮੁਖ ਮਹਾਂ ਗੁਬਾਰੇ, ਤੇ ਧਿਆਨ ਦੇਣਾ ਹੈ, ਉੱਥੇ ਲਿਖਿਆ ਸਾਸ ਸਾਸ ਸੰਭਾਲੈ ਸੋਈ। ਇਹ ਸਾਸ ਸਾਸ ਉਸ ਵਾਹਿਗੁਰੂ ਨੂੰ ਯਾਦ ਕਰਦਾ ਸੀ ਉੱਥੇ ਅੱਗ ਦੇ ਵਿੱਚ, ਗੁਰਮੁਖ ਪਿਆਰੇ ਇਹ 24 ਘੰਟੇ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਸੀ, ਤੇ ਉੱਥੇ ਫਿਰ ਅੱਗ ਦੇ ਵਿੱਚ ਉੱਥੇ ਖਸਮ ਛਡਾਏ ਲਿਆ ਇਹਨੂੰ, ਉੱਥੇ ਪੁੱਠੇ ਲੜਕੇ ਨੂੰ ਉੱਥੇ ਖਸਮ ਛਡਾਏ ਲਿਆ। ਬੋਲੋ ਹਾਂ, ਉੱਥੇ ਖਸਮ, ਫੇਰ ਬੋਲੋ ਉੱਥੇ ਖਸਮ। ਉੱਥੇ ਪੁੱਠੇ ਲੜਕੇ ਨੂੰ ਕਿੰਨੇ ਛਡਾਇਆ? ਖਸਮ ਦੇ ਵਾਹਿਗੁਰੂ ਨੇ। ਤੇ ਜਦੋਂ ਇਥੋਂ ਛਡਾ ਕੇ ਬਾਹਰ ਲੈ ਆਂਦਾ, ਇਤਨਾ ਲਿਖਿਆ ਹੈ, ਵਿੱਚੋਂ ਗਰਭੇ ਨਿਕਲ ਆਇਆ। ਬੋਲੋ ਵਿੱਚੋਂ, ਗੱਜ ਕੇ ਆਖਿਆ ਕਰੋ, ਉਸ ਫੋਟੋ ਨੂੰ ਵੇਖ ਕੇ, ਉਸ ਤਸਵੀਰ ਨੂੰ ਵੇਖ ਕੇ, ਕਿ ਉਥੋਂ ਛਡਾ ਕੇ ਕਿਸੇ ਨੇ ਗਵਾਹੀ ਦੇ ਕੇ ਇਹਦੀ ਜਾਮਨੀ ਭਰ ਕੇ ਕਿਸੇ ਨੇ ਉਥੋਂ ਛਡਾ ਕੇ ਬਾਹਰ ਲਿਆਂਦਾ, ਵਿੱਚੋਂ ਗਰਭੇ ਨਿਕਲ ਆਇਆ। ਬੋਲੋ ਵਿੱਚੋਂ, ਤੇ ਜਦੋਂ ਬਾਹਰ ਆਇਆ, ਖਸਮ ਵਸਾਰ ਦੁਨੀ ਚਿੱਤ ਲਾਇਆ, ਖਸਮ ਵਸਾਰ ਫਿਰ ਬੋਲੋ ਖਸਮ ਵਸਾਰ ਬਸ ਵਿੱਚੋਂ ਬਾਹਰ ਆਇਆ, ਤੇ ਉਹ ਜਿਹੜਾ ਛਡਾਉਣ ਵਾਲਾ ਸੀ ਉਹ ਭੁੱਲ ਗਿਆ, ਦੁਨੀਆਂ ਚੇਤੇ ਆ ਗਈ, ਮੰਮੀ ਚੇਤੇ ਆ ਗਈ, ਚਾਚਾ ਚੇਤੇ ਆ ਗਿਆ, ਨਾਨੀ ਚੇਤੇ ਆ ਗਈ, ਫੁੱਫੀ ਚੇਤੇ ਆ ਗਈ, ਹੁਣ ਇਹ ਚੇਤੇ ਨੇ। ਤੇ ਮਾਇਆ ਅਮਰ ਵਰਤਾਇਆ, ਮਾਇਆ ਦਾ ਹੁਕਮ ਚੱਲਣ ਲੱਗ ਪਿਆ। ਮੇਰੇ ਸਤਿਗੁਰੂ ਕਹਿੰਦੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ,
ਮਾਇਆ ਜਿਤਨਾ ਅਗਨ ਅੱਗ ਦੀ ਅੰਦਰ ਚ ਤਰਲੇ ਪਾਉਂਦਾ ਸਾ ਹੈ ਮੈਂ ਸੜ ਜੂੰਗਾ ਆ ਬਾਹਰ ਮਾਇਆ ਦੀ ਅੱਗ ਵਿਚ ਵੀ ਬੰਦਿਆ ਇੱਥੇ ਵੀ ਤਰਲੇ ਪਾ ਉਸ ਵਾਹਿਗੁਰੂ ਨੂੰ ਇੱਥੇ ਵੀ ਤੈਨੂੰ ਜੇ ਅੰਦਰੋਂ ਦੀ ਅੱਗ ਵਿਚ ਉਹਨੇ ਛਡਾਇਆ ਵਾ ਨਾ ਤੇ ਇਸ ਅੱਗ ਦੇ ਵਿਚੋਂ ਵੀ ਤੇਰੀ ਸਹਾਇਤਾ ਉਹਨੇ ਹੀ ਕਰਨੀ ਆ ਇੱਥੇ ਕਿਉਂ ਭੁੱਲ ਗਿਆ ਏ ਇਹ ਅੱਗ ਵਿਚ ਸੜ ਜਾਏਗਾ ਜੇ ਅੰਦਰ ਦੀ ਵਿਚੋਂ ਬਚ ਕੇ ਆ ਗਿਆ ਵਾ ਤੇ ਅਰਬਾਂ ਸੰਖਾਂ ਨੀਲਾ ਰੂਹਾਂ ਬਾਹਰ ਦੀ ਅੱਗ ਵਿਚ ਮਮਤਾ ਦੀ ਅੱਗ ਵਿਚ ਮੋਹ ਦੀ ਅੱਗ ਵਿਚ ਕਾਮ ਦੀ ਅੱਗ ਵਿਚ ਸੜ ਗਈਆਂ ਈ ਜੇ ਇਸ ਅੱਗ ਤੋਂ ਵੀ ਬਚਣਾ ਈ ਤੇ ਹੁਣ ਵੀ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਹੁਣ ਵੀ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਹੁਣ ਵੀ ਬੰਦਗੀ ਕਰਿਆ ਕਰ ਹੁਣ ਵੀ ਆਵਾਜ਼ਾਂ ਮਾਰਿਆ ਕਰ ਉਸ ਮਾਲਕ ਨੂੰ ਹੇ ਮੇਰੇ ਸਤਿਗੁਰੂ ਗਰੀਬ ਨਵਾਜ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੋਂ ਮੈਂ ਰਾਖਣ ਹਾਰੇ ਇੱਥੇ ਵੀ ਹੁਣ ਪਾਵਕ ਸਾਗਰ ਥਾ ਲਹਿਰ ਮੈਂ

ਹੱਥ ਜੋੜੋ ਸਤਿਗੁਰੂ ਦੇ ਚਰਨਾਂ ਚ, ਤਰਲਾ ਪਾਓ ਸਤਿਗੁਰੂ, ਇਹ ਜਲਦੇ ਬਲਦੇ ਸੰਸਾਰ ਚੋ ਆਪਣਾ ਓਟ ਆਸਰਾ ਦੇ ਕੇ ਬਚਾ ਲਾ। ਆਓ ਹੁਣ ਲੜੀਵਾਰ ਜੋ ਕਥਾ ਆਰੰਭ ਆ, ਸਤਿਗੁਰੂ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਬਾਰਕ ਬਚਨ ਆਪ ਜੀ ਸਰਵਣ ਕਰਨੇ। ਪਹਿਲੋਂ ਆਪ ਜੀ ਨੂੰ ਪੁੱਛ ਲਵਾਂ ਘਰਾਂ ਦੇ ਵਿਚ ਕੀ ਬੋਲਣਾ ਹੈ ਜੀ, ਸਾਰੇ ਦੱਸਿਓ ਕੀ ਬੋਲਣਾ ਹੈ। ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਸ ਤਰ੍ਹਾਂ ਤੋਤਿਆਂ ਦੀ ਡਾਰ ਨੂੰ ਕਿਸੇ ਨੇ ਇਕ ਤੋਤਾ ਕਿਸੇ ਰੱਖ ਲਿਆ ਤੇ ਉਹਨੂੰ ਮਹਾਰਨੀ ਪਕਾ ਲਈ ਵੀ ਤੋਤਿਆ ਪੋਸਤ ਨਹੀਂ ਖਾਣਾ। ਧਿਆਨ ਦਿਓ, ਤੋਤਿਆ ਪੋਸਤ ਨਹੀਂ ਖਾਣਾ। ਇਕ ਦਿਨ ਉਹ ਤੋਤਿਆਂ ਦੀ ਡਾਰ ਵਿਚ ਉੱਡ ਕੇ ਰਲ ਗਿਆ, ਸਾਰਿਆਂ ਨੂੰ ਮਹਾਰਨੀ ਪਕਾ ਤੀ, ਤੋਤਿਆ ਪੋਸਤ ਨਹੀਂ ਖਾਣਾ। ਤੇ ਸਾਰੇ ਹੀ ਤੋਤੇ ਉੱਡਦੇ ਉੱਡਦੇ ਜਾ ਕੇ ਇਕ ਪੋਸਤ ਦੇ ਖੇਤ ਵਿਚ ਬਹਿ ਗਏ ਤੇ ਸਾਰਿਆਂ ਨੇ ਚੁੰਝਾਂ ਭਰੀਆਂ, ਪੋਸਤ ਖਾਈ ਜਾਂਦੇ ਨੇ ਤੇ ਜਿਹਦੀ ਚੁੰਝ ਖਾਲੀ ਹੋਈ ਜਾਂਦੀ ਉਹ ਆਖੀ ਜਾਂਦਾ ਵਾ, ਤੋਤਿਆ ਪੋਸਤ ਨਾ ਖਾਈ, ਮਰਜ਼ੀ ਦਾ ਹੈ। ਨਾਲੇ ਖਾਈ ਜਾਂਦੇ ਨੇ ਗੁਰਮੁਖੋ, ਨਾਲੇ ਅੰਗਰੇਜ਼ੀ ਨਾ ਕਿਤੇ ਜਾਣਿਆ ਨਾ ਬੋਲੀ ਜਾਇਓ ਤੇ ਨਾਲੇ ਆਖੀ ਜਾਇਓ ਪੰਜਾਬੀ ਬੋਲਣੀ, ਇਸ ਤਰ੍ਹਾਂ ਦਾ ਨਹੀਂ। ਬਾਹਰ ਬੋਲੋ ਜਿੱਥੇ ਤੁਹਾਡਾ ਨਹੀਂ ਸਰਦਾ, ਮਗਰ ਆਪਣੀ ਔਲਾਦ ਦੇ ਕੰਨਾਂ ਵਿਚ ਇਹ ਸ਼ਹਿਤ ਵਰਗੀ ਮਿੱਠੀ ਗੁਰਮੁਖੀ ਪਾਓ। ਘਰ ਵਿਚ ਪੰਜਾਬੀ ਬੋਲੋ, ਪੰਜਾਬੀ ਲਿਖਣੀ ਬੱਚਿਆਂ ਨੂੰ ਸਿਖਾਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੋੜੋ। ਆਉਣ ਬਾਬਾ ਫਰੀਦ ਦੀ ਰਸਨਾ ਤੋਂ ਮੁਬਾਰਕ ਵਚਨ ਸਰਵਣ ਕਰੀਏ ਜੀ।

0: ਮਤ ਮੈਲੀ ਹੋਏ ਜਾਏ।
1: ਬਸ ਇਸ ਗੱਲ ਉੱਤੇ ਅਸੀਂ ਅਟਕ ਗਏ ਸਾਰੇ। ਆਖੋ ਸਤਨਾਮ ਸ੍ਰੀ
0: ਵਾਹਿਗੁਰੂ।
1: ਇੱਥੇ ਆਣ ਕੇ ਕਈ ਵਾਰ ਮੱਥਾ ਟੇਕਣ ਲੱਗੇ ਵੀ ਸੋਚੀਦਾ ਮੱਥਾ ਥੱਲੇ ਨਾ ਲਾਈਏ, ਪੱਗ ਨਾ ਮੈਲੀ ਹੋ ਜਾਏ। ਕਿਤੇ ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ, ਹੋਏ ਨਮਾਣਾ ਢਹਿ ਪਵੇ, ਹੋਏ ਨਮਾਣਾ। ਇੱਥੇ ਜਦੋਂ ਆਵੇ ਨਾ, ਤੇ ਮੈਂ ਇੱਕ ਵਾਰ ਆਪ ਜੀ ਨੂੰ ਬਹੁਤ ਵਾਰ ਬੇਨਤੀ ਕੀਤੀ, ਕਿਉਂਕਿ 2-3 ਸਾਲ ਤੋਂ ਆਪ ਜੀ ਦੇ ਜੋੜੇ ਝਾੜਦਿਆਂ ਸਮਾਂ ਹੋ ਗਿਆ ਏ। ਦਾਸ ਨੇ ਕਈ ਵਾਰ ਬੇਨਤੀ ਕੀਤੀ, ਸੱਜਣੋ ਜੇ ਨਵਾਂ ਘਰ ਬਣਾਉਣਾ ਹੋਵੇ ਨਾ, ਨਵਾਂ ਘਰ, ਤੇ ਪਹਿਲੇ ਘਰ ਨੂੰ ਕੀ ਕਰਨਾ ਪੈਂਦਾ ਏ? ਕੀ ਜੀ ਸੋਚੋ? ਢਾਉਣਾ ਪੈਂਦਾ ਏ। ਜੇ ਪਹਿਲਾਂ ਢਵੇ ਨਾ ਤੇ ਉੱਤੇ ਨਵਾਂ ਕਿਤਨਾ ਬਣੂ? ਜਿਹੜਾ ਪਰਮਜੀਤ ਸਿੰਘ ਹੰਕਾਰ ਨਾਲ ਭਰਿਆ ਵਾ, ਗੁਰਮੁਖੋ ਪਿਆਰੇ ਹੋ, ਜੇ ਗੁਰੂ ਦੇ ਅੱਗੇ ਆਣ ਕੇ ਢਹਿ ਨਾ ਪਿਆ ਤੇ ਗੁਰਮੁਖਾਂ ਵਾਲਾ ਜੀਵਨ ਗੁਰੂ ਕਿਤਨਾ ਬਖਸ਼ੂ। ਪਹਿਲੋਂ ਹੰਕਾਰ ਰੂਪੀ ਮਹਿਲ ਨੂੰ ਢਾਉਣਾ ਏ ਇੱਥੇ ਆਣ ਕੇ, ਪਹਿਲੋਂ ਢਹਿ ਪਵਾਂ। ਇੱਕ ਥਾਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਤੇ ਮਾਲਕ ਨੇ ਸੰਸਾਰ ਦੇ ਸ੍ਰਿਸ਼ਟੀ ਦੇ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਦੋਹੇ ਬਣ ਆਵੇ, ਕਿਤੇ ਪਤਾ ਨੀ ਕਿੰਨੇ ਰੰਗ ਵਿਚ ਰੱਤੀ ਗਈ ਹੋਊਗੀ ਅੰਦਰ ਆਤਮਾ, ਰੱਬੀ ਰੰਗ ਵਿਚ ਜਦੋਂ ਕਹਿ ਰਹੀ ਹੋਊਗੀ ਹੋਏ।

ਵਜੇ ਘੁੰਡ ਕੱਢੇ ਆਪਾਂ ਸਾਰਿਆਂ, ਜਬ ਨਾਚੀ ਤਬ ਘੁੰਗਟ ਕੈਸਾ, ਜੇ ਹੁਣ ਗੁਰੂ ਦੇ ਸਾਹਮਣੇ ਆ ਹੀ ਗਏ ਹੋ, ਰੂਹ ਨਾਚੀ ਉੱਠੀ ਆ, ਤੇ ਹੁਣ ਘੁੰਡ ਕੱਢ ਕੇ ਨੀ ਉਤਰਾ ਹੀ ਆਖੋ ਜਿਤਨਾ ਗੁਰੂ ਅਮਰਦਾਸ ਕਹਿ ਰਹੇ ਹੋਏ।

0: ਬਹੁਤਿਆਂ ਨੂੰ ਸਾਨੂੰ ਇਹ ਹੀ ਰਹਿੰਦਾ ਜਿਹਨੂੰ ਕਿਸੇ ਨੂੰ ਕਹਿ ਕੇ ਵੇਖ ਲਓ ਜੀ ਜੂਠੇ ਬਰਤਨ ਸਾਫ ਕਰਿਓ, ਕਹਿੰਦੇ ਜੀ ਕਰਨ ਨੂੰ ਜੀ ਤੇ ਕਰਦਾ ਕੱਪੜਿਆਂ ਤੇ ਛਿੱਟਾਂ ਪੈਂਦੀਆਂ। ਇੱਕ ਗੁਰੂ ਦਾ ਸਿੱਖ ਆਨੰਦਪੁਰ ਸਾਹਿਬ ਐਰਕਾ ਦਸੰਬਰ ਦੇ ਵਿੱਚ ਆਨੰਦਪੁਰ ਸਾਹਿਬ ਸਤਿਗੁਰੂ ਗਰੀਬ ਨਿਵਾਸ ਦੇ ਚਰਨਾਂ ਚ ਜਾਣ ਦਾ ਮੌਕਾ ਮਿਲਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਕੀਤੀ ਇਹ ਪਾਵਨ ਧਰਨੀ ਨੂੰ ਕਰੋੜ ਕਰੋੜ ਕਰੋੜ ਕਰੋੜ ਕਰੋੜ ਜਨਮ ਕਰਕੇ ਨਮਸਕਾਰ। ਜਿੱਥੋਂ ਸਿੱਖੀ ਦਾ ਜੀਵਨ ਆਪਾਂ ਨੂੰ ਖਾਲਸਾ ਹੀ ਜੀਵਨ ਮਿਲਿਆ, ਉਥੇ ਬਾਬਾ ਲਾਭ ਸਿੰਘ ਸਾਹਿਬ ਦੇ ਬਾਬਾ ਸੇਵਾ ਸਿੰਘ ਸਾਹਿਬ ਦੇ ਲੰਗਰ ਵਿਚ ਇਕ ਗੁਰੂ ਦਾ ਸਿੱਖ ਬੜੇ ਸੁੰਦਰ ਕੱਪੜੇ ਪਾਏ ਤੇ ਹਰ ਗੁਰਸਿੱਖ ਦੀ ਆਣ ਕੇ ਥਾਲੀ ਚੁੱਕ ਕੇ ਤੇ ਥਾਲੀਆਂ ਚੁੱਕ ਕੇ ਸਾਫ਼ ਕਰਦਾ ਫਿਰੇ। ਇਕ ਸਬਜ਼ੀ ਦਾ ਛਿੱਟਾ ਉਠਿਆ ਤੇ ਉਹਦੇ ਸੁੰਦਰ ਚਿੱਟੇ ਚੋਲੇ ਦੇ ਉੱਤੇ ਪੈ ਗਿਆ। ਆਖੋ ਸਤਨਾਮ ਸ੍ਰੀ ਨਹੀਂ ਗੱਜ ਕੇ ਆਖਿਆ ਕਰੋ, ਵਜਨ ਬੜਾ ਕੀਮਤੀ ਆ। ਆਪਾਂ ਹੌਲੀ ਉਦੋਂ ਬੋਲਦੇ ਆ ਜਦੋਂ ਗੈਰ ਹਾਜ਼ਰ ਹੁੰਦੇ, ਜੁੜ ਕੇ ਆਖੋ ਸਤਨਾਮ ਸ੍ਰੀ। ਸਬਜ਼ੀ ਦਾ ਛਿੱਟਾ ਪੈ ਗਿਆ ਚਿੱਟੇ ਚੋਲੇ ਦੇ ਉੱਤੇ ਤੇ ਕਿਸੇ ਨੇ ਲਾਗੋਂ ਆਵਾਜ਼ ਦਿੱਤੀ, ਗੁਰੂ ਦੇ ਸਿੱਖਾ ਤੇਰੇ ਚਿੱਟੇ ਚੋਲੇ ਤੇ ਛਿੱਟਾ ਪੈ ਗਿਆ, ਦਾਗ ਪੈ ਗਿਆ ਦਾਗ। ਕਹਿੰਦਾ ਸੱਜਣਾ ਉਹ ਜਿਹੜਾ ਮੇਰਾ ਬਾਪੂ ਆ ਨਾ ਵੇਖਣ ਵਾਲਾ, ਉਹਨੂੰ ਪਤਾ ਵਾ ਕਿ ਇਹ ਦਾਗ ਕਿੱਥੋਂ ਲੱਗਾ ਤੇ ਦੂਸਰੇ ਦਾਗ ਕਿੱਥੋਂ ਲੱਗਦੇ। ਜਿਹੜੇ ਦਾਗ ਉਹ ਇੱਕ ਉਹ ਜਿਹੜੇ ਠੇਕੇ ਚੋਂ ਲੱਗਦੇ ਦਾਗ ਦੋਸ਼ ਮੂੰਹ ਚੱਲਿਆ ਲਾਏ, ਪੜ੍ਹਦੇ ਹੋ ਨਾ ਦਾਗ ਦੋਸ਼ ਮੂੰਹ ਚੱਲਿਆ, ਜਿਹੜੇ ਦੋਸ਼ਾਂ ਦੇ ਦਾਗ ਲੱਗਦੇ ਨੇ ਮੇਰੇ ਗੁਰੂ ਨੂੰ ਉਹਦਾ ਵੀ ਪਤਾ ਹੈ ਤੇ ਮੇਰੇ ਗੁਰੂ ਨੂੰ ਇਸ ਦਾਗ ਦਾ ਵੀ ਪਤਾ ਵਾ ਕਿ ਇਹ ਜਿਸ ਸੋੜੇ ਝਾੜਦੇ ਆ ਜੂਠੇ ਬਰਤਨ ਸਾਫ ਕਰਦੇ ਆ ਸਰੀਰ ਦੇ ਉੱਤੇ ਪਿਆ ਵਾ, ਇਹ ਜਿਹੜੇ ਦਾਗ ਲੱਗੇ ਨੇ ਇਹ ਜਿਹੜੇ ਛਿੱਟੇ ਪਏ ਨੇ ਇਹਨਾਂ ਛਿੱਟਿਆਂ ਵਾਲਿਆਂ ਨੂੰ ਤੇ ਮੇਰਾ ਕਲਗੀਧਰ ਪਾਤਸ਼ਾਹ ਗਲਣਾ ਲਾਉਂਦਾ ਗਲਣਾ। ਤੇ ਬਾਬਾ ਫਰੀਦ ਕਹਿੰਦਾ ਜਦੋਂ ਮੈਂ ਕਦੀ ਨੀਵਾਂ ਹੋਣ ਦਾ ਯਤਨ ਕੀਤਾ ਤੇ ਮੈਨੂੰ ਇਹ ਭੁਲੇਖਾ ਰਿਹਾ ਕਿ ਕਿਤੇ ਮੇਰੀ ਪੱਗ ਨਾ ਮੈਲੀ ਹੋ ਜੇ, ਮਗਰ ਮੇਰੀ ਪਾਗਲ ਰੂਹ ਇਹ ਨਹੀਂ ਸੀ ਜਾਣਦੀ। ਹਾਂਜੀ
1: ਗਹਿਲਾ ਰੂਹ ਨ ਜਾਣੀ ਸਿਰ ਪੀ ਮਿੱਟੀ ਖਾਏ।
0: ਬਾਬਾ ਫਰੀਦ ਜੀ ਕਹਿੰਦੇ ਮੇਰੀ ਰੂਹ ਗਹਿਲੀ, ਮੇਰੀ ਕਮਲੀ ਰੂਹ ਇਹ ਨਹੀਂ ਸੀ ਜਾਣਦੀ ਕਿ ਤੂੰ ਤੇ ਕਿਨਾ ਕਿਤੇ ਪੱਗ ਨੂੰ ਮਿੱਟੀ ਨਾ ਲੱਗ ਜੇ, ਇਹ ਤੇ ਸਿਰ ਵੀ ਇੱਕ ਦਿਨ ਜਿਹੜੀ ਸਿਰ ਦੇ ਉੱਤੇ ਤੂੰ ਇਹ ਸੁੰਦਰ ਪੱਗ ਬੱਧੀ ਹੈ, ਇਹ ਸਿਰ ਵੀ ਇੱਕ ਦਿਨ ਮਿੱਟੀ ਨੇ ਖਾ ਜਾਣਾ, ਮਿੱਟੀ ਨੇ ਕਬਰ ਦੇ ਵਿੱਚ ਦਾਗ ਦੇਣਾ ਹੈ। ਜੈ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰ ਕਾਗ, ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਇਹ ਸਿਰ ਦਾ ਮਾਣ, ਇਸ ਪੱਗ ਦਾ ਮਾਣ ਕਰਦਾ ਹੈ ਉਹ ਭੋਲਿਆ, ਇਹ ਸਰੀਰ ਵੀ ਇੱਕ ਦਿਨ ਮਿੱਟੀ ਨੇ ਖਾ ਜਾਣਾ ਹੈ, ਇਹ ਸਰੀਰ ਵੀ ਜਾਂ ਤੇ ਲੱਕੜੀਆਂ ਤੇ ਸੜ ਕੇ ਸਵਾਹ ਹੋ ਜਾਣਾ ਹੈ, ਤੇ ਜਾਂ ਕਬਰਦਿਆਂ ਵਿਚ ਕਿਤੜਿਆਂ ਜੁਗ ਵਾਪਰੇ, ਇਕਤ ਪਿਆ ਪਾਸ ਇੱਟ ਸਰਾਣਾ ਪੋਏ ਸਵਣ, ਕੀੜਾ ਲੜਿਓ ਬੋਲਸੜੀ ਕੀੜਾ ਲੜਿਓ। ਇੱਕ ਦਿਨ ਉਹ ਜਿੱਦਣ ਆਉਣਾ ਹੈ ਜਿੱਦਣ ਕਬਰ ਪੁੱਟੀ ਜਾਣੀ ਆ, ਕਬਰ ਦੇ ਵਿਚ ਤੈਨੂੰ ਲਟਾ ਦੇਣਾ ਹੈ, ਉਸ ਕਬਰ ਦੇ ਥੱਲੇ ਸਰਾਣਾ ਨੀ ਹੋਣਾ ਤੇਰੇ ਥੱਲੇ, ਤੇ ਤੇਰੇ ਸਿਰ ਦੇ ਥੱਲੇ ਇੱਟ ਰੱਖ ਦੇਣੀ, ਇੱਟ ਸਰਾਣਾ ਪੋਏ ਸਵਣ, ਨਾ ਕੋਈ ਥੱਲੇ ਤਲਾਈ ਵਿਛਾਉਣੀ, ਤੈਨੂੰ ਮਿੱਟੀ ਉੱਤੇ ਹੀ ਸਵਾਉਣਾ ਹੈ, ਮਿੱਟੀ ਨੂੰ ਮਿੱਟੀ ਉੱਤੇ ਹੀ ਪਾ ਦੇਣਾ ਹੈ, ਇੱਟ ਸਰਾਣਾ ਭੋਏ ਸਵਣ। ਸੱਜਣਾ ਕੀੜਾ ਲੜਿਓ ਮਾਸ, ਫਿਰ ਕਿਤੜਿਆਂ ਜੁਗ ਵਾਪਰੇ, ਇਕਤ ਪਿਆ ਪਾਸ। ਕਿੰਨੇ ਜੁਗ ਬੀਤ ਜਾਣੇ ਨੇ, ਤੂੰ ਮਿੱਟੀ ਵਿਚ ਮਿੱਟੀ ਹੋ ਜਾਣਾ ਹੈ, ਇਸ ਮਿੱਟੀ ਤੋਂ ਨਾ ਡਰ, ਇਹ ਨਾ ਸੋਚ ਕੇ ਜੇ ਮੈਂ ਜੋੜੇ ਝਾੜੂੰਗਾ ਮੇਰੀ ਪੱਗ ਨੂੰ ਲੱਗ ਜਾਣਗੇ। ਸੱਜਣਾ ਇਹ ਜੋੜਿਆਂ ਦੀ ਧੂੜੀ ਜਿਹੜੀ ਆ ਨਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ, ਬੋਲੋ ਗੁਰਸਿੱਖਾਂ ਕੀ ਫਿਰ ਬੋਲੋ ਗੁਰਸਿੱਖਾਂ ਕੀ ਹਰ, ਹਮ ਪਾਪੀ ਵੀ ਗਤ ਪਾਏ। ਇੱਕ ਥਾਂ ਤੇ ਆਉਂਦਾ ਜਿਤਨੇ ਤੀਰਥ ਦੇਵੀ ਥਾਪੇ, ਗੰਗਾ ਜਮਨਾ ਕਦਾਰ ਜਿੰਨੇ ਤਰਵੈਣੀ ਜਿੰਨੇ ਤੀਰਥ ਦੇਵੀਆਂ ਦੇਵਤਿਆਂ ਦੇ ਨੇ, ਸਭ ਲੋਚੈ ਧੂਰ ਸਾਧੂ ਕੀ ਤਾਈ। ਕਿਤੇ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ, ਬੋਲੋ ਜੀ ਚਰਨ ਸਾਧ ਕੇ ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ। ਮੇਰੇ ਸਾਹਿਬ ਜੀ ਕਹਿੰਦੇ ਨੇ ਚਰਨ ਧੂੜੀ ਹੋ ਜਾ, ਮਾਗ ਮਜਨ ਸੰਗ ਸਾਧੂਆ ਧੂੜੀ ਕਰ
1: ਇਸ਼ਨਾਨ,
0: ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਧੂੜੀ ਹੋ ਜਾ, ਸਤਸੰਗਤ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਹੋ ਜਾ। ਕਿਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, सो कईयत है सूरा आत्म जिने सगल वस ताके जाका सतगुर पूरा ठाकुर गाये आत्म रंग सरनी पावन नाम ते आवन सहज समावन संग अगे सुनियो जन के चरण वसे मेरे हीरे संग पनीता देही जन की तूर देओ कृपा निध आप बोलो जन की
1: तूर देओ कृपा निध
0: सारे बोलो जन की
1: तूर देओ कृपा निध
0: जेड़े तेरे सेवक ने उन्हां दी जन

ਕਿਰਪਾਨ ਨਾਨਕ ਕੈ ਸੁਖ ਇਹੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿਸੇ ਲਈ ਵੱਡਾ ਘਰ ਸੁੱਖ ਹੋਊਗਾ, ਕਿਸੇ ਲਈ ਦੌਲਤ ਸੁੱਖ ਹੋਊਗੀ, ਕਿਸੇ ਲਈ ਵੱਡੀਆਂ ਸੁੱਖ ਗੱਡੀਆਂ ਸੁੱਖ ਹੋਣਗੇ। ਮਗਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਹੇ ਮੇਰੇ ਪਰਮ ਪਿਤਾ ਗੁਰੂ ਪਰਮੇਸ਼ਰ ਜੀ, ਮੇਰੇ ਲਈ ਸਭ ਤੋਂ ਵੱਡਾ ਸੁੱਖ ਇਹ ਆ ਕਿ ਜਨ ਕੀ ਧੂੜ ਦਿਓ, ਜਨ ਕੀ ਦਿਓ ਕਿਰਪਾ ਨਿਧ ਨਾਨਕ ਕੈ ਸੁਖ। ਮੇਰੇ ਲਈ ਇਹੋ ਹੀ ਸੁਖ ਆ ਕਿ ਤੇਰੇ ਪਿਆਰਿਆਂ ਦੀ ਮੈਨੂੰ ਚਰਨ ਧੂੜੀ ਮਿਲੇ, ਤੇਰੇ ਨਾਮ ਜਪਣ ਵਾਲਿਆਂ ਦੀ ਚਰਨ ਰਾਖ ਮੇਰੇ ਮੱਥੇ ਨੂੰ ਲੱਗੇ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਫਰੀਦਾ ਮੈਂ ਭਲਾਵਾ ਪੱਗਦਾ ਮਤ ਮੈਲੀ ਹੋਏ ਜਾਏ, ਮੈਂ ਤੇ ਡਰਦਾ ਵਾ ਕਿਤੇ ਜੋੜੇ ਝਾੜਦਿਆਂ ਲੰਗਰ ਦੇ ਬਰਤਨ ਸਾਫ ਕਰਦਿਆਂ ਜਾਂ ਸੇਵਾ ਸਿਮਰਨ ਕਰਦਿਆਂ ਇਹ ਪੱਗ ਮੈਲੀ ਨਾ ਹੋ ਜਾਏ, ਮਗਰ ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ। ਇਹਨੂੰ ਇਹ ਨੀ ਪਤਾ ਕਿ ਇੱਕ ਦਿਨ ਸਿਰ ਵੀ ਮਿੱਟੀ ਨੇ ਖਾ ਜਾਣਾ ਹੈ ਜੀ।

0: ਵੇਖੋ ਕਿੰਨੇ ਪਿਆਰੇ ਸ਼ੱਕਰ, ਖੰਡ, ਨਿਵਾਤ, ਗੁੜ, ਅੱਗੇ ਮਾਖਿਓ, ਮਾਝਾ, ਦੁੱਧ, ਇਹ ਸਾਰੀਆਂ ਚੀਜ਼ਾਂ ਆਪਾਂ ਕਿਸੇ ਨਾ ਕਿਸੇ ਸਮੇਂ ਚੱਖ ਕੇ ਵੇਖੀਆਂ। ਸ਼ੱਕਰ ਖਾ ਕੇ ਵੇਖੀ, ਖੰਡ ਖਾ ਕੇ ਵੇਖੀ, ਨਿਵਾਤ ਦਾ ਮਤਲਬ ਮਿਸ਼ਰੀ ਖਾ ਕੇ ਵੇਖੀ, ਮਾਖਿਓ ਦਾ ਸ਼ਹਿਦ ਖਾ ਕੇ ਵੇਖਿਆ, ਮਾਝਾ ਦੁੱਧ ਪੀ ਕੇ ਵੇਖਿਆ। ਮੇਰੇ ਸਤਿਗੁਰੂ ਇਹਨਾਂ ਸਾਰੀਆਂ ਚੀਜ਼ਾਂ ਦਾ ਨਾਂ ਲੈ ਕੇ ਜਿਨ੍ਹਾਂ ਨੇ ਚੱਖਿਆ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ। ਆਖੋ ਸਤਨਾਮ ਸ੍ਰੀ। ਇਹ ਗੱਲ ਉਹਨਾਂ ਨੇ ਆਖੇ, ਅਲੌਤੀ ਕਾ ਜੈਸੇ ਭਇਆ ਬਰੇਡਾ, ਬੋਲੋ ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿੰਨ ਜਾਣਿਆ, ਜਿਨ ਪੀਆ ਤਿੰਨ ਜਾਣਿਆ। ਬਾਬਾ ਕਬੀਰ ਕਹਿੰਦਾ ਹੈ, ਗਰਮੀ ਹੋਵੇ, ਠੰਡਾ ਪਾਣੀ ਹੋਵੇ ਤੇ ਮਿਸ਼ਰੀ ਦਾ ਬਣਿਆ ਹੋਵੇ ਸ਼ਰਬਤ, ਮਿਸ਼ਰੀ ਦਾ ਅਲੌਤੀ ਕਾ ਜੈਸੇ ਭਇਆ ਬਰੇਡਾ, ਮਿਸ਼ਰੀ ਦਾ ਸ਼ਰਬਤ ਹੋਵੇ ਐਡਾ ਸਰਬਲੋ ਦਾ ਕੌਲਾ ਭਰਿਆ, ਤੇ ਫਿਰ ਜਿਨ ਪੀਆ ਤਿੰਨ ਜਾਣਿਆ, ਇਹ ਤੇ ਜਿਨੇ ਪੀਤਾ ਏ ਉਹਨੂੰ ਪਤਾ ਨਾ ਫਿਰ ਮਿਸ਼ਰੀ ਦਾ ਸ਼ਰਬਤ ਕਿੰਨਾ ਆਨੰਦ ਦੇਈਏ। ਇੱਥੇ ਵੀ ਬਾਬੇ ਫਰੀਦ ਨੇ ਜਦੋਂ ਉਸ ਪਰਮ ਪਿਤਾ ਪਰਮੇਸ਼ਵਰ ਦੀ ਬੰਦਗੀ ਦਾ ਰਸ ਚੱਖ ਲਿਆ, ਉਹਦੀ ਮਿਠਾਸ ਵੇਖ ਲਈ, ਤੇ ਹੁਣ ਕਹਿੰਦਾ ਨਹੀਂ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਇਹ ਸਾਰੀਆਂ ਚੀਜ਼ਾਂ ਹੈ ਵਾਹਿਗੁਰੂ, ਬੜੀਆਂ ਮਿੱਠੀਆਂ ਨੇ, ਖਾ ਕੇ ਵੇਖੀਆਂ ਨੇ। ਹਾਂਜੀ ਅੱਗੇ ਜੀ,
1: ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ।
0: ਬੜਾ ਪਿਆਰਾ ਬਚਨਿਆ ਸਾਹਿਬ ਜੀ ਕਹਿੰਦੇ ਨੇ, ਸਭੇ ਵਸਤੂ ਮਿੱਠੀਆਂ। ਇੱਥੇ ਖਿਲਾਰੋ ਇੱਕ ਵਾਰ ਸਾਰੇ, ਆਖੋ ਸਭੇ ਵਸਤੂ ਮਿੱਠੀਆਂ। ਜੇ ਕੋ ਆਪਾਂ ਕਹਿੰਦੇ ਇਹ ਤੇ ਗੱਲ ਠੀਕ ਆ, ਇਹ ਤੇ ਗੱਲ ਪਰ ਅੱਗੇ ਆ ਨਾ, ਪਰ ਆ ਵੀ ਤੇ ਗੱਲ ਹੈ, ਆ ਗੱਲ ਜਿਹੜੀ ਇਹ ਹੋਰ ਆਨੰਦ ਦੇਈ ਆ। ਇੱਥੇ ਵੀ ਮੇਰੇ ਸਤਿਗੁਰੂ ਕਹਿੰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੱਕਰ ਮਿੱਠੀ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਖੰਡ ਮਿੱਠੀ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਤੇ ਸ਼ਹਿਦ ਜਿਹੜਾ ਵਾ ਮਾਖਿਓ ਦਾ ਉਹ ਕਿੰਨਾ ਮਿੱਠਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਾਝਾ ਦੁੱਧ ਕਿੱਡਾ ਪਿਆਰਾ ਹੈ। ਇੱਕ ਵਾਰ ਭਾਈ ਨੰਦ ਲਾਲ ਸਾਹਿਬ ਨੂੰ ਕਿਸੇ ਗੁਰਸਿੱਖ ਪਿਆਰੇ ਨੇ ਪੁੱਛ ਲਿਆ ਕਿ ਤੇਰੇ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਜਦੋਂ ਮੂੰਹ ਦੇ ਵਿੱਚੋਂ ਬੋਲਦੇ ਨੇ ਉਹਨਾਂ ਦਾ ਇੱਕ ਇੱਕ ਬਚਨ ਕਿੰਨਾ ਕੁ ਮਿੱਠਾ ਹੈ। ਆਖੋ ਸਤਨਾਮ ਸ੍ਰੀ। ਜਰਾ ਗੱਜ ਕੇ ਆਖੋ, ਸਮਾਂ ਹੋ ਚੱਲਿਆ ਹੈ ਮੇਰਾ ਗੁਰੂ ਨਾਨਕ ਤੁਹਾਡੀਆਂ ਝੋਲੀਆਂ ਭਰ ਕੇ ਘਰਾਂ ਨੂੰ ਭੇਜੇ। ਆਖੋ ਸਤਨਾਮ ਸ੍ਰੀ। ਜਨਮਾਂ ਦੇ ਭੁੱਖੇ ਆਇਓ ਗੁਰੂ ਨਵਾਜ ਦੇਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰਾ ਸਤਿਗੁਰੂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬੋਲਦਾ ਵਾ ਕਿੰਨੀ ਕੁ ਮਿਠਾਸ ਆ, ਤੇ ਭਾਈ ਨੰਦ ਲਾਲ ਸਾਹਿਬ ਨੇ ਛੇਤੀ ਨਾਲ ਆਖਿਆ ਜਿੰਨੀ ਇੱਕ ਖੰਡ ਦੀ ਬੋਰੀ ਮਿੱਠੀ, ਸ਼ੱਕਰ ਦੀ ਬੋਰੀ ਮਿੱਠੀ। ਤੇ ਫਿਰ ਛੇਤੀ ਨਾਲ ਕਹਿੰਦੇ ਨਹੀਂ ਨਹੀਂ ਮੈਂ ਗਲਤ ਕਹਿ ਬੈਠਾ, ਮੈਨੂੰ ਮਾਫ਼ ਕਰਿਓ ਮੈਂ ਗਲਤ ਕਹਿ ਬੈਠਾ। ਉਹਨਾਂ ਕਿਹਾ ਦੱਸ ਫਿਰ ਕਿੰਨਾ ਕੁ ਮਿੱਠੀ ਆ। ਉਹਨਾਂ ਫਿਰ ਇੱਕ ਬੋਰੀ ਦੋ ਬੋਰੀਆਂ ਕਰਦੇ ਕਰਦੇ ਕਹਿੰਦੇ ਨੇ ਆ ਦੋ ਜਹਾਨ ਲੋਕ ਤੇ ਪ੍ਰਲੋਕ ਸ਼ੱਕਰ ਦੇ ਬਣ ਜਾਣ, ਲੋਕ ਤੇ ਪ੍ਰਲੋਕ ਸ਼ੱਕਰ ਹੀ ਹੋ ਜਾਏ, ਤੇ ਜਿੰਨੀ ਉਹਦੀ ਮਿਠਾਸ ਆ ਉਹ ਮਿਠਾਸ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇੱਕ ਵਜਨ ਦੇ ਬਰਾਬਰ ਨਹੀਂ। ਮੇਰਾ ਗੁਰੂ ਇੰਨਾ ਮਿੱਠ ਬੋਲੜਾ ਏ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਮਿੱਠ ਬੋਲੜਾ ਜੀ, ਉਹ ਮਿੱਠ ਬੋਲੜਾ ਇੰਨਾ ਮਿੱਠਾ ਏ। ਤੇ ਸਾਹਿਬ ਜੀ ਕਹਿੰਦੇ ਨੇ ਇਹ ਸਾਰੀਆਂ ਵਸਤੂ ਮਿੱਠੀਆਂ ਨੇ, ਸਭੇ ਵਸਤੂ ਮਿੱਠੀਆਂ, ਮਗਰ ਰੱਬ ਨਾ ਪੁੱਜਣ ਤੁਦ। ਮੈਂ ਸ਼ੱਕਰ, ਖੰਡ, ਨਵਾਤ, ਗੁੜ, ਮਾਖਿਓ, ਮਾਝਾ, ਦੁੱਧ ਦੀ ਸਾਰੀ ਮਿਠਾਸ ਇੱਕ ਪਾਸੇ ਪਾ ਕੇ ਵੇਖੀ ਆ, ਮਗਰ ਇੱਕ ਪਾਸੇ ਹੇ ਅਕਾਲ ਪੁਰਖ ਤੇਰੀ ਮਿੱਠੀ ਬਾਣੀ ਪਾ ਕੇ ਵੇਖੀ ਆ, ਤੇਰਾ ਮਿੱਠਾ ਸੁਭਾਅ ਪਾ ਕੇ ਵੇਖਿਆ ਹੈ, ਮਗਰ ਤੇਰੇ ਮਿੱਠੇ ਸੁਭਾਅ ਦੇ ਬਰਾਬਰ ਇਹ ਮਿਠਾਸ ਨਹੀਂ ਪੁੱਜਦੀ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ। ਹਾਂਜੀ।

0: ਸ੍ਰੀ
1: ਫਿਰ ਇੱਕ ਵਾਰ ਆਖੋ ਸਤਨਾਮ। ਬਹੁਤ ਸਮਾਂ ਆਪਾਂ ਛੋਟਿਆਂ ਛੋਟਿਆਂ ਤੋਂ ਕਹਾਣੀਆਂ ਕਥਾ ਬੜੀਆਂ ਵੱਡਿਆਂ ਵਡੇਰਿਆਂ ਤੋਂ ਸੁਣੀਆਂ ਕਿ ਬਾਬੇ ਫਰੀਦ ਨੇ ਗਲ ਦੇ ਵਿਚ ਲੱਕੜੀ ਦੀ ਰੋਟੀ ਪਾਈ ਸੀ ਤੇ ਜਦੋਂ ਭੁੱਖ ਲੱਗਦੀ ਸੀ ਉਹਨੂੰ ਚੱਕ ਮਾਰ ਲੈਂਦੇ ਸੀ। ਮਗਰ ਨਹੀਂ, ਇੱਥੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਸੁੱਕੀ ਲੱਕੜ ਵਰਗੀ ਜਿਹੜੀ ਮੇਰੀ ਰੋਟੀ, ਸੁੱਕੀ ਲੱਕੜ ਵਰਗੀ ਸੁੱਕੀ ਰੋਟੀ, ਬਿਨਾਂ ਚੋਪੜੀ ਬਿਨਾਂ ਮੱਖਣ ਤੋਂ ਗਰੀਬੀ ਦਾਵੇ ਵਾਲੀ ਰੋਟੀ, ਮਗਰ ਦਸਾਂ ਨਵਾਂ ਦੀ। ਕਾਹਦੀ? ਫਿਰ ਇੱਕ ਵਾਰ ਆਖੋ ਕਾਹਦੀ ਜੀ? ਦਸਾਂ ਨਵਾਂ ਦੀ ਕਿਰਤ ਕਮਾਈ ਦੀ ਸੁੱਕੀ ਮੇਰੀ ਰੋਟੀ, ਰੋਟੀ ਮੇਰੀ ਕਾਠ ਕੀ ਲੱਕੜ ਵਰਗੀ ਸੁੱਕੀ ਤੇ ਲਾਵਣ, ਲਾਵਣ ਨਹੀਂ ਲਾਵਣ, ਲਾਵਣ ਬਣੇ ਹੁੰਦਾ ਸਬਜ਼ੀ, ਲਾਵਣ ਬਣੇ ਕੀ ਹੁੰਦਾ ਏ? ਫਿਰ ਇੱਕ ਵਾਰ ਆਖੋ ਲਾਵਣ ਬਣੇ, ਕਿਤੇ ਲਾਵਣ ਨਾ ਪੜਿਓ, ਲਾਵਣ ਦਾ ਮਤਲਬ ਜਿਹੜਾ ਲਾਉਣੀ, ਇੱਥੇ ਲਾਵਣ। ਸੁੱਕੀ ਮੇਰੀ ਰੋਟੀ ਦਸਾਂ ਨਵਾਂ ਦੀ ਰੁੱਖੀ ਮਸੀ ਤੇ ਜਿਹੜੀ ਸਬਜ਼ੀ ਆ ਉਹ ਮੇਰੀ ਭੁੱਖ ਆ। ਜਦੋਂ ਮੈਨੂੰ ਭੁੱਖ ਲੱਗਦੀ ਆ ਮੈਂ ਰੁੱਖੀ ਸੁੱਕੀ ਰੋਟੀ ਜਿਹੜੀ ਆ ਚੱਕ ਮਾਰ ਕੇ ਖਾ ਲੈਣਾ, ਢਿੱਡ ਭਰ ਲੈਣਾ। ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਤੇ ਅੱਗੇ ਜਰਾ ਪੜਿਓ।
2: ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ।
1: ਹੁਣ ਪੜੋ ਤੇ ਸਹੀ, ਕਦੀ ਗਰੀਬ ਨਵਾਜ ਪਾਤਸ਼ਾਹ ਨੂੰ ਪੁੱਛੋ ਤੇ ਸਹੀ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮੀਟ ਕਿੱਥੇ ਰਹਿ ਗਿਆ, ਮੱਛੀ ਕਿੱਥੇ ਰਹਿ ਗਈ, ਪਰੌਂਠੇ ਕਿੱਥੇ ਰਹਿ ਗਏ, ਵੰਸ ਵੰਨੇ ਤਲੇ? ਇੱਕ ਥਾਂ ਤੇ ਜਨਮ ਸਾਖੀ ਕਦੀ ਪੜਿਆ ਕਰੋ, ਆਖੋ ਸਤਨਾਮ ਸ੍ਰੀ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿ ਸਤਿਗੁਰੂ ਗਰੀਬ ਨਵਾਜ ਜੀ, ਜਿਹੜੇ ਬੰਦਗੀ ਕਰਨ ਵਾਲੇ ਗੁਰੂ ਦੇ ਸਿੱਖ ਨੇ, ਪਿਆਰੀਆਂ ਸੰਗਤਾਂ ਨੇ ਜਿਹੜੀਆਂ ਰੱਬ ਦੀ ਪ੍ਰਾਪਤੀ ਵਿਚ ਫਿਰਦੀਆਂ ਨੇ, ਕੀ ਇਹਨਾਂ ਨੂੰ ਮੀਟ ਖਾਣਾ ਪਾਸਿਆ? ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਬਾਣੀ ਦੇ ਵਿਚ ਕਹੇ, ਉੱਥੇ ਜਨਮ ਸਾਖੀ ਵਿਚ ਕਹਿੰਦੇ ਨੇ, ਜਿਨ੍ਹਾਂ ਜ਼ਰਾਇਤ ਬੰਦਗੀ, ਬੋਲੋ ਜਿਨ੍ਹਾਂ
2: ਜ਼ਰਾਇਤ ਬੰਦਗੀ,
1: ਤਿੰਨਾਂ ਮਾਸ ਨਾ ਪਾਸ, ਤਿੰਨਾਂ ਮਾਸ ਉਹਨਾਂ ਲਈ ਮਾਸ ਪਾਸ ਨਹੀਂ। ਤੇ ਫਿਰ ਹੋਰ ਅੱਗੇ ਜਾ ਕੇ ਪੁੱਛਿਆ ਕਾਜੀਆਂ ਨੇ, ਹੋਰ ਨਾ ਗੁਰਸਿੱਖਾਂ ਪਿਆਰੀਆਂ ਰੂਹਾਂ ਨੇ ਪੁੱਛਿਆ, ਮਹਾਰਾਜ ਜਿਨ੍ਹਾਂ ਰੱਬ ਨੂੰ ਮਿਲਣਾ ਉਹ ਕਿਤਰਾਂ ਦੀ ਰੋਟੀ ਖਾਣ, ਕਿਤਰਾਂ ਦਾ ਭੋਜਨ ਖਾਣ? ਤੇ ਕਹਿੰਦੇ ਨੇ ਜਵਾਂ ਦੀ ਰੋਟੀ ਖਾਏ ਕੇ ਜਿਉਂ, ਸਾਧੂ ਕੀ ਸੰਗਤ ਰਹੋ ਜਿਉਂ ਕੀ ਭੂਸੀ ਖਾਓ। ਇਹ ਮੂੰਹ ਦੇ ਸਵਾਦ ਬੋਲਦੇ ਨੇ, ਇਹ ਮੂੰਹ ਦੇ ਸਵਾਦ ਗੱਲਾਂ ਕਰਦੇ ਨੇ, ਵੰਸਵਨੀਆਂ ਕਿੱਥੇ ਲਿਖਿਆ, ਕਿਉਂ ਲਿਖਿਆ, ਇਹ ਦੁਬਧਾ ਦੇ ਬਚਨ ਉਹ ਕਰਦੇ ਨੇ। ਕਦੀ ਬਾਬੇ ਨਾਨਕ ਪਾਤਸ਼ਾਹ ਦੀ ਬਾਣੀ, ਸਾਧੂ ਕੀ ਸੰਗਤ ਰਹੋ, ਬੋਲੋ ਸਾਧੂ ਕੀ
2: ਸੰਗਤ ਰਹੋ,
1: ਤੇ ਅੱਗੇ ਲਿਖਿਆ ਜਿਉਂ ਕੀ ਭੂਸੀ ਖਾਓ। ਜਵਾਂ ਦੀ ਰੋਟੀ ਖਾ ਕੇ ਵੀ ਸੰਗਤ ਸਾਧੂਆਂ ਦੀ ਕਰਿਓ, ਹੁਣ ਹਾਰਸੋ ਹੋਏ ਹੈ ਸਾਕਤ ਸੰਗ ਨਾ ਜਾਓ। ਤੇ ਇੱਥੇ ਮੇਰੇ ਸਾਹਿਬ ਕਹਿੰਦੇ ਜਵਾਂ ਦੀ ਰੋਟੀ ਖਾਏ ਕੇ ਲੂਣ ਨਾ ਵਿੱਚ ਮਲਾ, ਫਿਰ ਠੰਡਾ ਪਾਣੀ ਪੀ ਕੇ ਪ੍ਰਭੂ

0: ਜੀਆਂ ਦਾ ਆਹਾਰ ਜੀਆਂ ਦਾ ਵੱਧ ਕਰਕੇ ਖਾਣਾ। ਆਂਦੇ ਨੇ ਇਹ ਰੋਟੀ ਦੇ ਕਾਰਨ ਕੌਣ ਆਪਣਾ ਗਲਾ ਅੱਗੇ ਜਾ ਕੇ ਕਟਾਵੇ। ਮੇਰੇ ਗੁਰੂ ਨਾਨਕ ਦੀ ਸਿੱਕੇ ਬੰਦ ਬਾਣੀ ਹੈ ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਰੁੱਖੀ, ਇੱਥੇ ਮੇਰੇ ਸਾਹਿਬ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਅੱਗੇ ਕਹਿੰਦੇ ਜਿੰਨਾ ਖਾਧੀ ਚੋਪੜੀ ਉਹ ਘਣੇ ਸਹਿਣਗੇ ਦੁੱਖ। ਪੜ ਕੇ ਵੇਖੋ। ਹਾਂਜੀ,
1: ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ।
0: ਸਾਹਿਬ ਜੀ ਕਹਿੰਦੇ ਰੁੱਖੀ ਸੁਖੀ ਖਾਏ ਕੇ, ਦਸਾਂ ਦੀ ਭਾਵੇਂ ਰੁੱਖੀ ਹੋਵੇ ਭਾਵੇਂ ਲੂਣ ਨਾਲ ਖਾ। ਮੈਂ ਪਰਸੋਂ ਦੇ ਦੀਵਾਨ ਚ ਬੇਨਤੀ ਕੀਤੀ ਸੀ, ਮੇਰੇ ਵੀਰੋ ਗੁਰਸਿੱਖੋ ਆਪਣੇ ਪੋਤਰਿਆਂ ਨੂੰ, ਆਪਣੀਆਂ ਪੋਤਰੀਆਂ ਨੂੰ, ਆਪਣੇ ਪੁੱਤਾਂ ਨੂੰ, ਆਪਣੀਆਂ ਧੀਆਂ ਨੂੰ, ਆਪਣੀਆਂ ਨਹੁੰਆਂ ਨੂੰ ਦਸਾਂ ਨਹੁੰਆਂ ਦੀ ਭਾਵੇਂ ਲੂਣ ਨਾਲ ਰੋਟੀ ਖਵਾਓ, ਮਗਰ ਮਾੜੀ ਕਮਾਈ ਨਾ ਖਵਾਇਓ, ਨਾ ਪਰੌਂਠੇ ਖਾਇਓ, ਨਾ ਵੇਸਣ ਵਾਲੇ ਤਲ ਤਲ ਕੇ ਪਰੌਂਠੇ, ਨਾ ਪਨੀਰ ਖਾਇਓ, ਨਾ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਭੋਜਨ ਖਾਇਓ, ਨਾ ਜੂਸ ਪੀਓ, ਫਿੱਕਾ ਪਾਣੀ ਭਾਵੇਂ ਪੀਓ, ਮਗਰ ਉਸ ਪਾਣੀ ਪੀ ਕੇ ਵੀ ਤੁਹਾਡੇ ਬੱਚੇ ਭਾਈ ਮਨੀ ਸਿੰਘ ਵਰਗੇ ਬਣਨਗੇ। ਉਹ ਜਿਹੜਾ ਦਸਾਂ ਨਵਾਂ ਦੀ ਕਿਰਤ ਕਮਾਈ ਦਾ ਧਾਨ ਹੈ ਨਾ, ਉਹ ਖਾ ਕੇ ਤੁਹਾਡੇ ਪੁੱਤ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਬਣਨਗੇ। ਮਗਰ ਜੇ ਤੁਸੀਂ ਆਖੋ ਬੇਈਮਾਨੀ ਦਾ ਪੈਸਾ ਖਵਾ ਕੇ ਤੇ ਗੁਰੂ ਦੇ ਸਿੱਖੋ ਰਿਜਲਟ ਤੁਹਾਡੇ ਸਾਹਮਣੇ ਆ ਨਿਕਲਿਆ ਪਿਆ ਵਾ, ਮੈਂ ਕੀ ਦੱਸਣਾ ਹੈ? ਤੁਹਾਡੇ ਸਾਹਮਣੇ ਰਿਜਲਟ ਤੁਹਾਡੇ ਘਰਾਂ ਦੇ ਵਿੱਚ ਆ, ਆਸ ਪੜੋਸ ਵਿੱਚ ਆ, ਰਿਸ਼ਤੇਦਾਰਾਂ ਵਿੱਚ ਆ, ਸਾਰਾ ਰਿਜਲਟ ਸਾਡੇ ਸਾਹਮਣੇ ਆ ਚੁੱਕਾ ਹੈ ਕਿ ਬੇਈਮਾਨੀ ਦਾ ਪੈਸਾ ਕੀ ਰੰਗ ਲਿਆਉਂਦਾ ਹੈ। ਮੇਰੇ ਸਾਹਿਬ ਕਹਿੰਦੇ ਰੁੱਖੀ ਸੁੱਖੀ ਖਾਏ ਕੇ, ਫਿਰ ਅੱਗੇ ਕੀ ਕਹਿੰਦੇ? ਠੰਡਾ
1: ਠੰਡਾ ਪਾਣੀ ਪੀਓ।
0: ਠੰਡਾ ਪਾਣੀ ਸਾਦੇ ਤੋਂ ਸਾਦਾ ਨਾਲ ਪਾਣੀ ਪੀ, ਥੋੜੀ ਖਾ, ਮਗਰ ਫਿਰ ਅੱਗੇ ਕੀ ਕਹਿੰਦੇ ਜੀ?
1: ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ।
0: ਲੋਕਾਂ ਦੇ ਘਰ ਵਿੱਚ ਬੇਈਮਾਨੀ ਦੀ ਚੋਪੜੀ ਵੇਖ ਕੇ ਆਪਣੇ ਮਨ ਨੂੰ ਨਾ ਤਰਸਾ, ਲੋਕਾਂ ਦੇ ਘਰ ਵਿੱਚ ਹੇਰਾ ਫੇਰੀ ਦੇ ਪਰੌਂਠੇ ਪੱਕਦੇ ਵੇਖ ਕੇ ਆਪਣੇ ਘਰ ਤਰਸਣਾ, ਆਪਣੀ ਦਸਾਂ ਨਵਾਂ ਦੀ ਭਾਵੇਂ ਸਾਦੀ ਤੋਂ ਸਾਦੀ ਖਾ ਕੇ ਤੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਵਾਹਿਗੁਰੂ ਦੀ ਬੰਦਗੀ ਕਰਿਆ ਕਰ, ਇਸ ਮਨੁੱਖਾ ਜਨਮ ਨੂੰ ਸਵਾਰ, ਇਸ ਮਨੁੱਖਾ ਜਨਮ ਦੀ ਬੰਦਗੀ ਕਰ, ਦੁਰਲੱਭ ਦੇ ਸਵਾਰ। ਬੋਲੋ ਦੁਰਲੱਭ ਦੇ, ਇੱਕ ਵਾਰ ਬੋਲਦੇ ਹੋ, ਬੜਾ ਪਿਆਰਾ ਬਚਨ ਹੈ ਰਾਮ ਕਲੀ ਮਹੱਲਾ ਪੰਜਵਾਂ, ਦੁਰਲੱਭ ਦੇ, ਫੇਰ ਬੋਲੋ ਦੁਰਲੱਭ ਦੇ ਸਵਾਰ, ਜਾਏ ਨਾ ਦਰਗੇ ਹਾਰ, ਇਹਨੂੰ ਸਵਾਰ ਨਾ ਸੱਜਣਾ, ਕਿਤੇ ਦਰਗਾਹ ਦੇ ਵਿੱਚ ਹਾਰ ਨਾ ਜਾਵੇ, ਕਿਤੇ ਇਸ ਤਰ੍ਹਾਂ ਦੀ ਬੰਦਗੀ ਕਰ ਲਾ। ਕਹਿ ਨਾਨਕ ਇਹ ਸਰੀਰ ਪਰਵਾਨ ਹੋਆ, ਕਿਹੜਾ ਜੀ? ਕਹੋ ਨਾਨਕ ਇਹ ਸਰੀਰ
1: ਪਰਵਾਨ
0: ਹੋਆ, ਗੱਜ ਕੇ ਬੋਲ, ਕਹੋ ਨਾਨਕ ਇਹ ਸਰੀਰ
1: ਪਰਵਾਨ ਹੋਆ,
0: ਕਿਹੜਾ ਜੀ? ਜਿਨ ਸਤਗੁਰ ਸਿਓ ਜਿਤ ਲਾਇਆ, ਜਿਨ ਸਤਗੁਰ ਸਿਓ ਜਿਤ ਲਾਇਆ, ਉਹ ਸਰੀਰ ਪ੍ਰਵਾਨ ਹੋ ਗਿਆ ਆਇਆ, ਜਿਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ, ਜਿਨੇ ਆਪਣੇ ਮਾਲਕ ਨਾਲ ਚਿੱਤ ਜੋੜਿਆ। ਮੇਰੀ ਆਪ ਜੀ ਸਰਬੱਤ ਮਾਈ ਭਾਈ ਨੂੰ ਹੱਥ ਜੋੜ ਕੇ ਬੇਨਤੀ ਆ, ਜਿੱਥੇ ਲੜੀਵਾਰ ਕਥਾ ਸੁਣਦੇ ਹੋ ਉਥੇ ਅੰਮ੍ਰਿਤ ਦਾ ਵਾਟਾ 29 ਤਰੀਕ ਨੂੰ ਸਵੇਰੇ 7 ਵਜੇ ਇੱਥੇ ਆਰੰਭ ਹੋਣਾ ਹੈ। ਅੰਮ੍ਰਿਤ ਛਕ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸ਼ਹਿਨਸ਼ਾਹ ਦੋ ਜਹਾਨ ਵਾਲੀ ਦੇ ਧੀਆਂ ਪੁੱਤਰ ਬਣੋ। ਉਦਣ ਵੇਖਿਓ ਮਾਣ ਕਿੱਡਾ ਵੱਡਾ ਮਿਲਣਾ ਹੈ। ਅੱਜ ਤੱਕ ਤੁਸੀਂ ਤੇਜਾ ਸਿੰਘ ਦੇ ਪੋਤੇ ਹੋ, ਤੇਜਾ ਸਿੰਘ ਵੀ ਜੂਨੀ ਵਿੱਚ ਆ, ਤੁਸੀਂ ਵੀ ਜੂਨੀ ਵਿੱਚ ਹੋ, ਤੇਜਾ ਸਿੰਘ ਵੀ ਭਿਖਾਰੀ ਆ, ਤੁਸੀਂ ਵੀ ਭਿਖਾਰੀ ਹੋ। ਜਿੱਦਣ ਤੁਸੀਂ ਆਨੰਦਪੁਰ ਸਾਹਿਬ ਵਾਲੇ ਦੇ ਅੰਮ੍ਰਿਤ ਦੇ ਨਾਲ ਜੁੜਨਾ ਹੈ, ਉਦਣ ਤੁਹਾਡੇ ਪਿਤਾ ਜੀ ਹੋ ਜਾਣੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੇ ਉਹ ਆ ਦੋ ਜਹਾਨ ਦਾ ਮਾਲਕ, ਤੇ ਤੁਸੀਂ ਪੁੱਤ ਬਣ ਜਾਣਾ ਦੋ ਜਹਾਨ ਦੇ ਮਾਲਕ ਦੇ। ਐਡਾ ਵੱਡਾ ਤਬਦੀਲੀ ਜੀਵਨ ਦੇ ਵਿੱਚ ਕਿ ਗੁਰੂ ਗਰੰਟੀ ਦੇਵੇ ਪੀਓ ਪੌਲ ਖੰਡੇ ਧਾਰ ਹੋਏ
2: ਜਨਮ ਸੋਹੇ।
0: ਇੱਥੇ ਕੋਈ ਧਾਗੇ ਵਾਲਾ ਕਹਦੇ ਲੈ ਧਾਗਾ ਲੈ ਲਾ, ਤੇਰੇ ਘਰ ਵਿੱਚ ਦੁੱਖ ਨਹੀਂ ਆਉਣਗੇ, ਤੇ ਆਪਾਂ ਲਕਾ ਲਕਾ ਕੇ ਗੁਰੂ ਤੋਂ ਬੇਮੁੱਖ ਹੋ ਕੇ ਉਹ ਧਾਗਾ ਪਾਈ ਜਾਂਦੇ ਆ। ਗੁਰੂ ਡੰਕੇ ਦੀ ਚੋਟ ਦੇ ਉੱਤੇ ਕਹਿ ਰਿਹਾ ਹੈ ਕਿ ਕਿਰਪਾਨ ਪਾਲਾ ਤੇਰਾ ਹੋਵੇ ਜਨਮ, ਤੇ ਆਪਾਂ ਗੁਰੂ ਦੇ ਕਹਿਣ ਦੇ ਉੱਤੇ ਨਹੀਂ ਚੱਲਦੇ, ਗੁਰੂ ਦੇ ਬਚਨਾਂ ਦੇ ਉੱਤੇ ਚੱਲੋ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਭੁੱਲਾਂ ਨਾ ਚਿਤਾਰਨੀਆਂ। ਆਉਂਦੇ ਐਤਵਾਰ ਵਾਲਾ ਦਿਨ, ਭਾਗਾਂ ਵਾਲਾ ਦਿਨ ਫਿਰ ਇਸ ਦਰਬਾਰ ਵਿੱਚ ਆਊਗਾ, ਜਦੋਂ ਪੰਜ ਪਿਆਰੇ ਸਹਿਬਾਨ ਸੱਜ ਕੇ ਸਤਿਗੁਰੂ ਦੀ ਹਜ਼ੂਰੀ ਚ ਆਉਣਗੇ, ਅਨੰਤ ਜਨਮਾਂ ਤੋਂ ਵਿਛੜੀਆਂ ਹੋਈਆਂ ਰੂਹਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਉਣਗੇ, ਗੁਰੂ ਵਾਲੇ ਬਣਾਉਣਗੇ। ਨੁਗਰੇ ਕਾਹੇ ਨਾ ਉਗਰਾ, ਭੁੱਲਾਂ ਨਾ ਚਿਤਾਰਨੀਆਂ ਜੀ। ਅਸੀਸ ਦੇਣੀ ਮੇਰੇ ਜੀਵਨ ਦਾ ਇੱਕ ਇੱਕ ਸਵਾਸ, ਵਫਾਦਾਰ ਕੂਕਰ ਵਾਂਗ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
3: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਵੈਮਾਨ ਗੁਰਪ੍ਰਸਾਦਿ।

ਪੰਜਾਬ ਆਦਰ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਰੰਗ ਹੋਸੀ ਭੀ ਸੱਚ

0: ਹੈ।
1: ਸਰਲ ਜਿਹਾ ਬਚਨਿਆ ਇਕਾਗਰਤਾ ਬਖਸ਼ਿਓ ਕਿ ਸਤਿਗੁਰੂ ਦੇ ਦਰਸ਼ਨ ਧਨਤਾ ਦੇ ਯੋਗ ਨੇ, ਜੋ ਗੁਰੂ ਦੇ ਦੀਦਾਰ ਕਰਨੇ ਨੇ ਉਹ ਧਨਤਾ ਦੇ ਯੋਗ ਨੇ। ਮਗਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਦਰਸ਼ਨ ਕਰਨ ਆਇਆ ਹੈ ਉਹ ਵੀ ਘੱਟ ਨਹੀਂ, ਧਨ ਧਨ ਗੁਰਸਿੱਖ ਪਰਸਨ ਆਇਆ। ਜਿੱਥੇ ਗੁਰੂ ਦੇ ਦੀਦਾਰ ਧਨ ਨੇ ਉਹ ਸਿੱਖ ਵੀ ਧਨ ਆ, ਜਿਹਨੇ ਆਣ ਕੇ ਗੁਰੂ ਦੇ ਦੀਦਾਰ ਕੀਤੇ ਤੇ ਕੰਨਾਂ ਵਿੱਚ ਆਵਾਜ਼ ਪਈ ਸਾਰਿਆਂ ਦੁੱਖਾਂ ਦਾ ਦਾਰੂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਇਤਿਹਾਸ ਆਪਣੇ ਆਪ ਵਿੱਚ ਆਪ ਆਪਣੀ ਪੈੜ ਆਪਣੇ ਹਵਾਲੇ ਆਪਣੀ ਮਹਾਨਤਾ ਹਰ ਸਮੇਂ ਦੱਸਦਾ ਹੈ। ਤੇ ਜਿਹੜਾ ਸ਼ਬਦ ਆਪ ਜੀ ਨੇ ਸੁਣਿਆ ਹੈ, ਦੁੱਖ ਭੰਜਨ ਤੇਰਾ ਨਾਮ ਜੀ, ਬੋਲੋ ਦੁੱਖ ਭੰਜਨ ਤੇਰਾ ਨਾਮ, ਫਿਰ ਬੋਲੋ ਦੁੱਖ ਭੰਜਨ ਤੇਰਾ ਨਾਮ ਜੀ। ਇੱਕ ਧਿਆਨ ਦਿਓ, ਪੰਥ ਵਿੱਚ ਇੱਕ ਗੁਟਕਾ ਛਪ ਗਿਆ ਹੈ, ਇਕਾਗਰਤਾ ਬਖਸ਼ਿਓ, ਐਡਾ ਕੁ ਗੁਟਕਾ ਛਪਿਆ ਹੈ, ਕੀ ਉਹਦਾ ਨਾਮ ਰੱਖਿਆ? ਕੀ ਕੇਵਲ ਉਹਨੂੰ ਪੜ੍ਹਨ ਦੇ ਨਾਲ ਦੁੱਖ ਦੂਰ ਹੋ ਜਾਣਗੇ? ਕਿਉਂਕਿ ਸ਼ਬਦ ਤਾਂ ਕਹਿ ਰਿਹਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ, ਹਰ ਸ਼ਬਦ ਇਹ ਅਗਵਾਈ ਦਿੰਦਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ ਪਰਮੇਸ਼ਵਰ ਦਾ ਨਾਮ ਆ। ਤੇ ਕਈ ਮੇਰੀਆਂ ਭੈਣਾਂ, ਕਈ ਮੇਰੇ ਵੀਰ ਕਹਿੰਦੇ ਜੀ ਮੈਂ ਦੁੱਖ ਭੰਜਨੀ ਦਾ 5 ਵਾਰ ਪਾਠ ਕਰਦੀ ਹਾਂ, ਦੁੱਖ ਤੇ ਦੂਰ ਹੋਏ ਨਹੀਂ। ਇਸ ਤਰ੍ਹਾਂ ਨਹੀਂ, ਜੋ ਡਾਇਰੈਕਸ਼ਨ ਦਿੱਤੀ ਉਹਦੇ ਵਿੱਚ, ਜੋ ਇਸ਼ਾਰੇ ਦਿੱਤੇ ਨੇ ਉਹਦੇ ਵਿੱਚ, ਆਪਾਂ ਨੂੰ ਉਹ ਕਰਨਾ ਪੈਣਾ ਹੈ। ਇੰਟਰਨੈਟ ਤੁਹਾਡੇ ਕੋਲ ਨੇ, ਸ਼੍ਰੋਮਣੀ ਕਮੇਟੀ ਦਾ ਤੁਹਾਡੇ ਕੋਲ ਵੈਬਸਾਈਟ ਵੀ ਹੋਊ, ਕੱਢ ਕੇ ਵੇਖੋ ਕੁਝ 1-2 ਮਹੀਨੇ ਦੀਆਂ ਨਵੀਆਂ ਖ਼ਬਰਾਂ। ਇਹ ਕੋਈ ਅਤਕਥਨੀ ਨਹੀਂ, ਇਹ ਕੋਈ ਭਰਮ ਭੁਲੇਖੇ ਵਾਲੀਆਂ ਗੱਲਾਂ ਨਹੀਂ। ਸਿੱਖੋ, ਸਾਨੂੰ ਤੇ ਇਸ ਤਰ੍ਹਾਂ ਅੱਜ ਲੱਗਦਾ ਹੈ ਕਿ ਮੀਡੀਆ ਸਾਨੂੰ ਡੇਗਣ ਤੇ ਹੀ ਆ ਗਿਆ, ਜਿਹੜੀਆਂ ਸਾਡੀਆਂ ਚੜ੍ਹਦੀ ਕਲਾ ਵਾਲੀਆਂ ਖ਼ਬਰਾਂ ਨੇ ਕਿਤੇ ਨਹੀਂ ਲੱਗਦੀਆਂ। ਮੈਂ ਉਦਨ ਯੂਟਾ ਸਟੇਟ ਇਹ ਬਚਨ ਸੁਣਾਇਆ ਸੀ ਕਿ ਕੁਝ ਕੁ ਮਹੀਨੇ, ਅੱਜ ਤੋਂ 3-4 ਮਹੀਨੇ ਤੁਸੀਂ ਪੜ੍ਹ ਸਕਦੇ ਹੋ ਹਰਿਮੰਦਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਕਿ ਇੱਕ ਗੁਜਰਾਤੀ ਬਾਊ ਆਇਆ ਹਰਿਮੰਦਰ ਸਾਹਿਬ, ਕੈਂਸਰ ਦਾ ਰੋਗ ਹੋ ਗਿਆ, ਸਾਰੇ ਸਰੀਰ ਦੇ ਕੇਸ ਝੜ ਗਏ, ਇਲਾਜ ਕਰਾ ਲਿਆ, ਬਹੁਤ ਵੱਡਾ ਅਵਸਰ ਆ। ਪੜ੍ਹ ਕੇ ਵੇਖੋਗੇ, ਮੈਨੂੰ ਤੇ ਉਹ ਡਿਗਰੀ ਦਾ ਵੀ ਨਹੀਂ ਪਤਾ ਵੀ ਕਿੱਡਾ ਵੱਡਾ ਅਵਸਰ ਆ। ਉਹ ਮਹਾਰਾਸ਼ਟਰ ਦੇ ਵਿੱਚ ਸੈਟਲ ਸੀ ਬਹੁਤ ਵੱਡੀ ਕਿਸੇ ਅਫਸਰੀ ਦੇ ਉੱਤੇ, ਤੇ ਜਦੋਂ ਕੋਈ ਇਲਾਜ ਨਾ ਲੱਭਿਆ ਤੇ ਘਰ ਮੰਜੇ ਤੇ ਪੈ ਗਿਆ, ਤੇ ਡਾਕਟਰਾਂ ਨੇ ਕਹਿ ਦਿੱਤਾ ਇਹ ਕੁਝ ਦਿਨ ਦਾ ਪ੍ਰਾਹੁਣਾ ਹੈ, ਜਿੰਨੀ ਸੇਵਾ ਕਰਨੀ ਇਹਦੀ ਕਰ ਲਓ। ਧਿਆਨ ਦਿਓ ਜਰਾ, ਜਿਹੜੀ ਗਵਾਂਢਣ ਸੀ ਨਾ ਇਹਦੀ, ਉਹ ਸਿੱਖ ਸੀ, ਬੀਬੀ ਰਾਣੀ ਬਾਣੀ ਪੜ੍ਹਦੀ ਸੀ, ਘਰ ਵਾਲਾ ਬਾਣੀ ਪੜ੍ਹਦਾ ਸੀ, ਤੇ ਇਹਦੀ ਤੀਵੀਂ ਤੇ ਉਹ ਜਿਹੜੀ ਗਵਾਂਢਣ ਸਿੱਖ ਬੀਬੀ ਬੱਚੀ ਸੀ, ਇਹ ਆਪਸ ਵਿੱਚ ਸਹੇਲੀਆਂ ਸੀ। ਇੱਕ ਦਿਨ ਬਹੁਤ ਡੂੰਘਾ ਸਾਹ ਲੈ ਕੇ ਇਸ ਬਾਊ ਜੀ ਦੀ ਘਰਵਾਲੀ ਨੇ ਕਿਤੇ ਆਖਿਆ ਕਿ ਹੁਣ ਤੇ ਸਾਨੂੰ ਸਮਾਂ ਦੇ ਦਿੱਤਾ ਡਾਕਟਰ ਨੇ ਕਿ ਇਹਦੀ 1-2 ਮਹੀਨੇ ਦੇ ਵਿੱਚ ਵਿੱਚ ਮੌਤ ਹੋ ਜਾਣੀ, ਇਹਦੀ ਸੇਵਾ ਜਿੰਨੀ ਕਰ ਸਕਦੇ ਹੋ ਕਰ ਲਓ। ਆ ਜਿਹੜਾ ਸ਼ਬਦ ਪੜਿਆ ਨਾ, ਦੁੱਖ ਭੰਜਨ ਤੇਰਾ, ਜਰਾ ਗੱਜ ਕੇ ਆਖਿਆ ਕਰੋ, ਬੜੇ ਅਮੀਰ ਵਿਰਸੇ ਦੇ ਮਾਲਕ ਜੇ ਘਰ ਹੁੰਦੇ ਭੁੱਖੇ ਦੇ, ਸਾਰਾ ਕੁਝ ਘਰ ਵਿੱਚ ਹੁੰਦੇ ਆ, ਤੁਸੀਂ ਕੰਗਲੇ ਆਪਾਂ ਬਣੇ ਬੈਠੇ ਆ, ਭੁਖਾਰੀ ਬਣੇ ਬੈਠੇ ਆ। ਸਾਡੀ ਬਦਕਿਸਮਤੀ ਜੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਘਰ ਵਿੱਚ ਸਭ ਕੁਝ ਹੋਵੇ ਤੇ ਫਿਰ ਵੀ ਮੰਗਤਿਆਂ ਵਾਂਗ ਤੁਰੇ ਫਿਰਦੇ ਹੋਣ। ਉਹਨੇ ਆਖਿਆ 1-2 ਮਹੀਨੇ ਦਾ ਕਹਿ ਦਿੱਤਾ ਕਿ 1-2 ਮਹੀਨਿਆਂ ਚ ਮੇਰੇ ਹਸਬੈਂਡ ਨੇ, ਮੇਰੇ ਪਤੀ ਨੇ ਸੰਸਾਰ ਤੋਂ ਚਲੇ ਜਾਣਾ। ਤੇ ਉਹ ਸਿੱਖ ਬੀਬੀ ਦਾ ਵਿਸ਼ਵਾਸ ਸੀ, ਉਹਨੇ ਕਿਸੇ ਐਰਾ ਵਗੈਰਾ ਦੀਆਂ ਕਿਤਾਬਾਂ ਨਹੀਂ ਸੀ ਪੜ੍ਹੀਆਂ, ਉਹਨੇ ਆਪਣੇ ਧੰਨ ਗੁਰੂ ਨਾਨਕ ਦੀ ਬਾਣੀ ਪੜ੍ਹੀ ਸੀ, ਸਰਬ ਰੋਗ ਕਾ ਔਖਦ, ਫਿਰ ਬੋਲੋ ਸਰਬ ਰੋਗ ਕਾ, ਉਹਨੇ ਪੜ੍ਹਿਆ ਸੀ, ਅਵਰ ਅਪਾਪ ਸਭ ਤਿਆਗਿਆ, ਦਾਰੂ ਨਾਮ ਲਿਆ। ਉਹ ਕਹਿਣ ਲੱਗੀ ਮੇਰੀ ਇਹ ਭੈਣਾਂ ਬੜਿਆਂ ਬੜਿਆਂ ਵੱਡਿਆਂ ਡਾਕਟਰਾਂ ਨੂੰ ਵਿਖਾ ਆਈਏ, ਇੱਕ ਵਾਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਵਚਨ ਅਨੁਸਾਰ ਹਰਿਮੰਦਰ ਸਾਹਿਬ ਇਹਨੂੰ ਲੈ ਜਾ। ਅੱਜ ਦੇ ਲੇਖਕ ਦੀ ਕਲਮ ਹਰਿਮੰਦਰ ਦੇ ਦੁਆਲੇ ਵੀ ਹੋਈ ਆ, ਅੱਜ ਦੇ ਲੇਖਕ ਦੀ ਕਲਮ ਨੇ ਪਤਾ ਨੀ ਤੁਹਾਨੂੰ ਕਿੱਥੇ ਜਾ ਕੇ ਪਚਾ ਕੇ ਖੜਿਆ ਕਰ ਦੇਣਾ ਹੈ। ਉਹ ਹਰਿਮੰਦਰ ਨੂੰ ਵੀ ਖੰਡਨ ਕਰਦਾ ਹੈ, ਉਹ ਸਰੋਵਰ ਨੂੰ ਵੀ ਖੰਡਨ ਕਰਦਾ ਹੈ, ਉਹ ਅਕਾਲ ਤਖ਼ਤ ਨੂੰ ਵੀ ਖੰਡਨ ਕਰਦਾ ਹੈ। ਇੱਕ ਚੰਗੀ ਗੱਲ ਦੇ ਪਰਦੇ ਪਿੱਛੇ ਪਤਾ ਨੀ ਉਹ ਤੁਹਾਡੀਆਂ ਕਿੱਥੋਂ ਕਿੱਥੋਂ ਨੀਹਾਂ ਪੁੱਟਣੀਆਂ ਚਾਹੁੰਦਾ, ਨੀਹਾਂ ਚ ਬਹਿਣਾ ਚਾਹੁੰਦਾ ਤੁਹਾਡੀਆਂ ਚ ਜੜਾਂ ਚ। ਗੁਰਮੁਖ ਪਿਆਰਿਓ, ਇਹ ਬੀਬੀ ਰਾਣੀ ਦੇ ਕਹਿਣ ਦੇ ਉੱਤੇ ਇਹ ਦੋਵੇਂ ਜੀ ਟਿਕਟ ਕਟਾ ਕੇ ਕਿਤੇ ਪੜ੍ਹ ਕੇ ਵੇਖ ਲਓ, ਉੱਥੇ ਕਿਤਾਬ ਦੇ ਵਿੱਚ ਲਿਖਿਆ ਗਿਆ ਵਾ, ਇਸ਼ਤਿਹਾਰਾਂ ਦੇ ਵਿੱਚ ਛਾਪ ਕੇ ਅਜੀਤ ਦੇ ਵਿੱਚ ਵੀ ਖ਼ਬਰ ਆਈ। ਇਹ ਬਾਊ ਦੋਵੇਂ ਜੀ ਹਰਿਮੰਦਰ ਸਾਹਿਬ ਚਲੇ ਗਏ, ਜਾ ਕੇ ਇਸ਼ਨਾਨ ਪਾਣੀ ਕੀਤਾ, ਗਿਆਨੀ ਪੂਰਨ ਸਿੰਘ ਸਾਹਿਬ ਨੂੰ ਮਿਲੇ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ, ਹੈੱਡ ਗ੍ਰੰਥੀ ਸਾਹਿਬਾਨ ਆ ਸਮੇਂ ਦੇ, ਉਹਨਾਂ ਨੂੰ ਬੇਨਤੀ ਕੀਤੀ। ਇਹ ਬਾਊ ਜੀ ਨੇ ਇਹਨਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਕਿ ਤੂੰ 3ਰੇ ਮਹੀਨੇ ਤੱਕ ਮਰ ਜਾਣਾ ਹੈ,
ਕਿਤੇ ਵਿਸ਼ਵਾਸ ਵਾਲੀ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ, ਜਿਹਦੇ ਮਨ ਵਿਚ ਵਿਸ਼ਵਾਸ ਹੈ, ਜਿਹਦੇ ਮਨ ਵਿਚ ਇਹ ਵਿਸ਼ਵਾਸ ਹੈ ਕਿ ਇੱਥੋਂ ਕੁਝ ਨੀ ਮਿਲਦਾ, ਉਹਨੇ ਇਹੋ ਹੀ ਕਹਿਣਾ ਇੱਥੋਂ ਕੁਝ ਨੀ ਮਿਲਦਾ। ਜਿਹਨੂੰ ਇਹ ਵਿਸ਼ਵਾਸ ਹੈ ਇੱਥੋਂ ਸਭ ਕੁਝ ਮਿਲਦਾ ਹੈ, ਉਹਨੇ ਆਖਿਆ ਬੜੇ ਡਰਾਮੇ ਵਿਚ ਆਣ ਕੇ, ਗਿਆਨੀ ਪੂਰਨ ਸਿੰਘ ਸਾਹਿਬ ਨੇ ਆਖਿਆ, ਡਾਕਟਰਾਂ ਅਲਾ ਦੇਤਾ ਨਾ ਜਵਾਬ, ਮੇਰੇ ਗੁਰੂ ਰਾਮਦਾਸ ਨੇ ਜਵਾਬ ਨਹੀਂ ਦਿੱਤਾ। ਆਖਣ ਲੱਗੇ ਫਿਰ ਕੀ ਕਰੀਏ, ਕਹਿਣ ਲੱਗੇ ਇੱਥੇ ਇਸ਼ਨਾਨ ਕਰੋ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ, ਬਾਣੀ ਪੜੋ, ਅਖੰਡ ਪਾਠ ਸਾਹਿਬ ਰਖਵਾਓ ਤੇ ਸੁਣੋ। ਨਾਲ ਕੀ ਆਖਿਆ, ਸੁਣੋ, ਅਜੇ ਤੱਕ ਉਹ ਬਾਊ ਅਖੰਡ ਪਾਠ ਸਾਹਿਬ ਰਖਵਾ ਦਿੱਤਾ, ਉਹਦੀ ਹਾਲਤ ਵੇਖ ਕੇ ਉਹਨੂੰ ਸਮਾਂ ਮਿਲ ਗਿਆ ਅਕਾਲ ਤਖ਼ਤ ਸਾਹਿਬ ਤੇ, ਅਖੰਡ ਪਾਠ ਕਰਵਾਇਆ, ਉਹਨੇ ਸਾਰਾ ਅਖੰਡ ਪਾਠ ਸਾਹਿਬ ਨਾਲੇ ਤੇ ਟੇਪ ਕਰ ਲਿਆ, ਨਾਲੇ ਸੁਣਿਆ, ਤੇ 48 ਘੰਟਿਆਂ ਬਾਅਦ ਡਾਕਟਰ ਨੂੰ ਜਾ ਕੇ ਚੈੱਕ ਕਰਾਇਆ। ਡਾਕਟਰ ਕਹਿੰਦਾ, ਸੱਜਣਾ ਤੇ ਕਾਗਜ਼ ਹੀ ਤੇਰੇ ਨਹੀਂ, ਧਿਆਨ ਦਿਓ, ਇਹ ਅੱਤ ਕਥਨੀਆਂ ਤੇ ਜਾ ਕੇ ਉਥੋਂ ਪੜ ਲਓ, ਸ਼੍ਰੋਮਣੀ ਕਮੇਟੀ ਦਾ ਰਿਕਾਰਡ ਖੋਲ ਲਓ ਕਿ ਇਹ ਕੁਝ ਹੋਇਆ ਕਿ ਨਹੀਂ। ਉਹ ਬਾਹੂ ਪੈਰਾਂ ਤੋਂ ਲੈ ਕੇ ਸਿਰ ਤੱਕ ਫੇਰ ਉਹਦੇ ਕੇਸ ਆ ਗਏ ਨੇ, ਤੇ ਕੈਂਸਰ ਦਾ ਰੋਗ ਉਹਦੇ ਵਿੱਚ ਇੱਕ ਸੂਈ ਮਾਤਰ ਨਹੀਂ ਅੰਦਰ ਰਹਿ ਗਿਆ। ਤੁਹਾਡੇ ਘਰ ਵਿੱਚੋਂ ਇਲਾਜ ਕਰਵਾ ਕੇ ਆਰਾਮ ਲੈ ਕੇ ਜਦੋਂ ਉਹਨੂੰ ਘਰਦਿਆਂ ਨੇ ਆਖਿਆ ਕਿ ਬਾਊ ਜੀ ਹੁਣ ਆਪਾਂ ਠੀਕ ਹੋ ਗਏ ਵਾਪਸ ਚਲੀਏ, ਤੇ ਕਹਿਣ ਲੱਗਾ, ਨਹੀਂ ਸੱਜਣੋ, ਜਿਸ ਨਗਰੀ ਦੇ ਵਿੱਚੋਂ ਇਲਾਜ ਹੋਇਆ ਮੈਂ ਹੁਣ ਰਹਿਣਾ ਹੀ ਇਸ ਨਗਰੀ ਚ। ਉਹਨੇ ਮੇਰੇ ਘਰ ਦੇ ਸਾਹਮਣੇ ਦੱਸਦਾ ਜਿੱਥੇ ਘਰ ਆ ਅੰਮ੍ਰਿਤਸਰ ਸਾਹਿਬ, ਉਹਦੇ ਘਰ ਦੇ ਸਾਹਮਣੇ 250 ਗਜ ਦਾ ਪਲਾਟ ਲੈ ਕੇ ਕੋਠੀ ਨਵੀਂ ਪਾ ਕੇ, ਬੜਾ ਵੱਡਾ ਅਫਸਰ ਆ, ਬੜਾ ਲੈਂਡਲਾਰਡ ਬੰਦਾ ਹੈ, ਨਵੀਂ ਕੋਠੀ ਪਾ ਕੇ ਉਹ ਦਰਬਾਰ ਸਾਹਿਬ ਹੀ ਰਹਿਣ ਲੱਗ ਪਿਆ। ਆ 3 ਮਹੀਨਿਆਂ ਦੀ ਗੱਲ ਆ, ਤੇ ਦਰਬਾਰ ਸਾਹਿਬ ਹੁਣ ਆਪਣੇ ਘਰੋਂ 3 ਕਿਲੋਮੀਟਰ ਦੀ ਵਿੱਥ ਦੇ ਉੱਤੇ ਸਵੇਰੇ ਨੰਗੇ ਪੈਰੀ ਤੁਰ ਕੇ ਗੁਰੂ ਰਾਮਦਾਸ ਦੇ ਘਰ ਮੱਥਾ ਟੇਕਣ ਜਾਂਦਾ, ਜਿੱਥੋਂ ਉਹਨੂੰ ਜ਼ਿੰਦਗੀ ਮਿਲੀ। ਇੱਕ ਵਾਰ ਪੜ੍ਹੋ ਦੁੱਖ।

ਪਾਣੀਪਤ ਦਾ ਮਨਜੀਤ ਸਿੰਘ 38 ਸਾਲ ਦੀ ਉਮਰ, ਨੌਜਵਾਨ ਉਮਰ, ਤੇ ਅਚਾਨਕ ਇੱਕ ਦਿਨ ਅੱਖਾਂ ਦੀ ਰੋਸ਼ਨੀ ਚਲੇ ਗਈ। ਇਹ ਵੀ 6 ਮਹੀਨਿਆਂ ਦੇ ਅੰਦਰ ਦੀ ਕਹਾਣੀ ਜਿਹੜੀ ਮੈਂ ਗੁਰੂ ਦੀ ਜੂਰੀ ਚ ਕਹਿ ਰਿਹਾ। ਇੱਥੇ ਝੂਠ ਬੋਲਣ ਵਾਲੇ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ। ਸਾਚੀ ਦਰਗੇ ਬੋਲੇ ਕੂੜ, ਜਿਹੜਾ ਇਸ ਦਰਗਾਹ ਵਿੱਚ ਝੂਠ ਬੋਲਦਾ ਉਹਨੇ ਜਗ੍ਹਾ ਕਿੱਥੇ ਮਿਲਣੀ ਆ। ਮਗਰ ਜੋ ਮੈਂ ਪੜ੍ਹਿਆ, ਜੋ ਮੈਂ ਅੱਖੀ ਵੇਖਿਆ, ਮਨਜੀਤ ਸਿੰਘ ਸਾਹਿਬ ਦੀਆਂ ਅੱਖਾਂ ਦੀ ਰੋਸ਼ਨੀ ਚਲੇਗੀ। ਤੇ ਇਹ ਵੀ ਸਾਰਿਆਂ ਡਾਕਟਰਾਂ ਕੋਲੋਂ ਇਲਾਜ ਕਰਾ ਕੇ ਜਦੋਂ ਹਰਿਮੰਦਰ ਚਲੇ ਗਿਆ, ਤੇ ਸੰਯੋਗ ਵਸ ਇਹਨੂੰ ਵੀ ਗਿਆਨੀ ਪੂਰਨ ਸਿੰਘ ਮਿਲਿਆ। ਪਤਾ ਨੀ ਗੁਰੂ ਰਾਮਦਾਸ ਨੂੰ ਪਤਾ ਹੋਊਗਾ ਵੀ ਕਿਹਦੇ ਮਨ ਵਿੱਚ ਵਿਸ਼ਵਾਸ ਆ, ਕਿਹਦੇ ਜਾ ਕੇ ਮਿਲਾਵਾਂ, ਕਿਤੇ ਮੇਰੇ ਵਰਗਾ ਕਾਲਾ ਫਗਾਨਾ ਵਰਗਾ ਮਿਲ ਜਾਂਦਾ ਤੇ ਕਹਿੰਦੇ ਇੱਥੋਂ ਕੀ ਲੱਭਣਾ ਹੀ। ਜਿਹਨੂੰ ਆਪ ਨੂੰ ਵਿਸ਼ਵਾਸ ਨੀ ਉਹਨੇ ਇਹੀ ਕਹਿਣਾ ਸੀ। ਉਹਦੀ ਕਿਤੇ ਇੱਕ ਕਿਤਾਬ ਪੜ੍ਹ ਕੇ ਵੇਖੋ, ਅੱਜ ਉਹਨੇ ਗਿਆਨੀ ਗੁਰਬਚਨ ਸਿੰਘ ਸਾਹਿਬ, ਭਾਈ ਸਾਹਿਬ ਭਾਈ ਰਣਧੀਰ ਸਿੰਘ ਬਾਰੇ ਜੋ ਟਿੱਪਣੀਆਂ ਕੀਤੀਆਂ ਨਾ ਸਪੋਕਸਮੈਨ ਦੇ ਵਿੱਚ, ਪਤਾ ਨੀ ਇਹ ਸਾਨੂੰ ਕਿੱਥੇ ਲੈ ਕੇ ਜਾਊਗਾ ਜੇ ਆਪਾਂ ਇਸ ਬੰਦੇ ਨੂੰ ਨੱਥ ਨਾ ਪਾਈ ਦੇ। ਉਹ ਕਹਿੰਦਾ ਏ, ਕਹਿੰਦਾ ਸਰੋਵਰ ਕਹਿੰਦੇ ਹੋ, ਇਹਦੇ ਚੋਂ ਮਰਿਆ ਨੂੰ ਜੀਵਨ ਮਿਲਦਾ ਹੈ। ਜਦੋਂ ਖਾੜਕੂਆਂ ਨੂੰ ਗੋਲੀਆਂ ਵੱਜ ਰਹੀਆਂ ਸੀ 84 ਚ, ਤੇ ਕਹਿੰਦਾ ਗੋਲੀਆਂ ਖਾ ਖਾ ਕੇ ਡਿੱਗਣ ਡੇ ਸੀ ਤੁਹਾਡੇ ਨੌਜਵਾਨ ਬੱਚੇ ਸਰੋਵਰ ਦੇ ਵਿੱਚ, ਉਹਨਾਂ ਨੂੰ ਇਸ ਅੰਮ੍ਰਿਤ ਨੇ ਜਿਉਂਦਿਆਂ ਕਿਉਂ ਨਾ ਕਰ ਦਿੱਤਾ। ਉਹ ਪਾਗਲਾ ਇਸ ਅੰਮ੍ਰਿਤ ਨੇ ਜਿਉਂਦਿਆਂ ਕੀਤਾ ਹੋਊਗਾ, ਜਿਹੜਾ ਜਿਉਣਾ ਗੁਰੂ ਦਿੰਦਾ ਹੈ ਨਾ, ਉਹਨੇ ਜ਼ਰੂਰ ਉਹ ਜੀਵਨ ਦਿੱਤਾ ਹੋਊਗਾ। ਅੰਮ੍ਰਿਤ ਪੀਵੋ ਸਦਾ ਚਿਰ, ਉਹਨੇ ਆਤਮਕ ਜੀਵਨ ਉਹਨਾਂ ਨੂੰ ਬਖਸ਼ਿਆ ਹੋਊਗਾ ਜਿਹੜੇ ਸਰੋਵਰ ਚ ਡਿੱਗੇ ਨੇ। ਤੂੰ ਸਰੀਰ ਦੇ ਜੀਵਨ ਨੂੰ ਕਹਿੰਦਾ ਹੈ, ਸਰੀਰ ਤੇ ਜਿਹੜਾ ਪੈਦਾ ਹੋਇਆ ਉਹਨੇ ਮਰਨਾ ਹੀ ਮਰਨਾ ਹੈ। ਜਿਹੜੇ ਮੇਰੇ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਡਿੱਗੇ ਨੇ ਉਹਨਾਂ ਨੂੰ ਆਤਮਕ ਜੀਵਨ ਮਿਲਿਆ ਹੀ ਹੋਊਗਾ। ਤੇ ਭਾਗਾਂ ਵਾਲੇ ਉਹ ਫਿਰ ਮਨਜੀਤ ਸਿੰਘ ਸਾਹਿਬ ਨੇ ਵੀ ਉੱਥੇ ਇਸ਼ਨਾਨ ਕੀਤਾ। ਤੇ ਇੱਕ ਗੱਲ ਆਪਾਂ ਨੂੰ ਭੁੱਲ ਜਾਂਦੀ ਹੈ, ਆਪਾਂ ਕੇਵਲ ਇਸ਼ਨਾਨ ਕਰਦੇ ਹਾਂ, ਗੁਰੂ ਕੇ ਪਿਆਰ ਵਾਲੇ ਕਹਿੰਦੇ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਦਾ ਇਸ਼ਾਰਾ ਸ਼ਬਦ ਕਰ ਇਸ਼ਨਾਨ, ਅੱਗੇ ਪੜੋ ਫਿਰ, ਆਹ ਨੀ ਕਰਦੇ ਆਪਾਂ, ਕੇਵਲ ਇਸ਼ਨਾਨ ਕਰਦੇ ਹਾਂ। ਉੱਥੇ ਵੀ ਕੇ ਘੰਟਿਆਂ ਬੱਧੀ ਮਨਜੀਤ ਸਿੰਘ ਸਾਹਿਬ ਨੇ ਸਿਮਰਨ ਕੀਤਾ, ਅਜੇ ਜਿਉਂਦਾ ਜਾਗਦਾ ਹੈ। ਐਡਰੈਸ ਦਾਸ ਕੋਲ ਹੈਗਾ, ਸ਼੍ਰੋਮਣੀ ਕਮੇਟੀ ਕੋਲ ਹੈਗਾ, ਦਿੱਲੀ ਕਮੇਟੀ ਕੋਲ ਹੈਗਾ ਹੈ, ਤੇ ਉਹਦਾ ਐਡਰੈਸ ਲੈ ਕੇ ਤੁਸੀਂ ਉਹਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿ 8ਵੇਂ ਦਿਨ ਗੁਰੂ ਰਾਮਦਾਸ ਨੇ ਉਹਦੀਆਂ ਅੱਖਾਂ ਚ ਰੋਸ਼ਨੀ ਬਖਸ਼ਤੀ। ਵਿਸ਼ਵਾਸ ਵਿੱਚ ਆਖੋ ਦੁੱਖ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਗੁਰੂ ਨਾਨਕ ਦੀ ਕਿਰਪਾ ਦਾ ਸਦਕਾ ਇਹਦੇ ਨੇਤਰਾਂ ਵਿਚ ਵੀ ਰੋਸ਼ਨੀ ਆਈ। ਇਹ ਖਬਰ ਜਿਹੜੀ ਆ ਅਜੀਤ ਅਖਬਾਰ ਵਿਚ ਦੋ ਜਗ੍ਹਾ ਤੇ ਲੱਗੀ, ਮਗਰ ਜਿੰਨੀ ਲੱਗਣੀ ਚਾਹੀਦੀ ਸੀ। ਹੁਣ ਸਾਡੇ ਵਾਰੀ ਨੀ ਟੀਵੀ ਤੇ ਵਿਖਾਇਆ, ਸਾਡੇ ਵਾਰੀ ਨੀ ਟੀਵੀ ਤੇ ਬਾਰ ਬਾਰ ਖੜਿਆ ਕਰਕੇ ਵਿਖਾਇਆ ਉਸ ਬੱਚੇ ਨੂੰ ਕਿ ਇਸ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਗੁਰੂ ਰਾਮਦਾਸ ਨੇ ਬਖਸ਼ੀ। ਚੰਗਾ ਪੁਆਇੰਟ ਜਿਹੜਾ ਇਸ ਕੌਮ ਦਾ ਵਾ ਉਹਨੂੰ ਕੋਈ ਹਾਈਲਾਈਟ ਕਰਦਾ ਹੀ ਨਹੀਂ, ਹਰ ਬੰਦਾ ਇਸ ਕੌਮ ਦਾ। ਮੈਂ ਇੱਕ ਵਾਰ ਮਨ ਵਿਚ ਸੋਚਿਆ ਕਿ ਹੇ ਵਾਹਿਗੁਰੂ ਪਿਤਾ ਜੀ, ਇਸ ਸਿੱਖ ਕੌਮ ਦੇ ਪੱਲੇ ਕਿਉਂ ਦੁਨੀਆਂ ਪੈ ਗਈ ਸਾਰੀ, ਇਹਦੀ ਦੁਸ਼ਮਣ ਕਿਉਂ ਬਣ ਗਈ? ਤੇ ਜਵਾਬ ਆ ਗਿਆ ਪਰਮਜੀਤ ਸਿੰਘਾ, ਸੱਚ ਦਾ ਝੂਠ ਹਮੇਸ਼ਾ ਹੀ ਦੁਸ਼ਮਣ ਰਿਹਾ। ਇਹ ਆ ਚਾਨਣ ਤੇ ਹਨੇਰੇ ਨੂੰ ਆਉਂਦਾ ਡਰ ਕਿ ਜਿੱਦਣ ਚਾਨਣ ਸਾਰੇ ਫੈਲ ਗਿਆ ਮੇਰੀ ਜਗ੍ਹਾ ਹੀ ਨਹੀਂ ਰਹਿਣੀ, ਮੇਰੀ ਥਾਂ ਹੀ ਨਹੀਂ ਰਹਿਣੀ। ਕਿਸੇ ਨੇ ਉੱਲੂ ਨੂੰ ਪੁੱਛਿਆ, ਉੱਲੂ ਨੂੰ ਧਿਆਨ ਦਿਓ ਜੀ, ਕਿਸੇ ਨੇ ਉੱਲੂ ਨੂੰ ਪੁੱਛਿਆ ਕਿ ਸੂਰਜ ਕਦੀ ਵੇਖਿਆ ਹੀ? ਤੇ ਉੱਲੂ ਵਾਕਿਆ ਹੀ ਨਹੀਂ ਸੀ ਕਦੀ ਵੇਖਿਆ। ਗੱਲਾਂ ਜੀਵਨ ਦੇ ਦਿੰਦੀਆਂ ਭਾਈ ਸਾਹਿਬ, ਸਿਮਰਨ ਕਈਆਂ ਦਿਨਾਂ ਦਾ ਬੰਦ ਹੋ ਗਿਆ। ਮੈਂ ਕੀ ਹੋਇਆ? ਕਹਿੰਦਾ ਇੱਥੇ ਇੱਕ ਮਕਸੀਕਾ ਆਉਂਦਾ ਫੁੱਲ ਪਹਿਨਾ ਜਿਹਾ, ਤੇ ਉਹ ਰੋਜ਼ ਮੈਨੂੰ ਕਹਿੰਦਾ ਲੈ ਮੈਨੂੰ ਕਾਗਜ਼ ਤੇ ਕੁਝ ਲਿਖ ਦੇ। ਤੇ ਕਹਿੰਦਾ ਮੈਂ ਦੋ ਕੁ ਦਿਨ ਤੇ ਲਿਖ ਦਿੰਦਾ ਰਿਹਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿ ਭੰਗ, ਤੇ ਕਦੀ ਕਹਿੰਦਾ ਮੈਨੂੰ ਆਈਸਕ੍ਰੀਮਾਂ ਦੇ ਨਾਂ ਲਿਖ ਦੇ, ਕਦੀ ਕੁਝ ਲਿਖ ਦੇ। ਤੇ ਭਾਈ ਸਾਹਿਬ ਜਿੱਦਣ ਦਾ ਮੈਂ ਲਿਖ ਕੇ ਦੇਣਾ ਵਾ ਉਦਣ ਦਾ ਮੇਰਾ ਸਿਮਰਨ ਬੰਦ ਹੋ ਗਿਆ। ਮੈਂ ਕਿਹਾ ਵਾਹ ਉਹ ਗੁਰੂ ਦਿਆ ਸਿੱਖਾ, ਵਿਸ਼ਵਾਸ ਹੋਵੇ ਤੇ ਤੇਰੇ ਵਰਗਾ ਜਿਹੜਾ ਮਿੰਟਾਂ ਚ ਕੜਾਚ ਕਰਦਾ ਟੁੱਟ ਜੇ, ਕਿਤੇ ਵਿਸ਼ਵਾਸ ਕਰ ਬਾਬੇ ਕਬੀਰ ਵਰਗਾ, ਭਗਤ ਰਵਿਦਾਸ ਵਰਗਾ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਕਿਤੇ ਵਿਸ਼ਵਾਸ ਕਰ ਗੁਰੂ ਅਰਜਨ ਦੇਵ ਸਾਹਿਬ ਵਰਗਾ, ਮੂੰਹ ਲਾਲ ਨਸਿਓ ਪ੍ਰੀਤ ਬਣੀ, ਬੁੱਲ ਮੂੰਹ ਲਾਲ ਨਸਿਓ ਪ੍ਰੀਤ ਬਣੀ, ਜਿਹੜਾ ਗੱਜ ਕੇ ਆਖੋ ਮੂੰਹ ਲਾਲ ਨਸਿਓ ਪ੍ਰੀਤ ਬਣੀ, ਇਹ ਹੁਣ ਤੋਰੀ ਨਾ ਟੁੱਟੇ ਚੋਰੀ ਨਾ ਛੁੱਟੇ ਐਸੀ ਬਾਦੋ ਖਿੰਚਤ ਨਹੀਂ। ਕਿਤੇ ਵਿਸ਼ਵਾਸ ਬਣਾ ਭਾਈ ਮਤੀ ਦਾਸ ਵਰਗਾ, ਤੈਨੂੰ ਕੋਈ ਡਰ ਆ ਗਿਆ ਉਸ ਬਲਵੀਨੇ ਦੇ ਕੋਲੋਂ, ਆਪਣੇ ਅੰਦਰ ਝਾਤੀ ਮਾਰ ਕੇ ਤੇ ਇੱਥੇ ਗਾਇਬ ਪਿਆ ਹੈ ਕਿ ਤੇਰੇ ਅੰਦਰ ਨੁਕਸ ਆਇਆ। ਫਲਪੀਨੇ ਨੂੰ ਦੋ ਅਕਸ਼ਰ ਲਿਖ ਦੇਣਾ ਵਾ ਤੇ ਕੀ ਫਲਪੀਨੇ ਦਾ ਮੰਤਰ ਤੇਰੇ ਤੇ ਚੱਲ ਗਿਆ ਤੇ ਤੇਰਾ ਨਿਤਨੇ ਭੰਗ ਹੋ ਗਏ। ਕਮਾਲ ਦੀ ਗੱਲ ਆ, ਸਿੱਖੋ ਵਿਸ਼ਵਾਸ ਟੁੱਟਦਾ ਜਾਂਦਾ ਹੈ। ਵਿਸ਼ਵਾਸ ਵਿੱਚ ਆਣ ਕੇ ਆਖੋ

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
1: ਗੁਰੂ ਅੱਗੇ ਕਿਰਪਾ ਕਰੋ, ਬੇਨਤੀ ਕਰੋ, ਹੇ ਮੇਰੇ ਸਤਿਗੁਰੂ ਐਸਾ ਰੰਗ ਚਾੜ ਦੇ। ਇੱਕ ਵਾਰ ਜਿਹੜਾ ਰੰਗ ਕਹਿੰਦੇ ਉਹ ਕਾਇਆ ਰੰਗਣ, ਜੇ ਥੀਏ ਪਿਆਰੇ ਪਾਈਏ ਨਾਉ। ਰੰਗਣ ਵਾਲਾ ਜੇ ਰੰਗੇ ਸਾਹਿਬ, ਰੰਗਣ ਵਾਲਾ ਜੇ ਐਸਾ ਰੰਗ, ਕਿਤੇ ਇਹੋ ਜਿਹਾ ਰੰਗ ਚੜ੍ਹ ਜੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਫਰਖਸ਼ੀਅਰ ਨੇ ਫੜਿਆ ਤੇ ਗੁਰੂ ਦੇ ਸਿੱਖੋ, ਕਿਤੇ ਆਪਣੇ ਵੱਡੇ ਵਡੇਰਿਆਂ ਦਾ ਇਤਿਹਾਸ ਪੜਿਓ, ਆਪਣੇ ਵੱਡੇ ਵਡੇਰਿਆਂ ਦਾ ਇਤਿਹਾਸ ਪੜ੍ਹ ਕੇ ਉੱਤੇ ਗਰਵ ਕਰਿਆ ਕਰੋ, ਮਾਣ ਕਰਿਆ ਕਰੋ ਉਹਦੇ ਉੱਤੇ। 700 ਸਾਥੀ ਦੇ ਨਾਲ ਜਦੋਂ ਫੜ ਕੇ ਖੜਿਆ ਤੇ ਰੋਜ਼ ਵਾਰੀ ਸਿਰ ਗੁਰੂ ਦੇ ਸਿੱਖਾਂ ਦੇ ਸਿਰ ਕਲਮ ਕੀਤੇ ਜਾਂਦੇ ਸੀ ਦਿੱਲੀ ਚਾਂਦਨੀ ਚੌਂਕ ਚ। ਤੇ ਆਖਰ ਜਦੋਂ ਸੂਰਮੇ ਦੀ ਵਾਰੀ ਆਈ, ਪਿੰਜਰੇ ਦੇ ਵਿੱਚੋਂ ਕੱਢਿਆ ਤੇ ਇਤਨਾ ਬਹਾਲਿਆ ਸੀ, ਜੰਜੀਰ ਮਾਰੇ ਸੀ ਤੇ ਚਾਰ ਚਫੇਰੇ ਪਹਿਰਾ ਸੀ ਤੇ ਆਖਣ ਲੱਗੇ, ਹੁਣ ਦੱਸ ਗੁਰੂ ਦੇ ਸਿੱਖਾ, ਇੱਕ ਪਾਸੇ ਮੌਤ ਹੀ ਇੱਕ ਪਾਸੇ ਗੁਰੂ ਹੀ, ਦੱਸ ਕੀ ਚੁਣਨਾ ਈ। ਧਿਆਨ ਦਿਓ, ਸਿੱਖੀ ਜਦੋਂ ਪਰਖੀ ਗਈ, ਪਤਾ ਨੀ ਕਿਸ ਤਰ੍ਹਾਂ ਦੀ ਹੁਣ ਆਰਟੀਫਿਸ਼ਲ ਜੀ ਸਿੱਖੀ ਬਣ ਗਈ ਹੈ। ਨਿੱਕੀਆਂ ਨਿੱਕੀਆਂ ਗੱਲਾਂ ਤੇ ਸ਼ਰਾਬ ਦੀ ਗਲਾਸੀ ਤੇ ਸਿੱਖੀ ਡਿੱਗ ਪੈਂਦੀ, ਨਾਈ ਦੀ ਦੁਕਾਨ ਤੇ ਸਿੱਖੀ ਡਿੱਗ ਪੈਂਦੀ, ਦੋ ਚਾਰ ਪੰਜ ਰੁਪਈਏ ਮਿਲ ਜਾਣ ਕੌਡੀਆਂ ਦੇ ਭਾਅ ਸਿੱਖੀ ਵਿਕ ਜਾਂਦੀ ਆ। ਅੱਜ ਦਾ ਸਿੱਖ ਸਿੱਖ ਕਮਾਉਂਦਾ ਕਿਤਨਾ ਹੈ, ਇਹਦੇ ਮਨ ਵਿੱਚੋਂ ਸ਼ਰਧਾ ਟੁੱਟ ਕਿਉਂ ਨਹੀਂ ਗਈ ਆ। ਦੋ ਗੱਲਾਂ ਰੱਖ ਦਿੱਤੀਆਂ, ਇੱਕ ਪਾਸੇ ਸੱਜਣਾ ਆ ਤੱਤਾ ਕੀਤਾ ਜਮੂਰੀ, ਤੇ ਤੈਨੂੰ ਅਸੀਂ ਮੌਤ ਵੀ ਇਹ ਨਹੀਂ ਕਿ ਕਿਤੇ ਗੋਲੀ ਮਾਰ ਕੇ ਮਾਰ ਦੇਣਾ, ਇਸ ਜਮੂਰ ਦੇ ਨਾਲ ਤੱਤੇ ਕੀਤੇ ਨਾਲ ਤੇਰਾ ਬੋਟੀਆਂ ਨਾਲ ਮਾਸ ਤੋੜਨਾ ਹੈ। ਧਿਆਨ ਦਿਓ, ਅੱਜ ਮੈਂ ਬੱਚੇ ਨੂੰ ਦੱਸ ਰਿਹਾ ਸਾਂ ਤੇ ਕਹਿੰਦੇ ਇਤਨਾ ਉਹਨੂੰ ਸ਼ਹੀਦ ਕੀਤਾ। ਮੈਂ ਕਿਹਾ ਗੁਰਮੁਖਾ ਕਿਤੇ ਪੜ੍ਹ ਕੇ ਵੇਖੋ ਉਹਦਾ ਇਤਿਹਾਸ, ਇਤਨਾ ਗੁਰੂ ਦਾ ਸਿੱਖ ਬਹਿ ਗਿਆ ਤੇ ਜਲਾਦ ਲੈ ਕੇ ਜਮੂਰ ਇਤਨਾ ਇਤਨਾ ਆ ਵੇਖੋ ਤੋੜ ਤੋੜ ਕੇ ਤੱਤੇ ਜਮੂਰਾਂ ਦੇ ਨਾਲ ਬੋਟੀਆਂ ਮਾਸਦੀਆਂ ਤੋੜੀਆਂ, ਤੇ ਹਰ ਬੋਟੀ ਟੁੱਟਣ ਦੇ ਨਾਲ ਕਹਿੰਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਜੇ ਕੋਈ ਕਿਸੇ ਨੂੰ ਨਸ਼ਾ ਚੜਦਾ ਹੈ ਨਾ ਕਿਸੇ ਦੇ ਪਿਆਰ ਵਿੱਚ ਆਣ ਕੇ, ਉਹਦੀਆਂ ਅੱਖਾਂ ਵਿੱਚ ਨੇਤਰਾਂ ਵਿੱਚ ਲਾਲੀ ਚੜਦੀ ਜਾਂਦੀ ਸੀ ਤੇ ਬੋਟੀਆਂ ਤੋੜ ਤੋੜ ਕੇ ਜਦੋਂ ਖੂਨੋ ਖੂਨ ਕਰ ਦਿੱਤਾ ਤੇ ਫਿਰ ਵੀ ਗੁਰੂ ਦਾ ਸਿੱਖ ਨਾ ਡੋਲਿਆ। ਤੇ ਫਿਰ ਜਲਾਦ ਕਹਿਣ ਲੱਗਾ, ਬਾਬਾ ਬੰਦਾ ਸਿੰਘ ਸਾਡੇ ਕੋਲ ਇੱਕ ਹੋਰ ਤਰੀਕਾ ਹੈਗਾ ਹੈ ਤੈਨੂੰ ਮੌਤ ਦੇ ਖੌਫ ਤੋਂ ਵੀ ਜ਼ਿਆਦਾ ਡਰਾਉਣ ਵਾਲਾ। ਤੇ ਗੁਰੂ ਦੇ ਸਿੱਖ ਨੇ ਨੇਤਰਾਂ ਵਿੱਚ ਖੂਨ ਭਰਿਆ ਸੀ, ਆਖਿਆ ਉਹ ਕਿਹੜਾ? ਤੇ ਫਿਰ 4 ਸਾਲ ਦਾ ਪੁੱਤ ਲਿਆਂਦਾ ਸਾਹਮਣੇ, ਆਖੋ ਸਤਿਨਾਮ ਸ੍ਰੀ। ਇਤਿਹਾਸ ਦੇ ਪੰਨੇ ਪੜੋ, ਬਾਬਾ ਬੰਦਾ ਸਿੰਘ ਬਹਾਦਰ ਦਾ 4 ਸਾਲ ਦਾ ਪੁੱਤ ਲਿਆਂਦਾ। ਆਖਣ ਲੱਗੇ ਇਹ ਪੁੱਤ ਕਿਹਦਾ ਹੈ? ਕਹਿਣ ਲੱਗਾ ਸਤਿਗੁਰੂ ਦਾ ਬਖਸ਼ਿਆ ਦਾਸ ਦਾ ਪੁੱਤ ਹੈ। ਕਹਿਣ ਲੱਗੇ ਫਿਰ ਤੈਨੂੰ ਇਹ ਤੇ ਤੇਰੀ ਕਮਜ਼ੋਰੀ ਹੋਊ, ਇਹ ਤੇ ਤੇਰੀ ਵੀਕਨੈਸ ਹੋਊਗੀ, ਇਹਦੇ ਵੱਲ ਵੇਖ ਕੇ ਤੂੰ ਸਿੱਖੀ ਛੱਡੇਗਾ? ਕਹਿਣ ਲੱਗਾ ਨਹੀਂ, ਉਹ ਸੱਜਣਾ ਇਹਦੇ ਵੱਲ ਵੇਖ ਕੇ ਤੇ ਰੰਗ ਹੋਰ ਚੜ ਗਿਆ, ਇਹਦੇ ਵਿੱਚ ਆਣ ਕੇ ਤੇ ਰੰਗ ਰੰਗਣ ਵਾਲਾ ਜੇ ਰੰਗੇ, ਇਹ ਰੰਗਣ ਵਾਲੇ ਨੇ ਰੰਗ ਹੀ ਐਸਾ ਚਾੜਿਆ ਵਾ, ਇਹ ਤੇ ਘੱਟੋ ਘੱਟ ਚਾਹਨਾ ਹੀ ਚਾਹਨਾ ਹੈ ਹੁਣ। ਤੇ ਫਿਰ ਐਸਾ ਕੀਤਾ, ਉਹਨਾਂ ਨੇ ਆਖਿਆ ਅਸੀਂ ਇਸ ਤਰ੍ਹਾਂ ਕਰਨਾ ਹੀ, ਤੇਰੇ ਪੁੱਤਰ ਨੂੰ ਤੇਰੇ ਸਾਹਮਣੇ ਕਤਲ ਕਰਨਾ ਹੀ ਅਸੀਂ, ਹੁਣ ਦੱਸ ਗੁਰੂ ਪਿਆਰਾ ਕਿ ਮੌਤ? ਉਹਨੇ ਕਿਹਾ ਗੁਰੂ ਪਿਆਰਾ ਵਾ, ਮੌਤ ਦਾ ਮੈਨੂੰ ਕੋਈ ਡਰ ਨਹੀਂ। ਤੇ ਗੁਰੂ ਦੇ ਸਿੱਖੋ ਇਤਰਾ ਸਾਹਮਣੇ ਲਿਆ ਕੇ ਪੁੱਤ ਪਾਤਾ ਲੰਮੇ, ਤੇ ਇਤਰਾ ਤਿੱਖਾ ਛੁਰਾ ਲਿਆ ਕੇ ਜਲਾਦ ਨੇ ਆਖਿਆ ਵੇਖ ਲਾ ਹੁਣ ਦੀ ਘੜੀ ਹੈਗੀ, ਗੁਰੂ ਦਾ ਖਹਿੜਾ ਛੱਡ ਦੇ, ਦੀਨ ਅਮਾਨ ਕਬੂਲ ਕਰ ਲਾ, ਮੁਸਲਮਾਨ ਬਣਨਾ ਮੰਨ ਲਾ, ਹੁਣੇ ਤੇਰਾ ਪੁੱਤ ਛੱਡ ਦਾਂਗੇ। ਪੁੱਤ ਰੋਜ਼ ਨਹੀਂ ਮਿਲਦੇ, ਪੁੱਤ ਬੜੇ ਮਿੱਠੇ ਬੇਵੇ ਹੀ। ਉਹਨੇ ਕਿਹਾ ਸੱਜਣਾ ਜਿਹੜੇ ਗੁਰੂ ਨੇ ਦਿੱਤਾ ਸਿੱਖੀ ਵੀ ਗੁਰੂ ਦੀ, ਤੇ ਸਿੱਖੀ ਕੀਮਤੀ, ਪੁੱਤ ਨਾਲੋਂ ਸਿੱਖੀ ਕੀਮਤੀ। ਉਹਨਾਂ ਕਿਹਾ ਅੱਛਾ ਫਿਰ ਇੱਥੋਂ ਲਿਆਂਦਾ ਜਲਾਦ ਨੇ, ਤੁਸੀਂ ਕਦੀ ਉਸ ਤਰ੍ਹਾਂ ਦੀ ਫੋਟੋ ਵੇਖੀ ਹੋਊਗੀ, ਇੱਥੋਂ ਲਿਆਂਦਾ ਜਲਾਦ ਨੇ ਤਿੱਖਾ ਕੀਤਾ ਛੁਰਾ ਤੇ 4 ਸਾਲ ਦੇ ਪੁੱਤ ਦੇ ਕਲੇਜੇ ਚ ਮਾਰਿਆ। ਤੇ ਜਦੋਂ ਪੁੱਤ ਕਲੇਜੇ ਦੇ ਵਿੱਚ ਵੱਜਾ ਛੁਰਾ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫੇਰ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ, ਕਿਰਪਾ ਰੱਖੀ ਆਪਣੇ ਦਾਸ ਦੇ ਉੱਤੇ, ਇਸ ਇਮਤਿਹਾਨ ਦੇ ਵਿੱਚੋਂ ਪਾਸ ਕਰ ਲਈ। ਕਦੀ ਤੂੰ ਚਮਕੌਰ ਦੀ ਗੜੀ ਵਿੱਚ ਆਖਿਆ ਸੀ ਸਾਰੀ ਦੁਨੀਆ ਆਪਣੇ ਪੁੱਤ ਨੂੰ ਕੰਡਾ ਵੀ ਵੱਜੇ ਤੇ ਹੌਕਾ ਲੈਂਦੀ, ਮਗਰ ਜਦੋਂ ਅਜੀਤ ਨੂੰ ਤੋਰਿਆ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ, ਤੇ ਇੱਕ ਅੱਲਾ ਯਾਰਖਾਂ ਜੋਗੀ ਕਹਿੰਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਅਜੀਤ ਸਿੰਘ ਹਸਰਤ ਹੈ ਮੁਝੇ, ਹਸਰਤ ਹੈ ਮੇਰੇ ਮਨ ਵਿੱਚ, ਸ਼ੌਕ ਹੈ, ਹਸਰਤ ਹੈ, ਚਾਹਤ ਹੈ। ਤੇ ਪਿਓ ਜਿੱਡਾ ਹੀ ਹੋ ਚੁੱਕਿਆ ਸੀ ਬਾਬਾ ਅਜੀਤ ਸਿੰਘ ਸਾਹਿਬ, ਕਹਿਣ ਲੱਗਾ ਪਿਤਾ ਜੀ ਦੱਸੋ ਤੁਹਾਡੀ ਕੀ ਹਸਰਤ ਆ? ਤੇ ਪਿਤਾ ਜੀ ਨੇ ਆਖਿਆ ਹਸਰਤ ਹੈ ਮੁਝੇ ਕਿ ਬਰਸ਼ੀ ਖਾਤੇ ਹੋਏ ਤੁਝੇ ਦੇਖੂ। ਮੇਰੇ ਮਨ ਵਿਚ ਸ਼ੌਕ ਹੈ ਅਜੀਤ ਸਿੰਘ ਕਿ ਤੇਰੇ ਕੇਜੇ ਚ ਬਰਸ਼ੀਆਂ ਵੱਜਣ ਤੇ ਪਿਓ ਵੇਖੇ ਤੇ ਤੂੰ ਸਨਮੁਖ ਹੋ ਕੇ ਰਣ ਦੇ ਵਿਚ ਸ਼ਹੀਦ ਹੋਵੇ, ਪਿੱਠ ਵਿਚ ਵਾਰ ਨਾ ਖਾਵੀ ਸ਼ੇਰ ਦਾ ਪੋਤੇ। ਤੇ ਫਿਰ ਇਧਰ ਹੀ ਸਨਮੁਖ ਹੋ ਕੇ ਸ਼ਹੀਦ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੇ ਕਲੇਜੇ ਚ ਜਦੋਂ ਮਾਰਿਆ ਛੁਰਾ ਤੇ ਪੁੱਤ ਨੇ ਤਰਫਣਾ ਤੇ ਸੀ ਸੀ ਸਰੀਰ ਕਰਕੇ ਆਖਣ ਕੇ ਵੇਖ ਇਹ ਕੀ ਹੋਇਆ। ਮਗਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਨੂੰ ਤੇ ਅਸਰ ਹੀ ਕੋਈ ਨੀ ਹੋਇਆ। ਤੇ ਫਿਰ ਜਲਾਦ ਨੇ ਗੁਰੂ ਦੇ ਸਿੱਖੋ ਐਡਾ ਤਪਸਵੀ ਐਡਾ ਮਹਾਨ ਸੂਰਬੀਰ ਪੰਥ ਦਾ ਹੋਇਆ ਕਿ ਜਲਾਦ ਨੇ ਇਤਨਾ ਛੁਰਾ ਫੇਰ ਕੇ ਇੰਨਾ ਮਘੋਰਾ ਕਰ ਲਿਆ ਕਲੇਜੇ ਦੇ ਵਿਚ। ਚਾਰ ਸਾਲ ਦਾ ਬੱਚਾ ਵੇਖੋ ਆਪਣੀ ਨਜ਼ਰ ਵਿਚ ਇਕ ਵਾਰ ਸ਼ਾਹ ਤੋਂ ਜੋ ਆਖੋ ਸਤਨਾਮ ਸ੍ਰੀ, ਤੁਹਾਡੇ ਵੀ ਘਰਾਂ ਵਿਚ ਚਾਰ ਸਾਲ ਦੇ ਬੱਚੇ ਵੇਖੇ ਹੀ ਆ, ਵੇਖੇ ਜੇ ਕਿ ਨਹੀਂ? ਚਾਰ ਸਾਲ ਦੇ ਬੱਚੇ ਜਾਣਦੇ ਹੋ ਕਿੰਨਾ ਮਾਸੂਮ ਉਹਨਾਂ ਦਾ ਮਾਸ ਹੁੰਦਾ ਏ। ਉਹਦੇ ਵਿਚ ਇਤਨਾ ਫੇਰ ਦਿੱਤਾ ਛੁਰਾ ਤੇ ਆਖਣ ਲੱਗੇ ਅਜੇ ਵੀ ਨੀ ਡਰਿਆ, ਕਹਿੰਦਾ ਅਜੇ ਵੀ ਨੀ ਡਰਿਆ। ਰੰਗ ਦਿੱਤਾ ਪਰਮੇਸ਼ਵਰ ਨੇ ਆਪਣੇ ਇਤਿਹਾਸ ਦੇ ਪੰਨਿਆਂ ਤੇ ਮਾਣ ਕਰੋ, ਕਦੀ ਦੁਨੀਆਂ ਤੇ ਇਹੋ ਜਿਹਾ ਪਿਓ ਨੀ ਮਿਲੂਗਾ ਜਿਹਨੇ ਇਹੋ ਜਿਹੀ ਸਜ਼ਾ ਵੀ ਭੁਗਤੀ ਹੋਵੇ ਕਿ ਜਲਾਦ ਨੇ ਕੰਪ ਕਰਦਾ ਇਹਦੇ ਕਲੇਜੇ ਚ ਹੱਥ ਮਾਰ ਲਿਆ ਤੇ ਇਤਨਾ ਰੁੱਗ ਚ ਇਹਦਾ ਕਲੇਜਾ ਫੜ ਲਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਤੇ ਆਖਣ ਲੱਗਾ ਹੁਣ ਕਹਿ ਗੁਰੂ ਪਿਆਰਾ, ਮੌਤ ਪਿਆਰੀ ਕਿ ਸਿੱਖੀ ਪਿਆਰੀ ਆ? ਕਹਿਣ ਲੱਗਾ ਨੀ ਸਿੱਖੀ ਪਿਆਰੀ ਆ। ਤੇ ਗੁਰੂ ਦੇ ਸਿੱਖੋ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਤਾ ਪੁੱਤ ਦਾ ਕਲੇਜਾ। ਫਿਰ ਵੀ ਕਹਿੰਦਾ ਸੀ ਨਹੀਂ ਸਿੱਖੀ ਪਿਆਰੀ, ਸਿੱਖੀ ਪਿਆਰੀ, ਸਾਡਾ ਸਿਦਕ ਕਿਉਂ ਟੁੱਟ ਗਿਆ ਏ? ਸਾਡੇ ਸਿਦਕ ਵਿਚ ਤਰੇੜਾਂ ਕਿਉਂ ਪੈ ਗਈਆਂ? ਅੰਮ੍ਰਿਤ ਉਹ, ਬਾਟਾ ਉਹ, ਬਾਣੀ ਉਹ, ਅਜੇ ਤੇ ਤੁਹਾਡੇ ਦੁਆਲੇ ਜਮ ਹੋਏ ਨੇ ਜਿਨ੍ਹਾਂ ਨੇ ਤਰੇੜਾਂ ਪਾਉਣੀਆਂ ਨੇ, ਜਿਨ੍ਹਾਂ ਜਿਨ੍ਹਾਂ ਛਕਿਆ ਕਿਰਪਾ ਕਰੋ, ਜਿਨ੍ਹਾਂ ਜਿਨ੍ਹਾਂ ਛਕਿਆ ਗੁਰੂ ਦੇ ਸਿੱਖੋ ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹੋ ਜਿਹੀਆਂ ਕਿਤਾਬਾਂ ਨੀ ਪੜ੍ਹਨੀਆਂ। ਵੈਸੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ, ਆਖੋ ਸਤਨਾਮ ਸ੍ਰੀ। ਕੋਈ ਤੁਹਾਡੀ ਸਟੇਜ ਦੇ ਉੱਤੇ ਉਹਦੀ ਕਿਤਾਬ ਦੀ ਗੱਲ ਨਾ ਸੁਣਾਵੇ, ਕੋਈ ਤੁਹਾਡੀ ਸਟੇਜ ਦੇ ਉੱਤੇ ਇਹ ਹੁਕਮਨਾਮਾ ਜਾਰੀ ਹੋਇਆ ਕਿ ਇਹਦੀ ਨਾ ਕਿਤਾਬ ਪੜ੍ਹਨੀ ਆ, ਨਾ ਖਰੀਦਣੀ ਆ, ਤੇ ਨਾ ਕਿਤੇ ਵੇਚਦਿਆਂ ਵੇਖਣੀ ਆ, ਜਿੱਥੇ ਵਿਕਦੀ ਹੋਵੇ ਉਹਨੂੰ ਮਨਾ ਕਰਨਾ। ਮੈਂ ਕਹਿੰਦਾ ਕਈ ਗੱਲਾਂ ਹੋਣਗੀਆਂ ਚੰਗੀਆਂ ਉਹਦੀਆਂ ਵੀ ਜਿਹੜੀਆਂ ਉਹਨੇ ਇੱਕ ਚੰਗੀ ਗੱਲ ਦੇ ਪਿੱਛੇ ਇਹੋ ਜਿਹੀਆਂ ਗੱਲਾਂ ਦਾ ਆਸਰਾ ਲੈ ਕੇ ਤੁਹਾਡੀਆਂ ਜੜਾਂ ਪੁੱਟਣੀਆਂ ਸ਼ੁਰੂ ਕੀਤੀਆਂ। ਜੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸੁਚੇਤ, ਮੈਂ ਨੀ ਕਹਿੰਦਾ ਸੰਤ ਚੰਗੇ ਨੇ, ਮੈਂ ਦੋ ਪੱਖ ਲੈ ਕੇ ਤੁਰਦਾ, ਨਾ ਤਾਂ ਮੈਂ ਸੰਤਾਂ ਦੇ ਨਾਂ ਮੈਂ ਮਿਸ਼ਨਰੀ ਹਾਂ, ਮੈਂ ਤਾਂ ਗੁਰੂ ਦੀ ਗੱਲ ਗੁਰੂ ਨਾਨਕ ਦਾ ਕੁੱਤਾ ਹੋਣ ਦੇ ਨਾਤੇ ਕਰਦਾ ਵਾਂ ਕਿ ਜਿਨ੍ਹਾਂ ਸੰਤਾਂ ਨੇ ਪਖੰਡ ਕੀਤੇ ਨੇ ਜੋਤਾਂ ਦੇ, ਦੀਵਿਆਂ ਦੇ, ਤੀਸਰੇ, ਚੌਥੇ, ਪੰਜਵੇਂ ਹਵੰਦੇ, ਖੰਡ ਪੜੇ, ਸੰਪਟ ਦੇ, ਉਹ ਵੀ ਪਖੰਡੀ ਨੇ, ਮਗਰ ਉਹਦੇ ਨਾਲ ਉਹ ਕਿਤੇ ਮਾਰੂ ਹੋਏ ਆ ਜਿਹੜਾ ਕਹਿੰਦਾ ਵਾ ਅੱਜ ਇਹਨੇ ਕਿਹਾ ਵਾ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ। ਹੁਣ ਇਹਦਾ ਅਗਲਾ ਹਥਿਆਰ ਇਹ ਜੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਵਈਏ ਕੱਢਣੇ ਨੇ, ਭੱਟਾਂ ਦੇ ਸਵਈਏ ਕੱਢਣੇ, ਕਹਿੰਦੇ ਉਹ ਬਾਣੀ ਨਹੀਂ। ਧਿਆਨ ਦਿਓ, ਜੇ ਤੁਸੀਂ ਚੁੱਪ ਚਪੀਤੇ ਪੰਜ ਬਾਣੀਆਂ ਦੇ ਵਿੱਚੋਂ ਤਿੰਨ ਬਾਣੀਆਂ ਹਟਾਤੀਆਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਵਿੱਚੋਂ ਇਹਨੇ ਕਹਿਣਾ ਸਵਈਏ ਕੱਢੋ ਤੇ ਸਵਈਆਂ ਤੋਂ ਬਾਅਦ ਇਹਨੇ ਕਹਿਣਾ ਭਗਤਾਂ ਦੀ ਬਾਣੀ ਕੱਢੋ, ਕਿੱਥੇ ਲੈ ਕੇ ਜਾਊਗਾ ਤੁਹਾਨੂੰ ਇਹ? ਸਚੇਤ ਹੋ ਜਾਓ ਗੁਰੂ ਦੇ ਸਿੱਖੋ, ਆਪਣੇ ਸਿਦਕ ਵਿੱਚ ਇੰਨੇ ਪਰਪੱਕ ਹੋ ਕਿੱਡਾ ਮਹਾਨ ਹੋ ਗੁਰੂ ਦਾ ਸੂਰਮਾ ਹੈ। ਪੁੱਤ ਦਾ ਕਲੇਜਾ ਪਾ ਕੇ ਵੀ ਮੂੰਹ ਦੇ ਵਿੱਚ ਕਹਿੰਦਾ ਮੈਨੂੰ ਗੁਰੂ ਦੀ ਸਿੱਖੀ ਪਿਆਰੀ ਆ। ਇੱਕ ਵਾਰ ਆਖੋ ਗੁਰੂ ਦੀ, ਇੱਕ ਵਾਰ ਤਰਾਨਾ ਗਾ ਲੋ ਜਿਹੜਾ ਬਾਬੇ ਬੰਦੇ ਨੇ ਗਾਇਆ ਹੈ, ਸਿਰ

0: ਦਰਦ ਤੇ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ
1: ਦੁੱਖ ਭੰਜਨ ਤੇਰਾ ਨਾਮ
0: ਦੁੱਖ ਭੰਜਨ ਤੇਰਾ ਨਾਮ ਜੀ ਉਸ ਨਾਮ ਦਾ ਅਭਿਆਸ ਕਰੀਏ ਉਸ ਨਾਮ ਦੇ ਨਾਲ ਜੁੜੀਏ ਮੇਰਾ ਸਤਿਗੁਰੂ ਕਿਰਪਾ ਕਰੇ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਇੱਕ ਛੋਟੇ ਤੋਂ ਛੋਟੇ ਬੱਚੇ ਤੋਂ ਬਜੁਰਗ ਤੱਕ ਸਿੱਖ ਦੇ ਮਨ ਵਿਚ ਇਹ ਵਿਸ਼ਵਾਸ ਬਣ ਜਾਏ ਕਿ ਹਰ ਬਿਮਾਰੀ ਦਾ ਜਿਹੜਾ ਇਲਾਜ ਆ ਉਹ ਪਰਮੇਸ਼ਵਰ ਦਾ ਨਾਮ ਆ ਉਹ ਪਰਮੇਸ਼ਵਰ ਦੀ ਬੰਦਗੀ ਆ ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਉਹਨਾਂ ਦੇ ਕੋਲੋਂ ਦੁੱਖ ਦਲਿੱਦਰ ਨਸ ਜਾਂਦੇ ਨੇ ਜਿਸ ਸਿਮਰਤ ਦੁੱਖ ਡੇਰਾ ਢਹੇ ਬੋਲੋ ਜਿਸ ਸਿਮਰਤ ਦੁੱਖ ਫੇਰ ਗੱਜ ਕੇ ਇੱਕ ਵਾਰ ਉਹਨੇ ਵਿਸ਼ਵਾਸ ਵਿਚ ਆਖੋ ਜਿਸ ਸਿਮਰਤ ਦੁੱਖ ਡੇਰਾ ਢਹੇ ਜਿਸ ਸਿਮਰਤ ਜਮ ਕਛੂ ਨਾ ਕਹੇ ਆ ਵੇਖੋ ਸੁਣੋ ਜਿਸ ਸਿਮਰਤ ਜਮ ਕਛੂ ਨਾ ਕਹੇ ਜਿਸ ਸਿਮਰਤ ਹੋਤ ਸੂਕੇ ਹਰੇ ਇਹ ਸਿਮਰਨ ਦੀ ਬਰਕਤ ਆ ਜੇ ਸਿਮਰਤ ਡੂਬਤ ਪਾਹਨ ਤਰੇ ਜਿਹਦਾ ਸਿਮਰਨ ਕਰਨ ਡੁੱਬਦੇ ਪੱਥਰ ਤਰਦੇ ਨੇ ਆਓ ਦਾ ਸਿਮਰਨ ਕਰੀਏ ਕਿਤੇ ਇਹਨਾਂ ਦੀਆਂ ਗੱਲਾਂ ਚ ਛੁੱਟ ਕੇ ਡਾਲੀਆਂ ਦੇ ਨਾਲ ਹੱਥ ਪਾ ਲੈ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਇੱਕ ਮੂਲ ਲੱਗੇ ਮੂਲ ਮਹਿਣੇ ਮੁੱਢ ਜੜ ਜੜ ਜੜ ਜੜ ਪਰਮੇਸ਼ਵਰ ਦਾ ਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਦੇ ਨਾਲ ਜਿਹੜੀਆਂ ਜੀਵ ਆਤਮਾਵਾਂ ਜੁੜਨ ਗਈਆਂ ਸਾਹਿਬ ਜੀ ਨੇ ਲਿਖ ਦਿੱਤਾ ਹੈ ਕਿ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਬੋਲੋ ਮੂਲ ਲੱਗੇ ਤਿੰਨੀ
1: ਸੁੱਖ ਪਾਇਆ
0: ਡਾਲੀ ਲਾਗੇ ਤਿੰਨੀ ਜਨਮ ਗਵਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਫਿਰ ਬੋਲੋ ਡਾਲੀ ਲਾਗੇ ਤਿੰਨ ਜਨਮ ਗਵਾਇਆ ਡਾਲਾਂ ਨਾਲ ਨੀ ਜੰਮਣਾ ਪਦਾਰਥਾਂ ਨਾਲ ਨੀ ਜੰਮਣਾ ਜਿਹੜਾ ਮੋਢਿਆ ਪਰਮੇਸ਼ਵਰ ਦੁਨੀਆਂ ਨਾਲ ਨੀ ਚੰਬੜਨਾ ਦੁਨੀਆਂ ਦਾ ਮੋਢਿਆ ਵਿੱਚ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਕੁਝ ਦਾ ਵਿਸ਼ਵਾਸ ਆ ਜਿਹੜਾ ਕਰ ਆਸਣ ਡਿੱਠੋ ਚਾਓ ਕਰ ਆਸਣ ਦੂਈ ਕੁਦਰਤ ਸਾਜੀਏ ਦੂਈ ਇਹ ਜਿਹੜੀ ਕੁਦਰਤ ਤੁਸੀਂ ਦੇਖ ਰਹੇ ਹੋ ਜਿਹੜੀ ਦੁਨੀਆਂ ਵਾ ਇਹ ਦੋ ਨੰਬਰ ਦੀ ਆ ਇਸ ਪਾਲਕੀ ਸਾਹਿਬ ਜਿਹਦੇ ਵਿੱਚ ਮੰਜਾ ਸਾਹਿਬ ਦੇ ਉੱਤੇ ਆਪਾਂ ਸਤਿਗੁਰੂ ਦਾ ਪ੍ਰਕਾਸ਼ ਕੀਤਾ ਵਾ ਮੰਜੇ ਦੇ ਅਪਾਸ਼ਕ ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਪਾਸ਼ਕ ਆ ਇਸ ਮੰਜੇ ਦਾ ਸਤਿਕਾਰ ਤਾਂ ਵਾ ਕਿ ਇਸ ਮੰਜੇ ਦੇ ਉੱਤੇ ਮੇਰਾ ਸਤਿਗੁਰੂ ਬੈਠਾ ਹੈ ਇਸ ਕਰਕੇ ਇਸ ਦੇਹ ਦੇ ਵਿੱਚ ਇਸ ਦੁਨੀਆਂ ਦਾ ਵੀ ਅਸੀਂ ਤਾਂ ਸਤਿਕਾਰ ਕਰਦੇ ਹਾਂ ਕੁਦਰਤ ਦਾ ਅਸੀਂ ਤਾਂ ਸਤਿਕਾਰ ਕਰਦੇ ਹਾਂ ਕਿ ਕੁਦਰਤ ਦੇ ਵਿੱਚ ਕਾਦਰ ਬੈਠਾ ਹੈ ਕੁਦਰਤ ਦੇ ਵਿੱਚ ਦੂਈ ਕੁਦਰਤ ਸਾਜੀਏ ਪੜੋ ਦੂਈ ਆਪੀ ਨੇ ਆਪ ਸਾਜਨ ਆਪੀ ਨੇ ਰਚਿਓ ਨਾਉ ਅੱਗੇ ਕਹਿੰਦੇ ਦੂਈ ਕੁਦਰਤ ਸਾਜੀਏ ਕਰ ਆਸਣ ਡਿੱਟੋ ਵਿੱਚ ਆਸਣ ਲਾ ਕੇ ਬੈਠਾ ਹੈ ਨਾ ਤਾਂ ਕੁਦਰਤ ਨਾਲ ਪਿਆਰ ਆ ਜਦੋਂ ਕੋਈ ਬੰਦਾ ਮਰ ਜਾਂਦਾ ਜਿਹਦੇ ਵਿੱਚੋਂ ਜੋਤ ਉਹਨੂੰ ਕਿਉਂ ਨੀ ਮੱਥੇ ਟੇਕਦੇ ਫਿਰ ਇੱਥੇ ਗਿਆਨਤਾ ਚ ਉਹਨੂੰ ਵੀ ਟੇਕਦੇ ਨੇ ਮਗਰ ਆਪਾਂ ਤੇ ਜਾਗਦੀ ਜੋਤ ਦੇ ਭਸ਼ਕਿਆ ਗੁਰੂ ਨਾਨਕ ਪਾਤਸ਼ਾਹ ਨਾਮ ਕੇ ਧਾਰੇ ਸਗਲੇ ਜੰਤ ਮੂਲ ਦੇ ਨਾਲ ਜੁੜਨਾ ਹੈ ਮੂਲ ਪਰਮੇਸ਼ਵਰ ਦਾ ਨਾਮ ਹੈ ਜਿਹੜੇ ਮੂਲ ਨਾਲ ਜੁੜ ਗਏ ਉਹਨਾਂ ਨੂੰ ਕਹਿ ਦਿੱਤਾ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਜਿਹੜੇ ਡਾਲਾਂ ਨਾਲ ਸੰਸਾਰ ਨਾਲ ਚੜ ਗਏ ਤੇ ਮੂਲ ਭੁੱਲ ਗਿਆ ਉਹਨਾਂ ਦਾ ਜਨਮ ਗਵਾ ਜਾਣਾ ਹੈ ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਨੂੰ ਸਰਵਣ ਕਰਨ ਲਈ ਮਨ ਬਿਰਤੀ ਇਕਾਗਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ
1: ਸਤਨਾਮ ਸ੍ਰੀ ਵਾਹਿਗੁਰੂ ਜੀ ਅਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ
0: ਸ਼ਬਦ ਦਾ ਵੇਗ ਵੇਖੋ ਸ਼ਬਦ ਦੀ ਬੋਲੀ ਸ਼ਬਦ ਦਾ ਸ਼ਿੰਗਾਰ ਕਿਤਨਾ ਘੜਿਆ ਇੱਕ ਕਰਮਵੰਤ ਦੁਹਾਗਣ ਇੱਕ ਜਿਹੜੀ ਸੁਹਾਗਣ ਪਰਮੇਸ਼ਵਰ ਦਾ ਨਾਮ ਜਪਣ ਵਾਲੀ ਦੋਵਾਂ ਦਾ ਪੱਖ ਪੇਸ਼ ਕੀਤਾ ਹੈ ਜਿਹੜਾ ਇੱਕ ਅੰਮ੍ਰਿਤ ਵੇਲੇ ਉੱਠਦਾ ਨਿਤਨੇਮ ਕਰਦਾ ਹੈ ਇੱਕ ਦਿਨ ਨਹੀਂ ਨਿਤਨੇਮ ਕਰਦਾ ਜਿਹੜੇ ਕਰਦੇ ਉਹਨਾਂ ਨੂੰ ਪਤਾ ਹੈ ਦੂਸਰੇ ਨੂੰ ਕੀ ਪਤਾ ਹੈ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਜਾਪ ਕਰਦੇ ਉਹਨਾਂ ਨੂੰ ਪਤਾ ਹੈ ਕਿ ਬਾਬਾ ਜੀ ਕੀ ਕਹਿੰਦੇ, ਕਹਿੰਦੇ ਅੱਜ ਨਾ ਸੁੱਤੀ ਕੰਤ ਸਿਓ, ਅੱਜ ਨਾ ਬੋਲੋ ਘਬਰਾਉਣਾ, ਅੱਜ ਨਾ ਬਾਬੇ ਨਾਨਕ ਦੀ ਬਾਣੀ ਹੈ ਰਸਨਾ ਤੇ ਲਿਆਓ, ਅੱਜ ਨਾ ਸੁੱਤੀ, ਅੱਜ ਨਾ ਨਿਤਨੇਮ ਕੀਤਾ, ਅੱਜ ਪਤੀ ਪਰਮੇਸ਼ਵਰ ਦੇ ਨਾਲ ਸੁੱਤੀ ਦਾ ਮਤਲਬ ਜੁੜੀ ਨਹੀਂ, ਅੰਮ੍ਰਿਤ ਵੇਲਾ ਨਹੀਂ ਸੰਭਾਲਿਆ, ਤੇ ਸਾਰਾ ਦਿਨ ਪਤਾ ਕੀ ਹੁੰਦਾ, ਅੰਗ ਮੁੜੇ ਮੁੜ ਜਾਏ, ਅੰਗ ਹੱਥਾਂ ਪੈਰ ਇਤਰਾਂ ਹੋ ਕੇ ਜਾ ਰਹੇ ਨੇ, ਕੋਈ ਚੀਜ਼ ਚੰਗੀ ਨਹੀਂ ਲੱਗਦੀ, ਹਰ ਘੜੀ ਹਰ ਫੁਰਨੇ ਨਾਲ ਕੁਝ ਇਤਰਾਂ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਇਹ ਜਿੰਦੜੀ ਏ ਅੱਜ ਤੇਰਾ ਕੁਝ ਛੁੱਟ ਗਿਆ, ਮੇਰੀ ਇਹ ਜਿੰਦੜੀ ਏ ਅੱਜ ਤੂੰ ਕੁਝ ਭੁੱਲ ਗਈ, ਇਤਰਾਂ ਲੱਗਦਾ ਵਾ ਕਿ ਅੰਗ ਮੁੜੇ ਮੁੜ ਜਾਏ, ਕਿਤਨਾ ਸਰੀਰ ਔਖਾ ਹੋ ਰਿਹਾ, ਦਰਦ ਹੋ ਰਹੀ ਆ, ਮਹਿਸੂਸ ਹੋ ਰਹੀ, ਪੀੜਾ ਹੋ ਰਹੀ ਆ, ਉਹਦੇ ਵਿਛੋੜੇ ਦੇ ਵਿੱਚ ਕਿ ਅੱਜ ਅੰਮ੍ਰਿਤ ਵੇਲੇ ਉੱਠਿਆ ਨਹੀਂ, ਇਸ਼ਨਾਨ ਨਹੀਂ ਕੀਤਾ, ਉਸ ਮਾਲਕ ਨਾਲ ਜੁੜਿਆ ਨਹੀਂ, ਅੱਜ ਨਾ ਸੁੱਤੀ ਕੰਤ, ਕਹਿੰਦੇ ਪਤੀ ਨੂੰ ਉਸ ਪਤੀ ਦੀ ਯਾਦ ਵਿੱਚ ਜੁੜੀ ਨਹੀਂ, ਅੰਮ੍ਰਿਤ ਵੇਲੇ ਚੌਂਕੜਾ ਮਾਰਿਆ ਨਹੀਂ, ਰੀੜ ਦੀ ਹੱਡੀ ਸਿੱਧੀ ਕਰਕੇ ਜਪਿਆ ਨਹੀਂ, ਵਾਹ ਗੁਰੂ ਵਾਹ।

0: ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਕੁਝ ਛੁੱਟ ਗਿਆ। ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਇਹ ਭਗਤ ਦੀ ਅਵਸਥਾ ਦੱਸੀ। ਹੁਣ ਅੱਗੇ ਵੇਖੋ, ਹਾਂਜੀ,
1: ਜਾਏ ਪੁੱਛੋ ਦੋਹਾਗਣੀ ਤੁਮ ਕਿਉਂ ਰਹਿਣ ਵਿਹਾਏ।
0: ਕਿਉਂ ਦਾ ਮਤਲਬ ਕਿਸ ਤਰ੍ਹਾਂ, ਧਿਆਨ ਦਿਓ, ਕਿਉਂ ਦਾ ਮਤਲਬ ਆਂਦੀ ਆ, ਮੈਂ ਤੇ ਇੱਕ ਦਿਨ ਨਹੀਂ ਨਿਤਨੇਮ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਾਂ ਜਾ ਕੇ ਜਿਹਨਾਂ ਕਦੀ ਨਿਤਨੇਮ ਨਹੀਂ ਕੀਤਾ। ਜਾਏ ਪੁੱਛੋ ਦੋਹਾਗਣੀ, ਦੋਹਾਗਣੀ ਜਿਹੜੀਆਂ ਖਸਮ ਤੋਂ ਟੁੱਟੀਆਂ, ਜਿਹੜੀਆਂ ਮਾਲਕ ਨਾਲੋਂ ਟੁੱਟੀਆਂ ਰੂਹਾਂ, ਮੈਂ ਤਾਂ ਇੱਕ ਦਿਨ ਨਾ ਨੀ ਨਿਤਨੇਮ ਕੀਤਾ ਤੇ ਮੈਨੂੰ ਰਾਤ ਨੀਂਦ ਨਾ ਆਈ, ਅੰਗ ਮੁੜ ਮੁੜ ਜਾਂਦੇ ਰਹੇ, ਸਾਰਾ ਦਿਨ ਮੈਨੂੰ ਚੈਨ ਨਹੀਂ ਆਇਆ, ਸਾਰਾ ਦਿਨ ਮੈਨੂੰ ਆਨੰਦ ਨਹੀਂ ਆਇਆ। ਤੇ ਆਨੰਦ ਤੇ ਉਦੋਂ ਹੀ ਆਉਣਾ, ਗੁਰਸਿੱਖੋ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕੱਟੇ ਗਿਆਨ। ਜਿਨ੍ਹਾਂ ਦੀਆਂ ਅੱਖਾਂ ਵਿਚ ਸੁਰਮਾ ਗਿਆਨ ਦਾ ਪਿਆ, ਆਨੰਦ ਤਾਂ ਉਹਨਾਂ ਨੂੰ ਆਇਆ, ਦੂਸਰਿਆਂ ਨੂੰ ਕੀ ਆਨੰਦ ਆਉਣਾ ਹੈ। ਮੇਰੇ ਸਾਹਿਬ ਜੀ ਕਹਿੰਦੇ ਹੁਣ ਮੈਂ ਜਾਏ ਪੁੱਛੋ ਦੁਹਾਗਣੀ, ਇਤਨਾ ਬੋਲੋ ਜਰਾ, ਜਾਏ ਦੁਹਾਗਣੀ ਸ਼ਬਦ ਨੂੰ ਪਛਾਣਿਓ। ਗੁਰਬਾਣੀ ਦੇ ਵਿਚ ਇਕ ਲਿਖਿਆ ਹੈ, ਆਖੋ ਸਤਨਾਮ ਸ੍ਰੀ ਬਾਬੇ ਨਾਨਕ ਨੇ ਇਕ ਬਜਰ ਕੀਤਾ, ਕਹਿੰਦੇ ਦੁਹਾਗਣੀ ਕਿਆ ਨਿਸ਼ਾਨੀਆਂ। ਬੋਲੋ ਦੁਹਾਗਣੀ ਕੀ ਨਿਸ਼ਾਨੀਆਂ, ਦੁਹਾਗਣ ਦੀ ਕਿਨੂੰ ਕਹਿੰਦੇ ਨੇ ਦੁਹਾਗਣ, ਧਿਆਨ ਦਿਓ। ਗੁਰਬਾਣੀ ਵਿਚ ਇਤਨਾ ਲਿਖਿਆ, ਕੁਐਸਚਨ ਕੀਤਾ, ਦੁਹਾਗਣੀ ਕਿਆ ਨਿਸ਼ਾਨੀਆਂ, ਕੀ ਨਿਸ਼ਾਨੀ ਆ ਦੁਹਾਗਣ ਦੀ। ਤੇ ਆਪ ਹੀ ਅੱਗੇ ਜਵਾਬ ਦਿੰਦੇ ਨੇ, ਆ ਮੈਂ ਦੱਸਾਂ ਤੈਨੂੰ ਭਲਿਆ, ਦੁਹਾਗਣ ਦੀ ਨਿਸ਼ਾਨੀ, ਦੁਹਾਗਣ ਦੀ ਨਿਸ਼ਾਨੀ ਇਹ ਹੋਈ, ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁੱਥੀਆਂ ਫਿਰੇ ਨਿਮਾਣੀਆਂ। ਜਿਨ੍ਹਾਂ ਨੂੰ ਗੁਰਦੁਆਰੇ ਦਾ ਘਰ ਭੁੱਲ ਗਿਆ ਹੈ, ਰਾਧਾ ਸਵਾਮੀਆਂ ਦੇ ਡੇਰਿਆਂ ਨੂੰ ਤੁਰ ਪਏ ਨੇ, ਜਿਨ੍ਹਾਂ ਨੂੰ ਨੂਰ ਮਹਿਲ ਵਾਲਿਆਂ ਦੇ ਡੇਰੇ ਨੂੰ ਤੁਰ ਪਏ ਨੇ, ਆਪਣਾ ਖਸਮ ਛੱਡ ਕੇ ਜਿਹੜੀਆਂ ਦੂਸਰੇ ਥਾਂ ਚਲੇ ਗਈਆਂ ਉਹਨੂੰ ਕਹਿੰਦੇ ਨੇ ਦੁਹਾਗਣਾ। ਉਹਨਾਂ ਨੂੰ ਕੀ ਕਹਿੰਦੇ ਨੇ, ਇੱਕ ਨੂੰ ਛੱਡ ਕੇ ਦੂਸਰੇ ਥਾਂ ਬਹਿਣ ਵਾਲੀ ਕੀ ਹੁੰਦੀ, ਦੁਹਾਗਣੀ ਕਹਿੰਦੇ। ਜੇ ਆਪਾਂ ਚਲੋ ਸਮਾਜ ਦੇ ਵਿਚ ਇਸ ਤਰ੍ਹਾਂ ਵੀ ਮੰਨ ਲਓ, ਇੱਕ ਪਤੀ ਨੇ ਕਿਸੇ ਨੂੰ ਵੈਸੇ ਛੱਡ ਦਿੱਤਾ, ਇੱਕ ਤਲਾਕ ਹੋ ਗਿਆ ਤੇ ਦੂਸਰੇ ਥਾਂ ਜਿਹੜੀ ਬੈਠੀ ਹੈ ਨਾ ਪਿਆਰੇ, ਉਹ ਖਸਮ ਤੇ ਮਿਲ ਗਿਆ, ਸੁਹਾਗਣ ਨਹੀਂ ਖਵਾਉਂਦੀ, ਕੀ ਖਵਾਉਂਦੀ ਹੈ ਪੁੱਛੋ, ਦੱਸੋ, ਸੁਹਾਗਣ ਨਹੀਂ। ਸੁਹਾਗਣ ਤੇ ਉਹ ਹੀ ਜਿਹੜੀ ਇੱਕ ਦੀ, ਜਿਹੜੀ ਇੱਕ ਦੀ, ਇੱਕ ਥਾਂ ਤੇ ਮੇਰੇ ਸਾਹਿਬ ਨੇ ਬੜੇ ਸੁੰਦਰ ਬਚਨ ਕੀਤੇ, ਜਾਂ ਕੁਵਾਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ ਫਰੀਦਾ, ਇਹੋ ਪਛੋਤਾਓ ਫਿਰ ਵਕਤ ਕੁਵਾਰੀ ਨਾ ਥੀਏ। ਇੱਕ ਥਾਂ ਤੋਂ ਛੱਡੀ ਦੂਸਰੇ ਥਾਂ, ਕੁਵਾਰੀ ਨਹੀਂ ਖਵਾਉਣਾ। ਉਹ ਘਰ ਘਰ ਹੰਡੇ ਜੋ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ, ਉਸ ਵੀ ਲੱਛਣ ਲਾਇਆ। ਜਿਹੜੇ ਇਹੋ ਜਿਹਿਆਂ ਦੇ ਕੋਲ ਬਹਿੰਦੇ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਚੱਲ ਵਿਆਸਾ ਚੱਲੀਏ, ਉਸ ਨਾਲ ਮੂੰਹ ਜੋੜੇ, ਜਿਹੜਾ ਉਹਦੇ ਕੋਲ ਬਹਿੰਦਾ ਉਸ ਵੀ ਲੱਛਣ ਲਾਇਆ। ਉਹਨੂੰ ਵੀ ਕਹਿੰਦਾ ਚੱਲ ਦੁਹਾਗਣ ਉੱਥੇ ਚੱਲੀਏ, ਵਿਆਸਾ ਚੱਲੀਏ, ਚੱਲ ਸਾਡੇ ਬਾਬੇ ਕੋਲ ਚੱਲੀਏ। ਸੁਹਾਗਣਾ ਤੇ ਕਹਿੰਦੀਆਂ ਨੇ ਭੈਣਾਂ, ਇਹ ਸੰਸਾਰ ਵਿੱਚ ਇਸ ਜੱਗ ਮੈਂ ਪੁਰਖ ਏਕ ਹੈ, ਬੋਲੋ, ਇਸ ਜੱਗ ਮੈਂ ਜਿਹੜਾ ਗੱਜ ਕੇ ਬੋਲਦੇ ਹੋਰ ਇਹਨਾਂ ਦਾ, ਇਸ ਜੱਗ ਮੈਂ ਸੁਹਾਗਣ ਇਹ ਕਹਿੰਦੀਆਂ ਨੀ ਭਲੀਏ, ਦੂਸਰਾ ਤੇ ਹੈ ਹੀ ਕੋਈ ਨੀ, ਜਾਈਏ ਕਿਹਦੇ ਕੋਲ। ਸੁਹਾਗਣ ਤੇ ਕਹਿੰਦੀ ਹੈ ਇੱਕੋ, ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਨਾਨਕ ਕਹਿ ਸਹੇਲੀਓ ਸ਼ੋ ਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ, ਸੱਚਾ ਖਸਮ ਹਮਾਰਾ। ਉਹ ਇੱਕੋ ਹੀ ਸੱਚਾ ਪਰਮੇਸ਼ਵਰ ਰਹਿਣ ਵਾਲਾ ਸਾਰੀਆਂ ਦਾ ਪਤੀ ਆ, ਤੇ ਉਹੀ ਸੁਹਾਗਣਾ ਨੇ ਆ ਜਿਹੜੀਆਂ ਵਰਤ ਰੱਖਦੀਆਂ ਨੇ। ਤੇ ਇਹਨਾਂ ਨੂੰ ਮੈਂ ਕਈ ਵਾਰ ਪੁੱਛਿਆ ਕਿਉਂ ਵਰਤ ਰੱਖਿਆ ਜੇ, ਕਹਿੰਦੀਆਂ ਕਰਵਰਿਆ ਚੌਥ ਦਾ ਜਿਹੜੀਆਂ ਵਰਤ ਰੱਖਦੀਆਂ ਨਾ ਇਹ ਸਦਾ ਸੁਹਾਗਣਾ ਰਹਿੰਦੀਆਂ। ਕਮਾਲ ਦੀ ਗੱਲ ਆ, ਕਿਸੇ ਦਾ 20 ਸਾਲਾਂ ਬਾਅਦ ਚਲੇ ਜਾਣਾ ਹੈ, ਕਿਸੇ ਦਾ ਜੋ ਉਪਜਿਓ ਸੋ, ਜੇ ਉਹ ਜਨਮੇ ਸੋ ਜਾਣੋ, ਮੂਆ ਜਿਹੜਾ ਪੈਦਾ ਹੋਇਆ ਉਹਨੇ ਤੇ ਮਰ ਜਾਣਾ, ਸੁਹਾਗਣ ਕਿਤਨਾ ਰਹੇਗੀ। ਹਾਂ ਇੱਕ ਤਰੀਕਾ ਹੈ, ਤੂੰ ਸੁਹਾਗਣ ਰਹਿ ਸਕਦੀ ਏ, ਜੇ ਤੂੰ ਹਰੀ ਦੀ ਨਾਰ ਬਣ ਜਾਏ, ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਨਾਰ ਬਣ ਜਾਏ। ਬਾਣੀ ਦੇ ਵਿਚ ਫੈਸਲਾ ਦਿੱਤਾ ਹੈ, ਹਰ ਕੀ ਨਾਰ, ਬੋਲੋ ਹਰ ਕੀ, ਇਤਨਾ ਹੀ ਬੋਲੋ, ਹਰ ਕੀ। ਸੋ ਸਦਾ ਸੁਹਾਗਣ, ਸੋ ਸਦਾ ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ। ਜੇ ਮੈਂ ਰੰਡੀ ਸ਼ਬਦ ਬੋਲੂਗਾ ਤੇ ਗੁੱਸਾ ਨਾ ਕਰਨਾ, ਕਿਉਂਕਿ ਬਾਣੀ ਚ ਵਰਤਿਆ ਹੈ, ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ ਹੈ, ਨਾ ਉਹਦੇ ਕਦੀ ਕੱਪੜੇ ਮੈਲੇ ਹੋਣੇ ਨੇ, ਨਾ ਉਹਦਾ ਵੈਸ ਮੇਲਾ ਹੋਣਾ ਹੈ। ਜਿਹੜੀ ਹਰੀ ਦੀ ਇਸਤਰੀ ਬਣ ਗਈ, ਜਿਹੜੀ ਰੱਬ ਦੀ ਬਣ ਗਈ, ਕਿਉਂਕਿ ਰੱਬ ਤੇ ਕਦੀ ਮਰਦਾ ਹੀ ਨਹੀਂ, ਰੱਬ ਤੇ ਕਦੀ ਮਰਦਾ, ਗੱਜ ਕੇ ਬੋਲੋ, ਰੱਬ ਤੇ ਜਿਹਦਾ ਪਤੀ ਕਦੀ ਨਾ ਮਰੇ ਫਿਰ ਉਹ ਸਦਾ ਸੁਹਾਗਣ ਹੋਈ ਨਾ। ਇਸ ਕਰਕੇ ਬਾਬਾ ਜੀ ਇੱਥੇ ਬਚਨ ਕਹਿ ਰਹੇ ਨੇ, ਮੈਂ ਜਾਏ ਪੁੱਛੋ ਦੁਹਾਗਣੀ, ਮੈਂ ਤੇ ਇੱਕ ਰਾਤ ਨਾਲ ਨਿਤਨੇਮ ਕੀਤਾ ਤੇ ਮੇਰੀ ਹਾਲਤ ਹੋ ਗਈ। ਮੈਂ ਉਹਨਾਂ ਨਿਕਰਮਾਂ ਨੂੰ ਪੁੱਛਾਂ, ਭਾਗਣਾ ਨੂੰ ਜਾ ਕੇ ਪੁੱਛਾਂ ਜਿਹਨਾਂ ਕਦੀ ਨਿਤਨੇਮ ਕੀਤਾ।

0: ਭਾਈਓ ਤੁਹਾਡੀਆਂ ਰਾਤਾਂ ਕਿਸ ਤਰ੍ਹਾਂ ਲੰਘਦੀਆਂ ਨੀ। ਮੈਂ ਤੇ ਇੱਕ ਦਿਨ ਨਿਤਨੇਮ ਨਾ ਕੀਤਾ ਤੇ ਮੈਨੂੰ ਰੋਟੀ ਨਾ ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਵਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਨਾ ਅੰਨ ਚੰਗਾ ਲੱਗੇ ਨਾ ਪਾਣੀ ਚੰਗਾ ਲੱਗੇ, ਕਾਪੜ ਤਨ ਨਾ ਸੁਖਾਵੇ। ਕੱਪੜੇ ਸਰੀਰ ਤੇ ਚੰਗੇ ਨੀ ਲੱਗਦੇ ਪਾਉਣੇ। ਜਿੱਦਣ ਮੈਂ ਇੱਕ ਦਿਨ ਨਿਤਨੇਮ ਨੀ ਕੀਤਾ ਨੀ, ਜਿਹਨਾਂ ਕਦੀ ਨੀ ਕੀਤਾ, ਮੈਂ ਉਹਨਾਂ ਨੂੰ ਪੁੱਛਿਆ ਕਿਤਨਾ ਜਿਉਂਦੀਆਂ ਨੇ। ਹਾਂਜੀ,
1: ਸਹੁਰੇ ਢੋਈ ਨਾ ਲਹਿ ਨਾਹੀ ਥਾਉ।
0: ਜਿਹੜੀਆਂ ਦੁਹਾਗਣਾ ਦੀ ਗੱਲ ਆ ਉਹਨਾਂ ਦੀ, ਹੁਣ ਅੱਗੇ ਬਾਬਾ ਫਰੀਦ ਜੀ ਕਹਿੰਦੇ ਨਾ ਉਹਨਾਂ ਨੂੰ ਸਹੁਰੇ ਘਰ ਜਗ੍ਹਾ ਮਿਲਦੀ, ਸਹੁਰੇ ਢੋਈ ਨਾ ਲੈ। ਬੋਲੋ, ਸਹੁਰੇ
1: ਢੋਈ ਨਾ ਲੈ।
0: ਇਹ ਜਿਹੜੀ ਨਾਮ ਨੀ ਜਪਦੀ ਉਹਦੀ ਵੀ ਗੱਲ ਆ, ਜਿਹਨਾਂ ਨੂੰ ਆਪਾਂ ਕਹਿੰਦੇ ਲੋਕ ਤੇ ਪ੍ਰਲੋਕ ਕੋਈ ਜਗ੍ਹਾ ਹੀ ਨਹੀਂ, ਆਪਾਂ ਸਾਡੇ ਗਿਆਨੀ ਹੁਣ ਇਹ ਵੀ ਕਹਿੰਦੇ ਨੇ, ਕਮਾਲ ਦੀ ਗੱਲ ਆ। ਕਈ ਵਾਰ ਜਦੋਂ ਇਹ ਬਚਨ ਆਉਂਦਾ ਸਭਨਾ ਕਾ ਦਰ ਲੇਖਾ ਹੋਵੇ, ਬੋਲੋ ਸਭਨਾ ਕਾ, ਤੇ ਕਈ ਗਿਆਨੀ ਆ ਦਿੰਦੇ ਜੀ ਲੇਖਾ ਲੂਖਾ ਕਿਤੇ ਨੀ ਹੋਣਾ, ਅੱਗੇ ਤੇ ਹੈ ਹੀ ਕੁਝ ਨੀ। ਕਿਉਂ? ਇਹ ਮੇਰੇ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਜਿਹੜਾ ਸ਼ਬਦ ਲਿਖਿਆ ਧਰਮ ਰਾਏ ਜਬ ਲੇਖਾ ਮੰਗੇ, ਬੋਲੋ ਧਰਮ ਰਾਏ ਜਬ, ਤੇ ਕੀ ਲਿਖਿਆ ਅੱਗੇ? ਆਖਿਰ ਕਿਤੇ ਮੂੰਹ ਲੈ ਕੇ ਜਾਣਾ ਤੇ ਗੱਲ ਕੀਤੀ ਹੈ ਨਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ, ਕੀ ਇਹ ਗੁਰੂ ਨਾਨਕ ਨੇ ਝੂਠ ਬੋਲੇ? ਕੀ ਗੁਰੂ ਨਾਨਕ ਸਾਹਿਬ ਨੇ ਦੀਨ ਦੁਨੀਆਂ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਵੇਂ ਲਿਖਦਾ ਹੈ ਲੇਖਾ ਰੱਬ
1: ਮੰਗੇਸੀਆ,
0: ਤੇ ਕੀ ਕੱਢ ਕੇ ਬਹਿ ਗਿਆ? ਆ ਪਿੰਡਾਂ ਦੇ ਵਿੱਚ ਜਿਨ੍ਹਾਂ ਆੜਤੀਆਂ ਦੇ ਕੋਲੋਂ ਆਪਾਂ ਪੈਸੇ ਲਿਆਉਂਦੇ ਹਾਂ, ਆ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਮੇਰੇ ਵੀਰ ਭੈਣ ਭਰਾ ਨੇ, ਆੜਤੀਆਂ ਦੇ ਕੋਲੋਂ ਆਪਾਂ ਖਾਦਾਂ ਲਿਆਉਂਦੇ ਹਾਂ, ਦੂਸਰੇ ਲਿਆਉਂਦੇ ਹਾਂ, ਤੇ ਜੇ ਤੇ ਉਹ ਲੇਖਾ ਲਿਖਦਾ ਕੀ ਕਹਿੰਦੇ? ਕੀ ਆ ਉਹ ਵਹੀ ਹੈ ਨਾ। ਤੇ ਇਸ ਤਰ੍ਹਾਂ ਦੀ ਵਹੀ ਦਾ ਜ਼ਿਕਰ ਕੀਤਾ ਮੇਰੇ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਨੇ ਉੱਥੇ ਵਹੀ ਕੱਢ ਕੇ ਬਹਿ ਜਾਣਾ ਉਹਨੇ ਲੇਖਾ ਮੰਗਣ ਵਾਲੇ ਨੇ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਕੱਢ ਕੇ ਬਹਿ ਗਿਆ। ਉਹਨੇ ਕਿਹਾ ਸੱਜਣਾ ਇਸ ਦਿਨ ਆ, ਇਸ ਦਿਨ ਆ, ਇਸ ਦਿਨ ਆ, ਇਸ ਘੜੀ ਤੂੰ ਆ, ਇਸ ਘੜੀ ਤੂੰ ਆ ਕੰਮ ਕੀਤੇ, ਸਾਰਾ ਲੇਖਾ ਮੰਗਣਾ। ਤੇ ਜਦੋਂ ਇਹ ਗੱਲ ਕਹਿੰਦੇ ਜੀ ਅੱਗੇ ਜਾ ਕੇ ਕਿੰਨੇ ਵੇਖਿਆ ਹੈ, ਤੇ ਮੈਂ ਤੇ ਜੋਦੜੀ ਕਰਦਾ ਉਹਨਾਂ ਗੁਰੂ ਨਾਨਕ ਦੇ ਘਰ ਦਾ ਕੁੱਕਰ ਹੋਣ ਦੇ ਨਾਤੇ, ਮੈਂ ਕਿਹਾ ਇਹ ਸ਼ਬਦ ਉਹਨੇ ਲਿਖੇ ਨੇ ਜਿਹਨੇ ਅੱਗਾ ਵੇਖਿਆ, ਜਿਹਨੇ ਅੱਗਾ ਗੁਰੂ ਨਾਨਕ ਸਾਹਿਬ ਨੇ ਲਿਖਣੇ, ਸਭਨਾ ਕਾ ਦਰ ਲੇਖਾ ਹੋਏ, ਇਹ ਗੁਰੂ ਨਾਨਕ ਨੇ ਲਿਖਿਆ, ਨਾਨਕ ਜੀ ਅਪਾਏ ਕੇ ਲਿਖਣਾ ਵੇ ਧਰਮ ਬਹਾਲਿਆ, ਉਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਉਥੇ ਥਾਂ ਨਾ ਪਾਇਆ ਨ ਕੂੜ ਯਾਰ, ਮੂੰਹ ਕਾਲੇ ਦੋਜਕ ਚੱਲਿਆ, ਲਿਖਣਾ ਵੇ ਧਰਮ ਲਿਖਿਆ ਉਥੇ। ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਲਿਖੀਆਂ ਨੇ ਕਿ ਅੱਗੇ ਕਿਤੇ ਜਾਣਾ ਹੈ, ਲੋਕ ਪ੍ਰਲੋਕ ਦੀ ਗੱਲ ਗੁਰੂ ਨੇ ਗੁਰਬਾਣੀ ਚ ਲਿਖੀ। ਇੱਥੇ ਵੀ ਕਹਿੰਦੇ ਨੇ ਜਿਹੜੀ ਦੁਹਾਗਣ ਹੋ ਗਈ ਰੱਬ ਤੋਂ ਟੁੱਟ ਗਈ, ਉਹਨੂੰ ਸਹੁਰੇ ਢੋਈ ਨਾ ਮਿਲੇ। ਬੋਲੋ, ਸਹੁਰੇ
1: ਢੋਈ ਨਾ ਮਿਲੇ।
0: ਨਾ ਤੇ ਸਹੁਰੇ ਕਿਸੇ ਨੇ ਰੱਖਿਆ, ਉਹਨੇ ਕਿਹਾ ਵੀ ਨਾ ਤੇਰੇ ਤੇ ਕਰਮੀ ਨੀ ਸਹੁਰੇ ਘਰ ਰਹਿਣ ਵਾਲੇ, ਸਹੁਰਿਆਂ ਨੇ ਕੱਢਤੀ ਤੇ ਪੇਕਿਆਂ ਨੇ ਪੇਈਏ ਨਾਹੀ ਥਾਉ। ਬੋਲੋ, ਪੇਈਏ ਪੇਈਏ ਬਣੇ, ਪੇਕੇ ਪੇਕੇ ਵੀ ਨਾ ਰੱਖੀ ਕਿਸੇ ਨੇ, ਪੇਕੇ ਵੀ ਆਖਿਆ ਇੱਥੋਂ ਤੇ ਚਲੇਗੀ ਵਿਚਾਰੀ, ਤੇ ਅੱਗੇ ਵੀ ਨਾ ਕਿਸੇ ਨੇ ਜਗ੍ਹਾ ਦਿੱਤੀ, ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿੱਥੇ ਜਾਊਗੀ? ਹਾਂਜੀ,
1: ਫਿਰ ਵਾਤੜੀ ਨਾ ਪੁੱਛਈ ਧਨ ਸੁਹਾਗਣ ਨਾ।
0: ਆ ਵੀ ਬੜਾ ਪਿਆਰਾ ਸੂਤਰ ਜੇ, ਫਿਰ ਵਾਤੜੀ ਨਾ ਪੁੱਛਈ, ਫਿਰ ਮੈਨੇ ਸੁਚੇਤ ਹੋ ਕੇ ਬੈਠੋ, ਫਿਰ ਫਿਰ ਮੈਨੇ ਆਂਦੇ ਪਿਰ ਨੇ ਤੇ ਕਦੀ ਕਵਾਇਆ ਹੀ ਨਹੀਂ। ਅੱਜ ਆਮ ਬੋਲੀ ਚ ਆਪਾਂ ਭੈਣਾਂ ਬੋਲਦੀਆਂ ਨਾ, ਮੇਰੀ ਤੇ ਪਤੀ ਮੇਰਾ ਵਾਤ ਹੀ ਨੀ ਪੁੱਛਦਾ, ਇਤਨਾ ਦਾ ਬਚਨ ਆ ਫਿਰ ਵਾਤੜੀ ਨਾ ਪੁੱਛਈ, ਫਿਰ ਰਹਿੰਦੀ ਘਰ ਆ ਜਾ ਕੇ ਵਧੋ ਵਧੀ ਬਹਿ ਗਈ, ਉਹਨੇ ਕਦੀ ਕਵਾਈ ਨਹੀਂ। ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ, ਤੇਰੇ ਕਰਮੀ ਨੀ ਚੰਗੇ ਉਹਨੂੰ ਲੱਗੇ, ਉਹਨੇ ਤੈਨੂੰ ਕਦੀ ਕਵਾਇਆ ਹੀ ਨਹੀਂ, ਫਿਰ ਵਾਤੜੀ ਨਾ ਪੁੱਛਈ ਤੇ ਧਨ ਸੁਹਾਗਣ ਨਾ। ਉਹ ਆਪਣੇ ਆਪ ਨੂੰ ਸੁਹਾਗਣ ਕੋਲ ਦੀ, ਤੇ ਕਿਸੇ ਨੇ ਆਖਿਆ ਜੀ ਮੈਂ ਸੁਹਾਗਣ ਆ, ਕਿਸੇ ਨੇ ਆਖਿਆ ਮੈਂ ਸੁਹਾਗਣ ਆ, ਤੇ ਉਹਨੇ ਕਿਹਾ ਅੱਛਾ ਨੀ ਕੀ ਨਿਸ਼ਾਨੀ ਹੈ ਤੇਰੀ ਸੁਹਾਗਣ ਦੀ? ਆਖੋ ਸਤਨਾਮ ਸ੍ਰੀ, ਇਸ ਉਹਨੂੰ ਵਾਲੇ ਬਚਨ ਦੇ ਪਿਆਰੇ, ਆਖੋ ਸਤਨਾਮ ਵਿੱਚੋਂ ਬਾਹਰੋਂ ਨੀ ਕਰਿਆ, ਸਾਰੇ ਪ੍ਰਕਰਨ ਗੁਰਬਾਣੀ ਦੇ ਵਿੱਚ ਲਿਖੇ ਨੇ, ਹੁਣ ਨਾ ਪੜ੍ਹੀਏ ਤੇ ਸਾਡੀ ਕਿਸਮਤ ਹੈ ਨਾ। ਪੁੱਛਿਆ ਨੀ ਤੂੰ ਸੁਹਾਗਣ ਹੈ? ਕਹਿੰਦੀ ਮੈਂ ਸੁਹਾਗਣ ਆ। ਉਹਨੇ ਕਿਹਾ ਕੀ ਨਿਸ਼ਾਨੀ ਹੈ? ਉਹਨੇ ਕਿਹਾ ਵੇ ਚੂੜਾ ਪਾਇਆ ਇੱਥੇ ਨਾ, ਐਲਸ ਬਰਾਂਟੇ ਇੱਕ ਕੇਸ ਹੋਇਆ ਇਮੀਗ੍ਰੇਸ਼ਨ ਦਾ, ਧਿਆਨ ਦਿਓ ਆਖੋ ਸਤਨਾਮ ਸ੍ਰੀ, ਬੜਾ ਪਿਆਰਾ ਬਚਨ ਦੇ ਸੁਣਨ ਵਾਲਾ। ਤੇ ਸਹੁਰਾ ਤੇ ਜਵਾਈ ਤੇ ਉਹਨਾਂ ਦੀ ਬੱਚੀ ਇਕੱਠੇ ਰਹਿੰਦੇ ਸੀ, ਦਸ ਦੋ ਕੁ ਦਿਨ ਪਹਿਲਾਂ ਉਹਨਾਂ ਦੀ ਤਰੀਕ ਤੋਂ ਉਹਨਾਂ ਦੇ ਘਰ ਪ੍ਰਸ਼ਾਦਾ ਛਕਣ ਗਿਆ, ਤੇ ਆਖਣ ਲੱਗੇ ਜੀ ਸਾਡੀ ਤਰੀਕ ਹੈ ਇਮੀਗ੍ਰੇਸ਼ਨ ਦੀ, ਅਰਦਾਸ ਕਰ ਦਿਓ ਸਤਿਗੁਰੂ ਦੇ ਚਰਨਾਂ ਵਿੱਚ ਕੇਸ ਪਾਸ ਹੋ ਜਾਏ। ਮੈਂ ਕਿਹਾ ਕੱਲ ਨੂੰ ਅੰਮ੍ਰਿਤ ਸੰਚਾਰਿਆ, ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ, ਤੇ ਹਰ ਜਿਸਮ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਬੈਠਾ, ਤੁਹਾਡਾ ਕੇਸ ਪਾਸ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਕਰਨਗੇ ਤੁਹਾਡਾ ਕੇਸ ਪਾਸ। ਜਿਹੜਾ ਜਵਾਈ ਸੀ ਉਹਦੇ ਹਿਰਦੇ ਚ ਤੀਰ ਲੱਗ ਗਿਆ, ਧੀ ਨੇ ਤੇ ਜਵਾਈ ਨੇ ਅੰਮ੍ਰਿਤ ਛਕ ਲਿਆ ਤੇ ਸਹੁਰੇ ਨੂੰ ਆਖਿਆ, ਮੈਂ ਕਿਹਾ ਆ ਜਾ ਤੂੰ ਵੀ ਬਾਹਰ ਖਲੋਤਾ ਸੀ। ਕਹਿੰਦਾ ਬਾਬਾ ਅਸੀਂ ਤੇ ਗੈਲਣਾ ਸ਼ਰਾਬ ਦੀਆਂ ਇਹੋ ਜਿਹੀਆਂ ਵੇਖੀਆਂ ਹੀ ਪਹਿਲੀ ਵਾਰ ਆ। ਲਓ ਇਤਨਾ ਮੈਨੂੰ ਕਹਿੰਦਾ ਸੱਚ ਮਾਨ ਮਹਾਰਾਜ ਦੀ ਬਾਣੀ ਇੱਥੇ ਹਜ਼ੂਰੀ ਚ ਕਹਿ ਰਿਹਾ, ਬਾਬਾ ਐਡੀਆਂ ਐਡੀਆਂ ਸੋਹਣੀਆਂ ਗੈਲਣਾ ਤੇ ਅਸੀਂ ਇੰਡੀਆ ਚ ਸ਼ਰਾਬ ਦੀਆਂ ਵੇਖੀਆਂ ਹੀ ਸੀ, ਪੀ ਪੂ ਲਈਆਂ ਛਗ ਲਾਂਗੇ ਅੰਮ੍ਰਿਤ ਹੋਰ ਛਿਆ ਮਹੀਨਿਆਂ ਨੂੰ। ਮੈਂ ਕੀ ਕਹਿਣਾ ਸੀ, ਫਿਰ ਪੰਜਾਂ ਦੀ ਵਰਦੀ ਪਾਈ ਸੀ, ਅੰਦਰ ਚਲੇ ਗਏ ਚੁੱਪ ਕਰਕੇ, ਮੈਂ ਚੰਗਾ ਪੀ ਪੀ ਲਾ ਫਿਰ ਹੋਰ ਕੀ ਕਹਾਂ। ਤਰੀਕ ਸੀ ਪਹਿਲੇ ਦਿਨ ਧੀ ਤੇ ਜਵਾਈ ਦੀ, ਤੇ ਧੀ ਤੇ ਜਵਾਈ ਜਦੋਂ ਗਏ ਨਾ ਤੇ ਜੱਜ ਜਿਹੜੀ ਗੋਰੀ ਬੈਠੀ ਸੀ ਉਹਨੇ ਕਿਹਾ ਵੀ ਕੀ ਪ੍ਰੋਬਲਮ ਹੈ ਤੁਹਾਨੂੰ ਇੰਡੀਆ? ਕਹਿੰਦੇ ਜੀ ਸਾਨੂੰ ਪੁਲਿਸ ਤੰਗ ਕਰਦੀ। ਕਿਉਂ ਤੰਗ ਕਰਦੀ ਆ? ਕੱਲ ਅੰਮ੍ਰਿਤ ਛਕਿਆ ਤੇ ਕਹਿਣ ਲੱਗੇ ਅਸੀਂ ਅੰਮ੍ਰਿਤਧਾਰੀਆਂ, ਸਾਨੂੰ ਤਣਾਅ ਤੰਗ ਕਰਦੀ ਪੁਲਿਸ। ਕਹਿੰਦੀ ਓਕੇ ਪਾਸ ਕਰਤਾ ਕੇਸ, ਕੁਝ ਨੀ ਪੁੱਛਿਆ, ਕੁਛ ਨੀ ਪੁੱਛਿਆ, ਕੇਸ ਪਾਸ ਹੋ ਗਿਆ, ਕੋਈ ਸਵਾਲ ਨਹੀਂ। ਅਗਲੇ ਦਿਨ ਸਹੁਰੇ ਦੀ ਤਰੀਕ ਉਹ ਗੁਰਦੁਆਰਿਓ ਆਧਾਰੀ ਕਿਰਪਾਨ ਲੈ ਕੇ ਕਿਸੇ ਕੋਲੋਂ ਪਾ ਕੇ ਚਲੇ ਗਿਆ, ਕੰਘਾ ਰੱਖ ਕੇ ਚਲੇ ਗਿਆ, ਕੜਾ ਪਾ ਕੇ ਚਲੇ ਗਿਆ। ਧੰਨ ਦੇਣਾ ਧਿਆਨ ਦੇਣਾ, ਆਪਣੇ ਕੋਲੋਂ ਕਿਰਪਾਨ, ਆਪਣੇ ਕੋਲੋਂ ਕੰਘਾ, ਆਪਣੇ ਕੋਲੋਂ ਲੈ ਕੇ ਚਲੇ ਗਿਆ। ਤੇ ਜਾਂਦੀ ਉਸੇ ਕੁੜੀ ਜੱਜ ਨੇ ਪੁੱਛਿਆ, ਸਰਦਾਰ ਸਾਹਿਬ ਕੀ ਪ੍ਰੋਬਲਮ ਤੁਹਾਨੂੰ ਇੰਡੀਆ? ਕਹਿੰਦੇ ਜੀ ਅਸੀਂ ਸਿੱਖ ਸਾਨੂੰ ਤਾਂ ਤੰਗ ਕਰਦੇ ਹਾਂ, ਅੰਮ੍ਰਿਤਧਾਰੀ ਆ। ਕਹਿੰਦੀ ਵਾਕਿਆ ਤੂੰ ਅੰਮ੍ਰਿਤਧਾਰੀ ਹੈ? ਲੈ ਗੋਰੀ ਨੂੰ ਕਿਹਨੇ ਦੱਸਿਆ? ਗੋਰੀ ਕਹਿੰਦੀ ਵਾਕਿਆ ਤੂੰ ਅੰਮ੍ਰਿਤਧਾਰੀ ਹੈ? ਕਹਿੰਦਾ ਜੀ ਮੈਂ ਕੜਾ ਪਾਇਆ। ਤੇ ਗੋਰੀ ਅੱਗੋਂ ਜੱਜ ਕਹਿੰਦੀ ਹੈ ਇਹ ਤੇ 18 ਰੁਪਈਆਂ ਦਾ ਮੁੱਲ ਮਿਲ ਜਾਂਦਾ ਹੈ, ਪੰਜਾਬੀ ਚ ਕਹਿੰਦੀ, ਕਹਿੰਦੀ 18 ਰੁਪਈਆਂ ਦਾ ਮੁੱਲ ਮਿਲ ਜਾਂਦਾ ਹੈ। ਕਹਿੰਦੀ ਮੈਂ ਕਿਰਪਾਨ ਪਾਈ ਆ, ਉਹ ਕਹਿੰਦਾ ਕਹਿੰਦੀ ਇਹ ਵੀ ਮੁੱਲ ਮਿਲ ਜਾਂਦੀ ਹੈ। ਸਾਰੀਆਂ ਗੱਲਾਂ ਵਿੱਚ ਕਰਕੇ ਤੀਸਰੀ ਗੱਲ ਦੇ ਉੱਤੇ ਉਹਨੇ ਆਖਿਆ ਨਹੀਂ ਤੇਰਾ ਕੇਸ ਨਹੀਂ ਪਾਸ ਹੋਣਾ, ਕਾਟਾ ਮਾਰਤਾ, ਸੁਹਾਗਣ ਦੱਸਣਾ ਪੈਣਾ ਹੈ। ਸੁਹਾਗਣ ਦੇ ਕਰਮ ਦੱਸਦੇ ਨੇ, ਸੁਹਾਗਣ ਦੇ ਕਰਮ ਦੱਸਦੇ ਨੇ ਕਿ ਸੁਹਾਗਣ ਕਰ, ਸੁਹਾਗਣ ਦਾ ਚਿਹਰਾ ਦੱਸਦਾ ਹੈ, ਉਹਦੀ ਗੁਰੂ ਗਵਾਹੀ ਭਰਦਾ ਹੈ। ਮੈਂ ਕਹਿ ਰਿਹਾ ਸਰ ਸੁਹਾਗਣ ਨੂੰ ਪੁੱਛਿਆ ਕਿ ਤੇਰੀ ਕੀ ਨਿਸ਼ਾਨੀ? ਉਹਨੇ ਕਿਹਾ ਵੇਖ ਮੈਂ ਚੂੜਾ ਪਾਇਆ ਤੇ ਚੂੜਾ ਤੇ ਮੁੱਲ ਲੈ ਕੇ ਵੀ ਪੈ ਜਾਂਦਾ। ਆਖੋ ਸਤਨਾਮ ਸ੍ਰੀ, ਗੱਜ ਕੇ ਆਖੋ ਸਤਨਾਮ ਸ੍ਰੀ। ਆ ਸਿਨੇਮਿਆਂ ਚ ਕੰਮ ਕਰਨ ਵਾਲੀਆਂ ਬੱਚੀਆਂ ਜਿਹੜੀਆਂ ਵਿਆਹੀਆਂ ਨਹੀਂ ਹੁੰਦੀਆਂ, ਆ ਮੂਵੀਆਂ ਜਿਹੜੀਆਂ, ਰੱਬ ਕਿਰਪਾ ਕਰੇ, ਮੈਂ ਨੀ ਕਹਿੰਦਾ ਵੇਖਿਆ ਕਰੋ, ਮਗਰ ਕਈ ਬੱਚੀਆਂ ਕੁਆਰੀਆਂ ਨੇ ਚੂੜਾ ਪਾਇਆ ਹੁੰਦਾ, ਕੀ ਉਹ ਸੁਹਾਗਣਾ ਹੁੰਦੀਆਂ? ਸੁਹਾਗਣ ਤੇ ਉਦਣ ਬਣਨਾ ਜਿਸ ਦਿਨ ਪਤੀ ਦੇ ਨਾਲ ਚਾਰ ਫੇਰੇ ਲੈਣੇ ਨੇ, ਸੁਹਾਗਣ ਤੇ ਉਦਣ ਬਣਨਾ ਜਿਸ ਦਿਨ ਪੰਜ ਚੁਲੇ ਮੂੰਹ ਚ ਪੈਣੇ ਨੇ, ਪੰਜ ਅੱਖਾਂ ਚ ਪੈਣੇ, ਪੰਜ ਸਿਰ ਚ ਪੈਣੇ ਨੇ, ਉਦੋਂ ਬਣਨਾ ਇਹਨੇ ਉਹਦੀ ਸੁਹਾਗਣ, ਉਦੋਂ ਬਣਨਾ ਉਹਦੀ ਪਤਨੀ, ਉਦਣ ਲੱਗਣੀ ਆ ਮੋਹਰ। ਤੇ ਉਹਨੇ ਆਖਿਆ ਤੂੰ ਚੂੜਾ ਪਾਇਆ? ਕਹਿਣ ਲੱਗੀ ਵੇਖ ਬਾਬਾ ਮੈਂ ਚੂੜਾ ਪਾਇਆ, ਸੂਹੇ ਕੱਪੜੇ ਪਾਏ, ਮੈਂ ਸੁਹਾਗਣ ਆ। ਉਹਨੇ ਕਿਹਾ ਚੰਗਾ ਮੈਂ ਤੈਨੂੰ ਕੁਝ ਨੀ ਕਹਿੰਦਾ, ਤੇਰੇ ਮੁਬਾਰਕ ਚੂੜਾ ਪਾਇਆ, ਤੇਰੇ ਸੂਹੇ ਕੱਪੜੇ ਪਾਏ ਮੁਬਾਰਕ, ਮਗਰ ਇੱਕ ਮੈਨੂੰ ਦੱਸੇਂਗੀ ਕਿ ਤੇਰੇ ਪਤੀ ਦਾ ਨੱਕ ਕਿਸ ਤਰ੍ਹਾਂ ਦਾ ਹੈ? ਹੁਣ ਪਤੀ ਵੇਖਿਆ ਹੁੰਦਾ ਤੇ ਦੱਸਦੀ ਨਾ, ਪਤੀ ਤੇ ਕਦੀ ਮਿਲਿਆ ਹੀ ਨਹੀਂ। ਤੇਰਾ ਪਤੀ ਪੱਗ ਕਿਸ ਤਰ੍ਹਾਂ ਦੀ ਬੰਨਦਾ ਹੈ? ਤੇਰੇ ਪਤੀ ਦਾ ਕੱਦ ਕਿੱਡਾ ਲੰਮਾ ਹੈ? ਤੇ ਉੱਥੇ ਲਿਖਿਆ ਸਵਾਲ, ਗੱਲੀ ਹੋ ਸੁਹਾਗਣ ਭੈਣੇ, ਬੋਲੋ ਗੱਲੀ, ਸਮਝ ਆਈ ਕਿ ਗੱਲੀ ਗੱਲਾਂ ਨਾਲ ਹੀ, ਗੱਲੀ ਹੋ ਸੁਹਾਗਣ ਭੈਣੇ, ਕੰਤ ਨਾ ਕਬੂ ਮੈਂ ਮਿਲਿਆ, ਪਤੀ ਤੇ ਮੈਨੂੰ ਕਦੀ ਮਿਲਿਆ ਹੀ ਨਹੀਂ, ਮੈਂ ਤੇ ਪਤੀ ਕਦੀ ਵੇਖਿਆ ਹੀ ਨਹੀਂ, ਤੇ ਸੁਹਾਗਣ ਕਿਤਨਾ ਹੋ ਗਈ ਉਹ? ਇੱਥੇ ਕਹਿੰਦੇ ਨੇ ਪਿਰ ਵਾਤੜੀ ਨਾ ਪੁੱਛਈ, ਪਿਰ ਨੇ ਤੇ ਕਦੀ ਕਵਾਈ ਵੀ ਨਾ, ਪਿਰ ਨੇ ਤੇ ਕਦੀ ਵਾਤ ਨਾ ਪੁੱਛੀ, ਤੇ ਗਲੀਆਂ ਦੇ ਵਿੱਚ ਦੱਸਦੀ ਫਿਰਦੀ ਆ। ਆ ਹੁਣ ਜਿਹੜੀਆਂ ਰਾਧਾ ਸੁਆਮਣਾ ਨੇ, ਜਿਹੜੀਆਂ ਨਿਰੰਕਾਰਨਾ ਨੇ, ਜਿਹੜੀਆਂ ਅਸੁਤੋਸ਼ ਦੀਆਂ ਚੇਲੀਆਂ, ਸੱਚੇ ਸੁਧੇ ਵਾਲੇ ਦੀਆਂ ਚੇਲੀਆਂ ਨੇ, ਇਹਨਾਂ ਕਦੀ ਰੱਬ ਵੇਖੇ? ਇਹਨਾਂ ਤੇ ਦੇਹ ਵੇਖੀ ਜਿਹੜੀ ਅੱਜ ਹੈਗੀ ਤੇ ਕੱਲ ਨੂੰ ਮਰ ਜਾਣੀ। ਆਖੋ ਸਤਨਾਮ ਸ੍ਰੀ। ਤੇ ਦੇਹ ਆ ਸੁਪਨਾ, ਦੇਹ ਕੀ ਆ? ਜਿਹੜੀ ਹੁਣ ਹੈਗੀ ਆ ਤੇ ਘੜੀ ਨੂੰ ਨਾ ਆਵੇ ਉਹਨੂੰ ਕੀ ਕਹਿੰਦੇ ਆ? ਸੁਪਨਾ। ਇਹਨਾਂ ਤੇ ਸੁਪਨੇ ਚ ਐਵੇਂ ਕਲਪਿਤ ਕੀਤਾ ਕਿ ਸਾਡਾ ਕੋਈ ਪਤੀ ਹੈਗਾ ਹੈ, ਜਿੱਦਣ ਅੱਖ ਖੁੱਲਣੀ ਆ ਪਤੀ ਨਾਲ ਨੀ ਆਉਣਾ, ਫਿਰ ਖਾਲੀ ਹੱਥ ਧਾਵਾਂ ਮਾਰ ਕੇ ਦੁਆਗਣ ਵਾਂਗ ਰੋਣਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਪਿਰ ਵਾਤੜੀ ਨਾ ਪੁੱਛਈ, ਧੰਨ ਸੁਹਾਗਣ ਨਾ। ਹਾਂਜੀ,
1: ਸਹੁਰੇ ਪਈ ਹੈ ਕੰਤ ਕੀ, ਕੰਤ ਅਗੰਮ ਅਥਾਹੋ।
0: ਗੁਰੂ ਨਾਨਕ ਸਾਹਿਬ ਹੁਣ ਬਾਬਾ ਫਰੀਦ ਜੀ ਨੂੰ ਕਹਿੰਦੇ ਨੇ, ਕਹਿੰਦੇ ਨੇ ਵੇਖ ਬਾਬਾ ਫਰੀਦ ਜੀ, ਸਹੁਰੇ ਵੀ ਤੇ ਪੇਕੇ ਵੀ ਹੈ ਤਾਂ ਉਸ ਪਤੀ ਦੀ ਵਹਿ ਕੇ। ਆਖੋ ਸਤਨਾਮ ਸ੍ਰੀ। ਸਹੁਰੇ ਪਈਏ ਕੰਤ ਕੀ, ਸਹੁਰੇ ਵਿੱਚ ਵੀ ਤੇ ਪੇਕੇ ਵਿੱਚ ਵੀ ਹੈ ਤੇ ਉਹਦੀ, ਮਗਰ ਜਿਹੜੀ ਉਹਦੀ ਬਣੀ ਨਾ, ਉਹਦੀ ਬਾਂਹ ਕਿਸ ਤਰ੍ਹਾਂ ਫੜੂਗਾ ਆਣ ਕੇ। ਵੈਸੇ ਤੇ ਸਾਰਿਆਂ ਦਾ ਤੂੰ ਸਾਂਝਾ ਸਾਹਿਬ ਬਾਬਾ ਮਾਰਾ, ਸਾਰੀ ਖਲਕਤ ਦਾ ਇੱਕ ਪਰਮੇਸ਼ਵਰ ਪਤੀ ਆ, ਮਗਰ ਜਿਹੜੀ ਉਹਦੇ ਘਰ ਨਹੀਂ ਗਈ, ਜਿਹਨੇ ਮਰਿਆਦਾ ਅਨੁਸਾਰ ਉਹਦੇ ਘਰ ਵਿੱਚ ਆਣ ਕੇ ਅੰਮ੍ਰਿਤ ਪਾਨ ਨਹੀਂ ਕੀਤਾ, ਉਹ ਸੁਹਾਗਣ ਨਹੀਂ ਬਣ ਸਕਦੀ। ਅਗਲੀ ਤੁਕ ਵਿੱਚ ਨਿਬੇੜਾ ਜੀ। ਹਾਂਜੀ,
1: ਨਾਨਕ ਸੋ ਸੁਹਾਗਣੀ ਜੋ ਭਾਵ ਹੈ ਬੇਪਰਵਾਹ।
0: ਆ ਗਿਆ ਨਾ ਫੈਸਲਾ ਕਿ ਨਾਨਕ ਸੋ ਸੁਹਾਗਣੀ, ਉਹ ਸੁਹਾਗਣਿਆ ਜੋ ਭਾਵੇ ਵੇ ਪਰਵਾਹ, ਜਿਹੜੀ ਬੇਪਰਵਾਹ ਪਰਮੇਸ਼ਵਰ ਨੂੰ ਭਾਉਂਦੀ ਆ, ਚੰਗੀ ਲੱਗਦੀ ਹੈ। ਤੇ ਚੰਗਾ ਤੇ ਸਭ ਤੋਂ ਜ਼ਿਆਦਾ ਉਹੋ ਹੀ ਲੱਗਦਾ ਹੈ। ਸਾਈਂ ਦਾਸ ਨੇ ਆਖਿਆ, ਕਲਗੀਆਂ ਵਾਲਿਆ ਪਾਤਸ਼ਾਹ ਮੇਰਾ ਅੰਮ੍ਰਿਤ ਛਕਣ ਨੂੰ ਦਿਲ ਕਰਦਾ ਹੈ, ਮਗਰ ਇੱਕ ਪ੍ਰੋਬਲਮ ਆ। ਮੇਰੇ ਸਾਹਿਬ ਕਹਿਣ ਲੱਗੇ, ਦੱਸ ਸਾਈਂ ਦਾਸ ਕੀ ਪ੍ਰੋਬਲਮ ਆ? ਮਹਾਰਾਜ ਮੈਂ ਆ ਜੋਗੀ ਤੇ ਮੇਰੀਆਂ ਨੇ ਜਟਾਵਾਂ, ਤੇ ਇਹਨਾਂ ਜਟਾਵਾਂ ਚ ਕੰਘਾ ਨਹੀਂ ਫਿਰ ਸਕਦਾ। ਤੁਸੀਂ ਕਹਿੰਦੇ ਹੋ ਕੰਘਾ ਦੋਨੋਂ ਵਕਤ ਕਰ, ਕੰਘਾ
1: ਦੋਨੋਂ।
0: ਆ ਮੇਰੀਆਂ ਭੈਣਾਂ ਬੱਚੀਆਂ ਵੀਰ ਧਿਆਨ ਦਿਓ, ਜਿਨ੍ਹਾਂ ਨੇ ਆਪਾਂ ਅੰਮ੍ਰਿਤ ਵੀ ਛਕਿਆ, ਆਪਾਂ ਸਿਰ ਦੇ ਵਿੱਚ ਪਲਾਸਟਿਕ ਦੀ ਕੰਘੀ ਫੇਰਦੇ ਜੇ ਫੇਰਦੇ ਹਨ, ਉਹੀ ਕਰਮਾਂ ਵਾਲਾ ਨਾ ਹੋਵੇ। ਸਾਰਿਆਂ ਨੂੰ ਨੀ ਕਹਿੰਦਾ ਵੀ ਸੇ ਮਾਰ ਦਿਓ, ਵੀ ਜਿਹਨੇ ਨਹੀਂ ਫੇਰਦੇ ਉਹ ਵੀ ਮਾਰ ਦਿਓ। ਵੈਸੇ ਆਦਤ ਬਣੀ ਹੈ ਨਾ ਸਾਡੀ, ਉਹ ਇੱਥੇ ਨਾਲ ਬੰਨ ਲਿਆ ਕੰਘਾ ਇੱਕ, ਇਹ ਵਿਖਾਵੇ ਮਾਤਰ ਕਕਾਰ ਨਹੀਂ, ਇਹਨਾਂ ਨੂੰ ਵਰਤਣਾ ਹੈ। ਕੰਘਾ ਦੋਨੋਂ ਵਕਤ ਕਰ, ਦੋਨੋਂ ਵਕਤ ਲੱਕੜੀ ਦਾ ਕੰਘਾ ਸਿਰ ਵਿੱਚ ਫੇਰਨਾ, ਧਿਆਨ ਦੇਣਾ। ਤੇ ਸਾਈਂ ਦਾਸ ਕਹਿਣ ਲੱਗਾ, ਮਹਾਰਾਜ ਪਾਤਸ਼ਾਹ ਮੇਰੀਆਂ ਜਟਾਵਾਂ ਬੜੀਆਂ ਲੰਬੀਆਂ ਨੇ, ਮੈਂ ਕੀ ਕਰਾਂ? ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਸਾਈਂ ਦਾਸ ਸਵੇਰੇ ਅੰਮ੍ਰਿਤ ਵੇਲੇ ਆਵੀਂ, ਅੰਮ੍ਰਿਤ ਤੈਨੂੰ ਜ਼ਰੂਰ ਛਕਾਵਾਂਗੇ। ਮਹਾਰਾਜ ਮੇਰੀਆਂ ਜਟਾਵਾਂ ਦਾ ਕੀ ਬਣੂੰਗਾ? ਮੈਂ ਕਿਸੇ ਮਹਾਂਪੁਰਸ਼ਾਂ ਦੀ ਕਥਾ ਸੁਣੀ, ਕਹਿੰਦੇ ਫਿਰ ਸਾਰੀ ਰਾਤ ਸਤਿਗੁਰਾਂ ਨੇ ਲੱਕੜੀ ਦੇ ਕੰਘੇ ਦੇ ਨਾਲ ਸਾਈਂ ਸਾਹਿਬ ਦਾਸ ਦੀਆਂ ਜਟਾਵਾਂ ਖੋਲੀਆਂ ਆਪ ਆਪਣੇ ਹੱਥੀ, ਸੋਹਣਾ ਜੂੜਾ ਕਰਕੇ ਅੰਮ੍ਰਿਤ ਵੇਲੇ ਦਿੱਤਾ ਕੌਲਾ ਦਹੀਂ ਦਾ, ਆਖਿਆ ਲੈ ਇਸ਼ਨਾਨ ਕਰਕੇ ਆ, ਤੇ ਅੰਮ੍ਰਿਤ ਛਕ, ਜਦੋਂ ਸੋਹਣੀ ਦਸਤਾਰ ਸਜਾ ਕੇ ਅੰਮ੍ਰਿਤ ਛਕਾ ਕੇ ਸਾਹਮਣੇ ਲਿਆਂਦਾ, ਤੇ ਸਾਹਿਬਾ ਜਦੋਂ ਹੁਣ ਮੈਂ ਤੇਰੇ ਦਰਸ਼ਨ ਕਰਨੇ, ਹੁਣ ਕਿੱਥੋਂ ਕਰਾਂ? ਤੇ ਫਿਰ ਇੰਨਾ ਨਿਹਾਲ ਹੋ ਗਿਆ, ਇੰਨਾ ਨਿਹਾਲ ਹੋ ਗਿਆ, ਆਖਿਆ ਪੰਜਾਂ ਸਿੱਖਾਂ ਦੇ ਦਰਸ਼ਨ ਕਰਨ ਲਈ ਮੇਰੇ ਹੋਣਗੇ ਸਤਿਗੁਰੂ, ਜੇ ਪੰਜਾਂ ਦੇ ਨਾ ਹੋਏ, ਆਖਿਆ ਚੌਵਾਂ ਦੇ ਕਰ ਲਈ, ਤਿੰਨਾਂ ਦੇ ਕਰ ਲਈ, ਦੋਵਾਂ ਦੇ ਕਰ ਲਈ, ਇੱਕ ਦੇ ਕਰ ਲਈ, ਸਤਿਗੁਰੂ ਜੇ ਇੱਕ ਵੀ ਨਾ ਮਿਲਿਆ? ਤੇ ਹੁਣ ਜਿਹੜਾ ਕੱਲ ਤੱਕ ਜੋਗੀ ਸੀ ਨਾ, ਅੱਜ ਅੰਮ੍ਰਿਤ ਛਕ ਕੇ ਜਦੋਂ ਤਿਆਰ ਬਰ ਤਿਆਰ ਹੋ ਗਿਆ, ਤੇ ਮੇਰੀ ਸਰਕਾਰ ਨੇ ਆਖਿਆ ਜਦੋਂ ਆਪਣੇ ਮੂੰਹ ਨੂੰ ਵੇਖੇਗਾ, ਸਵੇਰੇ ਜੂੜਾ ਕਰਕੇ ਦਸਤਾਰ ਸਜਾ ਕੇ ਨਿਤਨੇਮ ਕਰਕੇ ਸ਼ੀਸ਼ੇ ਦੇ ਵਿੱਚ ਸਾਈਂ ਦਾਸਾ ਵੇਖੇਗਾ, ਤੇਰੇ ਮੂੰਹ ਦੇ ਵਿੱਚੋਂ ਹੀ ਮੇਰੇ ਦੀਦਾਰ ਹੋਣਗੇ। ਮਗਰ ਕੋਈ ਬਣ ਜਾਵੇ, ਕੋਈ ਉਹਦਾ ਸਿੱਖ ਬਣੇ, ਨਾਨਕ ਸੋ ਸੁਹਾਗਣੀ, ਬੋਲੋ ਨਾਨਕ ਜੋ ਭਾਵੇ ਬੇਪਰਵਾਹ, ਜਿਹੜੀ ਬੇਪਰਵਾਹ ਨੂੰ ਭਾਜੇ ਉਹ ਸੁਹਾਗਣੇ ਆ। ਤੇ ਜੇ ਕੇਸ ਵੀ ਰੱਖੇ ਹੋਣ, ਪੱਗ ਵੀ ਬੱਧੀ ਹੋਵੇ ਸਿਰ ਤੇ, ਅੰਮ੍ਰਿਤ ਨਾ ਛਕਿਆ ਹੋਵੇ, ਤੇ ਕੀ ਗੁਰੂ ਸਾਹਿਬ ਉਹਨੂੰ ਬਖਸ਼ਦੇ ਨੇ? ਕਹਿੰਦੇ ਧਰੇ ਕੇਸ ਪੌਲ ਬੇਨ, ਬੋਲੋ ਧਰੇ, ਅਰੇ ਬੋਲ ਦਿਓ ਸਾਰੇ, ਬੋਲੋ ਧਰੇ ਕੇਸ, ਕੇਸ ਰੱਖੇ ਨੇ ਮਗਰ ਪੌਲ ਨੀ ਲਈ, ਅਸੂਲਨ ਫੇਰੇ ਨੀ ਲਏ ਆਣ ਕੇ ਉਸ ਪਰਮਾਤਮਾ ਦੇ ਨਾਲ। ਧਰੇ ਕੇਸ ਪੌਲ ਬੇਨ, ਭੇਖੀ ਮੂੜਾ ਸਿੱਖ, ਪਾਪੀ ਤਿਆਗੇ ਭਿੱਖ ਮੇਰਾ ਦਰਸ਼ਨ ਨਾ ਹੀ ਦਿਸ, ਕਦੀ ਦੀਦਾਰ ਨੀ ਹੋਣਗੇ ਜਿਹਨੇ ਕੇਸ ਤੇ ਰੱਖੇ ਹੋਣ, ਮਗਰ ਭੇਖ ਬਣਾਇਆ ਹੋਵੇ ਸਿੱਖਾਂ ਵਾਲਾ। ਮੇਰਾ ਸਤਿਗੁਰੂ ਕਿਰਪਾ ਕਰੇ, ਭੇਖ ਨਹੀਂ ਬਣਾਉਣਾ, ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ ਹੈ। 29 ਤਰੀਕ ਵਾਲਾ ਦਿਨ ਫਿਰ ਭਾਗਾਂ ਵਾਲਾ ਦਿਨ ਇਸ ਸਥਾਨ ਦੇ ਉੱਤੇ ਆ ਰਿਹਾ, ਜਿਦਣ ਮੇਰੀ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਆਪਣੀ ਜ਼ਹਿਰ ਕਲਾ ਵਰਤਾਉਣੀ ਆ, ਤੇ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਸਵੇਰੇ 7 ਵਜੇ ਦਾ ਟਾਈਮ ਦਿੱਤਾ ਹੈ, ਕੇਸੀ ਇਸ਼ਨਾਨ ਕਰਕੇ ਮੇਰੀਆਂ ਭੈਣਾਂ ਬੱਚੇ ਵੀਰ ਗੁਰਸਿੱਖ ਪਿਆਰੇ, ਕੁਝ ਕਹਿਣਾ? ਕੇਸੀ ਇਸ਼ਨਾਨ ਕਰਕੇ ਮੇਰੀਆਂ ਭੈਣਾਂ ਬੱਚਿਆਂ ਵੀਰਾਂ ਗੁਰਸਿੱਖਾਂ ਨੇ ਕਕਾਰ ਇੱਥੋਂ ਮਿਲ ਜਾਣੇ ਨੇ, ਕਿਰਪਾਨ, ਕੜਾ, ਕਛਹਿਰਾ, ਕੰਘਾ ਸਾਰੇ ਫ੍ਰੀ ਮਿਲਣੇ ਨੇ, ਕੋਈ ਪੈਸਾ ਨਹੀਂ ਲੱਗਣਾ। ਗੁਰੂ ਦੇ ਸਿੱਖੋ, ਕਦੀ ਸਿਰ ਕੀਮਤ ਦੇ ਕੇ ਅੰਮ੍ਰਿਤ ਮਿਲਦਾ ਸੀ? ਕੋਈ ਦਵਾਰਕਾਪੁਰੀ ਤੋਂ ਤੁਰਦਾ ਸੀ, ਕੋਈ ਜਗਨਨਾਥਪੁਰੀ ਤੋਂ ਤੁਰਦਾ ਸੀ, ਕੋਈ ਬਿਦਰ ਤੋਂ ਤੁਰਦਾ ਸੀ, ਕੋਈ ਲਾਹੌਰੋਂ ਤੁਰਦਾ, ਕੋਈ ਦਿੱਲੀਓ ਤੁਰਦਾ ਹੈ, ਤੇ ਆਣ ਕੇ ਅੰਮ੍ਰਿਤ ਸਿਰ ਦੇ ਕੇ ਲੈਣਾ ਪੈਂਦਾ ਹੈ। ਹੁਣ ਤੇ ਸਿੱਖੋ ਆਵਾਜ਼ਾਂ ਮਾਰ ਮਾਰ ਕੇ ਆਵਾਜ਼ਾਂ ਮਾਰ ਰਹੇ, ਕਲਯੁਗ ਦੀ ਹਨੇਰੀ ਆ ਗਈ ਹੈ, ਆਓ ਆਪਣੇ ਗੁਰੂ ਦੇ ਲੜ ਲੱਗ ਜਾਓ, ਕਿਰਪਾਨਾ ਵੀ ਸਾਡੇ ਕੋਲੋਂ ਲੈ ਲਓ, ਕਛਹਿਰੇ ਵੀ ਸਾਡੇ ਕੋਲੋਂ ਲੈ ਲਓ। ਵੈਸੇ ਤੁਹਾਨੂੰ ਕੋਈ ਘਾਟਾ ਨਹੀਂ, ਤੁਹਾਡੇ ਘਰ ਸਤਿਗੁਰੂ ਨੇ ਬਹੁਤ ਕੁਝ ਬਖਸ਼ਿਆ ਹੈ।

0: ਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਹੈਪੀ ਸੱਚ ਨਾਨਕ
1: ਸੱਚ
0: ਗੱਜ ਕੇ ਆਖੋ ਜੀ ਆਦ ਸੱਚ ਜੁਗਾਦ ਸੱਚ ਹੈਪੀ ਸੱਚ
1: ਨਾਨਕ ਸੱਚ
0: ਫੇਰ ਜੁੜੋ ਜੀ ਆਦ ਸੱਚ ਜੁਗਾਦ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਅਗਮ ਅਗੋਚਰ ਸੱਚ ਸਾਹਿਬ ਮੇਰਾ ਅਗਮ ਅਗੋਚਰ ਸੱਚ ਸਾਹਿਬ ਮੇਰਾ ਸੱਚ

ਸਭਨਾ ਕਾ ਖਸਮ ਹੈ। ਇਹ ਸੱਚ ਸਭਨਾ ਕਾ ਖਸਮ ਹੈ। ਜਿਸ ਬਖਸ਼ੇ ਸੋ ਜਨ ਪਾਵੇ, ਜਿਸ ਬਖਸ਼ੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ। ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਿਚ ਆਣ ਕੇ, ਗੁਰੂ ਸਤਿਕਾਰ ਵਿਚ ਆਣ ਕੇ, ਆਪ ਜੀ ਸਰਬੱਤ ਮਾਈ ਭਾਈ ਧੰਤਾ ਦੇ ਯੋਗ ਰਾਜਾਨ ਰਾਜ ਪਹਿਨਾਨ ਭਾਨ ਦੇਵਾਨ ਦੇਵ ਮਹਾਨ ਸਤਿਗੁਰੂ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ, ਹਮੇਸ਼ਲ ਸਲਾਮ ਹੈ, ਸਮਸਤਲ ਕਲਾਮ ਹੈ। ਸਮਸਤਲ ਕਲਾਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇਨ ਦੁਨੀਆਂ ਦੇ ਮਾਲਕ ਪਾਤਸ਼ਾਹ ਦੀ ਚਰਨ ਸ਼ਰਨ ਵਿਚ ਆਣ ਕੇ ਆਪ ਜੀ ਨੇ ਬੜੇ ਪਿਆਰ ਤੇ ਅਦਬ ਸਤਿਕਾਰ ਦੇ ਨਾਲ ਜਿੱਥੇ ਗਰੀਬ ਨਵਾਜ ਪਾਤਸ਼ਾਹ ਦੀ ਬਾਣੀ ਸਰਵਣ ਕੀਤੀ, ਨਿਤਨੇਮ ਸਾਹਿਬ ਸਰਵਣ ਕੀਤਾ, ਉੱਥੇ ਕੀਰਤਨ ਵਿਚ ਆਪ ਜੀ ਸਰਵਣ ਕਰ ਰਹੇ। ਸੋ ਭਾਈ ਰੇ ਰਾਮ ਕਹੋ ਚਿਤ ਲਾਏ, ਬੋਲੋ ਭਾਈ ਰੇ ਮਨ ਨੂੰ ਮੁਖਾਤਬ ਕਰਕੇ, ਭਾਈ ਰੇ ਰਾਮ ਕਹੋ ਚਿਤ ਲਾਏ। ਹਰ ਜਸ ਵੱਖਰ ਲੈ ਚੱਲੋ, ਸ਼ੋ ਦੇਖੇ ਪਤੀ ਆਏ। ਹਰੀ ਦੇ ਜਸ ਦਾ ਸੌਦਾ ਕਰਕੇ ਜਾਓ ਭਾਈ, ਪਰਮੇਸ਼ਵਰ ਖੁਸ਼ ਹੋ ਕੇ ਆਪ ਜੀ ਨੂੰ ਗਲ ਨਾਲ ਲਾਵੇ। ਸ਼ੋ ਦੇਖੇ ਪਤੀ ਆਏ, ਸਤਿਗੁਰੂ ਗਰੀਬ ਨਵਾਜ ਆਪ ਜੀ ਨੂੰ ਗਲ ਨਾਲ ਲਾਵੇ। ਮੇਰੇ ਸਤਿਗੁਰੂ ਜੀ ਅੱਗੇ ਜਾ ਕੇ ਜਿਹੜੀ ਜੋਦੜੀ ਕਰ ਰਹੇ ਨੇ, ਆਓ ਸਾਰੇ ਪੜ੍ਹੀਏ। ਵਣਜਕ

ਕਿਰਪਾ ਕਰਿਓ ਆਪਣੇ ਅੰਦਰ ਝਾਤੀ ਮਾਰ ਕੇ, ਹਰ ਜੀਵ ਆਪਣੇ ਆਪ ਨੂੰ ਵਣਜ ਕਰਨ ਆਇਆ ਇਸ ਧਰਤੀ ਦੇ ਉੱਤੇ, ਹਰ ਜੀਵ ਵਣਜ ਕਰਨ ਆਇਆ ਹੈ। ਜਿੰਨੀਆਂ ਬੱਚੀਆਂ, ਜਿੰਨੇ ਭੈਣ ਭਰਾ, ਗੁਰਮੁਖ ਪਿਆਰੇ ਬੈਠੇ ਹੋ, ਸੰਸਾਰ ਦਾ ਹਰ ਪ੍ਰਾਣੀ ਇਸ ਧਰਤੀ ਦੇ ਉੱਤੇ ਵਣਜ ਕਰਨ ਆਇਆ। ਕੀ ਕਰਨ ਆਇਆ ਜੀ? ਵਪਾਰੀ ਬਣ ਕੇ ਆਇਆ, ਵਪਾਰੀ ਬਣ ਕੇ ਕੁਝ ਖਰੀਦਣ ਆਇਆ, ਇੱਥੋਂ ਕੁਝ ਲੈਣ ਆਇਆ, ਇਹਨੇ ਕੁਝ ਖੱਟ ਕੇ ਜਾਣਾ ਹੈ। ਤੇ ਆਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿੱਚ ਆਪਾਂ ਨੂੰ ਕਿਹੜੇ ਵਣਜ ਦੀ ਗੱਲ ਕਰ ਰਹੇ ਨੇ। ਵਣਜ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੁੜੋ ਜੁੜੋ ਜੁੜੋ ਜੁੜੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਰੇ ਰਾਮ ਕਹੋ ਕਿੱਡਾ ਪਿਆਰਾ ਬਚਨ। ਕਈ ਵਾਰ ਆਪਾਂ ਸੋਚਦੇ ਜੀ ਸਾਨੂੰ ਗੁਰਬਾਣੀ ਪੜ੍ਹਦੇ ਹਾਂ ਸਮਝ ਨਹੀਂ ਆਉਂਦੀ, ਕਿੰਨੀ ਮਿੱਠੀ ਬੋਲੀ ਵਿਚ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਬਚਨ। ਭਾਈ ਰੇ ਬੋਲੋ, ਹਾਂ ਭਾਈ ਰੇ ਸਮਝ ਆ ਗਈ ਹੈ ਮੇਰੇ ਆ ਭਰਾਵਾ, ਮਨ ਨੂੰ ਭਰਾ ਬਣਾ ਕੇ ਭੁੱਲੇ ਭਟਕੇ ਮਨ ਨੂੰ ਆਵਾਜ਼ ਮਾਰੋ, ਭਾਈ ਰੇ ਰਾਮ ਕਹੋ ਰਾਮ ਕਹੋ ਰਾਮ ਕਹੋ ਰਾਮ ਕਹੋ ਰਾਮ ਕਹੋ, ਮਗਰ ਇੱਕ ਚੇਤੇ ਰੱਖੀ ਰਾਮ ਕਹੋ ਚਿੱਤ ਲਾਏ। ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਇਹਦਾ ਖਿਆਲ ਰੱਖੀ। ਇਹ ਪੱਗਾਂ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹੱਸਤਾ, ਇਹਦੇ ਪੈਰ ਹੈ ਨੀ ਓ ਮਗਰ ਇਹ ਦੜੰਗੇ ਬੜੇ ਮਾਰਦਾ ਈ। ਮਨ ਮਨ ਦੀ ਗੱਲ ਕੀਤੀ, ਪੱਗਾਂ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹੱਸਤਾ, ਇਹ ਬਿਨਾ ਮਤਲਬ ਤੋਂ ਹੀ ਅਪੱਧਰ ਬਣਾਉਂਦਾ ਈ, ਗੁਰਦੁਆਰੇ ਬੈਠਾ ਵੀ ਭੱਜਿਆ ਫਿਰਦਾ ਈ। ਇਹਨੂੰ ਜੋੜ ਕੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹਰੀ ਦੇ ਨਾਮ ਦਾ ਪਰਮੇਸ਼ਵਰ ਦੇ ਨਾਮ ਦਾ ਲਾਹ ਖੱਟ ਚਿੱਤ ਜੋੜ ਕੇ ਆਖਿਆ ਜੀ ਕੀ ਕਰਾਂ। ਕਹਿੰਦੇ ਹਰ ਜਸ ਵੱਖਰ ਲੈ ਚਲੋ, ਵੱਖਰ ਬਣੇ ਸੌਦਾ, ਆਖੋ ਸਤਨਾਮ ਸ੍ਰੀ। ਵਪਾਰ ਕਰਕੇ ਨਾ ਹਰੀ ਦੇ ਨਾਮ ਦਾ, ਉਸ ਦਰ ਨੂੰ ਜਦੋਂ ਤੂੰ ਵੜੇ, ਤੁਸੀਂ ਸਟੋਰ ਜਾਂਦੇ ਹੀ ਹੋ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਕੱਲ ਗੁਰਮੁਖ ਪਿਆਰਿਆਂ ਦੇ ਨਾਲ ਸਟੋਰ ਗਿਆ ਸਾਂ, ਉੱਥੇ ਜਿਹੜੇ ਸਟੋਰ ਵਿੱਚ ਸਮਾਨ ਖਰੀਦਣ ਵਾਲੇ ਨਾਲ ਟਰਾਲੀ ਲਈ ਤੇ ਨਾਲ ਇੱਕ ਲਿਸਟ ਬਣਾਈ ਸੀ ਉਹਨਾਂ, ਜਿਹੜੀ ਜਿਹੜੀ ਚੀਜ਼ ਚੁੱਕਦੇ ਸੀ ਉੱਤੇ ਕਾਂਟਾ ਮਾਰੀ ਜਾਂਦੇ ਸੀ ਵੀ ਆਹ ਚੀਜ਼ ਲੈਣ ਆਏ ਇਹ ਲੈ ਲਈ। ਤੁਸੀਂ ਵੀ ਵਪਾਰੀ ਬਣ ਕੇ ਇਸ ਸੰਸਾਰ ਵਿੱਚ ਆਏ ਹੋ, ਕੋਈ ਲਿਸਟ ਬਣਾਈ ਜੇ ਕੀ ਲੈਣ ਆਏ ਜੇ, ਅੰਦਰੋਂ ਜੁੜ ਕੇ ਆਖੋ ਸਤਨਾਮ ਸ੍ਰੀ। ਕਿ ਭੁੱਲੇ ਭਟਕੇ ਸੁੱਤੇ ਹੀ ਫਿਰਦੇ ਆ, ਕੋਈ ਲਿਸਟ ਬਣਾਈ ਜੇ ਕਿ ਅਸੀਂ ਇਸ ਸਟੋਰ ਵਿੱਚ ਜਿੱਥੇ ਆਏ ਤੇ ਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ। ਇੱਥੇ ਆਪਾਂ ਤਿੰਨ ਹੱਟੜੇ ਬਾਜ਼ਾਰ ਦੇ ਵਿੱਚ, ਧਰਤ ਪਤਾਲ ਆਕਾਸ਼ ਦੇ ਵਿੱਚ ਜਿੱਥੇ ਜਨਮ ਲਿਆ ਹੈ, ਇੱਥੇ ਆਪਾਂ ਕੋਈ ਸੌਦਾ ਲੈਣ ਆਏ ਆ, ਆਪਾਂ ਵੀ ਕੋਈ ਵਪਾਰ ਕਰਨਾ ਹੈ, ਕੋਈ ਲਿਸਟ ਕੱਢੋ ਆਪਣੇ ਆਪ ਨੂੰ ਜਾਂ ਗੁਰੂ ਸਾਹਿਬ ਨੂੰ ਪੁੱਛ ਲਓ ਸਤਿਗੁਰੂ ਮੈਂ ਕੀ ਲੈਣ ਆਇਆ, ਤੇ ਇਹੋ ਹੀ ਤੇ ਚੇਤਾ ਕਰਾ ਰਹੇ ਨੇ। ਹਰ ਜਸ ਵੱਖਰ ਲਓ ਚਲੋ, ਹਰ ਜਸ

ਤੇ ਮੇਰੇ ਮਨ ਵਿਚ ਵਿਚਾਰ ਆ ਰਿਹਾ ਸੀ ਇਹ ਗੋਰਾ ਕਿੱਡਾ ਕਰਮਾਂ ਵਾਲਾ ਵਾ ਜਿਨ੍ਹੇ ਸਟੋਰ ਵਿਚ ਆਉਣ ਤੋਂ ਪਹਿਲਾਂ ਲਿਸਟ ਬਣਾਈ। ਧਿਆਨ ਦਿਓ ਬੱਚਿਓ ਗੁਰਮੁਖੋ ਪਿਆਰਿਓ ਕਿ ਉਹਨੇ ਇੱਕ ਲਿਸਟ ਬਣਾਈ। ਮੈਂ ਸਟੋਰ ਚੱਲਿਆ ਕਿਉਂ, ਲੈਣ ਕੀ ਜਾਣਾ ਹੈ? ਕਿਤੇ ਇਹ ਨਾ ਹੋਵੇ ਬਹੁਤੇ ਸੌਦੇ ਵੇਖ ਕੇ ਜਿਹੜਾ ਸੌਦਾ ਲੈਣ ਗਿਆ ਕਿਤੇ ਉਹ। ਸਾਡੇ ਨਾਲ ਅਕਸਰ ਇਹੋ ਹੋਇਆ ਜਿਹਨੇ ਆਪਾਂ ਗੁਰਮੁਖ ਪਿਆਰਿਓ ਇਸ ਜਨਮ ਵਿਚ ਆਏ ਹਾਂ। ਮੈਂ ਵੇਖਦਾ ਬਹੁਤ ਸਾਰੇ ਸੰਸਾਰ ਨੂੰ ਮੇਰੇ ਸਮੇਤ, ਕਿਤੇ ਇਹ ਤਾਂ ਨਹੀਂ ਕਿ ਮੈਨੂੰ ਚੇਤਾ ਹੈ, ਸੰਸਾਰ ਭੁੱਲ ਗਿਆ। ਗੁਰੂ ਸਾਹਿਬ ਕਹਿੰਦੇ ਸੀ ਸਾਰੀਆਂ ਗੱਲਾਂ ਭੁੱਲ ਜਾਣ, ਸਭੇ ਗੱਲਾਂ ਵਿਸਰਨ। ਬੋਲੋ ਸਭੇ, ਮਗਰ ਇੱਕੋ ਵਿਸਰ ਨਾ ਜਾਓ, ਇੱਕੋ ਸਾਰੀਆਂ ਭੁੱਲ ਜਾਣ ਮਗਰ ਉਹ ਨਾ ਭੁੱਲੀ ਜਿਹੜੀ ਲੈਣ

ਭੈਣਾਂ ਬੀਬੀਆਂ ਬੱਚੀਆਂ ਦੇ ਚਰਨਾਂ ਚ ਵੀ ਬੇਨਤੀ ਆ, ਮੇਰੀ ਉਹ ਧੀਓ ਇਸ ਹਾਲ ਦੇ ਵਿੱਚੋਂ ਗੂੰਜਾ ਪਾਓ। ਮਨਮੁੱਖ ਕੀ ਗਵਾ ਕੇ ਚਲੇ ਗਏ, ਜਿਹੜੀ ਪੂੰਜੀ ਲਿਖ ਕੇ ਸਵਾਸਾਂ ਦੀ ਆਈ ਉਹ ਵੀ ਗਵਾ ਕੇ ਚਲੇ ਗਏ। ਚੱਲੇ ਮੂਲ ਗਵਾਏ ਮਨਮੁੱਖ।

ਗੁਰਮੁਖ ਲਾਹ ਲੈ ਗਏ, ਗੁਰਮੁਖ ਲਾਹ ਲੈ ਗਏ, ਗੁਰਮੁਖ ਚੱਲੇ ਮੂਲ ਗਵਾਏ ਮਨਮੁਖ।

ਮਨਮੁਖ ਨੇ ਲਾਹਾ ਕੀ ਖੱਟਣਾ ਸੀ, ਜਿਹੜੀ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਉਹ ਵੀ ਬੋਲਦੇ ਹੋ ਗਵਾ ਗਿਆ, ਖੱਟਿਆ ਹੀ ਕੁਝ ਨਹੀਂ। ਇੱਕ ਦਿਨ ਉਹਦੇ ਦਰਬਾਰ ਦੇ ਵਿਚ ਇਸ ਤਰ੍ਹਾਂ ਵੀ ਬਾਣੀ ਵਿਚ ਲਿਖਿਆ ਹੈ ਕਿ ਉਥੋਂ ਜਦੋਂ ਲੈਣ ਆਉਣਾ ਹੈ ਨਾ ਹਰ ਜੀਵ ਆਤਮਾ ਨੂੰ, ਬੜਾ ਪਿਆਰ ਦਾ ਵਚਨ ਆ, ਤੇ ਇਸ ਤਰ੍ਹਾਂ ਸ਼ਬਦ ਵਿਚ ਲਿਖਿਆ ਕਿਆ ਤੈਂ ਖੱਟਿਆ, ਬੋਲੋ ਕਿਆ, ਕੀ ਖੱਟਿਆ ਈ, ਕਿਆ ਤੈਂ ਖੱਟਿਆ, ਕਹਾ ਗਵਾਇਆ, ਕੀ ਗਵਾਇਆ ਈ ਤੇ ਕੀ ਖੱਟਿਆ ਈ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਛੇਤੀ ਕਰ, ਉਸ ਪਰਮੇਸ਼ਵਰ ਦੇ ਘਰੋਂ ਸੱਦਾ ਆ ਗਿਆ ਏ ਤੇ ਆਪਣੀ ਜੀਵਨ ਦੀ ਡੈਰੀ ਵਿਖਾ ਉੱਥੇ ਜਾ ਕੇ ਕਿ ਕੀ ਖੱਟਿਆ ਤੇ ਕੀ ਗਵਾਇਆ ਈ। ਆਪੋ ਆਪਣੀ ਡੈਰੀ ਚੈੱਕ ਕਰ ਲੋ, ਮੇਰੇ ਭੈਣ ਭਰਾ ਬੱਚੇ ਬੱਚੀਆਂ ਜਿਨ੍ਹਾਂ ਨੂੰ ਮੇਰੇ ਬਚਨ ਦੀ ਸਮਝ ਆ ਰਹੀ ਹੈ, ਪੰਜਾਬੀ ਠੇਠ ਬੋਲੀ ਬੋਲਦਾ ਦਾਸ ਜਿਨ੍ਹਾਂ ਨੂੰ ਸਮਝ ਆ ਰਹੀ ਆ, ਆਪਣੇ ਜੀਵਨ ਦੀ ਡੈਰੀ ਵੱਲ ਵੇਖੋ ਕਿ ਕੀ ਡੈਰੀ ਵਿਖਾਵਾਂਗੇ ਜਾ ਕੇ, ਸਾਰੀ ਸਾਰੀ ਰਾਤ ਨੀਂਦ, ਸਾਰਾ ਜੀਵਨ ਚੁਗਲੀ, ਸਾਰਾ ਜੀਵਨ ਨਿੰਦਿਆ, ਸਾਰਾ ਜੀਵਨ ਕੁਕਰਮਾਂ ਨਾਲ ਭਰਿਆ ਜੀਵਨ ਪਰਮੇਸ਼ਵਰ ਨੂੰ ਜਾ ਕੇ ਵਿਖਾਵਾਂਗੇ। ਇਸ ਕਰਕੇ ਮੇਰੇ ਸਤਿਗੁਰੂ ਆਵਾਜ਼ ਮਾਰ ਰਹੇ, ਭਾਈ ਰੇ ਰਾਮ ਕਹੋ ਚਿੱਤ ਲਾਏ, ਹੇ ਮੇਰਾ ਸੱਜਣਾ ਮੇਰੇ ਭਰਾਵਾ ਚਿੱਤ ਜੋੜ ਕੇ ਆਖ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

0: ਇੱਕ ਸਾਹਿਬ ਨੇ ਬਚਨ ਬੜਾ ਪਿਆਰਾ ਕੀਤਾ, ਸਮਾਂ ਦੌੜ ਗਿਆ ਮੇਰਾ, ਕਹੋ ਨਾਨਕ ਤਾਂ ਕੇ ਬਲ ਜਾਓ, ਬੋਲੋ ਕਹੋ ਨਾਨਕ ਤਾਂ ਕੇ ਮੈਂ ਉਹਦੇ ਤੋਂ ਬਲਹਾਰ ਜਾਣਾ, ਸਪਸ਼ਟ ਜਿਹਾ ਸ਼ਬਦ ਹੈ, ਕਹੋ ਨਾਨਕ ਤਾਂ ਕੇ ਬਲ ਜਾਓ, ਕਲਯੁਗ ਮੈਂ ਪਾਇਆ ਜਿਨ ਨਾਓ, ਕਲਯੁਗ ਮੈਂ ਪਾਇਆ, ਜਿਹੜੇ ਕਲਯੁਗ ਵਿਚ ਜਪਦੇ ਨੇ ਸਤਨਾਮ ਸ੍ਰੀ ਵਾਹਿ, ਕਲਯੁਗ ਜਪਣ ਨਹੀਂ ਦਿੰਦਾ, ਇਹਨੇ ਟੁੰਡ ਮਰੁੰਡ ਕਰ ਦਿੱਤਾ ਸਾਰੀ ਦੁਨੀਆਂ ਦਾ ਜੀਵਨ, ਕੋਈ ਫੁੱਲ ਖਿੜਦਾ ਹੀ ਨਹੀਂ, ਸਾਰੀ ਦੁਨੀਆਂ ਨੂੰ ਅੱਗ ਲੱਗੀ ਈਰਖਾ ਦਵੈ ਦੀ, ਮਗਰ ਸਾਹਿਬ ਕਹਿੰਦੇ ਮੈਂ ਬਲਹਾਰ ਜਾਣਾ ਜਿਹੜਾ ਕਲਯੁਗ ਵਿਚ ਵੀ ਕਹਿੰਦਾ ਸਤਨਾਮ ਸ੍ਰੀ ਵਾਹਿ, ਤੇ ਤੁਸੀਂ ਭਾਗਾਂ ਵਾਲੇ ਹੋ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ, ਹਰ ਕਾਰਜ ਮੇਰੇ ਸਤਿਗੁਰੂ ਸਵਾਰ ਦਿੰਦੇ ਗੋਪਾਲ, ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ, ਗਰੰਟੀ ਦੇ ਸ਼ਬਦ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਉਹਨਾਂ ਦੇ ਕਾਜ ਸਵਾਰਦਾ ਪਰਮੇਸ਼ਵਰ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਖਿਲਾਰੋ, ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿਚ, ਸੁਰਤ ਨੂੰ ਟਿਕਾ ਕੇ ਰੱਖਿਓ, ਮੇਰਾ ਸਤਿਗੁਰੂ ਕਿਰਪਾ ਕਰੇ ਮਨ ਬਾਹਰ ਨਾ ਜਾਵੇ, ਸੁਰਤ ਬਾਹਰ ਨਾ ਜਾਵੇ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
0: ਵਾਹ।
1: ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦ,
0: ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲੀ ਗੱਲ ਤਾਂ ਗੁਰਮੁਖੋ ਚੇਤੇ ਰੱਖਿਓ, ਘਰਾਂ ਵਿਚ ਕੀ ਬੋਲਣਾ, ਹੁਣ ਪੰਜਾਬੀ ਬੋਲਿਆ ਕਰਨੀ, ਬੱਚਿਆਂ ਦੇ ਨਾਲ ਪੰਜਾਬੀ ਪੜ੍ਹਨੀ, ਪੰਜਾਬੀ ਬੱਚਿਆਂ ਨੂੰ ਪੜ੍ਹਾਉਣੀ ਹੈ। ਇੱਥੇ ਬਾਬਾ ਫਰੀਦ ਜੀ ਬੜੇ ਪਿਆਰੇ ਬਚਨ ਕਰ ਰਹੇ, ਕਹਿੰਦੇ ਨਾਤੀ ਧੋਤੀ ਸੰਭਹੀ, ਨਹਾ ਲਿਆ ਧੋ ਲਿਆ ਆਪਣੇ ਆਪ ਨੂੰ ਸੰਭਾਲ ਲਿਆ, ਮਗਰ ਸਭ ਕੁਝ ਕਰਨ ਤੋਂ ਬਾਅਦ ਫੇਰ ਸੌ ਗਈ, ਜਦੋਂ ਪਰਮੇਸ਼ਵਰ ਨੂੰ ਮਿਲਣ ਦਾ ਵੇਲਾ ਆਇਆ ਫੇਰ ਸੌ ਗਈ। ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦ, ਇੱਕ ਅਰਥ ਪ੍ਰੋਫੈਸਰ ਸਾਹਿਬ ਸਿੰਘ ਸਾਹਿਬ ਨੇ ਹੋਰ ਕੀਤਾ ਹੈ, ਉਹ ਕਹਿੰਦੇ ਪੜ੍ਹ ਲਿਖ ਗਿਆ ਵਿਦਵਾਨ ਬਣ ਗਿਆ, ਮਗਰ ਸਾਰਾ ਕੁਝ ਪੜ੍ਹ ਲਿਖ ਤੇ ਗਿਆ, ਮਗਰ ਜਦੋਂ ਪਰਮੇਸ਼ਵਰ ਦੀ ਬੰਦਗੀ ਦੀ ਗੱਲ ਆਈ ਉਦੋਂ ਬੇਹੋਸ਼ ਹੋ ਕੇ ਸੌ ਗਿਆ। ਜਿੱਥੇ ਨਿਤਨੇਮ ਦੀ ਗੱਲ ਆਈ, ਕਿਤਾਬਾਂ ਤਾਂ ਪੜ੍ਹ ਲਈਆਂ, ਮਗਰ ਜਿੱਥੇ ਨਿਤਨੇਮ ਦੀ ਗੱਲ ਆਈ, ਸਿਮਰਨ ਦੀ ਗੱਲ ਆਈ, ਉਸ ਗੱਲੋਂ ਬੇਹੋਸ਼ ਹੋ ਕੇ ਇਹ ਜੀਵ ਸੌ ਗਿਆ। ਇੱਥੇ ਮੇਰੇ ਸਤਿਗੁਰੂ ਦਾ ਇਹ ਵੀ ਅਰਥ ਬਣ ਸਕਦਾ ਹੈ, ਕੋਈ ਕੋਈ ਅੰਮ੍ਰਿਤ ਵੇਲੇ ਉੱਠਿਆ ਹੋਵੇ, ਨਹਾਤਾ ਹੋਵੇ, ਧੋਤਾ ਹੋਵੇ, ਪਰਮੇਸ਼ਵਰ ਦੀ ਬੰਦਗੀ ਕਰਦਾ ਹੋਵੇ। ਮਹਾਂਪੁਰਸ਼ ਬਾਬਾ ਪ੍ਰੀਤਮ ਸਿੰਘ ਸਾਹਿਬ ਹੋਏ ਨੇ, ਉਹਨਾਂ ਦੇ ਕੋਲ ਜਿਹੜੇ ਵਿਦਿਆਰਥੀ ਰਹਿੰਦੇ ਸੀ, ਤੇ ਜਦੋਂ ਅੰਮ੍ਰਿਤ ਵੇਲੇ 2 ਵਜੇ ਉਠਾ ਲੈਂਦੇ ਸੀ, ਆਖੋ ਸਤਨਾਮ ਸ੍ਰੀ, 2 ਵਜੇ ਇਸ਼ਨਾਨ ਕਰਾ ਕੇ ਸਿਮਰਨ ਬੰਦਗੀ ਵਿਚ ਲਾ ਲੈਣਾ, ਜਦੋਂ ਸਿਮਰਨ ਬੰਦਗੀ ਕਰਕੇ 5 ਵਜੇ ਤੱਕ 3 ਘੰਟੇ ਅਭਿਆਸ ਚੋਂ ਨਿਤਨੇਮ ਚ ਉਠਾਉਣਾ, ਤੇ ਕਈਆਂ ਮੇਰੇ ਵਰਗੀਆਂ ਆਲਸੀਆਂ ਨੇ ਸਮਝਣਾ ਫਿਰ, ਤੇ ਉਹਨੇ ਆਵਾਜ਼ਾਂ ਮਾਰਦੇ ਫਿਰਨਾ ਮੱਥੇ ਤੇ ਹੱਥ ਫੇਰ ਫੇਰ ਕੇ, ਉਹ ਭਲਿਓ ਜੇ ਨਿਤਨੇਮ ਕਰਕੇ ਸੌਂ ਜਾਈਏ ਤੇ ਇਸ ਤਰ੍ਹਾਂ ਵਾ ਬੜੀ ਸੁੰਦਰ ਪੈਲੀ ਬਣਾ ਲਈ ਹੋਵੇ, ਉਹਦੇ ਵਿਚ ਬੀਜ ਪਾ ਦਿੱਤਾ ਹੋਵੇ, ਉਹਦੇ ਉੱਤੇ ਸੁਹਾਗਾ ਮਾਰ ਦਿੱਤਾ ਹੋਵੇ, ਮਗਰ ਉਹਦੇ ਉੱਤੇ ਬਰਸਾਤ ਹੋ ਜਾਏ ਤੇ ਕੀ ਜੰਮ ਜਾਂਦੀ ਉੱਤੇ, ਉਹ ਰੁਕੜੀ ਜੀ ਜੰਮ ਜਾਂਦੀ ਹੈ ਨਾ, ਫਿਰ ਉਹ ਫੇਰ ਨਹੀਂ ਪੈਂਦੀ ਹੈ ਦੰਦਾਂ ਜਿਹਾ ਵਾਲੀ, ਤੇ ਫੇਰ ਬੀਜ ਵਿਚੋਂ ਨਿਕਲਦਾ ਵਾ। ਕਹਿਣ ਲੱਗੇ ਇਸ ਤਰ੍ਹਾਂ ਉਹ ਬੰਦਗੀ ਕੀਤੀ, ਉੱਗਦੀ ਨਹੀਂ ਗੀ, ਜਦੋਂ ਆਪਾਂ ਇੱਕ ਵਾਰ ਸਵੇਰੇ ਉੱਠ ਕਲੋਈਏ ਸਿਮਰਨ ਕਰ ਲਈਏ ਤੇ ਫੇਰ ਸਮਝ ਆਈਏ ਘਰਾੜੇ ਮਾਰਨ ਲੱਗ ਪਈਏ। ਇੱਥੇ ਵੀ ਬਾਬਾ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਕਹਿੰਦੇ ਸਭ ਕੁਝ ਜਾਣ ਲਿਆ, ਗਿਆਨਵਾਨ ਹੋ ਗਿਆ, ਮਗਰ ਪਰਮੇਸ਼ਵਰ ਦੇ ਵੇਲੇ ਆਣ ਕੇ ਸੁੱਤੀ ਹੋਏ ਨਚਿੰਦ, ਬੋਲੋ ਸੁੱਤੀ ਹੋਏ, ਉਸ ਵੇਲੇ ਜਦੋਂ ਸਿਮਰਨ ਬੰਦਗੀ ਦਾ ਵੇਲਾ ਆਇਆ, ਵਿਦਵਤਾ ਤਾਂ ਪ੍ਰਾਪਤ ਕਰ ਲਈ, ਕਿਤਾਬਾਂ ਤਾਂ ਪੜ੍ਹ ਲਈਆਂ, ਮਗਰ ਸਿਮਰਨ ਦੇ ਵੇਲੇ ਨਚਿੰਦ ਹੋ ਕੇ ਸੌਂ ਗਈ, ਫਿਰ ਕੀ ਰਹਿ ਗਿਆ ਜੀ।
1: ਗਈ ਕਥੂਰੀ ਗੰਧ,
0: ਕਥੂਰੀ ਦਾ ਮਤਲਬ ਹੁੰਦਾ ਕਸਤੂਰੀ, ਕੀ ਮਤਲਬ ਹੁੰਦਾ ਜੀ
2: ਕਸਤੂਰੀ,
0: ਕਹਿੰਦੇ ਨੇ ਜਿਹੜੀ ਕਸਤੂਰੀ ਦੀ ਸੁਗੰਧ ਛੁੱਟੀ ਸੀ ਨਾ ਅੰਦਰੋਂ ਅੰਮ੍ਰਿਤ ਵੇਲੇ ਸਿਮਰਨ ਬੰਦਗੀ ਕਰਕੇ, ਉਹ ਫਿਰ ਉੱਡ ਗਈ ਸੌਣ ਦਾ ਸਦਕਾ। ਤੇ ਹਿੰਗ ਦੀ, ਜਦੋਂ ਹਿੰਗ ਦੀ ਬੋ ਆਉਂਦੀ ਆ, ਜਿਹਾ ਇਲਾਕੇ ਜਿਹਦੇ ਚ ਹਿੰਗ ਹੁੰਦੀ ਹੋਵੇ, ਜਾਂ ਜਿਹਨੇ ਮੂੰਹ ਦੇ ਵਿਚ ਹਿੰਗ ਪਾਈ ਹੋਵੇ, ਤੇ ਕਦੀ ਕਿਸੇ ਨੇ ਆਖਿਆ ਹਿੰਗ ਦੀ ਖੁਸ਼ਬੂ ਆ ਰਹੀ, ਕੀ ਕਹਿੰਦੇ ਨੇ ਹਿੰਗ ਦੀ ਬੋਆਰੀ, ਕਹਿੰਦੇ ਫਿਰ ਜਿਹੜਾ ਸਿਮਰਨ ਬੰਦਗੀ ਵਾਲਾ ਸੁਭਾਅ ਸੀ, ਜਿਹੜੀ ਨਾਮ ਬਾਣੀ ਵਾਲੀ ਬਿਰਤੀ ਸੀ ਨਾ, ਉਹ ਤੇ ਸੌਣ ਕਰਕੇ ਨਿਚਿੰਦ ਹੋ ਕੇ ਬੇਹੋਸ਼ ਹੋ ਕੇ ਸੌਣ ਕਰਕੇ ਵਿੱਚੋਂ ਕਸਤੂਰੀ ਵਾਲੀ ਖੁਸ਼ਬੂ ਤੇ ਉੱਡ ਗਈ। ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਰਹੀ ਸੋ ਬੇੜੀ ਹਿੰਗ ਦੀ, ਬੇੜੀ ਹਿੰਗ ਦੀ ਬਦਬੋ ਹੀ ਰਹਿ ਗਈ ਮੂੰਹ ਦੇ ਵਿੱਚੋਂ, ਕੇਵਲ ਵਿਦਵਤਾ ਰਹਿ ਗਈ, ਕੇਵਲ ਤੇ ਕੇਵਲ ਇਹਦੀਆਂ ਸਿਆਣਭਾਈ ਰਹਿ ਗਈਆਂ, ਮਗਰ ਕਸਤੂਰੀ ਵਾਲੀ ਜਿਹੜੀ ਖੁਸ਼ਬੂ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਡਦਿਆਂ ਪੈਂਦਿਆਂ ਸੌਂਦਿਆਂ ਇਹਦੇ ਮੂੰਹੋਂ ਜਿਹੜਾ ਵਾਹਿਗੁਰੂ ਨਿਕਲਣਾ ਸੀ, ਜਿਹੜੀ ਪਰਮੇਸ਼ਵਰ ਦਾ ਮਿੱਠਾ ਸੁਭਾਅ ਸੀ, ਉਹ ਉਹਦੇ ਮੂੰਹੋਂ ਮਾਥੇ ਤ੍ਰਿਕੁੱਟੀ ਦਿਸ਼ਟ ਕਰੂਰ ਬੋਲੇ ਕੌੜਾ ਜੇ ਬਾਕੀ ਫੂਡ, ਕੌੜਾ ਹੀ ਬੋਲ ਰਹਿ ਗਿਆ, ਮਿੱਠੇ ਬੋਲ ਇਹਦੇ ਕੋਲ ਉੱਡ ਗਏ, ਕਿਉਂਕਿ ਇਹਨੇ ਉਹ ਬੰਦਗੀ ਨਹੀਂ ਕੀਤੀ ਜਿਹਦੇ ਨਾਲ ਇਹਨੂੰ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਂਦਾ। ਬਾਬਾ ਜੀ ਦਾ ਬਚਨ ਫਿਰ ਇੱਕ ਵਾਰ ਮੇਰੇ ਨਾਲ ਪੜ੍ਹ ਲਓ, ਨਾਤੀ

0: ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਬੰਦਗੀ ਕਰੋ ਤੇ ਫਿਰ ਸੂਰਜ ਦੀ ਟਿੱਕੀ ਚੜ੍ਹਨ ਤੱਕ ਜਾਗਦੇ ਰਹੋ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ। ਜਦੋਂ ਮੂੰਹ ਤੋਂ ਰਸਨਾ ਤੋਂ ਬੰਦ ਹੋ ਜਾਏ ਫਿਰ ਮੇਰੇ ਗੁਰੂ ਨਾਨਕ ਦੇ ਚਰਨਾਂ ਚ ਜੁੜ ਕੇ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ। ਫਿਰ ਘੰਟਾ ਇਸ ਅਭਿਆਸ ਵਿਚ ਲੱਗ ਜਾਓ। ਇਹ ਕਿਤੇ ਦਿਨ ਵਾਰ ਵਾਰ ਆਉਣੇ ਨੇ, ਇਹ ਘੜੀਆਂ ਕਿਤੇ ਵਾਰ ਵਾਰ ਆਉਣੀਆਂ ਨੇ। ਇੱਕ ਦਿਨ ਜਿਹੜਾ ਅੱਜ ਲੰਘ ਗਿਆ ਕੱਲ ਦੁਬਾਰਾ ਨੀ ਜੇ ਆਉਣਾ। ਇੱਕ ਗੱਲ ਨੋਟ ਕਰ ਲਿਓ ਆਪਾਂ ਪਿੰਡਾਂ ਚ ਰਹਿਣ ਵਾਲੇ ਹਾਂ, ਜਿਹੜਾ ਪਾਣੀ ਇੱਕ ਵਾਰ ਪੁਲ ਦੇ ਥੱਲੋਂ ਦੀ ਲੰਘ ਜਾਏ ਦਰਾ ਆਉਂਦਾ ਜੀ। ਕਹਿੰਦੇ ਨੇ ਜਿਹੜਾ ਪਾਣੀ ਇੱਕ ਵਾਰ ਪੁਲਾਂ ਦੇ ਥੱਲਿਓਂ ਦੀ ਲੰਘ ਗਿਆ ਉਹ ਦੁਬਾਰਾ ਨਹੀਂ, ਜਿਹੜਾ ਸਵਾਸ ਵੀ ਮੂੰਹ ਚੋਂ ਪਿਆਰਿਓ ਨਿਕਲ ਗਿਆ ਉਹ ਦੁਬਾਰਾ ਫੇਰ ਨਹੀਂ ਮਿਲਣਾ। ਇਸ ਕਰਕੇ ਜਿੰਨਾ ਅਭਿਆਸ ਜਿੰਨੀ ਬੰਦਗੀ ਹੋ ਸਕਦੀ ਆ ਆਪਣੇ ਸਰੀਰ ਦੇ ਕੋਲੋਂ ਕਰਨੀ ਕਰੋ। ਹਾਂਜੀ,
1: ਜੋ ਬਨ ਜਾਂਦੇ ਨਾ ਡਰਾ, ਜੇ ਸ਼ਹਿ ਪ੍ਰੀਤ ਨਾ ਜਾਏ।
0: ਇਹ ਵੀ ਬੜਾ ਪਿਆਰਾ ਬਾਬਾ ਫਰੀਦ ਜੀ ਦਾ ਬਚਨ ਆ। ਇਕਾਗਰਤਾ ਵਿਚ ਆਣ ਕੇ ਆਪੋ ਆਪਣੇ ਬੱਚਿਆਂ ਦੇ ਇੱਕ ਵਾਰ ਭਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਹਾਡੀ ਇੱਥੇ ਔਲਾਦ ਬਚ ਗਈ ਤੇ ਸਭ ਕੁਝ ਬਚ ਗਿਆ, ਉਹਦੇ ਭਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਥ ਦੇ ਭਲੇ ਲਈ ਇੱਕ ਵਾਰ ਆਖ ਦਿਓ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਕਹਿੰਦੇ ਮੈਨੂੰ ਡਰ ਇਸ ਗੱਲ ਦਾ ਨਹੀਂ ਕਿ ਮੇਰੀ ਜਵਾਨੀ ਚਲੇ ਚੱਲੀ। ਧਿਆਨ ਦਿਓ, ਜਵਾਨੀ ਚਲੇ ਚੱਲੀ, ਸਾਨੂੰ ਤੇ ਇਸ ਗੱਲ ਦਾ ਹੀ ਡਰ ਰਹਿੰਦਾ ਹੈ। ਜੇ ਜਰਾ ਦੰਦ ਕਮਜ਼ੋਰ ਹੋ ਗਏ ਤੇ ਦੰਦਾਂ ਦੇ ਡਾਕਟਰ ਵੱਲ ਭੱਜ ਗਏ, ਜੇ ਅੱਖਾਂ ਕਮਜ਼ੋਰ ਹੋ ਗਈਆਂ ਤੇ ਚਸ਼ਮੇ ਵਾਲੇ ਭੱਜ ਗਏ, ਜੇ ਜਰਾ ਕਿੱਥੇ ਵਾਲ ਆਉਣੇ ਸ਼ੁਰੂ ਹੋ ਗਏ ਤੇ ਡੱਬੀ ਖਰੀਦ ਲਿਆਂਦੀ। ਡੱਬੀ ਸਮਝਦੇ ਹੋ ਨਾ, ਡੱਬੀ ਡੱਬੀ ਕਾਲਖ ਦੀ ਡੱਬੀ ਮੂੰਹ ਦੇ ਉੱਤੇ ਫੇਰ ਦਿੱਤੀ ਕਿ ਮੈਂ ਕਿਤੇ ਬੁੱਢਾ ਨਾ ਹੋ ਜਾਂ। ਮਗਰ ਬਾਬਾ ਫਰੀਦ ਕਹਿੰਦਾ ਮੈਨੂੰ ਬੁੱਢੇ ਹੋਣ ਦਾ ਕੋਈ ਡਰ ਨਹੀਂ। ਆਖੋ ਸਤਨਾਮ ਸ੍ਰੀ, ਮੈਨੂੰ ਬੁੱਢੇ ਹੋਣ ਦਾ ਕੋਈ ਡਰ ਨਹੀਂ, ਮਗਰ ਇੱਕ ਗੱਲ ਦਾ ਡਰ ਆ ਕਿਤੇ ਮੇਰਾ ਰੱਬ ਨਾਲੋਂ ਪਿਆਰ ਨਾ ਟੁੱਟ ਜਾਏ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਬੋਲੋ ਜੋਬਨ, ਜਵਾਨੀ ਜਾਣ ਦਾ ਮੈਨੂੰ ਕੋਈ ਡਰ ਨਹੀਂ। ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ ਵਡੇਪਾ ਆਉਣਾ ਹੀ ਆ। ਜੇ ਬਚਪਨ ਤੋਂ ਬਾਅਦ ਜਵਾਨੀ ਆਈ ਸਜਣਾ ਤੇ ਉਦੋਂ ਤੂੰ ਖੁਸ਼ ਹੋਇਓ ਕਿ ਮੈਂ ਜਵਾਨ ਹੋ ਗਿਆ ਵਾਂ, ਤੇ ਬੁਢਾਪੇ ਨੂੰ ਕੋਈ ਰੋਕ ਹੀ ਨਹੀਂ ਸਕਦਾ। ਜੇ ਤੇਰੇ ਬਚਪਨ ਨੂੰ ਕੋਈ ਰੋਕ ਨਹੀਂ ਸਕਿਆ, ਵੇਖ ਤੂੰ ਛੋਟਾ ਜਿਹਾ ਸੈਂ, ਉਹ ਵੇਖਲਾ ਦਿਨ ਤੇਰੇ ਹੱਥੋਂ ਖੁਸ ਗਏ, ਫਿਰ ਤੂੰ ਜਵਾਨ ਹੋ ਗਿਓ, ਜਵਾਨੀ ਤੋਂ ਬਾਅਦ ਵਡੇਪਾ ਆ ਗਿਆ। ਬਾਬਾ ਫਰੀਦ ਕਹਿੰਦਾ ਇਹ ਤੇ ਕਿਰਿਆ ਸੰਸਾਰ ਦੀ ਚੱਲਦੀ ਰਹਿਣੀ ਆ। ਇਹ ਬਿਰਖ ਕੀ ਛਾਇਆ ਸਿਓ ਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ। ਜਰਾ ਆਪਣੇ ਮਨ ਵਿਚ ਸੋਚ ਲੋ, ਆਪਾਂ ਪਿੰਡਾਂ ਦੇ ਵਿਚ ਜਦੋਂ ਇਹਨਾਂ ਦਿਨਾਂ ਦੇ ਵਿਚ ਫਲੇ ਵਾਹੁੰਦੇ ਸੀ ਨਾ, ਲੋਕੀ ਫਲੇ ਵਾਹੁੰਦੇ, ਕਣਕਾਂ ਕੱਢਦੇ, ਤੇ ਕਿਤੇ ਤੂਤ ਦੇ ਥੱਲੇ ਜਾਂ ਕਿਸੇ ਦਰਖਤ ਦੇ ਥੱਲੇ ਮੰਜਾ ਡਾ ਕੇ ਦੋ ਕੁ ਮਿੰਟ ਬਹਿ ਜਾਣਾ, ਆਖਣਾ ਹੁਣ ਬਹੁਤ ਦੁਪਹਿਰ ਲੱਗ ਗਈ, ਬਲਦਾਂ ਨੂੰ ਵੀ ਸਾਹ ਦਵਾ ਲਓ, ਆਪ ਵੀ ਬਹਿ ਜਾਓ, ਤੇ ਫਿਰ ਗੁਰਮੁਖ ਪਿਆਰੇ ਉਹ ਘੰਟਾ ਕੁ ਲੰਮੇ ਪੈ ਜਾਣਾ ਤੇ ਧੁੱਪ ਮੂੰਹ ਦੇ ਉੱਤੇ ਆਈ ਹੁੰਦੀ ਸੀ, ਆਈ ਹੁੰਦੀ ਸੀ ਨਾ, ਚੇਤਾ ਹੈ ਨਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਤਨਾ ਬਿਰਖ ਦੀ ਛਾਂ, ਇਹ ਬੱਚੇ ਨੂੰ ਫੜ ਲਓ, ਜਿਤਨਾ ਬਿਰਖ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ, ਧਿਆਨ ਦਿਓ, ਇਕਾਗਰਤਾ ਬਖਸ਼ਿਓ, ਬਿਰਖ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ। ਬਿਰਖ ਕੀ ਛਾਇਆ ਸਿਓ ਰੰਗ ਲਾਵੇ, ਜੇ ਕੋਈ ਆਖੇ ਕਿ ਮੈਂ ਇੱਥੇ ਮੰਜਾ ਡਾ ਲਿਆ ਜੀ, ਇਹ ਹੁਣ ਇਧਰ ਹੋਣੀ ਨਹੀਂ, ਨਾ ਨਾ ਉਹਦੀ ਭੁੱਲਿਆ, ਉਹ ਬਿਨਸੇ ਉਹ ਮਨ ਪਛਤਾਵੇ। ਜਿਹੜਾ ਬੰਦਾ ਕਹਿੰਦਾ ਕਿ ਇੱਥੇ ਮੰਜਾ ਡਾ ਕੇ ਹੁਣ ਸਾਰੀ ਉਮਰ ਛਾਂ ਰਹਿਣੀ ਆ, ਜਿਹੜਾ ਕਵੇ ਮੈਂ ਬਚਪਨ ਚ ਆ ਤੇ ਬਚਪਨ ਹੀ ਰਹਿਣਾ, ਜਿਹੜਾ ਕਵੇ ਜਵਾਨੀ ਆ ਜਵਾਨੀ ਰਹਿਣੀ ਆ, ਜਿਹੜਾ ਕਵੇ ਵਡੇਪਾ ਹੁਣ ਵਡੇਪਾ ਹੀ ਰਹਿਣਾ। ਨਾ ਪਿਆਰਿਓ, ਇਹ ਕਿਰਿਆਸ਼ੀਲ ਮਾਇਆ ਦਾ ਨਾਮ ਹੀ, ਕਿਸੇ ਨੇ ਮਹਾਂਪੁਰਸ਼ਾਂ ਨੂੰ ਆਖਿਆ ਜੀ ਮਾਇਆ ਕਿਹਨੂੰ ਕਹਿੰਦੇ ਨੇ, ਕਹਿੰਦੇ ਜਿਹੜੀ ਹਰ ਹਰ ਘੜੀ ਤੇ ਹਰ ਵਕਤ ਬਦਲਦੀ ਰਹਿੰਦੀ ਉਹਨੂੰ ਕਹਿੰਦੇ ਮਾਇਆ। ਉਹਨੂੰ ਕੀ ਕਹਿੰਦੇ ਨੇ? ਮਾਇਆ। ਇਹ ਸਰੀਰ ਵੀ ਇੱਕ ਮਾਇਆ ਦਾ ਪੁਤਲਾ, ਇਹ ਸਰੀਰ ਮਾਇਆ ਕਾ ਪੁਤਲਾ, ਬੋਲੋ ਇਹ ਸਰੀਰ ਨਹੀਂ, ਸਾਰੇ ਬੋਲੋ ਫਿਰ ਪਤਾ ਲੱਗ ਜੇ, ਇਹ ਸਰੀਰ ਵਿੱਚ ਹਉਮੈ ਦੁਸ਼ਟੀ ਪਾਈ, ਇਹ ਸਰੀਰ ਮਾਇਆ ਦਾ ਪੁਤਲਾ, ਵਿੱਚ ਹਉਮੈ ਦੁਸ਼ਟ ਨੂੰ ਪਾ ਦਿੱਤਾ ਹੈ, ਕਹਿੰਦਾ ਮੈਂ ਬੁੱਢੇ ਨਹੀਂ ਹੋਣਾ। ਬਾਬਾ ਫਰੀਦ ਕਹਿੰਦਾ ਮੈਨੂੰ ਜੋਬਨ ਜਾਣ ਦਾ ਜਵਾਨੀ ਜਾਣ ਦਾ ਕੋਈ ਡਰ ਨਹੀਂ। ਫਰੀਦਾ ਜੋਬਨ ਜਾਂਦੇ ਨਾ ਡਰਾ, ਜੇ ਸ਼ਹਿ ਪ੍ਰੀਤ ਨਾ ਜਾਏ, ਉਹਦੇ ਨਾਲੋਂ ਪਿਆਰ ਨਾ ਟੁੱਟ ਜਾਏ। ਭਾਵੇਂ ਬੁੱਢਾ ਹੋਵਾਂ, ਭਾਵੇਂ ਜਵਾਨ ਹੋਵਾਂ, ਭਾਵੇਂ ਬਚਪਨ ਹੋਵਾਂ, ਮਗਰ ਮੈਨੂੰ ਚੇਤੇ ਰਵੇ ਸਤਨਾਮ ਸ੍ਰੀ ਵਾਹਿਗੁਰੂ। ਜੋਬਨ ਜਾਣ ਦਾ ਮੈਨੂੰ ਕੋਈ ਡਰ ਨਹੀਂ। ਜੋ ਉਪਜਿਓ ਸੋ ਬਿਨਸ ਹੈ, ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਪਰਨਾ ਹੀ ਮਰਨਾ ਹੈ। ਇਸ ਕਰਕੇ ਮੇਰੇ ਸਾਹਿਬ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ ਜੀ,
1: ਪਰੀਤਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਖ ਗਾਏ ਕੁਮਲਾਏ।
0: ਇਹ ਹੁਣ ਬੜਾ ਪਿਆਰਾ ਬਚਨ ਆਖਿਆ ਜੇ ਇਕਾਗਰਤਾ ਬਖਸ਼ਿਓ। ਕਹਿੰਦੇ ਮੈਨੂੰ ਜਵਾਨੀ ਜਾਣ ਦਾ ਡਰ ਨਹੀਂ ਜੇ ਪ੍ਰੀਤ ਨਾ ਜਾਵੇ, ਮਗਰ ਕਹਿੰਦੇ ਮੈਂ ਇਸ ਤਰ੍ਹਾਂ ਵੇਖਿਆ ਕਈ ਜਵਾਨੀਆਂ ਕੁਮਲਾ ਗਈਆਂ, ਕਈ ਜਵਾਨੀਆਂ ਕੁਮਲਾ ਗਈਆਂ। ਮਨਮੁਖ ਬਾਲਕ ਬਿਰਧ ਸਮਾਨ ਹੈ, ਬੋਲੋ ਮਨਮੁਖ ਬਾਲਕ, ਮਨਮੁਖ ਬਾਲਕ। ਫੇਰ ਇੱਕ ਵਾਰ ਸਾਰੇ ਆਖੋ ਬੱਚੇ ਬੱਚੀਆਂ, ਮਨਮੁਖ ਬਾਲਕ। ਜਿਹੜਾ ਮਨਮੁਖ ਆ ਉਹ ਬੱਚਾ ਹੀ ਕਾਹਦੇ ਵਰਗਾ ਹੈ, ਬੁੱਢਿਆਂ ਵਰਗਾ ਹੈ। ਜਦੋਂ ਉਹਦੇ ਅੰਦਰ ਕੋਈ ਖੇੜਾ ਹੀ ਨਹੀਂ ਆਇਆ, ਕੋਈ ਪਰਮੇਸ਼ਵਰ ਦੀ ਬੰਦਗੀ ਨਹੀਂ ਕੀਤੀ, ਤੇ ਜਿੱਥੇ ਗੁਰਮੁਖ ਦੀ ਗੱਲ ਆਈ ਆਖਿਆ ਮਨਮੁਖ ਤੇ ਜਿਹੜਾ ਬੱਚਾ ਹੀ ਉਹ ਬੁੱਢਿਆਂ ਵਰਗਾ ਵਾ। ਤੇ ਜਦੋਂ ਗੁਰਮੁਖ ਦੀ ਗੱਲ ਆਈ ਤੇ ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਬੋਲੋ ਗੁਰਮੁਖ ਬੁੱਢੇ ਕਦੀ ਵੇਖਿਓ। ਬਜ਼ੁਰਗਾਂ ਦੇ ਵੀ ਚਿਹਰੇ ਦਗ ਦਗ ਕਰਦੇ, ਮਗਰ ਉਹ ਉਹਨਾਂ ਦੇ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਜਿਨ੍ਹਾਂ ਅੰਦਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਸੁਰਤ ਗਿਆਨ ਆ, ਜਿਹੜੇ ਪਰਮੇਸ਼ਵਰ ਦੀ ਬੰਦਗੀ ਕਰਦੇ। ਬਾਬਾ ਫਰੀਦ ਕਹਿੰਦਾ ਮੈਨੂੰ ਕੋਈ ਡਰ ਨਹੀਂ ਜਵਾਨੀ ਚੱਲ ਜੇ, ਮਗਰ ਮੈਂ ਤੇ ਵੇਖਿਆ ਕਈ ਜਵਾਨੀਆਂ ਕਮਲਾ ਗਈਆਂ, ਕਈ ਜਵਾਨੀਆਂ ਹੀ ਬੁੱਢੀਆਂ ਹੋ ਗਈਆਂ, ਜਿਨ੍ਹਾਂ ਦੀ ਸੋਚ ਬੁੱਢੀ ਹੋ ਗਈ, ਜਿਨ੍ਹਾਂ ਦੇ ਅੰਦਰੋਂ ਗੁਰਮੁਖ ਪਿਆਰੇ ਉਹ ਭਾਵਨਾ ਹੀ ਮਰ ਗਈ। ਅੱਜ ਸਾਡੇ ਲੀਡਰਾਂ ਦੇ ਅੰਦਰੋਂ ਵੀ ਭਾਵਨਾ ਮਰ ਗਈ ਆ, ਰਾਜ ਕਰੇਗਾ ਇਹਨਾਂ ਦੇ ਅੰਦਰੋਂ ਮਰ ਚੁੱਕੀ ਆ ਉਹ ਗੱਲ, ਇਹਨਾਂ ਨੂੰ ਕੇਵਲ ਤੇ ਕੇਵਲ ਕੁਰਸੀ ਦੀ। ਇਹ ਗੁਰੂ ਅੱਜ ਤੋਂ 14-15 ਸਾਲ ਨਹੀਂ ਜ਼ਿਆਦਾ ਹੀ 87-88 ਦੀ 83 ਦੀ ਗੱਲ ਹੋਊਗੀ, ਆਖੋ ਸਤਨਾਮ ਸ੍ਰੀ। ਇਸ ਗੁਰੂ ਪੰਥ ਦੀ ਸਟੇਜ ਦੇ ਉੱਤੋਂ ਅਕਾਲ ਤਖ਼ਤ ਸਾਹਿਬ ਤੋਂ ਮੰਜੀ ਸਾਹਿਬ ਜਿੱਥੇ ਦੀਵਾਨ ਲੱਗਦਾ ਹੈ ਉੱਥੇ ਇੱਕ ਦੀਵਾਨ ਲੱਗਿਆ, ਜਦੋਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ। ਧਿਆਨ ਦਿਓ ਇਕਾਗਰਤਾ ਬਖਸ਼ ਇੱਕ ਮਿੰਟ ਲਈ, ਉੱਥੇ ਇੱਕ ਗੁਰੂ ਦੇ ਪਿਆਰੇ ਨੇ ਸਪੀਚ ਕੀਤੀ ਅੱਜ ਤੱਕ ਕੰਨਾਂ ਵਿੱਚ ਵੱਜਦੀ। ਉਹ ਕਹਿੰਦੇ ਸੀ ਗੁਰੂ ਦਿਓ ਸਿੱਖੋ, ਉਸ ਬੰਦੇ ਦੀ ਬੀਬੀ ਰਜਿੰਦਰ ਕੌਰ ਬੋਲ ਕੇ ਗਈ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ। ਧਿਆਨ ਦਿਓ, ਉਹ ਬੋਲ ਕੇ ਗਈ ਕਿ ਸਿੱਖ ਰਾਜ ਵੀ ਨਹੀਂ ਚਾਹੁੰਦਾ, ਸਿੱਖ ਮੁਕਤੀ ਵੀ ਨਹੀਂ ਚਾਹੁੰਦਾ, ਸਿੱਖ ਕੇਵਲ ਗੁਰੂ ਦੇ ਚਰਨਾਂ ਦੀ ਪ੍ਰੀਤੀ ਚਾਹੁੰਦਾ। ਉਹ ਤੋਂ ਬਾਅਦ ਇੱਕ ਗੁਰੂ ਦਾ ਪਿਆਰਾ ਉੱਠਿਆ, ਉਹ ਕਹਿਣ ਲੱਗਾ ਨਹੀਂ, ਸਿੱਖ ਰਾਜ ਵੀ ਚਾਹੁੰਦਾ ਹੈ, ਸਿੱਖ ਮੁਕਤੀ ਵੀ ਚਾਹੁੰਦਾ ਹੈ, ਮਗਰ ਗੁਰੂ ਦੀ ਰਜ਼ਾ ਵਿੱਚ ਚਾਹੁੰਦਾ ਹੈ। ਉਹਨੇ ਇੱਕ ਵਚਨ ਬੋਲਿਆ ਸੀ, ਪਿਆਰਿਓ ਜਿਹੜੇ 50 ਸਾਲ ਤੋਂ ਉੱਤੇ ਦੇ ਬੁੱਢੇ ਹੋ ਗਏ ਨੇ ਇਹਨਾਂ ਨੂੰ ਪੰਥ ਦੀਆਂ ਮੰਜੀਆਂ ਤੋਂ ਉਠਾ ਦਿਓ। ਉਦੋਂ ਜਦੋਂ ਭਰ ਜੋਬਨ ਵਿੱਚ ਸਿੱਖੀ ਚੱਲ ਰਹੀ ਸੀ, ਜਦੋਂ ਭਰ ਜੋਬਨ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ ਸੀ, ਉਦੋਂ ਨੇ ਚੇਤਾਵਨੀ ਦਿੱਤੀ ਸੀ ਜੇ ਇਹਨਾਂ ਬੁੱਢਿਆਂ ਨੂੰ ਤੁਸੀਂ ਪੰਥ ਦੀਆਂ ਮੰਜੀਆਂ ਤੋਂ ਨਾ ਉਠਾਇਆ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਹਰਿਮੰਦਰ ਸਾਹਿਬ ਦਾ ਸੋਨਾ ਹਿੰਦੁਸਤਾਨ ਦਾ ਬ੍ਰਾਹਮਣ ਲਾਊਗਾ। ਉਹਦੀਆਂ ਗੱਲਾਂ ਮੈਨੂੰ ਇਤਨਾ ਲੱਗਦਾ ਜੀ ਕਿ ਹੁਣ ਸੱਚੀਆਂ ਹੋ ਜਾਣੀਆਂ। ਜੇ ਉਦੋਂ ਕਦੀ ਇਹਨਾਂ ਕੋਲੋਂ ਲੀਡਰੀ ਖੁੱਸ ਜਾਂਦੀ, ਉਦੋਂ ਜੋਬਨ ਸੀ, ਉਦੋਂ ਜਲਾਲ ਸੀ, ਉਦੋਂ ਸ਼ਕਤੀ ਸੀ, ਇਹਨਾਂ ਦੇ ਕੋਲੋਂ ਕਦੇ ਲੀਡਰੀ ਉਦੋਂ ਖੁੱਸ ਜਾਂਦੀ ਤੇ ਅੱਜ ਪੰਥ ਦਾ ਇੰਨਾ ਨੁਕਸਾਨ ਨਾ ਹੁੰਦਾ, ਇਹਨਾਂ ਦੀ ਸੋਚ ਬੁੱਢੀ ਹੋ ਗਈ। ਮੇਰੇ ਸਾਹਿਬ ਜੀ ਕਹਿੰਦੇ ਨੇ ਮੈਨੂੰ ਜਵਾਨੀ ਜਾਣ ਦਾ ਕੋਈ ਡਰ ਨਹੀਂ, ਜਵਾਨੀ ਦਾ ਨਹੀਂ ਡਰ ਮੈਨੂੰ, ਡਰ ਆ ਤੇ ਇਸ ਗੱਲ ਦਾ ਕਿਤੇ ਮੇਰੀ ਰੱਬ ਨਾਲੋਂ ਪ੍ਰੀਤੀ ਨਾ ਟੁੱਟ ਜਾਏ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ, ਕਿੰਨੀਆਂ ਜਵਾਨੀਆਂ ਉਸ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਕੀ ਹੋ ਗਈਆਂ, ਸੁੱਕ ਗਏ ਕੁਮਲਾਏ। ਬੋਲੋ ਸੁੱਕ ਗਏ, ਸੁੱਕ ਗਏ ਕਮਲਾ ਗਏ। ਕਿੰਨੇ ਜੋਬਨ, ਕਿੰਨੀਆਂ ਜਵਾਨੀਆਂ ਉਸ ਪਰਮੇਸ਼ਵਰ ਦੀ ਬੰਦਗੀ ਤੋਂ ਬਿਨਾਂ ਕੁਮਲਾ ਗਈਆਂ। ਹਾਂਜੀ,
1: ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ।
0: ਇਹ ਵੀ ਬੜਾ ਪਿਆਰਾ ਧਿਆਨ ਦੇਣ ਵਾਲਾ ਹੈ, ਇੱਕ ਇੱਕ ਵਜਨ ਕਰਕੇ। ਚਿੰਤ ਖਟੋਲਾ, ਚਿੰਤ ਖਟੋਲਾ, ਖਟੋਲਾ ਖਾਟ, ਖਾਟ ਮਣੇ ਮੰਜੀ, ਪਿੰਡਾਂ ਚ ਆਪਾਂ ਕਹਿੰਦੇ ਨਾ ਖਾਟ। ਕਹਿੰਦੇ ਵੇਖ ਮੇਰੇ ਵਾਹਿਗੁਰੂ ਚਿੰਤਾ ਦੀ ਮੰਜੀ ਦੇ ਉੱਤੇ ਸੁੱਤੇ ਆ, ਦੁੱਖਾਂ ਦਾ ਉਹਨੂੰ ਵਾਣ ਲੱਗਿਆ ਹੈ। ਚਿੰਤ ਖਟੋਲਾ ਵਾਣ ਦੁੱਖ ਤੇ ਬਿਰਹੇ ਵਿਛਾਵਣ ਲੇਪ, ਜਿਹੜੀ ਉੱਤੇ ਤਲਾਈ ਵਿਛੀ ਆ ਉਹ ਵਿਛੋੜੇ ਦੀ ਆ। ਧਿਆਨ ਦਿਓ, ਵਿਛੋੜੇ ਦੀ ਤਲਾਈ, ਦੁੱਖਾਂ ਦਾ ਵਾਣ ਤੇ ਚਿੰਤਾ ਦੀ ਮੰਜੀ ਜਿਹਦੇ ਉੱਤੇ ਆਪਾਂ ਘਰਾੜੇ ਮਾਰ ਰਹੇ। ਆਖੋ ਸਤਨਾਮ ਸ੍ਰੀ। ਮਾਰਦੇ ਆ ਨਾ ਰਾਤ ਰਾਤ ਭਰ ਸਾਰੇ ਘਰਾੜੇ ਮਾਰਦੇ। ਚਿੰਤਾ ਵੀ ਹੈ, ਇਹ ਗੱਲ ਤੇ ਹੁਣ ਸੁੱਧ ਹੋ ਗਈ ਆ ਕਿ ਘਰਾੜੇ ਉਹਨੂੰ ਬਹੁਤੇ ਆਉਂਦੇ ਨੇ ਜਿਹਨੂੰ ਬੜੀ ਚਿੰਤਾ ਹੈ। ਚਿੰਤਾ ਵਾਲੇ ਬੰਦੇ ਨੂੰ ਘਰਾੜੇ ਬਹੁਤੇ ਆਉਂਦੇ, ਸਾਰਾ ਦਿਨ ਫਿਕਰ ਦੇ ਵਿੱਚ ਡਿੱਗਾ ਰਹਿੰਦਾ ਹੈ। ਜਦੋਂ ਮੰਜੀ ਦੇ ਉੱਤੇ ਡਿੱਗਦਾ ਇਹਨੂੰ ਪਤਾ ਹੀ ਨਹੀਂ ਰਹਿੰਦਾ ਕਦੋਂ ਸਾਰੇ ਟੱਬਰ ਦੇ ਭਾਅ ਦੀ ਬਿਵਤਾ ਪਾਈ ਹੁੰਦੀ, ਖਾ ਖਾ ਖਾ ਖਾ ਖਾ, ਸਾਰੇ ਟੱਬਰ ਨੂੰ ਕਿਸੇ ਨੂੰ ਨਾਲ ਦੇ ਕਮਰੇ ਚ ਵੀ ਨਹੀਂ ਸੌਣ ਦਿੰਦਾ। ਮੇਰੇ ਸਾਹਿਬ ਜੀ ਕਹਿੰਦੇ ਨੇ ਹੇ ਮੇਰੇ ਵਾਹਿਗੁਰੂ ਵੇਖੋ ਅਸੀਂ ਚਿੰਤਾ ਦੇ ਮੰਜੇ ਉੱਤੇ ਸੁੱਤੇ ਹਾਂ ਜਿਹੜੇ ਮੰਜੇ ਨੂੰ ਦੁੱਖਾਂ ਦਾ ਵਾਣ ਲੱਗਾ ਏ। ਇੱਕ ਥਾਂ ਤੇ ਮੇਰੇ ਸਾਹਿਬ ਨੇ ਹੋਰ ਬਚਨ ਕੀਤੇ ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ, ਕਹਿੰਦੇ ਦੁੱਖਾਂ ਸੇਤੀ ਦੇ ਗਿਆ ਦੇ ਮਣੇ ਦੇਣ ਆਂਦੇ ਨੇ ਸਾਰਾ ਦਿਨ ਬੰਦਾ ਕਦੀ ਕਿਸੇ ਨਾਲ ਉਲਝਦਾ ਕਦੀ ਕਿਸੇ ਨਾਲ ਉਲਝਦਾ ਕਦੀ ਕਿਸੇ ਗੱਲ ਤੋਂ ਉਲਝਦਾ ਦੁੱਖਾਂ ਵਿਚ ਇਹਦਾ ਦਿਨ ਲੰਘ ਗਿਆ। ਤੇ ਮੈਂ ਕਿਹਾ ਜੀ ਜੇ ਦੁੱਖਾਂ ਵਿਚ ਵਿਚਾਰਾ ਘੁਲਦਾ ਘਲਦਾ ਸਾਰਾ ਦਿਨ ਨਭਾ ਬਿਠਾ ਇਹਦੀ ਰਾਤ ਹੀ ਸੁਖੀ ਲੰਘਦੀ ਹੋਊ? ਕਹਿੰਦੇ ਨਹੀਂ, ਰਾਤ ਤੇ ਪਿਆਰਿਆ ਸੂਲਾਂ ਤੇ ਲੰਘਦੀ ਇਹਦੀ, ਦੁੱਖਾਂ ਸੇਤੀ ਦੇਹੋ ਗਿਆ ਤੇ ਸੂਲਾਂ ਸੇਤੀ ਰਾਤ, ਰਾਤ ਸੂਲਾਂ ਤੇ ਲੰਘੀ। ਆਖਿਆ ਮਹਾਰਾਜ ਸੂਲਾਂ ਕਾਹਦੀਆਂ? ਮੈਂ ਤੇ ਵੇਖਿਆ ਅਮੈਰੀਕਾ ਸੀ ਬੜੀ ਸੁੰਦਰ ਸਟੋਰ ਦੇ ਵਿਚੋਂ ਤਲਾਈ, ਬੜੇ ਗੱਦੇ ਪੋਲੇ ਨਾ ਇੱਥੇ, ਪਤਾ ਨਾ ਆਪ ਜੀ ਨੂੰ ਬੜੇ ਗੱਦੇ ਪੋਲੇ, ਜੇ ਕੋਈ ਸੌਂਜਵੇ ਹੋ ਸਕਦਾ ਚਾਰ ਚਾਰ ਦਿਨ ਜਾਗ ਹੀ ਨਾ ਆਵੇ, ਐਡੇ ਪੋਲੇ ਵਿਚੇ ਖੁਬਜੀਦਾ। ਮਗਰ ਸਾਧੂ ਤਾਂ ਥੱਲੇ ਸੌਂਦੇ ਸੀ, ਸਾਧੂ ਤਾਂ ਆਉਂਦੇ ਸੀ ਯਾਰੜੇ ਦਾ ਸਾਨੂੰ ਸੱਥਰ ਚੰਗਾ, ਤੇਰੀ ਯਾਦ ਨਾ ਟੁੱਟੇ ਸੁੱਤੇ ਧਰਤੀ ਦੇ ਉੱਤੇ ਹੋਈਏ ਭਾਵੇਂ ਕੱਖਾਂ ਦੀ ਝੁੱਗੀ ਹੋਵੇ, ਮਗਰ ਜਦੋਂ ਰਾਤ ਪੁੰਜੇ ਸੁੱਤੇ ਹੋਈਏ ਨਾ ਤੇ ਦੋ ਤਿੰਨ ਘੰਟੇ ਨੀਂਦ ਆਉਣ ਤੋਂ ਬਾਅਦ ਆ ਪਾਸੇ ਥੱਕ ਜਾਂਦੇ ਨੇ, ਫਿਰ ਬੰਦਾ ਆਉਂਦਾ ਉੱਠ ਖਲੋ ਬੰਦਿਆ ਨਾਮ ਜਪ ਲਾ, ਹੁਣ ਤੇ ਬੜਾ ਚਿਰ ਹੋ ਗਿਆ ਸੁੱਤਿਆਂ ਨੂੰ, ਆਉਂਦਾ ਨਾ ਇਸ ਤਰ੍ਹਾਂ ਮਨ ਦੇ ਵਿਚ ਜੇ ਤੱਲੇ ਸੁੱਤੇ ਹੋਈਏ ਤੇ। ਤੇ ਜੇ ਪੋਲਿਆ ਗੱਦਿਆਂ ਦੇ ਉੱਤੇ ਸਰਾਣਾ ਮਰੋੜ ਮਰੋੜ ਕੇ ਕਦੀ ਐ ਨੂੰ ਕਦੀ ਐ ਨੂੰ ਕਦੀ ਐ ਨੂੰ ਸਾਰੀ ਸਾਰੀ ਰਾਤ ਜਾਗਣ ਨੂੰ ਦਿਲ ਕਿੱਥੇ ਕਰਦਾ? ਉਧਰੋਂ ਏਸੀ ਲੱਗੇ ਨੇ, ਉਧਰੋਂ ਪਰਦੇ ਲੱਗੇ ਨੇ। ਇੱਥੇ ਕਹਿੰਦੇ ਨੇ ਇਹ ਭਾਵੇਂ ਸੁੱਤਾ ਗੱਦਿਆਂ ਉੱਤੇ ਆ, ਭਾਵੇਂ ਏਸੀ ਕਮਰੇ ਵਿਚ ਸੁੱਤਾ ਏ, ਮਗਰ ਮੇਰੇ ਸਾਹਿਬ ਦੀ ਬਾਣੀ ਕਹਿੰਦੀ ਇਹ ਸੂਲਾਂ ਤੇ ਸੁੱਤਾ, ਸੂਲਾਂ ਤੇ ਆਖੋ ਸਤਨਾਮ ਸ੍ਰੀ, ਤਦ ਤੇ ਸੁੱਤਾ ਜੀ। ਮਗਰ ਸਾਹਿਬ ਨੂੰ ਪੁੱਛੋ, ਗੁਰੂ ਗ੍ਰੰਥ ਸਾਹਿਬ ਨੂੰ, ਮਹਾਰਾਜ ਸੂਲਾਂ ਕਾਹਦੀਆਂ? ਇਹ ਤੇ ਗੱਦੇ ਤੇ ਸੁੱਤਾ ਹੈ। ਕਹਿੰਦੇ ਗੱਦੇ ਤੇ ਸੌਣ ਵਾਲੇ ਨੂੰ ਪੁੱਛੋ ਤੇ ਸਹੀ, ਇਹ ਚਿੰਤਾ ਦੀਆਂ ਸੂਲਾਂ ਤੇ ਸੁੱਤਾ, ਚਿੰਤਾ ਦੀਆਂ, ਸਾਰਾ ਦਿਨ ਦੇਣਾ ਲੈਣਾ ਐ ਕਰਨਾ, ਧੀਆਂ ਦੀ ਚਿੰਤਾ, ਪੁੱਤਾਂ ਦੀ ਚਿੰਤਾ। ਗੁਰਮੁਖੋ ਸੱਜਣੋ, ਇੱਥੇ ਤੇ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਚਿੰਤਾ ਉਹ ਔਲਾਦ ਦੀ ਆ, ਮੰਨਦੇ ਹੋ ਕਿ ਨਹੀਂ? ਇੱਕ ਮਹਾਂਪੁਰਸ਼ ਗੁਰੂ ਕੇ ਪਿਆਰੇ ਕਹਿੰਦੇ ਜਿੰਨੇ ਅਮਰੀਕਾ ਆਪਾਂ ਆਏ ਆ ਨਾ ਅਸੀਂ ਔਲਾਦ ਹੀ ਵੇਚਣ ਆਏ ਇੱਥੇ। ਕਿਤੇ ਗੁਰੂ ਨਾਨਕ ਕਿਰਪਾ ਕਰੇ ਸਾਰੀ ਸ਼ਕਤੀ ਦਾ ਧਿਆਨ ਇਸ ਗੱਲ ਉੱਤੇ ਲੱਗੇ ਕਿ ਮੈਂ ਜਿੰਨੇ ਪੈਸੇ ਕਮਾਉਣੇ ਨੇ ਉਹ ਤੋਂ ਜ਼ਿਆਦਾ ਚਿੱਤ ਆਪਣੇ ਬੱਚਿਆਂ ਵਿੱਚ ਜੋੜ ਕੇ ਬੱਚਿਆਂ ਨੂੰ ਬਚਾਉਣਾ ਹੈ ਕਿ ਸਿੱਖ ਰਹਿ ਜਾਣ। ਸਮਝੋ, ਜੇ ਸਿੱਖੀ ਤੋਂ ਬੱਚੇ ਪਤਿਤ ਹੋ ਗਏ, ਬੱਚਿਆਂ ਨੇ ਸਿਰ ਮਨਾ ਦਿੱਤਾ, ਜੇ ਤੁਹਾਡੇ ਘਰੋਂ ਸਿੱਖੀ ਗੁਆਚ ਗਈ ਨਾ ਪਿਆਰਿਓ, ਤੇ ਅਰਬਾਂ ਖਰਬਾਂ ਨੀਲਾਂ ਡਾਲਰ ਕਮਾਏ ਵੀ ਤੁਸੀਂ ਕੰਗਲੇ ਹੋ ਕੇ ਧਾਵਾਂ ਮਾਰ ਕੇ ਸਾਰੇ ਪਾਤਣੀ ਆ ਗੁਰੂ ਵਾਜਾ ਮਾਰ ਰਿਹਾ ਏ, ਕਹਿ ਰਿਹਾ ਬੇੜਾ ਕਪਰਵਾਤ, ਬੇੜਾ ਕਪਰਵਾਤ, ਬੇੜਾ ਗੱਜ ਕੇ ਕਪਰਵਾਤ ਦਾ ਮਤਲਬ ਹੁੰਦਾ ਕਿ ਬੰਦਿਆ ਤੂੰ ਤੇ ਚਿੰਤਾ ਦੀਆਂ ਸੂਲਾਂ ਉੱਤੇ ਸੁੱਤਾ, ਸਾਰਾ ਦਿਨ ਦੁੱਖਾਂ ਨਾਲ ਘੁਲਦਾ ਵਾ, ਤੇਰਾ ਬੇੜਾ ਜਿਹੜਾ ਹੈ ਨਾ ਤੂਫਾਨਾਂ ਵਿਚ, ਕੱਪਰਵਾਦ ਦਾ ਮਤਲਬ ਤੂਫਾਨ ਚ ਘਿਰ ਗਿਆ ਈ। ਗੁਰੂ ਮਲਾਹ ਆਵਾਜ਼ਾਂ ਮਾਰਿਆ ਬੰਨੇ ਉੱਤੇ ਖਲੋਤਾ ਕਿ

0: ਬੰਦਿਆ ਜਾਗ, ਪਰਮੇਸ਼ਵਰ ਦੀ ਬੰਦਗੀ ਕਰ। ਤੇਰਾ ਬੇੜਾ ਦੁੱਖਾਂ ਨੇ ਘੇਰ ਲਿਆ ਹੈ, ਤੇਰਾ ਬੇੜਾ ਚਿੰਤਾਵਾਂ ਨੇ, ਦੁੱਖਾਂ ਨੇ, ਕਲੇਸ਼ਾਂ ਨੇ ਘੇਰ ਲਿਆ ਹੈ। ਇਹਨਾਂ ਵਿੱਚੋਂ ਨਿਕਲਣ ਦਾ ਇੱਕੋ ਹੀ ਤਰੀਕਾ ਹੀ, ਜਪਲਾ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਵਰ ਦਾ ਨਾਮ ਤੈਨੂੰ ਬਚਾ ਸਕਦਾ ਈ। ਜੈ ਮਾਤ ਪਿਤਾ ਸਹੀ ਮਨ ਉਹਾਂ ਨਾਮ ਤੇਰੇ ਸੰਗ ਸਹਾਈ, ਜੈ ਮਾਂ ਭੈਣ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ। ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮੈਂ ਉਧਾਰੀ, ਇੱਕ ਪਰਮੇਸ਼ਵਰ ਦਾ ਨਾਮ ਤੇਰਾ ਉਧਾਰ ਕਰ ਸਕਦਾ ਹੈ। ਇਸ ਕਰਕੇ ਮੇਰੇ ਸਾਹਿਬ ਜੀ ਕਹਿੰਦੇ ਨੇ ਮੈਨੂੰ ਤੇ ਇਸ ਗੱਲ ਦੀ ਚਿੰਤਾ ਵਾ। ਇੱਕ ਵਾਰ ਫੇਰ ਦੱਸ ਦਿਓ, ਚਿੰਤ ਖਟੋਲਾ ਬਿਰਹਿ ਵਛਾਵਣ ਲੇਪ, ਇਸ ਤਰ੍ਹਾਂ ਦੇ ਮੰਜੇ ਤੇ ਅਸੀਂ ਸੁੱਤੇ ਹਾਂ। ਹਾਂਜੀ,
1: ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ।
0: ਇੱਕ ਵਾਰ ਤੁਸੀਂ ਵੀ ਆਖੋ, ਹਾਂ ਸੁੱਤੇ ਤੇ ਆਪਾਂ ਸਾਰੇ ਹੀ ਆ ਚਿੰਤਾ ਦੀ ਮੰਜੀ ਤੇ। ਜੇ ਕੋਈ ਮੁਕਰਦਾ ਤੇ ਉਹ ਭਾਵੇਂ ਨਾ ਬੋਲੇ, ਜੇ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਹੈ ਸਾਨੂੰ, ਕਿਤੇ ਸੂਲਾਂ ਸਾਨੂੰ ਦੁੱਖਾਂ ਦੀਆਂ ਲੱਗ ਰਹੀਆਂ ਨੇ, ਤੇ ਆਪਾਂ ਬਾਪੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੂਪ ਨੂੰ ਜਾਣ ਕੇ, ਕਲਗੀਆਂ ਵਾਲੀ ਸਰਕਾਰ ਨੂੰ ਸਾਹਮਣੇ ਵਾ ਕੇ ਇੱਕ ਵਾਰ ਆਖੋ, ਹਾਂ ਤੂੰ ਸਾਹਿਬ ਸੱਚੇ ਵੇਖ, ਤੂੰ ਸਾਹਿਬ ਸੱਚੇ।

0: ਵੇਖ ਤੂੰ ਸਾਹਿਬ ਸੱਚੇ ਵੇਖ ਤੂੰ ਸਾਹਿਬ
1: ਸੱਚੇ ਵੇਖ ਤੂੰ ਸਾਹਿਬ ਸੱਚੇ ਵੇਖ
0: ਸਾਹਿਬਾ ਵੇਖ ਸਾਡੇ ਵੱਲ ਝਾਤੀ ਮਾਰ ਇੱਕ ਚਿੱਠੀਆਂ ਲਿਖੀਆਂ ਨੇ ਮਿਸ਼ਨਰੀ ਕਾਲਜ ਵਾਲਿਆਂ ਚਿੱਠੀਆਂ ਲਿਖ ਸਤਿਗੁਰ ਵੱਲ ਪਾਈਆਂ ਚਿੱਠੀਆਂ ਲਿਖ ਤੇ ਉਹਨਾਂ ਦੇ ਵਿੱਚ ਇਹ ਦੋਖੀ ਤੇ ਲਿਖੇ ਨੇ ਉਹਨਾਂ ਦੇ ਵਿੱਚ ਇਹੀ ਤੇ ਲਿਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ ਮੈਂ ਤੁਹਾਨੂੰ ਆਹ ਬੇਨਤੀ ਕਰਦੀ ਹਾਂ ਮੈਂ ਤੁਹਾਨੂੰ ਆਹ ਬੇਨਤੀ ਕਰਦੀ ਹਾਂ ਜੀਵ ਆਤਮਾ ਵੱਲੋਂ ਚਿੱਠੀਆਂ ਲਿਖੀਆਂ ਕਦੀ ਪੜ੍ਹਿਓ ਕਦੀ ਚਿੱਠੀਆਂ ਲਿਖ ਸਤਿਗੁਰ ਵੱਲ ਪਾਈਆਂ ਫੇਰ ਬੋਲੋ ਚਿੱਠੀਆਂ ਲਿਖ ਆਪਾਂ ਵੀ ਇੱਕ ਬੇਨਤੀ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਇੱਕ ਛੋਟੀ ਜੀ ਬੱਚੀ ਆਸਣ ਸੋਲ ਪੰਜ ਕੁ ਸਾਲ ਦੀ ਬੱਚੀ ਸਵਾ ਕੁ ਲੱਖ ਦਾ ਇਕੱਠ ਸੰਗਤ ਗੁਰੂ ਨਾਨਕ ਦੇ ਪੁਰਬ ਤੇ ਜੁੜੀ ਜੋ ਬਿਹਾਰੀ ਜੋ ਬੰਗਾਲੀ ਜੋ ਸਿੱਖ ਉਸ ਇਲਾਕੇ ਦਾ ਟਰੱਕਾਂ ਵਾਲਾ ਬੜੇ ਬੜੇ ਟਰਾਂਸਪੋਰਟਰ ਉਧਰ ਰਹਿੰਦੇ ਨੇ ਟਾਟਾ ਨਗਰ ਆਸਣਸੋਲ ਹਜ਼ਾਰੀ ਬਾਗ ਇਹ ਸ਼ਹਿਰ ਬੜੇ ਸਾਰੀ ਸੰਗਤ ਵੱਲ ਹੱਥ ਜੋੜ ਕੇ ਕਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਵੱਲ ਉਂਗਲਾ ਮਾਰ ਮਾਰ ਕੇ ਕਹਿੰਦੀ ਧਿਆਨ ਦਿਓ ਮੇਰੀ ਕਵਿਤਾ ਦਾ ਸ਼ੀਰਸ਼ਕ ਆ ਨੀਲਾ ਘੋੜਾ ਧਿਆਨ ਦਿਓ ਮੇਰੀ ਕਵਿਤਾ ਦਾ ਸ਼ੀਰਸ਼ਕ ਕੀ ਆ ਬੋਲੋ ਨੀਲਾ ਘੋੜਾ ਤੇ ਉਹ ਬੱਚੀ ਸਾਰੀ ਸੰਗਤ ਵੱਲ ਹੱਥ ਕਰਕੇ ਕਹਿੰਦੀ ਨੀਲਿਆ ਮੈਂ ਤੇਰੇ ਚਰਨਾਂ ਚ ਹੱਥ ਜੋੜਦੀ ਨੀਲੇ ਨੂੰ ਕਹਿੰਦੀ ਨੀਲਿਆ ਮੈਂ ਤੇਰੇ ਚਰਨਾਂ ਵਿਚ ਹੱਥ ਜੋੜਦੀ ਆ ਇੱਕ ਵਾਰ ਮੁੜ ਕੇ ਆ ਇੱਕ ਵਾਰ ਮੁੜ ਕੇ ਆ ਤੇ ਆਪਣੇ ਸਵਾਰ ਨੂੰ ਉੱਤੇ ਬਾਲ ਕੇ ਲਿਆ ਤੇ ਮੈਂ ਤੇਰੀ ਲਗਾਮ ਫੜ ਪੰਜ ਸਾਲ ਦੀ ਬੱਚੀ ਕਹਿ ਰਹੀ ਮੈਂ ਤੇਰੀ ਲਗਾਮ ਫੜ ਲੂੰਗੀ ਤੇ ਮੈਂ ਇੱਕ ਇੱਕ ਸਿੱਖ ਦੇ ਘਰ ਵਿਚ ਤੇਰੇ ਸਵਾਰ ਨੂੰ ਲੈ ਕੇ ਜਾਊਂਗੀ ਤੇ ਜਦੋਂ ਘਰ ਦੇ ਵਿਚ ਬੱਚਿਆਂ ਦੇ ਕੱਟੇ ਕੇਸ ਦਾੜੀਆਂ ਕੱਟੀਆਂ ਸ਼ਰਾਬਾਂ ਦੀਆਂ ਬੋਤਲਾਂ ਮਾਸ ਪਿਆ ਵਿਖਾਉਂਗੀ ਤੇ ਮੈਂ ਆਖੂਗੀ ਨੀਲੇ ਦੇ ਸ਼ਾਹ ਸਵਾਰਾ ਇਹਨਾਂ ਲਈ ਪੁੱਤ ਵਾਰ ਕੇ ਗਿਆ ਏ ਇਹਨਾਂ ਲਈ ਮਾਂ ਵਾਰੀ ਸੀ ਉਹ ਇਹਨਾਂ ਲਈ ਪਿਓ ਵਾਰਿਆ ਸੀ ਉਹ ਆ ਵੇਖ ਤੇਰਾ ਸਾਰਾ ਪੰਥ ਅੱਜ ਤੇਰੇ ਤੋਂ ਬੇਮੁੱਖ ਹੁੰਦਾ ਜਾਂਦਾ ਈ ਮੇਰਾ ਕਹਿਣ ਦਾ ਮਤਲਬ ਆ ਤੁਸੀਂ ਵੀ ਇੱਕ ਵਾਰ ਬਾਪੂ ਨੂੰ ਕਹੋ ਤੂੰ ਸਾਹਿਬ ਸੱਚੇ ਵੇਖ ਤੂੰ ਸਾਹਿਬ ਸੱਚੇ ਵੇਖ ਤੂੰ ਸਾਹਿਬ
1: ਸੱਚੇ ਵੇਖ ਤੂੰ ਸਾਹਿਬ ਸੱਚੇ ਵੇਖ
0: ਸਹਿਬਾ ਵੇਖ ਸਾਡਾ ਜੀਵਨ ਹੋ ਗਿਆ ਚਿੰਤਾ ਦੀ ਮੰਜੇ ਤੇ ਸੁੱਤੇ ਹੀ ਦੁੱਖਾਂ ਦਾ ਵਾਣ ਹੀ ਚਿੰਤ ਖਟੋਲਾ ਵਾਣ ਦੁੱਖ ਬਿਰਹੇ ਵਿਛਾਵਣ ਲੇਵ ਤਲਾਈ ਵਿਛੋੜੇ ਦੀ ਵਿਛੀ ਇਸ ਤਰ੍ਹਾਂ ਦੇ ਮੰਜੇ ਤੇ ਅਸੀਂ ਜੀਵਨ ਬਤੀਤ ਕਰ ਰਹੀ ਵਿਛੋੜੇ ਦੇ ਵਿਚ ਸੜ ਰਹੀ ਤੇਰੇ ਦੇ ਵਿਚ ਅਗਲਾ ਵਚਨ ਸਰਵਣ ਕਰੋ ਜੀ
1: ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ
0: ਬੜੇ ਸੁੰਦਰ ਵਚਨ ਕੀਤੇ ਨੇ ਬਾਬੇ ਨੇ ਹੁਣ ਸਮਾਪਤੀ ਕਰਾਂਗੇ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਬਾਬਾ ਕਹਿੰਦਾ ਦੁਨੀਆਂ ਕਹਿੰਦੀ ਵਿਛੋੜਾ ਵਿਛੋੜਾ ਵਿਛੋੜਾ ਵਿਛੋੜਾ ਵਿਛੋੜਾ ਬੜਾ ਮਾੜਾ ਆਪਾਂ ਕਹਿੰਦੇ ਨਾ ਵਿਛੋੜਾ ਬੜਾ ਮਾੜਾ ਹੈ ਇੱਕ ਥਾਂ ਤੇ ਲਿਖਿਆ ਗੁਰਬਾਣੀ ਦੇ ਵਿਛੋੜਾ ਸੁਣੇ ਦੁੱਖ ਵਿਛੋੜਾ ਵਿਛੋੜਾ ਇੱਕ ਇਹੋ ਜਿਹਾ ਸ਼ਬਦ ਹੈ ਜਿਹਦਾ ਨਾਂ ਲਿਆ ਹੀ ਦੁੱਖ ਹੁੰਦਾ ਹੈ ਮਗਰ ਇੱਥੇ ਬਾਬਾ ਫਰੀਦ ਜੀ ਬੜੇ ਪਿਆਰ ਦੇ ਬਚਨ ਵਿਚ ਕਹਿੰਦੇ ਬਿਰਹਾ ਬਿਰਹਾ ਆਖੀਏ ਲੋਕੀ ਕਹਿੰਦੇ ਵਿਛੋੜਾ ਵਿਛੋੜਾ ਮਗਰ ਬਿਰਹਾ ਤੂੰ ਸੁਲਤਾਨ ਤੂੰ ਤੇ ਬਾਦਸ਼ਾਹ ਏ ਬਿਰਹਾ ਤੂੰ ਤੇ ਪਾਤਸ਼ਾਹ ਏ ਕਿਹੜੀ ਗੱਲੋਂ ਜੀ ਹਾਂਜੀ
1: ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ
0: ਕਹਿੰਦੇ ਜਿਹਦੇ ਵਿਚ ਹਿਰਦੇ ਵਿਚ ਇਹ ਵਿਛੋੜਾ ਹੀ ਨਹੀਂ ਜਿਹਦੇ ਅੰਦਰ ਵਿਛੋੜਾ ਪੈਦਾ ਹੀ ਨਹੀਂ ਹੋਇਆ ਕਿ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਜਿਹਨੇ ਕਦੀ ਇਹ ਕਿਹਾ ਹੀ ਨਹੀਂ ਜਨਮ ਜਨਮ

ਇੱਕ ਛੋਟਾ ਜਿਹਾ ਜਾਨਵਰ ਆ, ਉਹਨੂੰ ਆਪਾਂ ਜਦੋਂ ਅੰਬ ਲੱਗਦੇ ਆ ਨਾ ਇੱਥੇ ਤੇ ਵੈਸੇ ਗੁਰੂ ਕੇ ਪਿਆਰ ਵਾਲੇ ਇੱਥੇ ਵੈਸੇ ਬੋਲਦੀ ਬੜੀ, ਉਹ ਇੱਥੇ ਵੀ ਜਾਨਵਰ ਉਹ ਹੈਗਾ ਪੰਜਾਬ ਦੇ ਵਿੱਚ, ਉਹਨੂੰ ਕਹਿੰਦੇ ਨੇ ਕਾਲੀ ਕੋਇਲ, ਬਾਣੀ ਤੇ ਨਾਂ ਆਇਆ। ਤੇ ਕਾਲੀ ਕੋਇਲ ਨੂੰ ਇੱਕ ਦਿਨ ਬਾਬੇ ਫਰੀਦ ਨੇ ਪੁੱਛ ਰਿਹਾ, ਹੋਰ ਵੀ ਤੇ ਜਾਨਵਰ ਕਾਲੇ ਨੇ, ਉਹਨਾਂ ਨੂੰ ਲੋਕੀ ਕਾਲਾ ਕਹਿ ਕੇ ਨੀ ਮੁਖਾਤਬ ਕਰਦੇ, ਤੂੰ ਮੈਨੂੰ ਦੱਸੇਂਗੀ ਭਲੀਏ ਤੇਰਾ ਨਾਮ ਕਾਲੀ ਕੋਇਲ ਕਿਉਂ ਪਿਆ? ਕਾਲੀ ਕੋਇਲ ਬੋਲੋ ਤੂੰ ਕਿਹੜੇ ਕਰਕੇ ਕਾਲੀ ਹੈ? ਤੂੰ ਤੈਨੂੰ ਕਿਉਂ ਲੋਕੀ ਕਾਲਾ ਕਹਿੰਦੇ ਨੇ? ਤੇਰਾ ਨਾਮ ਕਾਲਾ ਕਿਉਂ ਪੈ ਗਿਆ? ਇੱਥੇ ਤੇ ਬਹੁਤ ਸਾਰੇ ਮੈਂ ਲੋਕ ਵੇਖੇ ਨੇ, ਬਾਬੇ ਫਰੀਦ ਨੇ ਆਖਿਆ ਲੋਕੀ ਕਾਲੇ ਤਾਂ ਰੰਗ ਹੋ ਜਾਂਦੇ ਨੇ, ਕੋਈ ਪੁੱਤ ਤੋਂ ਵਿਛੜ ਕੇ ਕਾਲਾ ਹੋ ਜਾਂਦਾ ਹੈ, ਕਿਸੇ ਦੇ ਕੋਲ ਵੱਡਾ ਘਰ ਨਹੀਂ ਤਾਂ ਕਾਲਾ ਹੋ ਗਿਆ, ਕਿਸੇ ਦੇ ਕੋਲ ਵੱਡੀ ਗੱਡੀ ਨਹੀਂ, ਉਹ ਸੋਚ ਸੋਚ ਕੇ। ਕਦੀ ਵੇਖਿਓ ਦੋ ਗੱਲਾਂ ਹੁੰਦੀਆਂ, ਇੱਕ ਨਸ਼ਾ ਕਰਨ ਵਾਲਾ, ਇੱਕ ਚਿੰਤਾ ਕਰਨ ਵਾਲੇ ਦੀਆਂ। ਇੱਥੋਂ ਅੱਖਾਂ ਥੱਲਿਓ ਵੇਖੀਆਂ ਬਹੁਤ ਵੇਖਿਓ, ਦੋ ਕਾਰਨ ਨੇ, ਇੱਕ ਤੇ ਜਾਂ ਬਹੁਤ ਨਸ਼ਾ ਕਰਦਾ ਹੋਊਗਾ ਤੇ ਜਾਂ ਬਹੁਤ ਚਿੰਤਾ ਕਰਦਾ ਹੋਊਗਾ, ਉਹਦੀਆਂ ਅੱਖਾਂ ਇੱਥੋਂ ਕਾਲੀਆਂ ਹੋ ਜਾਂਦੀਆਂ। ਤੇ ਬਾਬੇ ਫਰੀਦ ਨੇ ਆਖਿਆ ਨੀ ਨਾ ਤੈਨੂੰ ਘਰ ਦਾ ਦੁੱਖ ਆ, ਤੇ ਕੋਇਲ ਨੇ ਆਖਿਆ ਨਾ ਮੈਨੂੰ ਤੇ ਘਰ ਦਾ ਦੁੱਖ ਕੋਈ ਨੀ, ਆਲਣਾ ਪਾਇਆ ਬੜੀ ਮੌਜ ਦੇ ਨਾਲ ਰਹਿੰਦੇ। ਉਹਨੇ ਆਖਿਆ ਫਿਰ ਤੇਰੇ ਕੋਲ ਪੈਸੇ ਥੋੜੇ ਨੇ? ਉਹਨੇ ਕਿਹਾ ਪੈਸੇ ਦੀ ਵੀ ਕੋਈ ਚਿੰਤਾ ਨਹੀਂ। ਉਹਨੇ ਕਿਹਾ ਵੱਡੀ ਗੱਡੀ ਦੀ ਗੱਲ ਹੈ? ਉਹਨੇ ਕਿਹਾ ਗੱਡੀ ਵੱਡੀ ਵੀ ਕੋਈ ਗੱਲ ਨਹੀਂ, ਸਾਰੇ ਪਦਾਰਥ ਜਿਨ੍ਹਾਂ ਤੋਂ ਆਪਾਂ ਸੜਕੇ ਕਾਲੇ ਹੋਏ ਆ। ਬਾਬੇ ਫਰੀਦ ਨੇ ਪੁੱਛਿਆ ਤੇ ਆਖਿਆ ਨੀ ਭੋਲੀਏ ਜੇ ਤੇਰੇ ਨੂੰ ਕੋਈ ਦੁੱਖ ਇਹਨਾਂ ਦੁੱਖਾਂ ਵਿੱਚੋਂ ਨਹੀਂ ਤੇ ਮੈਨੂੰ ਦੱਸ ਫਿਰ ਤੂੰ ਕਾਲੀ ਕਿਉਂ ਹੈ? ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਤੇ ਕਰਮਾਂ ਵਾਲੀ ਸੀ। ਜਿਹਨੇ ਆਖਿਆ ਬਾਬਾ ਕੋਈ ਘਰ ਦਾ ਦੁੱਖ ਨਹੀਂ, ਕੋਈ ਬਹੁਤੀ ਵੱਡੇ ਬਣਨ ਦਾ ਦੁੱਖ ਨਹੀਂ, ਮੈਨੂੰ ਦੁੱਖ ਆ ਤੇ ਇਸ ਗੱਲ ਦਾ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਉਹਨੇ ਆਖਿਆ ਆਪਣੇ ਪ੍ਰੀਤਮ ਕੇ ਮੈਂ ਉਹਦੇ ਵਿਛੋੜੇ ਚ ਸੜਕੇ ਕਾਲੀ ਹੋਈ। ਕੋਈ ਇਹ ਗੱਲ ਆਖੇ ਅੱਜ ਠੰਡੇ ਹੋ ਕੇ, ਆਪਾਂ ਨੂੰ ਕਈ ਵਾਰ ਆਉਂਦੇ ਨੇ ਨਾ, ਕਈ ਵਾਰ ਵੇਖੋ ਬੜੇ ਠੰਡੇ ਹੋ ਕੇ ਆਉਂਦੇ ਆ, ਤੇ ਜਿਹਨੂੰ ਪੁੱਛ ਕੇ ਵੇਖ ਲੋ ਅੱਜ ਬੜੇ ਹੋ ਕੇ ਲੈਣਾ ਹੈ, ਕਹਿੰਦਾ 10 ਸਾਲ ਹੋ ਗਏ ਨੇ ਗ੍ਰੀਨ ਕਾਰਡ ਨਹੀਂ ਬਣਿਆ, ਮਾਂ ਪਿਓ ਤੋਂ ਵਿਛੜਿਆ ਤਾਂ ਹੋ ਕੇ ਆਉਂਦੇ। ਉਹ ਪਿਆਰਿਓ 10 ਸਾਲ ਲਈ ਮਾਂ ਪਿਓ ਤੋਂ ਵਿਛੜਿਆ ਤੇ ਹੋ ਕੇ ਆਉਂਦੇ ਆ, ਮਗਰ ਅਨੰਤ ਜਨਮ ਤੋਂ ਵਿਛੜੇ ਪਰਮੇਸ਼ਵਰ ਤੋਂ। ਜਿਹੜਾ ਐਸਾ ਪਿਆਰਾ ਪਿਓ ਆ ਜਿਹਨੇ ਘਰ ਦਿੱਤਾ, ਮਾਂ ਦਿੱਤੀ, ਪੁੱਤ ਦਿੱਤੇ, ਪਰਮੇਸ਼ਵਰ ਨੇ ਹਰ ਦੌਲਤ ਦਿੱਤੀ, ਉਸ ਪਰਮੇਸ਼ਵਰ ਤੋਂ ਵਿਛੜਿਆ ਸਾਨੂੰ ਹੋ ਕੇ ਕਿਉਂ ਨਹੀਂ ਆਉਂਦੇ? ਇੱਥੇ ਮੇਰੇ ਸਾਹਿਬ ਜੀ ਕਹਿੰਦੇ ਨੇ ਬਿਰਹਾ ਬਿਰਹਾ ਆਖੀਏ ਬਿਰਹਾ, ਤੂੰ ਸੁਲਤਾਨ, ਤੂੰ ਤੇ ਵਿਛੋੜਿਆ ਪਾਤਸ਼ਾਹ ਏ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਿਛੋੜੇ ਰੂਪੀ ਸਲ ਨਹੀਂ ਲੱਗਦਾ, ਜਿਨ੍ਹਾਂ ਦੇ ਹਿਰਦੇ ਵਿੱਚੋਂ ਇਹ ਆਵਾਜ਼ਾਂ ਨਹੀਂ ਆਉਂਦੀਆਂ ਬਹੁਤ ਜਨਮ ਵਿਛੜੇ ਥੇ ਮਾਧੋ, ਜਿਹਨੇ ਇਹ ਨਹੀਂ ਕਹਿੰਦੇ ਕਰ ਕਿਰਪਾ ਮਿਲੋ ਰਾਮ। ਉਹ ਕੋਈ ਬੰਦੇ ਨਹੀਂ, ਉਹ ਤੇ ਮਰੇ ਹੋਏ ਮੁਰਦੇ ਤੁਰੇ ਫਿਰਦੇ ਨੇ, ਉਹਨਾਂ ਨੂੰ ਮਸਾਣ ਸਮਝੋ। ਮੇਰੇ ਸਾਹਿਬ ਜੀ ਕਹਿੰਦੇ ਨੇ ਜਿੱਤ ਤਨ ਬਿਰਹੋ ਨਾ ਉਪਜੇ ਸੋ ਤਨ ਜਾਣ ਮਸਾਣ, ਉਹਨਾਂ ਨੂੰ ਮੜੀਆਂ ਜਾਣੋ, ਵਸਦਾ ਘਰ ਨਾ ਸਮਝੋ। ਵਸਦੇ ਘਰ ਵਿੱਚ ਤੇ ਗੁਰਮੁਖ ਪਿਆਰਿਓ ਜਿਨ੍ਹਾਂ ਮੜੀਆਂ ਦੇ ਵਿੱਚ ਫਰਕਿਆ, ਇੰਨਾ ਫਰਕ ਉਹਨਾਂ ਦੇ ਜੀਵਨ ਵਿੱਚ ਵੇਖੋ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਅਸੀਂ ਰੱਬ ਤੋਂ ਵਿਛੜੇ ਆ। ਬੋਲੋ ਰੱਬ ਤੋਂ, ਫਿਰ ਬੋਲੋ ਰੱਬ ਤੋਂ। ਜਿਨ੍ਹਾਂ ਨੂੰ ਇਹ ਹੀ ਚੇਤਾ ਭੁੱਲ ਗਿਆ ਕਿ ਅਸੀਂ ਰੱਬ ਤੋਂ ਵਿਛੜੇ ਆ, ਉਹ ਜਿਉਂਦੇ ਨਹੀਂ, ਉਹ ਮਸਾਣ ਨੇ। ਮੇਰਾ ਸਤਿਗੁਰੂ ਕਿਰਪਾ ਕਰੇ 28-29 ਤਰੀਕ ਵਾਲਾ ਦਿਨ ਵਿਛੋੜੇ ਖਤਮ ਕਰਨ ਵਾਲਾ ਦਿਨ ਆ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ। ਸਤਿਗੁਰੂ ਦੀ ਕਿਰਪਾ ਦਾ ਸਦਕਾ, ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਕਿਰਪਾ ਦਾ ਸਦਕਾ, ਆ ਕਾਫੀ ਨਾਂ, ਬੀਬੀ ਜਗਪ੍ਰੀਤ ਕੌਰ ਜੀ, ਬੀਬੀ ਸੁਰਿੰਦਰ ਕੌਰ ਪਾਲ ਜੀ, ਬੀਬੀ ਪ੍ਰੀਤ ਇੰਦਰ ਕੌਰ ਜੀ, ਇਹ ਇੱਕੇ ਕਿਸੇ ਕਰਮਾਂ ਵਾਲੇ ਪਿਓ ਦੀਆਂ ਧੀਆਂ ਲੱਗਦੀਆਂ ਨੇ। ਭਾਗਾਂ ਵਾਲਾ ਪਿਓ ਆ ਜਿਹਦੀਆਂ ਧੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ। ਬਹੁਤਾ ਇੱਕ ਸਾਨੂੰ ਵਹਿਮ ਆ ਕਿ ਜੇ ਅੰਮ੍ਰਿਤ ਛਕਾਤਾ ਜੀ ਮੁੰਡੇ ਨਹੀਂ ਲੱਭਣੇ, ਵਾਹ ਜੀ ਵਾਹ, ਆਖੋ ਸਤਨਾਮ ਸ੍ਰੀ, ਬੜਾ ਸਾਡੇ ਸਿਰ ਦੇ ਉੱਤੇ ਥੌੜਾ ਚੱਲਦਾ ਹੈ। ਪਿਆਰਿਓ ਅਜੇ ਤੇ ਤੁਸੀਂ ਮੰਗਣੀਆਂ ਤੇ ਤੁਸੀਂ ਵੇਖਣੇ ਨੇ ਲੋਕਾਂ ਦੇ ਸਟੋਰ, ਤੁਸੀਂ ਵੇਖਣੀਆਂ ਲੋਕਾਂ ਦੀਆਂ ਗੱਡੀਆਂ। ਜਦੋਂ ਇਹ ਧੀ ਬਣ ਗਈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤੇ ਫਿਰ ਵੇਖਿਓ ਪੁੱਤ ਲੱਭ ਕੇ ਦਿੰਦਾ ਉਹ, ਫਿਰ ਵੇਖਿਓ ਮੇਰਾ ਮਾਲਕ ਉਸੇ ਘਰ ਹੀ ਖੜ ਕੇ ਰਿਸ਼ਤਾ ਆਪਣੀ ਧੀ ਦਾ ਕਰਦਾ। ਜਿੱਦਣ ਤੋਂ ਕੋਈ ਬੱਚੀ ਅੰਮ੍ਰਿਤ ਛਕ ਲੈਂਦੀ ਆ ਉਹਦੇ ਪਿਓ ਦਾ ਨਾਮ ਕੀ ਹੋ ਜਾਂਦਾ ਹੈ? ਫਿਰ ਇੱਕ ਵਾਰ ਆਖੋ ਗੁਰੂ, ਤੇ ਫਿਰ ਗੁਰੂ ਗੋਬਿੰਦ ਸਿੰਘ ਵਰਗੀ ਪਵਿੱਤਰ ਆਤਮਾ ਤੇ ਸਿਆਣਾ ਕਿ ਸਾਹਿਬ ਦਿਮਾਗ ਹੈ, ਦਿਮਾਗ ਸਾਹਿਬ ਵਾਲਾ ਸਭ ਤੋਂ ਸਿਆਣਾ ਪਿਤਾ ਆਪਣੀ ਧੀ ਨੂੰ ਕਿਤੇ ਖੂਹ ਚ ਨਹੀਂ ਸੁੱਟਣ ਲੱਗਾ। ਇਹ ਨਾ ਮਨ ਵਿੱਚ ਸੋਚਿਆ ਕਰੋ ਜੀ ਬੱਚੀਆਂ ਦਾ ਆਨੰਦ ਕਾਰਜ ਕਰਨਾ ਕਿੱਥੇ, ਆ ਸਾਨੂੰ ਵੀ ਵੱਡੇ ਸਟੋਰ ਤੋਂ ਦੋ ਬੱਚੀਆਂ ਨੇ ਅੰਮ੍ਰਿਤ ਛਕਣਾਉਣਾ ਸੀ, ਅੱਜ ਹੌਲੀ ਜੀ ਕਹਿੰਦੇ ਜੀ ਅੰਮ੍ਰਿਤ ਛਕਣਾ ਤੇ ਜੀਤ ਕਰਦਾ ਸੀ। ਸਾਡੇ ਮਨ ਚ ਇੱਕ ਸੋਚ ਆ, ਮੈਂ ਕਿਹਾ ਮੈਨੂੰ ਪਤਾ ਜਿਹੜੀ ਸੋਚ ਆ, ਕਹਿੰਦੇ ਕੀ ਸੋਚ ਆ ਤੁਸੀਂ ਦੱਸ ਦਿਓ। ਮੈਂ ਕਿਹਾ ਜੀ ਇਹੋ ਹੀ ਸੋਚ ਹੋਊਗੀ ਵੀ ਇਹਨਾਂ ਨੂੰ ਮੰਗਾਂਗੇ ਕਿੱਥੇ। ਪਿਆਰਿਓ ਅੰਮ੍ਰਿਤਧਾਰੀ ਬੱਚੀਆਂ ਨੂੰ ਅੰਮ੍ਰਿਤਧਾਰੀ ਬੱਚਿਆਂ ਦੇ ਨਾਲ ਜਦੋਂ ਆਨੰਦ ਕਾਰਜ ਕਰਦੀਏ ਨਾ, ਤੇ ਫਿਰ 100 ਚੋਂ
100% ਚਿੰਤਾ ਮਾਂ ਪਿਓ ਦੀ ਲੱਥ ਜਾਂਦੀ ਹੈ, ਕਿਉਂਕਿ ਜਵਾਈ ਸ਼ਰਾਬ ਨਹੀਂ ਪੀਂਦਾ, ਜਵਾਈ ਜੂਆ ਨਹੀਂ ਖੇਡਦਾ, ਜਵਾਈ ਕੁਕਰਮ ਨਹੀਂ ਕਰਦਾ। ਉਹਦੇ ਲੜ ਲਾਈ ਆ ਜਿਹੜਾ ਵੀ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਬਣਿਆ ਤੇ ਭਰੋਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚ ਬਾਂਹ ਫੜਾਈ ਆ। ਇਸ ਕਰਕੇ ਆਹ ਬੀਬੀਆਂ ਕਰਮਾਂ ਵਾਲੀਆਂ ਭੈਣਾਂ ਨੇ, ਬੀਬੀ ਰਣਜੀਤ ਕੌਰ, ਜਰਨੈਲ ਸਿੰਘ, ਸੁਰਿੰਦਰ ਕੌਰ, ਇਹ ਨਾਮ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਕਿਰਪਾ ਦੇ ਨਾਲ ਆ ਗਏ ਨੇ। ਹੋਰ ਕਿਰਪਾ ਕਰੇ ਮੇਰਾ ਸਤਿਗੁਰੂ ਤੁਹਾਡੇ ਵਿੱਚ ਵੱਡੀ ਗਿਣਤੀ ਵਿੱਚ ਅੰਮ੍ਰਿਤ ਛਕਣ ਲਈ ਆਪਾਂ ਤਿਆਰ ਹੋਈਏ। 29 ਤਰੀਕ ਨੂੰ ਹੁਣੇ ਸੁਣਿਆ ਵਾ ਨਾ ਕਿ ਜਿਹੜਾ ਵਿਛੜਿਆ ਵਾ ਉਹ ਮਸਾਣ ਆ, ਜੀਵਨ ਨਹੀਂ। ਤੇ ਆਓ ਗੁਰਮੁਖ ਪਿਆਰਿਓ, ਆਖਾਂ ਜੀਵਾਂ, ਬੋਲੋ ਆਖਾਂ, ਇੱਕ ਵਾਰ ਆਖ ਦਿਓ ਗੱਜ ਕੇ, ਆਖਾਂ ਤੇ ਵਿਸਰੇ, ਆਓ ਵਿਛੋੜੇ ਦੇ ਸੱਲ ਨੂੰ ਭੁਲਾਈਏ, ਜੁੜ ਜਾਈਏ ਉਹਦੇ ਨਾਲ, ਜਿਉਂਦੇ ਹੋ ਜਾਈਏ। ਅੰਮ੍ਰਿਤ ਪੀਵੋ ਸਦਾ ਚਿਰ, ਜੀਵੋ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ, ਸਤਿਗੁਰੂ ਦੇ ਲੜ ਲੱਗੀਏ। 29 ਤਰੀਕ ਸਵੇਰੇ 7 ਵਜੇ ਕੇਸੀ ਇਸ਼ਨਾਨ ਕਰਕੇ ਸਾਹਿਬਾਂ ਦੀ ਹਜੂਰੀ ਚ ਆਉਣਾ ਏ ਤੇ 7 ਵਜੇ ਆਓਗੇ ਨਗੁਰੇ, ਤੇ ਜਦੋਂ 10:30-11 ਵਜੇ ਨਿਕਲੋਗੇ, ਜਨਮ ਬਦਲ ਚੁੱਕਿਆ ਹੋਊਗਾ, ਜੀਵਨ ਬਦਲ ਚੁੱਕਿਆ ਹੋਊਗਾ, ਪਿਓ ਮਿਲ ਚੁੱਕਿਆ ਹੋਊਗਾ, ਮਾਂ ਮਿਲ ਚੁੱਕੀ ਹੋਊਗੀ, ਪਰਿਵਾਰ ਮਿਲ ਚੁੱਕਿਆ ਹੋਊਗਾ, 5 ਕਕਾਰ ਮਿਲ ਚੁੱਕੇ ਹੋਣਗੇ, ਨਿਤਨੇਮ ਮਿਲ ਚੁੱਕਿਆ ਹੋਊਗਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਜਦੋਂ ਆਏ ਸੋ ਮੰਗਤੇ ਬਣ ਕੇ ਅੰਮ੍ਰਿਤ, ਮਗਰ ਜਦੋਂ ਨਿਤਨੇਮ ਲੈ ਕੇ ਜਾਓਗੇ, ਪਾਤਸ਼ਾਹਾਂ ਦੇ ਪਾਤਸ਼ਾਹ ਬਣ ਕੇ ਜਾਓਗੇ, ਭੁੱਲਾਂ ਨਾ ਚਤਾਰਨੀਆਂ ਅਸੀਸ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸਹਿਬੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।
1: ਅੰਦਰੋਂ ਜੁੜ ਕੇ ਆਖੋ ਆਦ।

ਸਾਰੀਆਂ ਸਿਆਣਪਾਂ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਲ ਇਸ ਤੌੜੀ ਜਾਂਦੀ ਨੂੰ ਦੌੜਦੀ ਫਿਰਦੀ ਸੁਰਤੀ ਨੂੰ ਆਵਾਜ਼ ਮਾਰ ਕੇ ਆਖੋ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਪਰਦੇਸੀ ਮਨਾ ਘਰ ਵਿਚ ਬੈਠ, ਤੇਰਾ ਭਲਾ ਹੀ ਤਾਂ ਹੋਣਾ ਹੈ ਜੇ ਤੂੰ ਗੁਰੂ ਦੇ ਬਚਨ ਸਰਵਣ ਕਰੇਗਾ। ਇਸ ਕਰਕੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਜਿੰਨੇ ਹੋ, ਇਕ ਵਾਰ ਪੂਰੇ ਜ਼ੋਰ ਨਾਲ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਟਿਆਲੇ ਕਦੀ ਜਾਣ ਦਾ ਮੌਕਾ ਮਿਲਿਆ ਨਾ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਟਿਆਲੇ ਤੋਂ 21 ਕਿਲੋਮੀਟਰ ਦੱਖਣ ਵਾਲੀ ਬਾਈ ਨੂੰ ਇੱਕ ਗੁਰਦੁਆਰਾ ਹੈ, ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿਚ ਬਣਿਆ, ਪਿਆਰ ਚ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਪਿੰਡ ਵਿਚ ਮੇਰੇ ਗਰੀਬ ਨਵਾਜ ਬਾਪੂ ਮੀਰੀ ਪੀਰੀ ਦੇ ਮਾਲਕ ਆਏ। ਇਸ ਪਿੰਡ ਤੋਂ ਬਾਹਰ ਇੱਕ ਕੁਟੀਆ ਬਣੀ ਸੀ ਜਿੱਥੇ ਅੱਜ ਗੁਰਦੁਆਰਾ ਬਣਿਆ। ਇਸ ਕੁਟੀਆ ਦੇ ਵਿਚ ਇੱਕ ਘੋੜਾ ਰਹਿੰਦਾ ਸੀ, ਘੋੜਾ ਪੈਰਾਂ ਤੋਂ ਲੈ ਕੇ ਸਿਰ ਤੱਕ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ, ਖੂਨ ਤੇ ਪੀਕ ਵਗਦਾ ਸੀ ਸਰੀਰ ਦੇ ਵਿਚੋਂ, ਕੀੜੇ ਕੁਰਬਲ ਕੁਰਬਲ ਕਰਦੇ ਸਰੀਰ ਵਿਚ ਪੈ ਗਏ, ਅੱਖਾਂ ਦੀਆਂ ਪਰਵਟਣੀਆਂ ਕਿਰਨੀਆਂ ਸ਼ੁਰੂ ਹੋ ਗਈਆਂ, ਹੱਥਾਂ ਦੇ ਨੌ ਕਿਰਨੇ ਸ਼ੁਰੂ ਹੋ ਗਏ, ਇੰਨਾ ਕੁੜ ਦਾ ਜ਼ੋਰ ਵੱਧ ਗਿਆ। ਅੱਜ ਜਿਹੜਾ ਰੋਟੀ ਦੇਣ ਆਇਆ ਨਾ ਇਹਦੀ ਕੁਟੀਆ ਦੇ ਵਿਚ, ਇਕਾਗਰਤਾ ਬਖਸ਼ ਕੇ ਜੁੜ ਕੇ ਰੋਟੀ ਦੇਣ ਆਇਆ ਜਿਹੜਾ ਇਹਦੀ ਕੁਟੀਆ ਦੇ ਵਿਚ, ਰੋਟੀ ਸੁੱਟ ਕੇ ਜਦੋਂ ਅੰਦਰ ਨਹੀਂ ਸੀ ਵੜਦੇ, ਇਤਰਾਂ ਹੀ ਦੂਰੋਂ ਸੁੱਟੀ ਰੋਟੀ, ਕਿਉਂਕਿ ਕੋਹੜ ਪਿਆ ਸੀ ਨਾ, ਲੋਕੀ ਕਹਿੰਦੇ ਛੂਤ ਦੀ ਬਿਮਾਰੀ ਹੈ, ਇਤਰਾਂ ਦੂਰੋਂ ਰੋਟੀ ਸੁੱਟ ਕੇ। ਅੱਜ ਬੜੀ ਪੈਰਾਂ ਦੇ ਵਿਚ ਕੋਈ ਜ਼ਿਆਦਾ ਹੀ ਛੇਤੀਪਨ ਸੀ, ਕਾਲਾਪਨ ਸੀ, ਤੇ ਇਹਨੇ ਵਿਚਾਰੇ ਕੋਹੜੇ ਨੇ ਅੱਖਾਂ ਹੱਥਾਂ ਦੇ ਨਾਲ ਇਤਰਾਂ ਚੁੱਕ ਕੇ ਆਖਿਆ, ਭਲਿਆ ਅੱਗੇ ਤੇ ਜਦੋਂ ਤੂੰ ਮੈਨੂੰ ਰੋਟੀ ਦੇਣ ਆਉਂਦਾ ਸੈਂ, ਕਦੀ ਮੈਨੂੰ ਪੁੱਛ ਲੈਂਦਾ ਸਾਂ ਵੀ ਤੇਰਾ ਕੀ ਹਾਲ ਆ, ਕੀ ਚਾਲ ਆ, ਤੈਨੂੰ ਕੀ ਚਾਹੀਦਾ। ਅੱਜ ਬੜੀ ਛੇਤੀ ਰੋਟੀ ਸੁੱਟ ਕੇ ਮੁੜ ਚੱਲਿਆ, ਗੱਲ ਕੀ? ਤੇ ਰੋਟੀ ਦੇਣ ਵਾਲੇ ਨੇ ਆਖਿਆ, ਅੱਜ ਆਪਣੇ ਨਗਰ ਦੇ ਵਿਚ ਛੇਵੇਂ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ, ਤੇ ਛੇਤੀ ਤੋਂ ਛੇਤੀ ਜਾ ਕੇ ਮੈਂ ਦਰਸ਼ਨ ਕਰ

ਨੇ ਮੈਂ ਇਸ ਕਰਕੇ ਜਲਦੀ ਜਾ ਰਿਹਾ। ਮਨ ਦੇ ਵਿੱਚ ਪਿਆਸ ਇਹਦੇ ਵਿੱਚ ਵੀ ਪੈਦਾ ਹੋ ਗਈ ਕਿ ਹੇ ਮੇਰੇ ਸਾਹਿਬਾ, ਇਹ ਤੇ ਸਾਰੇ ਪੈਰਾਂ ਨਾਲ ਤੁਰ ਸਕਦੇ ਨੇ, ਅੱਖਾਂ ਨਾਲ ਵੇਖ ਸਕਦੇ, ਹੱਥ ਨਾਲ ਤੇਰੇ ਜੋੜੇ ਝਾੜ ਲੈਣਗੇ, ਆ ਵੇਖ ਪੈਰਾਂ ਤੋਂ ਲੈ ਕੇ ਸਿਰ ਤੱਕ ਕੋੜਾ ਹੋਇਆ, ਇਹ ਤੇਰਾ ਸੇਵਕ ਵੀ ਤੇਰੇ ਚਰਨਾਂ ਵਿੱਚ

0: ਇੱਕ ਛਿਨ ਦਰਸ ਦਿਖਾਏ ਜੀ, ਇੱਕ ਛਿਨ
1: ਦਰਸ ਦਿਖਾਏ ਜੀ, ਇੱਕ ਛਿਨ ਦਰਸ ਦਿਖਾਏ ਜੀ।
0: ਹੱਥ ਜੋੜੇ ਤਰਲੇ ਪਾਏ, ਕੁਟੀਆ ਵਿਚ ਬੈਠੇ ਕੋੜੇ ਨੇ, ਸਿੱਖ ਤੇ ਪ੍ਰਸ਼ਾਦਾ ਸੁੱਟ ਕੇ ਚਲੇ ਗਿਆ, ਮਗਰ ਇਹਦੇ ਤਰਲੇ ਤੇ ਇਹਦੀਆਂ ਬੌੜੀਆਂ, ਉਹ ਜਿਹੜਾ ਵਿਣ ਬੋਲਿਆ ਸਭ ਕੁਛ ਜਾਣਦਾ ਹੈ ਨਾ। ਇੱਕ ਭਾਈ ਗੁਰਦਾਸ ਜੀ ਨੇ ਬਚਨ ਪੜਿਆ, ਆਖੋ ਸਤਨਾਮ ਸ੍ਰੀ, ਕਹਿੰਦੇ ਜੇ ਰੱਬ ਨੂੰ ਆਵਾਜ਼ ਮਾਰਨਾ ਹਾਥੀ ਤੇ ਕੀੜੀ, ਧਿਆਨ ਦਿਓ ਹਾਥੀ ਤੇ ਕੀੜੀ। ਹੁਣ ਹਾਥੀ ਬੜਾ ਉੱਚੀ ਕਢਾਉਂਦਾ ਹੈ ਤੇ ਕੀੜੀ ਵਿਚਾਰੀ ਦੀ ਆਵਾਜ਼ ਕਿੰਨੀ ਆ, ਤੇ ਭਾਈ ਸਾਹਿਬ ਨੂੰ ਪੁੱਛਿਆ ਜੇ ਹਾਥੀ ਆਵਾਜ਼ ਮਾਰੇ, ਕੀੜੀ ਆਵਾਜ਼ ਮਾਰੇ ਤੇ ਰੱਬ ਦੇ ਘਰ ਕਿਹਦੀ ਪਹਿਲੋਂ ਪਹੁੰਚਦੀ, ਧਿਆਨ ਦਿਓ ਕਿਹਦੀ ਪਹਿਲੋਂ ਪਹੁੰਚਦੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕੀੜੀ ਦੀ ਪਹੁੰਚਦੀ, ਕਿਉਂਕਿ ਉਹ ਨਿਮਾਣੀ ਹੋ ਕੇ ਆਵਾਜ਼ ਮਾਰਦੀ, ਕਿਉਂਕਿ ਉਹ ਨਿਮਾਣੀ ਹੋ ਕੇ ਨਤਾਣੀ ਹੋ ਕੇ ਆਵਾਜ਼ ਮਾਰਦੀ ਹੈ। ਇਹਨੇ ਵੀ ਨਿਮਾਣੇ ਨਤਾਣੇ ਹੋ ਕੇ ਬੇਨਤੀ ਕੀਤੀ, ਹੇ ਸਾਹਿਬਾ, ਸਾਰੇ ਪਿੰਡ ਵਾਲਿਆਂ ਕੋਲ ਚਰਨ ਹੈਗੇ, ਹੱਥ ਹੈਗੇ, ਅੱਖਾਂ ਹੈਗੀਆਂ, ਮੈਂ ਤੇ ਗਰੀਬ ਇੱਕ ਆਦਮੀ ਤੇ ਮੇਰੇ ਮਨ ਵਿਚ ਵੀ ਹੁਣ ਚਾਹ ਪੈਦਾ ਹੋ ਗਿਆ ਹੈ, ਦਰਸ ਤੇਰੇ ਕੀ ਪਿਆਰ

ਇਹਨੇ ਜੋਦੜੀ ਕੀਤੀ, ਮੇਰੇ ਮਨ ਵਿੱਚ ਵੀ ਚਾਹ ਪੈਦਾ ਹੋਇਆ ਹੈ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਛੇਵੇਂ ਸਰੂਪ ਜੀ, ਮੇਰੇ ਮਨ ਵਿੱਚ ਵੀ ਇਹ ਚਾਹ, ਮੇਰੇ ਮਨ ਵਿੱਚ ਵੀ ਇਹ ਭੁੱਖ ਲੱਗੀ ਆ ਕਿ ਕਿਤੇ ਮੈਨੂੰ ਵੀ ਤੇਰੇ ਦੀਦਾਰ ਹੋਣ। ਫਿਰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਿੱਖਾਂ ਦੇ ਨਾਲ ਜਦੋਂ ਪਿੰਡ ਵਿੱਚ ਗਏ ਨੇ ਤੇ ਮੇਰੇ ਸਾਹਿਬ ਨੇ ਸਾਰਿਆਂ ਸਿੱਖਾਂ ਨੂੰ ਆਖਿਆ ਤੁਸੀਂ ਪਿੰਡ ਵਿੱਚ ਜਾ ਕੇ ਸਤ ਸੰਗਤ ਕਰੋ, ਨਾਮ ਜਪੋ, ਅਸੀਂ ਆ ਰਹੇ ਹਾਂ। ਤੁਰ ਪਿਆ ਅੰਦਰ ਦੀਆਂ ਜਾਣਨ ਵਾਲਾ ਮੇਰਾ ਮਾਲਕ, ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ, ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪ ਤੋ ਚੌ ਕੁੰਟ, ਮਾਨੇ ਉਹ ਨਮਾਣਿਆਂ ਦਾ ਮਾਣ, ਨਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਘੋੜੇ ਦੀਆਂ ਵਾਗਾਂ ਮੋੜੀਆਂ ਤੇ ਮੇਰੇ ਗਰੀਬ ਨਿਵਾਜ ਉਥੇ ਆ ਗਏ ਜਿੱਥੇ ਕੁਟੀਆ ਵਿਚ ਘੋੜਾ ਪਿਆ। ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਘੋੜੇ ਦੇ ਸੁੰਬਾਂ ਦੀ ਸੋਚ ਸੁਣੀ ਤੇ ਘੋੜੇ ਨੇ ਨੇਤਰ ਖੋਲੇ। ਮੇਰੇ ਸਤਿਗੁਰੂ ਨੇ ਆਖਿਆ ਪਿਆਰਿਆ ਬਾਹਰ ਆ, ਜਿਹਨੂੰ ਯਾਦ ਕਰਦਾ ਸਹਿ ਅਸੀਂ ਆ ਗਏ ਆ। ਮੇਰੇ ਗਰੀਬ ਨਿਵਾਜ ਪਾਤਸ਼ਾਹ ਮੈਂ ਕਿਤਰਾ ਤੁਰਾਂ ਕੋਹੜ ਨਾਲ ਮਰਿਆ ਹੈ। ਮੇਰੇ ਮਾਲਕ ਕਹਿੰਦੇ ਰਿੜ ਕੇ ਆ ਜਾ ਬਾਹਰ। ਘੋੜੇ ਦੀ ਲਗਾਮ ਹੱਥ ਵਿਚ ਫੜੀ ਆ, 7.5 ਫੁੱਟ ਉੱਚਾ ਕੱਦ ਆ, ਅੱਖਾਂ ਖੀਵੀਆਂ ਨੇ ਅੰਮ੍ਰਿਤ ਨਾਲ ਭਰੀਆਂ, ਰਸਨਾ ਦੇ ਉੱਤੇ ਮਿੱਠੇ ਬੋਲ ਨੇ ਪਿਆਰਿਆ ਬਾਹਰ ਆ, ਕੁਛ ਨੀ ਹੁੰਦਾ, ਤੂੰ ਕੋਸ਼ਿਸ਼ ਕਰ। ਬਾਹਰ ਆਇਆ, ਮਹਾਰਾਜ ਮੈਂ ਕੋੜਾ ਵਾਂ, ਤੁਹਾਡੇ ਗੱਲ ਨੂੰ ਕਿਤਰਾਂ ਲੱਗਾ। ਗਰੀਬ ਨਿਵਾਜ ਪਾਤਸ਼ਾਹ ਨੇ ਆਖਿਆ ਛਪੜੀ ਆ ਨਾ ਜਿਹੜੀ ਛਪੜੀ, ਹੁਣ ਸਰੋਵਰ ਬਣਿਆ ਜੇ ਉੱਥੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਉੱਥੇ ਛਪੜੀ ਦਾ ਸਰੋਵਰ ਬਣਿਆ, ਛਪੜੀ ਦੇ ਵਿਚ ਵੜ ਜਾ, ਇਸ਼ਨਾਨ ਕਰ ਛਪੜੀ ਦੇ ਵਿਚ, ਬਾਹਰ ਨਿਕਲੇਗਾ ਕੋੜ ਹਟਿਆ ਹੋਊਗਾ। ਇਤਿਹਾਸ ਦੇ ਪੰਨੇ ਬੋਲਦੇ ਨੇ, ਜਦੋਂ ਵੜਿਆ ਉਦੋਂ ਕੋੜਾ ਸੀ, ਜਦੋਂ ਬਾਹਰ ਹੋਇਆ ਉਦੋਂ ਰਾਜੀ ਹੋਇਆ, ਆਣ ਕੇ ਸਤਿਗੁਰੂ ਦੇ ਚਰਨਾਂ ਨੂੰ ਚੰਬੜ ਗਿਆ। ਮਹਾਰਾਜ ਬੜੀ ਤੁਸਾਂ ਕਿਰਪਾ ਕੀਤੀ, ਮੈਨੂੰ ਰਾਜੀ ਕੀਤਾ ਏ। ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਉੱਥੇ ਜੋ ਬੋਰਡ ਦੇ ਉੱਤੇ ਇਤਿਹਾਸ ਲਿਖਿਆ, ਉਹ ਲਿਖਿਆ ਏ ਕਿ ਇਸ ਛਪੜੀ ਦੇ ਵਿਚ ਉਹਨੇ ਨਹਾਤਾ ਤੇ ਮੇਰੇ ਸਤਿਗੁਰੂ ਨੇ ਬਚਨ ਛੱਡਿਆ, ਗੁਰਸਿੱਖਾ ਤੇਰਾ ਤੇ ਇਕ ਤਰ੍ਹਾਂ ਦਾ ਸਰੀਰ ਦਾ ਕੋਹੜ ਦੂਰ ਹੋਇਆ ਏ, 18 ਤਰ੍ਹਾਂ ਦਾ ਕੋਹੜ ਦੱਸਿਆ ਵੇਦਾਂ ਦੇ ਵਿਚ, ਜਿਹੜਾ ਇਸ ਸਰੋਵਰ ਵਿਚ ਆਣ ਕੇ ਇਸ਼ਨਾਨ ਕਰਿਆ ਕਹੂਗਾ, 18 ਤਰ੍ਹਾਂ ਦੇ ਕੋਹੜ ਉਹਦੇ ਦੂਰ ਹੋ ਜਾਇਆ ਕਰਨਗੇ। ਉਸ ਥਾਂ ਤੇ ਜਿੱਥੇ ਕੋਹੜੇ ਨੂੰ ਰਾਜੀ ਕੀਤਾ ਏ, ਉਥੋਂ ਹੱਥ ਜੋੜ ਕੇ ਉਹ ਆਤਮਾ ਗੁਰੂ ਦੇ ਚਰਨਾਂ ਵਿਚ ਇਹ ਅਰਦਾਸ ਕਰਦੀ ਸੀ, ਇਕ ਛਿਨ ਦਰਸ ਦਿਖਾਏ ਜੀ, ਇਕ ਛਿਨ ਦਰਸ ਦਿਖਾਏ ਜੀ, ਇਕ ਬਾਹਾਂ ਤਰਲਾ ਤੁਸੀਂ ਵੀ, ਇਕ ਭੋਰੀ ਦਰਸ਼ਨ ਦੀ ਜੈ, ਇਕ ਭੋਰੀ ਦਰਸ਼ਨ ਦੀ ਜੈ, ਇਕ ਭੋਰੀ ਜਿਨ੍ਹਾਂ ਨੂੰ ਲੱਗ ਗਈ ਨਾ ਉਹਦੇ ਦਰਸ਼ਨਾਂ ਦੀ ਪਿਆਸ ਪਿਆਰੇ, ਉਹਨਾਂ ਗਲੀ ਚ ਤੁਰਿਆ ਜਾਂਦਿਆਂ ਨੂੰ ਆਵਾਜ਼ਾਂ ਮਾਰੀਆਂ। ਨਾਮ ਜਪਣ ਵਾਲਾ ਕਿਸੇ ਨੂੰ ਵੇਖਿਆ, ਨਾਮ ਅਭਿਆਸੀ ਕਿਸੇ ਨੂੰ ਵੇਖਿਆ ਤੇ ਗਲੀ ਚ ਉਹਦੀ ਤੁਰਿਆ ਜਾਂਦਿਆਂ ਨੂੰ ਆਖਿਆ, ਸੁਣ ਯਾਰ ਹਮਾਰੇ ਸੱਜਣ, ਬੋਲੋ ਸੁਣ ਯਾਰ ਸੱਜਣ। ਨਾਮ ਜਪਣ ਵਾਲੇ ਨੂੰ ਆਖਿਆ, ਸੁਣ ਯਾਰ ਹਮਾਰੇ ਸੱਜਣ, ਉਹਨੇ ਆਖਿਆ ਦੱਸ। ਜਦੋਂ ਆਖਿਆ ਸੁਣ ਯਾਰ ਹਮਾਰੇ ਸੱਜਣ, ਤੇ ਇਹਨੇ ਆਖਿਆ ਇਕ ਕਰੂੰ ਬੇਨੰਤੀਆ, ਇਕ ਕਰੂੰ ਬੇਨੰਤੀਆ। ਮੇਰੇ ਸੱਜਣਾ, ਮੇਰੇ ਪ੍ਰੀਤਮਾ, ਮੇਰੇ ਗੁਰੂ ਦੇ ਪਿਆਰਿਆ, ਇਕ ਬੇਨਤੀ ਕਰਦੀ ਆ, ਇਕ ਜੋਦੜੀ ਕਰਦੀ ਆ। ਆਖਿਆ ਦੱਸ ਕੀ ਬੇਨਤੀ ਕਰਦੀ ਏ, ਤੇ ਸਮੋਹਨ ਲਾਲ ਪਿਆਰੇ, ਆਖੋ ਤੇ ਸਮੋਹਨ ਕਈ ਜਨਮਾਂ ਤੋਂ ਆਪਾਂ ਵੀ ਲੱਭਦੇ ਫਿਰਦੇ ਆ ਉਸ ਟਿਕਾਣੇ ਨੂੰ, ਤੇ ਸਮੋਹਨ ਲਾਲ ਪਿਆਰੇ, ਤੇ ਸਮੋਹਨ ਹਾਂ ਫਿਰੋ ਖੁਜੰਤੀਆ, ਹਾਂ ਫਿਰੋ ਖੁਜੰਤੀਆ। ਸੱਜਣਾ ਮੈਂ ਕਈਆਂ ਜਨਮਾਂ ਦੇ ਵਿੱਚੋਂ ਇੱਕ ਚੀਜ਼ ਨੂੰ ਲੱਭਦੀ ਫਿਰਦੀ ਆ, ਖੋਜਦੀ ਫਿਰਦੀ ਆ, ਕਈ ਜਨਮਾਂ ਤੋਂ ਢੂੰਡਦੀ ਫਿਰਦੀ ਆ, ਕਿਨੂੰ ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਭੋਰੀ

ਮਲ ਜਨਮ ਉਹਨੇ ਆਖਿਆ ਅੱਛਾ ਤਿਸ ਮੋਹਨ ਲਾਲ ਪਿਆਰੇ ਹੂੰ ਫਿਰੋ ਖੁਜੰਤੀਆ ਤੇ ਉਹਨੇ ਬੜੇ ਪਿਆਰ ਨਾਲ ਆਖਿਆ ਮੈਂ ਤੈਨੂੰ ਉਹਦਾ ਘਰ ਦੱਸ ਸਕਦਾ ਉਹਨੇ ਆਖਿਆ ਮੈਂ ਤੈਨੂੰ ਉਹਦਾ ਘਰ ਦੱਸ ਸਕਦਾ ਮੈਂ ਉਹਦੀਆਂ ਡਾਇਰੈਕਸ਼ਨਾਂ ਤੈਨੂੰ ਦੇ ਸਕਦਾ ਮਗਰ ਭੋਲੀਏ ਮੈਨੂੰ ਇੱਕ ਗੱਲ ਦੱਸ ਜੇ ਮੈਂ ਤੈਨੂੰ ਉਹਦਾ ਦਵਾਂ ਘਰ ਦੱਸ ਤੇ ਫਿਰ ਮੈਨੂੰ ਦੇਗੀ ਕੀ ਫੀਸ ਕੀ ਦੇਗੀ ਰੱਬ ਦੇ ਪਿਆਰ ਚ ਭੱਜੀ ਹੋਈ ਰੱਬੀ ਆਤਮਾ ਨੇ ਆਖਿਆ ਕੀ ਦੇਗੀ ਤੇ ਉਹਨੇ ਫਿਰ ਅੱਗੋਂ ਜਿਹਨੂੰ ਪਿਆਸ ਲੱਗੀ ਸੀ ਨਾ ਸੱਜਣੋ ਸਾਨੂੰ ਪਿਆਸ ਨਹੀਂ ਲੱਗੀ ਬਸ ਜਿਨ੍ਹਾਂ ਨੂੰ ਪਿਆਸ ਲੱਗੀ ਆ ਉਹ ਲੱਭਦੀਆਂ ਫਿਰਦੀਆਂ ਨੇ ਉਹ 24 ਘੰਟੇ ਅੰਮ੍ਰਿਤ ਵੇਲੇ ਉੱਠਦੀਆਂ ਇਸ਼ਨਾਨ ਕਰਦੀਆਂ ਨੇ ਨੰਗੇ ਪੈਰੀ ਬੰਗਲਾ ਸਾਹਿਬ ਨੂੰ ਦੌੜਦੀਆਂ ਨੇ ਉਹ ਨੰਗੇ ਪੈਰੀ ਹਰਿਮੰਦਰ ਨੂੰ ਦੌੜਦੀਆਂ ਨੇ ਉਹ ਨੰਗੇ ਪੈਰੀ ਆਨੰਦਪੁਰ ਸਾਹਿਬ ਨੂੰ ਦੌੜਦੀਆਂ ਨੇ ਜਿਨ੍ਹਾਂ ਨੂੰ ਪਿਆਸ ਲੱਗੀ ਆਖੋ ਸਤਨਾਮ ਸ੍ਰੀ ਉਹਨੇ ਆਖਿਆ ਅੱਛਾ ਜੇ ਪਿਆਸ ਲੱਗੀ ਜੇ ਮੈਂ ਤੈਨੂੰ ਉਹਦਾ ਘਰ ਦੱਸ ਦਵਾਂ ਦੇਗੀ ਕੀ ਤੇ ਰੱਬ ਵਿਚ ਰੰਗੀ ਹੋਈ ਆਤਮਾ ਕਿਸੇ ਪਿਆਸ ਵਿਚ ਡੁੱਬੀ ਹੋਈ ਨੇ ਆਖਿਆ ਤਿਸ ਦੱਸ ਪਿਆਰੇ ਬੋਲੋ ਤਿਸ ਪਿਆਰਿਆ ਦੱਸ ਉਹਦੇ ਬਾਰੇ ਕੁਝ ਉਹ ਕਿੱਥੇ ਰਹਿੰਦਾ ਹੈ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ ਫਿਰ ਬੋਲੋ ਸਿਰ ਆ ਫੀਸ ਦੇ ਦੂੰਗੀ ਕੋਈ 2-4 ਰੁਪਈਆਂ ਦਾ ਸੌਦਾ ਨਹੀਂ ਸੱਜਣਾ ਜੇ ਤੂੰ ਮੇਰੇ ਕਰਨ ਕਾਦਰ ਪਿਤਾ ਦੇ ਮੈਨੂੰ ਦੀਦਾਰ ਕਰਾ ਦੇ ਸਿਰ ਧਰੀ ਉਤਾਰੇ ਸਿਰ ਧਰੀ ਉਤਾਰੇ ਸਿਰ ਗੱਜ ਕੇ ਪਿਆਰਿਓ ਸਿਰ ਉਤਾਰ ਕੇ ਰੱਖਣਾ ਬੜਾ ਔਖਾ ਏ ਬੋਲ ਤੇ ਦਿਓ ਕਿਸੇ ਨੰਦ ਚਾਣ ਕੇ ਸਿਰ

ਇੱਕ ਬਚਨ ਹੋਰ ਬੜਾ ਸੁੰਦਰ ਗੁਰੂ ਨਾਨਕ ਸਾਹਿਬ ਨੇ ਵਿਛੋੜੇ ਦਾ ਕੀਤਾ ਹੈ। ਆ ਜਦੋਂ ਹੁਣ ਆਹ ਮਹੀਨਾ ਮੁੱਕਣਾ ਹੈ ਨਾ, ਤੇ ਅਗਲਾ ਮਹੀਨਾ ਪਤਾ ਚੜ੍ਹਨਾ ਹੈ, ਤੇ ਤੁਸੀਂ ਸਾਰੀਆਂ ਸੰਗਤਾਂ ਨੇ, ਕਰਮਾਂ ਵਾਲੀਆਂ ਰੂਹਾਂ ਨੇ ਜੁੜ ਕੇ ਕਹਿਣਾ, ਭੈਣੇ

ਹੁਣ ਤੇ ਤਰਲੇ ਪਾਉਂਦੀ ਉਹ ਦੇਸ਼ ਧਾਨਿਆ ਜਿੱਥੇ ਤੂੰ ਮੇਰੇ ਸੱਜਣਾ ਰਹਿੰਦਾ ਹੈ, ਮਗਰ ਮੈਂ ਕਰਾਂ ਕੀ, ਐਡਰੈਸ ਕੋਈ ਨਹੀਂ। ਚਿੱਠੀ ਲਿਖੀ ਇੱਕ ਉਹਨੂੰ, ਚਿੱਠੀ ਵਿੱਚ ਬੜੇ ਵਿਯੋਗ ਦੇ ਗੀਤ ਲਿਖੇ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਰਾਤ ਦਿਨ ਆਖਿਆ ਮੇਰਾ ਮਨ ਲੋਚੇ, ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਕ ਕੀ ਨਿਆਈ। ਹੋਰ ਤੁਕਾਂ ਲਿਖੀਆਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋਹ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ। ਬੜੇ ਤਰਲੇ ਪਾਏ, ਸਾਰੀ ਚਿੱਠੀ ਲਿਖ ਦਿੱਤੀ, ਸਾਰੀਆਂ ਗੱਲਾਂ ਲਿਖ ਦਿੱਤੀਆਂ, ਬਿਰਹੋਂ ਦੀਆਂ ਗੱਲਾਂ ਲਿਖ ਕੇ ਜਦੋਂ ਚਿੱਠੀ ਬੰਦ ਕੀਤੀ, ਐਡਰੈਸ ਪਾਉਣ ਲੱਗੀ, ਐਡਰੈਸ ਹੈ ਨਹੀਂ ਸੀ, ਐਡਰੈਸ ਉਹਦਾ ਹੈ ਹੀ ਨਹੀਂ, ਉਹਦਾ ਐਡਰੈਸ ਕਿੱਥੋਂ ਲੱਭੋਗੇ। ਫਿਰ ਰੋਂਦੀ ਸੀ, ਚਿੱਠੀ ਹੱਥ ਵਿੱਚ ਫੜੀ ਰੋਂਦੀ ਫਿਰਦੀ ਆ, ਫਿਰ ਗਲੀ ਚੋਂ ਦੀ ਲੰਘਦੇ ਕਿਸੇ ਨੇ ਆਖਿਆ, ਅੱਛਾ ਇੰਨੀ ਵਿਯੋਗਣ ਹੋ ਗਈ ਏ, ਤੈਂ ਸਾਹਿਬ ਕੀ ਬਾਤ ਜੇ ਆਖੇ, ਤੈਂ ਤੈਨੂੰ ਜੇ ਕੋਈ ਤੇਰੇ ਸਾਹਿਬ ਦੀ ਗੱਲ ਦੱਸ ਦੇਵੇ ਕਿ ਉਹ ਕਿੱਥੇ ਰਹਿੰਦਾ ਏ, ਤੈਨੂੰ ਐਡਰੈਸ ਦੇ ਦੇ, ਤੇ ਕਹੋ ਨਾਨਕ ਕਿਆ ਦੀਜੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੀ ਦੇਗੀ ਉਹਦਾ, ਜੇ ਤੈਨੂੰ ਮੈਂ ਉਹਦੀ ਗੱਲ ਦੱਸ ਦਵਾਂ। ਤੇ ਇੱਥੇ ਵੀ ਫਿਰ ਫੀਸ ਹੋ ਦਿੱਤੀ ਸੀ, ਸਵੱਡੇ ਕਰ ਬੈਸਣ ਦੀਜੇ, ਫਿਰ ਇੱਥੇ ਵੀ ਉਹ ਫੀਸ ਦੱਸੀ ਆ ਕਿ ਸੱਜਣਾ ਕਿਤੇ ਇੱਕ ਵਾਰ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ। ਇੱਥੇ ਵੀ ਕਹਿੰਦੇ ਸੀ ਸਵੱਡੇ, ਜੇ ਤੂੰ ਉਹਦੇ ਕਿਤੇ ਮੈਨੂੰ ਦੱਸਦੇ ਤੇ ਸੱਜਣਾ ਮੈਂ ਤੇਰੇ ਬਹਿਣ ਲਈ ਆਪਣਾ ਸਿਰ ਵੱਢ ਕੇ ਮੂੜਾ ਬਣਾ ਦਾਂ, ਆ ਸਿਰ ਵੱਢਣ ਤੇ ਵੱਢ ਕੇ ਤੇਰੇ ਬਹਿਣ ਲਈ ਮੂੜਾ ਬਣਾ ਦਾਂ। ਸੀਸ ਵੱਡੇ ਕਰ ਬੈਸਣ ਦੀਜੇ, ਸੀਸ ਵੱਢ ਕੇ ਮੂੜਾ ਬਣਾ ਦਾਂ, ਤੇ ਸੱਜਣਾ ਜੇ ਤੂੰ ਕਿਤੇ ਮੈਨੂੰ ਉਹਦੇ ਘਰ ਦਾ ਰਾਹ ਦੱਸ ਦੇ ਤੇ ਮੈਂ ਤੇਰੀ ਵਿਣ ਸਿਰ ਸੇਵਕਰੀ ਜੈ, ਵਿਣ ਸਿਰ ਸੇਵਕਰੀ ਜੈ, ਵਿਣ ਸਿਰ ਕਰੋ ਕਿਰਪਾ, ਵਿਣ ਸਿਰ ਸੇਵ ਕਰੀ ਜੈ, ਵਿਣ ਸਿਰ ਸੇਵ ਕਰੀ ਜੈ, ਵਿਣ ਸਿਰ ਇਹ ਪੱਕੇ ਗੁਰੂ ਦੀਆਂ ਪ੍ਰੇਮਣਾ ਨੇ, ਜਿਨ੍ਹਾਂ ਨੂੰ ਪੂਰੇ ਗੁਰੂ ਦੀ ਚੇਤਾ ਲੱਗੀ ਆ, ਜਿਨ੍ਹਾਂ ਨੂੰ ਪੂਰਾ ਗੁਰੂ ਦਾ ਮਿਲਣ ਦਾ ਚਾਹ ਮਨ ਵਿੱਚ ਪੈਦਾ ਹੋਇਆ, ਉਹ ਸੌਦਾ ਕਰਦੀਆਂ ਨੇ, ਕਹਿੰਦੀਆਂ ਸਿਰ ਦੇਵਾਂਗੀਆਂ, ਸਿਰ ਦਾ ਮੂੜਾ ਬਣਾ ਕੇ ਤੈਨੂੰ ਉੱਤੇ ਪਾਵਾਂਗੀਆਂ, ਇੱਕ ਵਾਰ ਮੈਨੂੰ ਪਿਆਰੇ ਦਾ ਰਾਹ ਦੱਸ। ਅੱਜ ਕੱਚੇ ਗੁਰੂ ਕੱਚੇ ਕਹਿਣ ਵਾਲੇ, ਮੈਂ ਆ ਜੂਟਾ ਸੈਟੀ ਜਿੱਥੇ ਗਿਆ ਸਾਂ, ਗੁਰਮੁਖ ਪਿਆਰੇ ਵੀ ਗਏ ਸੀ, ਭਾਈ ਤਾਰਾ ਸਿੰਘ ਹੁਣੀ, ਉੱਥੇ ਪਿਆਰਿਓ ਇੱਕ ਸੱਜਣ ਮਿਲਿਆ ਮੈਨੂੰ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਸ ਦੀ ਗੱਲ ਆ ਕਿ ਪਿਆਸ ਵੀ ਲੱਗੇ ਤੇ ਪੂਰੇ ਗੁਰੂ ਦੇ ਦਰਸ਼ਨਾਂ ਦੀ ਲੱਗੇ, ਪੂਰੇ ਗੁਰੂ ਦੀ, ਕਿਹਨਾਂ ਦੀ, ਆਹ ਫੇਰ ਇੱਕ ਵਾਰ ਆਖੋ ਕਾਦੀ ਜੀ, ਅਧੂਰੇ ਬੜੇ ਨੇ 99, ਅੱਜ ਅਧੂਰੇ ਨੇ ਇਸ ਦੁਨੀਆਂ ਤੇ, ਇਸ ਵੇਲੇ 99 ਗੁਰੂ ਅਧੂਰੇ ਨੇ, 99 ਇੱਕੋ ਹੀ ਪੂਰਾ ਹੈ, ਬਾਣੀ ਗੁਰੂ, ਇਹਦੇ ਤੋਂ ਬਿਨਾਂ ਕੋਈ ਧਰਤੀ ਤੇ ਗੁਰੂ ਨਹੀਂ। ਉੱਥੇ ਕਮਾਲ ਦੀ ਗੱਲ ਸੁਣਾਈ, ਸਹਿ ਤੇ ਮੋਨਾ ਸੀ ਉਹ, ਕਹਿੰਦਾ ਜੀ ਕਥਾ ਸੁਣਦਾ ਵਾ, ਆਨੰਦ ਆਇਆ ਜੀਵਨ ਵਿੱਚ, ਮੈਂ ਤੁਹਾਨੂੰ ਘੁੰਮਣ ਖਾਣਾ ਕਿਸੇ ਦਿਨ। ਜੂਟਾ ਸਾਲਟ ਲੇਕ ਦੇ ਲਾਗੇ ਲਾਗੇ ਬੜੇ ਸੁੰਦਰ ਪਹਾੜ ਨੇ, ਬਰਫ਼ ਪੈਂਦੀ, ਮੈਨੂੰ ਕਹਿੰਦਾ ਮੈਂ ਤੁਹਾਨੂੰ ਘੁਮਾ ਕੇ ਲਿਆਉਂ, ਘੁਮਾਉਣ ਲੈ ਗਿਆ। ਧਿਆਨ ਦਿਓ, ਇਕਾਗਰਤਾ ਬਖਸ਼ੋ, ਮੈਂ ਕੋਈ ਰੋਚਕ ਗੱਲ ਬਣਾ ਕੇ ਆਪ ਜੀ ਦਾ ਧਿਆਨ ਨਹੀਂ, ਉਹਦੇ ਵਿੱਚੋਂ ਕੁਝ ਲੈਣਾ ਚਾਹੁੰਦਾ। ਪਹਾੜੀ ਦੇ ਉੱਤੇ ਲੈ ਗਿਆ ਜਾ ਕੇ, ਕਹਿਣ ਲੱਗਾ ਕਿ ਕੁਝ ਦਿਨਾਂ ਤੋਂ ਜਦੋਂ ਦਾ ਕਥਾ ਸੁਣ ਲਿਆ, ਮੇਰਾ ਮਨ ਕਰਦਾ ਕਿ ਮੈਂ ਅੰਮ੍ਰਿਤ ਛਕ ਲਾਂ। ਆਪ ਜੀ ਨੂੰ ਖੁਸ਼ੀ ਦੀ ਗੱਲ ਦੱਸਾਂ, 27 ਤਰੀਕ ਨੂੰ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ, ਸਾਰਾ ਸ਼ਹਿਰ ਹੀ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ। ਜਿੰਨੀਆਂ 60 ਫੈਮਲੀਆਂ ਰਹਿੰਦੀਆਂ ਨੇ ਜੂਟਾ ਸਿਟੀ ਦੇ ਵਿੱਚ, 60 ਦੀਆਂ 60 ਫੈਮਲੀਆਂ ਹੀ ਅੰਮ੍ਰਿਤ ਛਕਣ ਲਈ ਤਿਆਰ, ਸਾਰੀਆਂ ਨੇ ਨਾਂ ਲਿਖਾਤਾ, ਐਸੀ ਗੁਰੂ ਦੀ ਕਿਰਪਾ ਹੋਈ। ਇਹਨੂੰ ਜਦੋਂ ਦਾਸ ਨੇ ਬੇਨਤੀ ਕੀਤੀ ਕਿ ਜਸਰਨਾ ਜੇ ਤੈਨੂੰ ਗੁਰੂ ਦੇ ਬਚਨ ਪਿਆਰੇ ਲੱਗੇ ਨੇ ਤੇ ਫਿਰ ਤੂੰ ਅੰਮ੍ਰਿਤ ਛਕਣ ਲਈ ਤਿਆਰ ਹੋ ਜਾ, ਕਹਿੰਦਾ ਮੈਂ ਨਾਮ ਲਿਆ ਹੈ, ਧਿਆਨ ਦਿਓ, ਮੈਂ ਨਾਮ ਲਿਆ ਹੈ। ਮੈਂ ਕਿਹਾ ਨਾਮ ਕਿੱਥੋਂ ਲੈ ਲਿਆ, ਪੰਜਾਂ ਤੋਂ ਬਿਨਾਂ ਤੇ ਨਾਮ ਕੋਈ ਦੇ ਨਹੀਂ ਸਕਦਾ। ਬੋਲੋ ਆਖੋ ਸਤਨਾਮ ਸ੍ਰੀ, ਕਿਉਂਕਿ ਇੱਕ ਬਾਣੀ ਦੇ ਵਿੱਚ ਬਚਨ ਲਿਖਿਆ ਸਤਿਗੁਰ ਦਾਤਾ ਹਰ ਨਾਮ ਕਾ, ਸਤਿਗੁਰ ਦਾਤਾ, ਫਿਰ ਬੋਲੋ ਸਤਿਗੁਰ ਦਾਤਾ, ਗੱਜ ਕੇ ਇੱਕ ਵਾਰ ਆਖੋ, ਨਾਮ ਕੌਣ ਦੇ ਸਕਦਾ, ਸਤਿਗੁਰ ਦਾਤਾ। ਅੰਮ੍ਰਿਤ ਦਾ ਬਾਟਾ ਵੀ ਜੇ ਕੋਈ ਕੱਲਾ ਬੰਦਾ ਬਣਾ ਕੇ ਦੇ ਦੇ ਤੇ ਲੈ ਲੋਗੇ, ਪਾਂਚ ਸਿੰਘ ਅੰਮ੍ਰਿਤ ਜੋ ਦੇਵੇ ਤਾਂ ਕੋ ਸਿਰ ਧਰ ਸ਼ੱਕ ਭੁੰਨ ਲੇਵੇ,
ਕੱਲਾ ਬੰਦਾ ਤੇ ਰਹਿਤ ਵੀ ਦ੍ਰਿੜ ਕਰਾਵੇ ਤੇ ਨਹੀਂ ਲੈਣੀ। ਪੁੰਨ ਮਿਲ ਪੰਚੋਂ ਰਹਿਤ ਜੋ ਭਾਖੇ ਤਾਂ ਕੋ ਦ੍ਰਿੜ ਕਰ ਮਨ ਮੇ ਰੱਖੇ। ਜਿਹੜੇ ਪੰਜਿਆਂ ਦਾ ਫੈਸਲਾ ਤੇ ਕਹਿਣ ਲੱਗਾ ਜੀ ਮੈਂ ਨਾਮ ਲਿਆ ਹੈ। ਮੈਂ ਕਿੱਥੋਂ ਲੈ ਲਿਆ ਨਾਮ? ਰਾਧਾ ਸਵਾਮੀਆਂ ਤੋਂ? ਕਹਿੰਦਾ ਨਹੀਂ। ਮੈਂ ਨਿਰੰਕਾਰੀਆਂ ਕੋਲੋਂ? ਕਹਿੰਦਾ ਨਹੀਂ। ਸਾਡੇ ਦੁਸ਼ਮਣ ਥੋੜੇ ਨਹੀਂ ਹੋਣ। ਆਪ ਜੀ ਨੂੰ ਤਾਂ ਬੇਨਤੀਆਂ ਕਰਦਾ, ਸੁਚੇਤ ਹੋਣ ਦੀ ਜ਼ਰੂਰਤ, ਦੁਸ਼ਮਣ ਥੋੜੇ ਨਹੀਂ। ਆਖਿਆ ਫਿਰ ਕਿੱਥੋਂ ਲਿਆ? ਸੱਚੇ ਸੌਦੇ ਵਾਲਿਆਂ ਦਾ ਲੈ ਲਿਆ ਈ, ਨੂਰ ਮਹਿਲ ਵਾਲਿਆਂ ਦਾ ਕੋਈ ਸ਼ਬਦ ਸ਼ੂ ਚਾਨਣਾ ਵੇਖ ਲਿਆ? ਕਹਿੰਦਾ ਨਾ, ਇਹਨਾਂ ਦਾ ਨਹੀਂ ਲਿਆ। ਮੈਂ ਕਿਹਾ ਫਿਰ ਤੂੰ ਕਿੱਥੋਂ ਲੈ ਲਿਆ? ਇੱਕ ਬੜੀ ਸਤਿਕਾਰਯੋਗ ਸੰਸਥਾ ਦਾ ਨਾਂ ਲੈ ਕੇ ਕਹਿੰਦਾ ਜੀ ਭੁੱਚੋ ਦੀ ਮੰਡੀ ਵਾਲਿਆਂ ਕੋਲੋਂ ਨਾਮ ਲਿਆ। ਭੁੱਚੋ ਮੰਡੀ, ਬਾਬਾ ਹਰਨਾਮ ਸਿੰਘ ਸਾਹਿਬ ਬੜੇ ਜੀਵਨ ਵਾਲੇ ਹੋਏ ਨੇ, ਬੜੀ ਕਰਨੀ ਵਾਲੇ, ਬੜਾ ਸਿਮਰਨ ਅਭਿਆਸੀ ਰੂਹ ਹੋਈ, ਰੱਬ ਦੇ ਚਰਨਾਂ ਨਾਲ ਲਵਟੀ ਹੋਈ ਰੂਹ ਰਹੀ। ਮੈਂ ਕਿਹਾ ਭੁੱਚੋ ਮੰਡੀ ਵਾਲਿਆਂ ਦਾ ਨਾਮ ਤੇ ਮੈਂ ਸਤਿਕਾਰ ਨਾਲ ਸੁਣਿਆ, ਦੇਖਿਆ ਤਾਂ ਨਹੀਂ ਕਦੀ। ਉਹ ਨਾਮ ਦਿੰਦੇ ਨੇ, ਕਹਿੰਦੇ ਜੀ ਉਹਨਾਂ ਦੀ ਇੱਕ ਸ਼ਾਖਾ ਹੈ ਮਲੂਕਾ ਪਿੰਡ ਬਠਿੰਡੇ ਜ਼ਿਲ੍ਹੇ ਚ। ਮੈਂ ਕਿਹਾ ਜੀ ਉੱਥੇ ਕੀ ਹੈ? ਕਹਿੰਦਾ ਆਓ ਮੈਂ ਤੁਹਾਨੂੰ ਘਰ ਜਾ ਕੇ ਵਿਖਾਉਣਾ, ਧਿਆਨ ਦੇਣਾ। ਆਖੋ ਸਤਨਾਮ ਸ੍ਰੀ। ਜਿਤਨਾ ਦਾ ਭਾਈ ਜਰਨੈਲ ਸਿੰਘ ਸਾਹਿਬ ਦਾ ਸਰੀਰ ਹੈ ਨਾ, ਇਤਨਾ ਦੀ ਪੱਗ, ਇਤਨਾ ਦਾ ਕਮੀਜ਼ ਪਜਾਮਾ, ਕਰਨ ਵਰੜੀ ਦਾੜੀ ਉਸ ਬਾਬੇ ਦੀ, ਨਾਮ ਉਹਦਾ ਬਲਵਿੰਦਰ ਸਿੰਘ। ਕਹਿੰਦਾ ਮੈਨੂੰ ਉਹਨੇ ਨਾਮ ਦਿੱਤਾ। ਮੈਂ ਕੀ ਨਾਮ ਦਿੱਤਾ ਦੱਸ ਦੇਗਾ? ਕਹਿੰਦਾ ਦੱਸਦਾ ਤਾਂ ਨਹੀਂ, ਉਹ ਕਹਿੰਦੇ ਨੇ ਦੱਸਣਾ ਨਹੀਂ ਨਾਮ ਕਿਸੇ ਨੂੰ, ਮਗਰ ਤੁਹਾਡੇ ਨਾਲ ਵੀ ਪ੍ਰੇਮ ਪੈ ਗਿਆ, ਮੈਂ ਦੱਸ ਦੂੰ ਉਹਨੇ ਨਾਮ ਕੀ ਦਿੱਤਾ, ਧਿਆਨ ਦਿਓ। ਮੈਂ ਕੀ ਨਾਮ ਦਿੱਤਾ? ਤੁਸੀਂ ਹੈਰਾਨ ਹੋ ਜਾਓਗੇ, ਇਹਨਾਂ ਕਾਲੀਆਂ ਭੇਡਾਂ ਨੂੰ ਕਿੱਥੋਂ ਫੜੋਗੇ? ਹੁਣ ਇਹਨਾਂ ਨੂੰ ਕਿੱਥੋਂ ਫੜੋਗੇ? ਰਾਧਾ ਸਵਾਮੀ ਦਾ ਪਤਾ ਲੱਗ ਗਿਆ ਕਿ ਸਾਡੇ ਦੁਸ਼ਮਣ ਨੇ ਸਾਨੂੰ ਤੋੜਦੇ। ਨਿਰੰਕਾਰੀਆਂ ਦਾ ਤਾਂ ਪਤਾ ਲੱਗ ਗਿਆ, ਆ ਜਿਹੜੀਆਂ ਸਿੱਖੀ ਭੇਸ ਵਿੱਚ ਕਾਲੀਆਂ ਭੇਡਾਂ, ਇਹਨਾਂ ਨੂੰ ਕੀ ਕਰੋਗੇ? ਆਖਣ ਲੱਗੇ ਜੀ ਉਹਨੇ ਨਾਮ ਦਿੱਤਾ। ਮੈਂ ਕੀ ਨਾਮ ਦਿੱਤਾ? ਕਹਿੰਦਾ ਇੱਕ ਓਅੰਕਾਰ ਸੁਣਿਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਓਮ। ਇੰਨਾ ਲਿਖ ਕੇ ਨਾ ਇੱਕ ਓਅੰਕਾਰ ਸਤਨਾਮ ਤੇ ਨਾਲ ਜੋੜਤਾ ਓਮ। ਫੇਰ ਅੱਗੇ ਸੁਣੋ, ਬਹਿਜਾ ਪੁੱਤ ਬਹਿਜਾ ਬਹਿਜਾ। ਇੰਨਾ ਦੇ ਕੇ ਨਾਲ ਓਮ ਜੋੜ ਦਿੱਤਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਓਮ। ਤੇ ਕਹਿੰਦਾ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਸ਼ੇਵਾਏ। ਹੱਸਣ ਵਾਲੀ ਗੱਲ ਨਹੀਂ, ਹਿਰਦੇ ਚ ਪੜਚੋਲ ਕਰਨ ਦੀ ਜ਼ਰੂਰਤ ਹੈ ਕਿ ਸਾਡੇ ਅੰਦਰ ਕਿਹੜੇ ਕਿਹੜੇ ਚੋਰ ਵਾਰਤੇ ਨੇ ਸਮੇਂ ਨੇ। ਹੈ ਭੁੱਚੋ ਵਾਲੀ ਮੰਡੀ ਦਾ ਨਾਮ ਹੈ, ਲੋਕਾਂ ਨੇ ਭੁੱਚੋ ਵਾਲੀ ਮੰਡੀ ਨਾਮ ਦੇ ਨਾਮ ਤੇ ਜਾਣਾ ਹੈ। ਤਾਂ ਹੀ ਤਾਂ ਕਹਿੰਦੇ ਸੱਜਣਾ ਤੇਰੀ ਗੱਡੀ ਤੁਰੇ ਤੇ ਆਨੰਦਪੁਰ ਜਾਵੇ ਜਿੱਥੇ ਕੋਈ ਨਾਮ ਨਹੀਂ ਮਿਲਦਾ, ਜਿੱਥੋਂ ਕੇਵਲ ਪੰਜਾਂ ਦਾ ਅੰਮ੍ਰਿਤ ਮਿਲਦਾ। ਮੈਂ ਤੇ ਕਈ ਵਾਰ ਕਿਹਾ ਵਾ ਜਿੰਨੇ ਡੇਰੇ ਬਣੇ ਨੇ ਭਾਵੇਂ ਕੋਈ ਨਾਮ ਲੈ ਲਓ, ਅੱਗ ਲੱਗ ਜਾਣੀ ਹੈ ਸਾਨੂੰ ਬਹੁਤੇ ਡੇਰਿਆਂ ਦਾ। ਮੈਂ ਨਾਮ ਲਿਆ ਤੇ ਆਪਾਂ ਸਾਰੇ ਜੁੜੇ ਹਾਂ, ਮਗਰ ਇਹਨਾਂ ਸਾਰਿਆਂ ਨੇ ਆਨੰਦਪੁਰ ਸਾਹਿਬ ਦੇ ਰਾਹ ਚ ਹੀ ਬੈਰੀਅਰ ਲਾਏ ਦੇ ਕਿ ਕੋਈ ਆਨੰਦਪੁਰ ਨਾ ਚੱਲ ਜੇ। ਇਹਨੇ ਨਾਮ ਦਿੱਤਾ ਇੱਕ ਓਅੰਕਾਰ ਦਾ, ਗੁਰਪ੍ਰਸਾਦ ਤੱਕ ਮੂਲ ਮੰਤਰ ਪੜ ਕੇ ਤੇ ਨਾਲ ਲਾਤਾ ਓਮ। ਜਾਪ ਸਾਹਿਬ ਦੇ ਵਿੱਚੋਂ ਪੜ ਕੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰਿਅੰਗ ਤੇ ਨਾਲ ਲਾਤਾ ਸ਼ਿਵਾਏ। ਕਹਿੰਦਾ ਜੀ ਮੈਂ ਇਹ ਨਾਮ ਜਪਦਾ, ਗੁਰਮੁਖੋ ਇਹਨਾਂ ਨੂੰ ਕੌਣ ਫੜੂ? ਇਹ ਪੂਰੇ ਗੁਰੂ ਤੱਕ ਮਿਲਾ ਦੇਣਗੇ ਇਹਨਾਂ ਦੇ ਅਧੂਰੇ ਨਾਮ। ਮੈਂ ਕਹਿਣ ਡਿਆ ਸਾਂ ਜਿਨ੍ਹਾਂ ਦੇ ਮਨ ਵਿੱਚ ਚਾਅ ਪੈਦਾ ਹੋ ਗਿਆ ਹੈ ਕਿ ਮੈਂ ਗੁਰੂ ਦੇ ਦਰਸ਼ਨ ਤਾਈ, ਮੇਰਾ ਮਨ ਲੋਚਦਾ, ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਹ ਤਰੱਕੀ ਨੇ ਆਈ। ਉਹਨਾਂ ਨੂੰ ਤੇ ਜੇ ਪੂਰੇ ਗੁਰੂ ਨੂੰ ਮਿਲਣਾ ਹੈ ਤੇ ਫਿਰ ਰਸਤਾ ਵੀ ਉਹੀ ਫੜਨਾ ਪੈਣਾ ਜਿਹੜਾ ਪੂਰੇ ਗੁਰੂ ਨੇ ਦੱਸਿਆ ਹੈ। ਪੂਰੇ ਗੁਰੂ ਨੇ ਦੱਸਿਆ ਪਿਓ ਪੋਲ ਖੰਡੇ ਤਾਰ ਪਿਓ।

0: ਆਓ ਜੁੜੋ ਹੁਣ, ਆਖੋ ਸਤਨਾਮ ਸ੍ਰੀ, ਨਾਭੀ ਚੋ ਆਖੋ ਸਤਨਾਮ, ਫਿਰ ਇੱਕ ਵਾਰ ਖਿੱਚ ਕੇ ਆਖੋ ਸਤਨਾਮ ਸ੍ਰੀ, ਆਪਣੇ ਪਰਿਵਾਰ ਦੇ ਭਲੇ ਲਈ ਆਖੋ ਸਤਨਾਮ ਸ੍ਰੀ, ਪੰਥ ਦੀ ਚੜ੍ਹਦੀ ਕਲਾ ਲਈ ਆਖੋ ਸਤਨਾਮ ਸ੍ਰੀ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰੀਏ। ਕੱਲ ਜੋ ਆਪ ਜੀ ਨੇ ਸਰਵਣ ਕੀਤਾ ਸੀ ਉਹ ਤੋਂ ਅੱਗੇ ਮੇਰੇ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਬਚਨ ਘਰਾਂ ਵਿਚ ਕੀ ਬੋਲਣਾ ਹੈ? ਦ੍ਰਿੜ ਕਰ ਲੋ, ਦ੍ਰਿੜ ਕਰ ਲੋ, ਚੇਤਾ ਕਰ ਲੋ, ਚੇਤਾ ਚੇਤਾ, ਕਿਤੇ ਕਲਯੁਗ ਵਿਚ ਚੇਤਾ ਹੀ ਭੁੱਲ ਗਿਆ ਤਾਂ ਹੀ ਸਭ ਕੁਝ ਹੋ ਗਿਆ, ਪਰਮੇਸ਼ਰ ਤੇ ਭੁੱਲਿਆ, ਚੇਤਾ ਹੀ ਭੁੱਲ ਗਿਆ। ਚੇਤਾ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ, ਚਿੱਤ ਆ ਜਾਏ, ਜਿੱਤ ਪਾਰ ਬ੍ਰਹਮ ਚਿੱਤ ਆਇਆ ਸੋ ਘਰ ਦਈ, ਵਸਾਇਆ ਉਹ ਘਰ ਵਸ ਜਾਂਦੇ ਨੇ ਜਿੱਥੇ ਗੁਰੂ ਦੀਆਂ ਬਚਨ ਚੇਤੇ ਆ ਜਾਣ। ਗੁਰਮੁਖੀ ਬੋਲਿਆ ਕਰੋ ਆਪਣੇ ਬੱਚਿਆਂ ਦੇ ਨਾਲ, ਘਰ ਵਿਚ ਆਪਣੇ ਜੀਵਨ ਦੇ ਵਿਚ ਪੰਜਾਬੀ ਨੂੰ ਲਿਆਓ, ਮਿੱਠੀ ਬੋਲੀ ਆ ਆਪ ਜੀ ਦੀ, ਸਤਿਗੁਰ ਕਿਰਪਾ ਕਰੇ। ਆਓ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਫਰੀਦਾ ਇਹ ਬੇਸ਼ਕੰਦਲਾਂ ਖੰਡ ਲਿਵਾੜ,
0: ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਕਹਿੰਦੇ ਇਹ ਜਿਹੜੇ ਦੁਨੀਆਂ ਦੇ ਪਦਾਰਥ ਨੇ, ਇਹ ਜਿਹੜੇ ਦੁਨੀਆਂ ਦੇ ਭੋਗ ਨੇ, ਇਹ ਹੈ ਨੇ ਯਾਰ ਦੀਆਂ ਗੰਦਲਾਂ। ਗੰਦਲਾਂ ਸਮਝਦੇ ਹੋ ਨਾ, ਗੰਦਲਾਂ, ਸਾਗ ਦੀਆਂ ਗੰਦਲਾਂ ਨਹੀਂ ਤੋੜਦੇ ਹੁੰਦੇ, ਉਹਨਾਂ ਵੱਲ ਧਿਆਨ ਜਰਾ ਲੈ ਲਓ। ਇਹ ਦੁਨੀਆਂ ਦੇ ਜਿੰਨੇ ਪਦਾਰਥਵਾਦ ਜਿਹਨੂੰ ਆਪਾਂ ਇਕੱਠਾ ਕਰੀ ਜਾਂਦੇ ਹਾਂ, ਸਾਹਿਬ ਜੀ ਕਹਿੰਦੇ ਇਹ ਯਾਰ ਦੀਆਂ ਗੰਦਲਾਂ ਨੇ। ਯਾਰ ਦੀਆਂ ਕਾਹਦੀਆਂ? ਇਹ ਵਿਸ ਗੰਦਲਾਂ, ਬੋਲੋ ਇਹ, ਤੇ ਪਿਆਰੀਆਂ ਕੋ ਲੱਗਦੀਆਂ ਜੀ? ਕਹਿੰਦੇ ਧਰੀਆਂ ਖੰਡ ਲਿਵਾੜ, ਧਰੀਆਂ ਜਿਤਰਾ ਕੁਨੈਨ ਦੀ ਗੋਲੀ ਖਾਣੀ ਹੋਵੇ ਤੇ ਉਹਦੇ ਉੱਤੇ ਮਿੱਠਾ ਚਮਕਾਇਆ ਹੁੰਦਾ ਨਾ। ਇਹ ਜਿਹੜੇ ਦੁਨੀਆਂ ਦੇ ਪਦਾਰਥ ਨੇ, ਅੰਦਰੋਂ ਯਾਰ ਨੇ, ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਇਹ ਹਰ ਚੀਜ਼ ਵੇਖਣ ਨੂੰ ਮਿੱਠੀ ਲੱਗਦੀ, ਦੁਨੀਆਂ ਦੇ ਭੋਗ ਮਿੱਠੇ ਲੱਗਦੇ ਨੇ, ਦੁਨੀਆਂ ਦੇ ਪਦਾਰਥ ਮਿੱਠੇ ਲੱਗਦੇ ਆ, ਮਾਇਆ ਜਿੰਨੀ ਘਰ ਵਿਚ ਆਵੇ ਉਨੀ ਚੰਗੀ ਲੱਗਦੀ ਆ। ਭੈਣ ਭਰਾ ਸੱਜਣ ਮਿੱਤਰ, ਇੱਕ ਥਾਂ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਕਹਿ ਦਿੱਤਾ, ਪ੍ਰਭ ਸਵਾਮੀ ਕੰਤ ਵਿਹੋਣੀਆਂ, ਪ੍ਰਭ ਸਵਾਮੀ ਕੰਤ ਵਿਹੋਣੀਆਂ, ਮੀਤ ਸੱਜਣ ਸਭ ਜਾਮ। ਜਾਮ ਮੈਨੇ ਜਮ, ਇੱਕ ਪਰਮੇਸ਼ਵਰ ਤੋਂ ਬਿਨਾਂ ਜਿੰਨੇ ਮਿੱਤਰ ਸੱਜਣ ਨੇ ਨਾ, ਸੱਜਣਾ ਇਹ ਕੀ ਨੇ? ਜਮ ਨੇ, ਜਮ ਜਮ, ਤੈਨੂੰ ਖਾਣ ਲਈ ਤੇਰੇ ਨਾਲ ਚੰਬੜੇ ਨੇ ਮੇਰੇ ਸਾਹਿਬ ਜੀ। ਇੱਥੇ ਕਹਿੰਦੇ ਨੇ ਫਰੀਦਾ ਇਹ ਵਿਸ ਗੰਦਲਾਂ, ਇਹ ਦੁਨੀਆਂ ਦੇ ਪਦਾਰਥ ਯਾਰ ਦੀਆਂ ਗੰਦਲਾਂ ਨੇ, ਮਗਰ ਇੱਕ ਧਰੀਆਂ ਖੰਡ ਲਿਵਾੜ, ਇਹਨਾਂ ਦੇ ਉੱਤੇ ਲਿਪ ਨੇਡਾ ਮਿੱਠਾ ਕਰਦਾ, ਪੁੱਤ ਵੀ ਚੰਗਾ ਲੱਗਦਾ, ਧੀ ਵੀ ਚੰਗੀ ਲੱਗਦੀ, ਪੈਸਾ ਵੀ ਚੰਗਾ ਲੱਗਦਾ, ਦੁਨੀਆਂ ਦਾ ਹਰ ਪਦਾਰਥ, ਦੁਨੀਆਂ ਦੀ ਹਰ ਪਦਵੀ, ਦੁਨੀਆਂ ਦੀ ਹਰ ਸ਼ੈ ਚੰਗੀ ਲੱਗਦੀ, ਮਗਰ ਮੇਰੇ ਸਾਹਿਬ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ, ਮਗਰ ਜੇ ਤਿਸ ਨਜ਼ਰ ਨਾ ਆਵਈ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਾਂ ਵਿਆਪੇ ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ, ਇਹ ਸਰਪ ਜੈਸੇ ਅਰਜਾਰੀ। ਅੱਗੇ ਸੁਣੋ, ਨਵ ਖੰਡਨ ਕੋ ਰਾਜ ਕਮਾਵੇ, ਦੁਨੀਆਂ ਦੇ ਪਦਾਰਥ ਨਵਾਂ ਖੰਡਾਂ ਦਾ ਕੋਈ ਰਾਜਾ ਬਣ ਜਾਏ, ਮਗਰ ਮੇਰੇ ਸਾਹਿਬ ਕਹਿੰਦੇ ਅੰਤ ਚੱਲੇ ਗੋ ਹਾਰੀ, ਅੰਤ ਹਾਰ ਕੇ ਜਾਊ, ਕਿਉਂਕਿ ਇਹ ਚੀਜ਼ਾਂ ਵੇਖਣ ਨੂੰ ਸੋਹਣੀਆਂ ਲੱਗਦੀਆਂ ਹਰ ਚੀਜ਼, ਜੇ ਕਿਸੇ ਨੂੰ ਪਦਵੀ ਮਿਲ ਜੇ ਤੇ ਗੁਰਮੁਖ ਪਿਆਰੇ ਉਹਦਾ ਜੋੜੇ ਝਾੜ ਨੂੰ ਦਿਲ ਨਹੀਂ ਕਰਦਾ, ਨਾ ਨਾ ਨਾ। ਤੁਸੀਂ ਕੀ ਸੋਚਦੇ ਕੋਈ ਮਿਨਿਸਟਰ ਆਣ ਕੇ ਇੱਥੇ ਜੋੜੇ ਝਾੜੂ? ਤੁਸੀਂ ਕੀ ਸੋਚਦੇ ਕਿਸੇ ਗੁਰਦੁਆਰੇ ਦਾ ਪ੍ਰਧਾਨ ਕਦੀ ਜੋੜੇ ਝਾੜਦੇ ਵੇਖਿਆ ਜੇ? ਕਿਸੇ ਗੁਰਦੁਆਰੇ ਦੇ ਸੈਕਟਰੀ ਨੂੰ ਜੂਠੇ ਬਰਤਨ ਸਾਫ਼ ਕਰਦੇ ਵੇਖਿਆ ਜੇ? ਤੁਸੀਂ ਸੋਚੋ ਜਰਾ ਆਪਣੇ ਅੰਦਰ ਝਾਤੀ ਮਾਰੋ। ਇੱਥੋਂ ਵਾਲੇ ਨਾ ਸਮਝ ਲਿਓ ਕਿ ਸਾਨੂੰ ਕਹਿਣ ਡਿਆ, ਮੈਂ ਸਮੁੱਚੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਗੱਲ ਕਰ ਰਿਹਾ। ਮੇਰੀ ਹੱਥ ਜੋੜ ਕੇ ਬੇਨਤੀ, ਆਪਣੇ ਅੰਦਰ ਝਾਤੀ ਮਾਰੋ। ਪਦਵੀ ਨੇ ਪਰਮੇਸ਼ਵਰ ਵਸਾਰ ਦਿੱਤਾ, ਪੈਸੇ ਵਾਲਾ ਕਦੀ ਨਿਓ ਕੇ ਜੋੜੇ ਨਹੀਂ ਸਾਫ਼ ਕਰਦਾ। ਦੁਨੀਆਂ ਤੇ ਜਿੱਡਾ ਵੱਡਾ ਬੰਦਾ ਬਣ ਗਿਆ, ਓਡਾ ਹੀ ਰੱਬ ਨਾਲੋਂ ਦੂਰ ਹੋ ਗਿਆ। ਤੇ ਮੇਰੇ ਸਾਹਿਬ ਜੀ ਕਹਿੰਦੇ ਇਹਨਾਂ ਨੇ ਸਾਰੀਆਂ ਦਾਤਾਂ ਨੇ, ਇਹ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਸਾਰੇ, ਤੁਮਰੇ ਮਹਾਰਾਜ ਇਹ ਕੀ ਮੇਰੇ ਘਰ ਆਈ ਉਧਰ ਤੋਂ ਤੂੰ ਹੀ ਭੁੱਲ ਗਏ ਦਾਤ ਪਿਆਰੀ ਵਿਸਰਿਆ ਦਤਾਰਾ ਦਾਤਾਂ ਚੰਗੀਆਂ ਲੱਗ ਪਈਆਂ ਦਾਤਾ ਵਿਸਰਦਾ ਗਿਆ ਵਿਸਰਦਾ ਗਿਆ ਵਿਸਰਦਾ ਗਿਆ ਤੇ ਫਿਰ ਵੇਖ ਲੋ ਮੇਰੇ ਸਾਹਿਬ ਜੀ ਕਹਿੰਦੇ ਨੇ ਲੱਗਣ ਜਨਮ ਵਜੋਗ ਜਨਮਾਂ ਦੇ ਵਿਛੋੜੇ ਪੈ ਜਾਂਦੇ ਨੇ ਬਾਬਾ ਫਰੀਦ ਜੀ ਕਹਿੰਦੇ ਦੁਨੀਆਂ ਦੇ ਲੋਕੋ ਇਹ ਦੁਨੀਆਂ ਦਾ ਹਰ ਪਦਾਰਥ ਵੇਖਣ ਨੂੰ ਸੋਹਣਾ ਲੱਗਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ ਇਹ ਖੰਡ ਲਾ ਕੇ ਲੇਪਨ ਕਰਕੇ ਮਿੱਠੇ ਭੋਗ ਲੱਗਦੇ ਨੇ ਵੇਖਣ ਨੂੰ ਹਾਂਜੀ
1: ਇੱਕ ਰਾਹੇ ਲਹਿ ਗਏ ਇੱਕ ਰਾਂਧੀ ਗਏ ਉਜਾੜ
0: ਇੱਕ ਬੀਜਦੇ ਚਲੇ ਗਏ ਇੱਕ ਬੀਜੀਆਂ ਛੱਡ ਕੇ ਚਲੇ ਗਏ ਕੁਝ ਤੇ ਬੀਜਦੇ ਰਹੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਹੀ ਚਲੇ ਗਿਆ ਕੁਝ ਬੀਜਦੇ ਬੀਜਦੇ ਇਹ ਵਿਸ ਦੀਆਂ ਗੰਦਲਾਂ ਇਕੱਠੀਆਂ ਕਰਦੇ ਪੰਡਾਂ ਪੰਡਾਂ ਇਕੱਠੀਆਂ ਕਰਦੇ ਕਰਦੇ ਕਰਦੇ ਕਰਦੇ ਕੋਈ ਲੱਖਪਤੀ ਬਣ ਗਿਆ ਕੋਈ 2 ਲੱਖਪਤੀ ਬਣ ਗਿਆ ਕੋਈ ਕਰੋੜਪਤੀ ਬਣ ਗਿਆ ਤੇ ਪਤਾ ਉਦਣ ਹੀ ਲੱਗਿਆ ਜਿਦਣ ਉੱਤੋਂ ਸੱਦਾ ਆ ਗਿਆ ਆਖੋ ਸਤਨਾਮ ਸ੍ਰੀ ਬਾਬਾ ਜੀ ਨੇ ਇੱਕ ਬਚਨ ਕੀਤਾ ਹੈ ਕਹਿੰਦੇ ਰਾਤ ਕਾਰਨ ਧਨ ਸੰਚੀਏ ਰਾਤ ਕਾਰਨ ਫੇਰ ਬੋਲੋ ਇੱਕ ਵਾਰ ਰਾਤ ਕਾਰਨ ਸੰਚੀਏ ਮੈਨੇ ਇਕੱਠਾ ਕਰੀਏ ਰਾਤ ਕਾਰਨ ਧਨ ਸੰਚੀਏ ਤੇ ਅੱਗੇ ਕਹਿੰਦੇ ਭਲਕੇ ਚੱਲਣ ਹੋਏ ਭਲਕੇ ਰਾਤ ਨੂੰ ਐ ਜੋੜ ਜਾੜ ਕੇ ਇਕੱਠੇ ਕਰਕੇ ਸਰਾਣੇ ਥੱਲੇ ਰੱਖ ਕੇ ਕਹਿੰਦਾ ਆਹ ਇੰਨੇ ਇਕੱਠੇ ਕਰ ਲਏ ਹੁਣ ਲੱਖਪਤੀ ਬਣ ਗਿਆ ਕਰੋੜਪਤੀ ਬਣ ਗਿਆ ਮਗਰ ਸਵੇਰੇ ਸੱਦਾ ਆ ਗਿਆ ਭਲਕੇ ਚੱਲਣ ਹੋਏ ਤੇ ਅੱਗੇ ਕਿਹਾ ਨਾਨਕ ਨਾਲ ਨਾ ਚੱਲੇ ਉਹ ਜਿਹੜਾ ਪੈਸਾ ਜੋੜਿਆ ਨਾਨਕ ਤੇ ਫਿਰ ਪਛਤਾਵਾ ਹੋਏ ਫਿਰ ਪਛਤਾਵਾ ਹੋਏ ਫਿਰ ਪਛਤਾਵੇ ਤੋਂ ਬਿਨਾਂ ਪੱਲੇ ਕੱਖ ਨਹੀਂ ਰਹਿ ਜਾਂਦਾ ਕਹਿੰਦੇ ਇੱਕ ਬੀਜਦੇ ਰਹਿ ਗਏ ਇੱਕ ਬੀਜ ਕੇ ਚਲੇ ਗਏ ਮਗਰ ਸਾਰੇ ਉਜਾੜਾ ਹੀ ਕਰਕੇ ਚਲੇ ਗਏ ਕੋਈ ਅਸਲੀ ਚੀਜ਼ ਨਾ ਬੀਜ ਕੇ ਖੜੀ ਜਿਹੜੇ ਨਾਮ ਦੀ ਖੇਤੀ ਤਾਂ ਮੇਰੇ ਸਾਹਿਬ ਕਹਿੰਦੇ ਨੇ ਬੀਜੋ

0: मेरे साहब वाजा मारदे ने, मेरे मालक कहंदे ने मेरे भराओ जे को खेती बीजनी अब कलू आयो रे, एक नाम बोवो बोवो कलयुग दे विच होर कोई खेती नहीं जे उगदी, इको ही खेती उगदी जे सतनाम श्री वाहिगुरु नाम जपो। हां जी
1: पलीता चार गवाया हंड के, चार गवाया सम,
0: नींद बड़ी आउंदी, काम करन नूं बड़ा दिल करदा है भाई जी, कितने किसी नूं कह के वेख लो अमृत वेले आवी जरा नेत्रेम कर लिए कट्ठे बह के, कई बार किसी नूं कह के वेख्या, किसी नूं कह के वेख लियो, ओ काम ते भी जाना सवेरे, ए काम नहीं तू एक बार आखो प्राणी तू आयो केड़े केड़े काम आया तू, असली की काम है साडा, क्यों जी रब नूं पाउणा ही काम है, भई प्राप्त मनुख दे हुरिया गोविंद मिलण की, मगर किस तरह का बेहोश हो गया इंसान जदों कहिंदा है वो भाई जी फिर सवेरे काम ते जाना हुंदा, ए की आ जिहड़ा नेत्रेम करना अमृत वेले उठ के, ए की आ, ए कोई काम नहीं, होर कार विकार है, बोलो होर कार, फिर बोलो होर कार, जिहड़े होर कारम ने कम मालक कहिंदे होर कार विकार है, एक सच्ची कारे लाया, एक होर सारी दुनिया विकार दे काम कर रही, एक ओ ही सच्ची कार आ जिहड़ा कोई अमृत वेले उठदा इशनान करदा ते जपदा सतनाम श्री, होर ते सारा कार विकार ही। ते मेरे साहब जी कहिंदे ने चार गवाया हंड के, चार पैर ते काम कीता फिर फुर के इधर चले गया उधर चले गया, गड्डी दे विच बह गया, कदी ऐ नूं चले गया कदी ऐ नूं चले गया कदी ऐ नूं चले गया, ते पुछया कित्थों आया कहिंदा काम लभदा आया, ते जिहड़ा काम लभ के रब ने दिता ओह करदा नहीं, आखो सतनाम श्री, तो काम करिया कर परमेश्वर दे नाम दा, फिर पढ़िया कर काहे रेमा चितवे उद्दम जां आहार हर जीव परिया, ओ बंदिया एवें ना घबराया कर, सैल पत्थर मैं जंतो पाए तां का रिजक अगे कर तरिया, किते ओदे कहने दे तां मन ओदा बचन ते मन के वेख। मेरे साहब कहिंदे चार गवाया हंड के, चार पैर ते तू सारा दिन काम करके फिर तुर के गवा लिया, ते रात नूं जदों सौं गए हंड के, चार गवाया सम सम मैंने सौं के गवा लिया, एक थां ते होर मेरे साहब जी बचन करदे ने एक वार आखो सतनाम श्री, कहिंदे सारो दिन स मजूरी करे, इतना लिखिया जे सारो दिन स की करदे हो स्टोरां ते सारा दिन, बोल दे एक वार की करदे हो, मजूरी करदे हो सारो दिन स मजूरी करे, सारा दिन स्टोर ते मजूरी करदा है, मगर हर सिमरन की वेला जदों सिमरन दा वेला आया फिर बजर सिर परे, कहिंदा सिर भारा हो गया सौना है, फिर बुरे काम को उठ खलोया घर आया थकिया टुटिया, उस वेले इशनान कीता है घर दिया ने दसिया फलाने थां ते पार्टी अज लैके गड्डी दौड़ गया, बुरे काम को उठ खलोया, ते जे किते कहिंदा कि सजना हुण तू थका बड़ा आया वा इशनान कर ला लै रास दा पाठ कर लिए, कहिंदा थके बने हैं नाम की वेला, अवसर अपना बुझे ना बेगाना, अवसर अपना ए अपने समय नूं पछाणदा ही नहीं, इत्थे भी बाबा फरीद जी इस तरह दे कहिंदे रहण गवाई सोए के, बाबा नानक जी कहिंदे रहण गवाई सोए के दिवस गवाया खाए, हीरे जैसा जन्म है, फिर आ जिहड़े स्टोरां तों कट्ठे करके लियांदे की ने, बोल दिओ कौडियां कौडियां, हीरे वर्गा जन्म परमेश्वर ने दिता, कौडियां दे भा रोज वेची जांदा है, रात वेचती दिन वेचता कादे च $100 च। एक महापुरुष गुरमुख प्यारे थाईलैंड कथा करन गए, आखो सतनाम श्री, फिर एक बार आखो सतनाम श्री वाहिगुरु, ते ओ कहिंदे मैनूं उत्थे कहिंदे जी पाठ दी ड्यूटी ला ला सहज पाठ कर दे, कहिंदे मैं पाठ करन लग पिया जदों मैं एक एक पन्ना पढ़ा ते मैनूं अंदरों गुरु साहिब आवाजां देण वेचता ही एक अंग, वेचता ही एक अंग, एक रुपये च दो रुपये च वेचता ही, सौ रुपये च सहज पाठ करेगा, सौ रुपये च गुरु ग्रंथ साहिब महाराज का सहज पाठ किया वेचता ही, जिन्हां नूं जाग आ गई जिन्हां नूं पता लग गया कि यह जीवन मैं वेच रहा वा, रहण गवाए चार गवाया हंड के ते चार गवाया, चार पैर दिन काम करके गवाता, चार पैर रात सौ के गवा दी, ते अगे की कहिंदे ने, हां जी
1: लेखा रब मंगेसिया,
0: लेखा रब मंगेसिया, उन्हें तेन रब ने लेखा पूछना है, ਗੁਰਮੁਖ ਪਿਆਰਿਆ ਇਹ ਪੁੱਛਣਾ ਕਿ ਤੂੰ ਸੰਸਾਰ ਵਿੱਚ ਕਿਹੜੇ ਕੰਮ ਆਇਆ ਸੈਂ? ਤੁਹਾਨੂੰ ਮੈਨੂੰ ਸਾਰਿਆਂ ਨੂੰ ਮੇਰੇ ਸਾਹਿਬ ਜੀ ਕਹਿੰਦੇ ਸਭਨਾ ਕਾ ਦਰ ਲੇਖਾ ਹੋਏ। ਬੋਲੋ ਸਭਨਾ ਕਾ ਦਰ ਕਰਨੀ ਬਾਜੋ ਤਰੇ ਨਾ ਕੋਈ, ਰਹਿਤ ਤੋਂ ਬਿਨਾਂ ਕੋਈ ਨੀ ਜੇ ਤਰ ਸਕਦਾ। ਜੇ ਕੋਈ ਆਖੇ ਜੀ ਮੈਂ ਇਤਰਾ ਵਾ ਮੇਰੀ ਆ ਰਹੀ ਹੋਜੂਗੀ, ਮੈਂ 100 ਰੁਪਇਆ ਗੋਲਕ ਚ ਪਾਇਆ ਸੀ, ਮੈਂ 100 ਰੁਪਈਏ ਦਾ ਕਲੀਲ ਲਿਆ ਕੇ ਚੜਾਇਆ ਸੀ, ਮੈਂ ਤਾਂ ਛੁੱਟ ਜੂਗਾ ਨਾ। ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ। ਇਸ ਜਗਤ ਦੇ ਵਿਚ ਆਹ ਜਿਹੜਾ ਸਮਾਂ ਚੱਲ ਰਿਹਾ ਹੈ, ਨਾ ਕੋਈ ਪੁੰਨ ਉੱਗਦਾ ਹੈ, ਨਾ ਕੋਈ ਧਰਮ, ਨਾ ਕੋਈ ਕਰਮ, ਨਾ ਕੋਈ ਹੋਰ ਚੀਜ਼ ਉੱਗਦੀ ਨਹੀਂ, ਇੱਕੋ ਹੀ ਬੀਜ ਉੱਗਦਾ ਸਤਨਾਮ ਸ੍ਰੀ ਵਾਹਿਗੁਰੂ। ਇਹ ਜੇ ਬੀਜ ਬੀਜਿਆ ਨਿਮਕ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿੱਤ ਛੁੱਟੇ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਤੈਨੂੰ ਪੁੱਛਣਾ ਹੈ ਕਿ ਉੱਥੇ ਤੂੰ ਕੀ ਲੈਣ ਗਿਆ ਸੈ, ਤੇਰਾ ਧਰਤੀ ਤੇ ਜਾਣ ਦਾ ਮਕਸਦ ਕੀ ਸੀ, ਕੀ ਰੋਟੀ ਖਾਣੀ? ਇੱਕ ਥਾਂ ਤੇ ਨਾ ਮੇਰੇ ਸਾਹਿਬ ਨੇ ਬੜਾ ਸੁੰਦਰ ਬਚਨ ਕੀਤਾ ਏ, ਇੱਕ ਬਚਨ ਆਇਆ ਆਪਾਂ ਪਿੰਡਾਂ ਵਾਲੇ ਲੋਕ ਜਾਣਦੇ ਹਾਂ, ਜਦੋਂ ਕਿਸੇ ਦੇ ਸਵੇਰ ਤੋਂ ਮਕਾਨ ਬਣਦੇ ਹੁੰਦੇ ਸੀ ਤੇ ਲੋਕਾਂ ਨੇ ਆਖਣਾ ਅੱਜ ਆਈ ਮੇਰੇ ਨਾਲ ਸਾਰਾ ਦਿਨ ਦਿਹਾੜੀ, ਕੋਈ ਗਾਰਾ ਢੋਣਾ, ਕਿਸੇ ਨੇ ਗਾਰਾ ਬਣਾਉਣਾ, ਕਿਸੇ ਨੇ ਇੱਟਾਂ ਫੜਾਉਣੀਆਂ, ਤੇ ਰਾਤ ਨੂੰ ਉਹ ਦਿਹਾੜੀ ਥੋੜੀ ਲੈਂਦਾ ਸੀ, ਕੀ ਕਰਦਾ ਸੀ? ਉਹ ਸ਼ਬਦ ਬਾਣੀ ਵਿੱਚ ਲਿਖਿਆ ਹੈ, ਖੇਦ ਭਇਓ ਬਿਗਾਰੀ ਕੀ ਨਿਆਈ, ਖੇਦ ਮੈਣੇ ਪਛਤਾਵਾ ਸ਼ਰਮਿੰਦਗੀ। ਬਿਗਾਰ ਹੁੰਦਾ ਸੀ ਵਿਗਾਰ ਕੱਟਣ ਜਾਣਾ, ਆਪਾਂ ਕਹਿੰਦੇ ਸਨ ਕਿ ਚੌਲਾਂ ਚਾਲਾਂ ਤੇ ਰਾਤ ਨੂੰ ਜਰਦਾ ਹੀ ਖਾਵਾਂਗੇ, ਮਗਰ ਦਿਹਾੜੀ ਤੇ ਨਹੀਂ ਨਾ ਮਿਲਦੀ, ਕੀ ਕਰਨ ਜਾਣਾ? ਵਿਗਾਰ ਕੱਟਣ ਜਾਣਾ। ਸਤਿਗੁਰੂ ਪਾਸੇ ਸਾਰੋ ਦਿਨ ਸਮਜੂਰੀ ਕਰਤਾ, ਤੋ ਮੁਸਲੇ ਸ਼ਰਾਇਆ, ਖੇਦ ਭਇਓ ਬਿਗਾਰੀ ਕੀ ਨਿਆਈ, ਘਰ ਕੇ ਕਾਮਨਾ ਆਇਆ। ਜਦੋਂ ਪਛਤਾਵਾ ਮਿਲਿਆ, ਸਾਰਾ ਦਿਨ ਤੇ ਵਿਗਾਰ ਕੱਟਣ ਚਲੇ ਗਿਆ, ਇੱਟਾਂ ਫੜਾਉਂਦਾ ਰਿਹਾ, ਗਾਰਾ ਫੜਾਉਂਦਾ ਰਿਹਾ, ਥੱਕ ਗਿਆ, ਰਾਤ ਨੂੰ ਰੋਟੀ ਖਾ ਕੇ ਜਦੋਂ ਮੁੜੂਗਾ ਕਿਹੜੇ ਰੁਪਈਏ ਲੈ ਕੇ ਮੁੜਨਾ? ਖਾਲੀ ਮੁੜਨਾ ਨਾ, ਆਪਾਂ ਵੀ ਧੀਆਂ ਪੁੱਤਰਾਂ ਦੀ ਵਿਗਾਰ ਹੀ ਕੱਟਣ ਡਏ ਆ, ਕੀ ਕਰ ਰਹੇ ਆ? ਤੇ ਜਦੋਂ ਮੁੜਾਂਗੇ ਕੋਲ ਤੇ ਕੁਝ ਵੀ ਨਹੀਂ ਹੋਣਾ, ਕਿ ਹੋਊ ਕੁਝ? ਇਹ ਪਰਿਵਾਰ ਲਈ ਵਿਗਾਰ ਕੱਟਣ ਡਿਆ ਨਾ, ਉਹ ਮੈਂ ਘਰ ਲਈ ਆ ਸੋਫਾ ਬਣਾ ਲਿਆ, ਕੀ ਵਿਗਾਰ ਕੱਟਣ ਡਏ ਹੋ? ਨਾ ਸੋਫਾ ਨਾਲ ਜਾਣਾ, ਨਾ ਗੱਡੀ ਨਾਲ ਜਾਣੀ, ਨਾ ਘਰ ਨਾਲ ਜਾਣਾ ਹੈ, ਨਾ ਦੌਲਤ ਨਾਲ ਜਾਣੀ ਹੈ। ਤੇ ਉੱਥੇ ਸਾਹਿਬ ਨੇ ਕਹਿ ਦਿੱਤਾ ਖੇਦ ਭਇਓ ਬਿਗਾਰੀ ਕੀ ਨਿਆਈ। ਬੋਲੋ ਖੇਦ ਭਇਓ ਵਿਗਾਰ ਕੱਟਣ ਵਾਲੇ ਵਾਂਗ ਸ਼ਰਮਿੰਦਿਆਂ ਹੋ ਕੇ ਮੁੜਨਾ ਪੈਣਾ ਘਰ ਕੇ ਕਾਮ ਨਾ ਆਇਆ, ਕਿਸੇ ਕੰਮ ਨਹੀਂ ਆਉਣਾ ਇਹਦਾ ਜੀਵਨ। ਇਹਨੇ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਇੱਕ ਦਿਨ ਲੇਖਾ ਰੱਬ ਮੰਗੇਸੀਆ ਤੂੰ ਆਇਓ, ਕਿਹੜੇ ਕੰਮ ਤੈਨੂੰ ਪੁੱਛਣਾ ਹੈ? ਹਾਂਜੀ, ਇਹ ਬੜਾ ਪਿਆਰਾ ਸੂਤਰ ਜੇ ਕਿਤੇ ਜੀਵਨ ਵਿੱਚ ਕੋਈ ਸਮਝ ਆ ਜੇ। ਫਰੀਦਾ ਦਰ ਦਰਵਾਜੇ ਜਾਏ ਕੇ, ਕਿਸੇ ਮੰਦਰ ਦੇ ਦਰਵਾਜੇ ਉੱਤੇ, ਕਿਸੇ ਕਚਹਿਰੀ ਦੇ ਦਰਵਾਜੇ ਉੱਤੇ ਜਾ ਕੇ ਕਿਤੇ ਵੇਖਿਓ, ਉੱਥੇ ਐਡੇ ਐਡੇ ਨਾ ਪਿੱਛੇ ਪਿੱਤਲ ਜਿਹੇ ਬਣਾ ਕੇ ਜਿਹਦੇ ਨਾਲ ਟਲ ਖੜਕਾਉਂਦੇ ਸੀ, ਟਲ ਲੱਗੇ ਹੁੰਦੇ, ਟਲ ਇੱਥੋਂ ਲਿਆ ਉਹਦੇ ਥੋੜਾ ਜਿਹਾ ਤੜਪ ਕਰਦਾ ਉਹਦੇ ਸਿਰ ਚ ਮਾਰਦੇ, ਉਹ ਟਨ ਦੀ ਆਵਾਜ਼ ਦਿੰਦਾ ਹੈ। ਕਹਿੰਦੇ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ ਘੜਿਆਲ, ਕਦੀ ਘੜਿਆਲ ਵੇਖਿਆ ਹੀ ਬਾਬਾ ਫਰੀਦ? ਕਹਿੰਦੇ ਨੇ ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ, ਕਦੀ ਘੜਿਆਲ ਵੇਖਿਆ ਹੀ? ਕਹਿੰਦਾ ਹਾਂ ਵੇਖਿਆ ਹੈ। ਕਹਿੰਦਾ ਇਹਨੂੰ ਘੜੀ ਮੁੜੀ ਛਿੱਤਰ ਵੱਜਦੇ ਨੇ ਵਿਚਾਰੇ ਨੂੰ, ਇਹਨੇ ਕੀ ਕਸੂਰ ਕੀਤਾ ਹੈ, ਇਹਨੇ ਕੀ ਗੁਨਾਹ ਕੀਤਾ ਹੈ? ਅੱਗੇ ਪੜ ਕੇ ਵੇਖੋ ਜਰਾ। ਹਾਂਜੀ, ਹੁਣ ਬਾਬਾ ਫੈਸਲਾ ਦਿੰਦਾ ਜੇ, ਕਹਿੰਦੇ ਇਹਨੇ ਕੋਈ ਦੋਸ਼ ਨਹੀਂ ਕੀਤਾ, ਨਦੋਸ਼ੇ ਨੂੰ ਪੈ ਰਹੀਆਂ ਨੇ, ਇਹ ਨਦੋਸ਼ਾ ਮਾਰੀਏ। ਬੋਲੋ ਇਹ, ਫੇਰ ਇੱਕ ਵਾਰ ਬੋਲੋ, ਇਹ ਇਹਨੂੰ ਨਦੋਸ਼ੇ ਨੂੰ ਮਾਰ ਪੈ ਰਹੀ ਆ, ਹਮ ਦੋਸ਼ਾਂ ਦਾ। ਤੁਸੀਂ ਅੰਦਰ ਝਾਤੀ ਮਾਰ ਲੋ, ਮੈਂ ਵੀ ਮਾਰਾਂ, ਆਪਣੇ ਗੁਨਾਹਾਂ ਵੱਲ ਵੇਖੋ, ਜਦੋਂ ਤੋਂ ਹੋਸ਼ ਸੰਭਾਲੀ ਜੇ, ਜਦੋਂ ਤੋਂ ਹੋਸ਼ ਕਾਇਮ ਹੋਈ, ਜਦੋਂ ਤੋਂ ਤੁਸੀਂ ਸਮਝਦਾਰ ਹੋਏ ਹੋ, ਅੱਜ ਤੱਕ ਕਿੰਨੇ ਗੁਨਾਹ ਕੀਤੇ ਦੇ, ਇੱਕ ਇੱਕ ਗੁਨਾਹ ਦੀ ਸਜ਼ਾ ਮਿਲਣੀ, ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਕਿਆ ਹਾਲ। ਇੱਕ ਤਰੀਕਾ ਹੈ ਛੁੱਟਣ ਦਾ, ਆਖੋ ਸਤਨਾਮ ਸ੍ਰੀ। ਸਤਿਗੁਰੂ ਪਾਤਸ਼ਾਹ ਨੂੰ ਪੁੱਛੀਏ ਉਹ ਤਰੀਕਾ ਕਿਹੜਾ, ਕਹਿੰਦੇ ਜੇ ਤੂੰ ਅੰਮ੍ਰਿਤ ਛਕ ਲੈ ਨਾ, ਅੰਮ੍ਰਿਤ ਛਕ ਲੈ ਤੇ ਤੇਰੇ ਸਾਰੀ ਪਿਛਲੀ ਜਾਤ ਕੋਲ ਜਨਮ ਪਾਪ ਗੁਨਾਹ ਸਾਰੇ ਕੱਟੇ ਗਏ, ਉਹਦਿਨ ਤੋਂ ਇੱਕ ਨਵਾਂ ਜਨਮ ਹੋਇਆ। ਆਖਿਆ ਜੀ ਉਹ ਕਿੱਥੇ? ਪੁੱਤ ਤੇ ਮੈਂ ਸੰਤਾ ਸਿੰਘ ਦਾ ਹੀ ਹਾਂ। ਕਹਿੰਦੇ ਉਹ ਕੋਈ ਗੱਲ ਨੀ, ਸਰੀਰ ਕਰਕੇ ਰਿਹਾ ਵਾ, ਮਗਰ ਜਿਹਦੇ ਕੋਲੋਂ ਲੇਖਾ ਮੰਗਣਾ ਸੀ ਨਾ ਸੱਜਣਾ, ਉਹਦਾ ਜਨਮ ਹੁਣ ਗੁਰੂ ਦੇ ਘਰ ਵਿੱਚ ਹੋ ਗਿਆ। ਸਤਿਗੁਰ ਕੈ ਜਨਮੇ ਗਵਨ ਮਟਾਇਆ, ਆਵਾਗੌਣ ਮਿਟ ਗਿਆ, ਕੋਈ ਲੇਖਾ ਨਹੀਂ। ਹੁਣ ਤੇ ਲੇਖੇ ਪਾੜ ਦਿੱਤੇ, ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ, ਸਾਰੇ ਲੇਖੇ ਫਾਟ ਗਏ, ਕਾਗਜ਼ ਪਾੜ ਦਿੱਤੇ ਉਹਨੇ, ਕਿਉਂਕਿ ਤੂੰ ਪੁੱਤ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਣ ਗਏ ਹੋ। ਪਿਛਲੇ ਜਨਮ ਵਾਲੇ ਕਾਗਜ਼ ਮੇਰੇ ਸਤਿਗੁਰੂ ਨੇ ਸੁਪਨੇ ਵਾਂਗ, ਜਿਸ ਤਰ੍ਹਾਂ ਹਰੀ ਚੰਦ ਰਾਜੇ ਦੀ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ, ਅੰਮ੍ਰਿਤਸਰ ਸਾਹਿਬ ਦੇ ਕੋਲ ਇੱਕ ਗੁਰਦੁਆਰਾ ਗੁਰੂ ਕਾ ਬਾਗ, ਜਿੱਥੇ ਸੁਪਨੇ ਦੇ ਵਿੱਚ 84 ਘੜਤੀ ਸਤਿਗੁਰੂ ਨੇ, ਕਦੀ ਜਾ ਕੇ ਦਰਸ਼ਨ ਕਰਿਓ। ਗੁਰਦੁਆਰਾ ਗੁਰੂ ਕਾ ਬਾਗ ਬਣਿਆ ਇਹ ਰਾਜਾ ਸਾਸੀ ਹਵਾਈ ਅੱਡੇ ਤੋਂ 7 ਮੀਲ ਦੀ ਦੂਰੀ ਦੇ ਉੱਤੇ ਬਣਿਆ ਸੁੰਦਰ, ਜਿੱਥੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ, ਸਕੇਤ ਮੰਡੀ ਦਾ ਰਾਜਾ ਹਰੀ ਚੰਦ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਤੇ ਆਣ ਕੇ ਕਹਿੰਦਾ, ਗਰੀਬ ਨਵਾਜ ਪਾਤਸ਼ਾਹ ਮੈਨੂੰ ਪੰਡਤਾਂ ਨੇ ਦੱਸਿਆ ਤੇਰਾ ਘਰ ਇੱਕ ਜਨਮਾਂ ਦੇ ਦੁਸ਼ਟਾਂ ਦੇ ਘਰ ਹੋਣਾ ਹੈ, ਨਿੱਕੀ ਜਾਤ ਵਾਲਿਆਂ ਦੇ ਹੋਣਾ ਹੈ। ਮੇਰੇ ਸਾਹਿਬ ਕਹਿਣ ਲੱਗੇ, ਕੋਈ ਗੱਲ ਨਹੀਂ ਮਹਾਰਾਜ, ਮੇਰਾ ਜਨਮ ਮਿਟ ਜੂ, ਮਹਾਰਾਜ ਪਾਤਸ਼ਾਹ ਕਹਿੰਦੇ ਕੀਰਤਨ ਸੁਣੋ। ਜਦੋਂ ਹਜ਼ੂਰੀ ਵਿੱਚ ਜਾ ਕੇ ਦਰਬਾਰ ਸਾਹਿਬ ਕੀਰਤਨ ਸੁਣਿਆ ਤੇ ਸ਼ਬਦ ਲੱਗ ਰਿਹਾ ਸੀ, ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾਰ। ਹੱਥ ਜੋੜ ਕੇ ਆਣ ਕੇ ਕਹਿੰਦਾ, ਮਹਾਰਾਜ ਮੈਨੂੰ ਛੁੱਟੀਆਂ ਦਿਓ। ਤੇ ਮਹਾਰਾਜ ਪਾਤਸ਼ਾਹ ਕਹਿੰਦੇ, ਰਾਜਨ ਤੂੰ ਤੇ ਕਹਿੰਦਾ ਸੀ ਮੈਂ 7 ਦਿਨ ਰਹਿਣਾ ਇੱਥੇ ਕੀਰਤਨ ਸੁਣਨਾ ਵਾ ਤੇ ਮੁੜ ਚੱਲੇ। ਮਹਾਰਾਜ ਜਿਹੜੀ ਗੱਲ ਤੋਂ ਡਰਦਾ ਇੱਥੇ ਆਇਆ ਸਾਂ, ਤੁਹਾਡੀ ਬਾਣੀ ਵਿੱਚ ਵੀ ਲਿਖਿਆ ਲੇਖ ਨਾ ਮਿੱਟੀ ਹੈ ਸਕੀ ਜੋ ਲਿਖਿਆ ਕਰਤਾਰ। ਤੇ ਮੇਰੇ ਸਾਹਿਬ ਕਹਿੰਦੇ, ਹਾਂ ਲਿਖਿਆ ਤੇ ਹੈ, ਇਹ ਤੇ ਕੋਈ ਬਦਲ ਨਹੀਂ ਸਕਦਾ, ਮਗਰ ਇੱਕ ਰਾਤ ਸਾਡੇ ਕੋਲ ਠਹਿਰ ਜਾ। ਫਿਰ ਸੁਪਨਾ ਆਇਆ ਕਿ ਸੁਪਨੇ ਦੇ ਵਿੱਚ ਮੈਂ ਸ਼ਿਕਾਰ ਕਰਨ ਗਿਆ, ਉਸੇ ਪਿੰਡ ਵਿੱਚ ਚਲੇ ਗਿਆ, ਅਜੇ ਉਹ ਪਿੰਡ ਹੈਗਾ ਏ, ਅਸੀਂ ਉਹ ਪਿੰਡ ਵਿੱਚ ਗੁਰਦੁਆਰਾ ਬਣਿਆ, ਉਸ ਪਿੰਡ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਗਏ ਨੇ ਤੇ ਉਸ ਪਿੰਡ ਦੇ ਵਿੱਚ ਜਾ ਕੇ ਸੁਪਨੇ ਦੇ ਵਿੱਚ ਮੇਰੇ ਸਤਿਗੁਰੂ ਨੇ ਪੈਦਾ ਕੀਤਾ ਤੇ ਸੁਪਨੇ ਵਿੱਚ ਹੀ ਪੈਦਾ ਕਰਕੇ ਧੀਆਂ ਪੁੱਤ ਪਰਿਵਾਰ ਵਿਖਾ ਕੇ ਅੰਮ੍ਰਿਤ ਵੇਲੇ ਉੱਠ ਕੇ ਕਹਿੰਦਾ, ਮਹਾਰਾਜ ਸੁਪਨਾ ਬੜਾ ਡਰਾਉਣਾ ਆਇਆ। ਕੀ ਸੁਪਨਾ ਵੇਖਿਆ ਜੀ? ਮਹਾਰਾਜ ਮੇਰਾ ਚਮਾਰਾਂ ਦੇ ਘਰ ਜਨਮ ਹੋਇਆ, ਮੈਂ ਚਮਾਰਾਂ ਦੇ ਘਰ ਜੰਮਿਆ, ਮੇਰੇ ਧੀਆਂ ਪੁੱਤ ਹੋਏ ਨੇ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਰਾਜਨ ਤੂੰ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਗਿਆ ਏ, ਤੇਰਾ 84 ਦਾ ਚੱਕਰ ਸੁਪਨੇ ਵਿੱਚ ਕੱਟ ਦਿੱਤਾ ਏ। ਸੁਪਨੇ ਚ ਇਹ ਉਹ ਗੁਰੂ ਆ ਸੁਪਨੇ ਚ ਲੇਖੇ ਪਾੜਨ ਵਾਲਾ, ਜਿਹਦੀ ਸ਼ਰਨ ਵਿੱਚ ਆਪਾਂ ਆਏ ਆ। ਮੇਰਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰੇ, ਕਹਿੰਦੇ ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਆਪਣੀ ਸ਼ਰਾਬ ਦਾ ਵੀ ਲੇਖਾ ਲੈਣਾ ਏ, ਆਪਣੀ ਚੁਗਲੀ ਨਿੰਦਿਆ ਦਾ ਲੇਖਾ ਲੈਣਾ ਏ, ਮਾਸ ਦਾ ਲੇਖਾ ਲੈਣਾ ਏ, ਕਿਤੇ ਕੁਕਰਮਾਂ ਦਾ ਲੇਖਾ ਪਰਮੇਸ਼ਵਰ ਨੇ ਲੈਣਾ ਏ, ਇਹ ਹਰ ਕਿਤੇ ਗੁਨਾਹ ਦਾ ਪਰਮੇਸ਼ਵਰ ਨੇ ਲੇਖਾ ਲੈਣਾ। ਇੱਕ ਦਿਨ ਇਹ ਨਦੋਸ਼ਾ ਉੱਥੇ ਨਦੋਸ਼ਿਆਂ ਨੂੰ ਮਾਰ ਪੈਂਦੀ ਆ, ਸਾਡਾ ਕਸੂਰਵਾਰਾਂ ਦਾ ਗੁਰਮੁਖੋ ਕੀ ਹਾਲ ਹੋਊਗਾ? ਜੇ ਕਸੂਰਵਾਰ ਆਪਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਡਿੱਗ ਕੇ ਕਿਤੇ ਇੱਕ ਵਾਰ ਕਹਿ ਦਈਏ, ਆਇਓ ਚਰਨ ਤੁਹਾਰੀ ਸਤਿਗੁਰ ਆਇਓ।

ਇਸ ਸ਼ਬਦ ਵਿਚ ਅੱਗੇ ਜਾ ਕੇ ਬੌੜੀ ਪਾਈ ਆ, ਲੇਖਾ ਛੋੜ ਅਲੇਖੇ ਛੁੱਟੇ ਹਮ ਨਿਰਗੁਣ ਲਿਓ ਉਬਾਰੀ। ਕਿਤੇ ਤੀਸਰੇ ਬਾਪੂ ਦਾ ਇਹ ਵੀ ਤਰਲਾ ਪਾ ਰਹੇ ਹੋ, ਲੇਖੇ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਅੱਗੇ ਬੇਨਤੀ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਗੁਣਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੇ ਸਵਾਮੀ ਮਾਨਸ ਕੀ ਗੱਤ। ਇਹੀ ਮੇਰਾ ਸਤਿਗੁਰੂ ਕਿਰਪਾ ਕਰੇ ਇਹਨਾਂ ਬਚਨਾਂ ਨੂੰ ਤੁਸੀਂ ਜਿੰਨੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਆਏ ਹੋ, ਮੋਟੀ ਜੀ ਪੰਜਾਬੀ ਬੋਲੀ ਦਾਸ ਬੋਲਦਾ, ਕੋਈ ਇਹੋ ਜਿਹੀ ਨੀ ਜਿਹੜੀ ਸਮਝਣਾ ਤੁਹਾਡੀ ਵਿਚ ਆਵੇ। ਗੁਰਮੁਖੋ ਇਹ ਪਹਿਲੇ ਸਲੋਕ ਵਿਚ ਦੱਸਿਆ ਵਾ ਕਿ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ। ਪਹਿਲਾਂ ਵੀ ਦੱਸਿਆ ਮੇਰੇ ਸਾਹਿਬ ਜੀ ਨੇ, ਇਹ ਵਿਸ ਗੰਦਣਾ, ਇਹ ਜਿਹੜੇ ਦੁਨੀਆਂ ਦੇ ਪਦਾਰਥ ਜਿਨ੍ਹਾਂ ਨਾਲ ਆਪਾਂ ਪਿਆਰ ਕੀਤਾ, ਪਦਵੀਆਂ ਸ਼ੋਹਰਤਾਂ ਪੈਸਾ ਦੌਲਤ ਪਰਿਵਾਰ, ਇਹ ਵਿਸ ਗੰਦਣਾ ਧਰੀਆਂ ਖੰਡ, ਵੇਖਣ ਨੂੰ ਮਿੱਠੀਆਂ ਲੱਗਦੀਆਂ ਖੰਡ ਲਵਾੜ, ਇਕ ਰਹਿਦੇ ਰਹਿ ਗਏ ਇਕ ਰਾਧੀ ਗਏ ਉਜਾੜ। ਤੇ ਫਿਰ ਪਿਛਲੇ ਸਲੋਕ ਵਿਚ ਆਖਿਆ ਵਾ ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਜਿੱਠੋ ਘੜਿਆਲ, ਕਿਸੇ ਦੇ ਦਰਵਾਜੇ ਉਤੇ ਘੜਿਆਲ ਕਦੀ ਵੇਖਿਆ ਈ, ਵੇਖ ਇਹਨੂੰ ਕਿੰਨੀ ਮਾਰ ਪੈਂਦੀ, ਇਹ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ, ਆਪਣੇ ਅੰਦਰ ਝਾਤੀ ਮਾਰਿਓ ਇਹਨੂੰ ਨਦੋਸ਼ੇ ਨੂੰ ਮਾਰ ਪੈਂਦੀ ਹੈ, ਮੈਂ ਤੇ ਬੜੇ ਦੋਸ਼ ਕੀਤੇ ਨੇ, ਮੈਂ ਤੇ ਬੜੇ ਕੁਕਰਮ ਕੀਤੇ ਨੇ, ਮੇਰਾ ਕੀ ਹਾਲ ਹੋਊਗਾ, ਮੈਂ ਪਰਮੇਸ਼ਵਰ ਦੀ ਦਿੱਤੀ ਹੋਈ ਸੂਰਤ ਨੂੰ ਵਿਗਾੜਿਆ, ਉਹਦੇ ਉੱਤੇ ਰੰਗ ਮਲਿਆ ਹੈ ਧਰਤੀ ਦੇ, ਗੁਰਮੁਖ ਪਿਆਰੇ ਮੂੰਹ ਦੇ ਵਿੱਚੋਂ ਧੌਲੇ ਪੁੱਟ ਦਿੱਤੇ ਨੇ, ਕਈ ਕੇਸ ਕੱਟ ਦਿੱਤੇ ਨੇ, ਕਈ ਗੁਨਾਹ ਕਰ ਦਿੱਤੇ ਨੇ, ਇਹਨਾਂ ਦੋਸ਼ਾਂ ਦਾ ਮੈਨੂੰ ਉੱਥੇ ਕਿੰਨੀ ਮਾਰ ਪੈਣੀ ਹੈ, ਤੋਬਾ ਕਰ ਦੋਗੇ ਗੁਰੂ ਬਖਸ਼ ਦੇਊਗਾ, ਤੋਬਾ ਕਰ ਦਿਓ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ। 29 ਤਰੀਕ ਨੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਧੀਆਂ ਪੁੱਤ ਬਣਨ ਦਾ ਸਮਾਂ ਹੈ, ਜਿਨ੍ਹਾਂ ਮੇਰੀਆਂ ਭੈਣਾਂ ਬੱਚੀਆਂ ਵੀਰਾਂ ਨੇ ਅਜੇ ਵੀ ਮਨ ਨਹੀਂ ਬਣਾਇਆ, ਮਨ ਨੇ ਕਦੀ ਨਹੀਂ ਮੰਨਣਾ। ਕਈ ਮੇਰੇ ਵੀਰ ਕਹਿੰਦੇ ਜੀ ਮਨ ਤਿਆਰ ਕਰ ਲਈਏ, ਮਨ ਨੂੰ ਜਰਾ ਰਾਜੀ ਕਰ ਲਈਏ, ਇਹ ਮਨ ਤੇ ਗੁਰਮੁਖੋ ਕਦੀ ਰਾਜੀ ਹੋਇਆ ਹੀ ਨਹੀਂ, ਇਹਨੂੰ ਤੇ ਵੇਚ ਦੇਣਾ ਹੈ। ਜਿਹੜਾ ਘੋੜਾ ਸਵਾਰੀ ਨਾ ਕਰਨ ਦੇਵੇ ਉਹਨੂੰ ਕੀ ਕਰੀਏ, ਜਿਹੜਾ ਘੋੜਾ ਸਵਾਰੀ ਨਾ ਕਰਨ ਦੇਵੇ, ਚੰਗਾ ਭਲਾ ਹੋਵੇ, ਬੁਲਬੁਲੀਆਂ ਮਾਰਦਾ ਹੋਵੇ, ਪੱਠੇ ਖਾਂਦਾ ਹੋਵੇ, ਚੰਗਾ ਸੌਰਿਆ ਹੋਵੇ, ਮਗਰ ਸਵਾਰੀ ਨਾ ਕਰਨ ਦੇ ਤੇ ਉਹਨੂੰ ਕੀ ਕਰੀਦਾ, ਫਿਰ ਵੇਚ ਦੀਦਾ। ਇਹ ਮਨ ਨੂੰ ਵੀ ਵੇਚ ਦਿਓ, ਮਨ ਵੇਚਿਆ ਸਤਿਗੁਰ ਕੇ ਪਾਸ, ਸਤਿਗੁਰੂ ਅੱਗੇ ਵੇਚ ਦਿਓ ਮਨ ਨੂੰ, ਮਹਾਰਾਜ ਮੈਨੂੰ ਤੇ ਕਾਬੂ ਨਹੀਂ ਆਉਂਦਾ, ਮੇਰੇ ਕੋਲ ਕਾਬੂ ਨਹੀਂ ਆਉਂਦਾ। ਤੇ ਕਈ ਕਹਿੰਦੇ ਜੀ ਜਰਾ ਤਿਆਰੀ ਕਰ ਲਈਏ, ਥੋੜਾ ਜਿਹਾ ਪਰਪੱਕ ਹੋ ਲਈਏ। ਗੁਰਮੁਖੋ ਇਹ ਵੀ ਗੱਲ ਤੁਹਾਡੇ ਮਨ ਦੇ ਫੁਰਨੇ ਗਲਤ ਨੇ, ਆਪਾਂ ਤਾਂ ਗੁਰੂ ਦੇ ਅੱਗੇ ਮੈਲਿਆ ਕੁਚੈਲਿਆ ਕੁਕਰਮੀਆਂ ਨੇ ਜਾ ਕੇ ਆਖਣਾ ਹਮ ਮੈਲੇ ਤੁਮ ਉੱਜਲ ਕਰਦੇ, ਹੇ ਸਤਿਗੁਰੂ ਜਿਹੜੀ ਮੈਲ ਮੈਂ ਨਹੀਂ ਨਾ ਲਾ ਸਕਿਆ, ਮੈਂ ਤੇਰੇ ਚਰਨਾਂ ਵਿਚ ਜੀਵਨ ਦਾ ਕੱਪੜਾ ਲਿਆ ਕੇ ਰੱਖ ਦਿੱਤਾ, ਤੁਸੀਂ ਪਵਿੱਤਰ ਕਰ ਦਿਓ। ਮੇਰਾ ਸਤਿਗੁਰੂ ਕਿਰਪਾ ਕਰੇ, ਸਾਨੂੰ ਹੋਸ਼ ਆ ਜਾਏ ਕਿ ਸਤਿਗੁਰੂ ਤੋਂ ਬਿਨਾਂ ਗੱਤ ਨਹੀਂ ਹੋਣੀ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬਰਾ, ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੋਣਾ, ਤੇ ਗਿਆਨ ਤੋਂ ਬਿਨਾਂ ਫਿਰ ਵੇਖ ਲੋ ਗੁਰਮੁਖੋ ਹਨੇਰੇ ਵਿਚ ਡਿੱਗਣ ਵਾਲੀ ਗੱਲ ਆ। ਅਗਿਆਨਤਾ ਦੇ ਨੇਰੇ ਚ ਬੜੇ ਧੱਕੇ ਖਾਦੇ ਕਈਆਂ ਜਨਮਾਂ ਦੇ, ਗਾਂ ਨਾ ਕਿਤੇ ਵਾਰੀ ਲੱਗ ਜਾਵੇ। ਆਓ ਸਤਿਗੁਰੂ ਅੱਗੇ ਤਰਲਾ ਪਾਈਏ, ਸਤਿਗੁਰੂ ਗਰੀਬ ਨਿਵਾਜ ਮੇਰੇ ਬੁੱਕ ਵਿਚ ਪੰਜ ਚੁਲੇ ਪਾਓ, ਮੇਰੇ ਨੇਤਰਾਂ ਚ ਪੰਜ ਚੁਲੇ ਪਾਓ, ਮੇਰੇ ਸਿਰ ਵਿਚ ਪੰਜ ਚੁਲੇ ਪਾਓ, 15 ਚੁਲੇ ਪਾ ਕੇ 15 ਵਾਰ ਫਤਿਹ ਗੁਰੂ ਦੀ ਗਜਾ ਕੇ ਮੇਰੇ ਮੂੰਹ ਦੇ ਵਿਚੋਂ, ਤੇ ਮੈਨੂੰ ਕਲੇਜੇ ਵਿਚ ਲਾ ਕੇ ਗਲ ਦੇ ਨਾਲ ਲਾ ਕੇ ਆਖੋ ਖਾਲਸਾ ਮੇਰੂ ਰੂਪ ਹੈ ਖਾਸ, ਸਤਿਗੁਰੂ ਮੇਰਾ ਕਰੂਗਾ ਅਸੀਸਾਂ ਦੇਊਗਾ, ਅੰਮ੍ਰਿਤ ਛਕਣਾ ਹੈ, ਗੁਰੂ ਵਾਲੇ ਬਣਨਾ ਹੈ, ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ। ਮੇਰਾ ਸਾਹਿਬ ਕਿਰਪਾ ਕਰੇ ਤੁਹਾਨੂੰ ਉਦਮ ਬਖਸ਼ੇ, ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
1: ਕਰੋ ਕਿਰਪਾ ਸਾਰਿਆਂ ਕੋ ਆਦ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤ ਸੰਗੀ ਜਨੋ, ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਜੁੜ ਕੇ ਆਪ ਜੀ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪੂਰਨ ਉਪਦੇਸ਼ ਗੁਰਬਾਣੀ ਵਿਚੋਂ ਸਰਵਣ ਕੀਤਾ ਹੈ, ਸੁਣਿਆ, ਮੰਨਿਆ, ਮਨ ਕੀਤਾ ਭਾਵ, ਗਾਵਿਆ, ਸੁਣਿਆ, ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮੁਬਾਰਕ ਆ ਗੁਰਦੁਆਰੇ ਆਉਣਾ, ਗੁਰਬਾਣੀ ਨੂੰ ਸੁਣਨਾ। ਗੁਰਦੁਆਰੇ ਆਉਂਦਿਆਂ ਗੁਰਬਾਣੀ ਸੁਣਦਿਆਂ ਫਿਰ ਵੀ ਸਾਨੂੰ ਧਾਗਿਆਂ ਤਵੀਤਾਂ ਵੱਲ ਕਿਉਂ ਭਟਕਣਾ ਪੈਂਦਾ ਹੈ? ਫਿਰ ਵੀ ਕੱਚੇ ਪਿੱਲਿਆਂ ਗੁਰੂਆਂ ਵੱਲ ਕਿਉਂ ਜਾਣਾ ਪੈਂਦਾ ਹੈ? ਕਸਰ ਇੱਥੇ ਹੀ ਰਹਿ ਗਈ ਕਿ ਜੋ ਗੁਰੂ ਦੇ ਉਪਦੇਸ਼ ਸੁਣੇ ਉਹਨਾਂ ਨੂੰ ਕਮਾਇਆ। ਜੇ ਕਦੀ ਸਿੱਖ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਕਮਾਵੇ, ਜੋ ਗੁਰੂ ਸਾਹਿਬ ਨੇ ਬਚਨ ਆਪਾਂ ਨੂੰ ਬਾਣੀ ਦੇ ਵਿੱਚ ਕਹੇ ਨੇ, ਉਸ ਅਨੁਸਾਰ ਜੀਵਨ ਢਾਲੇ, ਸਾਰੇ ਸੰਸਾਰ ਤੋਂ ਸਨੁੱਖਾ ਤੇ ਭਾਗਾਂ ਵਾਲਾ ਗੁਰੂ ਦਾ ਸਿੱਖ ਹੋਵੇ। ਇਹ ਵੀ ਕੇਵਲ ਹਜ਼ਾਰਾਂ ਸਾਲਾਂ ਤੋਂ ਜਿਸ ਤਰ੍ਹਾਂ ਲੋਕੀ ਮਸਜਿਦ ਵਿੱਚ ਜਾ ਕੇ ਸਿਰ ਨਵਾਉਂਦੇ ਨੇ, ਮੰਦਰਾਂ ਵਿੱਚ ਜਾ ਕੇ ਟੱਲ ਖੜਕਾਉਂਦੇ ਨੇ, ਪ੍ਰਸ਼ਾਦ ਚੜਾਉਂਦੇ ਨੇ, ਆਸਤੇ ਆਸਤੇ ਸਾਡੇ ਵਿੱਚ ਵੀ ਉਹ ਬ੍ਰਾਹਮਣਵਾਦ ਧੱਸਦਾ ਜਾ ਰਿਹਾ। ਇੱਥੇ ਕੇਵਲ ਪ੍ਰਸ਼ਾਦ ਚੜਾਉਣ ਨੂੰ ਪ੍ਰਧਾਨਤਾ ਨਹੀਂ, ਰੁਮਾਲੇ ਚੜਾਉਣ ਨੂੰ ਪ੍ਰਧਾਨਤਾ ਨਹੀਂ, ਇਸ ਘਰ ਵਿੱਚ ਮੁਬਾਰਕਬਾਦ ਉਹਨੂੰ ਮਿਲਦੀ ਹੈ ਜਿਹੜਾ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਦਾ ਹੈ। ਜੋ ਗੁਰੂ ਕਹਿੰਦਾ ਹੈ ਉਸ ਅਨੁਸਾਰ ਆਪਣਾ ਜੀਵਨ ਜਿਹੜਾ ਬਤੀਤ ਕਰਦਾ ਹੈ ਉਹ ਗੁਰੂ ਦਾ ਸਿੱਖ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਪਿਆਰੇ ਭਾਈ ਬਖਸ਼ੀਸ਼ ਸਿੰਘ ਸਾਹਿਬ ਪੜ੍ਹ ਰਹੇ ਸੀ, ਜੇ ਕਦੀ ਇਹ ਪੂਰੀਆਂ ਤੁਕਾਂ ਜੀਵਨ ਦੀਆਂ ਵਿੱਚ ਉੱਤਰ ਆਉਣ, ਇਹ ਪੂਰੀਆਂ ਤੁਕਾਂ ਜੀਵਨ ਵਿੱਚ ਹਾਂ ਤਿਸ ਘੋਲ ਘੁਮਾਇਆ, ਭਾਈ ਗੁਰਦਾਸ ਜੀ ਹਾਂ ਤਿਸ ਗੱਜ ਕੇ ਦੱਸੋ, ਹਾਂ ਤਿਸ ਫਿਰ ਗੱਜ ਕੇ ਆਖੋ, ਹਾਂ ਤਿਸ ਘੋਲ ਘੁਮਾਉਣਾ ਦਾ ਵਾਰੇ ਵਾਰੇ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਦੇ ਤੋਂ ਘੋਲ ਘੁਮਾਉਣਾ ਵਾਰੇ ਵਾਰੇ ਜਾਣਾ, ਜਿਨ੍ਹਾਂ ਦੇ ਹਿਰਦਿਆਂ ਚ ਗਰੀਬੀ ਆ ਗਈ, ਗਰੀਬੀ ਨਿਮਰਤਾ ਆ ਗਈ ਜਿਨ੍ਹਾਂ ਦੇ ਹਿਰਦਿਆਂ ਚ, ਜਿਹੜੇ ਮਿਟ ਗਏ ਹਾਂ ਤਿਸ ਘੋਲ ਘੁਮਾਇਆ, ਪਹਿਲਾਂ ਗਰੀਬੀ ਆਵੇ। ਫਿਰ ਜਿਹੜਾ ਦੂਸਰਾ ਵਚਨ ਮੇਰੇ ਗਰੀਬ ਨਿਵਾਜ ਨੇ ਕੀਤਾ ਏ, ਪਰ ਨਾਰੀ ਕੇ ਨੇੜ ਨਾ ਜਾਵੇ, ਬੋਲੋ ਪਰ ਨਾਰੀ ਕੇ, ਸਮਝ ਲਿਓ ਜਿਹੜਾ ਉੱਚੀ ਸਾਰੀ ਆਖੋ, ਪਰ ਨਾਰੀ ਕੇ ਨੇੜ ਨਾ ਜਾਵੇ। ਇਹ ਮੁਬਾਰਕ ਜੀਵਨ ਦੀਆਂ ਕੜੀਆਂ ਨੇ ਜਿਹੜੀਆਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਪਾਵਨ ਵਿਦਵਾਨ ਨੇ, ਬ੍ਰਹਮ ਗਿਆਨੀ ਬਾਬਾ ਭਾਈ ਗੁਰਦਾਸ ਜੀ ਨੇ ਆਪਾਂ ਦੇ ਨਾਲ ਸਾਂਝੀਆਂ ਕੀਤੀਆਂ। ਹਾਂ ਤਿਸ ਘੋਲ ਘੁਮਾਇਆ, ਗੁਰਮਤਿ ਹਿਰਦੇ ਗਰੀਬੀ ਆਵੇ, ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਕੇ ਨੇੜ ਨਾ ਜਾਵੇ, ਤੀਸਰਾ ਹਾਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਪਈ ਹੋਵੇ ਕਰੋੜਾਂ ਰੁਪਈਆ ਕਿਸੇ ਦੀ ਮਾਇਆ, ਅੱਜ ਤੇ ਆਪਾਂ ਗੁਰਸਿੱਖ ਪਿਆਰੇ ਉਹ ਮਿਥ ਕੇ ਇਹ ਕੰਮ ਕਰ ਰਹੇ ਹਾਂ ਨਾ ਵੀ ਲੁੱਟ ਲਓ ਜਿਹਨੂੰ ਲੁੱਟਿਆ ਜਾਂਦਾ ਹੈ, ਆਖੋ ਸਤਨਾਮ ਸ੍ਰੀ, ਮਾਰ ਲਓ ਧਰਮ ਦੇ ਨਾਮ ਦੇ ਉੱਤੇ, ਕੌਮ ਨਾਲ ਵਿਸ਼ਵਾਸਘਾਤ ਵੀ ਕਰ ਦੋ, ਧਰਮ ਦੇ ਨਾਮ ਦੇ ਉੱਤੇ ਗੁਰੂ ਘਰ ਦੇ ਨਾਲ ਵੀ ਲੁੱਟਾਂ ਮਾਰ ਲਓ, ਜੋ ਕੁਝ ਹੁੰਦਾ ਹੈ ਗੁਰੂ ਦੇ ਨਾਂ ਉੱਤੇ ਵੀ ਜੇ ਲੁੱਟਿਆ ਜਾਂਦਾ ਤੇ ਲੁੱਟ ਲਓ। 84 ਦੇ ਕਾਂਡ ਤੋਂ ਬਾਅਦ ਜਿਨ੍ਹਾਂ ਧਰਮ ਦੇ ਨਾਮ ਦੇ ਉੱਤੇ ਸਿੱਖ ਨੇ ਸਿੱਖਾਂ ਨੂੰ ਲੁੱਟਿਆ, ਹੋਰ ਕਿਸੇ ਨੇ ਲੁੱਟਿਆ? ਸਤਿਗੁਰੂ ਤੇ ਕਹਿ ਰਹੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ

ਆਏ, ਮਗਰ ਆਪਾਂ ਖੂਬ ਰੱਜ ਕੇ ਗਾਂ ਖਾਧੀ, ਸੂਰ ਖਾਧਾ, ਹੱਕ ਪਰਾਏ ਨੂੰ ਆਪਾਂ ਖਾਧਾ। ਕਦੀ ਕਿਸੇ ਦੇ ਨਾਮ ਦੇ ਉੱਤੇ ਕੋਈ ਇੱਥੇ ਤੁਹਾਡੇ ਕੋਲ ਆਉਂਦਾ ਨਹੀਂ, ਮੈਂ ਫਲਾਣੇ ਥਾਂ ਤੇ ਕਾਲਜ ਬਣਾ ਰਿਹਾ, ਤੁਹਾਡੀ ਹੱਕ ਹਲਾਲ ਦੀ ਇੱਕ ਇੱਕ ਡਾਲਰ ਇਕੱਠਾ ਕੀਤਾ ਆਪਣੇ ਨਿੱਜੀ ਸਵਾਰਥਾਂ ਲਈ ਲੋਕੀ ਖਰਚਦੇ। ਕੋਈ ਕਹਿੰਦਾ ਮੈਂ ਇੰਡੀਆ ਦੇ ਵਿੱਚ ਲੋਕਾਂ ਗਰੀਬ ਸ਼ਾਦੀ ਕਰਦਾ ਬੱਚੀਆਂ ਦੀ, ਕੋਈ ਇਸ ਤਰ੍ਹਾਂ ਪੈਸੇ ਕਮਾ ਰਿਹਾ। ਗੁਰੂ ਕੀ ਕਹਿ ਰਿਹਾ? ਗੁਰੂ ਕਹਿ ਰਿਹਾ ਹਾਂ ਤਿਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ, ਪਰਾਏ ਪੈਸੇ ਨੂੰ ਕੀ ਨਾ ਕਰੇ, ਹੱਥ ਨਾ ਲਾਵੇ। ਹਾਂ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਕਿਸੇ ਦੀ ਨਿੰਦਿਆ ਹੁੰਦੀ ਹੋਵੇ ਉਥੋਂ ਆਪਣੇ ਆਪ ਨੂੰ ਪਰੇ ਕਰ ਲੈ। ਸਾਰੀਆਂ ਗੱਲਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਆਪਾਂ ਨੂੰ ਸਮਝਾਈਆਂ ਨੇ। ਮਗਰ ਗੁਰਮੁਖ ਪਿਆਰਿਓ, ਅੱਜ ਦੇ ਉਪਦੇਸ਼ ਵਿੱਚੋਂ ਤੁਸੀਂ ਇਹੋ ਹੀ ਧਾਰਨ ਕਰਕੇ ਜਾਓ, ਹਾਂ ਤਿਸ ਕੋਲ ਕਮਾਇਆ ਗੁਰਮਤ ਹਿਰਦੇ ਗਰੀਬੀ ਆਵੇ। ਅੱਜ ਜੋੜੋ ਹੱਥ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿੱਚ। ਹੇ ਮੇਰੇ ਸਤਿਗੁਰੂ ਗਰੀਬ ਨਿਵਾਜ, ਮੈਂ 18-18 20-20 ਸਟੋਰਾਂ ਦਾ ਭਾਵੇਂ ਮੈਨੂੰ ਮਾਲਕ ਬਣਾ ਦੇ, ਮਗਰ ਮੈਂ ਸੁਰਤ ਵਿੱਚ ਗਰੀਬ ਹੋਵਾਂ। ਸੁਰਤ ਵਿੱਚ ਆਖਾਂ ਮੇਰ, ਅਸੀਂ ਖਾਂਦੇ ਵੀ ਜ਼ਿਆਦਾ, ਅਸੀਂ ਸੌਂਦੇ ਵੀ ਜ਼ਿਆਦਾ, ਅਸੀਂ ਪਰਾਇਆ ਧਨ ਵੀ ਲੁੱਟੀਏ, ਅਸੀਂ ਪਰਾਏ ਤਨ ਨੂੰ ਵੀ ਛੋਈਏ, ਅਸੀਂ ਹੰਕਾਰੀ ਵੀ ਹੋਈਏ, ਤੇ ਫੇਰ ਵੀ ਅਸੀਂ ਆਨੇ ਆ ਗੁਰੂ, ਅਸੀਂ ਗੁਰੂ ਦੇ ਸਿੱਖ ਆ। ਗੁਰੂ ਦਾ ਸਿੱਖ ਤਾਂ ਇਹ ਤਸਵੀਰ ਖਿੱਚ ਕੇ ਰੱਖ ਦਿੱਤੀ ਆ ਭਾਈ ਗੁਰਦਾਸ ਜੀ ਨੇ। ਸਿੱਖ ਉਹ ਆ ਗੁਰਮੁਖ ਸੋਈ ਸਹਿਜ ਸਮਾਵੇ, ਉਹੋ ਹੀ ਸਤਿਗੁਰੂ ਦੇ ਵਿੱਚ ਸਮਾਉਂਦਾ ਵਾ, ਉਹੀ ਗੁਰੂ ਦੇ ਸਤਿਗੁਰੂ ਦੇ ਚਰਨਾਂ ਚ ਅਭੇਦ ਹੁੰਦਾ ਵਾ, ਜਿਹਦੀਆਂ ਇਹ ਨਿਸ਼ਾਨੀਆਂ, ਥੋੜਾ ਖਾਂਦਾ ਸੋਹਦਾ ਸੌਂਦਾ ਹੈ ਪਰ ਨਾਰੀ ਨੇ ਨੇੜ ਨਹੀਂ ਜਾਂਦਾ, ਪਰਾਈ ਨਿੰਦਿਆ ਨਹੀਂ ਸੁਣਦਾ, ਕਿਸੇ ਦੇ ਪੈਸੇ ਨੂੰ ਹੱਥ ਨਹੀਂ ਲਾਉਂਦਾ, ਗਰੀਬੀ ਭਾਵ ਵਿਚ ਰਹਿੰਦਾ ਹੈ, ਮਗਰ ਆਪਣੇ ਅੰਦਰ ਝਾਤੀ ਮਾਰ ਕੇ ਗੁਰੂ ਦੇ ਸਿੱਖੋ ਵੇਖ ਲੋ। ਕਦੀ ਲੱਭ ਕੇ ਵੇਖੋ ਆਪਣੇ ਜੀਵਨ ਦੇ ਵਿੱਚ ਇੱਕ ਵੀ ਗੁਣ ਨਹੀਂ ਲੱਭਦਾ, ਜੇ ਲੱਭਦਾ ਤੇ ਦੱਸੋ। ਪੈਰਾਂ ਤੋਂ ਲੈ ਕੇ ਸਿਰ ਤੱਕ ਝਾਤੀ ਮਾਰ ਕੇ ਵੇਖ ਲੋ, ਇਹਨਾਂ ਗੁਣਾਂ ਦੇ ਵਿੱਚੋਂ ਇੱਕ ਗੁਣ ਦੇ ਵੀ ਆਪਾਂ ਧਾਰਨੀ ਨਹੀਂ। ਤੇ ਮੇਰੇ ਸਤਿਗੁਰੂ ਕਹਿੰਦੇ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ, ਇਹ ਰਹਿਤ ਦੱਸੀ ਆ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਪਿਆਰਿਆਂ ਨੇ ਕਿ ਗੁਰਮੁਖ ਦਾ ਸਿੱਖ ਉਹੋ ਹੀ ਹੋ ਸਕਦਾ ਜਿਹਦੀ ਇਹ ਰਹਿਤ ਆ ਪਿਆਰਿਓ। ਤੇ ਆਓ ਆਪਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ, ਹੇ ਮੇਰੇ ਮਾਲਕ ਸਾਡੇ ਤੇ ਵੀ ਕਿਰਪਾ ਕਰ, ਮਿਹਰ ਕਰ, ਬਖਸ਼ਿਸ਼ ਕਰ, ਅਸੀਸ ਦੇ, ਅਸੀਂ ਇਸ ਧਾਰਨਾ ਬਣੀਏ, ਅਸੀਂ ਥੋੜਾ ਖਾਈਏ, ਥੋੜਾ ਸੋਈਏ, ਪਰਾਈ ਨਿੰਦਿਆ ਤੋਂ ਆਪਣੇ ਆਪ ਨੂੰ ਹਟਾਈਏ, ਪਰਾਏ ਤਨ ਤੋਂ ਆਪਣੇ ਆਪ ਨੂੰ ਹਟਾਈਏ, ਪਰਾਏ ਧਨ ਤੋਂ ਆਪਣੇ ਆਪ ਨੂੰ ਹਟਾਈਏ। ਸਤਿਗੁਰੂ ਕਿਰਪਾ ਕਰਕੇ ਆਪਣਾ ਉਪਦੇਸ਼ ਸਾਨੂੰ ਬਖਸ਼ਿਸ਼ ਕਰੋ। ਇਹ ਆਪਾਂ ਵੀ ਹੱਥਾਂ ਚਰਨਾਂ ਵਿੱਚ ਬੇਨਤੀ ਕਰੀਏ।

ਤਰਲਾ ਕਰੋ, ਮੈਨੂੰ ਗਰੀਬ ਨੂੰ ਵੀ ਉਹਨਾਂ ਸਿੱਖਾਂ ਵਿਚ ਮਿਲਾ ਲਓ ਜਿਨ੍ਹਾਂ ਸਿੱਖਾਂ ਦੇ ਪਰਉਪਕਾਰੀ ਗੁਣ ਨੇ, ਜਿਨ੍ਹਾਂ ਸਿੱਖਾਂ ਦੀ ਤੁਸੀਂ ਗੱਲ ਕੀਤੀ ਆ ਕਿ ਮੈਂ ਉਹਦੇ ਤੋਂ ਬਲਹਾਰ ਆ ਜਿਹੜਾ ਗਰੀਬ ਆ। ਇਹ ਸਾਰੇ ਗੁਣ ਜਿਹੜੇ ਆਪ ਜੀ ਨੇ ਸਰਵਣ ਕੀਤੇ ਨੇ, ਜਿਨ੍ਹਾਂ ਤੇਰਿਆਂ ਪਿਆਰਿਆਂ ਸਿੱਖਾਂ ਵਿਚ ਪਰਮ ਗੁਣ ਧਾਰਨ ਹੋਏ ਨੇ ਮੇਰੇ ਗਰੀਬ ਨਿਵਾਜ, ਉਹਨਾਂ ਸਿੱਖਾਂ ਦੀ ਸੰਗਤ ਵਿਚ ਮੈਨੂੰ ਵੀ ਮੋਹੇ

ਤਰਲਾ ਪਾਓ ਹਾਂ 29 ਤਰੀਕ ਵਾਲੇ ਦਿਨ ਗਰੀਬ ਨਵਾਜ ਜਿਹੜੀ ਤੂੰ ਸੰਗਤ ਬਣਾਉਣੀ ਆ ਗੁਰਸੰਗਤ ਕੀਨੀ ਖਾਲਸਾ ਜਿਹੜੀ ਸੰਗਤ ਤੁਸੀਂ ਕੀਤੀ ਗਰੀਬ ਨਵਾਜ ਪਾਤਸ਼ਾਹ ਜਿਹੜੀ ਸੰਗਤ ਤੁਸੀਂ ਬਣਾਈ ਆ ਮੈਂ ਅਜੇ ਤੱਕ ਸਤਿਗੁਰੂ ਖਾਲਸਾ ਨਹੀਂ ਬਣਿਆ ਗੁਰਦੁਆਰੇ ਆਉਣਾ ਵਾ ਕੜਾ ਪ੍ਰਸ਼ਾਦ ਚੜਾਉਣਾ ਵਾ ਲੰਗਰ ਛਕਦਾ ਵਾ ਪੈਸੇ ਗੋਲਕ ਵਿਚ ਪਾਉਂਦਾ ਵਾ ਮੇਰੇ ਸਤਿਗੁਰੂ ਮੈਂ ਤੇਰੀ ਉਸ ਸੰਗਤ ਵਿਚ ਨਹੀਂ ਬੈਠਾ ਜਿਹਦੀ ਰੋਜ਼ ਅਰਦਾਸ ਹੁੰਦੀ ਵੇਖੋ ਪਿਆਰੇ ਉਹ ਕੋਈ ਪਿਆਰਾ ਕਿਸੇ ਦਿਨ 21 ਰੁਪਈਏ ਦਿੰਦਾ ਹੈ ਤੇ ਉਹਦਾ ਨਾਮ ਬੋਲਿਆ ਜਾਂਦਾ ਹੈ ਫਲਾਣਾ ਸਿੰਘ ਨੇ ਮਹਾਰਾਜ 21 ਰੁਪਈਏ ਦਿੱਤੇ ਇਹਦਾ ਆਹ ਕਾਰਜ ਕਰੋ ਫਲਾਣਾ ਸਿੰਘ ਨੇ ਇਹ ਰੁਮਾਲਾ ਚੜਾਇਆ ਇਹਦਾ ਆਹ ਕਾਰਜ ਕਰੋ ਫਲਾਣਾ ਸਿੰਘ ਨੇ ਆਹ ਕੰਮ ਕੀਤਾ ਇਹਦਾ ਆਹ ਕੰਮ ਕਰੋ ਮਗਰ ਇੱਕ ਰੋਜ਼ ਅਰਦਾਸ ਹੁੰਦੀ ਆ ਜਿੱਥੇ ਜਿੱਥੇ ਸਿੱਖ ਅਰਦਾਸ ਕਰਦਾ ਹੈ ਉਸ ਅਰਦਾਸ ਵਿਚ ਗੁਰਮੁਖ ਪਿਆਰੇ ਹੋ ਕਿਸੇ ਅਮੀਰ ਦਾ ਨਾਮ ਨਹੀਂ ਕਿਸੇ ਦੇਣ ਵਾਲੇ ਦਾ ਨਾਮ ਨਹੀਂ ਕਿਸੇ ਲੈਣ ਵਾਲੇ ਦਾ ਨਾਮ ਨਹੀਂ ਉੱਥੇ ਆਖਿਆ ਜਾਂਦਾ ਜਹਾਂ ਜਹਾਂ ਖਾਲਸਾ ਜੀ ਬੋਲੋ ਜਹਾਂ ਜਹਾਂ ਫਿਰ ਬੋਲੋ ਜਹਾਂ ਜਹਾਂ ਤਹਾਂ ਤਹਾਂ ਰਸ਼ਿਆ ਰਿਆਇਤ ਰੋਜ਼ ਪਟੀਸ਼ਨ ਲੱਗਦੀ ਆ ਹਰ ਸਿੱਖ ਨੇਤਨੇਮ ਤੋਂ ਬਾਅਦ ਅਰਦਾਸ ਕਰਦਾ ਏ ਹੇ ਮੇਰੇ ਸਤਿਗੁਰੂ ਇਹ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ ਆ ਜਿਨ੍ਹਾਂ ਪਿਆਰਿਆਂ ਦੇ ਬਾਰੇ ਹਰ ਹੱਥ ਜੋੜਨ ਵਾਲਾ ਸਿੱਖ ਅਰਦਾਸ ਕਰਦਾ ਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਹੇ ਮੇਰੇ ਸਤਿਗੁਰੂ ਮੈਨੂੰ ਵੀ ਮੋਹੇ

ਜੂਝ ਰਹੇ ਜੇ ਦੁੱਖਾਂ ਤੇ ਪਰੇਸ਼ਾਨੀਆਂ ਦੇ ਨਾਲ, ਅੰਮ੍ਰਿਤ ਛਕੋ ਸੁਖੀ ਹੋ ਜਾਓ। ਪਤਾ ਨੀ ਕਿਉਂ ਆਪਾਂ ਠੱਗਾਂ ਦੇ ਕਹਿਣ ਤੇ ਦੋਵਾਂ ਮਿੰਟਾਂ ਦੇ ਵਿੱਚ ਆਪਣੇ ਘਰ ਦੇ ਬੂਹੇ ਅੱਗੇ ਭੂਤ ਵੀ ਲਮਕਾ ਲੈਂਦੇ। ਨਵੇਂ ਨਵੇਂ ਘਰ ਬਣਾਉਂਦੇ ਇੰਡੀਆ ਦੇ ਵਿੱਚ, ਤੇ ਮੈਂ ਕਈ ਵਾਰ ਵੇਖਿਆ ਨਵਾਂ ਜਿਹੜਾ ਕੋਠੀ ਬਣਦੀ, ਜਿਹੜਾ ਘਰ ਬਣਦਾ ਹੈ ਨਾ, ਉਹਦੇ ਅੱਗੇ ਲਾਲ ਜੀ ਜ਼ਮੀਨ ਕੱਢੀ ਤੇ ਕਾਲੇ ਮੂੰਹ ਵਾਲਾ ਭੂਤ ਜਿਹਾ ਲਾ ਦਿੰਦੇ, ਆਖੋ ਸਤਨਾਮ ਸ੍ਰੀ ਵਾਹਿ। ਆਨੰਦਪੁਰ ਸਾਹਿਬ ਤੋਂ ਆ ਰਿਹਾ ਸਾ ਤੇ ਰੋਪੜ ਦੇ ਕੋਲੇ ਕੋਠੀ ਪਾਈ ਕਿਸੇ ਨੇ, ਤੇ ਨਾਲ ਮਹਾਂਪੁਰਸ਼ ਸੀ ਗੁਰਮੁਖ ਪਿਆਰੀ, ਬੜੀ ਬਖਸ਼ੀ ਹੋਈ ਰੂਹ। ਮੈਂ ਕਿਹਾ ਬਾਬਾ ਜੀ ਇਹ ਰੁਝਾਨ ਬੜਾ ਵੱਧ ਗਿਆ, ਧਿਆਨ ਦੇਣਾ ਇਕਾਗਰਤਾ ਬਖਸ਼ਿਓ, ਇਹ ਰੁਝਾਨ ਬੜਾ ਵੱਧ ਗਿਆ ਵਾ। ਅੱਜ ਕੱਲ ਭਾਵੇਂ ਸਿੱਖ ਦਾ ਹੀ ਘਰ ਹੋਵੇ, ਭਾਵੇਂ ਪ੍ਰਚਾਰਕ ਦਾ ਹੋਵੇ, ਭਾਵੇਂ ਰਾਗੀ ਦਾ ਹੋਵੇ, ਢਾਡੀ ਦਾ ਹੋਵੇ, ਮਹਾਰਾਜ ਪਾਤਸ਼ਾਹ ਤੁਸੀਂ ਗੁਰਮੁਖ ਪਿਆਰੇ ਹੋ, ਦੱਸੋ ਕਿ ਇਹ ਭੂਤ ਕਿਉਂ ਮੂੰਹ ਦੇ ਉੱਤੇ ਲਾ ਦਿੰਦੇ ਨੇ? ਮੂੰਹ ਐ ਲਾਲ ਜਿਹਾ ਮੂੰਹ ਕੱਢਿਆ ਡੈਣ ਜੀ ਦਾ ਮੂੰਹ ਭੂਤ ਜਿਹਾ ਬਣਾ ਕੇ ਕਿਉਂ ਲਾ ਦਿੰਦੇ ਨੇ? ਤੇ ਹੱਸ ਕੇ ਕਹਿੰਦਾ ਪਰਮਜੀਤ ਸਿੰਘ, ਇਹ ਦੱਸਦੇ ਨੇ ਕਿ ਇਸ ਘਰ ਵਿਚ ਰਹਿਣ ਵਾਲੇ ਵੀ ਕੀ ਨੇ? ਜੇ ਘਰ ਵਿਚ ਗੁਰੂ ਦੇ ਸਿੱਖ ਰਹਿੰਦੇ ਹੋਣ, ਉਸ ਘਰ ਦੇ ਉੱਤੇ ਭੂਤ ਦੀ ਗੁਰਮੁਖ ਪਿਆਰੇ ਸਾਈਨ ਬੋਰਡ ਨਾ ਦਿੱਤਾ ਹੋਵੇ, ਉਹਦੇ ਉੱਤੇ ਖੰਡਾ ਲੱਗਾ ਹੋਵੇ, ਤੇ ਜਾਂ ਉਹਦੇ ਉੱਤੇ ਇੱਕ ਓਂਕਾਰ ਲਿਖਿਆ ਹੋਵੇ, ਤੇ ਜਾਂ ਉਹਦੇ ਤੇ ਲਿਖਿਆ ਹੋਵੇ ਜੈ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਭੂਤਾਂ ਦਾ ਵਾਸਾ ਹੋ ਗਿਆ ਸਾਡੇ ਜੀਵਨ ਦੇ ਵਿਚ। ਗੁਰੂ ਦੇ ਅੱਗੇ ਅਰਦਾਸ ਕਰੋ, ਹੇ ਮੇਰੇ ਗਰੀਬ ਨਵਾਜ ਪਾਤਸ਼ਾਹ, ਰਹਿਮ ਕਰ, ਬਖਸ਼ ਦੇ ਘਰ ਵਿਚ ਆ, ਆਪਣੀ ਪਿਆਰੀ ਸੰਗਤ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਇਹਨਾਂ ਨੂੰ ਧਾਗਿਆਂ ਤੋਂ ਬਚਾਓ, ਇਹਨਾਂ ਨੂੰ ਤਵੀਤਾਂ ਤੋਂ ਬਚਾਓ, ਇਹਨਾਂ ਨੂੰ ਵਹਿਮਾਂ ਭਰਮਾਂ ਦੇ ਵਿਚੋਂ ਕੱਢ ਕੇ ਮੇਰੇ ਸਤਿਗੁਰੂ ਇਹਨਾਂ ਨੂੰ ਸਮਝਾ ਦਿਓ ਕਿ ਪੀਓ ਪੌਲ ਖੰਡੇ ਧਾਰ ਹੋਏ ਜਨਮ ਸਹੇਲਾ ਮਣੇ ਸੁਖੀ ਹੁੰਦਾ ਜੇ। ਗਰੰਟੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਕੋਈ ਦੱਸਦਾ ਜੀ ਮੈਨੂੰ ਇੰਨੀਆਂ ਬਿਮਾਰੀਆਂ, ਉਹਨੂੰ ਕਹਿ ਕੇ ਵੇਖੋ ਅੰਮ੍ਰਿਤ ਛਕ ਲੋ, ਛਕ ਲਾਂਗੇ ਜੀ, ਕਮਾਲ ਦੀ ਗੱਲ ਆ। ਅੱਜ ਕੋਈ ਤਿੰਨਾਂ ਪੈਸਿਆਂ ਦਾ ਸਾਧੂ ਪਾਣੀ ਚ ਥੁੱਕ ਕੇ ਦੇ ਦੇ ਉਹ ਤੇ ਪੀ ਲੈਂਦੇ ਆ, ਅੱਗੋ ਤਿੰਨਾਂ ਪੈਸਿਆਂ ਦਾ ਬੰਦਾ ਆਣ ਕੇ ਧਾਗਾ ਦੇ ਦੇ ਉਹ ਤੇ ਬਾਂਹ ਨੂੰ ਬੰਨ ਲੈਂਦੇ ਆ, ਮਗਰ ਪੁੱਤਰਾਂ ਦਾ ਦਾਨੀ ਕਹਿੰਦਾ ਗਲ ਵਿਚ ਕਿਰਪਾਨ ਪਾਲਾ, ਕੜਾ ਪਾਲਾ, ਕੰਘਾ ਰੱਖ ਲਾ, ਕੇਸ ਰੱਖ ਲਾ, ਸ਼ਰਾਬ ਛੱਡ ਦੇ, ਮਾਂ ਛੱਡ ਦੇ, ਫਿਰ ਮੈਂ ਤੈਨੂੰ ਗਰੰਟੀ ਦੇਣਾ। ਹੋਵੇ ਜਨਮ ਸੋਹੇਲਾ, ਹੋਵੇ ਜਨਮ ਸੋਹੇਲਾ, ਹੋਏ ਭਾਈ ਗੁਰਦਾਸ ਜੀ ਨੇ ਨਾ, ਭਾਈ ਗੁਰਦਾਸ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਵਾਰ ਪੁੱਛਿਆ ਕਿ ਭਾਈ ਗੁਰਦਾਸ ਜੀ ਤੁਹਾਨੂੰ ਕਿਤਨਾ ਪਤਾ ਲੱਗ ਜਾਂਦਾ ਕਿ ਆਹ ਕੱਚੀ ਬਾਣੀ ਆ ਤੇ ਇਹ ਸੱਚੀ ਬਾਣੀ ਆ? ਤੇ ਭਾਈ ਗੁਰਦਾਸ ਨੇ ਬੜੇ ਸੁੰਦਰ ਬਚਨ ਕੀਤੇ। ਭਾਈ ਗੁਰਦਾਸ ਜੀ ਕਹਿੰਦੇ ਨੇ ਪਰਦਾ ਲੱਗਾ ਹੋਵੇ ਤੇ ਇਸਤਰੀ ਇਸ ਪਾਸੇ ਪਰਦੇ ਤੋਂ ਬੈਠੀ ਹੋਵੇ ਤੇ ਪਰਲੇ ਪਾਸੇ ਪਰਦੇ ਦੇ ਉਹਦਾ ਪਤੀ ਬੈਠਾ ਹੋਵੇ ਤੇ ਬੋਲਦਾ ਹੋਵੇ ਤੇ ਭਲਾ ਇਸਤਰੀ ਪਛਾਣਦੀ ਨਹੀਂ? ਉਹਨੂੰ ਪਤਾ ਨਹੀਂ ਲੱਗਦਾ ਕਿ ਪਰਦੇ ਤੋਂ ਪਿੱਛੇ ਮੇਰਾ ਗੁਰੂ ਬੋਲ ਰਿਹਾ, ਮੇਰਾ ਪਤੀ ਬੋਲ ਰਿਹਾ ਵਾ? ਤੇ ਗੁਰੂ ਦੇ ਸਿੱਖੋ ਸਾਨੂੰ ਇਹ ਬੋਲ ਕਿਉਂ ਭੁੱਲ ਗਏ ਨੇ ਕਿ ਕਲਗੀਧਰ ਪਾਤਸ਼ਾਹ ਆਨੰਦਪੁਰ ਦੇ ਸਾਹਮਣੇ ਸ਼ਿਵਾਲਕ ਦੀ ਪਹਾੜੀ ਤੇ ਕੇਸਗੜ੍ਹ ਖਲੋਤੇ ਕਹਿ ਰਹੇ ਨੇ ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਹੋਏ ਜਨਮ ਸੋਹੇਲਾ, ਹੋਏ ਜਨਮ ਸੋਹੇਲਾ, ਹੋਏ ਬੜੀਆਂ ਰਹਿਮਤਾਂ ਨੇ। ਉਹ ਜਿਹੜੇ ਵਿਦਵਾਨ ਦਾ ਆਪਾਂ ਰੋਜ਼ ਵਿਦਵਾਨ ਤਾਂ ਨਹੀਂ ਕਿਹਾ ਜਾ ਸਕਦਾ, ਵਿਦਵਾਨ ਤਾਂ ਗੁਰਮੁਖ ਪਿਆਰੇ ਉਹ ਬੜੀਆਂ ਬੜੀਆਂ ਬਖਸ਼ੀਆਂ ਰੂਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਵਰਗੇ ਹੋਏ, ਇਸ ਕੌਮ ਦੇ ਵਿਚ ਚੰਗੇ ਚੰਗੇ ਹੋਰ ਵੀ ਵਿਦਵਾਨ ਹੋਏ ਨੇ ਗੁਰਮੁਖ ਪਿਆਰੇ ਜਿਨ੍ਹਾਂ ਪੰਥਲੀ ਕੰਮ ਕੀਤਾ ਹੈ। ਉਹਦਾ ਟਿੱਪਣੀ ਕਰ ਜਿਹਦੇ ਬਾਰੇ ਆਪਾਂ ਰੋਜ਼ ਗੱਲਾਂ ਕਰਦੇ ਹਾਂ, ਉਹ ਲਿਖਦਾ ਵਾ ਕਿ ਇਹ ਕਿੱਡਾ ਅਨਰਥ ਆ ਕਿ ਇੱਕ ਚਿੜੀ ਦੇ ਮੂੰਹ ਚ ਅੰਮ੍ਰਿਤ ਪਿਆ ਤੇ ਉਹਨੇ ਬਾਜ ਨੂੰ ਮਰੋੜਿਆ, ਇਹ ਕਿੱਡਾ ਅਨਰਥ ਆ ਕਿ ਇੱਕ ਗਿੱਦੜ ਦੇ ਮੂੰਹ ਵਿਚ ਅੰਮ੍ਰਿਤ ਪਿਆ ਤੇ ਉਹਨੇ ਸ਼ੇਰ ਨੂੰ ਲਲਕਾਰਿਆ। ਉਹ ਗੁਰਮੁਖਾ ਚਿੜੀ ਇਹ ਨਹੀਂ ਜਿਹੜੀ ਬਾਹਰ ਉੱਡਦੀ ਹੈ, ਇਹਨੇ ਅੰਮ੍ਰਿਤ ਕਿੱਥੋਂ ਪੀਣਾ ਸੀ? ਗਿੱਦੜ ਇਹ ਨਹੀਂ ਜਿਹੜੇ ਹਾਂਕਦੇ ਫਿਰਦੇ ਨੇ ਗੰਨੇ, ਉਹ ਜਿਹੜੇ ਡਰਪੋਕ ਲੋਕ ਹਿੰਦੁਸਤਾਨ ਦੇ ਗਿੱਦੜਾਂ ਵਰਗੇ ਸੀ, ਜਦੋਂ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਤੇ ਉਹਨਾਂ ਵੀ ਆਪਣੇ ਆਪ ਵਾਲੇ ਅਖਵਾਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ, ਕਦੀ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਹਿੰਦੁਸਤਾਨ ਦੇ ਸਾਰੇ ਲੋਕ ਉਹਦੇ ਅੱਗੇ ਗਿੱਦੜਾਂ ਵਾਂਗ ਭੱਜਦੇ ਸੀ, ਮਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤ ਪੀਣ ਵਾਲੇ ਗੁਰੂ ਦੇ ਸਿੱਖਾਂ ਨੇ ਉਸ ਆਉਣ ਵਾਲੇ ਸ਼ੇਰ ਦੇ ਅੱਗੇ, ਆਪਣੇ ਆਪ ਨੂੰ ਸ਼ੇਰ ਖਵਾਉਣ ਵਾਲੇ ਦੇ ਅੱਗੇ, ਜਦੋਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਅੰਮ੍ਰਿਤ ਪੀਣ ਵਾਲੇ ਇੱਕ ਵਾਰ ਅੱਖਾਂ ਚੁੱਕ ਕੇ ਖਲੋਤੇ ਤੇ ਫਿਰ ਗੁਰਮੁਖ ਪਿਆਰੇ ਉਹ ਸਦਾ ਲਈ ਸਤਲੁਜ ਤੋਂ ਕੀ ਪਾਰ ਹੋਣਾ ਸੀ, ਖੈਬਰ ਦਰਿਆ ਤੋਂ ਪਾਰ ਨਹੀਂ ਨੱਗ ਸਕਿਆ, ਉੱਥੇ ਵਿਯੋਗ ਨਾਲ ਮਰ ਗਿਆ। ਇਹ ਸੀ ਅੰਮ੍ਰਿਤ ਦੀ ਤਸਵੀਰ ਕਿ ਕੱਲ ਤੱਕ ਹਿੰਦੁਸਤਾਨ ਨੂੰ ਲੁੱਟਣ ਵਾਲਾ ਅੱਜ ਹਿੰਦੁਸਤਾਨ ਦੇ ਨਾਮ ਤੋਂ ਥਰੀਅਰ ਥਰੀਅਰ ਕੰਬਦਾ ਤੇ ਆਪਣੇ ਵਜ਼ੀਰਾਂ ਨੂੰ ਪੁੱਛਦਾ ਵਾ ਸਾਰੇ ਹਿੰਦੁਸਤਾਨ ਮਰਾਟਿਆਂ ਨੂੰ ਮੈਂ ਲੁੱਟ ਲਿਆਵਾਂ, ਰਾਜਪੂਤਾਂ ਨੂੰ ਮੈਂ ਲੁੱਟ ਲਿਆਵਾਂ, ਹਜ਼ਾਰਿਆਂ ਸਾਰਿਆਂ ਨੂੰ ਮੈਂ ਲੁੱਟ ਲਿਆਵਾਂ, ਰੋਹਲਿਆਂ ਨੂੰ ਮੈਂ ਲੁੱਟ ਲਿਆਵਾਂ, ਸਾਰੇ ਮੇਰਾ ਪਾਣੀ ਭਰਦੇ ਨੇ,
ਮਗਰ ਸਤਲੁਜ ਤੋਂ ਲੈ ਕੇ ਰਾਵੀ ਦੇ ਵਿੱਚ ਵਿੱਚ ਜਿਹੜੇ ਕਿਹੜੀ ਕੌਮ ਆ ਜਿਹੜੀ ਮੈਨੂੰ ਪੈਂਦੀ ਆ ਤੇ ਮੇਰੇ ਕੋਲੋਂ ਵੀ ਸਮਾਨ ਖੋ ਲੈਂਦੀ, ਮੇਰਾ ਵੀ ਲੁੱਟਿਆ ਸਮਾਨ ਲੁੱਟ ਲੈਂਦੀ ਆ ਤੇ ਮੇਰੀ ਫੌਜਾਂ ਨੂੰ ਮਾਰ ਦਿੰਦੀ ਆ। ਤੇ ਵਜ਼ੀਰ ਨੇ ਆਖਿਆ ਸੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਖਾਲਸਾ ਹੈ। ਗੁਰੂ ਦੇ ਸਿੱਖੋ, ਪਤਾ ਨੀ ਕਿਉਂ ਸਾਡੇ ਅੰਦਰੋਂ ਤਸੀਰ ਤੇ ਆਪਣੇ ਗੁਰੂ ਦੇ ਕਹਿ ਬਚਨਾਂ ਦੀ ਭੁੱਲ ਹੁੰਦੀ ਜਾਂਦੀ ਆ। ਕਿਉਂ ਮੇਰਾ ਪੰਥ ਅੱਜ ਨੂਰ ਮਹਿਲੀਏ ਦੇ ਪਿੱਛੇ ਤੁਰਿਆ ਫਿਰਦਾ ਹੈ? ਕਿਉਂ ਇਹਨਾਂ ਦੇ ਘਰ ਵਿੱਚ ਆਣ ਕੇ ਸੰਨ ਲਾ ਕੇ ਨੂਰ ਮਹਿਲ ਵਾਲਾ ਆਪਣਾ ਆਸ਼ਰਮ ਖੋਲ ਦਿੰਦਾ ਹੈ? ਕਿਉਂ ਰਾਧਾ ਸਵਾਮੀ ਆਪਣੇ ਨਾਮ ਦੇ ਦਿੰਦੇ ਨੇ? ਕਿਉਂ ਨਿਰੰਕਾਰੀ ਆਪਣਾ ਨਾਮ ਸਾਡੇ ਘਰਾਂ ਵਿੱਚ ਆਣ ਕੇ ਦੇ ਦਿੰਦੇ ਨੇ? ਸਾਡੇ ਕੋਲੋਂ ਕੀ ਭੁੱਲ ਹੋ ਗਈ ਆ? ਸਾਨੂੰ ਕਿਉਂ ਨੀ ਇਹ ਬਚਨ ਸੁਣਦਾ ਪੀਓ ਪੌਲ ਖੰਡੇ ਤਾਰ ਹੋਏ? ਆਪਣੇ ਗੁਰੂ ਤੇ ਭਰੋਸਾ ਕਿਉਂ ਨੀ ਆਉਂਦਾ? ਆਪਣੇ ਗੁਰੂ ਦੇ ਬਚਨ ਦੇ ਉੱਤੇ ਦ੍ਰਿੜਤਾ ਸਾਨੂੰ ਕਿਉਂ ਨੀ ਆ ਰਹੀ? ਮੇਰੀ ਹੱਥ ਜੋੜ ਕੇ ਬੇਨਤੀ ਜੇ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਸਤਸੰਗੀਆਂ ਨੇ ਅੰਮ੍ਰਿਤ ਨਹੀਂ ਅਜੇ ਛਕਿਆ, ਇੱਕ ਵਾਰ ਪੀ ਕੇ ਵੇਖ ਲੋ, ਮੇਲਾ ਵੇਖ ਲੋ, ਤੰਬੂ ਵਿੱਚ ਵੜ ਕੇ ਅੰਦਰ ਆਓ, ਮੇਲਾ ਵੇਖੋ ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਦਾ ਅੰਮ੍ਰਿਤ ਇੱਕ ਵਾਰ ਪੀ ਕੇ ਵੇਖੋ, ਪਤਾ ਲੱਗ ਜੂਗਾ ਇਸ ਅੰਮ੍ਰਿਤ ਦੇ ਵਿੱਚ ਕੀ ਤਸੀਰ ਛੁਪੀ ਪਈ। ਮੇਰਾ ਸਤਿਗੁਰੂ ਕਿਰਪਾ ਕਰੇ, ਮੈਂ ਕੱਲ ਦੇ ਦੀਵਾਨ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਅੰਮ੍ਰਿਤ ਦੀਆਂ ਹੋਰ ਬਚਨ ਆਪ ਜੀ ਦੇ ਨਾਲ ਸਾਂਝੇ ਕਰੂੰਗਾ। ਅੱਜ ਤੇ ਕਿਸੇ ਕਾਰਨ ਸੰਗਤ ਆਈ ਸੀ ਦੂਰੋਂ, ਆਪ ਜੀ ਦੇ ਕੋਲ ਆਉਂਦਿਆਂ ਆਉਂਦਿਆਂ ਲੇਟ ਹੋ ਗਿਆ, ਮੈਨੂੰ ਮੁਆਫ਼ ਕਰ ਦੇਣਾ। ਹੱਥ ਜੁੜ ਕੇ ਇੱਕ ਇੱਕ ਕਦਮ ਆਪ ਜੀ ਦਾ ਗੁਰਦੁਆਰੇ ਨੂੰ ਜਿਹੜਾ ਚੱਲ ਕੇ ਆਉਂਦੇ ਹੋ ਪਿਆਰਿਓ, ਸੇਵਕ ਦੇ ਸਿਰ ਦੇ ਉੱਤੇ ਰੱਖ ਕੇ ਆਓ। ਮੇਰਾ ਸਤਿਗੁਰੂ ਕਿਰਪਾ ਕਰੇ, ਭੁੱਲ ਦੀ ਮਾਫ਼ੀ ਮੰਗਦਾ ਵਾਂ। ਆਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਬਚਨ ਸਰਵਣ ਕਰਨ ਤੋਂ ਪਹਿਲਾਂ ਰੀੜ ਦੀ ਹੱਡੀ ਸਿੱਧੀ ਕਰੋ। ਅੰਮ੍ਰਿਤ ਪੀਏ ਬਾਪੂ ਨਾਨਕ ਦੇ ਨਾਮ ਦਾ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਓ ਜੁੜੋ ਹੁਣ ਮਨ ਬਿਰਤੀ ਇਕਾਗਰਤਾ ਚ ਲਿਆਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਇੱਕ ਵਾਰ ਨਾਭੀ ਚੋਂ ਖਿੱਚ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਪਰਿਵਾਰ ਤੇ ਬੱਚਿਆਂ ਦੇ ਭਲੇ ਲਈ ਆਖੋ ਸਤਨਾਮ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ ਕੀ ਘਰ ਵਿੱਚ ਬੋਲਣਾ ਪੰਜਾਬੀ ਬੋਲੀ ਨਾਲ ਦ੍ਰਿੜਤਾ ਲਿਆਓ ਆਪਣੇ ਮਨ ਵਿੱਚ ਘਰ ਵਿੱਚ ਬੱਚਿਆਂ ਨੂੰ ਪੰਜਾਬੀ ਪੜਾਓ ਪੰਜਾਬੀ ਪੜਿਆ ਕਰੋ ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 400 ਸਾਲਾ ਪੁਰਬ ਆ ਰਿਹਾ ਮੇਰੀ ਹੱਥ ਜੋੜ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਬੇਨਤੀ ਆਪਣੇ ਘਰ ਦੇ ਵਿੱਚ ਸਤਿਗੁਰੂ ਦੀਆਂ ਜੇ ਪੂਰਾ ਪ੍ਰਕਾਸ਼ ਨਹੀਂ ਕਰ ਸਕਦੇ ਜੇ ਪ੍ਰਕਾਸ਼ ਕਰੋ ਤੇ ਮੁਬਾਰਕ ਜਿੱਥੇ ਜਾਏ ਵਹੇ ਮੇਰਾ ਸੋ ਥਾਨ ਸੁਹਾਵਾ ਕੁਝ ਸ਼ਰਮ ਆਉਂਦੀ ਆ ਕੁਝ ਲੱਜਾ ਆਉਂਦੀ ਇਸ ਘਰ ਵਿੱਚ ਮਾੜਾ ਕੰਮ ਨਾ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਕੁਛ ਨਾ ਕੁਛ ਆਤਮਾ ਡਰਦੀ ਆ ਜੀਵ ਆਤਮਾ ਦੇ ਖੌਫ ਪੈਦਾ ਮਨ ਵਿੱਚ ਹੁੰਦਾ ਹੈ ਜੇ ਗੁਰਮੁਖ ਪਿਆਰੇ ਹੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪੂਰਨ ਤੌਰ ਤੇ ਚੰਦੋਆ ਲਾ ਕੇ ਪ੍ਰਕਾਸ਼ ਨਹੀਂ ਕਰ ਸਕਦੇ ਤੇ ਸੰਚੀਆਂ ਲਿਆਓ ਇੱਕ ਇੱਕ ਪਾਠ ਆਪਣੇ ਘਰ ਦੇ ਵਿੱਚ ਆਉਂਦੇ ਸਾਲ ਅਗਸਤ ਦੇ ਵਿੱਚ 400 ਸਾਲਾ ਪੁਰਬ ਸਾਰੇ ਸੰਸਾਰ ਵਿੱਚ ਮਨਾਉਣਾ ਹੈ ਤੁਸੀਂ ਤੇ ਸੌਂਗੇ ਮਗਰ ਵਿਰੋਧੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਆਇਆ ਕੁਝ ਨਾ ਕੁਝ ਇਹਨਾਂ ਦੇ ਮਨਾਂ ਚ ਗੁਰੂ ਲਈ ਸਤਿਕਾਰ ਪੈਦਾ ਹੋਣਾ ਹੈ ਵਿਰੋਧੀਆਂ ਨੇ ਉਹ ਪ੍ਰੋਪੋਗੰਡਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਧਿਆਨ ਦੇਣਾ ਹੈ ਇਕਾਗਰਤਾ ਬਖਸ਼ਿਓ ਇਹਨਾਂ ਗੱਲਾਂ ਨੂੰ ਨੋਟ ਕਰਿਓ ਜੇ ਕੋਈ 300 ਸਾਲਾ ਆਪਾਂ ਮਨਾਇਆ ਤੇ ਆਪਾਂ ਇਹ ਆਵਾਜ਼ ਮਾਰ ਦਿੱਤੀ ਕਿ ਪੀਓ ਪੌਲ ਖੰਡੇ ਤਾਰ ਹੋਏ ਜਨਮ ਸੇ ਲਾ ਅਸੀਂ ਸਾਰੇ ਸਿੱਖ ਪੰਥ ਨੂੰ ਅੰਮ੍ਰਿਤਧਾਰੀ ਬਣਾਉਣਾ ਹੈ ਆਪਾਂ ਦੇ ਨਾਰਾ ਲਾ ਕੇ ਸੌਂਗੇ ਤੇ ਵਿਰੋਧੀ ਖੜੇ ਹੋ ਗਏ ਕਿਤੇ ਸਾਰੇ ਖਾਲਸੇ ਨਾ ਬਣ ਜਾਣ ਉਹਨਾਂ ਨੇ ਸਾਡੇ ਵਿੱਚ ਭੇਡਾਂ ਵਾੜ ਦਿੱਤੀਆਂ ਹੁਣ ਫੇਰ ਆਪਾਂ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਿੱਤੀ ਹੈ ਕਿ 400 ਸਾਲਾ ਆਪਾਂ ਵੱਡੇ ਪੱਧਰ ਤੇ ਮਨਾਉਣਾ ਵਾ
ਤੇ ਜਿਹੜੇ ਗੁਰੂ ਡੰਮ ਵਾਲੇ ਨੇ ਉਹਨਾਂ ਨੂੰ ਤੇ ਪੀੜ ਪੈ ਵੀ ਗਈ, ਉਹਨਾਂ ਨੇ ਤੇ ਇੱਕ ਕਿਤਾਬ ਲਿਖ ਵੀ ਦਿੱਤੀ ਆ ਪੁਰਖ ਗੁਰੂ, ਕੀ ਲਿਖਦੀ ਆ ਪੁਰਖ ਗੁਰੂ, ਨਾਮਧਾਰੀਆਂ ਨੇ ਕਿਤਾਬ ਲਿਖ ਦਿੱਤੀ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਕਾਬਲੇ ਤੇ, ਜਿਹੜੇ ਉਹ ਇਹ ਗੱਲ ਕਹਿੰਦੇ ਨੇ ਕਿ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਹੀਂ ਪੁਰਖ ਗੁਰੂ ਨੂੰ ਵਡਿਆਈ ਦੇ ਕੇ ਗਏ ਨੇ, ਭਾਵੇਂ ਉਸ ਕਿਤਾਬ ਦੇ ਉੱਤੇ ਬੈਨ ਅਕਾਲ ਤਖ਼ਤ ਸਾਹਿਬ ਵੱਲੋਂ ਲੱਗ ਗਿਆ, ਉਹਨਾਂ ਆਣ ਕੇ ਮਾਫੀ ਮੰਗ ਲਈ ਆ, ਮਗਰ ਵਿਰੋਧੀ ਇੱਕ ਤੇ ਨਾਮਧਾਰੀਆਂ ਦਾ ਤੇ ਪਤਾ ਲੱਗ ਗਿਆ, ਹੋਰ ਕਿੰਨੇ ਵਿਰੋਧੀ ਨੇ ਜਿਨ੍ਹਾਂ ਪਿਆਰੇ ਭਨਿਆਰੇ ਵਰਗਿਆਂ ਨੂੰ ਹਵਾਵਾਂ ਦੇ ਕੇ ਗ੍ਰੰਥ ਵੀ ਲਿਖਵਾ ਦਿੱਤੇ ਨੇ ਬਰਾਬਰ ਤੇ। ਮਗਰ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣੇ ਘਰਾਂ ਵਿੱਚ ਸੰਚੀਆਂ ਤੇ ਇੱਕ ਇੱਕ ਸਹਿਜ ਪਾਠ ਰੱਖੋ, ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਪੜ੍ਹੋ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਿੰਨੇ ਹੀਰੇ, ਕਿੰਨਾ ਸੁੰਦਰ ਬਚਨ ਲਿਖਿਆ ਵਾ, ਗੁਰ ਸਾਗਰ ਗੁਰ, ਫਿਰ ਬੋਲੋ ਸਾਰੇ ਗੱਜ ਕੇ ਗੁਰ, ਗੁਰੂ ਕੀ ਆ ਸਾਗਰ ਆ ਸਮੁੰਦਰ ਆ, ਆਖਿਆ ਜੀ ਕਾਹਦਾ, ਕਹਿੰਦੇ ਰਤਨਾ ਭਰਪੂਰੇ, ਰਤਨਾ ਤੂੰ ਸਾਗਰੋ ਰਤਨਾਗਰੋ ਹਾਂ ਸਾਰ ਨਾ ਜਾਣਾ ਤੇਰੀ, ਹੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿੱਡਾ ਬਾਦ ਨਸੀਬ ਹੋਊਗਾ ਜਿਹਦੇ ਕੋਲ ਸਮੁੰਦਰ ਹੋਊਗਾ ਹੀਰਿਆਂ ਮੋਤੀਆਂ ਦਾ ਭਰਿਆ, ਤੇ ਉਹ ਕੰਗਲਿਆਂ ਵਾਂਗ ਲੋਕਾਂ ਦੇ ਅੱਗੇ ਹੱਥ ਜੋੜ ਕੇ ਨਾਮ ਮੰਗਦਾ ਫਿਰਦਾ ਹੈ। ਤੇਰੇ ਸਿੱਖ ਨੂੰ ਅੱਜ ਕੀ ਭਟਕਣਾ ਲੱਗੀ ਆ, ਤੇਰਾ ਸਿੱਖ ਕਿਉਂ ਭਿਖਾਰੀ ਬਣ ਗਿਆ ਹੈ, ਤੂੰ ਸਾਗਰੋ ਰਤਨਾਗਰੋ, ਹੇ ਮੇਰੇ ਸਤਿਗੁਰੂ ਮੈਂ ਕਿੰਨਾ ਵੱਦ ਨਸੀਬ ਆ ਕਿ ਤੂੰ ਰਤਨਾ ਦਾ ਭਰਿਆ, ਮੇਰੇ ਕੋਲ ਇਹੋ ਜਿਹਾ ਸਾਗਰ ਹੋਵੇ ਜਿਹਦਾ ਇੱਕ ਇੱਕ ਸ਼ਬਦ ਜਗਤ ਦਾ ਭਲਾ ਕਰ ਸਕਦਾ ਵਾ, ਤੇ ਮੈਂ ਪੰਜ ਪੰਜ ਸ਼ਬਦ ਲੋਕਾਂ ਕੋਲੋਂ ਉਧਾਰੇ ਮੰਗਦਾ ਫਿਰਦਾ, ਮੈਂ ਪੰਜਾਂ ਪੰਜਾਂ ਸ਼ਬਦਾਂ ਲਈ ਆਪਣਾ ਦੀਨ ਅਮਾਨ ਵੇਚਦਾ ਫਿਰਦਾ, ਤੇ ਮੇਰਾ ਸਤਿਗੁਰੂ ਕਿਰਪਾ ਕਰੇ ਆ ਨੌਜਵਾਨ ਬੱਚੇ ਬੱਚੀਆਂ ਭੈਣਾਂ ਵੀਰ ਗੁਰਸਿੱਖ ਪਿਆਰੇ ਜਿੰਨੇ ਸਤਸੰਗੀ ਤੁਸੀਂ ਬੈਠੇ ਹੋ, ਮੇਰੀ ਹੱਥ ਜੋੜ ਕੇ ਬੇਨਤੀ ਦੇ, ਘਰ ਘਰ ਵਿੱਚ ਸਹਿਜ ਪਾਠ ਰੱਖੋ ਤੇ ਆਉਂਦੇ ਸਾਲ ਤੱਕ ਭਾਵੇਂ ਇੱਕ ਇੱਕ ਅੰਗ ਪੜੋ, ਉਸ ਇੱਕ ਇੱਕ ਅੰਗ ਨੂੰ ਗੁਰੂ ਅੱਗੇ ਜੋਦੜੀ ਕਰੋ, ਹੇ ਮੇਰੇ ਸਤਿਗੁਰੂ ਕਿਰਪਾ ਕਰ, ਜਿਹੜਾ ਮੈਂ ਇੱਕ ਅੰਗ ਪੜਿਆ ਵਾ ਮੇਰੇ ਸਤਿਗੁਰੂ ਤੇਰੇ ਤੋਂ ਵੱਡਾ ਕੌਣ ਹੋ ਸਕਦਾ ਹੈ, ਕਿਰਪਾ ਨਿਧ ਦੇਦੋ ਬਸੋ ਹਰਨੀਤ, ਮੇਰੇ ਹਿਰਦੇ ਵਿੱਚ ਵਸੋ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ, ਹੇ ਮੇਰੇ ਮਾਲਕ ਮੈਨੂੰ ਐਸੀ ਬੁੱਧੀ ਪ੍ਰਕਾਸ਼ ਕਰੋ ਕਿ ਮੈਨੂੰ ਅਸਲੀ ਗੱਲ ਦਾ ਪਤਾ ਲੱਗੇ ਕਿ ਸੰਸਾਰ ਵਿੱਚ ਮੈਂ ਕਿਤਨਾ ਜੀਣਾ ਹੈ। ਮੇਰੀ ਹੱਥ ਜੋੜ ਕੇ ਬੇਨਤੀ ਨੂੰ ਪ੍ਰਵਾਨ ਕਰ ਲਿਓ, ਜਿਹੜੇ ਜਿਹੜੇ ਗੁਰਮੁਖੀ ਪੜ ਸਕਦੇ ਜੇ ਆਪੋ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਸਹਿਜ ਪਾਠ ਆਰੰਭ ਕਰੀਏ, ਜੇ ਬਹੁਤੀ ਜਲਦੀ ਨਹੀਂ ਹੋ ਸਕਦਾ ਆਉਂਦੇ ਸਾਲ ਤੱਕ ਤੇ ਪਾਵਾਂਗੇ ਹੀ, ਦੋ ਦੋ ਚਾਰ ਚਾਰ ਅੰਗ ਰੋਜ਼ ਦੇ ਪੜੋ, ਪੰਜ ਪੰਜ ਅੰਗ ਰੋਜ਼ ਦੇ ਪੜੋ, ਸਵੇਰੇ ਪੜ ਜਾਓ ਸ਼ਾਮ ਨੂੰ ਪੜੋ ਆਣ ਕੇ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦਾ 400 ਸਾਲਾਂ ਮਨਾਉਣ ਤੱਕ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਇੱਕ ਵਾਰ ਪੂਰਨ ਤੌਰ ਤੇ ਆਪ ਦੀਦਾਰ ਕਰੋ, ਅਜੇ ਤੇ ਪਾਠੀਆਂ ਨੂੰ ਪੈਸੇ ਦੇ ਕੇ ਕੰਮ ਸਾਰ ਲਿਆ ਵਾ, ਆਪਣੇ ਗੁਰੂ ਦੇ ਆਪ ਦੀਦਾਰ ਕਰੀਏ, ਦਰਸ਼ਨ ਪਰਸੀਏ, ਗੁਰੂ ਕੇ ਜਨਮ ਮਰਨ ਦੁੱਖ ਜਾਏ। ਆਓ ਜਰਾ ਬਾਬਾ ਫਰੀਦ ਜੀ ਦੇ ਬਚਨ ਸਰਵਣ ਕਰੀਏ ਜੀ।

0: ਵੇਖੋ ਬਾਬਾ ਜੀ ਦਾ ਕੱਲ ਵਾਲਾ ਬਚਨ ਆਪ ਜੀ ਨੇ ਸੁਣਿਆ ਸੀ ਕਿ ਦਰ ਦਰਵਾਜੇ ਜਾਏ ਕੇ, ਬੋਲੋ ਦਰ ਦਰਵਾਜੇ ਕਿਉਂ ਡਿੱਠੋ? ਘੜਿਆਲ ਵੇਖਿਆ ਜੇ ਕਦੀ? ਇਹ ਨਦੋਸ਼ਾ ਮਾਰੀਏ, ਇਹ ਇਹਨੂੰ ਨਦੋਸ਼ੇ ਨੂੰ ਮਾਰ ਪੈਂਦੀ। ਹਮ ਦੋਸ਼ਾਂ ਦਾ ਕਿਹਾ, ਅਸੀਂ ਦੋਸ਼ੀ ਜਿਹੜੇ ਆ, ਅਸੀਂ ਕਿੰਨੇ ਕੁ ਦੋਸ਼ ਕੀਤੇ ਨੇ? ਆਪਣੇ ਆਪ ਨੂੰ ਪੁੱਛੋ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗੇ ਬੈਸਣ ਨਾਈ ਜਾਏ, ਜੇਤਾ ਮੋਹ ਪ੍ਰੀਤ ਸਵਾਦ। ਆਪਾਂ ਕਹਿੰਦੇ ਜੀ ਮੈਂ ਕਿਹੜਾ ਦੋਸ਼ ਕੀਤਾ ਏ? ਜਿੰਨਾ ਮੋਹ ਆ ਇਹ ਵੀ ਦੋਸ਼ ਆ, ਜਿੰਨੀ ਪ੍ਰੀਤੀ ਸੰਸਾਰ ਨਾਲ ਇਹ ਵੀ ਦੋਸ਼ ਆ, ਤੇ ਜਿੰਨੇ ਜੀਭਾ ਦੇ ਸਵਾਦ ਲਈ ਰਸ ਮਾਣੇ ਦੇ ਇਹ ਵੀ ਦੋਸ਼ ਨੇ। ਜੇਤਾ ਮੋਹ, ਬੋਲੋ ਜੇਤਾ ਪ੍ਰੀਤ ਸਵਾਦ, ਇਹ ਤਿੰਨ ਗੱਲਾਂ ਗਿਣ ਗਏ ਮੇਰੇ ਗੁਰੂ ਨਾਨਕ ਪਾਤਸ਼ਾਹ। ਜਿੰਨਾ ਮੋਹ ਪ੍ਰੀਤੀ ਤੇ ਸਵਾਦ ਆ ਨਾ ਲਾਏ ਤੂੰ ਮੂੰਹ ਨੂੰ, ਇਹ ਸਭਾ ਕਾਲਖ ਦਾਗਾ ਦਾਗ, ਇਹ ਤੇਰੇ ਮੂੰਹ ਦੇ ਉੱਤੇ ਕਾਲਖ ਦੇ ਦਾਗ ਲੱਗ ਗਏ ਨੇ। ਤੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਦਾ ਮੂੰਹ ਕਾਲਾ ਹੋਵੇ, ਉਹਨੂੰ ਚੰਗੇ ਲੋਕੀ ਕੋਲ ਨਹੀਂ ਬਹਿਣ ਦਿੰਦੇ। ਇੱਕ ਵਾਰ ਪਿੰਡ ਦੇ ਵਿੱਚ ਕਿਸੇ ਨੇ ਬੱਜਰ ਗਲਤੀ ਕਰਤੀ ਹੋਵੇ, ਤੇ ਆਪਾਂ ਸਭ ਤੋਂ ਵੱਡੀ ਸਜ਼ਾ ਉਹਨੂੰ ਕੀ ਦਿੰਦੇ ਸਾਂ? ਮੂੰਹ ਕਾਲਾ ਕਰਾ ਕੇ ਖੋਤੇ ਤੇ ਚੜਾਉਣਾ, ਤੇ ਫਿਰ ਸਾਰੀ ਉਮਰ ਲਈ ਪਿੰਡ ਦੇ ਲੋਕਾਂ ਨੇ ਉਹਦੇ ਦਾਦਿਆਂ ਪੜਦਾਦਿਆਂ ਤੱਕ ਯਾਦ ਰੱਖਣਾ, ਪੋਤਰਿਆਂ ਤੱਕ ਯਾਦ ਰੱਖਣਾ ਕਿ ਇਹਦੇ ਦਾਦੇ ਦਾ ਮੂੰਹ ਕਾਲਾ ਕੀਤਾ ਸੀ, ਤੇ ਇਹਦੇ ਨਾਲ ਮੇਲ ਵਰਤਨ ਨਹੀਂ ਰੱਖਣਾ। ਮੇਰੇ ਸਤਿਗੁਰੂ ਕਹਿੰਦੇ ਜਿੰਨੇ ਮੋਹ ਤੇ ਪ੍ਰੀਤੀ ਸਵਾਦਾਂ ਦੇ ਵਿੱਚ ਤੂੰ ਪਿਆਵਾਂ, ਇਹ ਤੇਰੇ ਮੂੰਹ ਦੇ ਉੱਤੇ ਦਾਗ ਲੱਗਦੇ ਜਾਂਦੇ ਹੀ। ਤੇ ਮੇਰੇ ਸਾਹਿਬ ਜੀ ਕਹਿੰਦੇ ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਸਾਡਾ ਕੀ ਹਾਲ ਹੋਣਾ ਆ, ਕਿ ਕਿੰਨੀ ਮਾਰ ਪੈਣੀ ਉਸ ਨਿਰੰਕਾਰ ਦੇ ਘਰ ਵਿੱਚ ਜਾ ਕੇ। ਡਰਿਆ ਕਰੋ, ਥਰ ਹਰ ਕੰਪੇ ਬਾਲਾ ਜੀਓ, ਕਿਆ ਜਾਣਾ ਕਿਆ ਕਰਸੀ ਪੀਓ। ਥਰ ਥਰ ਕੰਬਦੀ ਹੈ ਜੀਵਾਤਮਾ, ਪਤਾ ਨਹੀਂ ਉਸ ਘਰ ਵਿੱਚ ਜਾ ਕੇ ਕਿੰਨੀ ਸਜ਼ਾ ਮਿਲਣੀ। ਮਗਰ ਜਿਨ੍ਹਾਂ ਨੂੰ ਜਾਗ ਆਈ, ਜਿਨ੍ਹਾਂ ਨੂੰ ਪਤਾ ਹੈ ਕਿ ਕਿਤੇ ਜਾਣਾ ਹੈ, ਜਿਹੜੇ ਬੇਪਰਵਾਹ ਹੋ ਕੇ ਕਹਿੰਦੇ ਕਿਤੇ ਵੀ ਨਹੀਂ ਜਾਣਾ, ਉਹਨਾਂ ਨੂੰ ਕਾਹਦਾ ਹੈ? ਇਹ ਤੇ ਉਦਣ ਪਤਾ ਲੱਗਣਾ ਜਿਦਣ ਫੜੇ ਗਏ। ਹੁਣ ਮੇਰੇ ਸਤਿਗੁਰੂ ਜੀ ਅਗਲੇ ਸਲੋਕ ਵਿੱਚ ਕਹਿੰਦੇ ਨੇ, ਫਰੀਦਾ ਇਹਨੂੰ ਵੇਖ ਘੜੀ ਘੜੀ ਪਿੱਛੋਂ, ਪੈਰ ਪੈਰ ਪਿੱਛੋਂ। ਆਪ ਜੀ ਨੂੰ ਪਤਾ ਵਾ ਕਈ ਚਾਰ ਪੈਰਾਂ ਪੈਰ ਪਿੱਛੋਂ ਵੱਜਦਾ ਸੀ, ਉਹ ਟੱਲ ਜਿਹੜਾ ਖੜਕਦਾ ਸੀ, ਕਿਸੇ ਨੂੰ ਇੱਕ ਘੰਟੇ ਬਾਅਦ ਵੱਜਦਾ ਸੀ। ਘੜੀਏ ਘੜੀਏ ਮਾਰੀਏ, ਪੈਰੀ ਲੈ ਸਜਾਏ, ਕਿਤੇ ਪੈਰਾਂ ਕਰਕੇ ਸਜ਼ਾ ਮਿਲਦੀ, ਕਿਤੇ ਘੰਟਿਆਂ ਬਾਅਦ ਉਹਨੂੰ ਸਜ਼ਾ ਮਿਲਦੀ ਜਿਹੜਾ ਟੱਲ ਬੂਹੇ ਦੇ ਅੱਗੇ ਟੰਗਿਆ ਹੈ। ਹਾਂਜੀ,
1: ਸੋ ਹੇੜਾ ਘੜਿਆਲ ਦੁਖੀ ਲੈਣ ਵਿਹਾਏ।
0: ਇਹ ਵਿਸ਼ਾ ਚੱਲ ਰਿਹਾ ਇਹ ਵਿਸ ਗੰਦਲਾਂ ਦਾ। ਬਾਬਾ ਜੀ ਕਹਿੰਦੇ ਨੇ ਜਿਨ੍ਹਾਂ ਨੇ ਵਿਸ ਗੰਦਲਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਲਿਆ, ਜਿਸ ਤਰ੍ਹਾਂ ਉਹ ਮਾਰ ਖਾਂਦਾ ਤੇ ਦੁਖੀ ਹੁੰਦਾ ਵਾ। ਸੋ ਹੇੜਾ, ਹੇੜਾ ਮੈਨੇ ਸਰੀਰ, ਉਹ ਸਰੀਰ ਵੀ ਰੋਗਾਂ ਦੇ ਵਿੱਚ ਪੈ ਕੇ, ਦੁੱਖਾਂ ਵਿੱਚ, ਮੋਹ ਵਿੱਚ ਪੈ ਕੇ, ਕਲੇਸ਼ਾਂ ਵਿੱਚ ਪੈ ਕੇ ਇਤਨਾ ਹੀ ਦੁਖੀ ਹੁੰਦਾ ਜਿਸ ਤਰ੍ਹਾਂ ਉਹ ਟੱਲ ਦੁਖੀ ਮਾਰ ਖਾ ਕੇ ਹੁੰਦਾ। ਸੋ ਹੇੜਾ ਘੜਿਆਲ ਜਿਉ, ਉਸ ਘੜਿਆਲ ਵਾਂਗ ਉਹ ਸਰੀਰ ਵੀ ਦੁਖੀ ਰਹਿੰਦਾ ਹੈ। ਦੁਖੀ ਰਹਿਣ ਵਿਹਾਏ, ਉਹਨਾਂ ਦੇ ਵੀ ਜੀਵਨ ਦੀ ਰਾਤ ਜਿਸ ਤਰ੍ਹਾਂ ਉਹ ਵਿਚਾਰਾ ਕਦੀ ਇਧਰੋਂ ਮਾਰ ਖਾਂਦਾ, ਕਦੀ ਇਧਰੋਂ ਮਾਰ ਖਾਂਦਾ ਹੈ, ਇਹ ਕਦੀ ਪੁੱਤ ਵੱਲੋਂ ਪਰੇਸ਼ਾਨ ਹੋ ਗਿਆ, ਕਦੀ ਧੀਆਂ ਵੱਲੋਂ, ਕਦੀ ਨਹੁੰਾਂ ਵੱਲੋਂ, ਕਦੀ ਪੋਤਰਿਆਂ ਵੱਲੋਂ, ਕਦੀ ਕਾਰੋਬਾਰ ਵੱਲੋਂ, ਇਹ ਸਾਰਾ ਜੀਵਨ ਜੀਵ ਦੁਖੀ ਰਹਿੰਦਾ ਹੈ ਜਿਸ ਤਰ੍ਹਾਂ ਉਹ ਟੱਲ ਮਾਰ ਖਾ ਕੇ ਦੁਖੀ ਰਹਿੰਦਾ ਹੈ। ਸੋ ਹੇੜਾ, ਹੇੜਾ ਮੈਨੇ ਸਰੀਰ, ਘੜਿਆਲ ਜਿਉ, ਉਸ ਘੜਿਆਲ ਵਾਂਗ ਦੁਖੀ ਰਹਿਣ ਵਿਹਾਏ, ਇਹਦੇ ਜੀਵਨ ਦੀ ਰਾਤ ਵੀ ਸਾਰੀ ਦੁੱਖਾਂ ਵਿੱਚ ਬੀਤ ਜਾਂਦੀ ਹੈ ਜੀ।
1: ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹੇ।
0: ਇਹ ਹੁਣ ਜੀਵਨ ਦਾ ਇਹ ਪਹਿਲੂ ਅਗੇੜਿਆ ਹੈ ਕਿ ਇੱਕ ਦਿਨ ਬੰਦਿਆਂ ਤੋਂ ਬੁੱਢਿਆਂ ਹੋ ਜਾਣਾ ਹੈ। ਆਖੋ ਸਤਨਾਮ ਸ੍ਰੀ। ਤੇ ਉਦਣ ਕੀ ਹੋਣਾ ਹੈ? ਉਦਣ ਹੱਥ ਇਤਨਾ ਇਤਨਾ ਸਿਰ ਕੰਪਿਓ, ਤੇ ਪੱਗ ਡਗਮਗੇ, ਦਾ ਮਤਲਬ ਡਗਮਗਾ ਗਏ, ਰੱਖਣੇ ਕਿਤੇ ਚਾਹੁੰਦਾ ਸੀ ਰੱਖੇ ਕਿਤੇ ਗਏ, ਗੱਡੀ ਤੇ ਚੜ੍ਹਨ ਲੱਗਾ ਪੈਰ ਰੱਖ ਕੇ ਉੱਤੇ ਪੈਰ, ਉੱਥੇ ਰੱਖਿਆ ਨਹੀਂ ਗਿਆ, ਪੈਰ ਡਗਮਾਗ ਆ ਗਏ, ਸਿਰ ਕੰਬਣ ਲੱਗ ਪਿਆ। ਤੀਸਰਾ ਕਹਿੰਦੇ ਨੈਣ ਜੋਤ ਤੇ, ਅੱਖਾਂ ਜੋਤਨਾ ਤੋਂ ਹੀਣੀਆਂ ਹੋ ਗਈਆਂ। ਤੂੰ ਦੱਸ ਫਿਰ ਬੰਦਿਆ, ਕਹੋ ਨਾਨਕ ਇਹ ਬਿੱਧ ਪਈ, ਜਦੋਂ ਇਹ ਤੇਰੀ ਹਾਲਤ ਹੋ ਗਈ, ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਣ, ਜਦੋਂ ਇਹ ਤੇਰੀ ਹਾਲਤ ਹੋ ਗਈ, ਕਹੋ ਨਾਨਕ ਇਹ ਬਿੱਧ ਪਈ, ਫਿਰ ਤਉ ਨਾ ਹਰ ਰਸ ਲੀਨ, ਕਿਤਨਾ ਹਰੀ ਦੇ ਰਸ ਵਿੱਚ ਲੀਨ ਹੋਏਗਾ, ਫਿਰ ਗਲੇ ਦੀ ਬਲਗਮ ਕਰੇਗਾ ਦੂਰ, ਕਿ ਆਪਣੇ ਸਰੀਰ ਦੀਆਂ ਪੀੜਾਂ ਬਾਹਾਂ ਕੁੱਟੇਗਾ, ਕਿ ਸਿਰ ਦਰਦ ਦੂਰ ਕਰੇਗਾ, ਕਿ ਅੱਖਾਂ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰ ਲੈ, ਕਿਤਨਾ ਕਰ ਲੇਗਾ। ਕਹੋ ਨਾਨਕ ਇਹ ਬਿੱਧ ਪਈ ਤਉ ਨਾ ਹਰ ਰਸ ਲੀਨ, ਉਦੋਂ ਹਰੀ ਦੇ ਰਸ ਵਿੱਚ ਲੀਨ ਨਹੀਂ ਹੋਇਆ ਜਾਣਾ। ਜੇ ਕੁਝ ਕਰ ਸਕਦਾ ਤੇ ਹੁਣ ਕਰ, ਨੈਣੋ ਨੀਰ ਬਹੇ ਤਨ ਖੀਨਾ, ਅੱਖਾਂ ਚੋਂ ਪਾਣੀ ਵਗ ਗਿਆ, ਤਨ ਕਮਜ਼ੋਰ ਹੋ ਗਿਆ, ਨੈਣੋ ਨੀਰ ਬਹਿ ਤਨਖੀਨਾ ਭੈ ਕੇਸ ਦੁੱਧ ਵਾਨੀ ਰੁਦਾ ਕੰਠ ਸ਼ਬਦ ਨੀ ਉਚਰੇ ਅਬ ਕਿਆ ਕਰੇ ਹੁਣ ਕੀ ਕਰੇਗਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਬੁੱਢਾ ਹੋਆ ਸ਼ੇਖ ਫਰੀਦ ਤੇ ਬੁੱਢਾ ਹੋਣ ਦੇ ਨਾਲ ਕੀ ਹੋਇਆ ਫਿਰ ਕੰਬਣ ਲੱਗੀ ਦੇ ਇਹ ਸਰੀਰ ਕੰਬਣ ਲੱਗ ਪਈ ਹੱਥ ਕੰਬਣ ਲੱਗ ਪਏ ਪੈਰ ਕੰਬਣ ਲੱਗ ਪਏ ਜੀਭਾ ਕੰਬਣ ਲੱਗ ਪਈ ਸਾਰਾ ਜੀਵਨ ਬਰਬਾਦ ਹੋ ਗਿਆ ਹਾਂਜੀ
1: ਜੇ ਸੋ ਵਧਿਆ ਜੀਵਣਾ ਪੀਤਨ ਹੋਤੀ ਖੇ
0: ਨਾਲ ਹੀ ਕਹਿ ਦਿੱਤਾ ਹੈ ਕਿ ਬੰਦਿਆ ਇਹ ਗੱਲ ਨੋਟ ਕਰ ਲਈ ਕਿੰਨੀ ਕੁ ਦੂਰ ਆਪਾਂ ਕਹਿੰਦੇ ਨੇ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ ਇੱਕ ਮੇਰੇ ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਨੇ ਕਹਿੰਦੇ ਤੂੰ ਕਦੀ ਸੋਚ ਰੇ ਮਨ ਰਾਮ ਸਿਉ ਕਰ ਪ੍ਰੀਤ ਬੋਲੋ ਰੇ ਮਨ ਬਈ ਰਸ ਵਿੱਚ ਆਣ ਕੇ ਆਖਿਆ ਕਰੋ ਰੇ ਮਨ ਰਾਮ ਸਿਉ ਕਰ ਚਲੋ ਇਤਰਾ ਪੜ ਲੋ ਰਾਮ ਸਿਉ ਕਰ ਪ੍ਰੀਤ ਰੇ ਮਨ ਰਾਮ ਸਿਉ ਕਰ ਪ੍ਰੀਤ ਰਾਮ ਗੱਜ ਕੇ

0: ਤੇ ਸਾਹਿਬ ਨੂੰ ਪੁੱਛਿਆ ਮਹਾਰਾਜ ਕਿਸ ਤਰ੍ਹਾਂ ਕਰੀਏ? ਕਹਿੰਦੇ ਸਰਵਣ ਗੋਬਿੰਦ ਗੁਣ ਸੁਣੋ, ਸਰਵਣ ਇਤਰਾ ਕਰੋ ਪ੍ਰੀਤੀ, ਕੰਨਾਂ ਨਾਲ ਗੋਬਿੰਦ ਦੇ ਗੁਣ ਸੁਣੋ ਔਰ ਗਾਓ ਰਸਨਾ ਗੀਤ। ਅੱਗੇ ਜਾ ਕੇ ਜਿਹੜਾ ਮੈਂ ਬਚਨ ਆਪ ਜੀ ਨੂੰ ਕਹਿਣ ਲੱਗਾ ਸਾ, ਕਾਲ ਬਿਆਲ ਜਿਉ ਪਰਿਓ ਡੋਲੇ ਮੁੱਖ ਪਸਾਰੇ ਮੀਤ, ਉਹ ਜਿਹੜਾ ਕਾਲ ਆ ਤੇਰੇ ਵੱਲ ਮੂੰਹ ਅੱਡ ਕੇ ਤੁਰਿਆ ਆ ਰਿਹਾ, ਆਜ ਕਾਲ ਫੁੱਨ ਤੋਹੇ ਗਰਸ ਹੈ, ਜੇ ਸੋ ਵਰਿਆ ਜੀਵਣਾ ਪੀਤਨ ਹੋਸੀ। ਉਹ ਤੇਰੇ ਵੱਲ ਨੂੰ ਜਿਹੜਾ ਕਾਲ ਮੂੰਹ ਅੱਡ ਕੇ ਤੁਰਿਆ ਆਉਂਦਾ ਹੈ, ਅੱਜ ਜਾਂ ਕੱਲ ਉਹਨੇ ਤੈਨੂੰ ਗਰਸ ਜਾਣਾ ਹੈ, ਉਹਨੇ ਤੈਨੂੰ ਖਾ ਜਾਣਾ ਹੈ। ਕਾਲ ਤੋਂ ਪਹੁੰਚਿਓ ਆਣ, ਕਾਲ ਤੋਂ ਫਿਰ ਬੋਲੋ, ਕਾਲ ਤੋਂ ਕਹਾਂ ਜੇ ਹੈ ਭਾਜਰੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕੋ ਆਪਾਂ ਕਹਿੰਦੇ ਕਿੱਥੇ ਭਾਜੇਗਾ, ਪੁਲਿਸ ਤੇ ਆ ਗਈ। ਇਤਰਾ ਹੀ ਮੇਰੇ ਸਾਹਿਬ ਜੀ ਕਹਿੰਦੇ ਕਾਲ ਤੇ ਆਣ ਕੇ ਸਿਰ ਤੇ ਡੰਕਾ ਵਜਾ ਦਿੱਤਾ ਵਾ ਗੁਰਮੁਖਾ ਪਿਆਰਿਆ, ਕਿਤਰਾ ਕਿੱਥੇ ਭੱਜ ਜਾਏਗਾ। ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ ਖੇ, ਜੇ ਸੌ ਵਰਿਆਂ ਤੱਕ ਵੀ ਜੀਵਨ ਹੋਵੇ, ਆਖਰ ਵੀ ਤੇ ਗੁਰੂ ਦਿਆ ਪਿਆਰਿਆ ਇਹ ਸਰੀਰ ਇੱਕ ਦਿਨ ਖੇ ਹੋ ਹੀ ਜਾਣਾ ਹੈ, ਇਹਨੇ ਮਰ ਹੀ ਜਾਣਾ ਹੈ। ਇਹ ਲੋਕਾਂ ਆਪੋ ਆਪਣੀ ਮੈਂ ਆਪਣੀ ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ ਇਹਨਾਂ ਦੇ ਅੱਖਾਂ ਦੇ ਸਾਹਮਣਿਆਂ ਸਾਹਮਣਿਆਂ, ਤੇਰੇ ਸਾਹਮਣੇ ਕਿੰਨੇ ਚਲੇ ਗਏ, ਭੈਣ ਭਾਈ ਸੱਜਣ ਮਿੱਤਰ ਚਾਚੇ ਤਾਏ ਕਿੰਨੇ ਤੇਰੇ ਅੱਖਾਂ ਦੇ ਕੋਲੋਂ ਚਲੇ ਗਏ। ਇੱਕ ਥਾਂ ਤੇ ਹੋਰ ਸਾਹਿਬ ਕਹਿੰਦੇ ਆਖੋ ਸਤਨਾਮ ਸ੍ਰੀ, ਬਾਬਾ ਕਬੀਰ ਜੀ ਕਹਿੰਦੇ ਕਬੀਰ ਡੁੱਬੋ ਗੇ ਰੇ ਬਾਪਰੇ, ਬੋਲੋ ਗਣਕੀ ਕਾਨ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ, ਬੋਲੋ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਅੱਜ ਪੜੋਸੀ ਦੇ ਘਰੋਂ ਅਰਥੀ ਉੱਠੀ ਆ, ਇਹ ਗੱਲ ਦ੍ਰਿੜ ਕਰਕੇ ਮੰਨ ਲਾ ਕੇ ਕੱਲ ਇਹ ਤੇਰੇ ਘਰੋਂ ਵੀ ਇੱਕ ਦਿਨ ਸੱਦਾ ਆਉਣਾ ਹੈ। ਚੇਤੇ ਕਰ ਮੌਤ ਨੂੰ, ਚੇਤੇ ਕਰ ਜਿਨ੍ਹਾਂ ਨੂੰ ਮਰਨਾ ਚੇਤੇ ਆ ਗਿਆ, ਉਹਨਾਂ ਨੂੰ ਰੱਬ ਚੇਤੇ ਆ ਗਿਆ। ਸਾਡਾ ਤੇ ਹਾਲਤ ਉਹ ਆ ਗਈ, ਹੱਸਣਾ ਸੌਣਾ ਸਾਡੀ ਹਾਲਤ ਇਹ ਹੋ ਗਈ, ਅਮਰੀਕਾ ਆ ਗਏ ਆ, ਖਾਣਾ ਪੀਣਾ ਹੱਸਣਾ ਸੌਣਾ। ਆ ਫ੍ਰੀ ਮੋਡ ਜਦੋਂ ਮੈਂ ਹੁਣ ਕਥਾ ਕਰ ਰਿਹਾ, ਕਿਸੇ ਦੇ ਘਰ ਪ੍ਰਸ਼ਾਦਾ ਛਕਣਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਰਾ ਗੱਜ ਕੇ ਆਖੋ ਸਤਨਾਮ। ਤੇ ਜਿੱਥੇ ਤੁਸੀਂ ਗੱਡੀਆਂ ਖਿਲਾਰਦੇ ਹੋ ਨਾ ਗੈਰਜ ਦੇ ਵਿੱਚ, ਉਹਨਾਂ ਨੇ ਇਹ ਲੰਮਾ ਜਿਹਾ ਇੱਕ ਮੇਜ਼ ਬਣਾਇਆ ਤੇ ਉਹਦੇ ਚਾਰ ਚਪੇਰੇ ਕੁਰਸੀਆਂ ਲਾਈਆਂ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਇਹ ਕਾਹਦੇ ਲਈ ਬਣਾਇਆ ਜੇ? ਤੇ ਹੱਸ ਕੇ ਕਹਿੰਦਾ ਜੀ ਕੋਈ ਆਊ ਜਾਂਦੇ ਨਾ ਪੀਣ ਪੂਣ ਨੂੰ ਬਣਾਇਆ, ਇਹ ਜਿਹੜਾ ਮੇਜ਼ ਆ ਪੀਣ ਪੂਣ ਨੂੰ ਲਾਇਆ, ਬਸ ਭੁੱਲ ਗਿਆ ਨਾ ਮਰਨਾ, ਪੀਣਾ ਚੇਤੇ ਆ, ਮਾਸ ਖਾਣਾ ਚੇਤੇ ਆ, ਹੱਸਣਾ ਚੇਤੇ ਆ, ਭੰਗੜੇ ਪਾਉਣੇ ਵਿਆਹਾਂ ਦੇ ਵਿੱਚ ਚੇਤੇ ਨੇ, ਮਗਰ ਇੱਕ ਗੱਲ ਭੁੱਲ ਗਈ ਕਿ ਮੇਰੀ ਇਹ ਜਿੰਦੜੀ ਹੈ ਤੂੰ ਕਿਤੇ ਜਾ ਕੇ ਪੇਸ਼ ਹੀ ਭਰਨੀ ਆ, ਮੇਰੀ ਇਹ ਜਿੰਦੜੀ ਹੈ ਇੱਕ ਦਿਨ ਤੂੰ ਨਿਰੰਕਾਰ ਦੇ ਪੇਸ਼ ਹੋਣਾ ਹੈ ਜਾ ਕੇ, ਇੱਕ ਦਿਨ ਤੇਰੇ ਕੋਲੋਂ ਇੱਕ ਇੱਕ ਸਵਾਸ ਬਾਰੇ ਪੁੱਛਿਆ ਜਾਣਾ ਹੈ, ਖਾਣਾ ਪੀਣਾ ਹੱਸਣਾ ਸੌਣਾ, ਆ ਚਾਰ ਗੱਲਾਂ ਗਿਣਗੇ ਜੇ, ਖਾਣਾ ਪੀਣਾ ਹੱਸਣਾ ਸੌਣਾ, ਹੱਸਣਾ ਚੇਤੇ ਸੌਣਾ ਚੇਤੇ ਖਾਣਾ ਚੇਤੇ ਪੀਣਾ ਚੇਤੇ, ਮਗਰ ਇੱਕ ਗੱਲ ਭੁੱਲ ਗਈ, ਵਿਸਰ ਗਿਆ ਹੈ ਮਰਨਾ, ਵਿਸਰ ਗਿਆ ਹੈ ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ, ਇੱਕ ਨਾ ਨੂੰ ਮਰਨਾ ਚੇਤੇ ਹੀ ਨਹੀਂ। ਉਹ ਕਹਿੰਦੇ ਨੇ ਪੋਤਰੇ ਪਾਲਣੇ ਨੇ, ਦੋਤਰੇ ਪਾਲਣੇ ਨੇ, ਪੜਦੋਤਲੇ ਪਾਲਣੇ ਨੇ, ਮੈਂ ਸੋਨੇ ਦੀ ਪੌੜੀ ਤੇ ਚੜਨਾ ਹੈ, ਪਤਾ ਨੀ ਸੋਨੇ ਦੀ ਤੇ ਚੜਨਾ ਕਿ ਕਾਤੇ ਚੜਨਾ ਹੀ, ਇਹ ਤੇ ਗੁਰੂ ਜਾਣਦਾ। ਬਾਬਾ ਫਰੀਦ ਜੀ ਕਹਿੰਦੇ ਨੇ ਪਿਆਰਿਆ ਵੇਖ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ, ਦੇ ਜੇ ਸੌ ਵਰਿਆਂ ਜੀਵਣਾ ਭਾਵੇਂ ਸੌ ਵਰੇ ਤੱਕ ਜੀ, ਮਗਰ ਇੱਕ ਗੱਲ ਚੇਤੇ ਰੱਖ ਲਈ ਕਿ ਭੀ ਤਨ ਹੋਸੀ। ਬਾਬਾ ਫਰੀਦ ਜੀ ਬਾਬਾ ਕਬੀਰ ਕਹਿੰਦੇ ਨੇ ਕਬੀਰ ਧੂਲ ਸਕੇਲ ਕੇ, ਧੂਲ ਧਕੂਲ ਦਾ ਮਤਲਬ ਮਿੱਟੀ, ਮਿੱਟੀ ਇਕੱਠੀ ਕਰਕੇ ਪੁਰੀਆ ਬਾਧੀ ਦੇ, ਇਹ ਪੁਰੀਆ ਬਾਧੀ ਦੇ, ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ, ਇਹ ਚਾਰ ਦਿਨ ਦੀ ਪ੍ਰਾਹਣੀ ਅੰਤੇ ਨੇ ਖੇ ਨੇ ਮਿੱਟੀ ਦੇ ਮਿੱਟੀ ਹੋ ਜਾਣਾ। ਇੱਥੇ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਬੁੱਢਾ ਹੋ ਗਿਆ ਵਾ, ਜੇ ਸੌ ਵਰਿਆਂ ਜੀਵਣਾ, ਜੇ ਸੌ ਵਰੇ ਵੀ ਭਾਵੇਂ ਕੋਈ ਜੀਂਦਾ ਰਹੇ, ਆਖਰ ਤੇ ਪਿਆਰੇ ਹੋਏ ਨੇ ਮਿੱਟੀ ਹੋ ਹੀ ਜਾਣਾ ਹੈ ਜੀ। ਬਾਰ ਕਹਿੰਦੇ ਨੇ ਦਰਵਾਜੇ ਨੂੰ, ਸਮਾਂ ਹੋ ਗਿਆ ਮੇਰਾ, ਕਹਿੰਦੇ ਨੇ ਦਰਵਾਜੇ ਦੇ ਕਿਸੇ ਦੇ ਬੂਹੇ ਅੱਗੇ ਜਾ ਕੇ, ਪਤਾ ਨੀ ਕਿੰਨੇ ਲੋਕੀ ਢੀਠ ਨੇ, ਗੁਰੂ ਨਾਨਕ ਪਾਤਸ਼ਾਹ ਦਾ ਘਰ ਛੱਡ ਕੇ ਜਦੋਂ ਨਾਮ ਮੰਗਣ ਜਾਂਦੇ ਨੇ, ਅਗਲੇ ਵੀ ਇਹਨਾਂ ਨੂੰ ਪੁੱਛਦੇ ਵੀ ਤੁਹਾਡੇ ਤੇ ਘਰ ਹੀ ਸਾਰੀ ਦੁਨੀਆਂ ਨੂੰ ਨਾਮ ਦੇਣ ਦਾ ਖਜ਼ਾਨਾ, ਤੁਸੀਂ ਕਿੱਥੋਂ ਆ ਗਏ? ਮਗਰ ਬਾਬਾ ਫਰੀਦ ਕਹਿੰਦਾ ਵਾ ਕਿ ਜਿੱਦਣ ਕਿਸੇ ਦੇ ਪਰਾਏ ਦੇ ਬੂਹੇ ਅੱਗੇ ਜਾ ਕੇ ਬਹਿਣਾ ਪਏ, ਹੇ ਖੁਦਾ ਤੈਨੂੰ ਛੱਡ ਕੇ ਕਿਸੇ ਦੇ ਬੂਹੇ ਅੱਗੇ ਜਾਣਾ ਪਏ, ਬਾਹਰ ਪਰਾਇਆ ਬੈਸਣਾ ਸਾਈ, ਹੇ ਮੇਰੇ ਮਾਲਕ ਮੇਰੇ ਜੀਵਨ ਵਿੱਚ ਉਹ ਘੜੀ ਨਾ ਆਵੇ ਜਿੱਦਣ ਮੈਂ ਇਹ ਨਾ ਗਾਵਾਂ, ਜੇ ਤੂੰ ਤੁੱਠਾ ਕਿਰਪਾ ਨਦਾਨ ਨਾ ਦੂਜਾ ਵਖਾਲ, ਇਹ ਪਾਈ ਮੂੰ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ। ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਤੇਰੇ ਤੋਂ ਬਿਨਾਂ ਮੈਂ ਕਿਸੇ ਦੇ ਦਰ ਨਾ ਜਾਵਾਂ। ਮੈਂ ਗਾਇਆ ਕਰਾਂ, ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਸਤਿਗੁਰੂ ਗਰੀਬ ਨਵਾਜ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਬਾਰ ਪਰਾਇਆ ਬੈਸਣਾ, ਪਰਾਏ ਦਰਵਾਜੇ ਅੱਗੇ ਜਾ ਕੇ ਬਹਿਣਾ ਸਾਈ, ਮੁਝੇ ਨਾ ਦੇ, ਹੇ ਮੇਰੇ ਮਾਲਕ ਮੈਨੂੰ ਇਹੋ ਜਿਹੀ ਹਾਲਤ ਨਾ ਦੇ ਕਿ ਮੈਨੂੰ ਤੇਰਾ ਘਰ ਛੱਡ ਕੇ ਕਿਸੇ ਦੇ ਦਰਵਾਜੇ ਅੱਗੇ ਜਾ ਕੇ ਬਹਿਣਾ ਪਏ। ਹਾਂਜੀ,
1: ਜੇ ਤੂੰ ਇਹ ਵੈ ਰੱਖਸੀ ਜੀਉ ਸਦੀ ਰਹੋਲੇ,
0: ਕਿੱਡੇ ਪਿਆਰ ਦਰਵੇਸ਼ੀ ਰੂਹ ਆ, ਕਿੰਨੀ ਰੱਬ ਦੇ ਰੱਬ ਵਿਚ ਰੰਗੀ ਰੂਹ ਆ। ਜੇ ਤੂੰ ਇਸ ਤਰ੍ਹਾਂ ਕਰਨਾ ਹੈ ਕਿ ਆਪਣੇ ਘਰੋਂ ਪੱਲਾ ਛੁਡਾ ਕੇ ਮੈਨੂੰ ਕਿਸੇ ਦੇ ਬੂਹੇ ਅੱਗੇ ਪਾਉਣਾ ਏ, ਤੇ ਫਿਰ ਸਤਿਗੁਰੂ ਜੀਓ ਸਰੀਰੋਂ ਲੈ, ਮੇਰੀ ਜਾਨ ਕੱਢ ਲਾ, ਮੈਨੂੰ ਜਿਉਂਦਾ ਹੀ ਨਾ ਰੱਖ। ਮਗਰ ਜੇ ਰੱਖਣਾ ਏ ਤੇ ਆਪਣੇ ਘਰ ਰੱਖ, ਦੇ ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੇ ਅੱਗੇ ਇਸ਼ਕ ਦੇ ਬਚਨ ਸੁਣੋ, ਤੁਮੇ ਛਾਡ, ਫਿਰ ਬੋਲੋ ਜੀ, ਤੁਮੇ ਛਾਡ ਕੋਈ, ਤੁਮੇ ਛਾਡ ਕੋਈ ਅਵਰ ਨਾ ਧਿਆਉ ਜੋ ਬਾਹਰ ਚਾਉ। ਇਸ਼ਕ ਦੇ ਬਚਨ ਸੁਣੋ, ਰੱਬੀ ਰੰਗ ਵਿਚ ਰੱਤੀਆਂ ਹੋਈਆਂ ਰੂਹਾਂ ਕਿ ਕਿੰਨੀਆਂ ਪਾਏ ਗਹੇ, ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ, ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ, ਸ੍ਰੀ ਅਸਪਾਨ ਕਿਰਪਾ ਕਰ ਤੁਮਰੀ ਮੈਂ ਨਾ ਕਹਿਓ ਸਭ ਤੋਏ ਬਖਾਨ। ਰੱਬੀ ਰੰਗ ਵਿਚ ਰਤੇ ਕਹਿੰਦੇ ਨੇ, ਮੈਂ ਨਗਨੇ ਸੇ ਪ੍ਰਿਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਇਹ ਤੇ ਰੱਬ ਦੇ ਰੰਗ ਵਿਚ ਰਤਿਆਂ ਦੀਆਂ ਗੱਲਾਂ ਨੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋਂ ਲੈ। ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਜੀਵਨ ਵਿਚ ਇਹ ਘੜੀ ਆਉਣੀ ਆ ਕਿ ਮੈਂ ਗੁਰਦੁਆਰੇ ਆਉਣੋਂ ਹਟ ਕੇ ਨੂਰ ਮਹਿਲ ਵਾਲਿਆਂ ਦੇ ਕਿਸੇ ਸਮਾਗਮ ਵਿਚ ਜਾਵਾਂ, ਉਦੋਂ ਪਹਿਲੋਂ ਮੈਂ ਮਰ ਜਾਵਾਂ, ਉਹ ਤੋਂ ਪਹਿਲੋਂ ਮੇਰੀ ਮੌਤ ਹੋ ਜਾਏ ਕਿ ਮੈਂ ਤੇਰਾ ਘਰ ਛੱਡ ਕੇ ਕਿਤੇ ਹੋਰ ਜਾਂਦਾ ਮਰ ਗਿਆ। ਨਾ ਮੇਰੇ ਮਾਲਕ, ਆਪਣੇ ਘਰ ਆਇਆਂ ਦੀ ਮੇਰੀ ਲਾਜ ਰੱਖ ਲਾ, ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਸਤਿਗੁਰੂ ਜੀ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਜਿਨ੍ਹਾਂ ਨਿਹੋ ਦੁਜਾਣੇ ਲੱਗਾ, ਬੋਲੋ ਜਿਨ੍ਹਾਂ ਨਿਹੋ, ਜਿਨ੍ਹਾਂ ਦਾ ਦੂਸਰੇ ਥਾਂ ਪਿਆਰ ਮਾਰ ਪਾਰ ਗਿਆ, ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉਪਰ ਬਹੁ ਮਾਣੀਆਂ। ਤੇ ਉੱਥੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ, ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹੰਜੀ ਕਾਂਡੀ ਆ, ਮੈਂ ਭੁੱਲ ਜਾਵਾਂ ਮੈਂ ਚੁੱਕ ਜਾਵਾਂ ਮਗਰ ਫਿਰ ਵੀ ਮਰੀ ਹੋਈ ਨੂੰ ਆਖਣ ਗੁਰੂ ਦਾ ਸਿੱਖ ਮਰ ਗਿਆ ਏ। ਇਹ ਹਾਲਤ ਹੋਵੇ ਭਾਵੇਂ ਮੈਂ ਕਿੰਨਾ ਭੁੱਲਿਆ ਹੋਵਾਂ, ਭਾਵੇਂ ਮੈਂ ਕਿੰਨਾ ਦਰ ਤੋਂ ਤੇਰੇ ਤੋਂ ਅਜੇ ਦੂਰ ਹੋਵਾਂ, ਮਗਰ ਮੇਰੇ ਤੋਂ ਇਹ ਲੇਬਲ ਨਾ ਲੱਥੇ ਕਿ ਇਹ ਗੁਰੂ ਦਾ ਸਿੱਖ ਸੀ। ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹੰਜੀ ਕਾਂਡੀਆ, ਜਿੰਨਾ ਨਿਉ ਦੁਜਾਣੇ ਲੱਗਾ ਝੂਰ ਮਰੋ ਸੇ ਵਾਂਡੀਆ। ਹੇ ਮੇਰੇ ਸਤਿਗੁਰੂ, ਮੇਰਾ ਪਿਆਰ ਹੋਰ ਕਿਤੇ ਨਾ ਪਵੇ। ਮੇਰੇ ਬਾਬਾ ਜੀ ਇੱਥੇ ਬਚਨਾਂ ਚ ਕਹਿੰਦੇ, ਬਾਹਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋਂ ਲੈ, ਜੇ ਤੂੰ ਇਤਰਾ ਮੈਨੂੰ ਰੱਖਣਾ ਤੇ ਮੇਰੀ ਜਿੰਦ ਕੱਢ ਲਾ, ਮੇਰੀ ਜਾਨ ਕੱਢ ਲਾ, ਮਗਰ ਆਪਣੇ ਘਰੋਂ ਹੁਣ ਗਾਹ ਨਾ ਕਿਸੇ ਤੋੜੀ, ਬੋੜੇ ਜਨਮਾਂ ਤੋਂ ਵਿਛੜ ਕੇ ਹੁਣ ਮੈਨੂੰ ਸਤਿਗੁਰੂ ਤੇਰਾ ਘਰ ਲੱਭ ਗਿਆ ਵਾ, ਇਥੋਂ ਨਹੀਂ ਹੁਣ ਖੜਗ ਕੇਤ ਮੈਂ ਸ਼ਰਨ ਤੁਹਾਰੀ, ਆਪ ਹਾਥ ਦੇ ਲਿਓ ਅਭਾਰੀ ਹੁਣ ਸਰਬ ਠੌਰ ਮਾ ਹੋ ਸਹਾਈ, ਪਿਤਾ ਜੀ ਤੁਸੀਂ ਦੁਸ਼ਟ ਦੋਖ ਤੇ ਲਿਓ ਬਚਾਈ। ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ, ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ 29 ਤਰੀਕ ਨੂੰ, ਕੱਲ ਦਾ ਇੱਕ ਦੀਵਾਨ ਰਾਤ ਦਾ ਬਾਕੀ ਰਹਿ ਗਿਆ, 15 ਦਿਨਾਂ ਦਾ ਪਤਾ ਹੀ ਨਹੀਂ ਲੱਗਾ ਗੁਰਸਿੱਖੋ ਕਦੋਂ ਬੀਤ ਗਏ ਨੇ। ਮੇਰਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹ ਪਿਆਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਜੁੜ ਕੇ ਬਹਿਣਾ ਆਪਣਾ ਬਣਾਈ ਰੱਖੇ। ਅੰਮ੍ਰਿਤ ਛਕਣ ਲਈ ਆਪ ਜੀ ਸਰਬੱਤ ਮਾਈ ਭਾਈ ਦੇ ਚਰਨਾਂ ਵਿਚ ਬੇਨਤੀ, ਆਪਣੀਆਂ ਬੱਚਿਆਂ ਨੂੰ ਤਿਆਰ ਕਰੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਧੀਆਂ ਪੁੱਤ ਬਣਾਓ। ਆਪਾਂ ਸਾਰੇ ਰਲ ਮਿਲ ਕੇ ਅੰਮ੍ਰਿਤ ਸੰਚਾਰ ਵਿਚ ਹਿੱਸਾ ਲੈ ਕੇ ਐਤਵਾਰ ਦੇ ਦੁਪਹਿਰ ਦੇ ਦੀਵਾਨ ਵਿਚ ਉਹਨਾਂ ਗੁਰਸਿੱਖਾਂ ਨੂੰ ਵਧਾਈਆਂ ਦੇ ਸਕੀਏ, ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਜਿਹੜੇ ਸਤਿਗੁਰੂ ਦੇ ਉਦਨ ਦੇਦਾਰ ਕਰਨਗੇ, ਭੁੱਲ ਨਾ ਚਿਤਾਰਨੀ, ਅਸੀਸ ਦੇਣੀ, ਸਤਿਗੁਰੂ ਕਿਰਪਾ ਕਰੇ ਤੁਹਾਨੂੰ ਤੇ ਮੈਨੂੰ ਉਦਮ ਬਖਸ਼ੇ, ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਚਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦਿ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਜੁੜ ਕੇ ਆਖੋ ਜੀ ਆਦਿ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ

ਜਾਣੇ ਨਾਨਕ ਦਾਸ ਸਦਾ ਕੁਰਬਾਨੀ ਅਨ ਝੰਜ ਗਾਤ ਅਨ ਰੰਜ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪਿਆ।
1: ਬੜੇ ਪਿਆਰੇ ਬਚਨ ਨੇ, ਸਮਝਣ ਦੀ ਕੋਸ਼ਿਸ਼ ਕਰਿਓ। ਇਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਖੋਜਦਿਆਂ ਖੋਜਦਿਆਂ ਉਹ ਅੰਮ੍ਰਿਤ ਮਿਲ ਗਿਆ, ਜਿਹੜਾ ਅੰਮ੍ਰਿਤ ਪੀਣ ਦੇ ਨਾਲ ਜੀਵ ਅਮਰ ਹੋ ਜਾਂਦਾ ਹੈ। ਅੰਮ੍ਰਿਤ ਪੀਵੇ ਅਮਰ ਸੋ ਹੋਏ, ਬੋਲੋ ਅੰਮ੍ਰਿਤ ਪੀਵੇ ਅਮਰ ਸੋ ਹੋਏ। ਇਹ ਹਰ ਰਸ ਪਾਵੇ ਜਨ ਕੋਏ, ਕੋਈ ਕਿਤੇ ਕਰੋੜਾਂ ਦੇ ਵਿੱਚੋਂ ਨਹੀਂ ਤੇ ਛੋਟੇ ਛੋਟੇ ਸੰਕਿਆ ਨੇ ਅੰਮ੍ਰਿਤ ਤੋਂ ਦੂਰ ਰੱਖ ਲੈਣਾ ਹੈ। ਜਿਹਦੇ ਤੇ ਸਤਿਗੁਰੂ ਗਰੀਬ ਨਵਾਜ, ਬਾਬੇ ਨਾਨਕ ਦਾ ਹਰ ਦਰਵਾਜਾ ਮਿਹਰ ਦਾ ਜਿਹਦੇ ਘਰ ਨੂੰ ਖੁੱਲ ਗਿਆ, ਉਹਦੀ ਰੂਹ ਨੇ ਆਖਣਾ ਚਲੋ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਨਹੀਂ ਤੇ ਨਿੱਕੇ ਨਿੱਕੇ ਫੁਰਨਿਆਂ ਨੇ ਐਵੇਂ ਨਿੱਕੇ ਨਿੱਕੇ ਫੁਰਨਿਆਂ ਨੇ ਗੁਰੂ ਦੇ ਅੰਮ੍ਰਿਤ ਤੋਂ ਵਾਂਝਿਆਂ ਕਰ ਦੇਣਾ। ਇਹੋ ਹਰ ਰਸ, ਬੋਲੋ ਇਹੋ ਅੰਮ੍ਰਿਤ ਕੀ ਆ? ਹਰੀ ਦਾ ਰਸ ਆ। ਇਹੋ ਹਰ ਰਸ ਪਾਵੇ ਜਨ ਕੋਏ, ਕੋਈ ਦਾ ਮਤਲਬ ਕੋਈ ਕਰੋੜਾਂ ਦੇ ਵਿੱਚੋਂ ਜਿਹਦੇ ਤੇ ਮਿਹਰਬਾਨ ਬਾਪੂ ਹੋਵੇ, ਤੇ ਜਿਨ੍ਹਾਂ ਨੂੰ ਇਹ ਹਰੀ ਦਾ ਰਸ ਮਿਲ ਗਿਆ, ਅੰਮ੍ਰਿਤ ਨਾਮ ਆ ਉਸ ਹਰੀ ਦੇ ਰਸ ਦਾ, ਤੇ ਸਾਹਿਬ ਕਹਿੰਦੇ ਨੇ ਅੰਮ੍ਰਿਤ ਪੀਵੇ ਅਮਰ ਸੋ ਹੋਏ, ਅਮਰ ਹੋ ਗਿਆ। ਅਮਰ ਦੇ ਅੱਖਰੀ ਅਰਥ ਸਮਝੋ ਅਮਰ। ਅਮਰ ਸ਼ਬਦ ਆਪਾਂ ਕਹਿੰਦੇ ਕਈ ਵਾਰ, ਬਹੁਤੀ ਵਾਰ ਤੇ ਪਤਾ ਨਹੀਂ ਹੁੰਦਾ ਸਾਨੂੰ। ਅਮਰ ਮਰਨ ਤੋਂ ਰਹਿਤ, ਜਿਹਨੇ ਹੁਣ ਮਰਨਾ ਹੀ ਨਹੀਂ। ਸਾਹਿਬ ਕਹਿੰਦੇ ਨੇ ਇਹ ਪੱਕੀ ਗੱਲ ਆ, ਜਿਸ ਜੀਵ ਦੇ ਮੂੰਹ ਦੇ ਵਿੱਚ ਅੰਮ੍ਰਿਤ ਪੈ ਗਿਆ ਉਹਨੇ ਨਹੀਂ ਮਰਨਾ ਮੁੜ ਕੇ। ਅੰਮ੍ਰਿਤ ਪੀਓ ਸਦਾ ਚਿਰ ਜੀਵੋ, ਹੁਣ ਸਦਾ ਚਿਰ ਵਾਲਾ ਜੀਵਨ ਮਿਲ ਗਿਆ। ਰੋਜ਼ ਰੋਜ਼ ਦਾ ਆਵਾ ਗਵਨ ਮਿਟੇ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰ ਦੇਵ। ਸਤਿਗੁਰੂ ਕਹਿੰਦੇ ਨੇ ਜਿਹੜਾ ਆਵਾ ਗਾਉਣ ਦਾ ਚੱਕਰ ਆ ਜੀਵ ਆਤਮਾ ਦਾ, ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦੀ ਆ, ਗੁਰੂ ਦੀ ਪਨਾਹ ਵਿੱਚ ਆਉਂਦੀ ਆ, ਗੁਰੂ ਦੀ ਬਾਰਗਾਹ ਵਿੱਚ ਆਣ ਕੇ ਡਿੱਗ ਕੇ ਅੰਮ੍ਰਿਤ ਦੀ ਦਾਤ ਮੰਗਦੀ ਆ ਆਪਣੇ ਬਾਪੂ ਦੇ ਕੋਲੋਂ, ਤੇ ਜਨਮਾਂ ਦੀ ਵਿਛੜੀ ਹੋਈ ਨੂੰ ਜਦੋਂ ਅੰਮ੍ਰਿਤ ਮਿਲ ਜਾਂਦਾ ਹੈ, ਉਸ ਦਿਨ ਇਹਦਾ ਆਉਣ ਜਾਣ ਦਾ ਚੱਕਰ ਮੁੱਟ ਗਿਆ। ਆਵਾ ਗਮਨ ਮਿਟੇ, ਬੋਲੋ ਆਵਾ ਗਮਨ। ਬੜਾ ਢਿੱਲਾ ਬੋਲਦੇ ਹੋ, ਗੱਜ ਕੇ ਬੋਲੋ। ਬਾਬਾ ਨਾਨਕ ਤੁਹਾਡੇ ਤੇ ਮਿਹਰਬਾਨ ਹੋਵੇ। ਆਖਰੀ ਦੀਵਾਨ ਹੈ ਅੱਜ, ਪਤਾ ਨਹੀਂ ਨਦੀ ਨਾਵ ਸੰਜੋਗੀ ਮੇਲੇ ਨੇ, ਰਸ ਬਖਸ਼ਿਓ, ਦਾਸ ਨੂੰ ਵੀ ਸੇਵਕ ਦਿਓ, ਸੇਵਾ ਦਿਓ। ਆਵਾ ਗਮਨ ਮਿਟੇ, ਬੋਲੋ ਆਵਾ ਕਦੋਂ? ਪ੍ਰਭ ਸੇਵ, ਜਦੋਂ ਪ੍ਰਭੂ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ, ਜਦੋਂ ਆਪ ਤਿਆਗ ਸ਼ਰਨ ਗੁਰਦੇਵ, ਆਪਾ ਛੱਡ ਕੇ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਜੀਵ ਆਤਮਾ ਡਿੱਗ ਪਈ ਨਾ ਆਣ ਕੇ, ਤੇ ਸਾਹਿਬ ਕਹਿੰਦੇ ਨੇ ਉਦਣ ਇਹਦਾ ਆਵਾ ਗੁਣ ਮਿਟ ਗਿਆ। ਇਉਂ ਰਤਨ ਜਨਮ ਕਾ ਹੋਏ ਉਧਾਰ, ਇਹ ਰਤਨ ਜਨਮ ਦਾ ਉਧਾਰ ਹੋ ਗਿਆ, ਇਹਦਾ ਭਲਾ ਹੋ ਗਿਆ ਜੀਵ ਆਤਮਾ ਦਾ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਹਰੀ ਦਾ ਰਸ ਆ ਜਿਨ੍ਹਾਂ ਨੂੰ ਮਿਲ ਗਿਆ, ਅਮਰ ਹੋ ਗਏ, ਉਹਨਾਂ ਮੁੜ ਕੇ ਮੁੜਨਾ ਨਹੀਂ, ਉਹਨਾਂ ਨੇ ਮੁੜ ਕੇ ਕਿਤੇ ਨਹੀਂ ਆਉਣਾ। ਕੋਈ ਜੀਵ ਆਤਮਾ ਚੱਕਰ ਦੇ ਵਿੱਚ ਨਾ, ਉਸ ਦਿਨ ਤੋਂ ਇਹ ਅਮਰ ਹੋ ਗਈ ਜਿਦਨ ਤੋਂ ਇਹਨੂੰ ਅੰਮ੍ਰਿਤ ਮਿਲ ਗਿਆ। ਅਨੰਤ ਅਨੰਤ ਜਨਮ ਦੀ ਬੰਦਗੀ ਕਰਨ ਵਾਲੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਅੰਮ੍ਰਿਤ ਨਹੀਂ ਮਿਲਿਆ, ਮੈਂ ਸਤਿਗੁਰੂ ਦੀ ਹਜੂਰੀ ਵਿੱਚ ਮੇਰੇ ਗੁਰੂ ਦੀ ਫਿਲੋਸਫੀ ਮੁਤਾਬਕ ਕਹਿ ਰਿਹਾ ਵਾਂ ਕਿ ਉਹਨਾਂ ਦਾ ਆਵਾਗਮਨ ਨਹੀਂ ਮਿਟਦਾ, ਜਿਹੜੀਆਂ ਰੂਹਾਂ ਅੰਮ੍ਰਿਤ ਨਹੀਂ ਛਕਦੀਆਂ। ਆਖੋ ਸਤਨਾਮ ਸ੍ਰੀ। ਫਿਰ ਆਉਣਾ ਪੈਂਦਾ ਹੈ, ਫਿਰ ਆਉਣਾ ਪੈਂਦਾ ਹੈ, ਫਿਰ ਆਉਣਾ ਪੈਂਦਾ ਹੈ। ਕਹਿੰਦੇ ਜੀ ਅਸੀਂ ਬਾਣੀ ਬੜੀ ਪੜਦੇ ਹਾਂ, ਸਿਮਰਨ ਬੜਾ ਕਰਦੇ ਹਾਂ, ਜੇ ਅੰਮ੍ਰਿਤ ਨਾ ਛਕੀਏ ਤੇ ਸਾਡੀ ਗਤੀ ਨਹੀਂ ਹੋ ਸਕਦੀ? ਨਹੀਂ ਹੋ ਸਕਦੀ। ਇਹ ਡੰਕੇ ਦੀ ਚੋਟ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਦੇ ਵਿਚਾਰਾਂ ਮੁਤਾਬਕ ਦਾਸ ਰਾਮ ਜੀ ਦਾ ਕਹਿ ਰਿਹਾ ਕਿ ਜਿੰਨਾ ਚਿਰ ਜੀਵ ਆਤਮਾ ਆਪਣਾ ਸਿਰ ਦੇ ਕੇ ਗੁਰੂ ਦੇ ਚਰਨਾਂ ਵਿੱਚ ਮਿਟਦੀ ਨਹੀਂ, ਜਿੱਦਣ ਮਿਟ ਗਈ ਉਦਣ ਬਣ ਗਈ, ਜਿੱਦਣ ਮਿਟ ਗਈ ਉਦਣ ਹੀ ਬਣ ਗਈ, ਜਿੰਨਾ ਚਿਰ ਮਿਟਦੀ ਨਹੀਂ, ਜਿੰਨਾ ਚਿਰ ਆਣ ਕੇ ਡਿੱਗਦੀ ਨਹੀਂ ਚਰਨਾਂ ਦੇ ਵਿੱਚ, ਉਹਨਾਂ ਚਿਰ ਆਵਾਗਮਨ ਮਿਟਦਾ ਨਹੀਂ। ਮੇਰਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਹੋਰ ਇਸ਼ਾਰੇ ਕਰਨਗੇ, ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਨੂੰ ਜਦੋਂ ਸਿੱਧਾ ਨੇ ਪੁੱਛਿਆ, ਸਤਿਗੁਰੂ ਜੀ ਤੁਸੀਂ ਮੈਨੂੰ ਕਿਰਪਾ ਕਰਕੇ ਦੱਸਣਾ ਕਰੋ ਕਿ ਜੇ ਤੁਸੀਂ ਹਰਿਦੁਆਰ ਗਏ ਹੋ ਤੇ ਪਾਂਡੇ ਤੁਹਾਡੇ ਚਰਨਾਂ ਉੱਤੇ ਡਿੱਗੇ ਨੇ, ਧਿਆਨ ਦੇਣਾ, ਜਿੱਤੀ ਨੌ ਖੰਡ ਪ੍ਰਿਥਵੀ। ਬਾਬੇ ਨੇ ਕੋਈ ਇੱਕ ਦੇਸ਼ ਨਹੀਂ ਜਿੱਤਿਆ, ਬਾਬੇ ਨੇ ਦੋ ਦੇਸ਼ ਨਹੀਂ ਜਿੱਤੇ। ਇਹ ਤੇ ਸਾਡੀ ਬਦਕਿਸਮਤੀ ਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਚੱਲਣ ਵਾਲੇ ਪ੍ਰਚਾਰਕ ਮੁੱਕ ਗਏ। ਧੰਨ ਗੁਰੂ ਨਾਨਕ ਵਰਗ ਵਰਗੇ ਦਰਵੇਸ਼ ਪ੍ਰਚਾਰਕ ਨਹੀਂ ਇਸ ਕੌਮ ਵਿਚ ਰਹੇ। ਜੇ ਹਰਿਦੁਆਰ ਗਏ, ਐਸੇ ਗਿਆਨ ਦੇ ਤੀਰ ਮਾਰੇ, ਹਰਿਦੁਆਰ ਦੇ ਪਾਂਡੇ ਪੈਰਾਂ ਤੇ ਡਿੱਗ ਪਏ। ਜੇ ਜਗਨਨਾਥਪੁਰੀ ਗਏ, ਜਗਨਨਾਥਪੁਰੀ ਵਾਲੇ ਪੈਰਾਂ ਤੇ ਡਿੱਗ ਪਏ। ਜੇ ਮੱਕੇ ਮਦੀਨੇ ਗਏ, ਉਥੇ ਮੱਕਾ ਮਦੀਨਾ ਗੜ ਬਗਦਾਦ ਨਵਾਏ ਕੇ, ਬੋਲੋ ਗੜ ਬਗਦਾਦ ਆ ਨਵਾਇਆ ਨਾ, ਤੁਸੀਂ ਕਹਿੰਦੇ ਹੋ ਨਵਾ ਦਿੱਤਾ ਟੈਲੀਵਿਜ਼ਨ ਦੇ ਉੱਤੇ, ਰੋਜ਼ ਅਖਬਾਰਾਂ ਚ ਪੜ੍ਹਦੇ ਹੋ ਕਿ ਬਗਦਾਦ ਨੂੰ ਨਵਾਤਾ, ਮਗਰ ਇਹਨੂੰ ਨਵਾਉਣ ਨੂੰ ਕਿੰਨਾ ਚਿਰ ਲੱਗਾ ਤੇ ਕੀ ਵਰਤਿਆ? ਕਿੰਨੀਆਂ ਹੇਰਾ ਫਿਰੀਆਂ, ਕਿੰਨੇ ਤੋਪਾਂ, ਕਿੰਨੇ ਟੈਂਕ। ਬਾਬੇ ਨਾਨਕ ਕੋਲ ਕਿਹੜਾ ਟੈਂਕ ਸੀ, ਬਾਬੇ ਨਾਨਕ ਕੋਲ ਕਿਹੜੀ ਤੋਪ ਸੀ? ਜਦੋਂ ਗਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਗੜ ਬਗਦਾਦ ਨਵਾਏ ਕੇ ਫਿਰ ਮੱਕਾ ਮਦੀਨਾ ਸਾਹਿਬ ਨਵਾਇਆ। ਮੱਕਾ ਮਦੀਨਾ ਵੀ ਨਵਾਇਆ, ਗੜ ਬਗਦਾਦ ਵੀ। ਬੀਬੀਓ ਬੱਚਿਆਂ ਨੂੰ ਚੁੱਪ ਕਰਾਓ ਮੇਰੀਆਂ ਭੈਣਾਂ, ਮੱਕਾ ਮਦੀਨਾ ਸਭ ਨਵਾਇਆ, ਮੱਕੇ ਮਦੀਨੇ ਨੂੰ ਨਵਾਇਆ, ਗੜ ਬਗਦਾਦ ਨਵਾਇਆ। ਆਖਰ ਸਿੱਧ ਪੁੱਛਦੇ ਨੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ, ਉਹ ਕਿਹੜੀ ਆਪ ਜੀ ਦੇ ਕੋਲ ਸ਼ਕਤੀ ਆ? ਤੁਸੀਂ ਜਿੱਥੇ ਗਏ ਹੋ ਤੁਹਾਡੇ ਚਰਨਾਂ ਉੱਤੇ ਡਿੱਗ ਪਏ ਨੇ, ਸ਼ਬਦ ਦੀ ਕਿਸੇ ਨੇ ਝਾਲ ਹੀ ਨਹੀਂ ਚੱਲੀ। ਕਿਤੇ ਸਿੱਧਾਂ ਦੇ ਕੋਲ ਗਏ, ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਆਖੋ ਸਤਨਾਮ ਸ੍ਰੀ। ਤੇ ਜਦੋਂ ਮੇਰੇ ਸਾਹਿਬ ਨੇ ਬੜੇ ਬੜੇ ਪਿਆਰੇ ਨਿਵਾਰੇ ਬਚਨ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਕਹੇ, ਤੇ ਉਹਨਾਂ ਨੇ ਮਨ ਦੇ ਵਿੱਚ ਸਿੱਧੀ ਮਨੇ ਵਿਚਾਰਿਆ ਕਿਵ ਦਰਸ਼ਨ ਇਹ ਲੇਵੇ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਇਹੋ ਜਿਹਾ ਜੋਗੀ ਕਿਤੇ ਸਾਡਾ ਜੋਗੀ ਬਣ ਜਾਏ, ਕੰਨ ਪੜਵਾ ਕੇ ਮੁੰਦਰਾ ਪਾ ਕੇ। ਗੋਰਖਨਾਥ ਦੇ ਚੇਲੇ ਇਹ ਗੱਲ ਸੋਚਦੇ ਨੇ ਕਿ ਜੇ ਇਹ ਕੰਨ ਪੱਟਾ ਜੋਗੀ ਬਣ ਜਾਏ ਤੇ ਜੋਗ ਨੂੰ ਚਾਰ ਚੰਨ ਲਾ ਜਾਣ, ਸਾਰੀ ਦੁਨੀਆਂ ਵਿੱਚ ਜੋਗ ਦੀ ਚਰਚਾ ਹੋ ਜਾਏ। ਮਗਰ ਮੇਰੇ ਸਾਹਿਬ ਨੇ ਸ਼ਬਦ ਜਿੱਤੀ ਸਿੱਧ ਮੰਡਲੀ, ਉੱਥੇ ਵੀ ਜਿੱਤਿਆ, ਸਿੱਧਾਂ ਨੂੰ ਵੀ ਜਿੱਤਿਆ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਉੱਥੇ ਵੀ ਨਾਨਕ ਨਾਮ ਧਰਮ ਦੀਆਂ ਨਿਰਮਲ ਪੰਥ ਦੀਆਂ ਧੁੰਮਾਂ ਪਾ ਦਿੱਤੀਆਂ ਤੇ ਉਹ ਵੀ ਚਰਨਾਂ ਤੇ ਡਿੱਗ ਕੇ ਕਹਿ ਰਹੇ

ਮਾਤਾ ਕੇ ਨੀਵੇਂ ਹੋ ਗਏ, ਮੱਤ ਇੰਨੀ ਨੀਵੀਂ ਹੋ ਗਈ ਆ ਭਰਾ ਨੂੰ ਭਰਾ ਵੇਖ ਕੇ ਰਾਜੀ ਨਹੀਂ। ਸਿੱਖ ਸਿੱਖ ਦਾ ਕੀ ਆ ਬੋਲੋ ਜੀ ਕੀ ਆ? ਜੇ ਗੁਰੂ ਗੋਬਿੰਦ ਸਿੰਘ ਸਾਡਾ ਪਿਓ ਆ ਤੇ ਸਿੱਖ ਦਾ ਸਿੱਖ ਕੀ ਲੱਗਦਾ? ਇਹਦੇ ਨਾਲੋਂ ਦੂਸਰੇ ਭਰਾ ਤੇ ਕਦੀ ਧੋਖਾ ਦੇ ਦੇਣਗੇ? ਦੂਸਰੇ ਭਰਾ ਨੂੰ ਤੇ ਅਸੀਂ ਮੰਨਿਆ ਨਾ ਕਿ ਇਹ ਮੇਰਾ ਭਰਾ ਹੈ, ਮਨ ਕਰਕੇ ਮੰਨਿਆ ਨਾ। ਇਹ ਤੇ ਗੁਰੂ ਨੇ ਮੋਹਰ ਕਲਾ ਕੇ ਦਿੱਤਾ ਕਿ ਇੱਕ ਪਿਤਾ ਤੇ ਤੂੰ ਮੇਰਾ ਗੁਰ ਹਾਈ, ਇੱਕ ਪਿਓ ਦੀ ਔਲਾਦ ਆ। ਜਿੰਨੇ ਜਿੰਨੇ ਬਾਟੇ ਚੋਂ ਅੰਮ੍ਰਿਤ ਪੀਤਾ ਵਾ, ਕਮਾਲ ਦੀ ਗੱਲ ਆ, ਉਹਦੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਆ, ਮਾਤਾ ਸਾਹਿਬ ਕੋਰ ਆ, ਉਸੇ ਪਿਓ ਦਾ ਪੁੱਤ, ਉਸੇ ਮਾਂ ਦਾ ਪੁੱਤ, ਇੱਕ ਦੂਸਰੇ ਦਾ ਵੈਰੀ ਬਣਿਆ। ਕਦੀ ਰਹਿਤ ਮਰਜ਼ਾਦਾ ਪੜ੍ਹ ਕੇ ਵੇਖੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਬਾਹਰ ਨਾ ਚਲਿਆ ਜਾਵਾਂ, ਸਾਰੇ ਮਾਤਰ ਆਪ ਜੀ ਨੂੰ ਕਹੂੰਗਾ, ਜੋ ਸਿੱਖ ਸਿੱਖ ਦੀ ਚੁਗਲੀ ਕਰੇ, ਬੋਲੋ, ਜੋ ਸਿੱਖ ਸਿੱਖ ਦੀ, ਸੋ ਤਨਖਾਈਆ, ਸੋ ਤਨਖਾਈਏ ਦਾ ਮਤਲਬ ਹੁੰਦਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਜਿਸ ਤਰ੍ਹਾਂ ਗੁਰਮੁਖ ਪਿਆਰੇ ਚੌਰ ਕਰ ਰਹੇ ਨੇ, ਤਨਖਾਈਏ ਨੂੰ ਕੋਈ ਹੱਕ ਨਹੀਂ ਗੁਰੂ ਦੀ ਹਜੂਰੀ ਚ ਚੌਰ ਕਰੇ। ਧਿਆਨ ਦਿਓ, ਜਿਹੜਾ ਸਿੱਖ ਸਿੱਖ ਦੀ ਚੁਗਲੀ ਕਰੇ, ਜਿਹੜਾ ਸਿੱਖ ਸਿੱਖ ਦੀ ਚੁਗਲੀ ਕਰਕੇ ਕਾਜ ਵਿਗਾੜੇ, ਉਹ ਕੜਾਹ ਪ੍ਰਸ਼ਾਦ ਨਹੀਂ ਵਿਗਾ ਸਕਦਾ, ਪ੍ਰਚਾਰ ਸਕਦਾ, ਉਹ ਤਨਖਾਈ ਹੈ। ਜਿਹੜਾ ਸਿੱਖ ਸਿੱਖ ਦੇ ਦਾੜੇ ਵਿਚ ਹੱਥ ਪਾਵੇ ਸੋ ਤਨਖਾਈ ਹੈ, ਜਿਹੜਾ ਸਿੱਖ ਸਿੱਖ ਦਾ ਮੂੰਹ ਖੜਾਵੇ ਸੋ ਤਨਖਾਈ ਹੈ। ਮਗਰ ਆਪਾਂ ਆਪਣੇ ਸ਼ੀਸ਼ੇ ਵਿਚ ਕਿਤੇ ਝਾਤ ਕੇ ਵੇਖੀਏ, ਫਿਰ ਅਸੀਂ ਸਾਰੇ ਹੀ ਤਨਖਾਈਏ। ਇਤਨਾ ਲੱਗਦਾ ਵਾ ਹੇ ਮੇਰੇ ਸਤਿਗੁਰੂ, ਕਦੀ ਕਹਿਣਾ ਪਊਗਾ ਹੱਥ ਜੁੜ ਕੇ, ਹਮ ਬਾਰਕ ਮੁਗਦ ਆਣ, ਹਮ ਬਾਰਕ ਮੁਗ

0: ਦਿੱਲੇ ਚੌਧਰੀ ਨੂੰ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਬੜੇ ਭਾਗ ਲਾਏ, ਕਈ ਚਿਰ ਮੇਰੇ ਗਰੀਬ ਨਵਾਜ ਡੱਲੇ ਚੌਧਰੀ ਦੇ ਘਰ ਰਹੇ। ਮਗਰ ਜਿੱਦਣ ਜਾਣ ਲੱਗੀ ਸੱਚੀ ਸਰਕਾਰ ਸੱਚਖੰਡ ਹਜ਼ੂਰ ਸਾਹਿਬ ਨੂੰ, ਤੇ ਆਖਿਆ ਡੱਲਿਆ ਹੁਣ ਜੈਸੀ ਆ ਗਿਆ ਕਿੰਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋੜਿਓ, ਮੇਰੇ ਸਾਹਿਬ ਨੇ ਆਗਿਆ ਕਰ ਦਿੱਤੀ ਆ, ਹੁਣ ਅਸੀਂ ਦਮਦਮਾ ਸਾਹਿਬ ਤੋਂ ਅੱਗੇ ਨੂੰ ਚਾਲੇ ਪਾਉਣੇ ਨੇ, ਕੁਝ ਮੰਗ ਲਾ, ਧਿਆਨ ਦੇਣਾ ਏ, ਜੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਦੀ ਮਿਲਣ ਤੇ ਤੁਹਾਨੂੰ ਆਖਣ ਕੁਝ ਮੰਗ ਲਾ ਤੇ ਕੀ ਮੰਗੋਗੇ, ਸਟੋਰ ਦੇ ਦੋ ਇੱਕ ਹੋਰ, ਇੱਥੇ ਕੀ ਖਲੋ ਗਿਆ। ਇੱਕ ਗੱਲ ਮੈਂ ਆਪ ਜੀ ਨਾਲ ਸਾਂਝੀ ਕਰ ਲਾਂ, ਜਿਹੜਾ ਜੀਵਨ ਤੁਰਿਆ ਤੁਰਿਆ ਜਾਂਦਾ ਕਿਤੇ ਵੀ ਖਲੋ ਗਿਆ ਨਾ, ਪਾਣੀ ਤੁਰਿਆ ਤੁਰਿਆ ਜਾਂਦਾ ਜਿਹੜਾ ਹੁੰਦਾ ਹੈ, ਮਹਾਂਪੁਰਸ਼ ਕਹਿੰਦੇ ਤੁਰਿਆ ਜਾਂਦਾ ਪਾਣੀ ਪਵਿੱਤਰ ਹੁੰਦਾ ਹੈ, ਆਖੋ ਸਤਨਾਮ ਸ੍ਰੀ, ਕਿਉਂਕਿ ਉਹ ਤੁਰਿਆ ਜਾ ਰਿਹਾ, ਤੁਰਿਆ ਜਾਂਦਾ ਪਾਣੀ ਛਾਣਿਆ ਜਾਂਦਾ ਹੈ, ਪਵਿੱਤਰ ਹੁੰਦਾ ਹੈ। ਮਗਰ ਇੱਕ ਥਾਂ ਤੇ ਖਲੋਤਾ ਪਾਣੀ ਜਿਹੜਾ, ਇੱਕ ਤੇ ਉਹ ਖਤਰਨਾਕ, ਇੱਕ ਉਹ ਪਵਿੱਤਰ ਨਹੀਂ। ਸਾਹਿਬ ਜੀ ਕਹਿੰਦੇ ਜਦੋਂ ਤੁਰੀ ਜਾਂਦੀ ਨਦੀ ਆ ਉਹ ਪਵਿੱਤਰ ਹੁੰਦੀ, ਜਦੋਂ ਖਲੋ ਜਾਂਦੀ ਆ, ਆ ਦਿੱਲੀ ਦੇ ਕੋਲ ਇੱਕ ਨਦੀ ਵਗਦੀ ਜਿਹਨੂੰ ਜਮਨਾ ਕਹਿੰਦੇ, ਅੱਜ ਕੱਲ ਰੁਕ ਚੁੱਕੀ, ਕਿਤੇ ਹੜਾਂ ਦੇ ਦਿਨਾਂ ਵਿੱਚ ਦੋ ਕੁ ਦਿਨ ਵਗਦੀ, ਨਹੀਂ ਤੇ ਸਾਰਾ ਸਾਲ ਰੁਕ ਜਾਂਦੀ ਆ, ਤੇ ਜਦੋਂ ਰੁਕ ਜਾਂਦੀ ਵਿੱਚ ਨਾਲਿਆਂ ਦਾ ਪਾਣੀ, ਗੰਦਾ ਪਾਣੀ ਵਿੱਚ ਮੱਛਰ ਪੈਦਾ, ਰੰਗ ਕਾਲਾ ਹੋ ਗਿਆ, ਉਹ ਜਿਹੜੀ ਨਦੀ ਤੁਰੀ ਜਾਂਦੀ ਦੇ ਵਿੱਚੋਂ ਲੋਕੀ ਕਦੀ ਇਸ਼ਨਾਨ ਕਰਕੇ ਕਹਿੰਦੇ ਸੀ ਮੈਂ ਪਵਿੱਤਰ ਹੋ ਗਿਆ, ਅੱਜ ਉਸੇ ਨਦੀ ਵਿੱਚ ਲੋਕੀ ਥੁੱਕਦੇ ਨੇ ਥੁੱਕਦੇ। ਸਿੱਖਾ ਜਿੰਨਾ ਚਿਰ ਤੂੰ ਵੀ ਤੁਰਿਆ ਜਾਂਦਾ ਸੈਂ, ਜਿੰਨਾ ਚਿਰ ਭਾਵੇਂ ਤੂੰ ਕੋਠੇ ਕੁਹਾੜਿਆਂ ਦੀਆਂ ਕੋਠੀ ਕਾਠੀਆਂ ਤੇ ਬੈਠਾ ਸੈਂ, ਮਗਰ ਤੇਰੀ ਆਤਮਾ ਪਰਮ ਪਿਤਾ ਵੱਲ ਨਿਤਨੇਮ ਕਰਕੇ ਭੱਜ ਰਹੀ ਸੀ, ਤੇਰਾ ਜੀਵਨ ਪਰਮੇਸ਼ਵਰ ਵੱਲ ਨੂੰ ਤੁਰਿਆ ਜਾ ਰਿਹਾ ਸੀ, ਤੂੰ ਨਿਤਨੇਮ ਹੀ ਸੈਂ, ਤੇਰੇ ਲੋਕੀ ਦਰਸ਼ਨ ਕਰਦੇ ਸੀ, ਅੱਜ ਤੂੰ ਰੁਕ ਗਿਓ ਦੁਨੀਆਂ ਦੇ ਪਦਾਰਥਾਂ ਦੇ ਵਿੱਚ, ਇਹਨਾਂ ਵਿਸ ਗੰਦਲਾਂ ਵਿੱਚ ਆਪਣੇ ਮਨ ਨੂੰ ਖਿਲਾਰ ਲਿਆ, ਤੇ ਹੁਣ ਗੁਰਸਿੱਖਾ ਉਹ ਹਾਲਤ ਹੋ ਗਈ ਜਿਸ ਤਰ੍ਹਾਂ ਜਮਨਾ ਖਲੋਤੀ ਦੀ ਆ, ਲੋਕੀ ਤੇਰੇ ਤੋਂ ਵੀ ਦੂਰ ਰਹਿਣਾ ਚਾਹੁੰਦੇ ਨੇ, ਕਿਉਂਕਿ ਤੇਰੇ ਵਿੱਚੋਂ ਹੁਣ ਖੁਸ਼ਬੋ ਨਹੀਂ ਆਉਂਦੀ, ਤੇਰੇ ਚੋਂ ਲੋਕਾਂ ਨੂੰ ਬੋਲ ਦਿਓ ਸੱਚ ਬਦਬੋ ਆਉਂਦੀ ਬਦਬੋ। ਸਿੱਖਾ ਈਰਖਾ ਦੀ, ਦਵੈਤ ਦੀ, ਨਿੰਦਾ ਦੀ, ਚੁਗਲੀ ਦੀ, ਨਹੀਂ ਤੇ ਸਿੱਖ ਕੀ ਈਰਖਾਲੂ ਹੋਏ, ਨਹੀਂ ਤੇ ਸਿੱਖ ਕੀ ਦਵੈਤ ਹੋਵੇ, ਸਿੱਖ ਕੀ, ਕਿਉਂਕਿ ਸਿੱਖ ਉਸ ਗੁਰੂ ਦਾ ਰੂਪ ਆ, ਤੇ ਗੁਰੂ ਦੇ ਵਿੱਚ ਈਰਖਾ ਨਹੀਂ ਤੇ ਸਿੱਖ ਵਿੱਚ ਈਰਖਾ ਕਿਉਂ ਹੋਵੇ। ਮੈਂ ਬਚਨ ਕਰ ਰਿਹਾ ਸਾ, ਡੱਲੇ ਨੂੰ ਮੇਰੇ ਸਾਹਿਬ ਨੇ ਆਖਿਆ ਕੁਝ ਮੰਗ, ਤੇ ਡੱਲੇ ਆਖਿਆ ਸਾਹਿਬਾ ਘੋੜੇ ਬੜੇ ਨੇ, ਮੱਝਾਂ ਬੜੀਆਂ ਨੇ, ਰਥ ਬੜੇ ਨੇ, ਧੀਆਂ ਬੜੀਆਂ ਨੇ, ਪੁੱਤ ਬੜੇ ਨੇ, ਪੋਤਰੇ ਬੜੇ ਨੇ, ਹੁਣ ਤੇ ਤੁਸੀਂ ਇੰਨੇ ਭਾਗ ਲਾਏ, ਕੁਝ ਮੰਗਣ ਨੂੰ ਰਹਿ ਹੀ ਨਹੀਂ ਗਿਆ। ਤੇ ਫਿਰ ਮੇਰੇ ਸਾਹਿਬ ਨੇ ਨੇਤਰਾਂ ਵਿੱਚ ਨੇਤਰ ਜਦੋਂ ਪਾ ਦਿੰਦਾ ਹੈ ਨਾ ਗੁਰੂ, ਤੇ ਇੱਕ ਨੋਟ ਕਰਿਓ ਤੁਸੀਂ ਰੋਜ਼ ਪੜ੍ਹਦੇ ਹੋ, ਨਾਨਕ ਨਦਰੀ ਨਦਰ, ਫਿਰ ਬੋਲੋ ਨਾਨਕ ਨਦਰੀ ਨਦਰ, ਨਦਰਾਂ ਵਿੱਚ ਪਾ ਕੇ ਨਦਰਾਂ ਨਿਹਾਲ ਕਰ ਦਿੰਦਾ ਏ, ਇਹਦਾ ਅਰਥ ਵੀ ਸਮਝਦੇ ਹੋ, ਨਾਨਕ ਨਦਰੀ ਨਦਰ ਵਿੱਚ ਨਦਰ ਪਾਈ ਤੇ ਕੀ ਨਿਹਾਲ ਕਰਦਾ, ਨਦਰ ਨੂੰ ਨਿਹਾਲ ਕੀਤਾ, ਉਹਦੀਆਂ ਅੱਖਾਂ ਜਿਹੜੀਆਂ ਕੱਲ ਤੱਕ ਸੰਸਾਰ ਵਹਿੰਦੀਆਂ ਸੀ ਨਾ, ਉਹਨਾਂ ਨੂੰ ਵੇਖਣ ਦੀ ਸੋਝੀ ਆ ਗਈ, ਜਦੋਂ ਅੱਖਾਂ ਚ ਅੱਖਾਂ ਪਾ ਕੇ ਦਿਖਾਇਆ ਤੇ ਫਿਰ ਕਹਿੰਦਾ ਓਹੋ, ਨਾ ਪੁੱਤ ਮੇਰਾ, ਨਾ ਧੀਆਂ ਮੇਰੀਆਂ, ਨਾ ਪਰਿਵਾਰ ਮੇਰਾ, ਨਾ ਸੰਸਾਰ ਦੀ ਕੋਈ ਚੀਜ਼ ਮੇਰੀ, ਤੇ ਮੈਂ ਭੁੱਲਿਆ, ਗੁਰੂ ਨੂੰ ਆਖੀ ਜਾਂਦਾ ਮੇਰੇ ਕੋਲ ਸਭ ਕੁਝ ਹੈਗਾ, ਹੁਣ ਅੱਖਾਂ ਵਾਲਾ ਹੋਇਆ, ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲੇ, ਦਿਵ ਦ੍ਰਿਸ਼ਟੀ ਹੋਈ, ਦਿਵ ਦ੍ਰਿਸ਼ਟੀ ਵਿੱਚ ਅੱਖਾਂ ਆਈਆਂ, ਤੇ ਕਹਿਣ ਲੱਗੀਆਂ ਡੱਲਿਆ ਤੇਰਾ ਤੇ ਕੁਝ ਵੀ ਨਹੀਂ ਮੰਗ ਇਹਦੇ ਕੋਲੋਂ। ਤੇ ਫਿਰ ਮਨ ਨੇ ਆਖਿਆ ਸਾਹਿਬਾ, ਜੇ ਹੁਣ ਤੁਸੀਂ ਤੀਸਰੀ ਵਾਰ ਕਿਹਾ ਵਾ ਨਾ, ਤੇ ਤੇਰੀ ਕਿਰਪਾ ਦਾ ਸਦਕਾ ਥੋੜੀ ਜੀ ਸੋਝੀ ਆਈ ਆ, ਫਿਰ ਜਿੱਥੇ ਤੂੰ ਸੱਚਖੰਡ ਬੈਠਾ ਹੋਏਗਾ, ਜਿੱਥੇ ਤੇਰਾ ਇਤਰਾ ਹੀ ਦਰਬਾਰ ਲੱਗਾ ਹੋਊਗਾ, ਜਿੱਥੇ ਚੌਰ ਹੋ ਰਿਹਾ ਹੋਊਗਾ, ਉਥੇ ਇੱਕ ਪੀੜੇ ਜੋਗੀ ਜਗ੍ਹਾ ਦੇ ਦੀ। ਅੱਖਾਂ ਜਾਗ ਉੱਠੀਆਂ, ਕਹੇ ਨਾਨਕ ਕੇ ਨੇਤਰ ਅੰਧ ਸੇ, ਅੱਖਾਂ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹੁਣ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼ ਹੋਇਆ, ਆਖਿਆ ਇੱਕ ਪੀੜੇ ਜੋਗੀ ਜਗ੍ਹਾ ਦੇ ਦੀ। ਤੇ ਮੇਰੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਡੱਲਿਆ ਨਹੀਂ ਮਿਲਣੀ ਜਗ੍ਹਾ, ਸਤਿਗੁਰੂ ਤੁਸੀਂ ਹੁਣੇ ਕਹਿੰਦੇ ਸੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਤੇ ਹੁਣ ਕਿਹੜੀ ਗੱਲੋਂ ਤੁਸੀਂ ਕਹਿੰਦੇ ਹੋ ਕਿ ਕੁਝ ਨਹੀਂ ਮਿਲਣਾ। ਮੇਰੇ ਸਾਹਿਬ ਕਹਿਣ ਲੱਗੇ, ਡੱਲਿਆ ਜਿਹੜਾ ਅੰਦਰਲੇ ਦਰਵਾਜੇ ਦੀ ਗੱਲ ਆ ਨਾ, ਜਿੱਥੇ ਆਉਣ ਦੀ ਗੱਲ ਕਰਦਾ ਹੈ, ਜਿੱਥੇ ਮੇਰਾ ਸਾਹਿਬ ਕਹਿ ਰਿਹਾ ਸੀ ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ
1: ਹਮਾਰੇ ਪਾਸ, ਤੋ ਆਓ ਹਮਾਰੇ ਪਾਸ,
0: ਇੱਕ ਵਾਰ ਮਨ ਵਿੱਚ ਵਿਚਾਰ ਬਣਾਓ, ਉਹ ਨੀਲੇ ਪਾਤਸ਼ਾਹ ਦੀਨ ਦੁਨੀਆਂ ਦਾ ਮਾਲਕ, ਨੀਲਾ ਦਸਤਾਰਾ, ਚਿੱਟੀ ਹੀਰਿਆਂ ਨਾਲ ਮੜੀ ਕਲਗੀ, 7.5 ਫੁੱਟ ਉੱਚਾ ਕੱਦ, ਐੜੀਆਂ ਡੀਆਂ ਬਾਹਾਂ, ਸੋਹਣੇ ਚੋਲੇ ਵਾਲਾ, ਸੋਹਣੇ ਬਾਜਾਂ ਵਾਲਾ, ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਆਖਣਿਆ, ਹੱਥ ਇਤਰਾ ਕਰਕੇ ਕਹਿ ਰਿਹਾ, ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ ਅੰਦਰੋਂ ਜੁੜ ਕੇ, ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ ਫਿਰ ਕੀ ਕਰਨਾ ਪਊ? ਸਤਿਗੁਰੂ ਆਪ ਜੀ ਨੇ ਕਹਿ ਦਿੱਤਾ ਏ ਕਿ ਉਸ ਘਰ ਵਿੱਚ ਜਗ੍ਹਾ ਨੀ ਮਿਲਣੀ। ਹਾਂ ਡੱਲਿਆ, ਤੂੰ ਰੋਟੀ ਖਵਾਈ, ਰੋਟੀ ਦਾ ਇੱਕ ਦਾਣਾ ਬੀਜੀਏ, ਧਿਆਨ ਦਿਓ, ਪੈੜੀ ਦੇ ਵਿੱਚ ਇੱਕ ਦਾਣਾ ਬੀਜ ਦੀਏ ਤੇ ਕਿੰਨੇ ਹੋ ਜਾਂਦੇ? 100 ਦਾਣਾ ਉਹ ਖਲੋਂਦਾ ਸਟੇ ਨੂੰ ਲੱਗ ਜਾਂਦਾ। ਡੱਲਿਆ ਤੂੰ ਰੋਟੀ ਲਈ ਦਾਣੇ ਬੀਜੇ, ਦਾਣੇ ਲੈ ਲਾ। ਡੱਲਿਆ ਤੂੰ ਦੁੱਧ ਪਿਆਇਆ, ਮੱਝਾਂ ਹੋਰ ਲੈ ਲਾ। ਡੱਲਿਆ ਤੂੰ ਪੈਸੇ ਦਾਨ ਸਿੱਖਾਂ ਦੇ ਉੱਤੇ ਕੀਤੇ, ਪੈਸੇ ਲੈ ਲਾ। ਮਹਾਰਾਜ ਪਾਤਸ਼ਾਹ ਫਿਰ ਉਹ ਕੀ ਬੀਜਣਾ ਸੀ ਜਿਹਦੇ ਸਦਕਾ ਉੱਥੇ ਜਗ੍ਹਾ ਮਿਲਣੀ ਸੀ? ਡੱਲਿਆ ਉਹ ਬੀਜਣਾ ਸੀ ਆਪਾ, ਆਪਾ ਵਾਰ ਦੇਣਾ ਸੀ ਆਪਣੇ ਗੁਰੂ ਤੋਂ ਪਹਿਲਾਂ। ਮਰਨ ਕਬੂਲ, ਆਪਾ ਵਾਰਨਾ ਸੀ, ਆਪ ਗਵਾਉਣਾ ਸੀ, ਆਪ ਗਵਾਈਏ ਤਾਂ ਛੋ ਪਾਈਏ। ਤੇ ਫਿਰ ਡੱਲੇ ਨੇ ਆਖਿਆ, ਸਤਿਗੁਰੂ ਕਿਰਪਾ ਕਰ, ਉਹ ਜੁਗਤੀ ਦੱਸ ਦੇ ਜਿਹਦੇ ਨਾਲ ਆਪਾ ਗਵਾਇਆ ਜਾਂਦਾ। ਤੇ ਫਿਰ ਮੇਰੇ ਸਾਹਿਬ ਨੇ ਡੱਲੇ ਦੇ ਰੱਖਿਆ ਸੀ ਸਿਰ ਤੇ ਹੱਥ, ਤੇ ਅੱਖਾਂ ਵਿੱਚ ਅੱਖਾਂ ਪਾ ਕੇ ਡੱਲੇ ਨੂੰ ਵੀ ਕਿਹਾ ਸੀ ਪੀਓ ਪਾਓ।

ਡੱਲਿਆ, ਜੇ ਮੇਰੇ ਕੋਲ ਆਉਣਾ ਚਾਹੁੰਦਾ ਸੱਚਖੰਡ ਦੇ ਦਰਵਾਜ਼ੇ ਖੁਲਾਉਣੇ ਚਾਹੁੰਦਾ ਹੈ ਤੇ ਫਿਰ ਅੰਮ੍ਰਿਤ ਦੀ ਦਾਤ ਲੈ। ਆਪਾਂ ਗਵਾਹ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨਾ ਕਬੂਲ ਕਰ ਦੁਨੀਆਂ ਵੱਲੋਂ, ਦੁਨੀਆਂ ਵੱਲੋਂ ਅਸੀਂ ਦੁਨੀਆਂ ਵੱਲ ਜੀਣਾ ਚਾਹੁੰਦੇ ਹਾਂ। ਆ ਜਿਨ੍ਹਾਂ ਨੂੰ ਅੰਮ੍ਰਿਤ ਛਕ ਲਈ ਰਹਿੰਦੇ ਹਾਂ, ਇਹੋ ਕਹਿੰਦੇ ਨਾ ਭਾਈ ਜੀ ਦੁਨੀਆਂ ਚ ਰਹਿਣਾ ਹੈ, ਆਖੋ ਸਤਨਾਮ ਸ੍ਰੀ ਤੇ ਰਹੋ ਫਿਰ ਦੁਨੀਆਂ ਚ, ਅੱਗੇ ਕਰੋੜ ਵਾਰ ਆਏ ਹੋ, ਕਰੋੜ ਵਾਰ ਗਏ ਹੋ, ਰਹੋ ਦੁਨੀਆਂ ਚ। ਫਿਰ ਆਪ ਹੀ ਕਹਿੰਦੇ ਨਾ ਭਾਈ ਜੀ ਕਿੱਥੇ ਰਹਿਣਾ, ਦੁਨੀਆਂ ਚ ਰਹਿਣਾ, ਧੀਆਂ ਪੁੱਤ ਵਿਆਹਣੇ ਨੇ। ਫਿਰ ਤੁਹਾਡੀ ਤੇ ਬੋਲੀ ਤੇ ਹੀ ਨਹੀਂ ਅਜੇ ਆਇਆ ਕਿ ਮੈਂ ਉੱਥੇ ਜਾਣਾ ਜਿੱਥੇ ਵਸੇ ਮੇਰਾ ਪਾਰ ਬ੍ਰਹਮ। ਬੋਲੋ, ਜਿੱਥੇ ਵਸੇ, ਮੈਂ ਉਸ ਦੇਸ਼ ਵਿੱਚ ਜਾਣਾ ਜਿੱਥੇ ਮੇਰਾ ਗੁਰੂ ਰਹਿੰਦਾ ਹੈ। ਪ੍ਰੀਤਮ ਕੇ ਦੇਸ਼, ਕੈਸੇ ਬਾਤਨ ਤੇ ਜਾਈਏ, ਗੱਲਾਂ ਨਾਲ ਤਾਂ ਨਹੀਂ ਨਾ, ਕੁਝ ਦੇਣਾ ਪੈਣਾ ਹੈ, ਉੱਥੋਂ ਦੀ ਟਿਕਟ ਖਰੀਦਣੀ ਪੈਣੀ ਆ। ਇਹ ਖੰਡੇ ਪੱਟ ਦਾ ਅੰਮ੍ਰਿਤ ਉੱਥੋਂ ਦੀ ਟਿਕਟ ਜੇ ਗੁਰੂ ਦੇ ਕੇ ਕਹਿ ਰਿਹਾ, ਹੋਏ ਜਨਮ ਸੋਹਿਲਾ, ਹੋਏ ਜਨਮ ਸੋਹਿਲਾ, ਹੋਏ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਹਿਣ ਲੱਗੇ, ਡੱਲਿਆ ਅੰਮ੍ਰਿਤ ਪੀਲਾ ਫਿਰ ਜੇ ਮੇਰੇ ਕੋਲ ਆਉਣਾ ਹੀ ਉੱਥੇ ਤੇ। ਸਤਿਗੁਰੂ ਤੇਰੇ ਉੱਥੋਂ ਦੇ ਘਰ ਦੇ ਦਰਵਾਜ਼ੇ ਦੀ ਚਾਬੀ ਕੇਵਲ ਅੰਮ੍ਰਿਤ ਆ? ਹਾਂ ਡੱਲਿਆ, ਅੰਮ੍ਰਿਤ ਤੋਂ ਬਿਨਾਂ ਕੋਈ ਚਾਬੀ ਨਹੀਂ। ਤੇ ਫਿਰ ਹੱਥ ਜੋੜ ਲੈ, ਗਲ ਵਿਚ ਪੱਲਾ ਪਾ ਲਿਆ, ਧੀਆਂ ਨਾਲ ਲੈ ਲਿਆ, ਪੁੱਤ ਨਾਲ ਲੈ ਲੈ, ਨਵਾਂ ਨਾਲ ਲੈ ਲਿਆ, ਸਾਰਾ ਪਰਿਵਾਰ ਜਿਨ੍ਹਾਂ ਨੂੰ ਸੋਝੀ ਆ ਗਈ। ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਜੀ ਇੱਕ ਬਚਨ ਬੜਾ ਬਾਬਾ ਫਰੀਦ ਜੀ ਨੇ ਅੱਗੇ ਜਾ ਕੇ, ਇੱਥੇ ਤੇ ਪੂਰੇ ਹੋ ਗਿਆ ਪ੍ਰਕਰਨ, ਅੱਗੇ ਜਾ ਕੇ ਬਾਬਾ ਜੀ ਕਹਿੰਦੇ, ਫਰੀਦਾ ਮੌਤ ਦਾ ਬੰਨਾ ਐਵੇਂ ਦਿਸੇ ਜਿਉਂ ਦਰਿਆ ਵੇ ਟਾਹਾ, ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੇ ਕਾਹਾ। ਆ ਬਚਨ ਸੁਣਿਓ, ਇਕਨਾ ਨੂੰ ਸਭ ਸੋਝੀ ਆਈ। ਬੋਲੋ, ਇਕਨਾ ਨੂੰ ਸਭ, ਫਿਰ ਬੋਲੋ, ਇਕਨਾ ਨੂੰ ਸਭ, ਇੱਕ ਫਿਰ ਦੇਵੇ ਪਰਵਾ, ਇੱਕ ਫਿਰ ਦੇਵੇ ਪਰ, ਇਕਨਾ ਨੂੰ ਸੋਝੀ ਆ ਗਈ। ਗੁਰੂ ਦੇ ਕੋਲ ਜਾਣਾ ਹੈ, ਭਾਵੇਂ ਸਿਰ ਦੇਣਾ ਪਵੇ, ਭਾਵੇਂ ਆਪਾਂ ਗਵਾਉਣਾ ਪਏ, ਮੈਂ ਉਸ ਦਰ ਦੇ ਉੱਤੇ ਲੰਘਣਾ ਹੈ, ਮੈਂ ਉਸ ਘਰ ਦੇ ਉੱਤੇ ਲੰਘਣਾ ਹੈ, ਮੈਂ ਉਸ ਬੂਹੇ ਦੇ ਅੰਦਰ ਜਾਣਾ ਹੈ ਜਿੱਥੇ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਪਿਓ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰੀ ਮਾਤਾ ਸਾਹਿਬ ਕੌਰ ਬੈਠੀ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਵੱਡਾ ਭਰਾ ਅਜੀਤ ਸਿੰਘ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਵੱਡਾ ਭਰਾ ਬਾਬਾ ਦੀਪ ਸਿੰਘ ਸ਼ਹੀਦ ਬੈਠਾ ਹੈ, ਮੈਂ ਉਸ ਦੇਸ਼ ਦੇ ਵਿੱਚ ਜਾਣਾ ਹੈ। ਮੈਂ ਨਹੀਂ ਇਹਨਾਂ ਗੰਦਿਆਂ ਲੋਕਾਂ ਸ਼ਰਾਬੀਆਂ ਕੁਆਬੀਆਂ ਚ ਰਹਿਣਾ, ਮੈਂ ਨਹੀਂ ਮੰਗਦਾ ਇਹਨਾਂ ਲੋਕਾਂ ਦੇ ਵਿੱਚ ਰੁਲ ਰੁਲ ਕੇ ਮਰਨਾ। ਵਿਸ਼ਟਾ ਕਾ ਕੀੜਾ ਵਿਸ਼ਟਾ ਮੈਂ ਸਮਾਏ, ਮੈਂ ਗੰਦ ਵਿੱਚੋਂ ਪੈਦਾ ਹੋ ਕੇ ਗੰਦ ਵਿੱਚ ਨਹੀਂ ਮਰਨਾ ਚਾਹੁੰਦਾ, ਮੈਂ ਇਸ ਗੰਦ ਵਿੱਚੋਂ ਨਿਕਲ ਕੇ ਉਸ ਘਰ ਜਾਣਾ ਚਾਹੁੰਦਾ ਜਿੱਥੇ ਮੇਰਾ ਵੀਰ ਤਾਰੂ ਸਿੰਘ ਬੈਠਾ ਹੈ, ਜਿੱਥੇ ਮੇਰਾ ਵੀਰ ਭਾਈ ਮਨੀ ਸਿੰਘ ਬੈਠਾ ਹੈ, ਜਿੱਥੇ ਮੇਰਾ ਵੀਰ ਬਾਬਾ ਬੰਦਾ ਸਿੰਘ ਬਹਾਦਰ ਬੈਠਾ, ਉਸ ਘਰ ਵਿੱਚ ਜਾਣਾ ਹੈ, ਮੈਂ ਉਸ ਘਰ ਵਿੱਚ ਜਾ ਕੇ ਪ੍ਰਵੇਸ਼ ਕਰਨਾ ਹੈ। ਤੇ ਮੇਰੇ ਸਤਿਗੁਰੂ ਕਹਿੰਦੇ ਨੇ, ਚੰਗਾ ਡੱਲਿਆ, ਜੇ ਤੇਰੇ ਮਨ ਵਿੱਚ ਇਹ ਰੀਝ ਪੈਦਾ ਹੋ ਗਈ ਆ ਤੇ ਡਿੱਗ ਗਿਆ ਸਤਿਗੁਰੂ ਦੇ ਚਰਨਾਂ ਉੱਤੇ, ਤੂੰ ਡਿੱਗ ਪਿਆ ਹੈ, ਤੇ ਫਿਰ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਊਗਾ। ਜਿਤਨਾ ਗੁਰਸਿੱਖੋ ਹੁਣ ਤੁਹਾਡੀਆਂ ਰੂਹਾਂ ਦੇ ਅੱਗੇ ਵੀ ਉਨਾ ਹੀ ਸਮਾਂ ਵਾ ਕਿ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਊਗਾ। ਇਤਨਾ ਹੀ ਬਚਨ ਮੇਰੇ ਸਾਹਿਬ ਨੇ ਭਾਈ ਡੱਲੇ ਨੂੰ ਕਹਿ, ਕੱਲ ਨੂੰ ਕੇਸੀ ਇਸ਼ਨਾਨ ਕਰ ਲਈ, ਆਪਣੀਆਂ ਧੀਆਂ ਨੂੰ ਕਰਾ ਲਈ, ਆਪਣੇ ਬੱਚਿਆਂ ਨੂੰ ਕਰਾ ਲਈ, ਕਿੱਡਾ ਭਾਗਾਂ ਵਾਲਾ ਹੋਊਗਾ। ਡੱਲੇ ਦੇ ਸਾਰੇ ਪਰਿਵਾਰ ਨੇ ਕੇਸੀ ਇਸ਼ਨਾਨ ਕੀਤਾ। ਆਖੋ ਸਤਨਾਮ ਸ੍ਰੀ। ਤੇ ਫਿਰ ਸਵੇਰੇ ਹਾਜ਼ਰ ਹੋ ਗਿਆ ਮੇਰੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਆਪ ਅੰਮ੍ਰਿਤ ਦੀ ਸੇਵਾ ਵਿੱਚ ਲੱਗੇ। ਆਪ ਮੇਰੇ ਗਰੀਬ ਨਵਾਜ ਨੇ ਜਾਪ ਸਾਹਿਬ ਦੀ ਬਾਣੀ ਪੜ੍ਹੀ, ਆਪ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਹਨਾਂ ਮੁਬਾਰਕ ਹੱਥਾਂ ਦੇ ਨਾਲ, ਕਿੱਡੇ ਕਰਮਾਂ ਵਾਲੇ ਉਹ ਜੀਵ ਹੋਣਗੇ ਜਿਨ੍ਹਾਂ ਨੂੰ ਮੇਰੇ ਕਲਗੀਧਰ ਪਾਤਸ਼ਾਹ ਦੇ ਮੁਬਾਰਕ ਹਸਤਾਂ ਤੋਂ ਅੰਮ੍ਰਿਤ ਮੂੰਹ ਵਿੱਚ ਪਿਆ, ਅੰਮ੍ਰਿਤ ਮੂੰਹ ਵਿੱਚ ਪਾਇਆ ਡੱਲੇ ਦੇ। ਆਖਿਆ, ਡੱਲਿਆ ਪਹਿਲੀ ਵਾਰ ਮੂੰਹ ਦੇ ਵਿੱਚ ਅੰਮ੍ਰਿਤ ਪਾਉਂਗਾ ਤੇ ਬੋਲੂੰਗਾ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੱਲਿਆ ਤੂੰ ਆਖੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਮੇਰਾ ਗੁਰੂ ਅੰਮ੍ਰਿਤ ਪਾਉਂਦਾ ਗਿਆ, ਅੰਮ੍ਰਿਤ ਪਾਉਂਦਾ ਗਿਆ, ਇੰਨਾ ਟੁੱਠ ਗਿਆ ਕਿ ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ, ਇੱਕ ਬੂੰਦ ਨੂੰ ਰਿਸ਼ੀ ਮੁਨੀ ਤਰਸਦੇ ਸੀ। ਜਦੋਂ ਮੇਰਾ ਗੁਰੂ ਨਾਨਕ ਟੁੱਟ ਪਿਆ ਦਸਵੇਂ ਜਾਮੇ ਵਿੱਚ, ਫਿਰ ਇੱਕ ਬੂੰਦ ਗੁਰ ਅੰਮ੍ਰਿਤ ਜੀਨੋ, ਬੋਲੋ ਇੱਕ ਬੂੰਦ ਗੁਰ, ਫਿਰ ਬੋਲੋ ਇੱਕ ਬੂੰਦ ਗੁਰ, ਤਾਂ ਅਟਲ ਅਮਰ ਨਾ ਮੋਆ। ਇੱਕ ਬੂੰਦ ਦੇ ਨਾਲ ਅਟਲ ਜੀਵ ਹੋ ਜਾਂਦਾ ਹੈ, ਅਮਰ ਹੋ ਜਾਂਦਾ ਹੈ, ਮਰਨ ਤੋਂ ਰਹਿਤ ਹੋ ਜਾਂਦਾ ਹੈ।
ਮਗਰ ਮੇਰਾ ਗੁਰੂ ਫਿਰ ਡੱਲੇ ਤੇ ਇੰਨਾ ਟੁੱਟਿਆ ਇੱਕ ਬੂੰਦ ਨਹੀਂ ਪੰਜ ਚੁਲੇ ਭਰ ਕੇ ਮੂੰਹ ਵਿਚ ਪਾਏ ਪੰਜ ਨੇਤਰਾਂ ਵਿਚ ਪਾਏ ਤੇ ਪੰਜ ਸਿਰ ਵਿਚ ਪਾ ਕੇ ਸਿਰ ਤੇ ਹੱਥ ਰੱਖ ਕੇ ਡੱਲਿਆ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਡੱਲਾ ਜਦੋਂ 15 ਚੁਲੇ ਪੀ ਕੇ ਤਾਂ ਨੇਤਰ ਚੁੱਕੇ ਜੀਵਨ ਬਦਲ ਚੁੱਕਿਆ ਸੀ। ਹੁਣ ਭਾਈ ਡੱਲਾ ਨਹੀਂ ਹੁਣ ਭਾਈ ਡੱਲ ਸਿੰਘ ਬਣ ਗਿਆ। ਇੱਕ ਮਿੰਟ ਵਿਚ ਸਭ ਕੁਝ ਵਾਪਰ ਗਿਆ ਜਿੱਥੇ 2 ਮਿੰਟ ਬਾਅਦ ਭਾਈ ਡੱਲਾ ਚੌਧਰੀ ਸੀ ਹੁਣ ਗੁਰੂ ਦਾ ਖਾਲਸਾ ਪ੍ਰਗਟ ਹੋ ਗਿਆ ਭਾਈ ਡੱਲ ਸਿੰਘ ਬਣ ਗਿਆ। ਬੀਬੀ ਨੇ ਅੰਮ੍ਰਿਤ ਛਕ ਲਿਆ ਨੌਵਾਂ ਨੇ ਅੰਮ੍ਰਿਤ ਛਕ ਲਿਆ ਤੇ ਹੁਣ ਪੈਰਾਂ ਵਿਚ ਮੱਥਾ ਰੱਖ ਕੇ ਸੋਝੀ ਆ ਗਈ ਤੇ ਸਾਹਿਬਾ ਮੇਰੀ ਮੰਗ ਯਾਦ ਆ ਨਾ ਵੇਖੋ ਮੇਰੀ ਮੰਗ ਚੇਤੇ ਆ ਨਾ ਮੇਰੇ ਸਾਹਿਬ ਕਹਿਣ ਲੱਗੇ ਤੀਰ ਮੱਥੇ ਤੇ ਰੱਖਿਆ ਆਖਿਆ ਉੱਠ ਦੱਸ ਕੀ ਮੰਗਿਆ। ਆਖਣ ਲੱਗਾ ਮਹਾਰਾਜ ਹੁਣ ਉਹ ਜਿੱਥੇ ਕਹਿੰਦੇ ਸੋ ਤਾਓ ਆਓ ਹਮਾਰੇ ਪਾਸ ਅੰਮ੍ਰਿਤਧਾਰੀਆਂ ਨੂੰ ਆਵਾਜ਼ਾਂ ਮਾਰਦੇ ਸੋ ਹੁਣ ਉੱਥੇ ਪੀੜੇ ਜੋਗੀ ਜਗ੍ਹਾ ਮਿਲ ਜੂਗੀ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਡੱਲਿਆ ਪੀੜੇ ਜੋਗੀ ਨਹੀਂ ਹੁਣ ਤੇ ਸਾਰਾ ਪਰਿਵਾਰ ਤੇਰਾ ਆਸਣ ਲਾ ਲਿਆ ਸਾਡੇ ਚਰਨਾਂ ਚ ਅਭੇਦ ਹੋ ਜਾ ਸਾਡੇ ਚਰਨਾਂ ਵਿਚ ਜਾ ਕੇ ਕਿਉਂਕਿ ਮੇਰੇ ਪੁੱਤ ਬਣ ਗਏ ਨੇ ਇਹਨਾਂ ਗੁਰੂ ਦੀ ਰਜ਼ਾ ਮੰਨ ਲਈ ਆ। ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿਚ ਆਵੇ ਆ ਆਪਣ ਭਾਣੇ ਜੋ ਚੱਲੇ ਭਾਈ ਵਿਛੜ। ਕੋਈ ਇੱਥੇ ਸੰਪਰਦਾਵਾਂ ਨੇ ਜਿਹੜੀਆਂ ਕਹਿੰਦੀਆਂ ਅੰਮ੍ਰਿਤ ਛਕਣ ਦੀ ਜ਼ਰੂਰਤ ਨਹੀਂ ਤੁਹਾਡੀ ਮੁਕਤੀ ਕਰਾ ਦਾਂਗੇ। ਉਹ ਪਿਆਰਿਓ ਮੈਨੂੰ ਤੇ ਇੱਕ ਮਹਾਂਪੁਰਸ਼ ਨੇ ਆਖਿਆ ਇਹ ਜਿੰਨੇ ਸਾਧੂ ਮਹਾਤਮਾ ਨੇ ਨਾ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਇਹਨਾਂ ਨੂੰ ਤੇ ਉੱਥੇ ਅੰਦਰ ਹੀ ਨਹੀਂ ਵੰਡ ਦਿੱਤਾ ਇਹਨਾਂ ਨੂੰ ਤੇ ਫੇਰ ਭੇਜਿਆ ਹੈ। ਆਖਿਆ ਜਾਓ ਚਿੱਟੀਆਂ ਪੱਗਾਂ ਵਾਲਿਓ ਦਮਾਲੇ ਸਜਾ ਕੇ ਆਓ ਜੇ ਅੰਦਰ ਆਉਣਾ ਜੇ ਤੇ ਕਿਉਂ। ਆਖਿਆ ਜਿਹੜਾ ਅੰਦਰ ਬੈਠਾ ਵਾ ਨਾ ਉਹਨੇ ਚਿੱਟੀ ਗੋਲ ਪੱਗ ਨਹੀਂ ਬੱਧੀ ਉਹਨੇ ਕਿਤੇ ਪਿੱਛੇ ਪਰਨੇ ਨਹੀਂ ਛੱਡੇ ਉਹਨੇ ਹੱਥ ਚ ਮਾਲਾ ਨਹੀਂ ਫੜੀਆਂ ਉਹਦੇ ਹੱਥ ਚ ਸ਼ਸਤਰ ਆ ਉਹਨੇ ਦਮਾਲਾ ਸਜਾਇਆ ਤੇ ਉਹਦੇ ਸਿਰ ਤੇ ਕਲਗੀ ਆ ਉਹਦੇ ਹੱਥ ਵਿਚ ਤੇਗ ਆ ਉਹ ਤਰ੍ਹਾਂ ਦੇ ਬਣ ਕੇ ਆਓਗੇ ਤੇ ਫਿਰ ਬੂਹੇ ਦੇ ਅੰਦਰ ਲੰਘਣ ਦੇਣਗੇ ਕਿਉਂ। ਆਖਣਗੇ ਜਿਹੜਾ ਅੰਦਰ ਬੈਠਾ ਉਹਦੇ ਨਾਲ ਇਹਦੀ ਸ਼ਕਲ ਮਿਲਦੀ ਜਿਹੜਾ ਅੰਦਰ ਬੈਠਾ ਹੈ ਨਾ ਅੰਦਰ ਕੌਣ ਬੈਠਾ ਹੁਣ ਤੁਸੀਂ ਪੁੱਛੋ ਅੰਦਰ ਕੌਣ ਬੈਠਾ ਹੈ ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਹਰ ਦੋ ਆਲਮ ਸ਼ਾਹ ਹਰ ਫਿਰ ਬੋਲੋ ਹਰ ਦੋ। ਇੱਕ ਗੱਲ ਨੋਟ ਕਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਇੱਕੋ ਹੀ ਜੋਤ ਨੇ ਇੱਕ ਪਹਿਲੋਂ ਸਮਝ ਲੈਣਾ ਇਹਨੂੰ ਮੈਂ ਇਹ ਦੋ ਨਹੀਂ ਜੋਤਾਂ ਕਹਿੰਦਾ ਮਗਰ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਬਾਰੇ ਨਹੀਂ ਲਿਖੀ ਭਾਈ ਨੰਦ ਲਾਲ ਸਾਹਿਬ ਨੇ ਕਿ ਦੋ ਆਲਮ ਸ਼ਾਹ ਨਾ ਗੁਰੂ ਅਰਜਨ ਦੇਵ ਸਾਹਿਬ ਨੂੰ ਲਿਖਿਆ ਦੋ ਆਲਮ ਸ਼ਾਹ ਕੇਵਲ ਦਸਵੇਂ ਸਰੂਪ ਵਿਚ ਜਾ ਕੇ ਆਖਿਆ ਵਾ ਕਿ ਹਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ ਤੇ ਜਿੱਥੇ ਅੰਦਰ ਸੱਚਖੰਡ ਆ ਨਾ ਜਿਹਨੂੰ ਕਲਪਤ ਕੀਤਾ ਹੈ ਉਸ ਸੱਚਖੰਡ ਦੇ ਵਿਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਤਰਾਂ ਦੀ ਤਸਵੀਰ ਸੁੰਦਰ ਦਮਾਲਾ ਸਿਰ ਤੇ ਕਲਗੀ ਹੱਥ ਤੇ ਬਾਜ ਸ਼ਸਤਰ ਧਾਰੀ ਤੇ ਕਹਿੰਦੇ ਨੇ ਜੇ ਤੇ ਇਹਦੇ ਨਾਲ ਸ਼ਕਲ ਮਿਲਦੀ ਤੇ ਅੰਦਰ ਆ ਜਾ ਨਹੀਂ ਤੇ ਵਾਪਸ ਚਲ ਜਾ ਇਹ ਗੱਲ ਨੋਟ ਕਰ ਲਿਓ ਨਹੀਂ ਤੇ ਵਸ ਚਿਰ ਲਾ। ਆਖਿਆ ਜੀ ਕਦੋਂ ਬੁਲਾਓਗੇ ਪੂਰਾ ਤੇ ਤੂੰ ਹੈ ਹੀ ਏ ਗੁਰੂ ਨਾਨਕ ਦੀ ਬਾਣੀ ਤੇ ਤੂੰ ਪੜ੍ਹੀ ਆ ਜਾ ਪੰਜਾਂ ਤੋਂ ਅੰਮ੍ਰਿਤ ਛੱਕ ਕੇ ਇਸ ਤਰ੍ਹਾਂ ਦਾ ਸ਼ਸਤਰ ਧਾਰੀ ਹੋ ਕਿਉਂਕਿ ਪਰਮੇਸ਼ਵਰ ਦੀ ਜਦੋਂ ਤੁਸੀਂ ਸੂਰਤ ਜਾਪ ਸਾਹਿਬ ਦੇ ਵਿਚ ਵੇਖਦੇ ਹੋ ਆਖੋ ਸਤਨਾਮ ਸ੍ਰੀ ਤੇ ਮੈਨੂੰ ਇੱਕ ਤੁੱਕ ਇਹੋ ਜਿਹੀ ਸੁਣਾਓ ਜਾਪ ਸਾਹਿਬ ਦੇ ਵਿਚ ਜਿੱਥੇ ਲਿਖਿਆ ਕਿ ਅਕਾਲ ਪੁਰਖ ਦੇ ਹੱਥ ਚ ਮਾਲਾ ਹੈ ਧਿਆਨ ਦਿਓ ਜਾਪ ਸਾਹਿਬ ਤੇ ਪੜ੍ਹਦੇ ਹੋ ਇੱਕ ਤੁੱਕ ਇਹੋ ਜਿਹੀ ਪੜਾਓ ਮੈਨੂੰ ਕਿ ਜਿੱਥੇ ਲਿਖਿਆ ਹੋਵੇ ਕਿ ਅਕਾਲ ਪੁਰਖ ਮਾਲਾ ਫੇਰ ਰਿਹਾ ਹੈ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹੇ ਮੇਰੇ ਮਾਲਕ ਕਿ ਛਤਰੰਗ ਛਤਰੀ ਹੈ ਕਿ ਜਗਤੰਗ ਕ੍ਰਿਤੀ ਹੈ ਕਿ ਛਤਰੰਗ ਛਤਰੀਆਂ ਦਾ ਤੂੰ ਛਤਰੀ ਹੈ ਤੇ ਫਿਰ ਮੈਂ ਤੈਨੂੰ ਮਾਲਾ ਵਾਲਾ ਨਹੀਂ ਵੇਖਿਆ ਮੈਂ ਤੈਨੂੰ ਵੇਖਿਆ ਨਮੋ ਸ਼ਸਤਰ ਪਾਣੇ ਤੇਰੇ ਗਲ ਵਿਚ ਸ਼ਸਤਰ ਨੇ ਪੜ੍ਹ ਕੇ ਵੇਖੋ ਇਹ ਅਕਾਲ ਪੁਰਖ ਨੂੰ ਕਹਿ ਰਹੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨਮੋ ਸ਼ਸਤਰ ਪਾਣੇ ਕੱਲੇ ਸ਼ਸਤਰ ਉਹ ਹੁੰਦੇ ਨੇ ਜਿਹੜੇ ਹੱਥ ਨਾਲ ਚਲਾਏ ਜਾਂਦੇ ਆ ਗਤਕਾ ਖੇਡਣ ਵਾਲੇ ਤੁਹਾਡੇ ਵਿਚ ਗੁਰਸਿੱਖ ਬੈਠੇ ਹੋਣਗੇ ਜਿਨ੍ਹਾਂ ਨੂੰ ਹੱਥ ਨਾਲ ਚਲਾਇਆ ਜਾਵੇ ਉਹਨੂੰ ਕਹਿੰਦੇ ਸ਼ਸਤਰ ਜਿਹੜੇ ਅਗਨੀ ਸ਼ਸਤਰ ਹੁੰਦੇ ਨੇ ਰਫਲਾਂ ਬੰਦੂਕਾਂ ਸਾਲਟਾਂ ਤੋਪਾਂ ਇਹਨੂੰ ਕਹਿੰਦੇ ਅਸਤਰ ਅਗਨੀ ਦੇ ਅਗਰ ਮੇਰੇ ਸਾਹਿਬ ਕਹਿੰਦੇ ਨੇ ਮੈਂ ਤੈਨੂੰ ਦੋਵਾਂ ਰੂਪਾਂ ਵਿਚ ਵੇਖਿਆ ਕਿ ਤੇਰੇ ਹੱਥ ਵਿਚ ਤਲਵਾਰ ਵੀ ਆ ਤੇ ਤੇਰੇ ਹੱਥ ਵਿਚ ਬੰਦੂਕ ਵੀ ਆ ਨਮੋ ਸ਼ਸਤਰ ਪਾਣੇ ਨਮੋ ਅਸਤਰ ਪਾਣੇ ਕੇਵਲ ਤੂੰ ਸ਼ਾਂਤੀ ਮੰਗਣ ਵਾਲਾ ਨਹੀਂ ਤੂੰ ਕਹਿੰਦਾ ਨਮੋ ਯੁੱਧ ਜੁਦੇ ਨਮੋ ਤੂੰ ਯੁੱਧ ਨੂੰ ਨਮਸਕਾਰਾਂ ਕਰਦਾ ਹੈ ਤੂੰ ਯੁੱਧ ਰੂਪ ਪਰਮੇਸ਼ਵਰ ਹੈ ਤੂੰ ਬਰਿਆਈਆਂ ਦੇ ਨਾਲ ਜੰਗ ਕਰਦਾ ਹੈ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਦਰ ਦੇ ਉੱਤੇ ਜੇ ਜਾਣਾ ਹੈ ਤੇ ਫਿਰ ਡੱਲੇ ਨੂੰ ਆਖਿਆ ਡੱਲਿਆ ਹੁਣ ਤੇਰੇ ਗਲ ਵਿਚ ਕਿਰਪਾਨ ਹੁਣ ਤੇਰੇ ਸਿਰ ਤੇ ਦਮਾਲਾ ਹੁਣ ਤੇਰੇ ਗਲ ਤੇਰੇ ਤੇੜ ਕਛਹਿਰਾ ਹੁਣ ਤੇਰੇ ਹੱਥ ਵਿਚ ਕੜਾ ਹੁਣ ਤੇ ਪੂਰਾ ਸਰੂਪ ਤੂੰ ਗੁਰੂ ਵਰਗਾ ਬਣ ਗਿਆ ਹੈ ਤੇ ਜਦੋਂ ਦਰਵਾਜੇ ਉੱਤੇ ਜਾ ਕੇ ਜਾਏਗਾ ਤੇ ਉੱਥੇ ਆਖਦੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੋਤਾ ਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ
ਤੁਸੀਂ ਵੀ ਆਖਿਓ ਮਾਣ ਨਾਲ ਗੱਜ ਕੇ ਤੇ ਬੋਲੋ ਕੀ ਆਖੋਗੇ ਉੱਥੇ ਜਾ ਕੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੱਜ ਕੇ ਆਖੋ ਕੀ ਆਖੋਗੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਆਇਆ ਪੁੱਤ ਪੁੱਤ ਪੁੱਤ ਆਇਆ ਮੇਰੇ ਪਿਓ ਨੂੰ ਆਖੋ ਜਾ ਕੇ ਤੁਹਾਡਾ ਪੁੱਤ ਆਇਆ ਅੰਮ੍ਰਿਤਧਾਰੀ ਦਰਵਾਜ਼ੇ ਖੁੱਲ ਜਾਣਗੇ ਠਾਕ ਨਾ ਹੋਤੀ ਤਿੰਨੋਂ ਦਰ ਠਾਕ ਨਾ ਹੋਤੀ ਤਿੰਨੋਂ ਦਰ ਜੇ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕੀ ਹੈ ਨਾਨਕ ਸੇ ਜਨ ਧਨ ਧਨ ਨੇ ਉਹ ਰੂਹਾਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਗਲ ਨਾਲ ਲਾ ਕੇ ਅੰਮ੍ਰਿਤ ਦੇ ਕੇ ਆਪਣੇ ਪੁੱਤ ਬਣਾ ਲਿਆ ਤੇ ਕੱਲ ਨੂੰ ਬਣਾ ਲੈਣਾ ਮੇਰੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਰਹਿ ਨਾ ਜਾਇਓ ਕਿਤੇ ਭਰਮ ਵਿੱਚ ਨਾ ਰਹਿ ਜਾਇਓ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪੀਤਾ ਪਿਆਰਿਓ ਕੇਸੀ ਇਸ਼ਨਾਨ ਸਵੇਰੇ ਕਰਕੇ ਆ ਜਾਇਓ ਮੇਰੇ ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤ ਬਣ ਜਾਇਓ ਇਹਦੇ ਵਰਗੀ ਵੱਡੀ ਕੋਈ ਦਾਤ ਨਹੀਂ ਜਿਹੜੀ ਦਾਤ ਅੰਮ੍ਰਿਤ ਦੀ ਸਭ ਤੋਂ ਵੱਡੀ ਦਾਤ ਜੇ ਪੁੱਛੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਕਿ ਸਭ ਤੋਂ ਵੱਡੀ ਦਾਤ ਕੀ ਆ ਕਹਿੰਦੇ ਨਾਨਕ ਕੇ ਘਰ ਕੇਵਲ ਨਾਮ ਤੇ ਨਾਮ ਹੀ ਮਿਲਣਾ ਸਵੇਰੇ ਅੰਮ੍ਰਿਤ ਛਕਾ ਕੇ ਕੀ ਦ੍ਰਿੜ ਕਰਾਉਣਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਿਰਪਾ ਕਰੇ ਮੇਰਾ ਸਤਿਗੁਰੂ ਸਾਹਿਬ ਚਿੱਤ ਆਵੇ ਜਦੋਂ ਕਿਤੇ ਗੁਰੂ ਦੇ ਪਿਆਰੇ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਦੇ ਕੋਲ ਜਾਣਾ ਤੇ ਇੱਕ ਮਹਾਂਪੁਰਸ਼ ਕਥਾ ਕਰਦੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜਿਹਦੇ ਸਿਰ ਤੇ ਹੱਥ ਰੱਖਣਾ ਉਹਨੂੰ ਕਹਿਣਾ ਤੈਨੂੰ ਸਾਹਿਬ ਚਿੱਤ ਆਵੇ ਤੈਨੂੰ ਸਾਹਿਬ ਜਿਹਦੇ ਉੱਤੇ ਕੋਈ ਨਹੀਂ ਥੱਲੇ ਵਾਲਾ ਨਹੀਂ ਕੋਈ ਸਾਹਿਬ ਦਾ ਮਤਲਬ ਹੁੰਦਾ ਜਿਹਦੇ ਉੱਤੇ ਕੋਈ ਨਾ ਹੋਵੇ ਜਿਹਦੇ ਤੋਂ ਉੱਤੇ ਹੋਰ ਕੋਈ ਨਾ ਹੋਵੇ ਸਾਹਿਬ ਆਪਾਂ ਕਹਿੰਦੇ ਹੀ ਉਹਨੂੰ ਤੇ ਮੇਰੇ ਸਾਹਿਬ ਕਹਿੰਦੇ ਨੇ ਕਹਿਣਾ ਤੈਨੂੰ ਸਾਹਿਬ ਚੇਤਾ ਵੇ ਮੇਰਾ ਗੁਰੂ ਨਾਨਕ ਕਿਰਪਾ ਕਰੇ ਮੇਰੀ ਹੱਥ ਜੋੜ ਕੇ ਬੇਨਤੀ ਅੱਜ ਰਾਤ ਦਾ ਆਖਰੀ ਦੀਵਾਨ ਆ ਕੱਲ ਨੂੰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਅੰਮ੍ਰਿਤ ਦੀ ਦਾਤ ਗੁਰਸਿੱਖਾਂ ਵਿੱਚ ਵੰਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਸੰਭਾਲ ਨਿਭਾ ਕੇ ਛੇਤੀ ਤੋਂ ਛੇਤੀ ਦਸਰਿਆਂ ਨੇ ਚਲੇ ਜਾਣਾ ਏ ਮੇਰਾ ਸਤਿਗੁਰੂ ਕਿਰਪਾ ਕਰੇ ਰਾਤ ਦੇ ਦੀਵਾਨ ਵਿੱਚ ਮੇਰੀ ਵੀ ਅਰਦਾਸ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਚ ਮੇਰੇ ਸਤਿਗੁਰੂ ਇਸ ਸਥਾਨ ਤੇ ਜਿੰਨੀਆਂ ਆਉਂਦੀਆਂ ਸੰਗਤਾਂ ਵੈਸੇ ਤੇ ਸਾਰੇ ਸੰਸਾਰ ਨੂੰ ਚੇਤੇ ਆਵੇ ਇਹ ਜਿਹੜੀਆਂ ਤੇਰੀਆਂ ਪਿਆਸੀਆਂ ਭੁੱਖੀਆਂ ਰੂਹਾਂ ਅੰਮ੍ਰਿਤਧਾਰੀ ਰੂਹਾਂ ਸਤਿਗੁਰੂ ਇਹਨਾਂ ਸਾਰਿਆਂ ਨੂੰ ਸਹਿਬ ਚਿੱਤ ਆਵੇ ਸਾਰਿਆਂ ਨੂੰ ਸਹਿਬ ਚਿੱਤ ਆਵੇ ਇਹ ਉੱਠਦੇ ਬਹਿੰਦੇ ਜਪਿਆ ਕਰਨ ਸਤਨਾਮ ਸ੍ਰੀ ਵਾਹਿਗੁਰੂ ਸਵੇਰੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਿਓ ਸਵੱਛ ਕੱਪੜੇ ਪਾਇਓ ਇੱਕ ਮਨ ਵਿੱਚ ਭੁੱਖ ਲਿਕੇ ਆਇਓ ਕਿ ਮੈਂ ਅੰਮ੍ਰਿਤ ਦੀ ਦਾਤ ਲੈਣ ਚੱਲਿਆ ਮੇਰੀ ਇਹ ਜਿੰਦੜੀਏ ਜਿਹੜਾ ਮਸਲਾ ਦੇਵੀ ਦੇਵਤਿਆਂ ਦਾ ਹੱਲ ਨਹੀਂ ਹੋਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਮਿਲੀ ਬ੍ਰਹਮਾ ਨੂੰ ਨਹੀਂ ਮਿਲੀ ਵਿਸ਼ਨੂੰ ਨੂੰ ਨਹੀਂ ਮਿਲੀ ਸ਼ਿਵਜੀ ਨੂੰ ਨਹੀਂ ਮਿਲੀ ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰਦਾ ਹੈ ਮਗਰ ਇਸ ਚੀਜ਼ ਤੋਂ ਉਹ ਵੀ ਭੁੱਖੇ ਰਹੇ ਤੇ ਮੇਰਾ ਗੁਰੂ ਨਾਨਕ ਮੇਰੇ ਤੇ ਟੁੱਟਾ ਹੈ ਅੱਜ ਮੈਨੂੰ ਉਹ ਦਾਤ ਮਿਲਣ ਲੱਗੀ ਜਿਹੜੀ ਦੇਵੀ ਦੇਵਤਿਆਂ ਨੂੰ ਨਹੀਂ ਮਿਲੀ ਤੇ ਚਾਹ ਦੇ ਨਾਲ ਅੰਮ੍ਰਿਤ ਲੈਣ ਆਇਆ ਜਿਨ੍ਹਾਂ ਨੇ ਕੋਈ ਅਵੱਗਿਆ ਕਰ ਲਈ ਜਾਂ ਭੁੱਲ ਕਰ ਲਈ ਉਹ ਵੀ ਬਖਸ਼ਾਉਣ ਆਇਓ ਜਿਨ੍ਹਾਂ ਦੀ ਕਿਸੇ ਦੀ ਕੋਈ ਸਰਜਰੀ ਹੋਈ ਹੈ ਉਹ ਵੀ ਆਣ ਕੇ ਪੰਜਾਂ ਪਿਆਰਿਆਂ ਤੋਂ ਫਿਰ ਆਪਣੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਨਾਲ ਗਾਂਢਣਹਾਰ ਗੋਪਾਲ ਟੁੱਟੀ

0: ਔਰ ਟੁੱਟੀਆਂ ਗੰਢਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਬਦਾਵੇ ਪਾੜਨ ਵਾਲਾ ਮੇਰਾ ਸਤਿਗੁਰੂ ਕਲਗੀਆਂ ਵਾਲਾ ਪਾਤਸ਼ਾਹ ਉਹਦੀ ਸ਼ਰਨ ਵਿਚ ਆਉਣਾ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿਚ ਆਉਣਾ ਤੇ ਆਪਣੀਆਂ ਭੁੱਲਾਂ ਬਖਸ਼ਾਉਣੀਆਂ। ਸਵੇਰੇ 7:30 ਵਜੇ ਹਰ ਹਾਲਤ ਵਿਚ ਆਪ ਜੀ ਨੇ ਜਿੰਨਾ ਅੰਮ੍ਰਿਤ ਛਕਣਾ ਇੱਥੇ ਆਉਣਾ ਹੈ, ਕੇਸੀ ਇਸ਼ਨਾਨ ਕਰਕੇ ਆਉਣਾ ਹੈ, ਹਲਕਾ ਫੁਲਕਾ ਨਾਸ਼ਤਾ ਕਰਕੇ ਆਉਣਾ ਹੈ। 2-3 ਘੰਟੇ ਦਾ ਪੀਰੀਅਡ ਹੋਊਗਾ ਜਿਹਦੇ ਵਿਚ ਆਪ ਜੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਨਾਲ ਨਗੁਰੇ ਤੋਂ ਗੁਰੂ ਵਾਲੇ ਬਣ ਜਾਓਗੇ, ਨਗੁਰੇ ਤੋਂ ਗੁਰੂ ਵਾਲੇ ਬਣ ਜਾਓਗੇ। 2 ਘੰਟੇ ਪਹਿਲਾਂ ਨਗੁਰੇ ਪਾਂਦੀ ਮੈਲ ਵਿਚ ਗਚਾ ਗੱਚ ਸੋ ਤੇ 2 ਘੰਟਿਆਂ ਬਾਅਦ ਗੁਰਮੁਖ ਪਿਆਰੇ ਜਦੋਂ ਬਾਹਰ ਨਿਕਲੋਗੇ ਦੁਨੀਆਂ ਬਦਲ ਚੁੱਕੀ ਹੋਊਗੀ, ਗੁਰੂ ਦੇ ਪੁਰ ਬਣ ਚੁੱਕੇ ਹੋਗੇ, ਅੰਮ੍ਰਿਤਧਾਰੀ ਹੋ ਚੁੱਕੇ ਹੋਗੇ। ਆਓ ਜਿਹੜੇ 2 ਸਲੋਕ ਅੱਜ ਵਿਚਾਰ ਹੋ ਸਕਦੀ ਹੈ, ਸਮਾਂ ਹੋ ਗਿਆ। ਮੇਰਾ ਸਤਿਗੁਰੂ ਕਲਗੀਆਂ ਵਾਲਾ ਪਾਤਸ਼ਾਹ ਕਿਰਪਾ ਕਰੇ ਰਾਤ ਦੇ ਦੀਵਾਨਾਂ ਵਿਚ ਆਉਣ ਵਾਲਾ ਹਰ ਪ੍ਰਾਣੀ ਜਿਹੜਾ ਉਹਨੇ ਦਿਨ ਤੋਂ ਹਾਜ਼ਰੀਆਂ ਭਾਰੇ ਹੱਥ ਜੋੜ ਕੇ ਬੇਨਤੀ ਆ, ਕੋਈ ਬਚਨ ਅਪ ਸ਼ਬਦ ਕਿਹਾ ਗਿਆ ਹੋਵੇ ਸਾਰੇ ਮੇਰੇ ਤੇ ਮਾੜੇ ਨੇ, ਗੁਰਬਾਣੀ ਦੇ ਸਾਰੇ ਉੱਤਮ ਬਚਨ ਨੇ, ਗਲਤੀਆਂ ਪਰਮਜੀਤ ਸਿੰਘ ਦੀਆਂ ਜਾਣ ਕੇ ਮੁਆਫ਼ ਕਰ ਦਿਓ, ਤੇ ਜਿਹੜੇ ਅਮੋਲਕ ਬਚਨ ਗੁਰਬਾਣੀ ਦੇ ਕੋਈ ਚੰਗੇ ਲੱਗੇ ਹੋਣ ਉਹਨਾਂ ਨੂੰ ਗੁਰੂ ਦੇ ਬਚਨ ਜਾਣ ਕੇ ਗੁਰੂ ਦੀ ਬਾਣੀ ਜਾ ਕੇ ਹਿਰਦੇ ਵਿਚ ਵਸਾਇਓ, ਤਾਂ ਕਿ ਤੁਹਾਡੇ ਤੇ ਮੇਰੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਸਕਣ। ਆਓ ਸਰਵਣ ਕਰੋ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਕੰਧ ਕੁਹਾੜਾ ਸਿਰ ਕਰਾ ਵਣ ਕੈ ਸਰ ਲੋਹਾਰ।
0: ਆਖੋ ਸਤਨਾਮ ਸ੍ਰੀ। ਇਹ ਬਾਬਾ ਫਰੀਦ ਜੀ ਨੇ ਇੱਕ ਲੱਕੜਹਾਰੇ ਪ੍ਰਤੀ ਸ਼ਬਦ ਉਚਾਰਨ ਕੀਤੇ ਨੇ, ਕਹਿੰਦੇ ਕੰਧ ਬਣੇ ਕੰਧਾ, ਕੰਧ ਤੇ ਕੁਹਾੜਾ ਇਸ ਤਰ੍ਹਾਂ ਰੱਖਿਆ, ਜਿਹੜੇ ਲੱਕੜੀਆਂ ਲੈਣ ਜਾਂਦੇ ਵੇਖਿਆ ਹੀ ਨਾ, ਸਿਰ ਘੜਾ, ਸਿਰ ਤੇ ਪਾਣੀ ਵਾਲਾ ਘੜਾ, ਕਿਉਂਕਿ ਜੰਗਲਾਂ ਵਿਚ ਜਾਣਾ, ਕਿਤੇ ਪਾਣੀ ਮਿਲਿਆ ਨਾ ਮਿਲਿਆ, ਜੰਗਲ ਦੇ ਵਿਚ ਲੁਹਾਰ ਨੂੰ ਕਹਿੰਦੇ ਨੇ ਜੰਗਲ ਦੇ ਵਿਚ ਤੂੰ ਘੁੰਮ ਰਿਹਾ ਏ ਤੇ ਜੰਗਲ ਵਿਚ ਮੈਂ ਵੀ ਘੁੰਮ ਰਿਹਾ। ਬਾਬਾ ਫਰੀਦ ਕਹਿੰਦਾ ਮੈਂ ਵੀ ਜੰਗਲ ਵਿਚ ਘੁੰਮ ਰਿਹਾ, ਮਗਰ ਤੇਰਾ ਤੇ ਮੇਰਾ ਬੁਨਿਆਦੀ ਕੋਈ ਫਰਕ ਆ, ਤੂੰ ਕੁਛ ਹੋਰ ਲੱਭਦਾ ਫਿਰਦਾ ਏ ਤੇ ਮੈਂ ਕੁਛ ਹੋਰ ਲੱਭਦਾ ਫਿਰਦਾ। ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੁਹਾਰ। ਹੇ ਲੁਹਾਰ, ਤੂੰ ਕੰਧੇ ਉੱਤੇ ਕੁਹਾੜਾ ਰੱਖ ਕੇ ਸਿਰ ਦੇ ਉੱਤੇ ਪਾਣੀ ਵਾਲਾ ਘੜਾ ਰੱਖ ਕੇ ਤੁਰਿਆ ਫਿਰਦਾ। ਹਾਂਜੀ, ਉਹਨੂੰ ਕਹਿੰਦੇ ਨੇ ਵੇਖ ਤੇਰੀ ਤੇ ਮੇਰੀ ਦੋਵਾਂ ਦੀ ਸੁਰਤ, ਤੇਰੀ ਤੇ ਮੇਰੀ ਮੰਗ ਕੀ। ਆਖੋ ਸਤਨਾਮ ਸ੍ਰੀ। ਤੇਰੀ ਤੇ ਮੇਰੀ ਮੰਗ ਵਿਚ ਇਹ ਬੁਨਿਆਦੀ ਫਰਕ ਆ ਕਿ ਤੂੰ ਰੋਜ਼ ਜੰਗਲ ਵਿਚ ਆਉਣਾ ਏ ਤੇ ਜੰਗਲ ਵਿਚੋਂ ਆਣ ਕੇ ਲੱਕੜੀਆਂ ਕੋਲੇ ਇਕੱਠੇ ਕਰਨ ਆਉਣਾ ਏ ਤੇ ਰੋਜ਼ ਆਉਣਾ ਏ ਤੇ ਮੁੜ ਜਾਣਾ ਏ, ਮਗਰ ਤੂੰ ਲੱਕੜੀਆਂ ਲੱਭਦਾ ਫਿਰਦਾ ਏ। ਤੂੰ ਹਉ ਲੋੜੀ ਸ਼ੋ ਆਪਣਾ, ਮੈਂ ਤੇ ਉਸ ਪਤੀ ਪਰਮੇਸ਼ਵਰ ਦੀ ਯਾਦ ਵਿਚ ਨਾਮ ਅਕਾਗਰ ਚ ਧੋ ਕੇ ਜਪਦਾ ਵਾਂ, ਮਗਰ ਤੂੰ ਕੇਵਲ ਤੇ ਕੇਵਲ ਲੱਕੜੀਆਂ ਦੀ ਭਾਲ ਵਿਚ ਆਉਣਾ ਏ ਤੇ ਲੱਕੜੀਆਂ ਲੈ ਕੇ ਮੁੜ ਜਾਣਾ ਏ। ਇਕ ਮਹਾਂਪੁਰਸ਼ਾਂ ਦਾ ਬਚਨ ਬੜਾ ਪਿਆਰਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਕ ਲੱਕੜਹਾਰਾ ਗੁਰੂ ਦਾ ਪਿਆਰਾ ਰੋਜ਼ ਜੰਗਲ ਵਿਚ ਆਇਆ ਕਰੇ, ਧਿਆਨ ਦਿਓ, ਸਾਖੀ ਵਿਚੋਂ ਸਿੱਖਿਆ ਲਿਓ, ਸਾਖੀ ਵਿਚੋਂ ਕੇਵਲ ਕੰਨ ਰਸਨਾ ਬਣਾਇਓ। ਲੱਕੜਹਾਰਾ ਆਉਂਦਾ ਲੱਕੜੀਆਂ ਲੈਣ, ਇੰਨੀਆਂ ਕੁ ਲੱਕੜੀਆਂ ਵੱਢਦਾ ਏ, ਸਿਰ ਦੇ ਉੱਤੇ ਰੱਖ ਦਿੰਦਾ ਏ ਤੇ ਮੁੜ ਜਾਂਦਾ ਏ, ਜਾ ਕੇ ਉਹਨਾਂ ਨੂੰ ਬਾਜ਼ਾਰ ਵਿਚ ਵੇਚਦਾ ਏ, ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਬੱਚਿਆਂ ਦਾ ਪੇਟ ਭਰਦਾ ਵਾ, ਕਹਿੰਦਾ ਸ਼ੁਕਰੀਆ ਵਾਹਿਗੁਰੂ, ਇੰਨੀਆਂ ਕੁ ਲੱਕੜੀਆਂ ਲਿਆ ਕੇ ਮੈਂ ਬੱਚੇ ਪਾਲ ਰਿਹਾ। ਇੱਥੇ ਹੀ ਇੱਕ ਕੁਟੀਆ ਸਾਧੂ ਦੀ, ਮਹਾਤਮਾ ਗੁਰੂ ਦੇ ਪਿਆਰੇ ਦੀ, ਉਹਨੇ ਇੱਕ ਦਿਨ ਆਵਾਜ਼ ਮਾਰ ਕੇ ਆਖਿਆ, ਉਹ ਭਲਿਆ ਪੁਰਸ਼ਾ, ਮੈਂ ਤੈਨੂੰ ਕਈਆਂ ਸਾਲਾਂ ਤੋਂ ਵੇਖਦਾ, ਤੂੰ ਰੋਜ਼ ਜੰਗਲ ਵਿਚ ਆਉਣਾ ਏ, ਇੰਨੀਆਂ ਕੁ ਲੱਕੜੀਆਂ ਲੈ ਕੇ ਮੁੜ ਜਾਣਾ ਏ, ਕੀ ਕਰਦਾ ਏ? ਮਹਾਰਾਜ, ਮੇਰੇ ਬੱਚਿਆਂ ਦਾ ਢਿੱਡ ਭਰ ਜਾਂਦਾ ਏ, ਮੈਨੂੰ ਇਹ ਤੋਂ ਵੱਧ ਕੁਝ ਨਹੀਂ ਚਾਹੀਦਾ। ਕਹਿਣ ਲੱਗੇ, ਤੂੰ ਰੋਜ਼ ਲੱਕੜੀਆਂ ਜੂ ਵੱਢਦਾ ਏ ਤੇ ਭਾਰ ਵੀ ਚੁੱਕ ਕੇ ਖੜਦਾ ਵਾ, ਜੇ ਤੂੰ ਕਿਤੇ ਇੱਕ ਕਦਮ ਗਾਂਹ ਹੋਵੇਂ। ਆਖੋ ਸਤਨਾਮ ਸ੍ਰੀ। ਜੇ ਇੱਕ ਕਦਮ ਕਿਤੇ ਤੂੰ ਗਾਂਹ ਹੋਵੇਂ। ਤੇ ਲੱਕੜਹਾਰੇ ਨੇ ਰੀਝ ਭਰੀਆਂ ਅੱਖਾਂ ਨਾਲ ਆਖਿਆ, ਅੱਗੇ ਕੀ ਹੈ? ਧਿਆਨ ਦਿਓ, ਅੱਗੇ ਕੀ ਹੈ? ਕਹਿਣ ਲੱਗਾ, ਅੱਗੇ ਤੈਨੂੰ ਲੱਕੜੀਆਂ ਨਹੀਂ ਲਿਆਉਣੀਆਂ ਪੈਣਗੀਆਂ, ਅੱਗੇ ਰੁਪਈਆਂ ਦਾ ਢੇਰ ਲੱਗਾ ਹੈ। ਅੱਗੇ ਰੁਪਈਆਂ ਦੇ ਢੇਰ ਲੱਗੇ। ਕਹਿਣ ਲੱਗਾ, ਹਾਂ ਹਾਂ, ਮਗਰ ਇੱਕ ਗੱਲ ਚੇਤੇ ਰੱਖੀ ਕਿ ਇੱਕ ਕਦਮ ਅੱਗੇ ਵਧੀ। ਅੱਗੇ ਗਿਆ ਕੱਲ ਨੂੰ, ਵਾਕਿਆ ਰੁਪਈਆਂ ਦਾ ਢੇਰ ਲੱਗਾ, ਭਰ ਲਈ ਰੁਪਈਆਂ ਦੀ ਪੰਡ, ਮੁੜ ਗਿਆ। ਤੇ ਹੁਣ ਜਦੋਂ ਕਦੀ ਰੁਪਈਏ ਮੁੱਕਦੇ ਤੇ ਆਉਂਦਾ ਤੇ ਉੱਥੋਂ ਹੀ ਮੁੜ ਜਾਂਦਾ, ਉਹ ਗੱਲ ਫੇਰ ਭੁੱਲ ਗਈ ਕਿ ਇੱਕ ਕਦਮ ਰੋਜ਼ ਅੱਗੇ ਵਧਣਾ, ਉੱਥੋਂ ਰੁਪਈਏ ਲੈ ਲੈ। ਹੁਣ ਰੁਪਈਆਂ ਤੇ ਖਲੋ ਗਿਆ, ਕਦੀ ਲੱਕੜੀਆਂ ਤੇ ਖਲੋਤਾ ਸੀ, ਹੁਣ ਰੁਪਈਆਂ ਤੇ ਖਲੋਤਾ। ਫੇਰ ਉਹਨਾਂ ਨੇ ਆਵਾਜ਼ ਮਾਰ ਕੇ ਆਖਿਆ, ਉਹ ਭਲਿਆ ਪੁਰਸ਼ਾ, ਤੂੰ ਤੇ ਫੇਰ ਖਲੋ ਗਏ, ਇੱਕ ਕਦਮ ਅੱਗੇ ਜਾ। ਉਹਨੇ ਕਿਹਾ, ਜੀ ਰੁਪਈਆਂ ਤੋਂ ਅੱਗੇ ਤੇ ਕੁਝ ਵੀ ਨਹੀਂ, ਸਾਡੇ ਅਰਗੇ ਹੋਣਗੇ, ਸਾਡੇ ਵਾਲੀ ਹਾਲਤ ਹੋ ਗਈ, ਅਸੀਂ ਭੁੱਖੇ ਰੁਪਈਏ ਲੱਭਣ ਆਏ ਸਨ, ਇੱਥੇ ਰੁਪਈਏ ਲੱਭ ਕੇ ਰੱਬ ਕੌਣ, ਅਸੀਂ ਕੌਣ, ਸਿੱਖੀ ਕੌਣ, ਰੁਪਈਆਂ ਦੀ ਸਾਨੂੰ ਭੁੱਖ ਸੀ, ਅਸੀਂ ਲੱਖਾਂ ਪਤੀ ਬਣ ਗਏ, ਉਹਨੇ ਮਹਾਂਪੁਰਸ਼ ਨੇ ਫੇਰ ਆਖਿਆ ਭਲਿਆ ਥੋੜਾ ਜਿਹਾ ਅੱਗੇ ਹੋ, ਆਖਿਆ ਰੁਪਈਆ ਤੋਂ ਅੱਗੇ ਕੀ ਆ, ਕਿਤੇ ਜਾ ਕੇ ਵੇਖ ਮੇਰਾ ਬਚਨ ਕਮਾਇਆ ਕਰ, ਰੋਜ਼ ਇੱਕ ਕਦਮ ਅੱਗੇ ਵਧਿਆ ਕਰ। ਅੱਗੇ ਕੀ ਆ? ਕਹਿੰਦੇ ਅੱਗੇ ਸੋਨੇ ਦਾ ਢੇਰ ਲੱਗਾ, ਸੋਨਾ ਚੁੱਕ ਕੇ ਖਾ। ਅੱਛਾ, ਅੱਗੇ ਸੋਨਾ ਹੈ, ਇੱਕ ਕਦਮ ਅੱਗੇ ਗਿਆ, ਹੁਣ ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਤੇ ਹੁਣ ਕਹਿੰਦੇ ਇਹ ਤੋਂ ਅੱਗੇ ਤੇ ਕੁਝ ਵੀ ਨੀ, ਰੁਪਈਏ ਤੇ ਸੋਨਾ ਮੁੰਦਰੀਆਂ ਪਾ ਲਈਆਂ, ਰੁਪਈਏ ਜੇਬ ਚ ਨੇ, ਹੋਰ ਕੀ ਲੈਣਾ ਹੈ? ਅੱਗੇ ਉਹਨੇ ਆਖਿਆ ਤੂੰ ਫੇਰ ਰੁਕ ਗਏ, ਅੱਗੇ ਹੋ। ਉਹਨੇ ਕਿਹਾ ਅੱਗੇ ਹੁਣ ਕੀ ਆ? ਕਹਿੰਦੇ ਵੇਖ ਸੋਨੇ ਤੋਂ ਅੱਗੇ ਕੁਝ ਹੋਰ ਹੈ। ਉਹਨੇ ਕਿਹਾ ਸੋਨੇ ਤੋਂ ਅੱਗੇ ਕੀ ਆ? ਕਹਿੰਦੇ ਅੱਗੇ ਹੀਰੇ ਮੋਤੀ ਜਵਾਹਰਾਤ ਪਏ ਨੇ। ਫੇਰ ਅੱਗੇ ਗਿਆ, ਹੁਣ ਹੀਰੇ ਜਵਾਹਰਾਤਾਂ ਤੇ ਖਲੋ ਗਿਆ, ਰੁਪਈਏ ਮਿਲ ਗਏ, ਚਾਂਦੀ ਮਿਲ ਗਈ, ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਹੀਰੇ ਮੋਤੀ ਮਿਲ ਗਏ। ਹੁਣ ਕਹਿੰਦਾ ਜੇ ਸਾਧੂ ਨੇ ਕਿਹਾ ਵੀ ਨਾ ਤੇ ਮੈਂ ਅੱਗੇ ਨੀ ਆਉਣਾ, ਹੁਣ ਆ ਰੌਲਾ ਪਾ ਹੀ ਰਹਿਣਾ, ਹੁਣ ਆ ਜਾਓ ਗਾਂਹ ਹੋ ਜਾਓ। ਇਹੋ ਹੀ ਕਹਿ ਰਿਹਾ ਵੀ ਸਟੋਰ ਮਿਲ ਗਏ ਨੇ, ਘਰ ਮਿਲ ਗਏ ਨੇ, ਗੱਡੀਆਂ ਮਿਲ ਗਈਆਂ, ਆ ਜਾਓ ਦੋ ਕਦਮ ਹੁਣ ਗਾਂਹ ਹੋ, ਅੱਗੇ ਵੀ ਕੁਝ ਹੋ। ਤੇ ਜਦੋਂ ਉਹਨੇ ਆਖਿਆ ਵਾ ਤੂੰ ਫੇਰ ਖਲੋ ਗਿਆ, ਉਹਨੇ ਕਿਹਾ ਬਾਬਾ ਜੀ ਹੁਣ ਤੇ ਮੈਨੂੰ ਸਤਾਇਓ ਨਾ। ਆਹ ਕੋਈ ਕਹਿੰਦਾ ਮੈਨੂੰ? ਜਦੋਂ ਕਿਸੇ ਨੂੰ ਅਮਰ ਛਕਣ ਨੂੰ ਕਹਿੰਦੇ ਭਾਈ ਜੀ ਕੀ ਰੱਟ 24 ਘੰਟੇ, ਜੇ ਤੁਸੀਂ ਪਰਮਜੀਤ ਸਿੰਘ ਆ ਜਦੋਂ ਤੂੰ ਆਵੇ ਕਿਤੇ ਅੰਮ੍ਰਿਤ ਦੀ ਗੱਲ ਨਾ ਕਰੇ, ਸੱਚ ਜਾਣ ਤੈਨੂੰ ਲੋਕੀ ਲੱਤ ਦੇਣ ਰੁਪਈਆਂ ਨਾਲ। ਬਹੁਤੇ ਲੋਕੀ ਤੇ ਜਿੱਦਣ ਤੂੰ ਅੰਮ੍ਰਿਤ ਛਕਾਉਣਾ ਹੁੰਦਾ ਉਦਣ ਰਾਤ ਨੂੰ ਅੱਜ ਦੇ ਦੀਵਾਨ ਚ ਘੱਟ ਆਏ ਨੇ। ਆ ਤੁਸੀਂ ਨੋਟ ਕਰਿਓ, ਕਈ ਚਿਰ ਗਾਇਬ ਹੋ ਗਏ, ਮੈਨੂੰ ਪਤਾ ਹੈ, ਇਸੇ ਕਰਕੇ ਨਹੀਂ ਆਏ ਕਿ ਉਹਨੇ ਰਾਤ ਨੂੰ ਫੇਰ ਆਖਣਾ ਸਵੇਰੇ ਚੱਕ ਲਿਓ। ਉਹਨੇ ਆਵਾਜ਼ ਮਾਰ ਕੇ ਆਖਿਆ ਸਿੰਘਾ ਤੁਰ ਅੱਗੇ ਹੋਰ ਤੁਰ, ਲੱਕੜਾਰੇ ਨੂੰ ਆਖਿਆ ਤੁਰ। ਉਹਨੇ ਕਿਹਾ ਜੀ ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਚਾਂਦੀ ਹੀਰੇ ਮੋਤੀ ਮਿਲ ਗਏ, ਅੱਗੇ ਕੀ ਆ? ਤੇ ਉਹਨੇ ਆਖਿਆ ਸੱਜਣਾ ਇੱਕ ਕਦਮ ਹੁਣ ਗਾਂਹ ਹੋਏਗਾ ਤੇ ਅੱਗੇ ਗੁਰਦੁਆਰਾ ਹੀ, ਅੱਗੇ ਜਿੱਥੋਂ ਉਹ ਧਨ ਮਿਲਦਾ ਜਿਹੜਾ ਨਾਲ ਜਾਂਦਾ ਹੈ, ਇਹ ਧਨ ਤੇ ਇੱਥੇ ਹੀ ਰਹਿ ਜਾਣਾ। ਅੱਗੇ ਇੱਕ ਕਦਮ ਹੋਰ ਵਧੇਗਾ ਤੇ ਅੱਗੇ ਗੁਰੂ ਦਾ ਉਪਦੇਸ਼ ਹੀ, ਅੱਗੇ ਗੁਰੂ ਨਾਮ ਦੇ ਰਿਹਾ ਹੀ, ਅੱਗੇ ਗੁਰੂ ਅੰਮ੍ਰਿਤ ਦੇ ਰਿਹਾ ਹੀ। ਤੇ ਆਪਾਂ ਦੋਵੇਂ ਸਾਰੇ ਜੰਗਲ ਦੇ ਵਿੱਚ ਆ, ਕੋਈ ਕੇਵਲ ਤੇ ਕੇਵਲ ਸੋਨੇ ਤੱਕ ਸੀਮਤ ਆ, ਕੋਈ ਹੀਰਿਆਂ ਤੱਕ ਸੀਮਤ ਆ, ਕੋਈ ਰੁਪਈਆਂ ਤੱਕ ਸੀਮਤ ਆ, ਤੇ ਕਰਮਾਂ ਵਾਲੀਆਂ ਰੂਹਾਂ। ਬਾਬਾ ਫਰੀਦ ਜੀ ਕਹਿੰਦੇ ਹਾਂ ਲੋੜੀ ਇਸ ਜੰਗਲ ਦੇ ਵਿੱਚੋਂ, ਹਾਂ ਲੋੜੀ ਛੋ ਆਪਣਾ, ਮੈਂ ਤੇ ਆਪਣੇ ਪਤੀ ਨੂੰ ਲੱਭਦਾ ਫਿਰਦਾ ਵਾਂ, ਮਗਰ ਤੂੰ ਲੋੜੇ ਅੰਗਿਆਰ, ਤੂੰ ਕੇਵਲ ਲੱਕੜੀਆਂ ਇਕੱਠੀਆਂ ਕਰਦਾ ਫਿਰਦਾ। ਹਾਂਜੀ
1: ਇਕ ਨਾ ਆਟਾ ਅਗਲਾ, ਇਕ ਨਾ ਨਾਹੀ ਲਾਉਣਾ।
0: ਅਗਲੇ ਦਾ ਮਤਲਬ ਹੁੰਦਾ ਬਹੁਤਾ। ਬਾਬਾ ਫਰੀਦ ਜੀ ਕਹਿੰਦੇ ਨੇ ਇੱਕ ਤੇ ਇਹੋ ਜਿਹੇ ਨੇ ਜਿਨ੍ਹਾਂ ਵਿਸ ਗੰਧਲਾ ਰੂਪੀ ਇੱਥੇ ਸਾਰੇ ਪਦਾਰਥ ਬਣਾ ਲਿਆ, ਰੁਪਈਆ ਬਣਾ ਲਿਆ, ਦੌਲਤਾਂ ਬਣਾ ਲਈਆਂ, ਜਾਇਦਾਦਾਂ ਬਣਾ ਲਈਆਂ, ਆਪਣੇ ਆਪ ਨੂੰ ਬਾਦਸ਼ਾਹ ਖਵਾਉਂਦੇ, ਆਖੋ ਸਤਨਾਮ ਸ੍ਰੀ, ਇਹ ਫਲਾਣੀ ਚੀਜ਼ ਦਾ ਬਾਦਸ਼ਾਹ ਹੈ ਜੀ। ਆਂਦੇ ਨੀ ਇੱਥੇ ਤੁਹਾਡੇ ਆਮ ਇੱਕ ਬੋਲੀ, ਇਹ ਸੌਗੀ ਦਾ ਬਾਦਸ਼ਾਹ ਹੈ, ਇਹ ਫਲਾਣੇ ਚੀਜ਼ ਦਾ ਬਾਦਸ਼ਾਹ, ਇਹ ਢੀਂਗੜੇ ਚੀਜ਼ ਦਾ ਬਾਦਸ਼ਾਹ। ਤੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ ਇੱਕ ਵਾਰ ਗਏ ਕਾਨਪੁਰ, ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ, ਤੇ ਉੱਥੇ ਇੱਕ ਸੈਕਟਰੀ ਸਾਹਿਬ ਗੁਰਦੁਆਰੇ ਦੇ ਸਾਰੀ ਸੰਗਤ ਨੇ ਫਤਿਹ ਬੁਲਾਈ, ਤੇ ਇਹ ਆਕੜ ਕੇ ਖਲੋਤਾ ਰਿਹਾ ਕਿ ਟਾਈਮ ਤੇ ਮੇਰੇ ਕੋਲੋਂ ਹੀ ਲੈਣਾ ਜੇ ਨਾ ਸੰਤ ਜੀ, ਤੁਸੀਂ ਮੈਨੂੰ ਬੁਲਾਓ, ਧਿਆਨ ਦੇਣਾ। ਤੇ ਸਾਰੀ ਸੰਗਤ ਨੇ ਆਖਿਆ ਬਾਬਾ ਜੀ ਇਹ ਜਿਹੜਾ ਬੰਦਾ ਖਲੋਤਾ ਇਹਨੂੰ ਤੁਸੀਂ ਫਤਿਹ ਬੁਲਾ ਦਿਓ। ਤੇ ਬਾਬਾ ਕਰਤਾਰ ਸਿੰਘ ਸਾਹਿਬ ਬੜੇ ਕਰਨੀ ਵਾਲੇ ਮਹਾਂਪੁਰਸ਼ ਸੀ, ਬੰਦਗੀ ਵਾਲੀ ਰੂਹ ਸੀ, ਜਿਹੜੇ ਲੋਕੀ ਸਵੇਰੇ ਸ਼ਰਾਬ ਨਾਲ ਚੁਲੀਆਂ ਕਰਦੇ ਉਹਨਾਂ ਦੇ ਮੂੰਹ ਚ ਅੰਮ੍ਰਿਤ ਪਾਇਆ, ਉਹਨਾਂ ਨੂੰ ਪ੍ਰੇਰਿਆ। ਤੇ ਜੇ ਕਿਸੇ ਨੇ ਆਖਣਾ ਬਾਬਾ ਜੀ ਸਾਡੇ ਘਰ ਪੁੱਤ ਨਹੀਂ ਹੁੰਦਾ, ਧਿਆਨ ਦਿਓ, ਅੱਜ ਵਰਗੇ ਮੇਰੇ ਪਖੰਡੀ ਤੇ ਕਹਿੰਦੇ ਨਾ ਲਿਆ ਸੇਬ ਤੇਰੀ ਝੋਲੀ ਚ ਪਾਦਾ ਪੁੱਤ ਹੋ ਜੂ, ਉਸ ਸੰਤ ਨੂੰ ਜੇ ਕੋਈ ਕਹਿੰਦਾ ਸੀ ਨਾ ਸਾਡੇ ਘਰ ਪੁੱਤ ਨਹੀਂ ਹੁੰਦਾ, ਤੇ ਕਹਿੰਦਾ ਸੀ ਸੱਜਣਾ ਮੇਰੀ ਡਿਊਟੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਛਕਾਉਣ ਦੀ ਲਾਈ ਹੋ, ਮੈਂ ਪੁੱਤ ਵੰਡਣ ਵਾਲਾ ਨਹੀਂ, ਪੁੱਤਾਂ ਦਾ ਦਾਤਾ ਤੇ ਕੇਵਲ ਗੁਰੂ ਆ, ਪੁੱਤਾਂ ਦਾ ਦਾਤਾ ਤੇ ਕੇਵਲ ਗੁਰੂ ਆ, ਇੰਨੀ ਨਿਮਰਤਾ ਮਨ ਵਿੱਚ ਰੱਖਦੇ ਸੀ, ਐਵੇਂ ਵੀ ਨਹੀਂ ਸੀ ਕਹਿੰਦੇ ਕਿ ਜਾ ਹੋ ਜੂ। ਤੇ ਜਦੋਂ ਕਾਨਪੁਰ ਉਤਰੇ ਤੇ ਉਹਨੇ ਫਤਿਹ ਨਾ ਬੁਲਾਈ ਸੈਕਟਰੀ ਸਾਹਿਬ ਨੇ, ਤੇ ਸਾਰੀ ਸੰਗਤ ਕਹਿੰਦੀ ਜੀ ਇਹਨੂੰ ਤੁਸੀਂ ਫਤਿਹ ਬੁਲਾ ਦਿਓ। ਮਹਾਂਪੁਰਸ਼ ਕਹਿੰਦੇ ਕੋਈ ਖਾਸ ਚੀਜ਼ ਆ? ਬਾਬਾ ਜੀ ਕਿਤੇ ਪੜ੍ਹੇ ਲਿਖੇ ਬੜੇ ਸੀ, ਕਹਿੰਦੇ ਕੋਈ ਖਾਸ ਚੀਜ਼ ਆ? ਕਹਿੰਦੇ ਜੀ ਇਹਦੀਆਂ 16 ਫੈਕਟਰੀਆਂ ਨੇ ਕਾਨਪੁਰ ਦੇ ਵਿੱਚ, ਇੰਨਾ ਅਮੀਰ ਆ ਜਿਹੜਾ ਕਿਤੇ ਸੰਤੇ ਨੂੰ ਚੰਗਾ ਲੱਗ ਜਾਏ ਜਾਣ ਲੱਗਾ ਕਾਰ ਦਿੰਦਾ ਹੈ, ਕਾਰ ਦੇ ਕੇ ਭੇਜਦਾ ਹੈ। ਤੇ ਮਹਾਂਪੁਰਸ਼ ਕਹਿਣ ਲੱਗੇ ਮੈਂ ਕਦੀ ਕਿਸੇ ਬੰਦੇ ਕੋਲੋਂ ਨਹੀਂ ਮੰਗਿਆ, ਆਖੋ ਸਤਨਾਮ ਸ੍ਰੀ, ਕਿਉਂਕਿ ਬੰਦਾ ਵੀ ਮੰਗਤਾ ਤੇ ਮੈਂ ਵੀ ਮੰਗਤਾ। ਇੱਕ ਪਿੰਡਾਂ ਵਿੱਚ ਕਹਿੰਦੇ ਨੇ ਮੰਗਤਿਆਂ ਕੋਲੋਂ ਮੰਗਣਾ ਲਾਹਨਤੀਆਂ ਦਾ ਕੰਮ ਹੈ, ਮੰਗਤਿਆਂ ਕੋਲੋਂ ਮੰਗਣਾ, ਫੇਰ ਬੋਲੋ, ਭਿਖਾਰੀ ਕੋਲੋਂ ਮੰਗ ਕੇ ਕੀ ਰਹੋਗੇ? ਭਿਖਾਰੀ ਰਹੋਗੇ, ਕਿਉਂਕਿ ਦੇਣ ਵਾਲਾ ਵੀ ਭਿਖਾਰੀ ਆ, ਤੁਹਾਨੂੰ ਰਾਜਾ ਕਿੱਥੋਂ ਬਣਾ ਦੂ? ਜੇ ਦਾਤੇ ਕੋਲੋਂ ਮੰਗੋਗੇ ਤੇ ਇੱਕ ਦਿਨ ਬਣਾ ਵੀ ਦਾਤੇ ਹੀ ਦਊ। ਆਖਣ ਲੱਗੇ ਜੀ ਇਹਨੂੰ ਤੁਸੀਂ ਫਤਿਹ ਬੁਲਾਓ। ਕਹਿਣ ਲੱਗੇ ਵੀ ਸੱਜਣਾ ਫਤਿਹ ਤੇ ਗੁਰੂ ਦੀ ਆ, ਬੁਲਾ ਦਾਂਗੇ, ਮਗਰ ਮੈਂ ਵੇਖ ਲਵਾਂ ਕਿ ਇਹਦੀ ਅਮੀਰੀ ਕਿੰਨੀ ਕਿਆ, ਧਿਆਨ ਦਿਓ। ਜਾ ਕੇ ਕੋਲ ਕਹਿਣ ਲੱਗੇ, ਸੱਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨੇ ਚਿੜੇ ਦੀ ਪੂਛ ਵਾਂਗ ਸਾਹ ਕਰਕੇ ਆਉਂਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਇਸ ਤਰ੍ਹਾਂ ਫਤਿਹ ਵੀ ਇਸ ਤਰ੍ਹਾਂ ਬੁਲਾਉਂਦੇ ਨੇ ਆਕੜ ਵਿੱਚ। ਤੇ ਮਹਾਂਪੁਰਸ਼ ਕਹਿਣ ਲੱਗੇ, ਤੂੰ ਸੁਣਿਆ ਅਮੀਰ ਬੜਾ ਏ? ਤੇ ਛੇਤੀ ਨਾਲ ਕਹਿੰਦਾ, ਹਾਂ ਜੀ, 16 ਫੈਕਟਰੀਆਂ ਨੇ, ਵਿੱਚੋਂ ਇਹ ਸੱਚਪਾਤ ਪਿਆ, ਵਿਸ ਗੰਦਲਾਂ ਤੇ ਇਕੱਠੀਆਂ ਕਰ ਲਈਆਂ, ਕਿਸੇ ਦੇ 10 ਸਟੋਰ ਨੇ, ਕਿਸੇ ਦੇ ਇੰਨੇ ਖੱਤੇ ਨੇ, ਕਿਸੇ ਕੋਲ ਇੰਨੀ ਪੈੜੀ ਆ। ਮੇਰੇ ਸਾਹਿਬ ਕਹਿੰਦੇ, ਇੱਕ ਨਾ ਆਟਾ ਅਗਲਾ, ਇਹਨਾਂ ਦੇ ਕੋਲ ਤੇ ਇੰਨੇ ਆਟੇ ਦੇ ਢੇਰ ਲਾ ਲਏ ਨੇ ਕਿ ਬਹੁਤ ਸਾਰਾ ਧਨ ਇਕੱਠਾ ਕਰ ਲਿਆ, ਮਗਰ ਇੱਕ ਨਾ ਹੀ ਲੂਣ, ਆਟੇ ਦੇ ਵਿੱਚ ਲੂਣ ਬਰਾਬਰ ਵੀ ਕਿਸੇ ਨੇ ਦੌਲਤ ਨਹੀਂ ਜੋੜੀ। ਉਹ ਨਾਮ ਜਪ ਰਿਹਾ, ਉਹ ਪੈਸੇ ਇਕੱਠੇ ਕਰ ਲਿਆ। ਅਗਲੀ ਤੋਂ ਕੁਛ ਸੁਣੋ,
1: ਅੱਗੇ ਗਏ ਸਿਆ ਪਸੰਦ ਚੋਟਾ ਖਾਸੀ ਕੌਣ।
0: ਹੁਣ ਇੱਕ ਕੋਲ ਪੈਸਾ ਹੈ, ਇੱਕ ਕੋਲ ਨਿਤਨੇਮ ਆ। ਬਾਬਾ ਫਰੀਦ ਜੀ ਕਹਿੰਦੇ, ਅੱਗੇ ਗਏ ਸੰਜਾਬ ਸਨ, ਹੁਣ ਅੱਗੇ ਗਿਆ ਪਤਾ ਲੱਗੂਗਾ ਚੋਟਾ ਖਾਸੀ ਕੌਣ। ਮਾਰ ਕਿਹਨੂੰ ਪੈਂਦੀ, ਪੈਸੇ ਵਾਲੇ ਨੂੰ ਪੈਂਦੀ ਕਿ ਨਿਤਨੇਮ ਵਾਲੇ ਨੂੰ ਪੈਂਦੀ? ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਆਪ ਹੀ ਨਹੀਂ ਛੁੱਟੇ, ਨਾਨਕ ਤੇ ਮੁੱਖ ਉਜਲੇ, ਹੋਰ ਛੁਡਾ ਲਿਆ, ਹੋਰਨਾਂ ਨੂੰ ਛੁਡਾ ਲਿਆ। ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ, ਉਹਨਾਂ ਦੀ ਬਰਕਤ ਨਾਲ ਅਸੰਖਾਂ ਨੂੰ ਰੂਹਾਂ ਨੂੰ ਜੀਵਨ ਮਿਲਿਆ, ਜਿਹਨਾਂ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਸਤਨਾਮ ਸ੍ਰੀ ਗੁਰੂ। ਕਿਰਪਾ ਕਰੇ ਇਹ ਬਚਨ ਆਪਣੇ ਹਿਰਦੇ ਚ ਵਸਾਇਓ। ਅੱਜ ਤੱਕ ਬਾਬਾ ਫਰੀਦ ਜੀ ਦੇ ਹੋਏ ਸਲੋਕਾਂ ਦੀ ਸਾਰੀ ਕਥਾ ਗੁਰਸਿੱਖਾਂ ਨੇ ਟੇਪ ਕੀਤੀ। ਆਪਣੇ ਭੈਣ ਭਰਾਵਾਂ ਸੱਜਣਾ ਮਿੱਤਰਾਂ ਨੂੰ ਇਹ ਕੈਸਟਾਂ ਦਿਓ, ਅੰਮ੍ਰਿਤ ਦੀ ਦਾਤ ਲਈ ਰੋਜ਼ ਪਖੰਡ ਲਈ ਵੀ ਕੋਈ ਨਾ ਕੋਈ ਬਚਨ ਕਰਦੇ ਰਹੇ ਹਾਂ ਕਿ ਪਖੰਡ ਦੇ ਕੋਲੋਂ ਬਚੋ, ਦੇਹਧਾਰੀ ਗੁਰੂਆਂ ਤੋਂ ਸੁਚੇਤ ਕਰਦੇ ਰਹੇ ਹਾਂ। ਅੱਜ ਦੇ ਤਤ ਗਿਆਨੀ ਤਥਾਕਥਿਤ ਜਿਹੜੇ ਆਪਣੇ ਆਪ ਨੂੰ ਵਿਦਵਾਨ ਮੰਨਦੇ ਨੇ ਉਨ੍ਹਾਂ ਪ੍ਰਤੀ ਵੀ ਇਸ਼ਾਰੇ ਕੀਤੇ ਨੇ। ਮੇਰੀ ਹੱਥ ਜੋੜ ਕੇ ਬੇਨਤੀ ਆਪਣੇ ਭੈਣਾਂ ਭਰਾਵਾਂ ਸੱਜਣਾ ਮਿੱਤਰਾਂ ਨੂੰ ਇਹ ਕੈਸਟਾਂ ਜ਼ਰੂਰ ਇਨ੍ਹਾਂ ਬੱਚਿਆਂ ਕੋਲੋਂ ਲੈ ਕੇ ਦੇਣੀਆਂ, ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਚਾਨਣ ਸੰਸਾਰ ਵਿੱਚ ਫੈਲ ਸਕੇ। ਭੁੱਲਾ ਨਾ ਚਿਤਾਰਨੀਆਂ ਅਸੀਸ ਦਿਓ। ਸਤਿਗੁਰੂ ਕਿਰਪਾ ਕਰੇ ਇਹ ਜਿਹੜਾ 14 ਦਿਨਾਂ ਤੋਂ ਰਗ ਰਿਹਾ ਦੀਵਾਨ ਨੇ, ਇਨ੍ਹਾਂ ਵਿੱਚ ਹੋਈਆਂ ਗਲਤੀਆਂ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਨਾਨਕ ਦੀ ਸੰਗਤ ਬਖਸ਼ਣ ਜੋਗਿਆ ਬਖਸ਼ ਦਿਓ, ਅਸੀਸ ਦਿਓ। ਕਦੀ ਫੇਰ ਮੇਰਾ ਗੁਰੂ ਨਾਨਕ ਪਾਤਸ਼ਾਹ ਆਪਣੇ ਸੰਯੋਗ ਬਣਾਵੇ, ਆਪਾਂ ਫੇਰ ਰਲ ਬੈਠੀਏ, ਫੇਰ ਗੁਰੂ ਨਾਨਕ ਦੀਆਂ ਕਥਾ ਕਹਾਣੀਆਂ ਕਰੀਏ। ਅੰਮ੍ਰਿਤ ਵੇਲੇ ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਸਰਬੱਤ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਆਉਣਾ, ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ। ਜਿਨ੍ਹਾਂ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਸਾਰਿਆਂ ਦੇ ਚਰਨਾਂ ਉੱਤੇ ਦਾਸਰੇ ਦਾ ਸੀਸ ਆ, ਆਪ ਜੀ ਦੇ ਚਰਨਾਂ ਉੱਤੇ ਮਸਤਕ ਰੱਖ ਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਵਾਂ। ਕਈ ਵਾਰ ਮਨ ਅਗਿਆਨਤਾ ਦੇ ਵਿੱਚ ਉਸ ਗੱਲ ਨੂੰ ਅਜੇ ਸਮਝ ਨਹੀਂ ਰਿਹਾ, ਆਓ ਭੁੱਲੇ ਭਟਕੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਦਈਏ, ਸਾਡੇ ਕਾਰਜ ਰਾਸ ਹੋਣ, ਸਾਡਾ ਭਲਾ ਹੋਵੇ, ਸਾਡਾ ਮਨੁੱਖਾ ਜਨਮ ਮੁਬਾਰਕ ਹੋ ਜਾਵੇ। ਭੁੱਲਾ ਨਾ ਚਿਤਾਰਨੀਆਂ ਅਸੀਸ ਦਿਓ, ਰਹਿੰਦੇ ਸਵਾਸ ਗੁਰੂ ਪੰਥ ਦੇ ਲੇਖੇ ਲੱਗਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅੰਮ੍ਰਿਤ ਕਿੰਨਾ ਨੂੰ ਮਿਲਿਆ? ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ, ਸੱਚਾ ਮਨ ਵਸਾਇਆ। ਇਹ ਉਹਨਾਂ ਦੇ ਭਾਂਡੇ ਵਿੱਚ ਪਿਆ ਜਿਨ੍ਹਾਂ ਦੇ ਭਾਂਡੇ ਵਿੱਚੋਂ ਲੱਭ ਲੋਭ ਅਹੰਕਾਰ ਚੁੱਕਾ। ਧਿਆਨ ਦਿਓ, ਜਿਨ੍ਹਾਂ ਦੇ ਭਾਂਡੇ ਵਿੱਚੋਂ ਇਹ ਜਿਹੜੀਆਂ ਵਸਤੂਆਂ ਸੀ ਨਾ, ਜਿਨ੍ਹਾਂ ਚੋਂ ਖਤਮ ਹੋ ਗਈਆਂ, ਲੱਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਸਤਿਗੁਰੂ ਨੂੰ ਚੰਗਾ ਲੱਗ ਗਿਆ, ਲੱਭ ਖਤਮ ਹੋ ਗਿਆ, ਲੋਭ ਖਤਮ ਹੋ ਗਿਆ, ਲੱਭ ਲੋਭ ਅਹੰਕਾਰ ਚੁੱਕ ਗਿਆ ਵਿੱਚੋਂ, ਮੈਂ ਮਿਟਾਤੀ, ਤੇ ਗੁਰੂ ਦੇ ਚਰਨਾਂ ਉੱਤੇ ਆਣ ਕੇ ਡਿੱਗ ਕੇ ਆਖਿਆ, ਹੁਣ ਉਹ ਅਨੁੱਠੀ ਦਾਤ ਦੇ ਦੇ ਜਿਹਦੇ ਨਾਲ ਹੋਵੇ ਜਨਮ ਸੁਹੇਲਾ। ਬੁੱਲ ਹੋਵੇ ਜਨਮ ਸੁਹੇਲਾ। ਗਰੀਬ ਨਵਾਜ, ਦਾਤਾਂ ਤੇ ਤੂੰ ਮੈਨੂੰ ਬਹੁਤ ਦਿੱਤੀਆਂ, ਧਿਆਨ ਦੇਣਾ, ਮਗਰ ਉਹਨਾਂ ਦਾਤਾਂ ਦੇ ਨਾਲ ਮੇਰਾ ਸਾਰਾ ਜਨਮ ਸੁਹੇਲਾ ਨਹੀਂ ਹੋਇਆ। ਪੁੱਤ ਦਿੱਤਾ, ਕੁਝ ਕੁ ਦਿਨ ਪਿਆਰਾ ਲੱਗਿਆ, ਵੱਡਾ ਹੋ ਕੇ ਅੱਖਾਂ ਵਿਖਾਉਣ ਲੱਗ ਪਿਆ, ਕੁਛ ਉਹਦੇ ਨਾਲ ਵੀ ਗੜਬੜ ਹੋ ਗਈ। ਦੌਲਤ ਦਿੱਤੀ, ਦੌਲਤ ਨੇ ਵੀ ਸੰਦੀਪ ਸੁੱਖ ਨਾ ਬਖਸ਼ਿਆ। ਦੁਨੀਆਂ ਦੀਆਂ ਡਿਗਰੀਆਂ ਦਿੱਤੀਆਂ, ਪਦਵੀਆਂ ਦਿੱਤੀਆਂ, ਉਹਨਾਂ ਸੰਦੀਪੀ ਮਨੁੱਖਾ ਜਨਮ ਨਾ ਸਫਲਾ ਕੀਤਾ। ਸਾਹਿਬਾ, ਹੁਣ ਹਾਰ ਕੇ ਥੱਕ ਕੇ ਆਣ ਕੇ ਤੇਰੇ ਚਰਨਾਂ ਵਿੱਚ ਡਿੱਗ ਪਈਆਂ, ਹੁਣ ਉਹ ਦਾਤ ਦੇ ਦੇ ਜਿਹੜੀਆਂ ਅੱਜ ਡਿੱਗ ਪਈਆਂ ਨਾ ਰੂਹਾਂ, ਤੇ ਜਿਨ੍ਹਾਂ ਨੇ ਆਣ ਕੇ ਆਖਿਆ, ਹੁਣ ਦੁਨਿਆਵੀ ਦਾਤਾਂ ਦੇ ਉੱਤੇ ਵਾਲੀ ਦਾਤ ਦੇ ਦੇ ਜਿਹਦੇ ਨਾਲ

ਆਣ ਕੇ ਡਿੱਗ ਪਈ ਸਤਿਗੁਰੂ ਦੇ ਚਰਨਾਂ ਵਿਚ, ਆਖਿਆ ਸਾਹਿਬਾ ਹੁਣ ਉਹ ਦਾਤ ਦੇ ਦੇ ਜਿਹਦੇ ਨਾਲ ਇੱਕ ਦੋ ਸਾਲ ਚਾਰ ਸਾਲ ਨਾ ਚੰਗੇ ਲੱਗਣ, ਸਾਰਾ ਜਨਮ ਸੁਹੇਲਾ ਹੋ ਜਾਏ। ਤੇ ਜਦੋਂ ਕੋਈ ਡਿੱਗ ਪੈਂਦਾ ਨਾ ਗੁਰੂ ਦੇ ਚਰਨਾਂ ਵਿਚ ਆਣ ਕੇ, ਤੇ ਇਸ ਮੇਰੇ ਬਾਪੂ ਦਾ ਬੜਾ ਸੁਭਾਅ ਇੱਕ ਮੁਬਾਰਕ ਜੇ, ਇਹ ਸ਼ਰਨ ਪਰੇ ਕੀ ਰਾਖਤਾ, ਬੋਲੋ ਸ਼ਰਨ ਪਰੇ ਕੀ, ਫੇਰ ਬੋਲੋ ਸ਼ਰਨ ਪਰੇ ਕੀ, ਜਿਹੜਾ ਇਹਦੀ ਸ਼ਰਨ ਵਿਚ ਡਿੱਗਦਾ ਉਹਦੀ ਇਹ ਇੱਜ਼ਤ ਰੱਖਦਾ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਯੁਗ ਯੁਗ ਭਗਤਾਂ ਦੀ ਰੱਖਦਾ ਹੈ ਜਿਹੜਾ ਇਹਦੀ ਸ਼ਰਨ ਵਿਚ ਆਣ ਕੇ ਡਿੱਗਦਾ, ਨਮਾਣਾ ਨਤਾਣਾ ਹੋ ਕੇ ਬੇਨਤੀ ਕਰਦਾ ਹੈ, ਇਹਦਾ ਬਿਰਦਿਆ ਫਿਰ ਉਹਨੂੰ ਪੈਰਾਂ ਚੋਂ ਡਿੱਗੇ ਨੂੰ ਗਲ ਨਾਲ ਲਾਉਂਦਾ ਹੈ, ਕੰਠ ਲਾਏ ਅਵਗੁਣ ਸਭ ਮੇਟੇ, ਪੈਰਾਂ ਚੋਂ ਚੁੱਕਿਆ ਗਲ ਨਾਲ ਲਾ ਲਿਆ, ਗਲ ਨਾਲ ਲਾ ਕੇ ਆਖਿਆ ਅੱਛਾ ਬਸ ਗੱਲ ਤੇ ਇੰਨੀ ਸੀ ਕਿ ਮੈਂ ਤੈਨੂੰ ਬੜੇ ਚਿਰਾਂ ਤੋਂ ਡੀਕਦਾ ਸਾਂ ਵੀ ਤੂੰ ਡਿੱਗ ਪਵੇ, ਤੂੰ ਸਮਝਿਓ ਬਚਨ ਨੂੰ, ਤੂੰ ਡਿੱਗ ਪਵੇ ਢਹਿ ਪੈ, ਤੇ ਜੇ ਤੈਨੂੰ ਹੁਣ ਪਤਾ ਲੱਗ ਗਿਆ ਕਿ ਦੁਨੀਆਂ ਦਾ ਹਰ ਸੁੱਖ ਜਿਹੜਾ ਦੋ ਚਾਰ ਦਿਨ ਦਾ ਪ੍ਰਾਹੁਣਾ ਹੈ, ਸੰਦੀਪ ਰਹਿਣ ਵਾਲਾ ਸੁੱਖ ਅੰਮ੍ਰਿਤ ਵਿਚ ਆ, ਤੇ ਜੇ ਤੂੰ ਅੱਜ ਆਣ ਕੇ ਡਿੱਗ ਪਈ ਨਾ ਜੀਵ ਆਤਮਾ, ਤੇ ਫਿਰ ਮੇਰੇ ਸਤਿਗੁਰੂ ਨੇ ਚਰਨਾਂ ਤੋਂ ਚੁੱਕਿਆ ਗਲ ਨਾਲ ਲਾਇਆ, ਗਲ ਨਾਲ ਲਾ ਕੇ ਫਿਰ ਕੰਠ ਲਾਏ ਅਵਗੁਣ ਸਭ ਮੇਟੇ, ਕੰਠ ਕਿਹਨੂੰ ਕਹਿੰਦੇ ਨੇ, ਗਲੇ ਨੂੰ, ਪੈਰਾਂ ਤੋਂ ਚੁੱਕ ਕੇ ਗਲ ਨਾਲ ਲਾ ਲਿਆ, ਗਲ ਨਾਲ ਲਾ ਕੇ ਕੰਠ ਲਾਏ ਅਵਗੁਣ ਸਭ ਮੇਟੇ, ਉਹ ਦਿਆਲ ਪੁਰਖ ਬਖਸ਼ੰਦ, ਤੇ ਹੁਣ ਅੱਖਾਂ ਵਿਚ ਅੱਖਾਂ ਪਾ ਕੇ ਆਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ। ਕਾਲ ਦੀ ਗੱਲ ਹੈ, ਇੱਕ ਬਚਨ ਹੋਰ ਬੜਾ ਪਿਆਰਾ ਕੀਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਿਤਾ ਕਿਰਪਾਲ ਆ ਗਿਆ ਇਹ ਕਿੰਨੀ, ਪਹਿਲੋਂ ਤਾਂ ਇਹ ਕਿਹਾ ਕਿ ਜਿੰਨਾ ਅੰਮ੍ਰਿਤ ਛਕ ਲਿਆ ਅੱਜ ਉਹਨਾਂ ਦਾ ਪਿਤਾ ਕੌਣ ਬਣ ਗਿਆ ਜੀ ਦੱਸੋ, ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਕਮਾਲ ਦੀ ਗੱਲ, ਆਨੰਦ ਦਾ ਬਚਨ ਹੈ, ਕਿਤੇ ਅੰਦਰ ਆਉਣ ਦਿਓ ਵਰਨ, ਇਹਨੂੰ ਪੀਓ ਇਸ ਸ਼ਬਦ ਨੂੰ ਕਿ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਹੇ ਮੇਰੇ ਮਾਲਕ, ਹੇ ਮੇਰੇ ਪਰਮ ਪਿਤਾ ਪਰਮੇਸ਼ਵਰ, ਜਿਹਦਾ ਤੂੰ ਪਿਓ ਹੋਵੇ। ਤੁਸੀਂ ਸੋਚੋ ਕਿਸੇ ਦਾ ਲੱਖਪਤੀ ਪਿਓ ਹੋਵੇ, ਉਹ ਕਹਿੰਦਾ ਮੈਨੂੰ ਕਾਹਦਾ ਘਾਟਾ, ਮੇਰਾ ਪਿਓ ਲੱਖਪਤੀ ਆ। ਕਿਸੇ ਦਾ ਕਰੋੜਪਤੀ ਹੋਵੇ, ਉਹ ਤੇ ਫਿਰ ਬਿਲਕੁਲ ਨਹੀਂ ਸਮਾਉਂਦਾ, ਮਗਰ ਜਿਹਦਾ ਪਿਓ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੇ ਅਕਾਲ ਪੁਰਖ ਤੂੰ ਹੋਵੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤੇ ਤਬਾਰਕ ਭੂਖ ਕੈਸੀ, ਉਸ ਬੱਚੇ ਨੂੰ ਫਿਰ ਕਿਹੋ ਜੀ ਭੁੱਖ ਰਹਿ ਗਈ ਜਿਹਦਾ ਪਿਓ ਪਰਮੇਸ਼ਵਰ ਬਣ ਗਿਆ, ਜਿਹਦਾ ਪਿਓ ਅਕਾਲ ਪੁਰਖ ਬਣ ਗਿਆ, ਜਿਹਦਾ ਪਿਓ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਗਿਆ, ਉਹਨੂੰ ਭੁੱਖ ਕਾਹਦੀ। ਨੌ ਨਿਧ ਨਾਮ ਨਿਧਾਨ ਗ੍ਰਹੇ ਤੇਰੇ, ਤੇਰੇ ਘਰ ਵਿਚ ਨੌ ਨਿਧੀਆਂ 18 ਸਿੱਧੀਆਂ ਨਾਮ ਦੇ ਖਜ਼ਾਨੇ ਭਰੇ, ਜੋ ਬਾਂਛੇ ਸੋ ਲੈਸੀ, ਜੋ ਬਾਂਛਦਾ ਵਾ ਜੋ ਮੰਗਦਾ ਵਾ ਉਹ ਤੇਰੇ ਘਰੋਂ ਉਹਦੀਆਂ ਝੋਲੀਆਂ ਭਰ ਜਾਂਦੀਆਂ। ਇੱਕ ਦਿਨ ਤੇ ਫਿਰ ਤੁੱਠਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਗਲ ਚ ਕਿਰਪਾਨ ਪਾਈ ਵੇਖੀ, ਹੱਥ ਵਿਚ ਕੜਾ ਪਾਇਆ ਵੇਖਿਆ, ਸਿਰ ਉੱਤੇ ਦਸਤਾਰਾ ਦਮਾਲਾ ਸਜਾਇਆ ਵੇਖਿਆ, ਸੁੰਦਰ ਕਕਾਰ ਪਾਏ ਵੇਖੇ, ਨਿਤਨੇਮ ਕਰਦੇ ਨੂੰ ਵੇਖਿਆ, ਤੇ ਫਿਰ ਦੇਣ ਵਾਲੇ ਦਾਤਾ ਨੂੰ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ, ਬੋਲੋ ਪਿਤਾ ਕਿਰਪਾਲ। ਉਸ ਕਿਰਪਾਲੂ ਪਿਤਾ ਨੇ ਇਸ ਪੁੱਤ ਵੱਲ ਇਸ਼ਾਰਾ ਕਰਕੇ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ, ਕੀ ਆਗਿਆ ਕਿੰਨੀ ਜੀ, ਕਹਿੰਦੇ ਜਿਹੜਾ ਮੇਰਾ ਪੁੱਤ ਬਣਿਆ ਨਾ ਅੰਮ੍ਰਿਤਧਾਰੀ, ਇਹ ਮੇਰਾ ਬਣ ਗਿਆ ਅੱਜ ਤੋਂ ਪੁੱਤ ਬਾਰ।

ਛਕ ਲਿਆ ਅੰਮ੍ਰਿਤ ਤੇ ਆਖਿਆ ਸਾਹਿਬਾ ਮੈਂ ਹੁਣ ਕੀ ਕਰਿਆ ਕਰਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਖਿਆ ਜੋੜੇ ਝਾੜਿਆ ਕਰ, ਕੀ ਆਖਿਆ, ਹਾਂ ਇਹਨਾਂ ਹੱਥਾਂ ਨੂੰ ਬਹੁਤ ਕੁਝ ਲੱਗ ਚੁੱਕਿਆ ਹੈ, ਸੋਚੋ ਇਹਨਾਂ ਹੱਥਾਂ ਨਾਲ ਕਿੰਨੀਆਂ ਬੇਈਮਾਨੀਆਂ ਕੀਤੀਆਂ, ਇਹ ਹੱਥ ਕਿੰਨੇ ਅਪਵਿੱਤਰ ਨੇ, ਇਹ ਹੱਥ ਪਵਿੱਤਰ ਉਦੋਂ ਹੀ ਹੋਣੇ ਨੇ ਕਰ ਹਰ ਕਰਮ ਕਰ, ਇਹ ਕਰ ਕਹਿੰਦੇ ਹੱਥਾਂ ਨੂੰ, ਜਿਹਦਨੇ ਹਰੀ ਦੇ ਕਰਮਾਂ ਚ ਲੱਗ ਜਾਣਗੇ ਹੱਥ ਝਾੜਨ ਜੋੜੇ ਝਾੜਨਗੇ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਇਹਨੇ, ਛੋਟੀ ਜੀ ਆਤਮਾ ਨੇ ਆਖਿਆ ਸਤਿਗੁਰੂ ਤੂੰ ਮੈਨੂੰ ਅੰਮ੍ਰਿਤ ਦਿੱਤਾ ਹੈ, ਹੁਣ ਮੈਂ ਕਰਿਆ ਕੀ ਕਰਾਂ, ਤੇ ਆਖਣ ਲੱਗੇ ਮੇਰੇ ਪੁੱਤਰਾ ਜੋੜੇ ਝਾੜਿਆ ਕਰ ਸੰਗਤ ਦੇ ਜੋੜੇ, ਹੁਣ ਨੀ ਕੋਈ ਕਹਿੰਦਾ ਇਹ ਗੱਲ, ਜੇ ਆਪਣੇ ਜੀਵਨ ਨੂੰ ਮੁਬਾਰਕ ਬਣਾਉਣਾ ਹੀ, ਜੇ ਆਪਾਂ ਅੰਦਰੋਂ ਜਿੰਨ ਮਾਰਨਾ ਹੀ, ਜੇ ਅੰਦਰੋਂ ਬੈਠੇ ਸੱਪ ਨੂੰ ਮਾਰਨਾ ਚਾਹੁੰਦਾ ਹੈ, ਹਉਮੇ ਰੂਪੀ ਸੱਪ ਨੂੰ ਮਾਰਨਾ ਚਾਹੁੰਦਾ ਅੰਦਰੋਂ, ਉਹ ਜਿਹੜਾ ਮਨ ਸ਼ੈਤਾਨ ਬੈਠਾ ਜੇ ਉਹਨੂੰ ਖਤਮ ਕਰਨਾ ਚਾਹੁੰਦਾ ਤੇ ਜੋੜੇ ਝਾੜਿਆ ਕਰ। ਅੱਛਾ ਸਤਿਗੁਰੂ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ, ਹਾਂ ਪੁੱਤਰ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ, ਇਹ ਪਿਓ ਕਹਿ ਰਿਹਾ ਪੁੱਤ ਨੂੰ, ਤੇ ਪੁੱਤ ਕਹਿੰਦਾ ਜੀ ਹੋਰ ਕੀ ਕਰਿਆ ਕਰਾਂ, ਜੇ ਟਾਈਮ ਮਿਲਿਆ ਕਰੇ ਤੇ ਫਿਰ ਸੰਗਤ ਦੇ ਜੂਠੇ ਬਰਤਨ ਸਾਫ ਕਰਿਆ ਕਰ। ਆਖਿਆ ਮਹਾਰਾਜ ਉਹ ਕੀ ਕਰੂ, ਉਹਦੇ ਨਾਲ ਕੀ ਹੋਊ, ਤੇ ਮੇਰੇ ਸਤਿਗੁਰੂ ਨੇ ਆਖਿਆ ਜੋੜੇ ਝਾੜਨ ਦੇ ਨਾਲ ਤੇ ਮਨ ਸਾਫ ਹੁੰਦਾ ਹੀ, ਆਖੋ ਸਤਨਾਮ ਸ੍ਰੀ, ਜਦੋਂ ਸੰਗਤ ਦੇ ਜੋੜੇ ਸਾਫ ਕਰੇ, ਜਿੰਨੇ ਘੁੱਟ ਕੇ ਜੋੜੇ ਸਾਫ ਕਰੀਏ, ਉਹਨੇ ਮਨ ਦੀ ਮੈਲ ਲਾਦੀ ਹਉਮੇ ਮਿਟਦੀ ਜਾਂਦੀ, ਤੇ ਅੰਤ ਚ ਕਰਨ ਸ਼ੁੱਧ ਹੋ ਜਾਂਦਾ ਜੂਠੇ ਬਰਤਨ ਸਾਫ ਕਰਨ ਨਾਲ। ਇੱਕ ਦਿਨ ਫਿਰ ਗੁਰੂ ਪਿਆਰਿਓ ਜੋੜੇ ਸਾਫ ਕਰਨ ਲਿਆ ਸੀ ਤੇ ਮੇਰੇ ਕਲਗੀਧਰ ਪਾਤਸ਼ਾਹ ਸਿਰ ਦੇ ਉੱਤੇ ਖਲੋਤੇ ਸੀ, ਉਹਨੂੰ ਨਹੀਂ ਸੀ ਪਤਾ ਕਿ ਜਿਹਦੇ ਨੂੰ ਅੰਮ੍ਰਿਤ ਦੇ ਦਿੰਦਾ ਫਿਰ ਉਹਨੂੰ ਕਹਿੰਦਾ ਖਾਲਸੇ ਕੇ ਹੋ ਸਾਧ ਸਾਧ ਸੰਗਾ, ਬੋਲੋ ਖਾਲਸੇ ਕੇ ਹੋ ਸਾਧ ਸਾਧ, ਉਹਨੂੰ ਬੱਚੇ ਨੂੰ ਪਤਾ ਨਹੀਂ ਸੀ, ਉਹ ਸਿਰ ਤੇ ਹੀ ਖਲੋਤਾ ਸੀ, ਤੁਹਾਡੇ ਮੇਰੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਾ। ਗੁਰਮੁਖ ਪਿਆਰਿਓ ਜੇ ਚੰਗੇ ਕਰਮਾਂ ਕਰਕੇ ਗੁਰੂ ਕੋਲ ਖਲੋਤਾ ਤੇ ਬੁਰੇ ਕਰਮ ਨੂੰ ਵੀ ਵੇਖ ਰਿਹਾ ਗੁਰੂ, ਬੁਰੇ ਕਰਮ ਕਰਨ ਲੱਗੇ ਵੀ ਨਰ ਅਚੇਤ ਪਾਪ ਤੇ ਡਰ ਰੇ, ਹੇ ਅਚੇਤ ਨਰ ਪਾਪ ਕਰਨ ਲੱਗਾ ਡਰਿਆ ਕਰ, ਉਦੋਂ ਵੀ ਚੇਤੇ ਕਰਿਆ ਕਰ।

ਉਹਨੂੰ ਤੇ ਭੁੱਲ ਗਿਆ, ਭੁੱਲ ਕੇ ਜਦੋਂ ਚੜਿਆ ਪੌੜੀਆਂ ਤੇ ਜਿਹਦੇ ਨਾਲ ਬਚਨ ਕੀਤਾ ਸੀ ਸੂਰ ਵੀਰ ਬਚਨ ਕੇ ਬਲੀ, ਉਹ ਸੂਰ ਵੀਰ ਬਚਨ ਕਾ ਬਲੀ ਜਿਹਨੇ ਬਚਨ ਦਿੱਤਾ ਸੀ ਜੋਗਿਆ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ, ਫਿਰ ਉਹ ਅੱਗੇ ਖਲੋਤਾ ਸੀ, ਪਿਓ ਨੂੰ ਨਹੀਂ ਸੀ ਭੁੱਲਿਆ। ਪੁੱਤ ਭਾਵੇਂ ਜੇ ਹੋ ਪੂਤ ਕਪੂਤ ਹੂੰ ਬੋੜ ਪਿਤਾ ਕੋ ਲਾਜ, ਮੈਂ ਪੁੱਤਰ ਕਪੁੱਤਰ ਹੋ ਸਕਦਾ ਮੇਰੇ ਪਿਓ ਨੂੰ ਲਾਜ ਆਉਣੀ ਆ। ਨਾਮ ਭਰੇ ਉਹ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਹਾਰੀ, ਹੇ ਮੇਰੇ ਮਾਲਕ ਹੁਣ ਤੇਰਾ ਨਾਮ ਪੈ ਗਿਆ ਕਿ ਮੈਂ ਤੇਰਾ ਸਿੱਖਿਆ, ਇਹ ਪੈਜ ਵੀ ਤੇਰੀ ਆ। ਹਰ ਜੀ ਉਹ ਨਿਮਾਣਿਆ ਤੂੰ ਮਾਣ, ਉਹ ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਫਿਰ ਪੌੜੀਆਂ ਚ ਅੱਗੇ ਖਲੋਤਾ ਸੀ, ਕਿੱਥੇ ਚੱਲਿਆ ਤੂੰ, ਕੌਣ ਹੁੰਦਾ ਪੁੱਛਣ ਵਾਲਾ। ਇੱਕ ਵਾਰ, ਦੋ ਵਾਰ, ਤਿੰਨ ਵਾਰ ਤੇ ਫਿਰ ਤੀਸਰੀ ਵਾਰ ਉਹਨੇ ਚੇਤਾ ਕਰਾ ਹੀ ਦਿੱਤਾ, ਆਖੋ ਸਤਨਾਮ ਸ੍ਰੀ। ਉਹਨੇ ਕਿਹਾ ਤੂੰ ਲੱਗਦਾ ਗੁਰੂ ਦਾ ਸਿੱਖ ਏ, ਗਲ ਵਿਚ ਕਿਰਪਾਨ ਆ, ਸੋਹਣਾ ਦਸਤਾਰਾ ਸਜਾਇਆ ਈ, ਮੈਨੂੰ ਇਸ ਤਰ੍ਹਾਂ ਲੱਗਦਾ ਜੀ ਕਿ ਤੂੰ ਆਨੰਦਪੁਰ ਵਾਲੇ ਸਤਿਗੁਰੂ ਦਾ ਸਿੱਖ ਏ, ਫੜ ਕੇ ਖੜਾ ਤੇਰੇ ਸਤਿਗੁਰੂ ਦੇ ਕੋਲ। ਜਦੋਂ ਆਖਿਆ ਫੜ ਕੇ ਖੜਾ ਤੈਨੂੰ ਸਤਿਗੁਰੂ ਦੇ ਕੋਲ ਤੇ ਚੇਤਾ ਆ ਗਿਆ, ਫਿਰ ਚੇਤਾ ਹੀ ਭੁੱਲਿਆ ਸੀ ਨਾ, ਕੀ ਹੋਇਆ ਸੀ, ਬਸ ਚੇਤਾ ਹੀ ਭੁੱਲ ਗਿਆ ਸਾਨੂੰ ਸਾਰਿਆਂ ਨੂੰ, ਚੇਤਾ ਆ ਗਿਆ, ਚੇਤਾ ਕਰਾਤਾ ਕਰਾਉਣ ਵਾਲੇ ਨੇ, ਖੜਾ ਤੈਨੂੰ ਆਨੰਦਪੁਰ ਫੜ ਕੇ, ਤੇਰੀਆਂ ਕਰਤੂਤਾਂ ਦਾ ਲਾਵਾਂ ਦੱਸਾਂ ਜਾ ਕੇ ਪਤਾ ਸਰ। ਬਸ ਫਿਰ ਉਥੋਂ ਦੌੜਿਆ ਅੱਖ ਬਚਾ ਕੇ ਤੇ ਕਲਗੀਧਰ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਆਪ ਨਿਰੰਕਾਰ ਜਦੋਂ ਆਉਂਦਿਆਂ ਨੂੰ ਅੱਗੇ ਬੈਠੇ ਸੀ ਤੇ ਫਿਰ ਗੁਰੂ ਦੇ ਸਿੱਖੋ ਇਸ ਤਰ੍ਹਾਂ ਲਿਖਿਆ ਵਾ ਕਿ ਮੇਰੇ ਸਤਿਗੁਰੂ ਦੀਵਾਨ ਵਿਚ ਬੈਠੇ ਜਾਣ ਕੇ ਹੀ ਅੱਖਾਂ ਮੀਟਣ ਲੱਗ ਪਏ ਤੇ ਲਾਗੇ ਸਿੱਖ ਨੇ ਪੁੱਛਿਆ ਗੁਰੂ ਮਹਾਰਾਜ ਪਾਤਸ਼ਾਹ ਦੀਵਾਨ ਦੇ ਵਿਚ ਤੇ ਸੁਚੇਤ ਹੋ ਕੇ ਬੈਠਿਆ ਕਰਦੇ ਸੋ, ਅੱਜ ਕੀ ਕਰ ਰੰਗਲਾ ਆ ਰਹੇ ਨੇ ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਜਿਹਨੂੰ ਮੈਂ ਆਪਣਾ ਬਣਾਇਆ ਸੀ ਨਾ, ਆਪਣਾ ਜਿਹਨੂੰ ਮੈਂ ਸਿੱਖ ਆਖਿਆ ਸੀ, ਅੱਜ ਸਾਰੀ ਰਾਤ ਮੇਰੇ ਕੋਲੋਂ ਲੱਤਾਂ ਘਟਾਉਂਦਾ ਰਿਹਾ, ਲੱਤਾਂ ਸਾਰੀ ਰਾਤ ਉਹਦੀ ਜਗ੍ਹਾ ਤੇ ਪਹਿਰਾ ਦਿੱਤਾ ਏ ਤੇ ਲਾਗੇ ਖਲੋਤਾ ਸੀ ਗਲ ਵਿਚ ਪੱਲਾ ਪਾ ਕੇ ਭੁੱਬਾਂ ਮਾਰ ਕੇ ਰੋ ਪਿਆ, ਸਤਿਗੁਰੂ ਇੱਕ ਵਾਰ ਮੈਨੂੰ ਉਹ ਬੰਦਾ ਦੱਸੋ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ ਏ, ਅਜੇ ਅਣਜਾਣ ਸੀ ਅਜੇ ਭੁੱਲਾ ਸੀ, ਉਹ ਦੱਸੋ ਤੇ ਸਹੀ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ, ਮੈਂ ਉਹਦਾ ਸਿਰ ਲਵਾ ਦਵਾਂ। ਤੇ ਮੇਰੇ ਸਾਹਿਬ ਨੇ ਨੇਤਰ ਚੁੱਕੇ ਤੇ ਆਖਿਆ ਜੋਗਿਆ ਆਪਣੇ ਆਪ ਨੂੰ ਜਾਣ ਲਾ, ਸਮਝ ਲਾ ਤੂੰ ਹੀ ਏ। ਜਦੋਂ ਨੇਤਰਾਂ ਵਿਚ ਨੇਤਰ ਪਾਏ ਸਾਰੀ ਸੋਝੀ ਬਖਸ਼ ਦਿੱਤੀ ਕਿ ਹੁਸ਼ਿਆਰਪੁਰ ਦੇ ਬਾਜ਼ਾਰ ਵਿਚ ਇਤਨਾ ਸਿੱਖ ਗਿਆ, ਉਹਨੂੰ ਸਾਨੂੰ ਬਚਾਉਣ ਲਈ ਅੱਗ ਵਿਚ ਪੈਣ ਲੱਗੇ ਨੂੰ ਪਹਿਰਾ ਦੇਣਾ ਪਿਆ, ਫਿਰ ਚੇਤਾ ਆ ਗਿਆ ਸਤਿਗੁਰੂ ਤੇ ਸਭ ਕੁਝ ਜਾਣੀ ਜਾਣ ਨੇ। ਅੰਤਰ ਜਾਮੀ ਜਾਣ ਮੇਰਾ ਪ੍ਰਭ

ਇੱਕ ਵਾਰ ਭੈਣੋ ਬੱਚਿਓ ਤੁਸੀਂ ਵੀ ਪੜ੍ਹੋ, ਜਦੋਂ ਕਿਤੇ ਭਰਵੱਟੇ ਕਟਾਉਣ ਕੋਈ ਲੱਗੇ, ਜਦੋਂ ਕਿਤੇ ਕੋਈ ਕਰਮ ਕਰਨ ਲੱਗੇ ਬੱਚੀ ਬੱਚਾ, ਉਦੋਂ ਸਾਨੂੰ ਪਤਾ ਲੱਗ ਜਾਏ ਅੰਤਰ ਜਾਮੀ ਜਾਣ ਮੇਰਾ ਪ੍ਰਭ

ਬਸ ਫਿਰ ਅੰਤਰਜਾਮੀ ਨੇ ਸਾਰੀਆਂ ਗੱਲਾਂ ਦੱਸਦੀਆਂ, ਹੁਸ਼ਿਆਰਪੁਰ ਗਿਆ, ਘੋੜੇ ਤੋਂ ਉਤਰਿਆ, ਪੌੜੀਆਂ ਚੜਿਆ, ਉਹਨੂੰ ਇਤਰਾ ਸਿੱਖ ਮਿਲਿਆ। ਫਿਰ ਭੁੱਬਾ ਮਾਰ ਕੇ ਚਰਨਾਂ ਨਾਲ ਜਦੋਂ ਲਪਟ ਗਿਆ ਨਾ, ਤੇ ਹੱਥ ਜੋੜ ਕੇ ਆਖਿਆ, ਸਤਿਗੁਰਾ ਬੱਚਿਆਂ ਦਾ ਸੁਭਾਅ ਭੁੱਲ ਜਾਣਾ ਹੈ, ਜੈਸਾ ਬਾਲਕ ਪਾਏ ਸਪਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ, ਬਹੁ ਭਾਤੀ ਬਹੁਤ ਪਿਤਾ ਗਲ ਲਾਵੇ, ਪਿਛਲੇ ਅਵਗੁਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ, ਪਿਤਾ ਜੀ ਰਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਵੀ ਚੀਤ ਨ ਰਾਖ ਸਮਾਇਆ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖ ਸਤੇਤੇ। ਸਾਰੇ ਬਚਨ ਪੜ ਕੇ, ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਣ ਬਿਰਧ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ। ਹੇ ਸਾਹਿਬਾ, ਜੇ ਭੁੱਲ ਗਿਆ ਤੇ ਆਪਣਾ ਬਣਾ ਲਾ, ਟੁੱਟੀ ਗੰਢ ਲਾ। ਫਿਰ ਸਤਿਗੁਰੂ ਨੇ ਗੱਲ ਨਾਲ ਲਾ ਕੇ ਆਖਿਆ, ਤੈਨੂੰ ਭੁੱਲ ਗਿਆ ਹੋਊਗਾ, ਮੈਨੂੰ ਨਹੀਂ ਸੀ ਭੁੱਲਿਆ, ਜਿੱਦਣ ਤੂੰ ਤੇ ਮੈਂ ਅਨੰਦਪੁਰ ਦੀ ਧਰਤੀ ਤੇ ਬਚਨ ਕੀਤੇ, ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਅੱਜ ਅਨੰਦਪੁਰ ਸਾਹਿਬ ਦੀ ਇਹ ਪਾਵਨ ਧਰਤੀ ਬਣੀ ਜੇ ਇਹ ਦਰਬਾਰ, ਜਿੱਥੇ ਮੇਰੀਆਂ ਵੀਰਾਂ ਭੈਣਾਂ 15-20 ਪ੍ਰਾਣੀਆਂ ਨੇ, 16 ਪ੍ਰਾਣੀਆਂ ਨੇ, ਅੱਜ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੂੰ ਇਹ ਕਿਹਾ, ਅਸੀਂ ਤੇਰੇ ਜੋਗੇ, ਅਸੀਂ ਤੇਰੇ ਜੋਗੇ, ਤੇ ਗੁਰੂ ਦੀ ਆਵਾਜ਼ ਸ਼ਾਇਦ ਸਾਡੇ ਕੰਨਾਂ ਤੱਕ

0: ਨਾ ਪਹੁੰਚੀ ਹੋਵੇ, ਮਗਰ ਮੇਰੇ ਸਤਿਗੁਰੂ ਨੇ ਜ਼ਰੂਰ ਅੱਗੋਂ ਆਖਿਆ ਹੋਊਗਾ ਕਲਗੀਧਰ ਪਾਤਸ਼ਾਹ ਨੇ ਕਿ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਤੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰੇ ਤੁਹਾਡੀ ਤੇ ਮੇਰੀ ਹੁਣ ਲਾਜ ਰੱਖੇ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਜੇ ਕਿਰਪਾਨ ਪਾਈ ਹੈ ਤੇ ਕਿਰਪਾਨ ਪਾਈ ਦੀ ਲਾਜ ਰੱਖੇ, ਜੇ ਕਛਹਿਰਾ ਦਿੱਤਾ ਮੇਰੇ ਸਤਿਗੁਰੂ ਨੇ ਕਛਹਿਰੇ ਦੀ ਲਾਜ ਰੱਖੇ, ਜੇ ਕੜਾ ਦਿੱਤਾ ਕੜੇ ਦੀ ਲਾਜ ਰੱਖੇ। ਇਹ ਕੜਾ ਕਿਉਂ ਦਿੱਤਾ ਮੇਰੇ ਸਤਿਗੁਰੂ ਨੇ? ਇਹਦੇ ਨਾਲ ਕਿਸੇ ਦੀ ਝੂਠੀ ਗਵਾਹੀ ਨਾ ਭਰਿਓ, ਇਹਦੇ ਨਾਲ ਕਿਸੇ ਦੇ ਪਰਾਏ ਤਨ ਨੂੰ ਹੱਥ ਨਾ ਲਾਇਓ, ਇਹਦੇ ਨਾਲ ਗੁਰਮੁਖ ਪਿਆਰਿਓ ਕਿਸੇ ਦੇ ਪਰਾਏ ਧਨ ਨੂੰ ਹੱਥ ਨਾ ਲਾਇਓ, ਇਹਦੇ ਨਾਲ ਕਿਸੇ ਗਰੀਬ ਦੇ ਮੂੰਹ ਦੇ ਉੱਤੇ ਚਪੇੜ ਨਾ ਮਾਰਿਓ। ਇਹ ਕੜਾ ਮੇਰੇ ਸਤਿਗੁਰੂ ਨੇ ਤਾਂ ਆਪਣੇ ਹੱਥ ਵਿੱਚ ਪਵਾਇਆ ਏ ਕਿ ਇਹ ਕੁਕਰਮ ਕਰਨ ਲੱਗਿਆ ਤੈਨੂੰ ਕੜਾ ਆਖ ਦੇਵੇ ਤੂੰ ਗੁਰੂ ਦਾ ਸਿੱਖ ਏ। ਕੰਘਾ ਸਿਰ ਵਿੱਚ ਰੱਖਿਆ ਵਾ, ਕੰਘਾ ਵਿੱਚ ਫੇਰ ਕੇ ਟੁੱਟੇ ਵਾਲ ਕੱਢਣੇ ਨੇ, ਇਸ ਤਰ੍ਹਾਂ ਗੁਰਬਾਣੀ ਦਾ ਕੰਘਾ ਫੇਰ ਕੇ ਅੰਦਰੋਂ ਝੂਠੇ ਵਕਾਰ ਕੱਢਣੇ, ਮਾੜੇ ਵਕਾਰ ਕੱਢਣੇ ਨੇ। ਕਿਰਪਾਨ ਪਾਈ ਆ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ, ਜ਼ੁਲਮ ਦੇ ਨਾਲ ਟਾਕਰਾ ਕਰਨ ਲਈ, ਗਊ ਗਰੀਬ ਦੀ ਰੱਖਿਆ ਕਰਨ ਲਈ, ਕਿਸੇ ਦੀ ਇੱਜ਼ਤ ਬਚਾਉਣ ਲਈ ਕਿਰਪਾਨ ਦਿੱਤੀ ਆ। ਕਛਹਿਰਾ ਜਾਸਾ ਦੀ ਨਿਸ਼ਾਨੀ ਦਿੱਤਾ ਹੈ, ਕੇਸ ਦਿੱਤੇ ਨੇ ਰੂਹਾਨੀਅਤ ਦੀ ਨਿਸ਼ਾਨੀ, ਇਹਨਾਂ ਨੂੰ ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਿੱਤੀ ਆ, ਇਹ ਸੰਭਾਲ ਕੇ ਰੱਖਿਓ। ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਮੇਰੇ ਉੱਤੇ ਮਿਹਰਬਾਨ ਹੋਵੇ, ਆਪਾਂ ਫਿਰ ਕਦੀ ਇਕੱਠੇ ਮਿਲ ਕੇ ਬੈਠੀਏ, ਫਿਰ ਅੰਮ੍ਰਿਤ ਦਾ ਵਾਟਾ ਤਿਆਰ ਹੋਵੇ, ਇਸ ਤਰ੍ਹਾਂ ਹੀ ਲਾਲੀਆਂ ਚੜ੍ਹਨ, ਇਸ ਤਰ੍ਹਾਂ ਹੀ ਖੁਸ਼ੀਆਂ ਫਿਰ ਚੜ੍ਹਨ, ਇਸ ਤਰ੍ਹਾਂ ਹੀ ਦਰਬਾਰ ਸੱਜੇ, ਹੋਰ ਤੁਹਾਡੇ ਵਿੱਚੋਂ ਰੂਹਾਂ ਬੱਚੇ ਬੱਚੀਆਂ ਤਿਆਰ ਹੋਣ, ਜਿਹੜੀਆਂ ਅੰਮ੍ਰਿਤ ਛਕਣ ਗੁਰੂ ਵਾਲੀਆਂ ਬਣਨ, ਜਿਨ੍ਹਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਉਹਨਾਂ ਨੂੰ ਲੱਖ ਲੱਖ ਵਧਾਈ। ਮੇਰੇ 15 ਦਿਨਾਂ ਦੇ ਦੀਵਾਨਾਂ ਵਿੱਚ ਸਾਰੀਆਂ ਹੀ ਹੋ ਗਈਆਂ, ਕਿਉਂਕਿ ਦਾਸ ਨੇ ਤੇ ਕਿਤੇ ਕਥਾ ਸਿੱਖੀ ਨਹੀਂ। ਤੁਹਾਡੀ ਚਰਨ ਧੂੜੀ ਦਾ ਸਦਕਾ ਪਤਾ ਨਹੀਂ ਮੇਰਾ ਗੁਰੂ ਨਾਨਕ ਕੀ ਨਵਾਜਦਾ ਹੈ। ਆਪ ਜੀ ਮਾਣ ਕਰਦੇ ਹੋ, ਆਪ ਜੀ ਸੁਣ ਲੈਂਦੇ ਹੋ। ਅੱਜ ਇੱਥੇ ਮੈਂ ਠਹਿਰਿਆ ਨਾ, ਹੁਣ ਜਿਸ ਫਾਰਮ ਦੇ ਉੱਤੇ ਉੱਥੇ ਇੱਕ ਕੁੱਤੀ ਆ, ਕੁੱਤੀ ਆ, ਬੀਬੀ ਚੁੱਪ ਕਰਾਓ ਜਰਾ ਬੱਚਿਆਂ ਨੂੰ। ਉਹਨਾਂ ਨੇ ਇੱਕ ਕੁੱਤੀ ਰੱਖੀ ਗੁਰਮੁਖ ਪਿਆਰ, ਸਾਰੀ ਰਾਤ ਉਸ ਡੇਰੇ ਦੇ ਚਾਰ ਚਫੇਰੇ ਜੋ ਕੋਈ ਚੌਂਕੀਦਾਰ ਫਿਰਦੇ, ਇਸ ਤਰ੍ਹਾਂ ਫਿਰਦੀ, ਖਾਂਦੀ ਕੀ? ਇੱਕ ਰੋਟੀ ਖਾਂਦੀ ਹੋਊ ਵਿਚਾਰੀ, ਦੋ ਰੋਟੀਆਂ ਖਾਂਦੀ ਹੋਊ। ਕੁੱਤਾ ਜਾਤ ਇੱਕ ਬੜੀ ਵਫਾਦਾਰ ਜਾਤ ਹੈ, ਜਿਹਦੇ ਵਿੱਚ ਗੁਰਬਾਣੀ ਦੇ ਵਿੱਚ ਬਾਰ ਬਾਰ ਕਿਹਾ ਹਮ ਕੂਕਰ ਤੇਰੇ ਦਰਬਾਰ। ਬੋਲੋ ਹਮ ਕੂਕਰ। ਦੋ ਤਰ੍ਹਾਂ ਦੇ ਕੁੱਤੇ ਹੁੰਦੇ ਨੇ, ਇੱਕ ਗੁਰਮੁਖ ਪਿਆਰੇ ਉਹ ਕੁੱਤੇ ਜਿਹੜੇ ਭੌਂਕਦੇ ਨੇ, ਭੌਂਕਦੇ। ਮੈਂ ਇੱਕ ਦਿਨ ਪਟਿਆਲੇ ਗਿਆ ਤੇ ਪਟਿਆਲੇ ਧੂੜ ਬੜੀ ਪਈ ਸੀ, ਧੁੰਦ, ਧਿਆਨ ਦੇ ਧੁੰਦ, ਬੜੀ ਹੱਥ ਨੂੰ ਹੱਥ ਨਾ ਦਿਸੇ, ਤੇ ਮੈਨੂੰ ਨਹੀਂ ਸੀ ਪਤਾ ਕਿ ਜਿੱਧਰ ਨੂੰ ਮੈਂ ਤੁਰਿਆ ਜਾ ਰਿਹਾ ਇੱਧਰ ਕਿਸੇ ਦਾ ਡੇਰਾ ਹੈ। ਡੇਰਾ ਆਪਾਂ ਕਹਿੰਦੇ ਉਹ ਸੰਤਾਂ ਵਾਲਾ ਨਹੀਂ, ਜਿਹੜੇ ਖੇਤਾਂ ਚ ਘਰ ਪਾਏ ਹੁੰਦੇ ਉਹਨਾਂ ਨੂੰ ਆਪਾਂ ਕੀ ਕਹਿੰਦੇ, ਡੇਰੇ ਹੀ ਕਹਿੰਦੇ ਆ। ਫਲਾਣੇ ਦੇ ਡੇਰੇ ਤੇ ਗਏ, ਉਧਰ ਨੂੰ ਤੁਰਿਆ ਜਾ ਰਿਹਾ ਸਰ। ਰੱਬੀ ਮਨ ਵਿੱਚ ਫੁਰਨਾ ਆ ਗਿਆ ਕਿ ਇੱਕ ਸੋਟਾ ਲੈ ਲਵਾਂ ਹੱਥ, ਛੋਟਾ ਜਿਹਾ ਸੋਟਾ ਲੈ ਲਿਆ। 15-20 ਕੁੱਤੇ ਗੁਰੂ ਕੇ ਪਿਆਰੇ ਹੋ ਮੇਰੇ ਵੱਲ ਨੂੰ ਐ ਦੌੜੇ ਕਿ ਜਿੱਦਾਂ ਉਹਨਾਂ ਮੈਨੂੰ ਖਾ ਜਾਣਾ ਹੈ। ਮੈਂ ਡੰਡਾ ਕਰਕੇ ਘਰ ਨੂੰ, ਕੋਈ ਓਪਰਾ ਬੰਦਾ ਤੁਰਿਆ ਆਉਂਦਾ ਹੈ, ਨੁਕਸਾਨ ਨਾ ਕਰਦੇ ਮੇਰੇ ਵਾਲਕ ਦੇ ਘਰ ਦਾ, ਕੋਈ ਨੁਕਸਾਨ ਨਾ ਕਰਦੇ। ਇਹ ਜਿੱਥੋਂ ਰੋਟੀ ਖਾਂਦੇ ਨੇ ਉਹਦੇ ਲਈ ਭੌਂਕੇ, ਮਗਰ ਮੇਰੀ ਕੌਮ ਦੇ ਅੱਜ ਪ੍ਰਚਾਰਕ ਮੇਰੇ ਨਾਲ ਦੇ ਜਿੰਨੇ ਨੇ, ਆਪਾਂ ਹੁਣ ਇਸ ਘਰ ਲਈ ਭੌਂਕਦੇ ਨਹੀਂ ਵੀ ਚੋਰੀ ਹੋ ਰਹੀ। ਅਸਾਂ ਮੂੰਹ ਦੇ ਵਿੱਚ ਬਿਸਕੁਟ ਖਾ ਲਿਆ, ਇੱਕ ਕੁੱਤੇ ਹੁੰਦੇ ਜਿਹਨੂੰ ਬਿਸਕੁਟ ਖਵਾ ਲਓ ਚੋਰੀ ਕਰ ਲਓ, ਕੁੱਤਾ ਵੀ ਸਾਥ ਰਲ ਗਿਆ ਚੋਰ ਦੇ ਨਾਲ, ਤੇ ਚੋਰ ਵੀ ਖੁਸ਼ ਤੇ ਕੁੱਤਾ ਵੀ ਖੁਸ਼। ਸਾਡੇ ਵਿੱਚ ਅੱਜ ਬਹੁਤ ਆਤ ਮੇਰੇ ਵਰਗਿਆਂ ਦੀ ਉਹਨਾਂ ਦੀ ਆ, ਜਿਹੜੇ ਇਸ ਘਰੋਂ ਬਿਸਕੁਟ ਤਾਂ ਖਾਂਦੇ ਨੇ, ਇਸ ਘਰੋਂ ਰੋਟੀਆਂ ਤੇ ਖਾਂਦੇ ਨੇ, ਤੇ ਚੋਰ ਕੋਲੋਂ ਵੀ ਖਾ ਲੈਂਦੇ ਨੇ। ਮਗਰ ਉਹ ਕਰਮਾਂ ਵਾਲੇ ਕੁੱਤੇ ਨੇ ਜਿਹੜੇ ਆਪਣੇ ਮਾਲਕ ਲਈ ਭੌਂਕਦੇ ਨੇ। ਤੇ ਇੱਕ ਬੰਦਾ ਮੈਨੂੰ ਕਹਿੰਦਾ ਫਿਰ ਜਿਹੜੇ ਭੌਂਕਦੇ ਉਹਨਾਂ ਨੂੰ ਗੋਲੀ ਵੀ ਵੱਜ ਜਾਂਦੀ, ਤੇ ਮੈਂ ਕਿਹਾ ਗੁਰਮੁਖਾ ਪਿਆਰਿਆ ਜਿਹੜਾ ਆਪਣੇ ਮਾਲਕ ਲਈ ਗੋਲੀ ਖਾ ਕੇ ਡਿੱਗਾ ਨਾ, ਉਹਦਾ ਸਸਕਾਰ ਕਰਨ ਗਏ ਵੀ ਮਾਲਕ ਨੇ ਆਖਣਾ ਤੂੰ ਧੰਨ ਏ ਕਿ ਵਫਾਦਾਰੀ ਕਰਕੇ ਮਰਿਆ। ਗਦਾਰੀ ਕਰਨ ਵਾਲੇ ਦਾ ਨਾਮ ਹੀ ਗਦਾਰ ਪੈਣਾ ਹੈ। ਤੇ ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਾਂ, ਅਰਦਾਸ ਕਰਿਓ ਮੇਰੇ ਲਈ, ਮੇਰੇ ਰਹਿੰਦੇ ਸਵਾਸ ਗੁਰੂ ਪੰਥ ਲਈ, ਇਸੇ ਤਰ੍ਹਾਂ ਹਵਾਕਾ ਦਿੰਦਿਆਂ ਪੂਰੇ ਹੋਣ। ਕਦੀ ਮੇਰਾ ਸਤਿਗੁਰੂ ਗਰੀਬ ਨਿਵਾਜ ਕਰੇ, ਕਿਤੇ ਗਦਾਰੀ ਦਾ ਦਾਗ ਲੱਗ ਕੇ ਨਾ ਮਰਾਂ। ਮੇਰਾ ਸਾਹਿਬ ਕਿਰਪਾ ਕਰੇ, ਇੱਕ ਇੱਕ ਪੰਥ ਦੇ ਘਰ ਜਾ ਕੇ ਅੰਮ੍ਰਿਤ ਦਾ ਢੋਡਾ ਡੋਲਾ ਦੇਵਾਂ, ਹਰ ਸਿੱਖ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੁੜਨ ਦੀ ਬੇਨਤੀ ਕਰਾਂ। ਇਹ ਮੇਰੇ ਲਈ ਅਰਦਾਸ ਕਰ ਦਿਓ। ਅਗਲੇ ਸਾਲ ਫਿਰ ਜੇ ਸਤਿਗੁਰੂ ਨੇ ਸਮਾਂ ਬਖਸ਼ਿਆ, ਆਪ ਜੀ ਦੇ ਦਰਸ਼ਨ ਦਦਾਰ ਹੋਣਗੇ। ਦੋ ਅੰਮ੍ਰਿਤ ਸੰਚਾਰ ਹਾਲੀ ਅਮਰੀਕਾ ਦੀ ਧਰਤੀ ਤੇ ਰਹਿੰਦੇ ਨੇ, ਇੱਕ ਰਿਵਰ ਸਾਈਡ, ਇੱਕ ਯੂਟਾ ਸਟੇਟ ਵਿੱਚ। ਅਸੀਸ ਦਿਓ ਉੱਥੇ ਵੱਸ ਵੱਸ ਸੰਗਤਾਂ ਅੰਮ੍ਰਿਤ ਛਕਣ, ਭੁੱਲਾ ਨਾ ਚਿਤਾਰਨੀਆਂ ਜੀ। ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ

मूर्ख मुगदा जन्म भया, परणवत नानक तिनकी शरणा, जिन तो नाहीं विसरिया। परणवत नानक तिनकी शरणा, जिन तो नाहीं विसरिया। परम सम्मान योग चवर शतर तख दे मालक, जुगो जुग अटल साहिब सतगुरु श्री गुरु ग्रंथ साहिब महाराज जी की पावन पवित्र हजूरी अंदर सुभाए मान खोए बैठे गुरु सवारे सत संगी जनों, संध्या वेले दे दीवान दी आप जी ने हाजरी भरी है। अमृत बचना दा कीर्तन सतगुरु जी दे बख्शे हुए नित नेम सोदर रह राज साहिब जी दा जाप आप जी ने श्रवण कीता। आओ मेरे साहिब सतगुरु गुरु कलगीधर सच्चे पातशाह जी महाराज, जिन्हां ने वैसाखी दे पुरब ते अमृत दी दात दे के और आप अमृत पान कर गुर चेले दी उस रीत नूं दृढ़ कराया। आओ आपां अज उसे विषय दे उते आरंभता करनी है। सब तो पहला अज दे इस पावन पवित्र जो अमृत बचन आपां विचारने ने, विचार दा विशा आपां केवल सतगुरु के अमृत छकना, केवल ता केवल एक बाजमुखी रस्म नहीं। अमृत दा संबंध केवल ता केवल एक आपां सोचिए भी शायद कोई फिरका प्रस्ती जा वखरेवे दी गल, बिल्कुल नहीं। असल विच अमृत सानू आत्मक जीवन प्रदान करन दे लई, सतगुरु दे चरणा विच जुड़न दे लई दातार दी रहमत है। आओ सतगुरु जी दे अमृत बचना नू हजूर दी कृपा नाल आपां ने विचारना है। आप समूह माई भाई कृपालता करो, मनोबिरतियां नू एकागर करो। साहिब धन गुरु ग्रंथ साहिब जी आप कृपा करन सानू कहण वालियां नू और सुनन वालियां नू अंदर दा टिका बख्श के विचार कहण सुन दी दात बख्श देन। करो कृपालता गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब जी दे अमृत बचना दे अनुसार जिस भी जीव नूं इह मनुखी जामा प्राप्त होया है ते उस मनुख दी जिंदगी दा एक लक्ष्य मालक ने मिट दिता है कि जिवें समुंदर दे विचों भाप बन के पानी उड़दा है, परत के ओही पानी पहाड़ दे शिखर ते जा के वरसदा है ते छोटियां छोटियां बूंदां दे रूप विच एक ओ प्रवाह बन के किसे दायरे विच चल के दरिया दा रूप धारण करके जिस समुंदर तो विछड़िया है, परत के उसे पानी दी बूंद अपने शौ सागर दे विच लीन हो जांदी है।
ਕੁਦਰਤ ਦਾ ਇੱਕ ਅਸੂਲ ਹੈ ਕਿ ਜੋ ਪਾਣੀ ਸਮੁੰਦਰ ਤੋਂ ਉੱਡਿਆ ਭਾਵੇਂ ਉਹ ਬਰਫ਼ ਰੂਪ ਵਿੱਚ ਜੰਮਿਆ ਰਿਹਾ, ਭਾਵੇਂ ਉਹ ਪਾਣੀ ਦੀਆਂ ਬੂੰਦਾਂ ਬਣ ਕੇ ਡਿੱਗਿਆ, ਪਰਤ ਕੇ ਸ਼ੌ ਸਾਗਰ ਦੀ ਖਿੱਚ ਨੇ ਉਹਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਤੇ ਉਸ ਦੇ ਅੰਦਰ ਦੀ ਖਿੱਚ ਪਾਣੀ ਦੀਆਂ ਬੂੰਦਾਂ ਨੂੰ ਪਰਤ ਕੇ ਸਾਗਰ ਤੱਕ ਲੈ ਗਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਜ਼ਮੀਨ ਦੇ ਉੱਤੇ ਹਵਾ ਚੱਲੇ, ਹਨੇਰੀ ਚੱਲੇ, ਮਿੱਟੀ ਜਾਂ ਗਰਦ ਜ਼ਮੀਨ ਤੋਂ ਉੱਡ ਕੇ ਅਸਮਾਨ ਵੀ ਜਾਂਦੀ ਹੈ, ਕਈ ਦਿਨ ਉਸ ਮਿੱਟੀ ਦੇ ਕਣ ਅਸਮਾਨ ਦੇ ਵਿੱਚ ਮੰਡਰਾਉਂਦੇ ਨੇ, ਘੁੰਮਦੇ ਨੇ, ਪਰ ਇੱਕ ਦਿਨ ਐਸਾ ਆਉਂਦਾ ਹੈ ਕਿ ਧਰਤੀ ਦੀ ਖਿੱਚ ਪਰਤ ਕੇ ਉਹ ਰੇਤ ਦੇ ਉਸ ਮਿੱਟੀ ਦੇ ਜ਼ਰੇ, ਮਿੱਟੀ ਦੇ ਕਣ ਜਿਹੜੇ ਨੇ ਉਹਨਾਂ ਨੂੰ ਪਰਤ ਕੇ ਫਿਰ ਆਪਣੇ ਵੱਲ ਲੈ ਆਉਂਦੀ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਤੇ ਇਹ ਕੇਵਲ ਸਿੱਖ ਲਈ ਨਹੀਂ, ਹਰ ਮਨੁੱਖ ਮਾਤਰ ਦੇ ਲਈ ਹੈ। ਇਸ ਕਰਕੇ ਪਹਿਲਾਂ ਮੈਂ ਸ਼ਬਦ ਅਰਥ ਕੀਤਾ ਹੈ ਕਿ ਜਿਸ ਜੀਵ ਨੂੰ ਮਨੁੱਖੀ ਜਾਮਾ ਮਿਲ ਗਿਆ, ਜਿਸ ਨੂੰ ਮਨੁੱਖਾਂ ਸਰੀਰ ਮਿਲਿਆ ਹੈ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਹੈ, ਉਹਦੇ ਜੀਵਨ ਦਾ ਕੋਈ ਪ੍ਰਯੋਜਨ ਹੈ। ਤੇ ਹਜ਼ੂਰ ਨੇ ਉਸ ਪ੍ਰਯੋਜਨ ਨੂੰ, ਉਸ ਮਕਸਦ ਨੂੰ ਅੰਮ੍ਰਿਤ ਗੁਰਬਾਣੀ ਦੇ ਵਿੱਚ ਦਰਜ ਕੀਤਾ ਤੇ ਆਪਾਂ ਰੋਜ਼ ਇਹ ਬਚਨ ਪੜ੍ਹਦੇ ਸੁਣਦੇ ਹਾਂ ਕਿ ਚਿਰੰਕਾਲ ਇਹ ਦੇਹ ਸੰਜਰੀਆ, ਜੇ ਇਹ ਮਨੁੱਖਾਂ ਜਾਮਾ ਮਿਲਿਆ ਹੈ ਤੇ ਅਗਲੀ ਤੋਕੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਕਿ ਇਹ ਵਾਰੀ ਤੈਨੂੰ ਜਗਦੀਸ਼ ਨੂੰ ਮਿਲਦੀ ਹੈ। ਆਪਾਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਆ ਗੁਰੂ ਤੇਗ ਬਹਾਦਰ ਜੀ ਦੇ, ਸਾਹਿਬ ਕਹਿੰਦੇ ਨੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਗੀ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਕਿਤਨਾ ਸਮਾਂ ਘੁੰਮਣ ਤੋਂ ਬਾਅਦ ਇਹ ਦੇਹ ਮਿਲੀ ਤੇ ਤੇਰਾ ਮਕਸਦ ਉਸ ਸਾਈਂ ਦੇ ਚਰਨਾਂ ਵਿੱਚ ਲੀਨ ਹੋਣਾ ਹੈ। ਹਜ਼ੂਰ ਨੇ ਇਸੇ ਤਰ੍ਹਾਂ ਅੰਮ੍ਰਿਤ ਗੁਰਬਾਣੀ ਦੇ ਵਿੱਚ ਰੋਜ਼ ਆਪਾਂ ਜੋ ਬਚਨ ਪੜ੍ਹਨੇ ਹਾਂ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤਵਜੋ ਦਿਓ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਕਿ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਕਿਉਂ ਦਿੱਤੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਮਨੁੱਖ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਕਿਉਂ ਦਿੱਤੀ ਗਈ? ਬੇਨਤੀ ਕਰ ਰਿਹਾ, ਪਹਿਲੀ ਗੱਲ, ਆਖਰ ਇਹ ਸਰੀਰ ਮਿਲਿਆ ਹੈ, ਕੋਈ ਨਾ ਕੋਈ ਇਹਦਾ ਮਕਸਦ ਹੈ। ਸਾਹਿਬ ਨੇ ਸ਼ਬਦ ਵਰਤੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਾਂ ਕਹਿ ਦਿੱਤਾ ਤੈਨੂੰ ਪਰਮਾਤਮਾ ਨਾਲ ਮਿਲਣ ਦਾ ਮੌਕਾ ਮਿਲਿਆ, ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਸਮਾਂ ਕਹਿ ਦਿੱਤਾ, ਵਾਰੀ ਕਹਿ ਦਿੱਤੀ, ਮਾਲਕ ਨੇ ਇੱਕ ਤੈਨੂੰ ਮੌਕਾ ਦੇ ਦਿੱਤਾ, ਸ਼ਬਦ ਇਹ ਵਰਤੇ। ਤੇ ਹੁਣ ਕੁਦਰਤੀ ਤੌਰ ਤੇ ਸਵਾਲ ਉੱਠਦਾ ਹੈ ਕਿ ਮਨੁੱਖਾਂ ਜਨਮ ਦਾ ਮਕਸਦ ਕੇਵਲ ਖਾਣਾ, ਕੇਵਲ ਪੀਣਾ, ਕੇਵਲ ਦੁਨੀਆਂ ਦੇ ਅੰਦਰ ਸੁੱਖ ਆਰਾਮ ਹੰਢਾ ਕੇ ਨਹੀਂ ਚਲੇ ਜਾਣਾ? ਆਖਰ ਜਿਹੜੀ ਮਾਲਕ ਨੇ ਸਰੀਰ ਦਿੱਤਾ ਹੈ, ਸਮਾਂ ਕਿਸੇ ਦਾ ਵੱਖ ਹੋ ਸਕਦਾ, ਕੋਈ 70 ਸਾਲ ਜੀ ਕੇ ਜਾ ਸਕਦਾ, ਕੋਈ 50 ਸਾਲ ਜੀ ਕੇ ਜਾਏਗਾ, ਕੋਈ 40 ਸਾਲ, ਕੋਈ 20 ਸਾਲ, ਕੋਈ 5-10 ਸਾਲ, ਆਖਰ ਜਿਤਨਾ ਵੀ ਸਮਾਂ ਮਾਲਕ ਨੇ ਦਿੱਤਾ ਹੈ, ਇਹ ਸਮਾਂ ਕਿਸੇ ਲੇਖੇ ਵਿੱਚ ਜਾਂ ਕਿਸੇ ਮਕਸਦ ਲਈ ਸਾਨੂੰ ਮਿਲਿਆ ਹੈ? ਤੇ ਜੇ ਕੇਵਲ ਤਾਂ ਕੇਵਲ ਇਹ ਗੱਲ ਹੁੰਦੀ, ਆਏ ਆ ਸੰਸਾਰ ਤੇ, ਖਾਧਾ ਪੀਤਾ, ਪਰਿਵਾਰ ਵਿੱਚ ਰਹੇ, ਕੁਝ ਦੁਨੀਆਂ ਦੇ ਧੰਦੇ ਕੀਤੇ ਤੇ ਸੰਸਾਰ ਤੋਂ ਚਲੇ ਗਏ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਤੁਕ ਕਹੀ, ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸਰੀਰ ਲੈ ਕੇ ਖਾਣਾ ਪੀਣਾ ਹੱਸਣਾ ਸੌਣਾ ਸਭ ਕੁਝ ਚੇਤੇ ਹੈ, ਇੱਕ ਬੰਦੇ ਨੂੰ ਇਹ ਗੱਲ ਭੁੱਲ ਗਈ ਕਿ ਜੇ ਜਨਮ ਹੋਇਆ ਤੇ ਮੇਰੀ ਮੌਤ ਵੀ ਜ਼ਰੂਰ ਹੋਣੀ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਖਸਮ ਨੂੰ ਵਿਸਾਰ ਦਿੱਤਾ ਤੇ ਸਾਹਿਬ ਨੇ ਉਸ ਨੂੰ ਸਰੀਰ ਨੂੰ ਉਸ ਜੀਵਨ ਨੂੰ ਸੁਨਹਿਰੀ ਮੌਕਾ ਨਹੀਂ ਕਿਹਾ, ਫਿਰ ਉਹਦੇ ਲਈ ਸ਼ਬਦ ਵਰਤੇ ਨੇ ਤ੍ਰਿਗ ਜੀਵਨ ਨਹੀਂ ਰਹਿਣਾ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਆਖਰ ਇਹ ਸਮਾਂ ਇਹ ਮੌਕਾ ਕਿਸੇ ਚੀਜ਼ ਲਈ ਕਿਸੇ ਮਕਸਦ ਲਈ ਮਿਲਿਆ ਹੈ? ਹੋਰ ਸੁਖੈਨ ਤਰੀਕੇ ਨਾਲ ਸਮਝ ਲਈਏ, ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਨਾ ਆਪਣੀ ਪਵਿੱਤਰ ਰਚਨਾ ਦੇ ਵਿੱਚ ਇਸ ਗੱਲ ਨੂੰ ਸਮਝਾਉਣ ਦੇ ਲਈ ਕਿ ਜਨਮ ਤੋਂ ਬਾਅਦ ਕੇਵਲ ਦੁਨੀਆਂ ਵਿੱਚ ਜੀ ਕੇ ਮਰ ਜਾਣਾ ਇਹ ਮਨੁੱਖ ਦੀ ਜ਼ਿੰਦਗੀ ਨਹੀਂ, ਜਨਮ ਤੋਂ ਬਾਅਦ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਆਪਣੀ ਮੰਜ਼ਿਲ ਤੇ ਪਹੁੰਚ ਜਾਣਾ ਹੀ ਮਨੁੱਖ ਦੀ ਜ਼ਿੰਦਗੀ ਹੈ। ਧਿਆਨ ਦਿਆ ਜੀ,
ਭਾਈ ਸਾਹਿਬ ਨੇ ਸਮਝਾਉਣ ਲਈ ਕੁਝ ਪ੍ਰਮਾਣ ਦਿੱਤੇ ਨੇ ਕਿ ਆਖਿਰ ਇਸ ਮਨੁੱਖਾ ਦੇਹੀ ਦਾ ਪ੍ਰਯੋਜਨ ਕੀ। ਭਾਈ ਸਾਹਿਬ ਨੇ ਉਦਾਹਰਨਾਂ ਸਾਡੀਆਂ ਜ਼ਿੰਦਗੀ ਵਿੱਚ ਜੋ ਆਪਾਂ ਘਰਾਂ ਵਿੱਚ ਵਰਤਨੇ ਆ ਉਹ ਹੀ ਲਈਆਂ ਨੇ। ਭਾਈ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਘਰ ਵਿੱਚ ਬੱਚੀ ਦਾ ਜਨਮ ਹੁੰਦਾ ਹੈ ਤੇ ਮਾਤਾ ਪਿਤਾ ਉਹਨਾਂ ਨੂੰ ਸ਼ੁਰੂ ਤੋਂ ਇੱਕ ਜਨਮ ਤੋਂ ਲੈ ਕੇ ਅੰਦਰ ਇੱਕ ਜ਼ਰੂਰ ਇਹ ਚਿੰਤਾ ਬੈਠ ਜਾਂਦੀ ਹੈ ਕਿ ਮਾਲਕ ਕਿਰਪਾ ਕਰੀ ਕਿ ਪਾਕ ਦਾਮਨ ਇਹ ਬੱਚੀ ਆਪਣੇ ਘਰ ਨੂੰ ਚਲੀ ਜਾਏ। ਉਸ ਬੱਚੀ ਨੂੰ ਪੜਾਇਆ ਵੀ ਜਾਂਦਾ ਹੈ, ਉਸ ਬੱਚੀ ਨੂੰ ਲਿਖਾਇਆ ਵੀ ਜਾਂਦਾ ਹੈ, ਉਸ ਬੱਚੀ ਨੂੰ ਕੱਢਣ ਪਰੋਣ ਦੀ ਜਾਂਚ ਵੀ ਸਿਖਾਈ ਜਾਂਦੀ ਸੀ। ਪਰ ਨਾਲ ਇੱਕ ਸ਼ਬਦ ਕਹਿਣਾ, ਜੇ ਬੱਚੀ ਨੇ ਕੰਮ ਨਾ ਕਰਨਾ ਤੇ ਮਾਂ ਨੇ ਕਹਿਣਾ, ਧੀਏ ਇਸ ਘਰ ਵਿੱਚ ਤਾਂ ਤੇਰਾ ਲਾਡ ਦੇਖ ਕੇ ਮੈਂ ਤੇਰੇ ਕੰਮ ਕਰ ਦਿਆਂਗੀ, ਤੇਰੀਆਂ ਭਰਜਾਈਆਂ ਤੇਰੇ ਕੰਮ ਕਰਨਗੀਆਂ, ਪਰ ਇੱਕ ਗੱਲ ਯਾਦ ਰੱਖੀ, ਇਸ ਘਰ ਵਿੱਚ ਤਾਂ ਤੇਰੇ ਲਾਡ ਕਰਕੇ ਤੈਨੂੰ ਕੋਈ ਨਹੀਂ ਝਿੜਕਦਾ, ਕੰਮ ਕਰ ਚਾਹੇ ਨਾ ਸਿੱਖ, ਪਰ ਯਾਦ ਰੱਖ ਸਹੁਰੇ ਘਰ ਕੀਮਤ ਉਹਨਾਂ ਦੀ ਪੈਂਦੀ ਏ ਜਿਹੜੀਆਂ ਗੁਣਾਂ ਦਾ ਦਾਜ ਆਪਣੇ ਨਾਲ ਲੈ ਕੇ ਜਾਂਦੀਆਂ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਕਿਉਂ ਦਿੱਤੀ, ਗੁਰੂ ਦੇ ਚਰਨਾਂ ਵੀ ਜਾਣ ਦੀ ਲੋੜ ਕਿਉਂ ਹੈ। ਭਾਈ ਸਾਹਿਬ ਕਹਿੰਦੇ ਨੇ, ਆਪਣੇ ਘਰ ਵਿੱਚ ਮਾਂ ਲਾਡ ਦੇਖਦੀ ਏ, ਪਿਤਾ ਲਾਡ ਦੇਖਦਾ, ਭਰਾ ਲਾਡ ਦੇਖਦੇ ਨੇ, ਰੋਟੀ ਪਕਾਏ ਨਾ, ਖਾਏ ਨਾ, ਕੱਢੇ ਪਰੋਏ ਨਾ, ਤਾਂ ਵੀ ਉਹ ਲਾਡ ਨਾਲ ਸਭ ਕੁਝ ਜਰ ਲੈਂਦੇ ਨੇ। ਪਰ ਕਹਿਣ ਲੱਗੇ, ਦੇਖ ਧੀਏ ਪੇਕੇ ਘਰ ਵਿੱਚ ਲਾਡ ਚੱਲਦੇ ਨੇ, ਸਹੁਰੇ ਘਰ ਵਿੱਚ ਲਾਡ ਨਹੀਂ, ਉੱਥੇ ਕੇਵਲ ਗੁਣਾਂ ਵਾਲੀਆਂ ਦੀ ਕਦਰ ਪੈਂਦੀ ਹੈ। ਭਾਈ ਸਾਹਿਬ ਕਹਿੰਦੇ ਨੇ, ਬੰਦੇ ਹਾਂ ਅਸਲ ਵਿੱਚ ਇਹ ਸੰਸਾਰ ਤੇਰਾ ਪੇਕਾ ਘਰ ਹੈ, ਮਤ ਸਮਝੀ ਕਿ ਜਿਹੜੇ ਭੈਣ ਭਰਾ ਅੱਜ ਨਾਲ ਨੇ ਮਰਨ ਤੋਂ ਬਾਅਦ ਸਹੁਰੇ ਘਰ ਇਹਨਾਂ ਨੇ ਸਾਡੇ ਨਾਲ ਜਾਣਾ, ਜਿਹੜੇ ਟਕਿਆ ਤੇ ਤੂੰ ਮਾਣ ਕਰੀ ਬੈਠਾ, ਮਤ ਸਮਝੀ ਇਹ ਟਕੇ ਵੀ ਤੇਰੇ ਨਾਲ ਜਾਣੇ ਨੇ। ਹਕੀਕਤ ਇਹ ਹੀ, ਟਕੇ ਭੈਣ ਭਰਾ ਤਾਂ ਦੂਰ ਦੀ ਗੱਲ, ਜਿਹੜਾ ਸਰੀਰ ਤੂੰ ਲੈ ਕੇ ਆਇਆ ਇਸ ਸਰੀਰ ਨੇ ਵੀ ਉਸ ਘਰ ਨੂੰ ਨੀ ਜਾਣਾ, ਆਖਿਰ ਜਿਸ ਜਿੰਦ ਨੇ ਜਾਣਾ ਇਸ ਜਿੰਦ ਨਾਲ ਜਾਣ ਵਾਲਾ ਤੇ ਕੋਈ ਚਾਹੀਦਾ ਨਾ। ਕਿਉਂ ਗੁਰੂ ਧਾਰਨ ਕੀਤਾ ਜਾਂਦਾ, ਕਿਉਂ ਅੰਮ੍ਰਿਤ ਦੀ ਦਾਤ ਲੈਣੀ ਹੈ, ਤੇ ਅੱਜ ਮੈਂ ਯਤਨ ਕਰਨਾ, ਵਿਸ਼ਾ ਰੱਖਿਆ ਗੁਰੂ ਪਦਵੀ, ਗੁਰੂ ਦੀ ਜ਼ਰੂਰਤ, ਤੇ ਸਤਿਗੁਰੂ ਨੇ ਕਿਵੇਂ ਇਹ ਮਰਿਆਦਾ ਸਾਨੂੰ ਬਖਸ਼ੀ। ਸਾਹਿਬ ਕਹਿੰਦੇ ਨੇ, ਪੇਕੇ ਘਰ ਕੰਮ ਕੀਮਤ ਲਾਡ ਕਰਕੇ ਚੱਲ ਜਾਂਦਾ, ਸਹੁਰੇ ਘਰ ਕਦਰ ਗੁਣਾਂ ਨਾਲ ਪੈਂਦੀ ਏ। ਇਹ ਸੰਸਾਰ ਵਿੱਚ ਧੰਦਿਆਂ ਨਾਲ ਵਾਹਵਾ ਵਾਹਵਾ ਮਿਲ ਜਾਏਗੀ, ਪਰ ਜਦੋਂ ਮਾਲਕ ਦੇ ਘਰ ਜਾਣਾ ਉਦੋਂ ਕੇਵਲ ਇਹ ਪੁੱਛਿਆ ਜਾਂਦਾ ਕਿ ਤੇਰੇ ਕੋਲ ਗੁਰੂ ਸ਼ਬਦ ਹੈ, ਤੇਰੇ ਕੋਲ ਗੁਰਮੰਤਰ ਹੈ, ਤੇਰੀ ਜਿੰਦ ਦਾ ਸਹਾਰਾ ਗੁਰੂ ਤੇਰੇ ਨਾਲ ਹੈ। ਭਾਈ ਸਾਹਿਬ ਨੇ ਦੂਸਰਾ ਬਚਨ ਕੀਤਾ, ਕਹਿੰਦੇ ਜਿਵੇਂ ਬੱਚੀ ਸਹੁਰੇ ਕਰਕੇ ਗੁਣਾ ਕਰਕੇ ਜਾਣੀ ਜਾਂਦੀ ਏ, ਮਨੁੱਖ ਵਪਾਰ ਕਰਨ ਜਾਂਦਾ ਹੈ ਪਰਦੇਸ਼ ਵਿੱਚ, ਦੋ ਪੁੱਤਰ ਇਕੱਠੇ ਤੋਰੇ ਨੇ ਆਪਣੇ ਘਰੋਂ ਇੱਕ ਮਨੁੱਖ ਨੇ, ਕਹਿੰਦੇ ਨੇ ਜਿਹੜਾ ਪੁੱਤਰ ਪੂੰਜੀ ਨੂੰ ਖਰਚ ਕੇ ਕੁਝ ਆਪਣੇ ਨਾਲ ਕਮਾ ਕੇ ਲੈ ਆਏ ਉਹਨੂੰ ਲੋਕ ਸਪੁੱਤਰ ਕਹਿ ਕੇ ਸਤਿਕਾਰ ਦਿੰਦੇ ਨੇ, ਤੇ ਜਿਹੜਾ ਬਾਪ ਦੀ ਪੂੰਜੀ ਨੂੰ ਵੀ ਤਬਾਹ ਕਰਕੇ ਆ ਜਾਏ, ਹਕੀਕਤ ਇਹ ਜੇ ਉਸ ਬੰਦੇ ਨੂੰ ਕਦੀ ਸਤਿਕਾਰ ਨਹੀਂ ਜੇ ਮਿਲਦਾ, ਉਹਨੂੰ ਕਪੁੱਤਰ ਕਿਹਾ ਜਾਂਦਾ। ਆਖਿਰ ਇਸ ਧਰਤੀ ਤੇ ਆਏ ਆ, ਸਵਾਸਾਂ ਦੀ ਪੂੰਜੀ ਮਾਲਕ ਨੇ ਦਿੱਤੀ ਏ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜੇ ਤਾਂ ਉਸ ਬਾਪੂ ਦੀ ਪੂੰਜੀ ਨੂੰ ਲੈ ਕੇ ਜ਼ਿੰਦਗੀ ਵਿੱਚ ਕੁਝ ਖੱਟ ਕੇ ਕਮਾਈ ਕਰਕੇ ਨਾਮ ਦੇ ਭੰਡਾਰੇ ਭਰ ਕੇ ਗਿਓ ਤੇ ਬਾਪੂ ਪ੍ਰਸੰਨ ਹੋਵੇਗਾ, ਤੇ ਜੇ ਸਵਾਸ ਵੀ ਤਬਾਹ ਕਰਕੇ ਆ ਗਿਓ ਪੱਲੇ ਵੀ ਕੁਝ ਨਾ ਹੋਇਆ। ਤੇ ਸੱਜਣਾ, ਜੇ ਪੁੱਤਰ ਕਮਾ ਕੇ ਨਾ ਜਾਏ ਤੇ ਮਾਂ ਬਾਪ ਉਹਦੇ ਨਾਲ ਰੋਸਾ ਕਰਦੇ ਨੇ, ਤੇ ਜਦੋਂ ਤੂੰ ਦੁਨੀਆਂ ਤੋਂ ਤੁਰੇਗਾ ਪੱਲੇ ਕੁਝ ਨਾ ਹੋਇਆ, ਤੇ ਮਾਲਕ ਦੀ ਖੁਸ਼ੀ ਨਹੀਂ ਲੈ ਸਕੇਗਾ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿੰਦੇ ਨੇ ਮੈਦਾਨੀ ਜੰਗ ਵਿੱਚ ਸਾਰੇ ਉਤਰਦੇ ਨੇ, ਹਰ ਬੰਦਾ ਉਤਰਦਾ ਹੈ, ਪਰ ਕਹਿੰਦੇ ਸੂਰਮੇ ਉਹ ਨੇ ਜਿਹੜੇ ਜਾਂ ਤਾਂ ਸੱਚ ਤੇ ਸ਼ਹੀਦ ਹੋ ਜਾਣ, ਤੇ ਜਾਂ ਫਿਰ ਉਹ ਸੂਰਮੇ ਰਣ ਤੱਤੇ ਵਿੱਚੋਂ ਜਿੱਤ ਕੇ ਆਉਣ। ਕਹਿਣ ਲੱਗੇ, ਜਿੱਤਿਆਂ ਹੋਇਆਂ ਨੂੰ ਵਧਾਈ ਮਿਲਦੀ ਏ, ਹਾਰ ਕੇ ਆਏ ਪਿੱਠ ਦਿਖਾ ਕੇ ਆਏ, ਸਾਰੀ ਜ਼ਿੰਦਗੀ ਲੋਕੀ ਉਹਨਾਂ ਨੂੰ ਸ਼ੱਕ ਨਾਲ ਤੇ ਉਹਨਾਂ ਨੂੰ ਕਲੰਕਿਤ ਸਮਝਦੇ ਨੇ। ਭਾਈ ਸਾਹਿਬ ਕਹਿੰਦੇ ਨੇ, ਪੇਕਾ ਘਾਰੀ ਸਹੁਰੇ ਘਰ ਕਦਰ ਗੁਣਾ ਕਰਕੇ ਪੈਣੀ ਏ, ਚੇਤੇ ਰੱਖੀ ਵਪਾਰ ਕਰਨ ਆਇਆ, ਜੇ ਕੁਝ ਕਮਾ ਕੇ ਲਿਆਉ ਤੇ ਤਾਂ ਮਾਲਕ ਦੇ ਘਰ ਵਿੱਚ ਥਾਈ, ਤੇ ਜੇ ਪੂੰਜੀ ਸਵਾਸਾਂ ਦੀ ਵੀ ਗਵਾ ਕੇ ਚਲਾ ਗਿਓ ਤੇ ਉੱਥੇ ਸੱਜਣਾ ਕੋਈ ਢੋਈ ਨਹੀਂ। ਤੀਜਾ ਬਚਨ ਕੀਤਾ, ਇਸ ਸੰਸਾਰ ਰਣ ਤੱਤੇ ਵਿੱਚ ਆਇਆ ਹੈ,
جے تاں وکاراں نوں جت کے چلا جائیں تے سجنا تینوں سنت سپاہی سورما کہن گے، تے جے وکاراں وچ زندگی تباہ کر کے چلا گیوں تے چیتے رکھی کھا رہے ہویاں نوں کدی وی صدکار نہیں ملدا ہوندا۔ اصل وچ منکھاں دیہی دا کوئی مقصد ہے کیول تا کیول جنم تو بعد موت تک دا صبر کرنا زندگی نہیں، اس صبر نوں کیویں بتیت کرنا ہے تے سائیں دے گھر کیویں جانا ہے، منکھاں جی دیہی دا اصل وچ پرجوجن ہے۔ بھائی صاحب بھائی گرداس دے بچن ہوندے نے، کہن لگے نہر کوار کنیا لادلی کہ مانیت، بیاہ سسرار جائے گنن کہ مانی ہے، بنج بہار لگ جات ہے بدیش پرانی، کئی ہے سپوت لاب لبت کہ آنی ہے، جیسے تو رن سمے پر دل میں اکیلو جائے، جیت آوے سوئی سورو سو پت بخانی ہے، اگلی تو کدی نہ بھولو کیوں امرت شکنا ہے، کیوں گرو دے نیڑے لگنا ہے۔ بھائی صاحب کہن لگے مانس جنم پائے چرن شرن گر، منکھا دہی ملے تے بندہ گرو دی شرن وچ نہ جائے تے پھر اس شریر دا لابھ بھی کوئی۔ اگے عرض کرنی ہے کہ گرو دی شرن کیوں ضروری ہے، بھائی صاحب نے شبد ورتے مانس جنم پائے چرن شرن گر، ساد سنگت مل گردوار پہچانی ہے، جے سنگت وچ آ کے گرو دی شرن وچ چلا جائے تے سچ جانی مالک دے گھر دی تینوں سمجھ پی جائے گی۔ یہ مطلب کہ گرو تو بنا پار اتارا نہیں۔ تن گرو گرنتھ صاحب دی بانی پڑھن والے سکھو، میں اس کر کے بینتی کر لگا کہ امرت سانو اندر دا جیون دین والا ہے، امرت ساڈے اندر روم روم وچ رچن والی دات ہے، تے سچ جانو اسے امرت نے سانو نام دے نال جوڑ کے پیارے واہگرو دے گھر وچ پروان کرا دینا ہے۔ ہوں منک اکلا یہ کوئی دستا نہیں، گرو گرنتھ صاحب کہتے ایک ودان ہے رب دے گھر کا، جی اِسی کہیے کئی بار اِسی سیاپ ورتنے ہاں کہ جدو اِسی بانی پڑھ لینا جدو سنگت بھی چلے جانے ہاں پھر کی لوڑ ہے گرو والے بن کی۔ میں یہ بینتی ضرور کرنی ہے پر گرو گرنتھ صاحب کے شبد تو باہر جا کے نہیں۔ پہلی گل حضور نے کہا کہ گرو تو بنا سائیں کی پراپتی نہیں، آساں کی وار اِسی پڑھنے ہیں۔ میں کہنا پہلے دیرے تین شلوک نے پہلی پوڑی دے کدی انہوں دے ارتھ کر کے دیکھو، انہوں تین شلوکاں وچ تانے ساڈے تین سوالاں دے اتر دتے گئے نے۔ ہر بندے دے تین سوال یہ جدو کوئی گرو نیڑے آندا ہے پہلا سوال یہ ہوندا ہے کہ میں گرو کول جاواں گا ستگرو والا بناں گا تے میری زندگی وی تبدیلی کی آوے گی۔ دوجا سوال ہوندا ہے کہ دیکھو لوگ کنا گیان حاصل کر گئے تے تسی اجے بھی گلہ پرانیاں کر دے پرو کہ گرو والے بنو امرت شکو ست گرو کے ککار تارن کرو، تے تیجی گل کیتی جاندی جے گرو تارن نہ کریے تے تاں کی ہے۔ دیکھو تین ہی ساڈے سوال نے، ایک ایک وشے والا آپاں ترنے۔ پہلی گل اے کہ گرو گرنتھ صاحب جڑی گرو دی پدوی ہے نا وہ خاری ساری منک دی نہیں، کیونکہ شبد دی کئی وری لوگ درورتوں کردے نے۔ گرو ہے کی اے؟ تن گرو نانک صاحب نے بڑے پیارے بچن کہے تین پوڑیاں آسا کی وار دیاں، وہ میں پرمان وجو عرض کرنیاں نے۔ صاحب نے پہلا بچن کیتا ہے کہ نے ایک گل چیتے رکھی، سائیں دے در تک پہنچن لئی کیول گرو دا ہی ایک در ہے جدے وچوں نکل کے رب دے در تک جایا جا سکتا ہے۔ گرو دے در تو بنا رب دا در کدی پروان ہوندے، یہ حقیقت ہے تے شبد تو باہر نہیں۔ جے کوئی کہے میں سیدھا رب تک پہنچ بنا لاں گا، صاحب کہندے نے سو در تیری منزل ہے، پر یاد رکھی سو در ملدا ہی انہاں نوں اے جڑے گرو در وچوں نکل کے جاندے نے۔ تاں ہی حضور نے بچن کیتا بن ستگر کنے نہ پایو، اج تک کہندے نے ستگر تو بنا کسے نوں سائیں دی پراپتی نہیں کوئی، بن ستگر کنے نہ پایو، بن ستگر کنے نہ پایا، تے مہاراج ستگر کی کیے؟ اتے پھر حضور نے جڑی اگلی تو کہیے انہوں سمجھیے، کہندے نے جس رب نو تو پانا چاہنا ہے سچ جانی وہ ست گرو وچ آپ بیٹھا ہے، تے آپ بول کے کہندا پیا ہے جے سائیں دے در تک جانی تے ست گرو دی چرن شرن وچ آونا ات ضروری ہے۔ بن ست گرو کنہ نہ پایو، بن ست گرو کنہ نہ پایا، ست گرو وچ آپ رکھیون، آپ رکھیون دا ارتھ یہ وے کہ اپنے آپ نو ستگرو وچوں نہ سمویا، ستگرو وچ آپ رکھیون، کر پرگٹ آخ سنایا۔ پر داتا
ਕਿ ਸਤਿਗੁਰੂ ਹਰ ਇੱਕ ਨੂੰ ਮਿਲ ਜਾਂਦੇ ਨੇ, ਮੇਰੇ ਦਾਤਾਰ ਕਹਿੰਦੇ ਨਹੀਂ ਹੋਏ, ਅਸਲ ਵਿੱਚ ਇਹ ਰੱਬ ਦੀ ਨਜ਼ਰ ਦੀ ਖੇਡ ਹੈ। ਹਜ਼ੂਰ ਨੇ ਸ਼ਬਦ ਵਰਤੇ, ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਜੇ ਤੇਰੀ ਨਜ਼ਰ ਹੋ ਜਾਏ ਤੇ ਦਾਤਾ ਪੂਰਨ ਸਤਿਗੁਰੂ ਮਿਲਦਾ ਹੈ, ਤੇ ਜਦੋਂ ਸਤਿਗੁਰੂ ਮਿਲੇ ਤੇ ਉਹ ਕੀ ਕਰਦੇ ਨੇ, ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਗੁਰੂ ਸ਼ਬਦ ਸੁਣਾ ਕੇ ਇਸ ਭਟਕਦੀ ਕੋਈ ਜਿੰਦ ਨੂੰ ਸਾਈਂ ਦੇ ਚਰਨਾਂ ਵੀ ਜੋੜ ਦਿੰਦੇ ਨੇ, ਗੁਰੂ ਤੋਂ ਬਿਨਾਂ ਨਹੀਂ। ਕਹਿਣ ਲੱਗੇ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵਟ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਕਿ ਦੁਨੀਆਂ ਦੇ ਲੋਕੋ ਧਿਆਨ ਨਾਲ ਸੁਣ ਲਵੋ ਕਿ ਸਤਿਗੁਰੂ ਵਰਗਾ ਹੋਰ ਕੋਈ ਦਾਤਾ ਨਹੀਂ। ਤੇ ਮੈਂ ਬੇਨਤੀ ਕਰਾਂ, ਜੇ ਅਸੀਂ ਆਮ ਬੰਦੇ ਦੀ ਗੱਲ ਤੇ ਭਰੋਸਾ ਨਾ ਕਰੀਏ, ਇੱਕ ਪਾਸੇ ਕਹਿੰਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਤੁਸੀਂ ਸਾਡੇ ਗੁਰੂ ਹੋ, ਤੇ ਜੋ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੀ ਆਪਾਂ ਮੰਨਣ ਤੋਂ ਇਨਕਾਰੀ ਹੋ ਜਾਈਏ, ਇਹਦਾ ਮਤਲਬ ਜ਼ਬਾਨੀ ਕਲਾਮੀ ਗੁਰੂ ਮੰਨਣ ਨੂੰ ਤਿਆਰ ਹਾਂ ਪਰ ਅੰਤਰ ਆਤਮੇ ਤੋਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨੇ। ਸਾਹਿਬ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਮਿਲਿਆ ਨਹੀਂ, ਸਤਿਗੁਰੂ ਵਿੱਚ ਉਹ ਆਪ ਬੈਠਾ ਹੈ। ਖਜ਼ੂਰ ਨੇ ਫਿਰ ਇੱਕ ਬਚਨ ਹੋਰ ਕਿਹਾ, ਆਸਾ ਕੀ ਵਾਰ ਦੀ ਪੌੜੀਏ, ਕਹਿਣ ਲੱਗੇ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਨੇਤਰੀ ਦੀਆਂ ਇੰਨੀ ਜਗ। ਕਹਿਣ ਲੱਗੇ ਜਿਹਨੇ ਕਿਰਪਾ ਕਰਕੇ ਮੈਨੂੰ ਗਿਆਨ ਦਾ ਸੁਰਮਾ ਦਿੱਤਾ, ਆਪਣੀ ਰਹਿਮਤ ਕਰ ਦਿੱਤੀ, ਤੇ ਸਤਿਗੁਰੂ ਤੋਂ ਬਿਨਾਂ ਸਤਿਗੁਰੂ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਸ ਗੁਰੂ ਨੂੰ ਮਿਲ ਕੇ ਸਤਿਗੁਰੂ ਦੇ ਨਾਲ ਚਰਨਾਂ ਵੀ ਜੁੜ ਕੇ ਪ੍ਰਭੂ ਦੀ ਸੰਭਾਲ ਹੋਈ, ਜਿਹਨੇ ਗਿਆਨ ਦਾ ਸੁਰਮਾ ਦਿੱਤਾ, ਤੇ ਸਤਿਗੁਰੂ ਇੱਕ ਬੋਹਿਤ ਨਜ਼ਰ ਆਇਆ, ਗੁਰੂ ਬੋਹਿਤ ਤੋਂ ਬਿਨਾਂ ਰੱਬ ਦਾ ਪਾਰ ਵਾਲਾ ਪਾਸਾ ਪਾਇਆ ਹੀ ਨਹੀਂ ਜਾ ਸਕਦਾ। ਸਤਿਗੁਰੂ, ਗੁਰੂ, ਗੁਰੂਦੇਵ ਜਾਂ ਮੁਰਸ਼ਦ ਸ਼ਬਦ ਵਰਤ ਲਈਏ, ਗੁਰਮਤ ਨੇ ਗੱਲ ਪਰਪੱਕ ਕਰਾ ਦਿੱਤੀ ਏ ਕਿ ਸਾਈਂ ਦੇ ਦਰ ਤੇ ਕੇਵਲ ਜਾ ਹੀ ਹੋ ਸਕਦਾ ਜਿਹਨੇ ਸਤਿਗੁਰੂ ਦੇ ਚਰਨਾਂ ਦਾ ਆਸਰਾ ਲਿਆ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਤੋਂ ਬਿਨਾਂ ਅਧਿਆਤਮਕ ਜੀਵਨ ਕਮਾਇਆ ਨਹੀਂ ਜਾ ਸਕਦਾ, ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਨੇ ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ ਇੱਕ ਹੁੰਦਾ ਗਿਆਨ ਬਾਹਰ ਦਾ, ਬਾਹਰ ਦਾ ਗਿਆਨ, ਬਾਹਰ ਦੀ ਲਿਆਕਤ, ਪੁਸਤਕਾਂ ਨੂੰ ਪੜ੍ਹ ਕੇ, ਕੇਵਲ ਤਾਂ ਕੇਵਲ ਬਾਹਰ ਪੜ੍ਹੇ ਲਿਖੇ ਲੋਕਾਂ ਦੀ ਸੰਗਤ ਕਰਕੇ ਮਿਲ ਸਕਦੀ ਏ, ਪਰ ਜਿਹੜਾ ਆਤਮਕ ਜੀਵਨ ਹੈ ਉਹ ਗੁਰੂ ਤੋਂ ਬਿਨਾਂ ਕਦੀ ਨਹੀਂ ਮਿਲ ਸਕਦਾ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਏ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ। ਕਈ ਵਾਰੀ ਆਪਾਂ ਸਮਝਦੇ ਹਾਂ ਕਿ ਕੀ ਆ ਬਾਹਰ ਦੇ ਲਫ਼ਜ਼ਾਂ ਨਾਲ, ਬਾਹਰ ਦੇ ਗਿਆਨ ਨਾਲ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਜ਼ੂਰ ਨੇ ਬਾਣੀ ਵਿੱਚ ਦੋ ਤਿੰਨ ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ ਪਹਿਲੀ ਗੱਲ ਕਿ ਬਾਹਰ ਦਾ ਜਿਹੜਾ ਅਕਲ ਦਾ ਗਿਆਨ ਹੈ, ਅਕਲ ਦੇ ਗਿਆਨ ਨਾਲ ਅਮੇ ਉਹ ਰਸ ਨਹੀਂ ਚੱਖਿਆ ਜਾ ਸਕਦਾ। ਅੰਦਰ ਦਾ ਜੋ ਗਿਆਨ ਹੈ, ਆਤਮਕ ਜੀਵਨ ਹੈ, ਉਹ ਸਤਿਗੁਰੂ ਦੇ ਦਿੱਤੇ ਹੋਏ ਸ਼ਬਦ ਦੁਆਰਾ ਹੀ ਚੱਖਿਆ ਜਾ ਸਕਦਾ। ਫਿਰ ਸਤਿਗੁਰੂ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਬਾਹਰ ਦਾ ਗਿਆਨ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਬਾਹਰ ਕੋਈ ਮਨੁੱਖ ਚਾਨਣ ਕਰ ਦੇਵੇ, ਅੰਧਕਾਰ ਹੋਵੇ, ਦੀਵਾ ਬਾਲਦਾ ਚਾਨਣ ਹੋ ਜਾਏ, ਸੂਰਜ ਚੜੇ ਤੇ ਕਿਰਨਾਂ ਉਹ ਹਨੇਰੇ ਨੂੰ ਖਤਮ ਕਰ ਦੇਣ, ਚੰਦਰਮਾ ਦੀ ਚਾਨਣੀ ਜਿਹੜੀ ਇਹ ਅੰਧਕਾਰ ਨੂੰ ਖਤਮ ਕਰ ਦੇ। ਪਰ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਕਹਿੰਦੇ ਨੇ ਬਾਹਰ ਹਜ਼ਾਰਾਂ ਸੂਰਜ ਚੜ ਜਾਣ, ਸੈਂਕੜੇ ਚੰਦਰਮਾ ਅਸਮਾਨ ਤੇ ਆ ਜਾਣ, ਪਰ ਅੰਦਰ ਦਾ ਚਾਨਣ ਕੇਵਲ ਤਾਂ ਕੇਵਲ ਗੁਰੂ ਦੇ ਸਕਦੇ ਨੇ। ਗੁਰੂ ਤੋਂ ਬਿਨਾਂ ਬੰਦੇ ਦੇ ਅੰਦਰ ਕਦੀ ਚਾਨਣ ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ, ਤੇ ਰੋਜ਼ ਇਹ ਸ਼ਬਦ ਪੜਿਆ ਜਾਂਦਾ, ਜੇ ਸੌ ਚੰਦਾ ਉਗ ਵਹਿ, ਸ਼ਲੋਕ ਹੈ ਆਸਾ ਕੀ ਵਾਰ ਦਾ ਦੂਜਾ, ਤੇ ਦੂਜੇ ਸ਼ਲੋਕ ਤੋਂ ਵਿਚਾਰ ਸ਼ੁਰੂ ਕੀਤੀ ਏ ਕਿ ਕਹਿੰਦੇ ਜੇ ਸੈਂਕੜੇ ਚੰਦਰਮਾ ਆ ਜਾਣ, ਹਜ਼ਾਰਾਂ ਸੂਰਜ ਚੜ ਜਾਣ, ਪਰ ਗੁਰੂ ਤੋਂ ਬਿਨਾਂ ਹਨੇਰਾ ਹੈ। ਜੇ ਸੋ ਚੰਦਾ ਉਗਵੇ, ਸੂਰਜ ਚੜੇ ਹਜ਼ਾਰ, ਪਰ ਪਿਆਰੇ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਹਨੇਰਾ ਹੈ। ਸਤਿਗੁਰੂ ਨੇ ਦੇਖੋ ਸਾਡੇ ਅੱਜ ਦੇ ਸਵਾਲਾਂ ਦਾ ਉੱਤਰ ਵੀ ਬਾਣੀ ਵੀ ਦਿੱਤਾ, ਕਿਉਂਕਿ ਅਸੀਂ ਕਈ ਵਾਰੀ ਸੋਚਦੇ ਹਾਂ ਮਨੁੱਖ ਅਕਲ ਦੇ ਬੁੱਧੀ ਦੇ ਤਲ ਤੇ ਬਹੁਤ ਅੱਗੇ ਨਿਕਲ ਗਏ, ਦੁਨੀਆ ਬਿਲਕੁਲ ਛੋਟੀ ਹੋ ਗਈ, ਤੇ ਉਹ ਸਫ਼ਰ ਜਿਹੜਾ ਅਸੀਂ ਕਈ ਮਹੀਨੇ ਕਈ ਸਾਲਾਂ ਵਿੱਚ ਕਰਦੇ ਸਾਂ, ਅੱਜ ਇੰਨੀ ਕੁ ਬੰਦੇ ਦੀ ਅਕਲ ਨੇ ਕੰਮ ਕੀਤਾ ਕਿ ਕਈ ਸਾਲਾਂ ਦਾ ਸਫ਼ਰ ਕੁੱਝ ਕੁ ਮਹੀਨਿਆਂ ਵਿੱਚ ਤੈਅ ਹੋ ਸਕਦਾ। ਸੱਚ ਜਾਣੋ ਮਹੀਨੇ ਵੀ ਨਹੀਂ,
ਕੁਝ ਕੁ ਦਿਨਾਂ ਵਿੱਚ, ਦਿਨ ਵੀ ਕੀ ਕੁਝ ਕੁ ਘੰਟਿਆਂ ਵਿੱਚ ਕਈ ਸਾਲਾਂ ਦਾ ਸਫ਼ਰ ਤੈਅ ਕਰ ਸਕਦੇ ਨੇ। ਤੇ ਦਾਤਾਰ ਜੀ ਕਹਿੰਦੇ ਨੇ ਅੱਗੇ ਮਨੁੱਖ ਦੀ ਰਸਾਈ ਸੀ ਕੇਵਲ ਧਰਤੀ ਤੱਕ, ਕਿ ਧਰਤੀ ਦੇ ਇੱਕ ਖਿੱਤੇ ਤੋਂ ਚੱਲਿਆ ਤੇ ਦੂਸਰੇ ਖਿੱਤੇ ਤੇ ਪਹੁੰਚ ਚੱਕਦਾ ਸੀ। ਪਰ ਯਾਦ ਰੱਖੀ ਮਨਾ ਕਿ ਬਾਹਰ ਦੀ ਤੂੰ ਦੁਨੀਆ ਬਿਲਕੁਲ ਛੋਟੀ ਕਰ ਦਿੱਤੀ, ਜਿਹੜਾ ਸਫ਼ਰ ਸਾਲਾਂ ਦਾ ਸੀ ਉਹ ਘੰਟਿਆਂ ਵਿੱਚ ਤੈਅ ਕਰ ਲਿਆ, ਜਿਹੜੀ ਗੱਲ ਅੱਗੇ ਤੂੰ ਕਈ ਮਹੀਨਿਆਂ ਵਿੱਚ ਦੂਜੇ ਘਰ ਪਹੁੰਚਾਉਂਦਾ ਸੈਂ ਇੱਕ ਖਿੰਨ ਵਿੱਚ ਪਹੁੰਚਾ ਦਿੱਤੀ। ਪਰ ਯਾਦ ਰੱਖੀ ਬਾਹਰ ਦੇ ਸਫ਼ਰ ਅਕਲ ਨਾਲ ਛੋਟੇ ਹੋ ਸਕਦੇ ਨੇ, ਪਰ ਅੰਦਰ ਦਾ ਸਫ਼ਰ ਆਪਣੀ ਅਕਲ ਨਾਲ ਨਹੀਂ, ਅੰਦਰ ਦੀ ਮੰਜ਼ਿਲ ਕੇਵਲ ਗੁਰੂ ਦੀ ਕਿਰਪਾ ਨਾਲ ਮਿਲਦੀ ਹੁੰਦੀ ਹੈ। ਸਾਹਿਬ ਕਿਰਪਾਲੂ ਜੀ ਨੇ ਪ੍ਰਮਾਣ ਦਿੱਤਾ ਹੈ ਬਾਣੀ ਵਿੱਚ, ਕਹਿੰਦੇ ਨੇ ਮਨੁੱਖ ਇੰਨੀ ਕੁ ਤਰੱਕੀ ਕਰ ਜਾਏਗਾ ਕਿ ਅੱਖ ਝਮਕਣ ਦਾ ਸਮਾਂ ਕਿੰਨਾ ਕੁ ਹੁੰਦਾ ਹੈ, ਅਜੇ ਤਾਂ ਕੇਵਲ ਇਹ ਚੰਦਰਮਾ ਤੇ ਮੰਗਲ ਦੇ ਗ੍ਰਹਿ ਤੱਕ ਆਪਣੀ ਰਸਾਈ ਪਿਆ ਬਣਾਉਂਦਾ ਹੈ। ਸਾਹਿਬ ਕਹਿੰਦੇ ਨੇ ਅੱਖ ਝਮਕਣ ਦੇ ਸਮੇਂ ਵਿੱਚ ਬੰਦਾ ਸੈਂਕੜੇ ਅਸਮਾਨ ਉੱਪਰ ਜਾ ਸਕੇਗਾ, ਅੱਖ ਝਮਕਣ ਦੇ ਸਮੇਂ ਵਿੱਚ ਸੈਂਕੜੇ ਆਕਾਸ਼ ਦੇਖ ਕੇ ਆ ਜਾਏਗਾ, ਪਰ ਕਹਿੰਦੇ ਨੇ ਬਾਹਰ ਦਾ ਸਫ਼ਰ ਅੱਖ ਝਮਕਣ ਵਿੱਚ ਤੂੰ ਸੈਂਕੜੇ ਅਸਮਾਨਾਂ ਦਾ ਤੈਅ ਕਰ ਲਏਗਾ, ਪਰ ਅੰਦਰ ਦਾ ਸ਼ਬਦ ਗੁਰੂ ਤੋਂ ਬਿਨਾਂ ਨਹੀਂ, ਅੰਦਰ ਦਾ ਸਬਰ ਕਰਨਗੇ ਉਹ ਜਿਨ੍ਹਾਂ ਉੱਤੇ ਗੁਰੂ ਕੀ ਨਜ਼ਰ ਹੋਵੇਗੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋ ਸ਼ੈ ਖੰਡਣੈ, ਕਿ ਜੇ ਤੂੰ ਛੋਟਾ ਜਿਹਾ ਅਣੂ ਵੀ ਬਣ ਜਾਏ, ਪਰਮਾਣੂ ਬਣ ਜਾਏ, ਤੇ ਅੱਖ ਝਮਕਣ ਵਿੱਚ ਕਈ ਦੀਪ ਕਈ ਆਕਾਸ਼ ਘੁੰਮ ਕੇ ਆ ਜਾਏ, ਪਰ ਪਿਆਰਿਆ ਬਾਹਰ ਦੇ ਸਫ਼ਰ ਅਕਲ ਨਾਲ ਹੋ ਜਾਂਦੇ ਨੇ, ਅੰਦਰ ਦੀ ਮੰਜ਼ਿਲ ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋ ਸ਼ੈ ਖੰਡਣੈ, ਗਾਛੇਨ ਨੈਣ ਭਾਰੇਣ, ਨਾਨਕ ਬਿਨਾ ਸਾਧੂ ਨਾ ਸਿੱਧੇ ਤੇ, ਗੁਰੂ ਤੋਂ ਬਿਨਾਂ ਸਾਧੂ ਤੋਂ ਬਿਨਾਂ ਅੰਦਰ ਦਾ ਮੁਕਾਮ ਕਦੀ ਨਹੀਂ ਮਿਲਦਾ ਹੁੰਦਾ। ਬਾਹਰ ਅਕਲ ਨਾਲ ਚਾਨਣ ਮਿਲ ਸਕਦੇ ਨੇ, ਪਰ ਅੰਦਰ ਦਾ ਸੁਖ ਗੁਰੂ ਤੋਂ ਬਿਨਾਂ ਨਹੀਂ। ਸਤਿਗੁਰੂ ਨੇ ਇੱਕ ਬਚਨ ਹੋਰ ਕੀਤਾ, ਧੰਨ ਗੁਰੂ ਅੰਗਦ ਸਾਹਿਬ ਦੀ ਸ਼ਬਦ ਹੁੰਦਾ, ਹਜ਼ੂਰ ਨੇ ਮਿਹਰ ਕੀਤੀ ਹੈ, ਕਹਿੰਦੇ ਨੇ ਕਿ ਬੰਦਿਆ ਕਦੀ ਸੋਚ, ਇਹ ਸਰੀਰ ਤਾਂ ਤੇਰਾ ਇੱਕ ਘਰ ਦੀ ਤਰ੍ਹਾਂ ਹੈ, ਕਹਿੰਦੇ ਨੇ ਮਨ ਇਹਦੇ ਉੱਤੇ ਛੱਤ ਪਿਆ, ਤਨ ਇਹਦੇ ਤੇ ਛੱਤ ਹੈ, ਮਨ ਇਹ ਕੋਠਾ ਹੈ, ਕਹਿੰਦੇ ਨੇ ਅੰਦਰ ਇੱਕ ਖਜ਼ਾਨਾ ਪਿਆ ਤੇਰੇ ਨਾਮ ਦਾ, ਪਰ ਜੇ ਤੂੰ ਸੋਚੇ ਮੈਂ ਆਪਣੀ ਅਕਲ ਨਾਲ ਆਪਣੀ ਬੁੱਧੀ ਆਪਣੇ ਗਿਆਨ ਨਾਲ ਉੱਥੇ ਪਹੁੰਚ ਜਾਵਾਂ, ਕਹਿੰਦੇ ਨੇ ਉਸ ਖਜ਼ਾਨੇ ਤੱਕ ਤੂੰ ਨਹੀਂ ਪਹੁੰਚ ਸਕਦਾ। ਸ਼ਾਇਦ ਪਿਛਲੀ ਵਾਰੀ ਅਰਜ਼ ਕੀਤੀ ਹੋਵੇ, ਡਾਕਟਰ ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਸੀ। ਜਿਹੜੇ ਸੱਜਣ ਕਈ ਵਾਰੀ ਕਹਿੰਦੇ ਨੇ ਕਿ ਲਓ ਜੀ ਸ਼ਬਦ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਨਾਮ ਤੋਂ ਬਿਨਾਂ ਅਸੀਂ ਆਪਣੇ ਅੰਦਰ ਨੂੰ ਖੋਜ ਨਹੀਂ ਸਕਦੇ, ਉਹ ਬੜੀ ਸੋਹਣੀ ਗੱਲ ਕਹਿੰਦੇ ਸਨ। ਉਹ ਕਹਿੰਦੇ ਨੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਵੀ ਚਾਨਣ ਹੈ, ਪਰ ਮਤ ਸਮਝਿਓ ਕਿ ਜੋ ਕੁਝ ਹੈ ਸੂਰਜ ਦੀਆਂ ਕਿਰਨਾਂ ਹੀ ਨੇ, ਇਸ ਸੂਰਜ ਦੇ ਚਾਨਣ ਤੋਂ ਅੱਗੇ ਵੀ ਕੋਈ ਚਾਨਣ ਹੈ। ਤੇ ਉਦਾਹਰਨ ਉਹ ਕਿਹੜੀ ਦਿੱਤੀ ਸੀ, ਕਹਿੰਦੇ ਨੇ ਬੱਚੇ ਦੀ ਖੱਤ ਦੀ ਤਲੀ ਤੇ ਉਹਨਾਂ ਨੇ ਸ਼ਬਦ ਵਰਤਿਆ ਸੀ ਕਿ ਕੁਝ ਪੈਸੇ ਰੱਖੇ ਹੋਣ, ਇੱਕ ਟਕਾ ਹੀ ਰੱਖਿਆ ਹੋਵੇ, ਆਪਾਂ ਸ਼ਬਦ ਵਰਤ ਲਈਏ ਇੱਕ ਸੈਂਟ ਹੀ ਰੱਖਿਆ ਹੋਵੇ, ਕਹਿੰਦੇ ਨੇ ਬੱਚਾ ਉਸ ਸੈਂਟ ਨੂੰ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਜਾਏ, ਉਸ ਟਕੇ ਨੂੰ ਜਾਂ ਉਸ ਪੈਸੇ ਨੂੰ ਬੱਚਾ ਖਾ ਜਾਏ, ਤੇ ਜਦੋਂ ਆਪਣੇ ਪੇਟ ਵਿੱਚ ਉਹਨੂੰ ਨਿਗਲ ਜਾਏਗਾ, ਕਹਿੰਦੇ ਨੇ ਜਿੰਨੀ ਦੇਰ ਤੱਕ ਉਹ ਟਕਾ ਹੱਥ ਦੀ ਤਲੀ ਤੇ ਹੈ, ਜੇ ਦੀਵੇ ਦੇ ਚਾਨਣ ਵਿੱਚ ਦੇਖੋ ਤੇ ਤਾਂ ਵੀ ਉਹ ਦਿਸ ਪਏਗਾ, ਜੇ ਸੂਰਜ ਦੀ ਰੋਸ਼ਨੀ ਵਿੱਚ ਤੱਕੋ ਤੇ ਤਾਂ ਵੀ ਉਹ ਦਿਸ ਪਏਗਾ, ਪਰ ਜਦੋਂ ਉਹ ਬੱਚੇ ਦੇ ਪੇਟ ਵੀ ਚਲਾ ਗਿਆ ਤੇ ਜਿੰਨਾ ਮਰਜ਼ੀ ਪੇਟ ਕੋਲ ਦੀਵਾ ਬਾਲੀ ਜਾਓ, ਪਤਾ ਨਹੀਂ ਲੱਗਣਾ ਉਹ ਪੈਸਾ ਹੈ ਕਿੱਥੇ। ਮੈਂ ਬੇਨਤੀ ਕਰਨ ਲੱਗਾ, ਕਿਉਂ ਅੰਮ੍ਰਿਤ ਦੀ ਲੋੜ ਹੈ, ਗੁਰੂ ਦੇ ਚਰਨਾਂ ਵਿੱਚ ਕਿਉਂ ਜੁੜਨਾ, ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ, ਉਹ ਟਕਾ ਦੀਵੇ ਦੇ ਚਾਨਣੇ ਬਾਹਰੋਂ ਦਿਸ ਸਕਦਾ ਹੈ, ਜੇ ਖੱਤ ਦੀ ਤਲੀ ਤੇ ਵੀ ਸੂਰਜ ਦੀ ਰੋਸ਼ਨੀ ਵਿੱਚ ਤਲੀ ਤੇ ਰੱਖੀਏ ਤੇ ਦਿਸ ਸਕਦਾ ਹੈ। ਪਰ ਇੱਕ ਗੱਲ ਯਾਦ ਰੱਖੀਏ ਕਿ ਕਹਿ ਦਈਏ ਵੀ ਦੀਵੇ ਤੋਂ ਅੱਗੇ ਸੂਰਜ ਤੋਂ ਅੱਗੇ ਚਾਨਣ ਹੀ ਕੋਈ ਨਹੀਂ, ਕਹਿਣ ਲੱਗੇ ਚਮੜੀ ਤੋਂ ਥੱਲੇ ਜੇ ਉਸ ਟਕੇ ਨੂੰ ਵੇਖਣਾ ਹੈ ਤੇ ਐਕਸਰੇ ਹੈ, ਉਹ ਕਿਰਨਾਂ ਨੇ ਐਕਸਰੇ ਦੀਆਂ ਜਿਹੜੀਆਂ ਸਾਡੇ ਪੇਟ ਵਿੱਚ ਗਈ ਕੋਈ ਚੀਜ਼ ਨੂੰ ਵੀ ਤਸਵੀਰ ਲਈ ਬਾਹਰ ਪ੍ਰਗਟ ਕਰ ਦਿੰਦੀਆਂ ਨੇ। ਕਹਿੰਦੇ ਨੇ ਅਕਲ ਸੂਰਜ ਦਾ ਚਾਨਣ ਕੀ ਤੇ ਗੁਰੂ ਦਾ ਸ਼ਬਦ ਜਿਹੜਾ ਉਹ ਅੰਦਰ ਦੀ ਤਹਿ ਤੱਕ ਜਾਣ ਵਾਲਾ ਮਾਨੋ ਐਕਸਰੇ ਦੀ ਤਰ੍ਹਾਂ ਕੰਮ ਕਰਦਾ। ਹੁਣ ਦੇਖੋ ਬਾਹਰ ਦਾ ਸੂਰਜ ਉਹ ਚਾਨਣ ਨਾਲ ਬਾਹਰੋਂ ਦਿਖਾ ਸਕਦਾ ਹੈ, ਪਰ ਅੰਦਰ ਦਾ ਚਾਨਣ ਤਾਂ ਕੇਵਲ ਗੁਰੂ ਦੇ ਸਕਦੇ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਮਨੁੱਖ ਦਾ ਤਨ ਇੱਕ ਕੋਠੇ ਦੀ ਤਰ੍ਹਾਂ ਹੈ,
ਇਹਦੇ ਅੰਦਰ ਮਨ ਪਿਆ ਹੈ, ਸ਼ਬਦ ਵਰਤੇ ਇੱਕ ਕਿਵਾੜ ਲੱਗਾ ਹੈ, ਮਾਇਆ ਦਾ ਤਾਲਾ ਲੱਗਾ ਤੇ ਅੱਜ ਦਾ ਨਹੀਂ ਕਈ ਜਨਮਾਂ ਦਾ ਹੈ, ਤੇ ਉਸ ਤਾਲੇ ਦੀ ਚਾਬੀ ਕੇਵਲ ਗੁਰਮੰਤਰ ਹੈ, ਤੇ ਉਹ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਲਈਏ, ਗੁਰੂ ਤੋਂ ਬਿਨਾਂ ਅੰਦਰ ਦਾ ਤਾਲਾ ਕੋਈ ਖੋਲ ਹੀ ਨਹੀਂ ਸਕਦਾ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਕਿਸੇ ਹੋਰ ਕੋਲ ਚਾਬੀ ਨਹੀਂ ਕਿ ਤੇਰੇ ਅੰਦਰ ਦੇ ਕਿਵਾੜ ਨੂੰ ਖੋਲ ਸਕੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਜੇਸੋ ਚੰਦਾ ਉਗਮੈ, ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਾਹਿਬ ਕਹਿੰਦੇ ਚਾਬੀ ਕੇਵਲ ਗੁਰੂ ਦੇ ਕੋਲ ਹੈ, ਤੇ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਹੁਣ ਧੰਨ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਆਏ, ਵਿਚਾਰ ਆਰੰਭ ਤੋਂ ਕਰਨੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਪਹਿਲਿਆਂ ਸਿੱਖਾਂ ਅੰਮ੍ਰਿਤ ਛਕਿਆ ਸੀ, ਸਾਡਾ ਸਵਾਲ ਹੁੰਦਾ ਪਹਿਲਿਆਂ ਕੀ ਛਕਿਆ ਅੰਮ੍ਰਿਤ, ਹੁਣ ਕਿਹਾ ਜਾਂਦਾ ਅੰਮ੍ਰਿਤ ਛਕੋ। ਦੇਖੋ ਧੰਨ ਗੁਰੂ ਨਾਨਕ ਸਾਹਿਬ ਬਾਰੇ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗਵਾਹੀ ਦਿੱਤੀ ਹੈ, ਉਹਨਾਂ ਦੀ ਇੱਕ ਤੁਕ ਅਸੀਂ ਪੜ੍ਹਨੇ। ਆਪ ਸਾਰੇ ਪੜ੍ਹਦੇ ਹੋ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਏ ਪਠਾਇਆ ਧਿਆਨ ਦਿਆ ਜੇ। ਉਹ ਜੋ ਪਠਾਇਆ ਗਿਆ ਨਾ, ਪਹਿਲੀ ਗੱਲ ਕਿ ਗੁਰੂ ਨਾਨਕ ਧੁਰ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਨੂੰ ਇਸ ਸੰਸਾਰ ਵਿੱਚ ਗੁਰੂ ਧਾਰਨ ਕਰਨ ਦੀ ਲੋੜ ਨਾ ਪਈ। ਕਿਉਂਕਿ ਕਈ ਸੱਜਣ ਇਹ ਯਤਨ ਕਰਦੇ ਨੇ ਕਿ ਕੁਝ ਕੁ ਆਦਮੀਆਂ ਨੂੰ, ਕਈਆਂ ਨੇ ਲਿਖ ਦਿੱਤਾ ਕਬੀਰ ਜੀ ਗੁਰੂ ਸਨ, ਕਿਸੇ ਨੇ ਮੁਸਲਮਾਨ ਕੋਈ ਫਕੀਰ ਲਿਖ ਦਿੱਤਾ, ਪਰ ਹਕੀਕਤ ਇਹ ਵੇ ਕਿ ਗੁਰੂ ਨਾਨਕ ਸਾਹਿਬ ਧੁਰ ਦਰਗਾਹ ਤੋਂ ਗੁਰੂ ਆਪ ਬਣ ਕੇ ਆਏ। ਗੁਰੂ ਦੀ ਪਦਵੀ, ਗੁਰੂ ਦਾ ਪਦ ਤੋਂ ਦਰਗਾਹ ਮਿਲਿਆ, ਤੇ ਭਾਈ ਸਾਹਿਬ ਨੇ ਸ਼ਬਦ ਵਰਤੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਤੇ ਮਹਾਰਾਜ ਜਦੋਂ ਗੁਰੂ ਆਏ ਤੇ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਜੋੜਿਆ, ਤੇ ਭਾਈ ਸਾਹਿਬ ਨੇ ਅਗਲਾ ਬਚਨ ਕਹਿ ਕਹਿਣ ਲੱਗੇ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਿ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜਿਹੜਾ ਸਿੱਖ ਜੁੜਿਆ, ਗੁਰੂ ਨਾਨਕ ਸਾਹਿਬ ਕਿਰਪਾਲੂ ਦਾ ਚਰਨਾ ਅੰਮ੍ਰਿਤ, ਬਾਣੀ ਦੇ ਮੁਤਾਬਕ ਜਿਹਨੇ ਸਿੱਖਿਆ ਲੈਣੀ ਸੀ, ਜਿਹਨੇ ਦੇਖਿਆ ਲੈਣੀ ਹੁੰਦੀ ਸੀ, ਉਹ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਸਨ। ਤੇ ਸਾਰੇ ਵਿਦਵਾਨ ਇਹ ਮੰਨਦੇ ਨੇ, ਤੇ ਭਾਈ ਸਾਹਿਬ ਦੀ ਰਚਨਾ ਵਿੱਚੋਂ ਮੈਂ ਦੋ ਤਿੰਨ ਪ੍ਰਮਾਣ ਜ਼ਰੂਰ ਸਾਂਝੇ ਕਰਨੇ ਨੇ ਇਸ ਗੱਲ ਦੇ ਸ਼ੰਕੇ ਲਈ ਕਿ ਉਦੋਂ ਸਿੱਖ ਅੰਮ੍ਰਿਤ ਛਕਦੇ ਸਨ, ਉਦੋਂ ਚਰਨ ਪੌਲ, ਚਰਨ ਉਦਕ, ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਸ਼ਬਦ ਪੱਗ ਪੌਲ ਵੀ ਵਰਤਿਆ, ਚਰਨ ਧੋ ਰਹਿ ਰਾਸ ਕਰ। ਕਹਿੰਦੇ ਨੇ ਗੁਰੂ ਸਾਹਿਬ ਦੇ ਚਰਨ ਧੋ ਕੇ ਸਿੱਖ ਨਮਸਕਾਰ ਕਰਦੇ ਸਨ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ। ਇੱਕ ਬਚਨ ਭਾਈ ਸਾਹਿਬ ਨੇ ਹੋਰ ਕੀਤਾ, ਕਹਿਣ ਲੱਗੇ ਗੁਰਮੁਖ ਸੁਖ ਫਲ ਪਿਰਮ ਰਸ, ਚਰਨ ਅੰਮ੍ਰਿਤ ਲੈ ਸਿੱਖ ਪਿਲਾਵੇ। ਕਿ ਜਿਹਨੇ ਅਮਿਓ ਰਸ ਤੱਕ ਜਾਣਾ ਸੀ, ਉਹਨੂੰ ਗੁਰੂ ਦਾ ਚਰਨਾ ਅੰਮ੍ਰਿਤ ਲੈਣਾ ਪੈਂਦਾ ਸੀ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰੇ ਕਿ ਚਰਨ ਉਦਕ ਲੈ ਉੱਚ ਮਨ, ਹਉਮੈ ਦੁਬਦਾ ਰੋਗ ਗਵਾਏ। ਕਿ ਜਿਨ੍ਹਾਂ ਦੇ ਅੰਦਰ ਦੇ ਹਉਮੈ ਦੇ ਦੁਬਦਾ ਦੇ ਰੋਗ ਦੂਰ ਹੋਏ, ਉਹਨਾਂ ਨੇ ਗੁਰੂ ਕੋਲੋਂ ਚਰਨਾ ਅੰਮ੍ਰਿਤ ਦੀ ਦਾਤ ਲਈ। ਤੇ ਜਿਨ੍ਹਾਂ ਚਰਨਾ ਅੰਮ੍ਰਿਤ ਲਿਆ, ਉਹਨਾਂ ਸਿੱਖਾਂ ਦਾ ਜੀਵਨ ਕੈਸਾ ਸੀ। ਮੈਂ ਅੱਗੇ ਚੱਲ ਕੇ ਬੇਨਤੀ ਕਰਨਾ, ਬੇਨਤੀ ਕਰ ਰਿਹਾ ਸਾਂ, ਗੁਰੂ ਤੋਂ ਬਿਨਾਂ ਅੰਦਰ ਦਾ ਗਿਆਨ ਨਹੀਂ, ਸਤਿਗੁਰੂ ਤੋਂ ਬਿਨਾਂ ਅੰਦਰ ਦੇ ਭਰਮ ਦੇ ਕਵਾੜ ਨੇ ਕੋਈ ਕਰ ਸਕਦਾ। ਪਤਾ ਨੇ ਤਾਂ ਬੜੇ ਸਪਸ਼ਟ ਸ਼ਬਦ ਕਹੇ, ਕਹਿੰਦੇ ਨੇ ਦੁਨੀਆਂ ਦੇ ਲੋਕੋ, ਚਾਹੇ ਸੁਰਤ ਦਾ ਗਿਆਨ ਹੋਵੇ, ਚਾਹੇ ਅੰਦਰ ਦਾ ਕੋਈ ਰਸ ਹੋਵੇ, ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ ਮਿਲ ਸਕਦਾ। ਸ਼ਬਦ ਵਰਤੇ ਸਨ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਇਹਦਾ ਅਰਥ ਕੀ ਹੈ, ਗੁਰੂ ਕਰ ਰੇ ਮਨ ਮੇਰੇ। ਕਹਿੰਦੇ ਨੇ ਮੇਰੇ ਮਨਾ, ਜੇ ਅੰਦਰ ਦੀ ਸੁਰਤ ਦੀ ਖੇਡ ਲੈਣੀ ਚਾਹੁੰਦਾ ਤੇ ਗੁਰੂ ਕਰ, ਗੁਰੂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈ, ਗੁਰੂ ਦੇ ਚਰਨਾਂ ਨਾਲ ਜੁੜ ਜਾ। ਤੇ ਜੇ ਬਾਹਰ ਦੇ ਕਰਮਾਂ ਨਾਲ ਅੰਦਰ ਦਾ ਗਿਆਨ ਹੁੰਦਾ ਹੋਵੇ, ਤੇ ਨਾਲੇ ਬਾਬੇ ਨਾਨਕ ਦੇ ਘਰ ਦੀ ਤਾਂ ਰੀਤ ਹੀ ਇਹ ਵੇ ਗੁਰਮੁਖੋ, ਕਿ ਇੱਥੇ ਜਦੋਂ ਵੀ ਕੋਈ ਗੁਰਸਿੱਖ ਆਏ, ਕੋਈ ਜਗਿਆਸੂ ਆਵੇ, ਤੇ ਵੈਸੇ ਜਗਿਆਸੂ ਦਾ ਅਰਥ ਵੀ ਇਹ ਵੇ, ਆਮ ਤੌਰ ਤੇ ਅਸੀਂ ਸ਼ਬਦ ਵਰਤਨੇ ਆ ਜਗਿਆਸੂ, ਜਗਿਆਸਾ,
ਹੁਣ ਜਗਿਆਸੂ ਹਰ ਕੋਈ ਬੰਦਾ ਆਉਣ ਵਾਲਾ ਜਗਿਆਸੂ ਨਹੀਂ ਹੁੰਦਾ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਜਗ ਆਸ, ਜਿਹੜਾ ਬੰਦਾ ਇਹ ਆਸ ਲੈ ਕੇ ਆਉਂਦਾ ਹੈ ਕਿ ਗੁਰੂ ਕੋਲ ਜਾ ਕੇ ਮੈਂ ਕਰੋੜਾਂ ਜਨਮਾਂ ਦੇ ਸੁੱਤੇ ਨੇ ਜਾਗਣਾ ਹੈ, ਜਿਹੜਾ ਜਾਗਣ ਦੀ ਆਸ ਲੈ ਕੇ ਆਵੇ ਅਸਲ ਵਿੱਚ ਉਹ ਹੀ ਜਗਿਆਸੂ ਹੁੰਦਾ ਹੈ। ਜਿਹਦੇ ਅੰਦਰ ਜਗਿਆਸਾ ਹੈ, ਮੈਂ ਅੰਦਰ ਨੂੰ ਜਗਾਉਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ ਨਾਲ ਗੁਰਮੰਤਰ, ਉੱਥੇ ਸਾਹਿਬ ਭਾਈ ਜੀ ਨੇ ਸ਼ਬਦ ਵੀ ਵਰਤੇ ਨੇ ਭਾਈ ਗੁਰਦਾਸ ਨੇ ਕਿ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਜਾਂ ਸ਼ਬਦ ਵਰਤੇ ਨੇ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਖੋ ਮੈਂ ਖੋਈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਆਏ ਨੇ, ਜਿਨ੍ਹਾਂ ਚਰਨਾ ਅੰਮ੍ਰਿਤ ਦੀ ਦਾਤ ਲਈ ਉਹਨਾਂ ਨੇ ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕੀਤਾ, ਜਿਨ੍ਹਾਂ ਨੇ ਸਿੱਖਿਆ ਲੈ ਕੇ ਕਮਾਈ ਕੀਤੀ, ਫਿਰ ਉਹਨਾਂ ਦਾ ਅੰਤਰ ਆਤਮਾ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਇਆ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਤੇ ਆਧਾਰਿਤ ਕਿ ਹਜ਼ੂਰ ਨੇ ਚਰਨ ਪੌਲ ਦੀ ਦਾਤ ਦਿੱਤੀ ਤੇ ਗੁਰੂ ਦਿਖਿਆ ਸ਼ਬਦ ਦੀ ਦਾਤ ਦੇ ਕੇ ਉਸ ਕਮਾਈ ਵੱਲ ਫਿਰ ਸਿੱਖ ਨੂੰ ਤੋਰਿਆ। ਹਜ਼ੂਰ ਨੇ ਜਦੋਂ ਗੁਰੂ ਦੀ ਪਦਵੀ ਦੀ ਗੱਲ ਕਰਨੇ ਆ ਤੇ ਸਤਿਗੁਰੂ ਆਪ ਅੰਮ੍ਰਿਤ ਨਾਲ ਭਿੱਜੇ ਨੇ, ਤੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ ਉਮਰ ਦਾ ਤਕਾਜ਼ਾ ਨਹੀਂ, ਇਹ ਨਹੀਂ ਕਿ ਇਸ ਉਮਰ ਵਿੱਚ ਕੋਈ ਗੁਰੂ ਕੋਲ ਆਵੇ ਤੇ ਤਾਂ ਉਹਦਾ ਅੰਦਰ ਚੱਲ ਸਕਦਾ। ਸਤਿਗੁਰੂ ਨੇ ਤੇ ਇੰਨੀ ਕਿਰਪਾ ਕੀਤੀ ਹੈ, ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਦੇਖੋ ਜਿਸ ਬਜ਼ੁਰਗ ਦੀ ਉਮਰ 63 ਕੁ ਸਾਲ ਦੇ ਕਰੀਬ ਲੰਘ ਗਈ ਹੋਵੇ, ਬਾਬਾ ਅਮਰਦਾਸ ਕੀ ਉਹਨਾਂ ਨੂੰ ਗੁਰੂ ਸ਼ਬਦ ਦੀ ਕਮਾਈ ਕਰਨ ਦੀ ਤੇ ਗੁਰੂ ਕੋਲ ਆਉਣ ਦੀ ਲੋੜ ਜ਼ਰੂਰ ਪਈ? ਕੀ ਉਹਨਾਂ ਦਾ ਗੁਰੂ ਤੋਂ ਬਿਨਾਂ ਸਰਿਆ ਕਿਉਂ ਨਾ? ਆਪਣੀ ਜ਼ਿੰਦਗੀ ਦੇ 20 ਸਾਲ ਜਿਨ੍ਹਾਂ ਨੇ ਕਰਮ ਧਰਮ ਕੀਤੇ ਹੋਣ, ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਜਿਨ੍ਹਾਂ ਨੇ ਦਾਨ ਪੁੰਨ ਵਿੱਚ ਬਤੀਤ ਕੀਤਾ ਹੋਵੇ, ਤੇ ਜਿੱਦਣ ਉਹਨਾਂ ਦੇ ਅੰਦਰ ਨੂੰ ਵੀ ਜਾਗ ਲੱਗੀ ਤੇ ਕੇਵਲ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਆਉਣ ਤੇ ਗੁਰੂ ਤੋਂ ਬਿਨਾਂ ਅੰਦਰ ਦੀ ਜਾਗ ਲੱਗ ਨਹੀਂ ਸਕਦੀ। ਅੱਜ ਉਹ ਜੇ ਘਰ ਆਏ ਨੇ ਤੇ ਇੱਕ ਸੱਜਣ ਨੇ ਸਿਰਫ ਇਹਨੇ ਕਿਹਾ ਸੀ ਕਿ ਬਾਬਾ ਪਰਮਾਤਮਾ ਦੀਆਂ ਗੱਲਾਂ ਬੜੀਆਂ ਕਰਨੇ ਪਰ ਤੇਰੇ ਗੁਰੂ ਦਾ ਨਾਮ ਕੀ ਹੈ? ਤੇ ਬਾਬਾ ਅਮਰਦਾਸ ਕਹਿੰਦੇ ਨੇ ਅਜੇ ਯਤਨ ਪਿਆ ਕਰਨਾ ਕਿ ਗੁਰੂ ਕਿਤੋਂ ਲੱਭ ਜਾਏ, ਕਿਉਂਕਿ ਅਜੇ ਮੈਂ ਗੁਰੂ ਧਾਰਨ ਨਹੀਂ ਕੀਤਾ। ਉਸ ਸੱਜਣ ਨੇ ਇੰਨੀ ਸ਼ਬਦ ਕਹੇ ਸਨ ਕਿ ਆਪਣੇ ਸਰੀਰ ਵੱਲ ਆਪਣੇ ਦਾੜੇ ਵੱਲ ਝਾਤੀ ਮਾਰੋ ਸ਼ਬਦ ਸਨ ਕਿ ਦੇਖੋ ਬਾਬਾ ਜੀ ਜਵਾਨੀ ਚਲੀ ਗਈ ਏ, ਬੁਢੇਪੇ ਵਿੱਚ ਕੇਸ ਦੁੱਧ ਵਰਗੇ ਚਿੱਟੇ ਨੇ, ਤੇ ਚਿੱਟੇ ਕੇਸ ਪ੍ਰਤੀਕ ਨੇ ਵੀ ਫਸਲ ਪੱਕ ਗਈ ਹੈ, ਚਿੱਟੇ ਕੇਸ ਪ੍ਰਤੀਕ ਨੇ ਕਿ ਮੌਤ ਦਾ ਸਦੜਾ ਆ ਗਿਆ, ਕੀ ਪਤਾ ਕਿ ਮੌਤ ਨੇ ਕਿਦਣ ਆ ਜਾਣਾ, ਤੇ ਅਜੇ ਤੱਕ ਤੁਸੀਂ ਗੁਰੂ ਵਾਲੀ ਨਹੀਂ ਬਣੇ, ਗੁਰੂ ਤੋਂ ਮੰਤਰ ਹੀ ਨਹੀਂ ਲਿਆ, ਗੁਰੂ ਦੀਖਿਆ ਨਹੀਂ ਲਈ। ਬਸ ਇੱਕ ਸ਼ਬਦ ਕਿਹਾ, ਪਤਾ ਨੀ ਉਹ ਜਾਗਣ ਦੀ ਸਬੱਬ 100 ਲੱਖਣੀ ਘੜੀ ਆ ਗਈ ਕਿ ਬਾਬੇ ਅਮਰਦਾਸ ਨੂੰ ਇੱਕ ਸ਼ਬਦ ਨੇ, ਇੱਕ ਬਚਨ ਨੇ ਅੰਦਰੋਂ ਤਬਦੀਲ ਕਰਕੇ ਰੱਖ ਦਿੱਤਾ। ਤੇ ਗੁਰਮੁਖੋ ਜੋ ਉਹਨਾਂ ਨੇ ਸ਼ਬਦ ਸੁਣਿਆ ਉਹਦੇ ਵਿੱਚ ਵੀ ਗੱਲ ਗੁਰੂ ਦੀ ਮਹਾਨਤਾ ਦੀ ਕਹੀ ਸੀ, ਭਾਵਾਂ ਉਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਰਾਗ ਮਾਰੂ ਵਿੱਚ ਹੈ, ਤੇ ਉਹਦੇ ਵਿੱਚ ਉਦਾਹਰਨਾਂ ਵੀ ਅੰਦਰ ਦੀਆਂ ਦਿੱਤੀਆਂ, ਗੁਰੂ ਬਣ ਤੇ ਚਰਨਾਂ ਵੀ ਜੁੜਨ ਲਈ ਅੰਦਰ ਨੂੰ ਕਮਾਉਣ ਦੀ ਗੱਲ ਉਹਦੇ ਵਿੱਚ ਕਹੀ। ਸਾਹਿਬ ਨੇ ਉਦਾਹਰਨ ਕੀ ਦਿੱਤੀ ਸੀ, ਕਹਿੰਦੇ ਨੇ ਬੰਦੇ ਦਾ ਮਨ ਸੜ ਚੁੱਕਾ ਹੈ, ਤੇ ਮਨ ਦਾ ਸਫ਼ਰ ਜਿਹੜਾ ਉਹ ਇਸ ਜਨਮ ਦਾ ਨਹੀਂ, ਮਨ ਦਾ ਸਫ਼ਰ ਤਾਂ ਕਈ ਜਨਮਾਂ ਦਾ ਹੈ। ਤੇ ਉਦਾਹਰਨ ਦਿੱਤੀ ਸੀ ਕਿ ਜਿਵੇਂ ਇੱਕ ਲੋਹਾ ਘੜਨ ਵਾਲਾ ਸੱਜਣ, ਲੋਹੇ ਦੀਆਂ ਚੀਜ਼ਾਂ ਬਣਾਉਣ ਵਾਲਾ ਸੱਜਣ ਭੱਠੀ ਵਿੱਚ ਕੋਲੇ ਪਾਉਂਦਾ ਹੈ, ਉਸ ਕੋਲਿਆਂ ਨੂੰ ਅੱਗ ਲਾਉਂਦਾ ਹੈ, ਤੇ ਪਰਤ ਕੇ ਲੋਹਾ ਜਦੋਂ ਰੱਖਦਾ ਹੈ ਤੇ ਅੱਗ ਦੇ ਭਾਂਬੜ ਬਲਦੇ ਨੇ। ਕੋਲਿਆਂ ਦੀ ਅੱਗ ਦਾ ਸੁਭਾਅ ਹੈ ਕਿ ਉਸ ਲੋਹੇ ਨੂੰ ਵੀ ਉਹ ਲਾਲ ਕਰ ਦਿੰਦੀ ਹੈ। ਹਜ਼ੂਰ ਨੇ ਬਾਣੀ ਵਿੱਚ ਉਦਾਹਰਨ ਲੈ ਲਈ, ਕਹਿੰਦੇ ਨੇ ਕੁਝ ਲੋਹਾ ਐਸਾ ਹੈ ਜਿਹੜਾ ਗਰਮ ਹੋਣ ਤੋਂ ਬਾਅਦ ਉਹਨੂੰ ਘੜ ਕੇ ਉਹਨੂੰ ਸੰਵਾਰ ਕੇ ਕੋਈ ਕੀਮਤੀ ਵਸਤੂ ਬਣਾਈ ਜਾਂਦੀ ਹੈ, ਪਰ ਕੁਝ ਲੋਹਾ ਸੜ ਜਾਂਦਾ, ਇੰਨਾ ਕੁ ਸੜ ਜਾਂਦਾ, ਉਹਨੂੰ ਸ਼ਬਦ ਮਨੂਰ ਵਰਤਦੇ ਨੇ, ਉਸ ਸੜੇ ਹੋਏ ਉਸ ਨਿਕੰਮੇ ਮਨੂਰ ਨੂੰ, ਉਸ ਲੋਹੇ ਨੂੰ ਕਦੀ ਵੀ ਕੋਈ ਘਰ ਨਹੀਂ ਰੱਖਦਾ, ਉਸ ਲੋਹੇ ਨੂੰ ਘਰੋਂ ਬਾਹਰ ਹੀ ਸਟਿਆ ਜਾਂਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਦੇਖੋ ਸੱਜਣਾ ਜਿਹੜਾ ਲੋਹਾ ਸੜ ਜਾਏ ਨਿਕੰਮਾ ਮਨੂਰ ਬਣ ਜਾਏ, ਦੁਨੀਆਦਾਰ ਲੋਕ ਉਹਨੂੰ ਚੁੱਕ ਕੇ ਬਾਹਰ ਸੜ ਦਿੰਦੇ ਨੇ, ਪਰ ਜਿਹੜਾ ਮਨ ਕਈ ਜਨਮਾਂ ਦਾ ਸੜ ਕੇ ਮਨੂਰ ਹੋ ਗਿਆ, ਮੇਰੇ ਸਾਹਿਬ ਕਹਿੰਦੇ ਨੇ ਜੇ ਕਿਤੇ ਗੁਰੂ ਕੋਲ ਆ ਜਾਏ
ਗੁਰੂ ਕੋਲ ਅੰਮ੍ਰਿਤ ਦ੍ਰਿਸ਼ਟੀ ਹੈ, ਗੁਰੂ ਕੋਲ ਅੰਮ੍ਰਿਤ ਨਾਮ ਹੈ, ਗੁਰੂ ਕੋਲ ਆਤਮਕ ਜੀਵਨ ਦੇਣ ਵਾਲਾ ਜਲ ਹੈ। ਸੜੇ ਲੋਹੇ ਨੂੰ ਤਾਂ ਲੋਕੀ ਬਾਹਰ ਸੜਦੇ ਨੇ, ਪਰ ਜੇ ਕਿਤੇ ਸੜਿਆ ਹੋਇਆ ਮਨ ਅੰਮ੍ਰਿਤ ਦੀ ਦਾਤ ਲੈ ਲੈ ਤੇ ਗੁਰੂ ਉਹਨੂੰ ਕੀਮਤੀ ਸੋਨਾ ਬਣਾ ਦਿੰਦੇ। ਇਹ ਗੁਰੂ ਕੀ ਨਦਰ ਹੈ। ਮੈਂ ਬੇਨਤੀ ਸਿਰਫ ਕਰਨੀ ਚਾਹੁੰਦਾ ਜਿਹੜੀ ਕਿ ਗੁਰੂ ਦੇ ਚਰਨਾਂ ਵਿੱਚ ਜੁੜਨਾ ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ, ਇੱਕ ਅੰਦਰ ਦੀ ਬੜੀ ਵੱਡੀ ਤਬਦੀਲੀ ਹੈ ਅੰਮ੍ਰਿਤ ਦੀ ਦਾਤ ਲੈਣੀ। ਸਤਿਗੁਰੂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਾਇਆ ਆਰਨ ਮਨ ਵਿੱਚ ਲੋਹਾਂ, ਪੰਚ ਅਗਨ ਤਿਤ ਲਾਗ ਲਹੀ ਲਾਗ ਰਹੀ, ਕੋਇੜੇ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ, ਸੰਨੀ ਚਿੰਤ ਪਈ ਪਿਆ ਮਨੂਰ ਕੰਚਨ ਬਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਹੁਣ ਸ਼ਬਦ ਗੁਰੂ ਮਿਲੇ ਕਿਹਾ, ਇਹ ਨਹੀਂ ਕਿਹਾ ਵੀ ਸਿੱਧਾ ਰੱਬ ਨੂੰ ਆਪਣੇ ਆਪ ਮਿਲ ਜਾਏ, ਇਹ ਬਾਬੇ ਨਾਨਕ ਦੇ ਸ਼ਬਦ ਨੇ। ਕਹਿਣ ਲੱਗੇ ਜੇ ਗੁਰ ਮਿਲੇ ਤਨੇਹਾ, ਤੇ ਮਹਾਰਾਜ ਗੁਰੂ ਦਿੰਦੇ ਕੀ ਨੇ? ਕਹਿਣ ਲੱਗੇ ਏਕ ਨਾਮ ਅੰਮ੍ਰਿਤ ਉਹ ਦੇਵੈ, ਕਿ ਸਤਿਗੁਰੂ ਨਾਮ ਅੰਮ੍ਰਿਤ ਦੀ ਦਾਤ ਦਿੰਦੇ ਨੇ। ਤੇ ਪਰਤ ਕੇ ਹੁੰਦਾ ਕੀ ਏ ਸਾਹਿਬ, ਕਹਿੰਦੇ ਨੇ ਅੰਦਰ ਤ੍ਰਿਪਤ ਹੋ ਜਾਂਦਾ ਹੈ ਕਿ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾਂ। ਅੰਦਰ ਤ੍ਰਿਪਤ ਹੋ ਜਾਂਦਾ ਜਦੋਂ ਪੂਰਾ ਗੁਰੂ ਮਿਲਦਾ ਹੈ। ਜੇ 63 ਸਾਲ ਦੇ ਬਜ਼ੁਰਗ ਨੂੰ ਜਿਹਦੀ ਜ਼ਿੰਦਗੀ ਦੇ 6 ਦਹਾਕੇ ਨਿਕਲ ਚੁੱਕੇ ਨੇ, ਜੇ ਉਹਦਾ ਗੁਰੂ ਤੋਂ ਬਿਨਾਂ ਨਹੀਂ ਸਰਦਾ, ਉਹ ਬੰਦਿਆ ਤੂੰ ਤਾਂ ਕਈ ਜਨਮਾਂ ਦਾ ਸਾਈਂ ਤੋਂ ਵਿਛੜਿਆ, ਕਿ ਤੇਰਾ ਗੁਰੂ ਤੋਂ ਬਿਨਾਂ ਸਾਈਂ ਦੇ ਘਰ ਵੀ ਸਰ ਜਾਏਗਾ? ਗੁਰੂ ਤੋਂ ਬਿਨਾਂ ਤੇਰੇ ਅੰਦਰ ਨੂੰ ਟਿਕਾ ਮਿਲ ਜਾਏਗਾ? ਫਿਰ ਦੂਸਰੀ ਕਿਰਪਾ ਸਤਿਗੁਰੂ ਨੇ ਕੀਤੀ ਕਿ ਜਦੋਂ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ। ਹੁਣ ਬਾਬਾ ਅਮਰਦਾਸ 63 ਸਾਲ ਦੀ ਉਮਰ ਦਾ ਜ਼ਿਕਰ ਵਿਦਵਾਨ ਕਰਦੇ ਨੇ, ਕੋਈ 60 ਕਹਿੰਦਾ, ਕੋਈ 62 ਕਹਿੰਦਾ। ਹੁਣ 63 ਸਾਲ ਦਾ ਬਜ਼ੁਰਗ ਆਉਂਦਾ ਹੈ ਤੇ ਤਕਰੀਬਨ ਉਸ ਉਮਰ ਵਿੱਚ ਲੋਕ ਆਪਣੀ ਜ਼ਿੰਦਗੀ ਦੇ ਸਾਰੇ ਕੰਮ ਮੁਕਾ ਕੇ ਵਿਹਲੇ ਹੋ ਜਾਂਦੇ ਕਿ ਹੁਣ ਸੁੱਖ ਨਾਲ ਦਿਨ ਬਤੀਤ ਕਰਾਂਗੇ। ਮੈਂ ਕਹਿੰਦਾ ਗੁਰਸਿੱਖੀ ਦੀ ਖੇਡ ਬੜੀ ਨਿਆਰੀ ਹੈ ਗੁਰਮੁਖ। ਜਿਸ ਉਮਰ ਵਿੱਚ ਲੋਕ ਘਰ ਵਿੱਚ ਆਰਾਮ ਕਰਦੇ ਨੇ, ਉਸ ਉਮਰ ਵਿੱਚ ਬਾਬੇ ਨੇ ਸਿੱਖੀ ਦਾ ਸਫ਼ਰ ਸ਼ੁਰੂ ਕੀਤਾ ਸੀ। 63 ਸਾਲ ਦੀ ਉਮਰ ਦੇ ਬਜ਼ੁਰਗ ਆਏ ਨੇ, ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਨੇ। ਉਸ ਦਿਨ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਅੱਗੇ ਆਇਆ ਬੜੀ ਵਾਰੀ, ਪਰ ਕੁੜਮਾਚਾਰੀ ਦਾ ਨਾਤਾ ਲੈ ਕੇ, ਸਿੱਖ ਤੇ ਗੁਰੂ ਦਾ ਨਾਤਾ ਕੇਵਲ ਖੂਨ ਦਾ ਨਾਤਾ ਨਹੀਂ, ਸੱਚ ਜਾਣੋ ਸਿੱਖ ਤੇ ਗੁਰੂ ਦਾ ਨਾਤਾ ਅੰਦਰ ਦਾ ਨਾਤਾ ਹੈ। ਕਹਿਣ ਲੱਗੇ ਅੱਜ ਤੱਕ ਕੁੜਮਾਚਾਰੀ ਦੇ ਨਾਤੇ ਨਾਲ ਆਇਆ, ਪਰ ਅੱਜ ਮੈਂ ਇੱਕ ਨਗੁਰਾ ਆਇਆ, ਚਰਨ ਪਕੜ ਕੇ ਕਹਿੰਦੇ ਨੇ ਅੰਦਰ ਦੇ ਨਗੁਰੇ ਪੁਣੇ ਦੀ ਮੈਲ ਨੂੰ ਧੋ ਦਿਓ। ਗੁਰਮੁਖ ਅੰਮ੍ਰਿਤ ਦੀ ਦਾਤ ਲੈਣੀ, ਗੁਰੂ ਵਾਲਾ ਬੰਨਾ, ਇਹ ਤਾਂ ਆਪਣੇ ਅੰਦਰ ਨੂੰ ਧੋ ਕੇ ਗੁਰੂ ਦੇ ਚਰਨਾਂ ਵਿੱਚ ਓਤ ਪੋਤ ਕਰਨੇ। ਮਰਿਆਦਾ ਉਹੀ ਅੰਮ੍ਰਿਤ ਦੀ ਜਿਹੜੀ ਬਾਬੇ ਨਾਨਕ ਨੇ ਸ਼ੁਰੂ ਕੀਤੀ ਸੀ। ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਨੇ ਕਮਾਈ ਕੀਤੀ, ਉਹਨਾਂ ਨੇ ਨਾਮ ਜਪਿਆ, ਸ਼ਾਇਦ ਇੱਥੇ ਅਰਜ਼ ਵੀ ਕੀਤੀ ਸੀ, ਚਰਨ ਪੌੜ ਦੀ ਦਾਤ ਲੈਣ ਤੋਂ ਬਾਅਦ ਫਿਰ ਸ਼ਬਦ ਦੀ ਕਮਾਈ ਇੰਨੀ ਕੁ ਕੀਤੀ। ਕਹਿੰਦੇ ਨੇ ਬਾਬਾ ਅਮਰਦਾਸ ਕਿ ਪਹਿਲਾਂ ਨਗੁਰਾਪਣ ਸੀ, ਪਰਤ ਕੇ ਸਿੱਖ ਬਣੇ, ਤੇ ਸਿੱਖੀ ਦੀ ਕਮਾਈ ਕਰਦਿਆਂ ਕਰਦਿਆਂ ਉਹੀ ਬਜ਼ੁਰਗ ਜਿਹੜੇ ਨੇ 75 ਸਾਲ ਦੀ ਉਮਰ ਵਿੱਚ ਉਹ ਗੁਰੂ ਪਦਵੀ ਉੱਤੇ ਪਹੁੰਚ ਗਏ ਸਨ। 75 ਸਾਲ ਦੀ ਉਮਰ ਵਿੱਚ ਉਹਨਾਂ ਗੁਰੂ ਪਦਵੀ ਉੱਤੇ ਜਾ ਪਹੁੰਚੇ ਨੇ। ਹੁਣ ਉਹਨਾਂ ਦੇ ਅੰਮ੍ਰਿਤ ਬਚਨ ਮੈਂ ਬੇਨਤੀ ਕੀਤੀ, ਕੋਈ 72 ਕੋਈ 75 ਸ਼ਬਦ ਵਰਤਦਾ, 70 ਤੋਂ ਉੱਤਰ ਉਮਰ ਹੋ ਗਈ ਜਦੋਂ ਗੁਰੂ ਪਦਵੀ ਤੇ ਪਹੁੰਚੇ, ਤੇ ਭੱਟਾ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਹਕੀਕਤ ਇਹ ਜੇ ਕਿ ਗੁਰੂ ਅਮਰਦਾਸ ਨੇ ਪਹਿਲਾਂ ਕਰਮ ਧਰਮ ਬੜੇ ਕੀਤੇ, ਪਰ ਗੁਰੂ ਦਾ ਸ਼ਬਦ ਜਿਸ ਦਿਨ ਤੋਂ ਬਾਅਦ ਲਿਆ, ਜਿਸ ਦਿਨ ਦਾ ਲਿਆ, ਉਸ ਤੋਂ ਬਾਅਦ ਬਾਬੇ ਅਮਰਦਾਸ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਪਲਟਾ ਹੋਇਆ। ਅੰਮ੍ਰਿਤ ਛਕਣ ਦਾ ਭਾਵ ਕੀ ਹੈ? ਚਰਨ ਪੌਣ ਲਈ, ਤੇ ਕਹਿੰਦੇ ਹੁਣ ਬਾਬਾ ਅਮਰਦਾਸ ਦੇ ਵੇਖਣ ਵਿੱਚ ਤਬਦੀਲੀ ਆ ਗਈ, ਅੰਮ੍ਰਿਤ ਉਹਨਾਂ ਵੀ ਲਿਆ। ਕਹਿੰਦੇ ਨੇ ਬਾਬਾ ਅਮਰਦਾਸ ਜੀ ਦੀ ਜ਼ਬਾਨ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਸੁਣ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਬਹਿਣ ਦੇ ਕਹਿਣ ਵੀ ਤਬਦੀਲੀ ਆ ਗਈ। ਕਿਉਂ? ਕਹਿਣ ਲੱਗੇ ਉਹਨਾਂ ਦੀਆਂ ਅੱਖਾਂ ਵਿੱਚੋਂ ਵੀ ਨਾਮ ਹੀ ਕੇਵਲ ਦੱਸੇ ਤੇ ਅੰਮ੍ਰਿਤ ਝੜੇ, ਉਹਨਾਂ ਦੀ ਰਸਮਾਂ ਵਿੱਚ ਵੀ ਕੇਵਲ ਨਾਮ ਟਿਕਿਆ, ਉਹਨਾਂ ਦੇ ਅੰਦਰ ਵੀ ਕੇਵਲ ਨਾਮ ਟਿਕਿਆ। ਕਹਿੰਦੇ ਨੇ ਚਰਨਾ ਅੰਮ੍ਰਿਤ ਲੈਣ ਦਾ ਮਤਲਬ ਇਹ ਸੀ ਕਿ ਨਾਮ ਦੀ ਕਮਾਈ ਕਰਦਿਆਂ ਕਰਦਿਆਂ ਇੱਕ ਦਿਨ ਉਹ ਸਿੱਖ ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਿਆ। ਅੰਮ੍ਰਿਤ ਲੈਣ ਤੋਂ ਭਾਵ ਇਹ ਵੇ ਕਿ ਗੁਰੂ ਦੇ ਚਰਨਾਂ ਨੂੰ ਜੁੜ ਕੇ ਅੰਦਰ ਦੇ ਸਫ਼ਰ ਨੂੰ ਤੈਅ ਕਰਨਾ।
ਸਹਿ ਪਟਾ ਨੇ ਗੁਰੂ ਅਮਰਦਾਸ ਬਾਰੇ ਕਿਹਾ ਸੀ, ਕਹਿਣ ਲੱਗੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋ ਇੱਕ ਇੱਕ ਦੋਏ ਥਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ ਤੇਸ ਤੀਸ ਇੱਕ ਅਰ ਪੰਜ ਸਿੱਧ ਪੈ ਤੀਸ ਨਾ ਖੀਣੋ ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ ਜਾਲਬ ਭਰੈ ਤੂੰ ਇੱਕ ਲੋੜੈ ਇੱਕ ਮੰਨਿਓ। ਜੇ ਉਸ ਬਜ਼ੁਰਗ ਨੂੰ ਗੁਰੂ ਕੋਲ ਆ ਕੇ ਦਾਤ ਲਈ ਤੇ ਇਸ ਮੰਜ਼ਿਲ ਤੇ ਪਹੁੰਚ ਗਿਆ ਤੇ ਸਿੱਖਾਂ ਗੁਰੂ ਨੂੰ ਧਾਰਨ ਕਰਨ ਤੋਂ ਬਿਨਾਂ ਤੂੰ ਆਤਮਕ ਜੀਵਨ ਦਾ ਸਬਰ ਤੈਅ ਨਹੀਂ ਕਰ ਸਕੇਗਾ। ਜਿਹੜੀ ਬੇਨਤੀ ਕਰ ਰਿਹਾ ਕਿ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ, ਉਸ ਚਰਨ ਪੌਲ ਦੀ ਬਦੌਲਤ ਫਿਰ ਸਿੱਖ ਨੇ ਜੀਵਨ ਕਿਹੋ ਜਿਹਾ ਕਮਾਇਆ। ਭਾਈ ਸਾਹਿਬ ਭਾਈ ਗੁਰਦਾਸ ਦੀ ਇੱਕ ਪੌੜੀ ਖਾਸ ਕਰਕੇ ਜਿਨ੍ਹਾਂ ਨੇ ਚਰਨ ਪੌਲ ਲਈ ਉਹਨਾਂ ਦਾ ਜੀਵਨ ਕੈਸਾ ਸੀ। ਅੰਮ੍ਰਿਤ ਲੈਣ ਤੋਂ ਬਾਅਦ ਜੀਵਨ ਨੂੰ ਕਮਾਉਣ ਤੁਰਨਾ ਹੈ, ਗੁਰੂ ਦੀ ਸਿੱਖਿਆ ਨੂੰ ਕਮਾਉਣਾ ਹੈ। ਉਹਨਾਂ ਨੇ ਇੱਕ ਬਚਨ ਕੀਤਾ ਭਾਈ ਸਾਹਿਬ ਜੀ ਨੇ, ਕਹਿੰਦੇ ਨੇ ਜਦੋਂ ਅੰਮ੍ਰਿਤ ਦੀ ਦਾਤ ਸਿੱਖ ਨੇ ਲਈ, ਕਹਿੰਦੇ ਨੇ ਦੁਨੀਆਂ ਦੀ ਨਜ਼ਰ ਵਿੱਚ ਇੰਜ ਲੱਗਦਾ ਕਿ ਜਿਵੇਂ ਇਸ ਨੂੰ ਸਮਝ ਹੀ ਕੋਈ ਨਹੀਂ, ਇਹ ਬਿਲਕੁਲ ਅਣਜਾਣ ਭੋਲੇ ਬੱਚੇ ਦੀ ਤਰ੍ਹਾਂ ਹੈ। ਪਰ ਕਹਿੰਦੇ ਉਹਦੇ ਅੰਦਰ ਨੂੰ ਪੁੱਛ ਕੇ ਦੇਖੋ, ਜਿਹਨੇ ਚਰਨਾ ਅੰਮ੍ਰਿਤ ਦੀ ਦਾਤ ਲਈ ਸੀ, ਭਾਈ ਗੁਰਦਾਸ ਕਹਿੰਦੇ ਨੇ ਉਹ ਅੰਦਰੋਂ ਕਦੀ ਵੀ ਗੁਰੂ ਦੇ ਸ਼ਬਦ ਤੋਂ ਟੁੱਟਿਆ ਨਹੀਂ। ਜਿਹਨੇ ਚਰਨ ਪੌੜ ਲਈ, ਕਹਿਣ ਲੱਗੇ ਹਕੀਕਤ ਏਵੇ ਕਿ ਉਹਨੇ ਗੁਰੂ ਤੋਂ ਬਿਨਾਂ ਹੋਰ ਕੋਈ ਦੇਖੇ ਹੀ ਨਾ। ਜਿਹਨੇ ਚਰਨ ਪੌ ਲੈ ਲਈ, ਕਹਿੰਦੇ ਨੇ ਲੋਕਾਂ ਦੇ ਭਾਣੇ ਤਾਂ ਚੁੱਪ ਕਰਕੇ ਤੁਰਿਆ ਫਿਰਦਾ, ਪਰ ਚਰਨ ਪੌ ਲੈਣ ਤੋਂ ਬਾਅਦ ਇੱਕ ਪਿਆਲਾ ਨਾਮ ਦਾ ਉਹਨੇ ਆਪਣੇ ਮੂੰਹ ਨੂੰ ਲਾ ਲਿਆ ਤੇ ਨਾਮ ਪਿਆਲੇ ਦਾ ਅੰਮ੍ਰਿਤ ਸਰੂਰ ਉਹਦੇ ਅੰਦਰੋਂ ਕਦੀ ਗਿਆ ਹੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਜਿਹਨਾਂ ਚਰਨ ਪੌ ਲਈ, ਤੇ ਸ਼ਬਦ ਵਰਤੇ ਕਿ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਕਿ ਗੁਰੂ ਕੇ ਸਿੱਖ ਨੇ ਗੁਰੂ ਦੀ ਸਿੱਖਿਆ ਲਈ ਅੰਦਰੋਂ ਅੱਤ ਦਾ ਸਿਆਣਾ ਹੈ, ਬਾਹਰੋਂ ਇੰਜ ਲੱਗਦਾ ਜਿਵੇਂ ਭੋਲਾ ਜਾ, ਉਹਨੂੰ ਸਮਝ ਕੋਈ ਨਹੀਂ। ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ। ਉਹ ਆਪਣੇ ਅੰਦਰ ਸ਼ਬਦ ਤੇ ਸੁਰਤ ਦਾ ਅਭਿਆਸੀ ਇੰਨਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਉਹਨੇ ਕਦੀ ਕੋਈ ਬੋਲ ਸੁਣਿਆ ਹੀ ਨਹੀਂ। ਸ਼ਬਦ ਸੁਰਤ ਸਾਵਧਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾਂ। ਅੱਗੇ ਸ਼ਬਦ ਵਰਤੇ ਨੇ ਪੈਰੀ ਪੈ ਪਾ ਖਾਕ ਹੋਏ ਚਰਨ ਧੋਏ ਚਰਨਾਤਕ ਚੋਲਾ, ਕਿ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਪੈਰਾਂ ਵਿੱਚ ਡਿੱਗਿਆ ਤੇ ਉਹਨੇ ਦਾਤ ਪਤਾ ਕੀ ਲਈ, ਚਰਨ ਧੋਏ ਗੁਰੂ ਦੇ ਚਰਨਾਂ ਨੂੰ ਧੋ ਕੇ ਚਰਨਾਤਕ ਚੋਲਾ, ਉਹਨਾਂ ਨੇ ਚਰਨਾ ਅੰਮ੍ਰਿਤ ਦੀ ਦਾਤ ਲਈ। ਇਹਦਾ ਮਤਲਬ ਕਿ ਜਿਸ ਸਿੱਖ ਨੇ ਸੁਰਤ ਤੇ ਸ਼ਬਦ ਦੀ ਖੇਡ ਮੰਨਣੀ ਸੀ, ਜਿਸ

ਭਗ ਜਲ ਅੰਦਰ ਰਹੇ ਨਰੋਲਾ ਅਗਲੀ ਤੁਖ ਕੀਰ ਲਈ ਸੀ ਜਿੰਨੇ ਜਿਉਂਦੇ ਕੀ ਮੁਕਤ ਹੋਣਾ ਉਹਨੂੰ ਇਹ ਦਾਤ ਗੁਰੂ ਤੋਂ ਲੈਣੀ ਅਤ ਜ਼ਰੂਰੀ ਹੈ। ਜੀਵਨ ਮੁਕਤ ਸਚਾਵਾ ਚੋਲਾ ਕਿ ਉਹਦਾ ਚੋਲਾ ਉਹ ਜ਼ਿੰਦਗੀ ਦਾ ਮਨੋਰਥ ਤਾਂ ਹੱਲ ਹੋਵੇਗਾ ਜੇ ਉਹ ਗੁਰੂ ਦੇ ਚਰਨਾਂ ਵਿੱਚ ਜੁੜੇਗਾ। ਜਿਹੜੀ ਬੇਨਤੀ ਆਰੰਭ ਕੀਤੀ ਸੀ ਤਿੰਨ ਗੱਲਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਆਸਾ ਕੀ ਵਾਰ ਵਿੱਚ ਕਹੀਆਂ ਨੇ। ਪਹਿਲੀ ਗੱਲ ਕਿ ਗੁਰੂ ਜੀ ਕਰਦੇ ਕੀ ਨੇ, ਦੂਜੀ ਗੱਲ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ, ਤੀਜੀ ਗੱਲ ਕਿ ਜੇ ਗੁਰੂ ਨੂੰ ਧਾਰਨ ਨਾ ਕਰੀਏ, ਜੇ ਗੁਰੂ ਵਾਲੇ ਨਾ ਬਣੀਏ ਤਾਂ ਕੀ ਸਾਡਾ ਗੁਜ਼ਾਰਾ ਨਹੀਂ। ਦੇਖੋ ਸ਼ਬਦ ਸਾਹਿਬ ਨੇ ਤਿੰਨੇ ਬੜੇ ਸੋਹਣੇ ਕਹੇ ਨੇ। ਆਸਾ ਕੀ ਵਾਰ ਦੇ ਪਹਿਲੇ ਤਿੰਨ ਸ਼ਲੋਕ ਜੇ ਇਹ ਪੜ੍ਹ ਕੇ ਵਿਚਾਰ ਵੀ ਸਮਝ ਨਾ ਲੱਗੇ ਕਿ ਗੁਰੂ ਦੀ ਕੀ ਲੋੜ ਹੈ ਤੇ ਫਿਰ ਬਦਕਿਸਮਤੀ ਹੋ ਸਕਦੀ। ਸਾਹਿਬ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ ਕਿ ਉਹ ਮਨੁੱਖ ਜਿਹੜੇ ਕੋਲ ਆਤਮਕ ਜੀਵਨ ਦਾ ਕਿਣਕਾ ਵੀ ਨਹੀਂ, ਜਿਹਨੂੰ ਸੋਝੀ ਵੀ ਕੋਈ ਨਹੀਂ, ਜੇ ਸਤਿਗੁਰੂ ਇੱਕ ਅੰਮ੍ਰਿਤ ਦ੍ਰਿਸ਼ਟੀ ਕਰਦੇ ਨਾ ਆਮ ਮਨੁੱਖ ਤੋਂ ਚੁੱਕ ਕੇ ਉਹਨੂੰ ਸਾਈਂ ਦੇ ਚਰਨਾਂ ਨਾਲ ਓਤ ਪੋਤ ਕਰ ਸਕਦਾ ਹੈ। ਇਹ ਗੁਰੂ ਕੋਲ ਸਮਰੱਥਾ ਹੈ, ਤਾਂ ਹੀ ਸ਼ਬਦ ਵਰਤੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਨ। ਇੱਕ ਦਿਨ ਵਿੱਚ ਸੈਂਕੜੇ ਵਾਰੀ ਗੁਰੂ ਤੋਂ ਕੁਰਬਾਨ ਜਾਣਾ ਵਾ, ਕਿਉਂ ਜੀ? ਕਹਿ ਲੱਗੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇੱਥੇ ਦੇਵਤੇ ਦਰ ਤੇ ਦੈਵੀ ਗੁਣਾਂ ਨਾਲ ਭਰਪੂਰ, ਹੁਣ ਕਰਤ ਨਾ ਲਾਗੀ ਵਾਰ, ਇੱਕ ਖਿੰਨ ਨੀ ਲੱਗਾ ਕਿ ਗੁਰੂ ਨੇ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਹੁਣ ਗੁਰੂ ਕੀ ਜਿਹੜੀ ਖੇਡ ਹੈ, ਅੰਮ੍ਰਿਤ ਅਸਲ ਵਿੱਚ ਪਾਰਸ ਕਲਾ ਹੈ, ਅੰਮ੍ਰਿਤ ਤਾਂ ਅੰਦਰ ਨੂੰ ਤਬਦੀਲ ਕਰਨ ਵਾਲੀ ਦਾਤੇ ਦੀ ਦਾਤ ਹੈ। ਤੇ ਸੱਚ ਜਾਣੋ ਇਹਦਾ ਅਰਥ ਵੀ ਇਹ ਵੇ ਕਿ ਪੌਲ ਦਾ ਅਰਥ ਵੀ ਆਪਾਂ ਇਹ ਕਰਨੇ ਜਿਹਦੇ ਅੰਦਰ ਤਬਦੀਲੀ ਆ ਜਾਏ। ਧਰਮ ਦਾ ਅਰਥ ਇਹ ਵੇ ਧਾਰਨ ਕਰਨਾ। ਹਜ਼ੂਰ ਨੇ ਕਿਰਪਾ ਕੀਤੀ ਕਿਹਦੇ ਨੇ, ਗੁਰੂ ਕੋਲ ਇੰਨੀ ਸਮਰੱਥਾ ਕਿ ਇੱਕ ਖਿੰਨ ਵਿੱਚ ਉਹ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਹਜ਼ੂਰ ਜੀ ਕਿਵੇਂ, ਭੱਟਾਂ ਨੇ ਉਸ ਅੰਮ੍ਰਿਤ ਦ੍ਰਿਸ਼ਟੀ ਨੂੰ ਮਾਣਿਆ, ਭੱਟਾਂ ਨੇ ਉਸ ਆਨੰਦ ਨੂੰ ਮਾਣਿਆ। ਤੇ ਨਾਲ ਸ਼ਬਦ ਵਰਤੇ ਨੇ, ਕਹਿੰਦੇ ਨੇ ਮੇਰੀ ਗੱਲ ਤੇ ਭਰੋਸਾ ਕਰੀ। ਕਹਿੰਦੇ ਨੇ ਜੇ ਕਿਤੇ ਸਤਿਗੁਰੂ ਆਪਣੀ ਨਦਰ ਕਰਦਾ ਇੱਕ ਖਿੰਨ ਵਿੱਚ, ਤੇ ਜਿਹੜਾ ਬੰਦਾ ਦਰ ਦਰ ਤੇ ਕੱਚ ਦੀ ਤਰ੍ਹਾਂ ਰੁਲਦਾ ਪਿਆ ਨਾ, ਗੁਰੂ ਨਦਰ ਕਰਦਾ ਉਹ ਕੱਚ ਤੋਂ ਕੀਮਤੀ ਕੰਚਨ ਬਣ ਜਾਂਦਾ ਹੁੰਦਾ ਹੈ। ਸਿਰਫ ਮੈਂ ਤਿੰਨ ਹੀ ਬੇਨਤੀਆਂ ਆਰੰਭ ਕੀਤੀਆਂ ਸਨ, ਗੁਰੂ ਕੋਲ ਸਮਰੱਥਾ ਕਿੰਨੀ ਕੁ ਹੋਵੇ। ਕਹਿੰਦੇ ਨੇ ਇੱਕ ਨਦਰ ਕਰੇ ਕੱਚ ਤੋਂ ਕੰਚਨ ਬਣਾ ਦਿੰਦੇ ਨੇ, ਉਹ ਜਾਣ ਤੇ ਜ਼ਹਿਰ ਵਾਲੇ ਮਨੁੱਖ ਨੂੰ ਸਿਰ ਤੋਂ ਪੈਰਾਂ ਤੱਕ ਅੰਮ੍ਰਿਤ ਨਾਲ ਭਰਪੂਰ ਕਰ ਸਕਦੇ ਨੇ। ਜੇ ਸਤਿਗੁਰੂ ਚਾਹਣ ਦਰ ਦਰ ਤੇ ਰੁਲਣ ਵਾਲੇ ਪੱਥਰ ਨੂੰ ਕੀਮਤੀ ਲਾਲ ਬਣਾ ਸਕਦੇ ਨੇ, ਜੇ ਸਤਿਗੁਰੂ ਨਦਰ ਕਰ ਦੇਣ ਤੇ ਸੱਜਣਾ ਜਿਹੜੀ ਲੱਕੜ ਆਮ ਧੱਕੇ ਤੇ ਖਾਂਦੀ ਏ ਉਹਨੂੰ ਕੀਮਤੀ ਚੰਦਨ ਬਣਾ ਸਕਦੇ ਨੇ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ, ਇੱਕ ਸ਼ਬਦ ਸੁਣਿਆ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਕੱਚ ਤੋਂ ਕੰਚਨ ਬਣਾ ਦਿੱਤਾ। ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ, ਲੋਹ ਹੋਇਓ ਲਾਲ, ਨਦਰ ਸਤਿਗੁਰ ਜਾ ਧਾਰੈ, ਪਾਣ ਮਾਨਖ ਕਰੈ ਗਿਆਨ ਗੁਰ, ਕਹਿਓ ਵਿਚਾਰੈ ਕਾਠੋਂ ਸ੍ਰੀ ਖੰਡ ਸਤਿਗੁਰ ਕੀਓ। ਪਿਆਰਿਓ, ਉਹ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਹੈ ਜਿਹੜੀ ਅੰਮ੍ਰਿਤ ਛਕਣ ਦੇ ਨਾਲ ਆਮ ਲੱਕੜ ਨੂੰ ਚੰਦਨ ਵਰਗਾ ਬਣਾ ਸਕਦੀ ਏ, ਜਿਹੜੀ ਜ਼ਹਿਰ ਨੂੰ ਅੰਮ੍ਰਿਤ ਵੀ ਤਬਦੀਲ ਕਰ ਸਕਦੀ ਏ, ਜਿਹੜੀ ਕੱਚ ਨੂੰ ਕੰਚਨ ਬਣਾ ਸਕਦੀ ਏ। ਸਤਿਗੁਰੂ ਦੀ ਅੰਮ੍ਰਿਤ ਦੀ ਦਾਤ ਲੈਣੀ ਅਸਲ ਵਿੱਚ ਆਪਣੇ ਅੰਦਰ ਨੂੰ ਤਬਦੀਲ ਕਰਨਾ ਹੈ। ਹਜ਼ੂਰ ਕਿਰਪਾਲੂ ਜੀ ਨੇ ਦੂਜਾ ਬਚਨ ਕਿਹਾ ਸੀ ਕਿ ਬਾਹਰ ਜਿਤਨਾ ਮਰਜ਼ੀ ਗਿਆਨ ਹੋਵੇ ਪਰ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਅੰਦਰ ਦਾ ਰਸ ਨਹੀਂ ਆ ਸਕਦਾ। ਤੇ ਮੈਂ ਬੇਨਤੀ ਕਰਾਂ, ਭਾਈ ਵੀਰ ਸਿੰਘ ਹੋਣਾ ਨੇ ਬੜੇ ਸੋਹਣੇ ਸ਼ਬਦ ਵਰਤੇ ਸਨ। ਉਹ ਕਹਿੰਦੇ ਨੇ ਬੰਦਾ ਇੰਨੇ ਹੰਕਾਰ ਵੀ ਤੁਰਿਆ ਫਿਰਦਾ, ਸ਼ਬਦ ਵਰਤੇ ਉਹਨਾਂ, ਕਈ ਵਾਰੀ ਸੋਚਨੇ ਆ ਚੋਖੀਆਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਸ਼ਾਇਦ ਗੁਰੂ ਦੇ ਬਹੁਤ ਨੇੜੇ ਹੋਵੇ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬੰਦੇ ਦਾ ਸਿਰ ਤਾਂ ਇੱਕ ਭਾਂਡੇ ਦੀ ਤਰ੍ਹਾਂ ਹੈ। ਕਹਿੰਦੇ ਨੇ ਇਹ ਉਹ ਭਾਂਡਾ ਹੈ ਜਿਹੜਾ ਥਾਂ ਥਾਂ ਦੀਆਂ ਗੱਲਾਂ ਨੂੰ ਆਪਣੇ ਵਿੱਚ ਇਕੱਠੀ ਕਰੀ ਜਾਂਦਾ। ਕਹਿੰਦੇ ਨੇ ਉਸ ਬੰਦੇ ਦੀ ਹਾਲਤ ਤੱਕੋ ਜਿਹੜਾ ਦਰ ਦਰ ਤੇ ਮੰਗ ਕੇ ਝੂਠ ਆਪਣੇ ਭਾਂਡੇ ਵਿੱਚ ਪਾਉਂਦਾ ਹੈ। ਉਹਨਾਂ ਸ਼ਬਦ ਵਰਤੇ ਨੇ ਕਿ ਮੁਰਸ਼ਦ ਤੋਂ ਬਿਨਾਂ, ਗੁਰੂ ਤੋਂ ਬਿਨਾਂ ਅੰਦਰ ਦਾ ਰਸ ਨਹੀਂ। ਕਹਿੰਦੇ ਨੇ ਮੈਂ ਆਪਣੇ ਸਿਰ ਨੂੰ ਨਾ ਆਪਣੇ ਤੇ ਗੱਲ ਚੁਕਾਈ, ਪਰ ਉਹ ਗੁਰਮੁਖ ਨਾਮ ਰਸੀਏ ਨੇ ਆਪਣੇ ਸਿਰ ਨੂੰ ਕਹਿੰਦੇ ਨੇ ਇੱਕ ਭਾਂਡਾ ਬਣਾਇਆ, ਜਿੱਥੇ ਕੋਈ ਪੜਿਆ ਮਿਲਿਆ ਉਹਦੇ ਤੋਂ

ਯਾਰ ਦੀ ਲੜੀ ਆਰੰਭ ਕੀਤੀ ਹੈ। ਉਹਦੇ ਵੱਲ ਥੋੜਾ ਜਿਹਾ ਆਪਾਂ ਪੰਛੀ ਝਾਤ ਜ਼ਰੂਰ ਪਾ ਲਈਏ। ਕੱਲ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਆਖਰ ਇਸ ਸਰੀਰ ਨੂੰ ਧਾਰਨ ਕਰਨ ਦਾ ਕੋਈ ਮਕਸਦ ਹੈ, ਤੇ ਸੰਪੂਰਨਤਾ ਕੀਤੀ ਸੀ ਕਿ ਆਪਾਂ ਕੇਵਲ ਇੰਦਰੀਆਂ ਦੇ ਰਸ ਵਿੱਚ ਮਸਤ ਹੋ ਕੇ ਸਰੀਰ ਦੀ ਬਾਜਮੁਖੀ ਕਿਰਿਆ ਤੱਕ ਸੀਮਤ ਹਾਂ, ਪਰ ਹਕੀਕਤ ਵਿੱਚ ਇਹ ਪਤਾ ਹੀ ਨਹੀਂ ਕਿ ਇੱਕ ਦਿਨ ਇਸ ਸਰੀਰ ਨੂੰ, ਇਸ ਚੋਲੇ ਨੂੰ ਤਿਆਗ ਕੇ ਜੀਵ ਆਤਮਾ ਨੇ ਜਾਣਾ ਹੈ, ਤੇ ਫਿਰ ਇਸ ਜਿੰਦ ਦਾ ਸਹਾਰਾ ਕੌਣ ਬਣੇਗਾ, ਇਸ ਜਿੰਦ ਦਾ ਆਸਰਾ ਕੌਣ ਹੋਵੇਗਾ। ਤੇ ਸੰਪੂਰਨਤਾ ਵਿੱਚ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਕੇਵਲ ਇੱਕ ਸਤਿਗੁਰੂ ਹੈ ਜਿਸ ਦਾ ਸ਼ਬਦ ਸਾਡੀ ਜਿੰਦ ਦੇ ਨਾਲ ਜਾਂਦਾ ਹੈ, ਬਾਕੀ ਸਰੀਰ ਨਾਲ ਤੁਰਨ ਵਾਲਿਆਂ ਦਾ ਕਾਫਲਾ ਬਹੁਤ ਜਿਉਂਦਿਆਂ ਵੀ ਮਿਲਦਾ ਹੈ, ਮਰਨ ਤੋਂ ਬਾਅਦ ਵੀ ਲੋਕ ਨਾਲ ਚੱਲਦੇ ਨੇ। ਪਰ ਇੱਕ ਬੇਨਤੀ ਆਰੰਭ ਵਿੱਚ ਕਰਦਿਆਂ, ਕਈ ਵਾਰੀ ਇਸ ਭਰਮ ਵਿੱਚ ਆਪਾਂ ਰਹਿ ਜਾਂਦੇ ਹਾਂ ਕਿ ਕੋਈ ਆਦਮੀ ਚਲਾਣਾ ਕਰਦਾ ਹੈ ਤੇ ਉਸ ਦੀ ਅਰਥੀ ਨਾਲ ਲੋਕਾਂ ਦੀ ਗਿਣਤੀ ਬਹੁਤ ਹੁੰਦੀ, ਕਈ ਵਾਰੀ ਉਹਦੇ ਭੋਗ ਤੇ ਲੋਕਾਂ ਦੀ ਗਿਣਤੀ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਹੋ ਜਾਏਗੀ, ਤੇ ਆਪਾਂ ਸਹਿਜ ਸੁਭਾਅ ਕਹਿ ਦਿੰਦੇ ਹਾਂ ਕਿ ਜਿਸ ਬੰਦੇ ਦੇ ਭੋਗ ਤੇ ਜਿਸ ਬੰਦੇ ਦੀ ਅਰਥੀ ਨਾਲ ਲੱਖਾਂ ਬੰਦੇ ਚੱਲੇ ਹੋਣ, ਆਖਰ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਹੀ ਗਿਆ ਹੋਣਾ, ਕਿਉਂਕਿ ਇਹ ਇਕੱਠ ਦੱਸਦਾ ਪਏ ਕਿ ਇਸ ਬੰਦੇ ਦੀ ਕਿੰਨੀ ਕੁ ਬਣੀ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬੜਾ ਸਪਸ਼ਟ ਬਚਨ ਕਿਹਾ, ਕਹਿਣ ਲੱਗੇ ਇਸ ਭਰਮ ਨੂੰ ਆਪਣੇ ਮਨ ਵਿੱਚ ਨਾ ਪਾਲੀ ਕਿ ਲੋਕਾਂ ਦੀ ਗਿਣਤੀ ਪਿੱਛੇ ਹੋਵੇ ਤੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਈਦਾ। ਸਾਹਿਬ ਨੇ ਇੱਕੋ ਤੁਕ ਵਿੱਚ ਗੱਲ ਮੁਕਾ ਦਿੱਤੀ, ਕਹਿਣ ਲੱਗੇ ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੈ, ਤੇ ਇੰਨੀ ਵੱਡੀ ਰੱਬ ਦੀ ਰਹਿਮਤ ਹੋਵੇ, ਉਮਰ ਵੀ ਥੋੜੀ ਨਹੀਂ। ਸਾਹਿਬ ਨੇ ਜਦੋਂ ਉਮਰ ਦੀ ਗਿਣਤੀ ਕੀਤੀ ਤੇ ਸ਼ਬਦ ਵਰਤੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵੀ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੈ। ਪਰ ਪਿਆਰਿਓ, ਕਿ ਚੰਗਾ ਨਾਂ ਵਾਹ ਵਾਹ ਵਾਹ ਵਾਹ ਕਰਾਣ ਨਾਲ ਹੀ ਪ੍ਰਭੂ ਪ੍ਰਵਾਨ ਕਰ ਲੈਂਦਾ। ਸਾਹਿਬ ਕਹਿਣ ਲੱਗੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ, ਕਿ ਪਰਮੇਸ਼ਵਰ ਦੀ ਨਦਰ ਵਿੱਚ ਜੇ ਪ੍ਰਵਾਨ ਨਹੀਂ ਤੇ ਸੱਜਣਾ ਕਿਸੇ ਨੇ ਤੇਰੀ ਵਾਤ ਨਹੀਂ ਪੁੱਛਣੀ। ਆਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੇ ਕੱਲ ਇਹ ਉਪਦੇਸ਼ ਕੀਤਾ ਸੀ ਕਿ ਗੁਰੂ ਤੋਂ ਬਿਨਾਂ ਜੀਵ ਆਤਮਾ ਦਾ ਉਧਾਰ ਨਹੀਂ। ਉਸੇ ਲੜੀ ਨੂੰ ਆਪਾਂ ਅੱਜ ਅੱਗੇ ਤੋਰਨਾ ਹੈ ਕਿ ਗੁਰੂ ਕੈਸਾ ਚਾਹੀਦਾ ਹੈ, ਕਿਉਂਕਿ ਜਦੋਂ ਸ਼ਬਦ ਗੁਰੂ ਧਾਰਨ ਕਰਨ ਲਈ ਆਉਂਦਾ ਹੈ, ਕਈ ਵਾਰੀ ਸਾਡੇ ਸੱਜਣ ਇਹ ਵੀ ਸ਼ਬਦ ਕਹਿ ਦਿੰਦੇ ਨੇ ਜਿਹੜੇ ਕੇਵਲ ਦੰਭ ਭੇਖ ਪਖੰਡ ਤੱਕ ਸੀਮਤ ਨੇ। ਮੈਂ ਆਰੰਭ ਵਿੱਚ ਅਰਜ਼ ਕਰਦਿਆਂ ਕਿ ਕਿਸੇ ਤੇ ਕਟਾਕਸ਼, ਕਿਸੇ ਤੇ ਤਰਕ ਨਹੀਂ, ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਕਈ ਵਾਰੀ ਇਹ ਭਰਮ ਪਾ ਲੈਂਦੇ ਹਾਂ ਕਿ ਜਿਹੜੀ ਗੁਰੂ ਧਾਰਨ ਕਰਨ ਦੀ ਗੱਲ ਕਹੀ ਇਹ ਸ਼ਾਇਦ ਸਾਡੇ ਗੁਰੂ ਤੇ ਲਾਗੂ ਹੁੰਦੀ ਹੈ। ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਹੀ ਕਹਿੰਦਾ ਹੈ ਕਿ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕੋਈ ਕਿਸੇ ਬੰਦੇ ਨੂੰ ਗੁਰੂ ਮੰਨੀ ਬੈਠਾ, ਕੋਈ ਕਿਸੇ ਨੂੰ ਗੁਰੂ ਮੰਨੀ ਬੈਠਾ। ਆਓ ਆਪਾਂ ਇਹ ਵੀ ਨਖੇੜਾ ਬਾਣੀ ਵਿੱਚੋਂ ਕਰ ਲਈਏ ਕਿ ਕੈਸਾ ਗੁਰੂ ਚਾਹੀਦਾ ਹੈ, ਉਸ ਗੁਰੂ ਕੋਲ ਕੀ ਰਹਿਮਤ ਹੈ। ਉਸ ਤੋਂ ਅੱਗੇ ਅਸੀਂ ਅੰਮ੍ਰਿਤ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਕਿਉਂ ਜ਼ਰੂਰਤ ਹੈ, ਇਸ ਦੀ ਵਿਚਾਰ ਅੱਜ ਕਰਾਂਗੇ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ। ਧੰਨ ਗੁਰੂ ਕਲਗੀਧਰ ਜੀ ਦੇ ਇਸ ਪਵਿੱਤਰ ਪੁਰਬ ਨੂੰ, ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਆਪਾਂ ਮਨਾ ਰਹੇ ਹਾਂ, ਤੇ ਅਰਦਾਸ ਕਰੀਏ ਮੇਰੇ ਦਾਤਾ ਜੀ, ਕਿਰਪਾ ਕਰੋ ਜੇ ਅੰਮ੍ਰਿਤ ਦੀ ਦਾਤ ਲਈ ਹੈ ਤੇ ਅੰਦਰ ਨਾਮ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਚੱਲ ਜਾਏ, ਜੇ ਅੰਮ੍ਰਿਤ ਦੀ ਦਾਤ ਨਹੀਂ ਤੇ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਵਿਚਾਰ ਆਰੰਭਣ ਤੋਂ ਪਹਿਲਾਂ ਬੇਨਤੀ ਹੈ ਕਿ ਇਕਾਗਰਤਾ ਜ਼ਰੂਰ ਬਖਸ਼ਿਓ, ਕਿਉਂਕਿ ਇਕਾਗਰਤਾ ਤੋਂ ਬਿਨਾਂ ਅੰਦਰ ਖਿੰਡ ਜਾਏ ਤੇ ਵਿਸ਼ੇ ਤੋਂ ਬੰਦਾ ਥਿੜਕ ਜਾਂਦਾ ਹੈ। ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਸ਼ਾ ਸੀ
ਕਿ ਮਤ ਕੋ ਭਰਮ

ਭੁੱਲੇ ਸੰਸਾਰ, ਗੁਰ ਬਿਨ ਕੋਇ ਨਾ ਉਤਰ ਸਪਾਹ, ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਖੈ ਪੀ ਹੋਗ। ਤੇ ਸਾਹਿਬ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਕਹੋ ਨਾਨਕ ਪ੍ਰਭ ਇਹ ਜਨਾਈ। ਇਸ ਤੁਕ ਵੱਲ ਧਿਆਨ ਦਿਆ ਜੀ, ਇੱਥੇ ਸ਼ਬਦ ਨੀ ਇਹ ਨੀ ਵਰਤਿਆ ਕਿ ਗੁਰੂ ਨੇ ਮੈਨੂੰ ਗੱਲ ਜਣਾਈ, ਹਜ਼ੂਰ ਕਹਿੰਦੇ ਨੇ ਕਹੋ ਨਾਨਕ ਪ੍ਰਭ ਇਹ ਜਨਾਈ। ਪ੍ਰਭ ਦਾ ਅਰਥ ਪ੍ਰਭੂ ਕਰਾਂਗੇ, ਵਾਹਿਗੁਰੂ ਕਰਾਂਗੇ, ਕਿ ਮੇਰੇ ਪਰਮਾਤਮਾ ਵਾਹਿਗੁਰੂ ਨੇ ਮੈਨੂੰ ਇੱਕ ਗੱਲ ਦੀ ਸੋਝੀ ਦਿੱਤੀ। ਕੀ ਸੋਝੀ ਦਿੱਤੀ? ਕਹਿਣ ਲੱਗੇ ਬਿਨ ਗੁਰ ਮੁਕਤ ਨਾ ਪਾਈਐ ਭਾਈ। ਪ੍ਰਭੂ ਨੇ ਗੱਲ ਸਮਝਾ ਦਿੱਤੀ ਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਗੁਰੂ ਹੀ ਤੇਰਾ ਮੁਕਤੀ ਦਾਤਾ ਹੈ। ਹੁਣ ਸਵਾਲ ਉੱਠਿਆ ਵੀ ਗੁਰੂ ਕੌਣ ਹੁੰਦਾ ਹੈ? ਤੇ ਇੱਕ ਬੇਨਤੀ ਕਰਾਂ, ਅਸਲ ਵਿੱਚ ਬਾਣੀ ਵਿੱਚ ਗੁਰੂ, ਗੁਰ, ਸਤਿਗੁਰੂ ਤੇ ਸਤਿਗੁਰ ਸ਼ਬਦ ਬੜੀ ਵਾਰੀ ਆਇਆ ਹੈ। ਹੁਣ ਹਜ਼ੂਰ ਨੂੰ ਪੁੱਛੀਏ ਵੀ ਗੁਰੂ ਕੌਣ ਹੁੰਦਾ ਹੈ? ਇਹ ਦੋ ਅੱਖਰਾਂ ਨਾਲ ਬਣਿਆ ਹੈ। ਅਸਲ ਵਿੱਚ ਗੁਰੂ ਸ਼ਬਦ ਹੀ ਐਸਾ ਭਾਵ ਪੂਰਤ ਹੈ ਕਿ ਆਪਣੇ ਆਪ ਵਿੱਚ ਗੁਰੂ ਸ਼ਬਦ ਬੜੀ ਵੱਡੀ ਰਮਜ ਸਮੋ ਕੇ ਬੈਠਾ ਹੈ। ਜਿਹੜਾ ਅਸੀਂ ਸ਼ਬਦ ਗੁਰੂ ਪੜ੍ਹਨੇ ਹਾਂ, ਇਹਦੀ ਉਤਪਤੀ, ਇਹ ਸ਼ਬਦ ਦੀ ਹੋਂਦ ਆਈ ਹੈ ਸੰਸਕ੍ਰਿਤ ਦੀ ਗ੍ਰੀ ਧਾਤੂ ਵਿੱਚੋਂ ਇਹ ਪੈਦਾ ਹੋਇਆ ਹੈ। ਦੋ ਅੱਖਰਾਂ ਨਾਲ ਇਹ ਸ਼ਬਦ ਬਣਿਆ ਹੈ, ਇੱਕ ਹੈ ਗੋ ਤੇ ਦੂਸਰਾ ਹੈ ਰੂਹ। ਗੋ ਦਾ ਅਰਥ ਅੱਖਰੀ ਹੁੰਦਾ ਹੈ ਹਨੇਰਾ, ਤੇ ਰੂਹ ਦਾ ਅਰਥ ਹੁੰਦਾ ਹੈ ਚਾਨਣ। ਗੁਰੂ ਦਾ ਅੱਖਰੀ ਅਰਥ ਹੀ ਇਹ ਹੈ ਕਿ ਜਿਹੜਾ ਸਾਡੇ ਅੰਦਰ ਦੇ ਹਨੇਰੇ ਨੂੰ ਖਤਮ ਕਰਕੇ ਚਾਨਣ ਦਾ ਚਿਰਾਗ ਬਾਲ ਦੇਵੇ, ਸ਼ਬਦ ਦਾ ਦੀਪਕ ਬਾਲ ਦੇਵੇ, ਅਸਲ ਵਿੱਚ ਉਹ ਗੁਰੂ ਹੈ। ਤੇ ਅਗਲੀ ਬੇਨਤੀ ਕਰਾਂ, ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਕਿ ਕਿਹੜਾ ਗੁਰੂ ਹੁੰਦਾ ਹੈ, ਗੁਰੂ ਦੀ ਪਰਿਭਾਸ਼ਾ ਕੀ ਹੈ। ਮੈਂ ਤਿੰਨ ਚਾਰ ਪ੍ਰਮਾਣ ਦੇ ਕੇ ਇਸ ਤੋਂ ਅੱਗੇ ਤੁਰਨਾ ਅੰਮ੍ਰਿਤ ਦੇ ਵਿਸ਼ੇ ਵੱਲ, ਕਿਉਂਕਿ ਇਹ ਗੱਲ ਨਖੇੜਨੀ ਅਤ ਲਾਜ਼ਮੀ ਹੈ। ਅਸੀਂ ਭਰਮ ਕਈ ਸੱਜਣ ਪਾਲ ਲੈਂਦੇ ਨੇ ਕਿ ਜੋ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਇਹ ਸਾਡੇ ਗੁਰੂ ਲਈ ਕਹਿ ਹੋਣਗੇ, ਤੇ ਸ਼ਬਦਾਂ ਦੀ ਲੋਕ ਅਰਥ ਆਪਣੇ ਢੰਗ ਨਾਲ ਕਰਕੇ ਯਤਨ ਕਰਦੇ ਨੇ ਕਿ ਸ਼ਬਦਾਂ ਦੇ ਰਾਹੀਂ ਸਿੱਧ ਕਰੀਏ ਕਿ ਜੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਇਹ ਸਾਡਾ ਹੀ ਗੁਰੂ ਇਸ ਤਰ੍ਹਾਂ ਦਾ। ਹਜ਼ੂਰ ਨੂੰ ਪੁੱਛਿਆ ਤੇ ਦਾਤਾਰ ਨੇ ਗੁਰੂ ਦੀ ਪਰਿਭਾਸ਼ਾ ਵਿੱਚ ਪਹਿਲਾ ਬਚਨ ਕਿਹਾ, ਕਹਿਣ ਲੱਗੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਕਿ ਜਿਸ ਨੂੰ ਮਿਲਣ ਦੇ ਨਾਲ ਅੰਦਰ ਨੂੰ ਆਨੰਦ ਮਿਲਦਾ ਹੋਵੇ, ਅੰਦਰ ਨੂੰ ਖੇੜਾ ਮਿਲਦਾ ਹੋਵੇ, ਤੇ ਆਨੰਦ ਦਾ ਅਖਰੀ ਅਰਥ ਪਿਛਲੀ ਵਾਰੀ ਵੀ ਅਰਜ਼ ਕੀਤਾ ਸੀ, ਆਨੰਦ ਦਾ ਅਰਥ ਕੇਵਲ ਕੁਝ ਸਮੇਂ ਦੀ ਵਕਤੀ ਖੁਸ਼ੀ ਨਹੀਂ, ਆਨੰਦ ਦਾ ਅਰਥ ਥੋੜੇ ਸਮੇਂ ਦਾ ਅੰਦਰ ਦਾ ਖੇੜਾ ਨਹੀਂ, ਅਸਲ ਵਿੱਚ ਆਨੰਦ ਦਾ ਅਰਥ ਇਹ ਵੇ ਕਿ ਜਦੋਂ ਗੁਰੂ ਕਿਰਪਾ ਕਰਕੇ ਅੰਦਰ ਦੇ ਔਗੁਣਾਂ ਨੂੰ ਕੱਟ ਦੇਵੇ, ਅੰਦਰ ਗਿਆਨ ਦਾ ਸੁਰਮਾ ਦੇ ਦੇਵੇ, ਤੇ ਉਹਦੀ ਕਿਰਪਾ ਨਾਲ ਸ਼ਬਦ ਦੀ ਕਮਾਈ ਕਰਕੇ ਇੰਨਾ ਕੁ ਦਮ ਆ ਜਾਏ ਕਿ ਬੰਦੇ ਦੀ ਜ਼ਬਾਨ ਵਿੱਚੋਂ ਨਿਕਲੇ ਹੋਏ ਸ਼ਬਦ ਲੋਕ ਤੇ ਪਰਲੋਕ ਸੱਚੇ ਹੋ ਜਾਣ, ਸੱਚ ਜਾਣੋ, ਇਸ ਅਵਸਥਾ ਨੂੰ ਆਨੰਦ ਕਿਹਾ ਜਾਂਦਾ ਹੈ। ਸਾਹਿਬ ਨੇ ਕਿਹਾ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਕਿਹੜਾ ਆਨੰਦ? ਉੱਥੇ ਹਜ਼ੂਰ ਨੇ ਬਾਣੀ ਵਿੱਚ ਕਹਿ ਆਨੰਦ, ਆਨੰਦ ਸਭ ਕੋ ਕਹਿ। ਅਗਲੀ ਤੋਕੇ ਆਨੰਦ ਗੁਰੂ ਤੇ ਜਾਣਿਆ ਕਿ ਗੁਰੂ ਨੂੰ ਮਿਲ ਕੇ ਆਨੰਦ ਹੁੰਦਾ, ਗੁਰੂ ਹੈ ਹੀ ਉਹ ਜਿਹਨੂੰ ਮਿਲ ਕੇ ਆਨੰਦ ਆਵੇ। ਹੁਣ ਇੱਥੇ ਆਨੰਦ ਦੇ ਅਰਥ ਦੋ ਚਰਿਆਂ ਚ ਖੁਸ਼ੀ ਖੁਸ਼ੀ ਨਹੀਂ। ਮੈਂ ਫਿਰ ਬੇਨਤੀ ਕਰਦਿਆਂ, ਮੰਨ ਲਓ ਕੋਈ ਮਨੁੱਖ ਗੁਰੂ ਨੂੰ ਮਿਲਦਾ ਹੈ, ਆਮ ਦੇਹ ਧਾਰੀ ਕਿਸੇ ਨੂੰ, ਤੇ ਉਹਦੇ ਘਰ ਪੁੱਤਰ ਨਹੀਂ, ਰੱਬ ਨੇ ਮਿਹਰ ਕੀਤੀ ਪੁੱਤਰ ਹੋ ਗਿਆ, ਕਹਿੰਦਾ ਦੇਖੋ ਜੀ ਜਿਹੜਾ ਬਾਣੀ ਵੀ ਸ਼ਬਦ ਆਇਆ ਗੁਰੂ ਨੂੰ ਮਿਲ ਕੇ ਆਨੰਦ ਹੁੰਦਾ ਹੈ, ਮੇਰੇ ਘਰ ਪੁੱਤਰ ਆਇਆ ਤੇ ਆਨੰਦ ਆ ਗਿਆ, ਮੇਰੇ ਘਰ ਪੈਸੇ ਆਏ ਤੇ ਆਨੰਦ ਆ ਗਿਆ। ਨਹੀਂ ਗੁਰਮੁਖੋ, ਆਨੰਦ ਦੀ ਪਰਿਭਾਸ਼ਾ ਕੇਵਲ ਪੁੱਤਰ ਧੀਆਂ ਸਮੱਗਰੀ ਜਾਂ ਐਸ਼ ਵਰਜ ਨਹੀਂ, ਆਨੰਦ ਅਸਲ ਵਿੱਚ ਅੰਦਰ ਦੀ ਇੱਕ ਅਵਸਥਾ ਹੈ ਜਿਹੜਾ ਗੁਰੂ ਤੋਂ ਮਿਲਦਾ ਹੈ। ਸਾਹਿਬ ਨੇ ਸ਼ਬਦ ਵਰਤੇ ਆਨੰਦ, ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇਖ ਕੱਟੇ। ਗੁਰੂ ਹੋਵੇ ਜਿਹੜਾ ਕਿਰਪਾ ਕਰਕੇ ਅੰਦਰ ਦੇ ਪਾਪ ਖਤਮ ਕਰ ਦੇਵੇ, ਕਰ ਕਿਰਪਾ ਕਿਲ ਵੀ ਕੱਟੇ, ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ। ਗੁਰੂ ਉਹ ਹੈ ਜਿਹੜਾ ਬੰਦੇ ਦੇ ਅੰਦਰ ਦੇ ਮੋਹ ਨੂੰ ਤੋੜ ਦੇਵੇ, ਅੰਦਰ ਦੀਆਂ ਵਿਕਾਰਾਂ ਦੀਆਂ ਤੰਦਾਂ ਤੋੜ ਦੇਵੇ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਸਾਹਿਬ ਕਹਿਣ ਲੱਗੇ ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ,
ਜਾਣਿਆ ਕਹਿੰਦੇ ਅਸਲ ਵਿੱਚ ਆਨੰਦ ਦੇਵੇ ਕਿ ਅੰਦਰ ਦੇ ਪਾਪ ਖਤਮ ਹੋ ਜਾਣ, ਅੰਦਰ ਗਿਆਨ ਦਾ ਚਾਨਣ ਹੋ ਜਾਏ। ਮੈਂ ਬੇਨਤੀ ਕਰ ਰਿਹਾ ਕਿ ਗੁਰੂ ਕੌਣ ਹੈ? ਸਾਹਿਬ ਨੇ ਪਹਿਲਾ ਪ੍ਰਮਾਣ ਦਿੱਤਾ ਕਿ ਜਿਸ ਮਿਲਿਆ ਮਨ ਖੋਏ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨਸ ਜਾਹੇ, ਜਿਹਨੂੰ ਮਿਲ ਕੇ ਅੰਦਰ ਦੀ ਦੁਭਾਂਤੀ ਦਵੈਸ਼ ਖਤਮ ਹੋ ਜਾਏ, ਹਰ ਪਰਮ ਪਦ ਲਈਐ ਉਹ ਹੈ ਗੁਰੂ। ਹੋਰ ਸੁਖੈਣ ਤਰੀਕੇ ਨਾਲ ਸਮਝਣਾ ਹੋਵੇ ਤੇ ਮੇਰੇ ਦਾਤਾਰ ਜੀ ਦੇ ਅੰਮ੍ਰਿਤ ਬਚਨ ਆਪ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ। ਜਿਹੜੇ ਸੱਜਣ ਨਹੀਂ ਕਰਦੇ ਉਹ ਵੀ ਜ਼ਰੂਰ ਯਤਨ ਕਰਨ ਕਿ ਗੁਰੂ ਅਰਜੁਨ ਦੇਵ ਜੀ ਦੀ ਅੰਮ੍ਰਿਤ ਗੁਰਬਾਣੀ ਨੂੰ ਪੜ੍ਹਨ ਦਾ। ਹਜ਼ੂਰ ਨੇ ਇੱਕ ਸਲੋਕ ਵਿੱਚ ਸਤਿਗੁਰੂ ਦੀ ਪਰਿਭਾਸ਼ਾ ਦਿੱਤੀ ਤੇ ਉੱਥੇ ਸਤਿਗੁਰੂ ਦੀ ਪਰਿਭਾਸ਼ਾ ਕੀ ਇਹ ਸ਼ਬਦ ਵਰਤੇ ਨੇ ਕਿ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਨੇ ਸਤ ਪੁਰਖ ਨੂੰ ਜਾਣਿਆ ਹੈ, ਜਿਹੜਾ ਪਰਮਾਤਮਾ ਦੇ ਵਿੱਚ ਅਭੇਦ ਹੈ, ਸੱਚ ਜਾਣੋ ਨਿਰੰਕਾਰ ਦਾ ਸਾਕਾਰ ਰੂਪ ਹੀ ਉਹ ਹੈ ਜਿਹਨੇ ਸਤਿਪੁਰਖ ਨੂੰ ਜਾਣ ਲਿਆ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਸਿੱਖ ਦਾ ਪਾਰ ਉਤਾਰਾ ਹੋ ਜਾਏ, ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਬੰਦੇ ਨੂੰ ਪਰਮੇਸ਼ਵਰ ਦਾ ਨਾਮ ਅੰਦਰ ਵਸ ਜਾਏ। ਹਜ਼ੂਰ ਨੇ ਕਿਹਾ ਇਹ ਸਤਿਗੁਰੂ ਹੈ। ਸਤਿਗੁਰੂ ਨੇ ਇੱਕ ਹੋਰ ਪ੍ਰਮਾਣ ਦਿੱਤਾ, ਉਹ ਕਹਿ ਕੇ ਅੱਗੇ ਤੁਰੀਏ ਕਿ ਗੁਰੂ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵੀ ਸਾਹਿਬ ਫਰਮਾਉਂਦੇ ਨੇ, ਕਹਿੰਦੇ ਨੇ ਗੁਰੂ ਉਹ ਨਹੀਂ ਕਿ ਜਿਹੜਾ ਦਰ ਦਰ ਤੇ ਆਪਣੇ ਪੇਟ ਦੀ ਖਾਤਰ ਮੰਗਣ ਤੁਰਦਾ ਹੈ। ਕਹਿੰਦੇ ਨੇ ਗੁਰੂ ਉਹ ਨਹੀਂ ਜਿਹੜਾ ਆਪਣੀ ਹਉਮੈ ਨੂੰ ਅੰਦਰੋਂ ਪਾਲਦਾ ਪਿਆ ਹੈ। ਕਹਿੰਦੇ ਨੇ ਪੂਰੇ ਗੁਰੂ ਦੀ ਤਾਂ ਲੱਛਣ ਹੀ ਇਹ ਵੇ ਕਿ ਪੂਰਾ ਗੁਰੀ ਬੇਮੁਥਾਜ ਹੈ, ਉਹਨੂੰ ਕਿਸੇ ਦੇ ਦਰ ਤੋਂ ਮੰਗਣਾ ਨਹੀਂ ਪੈਂਦਾ, ਪੂਰਾ ਗੁਰੂ ਦਾਤਾ ਹੈ। ਦੂਜਾ ਸ਼ਬਦ ਵਰਤਿਆ ਕੇਵਲ ਦਾਤਾ ਨਹੀਂ, ਪੂਰੇ ਗੁਰੂ ਕੋਲ ਇੰਨੀ ਕੁ ਠੰਡ ਹੈ ਕਿ ਤਪਦੇ ਹਿਰਦੇ ਵੀ ਸ਼ਾਂਤ ਕਰ ਦਿੰਦਾ ਹੈ। ਤੀਜਾ ਸ਼ਬਦ ਵਰਤਿਆ ਕਿ ਪੂਰਾ ਗੁਰੂ ਤਾਂ ਇੱਕ ਬਲਦੇ ਹੋਏ ਦੀਵੇ ਦੀ ਤਰ੍ਹਾਂ ਹੈ। ਤੇ ਤਿੰਨਾਂ ਅੱਖਰਾਂ ਤਿੰਨਾਂ ਸ਼ਬਦਾਂ ਨੂੰ ਕਿਤੇ ਅਸੀਂ ਪੜ੍ਹ ਲਈਏ ਕਿ ਗੁਰੂ ਦੀ ਪਰਿਭਾਸ਼ਾ ਕੀ ਹੈ? ਗੁਰੂ ਦਾਤਾ ਹੁੰਦਾ ਹੈ, ਗੁਰੂ ਠੰਡ ਦਾ ਘਰ ਹੁੰਦਾ ਹੈ, ਤੇ ਗੁਰੂ ਜੋ ਨੇ ਉਹ ਦੀਵੇ ਦੀ ਤਰ੍ਹਾਂ ਚਾਨਣ ਦਿੰਦੇ ਨੇ। ਸਤਿਗੁਰੂ ਨੇ ਇੱਥੇ ਸਤਿਗੁਰੂ ਦੀ ਪਰਿਭਾਸ਼ਾ ਦਿੰਦੇ ਆ ਸ਼ਬਦ ਵਰਤੇ, ਕਹਿਣ ਲੱਗੇ ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਉਂ ਲੋਏ। ਸਤਿਗੁਰੂ ਇੱਕ ਦਾਤੇ ਦੀ ਤਰ੍ਹਾਂ ਉਹ ਰਹਿਮਤਾਂ ਵੰਡਦੇ ਨੇ। ਇੱਕ ਬੇਨਤੀ ਕਰਾਂ ਗੁਰਮੁਖੋ, ਅੱਜ ਜਣਾ ਖਣਾ ਆਪਣੇ ਸ਼ਬਦ ਨਾਲ ਗੁਰੂ ਸ਼ਬਦ ਜੋੜੀ ਜਾਂਦਾ ਤੇ ਅਸੀਂ ਲੋਕ ਮੰਨੀ ਵੀ ਜਾਂਦੇ ਹਾਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਕਮਾਣਾ ਨਾ ਅਲੂਣੀ ਸਿਲ ਚਟਣਾ ਹੈ। ਇਹ ਖੰਡੇ ਧਾਰ ਗਲੀ ਅਤ ਭੀੜੀ ਵਾਲਾ ਮਾਰਗ ਹੈ। ਸਾਹਿਬ ਕਿਰਪਾਲੂ ਜੀ ਦੀ ਬਚਨਾਂ ਵਿੱਚੋਂ ਮੈਂ ਬੇਨਤੀ ਕਰਨੀ ਹੈ ਕਿ ਪੂਰਾ ਗੁਰੂ ਕੌਣ ਹੈ? ਪੂਰਾ ਗੁਰੂ ਮੰਗਤਾ ਨਹੀਂ। ਦਾਤਾਰ ਕਹਿੰਦੇ ਨੇ ਜਿਹੜਾ ਗੁਰੂ ਆਪਣੇ ਆਪ ਨੂੰ ਕਹੇ ਕਿ ਮੈਂ ਚੇਲਿਆਂ ਦਾ ਉਧਾਰ ਕਰਨਾ ਵਾ ਤੇ ਆਪ ਕੇਵਲ ਢਿੱਡ ਦੀ ਖਾਤਰ ਚੇਲਿਆਂ ਦੇ ਘਰ ਵਿੱਚ ਬਹਿ ਕੇ ਸਾਜ ਵਜਾਈ ਜਾਏ, ਕਹਿੰਦੇ ਨੇ ਸੱਜਣਾ ਉਹਨੂੰ ਕਦੀ ਗੁਰੂ ਨਾ ਤੂੰ ਮੰਨੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਐ ਪਾਈ। ਦਾਤਾਰ ਨੇ ਇੱਕ ਬਚਨ ਹੋਰ ਬਾਣੀ ਵਿੱਚ ਕਹਿ, ਕਹਿਣ ਲੱਗੇ ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਣ ਫੇਰਨ ਸਿਰ। ਇਹ ਵੀ ਤਾਂ ਗੁਰੂ ਸ਼ਬਦ ਵਰਤੇ ਨਾ, ਆਪਣੇ ਆਪ ਨੂੰ ਕਹੀ ਜਾਣਾ ਸੀ ਗੁਰੂ ਆ। ਸਾਹਿਬ ਕਹਿੰਦੇ ਨੇ ਨਹੀਂ, ਚੇਲਿਆਂ ਦੇ ਇਸ਼ਾਰਿਆਂ ਤੇ ਗੁਰੂ ਨੱਚਦੇ ਨੇ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟਾ ਪਾਏ, ਵੇਖੇ ਲੋਕ ਸਹਿ ਕਰ ਜਾਏ, ਤੇ ਉਹਨਾਂ ਤੋਂ ਪਰਮਾਰਥ ਨਹੀਂ ਕਮਾਇਆ ਜਾਂਦਾ। ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ ਉਹ ਗੁਰੂ ਨਹੀਂ। ਧਿਆਨ ਦਿਓ, ਇੱਕ ਹੋਰ ਮੈਂ ਬੇਨਤੀ ਕਰਦਿਆਂ, ਦੇਖੋ ਜੋ ਸਤਿਗੁਰੂ ਹੈ ਨਾ ਉਹ ਬੇਮੁਥਾਜ ਹੈ, ਗੁਰੂ ਦਾਤਾ ਹੈ, ਗੁਰੂ ਮੰਗਤਾ ਨਹੀਂ ਹੋ ਸਕਦਾ। ਮੈਂ ਇਸ ਕਰਕੇ ਬੇਨਤੀ ਕੀਤੀ ਹੈ ਕਿਉਂਕਿ ਕੱਲ ਪ੍ਰਕਰਨ ਚੱਲਿਆ ਸੀ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ, ਕਿਤੇ ਕੋਈ ਭਰਮ ਪਾ ਲੈ ਕੇ ਸਾਡੇ ਗੁਰੂ ਦੀ ਗੱਲ ਕਹੀ। ਗੁਰਦਾਤਾ, ਦੂਸਰਾ ਸ਼ਬਦ ਗੁਰ ਖਿਵੈ ਘਰ, ਗੁਰੂ ਠੰਡ ਦਾ ਘਰ ਹੈ, ਉਹਦੇ ਕੋਲ ਇੰਨੀ ਸ਼ੀਤਲਤਾ ਹੈ ਕਿ ਜਦੋਂ ਕੋਈ ਗੁਰੂ ਸ਼ਬਦ ਹੀ ਕਹਿੰਦਾ ਤੇ ਅੰਦਰ ਨੂੰ ਸਕੂਨ ਮਿਲਦਾ ਹੈ। ਸਾਹਿਬ ਨੇ ਤੀਜਾ ਸ਼ਬਦ ਵਰਤਿਆ ਕਿ ਗੁਰੂ ਦੀਵੇ ਦੀ ਤਰ੍ਹਾਂ ਹੈ, ਇੱਕ ਦੀਵਾ ਹੋਵੇ ਜਗਦਾ, ਤੇ ਦੀਪਕ ਸ਼ਬਦ ਕਿਹਾ ਹੀ ਤਾਂ ਹੈ ਕਿ ਉਹਦੇ ਸਾਹਮਣੇ ਲੱਖਾਂ ਬੁੱਝੇ ਹੋਏ ਦੀਵੇ ਲੈ ਆਓ ਤੇ ਉਸ ਦੀਵੇ ਬਲ ਦੇ ਕੋਲ ਇੰਨੀ ਸਮਰੱਥਾ ਹੈ ਕਿ ਆਪਣੇ ਵਰਗੇ ਲੱਖਾਂ ਦੀਵੇ ਹੋਰ ਵੀ ਬਾਲ ਸਕਦਾ ਤੇ ਜਿਹੜੇ ਉਹਦੇ ਤੋਂ ਬਲਦੇ ਨੇ
ਉਹਨਾਂ ਨੂੰ ਗੁਰੂ ਕਹਿੰਦਾ ਤੁਸੀਂ ਆਪਣੇ ਵਰਗੇ ਹੋਰ ਵੀ ਦੀਵੇ ਬਾਲ ਸਕਦੇ। ਸੱਚ ਜਾਣੋ ਗੁਰੂ ਦਾ ਗਿਆਨ ਤਾਂ ਦੀਵੇ ਦੀ ਤਰ੍ਹਾਂ ਹੈ, ਕਿਸੇ ਇੱਕ ਦੇ ਅੰਦਰ ਚਾਨਣ ਹੁੰਦਾ ਤੇ ਗੁਰੂ ਜੀ ਦਾ ਉਹ ਸਿੱਖ ਅੱਗੇ ਲੱਖਾਂ ਦੇ ਅੰਦਰ ਚਾਨਣ ਕਰਨ ਦੀ ਸਮਰੱਥਾ ਰੱਖਦਾ ਹੈ। ਗੁਰਦਾਤਾ ਗੁਰ ਖਿਵੈ ਕਰ, ਗੁਰ ਦੀਪਕ ਤਿਉਂ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਧਿਆਨ ਦਿਆ ਜੀ, ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਨਾ ਸਾਡੀ ਇਸ ਗੱਲ ਦਾ ਉੱਤਰ ਬੜਾ ਸੋਹਣਾ ਦਿੱਤਾ ਤੇ ਮੈਂ ਆਰੰਭ ਚਰਜ ਕੀਤੀ ਕਿ ਗੁਰੂ ਦੇ ਬਚਨਾਂ ਨੂੰ ਲੁਕਾਉਣਾ ਵੀ ਬੰਦੇ ਲਈ ਪਾਪ ਹੈ। ਜੋ ਸਤਿਗੁਰੂ ਦਾ ਸ਼ਬਦ ਹੈ ਕਿ ਜੇ ਸੋਚੀਏ ਵੀ ਦੁਨੀਆਂ ਨਾਲ ਨਾਰਾਜ਼ ਹੋ ਜਾਏ, ਦੇਖੋ ਦੁਨੀਆਂ ਕਦੀ ਵੀ ਸਾਰੀ ਕਿਸੇ ਉੱਤੇ ਪਰੇਸ਼ਾਨ ਨਹੀਂ ਜੇ ਹੁੰਦੀ, ਸੁਭਾਅ ਹੀ ਲੋਕਾਂ ਦਾ ਇਹ ਵੀ। ਦੇਖੋ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਇਸ ਗੱਲ ਦਾ ਉੱਤਰ ਦਿੱਤਾ ਜਿਹੜੇ ਕਹਿੰਦੇ ਨੇ ਲਓ ਜੀ ਇੱਥੇ ਵੀ ਗੁਰੂ ਕੇਵਲ ਰੱਬ ਦੀ ਗੱਲ ਕਰਦੇ ਨੂੰ ਫਿਰਕਾ ਪ੍ਰਸਤੀ ਨਾ ਸਮਝਿਓ। ਕਹਿਣ ਲੱਗੇ ਸਾਡਾ ਗੁਰੂ ਵੀ ਤਾਂ ਰੱਬ ਦੀ ਗੱਲ ਹੀ ਕਰਦਾ ਪਿਆ ਨਾ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਰੱਬ ਦੀ ਗੱਲ ਗੱਲ ਕਰਨ ਵਿੱਚ ਬੜਾ ਅੰਤਰ ਹੈ। ਪੁੱਛਿਆ ਜੀ ਕਿਉਂ? ਭਾਈ ਸਾਹਿਬ ਨੇ 6 ਉਦਾਹਰਨਾਂ ਦਿੱਤੀਆਂ ਨੇ ਸਿਰਫ ਇੱਕ ਗੱਲ ਨੂੰ ਸਮਝਾਉਣ ਲਈ ਕਿ ਸਮਰੱਥ ਗੁਰੂ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਭਾਈ ਜੀ ਸ਼ਬਦ ਵਰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਦੇਖੋ ਅੰਬ ਦਾ ਇੱਕ ਰੁੱਖ ਹੈ, ਹੁਣ ਉਸ ਦੀ ਇੱਕ ਟਾਹਣੀ ਦੇ ਉੱਤੇ ਅੰਬ ਲੱਗਾ ਹੈ ਜਿਹੜਾ ਬਿਲਕੁਲ ਪੱਕ ਚੁੱਕਾ ਹੈ। ਹੁਣ ਉਸੇ ਅੰਬ ਦੀ ਟਾਹਣੀ ਤੇ ਨਿੱਕੀ ਜੀ ਇੱਕ ਕੱਚੀ ਅੰਬੀ ਲੱਗੀ ਹੈ। ਹੁਣ ਪੱਕੇ ਹੋਏ ਅੰਬ ਤੇ ਕੱਚੀ ਅੰਬੀ ਦੇ ਸਵਾਦ ਵਿੱਚ ਅੰਤਰ ਨਹੀਂ? ਭਾਈ ਗੁਰਦਾਸ ਕਹਿੰਦੇ ਨੇ ਕੱਚੇ ਫਲ ਨੂੰ ਤੋੜ ਕੇ ਦੇਖੋਗੇ ਤੇ ਉਹਦੇ ਵਿੱਚੋਂ ਖਟਾਸ ਤੇ ਕੜਵਾਪਨ ਪ੍ਰਤੀਤ ਹੋਵੇਗਾ, ਤੇ ਜੇ ਕਿਤੇ ਪੱਕੇ ਹੋਏ ਨੂੰ ਤੁਸੀਂ ਤੋੜ ਕੇ ਦੇਖੋਗੇ ਉਹਦੇ ਵਿੱਚੋਂ ਅੰਮ੍ਰਿਤ ਵਰਗਾ ਸਵਾਦ ਆਵੇਗਾ। ਜੇ ਆਪਾਂ ਕਹਿ ਦਈਏ ਲਓ ਜੀ ਟਾਹਣੀ ਤਾਂ ਇੱਕੋ ਨੂੰ, ਰੁੱਖ ਤਾਂ ਇੱਕੋ ਨੂੰ ਲੱਗੇ ਨੇ, ਤੇ ਕੀ ਫਰਕ ਹੈ ਕੱਚੀ ਅੰਬੀ ਤੇ ਪੱਕੇ ਅੰਬ ਵਿੱਚ? ਤੇ ਅੱਗੋਂ ਉੱਤਰ ਮਿਲੇਗਾ, ਇਹਨਾਂ ਨੂੰ ਖਾ ਕੇ ਦੱਸੀ ਫਿਰ ਤੈਨੂੰ ਸਮਝ ਪਏਗਾ ਕਿ ਭਾਵੇਂ ਰੁੱਖ ਇੱਕੋ ਨੂੰ ਲੱਗੇ ਨੇ ਪਰ ਜ਼ਮੀਨ ਅਸਮਾਨ ਦਾ ਅੰਤਰ ਹੀ। ਪੱਕਾ ਅੰਬ ਖਾਇਆ ਅੰਦਰ ਨੂੰ ਰਸ ਮਿਲਦਾ ਹੈ ਤੇ ਕੱਚਾ ਖਾਣ ਨੂੰ ਅੰਦਰ ਕਈ ਵਾਰੀ ਖੇਦ ਪੈਦਾ ਹੋ ਜਾਂਦਾ ਹੈ। ਹੁਣ ਕਹੀਏ ਵੀ ਰੱਬ ਤਾਂ ਇੱਕੋ ਦੀ ਗੱਲ ਕਰਦੇ ਨੇ। ਮੈਂ ਬੇਨਤੀ ਕਰਾਂ ਸਮਰੱਥ ਗੁਰੂ ਪੱਕੇ ਅੰਮ੍ਰਿਤ ਫਲ ਦੀ ਤਰ੍ਹਾਂ ਹੈ ਤੇ ਜਿਹਦੇ ਪੱਲੇ ਕੁਝ ਨਹੀਂ, ਗੱਲ ਤਾਂ ਰਾਮ ਕੀ ਕਰਦਾ ਹੈ ਪਰ ਕੌੜੀ ਅੰਬੀ ਦੀ ਤਰ੍ਹਾਂ ਹੈ। ਫਰਕ ਹੈ ਨਾ ਦੋਨਾਂ ਵਿੱਚ, ਰੁੱਖ ਇੱਕ ਨੂੰ ਲੱਗੇ ਨੇ, ਗੱਲ ਇੱਕੋ ਰੱਬ ਦੀ ਕਰਦੇ ਨੇ। ਭਾਈ ਸਾਹਿਬ ਨੇ ਉਦਾਹਰਨਾਂ ਬੜੀਆਂ ਢੁਕਵੀਆਂ ਲਈਆਂ। ਉਹਨਾਂ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਬੰਦੇ ਦਾ ਸਰੀਰ 5 ਤੱਤਾਂ ਦਾ ਬਣਿਆ। ਸਾਰੇ ਸਰੀਰ 5 ਤੱਤਾਂ ਦੇ ਨੇ, ਬੋਲੀ ਵੱਖ ਹੋ ਸਕਦੀ ਹੈ, ਪਹਿਰਾਵਾ ਵੱਖ ਹੋ ਸਕਦਾ ਪਰ ਤੱਤ ਤਾਂ 5 ਨੇ ਨਾ। ਕਹਿੰਦੇ ਨੇ ਇੱਕ ਬੱਚੇ ਛੋਟੇ ਜਿਹੇ ਨੂੰ ਚੁੱਕ ਕੇ ਉਹਦੇ ਬਾਪ ਦੀ ਗੋਦ ਵਿੱਚੋਂ ਇਹ ਕਹੀਏ ਵੀ ਤੇਰੇ ਬਾਪੂ ਨਾਲੋਂ ਅਕਲ, ਤੇਰੇ ਬਾਪੂ ਨਾਲੋਂ ਧਨ, ਤੇਰੇ ਗਵਾਂਢੀ ਕੋਲ ਜ਼ਿਆਦਾ ਹੈ ਤੇ ਬੇਟਾ ਤੂੰ ਆਪਣੇ ਪਿਤਾ ਨੂੰ ਛੱਡ ਕੇ ਗਵਾਂਢੀ ਦੀ ਗੋਦ ਵੀ ਸੁੱਖ ਮਾਣ। ਭਾਈ ਸਾਹਿਬ ਕਹਿੰਦੇ ਨੇ ਸਰੀਰ 5 ਤੱਤਾਂ ਦਾ ਹੈ, ਬੋਲੀ ਇੱਕ ਹੋ ਸਕਦੀ ਏ, ਪਰ ਚੇਤੇ ਰੱਖੀਓ ਬੰਦਿਆ ਜਿਹੜਾ ਬਾਪੂ ਦੀ ਗੋਦ ਵਿੱਚ ਬੈਠ ਕੇ ਸੁੱਖ ਮਿਲਦਾ ਉਹ ਕਦੀ ਗਵਾਂਢੀ ਦੀ ਗੋਦ ਵਿੱਚ ਬਹਿ ਕੇ ਆਨੰਦ ਨਹੀਂ ਆਉਂਦਾ। ਪੂਰੇ ਗੁਰੂ ਕੋਲ ਮੈਂ ਸਿਰਫ ਇਸ ਕਰਕੇ ਨਿਖੇੜਾ ਕਰ ਲਈ, ਮਤਾ ਕੋਈ ਭਰਮ ਪਾਲੇ ਵੀ ਸਾਡੇ ਗੁਰੂ ਲਿਖੇ ਸਮਰੱਥ ਗੁਰੂ। ਦੇਖੋ ਪਿਤਾ ਦਾ ਪਿਆਰ ਕਦੀ ਗਵਾਂਢੀ ਤੋਂ ਨਹੀਂ ਮਿਲਦਾ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਲਿਆ, ਕਹਿਣ ਲੱਗੇ ਪਾਣੀ ਤਾਂ ਛੱਪੜ ਵਿੱਚ, ਸਰੋਵਰ ਵਿੱਚ, ਝੀਲ ਵਿੱਚ ਵੀ ਹੈ ਪਰ ਚੇਤੇ ਰੱਖੋ ਪਾਣੀ ਇੱਕ ਬੱਦਲਾਂ ਦੇ ਵਿੱਚ ਵੀ ਹੈ। ਜੇ ਕਹੀਏ ਵੀ ਪਾਣੀ ਤਾਂ ਪਾਣੀ ਹੋਈ ਹੈ, ਉਹ ਵੀ ਰਾਮ ਦੀ ਪ੍ਰਭੂ ਦੀ ਗੱਲ ਕਰਦੇ ਨੇ, ਇੱਥੇ ਵੀ ਰੱਬ ਦੀ ਗੱਲ ਹੁੰਦੀ ਹੈ, ਕੋਈ ਫਰਕ ਨਹੀਂ। ਭਾਈ ਸਾਹਿਬ ਕਹਿੰਦੇ ਨੇ ਫਰਕ ਬਿਲਕੁਲ ਹੈ। ਕਹਿੰਦੇ ਨੇ ਖੂਹ ਦਾ ਪਾਣੀ ਕੁਝ ਕੁ ਲੋਕਾਂ ਦੇ ਕਬਜ਼ੇ ਥੱਲੇ ਹੈ, ਉਹ ਪਹਾੜ ਦੇ ਸਿਖਰ ਨੂੰ ਕਦੀ ਵੀ ਠੰਡਿਆ ਨਹੀਂ ਕਰ ਸਕਦਾ ਪਰ ਮੇਘ ਦੇ ਪਾਣੀ ਕੋਲ ਇੰਨੀ ਤਾਕਤ ਹੈ ਉਹ ਤਪਦੇ ਕੋਈ ਪਹਾੜਾਂ ਨੂੰ ਵੀ ਠੰਡਿਆ ਕਰ ਸਕਦਾ ਹੈ। ਦੇਖੋ ਸਮਰੱਥ ਗੁਰੂ ਉਹ ਉੱਚੇ ਹੰਕਾਰੀਆਂ ਨੂੰ ਵੀ ਸ਼ਾਂਤ ਕਰ ਸਕਦੇ ਨੇ। ਮੈਂ ਕਹਿੰਦਾ ਕੋਈ ਮਾਈ ਕਾ ਲਾਲ ਹੋਵੇਗਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਰੀਸ ਕਰ ਸਕੇ? ਪਾਂਧੀ ਨਨਕਾਣਵੀ ਸਾਹਿਬ ਨੇ ਇੱਕ ਸ਼ਬਦ ਕਿਹਾ, ਮੈਨੂੰ ਉਹ ਚੇਤੇ ਆ ਗਿਆ, ਉਹਨਾਂ ਦੀਆਂ 2-3 ਤੁਕਾਂ ਨੇ ਕਾਵ ਰਚਨਾ ਦੀਆਂ। ਉਹ ਕਹਿੰਦੇ ਨੇ ਗੁਰੂ ਕਹਾਣਾ ਬੜਾ ਸੌਖਾ ਹੈ, ਮੱਥੇ ਟਿਕਾਣੇ ਬੜੇ ਸੌਖੇ ਨੇ, ਆਪਣੇ ਚੇਲੇ ਵਧਾਣੇ ਬੜੇ ਸੌਖੇ ਨੇ। ਉਹ ਕਹਿੰਦਾ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸਾਰੀ ਜ਼ਿੰਦਗੀ ਰੱਬ ਦੇ ਮਿੱਠੇ ਗੀਤ ਗਾਏ, ਠੰਡ ਵਿੱਚ ਬੈਠੇ ਰਹੇ, ਪਰ ਕਹਿੰਦੇ ਨੇ ਗੁਰੂ ਦੀ ਰੀਚ ਕਰਨ ਵਾਲਿਓ ਕਦੀ ਤੱਤੀ ਸਲਾਈ ਤੁਹਾਨੂੰ ਲੱਗੇ ਤੇ ਦੇਖਾਂਗੇ ਚੀਕ ਕਿਵੇਂ ਨਿਕਲਦੀ ਏ। ਕਹਿੰਦੇ ਨੇ ਉਹਦੇ ਵੱਲ ਝਾਤੀ ਮਾਰੋ। ਉਹਨਾਂ 3 ਗੱਲਾਂ ਕਹੀਆਂ, ਮੇਰੇ ਅੰਦਰ ਨੂੰ ਉਹਨਾਂ ਟੁੰਬਿਆ। ਉਹ ਕਹਿੰਦੇ ਨੇ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ,
گرم بالو دے کرشے پواریا سی، کیلی چور نہیں، کلا ہرمندر وچ کیرتن نہیں، جدے سیس تے کدی سی کلس چول دے، گرم بالو دے کرشے پواریا سی، او کئی پیر انگیاراں دی سیج بہ کے شانت مئی دے پور نے پاریا سی۔ کوئی ہووے گا گرو ایسا؟ کوال متھے ٹکانے، روپیے کٹھے کرنے، چیلے بنانے کوئی مشکل نہیں، پخانڈے کن وچ پرم جندے نے لوک۔ صاحب کرپالو جی کہندے نے، پر کدی اے دیکھو جدے چیز تے کدی سی کل چول دے، گرم بالو دے کرشے پواریا سی، کئی پیر سنگیاراں دی سیج بہ کے شانت مئی دے پور نے پاریا سی، او کھا کے دیگ دے وچ ابالیا نو پھر بھی ست نام واہگرو گا رہا سی۔ کہنا شبد انہاں ورتے نے کہ سینا تپ دا سنسار دا تھارنے نو، تن اپنا سار دکھا رہا سی۔ کہنا سوکھا تے سننا بھی بڑا سوکھا، اوکھی گل ہے عمل کمان والی، اوے آتمی کیول رب دی سی، تتی توی تے سکھمنی گان والی۔ کوئی گرو ارجن صاحب ورگا ہوئے گا؟ کہنا سوکھا تے سننا بھی بہت سوکھا، اوکھی گل ہے عمل کمان والی، اوے تا آتمی کیول رب دی سی، تتی توی تے سکھمنی گان والی۔ جیڑی بینتی میں کر رہا ہوں، پانی خوہ دا وی اے، پر خوہ دا پانی بدل دا مقابلہ نہیں کر سکے گا۔ بھائی صاحب کہندے نے چانن رات نو دیوے وچوں وی نکلدا ہے، پر دیوے دا چانن کدی سورج دے چانن دا مقابلہ نہیں کر سکے گا۔ دیوا کس دائرے تک سیمت رہ کے چانن بکھیردا ہے، پر سورج تا بنا وٹکرے تو ساری دھرتی نو چانن دیندا ہے۔ گرمخو کیول پخنڈ رہ قائم کرنا، مانو ایک دیوے دا چانن تے سورج دے چانن وچ انتر نہیں۔ بھائی صاحب انہاں نے پنجواں پرمان لیا ہے، کہن لگے گرو کے سکھا آم پلاس دے رخ وچ تے چندن دے رخ وچ زمین اسمان دا انتری، کہ جیڑا سکھ دیکھ چندن کول ہے او چھچرے دے رخ وچ نہیں۔ انہاں چھیوی ادھارن لئی سی، کہن لگے جیڑے خزانے سمندر دے پانی وچوں نکلنے نے او کدی چھپنا وچوں نہیں نکلنے، جیڑی پوری رحمت سمرت گرو تو ملنی ہے، اے رحمت کسے خور تو مل نہیں سکتی۔ بھائی صاحب دا کبت کہہ کے آپاں اگے تریے۔ بھائی صاحب، بھائی گرداس جی دا بچن ہے، آمب کی صدر کت مٹت آمبلی کھائے، پتا کو پیار نہ پروسی پہ پائیے، ساگر کی ند کت پائیے، پوکھر سہ دن کر سار دیپ جوت نہ پجائیے، اندر برکھا سمان پوجس نہ کوپ جل، چندن سباس نہ پیلاس میں کائیے، شری گرو دیال کی دیا نہ آن دیو، جو کھنڈ برہمنڈ ادے است لو ٹائیے، ادے است دار تھندا چڑھ دے تو لے کے لیں دے تک پٹک لئی بندیاں، سچ جانی پورے گرو ورگی رحمت ہور کی تو نہیں ہو ملنی۔ میں اس کر کے بینتی کیتی، او سمرت سات گرو ساڈے لئی تن گرو نانک صاحب جی نے، او دساں پاتشاہیاں دی جوت صاحب سات گرو گرو گرنتھ صاحب جی نے۔ آؤ اس تو اگے ہن چلیے شبد امرت وال، کیونکہ اس سبندی وستار نال وچار کرنی ات ضروری ہے۔ آپاں جتنے دنوں دے پر منا رہے ہیں تے میں بینتی کراں گا، وچار وی سارتھک تاں سمجھاں گے جنہاں نے امرت دی دات نہیں لئی۔ جے بانی ستگرو دے شبد تے بھروسہ ہوئے تے وچار نو سن کے گرو دے بخشے ہوئے امرت دی دات لے لئیے۔ ہن امرت شبد اس سبندی بانی وچوں امرت دی لوڑ کیوں ہے، امرت کتھے ہے، امرت کیویں چھکنا ہے، نام امرت دی دات کیویں ملنی ہے، پہلی گل امرت دا اخری ارتھ کی ہے۔ اینو سومرا شبد وی ورتیا جاندا ہے، اینو سدارا شبد وی ورتیا جاندا ہے، اسلام وچ اینو ویر آب حیات شبد وی ورتدے نے، امر کرن والا جل۔ ویسے امرت دا اخری ارتھ ہے، یہ دو اکھر جدو آپ وکھ وکھ کر دئیے، یہ پہلا ہے، یہ ایڑا اگے لگا ہے امرت۔ ہوں جدو اسی شبد پڑھنے مرت، مرت دا اخری ارتھ ہوندا ہے موت، مرنا، ایڑا اگے لگا ہے امرت۔ امرت دا ارتھ ہے کہ وہ پوتر دات جہد پی نال جہدے دھارن کرن دے نال بندے اتنے موت دا اثر بھی کوئی نہ ہے۔ امرت دا اخری ارتھ یہ وے، ہر بندہ چاہتا ہے میں امر ہواں، پر ستگرو کہندے نے کہ امرت دے ارتھاں نوں سمجھیے، امرت جیڑا سانو موت دے ڈر تو اوپر چک دے، سچ جانو او امرت ہے۔ ہن گرو گرنتھ صاحب وچ امرت شبد جیڑا او وکھ وکھ ارتھاں وچ آیا ہے، تے میں یتن کرنا کہ جتنے کو پرمان گرو گرنتھ صاحب دی بانی وچوں ملے نے
ਉਹ ਆਪ ਨਾਲ ਜ਼ਰੂਰ ਸਾਂਝੇ ਕਰਨਾ ਕਿ ਕਿਸ ਕਿਸ ਸੰਦਰਭ ਵਿੱਚ ਕਿਸ ਕਿਸ ਕਨਸੈਪਟ ਵਿੱਚ ਸਤਿਗੁਰੂ ਨੇ ਅੰਮ੍ਰਿਤ ਸ਼ਬਦ ਦੀ ਵਰਤੋਂ ਕੀਤੀ। ਅੰਮ੍ਰਿਤ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਨਾਮ ਨਹੀਂ, ਅੰਮ੍ਰਿਤ ਦਾ ਅਰਥ ਕੇਵਲ ਬਾਣੀ ਨੇ ਆਇਆ, ਬਾਣੀ ਤੇ ਨਾਮ ਹੀ, ਪਰ ਇਹ ਬਹੁ ਅਰਥ ਸ਼ਬਦ ਹੈ ਅੰਮ੍ਰਿਤ। ਸਭ ਤੋਂ ਪਹਿਲਾਂ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਦੇ ਨਾਲ ਕਈ ਵਾਰੀ ਗਿਣਤੀ ਵੀ ਆਉਂਦੀ। ਇੱਕ ਸ਼ਬਦ ਅਸੀਂ ਪੜ੍ਹਨੇ ਆ ਕਿ ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਧੰਨ ਗੁਰੂ ਅਰਜੁਨ ਸਾਹਿਬ ਜੀ, ਜੇ ਪ੍ਰਸਾਦ ਦਰ ਤੇ ਜਿਸ ਦੀ ਕਿਰਪਾ ਨਾਲ ਤੁਆਮ ਦਿਆ ਜੇ ਗੁਰਮੁਖੋ, ਇਹ ਵਿਸ਼ਾ ਥੋੜਾ ਜਿਹਾ ਇਕਾਗਰਤਾ ਨਾਲ ਸਰਵਣ ਕਰਨ ਵਾਲਾ, ਕਿਉਂਕਿ ਜੇ ਪਿਛਲਾ ਪ੍ਰਮਾਣ ਭੁੱਲ ਗਏ ਤੇ ਅਗਲੇ ਦੀ ਕੋਈ ਨੀ ਸਮਝ ਪੈਣੀ। ਪਹਿਲੀ ਗੱਲ ਕਿ ਅੰਮ੍ਰਿਤ ਨਾਲ ਅੱਖਰਾਂ ਦੀ ਗਿਣਤੀ ਸ਼ਬਦ ਵਰਤਿਆ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਇੱਥੇ ਛੱਤੀ ਦਾ ਅੱਖਰੀ ਅਰਥ ਅੰਮ੍ਰਿਤ ਤਾਂ ਇੱਕ ਹੈ, ਪਰ ਇੱਥੇ ਜਿੱਥੇ ਛੱਤੀ ਅੰਮ੍ਰਿਤ ਆਉਂਦਾ ਇਹਦਾ ਅਰਥ ਕਰਾਂਗੇ 36 ਪ੍ਰਕਾਰ ਦੇ ਸਵਾਦ ਲਈ ਭੋਜਨ। ਇੱਥੇ ਅੰਮ੍ਰਿਤ ਦਾ ਅਰਥ ਹੈ ਭੋਜਨ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ। ਇੱਕ ਪ੍ਰਮਾਣ ਹੋਰ, ਸਿਰਫ ਚੂਕ ਮਾਤਰ ਦੋ ਦੋ ਤਿੰਨ ਤਿੰਨ ਪ੍ਰਮਾਣ ਦੇਣੇ ਨੇ ਇਸ ਗੱਲ ਨੂੰ ਸਪਸ਼ਟ ਕਰ ਲਈ ਕਿ ਅੰਮ੍ਰਿਤ ਦੇ ਕਿੰਨੇ ਕੁ ਅਰਥ ਨੇ। ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਸ੍ਰੀ ਰਾਗ ਦਾ ਸ਼ਬਦ ਹੈ, ਸਾਹਿਬ ਫਰਮਾਉਂਦੇ ਨੇ ਸਭ ਰਸ ਮਿੱਠਾ ਮੰਨਿਆ ਸੁਣਿਆ ਸਾਲੋਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, 36 ਅੰਮ੍ਰਿਤ ਭਾਓ ਏਕ ਜਾਂ ਕੋ ਨਦਰ ਕਰੇ। ਇੱਥੇ ਵੀ 36 ਅੰਮ੍ਰਿਤ ਦਾ ਅਰਥ ਹੈ 36 ਪ੍ਰਕਾਰ ਦੇ ਭੋਜਨ। ਪਹਿਲਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਦਾ ਕਰਾਂਗੇ 36 ਪ੍ਰਕਾਰ ਦੇ ਭੋਜਨ। ਇੱਕ ਤੁੱਕ ਹੋਰ ਬਾਣੀ ਵਿੱਚ ਆਉਂਦੀ ਹੈ, ਕਬੀਰ ਸਾਹਿਬ ਦੀ ਇਹ ਤੁੱਕ ਹੈ, ਆਪ ਸਭ ਨੂੰ ਚੇਤੇ ਹੋਣੀ ਹੈ। ਕਹਿਣ ਲੱਗੇ, ਜੇ ਮੁਖ ਪੰਚੋ ਅੰਮ੍ਰਿਤ ਖਾਏ, ਸੋ ਮੁਖ ਦੇਖਤ ਲੂਕਟ ਲਾਏ। ਹੁਣ ਇਹ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਪਾਸੇ ਅੰਮ੍ਰਿਤ ਨਾਲ ਸ਼ਬਦ 36 ਵਰਤਿਆ, ਹੁਣ ਇੱਥੇ ਕਹਿ ਦਿੱਤਾ ਨਹੀਂ, ਕਹਿਣ ਲੱਗੇ ਪੰਜ ਤਰ੍ਹਾਂ ਦਾ ਅੰਮ੍ਰਿਤ ਹੁੰਦਾ ਹੈ, ਪੰਚੋ ਅੰਮ੍ਰਿਤ ਸ਼ਬਦ ਵਰਤਿਆ, ਜੇ ਮੁਖ ਪੰਚੋ ਅੰਮ੍ਰਿਤ ਖਾਏ। ਹੁਣ 36 ਦਾ ਅਰਥ ਹੋ ਗਿਆ 36 ਪ੍ਰਕਾਰ ਦਾ ਭੋਜਨ, ਤੇ ਪੰਚੋ ਅੰਮ੍ਰਿਤ ਦਾ ਅਰਥ ਕੀ ਹੋਇਆ? ਗੁਰਮੁਖੋ, ਇੱਥੇ ਅੰਮ੍ਰਿਤ ਸ਼ਬਦ ਜਿਹੜਾ ਪਵਿੱਤਰ ਪਦਾਰਥਾਂ ਲਈ ਵਰਤਿਆ ਗਿਆ ਹੈ, 36 ਪਦਾਰਥਾਂ ਲਈ ਨਹੀਂ। ਉਹ ਪੰਜ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਵੀ ਪੰਚੋ ਅੰਮ੍ਰਿਤ? ਉਹਨਾਂ ਵਿੱਚੋਂ ਪਹਿਲਾ ਅੰਮ੍ਰਿਤ ਸ਼ਬਦ ਵਰਤਿਆ ਹੈ ਦੁੱਧ ਲਈ, ਪਹਿਲਾ ਸ਼ਬਦ ਦੁੱਧ, ਦੂਸਰਾ ਦਹੀਂ, ਤੀਜਾ ਘਿਓ, ਚੌਥੀ ਖੰਡ ਤੇ ਪੰਜਵਾਂ ਸ਼ਹਿਦ। ਇਹਨਾਂ ਪੰਜਾਂ ਖਾਣ ਵਾਲੇ ਪਵਿੱਤਰ ਵਸਤੂਆਂ ਲਈ ਵੀ ਸ਼ਬਦ ਪੰਚੋ ਅੰਮ੍ਰਿਤ ਵਰਤਿਆ ਗਿਆ। 36 ਅੰਮ੍ਰਿਤ ਸਵਾਦਲੇ ਭੋਜਨ, ਪੰਚੋ ਅੰਮ੍ਰਿਤ ਦਾ ਅਰਥ ਹੈ ਪਵਿੱਤਰ ਚੀਜ਼ਾਂ। ਜੇ ਮੁਖ ਪੰਚੋ ਅੰਮ੍ਰਿਤ ਖਾਹੇ, ਇਹਦਾ ਅਰਥ ਭਾਵੇਂ ਵੇ ਜਿਸ ਮੂੰਹ ਨਾਲ ਤੂੰ ਪੰਜੇ ਕੀਮਤੀ ਪਦਾਰਥ ਖਾਣਾ ਹੈ। ਕਹਿੰਦੇ ਮੈਂ ਦੇਖਿਆ ਉਸ ਮੂੰਹ ਨੂੰ ਮਰਨ ਤੋਂ ਬਾਅਦ ਲੋਕੀ ਅੱਗ ਲਾਉਂਦੇ ਦੇਖੇ ਗਏ ਨੇ, ਉਹਨੂੰ ਅੱਗ ਲਾਈ ਜਾਂਦੀ ਜਿਸ ਮੂੰਹ ਤੂੰ ਤੂੰ ਅੰਮ੍ਰਿਤ ਪਿਆ ਖਾਣਾ, ਕਿਉਂਕਿ ਅੱਗ ਸਿਰ ਵਾਲੇ ਪਾਸਿਓਂ ਲਾਉਂਦੇ ਨੇ ਅਕਸਰ। ਇੱਥੇ ਪੰਚੋ ਅੰਮ੍ਰਿਤ ਦਾ ਅਰਥ ਪੰਜ ਪਦਾਰਥ। ਇਸ ਤੋਂ ਅੱਗੇ ਚਲੋ, ਹੁਣ ਇਹਨਾਂ ਪਦਾਰਥਾਂ ਤੋਂ ਅੱਗੇ ਹਜ਼ੂਰ ਨੇ ਅੰਮ੍ਰਿਤ ਸ਼ਬਦ ਜਿਹੜਾ ਹੈ ਉਹ ਦੁੱਧ ਵਾਸਤੇ ਇਕੱਲਿਆਂ ਵੀ ਵਰਤੇ ਹੈ। ਅਸੀਂ ਬਾਣੀ ਪੜ੍ਹਦੇ ਹਾਂ, ਇੱਕ ਤੁਕ ਆਉਂਦੀ ਹੈ, ਪਸ਼ੂ ਮਿਲੈ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇ। ਹਾਲਾਂਕਿ ਅੰਮ੍ਰਿਤ ਦਾ ਦਾਤਾ ਤਾਂ ਗੁਰੂ ਹੈ, ਇੱਥੇ ਸ਼ਬਦ ਵਰਤਿਆ ਪਸ਼ੂ ਅੰਮ੍ਰਿਤ ਦਿੰਦਾ ਹੈ, ਪਰ ਇੱਥੇ ਅਰਥ ਸਾਨੂੰ ਬਦਲਣੇ ਪੈਣਗੇ। ਅੰਮ੍ਰਿਤ ਦਾ ਅਰਥ ਇੱਥੇ ਨਾਮ ਨਹੀਂ, ਇੱਥੇ ਅਰਥ ਕਰਾਂਗੇ ਦੁੱਧ ਜਿਹੜਾ ਸ਼ੁੱਧ ਹੈ। ਸਾਹਿਬ ਨੇ ਇੱਕ ਸ਼ਬਦ ਹੋਰ ਵੀ ਦੁੱਧ ਲਈ ਅੰਮ੍ਰਿਤ ਵਰਤਿਆ ਹੈ। ਆਪਾਂ ਨਾਮਦੇਵ ਜੀ ਦਾ ਸ਼ਬਦ ਪੜ੍ਹਨੇ ਆ ਕਿ ਦੁੱਧ ਪੀਓ ਗੋਬਿੰਦੇ ਰਾਏ, ਨਾ ਹੀ ਤੋ ਘਰ ਕੋ ਬਾਪ ਰਸਾਏ। ਉੱਥੇ ਇੱਕ ਤੁਕ ਹੁੰਦੀ ਹੈ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੈ ਹਰ ਆਗੈ ਧਰੀ, ਕਿ ਸੋਨੇ ਦੀ ਕਟੋਰੀ ਅੰਮ੍ਰਿਤ ਦੇ ਨਾਲ, ਅੰਮ੍ਰਿਤ ਦਾ ਅਰਥ ਉੱਥੇ ਦੁੱਧ ਕਰਾਂਗੇ, ਕਿ ਉਹ ਦੁੱਧ ਨਾਲ ਭਰ ਕੇ ਸਾਈਂ ਦੇ ਚਰਨਾਂ ਵਿੱਚ ਰੱਖੀ। ਤੀਜਾ ਇਹਦਾ ਅਰਥ ਆ ਗਿਆ ਜੀ, ਕੇਵਲ ਦੁੱਧ। ਤਵਜੋ ਦਈ ਜੀ, ਆ ਜੇ ਪਹਿਲਾ ਅਰਥ ਕੀਤਾ 36 ਪ੍ਰਕਾਰ ਦੇ ਭੋਜਨ, ਦੂਜਾ ਅਰਥ ਕੀਤਾ ਪੰਜ ਖਾਣ ਵਾਲੇ ਪਵਿੱਤਰ ਪਦਾਰਥ, ਤੀਜਾ ਅਰਥ ਕੀਤਾ ਹੈ ਕੇਵਲ ਦੁੱਧ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਅੰਮ੍ਰਿਤ ਸ਼ਬਦ ਹਜ਼ੂਰ ਨੇ ਇੱਕ ਥਾਂ ਤੇ ਚੰਦਨ ਦੀ ਲੱਕੜ ਲਈ ਵੀ ਵਰਤਿਆ ਗਿਆ। ਲਖਾਇਕ ਹੈ, ਗੁਜਰੀ ਰਾਗ ਦਾ ਪਦਾ ਸੀ ਪੜ੍ਹਨੇ ਆ, ਤੇ ਬਾਬਾ ਰਵਿਦਾਸ ਜੀ ਦਾ ਉਹ ਸ਼ਬਦ ਆਉਂਦਾ, ਉੱਥੇ ਬਚਨ ਹੈ, ਮੈਲਾ ਗਰ ਬੇਰੇ ਖੈ ਪੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ, ਕਿ ਜ਼ਹਿਰ ਤੇ ਅੰਮ੍ਰਿਤ ਇੱਕੋ ਥਾਂ ਤੇ ਨੇ। ਭਾਵੇਂ ਉੱਥੇ ਸਮੁੰਦਰ ਦੇ ਅਰਥ ਕੀਤੇ ਕਿ ਸਮੁੰਦਰ ਵਿੱਚੋਂ ਜ਼ਹਿਰ ਤੇ ਅੰਮ੍ਰਿਤ, ਪਰ ਲਖਾਇਕ ਨੇ ਕਿ ਸੱਪ ਜ਼ਹਿਰ ਦਾ ਸੂਚਕ ਹੈ ਤੇ ਚੰਦਨ ਜਿਹੜਾ ਉਹ ਅੰਮ੍ਰਿਤ ਦਾ ਸੂਚਕ ਹੈ।
ਅੰਮ੍ਰਿਤ ਸ਼ਬਦ ਚੰਦਨ ਲਈ ਵੀ ਵਰਤਿਆ ਗਿਆ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਚੰਗੇ ਗੁਣਾਂ ਲਈ ਵੀ ਵਰਤਿਆ ਗਿਆ। ਇੱਕ ਤੁਕ ਅਸੀਂ ਪੜ੍ਹਨੇ ਆ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਹ ਮੋਹ ਅਹੰਕਾਰਾਂ। ਅਗਲੀ ਤੁਕ ਕੇ ਅੰਮ੍ਰਿਤ ਲੂਟੈ, ਉੱਥੇ ਸ਼ਬਦ ਜਿਹੜੋ ਇਹ ਅੰਮ੍ਰਿਤ ਲੂਟੈ, ਇਹਦਾ ਅਰਥ ਹੈ ਕਿ ਸ਼ੁਭ ਗੁਣਾਂ ਨੂੰ ਲੁੱਟ ਕੇ ਲਿਜਾਂਦੇ ਪਏ ਨੇ ਇਹ ਵਿਕਾਰ, ਉੱਥੇ ਅੰਮ੍ਰਿਤ ਦਾ ਅਰਥ ਹੈ ਗੁਣ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਦਾ ਅਰਥ ਹਜ਼ੂਰ ਨੇ ਆਪਣੇ ਆਪ ਨੂੰ ਹੰਕਾਰ ਵਿੱਚ ਕਹਿਣਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਉੱਥੇ ਵੀ ਸ਼ਬਦ ਇੱਕ ਅੰਮ੍ਰਿਤ ਵਰਤੇ। ਇਹ ਸੁੱਖ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਕਹਿਣ ਲੱਗੇ, ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ। ਹੁਣ ਉੱਥੇ ਅੰਮ੍ਰਿਤ ਕਾਇਆ ਦਰ ਤੇ ਆਪਣੇ ਆਪ ਨੂੰ ਇਹ ਸਮਝੀ ਜਾਣਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੈਨੂੰ ਮੌਤ ਨਹੀਂ ਆਉਣੀ, ਉੱਥੇ ਵੀ ਸ਼ਬਦ ਅੰਮ੍ਰਿਤ ਵਰਤੇ ਹੈ। ਮੈਂ ਫਿਰ ਸੰਖੇਪ ਵਿੱਚ ਅਰਧ ਕਰਦਿਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਬਹੁ ਅਰਥਕ ਹੈ। ਇਹ ਦੁੱਧ ਲਈ ਵੀ ਹੈ, ਭੋਜਨ ਲਈ ਵੀ ਹੈ, ਲੱਕੜ ਲਈ ਵੀ ਹੈ, ਗੁਣ ਲਈ ਵੀ ਹੈ, ਪਦਾਰਥਾਂ ਲਈ ਵੀ ਹੈ। ਇਸ ਤੋਂ ਅੱਗੇ ਹਜ਼ੂਰ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ। ਹੁਣ ਜਿਹੜੇ ਵਿਸ਼ੇ ਵੱਲ ਅਸੀਂ ਜਾਣਾ ਕਿ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਕਿਉਂਕਿ ਸਾਡੇ ਸਵਾਲ ਨੇ। ਅੱਜ ਲੋਕ ਕਹਿੰਦੇ ਪਏ ਨੇ, ਲਓ ਜੀ ਅੰਮ੍ਰਿਤ ਤਾਂ ਅੰਦਰ ਹੈ, ਅੰਮ੍ਰਿਤ ਤਾਂ ਬਾਣੀ ਹੈ, ਅੰਮ੍ਰਿਤ ਤਾਂ ਨਾਮ ਹੈ, ਤੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਕੀ ਜ਼ਰੂਰਤ ਹੈ। ਮੈਂ ਇਸ ਸੰਬੰਧੀ ਅਰਜ਼ ਕਰਨੀ ਚਾਹੁੰਦਾ, ਬਾਣੀ ਵਿੱਚ ਨਾਮ ਨੂੰ ਵੀ ਅੰਮ੍ਰਿਤ ਮੰਨਿਆ ਹੈ। ਜਦੋਂ ਅਸੀਂ ਪੜ੍ਹਦੇ ਹਾਂ ਅੰਮ੍ਰਿਤ ਨਾਮ ਨਿਧਾਨ ਹੈ, ਅਗਲੀ ਤੋਂ ਕੇ ਮਿਲ ਪੀਵੋ ਭਾਈ, ਹਜ਼ੂਰ ਦਾ ਇੱਕ ਬਚਨ ਹੁੰਦਾ ਹੈ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਤੀਸਰਾ ਬਚਨ ਹਜ਼ੂਰ ਕਹਿੰਦੇ ਨੇ, ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਪਿਤ ਮਿਲੈ ਰਸ ਖਾਏ। ਹੁਣ ਦੇਖੋ ਉੱਥੇ ਨਾਮ ਨੂੰ ਅੰਮ੍ਰਿਤ ਕਿਹਾ, ਤੇ ਕੇਵਲ ਨਾਮ ਨੂੰ ਅੰਮ੍ਰਿਤ ਨਹੀਂ, ਗੁਰੂ ਕੇ ਸਿੱਖੋ ਨਾਮ ਨੂੰ ਅੰਮ੍ਰਿਤ ਦੇ ਨਾਲ ਨਾਲ ਹਜ਼ੂਰ ਨੇ ਬਾਣੀ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ ਹੈ। ਨਾਮ ਜੇ ਅੰਮ੍ਰਿਤ ਹੈ, ਤੇ ਅਸੀਂ ਪੜ੍ਹਨੇ ਆ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਝੀ ਸ਼ੀਤਲ ਕੋਈ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਧਿਆਨ ਦਿਆ ਜੇ। ਅਸੀਂ ਪੜ੍ਹਨੇ ਆ ਕਿ ਹਮਾਰੀ ਪਿਆਰੀ, ਹੁਣੇ ਭਾਈ ਸਾਹਿਬ ਪੜ੍ਹ ਕੇ ਗਏ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਜਾਂ ਅਸੀਂ ਪੜ੍ਹਨੇ ਆ ਹਜ਼ੂਰ ਦੇ ਅੰਮ੍ਰਿਤ ਬਚਨ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਉੱਥੇ ਸ਼ਬਦ ਵਰਤੇ ਨੇ ਅੰਮ੍ਰਿਤ ਬਚਨ ਗੁਰੂ ਦੀ ਬਾਣੀ ਨੂੰ। ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ, ਤੇ ਦੇਖੋ ਕੈਸੀ ਰੋਚਕ ਹਜ਼ੂਰ ਨੇ ਕਿਰਪਾ ਕੀਤੀ। ਇੱਕੋ ਸਾਡਾ ਦੁਖਾਂਤ ਹੈ, ਸਤਿਗੁਰੂ ਮਿਹਰ ਕਰੇ ਸਾਨੂੰ ਸਮਤ ਬਖਸ਼ੇ। ਕਈ ਵਾਰੀ ਅਧੂਰਾ ਗਿਆਨ, ਕੋਈ ਵੀ ਚੀਜ਼ ਅਧੂਰੀ ਜਿਹੜੀ ਹੈ ਨਾ, ਬੰਦੇ ਨੂੰ ਬਹੁਤ ਦੁੱਖ ਦਿੰਦੀ ਹੈ। ਕੱਚਾ ਭੋਜਨ ਜਿਹੜਾ ਹੈ ਨਾ, ਉਹ ਬੰਦੇ ਨੂੰ ਦੁਖਦਾਈ ਕਰ ਦਿੰਦਾ ਹੈ। ਅਧੂਰੀ ਕਵਿਤਾ ਕਈ ਵਾਰੀ ਅੰਦਰ ਨੂੰ ਖਟਕਦੀ ਹੈ ਵੀ ਜੇ ਕਿਤੇ ਬੋਲ ਪੂਰੇ ਹੁੰਦੇ ਤੇ। ਅਧੂਰਾ ਗਿਆਨ ਜਿਹੜਾ ਹੈ, ਕੋਈ ਬੰਦੇ ਨੂੰ ਲੈ ਡੁੱਬਦਾ ਹੈ। ਹੁਣ ਦੇਖੋ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਸ਼ਨ ਕਰਨੇ ਆ, ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ, ਤੇ ਕਿਰਪਾਲੂ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਅੰਮ੍ਰਿਤ ਹੁੰਦਾ ਕਿੱਥੇ ਵੇ? ਤੇ ਉਹਨਾਂ ਨੇ ਗੱਲ ਹੋਰ ਮੁਕਾ ਦਿੱਤੀ, ਕਹਿਣ ਲੱਗੇ, ਬਾਹਰ ਨਾ ਭੱਜੀ ਅੰਮ੍ਰਿਤ ਤੇਰੇ ਸਰੀਰ ਵਿੱਚ ਹੀ। ਅਸੀਂ ਪੜ੍ਹਦੇ ਹਾਂ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸ ਕਾ ਵਿਸ਼ਰਾਮ ਇਹ ਤਾਂ ਸਰੀਰ ਵਿੱਚ ਰਹਿੰਦਾ। ਹਜ਼ੂਰ ਨੇ ਇੱਕ ਤੁੱਕ ਹੋਰ ਵਰਤੀ ਹੈ, ਕਹਿਣ ਲੱਗੇ, ਪਿਆਰੇ ਕਿ ਦੇਖ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਪੁਲਾਇਆ। ਕਹਿਣ ਲੱਗੇ, ਤੇਰੇ ਅੰਦਰ ਅੰਮ੍ਰਿਤ ਹੈ, ਪਰ ਤੈਨੂੰ ਮਿਰਗ ਦੀ ਤਰ੍ਹਾਂ ਸਮਝ ਨਹੀਂ ਪਈ ਕਿ ਕਸਤੂਰੀ ਉਹਦੀ ਨਾਭੀ ਵਿੱਚ, ਪਰ ਵਿਚਾਰਾ ਬਾਹਰ ਭਟਕਦਾ ਪਿਆ, ਅੰਦਰ ਅੰਮ੍ਰਿਤ ਹੈ। ਸਾਹਿਬ ਨੇ ਇੱਕ ਹੋਰ ਬਚਨ ਕੀਤਾ, ਮਨ ਰੇ ਠਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਤੇਰੇ ਅੰਦਰ ਅੰਮ੍ਰਿਤ ਹੈ। ਹੁਣ ਵਾਕਿਆ ਸਵਾਲ ਤੇ ਉੱਠਣੇ ਨੇ ਵੀ ਜੇ ਨਾਮ ਅੰਮ੍ਰਿਤ ਹੈ, ਜੇ ਬਾਣੀ ਅੰਮ੍ਰਿਤ ਹੈ, ਜੇ ਅੰਦਰ ਬੰਦੇ ਦੇ ਅੰਮ੍ਰਿਤ ਹੈ, ਤੇ ਫਿਰ ਅੰਮ੍ਰਿਤ ਗੁਰੂ ਸਾਹਿਬ ਨੇ ਕਿਹਾ ਗੁਰੂ ਕੋਲੋਂ ਲਈ। ਅਸੀਂ ਤੁੱਕ ਪੜ੍ਹਨੇ ਆ ਕਿ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੁਆ ਤੀਆ, ਗੁਰੂ ਨੇ ਅੰਮ੍ਰਿਤ ਦਿੱਤਾ। ਹਜ਼ੂਰ ਦੀ ਇੱਕ ਤੁੱਕ ਆਉਂਦੀ ਹੈ, ਜਿਸ ਜਲਨਿਤ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਹਜ਼ੂਰ ਨੇ ਕਿਹਾ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦਾ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ। ਹੁਣ ਇੱਕ ਸਵਾਲ ਇੱਥੇ ਖੜਾ ਹੋ ਗਿਆ ਵੀ ਜੇ ਅੰਦਰ ਅੰਮ੍ਰਿਤ ਹੈ, ਇੱਕ ਪਾਸੇ ਕਹਿੰਦੇ ਆ ਅੰਮ੍ਰਿਤ ਸਾਰਾ ਖਜ਼ਾਨਾ ਅੰਦਰ ਵਿੱਚ,
ਦੇਹੀ ਵਿੱਚ ਅੰਮ੍ਰਿਤ ਹੈ, ਫਿਰ ਗੁਰੂ ਕੋਲੋਂ ਕਿਹੜਾ ਅੰਮ੍ਰਿਤ ਜਾ ਕੇ ਲੈਣਾ ਹੈ? ਜੇ ਨਾਮ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ, ਤੇ ਫਿਰ ਸਤਿਗੁਰੂ ਕੋਲੋਂ ਖੰਡੇ ਬਾਟੇ ਦੀ ਪੌ ਲੈਣ ਦੀ ਕੀ ਜ਼ਰੂਰਤ ਹੈ? ਗੁਰਮੁਖੋ, ਇਹਦਾ ਉੱਤਰ ਦੇਣ ਲਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਕੁਝ ਆਸਰਾ ਲਏ ਨੇ। ਦੇਖੋ, ਜਿਹੜੀ ਚੀਜ਼ ਅੰਦਰ ਹੈ ਕੋਈ ਜ਼ਰੂਰੀ ਨਹੀਂ ਹਰ ਇੱਕ ਬੰਦਾ ਉਸ ਚੀਜ਼ ਨੂੰ ਪ੍ਰਗਟ ਕਰ ਸਕੇ। ਸ਼ਬਦਾਂ ਤੋਂ ਉੱਪਰ ਉੱਠਿਓ, ਕੇਵਲ ਇਹਨੂੰ ਗੰਭੀਰਤਾ ਨਾਲ ਸੋਚਿਓ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਆਉਂਦੀ ਹੈ, ਕਹਿੰਦੇ ਹਰ ਮਰਦ ਦੇ ਅੰਦਰ ਇਸਤਰੀ ਹੈ ਤੇ ਹਰ ਇਸਤਰੀ ਵਿੱਚ ਮਰਦ ਬੈਠਾ ਹੋਇਆ। ਇਹ ਗੁਰੂ ਗ੍ਰੰਥ ਸਾਹਿਬ ਦੀ ਤੋਕ ਹੈ। ਹੁਣ ਹੈਰਾਨਗੀ ਦੀ ਗੱਲ ਜਦੋਂ ਅੱਜ ਇਹ ਮੇਰੇ ਸਾਹਮਣੇ ਆਇਆ ਵੀ ਕਿਵੇਂ ਸਿੱਧ ਕਰੀਏ ਵੀ ਅੰਦਰ ਅੰਮ੍ਰਿਤ ਹੈ ਤੇ ਬਾਹਰੋਂ ਅੰਮ੍ਰਿਤ ਦੀ ਕੀ ਲੋੜ ਹੈ? ਹਰ ਇਸਤਰੀ ਵਿੱਚ ਸਮਰੱਥਾ ਹੈ, ਉਹ ਮਰਦ ਨੂੰ ਜਨਮ ਦੇ ਸਕਦੀ ਹੈ। ਹਰ ਮਰਦ ਅੰਦਰ ਉਹ ਤੱਤ ਨੇ, ਉਹਦੇ ਲਈ ਇਸਤਰੀ ਪੈਦਾ ਹੋ ਸਕਦੀ ਹੈ, ਪਰ ਪੈਦਾ ਤਾਂ ਹੋਣਗੇ ਜੇ ਦੋਨਾਂ ਦਾ ਸੁਮੇਲ ਹੋਵੇਗਾ, ਉਸ ਤੋਂ ਬਿਨਾਂ ਨਹੀਂ। ਦੋਨਾਂ ਅੰਦਰ ਉਹ ਦਾਤ ਹੈ। ਹਜ਼ੂਰ ਨੇ ਬਾਣੀ ਵਿੱਚ ਇੱਕ ਤੋਕ ਕਹੀ, ਕਹਿਣ ਲੱਗੇ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ। ਉਸ ਮਾਲਕ ਕੋਲ ਇੰਨੀ ਸਮਰੱਥਾ ਹੈ, ਨਾਰੀ ਵਿੱਚ ਮਰਦ ਹੈ, ਮਰਦ ਵਿੱਚ ਨਾਰੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹ ਖੇਡ ਤਾਂ ਵਾਪਰਦੀ ਏ ਜੇ ਸੁਮੇਲ ਹੋਵੇ, ਤੇ ਜੋ ਅੰਦਰ ਤੱਤ ਛਿਪੇ ਨੇ ਉਹ ਸ਼ਕਲ ਧਾਰਨ ਕਰਕੇ ਪ੍ਰਗਟ ਹੋ ਜਾਂਦੇ ਨੇ। ਸੱਚ ਜਾਣੋ ਅੰਦਰ ਅੰਮ੍ਰਿਤ ਹੈ, ਪਰ ਪ੍ਰਗਟ ਤਾਂ ਹੋਵੇਗਾ ਜੇ ਗੁਰੂ ਨਾਲ ਤੇਰਾ ਸੁਮੇਲ ਹੋਵੇਗਾ, ਉਸ ਤੋਂ ਬਿਨਾਂ ਨਹੀਂ। ਹੈ ਸਭ ਕੁਛ, ਅੰਦਰ ਅੰਮ੍ਰਿਤ ਨਹੀਂ? ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਬੜਾ ਵੱਡਾ ਸਵਾਲ ਹੈ ਸਾਡੇ ਲੋਕ ਖਾਸ ਕਰਕੇ ਪ੍ਰਚਾਰੀ ਜਾ ਰਹੇ ਨੇ, ਖੰਡੇ ਬਾਟੇ ਦੀ ਪੌਲ ਦੀ ਲੋੜ ਹੀ ਕੋਈ ਨੀ ਜੀ, ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਮੈਂ ਕੱਲ ਬੇਨਤੀ ਕੀਤੀ ਸੀ, ਅੰਮ੍ਰਿਤ ਨੂੰ ਵਿਰਕਾ ਪ੍ਰਸਤੀ ਦੇ ਸ਼ਬਦ ਮਤ ਦਿਓ। ਅੰਮ੍ਰਿਤ ਤਾਂ ਸਿੱਖ ਦਾ ਜੀ ਦਾਨ ਹੈ, ਅੰਮ੍ਰਿਤ ਨਾਲ ਤਾਂ ਸਿੱਖ ਨੇ ਜੀਣਾ ਹੈ। ਜੇ ਪੁਰਖ ਤੇ ਇਸਤਰੀ ਦਾ ਸੁਮੇਲ ਹੈ ਤੇ ਬੱਚਾ ਸ਼ਕਲ ਤੀਜਾਂ ਵਿੱਚੋਂ ਧਾਰਨ ਕਰਦਾ ਹੈ, ਉਹ ਗੁਰੂ ਕੇ ਸਿੱਖਾਂ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤੇਰੇ ਅੰਦਰ ਪ੍ਰਵੇਸ਼ ਕਰੇਗਾ ਤੇ ਸੱਚ ਜਾਣੀ ਤੇਰੇ ਅੰਦਰੋਂ ਸੰਤ ਦਾ ਜਨਮ ਹੋਵੇਗਾ, ਤੇਰੇ ਅੰਦਰੋਂ ਗੁਰੂ ਕੇ ਸਿੱਖ ਦਾ ਜਨਮ ਹੋਵੇਗਾ। ਇਸ ਤੋਂ ਅੱਗੇ ਦੂਸਰਾ ਪ੍ਰਮਾਣ ਮੈਂ ਅਰਜ਼ ਕਰਾਂ, ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਸੀਂ ਪੜ੍ਹਨੇ, ਸੂਈ ਰਾਗ ਹਜ਼ੂਰ ਦਾ ਸ਼ਬਦ ਪੜ੍ਹਿਓ। ਦੇਖੋ, ਦਾਤਾ ਨੇ ਬੜੀ ਕਿਰਪਾ ਕੀਤੀ, ਕਹਿੰਦੇ ਨੇ ਆਮ ਉਦਾਹਰਨ ਤੁਸੀਂ ਇਹ ਵਰਤਦੇ ਹੋ ਕਿ ਅਸੀਂ ਜਦੋਂ ਅੰਮ੍ਰਿਤ ਦੀ ਦਾਤ ਲੈਣੀ ਤੇ ਕਿਰਪਾਲੂ ਸਤਿਗੁਰੂ ਕਹਿੰਦੇ ਨੇ ਇਸ ਅੰਦਰ ਦੇ ਅੰਮ੍ਰਿਤ ਨੂੰ ਚਲਾਉਣ ਲਈ ਤੈਨੂੰ ਗੁਰੂ ਕੋਲੋਂ ਅੰਮ੍ਰਿਤ ਲੈਣਾ ਅਤ ਜ਼ਰੂਰੀ। ਸ਼ਬਦ ਦਾਤਾਰ ਨੇ ਵਰਤੇ ਨੇ, ਕਹਿੰਦੇ ਨੇ ਦੁੱਧ ਨੂੰ ਕਦੀ ਤੁਸੀਂ ਤੱਕਿਓ ਕਿ ਦੁੱਧ ਵਿੱਚ ਮੱਖਣ ਹੈ, ਦੁੱਧ ਵਿੱਚ ਘਿਓ ਹੈ। ਪਿਛਲੇ ਵਾਰ ਅਰਜ਼ ਕੀਤੀ ਸੀ, ਕਈ ਸੱਜਣ ਕਹਿੰਦੇ ਨੇ ਕਿ ਅਭਿਆਸ ਕਰਨ ਲਈ ਬਹਿਣਾ ਜ਼ਰੂਰੀ ਹੈ? ਆਮ ਤੌਰ ਤੇ ਕਹਿੰਦੇ ਸੀ ਚੱਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਣੀ ਨੇ ਮੰਨਿਆ ਊਠਤ ਬਹਿਤਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਪਰ ਇਹ ਗੱਲ ਧਿਆਨ ਵਿੱਚ ਰੱਖੀਏ, ਅਭਿਆਸ ਤੋਂ ਬਿਨਾਂ ਤੱਤ ਦੀ ਪ੍ਰਾਪਤੀ ਨਹੀਂ। ਪਿਛਲੀ ਵਾਰ ਇੱਕ ਅਰਜ਼ ਕੀਤੀ ਸੀ ਕਿ ਦੁੱਧ ਤੇ ਪਾਣੀ ਨੂੰ ਇਕੱਠਿਆਂ ਕਰੋ ਤੇ ਕਦੀ ਤੱਕਿਓ, ਪਾਣੀ ਉੱਤੇ ਦੁੱਧ ਕਦੀ ਨਹੀਂ ਜੇ ਤਰਦਾ ਤੇ ਦੁੱਧ ਉੱਤੇ ਪਾਣੀ ਕਦੀ ਨਹੀਂ ਤਰਦਾ, ਦੋਨਾਂ ਨੂੰ ਇਕੱਠਿਆਂ ਕਰਕੇ ਦੇਖ ਲਓ। ਪਾਣੀ ਵਿੱਚ ਦੁੱਧ ਮਿਲਾਉਣ ਦੀ ਦੇਰ ਏ, ਇੱਕੋ ਦਮ ਪਾਣੀ ਤੇ ਦੁੱਧ ਦੋਨੋਂ ਇੱਕੋ ਹੋ ਜਾਣਗੇ, ਇਕੱਠੇ ਰਹਿਣਗੇ। ਹੁਣ ਜੇ ਕਹੀਏ ਵੀ ਦੁੱਧ ਬੜਾ ਕੀਮਤੀ ਹੈ, ਪਾਣੀ ਦੀ ਓਨੀ ਕੀਮਤ ਨਹੀਂ, ਦੁੱਧ ਪਾਣੀ ਉੱਤੇ ਤਰਨਾ ਚਾਹੀਦਾ ਸੀ, ਤੇ ਸਿਆਣੇ ਕਹਿੰਦੇ ਨੇ ਇਸ ਤਰ੍ਹਾਂ ਨਹੀਂ, ਜੇ ਦੁੱਧ ਵਿੱਚੋਂ ਕੁਝ ਤੱਤ ਲੈਣਾ ਹੀ ਤੇ ਕੁਝ ਘਾਲਣਾ ਕਰਨੀ ਪਏਗੀ। ਦੁੱਧ ਵਿੱਚ ਘਿਓ ਜ਼ਰੂਰ ਏ, ਪਰ ਇਹਨੂੰ ਗਰਮ ਕਰਕੇ ਜੇ ਜਾਗ ਲਾਏ ਤੇ ਜਾਗ ਲਾਉਣ ਤੋਂ ਬਾਅਦ ਕੁਝ ਸਮੇਂ ਲਈ ਇਸ ਦੁੱਧ ਨੂੰ ਪੂਰਨ ਤੌਰ ਤੇ ਟਿਕਾ ਦੇ। ਹੁਣ ਦੁੱਧ ਨੂੰ ਜਾਗ ਲਾਈਏ ਤੇ ਪਰਤ ਕੇ ਕਹੀਏ ਵੀ ਹੁਣੇ ਅਸੀਂ ਖੱਟਾ ਲਾਇਆ, ਹੁਣੇ ਰੇੜਕਾ ਪਾਣਾ। ਤੁਸੀਂ ਸਿਆਣੀਆਂ ਬੈਠੀਓ, ਬੀਬੀਆਂ ਭੈਣਾਂ, ਕਦੀ ਖੱਟਾ ਲਾਉਣ ਤੋਂ ਬਾਅਦ ਉਸੇ ਵਕਤ ਮੱਖਣ ਨਹੀਂ ਨਿਕਲਣਾ, ਖੱਟਾ ਲਾ ਕੇ ਉਹਨੂੰ ਜਾਗ ਲਾ ਕੇ ਟਿਕਾਣਾ ਪਏਗਾ। ਤੇ ਜਦੋਂ ਉਹਨੂੰ ਟਿਕਾਇਆ, ਪਰਤ ਕੋ ਬਾਅਦ ਉਹ ਜੰਮਿਆ, ਜੰਮਣ ਤੋਂ ਬਾਅਦ ਰਿੜਕਿਆ, ਤੇ ਰਿੜਕਣ ਤੋਂ ਬਾਅਦ ਉਸੇ ਦੁੱਧ ਵਿੱਚੋਂ ਮੱਖਣ ਨਿਕਲਿਆ। ਤੇ ਹੈਰਾਨਗੀ ਦੀ ਗੱਲ ਕਿ ਜਿਹੜਾ ਦੁੱਧ ਪਾਣੀ ਉੱਤੇ ਤਰਦਾ ਨਹੀਂ, ਮੱਖਣ ਨਿਕਲਿਆ। ਭਾਵੇਂ ਟੱਪ ਪਾਣੀ ਦਾ ਰੱਖੋ, ਮੱਖਣ ਪਾਣੀ ਵਿੱਚ ਕਦੀ ਡੁੱਬਦਾ ਹੀ ਨਹੀਂ, ਮੱਖਣ ਪਾਣੀ ਉੱਤੇ ਤਰਦਾ, ਦੁੱਧ ਨਹੀਂ ਤਰਦਾ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਜਿਹੜਾ ਅੰਮ੍ਰਿਤ ਮੈਂ ਤੈਨੂੰ ਦੇਣਾ ਚਾਹੁੰਦਾ, ਤੂੰ ਰਲਿਆ ਪਿਆ ਪਾਣੀ ਤੇ ਦੁੱਧ ਦੀ ਤਰ੍ਹਾਂ, ਆ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲਈ ਪਰਤ ਕੇ ਆਪਣੇ ਅੰਦਰ ਨੂੰ ਟਿਕਾ ਕੇ ਜੋ ਗੁਰੂ ਕੇ ਲਾਲ ਤੈਨੂੰ ਗੁਰਮੰਤਰ ਦ੍ਰਿੜ ਕਰਾਣ, ਉਹਨਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ ਸ਼ੁਰੂ ਕਰੀ, ਤੇ ਸੱਚ ਜਾਣੀ ਜੇ ਸੰਸਾਰ ਵਿੱਚ ਤੂੰ ਕਹਿੰਦਾ ਖਲਜਗਨ ਹੈ,
ਇਹਦੇ ਵਿੱਚ ਮੱਖਣ ਦੀ ਤਰ੍ਹਾਂ ਪਾਣੀ ਉੱਤੋਂ ਉਤਰ ਜਾਵੇਗਾ। ਸਾਹਿਬ ਨੇ ਉਸ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰਨ ਲਈ ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਸੋਈ ਰਾਗ ਦਾ ਅਸੀਂ ਸ਼ਬਦ ਪੜ੍ਹਨੇ ਆ, ਉਹ ਸਿੱਖ ਨੇ ਅੰਮ੍ਰਿਤ ਕਿਵੇਂ ਪੀਣਾ। ਵੈਸੇ ਤਾਂ ਹੈਰਾਨਗੀ ਦੀ ਗੱਲ, ਆਪ ਸਿਆਣੇ ਬੈਠੇ ਹੋ, ਕੱਲ ਨੂੰ ਅੱਗੇ ਜਦੋਂ ਅਸੀਂ ਲੜੀ ਅੱਗੇ ਤੋਰਾਂਗੇ ਇਹ ਵਾਚਾਂਗੇ, ਜਦੋਂ ਅੰਮ੍ਰਿਤ ਤਿਆਰ ਹੁੰਦਾ ਹੈ ਨਾ ਤੇ ਪੰਜ ਗੁਰੂ ਕੇ ਸਿੱਖ ਉਹ ਜਿਨ੍ਹਾਂ ਦੇ ਆਪਣੇ ਅੰਦਰ ਅੰਮ੍ਰਿਤ ਝਰਦਾ ਹੈ, ਤਨਖਾਹ ਵਾਲੇ ਨਹੀਂ। ਖਿਮਾ ਕਰਿਓ ਕਿ ਅਸੀਂ ਉਹਨਾਂ ਸਿੰਘਾਂ ਦੀ ਕਦਰ ਨੂੰ ਜਾਣੀਏ। ਅਸਲ ਵਿੱਚ ਅੰਮ੍ਰਿਤ ਜਦੋਂ ਤਿਆਰ ਕੀਤਾ ਜਾਂਦਾ ਉਹਦੇ ਆਪਣੇ ਅੰਦਰ ਅੰਮ੍ਰਿਤ ਦਾ ਸਵਾਦ ਆਉਂਦਾ ਹੋਵੇ, ਅੰਮ੍ਰਿਤ ਤਿਆਰ ਕਰਦਿਆਂ 45 ਉਂਗਲਾਂ ਲੱਗਦੀਆਂ ਨੇ ਬਾਟੇ ਨੂੰ। ਆਪ ਸੋਚੋਗੇ 50 ਕਿਉਂ ਨੀ, ਕਿਉਂਕਿ 5 ਲੱਗੇ ਨੇ ਨਾ ਤੇ 10-10 ਉਂਗਲਾਂ ਬਣਦੀਆਂ ਨੇ ਅੰਗੂਠੇ ਸਮੇਤ, 45 ਉਂਗਲਾਂ ਲੱਗਦੀਆਂ ਨੇ ਕਿਉਂਕਿ ਇੱਕ ਨੇ ਆਪਣੇ ਹੱਥ ਵਿੱਚ ਖੰਡੇ ਨੂੰ ਪਕੜਿਆ ਹੋਇਆ। 45 ਉਂਗਲਾਂ ਬਾਟੇ ਤੇ ਲੱਗਦੀਆਂ ਨੇ ਗੁਰਮੁਖੋ, 10 ਨੇਤਰ ਉਸ ਅੰਮ੍ਰਿਤ ਬਾਟੇ ਤੇ ਟਿਕਦੇ ਨੇ, 5 ਜ਼ਬਾਨਾਂ ਗੁਰੂ ਕਾ ਸ਼ਬਦ ਪੜ੍ਹਦੀਆਂ ਨੇ, 5 ਸਰੀਰਾਂ ਦਾ ਰੋਮ ਰੋਮ ਗੁਰੂ ਜਪਦਾ ਹੈ ਤੇ ਜਿੰਨਾ ਅੰਦਰ ਗੁਰੂ ਵਰਤਦਾ ਹੋਵੇ ਜਦੋਂ ਉਹਨਾਂ ਦੀ ਨਦਰ ਪਾਣੀ ਤੇ ਜਾਏਗੀ ਕੀ ਪਾਣੀ ਅੰਮ੍ਰਿਤ ਬਣੇਗਾ ਨਹੀਂ? ਜਦੋਂ ਉਹ ਸਪਰਸ਼ ਕਰਨਗੇ ਬਾਟੇ ਨੂੰ ਤੇ ਕੀ ਅੰਦਰ ਨੂੰ ਉਹ ਤਬਦੀਲੀ ਆਏਗੀ ਨਹੀਂ? ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਹਰ ਚੀਜ਼ ਅਸਰ ਕਬੂਲਦੀ ਹੈ। ਆ ਮਿੱਟੀ ਜ਼ਮੀਨ ਤੇ ਪਈ ਹੈ ਨਾ, ਕਿ ਮਿੱਟੀ ਅਸਰ ਨਹੀਂ ਕਬੂਲਦੀ? ਹੈ ਤਾਂ ਦਾਣਾ, ਘਰ ਜਿਤਨਾ ਮਰਜ਼ੀ ਸਮਾਂ ਰੱਖੀਏ, ਇਹਨੂੰ ਕਿਤੇ ਕੱਪੜੇ ਵਿੱਚ ਬੰਨ ਕੇ ਰੱਖੀਏ, ਕਿਸੇ ਭਾਂਡੇ ਕਿਸੇ ਪਾਤਰ ਵਿੱਚ ਪਾ ਕੇ ਰੱਖੀਏ, ਪਰ ਉਹ ਦਾਣਾ ਕਦੀ ਵੀ ਜੰਮਦਾ ਨਹੀਂ। ਪਰ ਜਦੋਂ ਮਿੱਟੀ ਦੀ ਸੰਗਤ ਕਰੇ ਤੇ ਰੁੱਖ ਜਨਮ ਲੈ ਲੈਂਦਾ ਹੈ। ਉਹ ਗੁਰੂ ਕੇ ਸਿੱਖਾਂ ਜਿਹੜੇ ਕਮਾਈ ਵਾਲਿਆਂ ਦੀ ਸੰਗਤ ਤੇ ਜਿਨ੍ਹਾਂ ਦੇ ਮੁੱਖ ਵਿੱਚੋਂ ਅੰਮ੍ਰਿਤ ਬਾਣੀ ਨਿਕਲਦੀ ਹੈ, ਉਹਨਾਂ ਦੇ ਰਸਨਾ ਤੋਂ ਨਿਕਲੇ ਹੋਏ ਸ਼ਬਦ ਆਮ ਜਲ ਨੂੰ ਵੀ ਅੰਮ੍ਰਿਤ ਬਣਾ ਦਿੰਦੇ। ਸਾਹਿਬ ਕਿਰਪਾਲੂ ਜੀ ਦੇ ਬਚਨਾਂ ਵਿੱਚੋਂ ਕਿ ਉਹ ਅੰਮ੍ਰਿਤ ਉਹਨਾਂ ਦੇ ਅੰਦਰੋਂ ਝਰਦਾ ਹੈ, ਅੱਗੇ ਉਹ ਅੰਮ੍ਰਿਤ ਦਾ ਸੰਚਾਰ ਕਰਦੇ ਨੇ। ਪਰ ਦੇਖੋ ਗੁਰੂ ਦੀ ਹਜ਼ੂਰੀ ਤੋਂ ਵੱਖਰੇ ਨਹੀਂ। ਜਿਹੜੀ ਬੇਨਤੀ ਮੈਂ ਕਰਨ ਲੱਗਾ, ਅੰਮ੍ਰਿਤ ਤਾਂ ਲੈਣਾ ਹੈ ਕਿ ਅੰਦਰੋਂ ਅੰਮ੍ਰਿਤ ਦਾ ਪ੍ਰਵਾਹ ਚੱਲ ਜਾਏ। ਹਜ਼ੂਰ ਨੇ ਸ਼ਬਦ ਵਰਤੇ ਨੇ ਬਾਬਾ ਨਾਨਕ ਸਤਿਗੁਰੂ ਜੀ ਨੇ, ਕਹਿਣ ਲੱਗੇ ਪਿਆਰਿਆਂ ਕਿ ਭਾਂਡਾ ਧੋਏ ਬੈਸ ਧੂਪ ਦੇਵੋ, ਕਿਉਂਕਿ ਤੇਰੀ ਮੰਜ਼ਿਲ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੁੱਧ ਕੋਲ ਜਾਵੋ, ਦੁੱਧ ਕਰਮ ਪੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੁਣ ਇਹਦਾ ਮਤਲਬ ਇਹ ਵੇ, ਹੁਣ ਸਾਡੇ ਵਿੱਚ ਕਿਉਂ ਅਸੀਂ ਕਹਿੰਦੇ ਹਾਂ ਕਿ ਫਲਾਣੇ ਬੰਦੇ ਅੰਮ੍ਰਿਤ ਛਕਿਆ ਉਹਨੇ ਆਹ ਭੁੱਲ ਕਰ ਲਈ? ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਅੰਮ੍ਰਿਤ ਛਕਣ ਤੋਂ ਬਾਅਦ ਕਮਾਈ ਕਰਨੀ। ਇੱਕ ਬਾਟਾ ਤੇ ਸੀ ਬਾਹਰ ਜਿਹਦੇ ਵਿੱਚ ਉਹਨਾਂ ਨੇ ਖੰਡੇ ਨਾਲ ਬਾਣੀਆਂ 5 ਪੜ੍ਹ ਕੇ 5 ਨੇ ਅੰਮ੍ਰਿਤ ਤਿਆਰ ਕੀਤਾ, ਤੇ ਜਿਹੜੀਆਂ 5 ਅੰਮ੍ਰਿਤ ਦੀਆਂ ਬਾਣੀਆਂ ਉਹੀ 5 ਨਿਤਨੇਮ ਦੀਆਂ ਬਾਣੀਆਂ। ਕੀ ਕਾਰਨ? ਕਿ ਜਿਹੜੀਆਂ ਨਿਤਨੇਮ ਦੀਆਂ ਉਹ ਅੰਮ੍ਰਿਤ ਦੀਆਂ ਬਾਣੀਆਂ, ਜਿਹੜੀਆਂ ਅੰਮ੍ਰਿਤ ਦੀਆਂ ਉਹ ਨਿਤਨੇਮ ਦੀਆਂ। ਇਹਦਾ ਮਤਲਬ ਇਹ ਸੀ ਕਿ ਅੱਜ ਗੁਰੂ ਦੀ ਹਜ਼ੂਰੀ ਵਿੱਚ 5 ਜਦੋਂ ਬਾਟੇ ਵਿੱਚ ਜਲ ਪਾ ਕੇ ਪਤਾਸੇ ਮਿਸ਼ਟਾਨ ਪਾ ਕੇ ਉਸ ਸਰਬ ਲੋਹ ਦੇ ਬਾਟੇ ਵਿੱਚ ਖੰਡੇ ਨੂੰ ਜਦੋਂ ਫੇਰਦੇ ਨੇ, 5 ਬਾਣੀਆਂ ਨਾਲ ਜਲ ਅੰਮ੍ਰਿਤ ਬਣਦਾ ਹੈ। ਤੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਦੋਂ 5 ਬਾਣੀਆਂ ਦਾ ਟੇਕ ਕੇ ਨਿਤਨੇਮ ਕਰੇ ਤੇ ਸੱਚ ਜਾਣੀ ਰੋਜ਼ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਹੋਵੇਗਾ। ਇਹੀ ਕਾਰਨ ਕਿ 5 ਬਾਣੀਆਂ ਨਿਤਨੇਮ ਦੀਆਂ ਤੇ 5 ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨ ਦੀਆਂ ਰੱਖ ਦਿੱਤੀਆਂ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਹਜ਼ੂਰ ਕਹਿੰਦੇ ਨੇ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਕਮਾਈ ਵਾਲੇ ਪਾਸੇ ਤੂੰ ਤੁਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੁੱਧ ਕੋ ਜਾਵੋ, ਦੁੱਧ ਕਰਮ ਪੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਫਿਰ ਅੰਦਰ ਦਾ ਅੰਮ੍ਰਿਤ ਕਿਵੇਂ ਪ੍ਰਗਟ ਹੋਣਾ, ਇਹ ਮਨ ਈਤੀ ਖਾਤ ਕਰੋ। ਕਮਾਲ ਦੀ ਗੱਲ ਕਿ ਜੇ ਅੰਦਰੋਂ ਅੰਮ੍ਰਿਤ ਨੂੰ ਲੈਣਾ ਹੀ, ਅੰਮ੍ਰਿਤ ਛਕਣ ਤੋਂ ਬਾਅਦ ਆਪਣੀ ਸ਼ਖਸੀਅਤ ਨੂੰ ਰਿੜਕਣਾ ਹੈ, ਤੇ ਇਹਦੇ ਰਿੜਕਣ ਦੇ ਨਾਲ ਅੰਦਰੋਂ ਅੰਮ੍ਰਿਤ ਦੇ ਫੁਹਾਰੇ ਫੁੱਟਣਗੇ। ਸਾਹਿਬ ਨੇ ਕਿਹਾ ਇਹ ਮਨ ਈਤੀ ਖਾਤ ਕਰੋ, ਜਿਵੇਂ ਬੀਬੀਆਂ ਦੁੱਧ ਰਿੜਕਦੀਆਂ ਨੇ ਤੇ ਲੱਕੜ ਦੀਆਂ ਗੁੱਲੀਆਂ ਨੂੰ ਇੱਟੀਆਂ ਨੂੰ ਹੱਥਾਂ ਤੋਂ ਛੱਡਦੀਆਂ ਨਹੀਂ ਜਿੰਨੀ ਦੇਰ ਤੱਕ ਮੱਖਣ ਨਾ ਨਿਕਲੇ, ਆਪਣੇ ਮਨ ਨੂੰ ਇੱਟੀਆਂ ਦੀ ਤਰ੍ਹਾਂ ਗਹਿ ਲਵੀ ਤੇ ਰਸਨਾ ਨਾਲ ਤੂੰ ਗੁਰੂ ਦਾ ਬਖਸ਼ਿਆ ਮੰਤਰ ਜਪੀ, ਸੱਚ ਜਾਣੀ ਉਹ ਰਿੜਕਣ ਨਾਲ ਤੇਰੇ ਅੰਦਰੋਂ ਵੀ ਅੰਮ੍ਰਿਤ ਨਿਕਲੇਗਾ, ਤਾਂ ਤੈਨੂੰ ਅੰਮ੍ਰਿਤ ਛਕਾਇਆ ਹੈ। ਇਹ ਮਨ ਈਟੀ ਖਾਤ ਕਰੋ, ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਤੀਆ ਅਗਲੀ ਤੋਂ ਕਿ ਇਨ ਵਿਦ ਅੰਮ੍ਰਿਤ ਪਾਵੋ। ਇਹ ਤਰੀਕਾ ਹੈ ਕਿ ਤੇਰੇ ਅੰਦਰੋਂ ਅੰਮ੍ਰਿਤ ਦਾ ਸੰਚਾਰ ਹੋਵੇ। ਦੂਸਰੀ ਗੱਲ, ਜਪ ਸਾਹਿਬ ਅਸੀਂ ਸੰਪੂਰਨ ਕਰਨੇ ਆ,
جپجی صاحب وہی اخیر والی پوڑی کدی پڑھو حقیقت سڈے اندر دی شخصیت نو اندر دے گنا نو ابارن واسطے داتے نے امرت دی دات دیتی جے کیو دودھ وچوں پرگٹ کرنا ہے اونوں باہرو جاگ لان دی لوڑ ہے گرو کے سکھو لکڑ وچ اگ ہے پر اگ نو پرگٹ کرن لئی بھی باہرو اگ چاہی دی ہے تے جے گرمکھا تیرے اندر نام دے پنڈارے نے اینی کمائی تیری کوئی نہیں تو اندرو امرت پرک پرگٹ کر لے گر پرساد لے جدو گرو کرپا کرے تے اندرو وی امرت پرگٹ ہوے گا صاحب نے شبد ورتے نے اسی ایک تک پڑھنے ہاں داتار نے بہت کمال دا اتنے بچن کہ ایک تک بھی اتر دے دیتا ہے کہن لگے کہ نانک امرت ایک ہے دوجا امرت نہ ہے آپا پڑھنے جن وڈیائی تیرے نام کی تے رتے من ماہیں نانک امرت ایک ہے دوجا امرت نہ ہے نانک امرت منہ ماہیں ہوں اگلی تو کے پائیے گر پرساد ہے تیرے اندر پر جڑا اندر والا انہیں بھی پرگٹ گرو دی کرپا نال ہونا ہے گر پرساد تو بنا نہیں دودھ وچوں مکھن نکلتا ہے رڑکن دے نال اگ لکڑ وچوں نکلتی ہے باہر اگ لان دے نال اور گرو کے سکھاں دھرتی تا ساری تے پانی ہے پر چیتے رکھی پرگٹ اتے ہوں جتھے کسی نے مشقت کی ہوئے گی پچھلے دن ایک بینتی کیتی سی بڑا فرق ہے آتم رس دا کیونکہ خالصا آتم رس نو ماننے والا نہیں ماننے والا ہے یہ کیول سکی اوپر والی کیول کھیڑ نہیں دیکھو اسی ہن کیوں سارے اندر بھرمے کیونکہ نام ابیاس نہیں بانی دا سمرن نہیں کیول دو چار گلاں سڑیاں پڑیاں اسے نو لے کے تر پنے نہیں گرمخو خالصا تا ہائی ہو جنے آتم رس نو چکھیا ہوئے صاحب نے شبد بھی ورتے سن آتم رس جے جان ہی سو ہے خالص دیو جنہیں آتم رس نو مانیا ہے وہ خالصا ہے تے جنہیں آتم رس نو مانیا ہے نا وہ دے کول بیٹھ کے بھی اندر نو سکون ملتا ہے جیڑی میں بینتی کر لگا کہ پانی ساری دھرتی تے وے پر جتھے خوہ تے پانی پرگٹ ہو جائے نا لوکاں دے ہاتھ اتھی اڈے جاندے نے جتھے دھرتی پاڑ کے نلکے وچوں پانی پرگٹ ہوے ہاتھ اتھی جا کے اڈے جاندے نے بک اوک اتھی بنتی ہے تو سجنا جس خالصے دے اندر امرت پرگٹ ہو جائے سچ جانی بدو بدی بندے دا اندر او دے سامنے چک جاندا ہے جیڑی میں بینتی کر رہا کہ اس کھنڈے باٹے دا امرت دا پاوے وے کہ ساڈے اندروں امرت دا سنچار ہو سکے او تاں ہوے گا کہ نانک امرت منہ ماہیں پائیے گر پرساد جے گرو دی کرپا ہو جائے تے گرو جی دی پارس کلا وچ ورت دی ست گرو نے جیڑا امرت دتا ہے پھر اے دی الوکک شکتی کنی کوئے ارمب تا میں کیتی سی امرت دا اکھری ارتے اے مرت جڑا موت تو بچا دے بڑے لوکاں نے موت تو بچن لی امرت لبیا پر میرے ستگرو نے کیا موت تا پھر بھی آنی ہے جدن شیخ نو امرت دتا پہلی گل کہ میں تینو مرن دی جا سکھانی چاہنا جس موت تو لوک ترندے نے تینو مرن دی جا چاہ دے تے صدا لی امر ہو جاویں گا یہی کارن کہ پنجاں دے شیش منگے تے دیکھو جدو کل بھی پائی صاحب ہوراں نے میر منو دا ذکر کیتا میں کہنا انہاں لوکاں نو پڑھ کے دیکھو جنہاں لوکاں نے امرت دھاریاں دے جلوے دیکھے گل کرنی بڑی سوکھی ہے اج ٹچرا کردے نے ساڈے لوگ اس بانے نو یہ کارن ہے کیونکہ کمائی آپ بھی نہیں کرتے اونی کمائی ہوے کسی دی یورت کی ہے کوئی اکھ چوک کے دیکھ جائے نادر نے یہ گل زکریے نو پوچھی سی آپ نو پتا ہے بھائی صاحب اتہاس دے کھوجی نے نادر ایک آجڑی سی آجڑیاں دا پتر بھیڈا چارن والا سی جس دن انہیں دلی فتح کیتی گل انہیں بھی کرپان دی کیتی تے جس دن کلگی والے نے امرت دتا گل انہیں بھی کھنڈے دی کیتی بس کنا فرق ہے امرت وچ تے ایک عام بندے کیول ہنکاری وچ نادر دلی نو جتیا تے محمد شاہ رنگیلا ہارے نادر دا پتر ناصر او دا رشتہ او دا ویاہ او دا نکاح محمد شاہ رنگیلے دی لڑکی نال کیتا گیا کہندے نے جدو ناصر محلہ وچ گیا نادر دا پتر ناصر محل وچ گیا تے اوتھے بیٹھیاں کڑیاں نے اوتھے بیٹھیاں اس محمد شاہ رنگیلے دی بچی دیاں سخیاں نے اینے پوچھ لیا سی آ تا گیا ہے تیرا کرسی نامہ کی کیونکہ انہوں پتا سی میرا باپ آ جڑی ہے کرسی نامہ کی دسنا سی چپ کر گیا انہاں پھر پوچھا ناصر تیرا کرسی نامہ کی ہے
ਤੇ ਉਹ ਚੁੱਪ ਕਰ ਗਿਆ ਤੇ ਵਾਪਸ ਆ ਗਿਆ ਮਾਯੂਸ ਹੋ ਕੇ ਤੇ ਨਾਦਰ ਨੇ ਪੁੱਛਿਆ ਕਹਿੰਦਾ ਬੇਟਾ ਕਿ ਇਹ ਪਿਸਰ ਤੂੰ ਇੰਨਾ ਮਾਯੂਸ ਕਿਉਂ ਵੇ ਕਹਿਣ ਲੱਗਾ ਅੱਬਾ ਜਾਨ ਮਹਿਲ ਵਿੱਚ ਗਿਆ ਉਹਨਾਂ ਨੇ ਮੇਰਾ ਤੂੰ ਮੇਰਾ ਕੁਰਸੀ ਨਾਮਾ ਪੁੱਛਿਆ ਤੇ ਕਹਿੰਦੇ ਨੇ ਨਾਦਰ ਕਹਿੰਦਾ ਤੂੰ ਉੱਤਰ ਕੀ ਦਿੱਤਾ ਇਸ ਗੱਲ ਵੱਲ ਥੋੜਾ ਜਿਹਾ ਤਵੱਜੋ ਦਿਓ ਜਿਹੜੀ ਦਾਤ ਮੇਰਾ ਕਲਗੀ ਵਾਲਾ ਦੇ ਕੇ ਗਿਆ ਕਹਿਣ ਲੱਗੇ ਬੇਟਾ ਤੂੰ ਕੀ ਉੱਤਰ ਦਿੱਤਾ ਹੈ ਕਹਿਣ ਲੱਗਾ ਮੈਂ ਉੱਤਰ ਕੀ ਦਿੰਦਾ ਮੈਂ ਚੁੱਪ ਕਰਕੇ ਆ ਗਿਆ ਮੈਨੂੰ ਪਤਾ ਹੈ ਮੇਰਾ ਬਾਪ ਆਜੜੀ ਸੀ ਆਜੜੀਆਂ ਦਾ ਪੁੱਤਰ ਹੈ ਕਹਿੰਦੇ ਨੇ ਨਾਦਰ ਨੇ ਉਸੇ ਵਕਤ ਆਪਣੀ ਮਿਆਨ ਵਿੱਚੋਂ ਆਪਣੀ ਸ਼ਮਸ਼ੀਰ ਨੂੰ ਕੱਢਿਆ ਤੇ ਕਹਿੰਦਾ ਵਾਪਸ ਜਾ ਮੇਰਾ ਕੁਰਸੀ ਨਾਮਾ ਦੱਸ ਕੇ ਆਈ ਉੱਥੇ ਫਾਰਸੀ ਦੇ ਸ਼ਬਦ ਨੇ ਕਿ ਮਨਮ ਨਾਸਰ ਇਹ ਜਾ ਕੇ ਸ਼ਬਦ ਉਹਨੇ ਕਹੇ ਕਹਿੰਦਾ ਤੇਰੇ ਤੋਂ ਪੁੱਛਿਆ ਵੀ ਤੇਰਾ ਕੁਰਸੀ ਨਾਮਾ ਕੀ ਹੈ ਤੇ ਬੇਟਾ ਕੁਰਸੀ ਨਾਮਾ ਜਾ ਕੇ ਦੱਸੀ ਮਨਮ ਨਾਸਰ ਇਹਦਾ ਅਰਥ ਹੈ ਮੈਂ ਨਾਸਰ ਹਾਂ ਪਿਸਰੇ ਨਾਦਰ ਮੈਂ ਨਾਦਰ ਦਾ ਪੁੱਤਰ ਹਾਂ ਪਿਸਰ ਦਾ ਅਰਥ ਹੈ ਪੁੱਤਰ ਮਨਮ ਨਾਸਰ ਪਿਸਰੇ ਨਾਦਰ ਨਾਦਰ ਪਿਸਰੇ ਵਾ ਸ਼ਮਸ਼ੀਰ ਤੇ ਜਾ ਕੇ ਕਹੀ ਨਾਦਰ ਆਜੜੀ ਦਾ ਪੁੱਤਰ ਨਹੀਂ ਆ ਨਾਦਰ ਜਿਹੜਾ ਉਹ ਆਪਣੀ ਤਲਵਾਰ ਦੇ ਜ਼ੋਰ ਨਾਲ ਵਧਿਆ ਤੇ ਨਾਦਰ ਦਾ ਕੁਰਸੀ ਨਾਮਾ ਕੇਵਲ ਤਲਵਾਰ ਹੈ ਧਿਆਨ ਦਿਓ ਉਸ ਹੰਕਾਰੀ ਬੰਦੇ ਨੇ ਇਹ ਸ਼ਬਦ ਕਹਿ ਦਿੱਤੇ ਕਿ ਜਾ ਕੇ ਕੁਰਸੀ ਨਾਮਾ ਦੱਸ ਕਿ ਤੂੰ ਨਾਸਰ ਹੈ ਮੇਰਾ ਬਾਪ ਨਾਦਰ ਹੈ ਤੇ ਨਾਦਰ ਸ਼ਮਸ਼ੀਰ ਵਿੱਚੋਂ ਜ਼ੋਰ ਵਿੱਚੋਂ ਪੈਦਾ ਹੋਇਆ ਮੈਂ ਕਹਿੰਦਾ ਉਹ ਜਿਹੜਾ ਸ਼ਮਸ਼ੀਰ ਦਾ ਮਾਣ ਕਰਦਾ ਸੀ ਜਦੋਂ ਪੰਜਾਬ ਦੀ ਧਰਤੀ ਤੋਂ ਸਿੱਖਾਂ ਨੇ ਖੌਲਿਆ ਕੀਤਾ ਉਹਨੇ ਪੁੱਛਿਆ ਕਹਿੰਦਾ ਜ਼ਖਰੀਏ ਇਹ ਕੌਣ ਨੇ ਜਿਹੜੇ ਮੇਰੀ ਸ਼ਮਸ਼ੀਰ ਦੀ ਮੇਰੀ ਤਲਵਾਰ ਦੀ ਤਾਕ ਸਾਹਮਣੇ ਇਹ ਝੁਕੇ ਨਹੀਂ ਤੇ ਮੈਂ ਇੱਕ ਬੇਨਤੀ ਕਰਾਂ ਅੱਜ ਮੈਂ ਪੜਿਆ ਜਦੋਂ ਤੇ ਮਨ ਵਿੱਚ ਆਇਆ ਸੰਗਤ ਵਿੱਚ ਬੇਨਤੀ ਕਰਾਂਗਾ ਇੱਕ ਬੰਦਾ ਤਲਵਾਰ ਦੀ ਜ਼ੋਰ ਨਾਲ ਆਪਣੀ ਗੱਲ ਮਨਾਉਂਦਾ ਹੈ ਉਹ ਬੰਦਾ ਹਾਰ ਕੇ ਪੁੱਛਦਾ ਕਿ ਮੇਰੀ ਸ਼ਮਸ਼ੀਰ ਸਾਹਮਣੇ ਝੁਕੇ ਕਿਉਂ ਨਹੀਂ ਤੇ ਅੱਗੋ ਜ਼ਖਰੀਆ ਉੱਤਰ ਦਿੰਦਾ ਸੱਚ ਜਾਣੀ ਤੇਰੀ ਸ਼ਮਸ਼ੀਰ ਇੱਕ ਧਾਰੀ ਏ ਇਹ ਜਿਸ ਖੰਡੇ ਵਿੱਚੋਂ ਨਿਕਲੇ ਨੇ ਉਹ ਦੋ ਤਾਰਾ ਹੈ ਤੇਰੇ ਕੋਲ ਕੇਵਲ ਇੱਕ ਧਾਰੀ ਤਲਵਾਰ ਹੈ ਇਹ ਖੰਡੇ ਵਿੱਚੋਂ ਨਿਕਲੇ ਨੇ ਉੱਥੇ ਜਿਹੜੇ ਸ਼ਬਦ ਕਹਿ ਗਿਆਨੀ ਗਿਆਨ ਸਿੰਘ ਹੋਣਾ ਨੇ ਪੰਥ ਪ੍ਰਕਾਸ਼ ਵਿੱਚ ਦਰਜ ਕੀਤੇ ਨੇ ਭਾਈ ਸਾਹਿਬ ਵਰੀ ਬੈਠੇ ਨੇ ਇਹਨਾਂ ਨੂੰ ਯਾਦ ਹੋਣੇ ਨੇ ਸ਼ਬਦ ਉਹਨੇ ਪੁੱਛਿਆ ਵੀ ਸਿੱਖ ਕੌਣ ਨੇ ਕਹਿਣ ਲੱਗਾ ਵੀ ਸਿੱਖ ਗੁਰੂ ਨਾਨਕ ਇਹਨਾਂ ਦਾ ਮੁਰਸ਼ਦ ਹੋਇਆ ਕਹਿੰਦਾ ਇਹਨਾਂ ਨੂੰ ਖਤਮ ਕਰ ਦੇ ਕਹਿੰਦਾ ਇਹ ਖਤਮ ਹੋ ਨਹੀਂ ਸਕਦੇ ਕੱਲ ਨੂੰ ਮੈਂ ਅਰਜ਼ ਕਰਨੀ ਹੈ ਤਲਵਾਰ ਦੀ ਥਾਂ ਖੰਡਾ ਹੀ ਕਿਉਂ ਵਰਤੇ ਕਿਉਂਕਿ ਆਪਾਂ ਅਗਲੇ ਦਿਨ ਚੱਲਣਾ ਹਜ਼ੂਰ ਨੇ ਉੱਥੇ ਉਹਨੂੰ ਪੁੱਛਦਾ ਜਦੋਂ ਨਾਦਰ ਜ਼ਖਰੀਏ ਨੂੰ ਕਿ ਕੌਣ ਨੇ ਕਹਿੰਦਾ ਸਿੱਖ ਇਹਨਾਂ ਦਾ ਮੁਰਸ਼ਦ ਗੁਰੂ ਕਹਿੰਦਾ ਇਹ ਖਤਮ ਕਿਉਂ ਨਹੀਂ ਹੁੰਦੇ ਕਹਿੰਦਾ ਇਹਨਾਂ ਦਾ ਦਸਵਾਂ ਪੀਰ ਇਹਨਾਂ ਨੂੰ ਆਬੇ ਖਿਆਤ ਦੇ ਗਏ ਪੀਂਦੇ ਨੇ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਜਿਹੜੇ ਲੋਕ ਸਾਡੇ ਸਾਹਮਣੇ ਹੱਥ ਜੋੜਦੇ ਨੇ ਅੰਮ੍ਰਿਤ ਤੋਂ ਪਹਿਲਾਂ ਤੇ ਜਦੋਂ ਆਬੇ ਹੱਥ ਪੈਂਦੇ ਨੇ ਪੀਂਦੇ ਨੇ ਇੱਕ ਜਣੀ ਸਾਡੀ ਪੂਰੀ ਦੀ ਪੂਰੀ ਮੁਹਿੰਮ ਨੂੰ ਰੋਕ ਕੇ ਖਲੋ ਜਾਂਦਾ ਉਹਨੇ ਕਿਹਾ ਕਹਿੰਦਾ ਆਬੇ ਹੱਥ ਖੋਲਾ ਇਹਨਾਂ ਤੋਂ ਅੰਮ੍ਰਿਤ ਖੋਲਾ ਨੂੰ ਸ਼ਦਾਈ ਨੂੰ ਕੀ ਪਤਾ ਵੀ ਆਬੇ ਹੱਥ ਕੀ ਚੀਜ਼ ਸੀ ਕਹਿੰਦਾ ਇਹਨਾਂ ਤੋਂ ਅੰਮ੍ਰਿਤ ਖੋਲਾ ਉਹ ਕਹਿੰਦਾ ਜਿੰਨੀ ਦੇਰ ਤੱਕ ਸਿੱਖ ਜਿਉਂਦੇ ਰਹਿਣਗੇ ਉਹ ਐਸਾ ਆਬੇ ਹਯਾਤ ਦੇ ਗਿਆ ਜਿਹਨੇ ਕਦੀ ਖਤਮ ਨਹੀਂ ਹੋਣਾ ਕਹਿੰਦਾ ਕਿਉਂ ਕਹਿੰਦਾ ਜਿੱਥੇ ਇਹਨਾਂ ਦੇ ਗੁਰੂ ਦਾ ਹੋਵੇਗਾ ਪ੍ਰਕਾਸ਼ ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਚੇਤੇ ਰੱਖੀ ਪੰਜ ਹੋਣਗੇ ਇਕੱਠੇ ਉੱਥੇ ਇਹੋ ਜੀ ਕਲਾਮ ਇਹੋ ਜੀ ਬਾਣੀ ਦੱਸ ਗਿਆ ਆਮ ਪਾਣੀ ਲੈਂਦੇ ਨੇ ਤੇ ਬਾਣੀ ਪੜ੍ਹਦੇ ਨੇ ਕਹਿੰਦਾ ਜਿੱਥੇ ਬਾਣੀ ਪੜ੍ਹਨ ਉੱਥੇ ਅੰਮ੍ਰਿਤ ਬਣਾ ਲੈਂਦੇ ਉਹਨੇ ਸ਼ਬਦ ਵਰਤੇ ਸਨ ਉਹ ਕਹਿ ਕੇ ਸੰਪੂਰਨਤਾ ਕਰਨੀ ਹੈ ਕਹਿਣ ਲੱਗੇ ਮੁਰਸ਼ਦ ਇਨਕਾ ਵਲੀ ਭਇਓ ਹੈ ਇਨਕੋ ਆਬੇ ਹਯਾਤ ਦਇਓ ਹੈ ਅਗਲੀ ਗੱਲ ਸੀ ਕਹਿੰਦਾ ਐਸੀ ਗਇਓ ਕਲਾਮ ਬਤੈ ਹੈ ਜਿਸੇ ਬਣਾਏ ਸੁਦਾ ਯੇ ਲੈ ਹੈ ਸੋਏ ਪਿਲਾਏ ਲੋਕਣ ਕਹਿ ਤਾਈ ਸਿਆਰਨ ਤੇ ਸਿਆਰ ਦਾ ਅਰਥ ਇੱਥੇ ਗਿੱਦੜ ਹੈ ਕਹਿਣ ਲੱਗੇ ਐਸੀ ਗਇਓ ਕਲਾਮ ਬਤੈ ਹੈ ਜਿਸੇ ਸੁਦਾ ਬਣਾਈ ਯੇ ਲੈ ਹੈ ਸੋਏ ਪਿਲਾਏ ਲੋਕਣ ਕਹਿ ਤਾਈ ਸਿਆਰਨ ਤੇ ਸਿੰਘਲੇਟ ਬਣਾਈ ਗਜ਼ਬ ਅਸਰ ਤਿਸ਼ਕਾ ਹਮ ਦੇਖਾਂ ਬੁਝ ਦਿਲ ਹੋਵਤ ਸ਼ੇਰ ਬਿਸ਼ੇਖਾਂ ਕਹਿੰਦਾ ਕਾਨ ਨਾ ਕਿਸਮੂ ਕੀ ਏ ਰਾਖਤ ਸ਼ਹਿਨ ਸ਼ਾਹ ਖੁਦ ਹੀ ਕੋ ਭਾਖਤ ਕਹਿੰਦਾ ਮੇਰੇ ਬਾਰੇ ਕੀ ਖਿਆਲ ਹੈ ਉਹ ਕਹਿੰਦੇ ਤੇਰੇ ਬਾਰੇ ਕਹਿੰਦੇ ਅਵਰ ਜਵ ਜੀਵ ਸਭ ਜਿੰਨੇ ਨੇ ਅਵਰ ਸਬਨ ਸਭ ਜੀਵ 84 ਮਾਨਤ ਆਪ ਤਾਹੇ ਅਵਿਨਾਸ਼ੀ ਤੈਨੂੰ ਤੇ 84 ਦਾ ਕੀੜਾ ਕਹਿੰਦੇ ਨੇ ਆਪਣੇ ਆਪ ਨੂੰ ਅਵਿਨਾਸ਼ੀ ਕਹਿੰਦੇ ਨੇ ਉਹ ਗੁਰੂ ਕੇ ਸਿੱਖਾਂ ਨਾਸਰ ਦੇ ਕੁਰਸੀ ਨਾਮਾ ਦੱਸਿਆ ਸੀ ਮੇਰਾ ਬਾਪ ਨਾਦਰ ਹੈ ਨਾਦਰ ਤਲਵਾਰ ਦੇ ਜ਼ੋਰ ਵਿੱਚੋਂ ਪੈਦਾ ਹੋਇਆ ਹੈ ਉਹ ਤੇਰਾ ਤਾਂ ਕੁਰਸੀ ਨਾਮਾ ਹੈ ਮੈਂ ਅਨੰਦਪੁਰ ਦਾ ਵਾਸੀ ਹਾਂ ਨਾਨਕੇ ਗੁਰੂ ਕੇ ਲਾਹੌਰ ਨੇ ਮਾਂ ਮੇਰੀ ਸਾਹਿਬ ਕੌਰ ਬਾਪੂ ਮੇਰੇ ਦਾ ਨਾਮ ਗੁਰੂ ਗੋਬਿੰਦ ਸਿੰਘ
دادا میرا گرو تیگ بہادر ہے کہ اس کرسی نامے کہن تو تو کیوں پیچھے ڈرنا پے کہ تینوں یہ کرسی نامہ چنگا نہیں لگتا تن گرو گرنتھ صاحب کرے سما سماپت ہے اگے لڑی آپاں کل نوں توراں گے واہ گرو جی کا خالصہ واہ گرو جی کی فتح

0: तेरे अंदर अमृत है। ते दूसरे पासे जदो बाणी पढ़ी ते नाल बचन होर कह दिता, कहन लगे मन रे ठिर रहो मत कत जाई जियो, बाहर ढूंढत बहुत दुख पावे घर अमृत घट माही जियो। तेरे अंदर अमृत है, सतगुरु की बाणी पढ़द्या फिर एक होर प्रमाण मिले, कहन लगे अमृत नाम निर्मोलक हीरा गुर दीनो मनतानी। गुरु ने अमृत दिता, डिगै ना डोले दृढ़ कर रहे हो पूर्ण होए तृप्तानी। साहब दे बचन पढ़े, कहन लगे गुर पूरा मेरी रात लई, कहन लगे अमृत नाम हृदय मैं दीनो जन्म जन्म की मैल गई। साहब दा बचन पढ़िया, कहन लगे सुर नर मुन जन अमृत खोज दे सो अमृत गुर ते पाया, जिस जलनिध कारण तुम जग आए सो अमृत गुर पाही जियो। खैर मैं सिर्फ संखेप मात्र कुछ प्रमाण अर्ज कीते ने। साहब ने नाम नू अमृत कहा, बाणी नू अमृत कहा, गुरदेव ने बख्शिश कीती ते साहब ने दुध लई भी शब्द अमृत वरत्या, काया नाल भी शब्द अमृत वरत्या। ते कुदरती तौर ते इक सवाल उपजेगा, जे हर एक दे अंदर अमृत है, साहब ने तो मनमुख तक भी शब्द वरत के कह दिता, कह लगे घर ही मैं अमृत भरपूर है, मनमुखा साध ना पाया जो कस्तूरी मिर्ग ना जाने प्रेम भरम दा भरम पुला है। इहदा मतलब उहदे अंदर भी कोई परमेश्वर की दात है। जे अंदर अमृत है, बाणी अमृत है, फिर सतगुरु ने सानू खंडे बाटे का अमृत दिता, ते कुदरती तौर ते पुछांगे ए क्यों। ते मेरे धन गुरु ग्रंथ साहब ने इहदा उत्तर बड़े कमाल दा दिता है, कहन लगे सजना मेरे सतगुरु ने तेरे अंदरों उसे अमृत का प्रवाह चलाना है जेड़ा अमृत तेरे अंदर मौजूद ही, पर उस अमृत का प्रवाह उन्नी देर तक नहीं चलना जिन्नी देर तक तू सतगुरु की कृपा नहीं लै लेंदा, सतगुरु तो अमृत की दात नहीं लेंदा। साहब ने बाणी विच भी प्रमाण दिते, कहन लगे लकड़ विच आगे जेड़ी आपां लकड़ घर विच वरतने आ, जिस मंजे ते आराम करने आ उस लकड़ विच भी आगे, खिड़कियां दरवाजे घरां जेड़े लकड़ां नाल बने ने उन्हां विच भी आगे, पर कदी वो अग प्रगट नहीं होई। लकड़ विच अग मौजूद है, पर साहब कहिंदे ने प्यारिया जे उस अग नूं प्रगट करनी ते एक गल चेते रखी, लकड़ दी गुप्त अग प्रगट तां होवेगी जे तू उहनूं बाहर कोई अग दी चिणग लाएगा, नहीं तो अग प्रगट किवें हो जाणी। तेरे अंदर नाम का अमृत जग साहब ने कह, पर उन्हें प्रगट ता होना ही जदो तू गुरु तो खंडे ते अमृत की दात लेगा, परत के अमृतमय बाणी में जुड़ेगा, फिर देखी तेरे अंदरों वो अमृत का प्रवाह चलेगा। साहब ने एक बाणी विच प्रमाण होर दिता, सतगुरु गुरु नानक साहब के बचन असी रोज पढ़ने, सचखंड तक आके 37 पौड़ियां संपूर्ण हो जांदियां ने, जिहड़ी 78वीं पौड़ी साहब ने उहदे विच भी गल अमृत की कीती। सतगुरु गुरु नानक साहब महाराज कहिंदे ने जे अंदर ते अमृत तक पहुंचना चाहना है ते गुरु के सिखा तैनू अपना जीवन कमाना पएगा। जेड़ी रहत गुरुदेव ने दसी के चेते रखी, पर बेटी को पेटी जाने पर स्त्री को मात बखाने, अपनी स्त्री सो रत होई रहत वान गुर का सिंह सोई। ते गुरुदेव ने पहली गल ये कही, कहन लगे सजना अपने आचरण नू तू उच्चा कर, जे अंदरों अमृत का स्वाद चखने ते गुरु की कृपा लैके एक सुनहरे की उदाहरण दे दिती। कहन लगी वो सोने नू ढालद ओदे कुल केड़िया केड़िया चीजा ने कदी ध्यान नाल तके। साहब कहन लगे जत पहारा, पहारा का अर्थ सिख विद्वाना ने किया, वह दुकान जिथे बैठ के सोना ढालिया जाने। जे अंदर ते अमृत नू लैने ते पहला अपने आचरण नू उच्चा बना, जत पहारा धीरज सुनियार, कमाई करनिया अंदर टिका रखी। तेरे अंदर धीरज होवे जीवन नू कमाने ते गुरु ते बचना ते धीरज नाल सबर नाल टेक के बैठा रही। कदी तक सोने घड़न वाले वल वह निक्की निक्की सूक्ष्म जी कला नाल जो गहने घड़दा है ते किन्ना किन्ना समा वह धीरज नाल टिकिया रहिंदा है। कहन लगे अपने अंदर धीरज नू तू सुनार बना, जत पहारा धीरज सुनियार, ते जिथे सोना घड़िया जांदा है वह कोल एरन पिया है, एरन मत अपनी मत नू एरन बना, वेद हथियार गुरु ते बख्शे ज्ञान नू हथौड़ा बना। तेरे कुल शब्द गुरु दा ज्ञान होवे ए हथौड़ा होवे, जत पहारा धीरे सुनियार, एरन मत वेद हथियार, पाओ खला वाहिगुरु जी दे अदब नू ਸੱਜਣਾ ਤੂੰ ਉਹ ਧੋਖ ਨਹੀਂ ਬਣਾ ਜਿਹਦੇ ਨਾਲ ਉਹ ਅੱਗ ਨੂੰ ਫੂਕ ਮਾਰਦਾ ਪਿਆ। ਭਉ ਖੱਲਾ ਅਗਨ ਤਪਤਾਓ, ਗੁਰੂ ਦੀ ਬਖਸ਼ਿਸ਼ ਨਾਲ ਤੂੰ ਸੇਵਾ ਕਰ, ਇਹ ਤੂੰ ਵੱਡਾ ਕੋਈ ਤਪ ਨਹੀਂ, ਇਹ ਤੇਰੇ ਵਾਸਤੇ ਮਨ ਨੂੰ ਅੱਗ ਬਣ ਜਾਏਗੀ। ਭਉ ਖੱਲਾ ਅਗਨ ਤਪਤਾਓ ਤੇ ਜਿੱਥੇ ਅੰਮ੍ਰਿਤ ਢਾਲਣਾ, ਕਹਿਣ ਲੱਗੇ ਭਾਂਡਾ ਭਾਓ, ਪ੍ਰੇਮ ਨੂੰ ਭਾਂਡਾ ਬਣਾ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਪਰ ਕਿਵੇਂ ਘੜਿਆ ਜਾਏਗਾ ਸੱਜਣਾ, ਘੜੀਐ ਸ਼ਬਦ ਸੱਚੀ ਟਕਸਾਲ। ਅੰਦਰ ਦਾ ਜੇ ਅੰਮ੍ਰਿਤ ਲੈਣੇ, ਦੂਜਾ ਪ੍ਰਮਾਣ ਸਾਹਿਬ ਨੇ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰੂ ਨਾਨਕ ਸਾਹਿਬ ਜੀ ਨੇ। ਕਹਿਣ ਲੱਗੇ ਦੇਖ ਤੂੰ ਪੁੱਛਣਾ ਕਿ ਬਾਹਰ ਤੇ ਅੰਮ੍ਰਿਤ ਦੀ ਕੀ ਜ਼ਰੂਰਤ ਹੈ। ਧੰਨ ਗੁਰੂ ਨਾਨਕ ਸਾਹਿਬ, ਕਹਿਣ ਲੱਗੇ ਦੁੱਧ ਦੇ ਅੰਦਰ ਮੱਖਣ ਮੌਜੂਦ ਹੈ, ਦੁੱਧ ਦੇ ਅੰਦਰ ਘਿਓ ਭਰਪੂਰ ਹੈ, ਤੇ ਜੇ ਕਿਸੇ ਆਮ ਬੰਦੇ ਨੂੰ ਕਹਿ ਦਈਏ ਸੱਜਣਾ ਆਹ ਦੁੱਧ ਦੇਖ ਕਿ ਇਹਦੇ ਵਿੱਚ ਮੱਖਣ ਹੈ, ਕਿ ਇਸ ਦੁੱਧ ਦੇ ਅੰਦਰ ਘਿਓ ਹੈ, ਤੇ ਆਮ ਤੌਰ ਤੇ ਦੇਖਣ ਨੂੰ ਕਹੇਗਾ ਨਹੀਂ ਪਿਆਰਿਆ, ਕੇਵਲ ਦੁੱਧ ਪ੍ਰਤੀਤ ਹੁੰਦਾ, ਅੱਧ ਅੰਦਰ ਮੱਖਣ ਘਿਓ ਜਾਂ ਤੱਤ ਨਹੀਂ। ਤੇ ਸਿਆਣੇ ਕਹਿਣਗੇ ਇਸ ਦੁੱਧ ਦੇ ਅੰਦਰ ਘਿਓ ਮੱਖਣ ਮੌਜੂਦ ਹੈ, ਪਰ ਇਹਨੂੰ ਪ੍ਰਗਟ ਕਰਨ ਲਈ ਵੀ ਜੁਗਤੀ ਚਾਹੀਦੀ ਹੈ। ਪੁੱਛੀਏ ਫਿਰ ਕਿਹੜੀ ਜੁਗਤੀ? ਕਹਿਣ ਲੱਗੇ ਅੰਦਰ ਦੁੱਧ ਦੇ ਘਿਓ ਹੈ, ਪ੍ਰਗਟ ਹੋਣਾ ਪਹਿਲੀ ਗੱਲ ਭਾਂਡਾ ਸਾਫ਼ ਹੋਵੇ, ਧੋਤਾ ਹੋਵੇ, ਟਿਕ ਕੇ ਇਹਦੇ ਵਿੱਚ ਤੂੰ ਦੁੱਧ ਨੂੰ ਪਾਈ, ਗਰਮ ਕਰਕੇ ਜਾਗ ਲਾਈ, ਜਾਗ ਲਾਉਣ ਤੋਂ ਬਾਅਦ ਤੂੰ ਮਧਾਣੀ ਨਾਲ ਦੁੱਧ ਰਿੜਕੀ, ਤੇ ਚੇਤੇ ਰੱਖੀ ਰਿੜਕਣ ਤੋਂ ਬਾਅਦ ਜਿਹੜੇ ਦੁੱਧ ਨੂੰ ਜਾਗ ਲੱਗੀ ਉਹਦੇ ਵਿੱਚੋਂ ਘਿਓ ਨਿਕਲਦਾ ਹੈ। ਇਸੇ ਤਰ੍ਹਾਂ ਤੇਰੇ ਅੰਦਰ ਉਹਦੀ ਕਿਰਪਾ ਹੈ, ਜਦੋਂ ਗੁਰੂ ਤੋਂ ਖੰਡੇ ਬਾਟੇ ਦੀ ਦਾਤ ਲੈ ਲੈਗਾ ਨਾ, ਪਰਤ ਕੇ ਫਿਰ ਤੂੰ ਕਰੀ ਬਖਸ਼ੇ ਹੋਏ ਨਾਮ ਦਾ ਅਭਿਆਸ, ਤੇ ਮੇਰਾ ਸਤਿਗੁਰੂ ਤੇਰੇ ਅੰਦਰੋਂ ਨਾਮ ਜਲ ਦਾ ਪ੍ਰਵਾਹ ਚਲਾ ਦੇਗਾ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ। ਗੱਲ ਫਿਰ ਅੰਮ੍ਰਿਤ ਦੀ ਕੀਤੀ, ਜੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਵਿੱਚ ਕਹਿ ਰਹੇ ਨੇ ਕਿ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਇੱਥੇ ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ। ਬੈਸ ਦਾ ਅਰਥ ਹੈ ਟਿਕਾ ਵਿੱਚ, ਧੀਰਜ ਵਿੱਚ ਆਈ, ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੂਤੇ ਕੋ ਜਾਵੋ, ਦੂਤ ਕਰਮ ਪੁਨ ਸੁਰਤ ਸਮਾਇਣ, ਹੋਏ ਨਿਰਾਸ਼ ਜਮਾਵੋ। ਕਹਿਣ ਲੱਗੇ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਸਤਿਗੁਰੂ ਫਿਰ ਅੰਦਰ ਦਾ ਅੰਮ੍ਰਿਤ ਕਿਵੇਂ ਚੱਲੇ? ਤੇ ਸਾਹਿਬ ਨੇ ਨਾਲ ਕਹਿ ਦਿੱਤਾ, ਕਹਿਣ ਲੱਗੇ ਇਹ ਮਨ ਈਟੀ ਹਾਥ ਕਰੋ, ਜਿਵੇਂ ਬੀਬੀ ਦੁੱਧ ਰਿੜਕਦੀ ਏ ਤੇ ਲੱਕੜ ਦੀਆਂ ਇੱਟੀਆਂ ਨੂੰ ਘੁੱਟ ਕੇ ਪਕੜ ਕੇ ਰੱਖਦੀ ਏ। ਜਦੋਂ ਸਤਿਗੁਰੂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲਈ ਨਾਮ ਨਾਲ ਜੁੜਿਆ, ਉਦੋਂ ਮਨ ਨੂੰ ਇੰਨਾ ਕੁ ਟਿਕਾ ਕੇ ਨਾਮ ਜਪੀ ਜਿਵੇਂ ਦੁੱਧ ਰਿੜਕਣ ਲੱਗਿਆ ਆਪਣੇ ਹੱਥ ਵਿੱਚੋਂ ਲੱਕੜ ਦੀਆਂ ਗਿੱਟੀਆਂ ਨੂੰ ਛੱਡ ਦੇ। ਕਹਿਣ ਲੱਗੇ ਇਹ ਮਨ ਈਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੇ। ਇੱਕ ਨੇਤਰ ਜਿਹਦੇ ਨਾਲ ਉਹ ਇੱਟੀਆਂ ਬੰਨੀਆਂ ਨੇ, ਤੈਨੂੰ ਅੰਦਰ ਮਾਇਆ ਤੇ ਮੋਹ ਦੀ ਨੀਂਦਰ ਨਾ ਆਵੇ, ਸੁਚੇਤ ਹੋ ਜਾਈ। ਇਹ ਮਨ ਈਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੇ। ਰਸਨਾ ਨਾਮ ਜਪੋ ਤਬ ਮਥੀਐ, ਜਦੋਂ ਤੂੰ ਗੁਰੂ ਬਖਸ਼ਿਆ ਨਾਮ ਜਪੇਗਾ ਫਿਰ ਕੀ ਮਿਲੇਗਾ? ਇਨ ਵਿਦ ਅੰਮ੍ਰਿਤ ਪਾਵੋ, ਇਸ ਤਰੀਕੇ ਨਾਲ ਤੈਨੂੰ ਅੰਦਰੋਂ ਅੰਮ੍ਰਿਤ ਦੀ ਦਾਤ ਮਿਲੇਗੀ। ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਜੋਗੀ ਨੂੰ ਸੰਬੋਧਨ ਕਰਦਿਆਂ ਵੀ ਇਹੀ ਗੱਲ ਕਹੀ, ਕਹਿਣ ਲੱਗੇ ਜੇ ਅੰਦਰ ਦਾ ਅੰਮ੍ਰਿਤ ਲੈਣੇ ਫਿਰ ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਐ। ਤੇਰੇ ਅੰਦਰੋਂ ਉਹ ਨਾਮ ਰਸ ਚੱਲੇਗਾ। ਪਹਿਲਾਂ ਜਦੋਂ ਗੁਰੂ ਕੇ ਸਿੱਖਾਂ ਨੇ ਚਰਨ ਪਾਉ ਰਹੀ ਕਮਾਈਆਂ ਕੀਤੀਆਂ, ਅੰਦਰੋਂ ਗੁਰੂ ਨੇ ਨਾਮ ਦੀ ਝੜੀ ਲਾ ਦਿੱਤੀ, ਉਹ ਨੇਤਰ ਵੀ ਅੰਮ੍ਰਿਤ ਵਿੱਚ ਭਿੱਜ ਗਏ, ਉਹ ਰਸਨਾ ਵੀ ਅੰਮ੍ਰਿਤ ਵਿੱਚ ਭਿੱਜ ਗਈ, ਉਹ ਹਿਰਦਾ ਵੀ ਅੰਮ੍ਰਿਤ ਵਿੱਚ ਭਿੱਜ ਗਿਆ। ਉਸੇ ਸਤਿਗੁਰੂ ਨੇ ਜਿਵੇਂ ਗੁਰਮੁਖ ਪਿਆਰੇ ਕਹਿ ਰਹੇ ਸਨ, ਗੁਰੂ ਕਲਗੀ ਵਾਲੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਸਾਨੂੰ ਦਿੱਤਾ, ਹੁਣ ਪੰਜ ਸਿੰਘ ਸਾਹਿਬਾਨ ਪੰਜ ਪਿਆਰੇ ਅੰਮ੍ਰਿਤ ਜਦੋਂ ਤਿਆਰ ਕਰਦੇ ਨੇ, ਪੰਜਾਂ ਦੇ ਅੰਦਰ ਗੁਰੂ ਵਰਗਾ ਪਾਣੀ ਉਹੀ ਏ ਜਿਹੜਾ ਆਪਾਂ ਘਰ ਵਿੱਚ ਵਰਤਨੇ ਆ, ਉਸੇ ਜਲ ਨੂੰ ਗੁਰੂ ਕੀ ਹਜ਼ੂਰੀ ਵਿੱਚ ਲੈ ਕੇ ਆਏ। ਜਿਵੇਂ ਗੁਰਮੁਖਾਂ ਦੱਸਿਆ ਜਲ ਪਵਿੱਤਰਤਾ ਦਾ, ਸ਼ੀਤਲਤਾ ਦਾ ਤੇ ਨਿਮਰਤਾ ਦਾ ਪ੍ਰਤੀਕ ਏ, ਜਿਹੜੇ ਪਤਾਸੇ ਨੇ ਮਿਠਾਸ ਦੇ ਪ੍ਰਤੀਕ ਨੇ, ਖੰਡਾ ਜਿਹੜਾ ਮੀਰੀ ਤੇ ਪੀਰੀ ਦਾ ਪ੍ਰਤੀਕ ਏ। ਕਹਿਣ ਲੱਗੇ ਇੱਕ ਪਾਸੇ ਗੁਰਦੇਵ ਨੇ ਪੰਜਾਂ ਨੂੰ ਇੰਨੀ ਕੁ ਸਮਰੱਥਾ ਦੇ ਦਿੱਤੀ, ਜਦੋਂ ਤੁਸੀਂ ਬਾਣੀ ਨਾਲ ਜੁੜੇ ਹੋ ਤੁਹਾਡੇ ਅੰਮ੍ਰਿਤ ਗੁਰੂ ਕੀ ਕਿਰਪਾ ਵਰਸਦੀ ਏ, ਤੇ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਜਦੋਂ ਤਿਆਰ ਕਰੋਗੇ ਤੁਹਾਡੇ ਨੇਤਰ ਉਸ ਜਲ ਦੇ ਵਿੱਚ ਰਹਿਣ। ਜਦੋਂ ਪੰਜ ਅੰਮ੍ਰਿਤ ਤਿਆਰ ਕਰਦੇ ਨੇ ਉਹਨਾਂ ਦੇ ਨੇਤਰ ਬਾਟੇ ਦੇ ਜਲ ਤੇ ਨੇ, ਇਕਾਗਰ ਹੋ ਕੇ ਬਾਣੀ ਪੜ੍ਹਦੇ ਨੇ, ਮੁੱਖ ਵਿੱਚੋਂ ਵੀ ਗੁਰੂ ਵਰਤਾ, नेत्र जदों टिकांदे ने अमृत जल ते उदों भी गुरु वरदा है, ते जदों अमृत दी दात प्राणियां नूं दिंदे ने ते उन्हां पंजां विचों गुरु वरत के उन्हां प्राणियां दे अंदर भी अमृत की चढ़ी ला दिंदे। पंजां अंदर सतगुरु वरदा है। मेरे गुरुदेव ने अमृत की दात दिती। आपां सुणिया कि शब्द दे दिता खालसा। मैं अर्ज करां मेरे सतगुरु ने जदों अमृत की दात दिती, गुरमुख कह रहे सन कि सुखी बसै मोरो परिवारा। सिख विद्वाना ने कोशिश की अपने अपने ढंग नाल कलगी वारे की उपमा की। जदों चमकौर की गढ़ी में तकीए, इधर सतगुरु अमृत का दाता अपने पुत्र कुरबान करता है, ते जिन्ना ने अमृत पान किया है उस पंथ लई की मंगदा पे है, ते उधर जिन्हें अमृत की दात लई जितन ओदा पुत्र कुरबान हुंदा है गुरु नूं शरदा दे फुल की हो जाए भेट कर दे। मैं दो प्रमाण देने ने। बड़ा गुरमुख प्यारा ढाडी विद्वान होया सोहन सिंह जी शीतल, उन्हां तो सिख कौम का बच्चा बच्चा जाणू है। वह कहिंदा चमकौर की गढ़ी विच जदों मेरे सतगुरु के छोटा साहबजादा बाबा जुझार सिंह भी शहीद हो गया, फिर उस ढाडी के अंदर की उडारी है उन्हें अपनी कलम के नाल कुछ काम पंक्तियां कही, जो कुछ उन्हें गुरु कलगी वाले के मुख तो इस खालसा पंथ लिए कढ़ा दिता, वह शब्द जद सुने हर एक का हिरदा बैराग के नाल पिज जाता। आम तौर पर एक पंक्ति असी वरतने कहिंदे ने सामने मेरे सतगुरु नूं दिसदा है कि पुत्र जुझार सिंह शहीद हो गया, ते चमकौर की गढ़ी विच बैठा मेरा दशमेश बापू बड़े प्रेम नाल भिज के कहिंदे ने हस शहीदी पा गया जद लाल छुटेरा, अखां सामे हो गया वह बेरा बेरा। उन्हां शब्द टुकड़ा टुकड़ा वरते। खैर ये ढाडी दे कवि दे अंदर दी भी उडारी है। हस शहीदी पा गया जद लाल छुटेरा, अखां सामे हो गया वह बेरा बेरा। कहन लगे उंगली ला के लै गया उन्हूं वीर वडेरा, ते सतगुरु महाराज कहन लगे जोड़ी जोड़ी हो गया परिवार बथेरा। हाथ बन बोले सतगुरु वाह भाणा तेरा, तेरा तुझको सौंपते क्या लागै मेरा, हुक्म रजाई चलना जो करे चंगेरा। ते एक शब्द वरत्या उस दिन चमकौर की गढ़ी विच पंथ वसे मैं उजड़ा मन चौक रहा। इथे उन्होंने पंक्ति वरती जदों कह दिता कि पंथ वसे मैं उजड़ा मन चौक नेरा। जदों इधर तक ने गुरु गोबिंद सिंह अमृत का दाता है, उहदे पुत्र शहीद हुंदे ने, ते कहिंदे ने पंथ वसदा रहे मैनू उजाड़ा परवाने, ते जदों लाहौर की धरती नूं तकने जिन्हां नूं सतगुरु तू अमृत की दात दे गया, ते जितन उन्हां ते समा बनिया उन्हां अमृत पीण वाले गुरसिखां ने शरदा दे फुल पेट कीते। शबेक सिंह दे सामने उहदा इकलौता पुत्र शाहबाज सिंह टिकिया है। जालम ने प्यो ते पुत्र नूं गिरफ्तार किया है। रतन सिंह भंगू लिखदा है उस वक्त आया काजी हाकम आया, उन्हें एक गल की शबेक सिंह कुछ होश वाल झाती मार, कुछ होश नूं हाथ मार, देख सजना लोग पुत्रां नूं तरस देने, दर दर ते जांदे ने पुत्रां दी दात मंगण लई, तैनू निरंकार ने उस खुदा ने जे एक पुत्र दिता इनू बचा लै ते पुत्र बच सकदे, जे तू इस्लाम नूं कबूल करे। सतगुरु ते पुत्र जांदे ने कहिंदे ने पंथ वसे मैं उजड़ा मन चाओ कनेरा, ते जदों शबेक सिंह दे सामने समा आउंदा अपने पुत्र नूं बचा लै, ते अगो वह बड़े शब्द प्यार दे कहिंदा आखदा ओ काजी तैनू केवल अखां नाल ए संसार दिसदा पे, तू ऐस दिस दे दृष्टमान संसार तक सीमत है, पर कहिंदा मैनू एदे पिछे कुछ होर भी नजर आउंदा पे। पुछया तैनू की होर दिसदा, ते अगो उन्हें शब्द बड़े प्यारे कह कहन लगा तैनू पता नहीं तू कहना एक पुत्र नूं बचा लै, ते जदों मैं एक पुत्र नूं बचा के रब दे घर नूं गया, ते रतन सिंह भंगू लिखदे ने अगो आवाज आएगी शबेक सिंह मैं चार कुर्बान करके कहा सी कि पंथ वसे तू एक दी खातर थिड़ गयो। देखो उन्हें की हो जाए शरदा दे फुल पेट कीते। रतन सिंह भंगू लिखदा कहन लगे सिखन काज गुरु हमारे, शीश दियो निशन परवारे, चारे पुत्र जान कुहाए, सो चंडी की भेट कराए। कहन लगे हम कारण गुर कुल गवाई, हम कुल राख है कमल बढ़ाई। साडी खातर साहब ने इना कुछ कुर्बान कर दिता, ते मैं अपने आप नूं बचा के लै जा। प्यारियो ਉਸ ਕਲਗੀ ਵਾਲੇ ਨੇ ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ, ਇਹ ਕੇਵਲ ਕਰਮ ਕਾਂਡ ਨਹੀਂ, ਪੰਜਾਂ ਵਿੱਚ ਸਤਿਗੁਰੂ ਵਰਤਦਾ ਹੈ ਬਾਣੀ ਰੂਪ। ਜਦੋਂ ਉਹ ਗੁਰੂ ਕੀ ਬਾਣੀ ਭਿੱਜ ਕੇ ਪੜ੍ਹਦੇ ਨੇ, ਉਹੀ ਜਲ ਅੰਮ੍ਰਿਤ ਬਣ ਜਾਂਦਾ ਹੈ। ਜਦੋਂ ਉਹ ਜਲ ਸਿੱਖ ਦੇ ਘਿਰਦੇ ਵੀ ਜਾਂਦਾ ਹੈ, ਅੰਦਰ ਨੂੰ ਵੀ ਧੋ ਦਿੰਦਾ ਹੈ ਜੇ ਨਾਲ ਕਮਾਈ ਕਰੀਏ। ਪਰ ਵੈਸੇ ਰਹਿਤਨਾਮੇ ਵਿੱਚ ਇੱਕ ਸ਼ਬਦ ਉਹਨਾਂ ਕਿਹਾ, ਕਹਿਣ ਲੱਗੇ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁੰਚ ਸਕੇ। ਉਹਨਾਂ ਨੇ ਪ੍ਰਥਮ ਰਹਿਤ ਸ਼ਬਦ ਵਰਤਿਆ, ਇਹਦਾ ਮਤਲਬ ਹਰ ਸਿੱਖ ਲਈ ਲਾਜ਼ਮੀ ਹੈ, ਜਿਹਨੇ ਜੀਵਨ ਕਮਾਉਣਾ ਹੈ ਉਹਦੇ ਲਈ ਪ੍ਰਥਮ ਰਹਿਤ ਸ਼ਬਦ ਵਰਤਿਆ ਰਹਿਤਨਾਮੇ ਵਾਲੇ ਗੁਰਸਿੱਖਾਂ ਨੇ। ਕਹਿਣ ਲੱਗੇ ਉਹਨਾਂ ਪੰਜਾਂ ਤੋਂ ਜਦੋਂ ਅੰਮ੍ਰਿਤ ਲਏਗਾ, ਅੰਦਰ ਵੀ ਗੁਰੂ ਕਿਰਪਾ ਕਰੇਗਾ, ਨੇਤਰਾਂ ਨੂੰ ਵੀ ਗੁਰੂ ਕਿਰਪਾ ਕਰਕੇ ਸਵੱਛਤਾ ਬਖਸ਼ੇਗਾ, ਤੇਰੇ ਸੀਸ ਵੀ ਜਦੋਂ ਨਿਪਿਆ ਅੰਮ੍ਰਿਤ ਤੇ ਜਿਹੜੇ ਬਚਨ ਤੂੰ ਪੜ੍ਹਨਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਹਾਓ, ਉੱਥੇ ਗੁਰੂ ਦੀ ਰਹਿਮਤ ਵਰਤੇਗੀ। ਸਾਹਿਬ ਨੇ ਕਿਰਪਾ ਕਰਕੇ ਅੰਮ੍ਰਿਤ ਆਪ ਪਾਣ ਕੀਤਾ, ਗੁਰਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਨਾ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਸ਼ਬਦ ਬੜਾ ਪਿਆਰਾ ਵਰਤਿਆ, ਅਸੀਂ ਆਪਣੇ ਆਪਣੇ ਢੰਗ ਨਾਲ ਖਾਲਸੇ ਦੀ ਪਰਿਭਾਸ਼ਾ ਸੰਗਤ ਸਾਹਮਣੇ ਰੱਖਨੇ ਆ। ਕਹਿੰਦੇ ਨੇ ਜਦੋਂ ਮੇਰੇ ਗੁਰਦੇਵ ਇਕਾਗਰਤਾ ਬਖਸ਼ਣਾ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਨਾ, ਤੇ ਭਾਈ ਡੱਲੇ ਨੇ ਰੱਜ ਕੇ ਸੇਵਾ ਕੀਤੀ, ਭਾਵਾਂ ਸੂਬਾ ਸਰਹੰਦ ਨੇ ਆਪਣੇ ਵੱਲੋਂ ਕਿੰਨਾ ਡਰਾਵਾ ਵੀ ਦਿੱਤਾ, ਪਰ ਕਹਿੰਦੇ ਨੇ ਤਾਂ ਵੀ ਉਹ ਗੁਰੂ ਕਲਗੀ ਵਾਲੇ ਦੇ ਚਰਨਾਂ ਦਾ ਭਵਰਾ ਬਣਿਆ ਰਿਹਾ। ਇੱਕ ਦਿਨ ਬੈਠਿਆਂ ਅਚਨਚੇਤ ਇਕਾਗਰਤਾ ਬਖਸ਼ਿਆ ਦੇ ਥੋੜੀ ਜਿਹੀ, ਇੱਕ ਦਿਨ ਬੈਠਿਆਂ ਅਚਨਚੇਤ ਭਾਈ ਡੱਲੇ ਦਾ ਜਦੋਂ ਇਹ ਪਤਾ ਲੱਗਾ ਕਿ ਸੂਬੇ ਸਰਹੰਦ ਦੀ ਧਮਕੀ ਦੀ ਵੀ ਇਹਨੇ ਪਰਵਾਹ ਨਹੀਂ ਕੀਤੀ, ਤੇ ਹਜ਼ੂਰ ਨੇ ਹੱਸ ਕੇ ਕਿਹਾ, ਡੱਲਿਆ ਜੋ ਕੁਝ ਤੂੰ ਮੰਗੇਗਾ ਮੈਂ ਤੇਰੀ ਝੋਲੀ ਵਿੱਚ ਪਾ ਦਿਆਂਗਾ, ਕੁਝ ਮੰਗ ਤਾਂ ਸਹੀ। ਤੇ ਡੱਲੇ ਨੇ ਇੱਕ ਬੇਨਤੀ ਕੀਤੀ, ਦਾਤਿਆ ਜੇ ਤਰੁੱਠੈ ਤੇ ਕਿਰਪਾ ਕਰ ਆਪਣੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੇ ਦੇ। ਸਾਹਿਬ ਉਸੇ ਵਕਤ ਸੋਚੀ ਪੈ ਗਏ ਤੇ ਅੱਗੋਂ ਉੱਤਰ ਬੜੇ ਕਮਾਲ ਦਾ ਦਿੱਤਾ। ਕਹਿਣ ਲੱਗੇ, ਡੱਲਿਆ ਥਾਂ ਲੈਣਾ ਚਾਹੁੰਦਾ ਗੁਰੂ ਦੇ ਚਰਨਾਂ ਵਿੱਚ, ਸੇਵਾ ਕੀਤੀ ਕੇਵਲ ਦੁਨੀਆਂ ਤੱਕ ਸੀਮਤ ਰਹਿ ਕੇ, ਦੁਨੀਆਂ ਦੀ ਸੇਵਾ ਕਰਕੇ ਤੂੰ ਦੀਨ ਪਿਆ ਮੰਗਣਾ, ਜੇ ਗੁਰੂ ਦੇ ਚਰਨਾਂ ਵਿੱਚ ਦਾਤ ਲੈਣੀ ਆ ਤੇ ਚੇਤੇ ਰੱਖੀ ਅੰਮ੍ਰਿਤ ਦੀ ਦਾਤ ਲੈ ਕੇ ਤੈਨੂੰ ਖਾਲਸਾ ਬਣਨਾ ਪਏਗਾ, ਵਾਹਿਗੁਰੂ ਜੀ ਕਾ ਖਾਲਸਾ ਬਣ। ਉਹਨੇ ਪੁੱਛਿਆ, ਮਹਾਰਾਜ ਖਾਲਸੇ ਦੀ ਪਰਿਭਾਸ਼ਾ? ਸਾਹਿਬ ਨੇ ਬੜੇ ਪਿਆਰੇ ਬਚਨ ਕਹੇ। ਕਹਿਣ ਲੱਗੇ, ਡੱਲਿਆ ਖਾਲਸਾ ਇਹਦਾ ਮਤਲਬ ਇਹ ਨਹੀਂ ਕਿ ਜਿਵੇਂ ਆ ਤੇਰੇ ਕਿਲੇ ਨੇ ਇਸੇ ਤਰ੍ਹਾਂ ਵਾਹਿਗੁਰੂ ਦਾ ਖਾਲਸਾ, ਆਪਾਂ ਸ਼ਬਦ ਪਰਤਨੇ ਆ ਨਾ ਵਾਹਿਗੁਰੂ ਜੀ ਕਾ ਖਾਲਸਾ। ਕਹਿਣ ਲੱਗੇ, ਜਿਵੇਂ ਤੇਰੇ ਕਿਲੇ ਨੇ ਇਸ ਤਰ੍ਹਾਂ ਵਾਹਿਗੁਰੂ ਦਾ ਖਾਲਸਾ ਨਹੀਂ, ਜਿਵੇਂ ਤੇਰੇ ਹਾਥੀ ਘੋੜੇ ਤੇਰੀ ਜ਼ਮੀਨ ਭੋਏ ਪਾਂਡਾ, ਇਸ ਤਰ੍ਹਾਂ ਮੇਰਾ ਵਾਹਿਗੁਰੂ ਦਾ ਖਾਲਸਾ ਨਹੀਂ। ਕਹਿਣ ਲੱਗਾ, ਫਿਰ ਹੋਰ ਕਿਉਂ ਜਿਹਾ ਖਾਲਸਾ? ਤੇ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ, ਸੱਜਣਾ ਅੱਜ ਕਿਲੇ ਤੇਰੇ ਨੇ, ਤੂੰ ਚਲਾ ਗਿਆ ਕਿਲੇ ਫਿਰ ਵੀ ਕਾਇਮ ਰਹਿਣੇ ਨੇ, ਚੇਤੇ ਰੱਖੀ ਅੱਜ ਭੋਏ ਭਾਂਡਾ ਜ਼ਮੀਨ ਤੇਰਾ, ਕੱਲ ਨੂੰ ਚਲਾ ਗਿਆ ਜ਼ਮੀਨ ਫਿਰ ਵੀ ਰਹੇਗੀ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ। ਕਹਿਣ ਲੱਗੇ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਕਹਿਣ, ਜੇ ਸੂਰਜ ਹੈ ਕਿਰਨਾਂ ਨੇ, ਜੇ ਸੂਰਜ ਨੇ ਤੇ ਕਿਰਨ ਦੀ ਹੋਂਦ ਕੀ? ਦੇਖੋ ਕੈਸਾ ਸੰਬੰਧ ਹੈ, ਆਪਾਂ ਸੂਰਜ ਦੀ ਕਿਰਨ ਕਹਿੰਦੇ ਹਾਂ ਪਰ ਇੰਨੀ ਕੁ ਨੇੜਤਾ ਹੈ, ਸੂਰਜ ਹੈ ਤਾਂ ਕਿਰਨੇ। ਕਹਿਣ ਲੱਗੇ, ਜਿਵੇਂ ਪਾਣੀ ਤੇ ਪਾਣੀ ਦਾ ਚਸ਼ਮਾ ਹੈ, ਸੱਜਣਾ ਜਿਹੜਾ ਚਸ਼ਮੇ ਵਿੱਚੋਂ ਪਾਣੀ ਨਿਕਲਦਾ ਹੈ ਉਹ ਤਾਂ ਹੀ ਨਿਰਮਲਤਾ ਹੀ ਨਾਲ ਹੈ ਜੇ ਉਹਦੇ ਨਾਲ ਜੁੜਿਆ, ਉਹਦੇ ਤੋਂ ਟੁੱਟ ਕੇ ਉਹ ਨਹੀਂ ਰਹਿ ਸਕਦਾ। ਕਹਿਣ ਲੱਗੇ, ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ, ਜਿਵੇਂ ਪਾਣੀ ਦਾ ਚਸ਼ਮਾ ਤੇ ਪਾਣੀ। ਕਹਿਣ ਲੱਗੇ, ਜਿਵੇਂ ਇੱਕ ਰੁੱਖ ਤੇ ਰੁੱਖ ਦੀ ਟਾਹਣੀ ਨਾਲ ਲੱਗਾ ਹੋਇਆ ਪੱਤਾ, ਜੇ ਉਹ ਪੱਤਾ ਜੁੜਿਆ ਉਹਦੇ ਅੰਦਰ ਹਰਿਆਵਲ ਹੈ। ਪਿਆਰਿਓ, ਉਸ ਵਕਤ ਸਾਹਿਬ ਨੇ ਕਿਹਾ, ਡੱਲਿਆ ਜੇ ਕੁਝ ਲੈਣਾ ਚਾਹੁੰਦਾ ਦੀਨ ਵਿੱਚ ਥਾਂ ਭਾਲਣਾ ਤੇ ਪਹਿਲਾਂ ਆਪਣੇ ਅੰਦਰ ਗੁਰੂ ਨੂੰ ਥਾਂ ਦਿੱਤੀ ਆ, ਕਿਲਿਆਂ ਵਿੱਚ ਥਾਂ ਦੇ ਦਿੱਤੀ, ਇਸ ਧਰਤੀ ਤੇ ਤੂੰ ਰਹਿਣ ਲਈ ਥਾਂ ਦਿੱਤੀ, ਆਪਣੇ ਅੰਦਰ ਗੁਰੂ ਨੂੰ ਥਾਂ ਦੇ। ਕਹਿੰਦਾ, ਸਾਹਿਬ ਜੀ ਮੈਂ ਸਮਝਿਆ ਨਹੀਂ। ਕਹਿਣ ਲੱਗੇ, ਅੰਦਰ ਤੂੰ ਅੰਮ੍ਰਿਤ ਦੀ ਦਾਤ ਪਹਿਲਾਂ ਲੈ ਤੇ ਚੇਤੇ ਰੱਖੀ ਰੁਪਈਏ ਨਾਲ ਅੰਮ੍ਰਿਤ ਨਹੀਂ। ਭਗਤਾਂ ਨੇ ਵੀ ਬਾਣੀ ਵਿੱਚ ਬਚਨ ਕੀਤੇ, ਕਹਿੰਦੇ ਨੇ ਨਾਮ ਤੇ ਗੁਰੂ ਦੀ ਕਿਰਪਾ ਦੌਲਤ ਨਾਲ ਨਹੀਂ। ਭਗਤ ਰਵਿਦਾਸ ਦਾ ਸੀ ਬਚਨ ਪੜ੍ਹਨੇ ਆ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਜਿਨ ਦਰ ਤੇ ਮਤਾ ਘੱਟ ਨਾ ਜਾਏ। ਪੁੱਛਿਆ ਕਿਉਂ? ਕਹਿਣ ਲੱਗੇ, ਮੈਂ ਤੋ ਮੋਲ ਮਹਿੰਗੀ ਲਈ ਕਿੰਨੇ ਕੁ ਰੁਪਈਏ ਨਾਲ? ਕਹਿਣ ਲੱਗੇ, ਜੀ ਸਤੈ ਆਪਣੀ ਜਿੱਦ ਦੇ ਕੇ। ਭਗਤ ਕਬੀਰ ਨੇ ਬਚਨ ਕੀਤਾ, ਕਹਿਣ ਲੱਗੇ, ਕੰਚਨ ਸਿਓ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਚੇਤੇ
1: ਖਰੀਦਾ ਜਾਨ ਲੱਭ ਤਾਂ ਨਹੀਂ ਕਿਆ, ਲੱਭ ਤਾਂ ਕੂੜਾ ਨੇ ਹੋ, ਕਿੱਚਰ ਛੱਤ ਲੰਘਾਈ ਐ, ਛੱਪਰ ਟੁੱਟੈ ਮੈਂ ਹੋ, ਫਰੀਦਾ ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜ ਹੈ, ਵਸੀ ਰੱਬ ਹਿਆਲੀ ਐ, ਜੰਗਲ ਕਿਆ ਟੂੰਡੇ ਹੈ, ਫਰੀਦਾ ਇੰਨੀ ਨਿੱਕੀ ਜੰਗੀ ਐ, ਥਲ ਡੂੰਗਰ ਭਵਿਓਂ, ਅੱਜ ਫਰੀਦੈ ਕੁਜੜਾ ਸੈਕੋਂ ਹਾਥੀਓਂ, ਫਰੀਦਾ ਇੰਨੀ ਨਿੱਕੀ ਜੰਗੀ ਐ,

0: कुजड़ा सैको हाथियों। वाहिगुरु जी का खालसा, वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाक पवित्र ते निघी गोत आनंद पा रहे सब माई भाई सतसंगी जनो, आप सरवण करदे आ रहे हो लड़ीवार कथा भगत फरीद साहब जी दे सलोकां विचों। अज जो भगत फरीद साहब जी दे सलोक आप संगत दे सन्मुख पढ़ के सुनाए गए, इन्हां सलोकां विचों पहला सलोक फरीदा जान लब तां नेहो क्या, लब तां कूड़ा नेह। भगत फरीद साहब जी कहिंदे ने अगर परमात्मा दे नाल तेरा प्यार है पर प्यार किसे गर्ज दे कारण है, कहन लगे वो प्यार कदी भी तेरे मन दी बुराई नूं तोएगा नहीं, वो प्यार कदी भी परमात्मा रूपी मुकाम दे उत्ते तेनों पुचाएगा नहीं, क्योंकि प्यार है केवल गर्ज करके। और जिस दिन गर्ज पूरी होनी बंद होएगी उस दिन तेरा प्रेम ही टूट जाएगा। मेरा ते परमात्मा दा संबंध बनिया है पर विचकार एक गरज खड़ी है, सानू दोवां नू जोड़न वाली विचकार एक गरज है। जीव परमात्मा दे नाल बज्जा है पर गरज दे तागे दे नाल, गरज दी तंद दे नाल। जिस दिन परमात्मा गरज पूरी नहीं करेगा, गरज पूरी हुंदिया देर लगेगी, उसे दिन तेरा प्रेम चला जाएगा। इहदा मतलब तैनू अजे परमात्मा दी हकीकत असलीयत दे संबंध विच जानकारी नहीं मिले। हां इतनी जानकारी मिली है परमात्मा दे के नवाजदा है, परमात्मा दा सुभा देना है, तू गरजाऊ बन के उहदे नाल जुड़िया है और केवल दुनियावी दाता दा गरजाऊ बन गए, क्योंकि उहदा सुभा ही देना है। ਇਹ ਸਮਝ ਮਿਲ ਜਾਏ ਕਿ ਮੇਰਾ ਜੀਵਨ ਮਨੋਰਥ ਪਰਮਾਤਮਾ ਦੇ ਨਾਲ ਜੁੜਨਾ ਹੈ, ਗਰਜ ਵਿੱਚੋਂ ਨਿਕਲ ਜਾਏਗੀ। ਕਹਿਣ ਲੱਗੇ ਜਾਨ ਲੱਭ ਧਾਨੇ ਹੋ ਗਿਆ, ਅਗਰ ਗਰਜ ਹੈ, ਲੋਭ ਹੈ, ਲਾਲਚ ਹੈ ਤੇ ਫਿਰ ਇਹਨੂੰ ਪਿਆਰ ਕਹਿਣ ਦੀ ਲੋੜ ਵੀ ਕੀ ਹੈ। ਇਹ ਤੇ ਇਸ ਤਰ੍ਹਾਂ ਹੀ ਸਮਝ ਲਓ ਕਿ ਆਪ ਹੱਥ ਦੇ ਅੰਦਰ ਹਰੇ ਰੰਗ ਦਾ ਚਾਰਾ ਲੈ ਕੇ ਅੱਗੇ ਅੱਗੇ ਚੱਲਦੇ ਜਾਓ ते गऊ तुहाडे मगर मगर तुरी आएगी। हाथ विच चारा नजर नहीं आएगा ते गऊ तुहाडे मगर चलना बंद कर देगे। इस तरह ही समझ लो कि हाथ दे अंदर रोटी दा टुकड़ा लेके चल रहे हो, कुत्ता तुहाडे मगर मगर तुरिया रहेगा। तुहाडे हाथ दे अंदर रोटी दा टुकड़ा नहीं है ते कुत्ता भी तुहाडे मगर नहीं है। किसी दूसरे दे हाथ दे अंदर रोटी दा टुकड़ नजर आया है तो कुत्ता दूसरे दे मगर चल पेगा। मगर मगर चल रहे हैं परमात्मा दे, पर क्यों चल रहे हैं? क्योंकि सानू गर्ज दा चारा, गर्ज दा टुकड़ा परमात्मा दे हाथ विच नजर आ रहा है, परमात्मा दे रहा है। फिर यह सोच कोई बहुत चंगी बहुत वधिया सोच नहीं है, यह बहुत उची ते महान सोच नहीं है, यह व्यापारी वाली सोच है। व्यापारी वाली सोच, व्यापारी दा सुभाव हुंदा है सौदा एक दुकान तो नहीं मिलिया, चलो दूसरी दुकान ते जाके खोज बीन करने हैं, शायद उत्थों मिल जाए। दूसरी दुकान तो सौदा नहीं मिलिया ते चलो तीसरी दुकान तो जाके वेखने हैं, सौदा उत्थों मिल जाए। जिथों व्यापारी नू सौदा मिलना बंद हो जाए, व्यापारी उस दुकान दे उत्ते जाना बंद कर देंदा है। की लैन जाना है जद कुछ मिल ही नहीं रहा, मेरी मतलब दा समान जद इस स्टोर तो मिलदा ही नहीं है, दुकान तो मिलदा ही नहीं है, तो फिर मैं इस जगह दे उत्ते जावां भी क्यों? खिमा चाहवांगा बहुत सारिया लोकां नू मैं इस तरह दा जीवन गुजारदिया वेख्या है, ਮੰਦਰ ਵਿੱਚ ਨਤਮਸਤਕ ਹੁੰਦੇ ਨੇ, ਗਰਜ ਪੂਰੀ ਨਹੀਂ ਹੋਈ, ਮਸਜਿਦ ਦੇ ਚਲੇ ਜਾਂਦੇ ਨੇ। ਮਸਜਿਦ ਵਿੱਚ ਜਾ ਕੇ ਚਾਰ ਦਿਨ ਨਮਾਜ਼ ਅਦਾ ਕਰਦੇ ਨੇ, ਗਰਜ ਪੂਰੀ ਨਹੀਂ ਹੋਈ, ਗੁਰਦੁਆਰੇ ਆ ਜਾਂਦੇ ਨੇ। ਗੁਰਦੁਆਰੇ ਆਣ ਕੇ ਚਾਰ ਦਿਨ ਬਹਿ ਕੇ ਸੁਣਦੇ ਸੁਣਾਉਂਦੇ ਨੇ, ਸਮਾਂ ਲੱਗ ਗਿਆ ਹੈ, ਅਜੇ ਕਰਮਾਂ ਦੀ ਪਿਕਚਰ ਨੂੰ ਪਰਮਾਤਮਾ ਨੇ ਵੇਖਿਆ ਹੈ, ਇਹ ਦਾਤ ਤੇਰੀ ਝੋਲੀ ਵਿੱਚ ਪੈਣੀ ਨਹੀਂ ਹੈ, ਪੈਣੀ ਹੈ ਤੇ ਦੇਰ ਦੇ ਨਾਲ ਪੈਣੀ ਹੈ। ਇੱਥੇ ਆਉਂਦਿਆਂ ਚਾਰ ਦਿਨ ਬੀਤ ਗਏ ਨੇ, ਗਰਜ ਪੂਰੀ ਨਹੀਂ ਹੋਈ, ਤੋ ਹੋਰ ਹੋਰ ਥਾਂ ਥਾਂ ਦੇ ਉੱਤੇ ਭਟਕਣਾ ਸ਼ੁਰੂ ਕਰ ਦਿੰਦਾ ਹੈ। ਮੈਂ ਇੱਥੇ ਜਾ ਕੇ ਵੇਖਾਂ, ਮੈਂ ਉੱਥੇ ਜਾ ਕੇ ਵੇਖਾਂ, ਮੈਂ ਉੱਥੇ ਜਾ ਕੇ ਵੇਖਾਂ, ਸ਼ਾਇਦ ਕਿਧਰੋਂ ਗਰਜ ਪੂਰੀ ਹੋ ਜਾਏ। ਜਿੱਥੋਂ ਗਰਜ ਪੂਰੀ ਹੋ ਜਾਏ, ਉਹੀ ਇਹਦਾ ਪਰਮਾਤਮਾ ਹੈ, ਉਹੀ ਇਹਦਾ ਗੁਰੂ ਹੈ। ਹਕੀਕਤ ਵਿੱਚ ਜੋ ਗੁਰੂ ਨੇ ਉਹਦੀ ਸਮਝ ਨਹੀਂ ਹੈ, ਹਕੀਕਤ ਵਿੱਚ ਜੋ ਪਰਮਾਤਮਾ ਹੈ ਉਹਦੀ ਸਮਝ ਨਹੀਂ ਹੈ। ਫਿਰ ਬੇਨਤੀ ਨੂੰ ਦੁਹਰਾਦਿਆਂ, ਇੱਥੇ ਇਸ ਤਰ੍ਹਾਂ ਦੇ ਸਾਡਾ ਜੁੜਨਾ ਹੈ ਕਿ ਜਿਵੇਂ ਗਊ ਸਾਡੇ ਹੱਥ ਵਿੱਚ ਹਰੇ ਰੰਗ ਦਾ ਚਾਰਾ ਵੇਖ ਕੇ ਸਾਡੇ ਮਗਰ ਆ ਰਹੀ ਹੈ, ਕੁੱਤਾ ਹੱਥ ਵਿੱਚ ਰੋਟੀ ਵੇਖ ਕੇ ਮਗਰ ਮਗਰ ਚੱਲਦਾ ਹੈ, ਅਸੀਂ ਗੁਰੂ ਕੋਲੋਂ ਦਾਤਾਂ ਵੇਖ ਕੇ ਮਗਰ ਮਗਰ ਚੱਲ ਰਹੇ ਹਾਂ। ਗੁਰੂ ਧਨ ਦੇ ਰਿਹਾ ਹੈ, ਗੁਰੂ ਪਰਿਵਾਰ ਦੇ ਰਿਹਾ ਹੈ, ਗੁਰੂ ਤੰਦਰੁਸਤੀ ਦੇ ਰਿਹਾ ਹੈ, ਮਗਰ ਮਗਰ ਚੱਲ ਰਹੇ ਹਾਂ। ਜਿਸ ਦਿਨ ਗੁਰੂ ਕਹਿਣ ਕਿ ਅਜੇ ਸਮਾਂ ਨਹੀਂ ਆਇਆ, ਤੈਨੂੰ ਦਾਤ ਮਿਲੇਗੀ ਮਿਲੇਗੀ ਥੋੜੀ ਚਰੋਕਣੀ ਦੇਰ ਬਾਅਦ, ਅਸੀਂ ਗੁਰੂ ਦਾ ਦਰ ਛੱਡ ਦਿਆਂਗੇ। ਔਰ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਮੰਨ ਲਓ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਕਹਿ ਦੇਣ ਕਿ ਸੱਜਣੋ ਇੱਕ ਮਹੀਨੇ ਵਾਸਤੇ ਤੁਹਾਨੂੰ ਕੋਈ ਦਾਤ ਮਿਲੇਗੀ ਨਹੀਂ। ਕਹਿੰਦੇ ਨਹੀਂ ਹੈ, ਗੁਰੂ ਦਾ ਦਰ 24 ਘੰਟੇ ਖੁੱਲਾ ਹੈ, ਛਿਣ ਛਿਣ ਖੁੱਲਾ ਹੈ। ਮੈਂ ਕੇਵਲ ਉਦਾਹਰਣ ਬਣਾ ਕੇ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ। ਮੰਨ ਲਓ ਕਿ ਸਤਿਗੁਰੂ ਕਹਿ ਦੇਣ ਕਿ ਇੱਕ ਮਹੀਨੇ ਵਾਸਤੇ ਤੁਸੀਂ ਆਉਂਦੇ ਰਹੋ, ਸੁਣਦੇ ਰਹੋ, ਸੇਵਾ ਕਰਦੇ ਰਹੋ, ਪਰ ਦਾਤ ਨਹੀਂ ਮਿਲੇਗੀ। ਦਾਤ ਮਿਲੇਗੀ ਇੱਕ ਮਹੀਨੇ ਦੇ ਬਾਅਦ। ਮੈਨੂੰ ਐਵੇਂ ਲੱਗਦਾ ਹੈ ਚੰਦ ਕੁ ਮਨੁੱਖ ਹੀ ਰਹਿ ਜਾਣਗੇ ਜੋ ਆਉਣ ਵਾਲੇ ਰਹਿਣਗੇ, ਬਾਕੀ ਨਹੀਂ ਆਉਣਗੇ। ਜਦ ਦਾਤ ਨਹੀਂ ਮਿਲਣੀ, ਮਹੀਨੇ ਬਾਅਦ ਮਿਲਣੀ ਹੈ, ਤੇ ਫਿਰ ਤੇਰਾ ਦਰਵਾਜ਼ਾ ਵੀ ਮਹੀਨੇ ਬਾਅਦ ਹੀ ਖੜਕਾਵਾਂਗੇ, ਤੈਨੂੰ ਨਮਸਕਾਰ ਵੀ ਮਹੀਨੇ ਬਾਅਦ ਹੀ ਕਰਾਂਗੇ। ਅੱਜ ਕਿਉਂ ਕਰੀਏ? ਅੱਜ ਤੇ ਤੂੰ ਦੇਣਾ ਕੁਝ ਨਹੀਂ, ਤੇਰਾ ਹੀ ਐਲਾਨ ਹੈ ਅੱਜ ਮੈਂ ਦੇਣਾ ਕੁਝ ਨਹੀਂ। ਤੂੰ ਅੱਜ ਦੇਣਾ ਨਹੀਂ ਤੇ ਅੱਜ ਫਿਰ ਨਮਸਕਾਰ ਕਿਉਂ? ਅੱਜ ਦੇਣਾ ਨਹੀਂ ਤੇ ਅੱਜ ਤੇਰੇ ਦਰ ਤੇ ਆਈਏ ਕਿਉਂ? ਜਿਸ ਦਿਨ ਦੇਣਾ ਸ਼ੁਰੂ ਕਰੇਗਾ ਸਾਡਾ ਆਉਣਾ ਸ਼ੁਰੂ ਹੋਏਗਾ, ਤੂੰ ਦੇਣਾ ਬੰਦ ਕਰ ਦੇਗਾ ਸਾਡਾ ਆਉਣਾ ਬੰਦ ਹੋ ਜਾਏਗਾ। ਪਰਮਾਤਮਾ ਦੇ ਨਾਲ ਪਿਆਰ ਜੋ ਸਾਡਾ ਬਣਿਆ ਹੈ, ਉਹ ਕੋਈ ਬਹੁਤ ਉੱਚ ਕੁਆਲਿਟੀ ਦਾ ਪ੍ਰੇਮ ਨਹੀਂ ਹੈ। ਪ੍ਰੇਮ ਦੇ ਅੰਦਰ ਸ਼ਰਤ ਨਹੀਂ ਹੁੰਦੀ, ਬੜੇ ਧਿਆਨ ਨਾਲ ਸਮਝ ਲੈਣਾ, ਪ੍ਰੇਮ ਦੇ ਅੰਦਰ ਸ਼ਰਤ ਨਹੀਂ ਹੁੰਦੀ। ਔਰ ਜੋ ਸ਼ਰਤਾਂ ਦੇ ਆਧਾਰ ਦੇ ਉੱਤੇ ਚੱਲਦਾ ਹੈ, ਉਹ ਪ੍ਰੇਮ ਨਹੀਂ ਹੁੰਦਾ। ਅਗਰ ਪਤੀ ਤੇ ਪਤਨੀ ਸ਼ਰਤਾਂ ਦੇ ਆਧਾਰ ਤੇ ਚੱਲ ਰਹੇ ਨੇ, ਰੋਟੀ ਤੂੰ ਪਕਾਉਣੀ ਹੈ, ਭਾਂਡੇ ਮੈਂ ਸਾਫ ਕਰਨੇ ਨੇ, ਇਸ ਤਰ੍ਹਾਂ ਮੈਂ ਕਰਨਾ ਹੈ, ਉਸ ਤਰ੍ਹਾਂ ਤੂੰ ਕਰਨਾ ਹੈ, ਇਹ ਪ੍ਰੇਮ ਨਹੀਂ ਹੈ, ਇਹ ਤੇ ਐਗਰੀਮੈਂਟਡ ਲਾਈਫ ਹੈ। ਇੱਕ ਦੂਸਰੇ ਦੇ ਨਾਲ ਇਕਰਾਰਨਾਮਾ ਕਰ ਲਿਆ, ਤੂੰ ਇਸ ਤਰ੍ਹਾਂ ਕਰਨਾ ਹੈ, ਮੈਂ ਇਸ ਤਰ੍ਹਾਂ ਕਰਨਾ ਹੈ। ਇਕਰਾਰਨਾਮਾ ਟੁੱਟਿਆ ਤੇ ਪਰਿਵਾਰ ਟੁੱਟ ਜਾਏਗਾ, ਪਰਿਵਾਰ ਬਿਖਰ ਜਾਏਗਾ, ਇਹ ਕੋਈ ਪ੍ਰੇਮ ਨਹੀਂ ਹੈ। ਪ੍ਰੇਮ ਦੇ ਅੰਦਰ ਇੱਕ ਦੂਸਰੇ ਤੋਂ ਕੁਰਬਾਨ ਹੋਣਾ ਹੁੰਦਾ ਹੈ, ਪ੍ਰੇਮ ਦੇ ਅੰਦਰ ਆਪਣਾ ਆਪਾਂ ਲੁਟਾਉਣਾ ਹੁੰਦਾ ਹੈ, ਪ੍ਰੇਮ ਦੇ ਅੰਦਰ ਸ਼ਰਤ ਨਹੀਂ ਹੁੰਦੀ। ਅਕਸਰ ਪੰਜਾਬੀ ਦੇ ਬਜ਼ੁਰਗ ਵਾਰ ਪੁਰਾਣੇ ਬਜ਼ੁਰਗ ਕਹਿ ਦਿੰਦੇ ਨੇ ਪ੍ਰੇਮ ਦੇ ਅੱਗੇ ਨੇਮ ਨਹੀਂ ਹੁੰਦੇ। ਅਗਰ ਕੋਈ ਨੇਮ ਹੈ, ਕੋਈ ਸ਼ਰਤ ਹੈ, ਤਾਂ ਖਿਮਾ ਚਾਹਾਂਗਾ, ਫਿਰ ਪ੍ਰੇਮ ਨਹੀਂ ਹੈ, ਕੇਵਲ ਤੇਰਾ ਇਕਰਾਰਨਾਮਾ ਹੈ, ਤੇਰਾ ਐਗਰੀਮੈਂਟ ਹੈ। ਇੱਕ ਮੈਂ ਹੋਰ ਵੀ ਬੇਨਤੀ ਆਪ ਸੰਗਤ ਦੇ ਸਨਮੁਖ ਕਰਦਾ ਚੱਲਾਂ, ਦੁਨੀਆਂ ਦਾ ਸਾਰਾ ਹੀ ਸੰਬੰਧ ਖੜਾ ਹੈ ਲੈਣ ਦੇ ਉੱਤੇ ਤੇ ਦੇਣ ਦੇ ਉੱਤੇ, ਸਾਰੀ ਦੁਨੀਆਂ ਦਾ ਸੰਬੰਧ ਇਸ ਤਰ੍ਹਾਂ ਹੀ ਖੜਾ ਹੈ। ਸਭ ਤੋਂ ਪਹਿਲਾਂ ਆਪਣੇ ਸਰੀਰ ਵੱਲ ਵੇਖੀਏ, ਅਸੀਂ ਸਾਹ ਬਾਹਰ ਕੱਢ ਰਹੇ ਹਾਂ ਤਾਂ ਹੀ ਦੂਸਰਾ ਸਾਹ ਅੰਦਰ ਜਾ ਰਿਹਾ ਹੈ। ਅਗਰ ਬਾਹਰ ਕੱਢਣਾ ਬੰਦ ਕਰ ਦਈਏ, ਅੰਦਰ ਜਾਣਾ ਬੰਦ ਹੋ ਜਾਏਗਾ। ਅਗਰ ਅੰਦਰ ਲਿਜਾਣਾ ਬੰਦ ਕਰ ਦਈਏ, ਤਾਂ ਜੀਵਨ ਦੀ ਲੀਲਾ ਖਤਮ ਹੋ ਜਾਏਗੀ।
1: ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਸ਼ੇਖ ਫਰੀਦ ਕੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿੱਤ ਦਿਹਾੜੈ ਹੈ ਧਨ ਵਰੀ, साहे लय लिखाए मलक जे कन्नी सुनींदा मोहंद खाले आए जिंद निमानी कड़िये हड्डां कूकड़ काए शाहे लिखे ना चलनी जिंदू को समझाए जिंद वहुटी मरण वर ले जासी पर नाए अपना हथी जूल कै गल लगे ताए वालों हो निकी पुरस लात कन्नी ना सुनी आए फरीदा कीड़ी पवन दई खड़ा ना आप मुहाए वालों निकी पुरस लात कन्नी ना सुनियाए फरीदा कीड़ी पवन दई खड़ा ना आप मुहाए वाहिगुरु जी का खालसा वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाप पवित्र गोद दा आनंद पा रहे सब माई भाई सतसंगी जनों आप सरवण कर रहे से तन श्री गुरु ग्रंथ साहिब पातशाह महाराज जी दी पावन बाणी दे खजाने विचों भगत फरीद साहब जी दे सलोक भगत फरीद साहब जी दे सलोकां दी रोज सवेर दे वकत लड़ीवार कथा मैं आप संगतां दे सन्मुख पेट करन दा निमाणा यतन आरंभ कर रहा। कुछ बेनतियां भगत फरीद साहब जी दे जीवन संबंधी मैं आप संगतां दे सन्मुख रखदा चलां। लम्मा समा गजनी ते काबुल इन्हां दोवां दा आपसी झगड़ा चलदा रहा। कले कलेश वाद विवाद वैर विरोध लंबा समा चलदा रहा और एक घटना तकरीबन सन 1124-25 दे करीब दी है। बहुत जद रौला वध्या ते काबल दे रहन वाले वजी उद दीन काजी एक काबल विचों उठ के ते मुल्तान शहर दे अंदर अपने परिवार नू नाल ले के रहन वास्ते आ जांदे ने। ए जिहड़े काजी जिन्हां दा नाम वजी उद दीन साहब है इन्हां दे कोल एक बेटी सी जिस बेटी दा नां सी मरियम। भगत फरीद साहब जी दे सलोकां दे संबंध विच तुसी बहुत वार पढ़िया सुनिया पर मैं कुछ बेनतियां उन्हां दे जीवन संबंधी तुहाडे सामने रखनियां चाहुंदा। इन्हां दे पास एक बेटी सी जिस दा नाम सी मरियम बीबी मरियम करके इतिहास दे अंदर नाम प्रसिद्ध होया। बीबी मरियम हजरत मुहम्मद साहब जी दे सके चाचा हजरत अब्बास जी दे खानदान विचों सी। बीबी मरियम हजरत अब्बास साहब जी दे खानदान दे नाल संबंधित है। इस बीबी नू इस बच्ची नू काजी साहब ने गोद लेके पालिया पढ़ाया लिखाया ते जद ए मुल्तान आए ते नाल ही चलदी चलदी बीबी मरियम ही आई। बीबी मरियम जद जवान हुई इन्हां दा निकाह कीता गया ते निकाह कीता गया इन्हां दा जलाल दीन साहब जी दे नाल। ਬੀਬੀ ਮਰੀਅਮ ਦਾ ਨਿਕਾਹ, ਉਹਨਾਂ ਦਾ ਵਿਆਹ ਜਲਾਲਦੀਨ ਸਾਹਿਬ ਜੀ ਦੇ ਨਾਲ ਕੀਤਾ ਗਿਆ। ਇਹਨਾਂ ਦੇ ਦੋਵਾਂ ਦੇ ਸੰਯੋਗ ਤੋਂ ਬੀਬੀ ਮਰੀਅਮ ਤੇ ਜਲਾਲਦੀਨ ਸਾਹਿਬ, ਇਹਨਾਂ ਦੇ ਸੰਯੋਗ ਤੋਂ ਇਹਨਾਂ ਦੇ ਘਰ ਦੇ ਅੰਦਰ 5 ਪੁੱਤਰਾਂ ਨੇ ਜਨਮ ਲਿਆ ਹੈ ਤੇ 3 ਪੁੱਤਰੀਆਂ ਨੇ ਜਨਮ ਲਿਆ ਹੈ। ਤੋ ਖੈਰ, ਇਸ ਤਰ੍ਹਾਂ ਬੀਬੀ ਮਰੀਅਮ ਇਹਨਾਂ ਦੇ ਕੁੱਖ ਵਿੱਚੋਂ ਜਨਮ ਲੈਣ ਵਾਲੇ ਜਿਹੜੇ ਦੂਸਰੇ ਪੁੱਤਰ ਨੇ ਉਹਨਾਂ ਦਾ ਨਾਮ ਰੱਖਿਆ ਗਿਆ ਫਰੀਦ ਸਾਹਿਬ। ਫਰੀਦ ਦਾ ਅਖਰੀ ਅਰਥ ਹੈ ਅਦੁੱਤੀ, ਅਖਰੀ ਅਰਥ ਹੈ ਲਾਸਾਨੀ। ਫਰੀਦ ਉਹਨੂੰ ਕਹਿੰਦੇ ਨੇ ਜਿਹੜੀ ਕੋਈ ਚੀਜ਼ ਅਦੁੱਤੀ ਜਿਹੀ ਹੋਵੇ, ਹੈਰਾਨ ਕਰਨ ਵਾਲੀ ਹੋਵੇ, ਲਾਸਾਨੀ ਹੋਵੇ, ਉਹਨੂੰ ਕਹਿ ਦਿੰਦੇ ਨੇ ਫਰੀਦ। ਜਿਵੇਂ ਕਬੀਰ ਦਾ ਅਖਰੀ ਅਰਥ ਹੈ ਵੱਡਾ, ਕਬੀਰ ਦਾ ਹੋਰ ਕੋਈ ਅਖਰੀ ਅਰਥ ਨੇ। ਪੁਰਾਣੇ ਸਮੇਂ ਦੇ ਅੰਦਰ ਬੱਚੇ ਦੇ ਜਨਮ ਹੁੰਦਿਆਂ ਸਾਰ ਬੱਚੇ ਦਾ ਨਾਂ ਤਜਵੀਜ਼ ਨਹੀਂ ਸੀ ਕੀਤਾ ਜਾਂਦਾ, ਨਾਲ ਲੱਗਦਾ ਬੱਚੇ ਦਾ ਨਾਮ ਨਹੀਂ ਸੀ ਰੱਖਿਆ ਜਾਂਦਾ। ਤਕਰੀਬਨ 1 ਸਾਲ, 1.5 ਸਾਲ, 2-2 ਸਾਲ ਸਮਾਂ ਬੀਤ ਜਾਂਦਾ ਸੀ ਤੇ ਤਾਂ ਉਸ ਬੱਚੀ ਬੱਚੇ ਨੂੰ ਉਹਦੇ ਥੋੜੇ ਜਿਹੇ ਕਰਮ, ਉਹਦੇ ਲੱਛਣ ਵੇਖ ਕੇ ਤਾਂ ਉਹਦੇ ਸਰੀਰ ਨੂੰ ਕੋਈ ਨਾ ਕੋਈ ਨਾਮ ਦਿੱਤਾ ਜਾਂਦਾ ਸੀ। ਬੀਬੀ ਮਰੀਅਮ ਤੇ ਜਲਾਲਦੀਨ ਦੇ ਸਾਹਿਬ, ਇਸ ਦੂਸਰੇ ਬੱਚੇ ਦਾ ਜਨਮ ਹੋਇਆ 9 ਮਹੀਨੇ ਬਾਅਦ ਹੀ ਬਾਲ ਦਾ ਜਨਮ ਤੇ ਤਕਰੀਬਨ 9 ਮਹੀਨੇ ਬਾਅਦ ਹੀ ਅੱਗੇ ਜਾ ਕੇ ਇਹਨਾਂ ਨੂੰ ਨਾਮ ਮਿਲਦਾ ਮਾਂ ਬਾਪ ਵੱਲੋਂ ਫਰੀਦ। ਫਰੀਦ ਦਾ ਮਤਲਬ ਅਦੁੱਤੀ, ਕਿਉਂਕਿ ਲੱਛਣ ਬੜੇ ਅਦੁੱਤੀ ਸਨ। ਹੋਣ ਹਾਰ ਬਿਰ ਵਾਨ ਕੇ ਚਿਕਨੇ ਚਿਕਨੇ ਪਾਤ, ਕਹਿੰਦੇ ਨੇ ਹੋਣ ਹਾਰ ਸ਼ਖਸੀਅਤਾਂ ਦਾ ਪਹਿਲੇ ਦਿਨ ਤੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਕੋਈ ਅਦੁੱਤੀ ਬਣੇਗਾ, ਮਹਾਨ ਬਣੇਗਾ ਜਾਂ ਨਹੀਂ ਬਣੇਗਾ। ਔਰ ਬੜੇ ਸੂਝਵਾਨ ਤੇ ਸਿਆਣੇ ਸੱਜਣ, ਉਹਦਾ ਬਹਿਣਾ, ਉੱਠਣਾ, ਬੋਲਣਾ, ਚੱਲਣਾ, ਬੱਚੇ ਦਾ ਰਹਿਣਾ ਸਹਿਣਾ ਇੱਥੋਂ ਅੰਦਾਜ਼ਾ ਲਾ ਲੈਂਦੇ ਨੇ ਇਹਦੇ ਆਉਣ ਵਾਲੇ ਸਮੇਂ ਦੇ ਅੰਦਰ ਕਰਮ ਧਰਮ ਤੇ ਸੰਸਕਾਰ ਕਿਵੇਂ ਦੇ ਹੋਣਗੇ। ਪਰ ਇਹ ਗੱਲ ਭਾਵੇਂ 100% ਤੇ ਕਿਸੇ ਦੇ ਉੱਤੇ ਨਹੀਂ ਟੁੱਕਦੀ, ਕਿਉਂਕਿ ਜਿਵੇਂ ਜਿਵੇਂ ਅੱਗੇ ਜਵਾਨੀ ਦੇ ਅੰਦਰ, ਬੁਢਾਪੇ ਦੇ ਅੰਦਰ ਸੰਗਤ ਦਾ ਰੰਗ ਮਿਲਦਾ, ਤਿਵੇਂ ਤਿਵੇਂ ਬੰਦੇ ਦੇ ਵਿਚਾਰ ਬਦਲਣੇ ਸ਼ੁਰੂ ਹੁੰਦੇ ਨੇ। ਜਿਵੇਂ ਵਿਚਾਰ ਬਦਲਦੇ ਨੇ, ਵਿਚਾਰ ਬਦਲਦਿਆਂ ਹੀ ਮਨੁੱਖ ਦੇ ਕਰਮ ਬਦਲਣੇ ਸ਼ੁਰੂ ਹੋ ਜਾਂਦੇ ਨੇ। ਫਿਰ ਵੀ ਕੁਛ ਨਾ ਕੁਛ ਅੰਦਾਜ਼ਾ ਲਾਇਆ ਜਾਂਦਾ ਸੀ ਪੁਰਾਣੇ ਸਮੇਂ ਦੇ ਅੰਦਰ। ਮੈਂ ਗੱਲ ਉਸ ਵਕਤ ਦੀ ਕਰ ਰਿਹਾ। ਬਾਬਾ ਫਰੀਦ ਸਾਹਿਬ ਦੀ ਉਮਰ ਹੋਈ 16 ਸਾਲ ਦੀ। ਇਹ ਆਪਣੇ ਮਾਂ ਬਾਪ ਦੇ ਨਾਲ ਹੱਜ ਕਰਨ ਵਾਸਤੇ ਜਾਂਦੇ ਨੇ ਕਾਬੇ ਦੇ ਮੰਦਰ ਦੇ ਅੰਦਰ। ਜਵਾਨੀ ਦੀ ਉਮਰ ਹੈ 16 ਸਾਲ ਦੀ ਉਮਰ। ਇਹਨਾਂ ਦੇ ਮਨ ਦੇ ਉੱਤੇ ਖਾਸ ਪ੍ਰਭਾਵ ਪਿਆ ਹਾਜੀਆਂ ਨੂੰ ਮਿਲ ਕੇ, ਹੱਜ ਕਰਨ ਵਾਲੇ ਜਿਹੜੇ ਸਤਸੰਗੀ ਸਨ ਉਹਨਾਂ ਨੂੰ ਮਿਲ ਕੇ ਵਿਚਾਰ ਵਿਮਰਸ਼ ਕਰਕੇ, ਗੱਲਾਂ ਬਾਤਾਂ ਕਰਕੇ ਇਹਨਾਂ ਦੇ ਮਨ ਦੇ ਉੱਤੇ ਇੱਕ ਅਜੀਬ ਕਿਸਮ ਦਾ ਅਸਰ ਆਇਆ। ਇਹ ਵਾਪਸ ਆਏ ਨੇ ਹੱਜ ਕਰਨ ਤੋਂ ਬਾਅਦ, ਇਹਨਾਂ ਨੇ ਆ ਕੇ ਮੁਲਤਾਨ ਕੁਛ ਧਾਰਮਿਕ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ ਮੁਲਤਾਨ ਸ਼ਹਿਰ ਦੇ ਅੰਦਰ। ਆਖਰ ਚਲਦਿਆਂ ਚਲਦਿਆਂ ਮੁਲਤਾਨ ਸ਼ਹਿਰ ਦੇ ਅੰਦਰ ਇੱਕ ਦਿਨ ਖਵਾਜਾ ਕੁਤਬਦੀਨ ਬਖਤੀਅਰ, ਜਿਹੜੇ ਦਿੱਲੀ ਦੇ ਰਹਿਣ ਵਾਲੇ ਨੇ, ਫਿਰ ਮੈਂ ਨਾਮ ਦੁਹਰਾ ਰਿਹਾ, ਖਵਾਜਾ ਕੁਤਬਦੀਨ ਬਖਤੀਅਰ ਸਾਹਿਬ ਦਿੱਲੀ ਦੇ ਰਹਿਣ ਵਾਲੇ, ਚਲਦੇ ਚਲਦੇ ਪਹੁੰਚ ਜਾਂਦੇ ਨੇ ਮੁਲਤਾਨ ਸ਼ਹਿਰ ਦੇ ਅੰਦਰ। ਮੁਲਤਾਨ ਨੂੰ ਵੈਸੇ ਵੀ ਉਸ ਵਕਤ ਪੀਰਾਂ ਦਾ ਸ਼ਹਿਰ ਹੀ ਬਿਆਨ ਕੀਤਾ ਜਾਂਦਾ ਸੀ। ਮੁਲਤਾਨ ਦੇ ਅੰਦਰ ਪਹੁੰਚ ਜਾਂਦੇ ਨੇ, ਇਹਨਾਂ ਨੇ ਕੁਤਬਦੀਨ ਸਾਹਿਬ ਦੀ ਸੰਗਤ ਕੀਤੀ ਤੇ ਕੁਤਬਦੀਨ ਸਾਹਿਬ ਦੀਆਂ ਗੱਲਾਂ ਦਾ, ਬਾਤਾਂ ਦਾ, ਉਹਨਾਂ ਦੇ ਜੀਵਨ ਦਾ ਫਰੀਦ ਸਾਹਿਬ ਜੀ ਦੇ ਉੱਤੇ ਖਾਸ ਪ੍ਰਭਾਵ ਪਿਆ, ਉਚੇਚਾ ਪ੍ਰਭਾਵ ਪਿਆ। ਮੁਲਤਾਨ ਵਿੱਚੋਂ ਕਾਜੀ ਕੁਤਬਦੀਨ ਸਾਹਿਬ ਜੀ ਦੇ ਫਰੀਦ ਸਾਹਿਬ ਸ਼ਗਿਰਦ ਹੋ ਗਏ। ਇਹਨਾਂ ਦੇ ਕੋਲ ਰਹਿ ਕੇ ਧਾਰਮਿਕ ਵਿਦਿਆ ਪੜ੍ਹਦੇ ਰਹੇ, ਪੜ੍ਹਾਉਂਦੇ ਰਹੇ, ਰੱਬ ਜੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਰਹੇ, ਪਰਮਾਤਮਾ ਦੇ ਰਾਹ ਦੇ ਉੱਤੇ ਚੱਲਣ ਵਾਲੀਆਂ ਯੋਗ ਯੁਗਤੀਆਂ ਨੂੰ ਸਿੱਖਦੇ ਰਹੇ। ਪਰਮਾਤਮਾ ਦੀ ਨੇਤ ਦੇ ਨਾਲ ਜੋ ਆਇਆ ਹੈ ਸਮਾਂ ਪਾ ਕੇ ਉਸਨੇ ਚਲੇ ਤੇ ਜਾਣਾ ਹੀ। ਸਦੀਵੀ ਕਾਲ ਵਾਸਤੇ ਦੁਨੀਆਂ ਦੇ ਅੰਦਰ ਸਰੀਰ ਕਰਕੇ ਨਾ ਕੋਈ ਟਿਕਿਆ ਤੇ ਨਾ ਕੋਈ ਟਿਕਿਆ ਰਹੇਗਾ। ਔਰ ਸਰੀਰ ਕਰਕੇ ਜੇ ਅੱਜ ਭਗਤ ਕਬੀਰ ਸਾਹਿਬ, ਫਰੀਦ ਸਾਹਿਬ, ਰਵੀਦਾਸ ਸਾਹਿਬ, ਨਾਮਦੇਵ ਸਾਹਿਬ, ਇਹਨਾਂ ਨੂੰ 5 ਤੱਤਾਂ ਵਾਲੇ ਸਰੀਰ ਦੇ ਅੰਦਰ ਵੇਖਣਾ ਚਾਹਾਂਗੇ ਤੇ ਇਹਨਾਂ ਦਾ 5 ਤੱਤਾਂ ਵਾਲਾ ਸਰੀਰ ਅੱਜ ਸਾਡੇ ਪਾਸ ਨਹੀਂ ਹੈ, ਪਰ ਉਹਨਾਂ ਨੂੰ ਆਤਮਿਕ ਤੌਰ ਤੇ, ਗਿਆਨ ਤੌਰ ਤੇ ਵੇਖਣਾ ਚਾਹੋਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਅੰਦਰ ਸੁਭਾਇਮਾਨ ਸਰੀਰ ਤੇ ਅੱਜ 5 ਤੱਤਾਂ ਵਾਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵੀ ਸਾਡੇ ਕੋਲ ਨਹੀਂ ਹੈ, ਪਰ ਆਤਮਿਕ ਤੌਰ ਤੇ ਗਿਆਨ ਤੌਰ ਦੇ ਉੱਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਪਾਸ ਨੇ, ਦੂਰ ਨਹੀਂ ਸੁਭਾਏ ਮਾਰਨੇ। ਸਮਾਂ ਪਾ ਕੇ ਕਾਜ਼ੀ ਕੁਤਬਦੀਨ ਸਾਹਿਬ ਪਰਮਾਤਮਾ ਦੇ ਹੁਕਮ ਦੇ ਨਾਲ ਸਰੀਰ ਛੱਡ ਜਾਂਦੇ ਨੇ। ਕਾਜ਼ੀ ਕੁਤਬਦੀਨ ਸਾਹਿਬ ਦੇ ਸਰੀਰ ਛੱਡਣ ਤੋਂ ਬਾਅਦ ਬਾਬਾ ਫਰੀਦ ਸਾਹਿਬ ਜੀ ਦੇ ਮਨ ਦੇ ਉੱਤੇ ਬੜਾ ਗਹਿਰਾ ਅਸਰ ਹੋਇਆ। ਇਹਨਾਂ ਦੇ ਮਨ ਨੇ ਚੋਟ ਖਾਧੀ, ਮਨ ਵੈਰਾਗ ਦੇ ਅੰਦਰ ਆਇਆ। ਇਹ ਘਰ ਨੂੰ ਛੱਡ ਕੇ, ਮੁਲਤਾਨ ਸ਼ਹਿਰ ਨੂੰ ਛੱਡ ਕੇ ਰੱਬ ਦੇ ਰਾਹ ਤੇ ਚੱਲ ਹੀ ਰਹੇ ਸਨ। ਵੈਰਾਗਮੇ ਹਿਰਦੇ ਨੂੰ ਲੈ ਕੇ ਚੱਲਦੇ ਚੱਲਦੇ ਪਹੁੰਚ ਜਾਂਦੇ ਨੇ ਹਾਂਸੀ ਸ਼ਹਿਰ ਦੇ ਅੰਦਰ, ਜੋ ਅੱਜ ਕੱਲ ਹਿਸਾਰ ਦੇ ਨੇੜੇ ਹਰਿਆਣਾ ਦੇ ਅੰਦਰ ਹਾਂਸੀ ਨਾਮ ਦਾ ਸ਼ਹਿਰ, ਹਾਂਸੀ ਸ਼ਹਿਰ ਦੇ ਅੰਦਰ ਪਹੁੰਚ ਜਾਂਦੇ ਨੇ ਬਾਬਾ ਫਰੀਦ ਸਾਹਿਬ ਜੀ। ਹਾਂਸੀ ਦੇ ਅੰਦਰ ਕੁਝ ਸਮਾਂ ਬਿਤਾਉਣ ਤੋਂ ਬਾਅਦ, ਔਰ ਇਤਿਹਾਸ ਦੇ ਪੰਨੇ ਇਸ ਤਰ੍ਹਾਂ ਕਹਿੰਦੇ ਨੇ, ਤਕਰੀਬਨ 15-18 ਸਾਲ ਹਾਂਸੀ ਸ਼ਹਿਰ ਦੇ ਅੰਦਰ ਹੀ ਇਹਨਾਂ ਨੇ ਸਮਾਂ ਬਤੀਤ ਕੀਤਾ ਹੈ। ਔਰ ਉੱਥੇ ਬਾਬਾ ਫਰੀਦ ਸਾਹਿਬ ਜੀ ਦੀ ਯਾਦ ਦੇ ਅੰਦਰ ਅੱਜ ਵੀ ਯਾਦਗਾਰ ਬਣੀ ਹੈ। ਉੱਥੋਂ ਚੱਲਦੇ ਚੱਲਦੇ ਹਾਂਸੀ ਨੂੰ ਛੱਡ ਕੇ ਫਿਰ ਪਹੁੰਚ ਜਾਂਦੇ ਨੇ ਮਿੰਟ ਗੁਮਰੀ ਜ਼ਿਲ੍ਹੇ ਦੇ ਅੰਦਰ ਪਾਕਪਟਨ। ਪਾਕਪਟਨ ਦੇ ਅੰਦਰ ਵੀ ਲੰਮਾ ਸਮਾਂ ਰਹੇ ਨੇ। ਫਿਰ ਬਾਬਾ ਫਰੀਦ ਸਾਹਿਬ ਜੀ ਦੀ ਸ਼ਾਦੀ ਹੋ ਜਾਂਦੀ ਤੇ ਫਿਰ ਬਾਬਾ ਫਰੀਦ ਸਾਹਿਬ ਜੀ ਦੇ ਘਰ ਦੇ ਅੰਦਰ 6 ਪੁੱਤਰਾਂ ਨੇ ਤੇ 2 ਪੁੱਤਰੀਆਂ ਨੇ ਜਨਮ ਲਿਆ ਹੈ ਸਮਾਂ ਪਾ ਕੇ। ਔਰ ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਜਿੰਨਿਆਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਮੈਂ ਕਿਸੇ ਵਕਤ ਆਪ ਸੰਗਤਾਂ ਦੇ ਸਨਮੁੱਖ ਬੇਨਤੀ ਰੱਖਣ ਦਾ ਯਤਨ ਕਰਾਂਗਾ। ਤਕਰੀਬਨ ਭਗਤ ਗ੍ਰਿਸ਼ਤੀ ਨੇ, ਸਾਰੇ ਗੁਰੂ ਸਾਹਿਬਾਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਛੱਡ ਕੇ ਗ੍ਰਿਸ਼ਤੀ ਨੇ, ਜਿੰਨੇ ਵੀ ਉੱਚ ਕੁਆਲਿਟੀ ਦੇ ਸਰਵ ਉਸਤਮ ਭਗਤ ਹੋਏ ਸਾਰੇ ਦੇ ਸਾਰੇ ਇਸ ਗ੍ਰਿਸ਼ਤ ਮਾਰਗ ਦੇ ਵਿੱਚੋਂ ਦੀ ਹੋ ਕੇ ਗੁਜਰੇ ਨੇ। ਔਰ ਜਿੰਨੇ ਉਹਨਾਂ ਦੇ ਕੋਲ ਉਹਨਾਂ ਦੇ ਸ਼ਾਗਿਰਦ ਬਣ ਕੇ ਆਉਂਦੇ ਰਹੇ, ਉਹਨਾਂ ਨੂੰ ਉਹਨਾਂ ਨੇ ਗ੍ਰਿਸ਼ਤ ਮਾਰਗ ਧਾਰਨ ਕਰਨ ਦਾ ਉਪਦੇਸ਼ ਵੀ ਦਿੱਤਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਘਰ ਦੇ ਅੰਦਰ 6 ਪੁੱਤਰਾਂ ਨੇ ਤੇ 2 ਪੁੱਤਰੀਆਂ ਨੇ ਜਨਮ ਲਿਆ ਹੈ। ਪਾਕ ਪਟਨ ਤੋਂ ਚੱਲਦੇ ਚੱਲਦੇ ਇੱਕ ਵਾਰ ਬਾਬਾ ਫਰੀਦ ਸਾਹਿਬ ਜੀ ਪਹੁੰਚ ਜਾਂਦੇ ਨੇ ਇੱਕ ਸ਼ਹਿਰ ਦੇ ਅੰਦਰ, ਜਿਸ ਸ਼ਹਿਰ ਦਾ ਨਾਂ ਹੈ ਮੋਕਲ ਦੇਵ। ਔਰ ਇਹ ਸ਼ਹਿਰ ਅੱਜ ਕੱਲ ਪੰਜਾਬ ਦੇ ਅੰਦਰ ਹੈ, ਮੈਂ ਆਉਣ ਵਾਲੇ ਸਮੇਂ ਦੇ ਅੰਦਰ ਅਰਜ਼ ਕਰਾਂਗਾ ਮੋਕਲ ਦੇਵ। ਮੋਕਲ ਦੇਵ ਸ਼ਹਿਰ ਨੂੰ ਵਸਾਇਆ ਸੀ ਇੱਕ ਮੋਕਲ ਨਾਮ ਦੇ ਰਾਜੇ ਨੇ। ਮੋਕਲ ਨਾਮ ਦਾ ਰਾਜਾ ਸੀ, ਧਰਮੀ ਰਾਜਾ ਸੀ, ਨਿਆਂਕਾਰੀ ਰਾਜਾ ਸੀ। ਜੋ ਕੋਈ ਗਰੀਬ ਗੁਰਬਾ ਇਸ ਦੇ ਪਾਸ ਚੱਲ ਕੇ ਆਉਂਦਾ ਸੀ, ਇਹ ਉਹਨਾਂ ਦੀਆਂ ਝੋਲੀਆਂ ਭਰਦਿਆ ਕਰਦਾ ਸੀ, ਕਦੀ ਅਨਾਜ ਦੇ ਨਾਲ, ਕੱਪੜੇ ਦੇ ਨਾਲ, ਜੋ ਵੀ ਲੋੜ ਹੋਣੀ ਪੂਰੀ ਕਰਿਆ ਕਰਦਾ ਸੀ। ਮੂਲ ਰੂਪ ਵਿੱਚ ਕਹਿ ਲਓ ਕਿ ਮੋਕਲ ਨਾਮ ਦਾ ਰਾਜਾ ਧਰਮੀ ਰਾਜਾ ਸੀ। ਇਹਨੇ ਇੱਕ ਨਗਰ ਆਬਾਦ ਕੀਤਾ ਤੇ ਨਗਰ ਦਾ ਨਾਮ ਰੱਖ ਦਿੱਤਾ ਗਿਆ ਮੋਕਲ ਦੇਵ। ਚਲਦੇ ਚਲਦੇ ਬਾਬਾ ਫਰੀਦ ਸਾਹਿਬ ਜੀ ਮੋਕਲ ਦੇਵ ਸ਼ਹਿਰ ਦੇ ਅੰਦਰ, ਨਗਰ ਦੇ ਅੰਦਰ ਪਹੁੰਚ ਜਾਂਦੇ ਨੇ। ਕੁਝ ਦਿਨ ਮੋਕਲ ਦੇਵ ਨਗਰ ਦੇ ਅੰਦਰ ਰਹਿਣ ਤੋਂ ਬਾਅਦ ਉਥੋਂ ਦੇ ਲੋਕ ਤੇ ਉਥੋਂ ਦਾ ਰਾਜਾ ਮੋਕਲ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਤੋਂ, ਇਹਨਾਂ ਦੀਆਂ ਗੱਲਾਂ ਬਾਤਾਂ ਤੋਂ, ਇਹਨਾਂ ਦੀਆਂ ਕਥਾ ਕਹਾਣੀਆਂ ਤੋਂ ਬੜੇ ਮੁਤਾਸਰ ਹੋਏ, ਬੜੇ ਪ੍ਰਭਾਵਿਤ ਹੋਏ। ਜਦ ਬਾਬਾ ਫਰੀਦ ਸਾਹਿਬ ਉਸ ਨਗਰ ਦੇ ਅੰਦਰ ਰਹਿਣ ਤੋਂ ਬਾਅਦ ਚੱਲਣ ਦੀ ਤਿਆਰੀ ਕਰਦੇ ਨੇ, ਉਥੋਂ ਦਾ ਹੁਕਮਰਾਨ ਰਾਜਾ ਮੋਕਲ ਬਾਬਾ ਫਰੀਦ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ। ਕਹਿਣ ਲੱਗਾ, ਸਾਈਂ ਜੀ, ਮੈਂ ਤੁਹਾਡੇ ਚਰਨਾਂ ਦੇ ਅੰਦਰ ਇੱਕ ਭੇਟਾ ਰੱਖਣੀ ਚਾਹੁੰਦਾ। ਫਰੀਦ ਸਾਹਿਬ ਪੁੱਛਦੇ ਨੇ ਕਿ ਭੇਟਾ ਦੀ ਮੈਨੂੰ ਲੋੜ ਨਹੀਂ ਹੈ, ਔਰ ਨਾ ਮੈਂ ਤੁਹਾਡੇ ਕੋਲ ਕੁਛ ਲੈਣ ਵਾਸਤੇ ਆਇਆ ਹੀ ਹਾਂ। ਜੋ ਲੈਣ ਵਾਸਤੇ ਕਿਸੇ ਗਰਜ ਵਾਸਤੇ ਆਉਂਦਾ ਹੈ, ਸਹੀ ਰੂਪ ਦੇ ਅੰਦਰ ਉਹ ਸਾਈਂ ਨੇ। ਮੈਂ ਤੇ ਰੱਬ ਦਾ ਸੰਦੇਸ਼ ਤੁਹਾਡੀ ਝੋਲੀ ਦੇ ਅੰਦਰ ਪਾਉਣ ਵਾਸਤੇ ਆਇਆ, ਤੇ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ। ਤੁਸੀਂ ਰੱਬ ਜੀ ਦੀਆਂ ਗੱਲਾਂ ਬਾਤਾਂ, ਰੱਬ ਜੀ ਦੀਆਂ ਕਥਾ ਕਹਾਣੀਆਂ ਮੇਰੇ ਕੋਲੋਂ ਕੁਝ ਦਿਨ ਲਗਾਤਾਰ ਸੁਣੀਆਂ ਨੇ, ਇਸ ਗੱਲੋਂ ਮੈਂ ਤੁਹਾਡਾ ਧੰਨਵਾਦੀ ਹਾਂ। ਫਿਰ ਵੀ ਉਹ ਮੋਕਲ ਰਾਜਾ ਕਹਿਣ ਲੱਗਾ, ਮੈਂ ਤੁਹਾਡੇ ਚਰਨਾਂ ਵਿੱਚ ਇੱਕ ਭੇਟ ਤੇ ਕਰਨੀ ਚਾਹੁੰਦਾ। ਫਰੀਦ ਸਾਹਿਬ ਪੁੱਛਦੇ ਨੇ ਕਿ ਕੀ ਭੇਟ ਰੱਖਣੀ ਚਾਹੁੰਦਾ ਹੈ। ਇਹ ਕਹਿੰਦਾ ਜੀ, ਇਹ ਜਿਹੜਾ ਸ਼ਹਿਰ, ਇਹ ਸ਼ਹਿਰ ਦਾ ਨਾਂ ਹੈ ਮੋਕਲ ਦੇਵ। ਇਹ ਨਾਮ ਮੇਰੇ ਨਾਂ ਦੇ ਉੱਤੇ ਟਿਕਿਆ, ਤੇ ਅੱਜ ਮੈਂ ਚਾਹੁੰਦਾ ਕਿ ਇਸ ਸ਼ਹਿਰ ਦਾ ਨਾਮ ਬਦਲ ਕੇ ਤੁਹਾਡੇ ਨਾਂ ਦੇ ਉੱਤੇ ਰੱਖ ਦਿੱਤਾ ਜਾਏ। ਮੋਕਲ ਨਾਮ ਦੇ ਰਾਜੇ ਨੇ ਉਸ ਸ਼ਹਿਰ ਦਾ ਨਾਮ ਬਦਲ ਕੇ ਰੱਖ ਦਿੱਤਾ ਫਰੀਦਕੋਟ। ਫਰੀਦਕੋਟ ਸ਼ਹਿਰ ਅੱਜ ਪੰਜਾਬ ਦੇ ਅੰਦਰ ਹੈ ਔਰ ਜ਼ਿਲ੍ਹਾ ਹੈ, ਵੱਡਾ ਸ਼ਹਿਰ ਹੈ। ਉਹਦਾ ਨਾਂ ਰੱਖ ਦਿੱਤਾ ਫਰੀਦਕੋਟ ਤੇ ਰੱਖਿਆ ਬਾਬਾ ਫਰੀਦ ਸਾਹਿਬ ਜੀ ਤੋਂ ਪ੍ਰਭਾਵਿਤ ਹੋ ਕੇ। ਫਰੀਦ ਸਾਹਿਬ ਰੱਬ ਜੀ ਦੇ ਰਾਹ ਦੇ ਉੱਤੇ ਚੱਲਦੇ ਨੇ, ਤੇ ਰੱਬ ਜੀ ਦੇ ਰਾਹ ਦੇ ਉੱਤੇ ਚੱਲਦਿਆਂ ਚੱਲਦਿਆਂ कुछ ज्ञान पैदा होता है कोई भी चलन वाला हो, कोई जात कोई मजहब कोई कौम कोई बरादरी कोई भाईचारे का वितकरा नहीं है, कोई भी चलता है उसनू रब्बी ज्ञान अंदरों मिलना शुरू होता है। उस रब्बी ज्ञान नू कई ते अपनी मस्ती दे आलम दे अंदर छुपा लेंदे ने, बोलदे कुछ नहीं है खामोश हो जांदे ने, पर कई उस ज्ञान नू अपने अंदर पैदा हुए ज्ञान नू अल्फाजां दा रूप दे के लोकां दी झोली दे अंदर पाई जांदे ने, लोकां दे नाल उस ज्ञान नू सांझा करी जांदे ने। यही कारण है गुरु साहिबाना ने साढ़े सामने साड़ी झोली दे अंदर अपने पावन पावन कलाम पावन बाणी साड़ी झोली दे अंदर पाई, जिसका नाम गुरु बाणी बन गया। फरीद साहब अरबी दे ते फारसी दे बड़े विद्वान ने बाबा फरीद साहब, पर पंजाब दे अंदर रहन वाले सन, मिंट गुमरी दे अंदर रहन वाले सन, मुल्तान दे अंदर वड्डे होए जमे पले, इस करके इन्होंने पंजाबी भाषा दे अंदर अपनी बाणी नू रचिया, पंजाबी भाषा दे अंदर ठेठ पंजाबी दे अंदर इन्होंने अपने अंदर दे ज्ञान नू सलोकां दे रूप दे अंदर साडे सामने रखिया। अज जदों बाबा कबीर साहब ते भगत फरीद साहब जी दे सलोक भोग तो पहला आउंदे ने ते तकरीबन लोग बड़े प्यार दे नाल इन्हां सलोकां नू सुणदे ने, झूमदे हुए वेखे जांदे ने कि भगत फरीद साहब जी दे सलोक आए। बाकी कोई बाणी सुनो ना सुनो, चलो हुण ते जाके फरीद साहब जी दी बाणी नू सुन लई, पर जिस बाणी नू इतने प्यार मगन होके आप सुनदे हो उस बाणी दे अर्थ भेद समझ विच आ जाण कि फरीद साहब कहिंदे की ने। सलोक सुनन दा भी आनंद वाधू बन जाएगा ते नाल फिर सानू समझ आ जाएगी कह की रहे ने, उन्हां सलोकां दे नेम नुक्ते असीं अपने जीवन दे अंदर फिर अपनाउणा भी शुरू कर देंगे। मैं भगत फरीद साहब जी दे सलोकां नू आधार बना के लड़ी वार व्याख्या रोज सवेर दे वकत आप संगतां दे सन्मुख भेट करन दा निमाणा यतन कर रहा। भगत फरीद साहब जी दे सलोकां दी कथा प्रारंभ करिए सुनिए। धन श्री गुरु ग्रंथ साहिब पातशाह महाराज जी रहमत करन, सलोकां दे आरंभ दे अंदर गुरु अर्जन देव पातशाह ने एक मंगला चरण बख्शिया। बाणी नू जिहड़ी तरतीब दित्ती ओह गुरु अर्जन देव साहब जी ने दित्ती, ते गुरु अर्जन देव साहब जी ने इह सलोक लिखण तों पहलां इहदे उत्ते एक मंगला चरण दित्ता। ओह मंगला चरण है एक ओंकार सतगुर प्रसाद। इह मंगला चरण इस रूप दे अंदर जिहड़ा मंगला चरण आया गुरु ग्रंथ साहिब जी दे अंदर ओ 523 वार आउंदा है, जिहड़ा एक ओंकार तों लैके गुर प्रसाद तक मंगला चरण आउंदा है ओ गुरु ग्रंथ साहिब जी दी बाणी दे अंदर तकरीबन 33 वार आउंदा है। तो खैर इह मंगला चरण इन्हां सलोकां दे आरंभ दे अंदर है। एक बेनती मैं होर भी आप संगतां दे ज्ञात वास्ते करदा चलां, गुरु नानक देव पातशाह महाराज जी का प्रकाश हुंदा है वो प्रगट हुंदे ने दुनिया दे अंदर 1469 दे अंदर, ते बाबा फरीद साहब जी का जन्म हुंदा है उन्हां दा प्रकाश हुंदा है 1173 दे अंदर। कह लईए कि तकरीबन 200 साल पहला गुरु नानक साहब जी तो बाबा फरीद साहब जी हो चुके ने, तकरीबन 200 साल पहला। तीसरी उदासी दे समय गुरु नानक साहब जी चलदे चलदे पहुंचदे ने पाक पतन। बाबा फरीद साहब जी दी गद्दी दे उत्ते 11वें थां दे उत्ते जिहड़े उस वक्त शख्स सुभाए मान ने उन्हां जी दा उन्हां दा नाम है शेख ब्रह्म साहब। शेख ब्रह्म जी कोलों भगत फरीद साहब जी दी ए बाणी गुरु नानक पातशाह महाराज जी नूं मिली। भगत फरीद साहब जी ने इस श्लोक गिनती दे अंदर 112 ने, इन्हां श्लोकां दे अंदर 18 श्लोक गुरु साहिबाना दे ने विच मिला के जो लिखे गए, इस तरह इन्हां श्लोकां दी टोटल गिनती बन जांदी 130, पर भगत फरीद साहब जी दे श्लोक ने केवल 112। और इन्हां श्लोकां तो बगैर गुरु ग्रंथ साहिब जी दे अंदर 4 शब्द बाबा फरीद साहब जी दे होर मिलदे ने। अज पहला श्लोक जो मैं आप संगतां दे सन्मुख पढ़िया, दोबारा इस श्लोक नूं आरंभ करां। जित दिहाड़ै धन वरी साहे लै लिखाए। कहन लगे जिस दिन इन्हें वरी जाना है, धन मैंने जीव इस्त्री, एक धन लफज गुरबाणी दे अंदर इस तरह दा लफज आउंदा है जिदे बड़े अर्थ गुरबाणी दे अंदर आए। वणगी मात्र उदाहरण वजो गुरबाणी दे दो चार बचन आप संगतां दे सन्मुख रखदा चलां। तिचर वसे सुहेलड़ी जिचर साथी नाल जा साथी उठी चलिया तां तन खाकूराल। हुण इन्हां पंक्तियां दे अंदर धन लफज आया पर इथे तन दा मतलब है शरीर तां तन खाकूराल। जितना समा परमात्मा दी अंश आत्मा साडे अंदर वस रही है उतना समा तू हस रहा है नच रहा है गा रहा है कमा रहा है रह रहा है। ते जिस दिन आत्मा उडारी भर जाएगी उस दिन ये तन खाक बन जाएगा खाक दे नाल मिल जाएगा। इन्हां पंक्तियां दे अंदर तन दा अर्थ आया देही तन दा अर्थ आया शरीर तन तन ओ राम बेन बाजे। इथे तन दा मतलब है तनता दे योग जिम्मे असी कह दें धन धन श्री गुरु नानक देव साहब जी धन धन श्री गुरु ग्रंथ साहब जी। इथे धन का मतलब है वड्याई का लखाएक वड्याई वास्ते महानता वास्ते ये लफज धन वरतों में आया। इस तो अगे होर चलो गुरबाणी के अंदर एक बचन आंदा है कि धन पेर एह ना आखियां बैन इकट्ठे हुए एक जोत दोए मूर्ति धन पेर कही है सोए। इथे गुरबाणी के अंदर तन का अखरी अर्थ बन जाता है जीव इस्त्री कामने तन पिर ए ना आखिया पिर मैने पति तन मैने इस्त्री। कह लगे ओ पति पत्नी नहीं अखवाउंदे हकदार जो शरीरां करके नेड़े ने। पति पत्नी का संजोग इस तरह का होना चाहिए एक जोत दोए मूर्ति तन पिर कही है सोए। ते तन दे अखरी अर्थ फिर बदल गए ना पंक्तियां दे अंदर आण के। इथे जो धन का अखरी अर्थ बाबा फरीद साहब जी लै रहे ने वो लै रहे ने इस शरीर वास्ते। कहन लगे जित दिहाड़ धन वरी जिस दिन इसने वरी जाना है वरी का मतलब व्याई जाना है साहे लै लिखाए वो साह लिखा गया है वो दिन मुकरर किया गया है। जदों किसी बची बच्चे का कोई व्याह मुकरर करना हो ते आपां दोवें परिवार बह के दिन नियत कर लेने हैं दिन मुकर्र कर लेने हैं भी आ दिन चंगा रहेगा। ते गुरमत दे अंदर है भी यही तजवीज यही व्योतबंदी दोवां परिवारां नूं जिहड़ा दिन चंगा लगे वह दिन मिथ लिया जाए। कोई दिन उचेचे तौर दे उत्ते कड़वाउण दी लोड़ नहीं कोई मुहूर्त पुछण दी लोड़ नहीं ना कोई दिन चंगा है ना कोई दिन मंदा है ओही दिन चंगा है जो तुहानू दोवां परिवारां नूं माफक आ जाए। इस वहम दे अंदर नहीं पैना अज बुधवार है अज वीरवार है अज मंगलवार है अज शनिवार है अज दा साया बड़ा है अज दा साया नहीं ये हिंदू इजम दे वहम ते हैं। पर गुरमत दे धारनी मनुख नूं गुरु नानक साहब जी ने इस चिक्कड़ ते दलदल विचों बाहर कढ़िया है ते जे सतगुरु ने बाहर कढ़िया है ते बाहर निकले ही रहो दोबारा दोबारा उस चिक्कड़ दे अंदर पणतां पांध्यां दे कोल जा जाके ना डुबो। तो खैर भगत जी कहिंदे ने जित दिहाड़ै धनवरी साहे लै लिखाए जिस दिन मौत ने आउणा है मतलब सानू जाना पैना।

0: बाद मौत वाली घटना घटेगी। पता नहीं मौत का डंका कदों बज जाना। हजूर का फरमान तो इस तरह भी है कि हरी ना ही नह डडरी पक्की वडन हार। उदी मर्जी बालपन विच लेके चला जाए, उदी मर्जी है वो जवानी दे दौर विच मौत नूं भेज देवे, उदी मर्जी वो बुढ़ापे तो बाद ले जावे। मर्जी ते परमात्मा दी, अपने ते बस विच नहीं। और ना ही अजे तक कोई मौत नूं रोक पाया ते ना ही मौत नूं कोई रोक पाएगा। खैर जो मैं बेनती कर रहा सां कि मौत दे संबंध विच गुरु बाणी दे अंदर वार वार जिक्र आया, जिसनूं मौत ध्यान विच आ जाए, मौत चेते विच आ जाए, वो पापां अपराधां तो बच के गुरु दी शरण विच आ जांदा अपने जीवन दे सुधार हित। ते जे पहला गुरु चेते विच आ जाण, मौत बाद विच चेते आवे, ते फिर गुरु चुक के इनू मौत चेते करवा देंदे ने कि तैनू मरना पैना है। ते जे मरना पैना है ते फिर पाप अपराध क्यों कर रहे हैं? जे मरना ही पैना है ते फिर दोष क्यों कमा रहे हैं? मौत चेते विच नहीं, गुरु चेते विच नहीं, ते मनुख नचिजक हो के पाप भी कमाई जांदा है, अपराध भी कमाई जांदा है, दिन पर रात कमाई जांदा है। केड़ा मरना है? जाना सी गवांडी ने वो चला गया, मेरी ते पक्की एटे थी, मेरा ते पक्का टिकाणा ही। तो खैर भगत जी कह रहे ने मलक जे कन्नी सुनींदा, कन्ना दे नाल सुन रहे सां अज फलाने दे घर मौत आई, कन्ना दे नाल सुन रहे सां और लंबे समय तो सुन रहे सां, पर समझ उदो आई मुंह दिखाले आए जद मौत राणी ने मुंह दे उत्तो कुंड चुक के दरवाजा खोल के आण दीदार दिते। ते मैं एक बेनती होर करदा चला, सूझवान तजर्बेकार सज्जन इस तरह कहिंदे ने, उह कहिंदे ने कि बंदे दी जिंदगी दे अंदर एक बार अख जरूर खुलदी है। अख खुलन तो मतलब इनू एक बार जिंदगी दे मोड़ दे उते, किसे ना किसे मोड़ दे उते होश जरूर आउंदी है, इनू समझ जरूर आउंदी है। किसे किसे विरले नेमी प्रेमी नूं समझ आ जांदी है कथा करके जां कथा सुन के, कीर्तन करके कीर्तन सुन के, बाणी पढ़ के बाणी सुन के, संगत करके, किसे नूं ते समझ गुरुद्वारे आउण तों बाद इह आ जांदी है, कथा विचार सुनन तों बाद इह समझ आ जांदी है कि मौत ने आउणा है ते मैं अपने जीवन नूं सुरताल दे अंदर तरतीब दे अंदर कर लवां, ते मौत आउण तों पहला पहला कर लवां। मौत ने आउणा आउणा। जो ना कथा कीर्तन सुन के जागे ना बाणी पढ़ सुन के जागे, उदे वास्ते कोई उपदेश कारगर सिद्ध ना होवे, कोई कथा कीर्तन कारगर सिद्ध ना होवे, उदी फिर अख उदों खुलदी है जदों मौत दरवाजा खोल के उदे अंदर आण के उहनूं दीदार देंदी, उदों दी अख खुलदी। पर मैं बेनती करां जे उदों अख खुली फिर ना खुली दे बराबर है, उदों होश आई ना आई दे बराबर है, क्योंकि हुण कुछ कर सकण दा समा साडे पास बाकी नहीं है। अगर कथा कीर्तन सुन के गुरबाणी पढ़ के संगत विच बह के कोई विचार शब्द दी करके अज होश आ जाए कि मरना पैना है, फिर ते साडे पास समा बाकी अपना सुधार कर लवांगे, अपने लगे हुए दाग दोष जेड़े आप ही अपने मन दे कपड़े ते लाए ने उन्हां नूं धो लवांगे। ते जे समझ ही उदों आई कि जदों समा ही खत्म हो गया ते फिर समा कोल होना नहीं, फिर करना भी चाहवांगे कर नहीं पावांगे। फरीद साहब जी कहन लगे मलक जे कन्नी सुनींदा मुंह दिखाले आए। ओ जो मौत दा फरिश्ता कन्ना दे नाल सुन रहे सां, ओ एक दिन अपने घर दे अंदर आण के दीदार दे देंदा है। जिंद निमाणी कढ़ी है हड्डां कूकड़काए। कहन लगे फिर इहदे विचों जिंद नूं कढ लिया जांदा है, प्राणा दी माला बिखर जांदी है, सवास रुक जांदे, दिल दी धड़कन खत्म हो जांदी है, नाड़ां दे अंदर गर्दिश कर रिहा खून उहनूं वी रुकन दे उत्ते मजबूर होना पैंदा है, उह वी पाणी दा रूप बन जांदा है। पर कदों? जदों मौत दा फरिश्ता आण के घर दे अंदर खड़ा हो जांदा है। हड्डां कूकड़काए इहदा मतलब मौत अंदरों पैदा होई। जे मौत ने किधरे बाहरों आउणा हुंदा असी कोई ना कोई जोर यतन प्रयतन जरूर कर दे कि मेरे घर दे अंदर मौत ना आवे। चलो जे मौत ने आउणा ही है ते फिर गवांडियां दे घर विच आ जाए, मैं ते बचिया रहा, मेरे घर विच ते ना आवे। ਤੇ ਖਿਮਾ ਚਾਹਾਂਗਾ ਉਮਰ ਭਾਵੇਂ 100 ਸਾਲ ਦੀ ਹੋ ਜਾਏ, ਸਰੀਰ ਬਿਲਕੁਲ ਜੀਰਣ ਕਮਜ਼ੋਰ ਪੁਰਾਣਾ ਬਿਲਕੁਲ ਬੋਧਾ ਹੋ ਜਾਏ, ਪਰ ਬੰਦਾ ਫਿਰ ਵੀ ਚਾਹੁੰਦਾ ਹੈ ਕਿ ਅਜੇ ਜੀਵਨ ਹੋਰ ਚਾਹੀਦਾ, ਮੌਤ ਦੀ ਮੰਗ ਫਿਰ ਵੀ ਨਹੀਂ ਹੈ, ਭਾਵੇਂ 90 ਸਾਲ ਦਾ ਹੋ ਜਾਏ ਨਾ ਮੌਤ ਦੀ ਮੰਗ ਫਿਰ ਵੀ ਨਹੀਂ ਕਰਦਾ। ਇਹ ਕਹਿੰਦਾ ਹੋਰ ਜੀਵਨ ਚਾਹੀਦਾ, ਹੋਰ ਜੀਵਨ ਚਾਹੀਦਾ। ਇਹੀ ਕਾਰਨ ਹੈ ਸਿੱਖ ਧਰਮ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ, ਰੱਜ ਨਾ ਕੋਈ ਜੀਵਿਆ ਕੂੜੇ ਪਰ ਵਾਸੇ। ਫਿਰ ਹਰ ਮਰਨ ਵਾਲੇ ਦੇ ਕੰਨਾਂ ਵਿੱਚ ਜਾ ਕੇ ਇੱਕ ਪ੍ਰਸ਼ਨ ਕਰੋ ਕਿ ਬਾਬਾ 90 ਸਾਲ 95 ਸਾਲ ਦੀ ਉਮਰ ਭੋਗ ਕੇ ਜਾ ਰਿਹਾ ਹੈ, ਖੁਸ਼ੀ ਖੁਸ਼ੀ ਜਾ ਰਿਹਾ ਹੈ ਜਾਂ ਜਾਣ ਦੇ ਉੱਤੇ ਅਫਸੋਸ ਹੈ। ਹਜ਼ਾਰਾਂ ਵਿੱਚੋਂ ਕਿਸੇ ਵਿਰਲੇ ਦਾ ਜਵਾਬ ਆਏਗਾ ਕਿ ਜਾਣ ਦੇ ਉੱਤੇ ਕੋਈ ਅਫਸੋਸ ਨਹੀਂ ਹੈ, ਇਤਰਾਜ਼ ਨਹੀਂ ਹੈ, ਚਲੋ ਜਾਣਾ ਸੀ। ਜ਼ੁਬਾਨੋ ਕਹਿਣਾ ਹੋਰ ਗੱਲ ਹੈ, ਮਨ ਦੀ ਉਹਦੀ ਭਾਵਨਾ ਨੋਟ ਕਰੋ, ਮਨ ਨੂੰ ਪੜੋ, ਮਨ ਹੀ ਕਹੇਗਾ ਕਿ ਅਜੇ ਜੀਵਨ ਚਾਹੀਦਾ ਹੈ, ਅਜੇ ਅੱਖਾਂ ਹੋਰ ਵੇਖਣਾ ਚਾਹੁੰਦੀਆਂ ਨੇ, ਜ਼ੁਬਾਨ ਬੋਲਣਾ ਚਾਹੁੰਦੀ ਹੈ, ਦੰਦ ਚਬਾਉਣਾ ਚਾਹੁੰਦੇ ਨੇ, ਅਸੀਂ ਖਾਣਾ ਚਾਹੁੰਦੇ ਹਾਂ। ਭਾਵੇਂ ਮੇਦਾ ਪਚਾਉਣ ਤੋਂ ਜਵਾਬ ਦੇ ਗਿਆ, ਖਾਣ ਦੀ ਤਮੰਨਾ ਬਾਕੀ ਹੈ, ਭਾਵੇਂ ਵੇਖਣ ਤੋਂ ਅੱਖਾਂ ਜਵਾਬ ਦੇ ਗਈਆਂ ਨੇ ਪਰ ਵੇਖਣ ਦੀ ਤਮੰਨਾ ਬਾਕੀ ਹੈ, ਭਾਵੇਂ ਸਰੀਰ ਚੱਲਣ ਤੋਂ ਜਵਾਬ ਦੇ ਗਿਆ ਪਰ ਚੱਲਣ ਦੀ ਤਮੰਨਾ ਤੇ ਖਤਮ ਨਹੀਂ ਹੋਈ, ਉਹ ਤਮੰਨਾ ਅਜੇ ਬਾਕੀ ਹੈ। ਗਲਾ ਬੋਲਣ ਤੋਂ ਜਵਾਬ ਦੇ ਗਿਆ, ਬੋਲਣ ਦੀ ਤਮੰਨਾ ਬਾਕੀ ਹੈ। ਵਿਸ਼ੇ ਵਿਕਾਰਾਂ ਵੱਲੋਂ ਸਰੀਰ ਹਾਰ ਚੁੱਕਾ ਹੈ, ਸਾਥ ਦੇਣਾ ਛੱਡ ਗਿਆ ਪਰ ਵਿਸ਼ੇ ਵਿਕਾਰਾਂ ਦੇ ਭੋਗਣ ਦੀ ਅਜੇ ਤਮੰਨਾ ਬਾਕੀ। ਖਿਮਾ ਚਾਹਾਂਗਾ ਇਹ ਤਮੰਨਾ ਇਹ ਲਾਲਸਾ ਬਾਕੀ ਹੈ। ਮਰ ਕੇ ਕੋਈ ਰਾਜੀ ਨਹੀਂ, ਜੀਵਨ ਸਾਰੇ ਲੋੜਦੇ ਨੇ, ਮਰ ਕੇ ਕੋਈ ਵੀ ਰਾਜੀ ਨਹੀਂ ਹੈ। ਕਿਸੇ ਅਖੀਰ ਤੇ ਪਹੁੰਚੇ ਹੋਏ ਮਨੁੱਖ ਨੂੰ ਪ੍ਰਸ਼ਨ ਕਰਕੇ ਵੇਖੋ, ਇਹੀ ਕਹੇਗਾ ਕਿ ਜਾਣ ਦੀ ਅਜੇ ਤਮੰਨਾ ਨਹੀਂ ਹੈ, ਅਜੇ ਜੀਵਨ ਚਾਹੀਦਾ ਤੇ ਹੋਰ ਜੀਵਨ ਚਾਹੀਦਾ। ਭਾਵੇਂ ਸਰੀਰ ਦਾ ਬੇੜਾ ਜਰਜਰਾ ਕਮਜ਼ੋਰ ਪੁਰਾਣਾ ਹੋ ਜਾਏ, ਇਹਦੇ ਅੰਗ ਅੰਗ ਦੇ ਅੰਦਰ ਰੋਗ ਹੋਣ, ਅੱਖਾਂ ਦਰਦ, ਨੱਕ ਦਰਦ, ਕੰਨਾਂ ਤੋਂ ਸੁਣੇ ਨਾ, ਲੱਤਾਂ ਤੋਂ ਚੱਲਿਆ ਨਾ ਜਾਏ, ਬਾਹਾਂ ਕੁਝ ਕਰਨ ਦੀ ਸਮਰੱਥਾ ਨਾ ਰੱਖਣ, ਨਾ ਬੋਲਿਆ ਜਾਏ, ਨਾ ਵੇਖਿਆ ਜਾਏ, ਪਰ ਤਮੰਨਾ ਬਾਕੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਹੋਰ ਵੀ ਕਿਹਾ ਹੈ, ਉਹ ਕਹਿੰਦੇ ਨੇ, ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸ ਧਾਵੈ। ਮਨ ਅਜੇ ਦੌੜਦਾ ਹੈ, ਮਨ ਸਰੀਰ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ, ਪਰ ਪਰਮਾਤਮਾ ਦੀ ਨੇਤ ਦੇ ਮੁਤਾਬਕ ਭਾਵੇਂ ਅਸੀਂ ਰਾਜੀ ਹਾਂ ਜਾਂ ਨਹੀਂ ਰਾਜੀ, ਜਦੋਂ ਮੌਤ ਆ ਜਾਂਦੀ ਹੈ ਸਰੀਰ ਛੱਡਣਾ ਹੀ ਪੈਂਦਾ, ਭਾਵੇਂ ਹੱਸ ਕੇ ਛੱਡਦੀ ਹੈ, ਰੋ ਕੇ ਛੱਡਦੀ ਹੈ, ਸਰੀਰ ਛੱਡਣਾ ਹੀ ਪੈਂਦਾ। ਮੈਂ ਇੱਕ ਵਕਤ 2001 ਦੀ ਘਟਨਾ ਨੂੰ ਬਿਆਨ ਕਰ ਰਿਹਾ, ਮੈਂ ਮਹੀਨੇ ਕੁ ਵਾਸਤੇ ਆਇਆ ਸਾਂ ਗਲੀੜਾ ਰੋਡ ਦੇ ਉੱਤੇ। ਇੱਕ ਬਜ਼ੁਰਗ ਮਾਤਾ ਮੇਰੇ ਕੋਲ ਆਈ, ਉਹਨੇ ਇੱਕ ਛੋਟਾ ਜਿਹਾ ਬੱਚਾ ਆਪਣੀ ਉਂਗਲੀ ਦੇ ਨਾਲ ਲਾਇਆ, ਤਕਰੀਬਨ 5-7 ਸਾਲ ਦੀ ਬੱਚੇ ਦੀ ਉਮਰ ਹੋਣੀ ਹੈ। ਮੈਨੂੰ ਉਹ ਘਟਨਾ ਬੜੀ ਚੰਗੀ ਤਰ੍ਹਾਂ ਯਾਦ ਹੈ। ਉਹ ਮਾਤਾ ਮੇਰੇ ਕੋਲ ਆਈ, ਗਿਆਨੀ ਜੀ ਅਰਦਾਸ ਕਰਾਉਣੀ ਹੈ ਤੇ ਕਰਾਉਣੀ ਵੀ ਤੁਹਾਡੇ ਕੋਲੋਂ ਹੈ। ਮੈਂ ਕਿਹਾ, ਮਾਤਾ ਮੈਂ ਅਰਦਾਸ ਕਰਦਾ ਨਹੀਂ ਹਾਂ, ਮੇਰੀ ਜ਼ਿੰਮੇਵਾਰੀ ਵੀ ਨਹੀਂ ਹੈ, ਗ੍ਰੰਥੀ ਸਿੰਘਾਂ ਨੂੰ ਸੰਪਰਕ ਵਿੱਚ ਲਓ, ਅਰਦਾਸ ਕਰਾਉਣੀ ਵੀ ਤੁਹਾਡੇ ਕੋਲੋਂ। ਪੁੱਛਿਆ, ਮਾਂ ਅਰਦਾਸ ਕੀ? ਕਹਿਣ ਲੱਗੀ, ਇਹ ਮੇਰਾ ਪੜਪੋਤਰ ਹੈ, ਪੋਤਰੇ ਦਾ ਵੀ ਪੁੱਤਰ ਇਹ ਪੜਪੋਤਰ ਹੈ, ਅਰਦਾਸ ਕਰੋ ਕਿ ਮੈਂ ਇਸ ਪੜਪੋਤਰੇ ਦਾ ਵਿਆਹ ਵੇਖ ਕੇ ਤੇ ਫੇਰ ਮਰਾਂ। ਮੈਂ ਕਿਹਾ, ਮਾਤਾ ਇਹ ਅਰਦਾਸ ਤੇ ਹੋਣੀ ਨੀ, ਆਪਣਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ, ਸਖੀਆਂ ਸਹੇਲੀਆਂ ਦਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ, ਧੀਆਂ ਪੁੱਤਰਾਂ ਦਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ, ਪੋਤਰੀਆਂ ਪੋਤਰਿਆਂ ਦਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ। ਇੱਕ ਪੜਪੋਤਰੇ ਦਾ ਵਿਆਹ ਵੇਖਣ ਤੋਂ ਬਾਅਦ ਤਮੰਨਾ ਨੇ ਰੁਕਣਾ ਨਹੀਂ ਹੈ, ਵਾਸ਼ਨਾ ਨੇ ਰੁਕਣਾ ਨਹੀਂ। ਜੀਵਨ ਦੀ ਲਾਲਸਾ ਹੈ, ਮਰਨ ਵਾਸਤੇ ਕੋਈ ਰਾਜ਼ੀ ਨਹੀਂ ਹੁੰਦਾ। 95 ਸਾਲ ਦੀ ਆਰਜ਼ਾ ਹੋ ਜਾਏ ਤੇ ਬੰਦਾ 95 ਸਾਲ ਦੇ ਅੰਦਰ ਵੀ ਜਨਮ ਦਿਨ ਦੀ ਅਰਦਾਸ ਕਰਾਉਂਦਾ ਹੈ। 95 ਸਾਲ ਪਹਿਲਾਂ ਘਟਨਾ ਘਟੀ ਸੀ ਜਨਮ ਵਾਲੀ, 95 ਸਾਲ ਪਹਿਲਾਂ, ਉਹ 95 ਸਾਲ ਪਹਿਲਾਂ ਜਿਹੜੀ ਘਟਨਾ ਘਟੀ ਸੀ ਉਹ ਦਿਨ ਤੇ ਚੇਤੇ ਕਰਦਾ ਹੈ, ਜਨਮ ਦਿਨ ਦੀ ਅਰਦਾਸ ਕਰਾਉਂਦਾ ਹੈ, ਜਨਮ ਦਿਨ ਮਨਾਉਂਦਾ ਹੈ, ਹਾਲਾਂਕਿ ਉਹ 90-100 ਸਾਲ ਪਹਿਲਾਂ ਦੀ ਘਟਨਾ ਹੈ। ਮੌਤ ਦਾ ਭਰੋਸਾ ਹੀ ਨਹੀਂ ਹੈ, ਉਹ 95 ਮਿੰਟਾਂ ਬਾਅਦ ਆ ਜਾਏ, ਸਕਿੰਟਾਂ ਬਾਅਦ ਆ ਜਾਏ, ਹੁਣੇ ਆ ਜਾਏ, ਪਲ ਬਾਅਦ ਆ ਜਾਏ, ਪਰ ਮੌਤ ਦਾ ਨਾਂ ਕੰਨਾਂ ਦੇ ਅੰਦਰ ਪੈਂਦਿਆਂ ਸਾਰ ਅੰਦਰੋਂ ਹਿੱਲ ਜਾਂਦਾ ਹੈ, ਕੰਬ ਜਾਂਦਾ ਹੈ, ਨਹੀਂ ਨਹੀਂ ਨਹੀਂ, ਅਜੇ ਤੇ ਜੀਵਨ ਦੀ ਤਮੰਨਾ ਹੈ, ਅਜੇ ਮੈਂ ਮਰਨਾ ਨਹੀਂ ਚਾਹੁੰਦਾ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਜੋ ਤਾਕਤਵਰ ਦੇਵਤਾ ਹੈ ਮੌਤ ਦਾ, ਇਹ ਜਦ ਆ ਜਾਂਦਾ ਹੈ ਤੇ ਫਿਰ ਇਹ ਗਲੇ ਨੂੰ ਦਬਾ ਦਿੰਦਾ ਹੈ, ਸਵਾਸਾਂ ਦੀ ਮਾਲਾ ਬਿਖਰ ਜਾਂਦੀ ਹੈ, ਇਹਨੂੰ ਨਾਲ ਚੱਲਣਾ ਪੈਂਦਾ। ਇਸ ਤੋਂ ਅੱਗੇ ਬਾਕੀ ਦੇ ਬਚੇ ਸਲੋਕ ਇਹਦੀ ਵਿਆਖਿਆ ਆਉਣ ਵਾਲੇ ਕੱਲ ਨੂੰ ਮੈਂ
1: ਲੰਘਨ ਦੇਹੂ ਪ੍ਰਭ ਕਰਤੋ ਉਦਰ ਗੋਪਾਲ ਮੋਹ ਨਿਰਗੁਣ ਮਤ ਥੋਰੀਆ

ਮਲਕ ਜੇ ਕੰਨੀ ਸੁਣੀਂਦਾ ਮੂੰਹੋਂ ਦਿਖਾਲਿਆ ਜਿੰਦ ਨਿਮਾਨੀ ਕੱਢਿਆ

वंदई खड़ा न आप मुहाय। वाहे गुरु जी का खालसा, वाहे गुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र अते निगी गोदा आनंद पा रहे सब माई भाई सतसंगी जनों, मन बिरतियां एकाग्र करके बहन अते सुनन दी कृपालता करियो। आप कल दे रोज तो लड़ीवार कथा सरवण कर रहे हो भगत फरीद साहब जी दे सलोकां विचों। ਇਹ ਸਲੋਕ ਕੱਲ ਦੇ ਰੋਜ਼ ਸ਼ੁਰੂ ਕੀਤਾ ਸੀ। ਜਿੱਤ ਦਿਹਾੜੇ ਤਨਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ। ਇੱਥੋਂ ਤੱਕ ਆਪ ਕੱਲ ਦੇ ਰੋਜ਼ ਸਰਵਣ ਕਰ ਚੁੱਕੇ। ਇਸ ਤੋਂ ਅੱਗੇ ਸਾਹੇ ਲਿਖੇ ਨਾ ਚੱਲਣੀ, ਚੱਲਣੀ ਦਾ ਮਤਲਬ ਹੁੰਦਾ ਹੈ ਟਲਣਾ। ਜੋ ਸਾਹਾ ਲਿਖਿਆ ਗਿਆ, ਦਿਨ ਮੁਕਰਰ ਹੋ ਗਿਆ ਕਿ ਇਸ ਦਿਨ ਤੈਨੂੰ ਚੱਲਣਾ ਪੈਣਾ, ਇਸ ਵਕਤ ਦੇ ਉੱਤੇ ਰੁਖਸਤ ਹੋਣਾ ਪੈਣਾ ਹੈ, ਉਹ ਗਿਣਿਆ ਮਿਥਿਆ ਸਾਹਾ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਚੱਲਣ ਵਾਲਾ ਨਹੀਂ ਹੈ, ਟਲਣ ਵਾਲਾ ਨਹੀਂ ਹੈ। ਨਾ ਤੇ ਉਸ ਸਾਹੇ ਨੂੰ ਟਲਣ ਵਾਸਤੇ ਕਿਸੇ ਅਪਰੋਚ ਨੇ ਕੰਮ ਦੇਣਾ, ਨਾ ਉਸ ਘੜੀ ਨੂੰ ਮੌਤ ਵਾਲੇ ਪਲ ਨੂੰ ਟਲਣ ਵਾਸਤੇ ਧਨ ਦੀ ਰਿਸ਼ਵਤ ਨੇ ਕੰਮ ਦੇਣਾ, ਤੇ ਨਾ ਕੋਈ ਮਦਦਗਾਰ ਹੀ ਉਸ ਵਕਤ ਬਣ ਕੇ ਬੋੜਨ ਵਾਲਾ ਹੈ ਕਿ ਜੋ ਇਸ ਗੱਲ ਦੇ ਵਿਚਕਾਰ ਵਿਚੋਲਾ ਬਣ ਕੇ ਕੁਝ ਸਵਾਸ, ਕੁਝ ਘੜੀਆਂ, ਕੁਝ ਦਿਨ, ਕੁਝ ਪਲ ਜੀਵਨ ਗੁਜ਼ਾਰਨ ਵਾਸਤੇ ਹੋਰ ਦਿਵਾ ਦੇਵੇ। ਕੋਈ ਵੀ ਵਿਚੋਲਾ ਬਣੇਗਾ ਨਹੀਂ, ਔਰ ਬਣਨਾ ਕਿਸੇ ਦੇ ਅਖਤਿਆਰ ਵਿੱਚ ਹੈ ਵੀ ਨਹੀਂ। ਕਹਿਣ ਲੱਗੇ ਉਹ ਗਿਣਿਆ ਮਿਥਿਆ ਪਲ ਟਲਣ ਵਾਲਾ ਨਹੀਂ ਹੈ। ਬੇਨਤੀ ਕਰਾਂ, ਅੱਜ ਸਾਡੇ ਪਾਸ ਸਵਾਸ ਨੇ, ਪਰ ਸਾਨੂੰ ਸਵਾਸਾਂ ਦੀ ਕੀਮਤ, ਸਵਾਸਾਂ ਦੀ ਸਾਰ ਦੀ ਸਮਝ ਨਹੀਂ। ਜਦ ਇੱਕ ਇੱਕ ਕਰਕੇ, ਦੋ ਦੋ ਕਰਕੇ ਸਾਰੇ ਸਵਾਸ ਸਾਡੇ ਬੀਤ ਜਾਂਦੇ ਨੇ, ਸਵਾਸ ਬੀਤਣ ਦੇ ਉੱਤੇ ਸਮਝ ਆਉਂਦੀ ਹੈ ਕਿ ਸਵਾਸਾਂ ਦੀ ਕੀਮਤ ਕੀ ਹੈ। ਅੱਜ ਸਾਡੇ ਸਵਾਸ ਧਿਆਨ ਦੇ ਕੇ ਵੇਖੀਏ, ਸਾਡੇ ਸਾਰੇ ਦੇ ਸਾਰੇ ਸਵਾਸ ਬਿੰਨ ਦੇ ਅੰਦਰ ਜਾ ਰਹੇ ਨੇ। ਵਿਰਲਿਆਂ ਗੁਰਮੁਖਾਂ ਪ੍ਰੇਮੀਆਂ ਨੇਮੀਆਂ ਨੂੰ ਛੱਡ ਕੇ ਜੋ ਆਪ ਸਤਸੰਗੀ ਗੁਰੂ ਗੋਦ ਦਾ ਆਨੰਦ ਪਾ ਰਹੇ ਹੋ, ਕੁਝ ਹੋਰ ਪ੍ਰੇਮੀ ਜਣਾਂ ਨੂੰ ਛੱਡ ਕੇ ਧਿਆਨ ਦੇ ਕੇ ਵੇਖੋ ਦਿਨ ਦੇ ਅੰਦਰ ਕਿੰਨੇ ਸਵਾਸ ਲਏ, ਤੇ ਉਹ ਮੇਰੇ ਸਵਾਸ ਖਰਚ ਹੋਏ ਪਰ ਕਿਸ ਅਰਥ ਵਿੱਚ ਖਰਚ ਹੋਏ। ਨਜ਼ਰ ਪਏਗਾ ਕੁਝ ਸਵਾਸ ਕਾਮ ਦੀ ਬਿੰਨ ਦੇ ਅੰਦਰ, ਕੂੜੇਦਾਨ ਦੇ ਅੰਦਰ ਪੈ ਗਏ ਨੇ। ਕੁਝ ਸਵਾਸ ਲਟ ਲਟ ਕਰਦੀ ਹੋਈ ਕ੍ਰੋਧ ਦੀ ਜਵਾਲਾ ਦੇ ਅੰਦਰ ਸੜ ਕੇ ਰਾਖ ਹੋ ਗਏ ਨੇ। ਕੁਝ ਸਵਾਸ ਸਾਡੇ ਲੋਭ ਦੀ ਬਿਨ ਦੇ ਅੰਦਰ, ਕੁਝ ਹੰਕਾਰ ਦੇ ਕੂੜੇਦਾਨ ਦੇ ਅੰਦਰ, ਕੁਝ ਨਿੰਦਾ ਚੁਗਲੀ ਦੇ ਅੰਦਰ, ਕੁਝ ਈਰਸ਼ਾ ਬਖੇਲੀ ਦੇ ਅੰਦਰ, ਇਸ ਤਰ੍ਹਾਂ ਹੀ ਸਵਾਸ ਬਹੁਤੇ ਖਰਚ ਹੁੰਦੇ ਹੋਏ ਨਜ਼ਰ ਆਉਣਗੇ। ਕੁਝ ਸਵਾਸ ਇਸ ਤਰ੍ਹਾਂ ਦੇ ਵੀ ਨਜ਼ਰ ਪੈਣਗੇ ਜਿਨ੍ਹਾਂ ਸਵਾਸਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਦਾ ਚਿੰਤਨ ਕੀਤਾ ਹੋਵੇ, ਨਿਰੰਕਾਰ ਦੇ ਨੇੜੇ ਇਹਨਾਂ ਸਵਾਸਾਂ ਦੇ ਜ਼ਰੀਏ ਹੋਣ ਦਾ ਯਤਨ ਕੀਤਾ ਹੋਵੇ, ਪਰ ਉਹ ਸਵਾਸ ਬੜੇ ਥੋੜੇ ਮਿਲਣਗੇ। ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਪਾਣੀ ਸਾਡੇ ਕੋਲ ਥੋੜਾ ਨਹੀਂ, ਬਹੁਤ ਜ਼ਿਆਦਾ ਪਾਣੀ ਹੈ, ਪਰ ਜਦ ਪਾਣੀ ਬਹੁਤ ਜ਼ਿਆਦਾ ਹੋਵੇ ਤੇ ਪਾਣੀ ਦੀ ਕਦਰੋ ਕੀਮਤ ਦੀ ਪਹਿਚਾਣ ਘੱਟ ਹੁੰਦੀ ਹੈ। ਕਿਧਰੇ ਬੰਦਾ ਘੇਰੇ ਵਿੱਚ ਆ ਜਾਏ, ਮਾਰੂ ਥਲ ਦੇ ਅੰਦਰ ਘਿਰ ਜਾਏ, ਚਾਰ ਚੁਫੇਰੇ ਮੀਲਾਂ ਤੱਕ ਕਿਧਰੇ ਪਾਣੀ ਦੀ ਬੂੰਦ ਤੱਕ ਨਜ਼ਰ ਨਾ ਆਵੇ, ਰੇਤਾ ਹੀ ਰੇਤਾ ਚੁਗਿਰਦੇ ਦੇ ਅੰਦਰ, ਔਰ ਜ਼ੁਬਾਨ ਸੁੱਕ ਕੇ ਤਾਲੂ ਦੇ ਨਾਲ ਲੱਗਦੀ ਹੋਵੇ, ਰੋਮ ਰੋਮ ਦੀ ਆਵਾਜ਼ ਹੋਵੇ, ਪਾਣੀ ਚਾਹੀਦਾ। ਪਾਣੀ ਤੋਂ ਬਗੈਰ ਗਲਾ ਖੁਸ਼ਕ ਹੋਵੇ, ਪਾਣੀ ਤੋਂ ਬਗੈਰ ਇਸ ਤਰ੍ਹਾਂ ਹੀ ਨਜ਼ਰ ਆ ਰਿਹਾ ਹੋਵੇ ਕਿ ਜਿਵੇਂ ਪ੍ਰਾਣ ਬਿਖਰ ਜਾਣਗੇ, ਮੌਤ ਆ ਜਾਏਗੀ ਅਗਰ ਪਾਣੀ ਦੀਆਂ ਦੋ ਘੁੱਟਾਂ ਨਾ ਮਿਲੀਆਂ। ਤੋ ਉਸ ਸਮੇਂ ਦੇ ਅੰਦਰ ਪਾਣੀ ਦੇ ਇੱਕ ਗਲਾਸ ਦੀ ਕੀਮਤ ਸਮਝ ਵਿੱਚ ਆਉਂਦੀ ਹੈ ਉਸ ਸਮੇਂ ਦੇ ਅੰਦਰ, ਜਦ ਪਾਣੀ ਨਾ ਹੋਵੇ। ਪਾਣੀ ਹੈ, ਪਾਣੀ ਦੀ ਕੀਮਤ ਸਮਝ ਵਿੱਚ ਨਹੀਂ ਹੈ।
ਇਹ ਮੈਂ ਤੁਹਾਡੇ ਸਾਹਮਣੇ ਉਦਾਹਰਣ ਅਰਜ਼ ਕਰ ਰਿਹਾ ਸਾਂ। ਸਵਾਸ ਮੌਜੂਦ ਨੇ, ਸਵਾਸਾਂ ਦੀ ਕੀਮਤ ਸਮਝ ਵਿਚ ਨਹੀਂ ਹੈ। ਸਵਾਸ ਮੁੱਕ ਜਾਣਗੇ ਫਿਰ ਇਹਨਾਂ ਦੀ ਕੀਮਤ ਸਮਝ ਵਿਚ ਆਏਗੀ ਇਹ ਕਿੰਨੇ ਕੀਮਤੀ ਸਨ। ਇੱਕ ਮਰਨ ਵਾਲਾ ਮਨੁੱਖ, ਸਾਡਾ ਕੋਈ ਵੀ ਬਜ਼ੁਰਗਵਾਰ ਹੋਵੇ, ਸੱਜਣ ਮਿੱਤਰ ਹੋਵੇ, ਮੈਂ ਉਦਾਹਰਣ ਹੀ ਤੁਹਾਡੇ ਸਾਹਮਣੇ ਅਰਜ਼ ਕਰਨੀ ਚਾਹੁੰਦਾ। ਇੱਕ ਮਨੁੱਖ ਬਿਲਕੁਲ ਅਖੀਰਲੇ ਪਲਾਂ ਦੇ ਉੱਤੇ ਪਹੁੰਚਿਆ ਹੈ, ਬਿਲਕੁਲ ਮੌਤ ਸਾਹਮਣੇ ਆਣ ਕੇ ਖੜੀ ਹੈ, ਤੇ ਜੋ ਆਪਣੇ ਸਾਰੇ ਪਰਿਵਾਰ ਨੂੰ, ਧੀਆਂ ਪੁੱਤਰਾਂ ਨੂੰ, ਕੁਟੁੰਬ ਕਬੀਲੇ ਨੂੰ, ਸਾਰਿਆਂ ਨੂੰ ਇਕੱਠਿਆਂ ਕਰੇ ਤੇ ਇਕੱਠਿਆਂ ਕਰਕੇ ਇੱਕ ਪੁਕਾਰ ਉਹਨਾਂ ਦੇ ਸਾਹਮਣੇ ਰੱਖੇ, ਬਈ ਮੈਂ ਤੁਹਾਡੇ ਵਾਸਤੇ 100 ਸਾਲ ਦਾ ਲੰਮਾ ਸਫ਼ਰ ਜਫ਼ਰ ਜਾਲਦਾ ਰਿਹਾ, ਮੈਂ ਤੁਹਾਡੇ ਵਾਸਤੇ ਖੂਹੀ ਜਾਲ ਪਾ ਕੇ ਧਨ ਕਮਾਉਂਦਾ ਰਿਹਾ, ਮੈਂ ਤੁਹਾਡੇ ਲਈ 18-18 ਘੰਟੇ ਮਿਹਨਤ ਕਰਕੇ ਕਮਾ ਕੇ ਤੁਹਾਡਾ ਲਾਲਣ ਪਾਲਣ ਕਰਦਾ ਰਿਹਾ, ਮੈਂ ਤੁਹਾਡੇ ਕਾਰੋਬਾਰ ਬਣਾਏ, ਮੈਂ ਤੁਹਾਡੇ ਘਰ ਬਾਰ ਬਣਾਏ, ਪਰ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਮੈਨੂੰ 1 ਪੈਰ, 2 ਪੈਰ, 4 ਪੈਰ ਦਾ ਸਮਾਂ ਤੁਹਾਡੇ ਵਿਚ ਰਹਿਣ ਲਈ ਹੋਰ ਚਾਹੀਦਾ ਹੈ, ਤੇ ਮੇਰੀ ਮਦਦ ਕਰੋ, ਮੈਨੂੰ 2-2, 4-4 ਸਵਾਸ ਦਿਓ, ਘੜੀ ਪਲ ਦੇ ਸਵਾਸ ਦਿਓ। ਨਾ ਦੇਣਾ ਕਿਸੇ ਦੇ ਅਖਤਿਆਰ ਹੈ ਤੇ ਨਾ ਲੈਣਾ ਹੀ ਕਿਸੇ ਦੇ ਅਖਤਿਆਰ ਹੈ, ਆਪਣੀ ਹੀ ਪੂੰਜੀ ਵਰਤੋਂ ਵਿਚ ਲਿਆਉਣੀ ਹੈ। ਨਾ ਤੇ ਨਾ ਸਵਾਸਾਂ ਨੂੰ ਕੋਈ ਦੇ ਸਕਦਾ ਹੈ ਤੇ ਨਾ ਸਾਡੇ ਕੋਲੋਂ ਕੋਈ ਲੈ ਹੀ ਸਕਦਾ ਹੈ। ਜੋ ਤੁਹਾਡੀ ਜੇਬ ਦੇ ਅੰਦਰ ਧਨ ਹੈ ਉਹੀ ਤੁਹਾਡਾ ਹੈ, ਉਹਨੂੰ ਤੁਸੀਂ ਖਰਚਣਾ ਹੈ, ਕੱਢ ਕੇ ਉਹਨੂੰ ਚੰਗੇ ਪਾਸੇ ਖਰਚ ਲਓ, ਉਹਨੂੰ ਮੰਦੇ ਪਾਸੇ ਖਰਚ ਲਓ, ਇਹ ਮਰਜ਼ੀ ਤੁਹਾਡੀ। ਖੁਦ ਬਾ ਖੁਦ ਮੁਨਸਬ ਬਣ ਕੇ ਆਪਣੇ ਜੀਵਨ ਦਾ ਫੈਸਲਾ ਕਰਿਆ ਕਰੋ ਕਿ ਮੈਂ ਸਵਾਸਾਂ ਦਾ ਧਨ ਬੁਰੇ ਮਾਰਗ ਦੇ ਉੱਤੇ ਖਰਚ ਕਰ ਰਿਹਾ ਜਾਂ ਮੈਨੂੰ ਭਲੇ ਮਾਰਗ ਦੇ ਉੱਤੇ ਖਰਚ ਕਰ ਰਿਹਾ। ਇਹ ਸਮਾਂ ਟਲਣਾ ਨਹੀਂ ਹੈ, ਤੋ ਜਦ ਪਤਾ ਹੈ ਸਮਾਂ ਟਲਣਾ ਨਹੀਂ ਤੇ ਫਿਰ ਸਮਾਂ ਆਉਣ ਤੋਂ ਪਹਿਲਾਂ ਚੱਲਣ ਦੀ ਤਿਆਰੀ ਕਰਕੇ ਰਹੋ। ਤੇ ਚੱਲਣ ਦੀ ਤਿਆਰੀ ਕੀ ਕਰਨੀ, ਨਾ ਵੀ ਤਿਆਰੀ ਹੋਏਗੀ, ਚੱਲਣਾ ਤੇ ਤਾਂ ਵੀ ਪੈਣਾ ਹੀ, ਮੌਤ ਨੇ ਤੇ ਨਹੀਂ ਪੁੱਛਣਾ ਤਿਆਰੀ ਹੈ ਜਾਂ ਨਹੀਂ, ਚੱਲਣਾ ਪੈਣਾ। ਚੱਲਣ ਦੀ ਤਿਆਰੀ ਕਰਕੇ ਰਹਿਣ ਦਾ ਮਤਲਬ ਹੈ ਆਪਣੇ ਮਨ ਨੂੰ ਸਵਾਰਨ ਦਾ ਯਤਨ ਕਰੋ, ਆਪਣੇ ਸਵਾਸਾਂ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰੋ। ਇਹ ਰੋਜ਼ ਰੋਜ਼ ਆਪਣੇ ਮਨ ਦੀ ਡਾਇਰੀ ਨੋਟ ਕਰੋ, ਮੇਰਾ ਮਨ ਕਿੰਨੀ ਵਾਰ ਬੁਰਾਈਆਂ ਦੇ ਅੰਦਰ ਮਸਤ ਰਹਿੰਦਾ ਹੈ ਤੇ ਕਿੰਨਾ ਕੁ ਸਮਾਂ ਚੰਗਿਆਈਆਂ ਵਾਲੇ ਪਾਸੇ ਇਹਦਾ ਰੁਝਾਨ ਵਾਧਾ ਹੋਇਆ ਮੈਨੂੰ ਨਜ਼ਰ ਪੈਂਦਾ ਹੈ। ਆਪਣੇ ਮਨ ਨੂੰ ਆਪ ਸੁਰ ਤਾਲ ਦੇ ਅੰਦਰ, ਤਰਤੀਬ ਦੇ ਅੰਦਰ ਲਿਆਉਣ ਦਾ ਯਤਨ ਕਰੋ। ਜੀਵਨ ਪਿਆਰਿਓ ਤੁਹਾਡਾ ਹੈ ਤੇ ਜੀਵਨ ਨੂੰ ਸਵਾਰਨਾ ਵੀ ਤੁਸੀਂ ਆਪ ਹੈ। ਕੋਈ ਇਸ ਤਰ੍ਹਾਂ ਦਾ ਸਾਧਨ ਨਹੀਂ ਹੈ ਕਿ ਮੇਰੇ ਜੀਵਨ ਨੂੰ ਕੋਈ ਦੂਜਾ ਸਵਾਰ ਦਵੇ। ਹਾਂ, ਇਹ ਗੱਲ ਵੱਖਰੀ ਹੈ ਕਿ ਜਦ ਤੁਸੀਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰੋਗੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਮਦਦ ਕਰਨ ਵਾਸਤੇ ਨਾਲ ਖੜੇ ਤੁਹਾਨੂੰ ਜ਼ਰੂਰ ਮਿਲਣਗੇ। ਪਰ ਤੁਸੀਂ ਯਤਨ ਤੇ ਕਰੋ, ਤੁਸੀਂ ਇੱਕ ਕਦਮ ਤੁਰੋ ਤਾਂ ਸਹੀ, ਗੁਰੂ ਗ੍ਰੰਥ ਸਾਹਿਬ ਕਰੋੜਾਂ ਕਦਮ ਅੱਗੋਂ ਤੁਹਾਨੂੰ ਲੈਣ ਵਾਸਤੇ ਤਿਆਰ ਮਿਲਣਗੇ। ਤੁਸੀਂ ਥੋੜਾ ਸੁਧਾਰ ਕਰਨ ਦਾ ਤਹੱਈਆ ਕਰੋ, ਪਾਤਸ਼ਾਹ ਬਹੁਤੀ ਕਿਰਪਾ ਆਪ ਹੀ ਕਰ ਦੇਣਗੇ। ਔਰ ਜਦ ਪੜ੍ਹੀਏ ਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਨੂੰ ਤੇ ਭਾਈ ਸਾਹਿਬ ਨੇ ਉੱਚੀ ਡੰਕੇ ਦੀ ਚੋਟ ਦੇ ਉੱਤੇ ਬਚਨ ਫੁਰਮਾ ਦਿੱਤਾ ਹੈ, ਕਹਿਣ ਲੱਗੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਗਰ ਪਰਮਾਤਮਾ ਵੱਡਾ ਹੈ ਤਾਂ ਫਿਰ ਮੰਨਣਾ ਪਏਗਾ ਪਰਮਾਤਮਾ ਦਾ ਕਦਮ ਵੀ ਬੜਾ ਵੱਡਾ ਹੈ। ਅਸੀਂ ਛੋਟੇ ਹਾਂ ਤੇ ਸਾਡਾ ਕਦਮ ਵੀ ਬੜਾ ਛੋਟਾ ਹੈ। ਤੁਸੀਂ ਛੋਟਾ ਜਿਹਾ ਇੱਕ ਕਦਮ ਉਸ ਪਾਸੇ ਨੂੰ ਵਧਾਉਣਾ ਹੈ, ਉਸ ਵੱਡੇ ਮਾਲਕ ਨੇ ਆਪਣਾ ਬਹੁਤ ਵੱਡਾ ਕਦਮ ਤੁਹਾਡੇ ਵੱਲ ਨੂੰ ਵਧਾਉਣਾ ਹੈ, ਤੇ ਉਹ ਵੀ ਇੱਕ ਨਹੀਂ, ਉਹ ਵੀ ਕਰੋੜਾਂ ਕਦਮ। ਤੁਸੀਂ ਯਤਨ ਕਰਨਾ ਹੈ ਕਿ ਮੈਂ ਆਪਣੇ ਆਪ ਨੂੰ ਸਵਾਰਾਂ, ਤੇ ਯਤਨ ਕਰਨ ਦਾ ਵਿਚਾਰ ਬਣਾਉਂਦਿਆਂ ਹੀ ਤੁਹਾਨੂੰ ਨਜ਼ਰ ਆਏਗਾ ਕਿ ਖੁਦਾਈ ਕਿਰਪਾ ਤੁਹਾਡੇ ਉੱਤੇ ਹੁੰਦੀ ਕਿਵੇਂ ਨਜ਼ਰ ਪੈ ਰਹੀ। ਆਪਾਂ ਮਨ ਕਰਕੇ ਸੋਚਦੇ ਨਹੀਂ ਆ, ਯਤਨ ਕਰਦੇ ਨਹੀਂ ਆ ਕਿ ਮੈਨੂੰ ਆਪਣਾ ਆਪਾ ਤਰਤੀਬ ਦੇ ਅੰਦਰ, ਸੁਰਤਾਲ ਦੇ ਅੰਦਰ ਕਰ ਲੈਣਾ ਚਾਹੀਦਾ। ਤੋ ਕਹਿ ਰਹੇ ਨੇ ਭਗਤ ਫਰੀਦ ਸਾਹਿਬ ਜੀ ਕਿ ਸਾਹੇ ਲਿਖੇ ਨਾ ਚੱਲਣੀ, ਸਾਹੇ ਦਾ ਮਤਲਬ ਸਾਹ ਮੁਕਰਰ ਹੋਇਆ, ਚੱਲਣ ਵਾਲਾ ਦਿਨ, ਮੌਤ ਵਾਲਾ ਪਲ, ਨਾ ਚੱਲਣੀ ਉਹਨੇ ਟਲਣਾ ਨਹੀਂ ਹੈ, ਉਹਨੇ ਸਾਡੇ ਪਾਸ ਆ ਹੀ ਜਾਣਾ। ਜਿੰਦੂ ਕੋ ਸਮਝਾਏ, ਆਪਣੇ ਆਪ ਨੂੰ ਸਮਝਾਉਣ ਦਾ, ਮਨ ਨੂੰ ਸਮਝਾਉਣ ਦਾ ਯਤਨ ਕਰ ਕਿ ਮਨਾ ਜਦ ਮਰਨਾ ਹੀ ਹੈ
ਤੇ ਫਿਰ ਪਾਪ ਅਪਰਾਧ ਧੋਖਾ ਧੜੀ ਦੂਜਿਆਂ ਦਾ ਹੱਕ ਮਾਰਨਾ ਨਿੰਦਾ ਚੁਗਲੀ ਈਰਸ਼ਾ ਬਖੀਲੀ ਫਿਰ ਇਹ ਸਾਰਾ ਕੁਝ ਕਿਉਂ ਕਰ ਰਿਹਾ ਮੇਰੇ ਕੋਲੋਂ ਕਿਉਂ ਕਰਵਾ ਰਿਹਾ ਜਦ ਮਰਨਾ ਹੀ ਪੈਣਾ ਔਰ ਫਿਰ ਲੰਮਾ ਸਮਾਂ ਇੱਥੇ ਰਹਿ ਵੀ ਨਹੀਂ ਸਕਣਾ। ਇੱਕ ਬੇਨਤੀ ਮੈਂ ਆਪ ਗੁਰਮੁਖ ਪ੍ਰੇਮੀਆਂ ਦੇ ਸਾਹਮਣੇ ਹੋਰ ਵੀ ਕਰਦਾ ਚੱਲਾਂ। ਸਾਨੂੰ ਦੂਜੇ ਦਾ ਕਾਰੋਬਾਰ ਵੇਖ ਕੇ ਇਹ ਤੇ ਚਾਹ ਬਣਦਾ ਹੈ, ਰੀਸ ਬਣਦੀ ਹੈ ਕਿ ਮੈਂ ਵੀ ਆਪਣਾ ਕਾਰੋਬਾਰ ਇਸ ਤਰ੍ਹਾਂ ਦਾ ਸਟੈਂਡ ਕਰਾਂ, ਮੈਂ ਵੀ ਆਪਣੀ ਦੁਕਾਨਦਾਰੀ ਇਸ ਤਰ੍ਹਾਂ ਦੀ ਬਣਾਵਾਂ, ਮੈਂ ਵੀ ਆਪਣਾ ਕਾਰੋਬਾਰ ਇਸ ਤਰ੍ਹਾਂ ਦਾ ਚਲਾਵਾਂ ਜਿਵੇਂ ਦੂਸਰਾ ਚਲਾ ਰਿਹਾ। ਦੂਸਰੇ ਦੀ ਚੰਗੀ ਤਾਲੀਮ ਵੇਖ ਕੇ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਭੁੱਲਦੇ ਤੇ ਨਹੀਂ? ਰੋਜ਼ ਰੋਜ਼ ਕਹਿੰਦੇ ਆ ਬੇਟਾ ਤਾਲੀਮ ਲੈਣੀ ਹੈ ਤੇ ਫਲਾਣੇ ਅੰਕਲ ਵਾਂਗ, ਤਾਲੀਮ ਲੈਣੀ ਹੈ ਤੇ ਫਲਾਣੇ ਬੰਦੇ ਵਾਂਗ ਜਿਸ ਤਰ੍ਹਾਂ ਉਹਨੇ ਤਾਲੀਮ ਲਈ। ਦੂਸਰੇ ਦੀ ਤਾਲੀਮ ਵੇਖ ਕੇ ਸਾਨੂੰ ਤਾਲੀਮ ਲੈਣ ਦੀ ਰੀਸ ਬਣਦੀ ਹੈ, ਚਾਹ ਬਣਦਾ ਹੈ। ਦੂਜੇ ਦਾ ਕਾਰੋਬਾਰ ਵੇਖ ਕੇ ਸਾਨੂੰ ਯਾਦ ਆਉਂਦਾ ਹੈ ਸਾਡਾ ਕਾਰੋਬਾਰ ਇਸ ਤਰ੍ਹਾਂ ਦਾ ਹੋਵੇ। ਦੂਜੇ ਦਾ ਧਨ ਵੇਖ ਕੇ ਧਨ ਕਮਾਉਣ ਦੀ ਜੁਗਤ ਆਉਂਦੀ, ਭਾਵੇਂ ਉਹ ਰੀਸ ਕਰਕੇ ਹੀ ਆਵੇ, ਭਾਵੇਂ ਚਾਹ ਕਰਕੇ ਆਵੇ। ਦੂਸਰੇ ਦੀ ਮੌਤ ਵੇਖ ਕੇ ਆਪਣੀ ਮੌਤ ਚੇਤੇ ਕਿਉਂ ਨਹੀਂ ਆਉਂਦੀ? ਦੂਸਰੇ ਦੀ ਮੌਤ ਵੇਖ ਕੇ ਆਪਣੀ ਮੌਤ ਖਿਆਲ ਵਿੱਚ ਆ ਜਾਣੀ ਚਾਹੀਦੀ, ਮੈਨੂੰ ਵੀ ਮਰਨਾ ਪੈਣਾ। ਸਾਡੇ ਕੋਲੋਂ ਰੋਜ਼ ਉੱਠ ਉੱਠ ਕੇ ਜਾ ਰਹੇ ਨੇ, ਰੋਜ਼ ਆ ਵੀ ਰਹੇ ਨੇ, ਦੂਜੇ ਪਾਸਿਓਂ ਜਾ ਵੀ ਰਹੇ ਨੇ। ਉਹਨਾਂ ਜਾਣ ਵਾਲਿਆਂ ਨੂੰ ਵੇਖ ਕੇ ਧਿਆਨ ਵਿੱਚ ਆ ਰਹੇ ਕਿ ਇੱਕ ਦਿਨ ਜਾਣਾ ਮੈਨੂੰ ਵੀ ਪੈਣਾ। ਮੈਂ ਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਪੜ੍ਹ ਕੇ ਬੜਾ ਹੈਰਾਨ ਹੋਇਆ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਹਾੜ ਜਲੇ ਜਿਉ ਲਾਕਰੀ, ਕੇਸ ਜਰੇ ਜਿਉ ਕਾਸ, ਇਹ ਜਗ ਜਰਤਾ ਦੇਖ ਕੇ ਪਯੋ ਕਬੀਰ ਉਦਾਸ। ਕਬੀਰ ਸਾਹਿਬ ਕਹਿਣ ਲੱਗੇ, ਹੱਡ ਲੱਕੜੀਆਂ ਵਾਂਗ ਬਲਦੇ ਹੋਏ ਵੇਖੇ, ਤੇ ਆਪਣੇ ਨਹੀਂ ਕਿਸੇ ਦੇ, ਕਿਸੇ ਦੀ ਅਰਥੀ ਲੈ ਕੇ ਗਏ ਹੋਣਗੇ, ਮਰਕਟ ਤੱਕਿਆ ਹੋਏਗਾ, ਸ਼ਮਸ਼ਾਨ ਭੂਮੀ ਦੇ ਅੰਦਰ ਚਿਖਾ ਦੇ ਉੱਤੇ ਪਏ ਹੋਏ ਸਰੀਰ ਦੀਆਂ ਹੱਡੀਆਂ ਬਲਦੀਆਂ ਵੇਖੀਆਂ ਤੇ ਮਨ ਦੇ ਅੰਦਰ ਵਿਚਾਰ ਬਣ ਗਿਆ, ਫੁਰਨਾ ਬਣ ਗਿਆ। ਕਹਿਣ ਲੱਗੇ, ਹਾੜ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਕਾਸ, ਕਾ ਵਾਂਗ ਇਹ ਕੇਸ ਜਰਦੇ ਹੋਏ ਸੜਦੇ ਹੋਏ ਨਜ਼ਰ ਪਏ, ਇਹ ਜਗ ਜਰਤਾ ਦੇਖ ਕੇ। ਕਹਿਣ ਲੱਗੇ, ਸੜਦੇ ਬਲਦੇ ਜਗ ਨੂੰ ਵੇਖ ਕੇ ਮੈਂ ਉਦਾਸ ਹੋਇਆ ਕਿ ਮੈਨੂੰ ਵੀ ਜਾਣਾ ਪੈਣਾ। ਕਿਸੇ ਨੂੰ ਕੋਈ ਦੂਸਰਾ ਜਲਦਾ ਵੇਖ ਕੇ ਆਪਣਾ ਜਲਣਾ ਧਿਆਨ ਵਿੱਚ ਆਉਂਦਾ ਹੈ, ਤੇ ਕਿਸੇ ਨੂੰ ਆਪਣਾ ਜਲਣਾ ਵੀ ਖਾਲੀ ਧਿਆਨ ਵਿੱਚ ਨਹੀਂ ਆਉਂਦਾ, ਉਹਨੇ ਦੂਸਰੇ ਨੂੰ ਕੀ ਵੇਖਣਾ ਹੈ? ਕਿਸੇ ਦੂਸਰੇ ਦੀ ਮੌਤ ਵੇਖ ਕੇ ਕਿਸੇ ਨੂੰ ਆਪਣੀ ਮੌਤ ਚੇਤੇ ਆਉਂਦੀ ਹੈ, ਤੇ ਕਿਸੇ ਦੀ ਮੌਤ ਬਿਲਕੁਲ ਕਿਨਾਰੇ ਤੇ ਖੜੀ ਹੋਵੇ, ਉਹਨੂੰ ਤਾਂ ਵੀ ਧਿਆਨ ਵਿੱਚ ਨਹੀਂ ਆਉਂਦਾ ਕਿ ਮੈਂ ਜਾਣਾ ਹੈ, ਭੁੱਲਿਆ ਰਹਿੰਦਾ, ਸਦਾ ਵਾਸਤੇ ਸਮੇਂ ਨੂੰ ਭੁਲਾਉਣ ਦਾ ਯਤਨ ਵੀ ਕਰਦਾ। ਤੋ ਖੈਰ, ਇਹ ਤੇ ਬਾਹਰੀ ਉਦਾਹਰਣ ਸੀ। ਜਦ ਧਿਆਨ ਦੇ ਕੇ ਵੇਖੋਗੇ, ਕਬੀਰ ਸਾਹਿਬ ਕਹਿਣ ਲੱਗੇ, ਇਹ ਜਗ ਜਰਤਾ ਦੇਖ ਕੇ ਜਗਤ ਵਾਕੇ ਸੜਦਾ ਬਲਦਾ ਨਜ਼ਰ ਆ ਰਿਹਾ ਹੈ। ਉਹ ਸੜਨ ਨਾਲੋਂ ਮੌਤ ਆਉਣ ਤੋਂ ਬਾਅਦ ਜਿਹੜਾ ਸੜਨਾ ਹੈ, ਉਹ ਸੜਨ ਤੋਂ ਪਹਿਲਾਂ ਹੀ ਸੜਦਾ ਬਲਦਾ ਨਜ਼ਰ ਆ ਰਿਹਾ ਹੈ। ਕੋਈ ਕਾਮ ਦੀ ਅਗਨ ਦੇ ਅੰਦਰ, ਕੋਈ ਕ੍ਰੋਧ ਦੇ ਅੰਦਰ, ਕੋਈ ਨਿੰਦਾ ਦੇ ਅੰਦਰ, ਕੋਈ ਚੁਗਲੀ ਦੇ ਅੰਦਰ ਜਲਦਾ ਨਜ਼ਰ ਆ ਰਿਹਾ ਹੈ, ਅੰਦਰੋਂ ਕੁਰਚਦਾ ਹੋਇਆ ਨਜ਼ਰ ਆ ਰਿਹਾ ਹੈ, ਅੰਦਰੋਂ ਪਛਤਾਵਾ ਨਜ਼ਰ ਆ ਰਿਹਾ ਹੈ, ਅੰਦਰ ਬੜਾ ਚਿੜਚਿੜਾਪਨ, ਬੜਾ ਕ੍ਰੋਧ ਨਜ਼ਰ ਆ ਰਿਹਾ ਹੈ। ਤੇ ਕਾਰਨ ਪੁੱਛੋ, ਕਾਰਨ ਕੋਈ ਵੀ ਨਹੀਂ, ਕਾਰਨ ਇਹੀ ਹੈ ਕਿ ਅੰਦਰ ਬੁਰਾਈਆਂ ਬਹੁਤ ਨੇ, ਤੇ ਬੁਰਾਈਆਂ ਦੇ ਨਾਲ ਤਪਸ਼ ਬੜੀ ਬਣ ਗਈ ਹੈ, ਤੇ ਉਹ ਤਪਸ਼ ਅੰਦਰ ਨੂੰ ਚੈਨ ਦਿੰਦੀ ਨਹੀਂ ਬਲਕਿ ਬੇਚੈਨ ਕਰ ਰਹੀ। ਕਾਰੋਬਾਰ ਬੜਾ ਹੈ, ਮੋਟਰ ਕਾਰ ਬੜੀ ਹੈ, ਗਿਆਨ ਬੜਾ ਹੈ, ਪਰ ਅੰਦਰੋਂ ਕੁਰਚਦਾ ਹੋਇਆ, ਕਲਪਦਾ ਹੋਇਆ, ਹੋਕੇ ਚੋਰੇ ਭਰਦਾ ਹੀ ਨਜ਼ਰ ਪੈਂਦਾ। ਤੋ ਖੈਰ, ਅੱਜ ਦਾ ਇਹ ਮਹਾਂਵਾਕ ਕਹਿਣ ਲੱਗੇ, ਜਿੰਦੂ ਕੁ ਸਮਝਾਏ, ਸਮਝਾ ਕੇ ਚੱਲਣ ਦਾ ਯਤਨ ਕਰ ਕਿ ਇੱਕ ਦਿਨ ਮੈਨੂੰ ਜਾਣਾ ਪੈਣਾ। ਜਿੰਦ ਵਹੁਟੀ, ਕਹਿਣ ਲੱਗੇ ਤੇਰੇ ਪ੍ਰਾਣ ਨੇ ਵਹੁਟੀ ਦੀ ਤਰ੍ਹਾਂ, ਤੇਰੇ ਪ੍ਰਾਣ ਨੇ ਲਾੜੀ ਦੀ ਤਰ੍ਹਾਂ, ਤੇਰੇ ਪ੍ਰਾਣ ਨੇ ਦੁੱਲਣ ਦੀ ਤਰ੍ਹਾਂ, ਮਰਨ ਵਰ ਤੇ ਛੇੜੀ ਮੌਤ ਹੈ ਨਾ, ਉਹਨੇ ਆਉਣਾ ਹੈ ਇਹਨੂੰ ਪਰਨਾਉਣ ਵਾਸਤੇ ਵਰ ਬਣ ਕੇ। ਵਰ ਮੈਨੇ ਲਾੜਾ, ਵਰ ਮੈਨੇ ਦੁੱਲਾ, ਵਰ ਮੈਨੇ ਘਰ ਵਾਲਾ, ਉਹਨੇ ਵਰ ਬਣ ਕੇ ਆਉਣਾ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ, ਪਰਨਾਏ ਦਾ ਮਤਲਬ ਹੁੰਦਾ ਹੈ ਵਿਆਹ ਕੇ। ਚੰਗ ਮੁਲਤਾਨ ਲੈਂਦੇ ਪੰਜਾਬ ਦੇ ਅੰਦਰ ਜੋ ਰਹਿ ਚੁੱਕਾ ਹੈ, ਉਥੋਂ ਦੀ ਭਾਸ਼ਾ ਹੈ ਪਰਨਾਏ ਜਾਣਾ। ਪਰਨਾਏ ਜਾਣ ਦਾ ਮਤਲਬ ਹੁੰਦਾ ਹੈ ਵਿਆਹੇ ਜਾਣਾ। ਆਖਿਆ ਲੈ ਜਾਸੀ ਪਰਨਾਏ,
ਉਹ ਮੌਤ ਦਾ ਲਾੜਾ ਜਿੰਦ ਬੋਟੀ ਨੂੰ ਇੱਕ ਦਿਨ ਆਏਗਾ ਤੇ ਪਰਨਾ ਕੇ ਵਿਆਹ ਕੇ ਲੈ ਜਾਏਗਾ। ਤੂੰ ਇਹ ਗੱਲ ਆਪਣੀ ਜਿੰਦੂ ਕੋ ਸਮਝਾਏ, ਆਪਣੇ ਆਪ ਨੂੰ ਸਮਝਾ, ਸਮਝਾਉਂਦਾ ਕਿਉਂ ਨਹੀਂ। ਇੱਕ ਮੈਂ ਹੋਰ ਬੇਨਤੀ ਆਪ ਸੰਗਤਾਂ ਦੇ ਸਨਮੁਖ ਕਰਦਾ ਚੱਲਾਂ, ਸਾਡਾ ਮੰਨਣਾ ਤੇ ਗੁਰਮਤ ਦਾ ਮੰਨਣਾ ਵਿਰੋਧੀ ਹੈ, ਸਾਡਾ ਗੁਰਮਤ ਦੇ ਉਲਟ ਮੰਨਣਾ ਹੈ, ਸਾਡੀ ਸੋਚ ਗੁਰਮਤ ਦੇ ਉਲਟ ਹੈ। ਬੱਚੇ ਦਾ ਜਨਮ ਹੋਵੇ ਮਾਂ ਦੇ ਗਰਭ ਵਿੱਚੋਂ, ਬੱਚਾ ਹੋਇਆ ਇੱਕ ਦਿਨ ਦਾ, ਅਸੀਂ ਕਹਿੰਦੇ ਹਾਂ ਬੱਚਾ ਵੱਡਾ ਹੋ ਗਿਆ ਇੱਕ ਦਿਨ ਦਾ, ਹੁਣ ਬੱਚਾ ਹੋਰ ਵੱਡਾ ਹੋ ਗਿਆ ਇੱਕ ਮਹੀਨੇ ਦਾ, ਹੁਣ ਬੱਚਾ ਹੋਰ ਵੱਡਾ ਹੋਇਆ ਇੱਕ ਸਾਲ ਦਾ, ਹੁਣ ਬੱਚਾ ਹੋਰ ਵੱਡਾ ਹੋਇਆ 20 ਸਾਲ 30 ਸਾਲ 50 ਸਾਲ ਤੇ ਜਿਹੜਾ ਬਜ਼ੁਰਗ ਹੀ ਹੋ ਜਾਏ ਚੱਲਦਾ ਚੱਲਦਾ, ਉਹਨੂੰ ਅਸੀਂ ਆਮ ਪੰਜਾਬੀ ਵਿੱਚ ਕਹਿ ਦਿੰਦੇ ਸਾਡੇ ਵਡੇਰੇ ਨੇ, ਇਹ ਸਾਡੇ ਵੱਡੇ ਨੇ। ਵਡੇਰੇ ਦਾ ਮਤਲਬ ਇਹ ਸਾਡੇ ਤੋਂ ਬਹੁਤ ਵੱਡੇ ਨੇ, ਕਹਿ ਵੀ ਦਿੰਦੇ ਵੱਡੇ ਵਡੇਰੇ ਨੇ। ਗੁਰਮਤ ਦਾ ਇਹ ਮੰਨਣਾ ਹੈ ਉਹ ਵੱਡਾ ਨਹੀਂ, ਪੈਰੋ ਪੈਰ ਛੋਟਾ ਹੋ ਰਿਹਾ। ਭਗਤ ਕਬੀਰ ਸਾਹਿਬ ਜੀ ਦਾ ਮਹਾਂਵਾਕ ਹੈ, ਉਹ ਕਹਿੰਦੇ ਨੇ ਜਨਨੀ ਜਾਣਤ, ਜਨਨੀ ਮੈਨੇ ਜਨਮ ਦੇਣ ਵਾਲੀ ਮਾਂ, ਜਨਨੀ ਇਹ ਗੱਲ ਜਾਣਦੀ ਏ, ਸਮਝ ਰਹੀ ਏ, ਜਨਨੀ ਜਾਣਤ ਸੁੱਤ ਬੜਾ ਹੋਤ ਹੈ ਕਿ ਮੇਰਾ ਪੁੱਤਰ ਦਿਨ ਪਰ ਰਾਤ ਵੱਡਾ ਹੋ ਰਿਹਾ। ਕਬੀਰ ਸਾਹਿਬ ਕਹਿੰਦੇ ਨੇ ਇਤਨਾ ਕੁ ਨਾ ਜਾਣੇ ਕਿ ਦਿਨ ਦਿਨ ਅਵਧ ਕਰਦਾ ਹੈ, ਇਹਦੀ ਉਮਰ ਘੱਟ ਰਹੀ ਹੈ। ਗਿਣੀ ਮਿੱਥੀ ਪੂੰਜੀ ਤੁਹਾਡੀ ਜੇਬ ਦੇ ਅੰਦਰ ਹੋਵੇ, $100 ਤੁਹਾਡੀ ਜੇਬ ਦੇ ਅੰਦਰ ਹੋਵੇ, ਉਹਦੇ ਵਿੱਚੋਂ ਰੋਜ਼ $1 ਕੱਢ ਕੇ ਵਰਤੀ ਜਾਓ ਤੇ ਉਹ ਪੂੰਜੀ ਵੱਧ ਰਹੀ ਹੈ ਜਾਂ ਘੱਟ ਰਹੀ ਹੈ। ਜਦ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਿ ਸਾਹੇ ਲਿਖੇ ਨਾ ਚੱਲਣੀ, ਗਿਣੇ ਮਿੱਥੇ ਸਵਾਸ ਤੇਰੇ ਕੋਲ ਨੇ, ਸਾਹਾ ਲਿਖਿਆ ਹੈ, ਦਿਨ ਮੁਕਰਰ ਹੈ, ਤੇ ਫਿਰ ਰੋਜ਼ ਰੋਜ਼ ਉਹ ਸਵਾਸ ਘੱਟ ਰਹੇ ਨੇ, ਦਿਨ ਘੱਟ ਰਹੇ ਨੇ ਜਾਂ ਦਿਨ ਵੱਧ ਰਹੇ ਨੇ, ਆਪ ਹੀ ਅੰਦਾਜ਼ਾ ਲਓ। ਇਹਦਾ ਮਤਲਬ ਅਸੀਂ ਪੈਰੋ ਪੈਰ ਮੌਤ ਵੱਲ ਨੂੰ ਵੱਧ ਕੇ ਜਾ ਰਹੇ ਹਾਂ। ਤੋ ਇਹੀ ਗੱਲ ਆਪਣੇ ਆਪ ਨੂੰ ਸਮਝਾਉਣ ਦਾ ਯਤਨ ਕਰਨਾ ਹੈ, ਤਾਂ ਹੀ ਭਗਤ ਜੀ ਉਚੇਚਾ ਜ਼ੋਰ ਦੇ ਕੇ ਕਹਿ ਰਹੇ ਨੇ ਜਿੰਦੂ ਕੋ ਸਮਝਾਏ। ਕਬੀਰ ਸਾਹਿਬ ਦੀ ਰਚਨਾ ਦੇ ਦੁਆਰਾ ਇੱਕ ਹੋਰ ਬਚਨ ਬਖਸ਼ਿਆ ਹੋਇਆ ਮੇਰੇ ਸਾਹਮਣੇ ਆਉਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ, ਆਵ ਮੈਨੇ ਉਮਰ ਘਟੇ ਮੈਨੇ ਘਟ ਰਹੀ ਹੈ, ਆਵ ਘਟੈ ਤਨ ਛਿਜੈ, ਛਿਜੈ ਦਾ ਮਤਲਬ ਕਮਜ਼ੋਰ ਹੋਣਾ। ਕਹਿਣ ਲੱਗੇ ਤਨ ਪੈਰੋ ਪੈਰ ਹਰ ਰੋਜ਼ ਛਿਜਦਾ ਕਮਜ਼ੋਰ ਹੁੰਦਾ ਨਜ਼ਰ ਪੈ ਰਿਹਾ, ਉਮਰ ਘਟਦੀ ਨਜ਼ਰ ਪੈ ਰਹੀ, ਦਿਨਾਂ ਸਾਲਾਂ ਘੜੀਆਂ ਪੈਰਾਂ ਕਰਕੇ, ਆਵ ਘਟੈ ਤਨ ਛਿਜੈ, ਕਾਲ ਹੇਰੀ ਫਿਰੈ ਬਦਕ ਜਿਉਂ, ਬਦਕ ਮੈਨੇ ਸ਼ਿਕਾਰੀ, ਕਾਲ ਸ਼ਿਕਾਰੀ ਬਣ ਕੇ ਨਾ ਤੇਰੇ ਸਿਰ ਦੇ ਉੱਤੇ ਮੰਡਰਾ ਰਿਹਾ, ਕਾਲ ਅਹੇਰੀ ਫਿਰੈ ਬਦਕ ਜਿਉਂ, ਕਹੋ ਕਵਣ ਬਿਦ ਕੀਜੈ, ਸੋ ਦਿਨ ਆਵਣ ਲਾਗਾ, ਉਹ ਦਿਨ ਨੇੜੇ ਨੇੜੇ ਆ ਰਿਹਾ, ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਿਤਾ, ਕਹੋ ਕਉ ਹੈ ਕਾਂਕਾ। ਕਹਿਣ ਲੱਗੇ ਉਹ ਦਿਨ ਨੇੜੇ ਨੇੜੇ ਆ ਰਿਹਾ। ਜਿਸ ਪਲ ਦੇ ਅੰਦਰ ਸਾਡਾ ਜਨਮ ਹੋਇਆ ਉਹ ਪਲ ਸਾਨੂੰ ਯਾਦ ਹੈ, ਮਿੰਟਾਂ ਸਕਿੰਟਾਂ ਦਾ ਲੇਖਾ ਜੋਖਾ ਹਰ ਬੱਚੇ ਦਾ ਅੱਜ ਕੱਲ ਤਿਆਰ ਹੁੰਦਾ ਹੈ, ਇੰਨੇ ਵੱਜ ਕੇ ਇੰਨੇ ਮਿੰਟ ਦੇ ਉੱਤੇ ਬੱਚੇ ਦਾ ਜਨਮ ਹੋਇਆ, ਉਹ ਪੈਰ ਕਿਹੜਾ ਸੀ ਪੈਰ ਦਾ ਪਤਾ ਹੈ, ਪੈਰ ਤੋਂ ਬਾਅਦ ਉਹ ਦਿਨ ਕਿਹੜਾ ਸੀ ਦਿਨ ਦਾ ਪਤਾ ਹੈ, ਦਿਨ ਤੋਂ ਬਾਅਦ ਉਹ ਮਹੀਨਾ ਕਿਹੜਾ ਸੀ ਮਹੀਨੇ ਦਾ ਪਤਾ ਹੈ, ਮਹੀਨੇ ਤੋਂ ਬਾਅਦ ਉਹ ਸਾਲ ਕਿਹੜਾ ਸੀ ਸਾਲ ਦਾ ਪਤਾ ਹੈ, ਅਖੀਰੀ ਚੱਲਦਿਆਂ ਚੱਲਦਿਆਂ ਉਹ ਸਾਲ ਆਉਣਾ ਹੈ ਜਿਸ ਸਾਲ ਦੇ ਅੰਦਰ ਸਾਨੂੰ ਇਸ ਖਿੜੀ ਗੁਲਜ਼ਾਰ ਬਹਾਰ ਨੂੰ ਛੱਡ ਕੇ ਟਹਿਣੀ ਦੇ ਨਾਲੋਂ ਟੁੱਟਣਾ ਪੈਣਾ ਹੈ, ਟਹਿਣੀ ਦੇ ਨਾਲੋਂ ਝੜਨਾ ਪੈਣਾ ਹੈ, ਰੁਖਸਤ ਹੋਣਾ ਪੈਣਾ, ਉਹ ਸਾਲ ਆਉਣਾ ਹੈ, ਕਿਉਂਕਿ ਜੋ ਬਣਿਆ ਹੈ ਉਹਨੇ ਇੱਕ ਦਿਨ ਟੁੱਟਣਾ ਜ਼ਰੂਰ ਹੈ, ਜਿਸ ਦੀ ਸ਼ੁਰੂਆਤ ਹੈ ਉਸਦਾ ਅੰਤ ਅਵੱਛ ਹੋਣਾ ਹੈ। ਅਗਰ ਪਰਮਾਤਮਾ ਵਾਸਤੇ ਇਹ ਲਫ਼ਜ਼ ਕਹਿ ਸਕਦੇ ਹਾਂ ਕਿ ਅੰਤ ਵਿੱਚ ਨਹੀਂ, ਆਉਣ ਜਾਣ ਦੇ ਚੱਕਰ ਵਿੱਚ ਨਹੀਂ, ਤੇ ਉਹ ਕੇਵਲ ਰੱਬ ਹੈ ਪਰਮਾਤਮਾ ਹੈ, ਬਾਕੀ ਸਾਰੇ ਕਾਲ ਦੇ ਬੰਧਨ ਦੇ ਅੰਦਰ ਆਪਾਂ ਬੱਝੇ ਹਾਂ, ਅਸੀਂ ਆਏ ਹਾਂ ਜਾਣਾ ਪੈਣਾ ਹੈ, ਬਣੇ ਹਾਂ ਟੁੱਟਣੇ ਪੈਣਾ ਹੈ, ਸਾਡੀ ਸ਼ੁਰੂਆਤ ਤੇ ਸਾਡਾ ਅੰਤ ਹੋਣਾ ਹੈ। ਚੱਲਦਿਆਂ ਚੱਲਦਿਆਂ ਜ਼ਿੰਦਗੀ ਦੇ ਮੋੜ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਸਾਲ ਆਉਣਾ ਹੈ ਜਿਹੜਾ ਜ਼ਿੰਦਗੀ ਦਾ ਅਖੀਰਲਾ ਸਾਲ ਹੋਣਾ ਹੈ, ਉਸ ਤੋਂ ਬਾਅਦ ਨਵਾਂ ਸਾਲ ਸਾਡੇ ਜੀਵਨ ਵਿੱਚ ਨਹੀਂ ਆਉਣਾ, ਲੋਕਾਂ ਦੇ ਜੀਵਨ ਵਿੱਚ ਆਏਗਾ, ਇੱਕ ਦੇ ਜੀਵਨ ਵਿੱਚ ਨਹੀਂ ਆਉਣਾ। ਉਸ ਸਾਲ ਦੀ ਕਹਾਣੀ ਖਤਮ ਹੋ ਜਾਣੀ ਤੇ ਸਾਲ ਤੋਂ ਬਾਅਦ ਫਿਰ ਚੱਲਦਿਆਂ ਚੱਲਦਿਆਂ ਗੱਲ ਆ ਜਾਣੀ ਹੈ ਉਸ ਮਹੀਨੇ ਦੇ ਉੱਤੇ, ਜਿਸ ਮਹੀਨੇ ਦੇ ਅੰਦਰ ਚੱਲਣਾ ਪੈਣਾ, ਫਿਰ ਮਹੀਨਾ ਵੀ ਜਾਂਦਾ ਲੱਗਣਾ,
फिर आ जाना है वो दिन, फिर आ जाना है वो पैर, फिर आ जानी वो घड़ी, फिर आ जाना है वो पल, फिर वो छिण आ जाना है जिस छिण दे अंदर सानू इस दुनिया नू छड़ के ते चलना ही पैना है। राजी होवांगे ना होवांगे, पर एक गल 100% सच है कि सानू चलना ते अवच पैना है। भगत जी कहन लगे सो दिन आवन लागा, मात पिता भाई सुत बनिता, बनिता मैंने घर वाली, सुत मैंने पुत्र, कहो को है कांगा। वो दिन नेड़े नेड़े आ रहा है। तो खैर कहन लगे जिंद बहुटी मरन वर ले जासी परनाए। एक मैं होर बेनती आप संगत दे सन्मुख करदा चला, बहुता लम्मा समा नहीं, तुसी केवल एक मिंट दी साधना करो। मैं ए नहीं कह रहा एक दिन, एक महीना, एक साल, केवल एक मिंट, और इत्थे बैठे बैठे करके वेख लो। जिथे जिथे भी तुहाडा मन इस वक्त दौड़ रहा है, अपने मन नूं इस केंद्र बिंदु दे उत्ते लिया के इकट्ठा करो कि मेरे कोल मौत ने एक दिन आउणा है ते मैनूं मरना पैना है, मैनूं इह शरीर छड्डना पैना है। ए मन विच विचार करो कि मैनू मौत आउणी है, ते इस केंद्र बिंदु दे उत्ते अपना ध्यान टिकाओ केवल एक मिंट ले। ते फिर वो एक मिंट दा समां नोट करके वेखियो, तुहाडे मन दे अंदर ना कोई दुई, ना कोई द्वैत, ना कोई निंदा, ना कोई चुगली, ना कोई ईर्ष्या, ना कोई मैल, कुछ भी नजर नहीं आएगा। वो एक मिंट जो मौत नूं चेते कर रहे हो गहराई विच जाके, तुहाडे मन दे अंदर बड़ी पवित्रता दी लहर बनदी हुई नजर पैगी। जद अंदरों प्राणा तो सोचोगे ना मरना पैना है, अंदर कंब जाएगा, जे मरना ही पैना है ते फिर मैं अपना समा बर्बाद क्यों कर रहा, फिर मैं तन श्री गुरु ग्रंथ साहिब जी दी शरण विच जाके ते जन्म नूं सफल करन दा यतन करा, अपने आप नूं सवारन दा यतन करा। क्यों मैं कूड़े करकट दे ढेर बन बन के अपने सिर दे उत्ते पंडा रखी जा रहा, फिर मन इत्थे टिकेगा। कहन लगे जिंद बूटी मरन वर ले जासी परनाए, अपन हथी जोड़ के, जोड़ मैंने तोरना, अपने हथा दे नाल तेनू तोरना पैना। हथा दे नाल बच्चिया नू जन्म देने, हथा दे नाल बजुर्गवारा नू तोरना पैंदा। इन्हां हथा दे अंदर कईयां दा जन्म होया, कईयां नू खड़ाया, लाड़ प्यार दिता, कुछड़ गोदी चुकदे रहे, ते इन्हां हथा दे नाल कईयां दा मरदे वकत इशनान पान करवाया, कईयां दी अर्थी नू मोटा दिता, कईयां दे चिखा नू लांबू लाए इन्हां हथा दे नाल। खिमा मंगलवां और एक बेनती भी करदा चला, भगत फरीद साहब जी दे सलोकां दे अंदर तकरीबन बहुता ख्याल मौत दा हुंदा है, और जिन्हों मौत चेते विच आ जाए ना उन्हों परमात्मा भी चेते विच अवश्य आ जाता है। मैं किधरे कथा कर रहा सा सरी दे अंदर, सरी दे अंदर एक स्टेज है दशमेश दरबार, एक गुरुद्वारा साहिब दशमेश दरबार, संगत बहुत हुंदी है, सरी दी सब तो वड्डी स्टेज ओही है। सूही राग दे अंदर कथा चल रही सी लड़ीवार, ते कथा चल रही सी भगतां दी बाणी दी, ते हुण ओ भगतां दी बाणी दे अंदर हर शब्द दे अंदर ही मौत दा जिक्र आउंदा है, हर शब्द दे अंदर ही मौत दा जिक्र। जद तीन क दिन मेनू बीत गए, तकरीबन 9-10 शब्द ने जिन्हां दे अंदर लड़ीवार मौत दा ही सिलसिला है, मौत दा ही जिक्र है। जद तीन क दिन बीत गए ते मैं कथा कर रहा सा, दोपहर दे वक्त संगत काफी हुंदी है, एक प्रेमी आण के मेरे सामने ना पर्ची लिख के रख गया, ते पर्ची ते लिखिया ज्ञानी जी घरों आई दा शांति लैण वास्ते, तुसी 3 दिन हो गए ने साडे कन्नां दे अंदर मरना पैना है, मरना पैना है, मौत आउणी है, सानू डरा धमका के घर नूं भेज दिंदे हो, इहदा नां कथा है। मैं कहा सजना तू सही ढंग दे नाल कथा सुनी नहीं है, सतगुरु गुरु ग्रंथ साहिब जी नूं पढ़, एक एक पंक्ति विचों सतगुरु गुरु ग्रंथ साहिब जी याद करवा रहे ने परमात्मा नूं, और बहुत शब्दां दे अंदर याद करवा रहे ने मौत नूं, एक शब्द नहीं अनेकां शब्द, सैकड़े शब्द ने जो तेनू तेरा अंतला पल चेते करवा रहे। इना खौफ क्यों, इना डर क्यों? कथा ध्यान दे नाल सुनो, उनू अपने अंदर जान दो, विचारो कि यह जो गल सुनी जा रही है इहदे अंदर कोई सच भी है जा सारी झूठ बयानी है। खैर अपने विषय दे नाल जुड़ो, भगत फरीद साहब जी कहिंदे ने कि अपना हथी जोड़ कह कह गल लगे ताए,
ਆਪਣੇ ਹੱਥਾਂ ਦੇ ਨਾਲ ਤੋਰਨਾ ਪਏਗਾ। ਕਹਿ ਗਲ ਕਿਹਦੇ ਗਲ ਢਾਏ ਮੈਨੇ ਅਗਾ ਵੱਧ ਕੇ ਗਲਵਕੜੀ ਵਿੱਚ ਲੈ ਕੇ ਰੋਏਗਾ। ਆਪਣੇ ਹੱਥਾਂ ਦੇ ਨਾਲ ਆਪਣੇ ਆਪ ਨੂੰ ਤੋਰ ਕੇ, ਬੜੇ ਸਾਡੇ ਹੱਥਾਂ ਦੇ ਅੰਦਰ ਜਨਮੇ ਨੇ, ਬੜੇ ਚਲੇ ਜਾਣੇ ਨੇ, ਰੋਜ਼ ਕੋਈ ਨਾ ਕੋਈ ਆਉਂਦਾ ਨਜ਼ਰ ਆ ਰਿਹਾ, ਕੋਈ ਨਾ ਕੋਈ ਜਾਂਦਾ ਨਜ਼ਰ ਆ ਰਿਹਾ। ਮਹਾਤਮਾ ਬੁੱਧ ਦੇ ਪਾਸ ਇੱਕ ਵਾਰੀ ਨਾ ਇੱਕ ਮਾਤਾ ਆਈ ਤੇ ਮਾਤਾ 5 ਕੁ ਸਾਲ ਦਾ ਆਪਣਾ ਬੱਚਾ ਉਹਨੂੰ ਮੋਢੇ ਦੇ ਨਾਲ ਲਾਇਆ ਤੇ ਮੋਢੇ ਦੇ ਨਾਲ ਲਾ ਕੇ ਚੁੱਕ ਕੇ ਮਹਾਤਮਾ ਬੁੱਧ ਦੇ ਪਾਸ ਆ ਗਏ। ਕਹਿਣ ਲੱਗੇ, ਮਹਾਤਮਾ ਬੁੱਧ, ਮੈਂ ਸੁਣਿਆ ਹੈ ਕਿ ਜਿਹੜਾ ਸੱਚਾ ਸਾਧੂ ਹੈ ਉਹ ਕਿਸੇ ਦਾ ਦੁੱਖ ਵੇਖ ਕੇ ਬਰਦਾਸ਼ਤ ਨਹੀਂ ਕਰਦਾ, ਤੇ ਆ ਵੇਖ ਮੈਂ ਜਾਹਰੇ ਰੂਪ ਦੇ ਅੰਦਰ ਆਪਣਾ ਦੁੱਖ ਤੇਰੇ ਕੋਲ ਲੈ ਕੇ ਆਈ ਹਾਂ, ਜਾਹਰੇ ਰੂਪ ਦੇ ਅੰਦਰ ਆਪਣਾ ਦੁੱਖ। ਮਹਾਤਮਾ ਪੁੱਛਦਾ ਹੈ ਕਿ ਦੁੱਖ ਮਾਤਾ ਕੀ? ਬੱਚੇ ਨੂੰ ਕੰਧੇ ਦੇ ਨਾਲ ਲਾਇਆ ਸੀ, ਆਖਿਆ ਮੇਰੀ ਇਕਲੌਤੀ ਸੰਤਾਨ, ਇਹ ਵੀ ਚਲਾਣਾ ਕਰ ਗਿਆ, ਇੱਕੋ ਇੱਕ ਮੇਰਾ ਪੁੱਤਰ, ਨਾ ਕੋਈ ਹੋਰ ਮੇਰੀ ਧੀ, ਨਾ ਕੋਈ ਪੁੱਤਰ, ਨਾ ਮੇਰੇ ਜੀਵਨ ਦਾ ਸਾਥ ਨਿਭਾਉਣ ਵਾਲਾ ਸਾਥੀ ਇਸ ਦੁਨੀਆਂ ਵਿੱਚ ਰਿਹਾ, ਇਕਲੌਤੀ ਸੰਤਾਨ, ਇਕੱਲਾ ਪੁੱਤਰ ਹੈ, ਇਹਨੂੰ ਮੈਂ ਪਾਲ ਰਹੀ ਸਾਂ, ਇਹਦੇ ਸਹਾਰੇ ਜ਼ਿੰਦਗੀ ਦੇ 4 ਦਿਨ ਮੈਂ ਬਸਰ ਕਰ ਰਹੀ ਸਾਂ, ਮੇਰਾ ਇਹ ਵੀ ਪੁੱਤਰ ਚੱਲਦਾ ਬਣਿਆ, ਮੇਰੀ ਬੇਨਤੀ ਤੇਰੇ ਸਾਹਮਣੇ ਇਹ ਹੈ ਕਿ ਜੇ ਹੋ ਸਕਦਾ ਹੈ ਤੇ ਮੇਰੇ ਪੁੱਤਰ ਨੂੰ ਜ਼ਿੰਦਾ ਕਰ। ਮਹਾਤਮਾ ਬੁੱਧ ਨੇ ਬੜਾ ਕਥਾ ਕਹਾਣੀਆਂ ਦਲੀਲਾਂ ਉਦਾਹਰਨਾਂ ਦੇ ਕੇ ਮਾਤਾ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਮਾਤਾ ਸਮਝੇ ਨਾ। ਆਖਰ ਮਹਾਤਮਾ ਬੁੱਧ ਨੇ ਇੱਕ ਨਵੀਂ ਤਜਵੀਜ਼ ਵਿਉਂਤਬੰਦੀ ਤੋਂ ਕੰਮ ਲਿਆ। ਕਹਿਣ ਲੱਗਾ, ਮਾਤਾ ਗੱਲ ਧਿਆਨ ਵਿੱਚ ਆਈ, ਤੇਰਾ ਪੁੱਤਰ ਜ਼ਿੰਦਾ ਹੋ ਸਕਦਾ। ਮਾਤਾ ਖੁਸ਼ੀ ਦੇ ਅੰਦਰ ਟਹਿਕ ਪਈ। ਆਖਿਆ, ਮਹਾਤਮਾ ਕਿਸ ਤਰ੍ਹਾਂ? ਮਹਾਤਮਾ ਬੁੱਧ ਕਹਿਣ ਲੱਗਾ, ਆਹ ਵੇਖ ਸਾਹਮਣੇ ਆਬਾਦੀ, ਇੱਕ ਬਸਤੀ ਮਹੱਲਾ ਹੈ, ਇਸ ਆਬਾਦੀ ਦੇ ਅੰਦਰ ਚਲੀ ਜਾ, ਕਣਕ ਦੇ ਦਾਣੇ ਲੈ ਕੇ ਆ, ਉਹ ਵੀ ਮੁੱਠੀ ਭਰ, ਲੰਮੇ ਚੌੜੇ ਕੁਆਂਟਲਾਂ ਮੂਹੀ ਕਣਕ ਨਹੀਂ ਚਾਹੀਦੀ, ਮੁੱਠੀ ਭਰ ਕਣਕ ਦੇ ਦਾਣੇ ਲੈ ਕੇ ਆ ਆ ਸਾਹਮਣੇ ਆਬਾਦੀ ਵਿੱਚੋਂ। ਹੁਣ ਮਾਤਾ ਆਬਾਦੀ ਵੱਲ ਨੂੰ ਕਾਲੀ ਕਦਮ ਪੁੱਟ ਕੇ ਚੱਲਣਾ ਸ਼ੁਰੂ ਕਰਦੀ ਹੈ ਤੇ ਮਗਰੋਂ ਹੀ ਮਹਾਤਮਾ ਬੁੱਧ ਨੇ ਆਵਾਜ਼ ਦਿੱਤੀ। ਆਖਿਆ, ਮਾਤਾ ਇੱਕ ਗੱਲ ਹੋਰ ਸੁਣਦੀ ਜਾ, ਕਣਕ ਦੇ ਦਾਣੇ ਮੈਨੂੰ ਚਾਹੀਦੇ ਨੇ ਕੇਵਲ ਇੱਕ ਮੁੱਠੀ ਭਰ, ਬਹੁਤੇ ਨਹੀਂ ਚਾਹੀਦੇ, ਪਰ ਇੱਕ ਖਿਆਲ ਕਰੀ, ਜਿਸ ਵੀ ਘਰ ਵਿੱਚੋਂ ਕਣਕ ਦੇ ਦਾਣੇ ਲਿਆਏਂਗੇ ਉਸ ਘਰ ਵਾਲਿਆਂ ਨੂੰ ਪ੍ਰਸ਼ਨ ਕਰਕੇ ਪੁੱਛ ਲਈ ਕਿ ਤੁਹਾਡੇ ਘਰ ਦਾ ਦਰਵਾਜ਼ਾ ਕਦੀ ਮੌਤ ਨੇ ਤੇ ਨਹੀਂ ਖੜਕਾਇਆ? ਜਿਸ ਘਰ ਵਿੱਚ ਮੌਤ ਨਾ ਆਈ ਹੋਵੇ ਕਣਕ ਦੇ ਦਾਣੇ ਉਸ ਘਰੋਂ ਲੈ ਕੇ ਆਉਣੇ ਨੇ, ਦੂਸਰੇ ਘਰ ਦੇ ਦਾਣੇ ਮੈਨੂੰ ਨਹੀਂ ਚਾਹੀਦੇ। ਹੁਣ ਮਾਤਾ ਆਬਾਦੀ ਵਿੱਚ ਗਈ, ਇਹਨੇ ਦਰਵਾਜ਼ੇ ਖੜਕਾਏ, ਸਵਾਲ ਕੀਤਾ, ਪਹਿਲਾ ਮੈਨੂੰ ਮੁੱਠੀ ਭਰ ਕਣਕ ਦੇ ਦਾਣੇ ਚਾਹੀਦੇ ਨੇ, ਪੁੱਤਰ ਮੇਰਾ ਚਲਾ ਗਿਆ, ਮਹਾਤਮਾ ਬੁੱਧ ਕਹਿੰਦਾ ਜਿੰਦਾ ਹੋ ਜਾਏਗਾ, ਤੁਸੀਂ ਮੇਰੀ ਝੋਲੀ ਦੇ ਅੰਦਰ ਮੁੱਠੀ ਭਰ ਦਾਣੇ ਪਾਓ। ਲੋਕਾਂ ਨੇ ਜਵਾਬ ਦਿੱਤਾ, ਮਾਤਾ ਮੁੱਠੀ ਭਰ ਦਾਣੇ ਦੀ ਕੀ ਗੱਲ, ਅਗਰ ਤੇਰਾ ਬੱਚਾ ਜਿੰਦਾ ਹੁੰਦਾ ਹੈ ਤੇ ਅਸੀਂ ਕੁਆਂਟਲਾਂ ਦੇ ਹਿਸਾਬ ਦੇ ਨਾਲ ਅਨਾਜ ਦੇਣ ਲਈ ਤੈਨੂੰ ਤਿਆਰ, ਅਗਰ ਇੰਨੀ ਗੱਲ ਹੈ ਤੇ ਕੋਈ ਵੱਡੀ ਗੱਲ ਨੀ, ਜ਼ਿੰਦਗੀ ਦੇ ਬਦਲੇ ਮੁੱਠੀ ਭਰ ਦਾਣੇ ਕਿਉਂ, ਮਨਾ ਮੂਹੀ ਕਣਕ ਦੇਣ ਵਾਸਤੇ ਤਿਆਰ ਆ। ਪਰ ਜਦ ਮਾਤਾ ਦੂਸਰਾ ਪ੍ਰਸ਼ਨ ਕਰਦੀ ਕਿ ਤੁਹਾਡੇ ਘਰ ਦਾ ਦਰਵਾਜ਼ਾ ਕਦੀ ਮੌਤ ਨੇ ਤੇ ਨਹੀਂ ਖੜਕਾਇਆ, ਮੌਤ ਦੇ ਪੈਰ ਤੇ ਤੁਹਾਡੇ ਘਰ ਵਿੱਚ ਨਹੀਂ ਪਏ, ਤੇ ਸਾਰੀ ਇੱਥੇ ਮਾਯੂਸ ਹੋ ਜਾਂਦੇ, ਕੋਈ ਕਹਿ ਦਿੰਦਾ ਘਰ ਵਿੱਚ ਦਾਦੀ ਨਹੀਂ ਹੈ, ਘਰ ਵਿੱਚ ਦਾਦਾ ਨਹੀਂ ਹੈ, ਕਈਆਂ ਦੇ ਘਰੋਂ ਆਵਾਜ਼ ਆਈ ਮਾਂ ਨਹੀਂ ਹੈ, ਪਿਤਾ ਨਹੀਂ ਹੈ, ਕਈਆਂ ਆਖਿਆ ਜਵਾਨ ਉਮਰ ਦੇ ਅੰਦਰ ਭੈਣ ਚਲੀ ਗਈ, ਭਾਈ ਚਲਾ ਗਿਆ, ਪਤਨੀ ਚਲੀ ਗਈ, ਪਤੀ ਚਲਾ ਗਿਆ, ਕਈਆਂ ਵੱਲੋਂ ਇਹ ਵੀ ਆਵਾਜ਼ ਆਈ, ਮਾਤਾ ਤੇਰੀ ਉਮਰ ਦੇ ਬਰਾਬਰ ਦਾ ਬੱਚਾ ਮੇਰੇ ਘਰ ਵਿੱਚ ਵੀ ਸੀ, ਉਹ ਵੀ ਚਲਾ ਗਿਆ। ਮਾਤਾ ਮਾਯੂਸ ਹੋ ਕੇ ਮਹਾਤਮਾ ਬੁੱਧ ਦੇ ਪਾਸ ਵਾਪਸ ਮੁੜ ਆਈ, ਆਣ ਕੇ ਹੱਥ ਜੋੜ ਕੇ ਕਹਿਣ ਲੱਗੀ, ਮਹਾਤਮਾ ਤੂੰ ਇੱਕ ਜੁਗਤ ਦੇ ਨਾਲ ਮੇਰੇ ਡਿੱਗਦੇ ਡੋਲਦੇ ਮਨ ਨੂੰ ਥੰਮੀ ਦੇ ਦਿੱਤੀ, ਤਰਵਾਸ ਦੇ ਦਿੱਤੀ, ਮੈਨੂੰ ਸਮਝ ਆਈ ਏ ਕਿ ਪ੍ਰਮਾਤਮਾ ਦੀ ਇਹ ਦਾਤ ਹੈ, ਪ੍ਰਮਾਤਮਾ ਦੀ ਮਰਜ਼ੀ ਦੇ ਅਨੁਸਾਰ ਇਹਨੇ ਚਲੀ ਜਾਣਾ ਹੈ, ਇਹ ਤੋਂ ਵਸਤ ਗੋਪਾਲ ਕੀ ਜਾਂ ਭਾਵੇ ਲੈ ਖਸ, ਇਹਦੇ ਅੰਦਰ ਆਪਣਾ ਜੋਰ ਜਤਨ ਨਹੀਂ ਹੈ, ਹੁਣ ਮੈਂ ਸਮਝ ਗਈ ਹਾਂ ਜੋ ਤੂੰ ਸਮਝਾਉਣਾ ਚਾਹੁੰਦਾ ਸੈ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਆਪਣਾ ਹੱਥੀ ਜੋੜ ਕੇ ਕਹਿ ਗੱਲ ਲੱਗੇ ਤਾਏ। ਇੱਕ ਬੇਨਤੀ ਮੈਂ ਆਪ ਸੰਗਤਾਂ ਦੇ ਸਨਮੁਖ ਇਸੇ ਸੰਬੰਧ ਵਿੱਚ ਹੋਰ ਕਰਨੀ ਚਾਹਾਂਗਾ। ਇੱਕ ਛੋਟਾ ਬੱਚਾ 5, 7, 8 ਸਾਲ ਦੀ ਉਮਰ ਹੋਵੇ, ਬਾਲਪਨ ਦੀ ਉਮਰ ਹੋਵੇ, ਤੇ ਉਹ ਬੱਚਾ ਜਦੋਂ ਆਪਣੇ ਅਗਲਾ ਸਮਾਂ ਵੇਖਦਾ ਹੈ ਕਿ ਅੱਗੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ, ਤੇ ਬੱਚੇ ਨੂੰ ਨਜ਼ਰ ਕੀ ਆਉਂਦਾ ਹੈ?
ਇੱਕ ਗੁਲਾਬ ਦੇ ਫੁੱਲ ਵਾਂਗ ਟਹਿਕਦਾ ਮਹਿਕਦਾ ਹੱਸਦਾ ਨੱਚਦਾ ਜਵਾਨ ਨਜ਼ਰ ਪੈਂਦਾ। ਬੱਚੇ ਨੂੰ ਜਵਾਨੀ ਦਿਸਦੀ। ਆਉਣ ਵਾਲਾ ਸਮਾਂ ਬੱਚੇ ਨੂੰ ਜਵਾਨੀ ਦੀ ਬਹਾਰ ਜਵਾਨੀ ਦੀ ਰੁੱਤ ਨਜ਼ਰ ਆ ਰਹੀ। ਬੱਚੇ ਨੂੰ ਨਜ਼ਰ ਆਉਂਦਾ ਮੈਨੂੰ ਹੱਥ ਫੈਲਾ ਕੇ ਮੰਗਣਾ ਪੈਂਦਾ ਮਾਂ ਬਾਪ ਕੋਲੋਂ, ਹੱਥ ਫੈਲਾ ਕੇ ਮੰਗਣਾ ਪੈਂਦਾ ਵੱਡਿਆਂ ਕੋਲੋਂ। ਇਹ ਜਵਾਨ ਮੇਰਾ ਵੱਡਾ ਭਾਈ ਏ ਤੇ ਕਿਸੇ ਤੋਂ ਮੰਗਦਾ ਹੀ ਨਹੀਂ, ਕਮਾਉਂਦਾ ਆਪ ਹੈ, ਖਰਚਦਾ ਆਪਣੀ ਮਰਜ਼ੀ ਦੇ ਨਾਲ ਏ। ਦੋ ਚਾਰ ਲੋਕ ਇਹਨੂੰ ਸਲਾਮ ਕਰਨ ਵਾਲੇ ਵੀ ਮਿਲਦੇ ਨੇ, ਇਹ ਮੇਰੇ ਨਾਲੋਂ ਕਈ ਗੁਣਾ ਚੰਗਾ। ਇਹਦਾ ਸਰੀਰ ਵੀ ਤਾਕਤਵਰ, ਇਹਦਾ ਸਰੀਰ ਜਵਾਨ ਬਲਵਾਨ, ਮੈਂ ਛੋਟਾ। ਇੱਕ ਬੱਚੇ ਨੂੰ ਆਉਂਦੀ ਏ ਜਵਾਨੀ ਨਜ਼ਰ। ਜਵਾਨੀ ਦੇ ਅੰਦਰ ਪਹੁੰਚ ਕੇ ਜਵਾਨੀ ਦੀਆਂ ਜਲਹੀਜ਼ਾਂ ਦੇ ਉੱਤੇ ਜਦ ਕਿਸੇ ਦੇ ਕਦਮ ਆ ਜਾਣ, ਜਵਾਨੀ ਦੀ ਦਲਹੀਜ਼ ਦੇ ਉੱਤੇ ਖਤਮ ਹੋ ਖੜਾ ਹੋ ਕੇ ਜੇ ਕੋਈ ਅੱਗੇ ਵੇਖੇ ਕਿ ਹੁਣ ਅੱਗੇ ਆਉਣ ਵਾਲਾ ਸਮਾਂ ਕਿਵੇਂ ਆ ਰਿਹਾ, ਪਹਿਲੀ ਬੇਨਤੀ ਤੇ ਇਹ ਕਰਦਾ ਚੱਲਾਂ, ਜਵਾਨੀ ਦੇ ਦੌਰ ਵਿੱਚੋਂ ਗੁਜ਼ਰਦਿਆਂ ਅਗਲਾ ਸਮਾਂ ਚੇਤੇ ਵਿੱਚ ਆਉਂਦਾ ਹੀ ਨਹੀਂ ਹੈ। ਮੈਂ ਤੇ ਗੱਲ ਕਰ ਰਿਹਾ ਨਾ ਕਿ ਮੌਤ ਚੇਤੇ ਕਰੋ। ਮੌਤ ਚੇਤੇ ਕਰਨੀ ਤੇ ਬੜੀ ਦੂਰ ਦੀ ਗੱਲ ਹੈ, ਉਹਨੂੰ ਬੁਢਾਪਾ ਵੀ ਚੇਤੇ ਨਹੀਂ ਆਉਂਦਾ, ਜਿਹੜਾ ਬਿਲਕੁਲ ਜਵਾਨੀ ਦੇ ਗਵਾਂਢ ਵਿੱਚ ਖੜਾ ਹੈ, ਬਿਲਕੁਲ ਨਾਲ ਖੜਾ ਹੈ। ਮੈਂ ਤੇ ਕਹਿ ਰਿਹਾ ਨਾ ਕਿ ਰੱਬ ਨੂੰ ਚੇਤੇ ਕਰੋ ਜਵਾਨੀ ਦੇ ਅੰਦਰ, ਤੇ ਪਰਮਾਤਮਾ ਤੇ ਮੌਤ ਤੇ ਦੋਵੇਂ ਬੰਦਾ ਭੁਲਾਉਣ ਦਾ ਯਤਨ ਕਰਦਾ, ਚੇਤੇ ਕਰਨ ਦਾ ਯਤਨ ਨਹੀਂ ਕਰਦਾ। ਜਵਾਨੀ ਦਾ ਦੌਰ ਹੋਵੇ, ਬਾਹਾਂ ਦੇ ਅੰਦਰ ਬਲ ਹੋਵੇ, ਚਾਰ ਲੋਕ ਰਾਮ ਸਲਾਮ ਕਰਨ ਵਾਲੇ ਹੋਣ, ਆਪਣਾ ਕਮਾਇਆ ਧਨ ਜੇਬ ਦੇ ਅੰਦਰ ਹੋਵੇ, ਧਨ ਦੀ ਗਰਮੀ ਹੋਵੇ, ਤੇ ਤੌਬਾ ਤੌਬਾ, ਰੱਬ ਚੇਤੇ ਆਦੇ, ਰੱਬ ਤੇ ਨੇੜੇ ਤੇੜੇ ਆਦੇ ਨਹੀਂ। ਫਿਰ ਇਹ ਮੇਰਾ ਨਿੱਜੀ ਤਜਰਬਾ ਹੈ, ਜਿੰਨਿਆਂ ਦੇਸ਼ ਵਿਦੇਸ਼ਾਂ ਦੇ ਅੰਦਰ ਮੈਂ ਵਿਚਰ ਕੇ ਵੇਖਿਆ ਹੈ, ਖਿਮਾ ਚਾਹਾਂਗਾ, ਜਿੱਥੇ ਜਿੱਥੇ ਮੈਂ ਗਿਆ ਮੈਨੂੰ ਜਿਹੜੀ ਸੰਗਤ ਦੇ ਦਰਸ਼ਨ ਹੋਏ, ਉਹਨਾਂ ਸੱਤ ਸੰਗੀਆਂ ਦੇ ਅੰਦਰ ਬਹੁਤੇ ਢਲੀ ਉਮਰ ਦੇ ਸੱਤ ਸੰਗੀ ਹੁੰਦੇ ਨੇ। ਮੈਂ ਸਾਦੇ ਰੂਪ ਵਿੱਚ ਅਰਜ ਕਰਾਂ, ਬਜ਼ੁਰਗਵਾਰ ਸਤਸੰਗੀ ਹੁੰਦੇ ਨੇ। ਕਾਰਨ ਕੀ ਹੈ ਕਿ ਜਵਾਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੈ, ਕਿ ਜਵਾਨਾਂ ਵਾਸਤੇ ਗੁਰਦੁਆਰਾ ਗੁਰਦੁਆਰਾ ਨਹੀਂ ਹੈ, ਕਿ ਜਵਾਨਾਂ ਵਾਸਤੇ ਬਾਣੀ ਅਸਰਦਾਇਕ ਨਹੀਂ ਹੈ, ਜਵਾਨਾਂ ਨੂੰ ਇਹ ਲਾਭ ਨਹੀਂ ਦਿੰਦੇ। ਪਰ ਜਵਾਨੀ ਦੇ ਦੌਰ ਵਿੱਚੋਂ ਗੁਜ਼ਰਦਿਆਂ ਬਾਣੀ ਦਾ ਪ੍ਰੇਮ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰੇਮ, ਇਹ ਚੇਤੇ ਵਿੱਚ ਆਉਂਦਾ ਹੀ ਨਹੀਂ। ਹੰਕਾਰ ਹੀ ਇੰਨਾ ਹੈ, ਧਨ ਦੀ ਗਰਮੀ ਇੰਨੀ, ਕਮਲਿਆਂ ਕਰਕੇ ਰੱਖਦੇ। ਜਿਹੜੇ ਜਵਾਨੀ ਦੇ ਅੰਦਰ ਆਉਂਦੇ ਨੇ ਉਹਨਾਂ ਨੂੰ ਉਚੇਚੇ ਤੌਰ ਤੇ ਨਮਸਕਾਰ, ਜਿਹੜੇ ਜਵਾਨੀ ਵਿੱਚ ਆਉਂਦੇ। ਤਕਰੀਬਨ ਬਜ਼ੁਰਗਾਂ ਦੀ ਸੰਗਤ ਬਹੁਤ ਹੀ ਮਿਲਦੀ ਹੈ। ਤੇ ਜੇ ਮੈਂ ਅਗਲੀ ਬੇਨਤੀ ਕਰਾਂ, ਜਿਹੜੇ ਤੁਸੀਂ ਚਾਰ ਬਜ਼ੁਰਗ ਹੋ ਕੱਲ ਨੂੰ, ਤੁਸੀਂ ਵੀ ਆਉਣਾ ਛੱਡ ਦੇਣਾ। ਜੇ ਆਇਓ ਬਜ਼ੁਰਗੀ ਦੇ ਅੰਦਰ ਤੇ ਹੁਣ ਹੀ ਗੁਰੂ ਦੇ ਅਨੁਸਾਰ ਆ ਜਾਓ, ਹੁਣ ਤੇ ਆਪਣੀ ਮਰਜ਼ੀ ਛੱਡ ਕੇ ਆਓ, ਅਜੇ ਵੀ ਆਪਣੀ ਮਰਜ਼ੀ ਨਾਲ ਲੈ ਕੇ ਆ ਰਹੇ ਹੋ, ਅਜੇ ਵੀ ਗੁਰੂ ਦੇ ਅਨੁਸਾਰ ਨਹੀਂ। ਕਿ ਜਿਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਮੈਂ ਅੰਮ੍ਰਿਤ ਪਾਨ ਕਰ ਲਵਾਂ, ਮੈਂ ਪੰਜ ਕਕਾਰੀ ਬਣ ਜਾਵਾਂ, ਮੈਂ ਗੁਰੂ ਗੁਰੂ ਜਪਣਾ ਸ਼ੁਰੂ ਕਰ ਦੇਵਾਂ, ਮੈਂ ਮਨ ਵਿੱਚੋਂ ਈਰਸ਼ਾ ਗਵਾ ਦੇਵਾਂ, ਹੁਣ ਤੇ ਉਮਰ ਢਲ ਗਈ ਏ, ਨੌਵਾਂ ਧੀਆਂ ਨੇ, ਦੋਤਰੇ ਪੋਤਰੇ ਨੇ, ਕੁਟੰਬ ਕਬੀਲਾ ਹੈ, ਤੇ ਹੁਣ ਮੈਨੂੰ ਨਿੰਦਾ ਦੀ ਕੀ ਲੋੜ ਹੈ, ਚੁਗਲੀ ਈਰਸ਼ਾ ਦੀ ਕੀ ਲੋੜ ਹੈ, ਹੁਣ ਮੈਨੂੰ ਝੂਠ ਫਰੇਬ ਤੇ ਠੱਗੀ ਦੀ ਕੀ ਲੋੜ ਹੈ। ਪਰ ਅਜੇ ਵੀ ਉਹ ਬੁਰਾਈਆਂ ਨਹੀਂ ਛੱਡਦਾ। ਅਗਰ ਬੁਢਾਪੇ ਦੇ ਅੰਦਰ ਗੁਰਦੁਆਰਾ ਸਾਹਿਬ ਵਿੱਚ ਆਏ ਹੋ ਤੇ ਮੈਂ ਤੁਹਾਡੇ ਚਰਨਾਂ ਵਿੱਚ ਉਚੇਚੀ ਬੇਨਤੀ ਕਰਾਂ, ਫਿਰ ਆਉਣ ਵਾਂਗ ਆਇਆ ਕਰੋ, ਜਿਸ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ ਫਿਰ ਉਸ ਤਰ੍ਹਾਂ ਆਇਆ ਕਰੋ। ਜਿਹੜੇ ਚਾਰ ਦਿਨ ਜੀਵਨ ਦੇ ਬਾਕੀ ਨੇ ਉਹਨਾਂ ਨੂੰ ਸਵਾਰ ਲਓ। ਮਹਾਰਾਜ ਇਹ ਕਰ ਰਿਹਾ ਸਾਂ ਕਿ ਇੱਕ ਅਦੀਬ ਕਹਿੰਦਾ ਹੈ, ਏਕ ਮਦੀ, ਕਿਸੇ ਅਦੀਬ ਦਾ ਬੋਲ ਹੈ ਬਾਣੀ ਵਿੱਚ ਨਹੀਂ, ਉਹ ਕਹਿੰਦਾ ਹੈ ਏਕ ਮਦੀ, ਜਵਾਨੀ ਦੇ ਅੰਦਰੋਂ ਨਿਕਲਦਿਆਂ ਨਿਕਲਦਿਆਂ ਇੱਕ ਤੇ ਬੰਦਾ ਨਸ਼ਿਆਂ ਦੇ ਅੰਦਰ ਮਸਤ ਹੋਵੇ, ਦੂਜਾ ਤਰੁਣ, ਦੂਸਰਾ ਉਹਦੀ ਉਮਰ ਜਵਾਨੀ ਦੀ ਹੋਵੇ, ਤੀਜਾ ਧਨ, ਤੀਸਰਾ ਜੇਬ ਦੇ ਅੰਦਰ ਧਨ ਹੋਵੇ, ਚੌਥਾ ਤਾਮ, ਉਹਦੇ ਕੋਲ ਰਹਿਣ ਬਸੇਰਾ ਕਰਨ ਵਾਸਤੇ ਤਾਮ ਵੀ ਹੋਵੇ, ਮਤਲਬ ਘਰ ਵੀ ਹੋਵੇ, ਰਹਿਣ ਵਾਸਤੇ ਘਰ ਹੋਵੇ, ਜੇਬ ਦੇ ਅੰਦਰ ਧਨ ਹੋਵੇ, ਬਹਾਰ ਜਵਾਨੀ ਦੀ ਹੋਵੇ, ਗੁਰਬਾਣੀ ਨੇੜੇ ਤੇੜੇ ਨਾ ਹੋਵੇ। ਤੇ ਉਹ ਅਦੀਬ ਅਗਲੀ ਪੰਕਤੀ ਵਿੱਚ ਕਹਿੰਦਾ ਹੈ, ਪਾਪ ਕਰੇ ਤੇ ਕਿਉਂ ਰਹੇ, ਬਚੇ ਬਚਾਵੇ ਰਾਮ। ਇਸ ਤਰ੍ਹਾਂ ਦੇ ਦੌਰ ਵਿੱਚੋਂ ਗੁਜ਼ਰਦਿਆਂ ਰੱਬ ਜਾਂ ਮੌਤ ਨਹੀਂ, ਪਾਪ ਹੀ ਚੇਤੇ ਵਿੱਚ ਆਉਂਦੇ ਨੇ, ਅਪਰਾਧ ਹੀ ਧਿਆਨ ਵਿੱਚ ਆਉਂਦੇ ਨੇ। ਖੈਰ ਆਪਣੇ ਵਿਸ਼ੇ ਨਾਲ ਜੁੜੋ। ਜਵਾਨੀ ਵਿੱਚ ਜੇ ਕੋਈ ਆਪਣੇ ਅੱਗੇ ਵੇਖੇ ਵੀ ਅੱਗੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ, ਤੇ ਉਹਨੂੰ ਦਿਸਦਾ ਹੈ ਕਿ ਇੱਕ ਬਿਰਧ ਬਾਬਾ ਜਿਹਦੀਆਂ ਲੱਤਾਂ ਦਾ ਬਲ ਚਲਾ ਗਿਆ, ਜਿਹਦੇ ਹੱਥ ਆਪਣੇ ਆਪ ਕੰਬਣੇ ਸ਼ੁਰੂ ਹੋ ਗਏ, ਜਿਹਦੇ ਨੇਤਰਾਂ ਤੋਂ ਦਿਸਣਾ ਬੰਦ ਹੋ ਗਿਆ, ਜਿਹਦੀ ਜ਼ੁਬਾਨ ਲੜ ਖੜਾਉਂਦੀ ਹੈ, ਗਲੇ ਦੀ ਆਵਾਜ਼ ਮਦਮ ਪੈ ਗਈ ਹੈ,
ਮੇਦੇ ਦੀ ਪਾਚਨ ਕਿਰਿਆ ਜਿਹਦੀ ਚਲੀ ਗਈ, ਜਿਹਦੇ ਕੰਨਾਂ ਦੀ ਸਰੋਤ ਸ਼ਕਤੀ ਵੀ ਨਸ਼ਟ ਹੋ ਗਈ। ਇੱਕ ਇਸ ਤਰ੍ਹਾਂ ਦਾ ਸ਼ੀਨ ਹੋਇਆ, ਕਮਜ਼ੋਰ ਹੋਇਆ ਬਜ਼ੁਰਗ ਬਾਬਾ ਜਵਾਨ ਨੂੰ ਦਿਸੇ, ਪਰ ਜੇ ਜਵਾਨ ਦੂਰ ਤੱਕ ਅੱਗੇ ਨਿਗਾਹ ਸੁੱਟ ਕੇ ਵੇਖੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋ, ਸਤਿਗੁਰੂ ਕਹਿੰਦੇ ਨੇ ਦੇ ਲੰਮੀ ਨਦਰ ਨਿਹਾਲੀਏ, ਪੜ੍ਹਦੇ ਹੋ ਨਾ ਸੁਣਦੇ ਹੋ ਸੋ ਰੋਜ਼ ਰੋਜ਼ ਸ੍ਰੀ ਆਸਾ ਜੀ ਦੀ ਵਾਰ, ਦੇ ਲੰਮੀ ਨਦਰ ਨਿਹਾਲੀਏ, ਲੰਮੀ ਨਜ਼ਰ ਸੁੱਟ ਕੇ ਵੇਖ ਅੱਗੇ ਆਉਣ ਵਾਲਾ ਸਮਾਂ ਕਿਵੇਂ ਦਾ ਰਿਹਾ। ਜੋ ਤੂੰ ਕਰਮ ਕਰ ਰਿਹਾ ਇਹਦਾ ਤੈਨੂੰ ਫਲ ਕੀ ਮਿਲਣਾ, ਲੰਮੀ ਨਜ਼ਰ ਕਰੇਗਾ ਤਾਂ ਹੀ ਧਿਆਨ ਵਿੱਚ ਆਏਗਾ ਨਾ। ਹੁਣ ਇੱਕ ਜਵਾਨ ਵੇਖੇ ਅੱਗੇ ਕੀ ਆ ਰਿਹਾ ਹੈ, ਤੇ ਜਵਾਨ ਨੂੰ ਦਿਸਦਾ ਹੈ ਇਸ ਤਰ੍ਹਾਂ ਦਾ ਬੁਢਾਪਾ। ਤੇ ਹੁਣ ਫਿਰ ਮੈਂ ਬੁਢਾਪੇ ਕੋਲੋਂ ਖਿਮਾ ਮੰਗ ਲਵਾਂ, ਜੇ ਬੁਢਾਪਾ ਵੇਖੇ ਵੀ ਅੱਗੇ ਕੀ ਆ ਰਿਹਾ ਹੈ, ਪਹਿਲੀ ਗੱਲ ਤੇ ਨਾ ਬਾਲਪਨ ਵਿੱਚ ਇਸ ਗੱਲ ਦਾ ਧਿਆਨ ਆਉਂਦਾ, ਨਾ ਜਵਾਨੀ ਵਿੱਚ ਆਉਂਦਾ ਤੇ ਨਾ ਬੁਢਾਪੇ ਵਿੱਚ ਆਉਂਦਾ। ਚਲੋ ਜੇ ਬੁਢਾਪੇ ਦੇ ਅੰਦਰ ਬੰਦਾ ਪਹੁੰਚ ਗਿਆ ਤੇ ਬੁਢਾਪੇ ਦੇ ਅੰਦਰ ਵੇਖੇ ਕਿ ਹੁਣ ਅੱਗੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ, ਤੇ ਉਹਨੂੰ ਮੌਤ ਰਾਣੀ ਆਪਣੇ ਗਲ ਵਿੱਚ ਢੋਲ ਪਾ ਕੇ ਵਜਾਉਂਦੀ ਹੋਈ ਘਰ ਵੱਲ ਨੂੰ ਦੌੜਦੀ ਹੋਈ ਨਜ਼ਰ ਪਏਗੀ, ਆਪਣੇ ਘਰ ਵੱਲ ਨੂੰ ਆਉਂਦੀ ਨਜ਼ਰ ਪਏਗੀ। ਮੌਤ ਆ ਰਹੀ, ਪਲ ਪਲ ਨੇੜੇ ਆ ਰਹੀ, ਪਰ ਨਾ ਮੌਤ ਬੁਢਾਪੇ ਵਿੱਚ ਇੱਥੇ, ਨਾ ਮੌਤ ਜਵਾਨੀ ਵਿੱਚ ਇੱਥੇ। ਤੁਸੀਂ ਬੜਭਾਗੀ ਹੋ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਹਾਜ਼ਰੀ ਲਵਾਉਣ ਲਈ ਆ ਜਾਂਦੇ ਹੋ, ਕਿਸੇ ਕਾਰਨ ਕਰਕੇ ਤੇ ਆਏ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਸੁਣਨ ਲਈ, ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸੁਣਨ ਲਈ, ਕਿਸੇ ਮਕਸਦ ਨੂੰ ਲੈ ਕੇ ਅਕਸਰ ਆਉਂਦੇ ਹੋ ਨਾ, ਠੰਡ ਵਿੱਚੋਂ ਨਿਕਲ ਕੇ ਘਰਾਂ ਤੋਂ ਉੱਠ ਕੇ ਆਉਂਦੇ ਹੋ, ਕਿਸੇ ਮਕਸਦ ਦੀ ਪ੍ਰਾਪਤੀ ਲਈ ਆਉਂਦੇ ਹੋ ਨਾ। ਤੋ ਖੈਰ ਮੈਂ ਅਰਜ਼ ਕਰ ਰਿਹਾ ਸਾਂ, ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਆਪਣ ਹੱਥੀ ਜੋੜ ਕੇ ਕਹਿ ਗੱਲ ਲੱਗੇ ਤਾਏ। ਅਗਾਂ ਇੱਕ ਬਾ ਕਮਾਲ ਬਚਨ ਭਗਤ ਫਰੀਦ ਸਾਹਿਬ ਜੀ ਨੇ ਫੇਰ ਕਹਿ ਦਿੱਤਾ, ਕਹਿਣ ਲੱਗੇ ਵਾਲੋਂ ਨਿੱਕੀ ਪੁਰਸਲਾਤ। ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਇੱਕ ਪੁਲ ਦਾ ਨਾਂ ਸਿਰਾਤ, ਇਸਲਾਮੀ ਸ਼ਰ੍ਹਾਂ ਮੰਨਦੀ ਕਿ ਇੱਕ ਪੁਲ ਹੈ ਸਿਰਾਤ ਨਾਂ ਦਾ ਪੁਲ, ਔਰ ਉਹ ਵਾਲ ਤੋਂ ਬਰੀਕ ਪੁਲ ਹੈ, ਉਹਦੇ ਥੱਲੇ ਅੱਗ ਬਲ ਰਹੀ। ਇਸਲਾਮੀ ਸ਼ਰ੍ਹਾਂ ਦੀ ਗੱਲ ਕਰ ਰਿਹਾ ਮੈਂ, ਗੁਰਮਤ ਦੀ ਗੱਲ ਨਹੀਂ, ਮਨ ਕਿਧਰੇ ਸ਼ੰਕੇ ਵਿੱਚ ਨਾ ਚਲਾ ਜਾਏ। ਇਸਲਾਮੀ ਲੋਕ ਕਹਿੰਦੇ ਨੇ ਉਸ ਪੁਲ ਜਿਹੜਾ ਪੁਲ ਵਾਲ ਤੋਂ ਵੀ ਬਰੀਕ ਹੈ, ਉਹਦੇ ਉੱਤੋਂ ਦੀ ਚੱਲ ਕੇ ਨਿਕਲਣਾ ਪੈਣਾ ਹੈ, ਚਾਰ ਚੁਫੇਰੇ ਅੱਗ ਬਲ ਰਹੀ ਹੈ, ਜਿਹੜੇ ਪਵਿੱਤਰ ਮਨਾਂ ਵਾਲੇ ਨੇ ਉਹ ਨਿਕਲ ਜਾਂਦੇ ਨੇ, ਪਾਪੀ ਉਹਦੇ ਵਿੱਚ ਡਿੱਗ ਕੇ ਤੇ ਨਸ਼ਟ ਹੋ ਜਾਂਦੇ ਨੇ। ਇਹਨੂੰ ਇਸ ਤਰ੍ਹਾਂ ਕਹਿੰਦੇ ਨੇ ਇਸਲਾਮੀ ਸ਼ਰ੍ਹਾਂ ਵਾਲੇ। ਇਹਨੂੰ ਯਹੂਦੀ ਤੇ ਪਾਰਸੀ ਉਹਨਾਂ ਨੇ ਇੱਕ ਨਾਂ ਦਿੱਤਾ ਹੈ, ਚਿਨਮਤ ਪੇਰੇਤੂ। ਮੈਂ ਫਿਰ ਦੁਬਾਰਾ ਇਹ ਲਫ਼ਜ਼ ਦੁਹਰਾ ਰਿਹਾ, ਉਹਨਾਂ ਨੇ ਵੀ ਇੱਕ ਪੁਲ ਮੰਨਿਆ ਤੇ ਪੁਲ ਦਾ ਨਾਂ ਰੱਖਦੇ ਨੇ ਚਿਨਮਤ ਪੇਰੇਤੂ। ਉਹ ਕਹਿੰਦੇ ਨੇ ਚਿਨਮਤ ਪੇਰੇਤੂ ਨਾਂ ਦੇ ਪੁਲ ਤੋਂ ਪਵਿੱਤਰ ਮਨਾਂ ਵਾਲੇ ਨਿਕਲ ਜਾਂਦੇ ਨੇ ਤੇ ਬਾਕੀ ਨਰਕ ਦੀ ਅਗਨੀ ਦੇ ਅੰਦਰ ਨਸ਼ਟ ਹੋ ਜਾਂਦੇ ਨੇ, ਉਹਨਾਂ ਨੇ ਵੀ ਇਸ ਤਰ੍ਹਾਂ ਮੰਨਿਆ। ਹੁਣ ਮੈਂ ਗੱਲ ਕਰਾਂ ਗੁਰਮਤ ਦੀ, ਗੁਰਮਤ ਦੇ ਸੰਬੰਧ ਵਿੱਚ ਕੀ ਕਹਿੰਦੀ ਹੈ। ਭਗਤ ਕਬੀਰ ਸਾਹਿਬ ਜੀ ਦੇ ਬਚਨ ਪੜ੍ਹੋ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਮੁਕਤ ਦੁਬਾਰਾ ਸੰਕੁਰਾ। ਸੰਕੁਰਾ ਦਾ ਮਤਲਬ ਹੈ ਬੜਾ ਤੰਗ, ਤੇ ਪੁੱਛਿਆ ਭਗਤ ਜੀ ਕਿੰਨਾ ਕੁ ਸੰਕੁਰਾ ਹੈ, ਕਿੰਨਾ ਕੁ ਤੰਗ ਹੈ। ਕਹਿਣ ਲੱਗੇ ਰਾਈ ਦਸੇ ਪਾਏ, ਸਰੋਂ ਦੇ ਦਾਣੇ ਤੋਂ ਦਸਵਾਂ ਹਿੱਸਾ। ਸਰੋਂ ਦੀ ਦੋ ਤਰ੍ਹਾਂ ਦੀ, ਇੱਕ ਆਮ ਤੇ ਇੱਕ ਰਾਈ ਸਰੋਂ, ਤੇ ਰਾਈ ਸਰੋਂ ਦਾ ਦਾਣਾ ਨਾ ਥੋੜਾ ਜਿਹਾ ਦੂਜੀ ਨਾਲੋਂ ਮੋਟਾ ਹੁੰਦਾ ਹੈ। ਰਾਈ ਸਰੋਂ ਅਚਾਰ ਦੇ ਅੰਦਰ ਅਕਸਰ ਕੰਮ ਆਉਂਦੀ ਹੈ, ਚਟਨੀ ਬਣਾਉਣ ਦੇ ਅੰਦਰ ਅਕਸਰ ਕੰਮ ਆਉਂਦੀ। ਆਖਿਆ ਰਾਈ ਦਸੇ ਪਾਏ, ਇਹ ਜਿਹੜਾ ਰਾਈ ਦਾ ਦਾਣਾ, ਸਰੋਂ ਦਾ ਦਾਣਾ, ਇਹਦਾ ਵੀ ਦਸਵਾਂ ਹਿੱਸਾ। ਗੁਰਮਤ ਇਸ ਤਰ੍ਹਾਂ ਕਹਿੰਦੀ। ਹੁਣ ਇੰਨਾ ਛੋਟਾ ਦਰਵਾਜ਼ਾ, ਕਬੀਰ ਸਾਹਿਬ ਕਹਿ ਰਹੇ ਨੇ ਮੁਕਤ ਦੁਬਾਰਾ ਸੰਕੁਰਾ ਰਾਈ ਦਸੇ ਪਾਏ, ਮਨ ਤੋਂ ਮੈਗਲ ਹੋਏ ਰਹੋ ਨਿਕਸੋ ਕਿਉਂ ਕਹਿ ਜਾਏ। ਮਨ ਤੇਰਾ ਮੈਗਲ, ਮਨ ਤੇਰਾ ਹਾਥੀ, ਦਰਵਾਜ਼ਾ ਬੜਾ ਛੋਟਾ, ਉਹਦੇ ਵਿੱਚੋਂ ਨਿਕਲੇਗਾ ਕਿਵੇਂ। ਅਗਲੇ ਸਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਜਵਾਬ ਵੀ ਬਖਸ਼ਿਆ, ਮਿਹਰਬਾਨੀ ਕੀਤੀ, ਜਵਾਬ ਵੀ ਦਿੱਤਾ, ਹੱਲ ਵੀ ਦਿੱਤਾ। ਜੇ ਬਿਮਾਰੀ ਬਿਆਨ ਕੀਤੀ ਹੈ ਤੇ ਨਾਲ ਇਲਾਜ ਵੀ ਬਿਆਨ ਕੀਤਾ ਹੈ, ਨੁਸਖਾ ਵੀ ਬਿਆਨ ਕੀਤਾ ਹੈ, ਗੱਲ ਨੂੰ ਛੱਡਿਆ ਨਹੀਂ। ਕਹਿਣ ਲੱਗੇ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ। ਜੇ ਤੈਨੂੰ ਜੀਵਨ ਚੱਲਦੇ ਦੇ ਅੰਦਰ ਕਿਧਰੇ ਮੁਕੰਮਲ ਮੁਰਸ਼ਦ ਮਿਲ ਜਾਣ, ਪੂਰੇ ਸਤਿਗੁਰੂ ਮਿਲ ਜਾਣ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਮਹਾਨ ਗੁਰੂ ਮਿਲ ਜਾਣ, ਐਸਾ ਸਤਿਗੁਰ ਜੇ ਮਿਲੇ
ਉੱਠਾ ਤੇ ਗੁਰੂ ਤੇਰੇ ਤੇ ਪਵੇ ਤਰੁੱਠ ਕਰੇ ਪਸਾਓ ਪਸਾਓ ਮੈਨੇ ਪ੍ਰਸ਼ਾਦ ਉਹ ਤਰੁੱਠ ਕੇ ਤੇਰੀ ਝੋਲੀ ਦੇ ਅੰਦਰ ਆਪਣੇ ਗੁਣਾਂ ਦਾ ਪ੍ਰਸ਼ਾਦ ਬਖਸ਼ ਦੇਵੇ। ਪਸਾਓ ਦਾ ਮਤਲਬ ਹੁੰਦਾ ਹੈ ਕਿਰਪਾ, ਪਸਾਓ ਦਾ ਮਤਲਬ ਮਿਹਰਬਾਨੀ, ਪਸਾਓ ਦਾ ਮਤਲਬ ਪ੍ਰਸ਼ਾਦ। ਆਖਿਆ ਤੁੱਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਮੋਕਲਾ ਮੈਨੇ ਖੁੱਲਾ, ਕਹਿਣ ਲੱਗੇ ਉਹ ਮੁਕਤੀ ਦਾ ਦਰਵਾਜ਼ਾ ਮੋਕਲਾ ਹੋ ਜਾਏਗਾ ਤੇਰੇ ਲਈ, ਤੇ ਫਿਰ ਬੜੇ ਆਰਾਮ ਦੇ ਨਾਲ ਸਹਿਜ ਵਿੱਚ ਟਿਕ ਕੇ ਆ ਤੇ ਜਾ ਸਕਦਾ ਹੈ। ਕਹਿਣ ਲੱਗੇ ਮੁਕਤ ਦੁਆਰਾ ਮੋਕਰਾ, ਹੁਣ ਇੱਕ ਬੇਨਤੀ ਹੋਰ ਸੁਣ ਲਿਓ, ਉਹ ਮੁਕਤੀ ਦਾ ਦੁਆਰਾ ਓਨਾ ਹੀ ਰਹਿਣਾ ਹੈ, ਉਹਨੇ ਖੁੱਲਾ ਨਹੀਂ ਹੋਣਾ, ਮੋਕਲਾ ਨਹੀਂ ਹੋਣਾ। ਹੋਣਾ ਕੀ, ਜਿਹੜਾ ਤੇਰਾ ਮਨ ਸੀ ਨਾ ਮੈਗਲ ਵਰਗਾ, ਉਹਨੇ ਚਿੰਟੀ ਤੋਂ ਛੋਟਾ ਬਣ ਜਾਣਾ। ਹੰਕਾਰੀ ਮਨ ਹਾਥੀ ਦੇ ਤੁੱਲ ਹੈ ਤੇ ਨਿਰਮਾਣ ਮਨ ਕੀੜੀ ਦੇ ਤੁੱਲ ਹੈ। ਨਿਰਮਾਨਤਾ ਨੂੰ ਪਾਣੀ ਦੇ ਨਾਲ ਗਿਣਿਆ ਤੇ ਮਿਣਿਆ ਗਿਆ, ਨਿਰਮਾਨਤਾ ਨੂੰ ਪਾਣੀ ਦਾ ਚਿੰਨ ਵੀ ਮੰਨਿਆ ਗਿਆ, ਪਾਣੀ ਨੂੰ ਨਿਮਰਤਾ ਦਾ ਚਿੰਨ ਮੰਨਿਆ ਗਿਆ, ਤੇ ਪਾਣੀ ਬਰੀਕ ਤੋਂ ਬਰੀਕ ਦਰਵਾਜ਼ੇ ਵਿੱਚੋਂ ਵੀ ਨਿਕਲ ਜਾਂਦਾ ਹੈ ਪਰ ਪੱਥਰ ਤੇ ਨਹੀਂ ਨਾ ਨਿਕਲਦਾ। ਹੰਕਾਰੀ ਹਾਥੀ ਵਰਗਾ ਬਣ ਕੇ ਉਹ ਨਿਕਲੇਗਾ ਨਹੀਂ, ਤੇ ਜੇ ਗੁਰੂ ਕਿਰਪਾ ਨੂੰ ਪਾਲੇਗਾ ਤੂੰ ਬਣ ਜਾਏਗਾ ਨਿਰਮਾਣ, ਤੂੰ ਬਣ ਜਾਏਗਾ ਬਿਲਕੁਲ ਦਰੁਸਤ ਨਿਕਲਣ ਦੇ ਯੋਗ, ਫਿਰ ਤੇਰੇ ਵਾਸਤੇ ਉਹ ਮੁਕਤੀ ਦਾ ਦਰਵਾਜ਼ਾ ਖੁੱਲਾ ਹੀ ਬਣ ਜਾਏਗਾ, ਤੈਨੂੰ ਨਜ਼ਰ ਆਏਗਾ ਮੇਰੇ ਵਾਸਤੇ ਦਰਵਾਜ਼ਾ ਰੁਕਾਵਟ ਨਹੀਂ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਾਰੂ ਰਾਗ ਦੇ ਅੰਦਰ ਇੱਕ ਬਚਨ ਕਿਹਾ, ਕਹਿਣ ਲੱਗੇ ਖੰਡੇ ਤਾਰ ਗਲੀ ਅਤ ਪੀੜੀ ਲੇਖਾ ਲੀਜੇ ਤਿਲ ਜਿਉਂ ਪੀੜੀ। ਇਹਦਾ ਮਤਲਬ ਕੋਈ ਇਸ ਤਰ੍ਹਾਂ ਦਾ ਰਸਤਾ, ਤੇ ਉਹ ਰਸਤਾ ਕੀ ਹੈ, ਕੋਈ ਸਪੇਸ ਦੇ ਅੰਦਰ ਇਸ ਤਰ੍ਹਾਂ ਦਾ ਮੁਕਤੀ ਦਾ ਦਰਵਾਜ਼ਾ, ਕਿਸੇ ਜਗ੍ਹਾ ਤੇ ਖਾਸ ਬਣਿਆ ਮੁਕਤੀ ਦਾ ਇਸ ਤਰ੍ਹਾਂ ਦਾ ਰਾਹ ਹੈ। ਇਸ ਸਮਾਜ ਦੇ ਅੰਦਰ ਹੀ ਆਪਣੇ ਆਪ ਨੂੰ ਬਿਲਕੁਲ ਨਿਰਮਾਣ ਕਰਨਾ, ਉਸ ਰਾਹ ਵਿੱਚੋਂ ਨਿਕਲਿਆ ਜਾਣਾ ਹੈ, ਤੇ ਜੇ ਕੋਈ ਬੁਰਾਈ ਕੋਈ ਔਗਣ ਕੋਈ ਗੁਨਾਹ ਆਪਣੇ ਨਾਲ ਲੈ ਕੇ ਚੱਲੋਗੇ ਤੇ ਫਿਰ ਉਸ ਦਵਾਰ ਵਿੱਚੋਂ ਰੁਕਾਵਟ ਬਣ ਜਾਏਗੀ। ਮੁਕਤੀ ਦਾ ਰਾਹ ਇਹੀ ਹੈ, ਹੋਰ ਕੋਈ ਰਾਹ ਨਹੀਂ ਹੈ। ਅਗਰ ਜਿਉਂਦੇ ਜੀ ਮੁਕਤ ਹੋਣਾ ਚਾਹੁੰਦੇ ਹੋ ਤੇ ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਬਾਣੀ ਨੂੰ ਸਮਝੋ ਤੇ ਬਾਣੀ ਦੇ ਅਨੁਸਾਰ ਜੀਵਨ ਗੁਜ਼ਾਰਨਾ ਸ਼ੁਰੂ ਕਰੋ, ਫਿਰ ਤੁਹਾਨੂੰ ਸਮਝ ਆ ਜਾਏਗੀ ਕਿ ਰਸਤੇ ਦੀਆਂ ਰੁਕਾਵਟਾਂ ਕੀ ਨੇ ਤੇ ਮੈਂ ਜਿਉਂਦੇ ਜੀ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਮੁਕਤ ਹੋਣਾ ਕਿਵੇਂ ਹੈ। ਅਗਾਂਹ ਭਗਤ ਜੀ ਕਹਿੰਦੇ ਨੇ ਵਾਲੋਂ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ। ਇਹ ਗੱਲ ਤੂੰ ਕੰਨਾਂ ਦੇ ਨਾਲ ਸੁਣਦਾ ਨਹੀਂ, ਭਗਤ ਜੀ ਕਹਿੰਦੇ ਨੇ ਕੰਨੀ ਨਾ ਸੁਣੀ ਆਏ।

0: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਗੁਰੂ ਗ੍ਰੰਥ ਸਾਹਿਬ ਵੀ ਆਵਾਜ਼ਾਂ ਦੇ ਰਹੇ ਨੇ ਕਿ ਜਾਗ ਰੇ ਮਨ ਜਾਗਣ ਹਾਰੇ। ਗੁਰੂ ਗ੍ਰੰਥ ਸਾਹਿਬ ਵੀ ਆਵਾਜ਼ ਦੇ ਰਹੇ ਨਾ ਕਿ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਆ। ਗੁਰੂ ਹੀ ਆਵਾਜ਼ਾਂ ਦੇ ਰਹੇ ਨਾ, ਪਰ ਕਹਿਣ ਲੱਗੇ ਤੂੰ ਗੁਰੂ ਦੀ ਆਵਾਜ਼ ਨੂੰ ਸੁਣਦਾ ਹੀ ਨਹੀਂ। ਫਰੀਦਾ ਕਿਹੜੀ ਪਵੰਦਈ, ਆਵਾਜ਼ਾਂ ਤੇ ਪੈ ਰਹੀਆਂ ਨੇ, ਖੜਾ ਨਾ ਆਪ ਮੁਹਾਏ। ਕਹਿਣ ਲੱਗੇ ਤੂੰ ਫੇਰ ਵੀ ਉੱਥੇ ਖਲੋਤਾ ਹੈ, ਆਵਾਜ਼ ਸੁਣ ਵੀ ਰਿਹਾ ਹੈ ਪਰ ਖੜਾ ਉੱਥੇ ਹੀ ਹੈ, ਜਗ੍ਹਾ ਬਦਲਦਾ ਨਹੀਂ, ਨਤੀਜਾ ਇਹ ਹੋਣਾ ਹੈ ਕਿ ਲੁੱਟਿਆ ਜਾਏਗਾ, ਠੱਗਿਆ ਜਾਏਗਾ। ਤੋ ਇਹ ਸੀ ਭਗਤ।
1: ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ, ਏ ਸੰਸਾਰ ਤਾਪ ਹਰਨਹਿ ਕਰੁਣਾ ਮੈਂ ਸਭ ਦੁਖ ਹਰੂ, ਹੇ ਸ਼ਰਨ ਜੋਗ ਦਿਆਲੈ ਦੀਨਾ ਨਾਥ ਮਯਾ ਕਰੂ, ਸਰੀਰ ਸੁਵਸਥ ਖੀਨ ਸਮੈ ਸਿਮਰੰਤ ਨਾਨਕ ਰਾਮ ਦਮੋਦਰ ਮਾਧੁਵੈ, ਵਾਹਿਗੁਰੂ ਸਾਹਿਬ ਜੀਓ ਫਰੀਦਾ ਦਰ ਦਰਵੇਸ਼ੀ ਕਾਖੜੀ, ਚੱਲਾ ਦੁਨੀਆ ਪਤ ਬੰਨ ਉਠਾਈ ਪੋਟਲੀ, ਕਿੱਥੇ ਵੰਜਾ ਘੱਤ ਫਰੀਦਾ ਦਰ ਦਰਵੇਸ਼ੀ ਗਖੜੀ।

0: ਇਹਨੇ ਬਹੁ ਪੱਖੀ ਜੀਵਨ ਨੂੰ ਬਹੁ ਪੱਖਾਂ ਦੇ ਨਾਲ ਵੇਖ ਕੇ ਸੁਧਾਰਨ ਦਾ ਯਤਨ ਕੀਤਾ ਹੈ। ਜਿਸ ਵੀ ਪੱਖ ਤੋਂ ਭਗਤ ਜੀ ਨੂੰ ਕੋਈ ਕਮੀ ਪੇਸ਼ੀ ਆਮ ਦੁਨੀਆਂ ਦੇ ਜੀਵਨ ਦੇ ਅੰਦਰ ਨਜ਼ਰ ਆਈ, ਰੜਕਦੀ ਦਿਸੀ, ਉਸੇ ਹੀ ਐਂਗਲ ਤੋਂ ਤਮਾਮ ਭਗਤਾਂ ਨੇ ਆਪਣੀ ਆਪਣੀ ਬਾਣੀ ਦੇ ਜ਼ਰੀਏ, ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ ਦੇ ਜ਼ਰੀਏ ਮਨੁੱਖਤਾ ਦੀ ਝੋਲੀ ਦੇ ਅੰਦਰ ਉੱਚਾ ਤੇ ਸੁੱਚਾ ਗਿਆਨ ਪਾ ਕੇ ਮਨੁੱਖਤਾ ਨੂੰ ਨਵਾਜਿਆ। ਅੱਜ ਦੇ ਇਸ ਮਹਾਂਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਦਾ ਉਪਦੇਸ਼ ਕਹਿਣ ਲੱਗੇ, ਫਰੀਦਾ ਦਰ ਦਰ ਵੇਸ਼ੀ ਗਾਖੜੀ। ਦਰਵੇਸ਼ ਦਾ ਆਖਰੀ ਅਰਥ ਹੁੰਦਾ ਹੈ ਰੱਬ ਦੇ ਦਰ ਦੇ ਉੱਤੇ ਖੜਿਆ ਹੋ ਕੇ ਮੰਗ ਕਰਨ ਵਾਲਾ, ਰੱਬ ਦਾ ਮੰਗਤਾ, ਰੱਬ ਦਾ ਜਾਚਕ। ਦਰਵੇਸ਼ ਦਾ ਆਖਰੀ ਅਰਥ ਇਹ ਹੁੰਦਾ ਹੈ। ਪਰ ਆਮ ਕਿਸੇ ਦੂਸਰੇ ਦਰਵਾਜੇ ਤੇ ਨਹੀਂ, ਕਿਸੇ ਬਾਦਸ਼ਾਹ ਦੇ ਦਰਵਾਜੇ ਤੇ ਨਹੀਂ, ਜੋ ਪਰਮਾਤਮਾ ਦੇ ਦਰ ਤੇ ਖੜਾ ਹੋਵੇ ਔਰ ਮੰਗ ਵੀ ਕਰੇ ਕੇਵਲ ਇੱਕੋ ਹੀ, ਪਰਮਾਤਮਾ ਤੇਰੇ ਮਿਲਾਪ ਦੀ ਚਾਹਨਾ ਹੈ, ਹੋਰ ਕੋਈ ਚਾਹਨਾ ਬਾਕੀ ਨਹੀਂ ਬਚੀ, ਉਹਨੂੰ ਕਹਿ ਦਿੰਦੇ ਨੇ ਦਰਵੇਸ਼। ਦਰ ਦਰ ਵੇਸ਼ੀ ਗਾਖੜੀ ਚੱਲਾਂ ਦੁਨੀਆ ਪੱਤ। ਕਹਿਣ ਲੱਗੇ ਆਮ ਮਨੁੱਖਤਾ ਦੇ ਅੰਦਰ ਵਿਚਰਦਿਆਂ ਹੋਇਆ ਨਜ਼ਰ ਮੈਨੂੰ ਇਹ ਆਇਆ ਕਿ ਮਨੁੱਖਾਂ ਦੇ ਨਾਮ ਦੇ ਨਾਲ ਲਫ਼ਜ਼ ਤੇ ਦਰਵੇਸ਼ ਜੁੜਿਆ ਜਾਂ ਦਰਵੇਸ਼ ਲਫ਼ਜ਼ ਜੋੜਿਆ ਗਿਆ, ਪਰ ਉਹਨਾਂ ਦੀ ਤਰਜੇ ਜ਼ਿੰਦਗੀ ਨੂੰ ਵੇਖੋ, ਜੀਵਨ ਦੀ ਚਾਲ ਨੂੰ ਵੇਖੋ ਤੇ ਉਹ ਆਮ ਦੁਨੀਆਦਾਰਾਂ ਵਾਲੀ ਚਾਲ ਉਹਨਾਂ ਦੇ ਜੀਵਨ ਵਿੱਚੋਂ ਨਜ਼ਰ ਪੈਂਦੀ ਹੈ। ਇੱਥੇ ਮੈਂ ਇੱਕ ਦੋ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਦਾ ਚੱਲਾਂ। ਅਗਰ ਗੁਰੂ ਸਾਹਿਬਾਨਾਂ ਨੂੰ, ਭਗਤ ਜਨਾਂ ਨੂੰ ਆਪਾਂ ਬਾਹਰੋਂ ਵੇਖੀਏ ਤੇ ਬਾਹਰੋਂ ਵਾਕਿਆ ਦੁਨੀਆਂ ਵਰਗੀ ਚਾਲ ਹੈ, ਕੋਈ ਫਰਕ ਨਹੀਂ ਹੈ। ਔਰ ਭਗਤ ਦੀ ਚਾਲ ਇੱਕ ਦਰਵੇਸ਼ ਦੀ ਚਾਲ ਬਾਹਰੋਂ ਰਹਿਣੀ ਵੀ ਆਮ ਦੁਨੀਆਂ ਵਰਗੀ ਚਾਹੀਦੀ ਹੈ, ਪਰ ਅਗਰ ਅੰਦਰੋਂ ਵੇਖੋ ਤੇ ਅੰਦਰੋਂ ਨਰੋਲ ਖੁਦਾ ਦੇ ਨਾਲ ਮਿਲੇ ਹੋਏ ਖੁਦਾ ਵਰਗੇ ਨਜ਼ਰ ਪੈਂਦੇ ਨੇ ਅਗਰ ਅੰਦਰੋਂ ਵੇਖੋ। ਬਾਹਰੀ ਤੌਰ ਦੇ ਉੱਤੇ ਗੁਰੂ ਸਾਹਿਬਾਨਾਂ ਤੋਂ ਮੈਂ ਗੱਲ ਪ੍ਰਾਰੰਭ ਕਰਾਂ, ਬਾਹਰੀ ਤੌਰ ਦੇ ਉੱਤੇ ਵੇਖੋ, ਅਸੀਂ ਵੀ ਗ੍ਰਿਸ਼ਤੀ ਤੇ ਸਾਡੇ ਦਸੇ ਦੇ ਦਸੇ ਗੁਰੂ ਸਾਹਿਬਾਨ ਗ੍ਰਿਸ਼ਤੀ। ਅਗਰ ਗ੍ਰਿਸ਼ਤ ਮਾਰਗ ਨੂੰ ਅਖਤਿਆਰ ਨਹੀਂ ਕੀਤਾ ਤੇ ਉਮਰ ਦੇ ਤਕਾਜ਼ੇ ਦੇ ਨਾਲ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ ਗ੍ਰਿਸ਼ਤ ਮਾਰਗ ਨੂੰ ਪ੍ਰਵਾਨ ਨਹੀਂ ਕੀਤਾ। ਇਸ ਤਰ੍ਹਾਂ ਨਹੀਂ ਕਿ ਉਹਨਾਂ ਨੇ ਹਿਰਦੇ ਵਿੱਚੋਂ ਪ੍ਰਵਾਨ ਨਹੀਂ ਕੀਤਾ, ਉਮਰ ਦੇ ਲਿਹਾਜ਼ੇ ਦੇ ਨਾਲ ਉਸ ਮਾਰਗ ਨੂੰ ਅਪਣਾ ਨਾ ਸਕੇ। ਤਕਰੀਬਨ ਪੌਣੇ 8 ਸਾਲ ਦੀ ਉਮਰ ਦੇ ਅੰਦਰ ਤੇ ਜੋਤੀ ਜੋਤ ਸਮਾ ਜਾਂਦੇ ਨੇ 8ਵੇਂ ਹਜ਼ੂਰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ। ਔਰ ਫਿਰ ਮੈਂ ਇੱਕ ਹੋਰ ਵੀ ਬੇਨਤੀ ਕਰਾਂ, ਤਕਰੀਬਨ 22 ਸਾਲ ਦਾ ਲੰਮਾ ਸਮਾਂ, 4 ਉਦਾਸੀਆਂ ਦੇ ਅੰਦਰ, 4 ਫੇਰੀਆਂ ਦੇ ਅੰਦਰ, ਤਕਰੀਬਨ 22 ਸਾਲ ਦਾ ਲੰਮਾ ਸਮਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਘਰੋਂ ਬਾਹਰ ਵੀ ਰਹਿੰਦੇ ਨੇ ਔਰ ਆਏ ਵੀ ਜਗਤ ਜਲੰਦੇ ਨੂੰ ਠਾਰਨ ਵਾਸਤੇ ਨੇ। ਤੇ ਫਿਰ ਇਹ ਵੀ ਕੋਈ ਨਹੀਂ ਕਹਿ ਸਕਦਾ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਪਵਿੱਤਰ ਹਿਰਦੇ ਦੇ ਅੰਦਰ ਕੋਈ ਮੈਲ ਦਾ ਅੰਸ ਬਾਕੀ ਸੀ। ਮੈਲ ਉਹਨਾਂ ਦੇ ਨੇੜੇ ਤੇੜੇ ਨਹੀਂ ਹੈ, ਵਾਸ਼ਨਾ ਉਹਨਾਂ ਦੇ ਹਿਰਦੇ ਵਿੱਚ ਬਾਕੀ ਬਚੀ ਨਹੀਂ ਹੈ, ਕੋਈ ਆਸ਼, ਕੋਈ ਤਰੰਗ, ਕੋਈ ਉਮੀਦ ਉਸ ਪਵਿੱਤਰ ਹਿਰਦੇ ਦੇ ਅੰਦਰ ਨਹੀਂ ਹੈ। ਉਹਨਾਂ ਦੇ ਕੋਲ ਇਸ ਮਾਰਗ ਨੂੰ ਅਪਣਾਉਣ ਵਾਸਤੇ ਸਮਾਂ ਵੀ ਨਹੀਂ। ਮੈਂ ਅੱਜ ਜਿਹੜੀਆਂ ਬੇਨਤੀਆਂ ਕਰਨੀਆਂ ਨੇ ਜਾਂ ਗੁਰ ਇਤਿਹਾਸ ਵਿੱਚੋਂ ਤੇ ਜਾਂ ਗੁਰਬਾਣੀ ਨੂੰ ਆਧਾਰ ਬਣਾ ਕੇ ਮੈਂ ਆਪਣੇ ਕੋਲੋਂ ਕੁਝ ਵੀ ਕਹਿਣ ਦਾ ਯਤਨ ਨਹੀਂ ਕਰਨਾ, ਕਿਉਂਕਿ ਵਿਸ਼ਾ ਹੀ ਬੜਾ ਪੇਚੀਦਾ ਵਿਸ਼ਾ ਹੈ। ਤੋ ਖੈਰ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸਮਾਂ ਨਾ ਹੁੰਦਿਆਂ ਹੋਇਆ ਵੀ ਫਿਰ ਵੀ ਉਹਨਾਂ ਨੇ ਇਸ ਮਾਰਗ ਨੂੰ ਅਖਤਿਆਰ ਕੀਤਾ, ਮਾਰਗ ਨੂੰ ਅਪਣਾਇਆ। ਕਿਉਂ ਅਪਣਾਇਆ? ਕਿਉਂਕਿ ਆਉਣ ਵਾਲੇ ਕੱਲ ਨੂੰ ਜੋ ਲੋਕ ਮੇਰੇ ਮਗਰ ਮਗਰ ਚੱਲਦੇ ਆ ਰਹੇ ਨੇ, ਉਹਨਾਂ ਨੂੰ ਇਹ ਕਹਿਣ ਦਾ ਸਮਾਂ ਨਾ ਮਿਲੇ ਕਿ ਗ੍ਰਿਸ਼ਤ ਮਾਰਗ ਮਾੜਾ ਹੁੰਦਾ ਹੈ, ਗ੍ਰਿਸ਼ਤ ਮਾਰਗ ਬੁਰਾ ਹੁੰਦਾ ਹੈ, ਉਹਨਾਂ ਨੂੰ ਇਹ ਕਹਿਣ ਦਾ ਸਮਾਂ ਮਿਲੇ ਨਾ। ਕਿਉਂਕਿ ਅਕਸਰ ਅਸੀਂ ਚੱਲਨੇ ਆ ਆਪਣੇ ਵੱਡਿਆਂ ਵਡੇਰਿਆਂ ਦੇ ਚਿਹਨ ਕਦਮਾਂ ਨੂੰ ਵੇਖਦੇ ਹੋਏ, ਅਕਸਰ ਆਪਾਂ ਚੱਲਨੇ ਆ ਜਿਹੜੇ ਵੱਡਿਆਂ ਵਡੇਰਿਆਂ ਨੇ ਪੂਰਨੇ ਪਾਏ ਨੇ, ਗੁਰੂ ਸਾਹਿਬਾਨਾਂ ਨੇ, ਪੈਗੰਬਰ ਜਨਾਂ ਨੇ ਜਿੱਥੇ ਕਦਮ ਟਿਕਾਏ ਨੇ, ਉਹਨਾਂ ਕਦਮਾਂ ਦੇ ਚਿੰਨ ਵੇਖਦੇ ਹੋਏ, ਮੇਰਾ ਮਤਲਬ ਉਹਨਾਂ ਗੱਲਾਂ ਬਾਤਾਂ ਨੂੰ ਮੰਨਦੇ ਹੋਏ, ਉਹਨਾਂ ਨੁਕਤਿਆਂ ਸਿਧਾਂਤਾਂ ਨੂੰ ਅਪਣਾਉਂਦੇ ਹੋਏ ਅਕਸਰ ਮਨੁੱਖ ਚੱਲਦੇ ਨੇ। ਅਗਰ ਕੋਈ ਹਿੰਦੂਇਜ਼ਮ ਦੇ ਅੰਦਰ ਚੱਲ ਰਿਹਾ ਹੈ ਤੇ ਉਹ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਜੀ ਦੀ ਗੱਲ ਕਰਕੇ ਚੱਲ ਰਿਹਾ ਹੈ। ਅਗਰ ਕੋਈ ਬੁੱਧ ਧਰਮ ਦੇ ਅੰਦਰ ਚੱਲ ਰਿਹਾ ਹੈ ਤੇ ਉਹ ਗੱਲ ਕਰਦਾ ਪਹਿਲਾਂ ਮਹਾਤਮਾ ਬੁੱਧ ਦੀ, ਮਹਾਤਮਾ ਬੁੱਧ ਇਸ ਤਰ੍ਹਾਂ ਚੱਲਦੇ ਰਹੇ, महात्मा बुद्ध इस तरह करदे रहे फिर ओ जीवन दी चाल चलनी शुरू कर देंदा है। अगर कोई जैन मत दा धारनी बन के चल रहा है ओ यही एग्जाम्पल देंदा है कि साडे महावीर जैन तकरीबन अज तो 2500 साल पहला कह लगे ओ आए ते उन्होंने इस तरह दुनिया दे अंदर मृत मंडल दे अंदर आके लोकां नूं उपदेश दिता इस मार्ग दे पांधी बन के चले ते जैनी कहिंदे ने असीं तां चल रहे। हुण कोई सिख नूं पुछे भी तुसीं किस मार्ग ते चलना चाहोगे ते सिख दे कोल इही जवाब होएगा ना कि असीं गुरु नानक साहिब जी दे बनाए मार्ग ते चलांगे। होर ते कोई जवाब नहीं है ना कि गुरु नानक साहिब जिस मार्ग ते चले असीं उस मार्ग ते चलांगे। फिर गुरु नानक पातशाह महाराज जी ग्रिस्त दे मार्ग दे अंदर भी चले ने। ग्रिस्त दे मार्ग तो उपराम होना गुरमत दा असूल भी नहीं ते गुरु नानक देव पातशाह महाराज जी दा बख्शिया सिद्धांत भी नहीं। अगर कोई ग्रिस्त मार्ग नूं छड के चलन दा यतन कर रहा है मैं ही कहांगा वो पहले कदम दे उत्ते भटकदा होया नजर पै रहा है, पहले कदम दे उत्ते थिड़क गया है। क्योंकि गुरु साहिबाना ने जद ये मार्ग अपनाया है असी इस मार्ग नूं नफरत करनी, असी इस मार्ग नूं माड़ा कह के इस मार्ग नूं छड देना ते एक दूसरा मार्ग अपना के अपने आप नूं ज्यादा पवित्र जान लेना, दूजियां नालों महान ते अगे मन लेना, यह साडी अपनी अग्ञानता या साडी अपनी भुल है। गुरु पातशाह ग्रिस्त मार्ग दे अंदर रह, गुरु गोबिंद सिंह पातशाह ग्रिस्त मार्ग दे अंदर रह, दसे गुरु साहिबान ग्रिस्त मार्ग दे अंदर रह, जिन्हां भगतां दी बाणी ग्रिस्ती होए ने, बाबा फरीद साहब जिन्हां दे सलोकां दी व्याख्या मैं लड़ीवार तुहाडी अरज कर रहा, बाबा फरीद साहब जी दे भी 6 लड़के ने ते 2 लड़कियां ने, 8 संतानां नूं जन्म दिता है भगत फरीद साहब जी ने, जिन्हां दी बाणी आप प्यार सहित रोज रोज सरवण कर रहे हो। फिर गुरु नानक साहब जी ने सानू ग्रिस्त मार्ग दा साधु बनाया, ग्रिस्त तो त्यागी होके साधु बनन दा उपदेश नहीं दिता, उन्होंने आख्या ग्रिस्त दे विच रह के साधु बन, मैं इस मार्ग नूं जन्म दे रहा। तो खैर अगर बाहरों वेखिए गुरु साहिबाना नूं ते बाहरों उन्हां दे घर दे अंदर सुपत्नी, उन्हां दे घर दे अंदर तियां दा जन्म, उन्हां दे घर दे अंदर पुत्रां दा जन्म, उन्हां दी जेब दे अंदर साडे नालों धन ज्यादा, उन्हां दा घर बार साडे नालों चंगा, उन्हां दे घर दे अंदर साडे नालों पदार्थ भी वधीक, भावें संगतां ही लियांदियां ने पदार्थ भी वधीक, माया वध, परिवार कुटुंब कबीला मैल माड़ियां दे अंदर वसदे होए गुरु साहिबान नजर पैणगे। अगर बाहरले तौर ते वेखो, अगर अंदरों वेखो किसी दे कोल इन्नी बारीक बीनी बारीक निगाह होवे जो पातशाह नूं अंदरों वेख सके ते अंदरों वेखोगे उह नरोल परमात्मा दे वर्गे नजर पैणगे। बाहरों संसारी नजर पैणगे, अंदरों निरंकारी नजर पैणगे। बाहरों वेखोगे मायावी नजर पैणगे, अंदरों वेखोगे ते माया दे पति खुदावंद करीम दे नाल जुड़े नजर पैणगे। मैनूं भाई साहब भाई नंद लाल साहब जी दा एक बचन चेते विच आउंदा है, ऐलानिया कहिंदे ने कि जाहर अंदर माइले फरजंद जन, फारसी दा लफज फरजंद, फरजंद कह देंदे ने पुत्रां नूं, जन जजे दे पैर हेठ बिंदी ला के, जन जन दा मतलब औरत, ते जे बिंदी ना लाओ इकला पढ़िए जन, बिरथी कदे ना होवे जन की अरदास, इथे जन दा मतलब है सेवक। पर जिथे गुरबाणी दे अंदर आउंदा है जन पिसर पदर बिरादरां कसनेस दस्तंगीर, इथे जन ते जन दा मतलब हुंदा है औरत, फारसी दा लफज है। भाई नंद लाल साहब जी कहिंदे ने कि जाहर अंदर माइले फरजंद जन, गुरु साहिबाना नूं वेखो बाहरों बाहरों ते तुहानूं नजर पैणगे कि उहनां दे कोल जन वी है, जन दा मतलब औरत, उन्हां दे कोल फरजंद ने, फरजंद दा मतलब उन्हां दे शहजादे उन्हां दे साहिबजादे। पर कहन लगे दर हकीकत बा खुदाए खेसतन, कहन लगे हकीकत उन्हां दी ए नहीं है जो उन्हां नूं बाहरों वेख रहे हो। ते भाई नंद लाल साहब फिर उन्हां दी हकीकत है की, हकीकत विच नजर आ रहा है कि परिवार है कुटुंब है कबीला है तियां ने पुत्र ने धन है दौलत है, तुसी कह रहे हो सतगुरु साहिबाना दी ए हकीकत नहीं सच्चाई नहीं। ते फिर हकीकत दे अंदर की, अगली पंक्ति विच भाई नंद लाल साहब जी कहिंदे ने दर हकीकत बात खुदाए खेस तन। अगर कोई उन्हां नूं बारीक बीनी दे नाल अंदरों वेख सके ते अंदरों नरोल खुदा वर्गे नजर पैणगे। दर हकीकत बा खुदाए खेस तन, अंदरों रब वर्गे नजर पैणगे। अज दे महावाक दे अंदर भगत जी कहिंदे ने फरीदा दर दर वेशी गाखड़ी। कहन लगे रब दे दर दा अगर दरवेश बनना है ते सौखी कार नहीं है। कहन लगे गाखड़ी, गाखड़ी दा मतलब बड़ी कठिन खेड है, आम खेड नहीं है। जितनी मंजिल महान होवे उस मंजिल दी प्राप्ति वास्ते साधना भी उन्नी महान करनी पैंदी है। अगर पदार्थ तुच्छ है, मंजिल तुच्छ है ते उदी प्राप्ति वास्ते साधना भी तुच्छ दी करनी पैंदी है। आम साधना आम मेहनत करन तो बाद ओ मंजिल ओ पदार्थ हाथ विच आ जांदा है, क्योंकि पदार्थ दी कीमत बड़ी घट है ते पदार्थ जिस पदार्थ दी कीमत थोड़ी उदी प्राप्ति वास्ते उन्नी मेहनत भी थोड़ी। जेड़ा पदार्थ अपने आप दे अंदर महान है, जेड़ी मंजिल अपने आप दे अंदर महान है, महान मंजिल दी प्राप्ति वास्ते प्यारियो मेहनत भी महान ही करनी पैंदी, आम मेहनत दे नाल गल नहीं बनदी। अगर किसी ने दो अखर पढ़ने हो ना, ए बी सी डी चार अखर पढ़ने हो ना, वो एक अद्धे दिन दे अंदर सीख सकदा है, अनजान तो अनजान बंदा भी सीख सकदा है। पर किसी ने पढ़द्यां पढ़द्यां डॉक्टर दी डिग्री लेनी या इंजीनियर बनना है, साइंटिस्ट बनना है, उन्हों ते एक दिन दी मेहनत दे नाल डिग्री नहीं ना मिलन लगी, उन्हों ते एक मेहनत दे दौर विचों दी गुजरना ही पैना है। उन्हों एक मेहनत साधना दे दौर विचों दी निकलना पैगा, क्योंकि उदी मंजिल महान है। परमात्मा सब तो महान है, श्रेष्ठ है, ते परमात्मा दी प्राप्ति वास्ते फिर सानू एक मेहनत दे दौर विचों दी गुजरना पैंदा है, ते ओ मेहनत दा दौर भी बड़ा कठिन है, आम नहीं है। असी करदे की आ रब दी चाहत वास्ते अपने तन नू धर्म दे मार्ग दे उत्ते तोर लैने आ, ते मन साडा धर्म दे मार्ग दे अंदर तुरदा नहीं है। फिर मैं बेनती करा, तन नू धर्म दे मार्ग दे उत्ते तोर लैने आ ते मन साडा धर्म तो बागी हुंदा है, मन नू असी धर्म दे मार्ग दे उत्ते तोरदे नहीं। धर्म दी दुनिया दे अंदर तन दी साधना नालों करोड़ गुणा अगे है मन दी साधना। और फिर मैं बेनती करा, गुरबाणी नू पढ़ के वेख लो, एक ओंकार तो लैके अखीर तक जेड़ी गल चलदी है ना गुरबाणी दे अंदर, ओ मन दी चलदी है। तुसी बदलना अपने मन नू है, बदले हुए मन वाले दा नाम बनदा है गुरमुख। हुण एक मनमुख होवे एक गुरमुख होवे ते दोनां दे शरीर नू पैरलर बराबर बराबर खड़ा करके वेखो, तुहानू शरीरक बनतर दे अंदर अंतर पएगा, नजर आएगा भई इहदे अंदर कोई फर्क है, इहदे अंदर कोई फर्क है। दोवां दे अंग प्रतंग तकरीबन बराबर ने, दो ही नेत्रां दा मालक मनमुख है ते दो ही नेत्रां दा मालक गुरमुख है। एक जीवा, दो पैर, दो कान, नक, मुंह, मथा, चमड़ी, शरीर, सब कुछ मनमुख दे पास है। यही अंग प्रतंग सारे दे सारे एक गुरमुख दे पास ने, बारों अंतर की है, बारों कोई अंतर नहीं। हां कत काठ दा अंतर ते गुरमुख मनमुख दे अंदर हुंदा है, ते उह गुरमुख मनमुख होण करके नहीं, उह ते आम किसे दा कद छोटा, किसे दा वड्डा, किसे दी चमड़ी दा रंग काला, किसे दा चिट्टा, ए फर्क आम फर्क है। बेनती मैं ए कर रहा सा कि मन जदों अंदरों बदलदा है ते मन दी दशा बदलन दे नाल तुहाडे नां दे नाल एक लफ़ज़ जुड़ जांदा है, ए बंदा बड़ा गुरमुख है। जदों तुहाडा मन बदलदा है ते अंदरों नां बदल जांदा है, लोकां दे अंदर नां प्रचलित हुंदा है, ए भगत है, ए दरवेश है, ए फकीर है, नां बदलदा है। और ना बदलदा कदों है, जदों पहला साडा मन बदलदा है। तुहाडे सामने मैं इतिहास विचो एक होर बेनती करा, जिस तुलंबे नगर दे अंदर चलदे चलदे धन श्री गुरु नानक देव पातशाह महाराज जी पहुंचदे ने, तुलंबे नगर दे अंदर रहिंदा है एक शख्स, इनू लोग ना करके बुलाउंदे ने सज्जन ठग, क्योंकि ठगी करना इहदा कम है, ठगी करना इहदी किरत है। ਇਹ ਕਰਦਾ ਠੱਗੀਆਂ ਰਾਹ ਮਾਰ ਹੈ, ਲੁੱਟਦਾ ਹੈ, ਸੇਵਾ ਕਰਦਾ ਹੈ, ਲੋਕਾਂ ਨੂੰ ਮਾਰ ਦਿੰਦਾ ਹੈ, ਮੁਕਾ ਦਿੰਦਾ ਹੈ ਤੇ ਉਹਨਾਂ ਦਾ ਮਾਲ ਅਸਬਾਬ ਲੁੱਟ ਕੇ ਆਪਣੇ ਘਰ ਵਿੱਚ ਰੱਖ ਲੈਂਦਾ ਹੈ। ਲੋਕ ਰੋਕਦੇ ਨੇ ਬਾਬਾ ਇਧਰ ਨਾ ਜਾ, ਇਧਰ ਇੱਕ ਸੱਜਣ ਠੱਗ ਨਾਮ ਦਾ ਆਦਮੀ ਰਹਿੰਦਾ ਹੈ ਜੋ ਕਿਸੇ ਨੂੰ ਬਖਸ਼ਦਾ ਨਹੀਂ ਹੈ, ਠੱਗ ਹੀ ਲੈਂਦਾ ਹੈ, ਮਾਰ ਹੀ ਦਿੰਦਾ ਹੈ। ਪਰ ਜਿਸ ਦਿਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਹੋਈ ਉਸ ਦਿਨ ਤੋਂ ਬਾਅਦ ਤੇ ਉਹ ਸੱਜਣ ਠੱਗ ਨਹੀਂ ਰਿਹਾ, ਸੱਜਣ ਗੁਰਮੁਖ ਬਣ ਗਿਆ। ਪਰ ਹੁਣ ਸੱਜਣ ਦਾ ਕੱਦ ਤੇ ਨਹੀਂ ਬਦਲਿਆ, ਨਾ ਉਹਦਾ ਚਿਹਨ ਚੱਕਰ ਬਦਲੇ, ਨਾ ਅੱਖਾਂ ਬਦਲੀਆਂ, ਨਾ ਚਮੜੀ ਦਾ ਰੰਗ ਬਦਲਿਆ, ਨਾ ਨਕਸ਼ੋ ਨਿਗਾਰ ਬਦਲੇ। ਬਦਲਿਆ ਕੀ ਹੈ? ਸੱਜਣ ਅੰਦਰੋਂ ਬਦਲਿਆ। ਅੰਦਰ ਦੀ ਬਦਲਾਹਟ ਦਾ ਨਾਂ ਹੀ ਮਨਮੁਖ ਹੈ, ਅੰਦਰ ਦੇ ਬਦਲ ਜਾਣ ਦਾ ਨਾਂ ਹੀ ਗੁਰਮੁਖ ਹੈ। ਇਸ ਬੇਨਤੀ ਨੂੰ ਬੜੇ ਧਿਆਨ ਨਾਲ ਸਮਝ ਲੈਣਾ। ਅੰਦਰ ਬਦਲਣ ਕਰਕੇ ਨਾ ਠੱਗ ਹੈ, ਅੰਦਰ ਬਦਲਣ ਕਰਕੇ ਨਾ ਸੱਜਣ ਹੈ। ਅੰਦਰ ਬਦਲਣ ਕਰਕੇ ਲੋਕ ਚੋਰ ਕਹਿ ਦਿੰਦੇ ਨੇ, ਅੰਦਰ ਬਦਲਣ ਕਰਕੇ ਲੋਕ ਸਾਧੂ ਕਹਿ ਦਿੰਦੇ ਨੇ, ਜੋ ਆਪਣੇ ਅੰਦਰ ਨੂੰ ਬਦਲਦਾ ਹੈ। ਜਿਹਨੂੰ ਆਪਾਂ ਦਰਵੇਸ਼ ਕਹਿੰਦੇ ਹਾਂ ਉਹ ਵੀ ਉਹਨੂੰ ਕਹਿਣਾ ਚਾਹੀਦਾ ਹੈ ਜਿਹਦਾ ਅੰਦਰ ਬਦਲਿਆ ਹੋਵੇ, ਜਿਹਦਾ ਅੰਦਰ ਸੁਧਰਿਆ ਹੋਵੇ। ਮੈਂ ਫਿਰ ਬੇਨਤੀ ਦੁਹਰਾ ਰਿਹਾ, ਗੱਲ ਆਰੰਭ ਕੀਤੀ ਸੀ ਕਿ ਧਰਮ ਦੀ ਦੁਨੀਆ ਦੇ ਅੰਦਰ ਤਨ ਦਾ ਪ੍ਰਵੇਸ਼ ਕਰ ਜਾਣਾ ਇੱਕ ਹੋਰ ਅਰਥ ਰੱਖਦਾ ਹੈ ਤੇ ਧਰਮ ਦੀ ਦੁਨੀਆ ਦੇ ਅੰਦਰ ਮਨ ਦਾ ਪ੍ਰਵੇਸ਼ ਕਰ ਜਾਣਾ ਇੱਕ ਹੋਰ ਅਰਥ ਰੱਖਦਾ ਹੈ। ਤਨ ਕਰਕੇ ਧਰਮੀ ਬਣ ਜਾਣਾ ਇੱਕ ਹੋਰ ਮਹਿਨੇ ਨਿਕਲਦੇ ਨੇ, ਮਨ ਕਰਕੇ ਧਰਮ ਕਬੂਲ ਲੈਣਾ ਤੇ ਧਰਮੀ ਬਣ ਜਾਣਾ ਇੱਕ ਹੋਰ ਮਹਿਨੇ ਨਿਕਲਦੇ ਨੇ। ਕੋਈ ਤਨ ਦੇ ਉੱਤੇ ਧੋਤੀ ਲਾ ਲਵੇ, ਮੱਥੇ ਦੇ ਉੱਤੇ ਤਿਲਕ ਸਜਾ ਲਵੇ, ਗਲ ਦੇ ਅੰਦਰ ਤੇਰੇ ਧਾਗੇ ਦਾ ਜਨੇਊ ਪਾ ਲਵੇ ਤੇ ਗੀਤਾ ਦੇ 18 ਅਧਿਆਏ ਵਿੱਚੋਂ ਉਹ ਗੀਤਾ ਦਾ ਇੱਕ ਵੀ ਸਲੋਕ ਨਾ ਮੰਨੇ, ਉਹ ਬਾਹਰੋਂ ਦਿਸੇਗਾ ਹਿੰਦੂ ਹੈ, ਅੰਦਰੋਂ ਉਹ ਹਿੰਦੂ ਨਹੀਂ ਕਿਉਂਕਿ ਗੀਤਾ ਦੇ ਸਲੋਕ ਨੂੰ ਮੰਨਦਾ ਨਹੀਂ ਹੈ। ਕੋਈ ਮੁੱਛਾਂ ਕਟਵਾ ਲਵੇ, ਦਾੜੀ ਰੱਖ ਲਵੇ, ਹੱਥ ਵਿੱਚ ਤਸਬੀਹ ਰੱਖੇ, ਕੁਰਾਨ ਦੀ ਤਲਾਵਤ ਕਰੇ, ਰੋਜੇ ਰੱਖੇ, ਚਲੀਏ ਕੱਟੇ, ਬਾਹਰੋਂ ਵੇਸ਼ਭੂਸ਼ਾ ਤੋਂ ਨਜ਼ਰ ਪਏਗਾ, ਸੁੰਨਤ ਹੋਈ ਹੋਵੇ ਕਿ ਇਹ ਮੁਸਲਮਾਨ ਹੈ, ਪਰ ਜੇ ਉਹ ਕੁਰਾਨ ਦੀ ਕਿਸੇ ਆਇਤ ਨੂੰ ਨਾਲ ਲੈ ਕੇ ਜੀਵਨ ਦੇ ਅੰਦਰ ਚੱਲ ਹੀ ਨਹੀਂ ਰਿਹਾ ਤੇ ਫਿਰ ਉਹ ਵਿਖਾਵੇ ਦਾ ਮੁਸਲਮਾਨ ਹੈ, ਸੱਚਾ ਮੁਸਲਮਾਨ ਨਹੀਂ ਹੈ। ਹੁਣ ਮੈਂ ਗੱਲ ਆਪਣੀ ਕਰਾਂ, ਜੇ ਕੋਈ ਬਾਹਰੋਂ ਪੰਜ ਕਕਾਰੀ ਬਾਣਾ ਵੀ ਪਾ ਲਵੇ, ਬਾਹਰੋਂ ਗਿੱਟਿਆਂ ਤੱਕ ਲੰਮਾ ਚੋਲਾ ਵੀ ਪਾ ਲਵੇ, ਗਲ ਦੇ ਅੰਦਰ 5-7 ਜਲਾਓ ਬਣਾਉਣ ਵਾਸਤੇ ਮਾਲਾ ਵੀ ਸੁੱਟ ਲਵੇ, ਬਾਹਰੋਂ ਨਜ਼ਰ ਆਏਗਾ ਇਹ ਬੜਾ ਦਰਵੇਸ਼ ਹੈ, ਬੜਾ ਗੁਰਮੁਖ ਹੈ, ਬੜਾ ਪਿਆਰਾ ਹੈ, ਤੇ ਜੇ ਅੰਦਰ ਗੁਰਬਾਣੀ ਦਾ ਇੱਕ ਵਚਨ ਨਾਲ ਲੈ ਕੇ ਨਹੀਂ ਚੱਲ ਰਿਹਾ ਤੇ ਫਿਰ ਕਹਿਣਾ ਪਏਗਾ ਇਸ ਤਰ੍ਹਾਂ ਦਾ ਦਰਵੇਸ਼ ਸਗੋਂ ਦੁਨੀਆਂ ਨੂੰ ਕੁਰਾਏ ਪਾਉਣ ਦਾ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਦਾ ਦਰਵੇਸ਼ ਜਿਹਦੇ ਅੰਦਰ ਕੁਝ ਨਹੀਂ ਪਰ ਬਾਹਰ ਹੈ। ਗੁਰੂ ਬਾਬੇ ਨੇ ਸਾਨੂੰ ਪਹਿਲਾਂ ਅੰਦਰ ਸੁਧਾਰਨ ਵਾਸਤੇ ਹੁਕਮ ਫਰਮਾਇਆ, ਆਪਣੇ ਮਨ ਨੂੰ ਪਹਿਲਾਂ ਸੁਧਾਰ, ਅੰਦਰ ਨੂੰ ਪਹਿਲਾਂ ਸੁਧਾਰ, ਤੇ ਜੇ ਅੰਦਰ ਨੂੰ ਸੁਧਾਰ ਲਵੇਂਗਾ, ਤੇਰੇ ਤਨ ਦੇ ਉੱਤੇ ਹੋਵੇ ਬਾਣਾ, ਤਨ ਦੇ ਉੱਤੇ ਨਜ਼ਰ ਆਵੇ ਤਨ ਨੂੰ ਵੇਖ ਕੇ ਕਿ ਬੜਾ ਚੰਗਾ ਹੈ, ਗੁਰਮੁਖ ਹੈ, ਲੋਕ ਤੇਰੇ ਨੇੜੇ ਲੱਗਣ, ਤੇਰੀ ਸੰਗਤ ਦੀ ਰੰਗਤ ਕਬੂਲ ਕਰਨ, ਲੋਕਾਂ ਦਾ ਜੀਵਨ ਬਦਲੇ, ਤੇਰੇ ਜੀਵਨ ਦੇ ਅਸਰ ਨੂੰ ਪਾ ਕੇ ਲੋਕ ਕਹਿਣਗੇ ਬੜਾ ਚੰਗਾ ਹੈ, ਪਰ ਨਤੀਜਾ ਉਲਟਾ ਨਿਕਲਦਾ ਨਜ਼ਰ ਆ ਰਿਹਾ ਹੈ। ਜਦ ਲੋਕ ਦੂਰੋਂ ਵੇਖਦੇ ਨੇ ਤੇ ਦਿਸਦਾ ਹੈ ਕਿ ਬੜਾ ਚੰਗਾ ਹੈ, ਤੇ ਜਦ ਲੋਕ ਤੇਰੇ ਨੇੜੇ ਹੋ ਕੇ ਤੈਨੂੰ ਵੇਖਦੇ ਨੇ ਨਜ਼ਰ ਆ ਜਾਂਦਾ ਹੈ ਚੰਗਾ ਨਹੀਂ ਹੈ, ਭਰਮ ਸੀ ਭੁਲੇਖਾ ਸੀ ਜੋ ਉੱਡ ਗਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਜ਼ਿਮੀਦਾਰ ਦੀ ਉਦਾਹਰਨ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਹਿਣ ਲੱਗੇ ਅਨਿਕ ਬਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਕਹਿਣ ਲੱਗੇ ਇੱਕ ਜ਼ਿਮੀਦਾਰ ਦੇ ਖੇਤ ਸਨ ਬਹੁਤੇ, ਉਹਨੇ ਕਈ ਖੇਤਾਂ ਦੇ ਅੰਦਰ ਬੀਜ ਬੀਜ ਦਿੱਤਾ, ਕਣਕ ਦਾ ਬੀਜ, ਦੂਜਾ ਤੀਜਾ ਬੀਜ, ਫਸਲਾਂ ਫੁੱਲਾਂ ਫਲਾਂ ਦੇ ਬੀਜ ਉਹਨੇ ਆਪਣੇ ਕਈ ਖੇਤਾਂ ਦੇ ਅੰਦਰ ਬੀਜ ਦਿੱਤੇ। ਹੋਇਆ ਕਿ ਜ਼ਿਮੀਦਾਰ ਨੇ ਵੇਖਿਆ ਕਿ ਮੇਰੇ ਬੀਜੇ ਹੋਏ ਬੀਜ ਨੂੰ ਕਬੂਤਰ ਚੁਗਦੇ ਨੇ, ਕਾਂ ਚੁਗਦੇ ਨੇ, ਚਿੜੀਆਂ ਚੁਗਦੀਆਂ ਨੇ, ਪਰਿੰਦੇ ਆਉਂਦੇ ਨੇ, ਬੀਜ ਚੁੱਕਦੇ ਨੇ, ਉਡਾਰੀ ਭਰ ਜਾਂਦੇ ਨੇ, ਤੇ ਮੈਂ ਇਕੱਲਾ, ਖੇਤ ਬਹੁਤੇ ਨੇ, ਇਹਨਾਂ ਖੇਤਾਂ ਦੀ ਰਖਵਾਲੀ ਕਰਾਂ ਤੇ ਕਿਵੇਂ ਕਰਾਂ। ਜ਼ਿਮੀਦਾਰ ਦੇ ਹਿਰਦੇ ਦੇ ਅੰਦਰੋਂ ਇੱਕ ਤਜਵੀਜ਼ ਦਾ ਜਨਮ ਹੋਇਆ, ਉਹਦੇ ਅੰਦਰੋਂ ਇੱਕ ਸੋਚ ਦਾ ਜਨਮ ਹੋਇਆ। ਉਹਨੇ ਕੱਖਾਂ ਕਾਨਾਂ ਦਾ ਪੁਤਲਾ ਬਣਾਇਆ, ਘਾਹ ਫੂਸ ਇਕੱਠਾ ਕਰਕੇ ਨਾ ਉਹਨੇ ਪੁਤਲਾ ਬਣਾਇਆ, ਤੇ ਉਸ ਪੁਤਲੇ ਦਾ ਸਿਰ ਵੀ ਬਣਾਇਆ, ਉਸ ਪੁਤਲੇ ਦੀਆਂ ਬਾਹਾਂ ਵੀ ਬਣਾਈਆਂ, ਉਸ ਪੁਤਲੇ ਦੀਆਂ ਲੱਤਾਂ ਵੀ ਬਣਾਈਆਂ, ਤੇ ਫਿਰ ਕੀਤਾ ਕੀ ਉਸ ਪੁਤਲੇ ਦੇ ਸਿਰ ਦੇ ਉੱਤੇ ਨਾ ਇੱਕ ਕੱਪੜਾ ਵੀ ਰੱਖ ਦਿੱਤਾ, ਉਸ ਪੁਤਲੇ ਨੂੰ ਇੱਕ ਫਟਿਆ ਪੁਰਾਣਾ ਕਮੀਜ਼ ਚੋਲਾ ਵੀ ਪਵਾ ਦਿੱਤਾ, ਉਸ ਪੁਤਲੇ ਨੂੰ ਗੱਡ ਦਿੱਤਾ ਇੱਕ ਖੇਤ ਦੇ ਦਰਮਿਆਨ ਜਾ ਕੇ। ਔਰ ਸੋਚ ਇਹ ਕੰਮ ਕਰ ਰਹੀ ਸੀ ਕਿ ਜਿਹੜੀਆਂ ਚਿੜੀਆਂ, ਕਾਂ, ਕਬੂਤਰ ਨੇ, ਪਰਿੰਦੇ ਨੇ, ਇਹਨਾਂ ਨੂੰ ਇਸ ਗੱਲ ਦਾ ਭੁਲੇਖਾ ਬਣਿਆ ਰਹਿ ਕਿ ਖੇਤ ਦਾ ਮਾਲਕ ਜ਼ਿਮੀਂਦਾਰ ਖੇਤ ਦੇ ਅੰਦਰ ਹੈ, ਅਸੀਂ ਦਾਣਾ ਚੁਗਾਂਗੇ, ਇਹ ਸਾਨੂੰ ਮਾਰੇਗਾ, ਅਸੀਂ ਦਾਣਾ ਚੁਗਣ ਵਾਸਤੇ ਜਾਣਾ ਨਹੀਂ। ਇਹ ਡਰਦੇ ਡਰਦੇ ਭਰਾ ਭਰਾ ਉਡਾਰੀ ਭਰ ਕੇ ਚਲੇ ਜਾਣ, ਨੇੜੇ ਆਉਣ ਹੀ ਨਾ। ਹੋਇਆ ਇਹ ਕਿ ਚਿੜੀਆਂ, ਕਾਂ, ਕਬੂਤਰ ਡਰਦੇ ਰਹਿ, ਉਸ ਪੁਤਲੇ ਨੂੰ ਵੇਖ ਕੇ ਭੈ ਖਾਂਦੇ ਰਹਿ ਤੇ ਦਾਣਾ ਚੁਗਣ ਵਾਸਤੇ ਨਾ ਆਏ। ਹੁਣ ਕਾਂ ਬੜਾ ਚਲਾਕ ਹੈ, ਬੜਾ ਚਲਾਕ ਪਰਿੰਦਾ ਹੈ ਕਾਂ, ਔਰ ਬੜਾ ਸਿਆਣਾ ਹੈ। ਆਖਰ ਹਵਾ ਦਾ ਇੱਕ ਬੁੱਲਾ ਆਇਆ, ਤੇਜ਼ ਹਵਾ ਦਾ ਝੋਂਕਾ ਆਇਆ, ਉਸ ਹਵਾ ਦੇ ਨਾਲ ਪੁਤਲਾ ਜ਼ਮੀਨ ਦੇ ਉੱਤੇ ਡਿੱਗ ਪਿਆ, ਉਹਦੇ ਜਿਹੜੇ ਪਾਏ ਹੋਏ ਕੱਪੜੇ ਸਨ ਉਹ ਵੀ ਉੱਡ ਗਏ, ਉਹਦੇ ਜਿਹੜੇ ਬਣੇ ਹੋਏ ਬਨਾਵਟੀ ਅੰਗ ਸਨ ਉਹ ਵੀ ਬਿਖਰ ਗਏ, ਤੇ ਉਹ ਜਿਹੜਾ ਕਾਂ ਸੀ ਨਾ, ਮੈਲੇ ਵਾਲੀ ਚੁੰਝ ਉਸ ਪੁਤਲੇ ਦੇ ਉੱਤੇ ਬਹਿ ਕੇ ਸਵਾਰਨੀ ਸ਼ੁਰੂ ਕਰ ਦਿੰਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਫਰਮਾਇਆ, ਕਹਿਣ ਲੱਗੇ ਉਹ ਬੰਦੇ ਜਿਨ੍ਹਾਂ ਦੇ ਕੋਲ ਕੇਵਲ ਲਿਬਾਸ ਹੈ, ਪਹਿਰਾਵਾ ਹੈ, ਅੰਦਰ ਧਰਮ ਦੀ ਜੋਤ ਨਹੀਂ ਜਗ ਰਹੀ, ਕਹਿਣ ਲੱਗੇ ਉਸ ਪੁਤਲੇ ਤੋਂ ਵੱਧ ਕੁਝ ਵੀ ਨਹੀਂ ਹੈ। ਜਿਵੇਂ ਉਹ ਪੁਤਲਾ ਬੇਜਾਨ ਹੈ, ਹੈ ਤਾਂ ਪੁਤਲਾ ਪਰ ਬੇਜਾਨ ਹੈ, ਉਹਦੇ ਅੰਦਰ ਜਾਨ ਨਹੀਂ, ਸਵਾਸ ਨਹੀਂ ਚੱਲ ਰਿਹਾ, ਉਹਨਾਂ ਦੇ ਨਾੜਾਂ ਦੇ ਅੰਦਰ ਖੂਨ ਗਰਦਿਸ਼ ਨਹੀਂ ਕਰ ਰਿਹਾ, ਉਹਦੇ ਅੰਦਰ ਦਿਲ ਦੀ ਧੜਕਣ ਜਾਰੀ ਨਹੀਂ ਹੈ, ਉਹ ਮੁਰਦਾ ਨਿਰਜੀਵ ਪੁਤਲਾ ਹੈ। ਕਹਿਣ ਲੱਗੇ ਜਿਸ ਮਨੁੱਖ ਨੇ ਬਾਹਰੋਂ ਕੇਵਲ ਲਿਬਾਸ ਪਾਇਆ ਹੈ, ਪਹਿਰਾਵਾ ਸਜਾਇਆ ਹੈ, ਪਰ ਉਹਦੇ ਅੰਦਰ ਧਰਮ ਦੀ ਜੋਤ ਨਹੀਂ ਜਗਦੀ, ਬਾਣੀ ਦਾ ਅਸਰ ਨਹੀਂ, ਬਾਣੀ ਦਾ ਸਿਧਾਂਤ ਨਹੀਂ, ਬਾਣੀ ਉਹਦੇ ਅੰਦਰ ਚੱਲ ਨਹੀਂ ਰਹੀ, ਪਰਮਾਤਮਾ ਦੀ ਯਾਦ ਉਹਦੇ ਅੰਦਰ ਲਗਾਤਾਰ ਚੱਲਦੀ ਨਹੀਂ। ਕਹਿਣ ਲੱਗੇ ਉਸ ਪੁਤਲੇ ਨਾਲੋਂ ਵੱਧ ਨਹੀਂ ਹੈ, ਪੁਤਲੇ ਵਰਗਾ ਹੀ ਹੈ। ਤੇ ਹਜ਼ੂਰ ਨੇ ਐਲਾਨੀਆ ਕਹਿ ਦਿੱਤਾ, ਅਨਿਕ ਬਸਤਰ ਸੁੰਦਰ ਪਹਿਰਾਇਆ, ਜੋ ਡਰਨਾ ਖੇਤ ਮਾਹੇ ਡਰਾਇਆ। ਕਹਿਣ ਲੱਗੇ ਜਿਵੇਂ ਡਰਾਉਣਾ ਖੇਤ ਦੇ ਅੰਦਰ ਹੈ, ਇਵੇਂ ਹੀ ਉਹ ਬੰਦਾ ਹੈ ਜਿਹਨੇ ਬਾਹਰੋਂ ਬਾਹਰੋਂ ਲਿਬਾਸ ਬਣਾਇਆ ਹੈ ਪਰ ਉਹਦੇ ਅੰਦਰ ਨਹੀਂ ਹੈ। ਮੈਂ ਫਿਰ ਇੱਕ ਬੇਨਤੀ ਕਰਾਂ, ਗੁਰਬਾਣੀ ਦੇ ਬਚਨਾਂ ਨੂੰ ਉਲੰਘ ਕੇ ਅਰਥਾਂ ਨੂੰ ਮਰੋੜ ਤਰੋੜ ਕੇ ਕਰਾਂ, ਇਹ ਮੇਰੀ ਇਮਾਨਦਾਰੀ ਵੀ ਨਹੀਂ ਹੋਏਗੀ ਤੇ ਮੈਂ ਸੰਗਤ ਦਾ ਵੀ ਚੋਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਵੀ ਚੋਰ ਹੋਵਾਂਗਾ। ਕਿਉਂਕਿ ਜੇ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਿ ਦਰ ਦਰ ਵੇਸ਼ੀ ਗਾਖੜੀ, ਤੇ ਫਿਰ ਮੈਨੂੰ ਇਹ ਅਰਥ ਤੇ ਤੁਹਾਡੇ ਸਾਹਮਣੇ ਰੱਖਣੇ ਹੀ ਪੈਣਗੇ। ਆਪ ਬਰਦਾਸ਼ਤ ਕਰੋ ਨਾ ਕਰੋ, ਅਰਥ ਤੇ ਮੈਨੂੰ ਕਰਨੇ ਹੀ ਪੈਣਗੇ ਨਾ ਇਸ ਪੰਕਤੀ ਦੇ ਅਰਥ। ਹੁਣ ਇੱਕ ਬਚਨ ਮੈਂ ਗੁਰਬਾਣੀ ਦੇ ਅੰਦਰੋਂ ਹੋਰ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਗੁਰਬਾਣੀ ਇਹ ਕਹਿੰਦੀ ਏ ਕਿ ਦਿਲ ਦਰ ਵਾਣੀ ਜੋ ਕਰੇ, ਦਿਲ ਦਰ ਵਾਸ਼ੀ ਰਾਸ, ਦਿਲ ਦਰ ਵੇਸ਼ੀ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਦਿਲ ਦਰ ਵਾਣੀ ਜੋ ਕਰੇ, ਦਿਲ ਦਰ ਵੇਸ਼ੀ ਰਾਸ, ਕਹਿਣ ਲੱਗੇ ਜੋ ਆਪਣੇ ਅੰਦਰ ਦੀ ਰਖਵਾਲੀ ਕਰਦਾ ਹੈ। ਮੈਂ ਫਿਰ ਬੇਨਤੀ ਕਰਾਂ, ਅੰਦਰ ਦੀ ਰਖਵਾਲੀ, ਮਨ ਦੀ ਰਖਵਾਲੀ, ਮਨ ਮੇਰਾ ਕਾਮ ਵੱਲ ਨਾ ਜਾਏ, ਮਨ ਮੇਰਾ ਨਿੰਦਾ ਵੱਲ ਨਾ ਜਾਏ, ਮਨ ਮੇਰਾ ਝੂਠ ਵੱਲ ਨਾ ਜਾਏ, ਮਨ ਮੇਰਾ ਬੁਰਾਈਆਂ ਵੱਲ ਨਾ ਜਾਏ, ਮਨ ਮੇਰਾ ਲੋਭ ਦੇ ਅੰਦਰ ਮਸਤ ਨਾ ਰਹਿ, ਮਨ ਵਿੱਚ ਕੋਈ ਬੁਰਾਈ ਨਾ ਰਹਿ। ਗੁਰਬਾਣੀ ਦਾ ਬਚਨ ਹੈ, ਦਿਲ ਦਰਵਾਨੀ ਜੋ ਕਰੇ, ਦਰਵਾਨੀ ਦਾ ਮਤਲਬ ਰਾਖੀ ਕਰਨਾ, ਜੋ ਆਪਣੇ ਅੰਦਰ ਦੀ ਰਾਖੀ ਕਰਦਾ, ਦਿਲ ਦਰਵੇਸ਼ੀ ਰਾਸ, ਤੇ ਫਿਰ ਮਨ ਕਰਕੇ ਰਾਹ ਦੇ ਉੱਤੇ ਚੱਲ ਰਿਹਾ, ਤੇ ਚੱਲ ਕਿਹੜੇ ਰਾਹ ਦੇ ਉੱਤੇ ਰਿਹਾ ਹੈ, ਜਿਹੜਾ ਰਾਹ ਨਿਰੰਕਾਰ ਦੇ ਘਰ ਨੂੰ ਜਾਂਦਾ ਹੈ, ਉਹ ਰਾਹ ਮਿਲਦਾ ਕਿੱਥੋਂ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਵਿੱਚੋਂ। ਜੋ ਆਪਣੇ ਅੰਦਰ ਦੀ ਰਾਖੀ ਕਰ ਰਿਹਾ ਹੈ ਔਰ ਜੋ ਰੱਬ ਜੀ ਦੇ ਰਾਹ ਦੇ ਉੱਤੇ ਸਹੀ ਢੰਗ ਦੇ ਨਾਲ ਚੱਲ ਰਿਹਾ ਹੈ, ਗੁਰਬਾਣੀ ਇਹ ਕਹਿੰਦੀ ਹੈ ਉਹਦਾ ਇਸ਼ਕ ਮੁਬਾਰਕ ਹੈ, ਉਹਦਾ ਲੇਖਾ ਕਰਤੇ ਦੇ ਪਾਸ ਹੈ, ਮਤਲਬ ਕਰਤਾ ਉਹਨੂੰ ਅੰਦਰੋਂ ਜਾਣਦਾ ਤੇ ਕਰਤਾ ਪੁਰਖ ਵਾਹਿਗੁਰੂ ਦੀ ਉਹ ਰਹਿਮਤ ਦਾ ਪਾਤਰ ਵੀ ਬਣ ਜਾਏਗਾ, ਉਹ ਕਰਤਾ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦਾ ਪਾਤਰ ਅਵੱਛ ਬਣੇਗਾ। ਇੱਕ ਬਚਨ ਮੈਂ ਭਗਤ ਫਰੀਦ ਸਾਹਿਬ ਜੀ ਦਾ ਹੀ ਤੁਹਾਡੇ ਸਾਹਮਣੇ ਹੋਰ ਰੱਖਣਾ ਚਾਹਾਂਗਾ। ਉਹ ਕਹਿੰਦੇ ਨੇ, ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਂਦ। ਭਗਤ ਫਰੀਦ ਸਾਹਿਬ ਜੀ ਦਾ ਬਚਨ, ਕਹਿਣ ਲੱਗੇ ਫਰੀਦਾ ਸਾਹਿਬ ਦੀ ਕਰ ਚਾਕਰੀ, ਚਾਕਰੀ ਮੈਨੇ ਸੇਵਾਦਾਰੀ ਕਰ, ਚਾਕਰੀ ਮੈਨੇ ਨੌਕਰੀ ਕਰ, ਚਾਕਰੀ ਮੈਨੇ ਗੁਲਾਮੀ ਕਰ, कहे कबीर गुलाम कर का जी आए पावे मार। भगत जी कहन लगे साहिब दी कर चाकरी, अपने साहिब दा तन श्री गुरु ग्रंथ साहिब जी दा चाकर बना। ते चाकर बनन दा मतलब है गुलाम बना। गुलाम दा मतलब है जो हुक्म गुरु कहन उस हुक्म नू मनना है। कोई उक्ती कोई युक्ति कोई अपील कोई दलील कोई किंतु कोई विंतु लेकिन वेकिन करन दी लोड़ ना होए। गुरु ने कह दिता है कम करना है ते करना है। उदे अगे अपील दलील करन वास्ते मन कोई प्रश्न उठाए ना। अख्या साहिब दी कर चाकरी दिल दी लाहे प्रांद, अपने अंदर जेड़ी लगी हुई मैल ना मैल नू ला। काम क्रोध लोह मोह निंदा चुगली ईर्षा बखीली ठगी ठोरी हेरा फेरी तरह तरह दा बुरा सोचना बुरा चितवना बुरा करना। कहन लगे ओ अंदर दी मैल नू ना बाहर कर। दिल दी लाहे प्रांद। अगला बचन कहन लगे दरवेशा नू लोड़िए रुखा दी जी रांद। दरवेश ओ है जिदा जिगरा जिदा रिदा विशाल है। ते किस तरह दा विशाल है? भगत फरीद साहब एग्जाम्पल दे रहे ने रुखा दी जी रांद जिदा जेरा जिदी बर्दाश्त ताकत एक रुख वर्गी है। रुख नू लोग पत्तिया नू तोड़न ता नहीं फुला नू तोड़न ता कोई नहीं, जे कोई फल कच्चा तोड़ लवे ता कोई नहीं फल पक्का तोड़ लवे ता कोई नहीं। फल तोड़न लग्या कदी कदी बच्चे रुख की टहनी तोड़ के रख देंदे ता कोई परवाह नहीं। कदी कदी लोहार आरी लेके चला जांदा है उन्हूं कटना शुरू कर देंदा है ते ता कोई नहीं। मैं मारू राग दे अंदर साहिब श्री गुरु नानक साहब जी दा एक बचन पढ़िया ते पढ़ के हैरान होया कि पातशाह दरवेश इन्हू कहिंदे ने, असीं ते गलती दे अंदर खड़े हां। हजूर कहन लगे शस्त्र तीखण तीखण मैंने तिखे शस्त्र मैंने हथियार शस्त्र तीखण काट डारियो मन ना किन्नू रोस। रुख दी गल कर रहे ने गुरु नानक साहब ते रुख दी गल कर रहे ने भगत फरीद साहब। भगत फरीद साहब कहिंदे ने दरवेशा नू लोड़िए रुखा दी जी रांद। ते इधर गुरु नानक साहब जी रुख वास्ते कह रहे ने, कहन लगे शस्त्र तीखण काट डारियो मन ना किन्नू रोस। तिखे शस्त्रा दे नाल आरी दे नाल कटन वाले ने ना उन्हों टुकड़े टुकड़े किते उदे फटे बनाए उन्हों जड़ दिता उदे तन बदन दे अंदर किल कांटा ठोकिया उदी एक बेड़ी बनाई। ते आखिया जिन्हें बेड़ी बनाई है जिन्हें कटिया है उस रुख दा दिल वेखो उस कटन वाले नू नदी तो पार लेके जा रहा है डोबदा राह विच नहीं। दरवेश दी तबीयत दरवेश दा हिरदा दरवेश दा अंदर इस तरह दा होना चाहिए। हजूर कहन लगे शस्त्र तीखण काट डारियो मन ना किन्नो रोस। काज उआ को ले सवारियो तिल ना दिनो दोष। उन्हों तिल जिन्ना दोष नहीं दिता भी तू मेनू कटिया तू मेनू वटिया तू मेरे अंदर किल ठोके तू मेरी बेड़ी बनाई मेरा रूप विगाड़िया ते मैं सजना तेनू दरिया तो पार लेके जाना नहीं तेनू डोबांगा ते डोबांगा दरिया दी लहर दे अंदर उदा तिल पर दोष नहीं। फिर जदों मैं पढ़दा गुर इतिहास ते गुर इतिहास पढ़द्या पढ़द्या रोंगटे खड़े हो जांदे ने कि दरवेश हुंदा कौन है दरवेश कहना किन्नू चाहिदा है। निकलदे ने घरों जगत जलंदे नू ठारण वास्ते और नाल लेके निकलदे ने अति सत्कार योग भाई साहब भाई मरदाना साहब जी नू जगत नू तारण वास्ते साहिब श्री गुरु नानक देव पातशाह महाराज जी। ते जगत ने चुक चुक के सलामां भी कीतियां ने ते जिथे सलाम करन वालियां दी कतार खड़ी सी उथे नाल गुरु नानक साहब जी नू मंदे बोल बोलन वाले इटा वटे मारन वाले कोचे ते कमले बोल बोलन वाले उन्हां दी लैन भी बड़ी वड्डी सी कोई छोटी नहीं सी। सारिया ने गुरु नानक साहब जी नू सिजदा नहीं कीता सारे पातशाह दे सामने नहीं चुके और इकले गुरु नानक साहब नहीं कबीर साहब नू सारा बनारस कहिंदा रहा है कबीर बौरा कबीर बौरा कबीर बौरा सारे ही कहिंदे रहे। नामदेव साहब नू मंदर विचों धक्के रविदास साहब जी दे नाल वधीके सरमद सूफी फकीर दे नाल वधीके। खैर मैं किन्नियां इतिहास विचों एग्जाम्पलां तुहाडे सामने लिया के रखा। गुरु नानक पातशाह नू बगदाद दे अंदर एक जगह ते एक खूह दे अंदर धक्का दे दिता सी खूह दे अंदर पर जिन्हों धक्का दिता है ਉਹ ਬਿਲਕੁਲ ਸ਼ਾਂਤ ਹਿਰਦੇ ਦੇ ਮਾਲਕ ਨੇ ਤੇ ਬਾਹਰ ਨਿਕਲ ਕੇ ਵੀ ਸ਼ਾਂਤੀ ਦਾ ਉਪਦੇਸ਼ ਕਰ ਰਹੇ ਨੇ, ਪਰ ਜਿਨ੍ਹਾਂ ਨੇ ਧੱਕਾ ਦਿੱਤਾ ਹੈ ਉਹ ਕਲਪਦੇ ਹੋਏ, ਰੋਂਦੇ ਹੋਏ, ਕੁਰਜਦੇ ਹੋਏ ਹਜ਼ੂਰ ਦੇ ਕਦਮੀ ਪੈਂਦੇ ਨੇ ਬਾਅਦ ਵਿੱਚ ਆਪਣੀ ਭੁੱਲ ਦੀ ਖਿਮਾ ਮੰਗ ਕੇ। ਗੁਰਬਾਣੀ ਫੈਸਲਾ ਸਾਡੇ ਸਾਹਮਣੇ ਰੱਖ ਰਹੀ ਹੈ, ਕੋਈ ਆਖੇ ਭੂਤਨਾ ਉਹ ਕਹੇ ਬੇਤਾਲਾ, ਜਗਤ ਦੇ ਭੂਤ ਨੇ ਲਾਉਣ ਵਾਸਤੇ ਆਏ ਤੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦਿੱਤਾ ਹੈ ਆ ਭੂਤਨਾ ਹੈ। ਕੋ ਕਹੇ ਭੂਤਨਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਬੇਤਾਲ ਜੋ ਸਾਜ ਤਾਲ ਵਿੱਚ ਨਾ ਹੋਵੇ, ਹਾਰਮੋਨੀਅਮ ਤਾਲ ਵਿੱਚ ਨਾ ਹੋਵੇ, ਵਜਾਉਣ ਵਾਲੇ ਦਾ ਸੁਣਨ ਵਾਲੇ ਦਾ ਰਸ ਨਹੀਂ। ਗੁਰੂ ਕੇ ਕੀਰਤਨੀਏ ਨਿੱਕੀ ਜੀ ਹਥੌੜੀ ਦੇ ਨਾਲ ਜੋੜੀ ਨੂੰ ਤਾਲ ਵਿੱਚ ਕਰਦੇ ਨੇ ਤੁਹਾਡੇ ਸਾਹਮਣੇ। ਜੋੜੀ ਦੇ ਪੁੜੇ ਨੂੰ ਕਦੀ ਚੜਾ ਦਿੰਦੇ ਨੇ, ਕਦੀ ਲਾਹ ਦਿੰਦੇ ਨੇ, ਸੁਰ ਤਾਲ ਵਿੱਚ ਕਰਦੇ ਨੇ। ਜੋੜੀ ਤਾਲ ਵਿੱਚ ਨਾ ਹੋਵੇ ਵਜਾਉਣ ਤੇ ਸੁਣਨ ਵਾਲੇ ਦਾ ਆਨੰਦ ਨਹੀਂ। ਸਰੰਗੀ, ਰਬਾਬ, ਸਰੰਦਾ ਕੋਈ ਵੀ ਸਾਜ ਅਗਰ ਤਾਲ ਵਿੱਚ ਹੈ, ਸੁਰ ਵਿੱਚ ਹੈ, ਤੇ ਉਹਦੇ ਵਿੱਚੋਂ ਰਾਗ ਦਾ ਜਨਮ ਹੁੰਦਾ ਹੈ, ਗਾਉਣ ਵਾਲੇ ਵਜਾਉਣ ਵਾਲੇ ਸੁਣਨ ਵਾਲੇ ਦਾ ਆਨੰਦ ਬਣਦਾ ਹੈ। ਤੇ ਜੇ ਉਹ ਸਾਜ ਸੁਰ ਤਾਲ ਵਿੱਚ ਹੀ ਨਹੀਂ ਤੇ ਨਾ ਵਜਾਉਣ ਵਾਲੇ ਦਾ ਆਨੰਦ ਤੇ ਨਾ ਸ਼ਰੋਤੇ ਦਾ ਆਨੰਦ, ਸੁਣਨ ਵਾਲੇ ਦਾ ਆਨੰਦ। ਆਏ ਸਨ ਬੇਤਾਲੇ ਜਗਤ ਨੂੰ ਤਾਲ ਕਰਨ ਵਾਸਤੇ, ਬੇਸੁਰੇ ਜਗਤ ਨੂੰ ਸੁਰ ਵਿੱਚ ਕਰਨ ਲਈ, ਤੇ ਲੋਕਾਂ ਨੇ ਕਿਹਾ ਬੇਤਾਲਾ। ਕੋਈ ਆਖੇ ਪੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਪਿਆ ਦਵਾਨਾ, ਸ਼ਾਹ ਕਾ ਨਾਨਕ ਬਹੁਰਾਨਾ। ਪਾਤਸ਼ਾਹ ਦੀ ਬਾਣੀ ਦੇ ਅੰਦਰ ਆ ਬਚਨ ਆਉਂਦੇ ਨੇ। ਕੋਈ ਮਸਤਾਨਾ ਕਹਿੰਦਾ ਹੈ, ਕੋਈ ਦਵਾਨਾ ਕਹਿੰਦਾ ਹੈ, ਕੋਈ ਬੇਤਾਲਾ ਕਹਿੰਦਾ ਹੈ, ਕੋਈ ਭੂਤਨਾ ਕਹਿੰਦਾ ਹੈ, ਕੋਈ ਦਸਤਗੀਰ ਵਰਗੇ ਇੱਟਾਂ ਵੱਟੇ ਮਾਰਨ ਲਈ ਆ ਜਾਂਦੇ ਨੇ। ਪਰ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ, ਗੁਰੂ ਨਾਨਕ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਕਿਸੇ ਦੇ ਵਿਰੋਧ ਦੇ ਅੰਦਰ ਇੱਕ ਕੌੜਾ ਫਿੱਕਾ ਬੋਲ ਨਿਕਲਦਾ ਕਿਸੇ ਨੇ ਨਹੀਂ ਸੁਣਿਆ। ਇੱਟਾਂ ਵੱਟੇ ਮਾਰਨ ਵਾਲਿਓ ਤੁਹਾਡੀ ਕੁੱਲ ਨਾਸ ਹੋ ਜਾਏ, ਇਹ ਬਚਨ ਪਾਤਸ਼ਾਹ ਨੇ ਨਹੀਂ ਕਹਿ। ਜਿਹੜੇ ਮੈਨੂੰ ਮੰਦਾ ਬੋਲ ਰਹੇ ਹੋ, ਲੋਕ ਤੁਹਾਨੂੰ ਮੰਦਾ ਬੋਲਣ, ਇਹ ਬੋਲ ਨਹੀਂ ਕਹਿ। ਜਿਨ੍ਹਾਂ ਨੇ ਮੰਦਾ ਬੋਲਿਆ ਪਾਤਸ਼ਾਹ ਉਲਟਾ ਉਹਨਾਂ ਦਾ ਭਲਾ ਕਰਦੇ ਰਹੇ। ਤੇ ਮੈਂ ਤੇ ਇਤਿਹਾਸ ਦੇ ਪੰਨੇ ਪੜ ਕੇ ਇੱਕ ਵਾਰੀ ਹੈਰਾਨ ਹੋਇਆ। ਭਾਈ ਸਾਹਿਬ ਭਾਈ ਮਰਦਾਨਾ ਜੀ ਕਰ ਦਿੰਦੇ ਨੇ ਪ੍ਰਸ਼ਨ, ਉਹ ਕਹਿ ਦਿੰਦੇ ਨੇ ਬਾਬਾ ਅਸੀਂ ਇਹਨਾਂ ਲੋਕਾਂ ਦਾ ਭਲਾ ਕਰ ਰਹੇ ਹਾਂ, ਆਪਣਾ ਘਰ ਛੱਡਿਆ, ਪਰਿਵਾਰ ਛੱਡਿਆ, ਧੀਆਂ ਪੁੱਤਰ ਛੱਡੇ, ਬੱਚੇ ਛੱਡੇ, ਗੁਰੂ ਨਾਨਕ ਸਾਹਿਬ ਵੀ ਗ੍ਰਿਸ਼ਤੀ ਤੇ ਭਾਈ ਮਰਦਾਨਾ ਸਾਹਿਬ ਵੀ ਗ੍ਰਿਸ਼ਤੀ, ਉਹਨਾਂ ਦੇ ਵੀ ਦੋ ਸਾਹਿਬਜ਼ਾਦੇ ਨੇ ਭਾਈ ਰਜਾਦਾ ਜੀ ਤੇ ਭਾਈ ਸਜਾਦਾ ਜੀ, ਗੁਰੂ ਨਾਨਕ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਨੇ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ। ਆਖਿਆ ਆਪਾਂ ਘਰ ਬਾਰ ਛੱਡਿਆ, ਮਾਂ ਬਾਪ ਛੱਡੇ, ਧੀਆਂ ਪੁੱਤਰ ਛੱਡੇ, ਆਏ ਆ ਇਹਨਾਂ ਦਾ ਭਲਾ ਕਰਨ ਲਈ, ਇਹ ਉਲਟਾ ਸਾਨੂੰ ਮੰਦਾ ਬੋਲਦੇ ਨੇ, ਉਲਟਾ ਸਾਨੂੰ ਗਾਲੀ ਗਲੋਚ ਕਰਦੇ ਨੇ। ਮੁਸ਼ਕਰਾਉਂਦਿਆਂ ਹੋਇਆਂ ਕਹਿਣ ਲੱਗੇ ਮਰਦਾਨਿਆ, ਜਦੋਂ ਕੋਈ ਪਾਗਲ ਬੰਦੇ ਦਾ ਵੈਦ ਜਾਂ ਡਾਕਟਰ ਇਲਾਜ ਕਰਦਾ ਹੈ ਨਾ, ਤੇ ਉਹ ਪਾਗਲ ਡਾਕਟਰ ਨੂੰ ਵੈਦ ਨੂੰ ਮੰਦਾ ਹੀ ਬੋਲਦਾ ਹੈ, ਕਿਉਂਕਿ ਹੋਇਆ ਜੋ ਪਾਗਲ ਸਮਝਦਾਰ ਤੇ ਹੋਇਆ ਨਾ। ਅਗਰ ਸਮਝਦਾਰ ਦਾ ਇਲਾਜ ਹੋਵੇ ਸਮਝਦਾਰ ਤੇ ਕਰੇਗਾ ਧੰਨਵਾਦ, ਜਿਹੜਾ ਬੰਦਾ ਹੈ ਸੂਝ ਸਿਆਣਪ ਰੱਖਣ ਵਾਲਾ ਉਹ ਤੇ ਕਹੇਗਾ ਤੁਹਾਡਾ ਸ਼ੁਕਰਾਨਾ ਹੈ, ਤੁਸੀਂ ਇਹ ਚੰਗਾ ਉਪਦੇਸ਼ ਮੇਰੀ ਝੋਲੀ ਵਿੱਚ ਪਾਇਆ। ਪਰ ਜਿਹੜਾ ਅਤਿ ਮੂੜ ਅਤਿ ਪਾਗਲ ਹੈ ਉਹ ਮਾਰਨ ਵਾਸਤੇ ਆਏਗਾ, ਇਹਨੇ ਸੱਚ ਦੀ ਗੱਲ ਕੀਤੀ ਕਿਉਂ ਹੈ, ਉਹ ਹਥਿਆਰ ਚੁੱਕ ਕੇ ਆ ਜਾਏਗਾ, ਇਹਦਾ ਗਲਾ ਬੰਦ ਕਰੋ, ਇਹਦਾ ਬੋਲਣਾ ਬੰਦ ਕਰੋ। ਗੁਰੂ ਨਾਨਕ ਸਾਹਿਬ ਜੀ ਨਾਲ ਇਸ ਤਰ੍ਹਾਂ ਹੁੰਦਾ ਰਿਹਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆ, ਜਦੋਂ ਕੋਈ ਵੈਦ ਪਾਗਲ ਦਾ ਇਲਾਜ ਕਰਨ ਲਈ ਜਾਂਦਾ ਹੈ ਤੇ ਉਹ ਮੰਦਾ ਹੀ ਬੋਲਦਾ ਹੈ, ਉਸ ਵੈਦ ਤੇ ਕਦੀ ਕਦੀ ਉਹ ਹੱਥੀ ਵੀ ਪੈ ਜਾਂਦਾ ਹੈ, ਤੇ ਵੈਦ ਆਪਣਾ ਗੁਣ ਨਾ ਛੱਡੇ ਉਹ ਤਾਂ ਹੀ ਚੰਗਾ ਵੈਦ ਹੈ, ਉਹ ਤਾਂ ਹੀ ਸੁਗੜ ਤੇ ਸੁਜਾਨ ਵੈਦ ਹੈ। ਤੇ ਜੇ ਉਸ ਪਾਗਲ ਦਾ ਇਲਾਜ ਕਰਦਾ ਕਰਦਾ ਆਪਣੇ ਗੁਣ ਨੂੰ ਹੀ ਗਵਾ ਪਵੇ ਤੇ ਫਿਰ ਉਹ ਵੈਦ ਕਾਹਦਾ ਹੋ ਜਾ। ਲੋਕ ਕਹਿਣਗੇ ਉਹ ਤੇ ਹੈ ਪਾਗਲ ਪਰ ਤੂੰ ਤੇ ਵੈਦ ਹੈ ਨਾ, ਤੇਰੇ ਕੋਲ ਤੇ ਗੁਣ ਹੈ। ਤੋ ਖੈਰ, ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ। ਇੱਕ ਬੇਨਤੀ ਮੈਂ ਇਸ ਸੰਬੰਧ ਦੇ ਅੰਦਰ ਹੋਰ ਵੀ ਕਰਦਾ ਚੱਲਾਂ। ਦਰਵੇਸ਼ ਲਿਬਾਸ ਪਾ ਕੇ ਬਣਨਾ ਬੜਾ ਸੌਖਾ ਹੈ, ਬਾਹਰੋਂ ਬਣਨਾ, ਇਹਨੂੰ ਮੈਂ ਦੂਜੇ ਲਫ਼ਜ਼ਾਂ ਦੇ ਰਾਹੀਂ ਬਿਆਨ ਕਰਾਂ, ਲਿਬਾਸ ਪਾ ਕੇ ਦਰਵੇਸ਼ ਅਖਵਾਉਣਾ ਲੋਕਾਂ ਦੇ ਕੋਲੋਂ ਬੜਾ ਆਸਾਨ ਹੈ ਤੇ ਅੰਦਰੋਂ ਮਨ ਕਰਕੇ ਦਰਵੇਸ਼ ਬਣ ਜਾਣਾ ਓਨਾ ਹੀ ਕਠਿਨ ਹੈ, ਓਨਾ ਹੀ ਮਹਾਨ ਹੈ। ਜਿੰਨਾ ਜਲਦੀ ਤਨ ਧਰਮ ਦੀ ਦੁਨੀਆਂ ਵਿੱਚ ਚਲਾ ਜਾਂਦਾ ਹੈ ਨਾ, ਓਨੀ ਜਲਦੀ ਮਨ ਧਰਮ ਦੀ ਦੁਨੀਆਂ ਵਿੱਚ ਨਹੀਂ ਜਾਂਦਾ। ਤੇ ਜਿਹਦਾ ਮਨ ਧਰਮੀ ਬਣੇ ਹੀ ਨਾ, ਮਨ ਧਰਮ ਨੂੰ ਕਬੂਲ ਕਰੇ ਹੀ ਨਾ, ਮਨ ਧਰਮ ਦੇ ਨੇਮ ਨੁਕਤੇ ਅਪਣਾਵੇ ਨਾ, ਉਹ ਬਾਹਰੋਂ ਕਿਸ ਤਰ੍ਹਾਂ ਦਾ ਪਹਿਰਾਵਾ ਬਣਾਈ ਰੱਖੇ, ਕੁਝ ਅਖਵਾਈ ਜਾਵੇ, ਉਹ ਕਾਹਦਾ ਦਰਵੇਸ਼ ਹੋਇਆ। ਹਾਂ, ਲੋਕ ਤੈਨੂੰ ਲੱਖ ਸਲਾਮਾਂ ਕਰਨ, ਪਰ ਖੁਦਾਵੰਦ ਕਰੀਮ ਦੇ ਘਰ ਦੇ ਅੰਦਰ ਪ੍ਰਵਾਨ ਨਹੀਂ ਪਏਗਾ। ਕਿਉਂ? ਕਿਉਂਕਿ ਗੁਰੂ ਤੇਰੇ ਅੰਦਰ ਦਾ ਸੁਧਾਰ ਮੰਗਦੇ ਨੇ, ਗੁਰੂ ਤੇਰੇ ਮਨ ਦਾ ਸੁਧਾਰ ਮੰਗਦੇ ਨੇ, ਤੇ ਮਨ ਦਾ ਸੁਧਾਰ ਕਰਨ ਲਈ ਗੁਰਬਾਣੀ ਦਾ ਉਪਦੇਸ਼ ਹੈ। ਅਗਾਂ ਭਗਤ ਜੀ ਕਹਿਣ ਲੱਗੇ, ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆਂ ਪੱਤ। ਮੈਂ ਵੇਖਿਆ ਲੋਕ ਚੱਲ ਰਹੇ ਨੇ ਆਮ ਦੁਨੀਆਂਦਾਰਾਂ ਵਾਂਗ। ਕਿਵੇਂ ਚੱਲ ਰਹੇ ਨੇ ਦੁਨੀਆਂਦਾਰਾਂ ਵਾਂਗ? ਇਹ ਤੇ ਬੇਨਤੀ ਮੈਂ ਕਰ ਹੀ ਚੁੱਕਾ ਨਾ ਕਿ ਬਾਹਰੋਂ ਦਰਵੇਸ਼ ਨੇ ਚੱਲਣਾ ਹੀ ਦੁਨੀਆਂ ਵਾਂਗ ਹੈ। ਬਾਹਰੋਂ ਦਰਵੇਸ਼ ਸੱਚਾ ਹੋਵੇ ਜੋ ਗ੍ਰਿਸਤੀ ਹੋਵੇ, ਬਾਹਰੋਂ ਦਰਵੇਸ਼ ਸੱਚਾ ਹੋਵੇ ਜੋ ਧੀਆਂ ਪੁੱਤਰਾਂ ਦਾ ਪਿਤਾ ਹੋਵੇ, ਬਾਹਰੋਂ ਦਰਵੇਸ਼ ਹੋਵੇ ਜਿਹਦੇ ਘਰ ਦੇ ਅੰਦਰ ਪਤਨੀ ਹੋਵੇ, ਬਾਹਰੋਂ ਦਰਵੇਸ਼ ਉਹ ਹੈ ਜੋ ਆਪਣੇ ਮਹਿਲ ਮਾੜੀਆਂ ਦੇ ਅੰਦਰ ਰਸਦਾ ਵਸਦਾ ਹੋਵੇ। ਪਰ ਉਹ ਦਰਵੇਸ਼ ਕੇਵਲ ਬਾਰ ਬਾਰ ਦਾ, ਅੰਦਰੋਂ ਦਰਵੇਸ਼ ਉਹ ਹੈ ਜੋ ਸੱਚ ਦੇ ਨਾਲ ਜੁੜਿਆ ਹੋਵੇ, ਬੁਰਾਈਆਂ ਤੋਂ ਬਚਿਆ ਹੋਵੇ, ਗੁਣਾਂ ਦੀ ਮਾਲਾ ਪਰੋ ਕੇ ਆਪਣੇ ਮਨ ਦੇ ਅੰਦਰ ਵਸਾਈ ਹੋਵੇ, ਅੰਦਰੋਂ ਦਰਵੇਸ਼ ਉਹ। ਚੱਲਾ ਦੁਨੀਆ ਪੱਤ, ਬਾਹਰੋਂ ਤੇ ਚੱਲਣਾ ਹੈ ਦੁਨੀਆਦਾਰਾਂ ਵਾਂਗ, ਅੰਦਰੋਂ ਵੱਖਰੇ ਹੋ ਕੇ ਚੱਲਣਾ ਹੈ, ਅੰਦਰੋਂ ਦੁਨੀਆਦਾਰਾਂ ਵਾਂਗ ਨਹੀਂ ਚੱਲਣਾ। ਅੰਦਰ ਦੁਨੀਆਂ ਚੁਗਲੀ ਨਿੰਦਾ ਈਰਸ਼ ਦੀ ਈਰਸ਼ਾ ਦੀ ਭਰੀ ਹੈ, ਪਰ ਦਰਵੇਸ਼ ਦੇ ਅੰਦਰ ਨਾ ਚੁਗਲੀ ਨਾ ਨਿੰਦਾ ਨਾ ਈਰਸ਼ਾ ਹੋਵੇ। ਅੰਦਰੋਂ ਦੁਨੀਆਂ ਦੇ ਅੰਦਰ ਖੋਟ ਹੈ, ਪਰ ਦਰਵੇਸ਼ ਦੇ ਅੰਦਰ ਕੋਈ ਖੋਟ ਨਾ ਹੋਵੇ। ਅੰਦਰੋਂ ਦੁਨੀਆਂ ਦੇ ਅੰਦਰ ਅਗਰ ਮਨ ਕਰਕੇ ਵੇਖੀਏ ਨਾ ਆਮ ਦੁਨੀਆਂ ਨੂੰ, ਤੇ ਦੁਨੀਆਂ ਦੇ ਅੰਦਰ ਕੋਈ ਆਪਣਾ ਹੈ ਕੋਈ ਬੇਗਾਨਾ ਹੈ, ਜਿਹੜੇ ਆਪਣੇ ਨੇ ਉਹਨਾਂ ਨੂੰ ਪਿਆਰ, ਜਿਹੜੇ ਬੇਗਾਨੇ ਨੇ ਉਹਨਾਂ ਤੋਂ ਨਫ਼ਰਤ। ਪਰ ਜਿਹੜਾ ਦਰਵੇਸ਼ ਹੈ ਉਹਦੀ ਦੁਨੀਆਂ ਦੇ ਅੰਦਰ ਸਾਰੇ ਆਪਣੇ ਨੇ, ਉਹਦੇ ਵਾਸਤੇ ਕੋਈ ਬੇਗਾਨਾ ਨਹੀਂ ਹੈ, ਉਹਦੇ ਵਾਸਤੇ ਸਾਰੇ ਹੀ ਆਪਣੇ ਨੇ। ਉਹਦੇ ਮਨ ਦੇ ਅੰਦਰ ਸਾਰਿਆਂ ਵਾਸਤੇ ਜਗ੍ਹਾ ਹੋਵੇ, ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਯਹੂਦੀ ਨਹੀਂ, ਕੋਈ ਬੋਧੀ ਨਹੀਂ, ਕੋਈ ਪਾਰਸੀ ਨਹੀਂ। ਤੇ ਜਿਹੜਾ ਬੜੀ ਸੋਚ ਨੂੰ ਸੀਮਿਤ ਕਰਕੇ ਚੱਲ ਰਿਹਾ ਹੈ, ਬੜੇ ਛੋਟੇ ਦਾਇਰੇ ਵਿੱਚ ਚੱਲ ਰਿਹਾ ਹੈ, ਖਿਮਾ ਚਾਹਾਂਗਾ, ਉਹ ਸੱਚਾ ਦਰਵੇਸ਼ ਜਿਸ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਜੀ ਨੇ ਬਣਾਇਆ ਉਸ ਤਰ੍ਹਾਂ ਦਾ ਦਰਵੇਸ਼ ਨਹੀਂ ਹੋਏਗਾ। ਜੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸਾਰਿਆਂ ਲਈ ਸਾਂਝਾ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਤੇ ਰੱਬ ਦੇ ਸੱਚੇ ਦਰਵੇਸ਼ ਦਾ ਉਪਦੇਸ਼ ਵੀ ਚੌਂ ਵਰਨਾ ਲਈ ਸਾਂਝਾ ਹੈ। ਉਹਦੀ ਨਿਗਾਹ ਦੇ ਅੰਦਰ ਕੋਈ ਬੇਗਾਨਾ ਕੋਈ ਆਪਣਾ ਨਹੀਂ, ਕੋਈ ਇਲਾਕੇ ਦੀ ਨਫ਼ਰਤ ਨਹੀਂ, ਕੋਈ ਆਪਣੀ ਜਥੇਬੰਦੀ ਦੀ ਨਫ਼ਰਤ ਨਹੀਂ, ਫਿਰ ਉਹਦੇ ਲਈ ਵੀ ਸਾਰੇ ਬਰਾਬਰ ਨੇ। ਭਗਤ ਜੀ ਕਹਿਣ ਲੱਗੇ, ਬੰਨ ਉਠਾਈ ਪੋਟਲੀ ਕਿੱਥੇ ਵੰਜਾ ਕੱਤ। ਇਹ ਜਿਹੜੀ ਬੁਰਾਈਆਂ ਦੀ ਪੋਟਲੀ ਆਮ ਲੋਕ ਸਿਰ ਦੇ ਉੱਤੇ ਰੱਖ ਕੇ ਚੱਲ ਰਹੇ ਨੇ, ਇਹਨੂੰ ਛੱਡ ਕੇ ਦਰਵੇਸ਼ ਬਣਿਆ ਜਾ ਸਕਦਾ? ਇਹ ਜਿਹੜੀ ਬੁਰਾਈਆਂ ਦੀ ਗੰਢ ਬੁਰਾਈਆਂ ਦੀ ਪੰਡ ਲੈ ਕੇ ਅਸੀਂ ਸਿਰ ਦੇ ਉੱਤੇ ਚੱਲ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹੋ ਗੁਰਬਾਣੀ ਵਿੱਚੋਂ, ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਧਰੇ ਵੀ ਇੱਕ ਬਾਣੀ ਦੇ ਅੱਖਰ ਦੇ ਅੰਦਰ ਇਹ ਸੰਦੇਸ਼ ਨਹੀਂ ਫਰਮਾਇਆ ਕਿ ਤੂੰ ਸੰਗਤ ਕਰਿਆ ਕਰ, ਤੇਰੀ ਚਮੜੀ ਦਾ ਰੰਗ ਬਦਲ ਕੇ ਨਾ ਚਿੱਟਾ ਹੋ ਜਾਏਗਾ। ਤੂੰ ਸੰਗਤ ਕਰਿਆ ਕਰ, ਬਾਣੀ ਪੜ੍ਹਿਆ ਕਰ, ਨਿਤਨੇਮ ਕਰਿਆ ਕਰ, ਜਾਂ ਗੁਰਮਤਿ ਦੇ ਅਸੂਲਾਂ ਨੂੰ ਮੰਨਿਆ ਕਰ, ਤੇ ਤੇਰੇ ਨਕਸ਼ੋ ਨਿਗਾਰ ਜਿਹੜੇ ਕਰੂਪ ਨੇ ਉਹ ਸਰੂਪ ਬਣ ਜਾਣਗੇ, ਤੇਰਾ ਕੱਦ ਵੱਧ ਕੇ ਲੰਮਾ ਹੋ ਜਾਏਗਾ, ਤੂੰ ਸੁਨੱਖਾ ਬਣ ਜਾਏਗਾ। ਕਿਧਰੇ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦਾ ਬਚਨ ਆਇਆ? ਜਦੋਂ ਵੀ ਆਇਆ ਉਦੋਂ ਮਨ ਦੇ ਸੰਬੰਧ ਵਿੱਚ ਬਚਨ ਆਇਆ, ਸੰਗਤ ਕਰੇਗਾ ਮਨ ਬਦਲੇਗਾ, ਬਾਣੀ ਨੂੰ ਪੜ੍ਹੇ ਵਿਚਾਰੇਗਾ ਮਨ ਬਦਲੇਗਾ, ਬਾਣੀ ਦੇ ਆਸਰੇ ਚੱਲੇਗਾ ਮਨ ਨੂੰ ਰਸ ਮਿਲੇਗਾ। ਗੱਲ ਹੀ ਗੁਰਬਾਣੀ ਦੇ ਅੰਦਰ ਪਿਆਰੇ ਉਹ ਮਨ ਦੀ ਚੱਲਦੀ ਹੈ। ਤੇ ਦਰਵੇਸ਼ ਉਹ ਹੈ ਜੋ ਅੰਦਰੋਂ ਬਾਣੀ ਦੇ ਨਾਲ ਜੁੜਿਆ ਅੰਦਰੋਂ। ਫਿਰ ਅਖੀਰ ਤੇ ਮੈਂ ਇੱਕ ਬੇਨਤੀ ਹੋਰ ਵੀ ਕਰਦਾ ਚੱਲਾਂ, ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਐਨਕ ਤੇ ਹੈ ਨਹੀਂ ਕਿ ਜੋ ਅੱਖਾਂ ਦੇ ਉੱਤੇ ਲਾਈਏ ਤੇ ਜਿਹੜਾ ਸਾਡੇ ਸਾਹਮਣੇ ਖੜਾ ਹੈ ਉਹ ਨਜ਼ਰਾਂ ਤੱਕ ਲੈਣ ਕੇ ਸੱਚਾ ਹੈ ਜਾਂ ਝੂਠਾ ਹੈ। ਸਾਡੀ ਆਪਣੀ ਇਤਨੀ ਤੌਫੀਕ ਨਹੀਂ, ਅੱਖਾਂ ਦੇ ਅੰਦਰ ਇੰਨੀ ਬਰੀਕ ਬੀਨੀ ਨਹੀਂ, ਪਰ ਜੇ ਆਪਣੀ ਸਮਝ ਨਹੀਂ ਤੇ ਸਮਝ ਦੇਣ ਵਾਲੇ ਗੁਰੂ ਨੂੰ ਪੁੱਛਣਾ ਤੇ ਕੋਈ ਮਿਹਣਾ ਨਹੀਂ ਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਚਾਰ ਅੱਖਰ ਬਾਣੀ ਦੇ ਉਸ ਕਸਵੱਟੀ ਨੂੰ ਉਸ ਬੰਦੇ ਦੇ ਉੱਤੇ ਲਾ ਕੇ ਪਰਖ ਲਿਆ ਕਰੋ ਕਿ ਇਹ ਸੱਚਾ ਹੈ ਜਾਂ ਝੂਠਾ ਹੈ, ਦਾ ਜਵਾਬ ਤੁਹਾਨੂੰ ਆਪਣੇ ਆਪ ਮਿਲ ਜਾਏਗਾ, ਆਪਣੇ ਆਪ ਮਿਲ ਜਾਏਗਾ। ਜੇ ਗੁਰਬਾਣੀ ਦੇ ਅਨੁਸਾਰ ਗੁਰਬਾਣੀ ਦੀ ਕਸਵੱਟੀ ਦੇ ਨਾਲ ਲਾ ਕੇ ਪਰਖੋਗੇ, क्यों परखण दी लोड़ है, क्योंकि सुनियारा सोने नूं हाथ दे अंदर पकड़दे आई ओ अंदाजा ते ला लैंदा है कि सोना असली है जां सोना नकली है। पर अपनी ओदे कोल इक हुंदी है परख, इक हुंदा है पत्थर दा निक्का जिहा वट्टा जिहनूं कसवट्टी कह दिंदे ने। ओ आम पत्थरां वर्गा पत्थर नहीं, थोड़ा खास पत्थर हुंदा है, हुंदा पत्थर ही है। सोने नूं ओदे उत्ते कसाउंदे ने, ओदे रंग नूं वेख के उहनां नूं समझ पै जांदी है असली सोना है जां नकली सोना है। प्यारे जे खुद ना समझ पवे असल ते नकल दी पहचान करन वास्ते धन श्री गुरु ग्रंथ साहिब जी दी बाणी दे उत्ते उहनूं ला के वेख लिया करो। ए बंदा सच्चा है तां समझ पै जाएगी, जवाब आ जाएगा, ते जे झूठा है तां समझ पै जाएगी। एक बेनती मैं होर करदा चला संगत दे सामने, जिन्हां दे कोल कोई कला है, कोई गुण है, कोई रिद्धि है, कोई सिद्धि है, कुछ भी किसे दे पास है, वो सारे सत्कार योग ने, मुबारक ने। पर जिथों ये सारे गुण सानू मिल रहे ने उहदा नां है निरंकार, उहदा नां है परमात्मा। जिस दी झोली दे अंदर भी जो किसे नू दात मिली, वो मिली कित्थों? ये निरंकार दे कोलों। हुण जिन्ना पानी झीलां दे अंदर, तालाबां दे अंदर, छपड़ियां दे अंदर, सरोवरां दे अंदर, नदियां दे अंदर, दरियावां दे अंदर आप वेख रहे हो, विद्वाना ने पानी दा मरकज, पानी दा केंद्र सागर नू मन्निया है। और पानी सागर दा ही है, भावे वह छपड़ां दे अंदर है, तालाबां सरोवरां दे अंदर है, झीलां दे अंदर है, या दरियावां दे अंदर है, पानी दा मरकज सागर है, सागर दा ही पानी सारिआं दे अंदर है। किसे दे कोल कोई ताकत, कोई रिद्धि, कोई सिद्धि, कोई गुण है, ते ओ गुण सारे दे सारे परमात्मा कोलों ही आए ने। ते धन श्री गुरु नानक देव पातशाह तो लैके दसे गुरु साहिबाना ने सानू सीधा परमात्मा दे नाल जोड़िया, सीधा परमात्मा दे नाल। मुबारक ने ओ छपड़िया जिन्हां दे कोल पानी है, पर साडा छपड़िया दे नाल संबंध नहीं, सागर दे नाल संबंध है। मुबारक ने ओ नदियां, मुबारक ने ओ दरिया जिन्हां दे कोल पानी है, उस सत्कार योग ने, चलो उन्हां दा पानी फसलां नूं हरियां भरियां करदा है, लोकां दी प्यास बुझाउंदा है, मुबारक ने। पर जिथों उस दरिया नूं पानी मिल रहा है उहदा शुक्रिया अदा करना कदी ना भुलो, और उन्नू ही अपना मुरशद मनो, उहदे नाल ही जुड़ो। तुहाडी शरदा नूं कदी चकना चूर होना ही नहीं पएगा, तुहाडी शरदा कदी टुटेगी नहीं। अधूरियां दे नाल जुड़ के शरदा टुट जांदी है, पूरियां दे नाल जुड़ के कदी शरदा टुटदी नहीं है। ते साडे वास्ते धन श्री गुरु ग्रंथ साहिब पातशाह नालों वड्डा कोई नहीं, इन्हां नालों पूरा भी कोई नहीं। भगत फरीद साहब जी दे ए मां वाक जिन्हां नूं आधार बना के मैं कुछ बेनतियां आप संगत दे सन्मुख रखण दा निमाणा यतन कर रहा सां।
1: हस्त अलंबन देहु प्रभ, कर तो उदर गोपाल, मोह निर्गुण मत थोरिया, तू सद ही दीन दयाल। जो आवत शरण ठाकुर प्रभ तुमरी, तिस राखो हो किरपा तार। जन नानक शरण तुम्हारी, हर जियो राखो हो लाज मुरार। वाहे गुरु साहिब जीओ, किजना बूजै किजना सूजै, दुनिया गुजी पा, साई मेरा चंगा कीता, नाही ताहां हम भी दजा आहे। फरीदा जे जाना तिल थोड़े,

बड़ा ता थोड़ा मान करे वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र अते निघी गोद दा आनंद पा रहे सब माई भाई सतसंगी श्रोते जनो चल रही लड़ीवार कथा भगत फरीद साहब जी दे श्लोकां विचों आप रोज रोज सरवण करदे आ रहे। मन बिरतियां एकागर करो भगत जी दे इस श्लोक नूं आधार बना के मैं कुछ बेनतियां आप संगत दे सन्मुख रखण दा निमाणा यतन कर रहा। भगत जी कहिंदे ने किजना बुझै कोई गल समझ विच आ ही नहीं रही, किजना सूझै कोई समझ विच नहीं आ रही, को राह कोई खेड़ा कोई किधर जावा किधर ना जावा ए गल पकड़ विच ध्यान विच नहीं आ रही। पुछया भगत जी क्यों, कह लगे जदों मैं दुनिया नू नेड़े हो के वेख्या ते दुनिया मेनू जल्दी बलदी ते सड़दी नजर पई। भाई साहब भाई गुरदास साहब जी ने भी इस गल दी पुष्टि कीती और गुरु नानक पातशाह महाराज जी दा जीवन बिरतांत लिखदे वकत भाई गुरदास साहब भी कहिंदे ने, कहिंदे ने बाबा देखै ध्यान तर जलती सब पृथ्वी देसाई। तो की जदों गुरु नानक पातशाह महाराज जी सुल्तानपुरों भाई मरदाना साहब नू नाल लेके निकले ने तो की चार चफेरे उदों अग बल रही सी। ए उस अग दा जिक्र नहीं जो बाहरी अगन है, ए उस अग दा जिक्र कर रहे ने हजूर जो अंदरूनी अगन है। आरंभ दे अंदर मैं एक होर भी बेनती करदा चला, विद्वाना ने अग नू मन्या है चार तरह दी। नंबर एक दे उत्ते दावा अगन, जिस अग्नि दे नाल भोजन बनता है, जिहड़ी अग्नि कारखानिया दे अंदर मोटर कारा दे अंदर इंजना दे अंदर फैक्ट्रिया दे अंदर ते जंगलों दे अंदर लगती है, इस अग नू विद्वाना ने नाम दिता दावा अगन। नंबर दो दे उत्ते बड़वा अगन, किधरे किधरे समुन्द्र दे पानी दे अंदर तेल मिलिया हुए ते उस तेल दे कारण लग जाए अग, उस समुद्री अग नू विद्वाना ने ना दे दिता बड़वा अगन। नंबर तीन दे उते आकाशी अगन, जिनू आपां बिजली दी चमक कह लईए या बदलां दी रगड़ाहट कह लईए, आकाश दे अंदरों दिसन वाली चमकन वाली उस अग नू ना दे दिता विद्वान सजना ने आकाशी अगन। ते नंबर चार जठर अगन, जो साडे मेदे दी तपश मेदे दी गर्मी वादा काटा खादा पीता कौड़ा फिका सारे दा सारा जिथे जाके हजम हो जांदा है पसम हो जांदा है, ओ अंदर दी अग्नि तंदूर वांग साड़ के जो राख बना देंदी है उस अगन नू नां दिता गया जठरागन, जठर दी अगन। इस तों अलावा कुछ अग्निया साडे मन दे नाल संबंध रखदियां ने, जिमें काम दी अग्नि मन दे नाल संबंध रखदी है, क्रोध दी अग्नि मन दे नाल संबंध रखदी है, तृष्णा दी अग्नि मन दे नाल संबंध रखदी है, हौमे दी अग्नि मन दे नाल संबंध रखदी है, ते ठीक दूसरे पासे ब्रह्म अग्नि ओ भी साडे मन दे नाल ही संबंध रखदी है। हुण मैं होर एक बेनती करदा चला, अग दा सुभा है साड़ना, अग दा सुभा है उदे कोल जो भी आ जाए उनू बर्बाद करना, उदी असलियत नू मटाउना, उनू ठीक सलामत ना रहन देना, ए अग दा सुभा है। पावे अग ओ बाहर दी होवे ते पावे ओ अग अंदर दी होवे, जे भोजन खाता पीता जठरागन अगल दे कोल पहुंच जांदा है ते ओ भोजन नू राख बना देंदी है। दे जे दावा अगन दे पास लकड़ा
ਟਨਾਂ ਦੇ ਹਿਸਾਬ ਨਾਲ ਪਾਈ ਜਾਓ। ਸਾਰੇ ਯੂਪੀ ਸੀਪੀ ਦੇ ਜੰਗਲ ਵੱਡ ਵੱਡ ਕੇ ਉਸ ਅਗਨ ਦੇ ਅੰਦਰ ਪਾ ਦੋ, ਦਾਵਾ ਅਗਨ ਦੇ ਅੰਦਰ, ਤੇ ਉਹ ਅਗਨ ਸਾਰੀ ਲੱਕੜੀ ਦਾ ਰੂਪ ਬਦਲ ਕੇ ਉਹਨੂੰ ਕੋਲੇ ਬਣਾ ਦਿੰਦੀ ਹੈ, ਕਾਲੇ ਰੰਗ ਦੀ ਰਾਖ ਬਣਨ ਦੇ ਉੱਤੇ ਉਹਨੂੰ ਮਜਬੂਰ ਕਰ ਦਿੰਦੀ ਹੈ, ਦਾਵਾ ਅਗਨ। ਹੁਣ ਜਿਹੜੀ ਸਾਡੇ ਮਨ ਦੇ ਅੰਦਰ ਅੱਗ ਬਲਦੀ ਹੈ, ਕਾਮ ਕ੍ਰੋਧ ਲੋਭ ਮੋਹ ਹਉਮੈ, ਜਿਹੜੀ ਮਨ ਦੇ ਅੰਦਰ ਅੱਗ ਬਲਦੀ ਹੈ, ਤੇ ਹੁਣ ਅੰਦਰ ਬਲਦੀ ਹੋਵੇ ਅੱਗ, ਤੇ ਫਿਰ ਬੰਦੇ ਨੂੰ ਪੁੱਛੀਏ ਵੀ ਤੇਰੇ ਕੋਲ ਸ਼ਾਂਤੀ ਹੈ ਜਾਂ ਨਹੀਂ, ਸ਼ਾਂਤੀ ਦਾ ਉੱਥੇ ਕੀ ਮਤਲਬ ਹੋਇਆ ਜਿੱਥੇ ਅੱਗ ਬਲਦੀ ਹੈ। ਕਿਸੇ ਦੇ ਘਰ ਦੇ ਅੰਦਰ ਅੱਗ ਲੱਗੀ ਹੋਵੇ, ਉਹ ਦੌੜ ਕੇ ਘਰ ਨੂੰ ਛੱਡ ਕੇ ਬਾਹਰ ਗਲੀ ਵੱਲ ਨੂੰ ਆਏ, ਤੇ ਗਲੀ ਦੇ ਅੰਦਰ ਖਲੋ ਕੇ ਕੋਈ ਉਹਨੂੰ ਇਹ ਸੰਦੇਸ਼ ਦੇ ਵੀ ਜੇ ਘਰ ਦੇ ਅੰਦਰ ਅੱਗ ਲੱਗੀ ਹੈ ਤੇ ਲੱਗੀ ਰਹਿੰਦੇ, ਤੂੰ ਤੇ ਆਰਾਮ ਦੇ ਨਾਲ ਘਰ ਦੇ ਵਿੱਚ ਜਾ ਕੇ ਸੌ। ਉਹ ਸੰਦੇਸ਼ ਦੇਣ ਵਾਲੇ ਨੂੰ ਪਾਗਲ ਹੀ ਕਹੇਗਾ ਨਾ, ਉਹ ਕਹੇਗਾ ਘਰ ਵਿੱਚ ਅੱਗ ਹੈ ਤੇ ਮੇਰੇ ਸੌਣ ਦੀਆਂ ਗੱਲਾਂ ਕਰ ਰਿਹਾ, ਮੈਂ ਸ਼ਾਂਤੀ ਦੇ ਨਾਲ ਸਵਾਂ ਕਿਵੇਂ ਕਿਉਂਕਿ ਘਰ ਦੇ ਅੰਦਰ ਅੱਗ। ਇਹਦਾ ਮਤਲਬ ਜਿੱਥੇ ਅੱਗ ਹੁੰਦੀ ਹੈ ਉੱਥੇ ਸ਼ਾਂਤੀ ਦਾ ਕੋਈ ਮਤਲਬ ਨਹੀਂ ਹੈ, ਭਾਵੇਂ ਉਹ ਅੱਗ ਬਾਹਰ ਦੀ ਹੈ ਤੇ ਭਾਵੇਂ ਉਹ ਅੱਗ ਅੰਦਰ ਦੀ ਹੈ। ਫਿਰ ਮੈਂ ਇੱਕ ਹੋਰ ਬੇਨਤੀ ਕਰਾਂ, ਅਗਨੀ ਅਗਰ ਕਿਸੇ ਸੀਮਾ ਦੇ ਅੰਦਰ ਤਰਤੀਬ ਦੇ ਅੰਦਰ ਜਲਦੀ ਬਲਦੀ ਰਹਿ ਤੇ ਅਗਨੀ ਸਵਾਰਦੀ ਵੀ ਬੜਾ ਕੁਛ ਹੈ। ਅਗਰ ਅਗਨੀ ਬੇਤਰਤੀਬੀ ਹੋ ਕੇ ਜੀਵਨ ਦੇ ਅੰਦਰ ਪ੍ਰਵੇਸ਼ ਕਰ ਜਾਏ ਤੇ ਇਸੇ ਅਗਨੀ ਦੇ ਕੋਲੋਂ ਵਿਗੜਦਾ ਹੋਇਆ ਵੀ ਬੜਾ ਕੁਛ ਨਜ਼ਰ ਪੈਂਦਾ ਹੈ। ਕਿੰਨੀ ਅੱਗ ਹਰ ਘਰ ਦੇ ਅੰਦਰ ਬਲ ਰਹੀ ਹੈ, ਚੁੱਲ੍ਹੇ ਬਲ ਰਹੇ ਨੇ ਗੈਸ ਤੇ ਅੱਗ ਦੇ ਨਾਲ, ਰੇਲਾਂ ਮੋਟਰਾਂ ਪਲੇਨ ਕਾਰਾਂ ਸਾਰਾ ਕੁਛ ਚੱਲ ਰਿਹਾ ਅਗਨੀ ਦੇ ਨਾਲ, ਕਾਰਖਾਨੇ ਫੈਕਟਰੀਆਂ ਚੱਲ ਰਹੀਆਂ ਨੇ ਅਗਨੀ ਦੇ ਨਾਲ, ਪਰ ਉਹ ਅਗਨੀ ਇੱਕ ਸੀਮਾ ਦੇ ਅੰਦਰ ਬੱਝੀ ਹੋਈ ਚੱਲਦੀ ਹੈ, ਇੱਕ ਘੇਰਾਬੰਦੀ ਦੇ ਅੰਦਰ ਚੱਲਦੀ ਹੈ। ਅਗਰ ਉਸ ਅਗਨੀ ਵਿੱਚੋਂ ਇੱਕ ਛੋਟੀ ਜਿਹੀ ਅੱਗ ਦੀ ਚਿੰਗਾਰੀ ਉੱਠੇ ਤੇ ਉੱਠ ਕੇ ਕਾਰਖਾਨੇ ਦੇ ਅੰਦਰ ਪ੍ਰਵੇਸ਼ ਕਰ ਜਾਏ ਸੀਮਾ ਨੂੰ ਪਾਰ ਕਰਕੇ, ਤੇ ਇੱਕ ਚਿੰਗਾਰੀ ਹੀ ਬੜੀ ਹੈ ਪੂਰੇ ਕਾਰਖਾਨੇ ਨੂੰ ਸਾੜ ਕੇ ਸਵਾਹ ਕਰਨ ਲਈ, ਇੱਕ ਚਿੰਗਾਰੀ ਬੜੀ ਹੈ, ਬਹੁਤ ਜ਼ਿਆਦਾ ਅੱਗ ਦੀ ਲੋੜ ਨਹੀਂ ਹੈ, ਬਹੁਤ ਜ਼ਿਆਦਾ ਅੱਗ ਦੀ ਲੋੜ ਨਹੀਂ ਹੈ। ਘਰ ਦੇ ਅੰਦਰ ਗੈਸ ਤੋਂ ਬਾਹਰ ਅਗਨੀ ਨਿਕਲੇ, ਕਿਸੇ ਕੱਪੜੇ ਨੂੰ ਲੱਗ ਜਾਏ ਜਾਂ ਕਾਰਪੈਟ ਨੂੰ ਲੱਗ ਜਾਏ ਤੇ ਥੋੜੀ ਜਿਹੀ ਅਗਨੀ ਬਾਹਰ ਆਈ ਹੋਈ ਹੀ ਪੂਰੇ ਘਰ ਦਾ ਰੂਪ ਬਦਲਣ ਵਾਸਤੇ ਕਾਰਗਰ ਹੈ, ਬਹੁਤੀ ਅਗਨੀ ਦੀ ਲੋੜ ਨਹੀਂ। ਤੋ ਖੈਰ ਜੋ ਮੈਂ ਅਰਜ਼ ਕਰ ਰਿਹਾ ਸਾਂ, ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਮੈਂ ਦੁਨੀਆਂ ਨੂੰ ਸੜਦੀ ਬਲਦੀ ਨੂੰ ਵੇਖਿਆ, ਤੇ ਉਧਰ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਘਰੋਂ ਨਿਕਲੇ ਤੇ ਨਿਕਲੇ ਤਾਂ ਜਲਤੀ ਸਾਹਿਬ ਪ੍ਰਿਥਵੀ ਦੇ ਸਾਈ, ਉਹਨਾਂ ਨੂੰ ਸੜਦੀ ਬਲਦੀ ਪ੍ਰਿਥਵੀ ਨਜ਼ਰ ਆਈ। ਇਧਰ ਭਗਤ ਜੀ ਕਹਿਣ ਲੱਗੇ ਕਿ ਦੁਨੀਆਂ ਗੁੱਜੀ ਭਾ, ਮੁਲਤਾਨੀ ਭਾਸ਼ਾ ਦਾ ਲਫ਼ਜ਼ ਹੈ ਭਾ, ਭਾ ਕਹਿੰਦੇ ਨੇ ਅੱਗ ਨੂੰ, ਮੁਲਤਾਨੀ ਜੋ ਲਹਿੰਦੇ ਪੰਜਾਬ ਦੇ ਅੰਦਰ ਇਲਾਕਾ ਰਹਿ ਗਿਆ ਝੰਗ ਮੁਲਤਾਨ ਦਾ, ਉਸ ਭਾਸ਼ਾ ਦਾ ਲਫ਼ਜ਼ ਹੈ। ਤੋ ਖੈਰ ਹੁਣ ਦੁਨੀਆਂ ਕੇਸ ਅਗਨੀ ਦੇ ਨਾਲ ਭਲਾ ਜਲ ਰਹੀ ਹੈ, ਆਪਣੇ ਆਪਣੇ ਮਨ ਦੇ ਅੰਦਰ ਧਿਆਨ ਮਾਰ ਕੇ ਵੇਖੋ, ਤੁਹਾਨੂੰ ਆਪਣੇ ਆਪ ਇਸ ਗੱਲ ਦਾ ਜਵਾਬ ਮਿਲਣਾ ਸ਼ੁਰੂ ਹੋਏਗਾ, ਮੇਰੇ ਅੰਦਰ ਅਗਨੀ ਹੈ ਜਾਂ ਮੇਰੇ ਅੰਦਰ ਸ਼ਾਂਤੀ ਹੈ। ਨਜ਼ਰੇ ਪਏਗਾ ਅੰਦਰ ਕਾਮ ਦੀ ਅਗਨ, ਤੇ ਅਗਨ ਵੀ ਬਹੁਤ ਜ਼ਿਆਦਾ। ਮੈਂ ਇੱਕ ਬੇਨਤੀ ਕੀਤੀ ਸੀ ਕਿ ਜੇ ਅੱਗ ਬਲਦੀ ਰਹੇ ਤੇ ਬਲਦੀ ਰਹੇ ਇੱਕ ਸੀਮਾ ਦੇ ਅੰਦਰ, ਤੇ ਅੱਗ ਵਿਗਾੜਦੀ ਕੁਝ ਨਹੀਂ ਹੈ। ਅੱਗ ਸੀਮਾ ਤੋਂ ਬਾਹਰ ਹੋ ਜਾਏ ਤੇ ਅੱਗ ਦੇ ਕੋਲੋਂ ਨੁਕਸਾਨ ਤਾਂ ਹੀ ਹੈ, ਸੀਮਾ ਦੇ ਅੰਦਰ ਰਹਿ ਕੇ ਉਹ ਸਵਾਰਦੀ ਹੈ, ਵਿਗਾੜਦੀ ਕੁਝ ਨਹੀਂ। ਕਾਮ ਅਗਰ ਇੱਕ ਦਾਇਰੇ ਦੇ ਅੰਦਰ ਸੀਮਾ ਦੇ ਅੰਦਰ ਰਹਿ ਕੇ ਚੱਲਦਾ ਹੈ ਤੇ ਕਾਮ ਪ੍ਰਕਿਰਤੀ ਦੇ ਵਾਧੇ ਵਾਸਤੇ ਪਰਿਪੂਰਨ ਪ੍ਰਮਾਤਮਾ ਨੇ ਇੱਕ ਸਾਧਨ ਬਣਾਇਆ ਕਾਮ। ਅਗਰ ਇਹ ਕਾਮ ਬੇਤਰਤੀਬਾ ਹੋ ਕੇ ਮਨ ਦੇ ਅੰਦਰ ਦਿਲੋ ਦਿਮਾਗ ਦੇ ਅੰਦਰ ਪ੍ਰਵੇਸ਼ ਕਰਦਾ ਹੈ, ਇਹਦੇ ਨਾਲ ਹੀ ਜੀਵਨ ਤਬਾਹ ਹੋ ਜਾਂਦਾ, ਭ੍ਰਿਸ਼ਟ ਹੋ ਜਾਂਦਾ, ਇਹ ਅੰਦਰ ਦੀ ਸ਼ਾਂਤੀ ਨੂੰ ਚੁਰਾ ਕੇ ਲੈ ਜਾਂਦਾ, ਦਿਨ ਦਾ ਆਰਾਮ ਬਰਬਾਦ ਕਰਦਾ, ਰਾਤ ਦੀ ਨੀਂਦਰਾ ਬਰਬਾਦ ਕਰਦਾ, ਬੰਦੇ ਦਾ ਸੁੱਖ ਆਰਾਮ ਬਰਬਾਦ ਕਰਦਾ, ਸ਼ੁਭ ਗੁਣਾਂ ਨੂੰ ਬਰਬਾਦ ਕਰਦਾ। ਪੜ੍ਹੀ ਸੁਣੀ ਬਾਣੀ, ਪੜ੍ਹਿਆ ਸੁਣਿਆ ਕੀਰਤਨ ਕਥਾ, ਇਹਦਾ ਰਸ ਆਉਣ ਹੀ ਨਹੀਂ ਦਿੰਦਾ। ਕਿਉਂ? ਕਿਉਂਕਿ ਜਿੰਨਾ ਚਾਹੀਦਾ ਸੀ ਉਹਦੇ ਨਾਲੋਂ ਬਹੁਤ ਜ਼ਿਆਦਾ ਵੱਧ ਕੇ ਸਾਡੇ ਮਨ ਦੇ ਅੰਦਰ ਰਹਿੰਦਾ ਹੈ, ਉਹਦੇ ਨਾਲੋਂ ਕਈ ਗੁਣਾ ਵੱਧ ਇਹਦੀ ਮਾਲਾ ਚੱਲ ਰਹੀ ਹੈ। ਤੋ ਖੈਰ ਕ੍ਰੋਧ ਸੀਮਾ ਤੋਂ ਵਧਿਆ ਹੋਇਆ ਨਜ਼ਰ ਪੈ ਰਿਹਾ, ਔਰ ਕ੍ਰੋਧ ਦੇ ਨਾਲ ਮਨੁੱਖਤਾ ਜਲਦੀ ਬਲਦੀ ਝੁਲਸਦੀ ਹੋਈ ਨਜ਼ਰ ਪੈ ਰਹੀ ਹੈ।
ਕਈ ਹਾਲ ਕਾਮ ਦਾ, ਇਸ ਤਰ੍ਹਾਂ ਹੀ ਕਰੋਧ, ਇਸ ਤਰ੍ਹਾਂ ਹੀ ਨਿੰਦਾ, ਇਸ ਤਰ੍ਹਾਂ ਹੀ ਚੁਗਲੀ, ਇਸ ਤਰ੍ਹਾਂ ਹੀ ਬਾਕੀ ਦੇ

ਇਨ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧੁਵੇ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਤਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਵਾਹਿਗੁਰੂ ਸਾਹਿਬ ਜੀਓ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਪਰੇ

एक वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पवित्र अते निगी गोद आनंद पा रहे सब माई भाई सतसंगी जनों मन बिरतियां एकागर करके बहन अते सुनन दी कृपालता करियो। आप सरवण करदे आ रहे हो रोज सवेर दे वकत भगत फरीद साहब जी दी बाणी विचों लड़ीवार विचार लड़ीवार कथा। अज जो श्लोक आप संगतां दे सन्मुख पढ़ के सुनाए गए, पहला श्लोक है फरीदा जे जाना तिल थोड़े संभल बुक भरे, कि जे मैं जानदा हुंदा कि तिल थोड़े ने ते जल्दी जल्दी बुक भर भर के दूसरे पासे रखन दे नाल सुटन दे नाल इन्हां ने जल्दी खत्म हो जाना है, ते मैं बड़ा सोच विचार के संभल संभल के कदम पुटदा बुक भरदा तां कि मेरे भांडे विचों तिल मुकदे ना। हकीकत यह है फरीद जी जिधर इशारा कर रहे ने कि मनुख नू जदों अपने सवासां दी कीमत समझ विच आउंदी है कि मेरे सवास अमोलक ने, ते जिहड़े सवास इह अज तों पहलां लै चुका है जिन्ने सवास गुजार चुका है उन्हां पिछलियां बीतियां होया सवासां दे अंदर इह वेखदा है कि मैं कमाया की ते गवाया की, ते नजर इह आउंदा है कि गवाया सब कुछ है ते कमाया कुछ भी नहीं। समझ इह आउंदी है कि सवास गवाई गवाए ने, इन्हां सवासां दे नाल मैं कोई चंगा वणज वपार कीता हुंदा, रब जी दे गुणां दा संग्रह कीता हुंदा, वाहिगुरु मंत्र दा जाप कीता हुंदा, इह कुछ ते नजर आ नहीं रहा, ते सवास सारे गवाए होए गुम होए राख दे ढेर दे अंदर पाए होए नजर पै रहे। पिछले बीते समय दे उत्ते तौबा कर रहे ने, उपदेश ते सानू ही दे रहे ना भगत फरीद साहब आप ते उस महासागर परमात्मा दे अंदर मिलके अपेद हो ही चुके ने, साडे लई उपदेश है पिछले बीते हुए समय दे अंदर जो गुनाह होए जो सवास संभाल ना पाया उन्हां वास्ते पश्चाताप कर, उन्हां गुनाहां दे उत्ते तौबा कर, ते अगों वास्ते अपने मार्ग नूं सवारन दा आप यतन कर, अगों वास्ते रहिंदे सवासां दी संभाल करन दा यतन कर। जिस तरह धन तुहाडी जेब दे अंदर है तुहाडा अपना ही कमाया होया धन तुहाडे पास है, हुण मर्जी भी तुहाडी है कि उस धन दे नाल बाजार विचों जाके तुसी अति कौड़ी चीज खरीद के लैयो, ते तुहाडी मर्जी भावे अति मिठा पदार्थ बाजार दे अंदर जाके खरीद के लैयो। एको ही मार्केट दे अंदर जान लेवा पदार्थ मिलदे ने ते जान देवा पदार्थ मिलदे ने, जो तंदुरुस्ती देण वाले ने पदार्थ ओ चीजां वस्तां मिल जांदियां ने बाजार विचों, ते जो रोगी बनाउण वालियां ने चीजां वस्तुआं ओ भी मिल जांदियां ने बाजार विचों। शहद खरीद के लियाउणा है, मिश्री खरीद के लियाउणी है, कोई होर मिठास खरीद के लियाउणी है, तुहाडी मर्जी है, पैसा तुहाडा है, सोच तुहाडी है। अगर कौड़ा तुम्मा खरीद के लियाउणा है ते तां वी सोच तुहाडी है, पैसा वी तुहाडा है, मर्जी तुहाडी है, क्योंकि सवासां दा सरमाया तुहानूं खुदावंद करीम परमात्मा ने दे दिता है। इस धन दे नाल खर्च करके तुसीं वैसिया द्वारे जा सकदे हो, पब्बां क्लबां दे अंदर धन नूं खर्च करके जा सकदे हो, इसी धन दे नाल जुवारी बन सकदे हो, इसी धन दे नाल अयाशी बदमाशी दे अड्डे कायम कर सकदे हो धन दे नाल, ते इसे ही धन दे नाल आपां
ਗੁਰਦੁਆਰੇ ਦੇ ਅੰਦਰ ਮੰਦਰ ਮਸਜਿਦ ਦੇ ਅੰਦਰ ਧਰਮ ਸਥਾਨਾਂ ਦੇ ਉੱਤੇ ਲਿਆ ਕੇ ਇਸੇ ਧਨ ਦੇ ਨਾਲ ਲੰਗਰ ਵੀ ਚਲਾ ਸਕਣੇ। ਇਸ ਧਨ ਨੂੰ ਜੋ ਤੁਹਾਡੀ ਜੇਬ ਦੇ ਅੰਦਰ ਏ ਤੁਹਾਡੀ ਮਰਜ਼ੀ ਹੈ ਉਹਨੂੰ ਸਹੀ ਪਾਸੇ ਖਰਚਣਾ ਹੈ ਉਹ ਖਰਚਿਆ ਜਾਏਗਾ, ਗਲਤ ਪਾਸੇ ਖਰਚਣਾ ਹੈ ਉਹ ਖਰਚਿਆ ਜਾਏਗਾ। ਧਨ ਦਾ ਤੇ ਕੋਈ ਉਜ਼ਰ ਮਾਮਲਾ ਹੀ ਨਹੀਂ, ਧਨ ਦਾ ਤੇ ਕੋਈ ਅੱਗੋਂ ਬੋਲ ਬੁਲਾਵਾ ਹੀ ਨਹੀਂ ਕਿ ਤੂੰ ਮੈਨੂੰ ਖਰਚ ਕਰਨਾ ਚਾਹੁੰਦਾ ਗੁਰਦੁਆਰੇ ਦੇ ਅੰਦਰ ਤੇ ਮੈਂ ਗੁਰਦੁਆਰੇ ਵਿੱਚ ਖਰਚ ਹੋਣਾ ਨਹੀਂ। ਜਾਂ ਧਨ ਤੇ ਕਦੀ ਇਹ ਨਹੀਂ ਕਹਿੰਦਾ ਕਿ ਤੂੰ ਮੈਨੂੰ ਖਰਚ ਕਰਨਾ ਚਾਹੁੰਦਾ ਪੱਪ ਦੇ ਅੰਦਰ ਤੇ ਮੈਂ ਪੱਪ ਦੇ ਅੰਦਰ ਖਰਚ ਹੋਣਾ ਨਹੀਂ, ਤੂੰ ਆਪਣਾ ਜ਼ੋਰ ਲਾ ਤੇ ਮੈਂ ਆਪਣਾ ਜ਼ੋਰ ਲਾਉਣਾ, ਧਨ ਤੇ ਇਸ ਤਰ੍ਹਾਂ ਨਹੀਂ ਕਹਿੰਦਾ। ਧਨ ਕਮਾਇਆ ਹੋਇਆ ਆਇਆ ਤੁਹਾਡੀ ਜੇਬ ਦੇ ਅੰਦਰ, ਹੁਣ ਅੱਗੋਂ ਤੁਹਾਡੀ ਸੋਚ ਦੇ ਮੁਤਾਬਕ ਉਸ ਧਨ ਨੇ ਵਰਤੋਂ ਵਿੱਚ ਆਉਣਾ, ਉਹਨੂੰ ਗਲਤ ਪਾਸੇ ਵਰਤੋ ਉਹਨੂੰ ਸਹੀ ਪਾਸੇ ਵਰਤੋ, ਇਹ ਤੁਹਾਡੀ ਸਮਝ ਹੈ। ਮੈਂ ਇੱਕ ਬੇਨਤੀ ਹੋਰ ਵੀ ਚਲੋ ਕਰਦਾ ਚੱਲਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਇੱਕ ਅਰਦਾਸ ਕਰਨ ਦਾ ਬਲ, ਅਰਦਾਸ ਕਰਨ ਦਾ ਤਰੀਕਾ ਪਾਤਸ਼ਾਹ ਨੇ ਸਾਡੀ ਝੋਲੀ ਦੇ ਅੰਦਰ ਪਾਇਆ। ਕਹਿਣ ਲੱਗੇ, ਸਾ ਮਤ ਦੀਜੈ ਦਿਆਲ ਪ੍ਰਭ, ਹੇ ਮੇਰੇ ਮਾਲਕ ਦਇਆ ਦੇ ਸਾਗਰ ਸਤਿਗੁਰੂ ਜੀ, ਮੈਂ ਤੇਰੇ ਦਰ ਦਾ ਜਾਚਕ, ਤੇਰੇ ਘਰ ਦਾ ਮੰਗਤਾ ਬਣ ਕੇ ਮੈਂ ਤੇਰੇ ਕੋਲ ਆਇਆ, ਤੇ ਹੁਣ ਜਿਹਦੇ ਕੋਲ ਹੱਥ ਫੈਲਾ ਕੇ ਮੰਗੋ। ਅਗਲਾ ਪੁੱਛਦਾ ਹੈ ਨਾ ਕਿ ਤੇਰੀ ਮੰਗ ਕੀ, ਕੋਈ ਮੰਗਤਾ ਤੁਹਾਡਾ ਦਰਵਾਜ਼ਾ ਨੋ ਕਰੇ, ਤੁਹਾਡੀ ਡੋਰ ਖੜਕਾਏ, ਤੁਸੀਂ ਪੁੱਛੋਗੇ ਨਾ ਤੇਰੀ ਮੰਗ ਕੀ, ਕੱਪੜਾ ਚਾਹੀਦਾ ਹੈ, ਭੋਜਨ ਚਾਹੀਦਾ ਹੈ, ਧਨ ਚਾਹੀਦਾ ਹੈ, ਜੁੱਤੀ ਚਾਹੀਦੀ ਹੈ, ਤੇਰੀ ਮੰਗ ਕੀ ਹੈ, ਕੋਈ ਮੰਗਤਾ ਆ ਜਾਏ। ਹੁਣ ਜਦ ਇਹ ਬੋਲ ਬੋਲੇ ਕਿ ਸਾ ਮਤ ਦੀਜੈ ਦਿਆਲ ਪ੍ਰਭ ਜੇ ਤੁਮੈ ਅਰਾਧਾ, ਸਤਿਗੁਰੂ ਮੈਂ ਇੱਕ ਅਰਦਾਸ ਲੈ ਕੇ ਆਇਆ ਤੇਰੇ ਦਰ ਦੇ ਉੱਤੇ, ਤੇ ਜਿਹਦੇ ਚਰਨਾਂ ਵਿੱਚ ਅਰਦਾਸ ਲੈ ਕੇ ਗਏ ਉਹਨੇ ਅੱਗੋਂ ਪੁੱਛਿਆ, ਆਉਣ ਵਾਲਿਆ ਤੇਰੀ ਅਰਦਾਸ ਕੀ ਹੈ, ਤੇਰੀ ਮੰਗ ਕੀ ਹੈ, ਤੇ ਆਖਿਆ ਸਾ ਮਤ, ਮਤ ਮੈਨੇ ਅਕਲ, ਹੇ ਮੇਰੇ ਦਿਆਲੂ ਸਵਾਮੀ ਜੀ, ਮੇਰੀ ਝੋਲੀ ਦੇ ਅੰਦਰ ਉਹ ਅਕਲ ਪਾਓ। ਕਿਹੜੀ ਅਕਲ? ਜਿੱਤ ਤੁਮੈ ਅਰਾਧਾ, ਜਿਹੜੀ ਅਕਲ ਦੇ ਨਾਲ ਮੈਂ ਤੇਰੇ ਨਾਲ ਜੁੜਿਆ ਰਵਾਂ, ਤੈਨੂੰ ਅਰਾਧਦਾ ਰਵਾਂ। ਇੱਥੇ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂ। ਸਾਡੇ ਸਰੀਰ ਦੇ ਜਿੰਨੇ ਅੰਗ ਨੇ ਉਹ ਸਾਰੇ ਸਾਡੇ ਮਨ ਦੇ ਕਹਿ ਚੱਲਦੇ ਨੇ। ਮਨ ਕਹਿੰਦਾ ਅੱਖਾਂ ਨੂੰ ਇੱਧਰ ਵੇਖਣਾ ਹੈ ਤੇ ਅੱਖਾਂ ਉੱਧਰ ਵੇਖਦੀਆਂ ਨੇ ਦੂਜੇ ਪਾਸੇ ਨਹੀਂ। ਮਨ ਕਹਿੰਦਾ ਅੱਖਾਂ ਨੂੰ ਉੱਤੇ ਵੇਖਣਾ ਹੈ ਤੇ ਅੱਖਾਂ ਉੱਤੇ ਵੇਖਦੀਆਂ ਨੇ, ਥੱਲੇ ਨਹੀਂ ਵੇਖਦੀਆਂ। ਮਨ ਕਹਿੰਦਾ ਹੱਥਾਂ ਨੂੰ ਕਿ ਇਸ ਤਰ੍ਹਾਂ ਹਿੱਲਣਾ ਹੈ ਤੇ ਹੱਥ ਉਸ ਤਰ੍ਹਾਂ ਹੀ ਹਿੱਲਣਾ ਸ਼ੁਰੂ ਕਰ ਦਿੰਦੇ ਨੇ, ਇਸ਼ਾਰਾ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਸ ਤਰ੍ਹਾਂ ਮਨ ਦਾ ਵਿਚਾਰ ਬਣਦਾ। ਆਪ ਪੜ੍ਹੇ ਲਿਖੇ ਦੇਸ਼ ਦੇ ਵਾਸੀ ਹੋ, ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ। ਮਨ ਕਹਿੰਦਾ ਹੈ ਪੈਰਾਂ ਨੂੰ ਇਸ ਮਾਰਗ ਦੇ ਉੱਤੇ ਚੱਲਣਾ ਹੈ, ਤੇ ਪੈਰ ਅੱਗੋਂ ਕੋਈ ਉਕਤੀ ਯੁਕਤੀ ਅਪੀਲ ਦਲੀਲ ਬਿਆਨ ਨਹੀਂ ਕਰਦੇ, ਪੈਰ ਉਸੇ ਮਾਰਗ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੰਦੇ ਨੇ। ਮਨ ਦਾ ਵਿਚਾਰ ਬਣ ਜਾਏ ਕਿ ਅੱਜ ਮੈਂ ਪੈਰੀ ਚੱਲ ਕੇ ਪੱਬ ਵਿੱਚ ਜਾਣਾ ਹੈ, ਤੇ ਪੈਰ ਤੁਹਾਡੇ ਸਾਰੇ ਸਰੀਰ ਨੂੰ ਲੈ ਕੇ ਪੱਬ ਤੱਕ ਪਹੁੰਚਾ ਦੇਣਗੇ। ਮਨ ਦਾ ਵਿਚਾਰ ਬਣ ਜਾਏ ਕਿ ਅੱਜ ਪੱਬ ਵਿੱਚ ਨਹੀਂ ਜਾਣਾ, ਅੱਜ ਮੈਂ ਮੰਦਿਰ ਗੁਰਦੁਆਰੇ ਵਿੱਚ ਜਾਣਾ ਹੈ, ਮਸਜਿਦ ਵਿੱਚ ਜਾਣਾ ਹੈ, ਤੇ ਤੁਹਾਡੇ ਦੋ ਪੈਰ ਤੁਹਾਡੇ ਸਾਰੇ ਸਰੀਰ ਦਾ ਵਜ਼ਨ ਚੁੱਕਦੇ ਚੁੱਕਦੇ ਤੁਰਦੇ ਤੁਰਦੇ ਉਹ ਤੁਹਾਨੂੰ ਗੁਰਦੁਆਰੇ ਲਿਆ ਕੇ ਖੜਾ ਕਰ ਦੇਣਗੇ। ਤੁਹਾਡਾ ਮਨ ਕਵੇ ਕਿ ਅੱਜ ਮੈਂ ਲੰਗਰ ਵਿੱਚ ਸੇਵਾ ਕਰਨੀ ਹੈ, ਤੇ ਤੁਹਾਡੇ ਹੱਥ ਭਾਂਡੇ ਸਾਫ ਕਰਨਾ ਸ਼ੁਰੂ ਕਰ ਦੇਣਗੇ, ਤੁਹਾਡੇ ਹੱਥ ਲੰਗਰ ਵਰਤਾਉਣਾ ਸ਼ੁਰੂ ਕਰ ਦੇਣਗੇ। ਤੇ ਵਰਤਾਉਂਦਿਆਂ ਵਰਤਾਉਂਦਿਆਂ ਮਨ ਢੇਰੀ ਢਾ ਦੇਵੇ, ਮਨ ਕਹਿ ਦੇਵੇ ਕਿ ਹੁਣ ਨਹੀਂ ਵਰਤਾਉਣਾ, ਤੇ ਉੱਥੇ ਹੀ ਇਹ ਹੱਥ ਵੀ ਬੰਦ ਹੋ ਜਾਂਦੇ ਨੇ, ਵਰਤਾਉਣਾ ਬੰਦ ਕਰ ਦਿੰਦੇ ਨੇ। ਮੇਰੇ ਕਹਿਣ ਤੋਂ ਗਰਜ, ਸਾਡੇ ਜਿੰਨੇ ਸਰੀਰ ਦੇ ਅੰਗ ਨੇ ਉਹਨਾਂ ਸਾਰਿਆਂ ਅੰਗਾਂ ਦੇ ਉੱਤੇ ਹੁਕਮ ਚੱਲਦਾ ਹੈ ਸਾਡੇ ਮਨ ਦਾ। ਮਨ ਪੈਰਾਂ ਨੂੰ ਜਿੱਧਰ ਇਸ਼ਾਰਾ ਕਰਦਾ ਹੈ ਪੈਰ ਤੁਰਦੇ ਨੇ, ਜਿਸ ਤਰ੍ਹਾਂ ਹੱਥਾਂ ਨੂੰ ਇਸ਼ਾਰਾ ਕਰਦਾ ਹੈ ਹੱਥ ਕਰਦੇ ਨੇ, ਜਿਸ ਤਰ੍ਹਾਂ ਮਨ ਅੱਖਾਂ ਨੂੰ ਕਹਿੰਦਾ ਹੈ ਅੱਖਾਂ ਉਸ ਤਰ੍ਹਾਂ ਵੇਖਦੀਆਂ ਨੇ, ਜੋ ਮਨ ਦੀ ਮਰਜ਼ੀ ਹੁੰਦੀ ਹੈ ਕੰਨ ਨੂੰ ਸੁਣਦੇ ਨੇ, ਦੂਜਾ ਬੋਲ ਕੰਨ ਨਹੀਂ ਸੁਣਦੇ, ਮਨ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਦੇ ਨੇ। ਪਰ ਜੇ ਸਾਡੇ ਸਾਰੇ ਸਰੀਰ ਦੇ ਅੰਗ ਚੱਲਦੇ ਨੇ ਸਾਡੇ ਮਨ ਦੀ ਗੁਲਾਮੀ ਅੰਦਰ, ਮਨ ਦੇ ਹੁਕਮ ਅੰਦਰ, ਤੇ ਖਿਆਲ ਕਰਿਓ ਮਨ ਵੀ ਸਾਡਾ ਆਜ਼ਾਦ ਨਹੀਂ ਹੈ। ਸਾਡਾ ਮਨ ਕੰਮ ਕਰਦਾ ਹੈ ਸਾਡੀ ਬੁੱਧ ਦੇ ਮੁਤਾਬਕ। ਜਿਸ ਮਨੁੱਖ ਦੇ ਕੋਲ ਬੁੱਧ ਚੰਗੀ ਹੋਵੇ, ਸਮਝ ਚੰਗੀ ਹੋਵੇ, ਉਹਦੇ ਮਨ ਦੇ ਅੰਦਰੋਂ ਬਣਨ ਵਾਲੇ ਵਿਚਾਰ ਚੰਗੇ ਬਣਨਗੇ। ਜਿਹਦੇ ਵਿਚਾਰ ਚੰਗੇ ਬਣ ਗਏ
ਉਹਦੇ ਸਰੀਰ ਦੇ ਨਾਲ ਜਿਹੜੇ ਕਰਮ ਹੋਣਗੇ ਉਹ ਚੰਗੇ ਹੀ ਹੋਣਗੇ। ਮੈਂ ਫੇਰ ਬੇਨਤੀ ਕਰਾਂ, ਪੜ੍ਹੇ ਲਿਖੇ ਦੇਸ਼ ਦੇ ਵਾਸੀ ਉਹ ਬੇਨਤੀ ਨੂੰ ਸਮਝਿਓ, ਅਗਰ ਮਤ ਚੰਗੀ ਹੈ, ਮਨ ਦੇ ਫੁਰਨੇ ਮਨ ਦੇ ਵਿਚਾਰ ਚੰਗੇ ਬਣਨਗੇ, ਸ਼ੁੱਧ ਬਣਨਗੇ, ਤੇ ਜੇ ਮਨ ਦੇ ਵਿਚਾਰ ਹੀ ਸ਼ੁੱਧ ਬਣ ਗਏ ਨੇ ਤੇ ਸਰੀਰ ਭਾਵੇਂ ਥੱਕਿਆ ਵੀ ਹੋਵੇ ਤਾਂ ਵੀ ਇਹ ਸ਼ੁੱਧ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਅਗਰ ਮਤ ਦੇ ਅੰਦਰ ਖੋਟ ਹੈ, ਮਤ ਹੀ ਸਹੀ ਨਹੀਂ ਹੈ, ਤੇ ਜਿਹੜੇ ਮਨ ਦੇ ਅੰਦਰੋਂ ਫੁਰਨੇ ਬਣ ਰਹੇ ਨੇ, ਵਿਚਾਰ ਉੱਠ ਰਹੇ ਨੇ, ਉਹ ਵੀ ਸਹੀ ਨਹੀਂ ਉੱਠਣਗੇ, ਕਿਉਂਕਿ ਮਤ ਹੀ ਸ਼ੁੱਧ ਨਹੀਂ ਹੈ, ਮਤ ਦੇ ਅੰਦਰ ਖੋਟ ਹੈ। ਅਗਰ ਗਿਆਨ ਸ਼ੁੱਧ ਨਹੀਂ ਤੇ ਕਹਿਣਾ ਪਏਗਾ ਮਨ ਦੇ ਅੰਦਰੋਂ ਬਣਨ ਵਾਲੇ ਉੱਠਣ ਵਾਲੇ ਵਿਚਾਰ ਵੀ ਫਿਰ ਸ਼ੁੱਧ ਨਹੀਂ ਉੱਠਦੇ, ਤੇ ਜਦ ਵਿਚਾਰ ਹੀ ਮੈਲੇ ਨੇ ਤੇ ਤਨ ਦੇ ਨਾਲ ਕਰਮ ਵੀ ਤੇ ਫਿਰ ਮੈਲੇ ਹੀ ਹੋਣਗੇ ਨਾ। ਪਹਿਲਾਂ ਵਿਚਾਰ ਹੀ ਬਣਦਾ ਨਾ ਕਿ ਮੈਂ ਇਹਦਾ ਬੁਰਾ ਕਰਦਿਆਂ, ਪਹਿਲਾਂ ਵਿਚਾਰ ਬਣਦਾ ਉਹਦਾ ਬੁਰਾ ਬਾਅਦ ਵਿੱਚ ਹੁੰਦਾ ਹੈ, ਪਹਿਲਾਂ ਵਿਚਾਰ ਬਣਦਾ ਮੈਂ ਇਹਦੇ ਰਾਹ ਦੇ ਅੰਦਰ ਕੰਡੇ ਬਿਖੇਰਦਿਆਂ, ਕੰਡੇ ਹੱਥਾਂ ਦੇ ਨਾਲ ਬਾਅਦ ਵਿੱਚ ਬਖੇਰੇ ਜਾਂਦੇ ਨੇ, ਪਹਿਲਾਂ ਵਿਚਾਰ ਹੀ ਬਣਦਾ ਮੈਂ ਇਹਦੇ ਰਾਹ ਦੇ ਵਿੱਚੋਂ ਕੰਡੇ ਚੁੱਕ ਕੇ ਸਾਫ ਕਰਦਿਆਂ ਤੇ ਬਾਅਦ ਵਿੱਚ ਆਪ ਕੰਡੇ ਚੁੱਕ ਕੇ ਉਹ ਰਾਹ ਸਾਫ ਕਰਨਾ ਸ਼ੁਰੂ ਕਰ ਦਿੰਦੇ। ਵਿਚਾਰ ਹੀ ਬਣਦਾ ਮੈਂ ਇਹਦਾ ਭਲਾ ਕਰਾਂ ਤੇ ਆਪ ਭਲਾ ਕਰਨਾ ਸ਼ੁਰੂ ਕਰ ਦਿੰਦੇ ਹੋ, ਵਿਚਾਰ ਬਣ ਜਾਂਦਾ ਨਹੀਂ ਇਹਦਾ ਭਲਾ ਨਹੀਂ ਇਹਦਾ ਬੁਰਾ ਹੀ ਕਰਨਾ ਚਾਹੀਦਾ ਤੇ ਆਪ ਉਹਦਾ ਬੁਰਾ ਕਰਨਾ ਸ਼ੁਰੂ ਕਰ ਦਿੰਦੇ ਹੋ। ਗੱਲ ਚੱਲਦੀ ਹੈ ਸਾਡੇ ਮਨ ਦੇ ਵਿਚਾਰਾਂ ਤੋਂ, ਤੇ ਮਨ ਦੇ ਵਿਚਾਰ ਬਣਦੇ ਨੇ ਸਾਡੀ ਬੁੱਧ ਦੇ ਮੁਤਾਬਕ, ਸਾਡੀ ਅਕਲ ਦੇ ਮੁਤਾਬਕ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਗੱਲ ਮੂਲ ਤੋਂ ਲੈ ਕੇ ਮੁੱਢ ਤੋਂ ਆਰੰਭ ਕੀਤੀ, ਮੰਗ ਕੀਤੀ ਗੁਰੂ ਕੋਲੋਂ, ਤੇ ਮੰਗ ਕੀ ਕੀਤੀ, ਆਖਿਆ ਸਾ ਮਤ ਦੀਜੈ ਦਿਆਲ ਪ੍ਰਭ, ਹੇ ਦਇਆ ਦੇ ਸਾਗਰ ਮੇਰੇ ਉੱਤੇ ਰਹਿਮ ਕਰ, ਤੇ ਰਹਿਮ ਇਹ ਕਰ ਮੈਨੂੰ ਚੰਗੀ ਮਤ ਦੇ। ਚੰਗੀ ਮਤ ਬਣੇਗੀ, ਮਨ ਦਾ ਵਿਚਾਰ ਚੰਗਾ ਬਣੇਗਾ, ਮਨ ਦਾ ਵਿਚਾਰ ਚੰਗਾ ਬਣੇਗਾ, ਕਰਮ ਚੰਗੇ ਬਣਨਗੇ, ਕਰਮ ਚੰਗੇ ਕਰੋਗੇ ਤੇ ਜਿਹਨੂੰ ਅਸੀਂ ਮੱਥੇ ਦੇ ਉੱਤੇ ਹੱਥ ਮਾਰ ਮਾਰ ਕੇ ਦੋਸ਼ ਦਿੰਦੇ ਹਾਂ, ਕੋਸਨੇ ਆ ਮੇਰੀ ਕਿਸਮਤ ਚੰਗੀ ਨਹੀਂ, ਉਹ ਕਰਮਾਂ ਤੋਂ ਹੀ ਬਣਦੀ ਹੈ, ਤੇ ਕਰਮ ਚੰਗੇ ਹੋਣਗੇ ਕਿਸਮਤ ਵੀ ਚੰਗੀ ਬਣ ਜਾਏਗੀ। ਤੋ ਮੰਗਿਆ ਕੀ ਇਹ ਸਾਮਤ ਦੀਜੈ ਦਿਆਲ ਪ੍ਰਭ, ਜੇ ਤੂੰ ਮੈਂ ਅਰਾਧਾ ਸਤਿਗੁਰੂ ਮੇਰੀ ਝੋਲੀ ਦੇ ਅੰਦਰ ਉਹ ਮਤ ਪਾ ਜਿਸ ਮਤ ਦੇ ਨਾਲ ਮੈਂ ਤੇਰੀ ਅਰਾਧਨਾ ਕਰਨੀ ਸ਼ੁਰੂ ਕਰ ਦਵਾਂ, ਤੇਰੇ ਨਾਲ ਮੈਂ ਜੁੜਨਾ ਸ਼ੁਰੂ ਕਰ ਦਵਾਂ। ਤੋ ਹੁਣ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਜੇ ਜਾਣਾ ਤਿਲ ਥੋੜੇ, ਜੇ ਸਮਝ ਆ ਜਾਏ ਕਿ ਮੇਰੇ ਸਵਾਸ ਥੋੜੇ ਨੇ ਔਰ ਗਿਣਤੀ ਮਿਣਤੀ ਦੇ ਨੇ, ਮਰਜ਼ੀ ਦੇ ਨਾਲ ਇਹਨਾਂ ਨੂੰ ਮੈਂ ਵਧਾ ਨਹੀਂ ਸਕਦਾ, ਮਰਜ਼ੀ ਦੇ ਨਾਲ ਮੈਂ ਇਹਨਾਂ ਨੂੰ ਘਟਾ ਨਹੀਂ ਸਕਦਾ, ਸੰਭਲ ਫਿਰ ਸੰਭਾਲ ਸੰਭਾਲ ਕੇ ਆਪਣੇ ਸਵਾਸਾਂ ਨੂੰ ਵਰਤਣਾ ਸ਼ੁਰੂ ਕਰਦਾ ਹੈ ਸੰਭਾਲ ਕੇ। ਜਾਂ ਤੇ ਸਵਾਸਾਂ ਦੀ ਸਮਝ ਨਾ ਹੋਵੇ ਤਾਂ ਇਹਨੂੰ ਅਜਾਈ ਰੋਲ ਦਿੰਦਾ ਹੈ, ਮਿੱਟੀ ਦੇ ਅੰਦਰ ਰਾਖ ਦੇ ਅੰਦਰ ਰੋਲ ਦਿੰਦਾ ਹੈ ਜੇ ਇਹਨੂੰ ਸਮਝ ਨਾ ਹੋਵੇ। ਮੈਂ ਪੜਿਆ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ ਪਰ ਬਾ ਕਮਾਲ ਬਚਨ, ਬੜਾ ਕੀਮਤੀ ਬਚਨ। ਕਹਿਣ ਲੱਗੇ ਮੈਂ ਇੱਕ ਵਾਰੀ ਵੇਖਿਆ ਕਿ ਇੱਕ ਖੇਡ ਤਮਾਸ਼ਾ ਕਰਨ ਵਾਲਾ ਮਦਾਰੀ ਜਿਹੜਾ ਬਾਂਦਰਾਂ ਨੂੰ ਨਚਾ ਨਚਾ ਕੇ ਬਾਂਦਰਾਂ ਦੇ ਨਾਲ ਲੋਕਾਂ ਦਾ ਮਨ ਬਹਿਲਾਉਂਦਾ ਹੈ, ਲੋਕਾਂ ਨੂੰ ਮਨੋਰੰਜਨ ਦਾ ਸਾਧਨ ਪੇਸ਼ ਕਰਦਾ ਹੈ। ਕਹਿੰਦਾ ਇੱਕ ਵਾਰੀ ਉਹ ਮਦਾਰੀ ਲੋਕਾਂ ਕੋਲੋਂ ਪੈਸੇ ਉਗਰਾਉਣ ਦੇ ਚੱਕਰ ਵਿੱਚ ਪੈ ਗਿਆ, ਬਾਂਦਰ ਨੂੰ ਨਚਾਇਆ, ਬਾਂਦਰ ਨੇ ਲੋਕਾਂ ਦਾ ਮਨ ਖੁਸ਼ ਕੀਤਾ, ਲੋਕਾਂ ਨੇ ਹੱਥਾਂ ਵਿੱਚ ਪੈਸੇ ਲੈ ਲਏ, ਆਪ ਉਹ ਲੋਕਾਂ ਕੋਲੋਂ ਪੈਸੇ ਫੜਨੇ ਸ਼ੁਰੂ ਕਰਦਾ ਹੈ, ਤੇ ਉਹਦੇ ਗਲ ਵਿੱਚ ਸੀ ਇੱਕ ਛੋਟੀ ਜਿਹੀ ਮਾਲਾ, ਤੇ ਮਾਲਾ ਸੀ ਬਣੀ ਹੋਈ ਸੋਨੇ ਦੀ। ਚਲੋ ਮਿਲ ਗਈ ਹੋਏਗੀ, ਕਿਸੇ ਨੇ ਦੇ ਦਿੱਤੀ ਹੋਏਗੀ ਜਾਂ ਬਣਾ ਲਈ ਹੋਏਗੀ, ਵੈਸੇ ਗਰੀਬ ਕੋਲ ਸੋਨੇ ਦੀ ਮਾਲਾ ਦਾ ਕੋਈ ਤੁੱਕ ਤੇ ਨਹੀਂ ਬਣਦਾ, ਕੋਈ ਮਤਲਬ ਤੇ ਨਹੀਂ, ਪਰ ਚਲੋ ਕਿਸੇ ਨੇ ਦੇ ਹੀ ਦਿੱਤੀ ਖੁਸ਼ ਹੋ ਕੇ, ਜਾਂ ਉਹਨੇ ਆਪ ਬਣਾ ਹੀ ਲਈ ਜਾਂ ਪਿਤਾ ਪੁਰਖੀ ਮਿਲ ਗਈ। ਉਹਦੇ ਕੋਲ ਸੀ ਇੱਕ ਮਾਲਾ, ਉਹਨੇ ਉਹ ਮਾਲਾ ਲਾ ਕੇ ਨਾ 2 ਮਿੰਟ ਵਾਸਤੇ ਬਾਂਦਰ ਦੇ ਗਲ ਵਿੱਚ ਪਾ ਦਿੱਤੀ, ਤੇ ਪਾ ਇਸ ਕਰਕੇ ਦਿੱਤੀ ਕਿ ਬਾਂਦਰ ਮੇਰੀ ਰੋਜੀ ਰੋਟੀ ਦਾ ਵਸੀਲਾ ਹੈ, ਬਾਂਦਰ ਨਾਚ ਨਾ ਕਰੇ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇ, ਬਾਂਦਰ ਮੇਰੇ ਕਹਿ ਨਾ ਲੱਗੇ ਤੇ ਮੈਂ ਖੇਡ ਤਮਾਸ਼ਾ ਨਾ ਕਰ ਸਕਾਂ, ਮੇਰਾ ਜੀਵਨ ਚੱਲੇ ਤੇ ਕਿਵੇਂ ਚੱਲੇ। 2 ਮਿੰਟ ਵਾਸਤੇ ਉਹ ਮਾਲਾ ਬਾਂਦਰ ਦੇ ਗਲ ਵਿੱਚ ਪਾਈ, ਤੇ ਹੁਣ ਬਾਂਦਰ ਕੀ ਜਾਣੇ ਸੋਨਾ ਕੀ ਹੁੰਦਾ ਹੈ, ਹੀਰੇ ਕੀ ਹੁੰਦੇ ਨੇ, ਚਾਂਦੀ ਕੀ ਹੁੰਦੀ, ਇਹਦੀ ਕਦਰੋ ਕੀਮਤ ਤੇ ਤੁਹਾਡੇ ਜੀਵਨ ਵਿੱਚ ਹੈ ਨਾ, ਬਾਂਦਰ ਦੇ ਜੀਵਨ ਵਿੱਚ ਨਹੀਂ ਨਾ। ਆਪ ਮਦਾਰੀ ਲੋਕਾਂ ਕੋਲੋਂ ਪੈਸੇ ਉਗਰਾਉਣ ਦੇ ਚੱਕਰ ਵਿੱਚ ਪੈਸੇ ਫੜ ਰਿਹਾ, ਤੇ ਬਾਂਦਰ ਨੇ ਕੀ ਕੀਤਾ, ਮਾਲਾ ਦਾ ਧਾਗਾ ਖਿੱਚਿਆ,
सूत तोड़िया मणका मणका करके ओनु मिट्टी दे अंदर बखेर दिता। भाई गुरदास साहब किधरे खड़े सन उन्होंने वेखिया कि बंदर ने सोने की कदर नहीं पाई, कलम लई कागज लिया ते एक बोल सानू उपदेश करन वास्ते भाई गुरदास साहब जी ने लिख दिता। कहन लगे रतन मणि गल बंदर है कि हकीम ना जाने, रतना दी जड़ी माला बंदर दे गल विच सी पर बंदर की जाने उहदी कीमत की। सोना भावे कीमती है पर जिन्हों समझ है उहदे वास्ते कीमती है, जिन्हों नहीं समझ उहदे वास्ते उह मिट्टी दे बराबर है। तुहानूं समझ है तुहाडे लई सोना कीमती है, मनुख दे जीवन दे अंदर सोने दी समझ है, मनुख सोने दी संभाल करदा है। सोने नूं जां सजावट दे रूप विच या किधरे लोकरां दे अंदर रखदा है, खुले आम घरां दे अंदर सोना पिया टेबल दे उत्ते दीवार दे नाल लटकदा होया तस्वीरां दी तरह सोना नजर नहीं पैंदा। लोहा आम मिलदा है, कीमत बड़ी थोड़ी है। सोना खुले आम इस तरह पिया नहीं मिलदा, ना सुनियारियां दीयां दुकानां दे उत्ते ते ना साडियां घरां दे अंदर। तो खैर क्योंकि सोने की कीमत सानू पता है, सोने की कीमत का ज्ञान है, पर पशु नू सोने की कीमत का नहीं पता। पशु नू पैरां दे हेठ लताड़दा है, पैरां दे हेठ कुचलदा है, उत्ते पैर रखदा है ते अगे निकल जांदा है। चलो मैं एक बेनती होर आप संगतां दे सन्मुख रखदा चलां, जिन्नी दुनिया की करंसी है चाहे वह पाउंड है डालर है रुपया है यूरो है बाकी दे तमाम नोट करंसी ने, उहदी समझ मनुखी जीवन विच ते है। हुण मनुख दे पास करंसी होवे ते उहनू संभालदा है, मनुख दे पास धन होवे उहनू संभालदा है, ते तुसीं पंड बन के डालरां दी किसे पशु दी खुरली दे अंदर पाओ ते पशु की जाने डालर की होंदे ने, पशु ते उहनां डालरां पौंडां नूं वी पैरां दे हेठ लताड़ेगा। हां उहनां ही डालरां पौंडां दे नाल कोई हरे रंग दा चारा खरीद के पशु दी खुरली विच पाओ उहदे सामने रखो ते पशु उहनूं खाणा शुरू करेगा, वह भी प्यार दे नाल। पशु दा मन खुश होएगा खाएगा प्यार दे नाल। पशु नूं समझ चारे दी है, चारे दी संभाल है, मनुख नूं समझ करंसी नोटां दी इहदी संभाल है, पशु नूं करंसी दी संभाल नहीं। हुण मैं अपने असली मुद्दे नूं तुहाडे सामने अर्ज करां, जिस मनुख नूं धर्म दे मार्ग दे उत्ते चलदिआं चलदिआं अपने सवासां दी समझ पै गई, उह ते सवासां दी करेगा संभाल ते खिमा करियो। जिन्हों ना समझ पे वह पशुआं वांग इन्हां सवासां नूं अजाई रोलेगा। भावे पाउंड किन्ना कीमती 80 रुपये का एक पाउंड है, पर पशु दे सामने पाओ ते पशु उहनूं पैरां दे हेठ रोल देगा। भावे दिनार 200 रुपये विकदा होवे पर पशु दे सामने पाओ ते उह पैरां दे हेठ रोल देगा। भावे डालर 50 रुपये रेट ते विकदा होवे पर पशु ते उहनूं पैरां दे हेठ ही कुचलेगा ना, पशु की जाने की कीमत की। जिस मनुख नूं समझ आ गई कि सवास कीमती ने, उह ते अपने एक एक सवास दी संभाल करदा है। भगत जी कहिंदे ने संभल बुक भरी, उह सवासां दे बुक भर भर के कूड़ेदान दे अंदर नहीं पाउंदा, बड़ा सोच के संभल के उह सवासां नूं खर्च करदा है। ते जिन्हों समझ नहीं आई उह सवासां दे बुक भर भर के कदी काम दी बिन दे अंदर, कदी क्रोध दी लाट दे अंदर, कदी ईर्षा दे अंदर, कदी निंदा दे अंदर, कदी चुगली दे अंदर, वो अपने सब सवासां नूं इस तरह ही मिट्टी दे नाल मिला के मिट्टी बना के रख देंदा है। क्यों? क्योंकि उहनूं समझ नहीं है। मनुखी ने ना एक नूं समझ आ गई वो रब दे मार्ग दे उत्ते चलना शुरू करदा है, दूजे नूं समझ नहीं आई वो रुलना शुरू करदा है, बर्बाद करने शुरू कर देंदा है। धन तुहाडी जेब दे अंदर है, धन नूं वरतना तुहाडी मर्जी है, सवास तुहाडे ने, सवास नूं वरतना भी तुहाडी मर्जी है। तुहाडी मर्जी इस सवासां नूं कूड़े दान विच पा दो, बिन विच पा दो, गार विच बैग दे अंदर इन्हां नूं पाओ, ते तुहाडी मर्जी इन्हां दे नाल कोई चंगा वणज व्यापार कर लो। सवासां दे नाल ही वाहिगुरू परमात्मा दे नाल जुड़िया जा सकदा है, सवासां तों बगैर ते नहीं। सवासां दे नाल ही कामी बनिया जांदा है, करोधी बनिया जांदा है, निंदक बनिया जांदा है। जिस दिन सवास मुक जन, कदी किसे ने कहा है कि फलाने दे सवास मुक गए ते सवास मुकन तो बाद वो फिर भगती दे मुकाम दे अंदर कामयाब होया, नहीं, जीवन अंदर भगती दा मुकाम मिलदा है सवास मुकन तो बाद नहीं। कदी तुसी सुने कि फलाने बंदे नूं मरिया ते हो गए ने 4 साल,
ਪਰ ਉਹ ਬੜਾ ਅਪਰਾਧ ਕਮਾ ਰਿਹਾ ਹੈ, ਪਾਪ ਕਮਾ ਰਿਹਾ ਹੈ, ਗੁਨਾਹ ਕਰ ਰਿਹਾ ਹੈ। ਜਿਹੜਾ ਮਰੀ ਗਿਆ ਸਵਾਸ ਹੀ ਮੁੱਕ ਗਿਆ, ਉਹ ਹੁਣ ਕੁਛ ਕਰਨ ਜੋਗਾ ਰਿਹਾ ਹੀ ਨਹੀਂ, ਕਿਉਂਕਿ ਕਰਨਾ ਸਵਾਸਾਂ ਨਾਲ ਹੈ। ਅੱਜ ਸਵਾਸ ਤੁਹਾਡੇ ਕੋਲ ਨੇ, ਤੁਹਾਡੀ ਮਰਜ਼ੀ ਹੈ, ਤੁਹਾਡੀ ਸੋਚ ਦੇ ਮੁਤਾਬਕ ਇਹਨਾਂ ਨੇ ਵਰਤੋਂ ਵਿੱਚ ਆਉਣਾ ਹੈ। ਇਹਨਾਂ ਨੂੰ ਚੰਗੇ ਪਾਸੇ ਵਰਤ ਲਓ, ਇਹਨਾਂ ਨੂੰ ਮੰਦੇ ਪਾਸੇ ਵਰਤ ਲਓ, ਇਹਨਾਂ ਨੂੰ ਪਰਮਾਤਮਾ ਦੀ ਯਾਦ ਵਿੱਚ ਵਰਤ ਲਓ ਤੇ ਭਾਵੇਂ ਇਹਨਾਂ ਨੂੰ ਨਿੰਦਾ ਚੁਗਲੀ ਈਰਸ਼ਾ ਦੇ ਵਿੱਚ ਵਰਤ ਲਓ। ਸਵਾਸਾਂ ਨੇ ਕੋਈ ਇਤਰਾਜ਼ ਨਹੀਂ ਕਰਨਾ ਕਿ ਮੈਨੂੰ ਚੰਗੇ ਪਾਸੇ ਕਿਉਂ ਵਰਤਣਾ, ਮੈਨੂੰ ਮੰਦੇ ਪਾਸੇ ਕਿਉਂ ਵਰਤਣਾ। ਇੱਕ ਬੇਨਤੀ ਉਦਾਹਰਣ ਵਜੋਂ ਮੈਂ ਹੋਰ ਕਰਦਾ ਚੱਲਾਂ। ਤੁਸੀਂ ਖਰੀਦ ਕੇ ਲਿਆਇਓ ਕਾਰ, ਤੇ ਕਾਰ ਲਿਆਂਦੀ ਖਰੀਦ ਕੇ ਤੁਸੀਂ $1,00,000 ਦੀ ਮਹਿੰਗੇ ਪਾ ਦੀ ਕਾਰ ਖਰੀਦ ਕੇ ਲਿਆਂਦੀ, ਕਾਰ ਨੂੰ ਚਲਾਉਣਾ ਹੈ ਤੁਸੀਂ, ਤੇ ਹੁਣ ਕਾਰ ਨੇ ਤੇ ਮਨਾ ਨਹੀਂ ਨਾ ਕਰਨਾ ਕਿ ਮੈਂ ਵੈਸਿਆ ਦੁਆਰੇ ਨਹੀਂ ਜਾਣਾ, ਮੈਂ ਤੇ ਕੇਵਲ ਗੁਰਦੁਆਰੇ ਜਾਣਾ ਹੈ। ਕਾਰ ਨੇ ਇਹ ਵੀ ਨਹੀਂ ਕਹਿਣਾ ਕਿ ਮੈਂ ਗੁਰਦੁਆਰੇ ਨਹੀਂ ਜਾਣਾ ਤੇ ਮੈਂ ਕੇਵਲ ਪੱਬ ਕਲੱਬ ਦੇ ਅੰਦਰ ਜਾਣਾ। ਉਹਨੂੰ ਡਰਾਈਵ ਕਰਨ ਵਾਲੇ ਤੁਸੀਂ ਹੋ, ਚਲਾਉਣ ਕਰਨ ਵਾਲੇ ਤੁਸੀਂ ਹੋ, ਆਪਣੇ ਸਵਾਸਾਂ ਦੀ ਗੱਡੀ ਨੂੰ ਚਲਾਉਣ ਵਾਲੇ ਪਿਆਰਿਓ ਤੁਸੀਂ ਹੋ। ਤੁਹਾਡੀ ਮਰਜ਼ੀ, ਇਹਨਾਂ ਸਵਾਸਾਂ ਦੇ ਨਾਲ ਚੰਗਾ ਕਰ ਲਓ, ਇਹਨਾਂ ਸਵਾਸਾਂ ਦੇ ਨਾਲ ਮੰਦਾ ਕਰ ਲਓ। ਤੁਹਾਡੀ ਮਰਜ਼ੀ, ਇਹਨਾਂ ਸਵਾਸਾਂ ਦੇ ਨਾਲ ਅੰਮ੍ਰਿਤ ਖਰੀਦ ਲਓ। ਤੁਹਾਡੀ ਮਰਜ਼ੀ, ਇਹਨਾਂ ਸਵਾਸਾਂ ਨੂੰ ਦੇ ਕੇ ਤੇ ਸਵਾਸਾਂ ਦੇ ਬਦਲੇ ਜ਼ਹਿਰ ਖਰੀਦ ਲਓ। ਇਹ ਮਰਜ਼ੀ ਤੁਹਾਡੀ ਹੈ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਜੇ ਜਾਣਾ ਤਿਲ ਥੋੜੇ ਸਵਾਸ ਥੋੜੇ ਨੇ, ਜੇ ਬੰਦੇ ਨੂੰ ਸਮਝ ਆ ਜਾਏ ਤੇ ਸੰਭਲ ਬੁੱਕ ਭਰੀ, ਉਹ ਬੜਾ ਸੰਭਲ ਸੰਭਲ ਕੇ ਕਦਮ ਫੂਕ ਫੂਕ ਕੇ ਰੱਖਦਾ, ਫਿਰ ਸਵਾਸਾਂ ਨੂੰ ਅਜਾਈ ਗਵਾਉਂਦਾ ਨਹੀਂ, ਇਹਨਾਂ ਦੀ ਸੰਭਾਲ ਕਰਦਾ। ਅਗਲੀ ਪੰਕਤੀ ਵਿੱਚ ਹੋਰ ਬਚਨ ਕਿਹਾ, ਕਹਿਣ ਲੱਗੇ, ਜੇ ਜਾਣਾ ਸ਼ਹੋ, ਸ਼ਹੋ ਮੈਨੇ ਪਤੀ, ਸ਼ਹੋ ਮੈਨੇ ਪਰਮਾਤਮਾ। ਕਹਿਣ ਲੱਗੇ, ਜੇ ਜਾਣਾ ਸ਼ਹੋ ਨੰਡੜਾ, ਤੇ ਨੰਡੜਾ ਕਿਹਨੂੰ ਕਹਿੰਦੇ ਨੇ, ਜਿਹੜਾ ਛੋਟਾ ਜਿਹਾ ਬਾਲ ਹੋਵੇ। ਜੇ ਮੈਂ ਜਾਣਦਾ ਕਿ ਮੇਰਾ ਪਰਮਾਤਮਾ ਬਾਲ ਸੁਭਾਅ ਵਾਲਾ ਹੈ, ਬਾਲ ਬੁੱਧ ਵਾਲਾ ਹੈ, ਛੋਟੇ ਬੱਚੇ ਵਰਗਾ ਸੁਭਾਅ ਰੱਖਦਾ ਹੈ, ਤਾਂ ਥੋੜਾ ਮਾਣ ਕਰੇ ਤੇ ਮੈਂ ਵੀ ਆਪਣੇ ਗੁਣ ਕਰਮ ਦੇ ਉੱਤੇ ਕਦੀ ਹੰਕਾਰ ਨਾ ਕਰਦਾ। ਮੈਂ ਆਪਣੇ ਕਰਮ ਧਰਮ ਸੰਸਕਾਰਾਂ ਨੂੰ ਵੇਖ ਕੇ ਹੰਕਾਰੀ ਨਾ ਬਣਦਾ, ਮਾਣ ਨਾ ਕਰਦਾ। ਜੇ ਮੈਨੂੰ ਪਤਾ ਲੱਗ ਜਾਂਦਾ ਕਿ ਪਰਮਾਤਮਾ ਹੰਕਾਰੀ ਨੂੰ ਪਸੰਦ ਨਹੀਂ ਕਰਦਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਇੱਕ ਬਚਨ ਕਿਹਾ ਗੁਰਬਾਣੀ ਦੇ ਅੰਦਰ, ਕਹਿਣ ਲੱਗੇ, ਪਾਇਓ ਬਾਲ ਬੁੱਧ ਸੁਖ ਰੇ। ਪਰ ਕਹਿ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ, ਬੜੀ ਹੈਰਾਨਗੀ ਹੋਈ, ਸਤਿਗੁਰੂ ਬਾਲ ਦੀ ਤੇ ਬੁੱਧ ਦੀ ਬੜੀ ਅਚੇਤ ਜਿਹੀ ਹੁੰਦੀ, ਬਾਲ ਅਵਸਥਾ ਦੇ ਅੰਦਰ ਤੇ ਨਾ ਇੱਕ ਬਾਲ ਸੁਤੰਤਰ ਬੋਲ ਸਕਦਾ ਹੈ। ਬੱਚੇ ਦੇ ਦੋਸ਼ ਮੰਨੇ ਨੇ ਵਿਦਵਾਨਾਂ ਨੇ 4, ਬੱਚਾ ਸੁਤੰਤਰ ਬੋਲ ਨਹੀਂ ਸਕਦਾ, ਬੱਚਾ ਸੁਤੰਤਰ ਦਾਨ ਨਹੀਂ ਦੇ ਸਕਦਾ, ਬੱਚਾ ਸੁਤੰਤਰ ਆਜ਼ਾਦ ਹੋ ਕੇ ਕਿਸੇ ਦੇਸ਼ ਕੌਮ ਦੀ ਰਾਹਨੁਮਾਈ ਕਰਨੀ ਚਾਹੇ ਤੇ ਨਹੀਂ ਕਰ ਸਕਦਾ, ਔਰ ਬੱਚਾ ਬਿਰਧ ਗਿਆਨੀ ਵੀ ਨਹੀਂ ਹੁੰਦਾ, ਮੇਰਾ ਮਤਲਬ ਅੰਦਰੋਂ ਸੂਝਵਾਨ ਤੇ ਸਿਆਣਾ ਵੀ ਨਹੀਂ ਹੁੰਦਾ। ਪਰ ਇਹ ਦੋਸ਼ ਆਮ ਮਨੁੱਖਤਾ ਦੇ ਅੰਦਰ ਆਏ ਹੁੰਦੇ ਨੇ, ਆਮ ਮਨੁੱਖੀ ਬਾਲਾਂ ਦੇ ਉੱਤੇ ਦੋਸ਼ ਲਾਗੂ ਹੁੰਦੇ ਨੇ। ਜੇ ਗੁਰੂ ਸਾਹਿਬਾਨਾਂ ਨੂੰ ਆਪਣੇ ਪੈਮਾਨੇ ਦੇ ਅੰਦਰ ਲਿਆ ਕੇ ਖੜੇ ਕਰਾਂਗੇ ਤੇ ਫਿਰ ਸਾਡੇ ਮਨ ਦੇ ਅੰਦਰ ਦੁਬਧਾ ਬਣ ਜਾਏਗੀ, ਕਿਉਂਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੂੰ ਜੇ ਤੱਕੋ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉਮਰ ਹੈ ਕੇਵਲ 5.25 ਸਾਲ ਦੀ। ਜਦੋਂ ਉਹ ਗੁਰੂ ਨਾਨਕ ਸਾਹਿਬ ਜੀ ਦੀ ਗੁਰ ਗੱਦੀ ਦਾ ਭਾਰ ਆਪਣੇ ਕੰਧਿਆਂ ਦੇ ਉੱਤੇ ਮੋਢਿਆਂ ਦੇ ਉੱਤੇ ਸੰਭਾਲਣਾ ਸ਼ੁਰੂ ਕਰ ਦਿੰਦੇ ਨੇ। ਇਹ ਨੁਕਤਾ ਉਹਨਾਂ ਦੇ ਉੱਤੇ ਨਹੀਂ ਟੁੱਕਦਾ, ਉਹ ਮੁਕੰਮਲ ਨੇ, ਉਹ ਬਿਰਧ ਗਿਆਨੀ ਨੇ, ਉਹ ਰਾਹਨੁਮਾਈ ਕਰ ਰਹੇ ਨੇ। ਆਮ ਮਨੁੱਖ ਦੇ ਬੱਚੇ ਦੇ ਅੰਦਰ ਇਹ 4 ਦੋਸ਼ ਹੁੰਦੇ ਨੇ, ਉਹ ਬਿਰਧ ਗਿਆਨੀ ਨਹੀਂ ਹੁੰਦਾ, ਦੇਸ਼ ਕੌਮ ਦੀ ਰਾਹਨੁਮਾਈ ਕਰਨ ਦੇ ਯੋਗ ਨਹੀਂ ਹੁੰਦਾ, ਉਹ ਦਾਨ ਦੇਣਾ ਚਾਹੇ ਸੁਤੰਤਰ ਉਹਦੇ ਵੱਸ ਵਿੱਚ ਨਹੀਂ, ਉਹ ਬੋਲ ਬੋਲਣਾ ਚਾਹੇ ਸੁਤੰਤਰ ਉਹਦੇ ਵੱਸ ਵਿੱਚ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ, ਪਾਇਓ ਬਾਲ ਬੁੱਧ ਸੁਖ ਰੇ। ਜੇ ਬੱਚੇ ਦੇ ਅੰਦਰ ਇਹ 4 ਦੋਸ਼ ਨੇ ਨਾ, ਤੇ ਬੱਚੇ ਦੇ ਅੰਦਰ ਗੁਣ ਵੀ ਬੜੇ ਜ਼ਿਆਦੇ ਨੇ। ਹੁਣ ਆਪ ਪੁੱਛੋ ਗੁਣ ਕਿਹੜੇ ਕਿਹੜੇ ਨੇ। ਇੱਕ ਬੱਚੇ ਨੂੰ ਨੇੜੇ ਹੋ ਕੇ ਵੇਖੋ ਤੇ ਬੱਚਾ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਤੁਹਾਨੂੰ ਮਿਲੇਗਾ। ਬਹੁਤ ਛੋਟੇ ਬੱਚੇ ਨਾ, ਜਿਹੜੇ 2, 4, 5 ਸਾਲ ਦੀ ਉਮਰ ਹੋਵੇ, ਬੱਚੇ ਨੂੰ ਵੇਖੋ, ਬੱਚਾ ਜੋ ਅੰਦਰੋਂ ਹੈ ਉਹੀ ਬੱਚਾ ਬਾਹਰੋਂ ਹੈ। ਇੱਕ ਜਵਾਨ ਤੇ ਇੱਕ ਬਿਰਧ ਬਾਬੇ ਨੂੰ ਵੇਖਿਓ, ਖਿਮਾ ਕਰਿਓ, ਇੱਕ ਜਵਾਨ ਤੇ ਇੱਕ ਬਿਰਧ ਨੂੰ ਵੇਖੋ,
ਉਹਦੀ ਜ਼ੁਬਾਨ ਕੁਝ ਹੋਰ ਕਹਿੰਦੀ ਹੈ, ਉਹਦਾ ਅੰਦਰ ਕੁਝ ਹੋਰ ਕਹਿੰਦਾ ਹੈ। ਕਿਸੇ ਨੇ ਬਣਾਇਆ ਹੋਵੇ ਚੰਗਾ ਮਕਾਨ, ਕਿਸੇ ਨੇ ਅੱਜ ਓਪਨਿੰਗ ਕੀਤੀ ਹੋਵੇ ਆਪਣੇ ਚੰਗੇ ਆਫਿਸ ਦੀ, ਆਪਣੀ ਫੈਕਟਰੀ ਦੀ, ਕਾਰਖਾਨੇ ਦੀ, ਤੇ ਸ਼ਰੀਕੇ ਭਾਈਚਾਰੇ ਵਾਲਿਆਂ ਨੂੰ ਉਹਨੇ ਬੁਲਾਇਆ ਹੋਵੇ ਕਿ ਅੱਜ ਮੈਂ ਫੈਕਟਰੀ ਦਾ ਮਹੂਰਤ ਕਰਨਾ ਹੈ, ਮੇਰੀ ਓਪਨਿੰਗ ਹੈ, ਤੁਸੀਂ ਮੇਰੇ ਕੋਲ ਆਇਓ, ਮੈਂ ਆਪਣਾ ਘਰ ਬਣਾਇਆ ਹੈ, ਅੱਜ ਘਰ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਆਉਣਾ ਹੈ, ਤੁਸੀਂ ਵੀ ਆਇਓ। ਹੁਣ ਜਿਹੜੇ ਆਮ ਲੋਕ ਨੇ ਉਹ ਚੰਗਾ ਘਰ ਵੇਖਦੇ ਨੇ, ਚੰਗਾ ਕਾਰੋਬਾਰ ਵੇਖਦੇ ਨੇ, ਮਨ ਦੇ ਅੰਦਰ ਬੜੀ ਈਰਸ਼ਾ, ਮਨ ਦੇ ਅੰਦਰ ਬੜਾ ਸਾੜਾ, ਇਹਦਾ ਚੰਗਾ ਕਾਰੋਬਾਰ ਕਿਉਂ ਬਣ ਗਿਆ, ਮੇਰਾ ਕਿਉਂ ਨਹੀਂ ਬਣਿਆ, ਇਹਦਾ ਚੰਗਾ ਘਰ ਕਿਉਂ ਬਣ ਗਿਆ ਤੇ ਮੇਰਾ ਬਣਿਆ ਕਿਉਂ ਨਹੀਂ। ਮਨ ਦੇ ਅੰਦਰ ਤੇ ਈਰਸ਼ਾ ਹੈ ਸ਼ਰੀਕੇ ਭਾਈਚਾਰੇ ਨੂੰ ਲੈ ਕੇ ਜਾਂ ਘਟੀਆ ਸੋਚ ਨੂੰ ਲੈ ਕੇ, ਪਰ ਜ਼ੁਬਾਨ ਤੋਂ ਵਧਾਈ ਵੀ ਦੇ ਰਿਹਾ ਹੈ ਵੀ ਘਰ ਬਣਾਇਆ ਬੜਾ ਵਧੀਆ ਬਣਾਇਆ, ਵੀ ਸੱਜਣਾ ਮੇਰੇ ਵੱਲੋਂ ਤੈਨੂੰ ਵਧਾਈ, ਤੇ ਬੁੱਲੀਆਂ ਤੋਂ ਝੂਠੀ ਮੁਸਕਰਾਹਟ ਵੀ ਪੇਸ਼ ਕਰਦਾ, ਝੂਠਾ ਹਾਸਾ ਵੀ ਹੱਸਦਾ ਹੈ ਤੇ ਝੂਠੇ ਬੋਲ ਵੀ ਬੋਲਦਾ ਹੈ। ਇੱਥੇ ਆਣ ਕੇ ਜ਼ੁਬਾਨ ਤੇ ਮਨ ਦੋਵਾਂ ਦਾ ਫਰਕ ਪੈ ਗਿਆ ਨਾ, ਅੰਦਰ ਤੇ ਬਾਹਰ ਦਾ ਫਰਕ ਪੈ ਗਿਆ ਨਾ। ਅੰਦਰ ਕਹਿੰਦਾ ਨਹੀਂ ਸੀ ਹੋਣਾ ਚਾਹੀਦਾ, ਜ਼ੁਬਾਨ ਕਹਿੰਦੀ ਹੈ ਤੈਨੂੰ ਵਧਾਈ ਹੈ, ਦੋਵਾਂ ਦਾ ਫਰਕ ਹੈ। ਕਿਸੇ ਦਾ ਨੁਕਸਾਨ ਹੋ ਜਾਏ ਆਪ ਚਲੇ ਜਾਂਦੇ ਹੋ ਸੋਗ ਜਿਤਾਉਣ ਵਾਸਤੇ, ਕਦੇ ਕਦੇ ਇਸ ਤਰ੍ਹਾਂ ਵੀ ਹੁੰਦਾ ਹੈ, ਮਨ ਇਹ ਕਹਿੰਦਾ ਹੈ ਕਿ ਚੰਗਾ ਹੀ ਹੋ ਜਾਏ, ਇਹਦਾ ਨੁਕਸਾਨ ਹੋਣਾ ਚਾਹੀਦਾ ਸੀ, ਮਨ ਕਹਿੰਦਾ ਨੁਕਸਾਨ ਹੋਣਾ ਚਾਹੀਦਾ ਸੀ, ਤੇ ਜ਼ੁਬਾਨ ਬੋਲ ਕੇ ਕਹਿ ਰਹੀ ਹੈ ਵੀ ਤੇਰਾ ਨੁਕਸਾਨ ਹੋਇਆ, ਬੜਾ ਮਾੜਾ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਅੰਦਰ ਤੇ ਬਾਹਰ ਦਾ ਫਰਕ ਹੈ ਨਾ, ਪਰ ਇਹ ਫਰਕ ਜਵਾਨੀ ਦੇ ਕੋਲ ਹੈ, ਇਹ ਫਰਕ ਬੁਢਾਪੇ ਦੇ ਕੋਲ ਹੈ, ਇਹ ਫਰਕ ਬੱਚੇ ਦੇ ਕੋਲ ਨਹੀਂ ਹੁੰਦਾ। ਬੱਚਾ ਜੋ ਅੰਦਰੋਂ ਹੈ, ਬੱਚਾ ਉਹੀ ਕੁਝ ਬਾਹਰੋਂ ਹੈ। ਜਿਤਨਾ ਸਮਾਂ ਉਹਨੂੰ ਇੱਕ ਜਵਾਨ ਤੇ ਬੁਢਾਪੇ ਵਾਲੀ ਰਾਜਨੀਤੀ ਦਾ ਪੇ ਚਾ ਨਾ ਜਾਣ, ਇਹ ਤਮਾਮ ਤਰ੍ਹਾਂ ਦੀ ਮਹਿਲ ਉਹਦੇ ਅੰਦਰ ਚਲੀ ਨਾ ਜਾਏ, ਬੱਚਾ ਉਹਨਾਂ ਸਮਾਂ ਰੱਬ ਵਰਗਾ ਹੀ ਹੁੰਦਾ ਹੈ, ਅੰਦਰ ਤੇ ਬਾਹਰ ਉਹਦਾ ਬਰਾਬਰ ਹੁੰਦਾ ਹੈ। ਇੱਕ ਛੋਟਾ ਬਾਲ ਹੋਵੇ, ਬਾਹਰੋਂ ਕੋਈ ਆਣ ਕੇ ਦਰਵਾਜ਼ਾ ਖੜਕਾਏ ਦਰਵਾਜ਼ਾ, ਤੇ ਬੱਚਾ ਛੋਟਾ ਹੋਵੇ ਅਜੇ, ਤੇ ਪਿਤਾ ਕਹਿ ਦੇਵੇ ਕਿ ਬੇਟਾ ਬਾਹਰ ਵੇਖੋ ਸਾਡੀ ਡੋਰ ਨੌਕ ਹੋਈ, ਇਹ ਦਰਵਾਜ਼ਾ ਕਿਸੇ ਨੇ ਖੜਕਾਇਆ ਹੈ, ਇਹ ਕੌਣ ਹੈ? ਤੇ ਹੁਣ ਉਹ ਬੱਚਾ ਅੰਦਰ ਆਣ ਕੇ ਦੱਸੇ ਕਿ ਪਿਤਾ ਜੀ ਫਲਾਣੇ ਫਲਾਣੇ ਅੰਕਲ ਜਿਹੜੇ ਤੁਹਾਡੇ ਨਾਲ ਅੱਗੇ ਵੀ ਆਉਂਦੇ ਹੁੰਦੇ ਨੇ ਦਰਵਾਜ਼ੇ ਤੇ ਉਹ ਖੜੇ ਨੇ, ਤੇ ਪਿਤਾ ਉਹਨੂੰ ਨਾ ਮਿਲਣਾ ਚਾਹੁੰਦਾ ਹੋਵੇ ਜਾਂ ਉਹਦਾ ਕੁਝ ਲੈਣਾ ਦੇਣਾ ਬਾਕੀ ਹੋਵੇ, ਉਹਨੂੰ ਮਿਲਣ ਦੀ ਵਿਚਾਰ ਨਹੀਂ ਬਣੇ, ਤੇ ਪਿਤਾ ਅੰਦਰ ਹੌਲੀ ਆਵਾਜ਼ ਵਿੱਚ ਕਹੇਗਾ ਬੇਟਾ ਜਾ ਅੰਕਲ ਨੂੰ ਕਹਿ ਕਿ ਮੇਰੇ ਪਿਤਾ ਜੀ ਘਰ ਵਿੱਚ ਨਹੀਂ। ਤੇ ਹੁਣ ਬੱਚਾ ਹੂਬ ਹੂ ਬੋਲੀ ਬੋਲਦਾ ਹੈ ਜਾ ਕੇ, ਅੰਕਲ ਜੀ ਮੇਰੇ ਪਿਤਾ ਜੀ ਕਹਿੰਦੇ ਨੇ ਪਿਤਾ ਜੀ ਘਰ ਵਿੱਚ ਨਹੀਂ ਹੈ, ਮੇਰੇ ਡੈਡੀ ਕਹਿੰਦੇ ਨੇ ਡੈਡੀ ਘਰ ਵਿੱਚ ਨਹੀਂ ਹੈ। ਕਿਉਂਕਿ ਬੱਚੇ ਨੂੰ ਗੱਲ ਵਧਾਉਣੀ ਵੀ ਨਹੀਂ ਆਉਂਦੀ ਤੇ ਬੱਚੇ ਨੂੰ ਗੱਲ ਘਟਾਉਣੀ ਵੀ ਨਹੀਂ ਆਉਂਦੀ। ਇਹ ਰਾਜਨੀਤੀ, ਇਹ ਦਲ ਦਲ, ਇਹ ਪਖੰਡ, ਖਿਮਾ ਕਰਿਓ ਬੋਲ, ਕੁਝ ਇਸ ਤਰ੍ਹਾਂ ਦੇ ਨੇ, ਇਹ ਜਵਾਨੀ ਵਿੱਚ ਮਿਲਦੇ ਨੇ, ਇਹ ਬੁਢਾਪੇ ਵਿੱਚ ਮਿਲਦੇ ਨੇ। ਅੰਦਰ ਕੁਝ ਹੋਰ ਹੁੰਦਾ ਹੈ, ਬਾਹਰ ਕੁਝ ਹੋਰ ਹੁੰਦਾ ਹੈ, ਪਰ ਬੱਚੇ ਦੇ ਕੋਲ ਅੰਦਰ ਤੇ ਬਾਹਰ ਬਰਾਬਰ ਹੁੰਦਾ ਹੈ, ਜੋ ਅੰਦਰ ਹੈ ਉਹ ਬਾਹਰ ਹੈ। ਦੂਸਰੀ ਬੇਨਤੀ, ਇੱਕ ਜਵਾਨ ਦੇ ਚਿਹਰੇ ਨੂੰ ਤੱਕੋ, ਉਹਦੇ ਚਿਹਰੇ ਦੇ ਉੱਤੇ ਗਮਗੀਨਤਾ ਦੇ ਚਿੰਨ੍ਹ ਤੁਹਾਨੂੰ ਨਜ਼ਰ ਪੈਣਗੇ, ਅਫਸੋਸ ਦੇ ਚਿੰਨ੍ਹ, ਪਛਤਾਵੇ ਦੇ ਚਿੰਨ੍ਹ, ਗਮਗੀਨਤਾ ਦੀਆਂ ਨਿਸ਼ਾਨੀਆਂ। ਇਹ ਇੱਕ ਜਵਾਨ ਤੇ ਬੁਢਾਪੇ ਦੇ ਅੰਦਰ ਪਹੁੰਚ ਚੁੱਕੇ ਮਨੁੱਖ ਦੇ ਚਿਹਰੇ ਦੇ ਉੱਤੋਂ ਖਾਸ ਨਜ਼ਰ ਪੈਂਦੀਆਂ ਨੇ। ਇੱਕ ਬੱਚੇ ਨੂੰ ਤੱਕੋ, ਉਹ ਬੱਚਾ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ, ਕੋਈ ਗਮੀ ਦਾ ਚਿੰਨ੍ਹ ਬੱਚੇ ਦੇ ਚਿਹਰੇ ਤੇ ਨਹੀਂ, ਕੋਈ ਪਛਤਾਵਾ ਬੱਚੇ ਦੇ ਚਿਹਰੇ ਦੇ ਉੱਤੇ ਨਹੀਂ, ਕੋਈ ਅਫਸੋਸ ਨਹੀਂ, ਚਿਹਰਾ ਕੁਮਲਾਇਆ ਨਹੀਂ, ਚਿਹਰਾ ਮੁਰਝਾਇਆ ਨਹੀਂ, ਚਿਹਰਾ ਉਤਰਿਆ ਨਹੀਂ, ਕਿਉਂਕਿ ਬੱਚੇ ਦੇ ਅੰਦਰ ਇਹ ਅਜੇ ਬੁਰਾਈ ਹੈ ਹੀ ਨਹੀਂ, ਜਿਹੜੀ ਜਵਾਨੀ ਤੇ ਬੁਢਾਪੇ ਵਿੱਚ ਹੁੰਦੀ ਬੱਚੇ ਦੇ ਅੰਦਰ ਨਹੀਂ ਹੈ। ਇਸ ਤੋਂ ਅੱਗੇ ਹੋਰ ਚੱਲੋ, ਇੱਕ ਬੱਚੇ ਦੀ ਮਾਂ ਪਿਤਾ ਬੜੇ ਗਰੀਬ ਹੋਣ ਤੇ ਬੱਚੇ ਨੂੰ ਗਰੀਬੀ ਦਾ ਅਹਿਸਾਸ ਕਰਕੇ ਹੀਣ ਭਾਵਨਾ ਨਹੀਂ ਆਉਂਦੀ, ਬੱਚੇ ਨੂੰ ਅਜੇ ਨਹੀਂ ਪਤਾ ਕਿ ਗਰੀਬੀ ਕੀ ਹੁੰਦੀ,

0: ਜੇ ਮੈਂ ਜਾਣਦਾ ਹੁੰਦਾ ਕਿ ਵਿਕਾਰਾਂ ਦੇ ਨਾਲ ਮੇਰਾ ਲੜ ਛਿੱਚ ਜਾਣਾ ਹੈ, ਬਣੀ ਹੋਈ ਗੰਢ ਖੁੱਲ ਜਾਣੀ ਹੈ, ਪੀਟੀ ਪਾਈ ਗੰਢ, ਗੰਢ ਨੂੰ ਮੈਂ ਹੋਰ ਘੁੱਟ ਕੇ ਬੰਨਦਾ ਤੇ ਉਸ ਗੰਢ ਦਾ ਧਿਆਨ ਰੱਖਦਾ, ਇਸ ਗੰਢ ਨੂੰ ਕੋਈ ਕਾਮ ਕ੍ਰੋਧ ਲੋਭ ਮੋਹ ਖੁੱਲਣ ਦਾ ਯਤਨ ਤੇ ਨਹੀਂ ਕਰ ਰਿਹਾ। ਪੀਟੀ ਪਾਈ ਗੰਢ ਤੈ ਜੇਵੜ ਮੈਂ ਨਾਹੇ ਕੋ ਸਭ ਜਗ ਡਿੱਠਾ ਹੰਡ। ਹੇ ਮੇਰੇ ਸਾਈਂ ਵਾਹਿਗੁਰੂ ਨਿਰੰਕਾਰ ਪ੍ਰਮਾਤਮਾ ਜੀ, ਮੈਂ ਸਾਰਾ ਜਗਤ ਨਾ ਹੰਡ ਕੇ ਵੇਖ ਲਿਆ, ਹੰਡ ਮੈਨੇ ਚੱਲ ਕੇ, ਹੰਡ ਮੈਨੇ ਤੁਰ ਫਿਰ ਕੇ ਵਿਚਰ ਕੇ, ਮੈਂ ਸਾਰੀ ਦੁਨੀਆਂ ਘੁੰਮ ਫਿਰ ਕੇ ਵੇਖ ਲਈ, ਤੇਰੇ ਵਰਗਾ ਨਾ ਤੇ ਕੋਈ ਦਿਆਲੂ ਮਿਲਿਆ ਤੇ ਨਾ ਕਿਰਪਾਲੂ ਮਿਲਿਆ, ਨਾ ਤੇਰੇ ਵਰਗਾ ਕੋਈ ਮਦਦਗਾਰ ਮਿਲਿਆ, ਨਾ ਤੇਰੇ ਵਰਗਾ ਕੋਈ ਰੱਖਿਅਕ ਮਿਲਿਆ, ਨਾ ਤੇਰੇ ਵਰਗਾ ਕੋਈ ਰਿਜ਼ਕ ਦਾਤਾ ਮਿਲਿਆ, ਰੋਜੀ ਦਹਿੰਦ ਮਿਲਿਆ, ਤੇਰੇ ਵਰਗਾ ਕੋਈ ਸੱਜਣ ਨਹੀਂ ਮਿਲਿਆ। ਸਭ ਜਗ ਡਿੱਠਾ ਹੰਡ, ਭਗਤ ਜੀ ਕਹਿੰਦੇ ਨੇ ਗੱਲੀ ਸੋ ਸੱਜਣ ਵੀ ਇੱਕ ਢੁੰਡੇਂਦੀ ਨਾ ਲਾਹਾਂ ਤੁਖਾਂ ਜਿਉਂ ਮਲੀ। ਗੱਲੀ ਬਾਤੀ ਹੌਂਸਲਾ ਦੇਣ ਵਾਲੇ ਮਲਮ ਪੱਟੀ ਕਰਨ ਵਾਲੇ ਵੀ ਸੱਜਣ ਮਿਲਦੇ ਨੇ, ਪਰ ਉਸ ਰੋਗ ਨੂੰ ਮਟਾਉਣ ਵਾਲਾ, ਦਰਦ ਤੋਂ ਰਾਹਤ ਦੇਣ ਵਾਲਾ ਤੇ ਭਗਤ ਜੀ ਕਹਿੰਦੇ ਨੇ ਕੋਈ ਬਿਰਲਾ ਬਿਰਲਾ ਹੀ ਮਿਲਦਾ ਹੈ ਨਾ। ਕਬੀਰ ਸਾਹਿਬ ਵੀ ਕਹਿੰਦੇ ਨੇ ਕਬੀਰ ਸਭ ਜਗ ਹੋਂ ਫਿਰਿਓ, ਮੰਦਲ ਮੰਦਲ ਮੈਨੇ ਕੰਧਾ ਮੋਢਾ, ਮੰਦਲ ਕੰਧ ਚੜਾਏ, ਕੰਧ ਮੈਨੇ ਕੰਧਾ, ਮੰਦਲ ਮੈਨੇ ਢੋਲ, ਕਹਿ ਲਗੇ ਮੈਂ ਢੋਲ ਆਪਣੇ ਕੰਧੇ ਦੇ ਉੱਤੇ ਰੱਖ ਕੇ ਵਜਾ ਕੇ ਦੁਨੀਆਂ ਨੂੰ ਘੁੰਮ ਫਿਰ ਕੇ ਵੇਖਿਆ। ਮੰਦਲ ਕੰਧ ਚੜਾਏ, ਕੰਧੇ ਦੇ ਉੱਤੇ ਮੰਦਲ ਰੱਖ ਕੇ, ਕੰਧੇ ਦੇ ਉੱਤੇ ਢੋਲ ਰੱਖ ਕੇ, ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ। ਕਹਿਣ ਲੱਗੇ ਕੋਈ ਕਿਸੇ ਦਾ ਨਹੀਂ, ਮੈਂ ਠੋਕ ਵਜਾ ਕੇ ਵੇਖ ਲਿਆ, ਪਰਖ ਪੜਤਾਲ ਕਰਕੇ ਵੇਖ ਲਿਆ। ਆਖਿਆ ਤੈ ਜੇਵੜ ਮੈਂ ਨਾਹੇ ਕੋ, ਤੇਰੇ ਵਰਗਾ ਸਾਈ ਜੀ ਰੱਬ ਜੀ ਕੋਈ ਵੀ ਨਹੀਂ ਹੈ, ਨਾਹੇ ਕੋ ਦੁਨੀਆਂ ਦੇ ਅੰਦਰ ਤੇਰਾ ਸਾਨੀ ਕੋਈ ਨਹੀਂ, ਸਭ ਜਗ ਡਿੱਠਾ ਹੰਡ। ਤੇ ਇਹ ਗੱਲ ਮੈਂ ਸਾਰੇ ਜਗਤ ਨੂੰ ਹੰਡਣ ਤੋਂ, ਫਿਰਨ ਤੋਂ, ਵਿਚਰਨ ਤੋਂ ਬਾਅਦ ਕਹਿ ਰਿਹਾ, ਤਜਰਬਾ ਕਰਨ ਤੋਂ ਬਾਅਦ ਕਹਿ ਰਿਹਾ। ਹੁਣ ਇਹ ਮਰਜ਼ੀ ਸਾਡੀ ਹੈ ਕਿ ਜਿਸ ਖੁਦਾਵੰਦ ਕਰੀਮ ਵਾਸਤੇ ਭਗਤ ਜੀ ਕਹਿ ਰਹੇ ਨੇ ਤੈ ਜੇਵੜ ਮੈਂ ਨਾਹੇ ਕੋ, ਉਹਦੇ ਨਾਲ ਜੁੜੇ ਰਹਿਣਾ ਜਾਂ ਉਹਨੂੰ ਛੱਡ ਕੇ ਕਿਤੇ ਸੱਜੇ ਖੱਬੇ ਭਟਕਣਾ, ਇਹ ਮਰਜ਼ੀ ਤੁਹਾਡੀ ਹੈ। ਭਗਤ ਫਰੀਦ ਸਾਹਿਬ ਤੇ ਉਸ ਦੀਨ ਦਿਆਲ ਦੀਆਂ ਕਥਾ ਕਹਾਣੀਆਂ ਕਰ ਕਰਕੇ ਸਾਡੀ ਝੋਲੀ ਦੇ ਅੰਦਰ ਉਪਦੇਸ਼ ਪਾ ਰਹੇ ਨੇ। ਤੋ ਇਹ ਦੋ ਸਲੋਕ ਜਿਨ੍ਹਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਜਿੰਨੇ ਮਾਈ ਭਾਈ ਸ਼ਰੋਤੇ ਗੁਰੂ ਕੀ ਗੋਦ ਦਾ ਆਨੰਦ ਲੈ ਰਹੇ ਹੋ, ਸਭਨਾਂ ਦੇ ਮਨਾਂ ਅੰਦਰ ਸਤਿਗੁਰੂ ਗੁਰਮਤਿ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਵਾਲਾ ਹਨੇਰਾ ਦੂਰ ਕਰਨ, ਤਮਾਮ
1: ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਦ ਗੁਰੂ, ਹੇ ਸੰਸਾਰ ਤਾਪ ਹਰਨ ਕਰੁਣਾ ਮੈਂ ਸਭ ਦੁਖ ਹਰੂ, ਹੇ ਸ਼ਰਨ ਜੋਗ ਦਿਆਲੇ

सिर नीवा कर देख

0: ਹਰੀਦਾ ਜੋ ਤੈਂ ਮਾਰਨ ਮੁਕਿਆ ਤਿਨਾ ਨ ਮਾਰੇ ਘੁੰਮ ਆਪਨ ਡੈ ਕਰ ਜਾਇ ਪੈਰ ਤਿਨਾ ਦੇ ਚੁੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਸ਼ਰੋਤੇ ਜਣੋ, ਆਪ ਚੱਲ ਰਹੀ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਵਿੱਚੋਂ ਰੋਜ਼ ਰੋਜ਼ ਸਰਵਣ ਕਰਦੇ ਆ ਰਹੇ ਹੋ। ਮਨ ਬਿਰਤੀਆਂ ਇਕਾਗਰ ਕਰੋ, ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਮੈਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕਰਾਂ। ਭਗਤ ਜੀ ਦਾ ਪਹਿਲਾ ਸਲੋਕ ਜੋ ਅੱਜ ਪੜ੍ਹ ਕੇ ਸੁਣਾਏ ਗਏ, ਫਰੀਦਾ ਜੇ ਤੂੰ ਅਕਲ ਲਤੀਫ, ਲਤੀਫ ਕਹਿੰਦੇ ਨੇ ਅਕਲ ਵਾਲਾ, ਲਤੀਫ ਕਹਿੰਦੇ ਨੇ ਅਕਲ ਯਾਫਤਾ, ਗਿਆਨ ਵਾਲਾ, ਸੂਝਵਾਨ ਬੰਦਾ। ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਕਹਿਣ ਲੱਗੇ ਜੇ ਤੂੰ ਇਹ ਕਬੂਲ ਕਰ ਰਿਹਾ ਹੈ ਕਿ ਮੈਂ ਸਮਝਦਾਰ ਹਾਂ ਤੇ ਫਿਰ ਆਪਣੇ ਵਾਸਤੇ ਕਾਲੇ ਲੇਖ ਕਿਉਂ ਲਿਖ ਰਿਹਾ, ਆਪਣੇ ਵਾਸਤੇ ਕਾਲਖ ਇਕੱਠੀ ਕਿਉਂ ਕਰ ਰਿਹਾ, ਕਿਸੇ ਦੂਸਰੇ ਨੂੰ ਬਚਾਉਣਾ ਤੇ ਨੰਬਰ ਦੋ ਦੀ ਗੱਲ, ਉਸ ਤੋਂ ਅੱਗੇ ਦੀ ਘਟਨਾ ਆਪਣੇ ਆਪ ਨੂੰ ਤੇ ਬਚਾ। ਗੁਰੂ ਅਰਜਨ ਦੇਵ ਸਾਹਿਬ ਸੁਖਮਣੀ ਸਾਹਿਬ ਦੇ ਅੰਦਰ ਇਸ ਤਰ੍ਹਾਂ ਹੀ ਹੁਕਮ ਕਰਦੇ ਨੇ, ਜੇ ਜਾਣਤ ਹਉ ਆਪੋ ਬਚੇ, ਜੇ ਤੂੰ ਜਾਣਦਾ ਹੈ ਕਿ ਮੈਂ ਸੂਝਵਾਨ ਆ ਤੇ ਫਿਰ ਆਪਣਾ ਆਪਾ ਵਿਕਾਰਾਂ ਕੋਲੋਂ ਬਚਾ ਕੇ ਵਿਖਾ, ਆਪਣੇ ਪੱਲੇ ਨੂੰ ਸੰਕੋਚ ਕੇ ਰੱਖ, ਇਹਨੂੰ ਚਿੱਕੜ ਦੇ ਅੰਦਰ ਭਰਨ ਨਾ ਦੇ ਜੇ ਤੂੰ ਜਾਣਨਾ ਹੈ ਕਿ ਮੈਂ ਸਿਆਣਾ। ਹਰ ਮਨੁੱਖ ਆਪਣੀ ਅਕਲ ਦੇ ਉੱਤੇ ਬਹੁਤ ਵੱਡਾ ਕੌਨਫੀਡੈਂਸ ਰੱਖਦਾ ਹੈ। ਹਰ ਚੀਜ਼ ਦੂਸਰੇ ਦੀ ਪਿਆਰੀ ਲੱਗ ਜਾਂਦੀ ਏ, ਕਾਰੋਬਾਰ ਦੂਸਰੇ ਦਾ ਚੰਗਾ, ਜੇਬ ਦੂਜੇ ਦੀ ਧਨ ਵਿੱਚ ਘੱਟ ਵੀ ਹੋਵੇ ਤਾਂ ਵੀ ਲੱਗਦਾ ਮੇਰੇ ਨਾਲੋਂ ਜ਼ਿਆਦਾ ਮਾਣ ਪ੍ਰਭਤਾ ਦੂਜੇ ਨੂੰ ਵੱਧ ਨਾ ਮਿਲ ਜਾਏ। ਪਰ ਜਿੱਥੇ ਅਕਲ ਦੀ ਗੱਲ ਆਉਂਦੀ ਏ ਉੱਥੇ ਇਹ ਆਪਣੀ ਅਕਲ ਦੇ ਉੱਤੇ ਸੰਤੁਸ਼ਟ ਹੈ, ਨਾ ਆਪਣੇ ਧਨ ਦੇ ਉੱਤੇ ਸੰਤੁਸ਼ਟ ਹੈ, ਨਾ ਆਪਣੇ ਰੂਪ ਰੰਗ ਦੇ ਉੱਤੇ ਸੰਤੁਸ਼ਟੀ ਹੈ, ਨਾ ਆਪਣੇ ਕੁਟੁੰਬ ਕਬੀਲੇ ਤੇ ਪਰਿਵਾਰ ਦੇ ਉੱਤੇ ਸੰਤੁਸ਼ਟੀ ਹੈ। ਬੱਚੇ ਕਹਿੰਦੇ ਨੇ ਦੂਸਰਿਆਂ ਦੇ ਮਾਂ ਬਾਪ ਚੰਗੇ ਨੇ, ਸਾਡੇ ਮਾਂ ਬਾਪ ਚੰਗੇ ਨੇ, ਤੇ ਮਾਂ ਬਾਪ ਨੂੰ ਪੁੱਛੋ ਕਹਿੰਦੇ ਨੇ ਦੂਜਿਆਂ ਦੇ ਬੱਚੇ ਚੰਗੇ ਨੇ, ਸਾਡੇ ਬੱਚੇ ਚੰਗੇ ਨੇ। ਮਾਂ ਬਾਪ ਦੀ ਸੰਤੁਸ਼ਟੀ ਬੱਚਿਆਂ ਤੇ ਨਹੀਂ ਤੇ ਬੱਚਿਆਂ ਦੀ ਸੰਤੁਸ਼ਟੀ ਮਾਂ ਬਾਪ ਦੇ ਉੱਤੇ ਨਹੀਂ। ਖਿਮਾ ਚਾਹਾਂਗਾ, ਪਤਨੀ ਦੀ ਸੰਤੁਸ਼ਟੀ ਪਤੀ ਦੇ ਉੱਤੇ ਨਹੀਂ ਹੈ ਤੇ ਪਤੀ ਦੀ ਸੰਤੁਸ਼ਟੀ ਪਤਨੀ ਦੇ ਉੱਤੇ ਨਹੀਂ ਹੈ, ਸੰਤੋਖੀ ਤੇ ਦੋਵੇਂ ਨਹੀਂ। ਹਰ ਗੱਲ ਦੇ ਅੰਦਰ ਬੰਦਾ ਐ ਸੰਤੋਸ਼ ਨਜ਼ਰ ਪੈਂਦਾ ਹੈ, ਸੰਤੋਖ ਇਹਦੇ ਕੋਲ ਨਹੀਂ। ਪਰ ਜਿੱਥੇ ਅਕਲ ਦੀ ਗੱਲ ਆਉਂਦੀ ਹੈ ਨਾ, ਉੱਥੇ ਆਪਣੀ ਅਕਲ ਦੇ ਉੱਤੇ ਸੰਤੁਸ਼ਟ ਹੈ, ਉੱਥੇ ਨਹੀਂ ਕਬੂਲਦਾ ਕਿ ਮੇਰੀ ਅਕਲ ਛੋਟੀ ਹੈ ਤੇ ਦੂਜੇ ਦੀ ਅਕਲ ਸਿਆਣੀ। ਚਲੋ, ਕਿਸੇ ਮਨੁੱਖ ਦੀ ਅਕਲ ਨੂੰ ਕਬੂਲ ਕਰੋ ਜਾਂ ਨਾ ਕਰੋ, ਕੰਮ ਚੱਲ ਜਾਏਗਾ, ਨਾ ਵੀ ਕਰੋ ਕੋਈ ਗੱਲ ਨਹੀਂ। ਬੰਦਾ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮਤ ਨੂੰ ਵੀ ਛੋਟਿਆ ਹੀ ਮੰਨਦਾ ਹੈ ਤੇ ਆਪਣੀ ਮਤ ਨੂੰ ਵੱਡਾ ਮੰਨਦਾ ਹੈ। ਅਗਰ ਗੁਰੂ ਗ੍ਰੰਥ ਸਾਹਿਬ ਜੀ ਦੀ ਮਤ ਦੇ ਉੱਤੇ ਸੰਤੁਸ਼ਟ ਹੋਵੇ ਤੇ ਫਿਰ ਉਸ ਮਤ ਨੂੰ ਕਬੂਲ ਨਾ ਕਰ ਲਵੇ, ਫਿਰ ਤੇ ਕਬੂਲ ਕਰਨ ਲੱਗਿਆਂ ਦੇਰੀ ਨਹੀਂ। ਅਗਰ ਆਪ ਸੰਤੁਸ਼ਟ ਹੋ ਗਏ ਹੋ ਕਿ ਸਤਿਗੁਰੂ ਤੁਹਾਡਾ ਗਿਆਨ ਵੱਡਾ ਹੈ, ਮੇਰਾ ਗਿਆਨ ਛੋਟਾ ਹੈ, ਫਿਰ ਤੇ ਗੁਰੂ ਦੇ ਗਿਆਨ ਨੂੰ ਕਬੂਲਣ ਲੱਗਿਆਂ ਦੇਰੀ ਲੱਗੇਗੀ ਨਹੀਂ। ਅੜਚਣ ਕਿਸ ਗੱਲ ਦੀ ਬਣਦੀ ਹੈ ਕਿ ਜਿਸ ਤਰ੍ਹਾਂ ਮੈਂ ਆਪਣੇ ਜੀਵਨ ਦੇ ਅੰਦਰ ਚੱਲ ਰਿਹਾ, ਮੈਂ ਠੀਕ ਹੀ ਚੱਲ ਰਿਹਾ, ਇਹ ਠੀਕ ਹੈ, ਕਥਾ ਚੱਲਦੀ ਹੈ, ਕੀਰਤਨ ਚੱਲਦਾ ਹੈ, ਗੁਰੂ ਕੇ ਕੀਰਤਨੀ ਹੈ, ਦੋ ਦੋ ਘੰਟੇ ਬਹਿ ਕੇ ਕੀਰਤਨ ਕਰਦੇ ਨੇ, ਕਥਾ ਵਾਲੇ ਕਥਾ ਕਰਦੇ ਨੇ, ਪਰ ਇਹਨਾਂ ਨੂੰ ਕਹੀ ਜਾਣ ਦਿਓ, ਕੀਰਤਨ ਕਰੀ ਜਾਣ ਦਿਓ, ਮੈਂ ਥੋੜਾ ਇਹਨਾਂ ਦੀ ਗੱਲ ਨੂੰ ਮੰਨਣਾ ਹੈ। ਬੰਦਾ ਚੱਲਦਾ ਹੈ ਧਰਮ ਦੇ ਮਾਰਗ ਦੇ ਉੱਤੇ, ਪਰ ਧਰਮ ਦੇ ਅਨੁਸਾਰ ਨਹੀਂ ਚੱਲਦਾ, ਆਪਣੇ ਅਨੁਸਾਰ ਚੱਲਦਾ, ਆਪਣੀ ਮਰਜ਼ੀ ਦੇ ਨਾਲ। ਤੇ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਜਿੰਨੇ ਕੁ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਚੰਗੇ ਲੱਗ ਜਾਂਦੇ ਨੇ ਉਨੇ ਕੁ ਅਸੀਂ ਅਪਣਾ ਲੈਂਦੇ ਹਾਂ, ਤੇ ਜਿੱਥੇ ਸਾਡੀ ਅਕਲ ਜਵਾਬ ਦੇ ਦਿੰਦੀ ਹੈ ਨਾ ਕਿ ਨਹੀਂ ਇਹ ਬਚਨ ਮੰਨਣ ਦੇ ਯੋਗ ਨਹੀਂ, ਜ਼ੁਬਾਨੋਂ ਕਹੋ ਭਾਵੇਂ ਨਾ ਕਹੋ ਉਹਨੂੰ ਤੁਸੀਂ ਕਬੂਲ ਨਹੀਂ ਕਰਦੇ, ਇਹਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੀ ਮਰਜ਼ੀ ਦੇ ਸਿੱਖ ਹਾਂ, ਗੁਰੂ ਦੀ ਮਰਜ਼ੀ ਦੇ ਸਿੱਖ ਨਹੀਂ ਹਾਂ। ਅਸੀਂ ਗੁਰੂ ਦੇ ਅਨੁਸਾਰ ਨਹੀਂ ਚੱਲਦੇ, ਆਪਣੇ ਅਨੁਸਾਰ ਚੱਲਦੇ ਹਾਂ। ਜਿਸ ਦਿਨ ਸਾਡੀ ਅਕਲ ਕੰਮ ਕਰ ਜਾਂਦੀ ਹੈ ਕਿ ਨਸ਼ਾ ਮਾੜਾ ਹੈ, ਅਸੀਂ ਛੱਡ ਦਿੰਦੇ ਹਾਂ ਤੇ ਮੁੱਢ ਕਦੀਮਾਂ ਤੋਂ ਲੈ ਕੇ ਸਤਿਗੁਰੂ ਦੇ ਬਚਨ ਸੁਣਦੇ ਆ ਰਹੇ ਹਾਂ, ਨਸ਼ਾ ਮਾੜਾ ਹੈ, ਨਸ਼ਾ ਮਾੜਾ ਹੈ, ਨਹੀਂ ਛੱਡਦੇ। ਇਹਦਾ ਮਤਲਬ ਇਹ ਹੋਇਆ ਕਿ ਆਪਣੀ ਅਕਲ ਦੇ ਨਾਲ ਹੀ ਛੱਡਿਆ ਨਾ ਜੋ ਕੁਝ ਛੱਡਿਆ। ਆਪਣੀ ਅਕਲ ਲੱਖ ਵਾਰ ਕਹਿ ਗੁਨਾਹਾਂ ਦੀ ਖੱਡ ਦੇ ਅੰਦਰ ਡਿੱਗੇ, ਡਿੱਗਣ ਲਈ ਤਿਆਰ ਆ, ਤੇ ਗੁਰੂ ਦੀ ਅਕਲ ਗੁਨਾਹਾਂ ਦੀ ਖੱਡ ਵਿੱਚੋਂ ਰੋਜ਼ ਰੋਜ਼ ਖਿੱਚ ਕੇ ਬਾਹਰ ਲਿਆਉਂਦੀ ਹੈ। ਇਸ ਚਿੱਕੜ ਤੇ ਦਲਦਲ ਵਿੱਚੋਂ ਨਿਕਲਣ ਵਾਸਤੇ ਤਿਆਰ ਹੀ ਨਹੀਂ। ਚਲੋ ਖੈਰ, ਮਨੁੱਖ ਆਪਣੀ ਅਕਲ ਦੇ ਉੱਤੇ ਸੰਤੋਖ ਰੱਖਦਾ ਹੈ, ਸੰਤੁਸ਼ਟ ਨਜ਼ਰ ਆਉਂਦਾ ਹੈ, ਤੇ ਸਤਿਗੁਰੂ ਕਹਿਣ ਲੱਗੇ ਠੀਕ ਹੈ, ਮੇਰਾ ਤੇਰੇ ਨਾਲ ਇਸ ਗੱਲ ਦਾ ਇਤਰਾਜ਼ ਨਹੀਂ ਕਿ ਤੂੰ ਸੰਤੁਸ਼ਟ ਨਾ ਹੋ, ਪਰ ਜੇ ਤੂੰ ਅਕਲ ਯਾਫਤਾ ਹੈ, ਅਕਲ ਵਾਲਾ ਹੈ, ਸੂਝਵਾਨ ਹੈ, ਤੇ ਕਹਿ ਵੀ ਰਿਹਾ ਕਿ ਮੈਂ ਦੂਜਿਆਂ ਨਾਲੋਂ ਸਿਆਣਾ, ਤੇ ਫਿਰ ਆਪਣੇ ਮਨ ਦਾ ਪੱਲਾ ਸੰਕੋਚ ਕੇ ਕਿਉਂ ਨਹੀਂ ਰੱਖਦਾ? ਕਾਮ ਦੇ ਚਿੱਕੜ ਦੇ ਨਾਲ, ਕ੍ਰੋਧ ਦੇ ਨਾਲ, ਨਿੰਦਾ ਦੇ ਨਾਲ, ਹੰਕਾਰ ਦੇ ਨਾਲ, ਬੁਰਾਈਆਂ ਦੇ ਨਾਲ ਤੇਰਾ ਅੰਦਰ ਭਰਿਆ ਨਜ਼ਰ ਆਉਂਦਾ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਅੱਜ ਦੇ ਦੌਰ ਵਿੱਚੋਂ ਗੁਜ਼ਰਦਿਆਂ ਇੱਕ ਗੱਲ ਬੜਾ ਜ਼ੋਰ ਫੜਦੀ ਜਾ ਰਹੀ ਹੈ, ਤੇ ਉਹ ਇਹ ਗੱਲ ਹੈ ਕਿ ਗੁਰੂ ਦੀ ਲੋੜ ਨਹੀਂ ਹੈ, ਗੁਰੂ ਵਾਲਾ ਬਣਨ ਦੀ ਲੋੜ ਨਹੀਂ ਹੈ, ਗੁਰੂ ਨੂੰ ਅਪਣਾਉਣ ਦੀ ਲੋੜ ਨਹੀਂ, ਅੰਮ੍ਰਿਤ ਛਕਣ ਦੀ ਲੋੜ ਨਹੀਂ, ਗੁਰੂ ਗੁਰੂ ਜਪਣ ਦੀ ਲੋੜ ਨਹੀਂ। ਤੇ ਪੁੱਛੀਏ ਵੀ ਲੋੜ ਕਾਹਦੀ? ਉਹ ਕਹਿੰਦੇ ਨੇ ਬਸ ਆਪਣਾ ਮਨ ਸਾਫ਼ ਹੋਣਾ ਚਾਹੀਦਾ। ਇਹ ਗੱਲ ਠੀਕ ਹੈ, ਕਬੂਲ ਕਰਦੇ ਹਾਂ ਕਿ ਮਨ ਸਾਫ਼ ਹੋਣਾ ਚਾਹੀਦਾ। ਇਸੇ ਗੱਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਜ਼ੋਰ ਦੇ ਰਹੇ ਨੇ ਕਿ ਮਨ ਸਾਫ਼ ਕਰਨ ਵਾਸਤੇ ਆ, ਮੈਂ ਤੇਰੀ ਝੋਲੀ ਦੇ ਅੰਦਰ ਕੋਈ ਜੁਗਤੀਆਂ ਪਾਵਾਂ, ਤੈਨੂੰ ਤੌਰ ਤਰੀਕੇ ਦੱਸਾਂ। ਪਰ ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਮਨ ਸਾਫ਼ ਹੋਣਾ ਚਾਹੀਦਾ, ਤੇ ਚਾਰ ਚਾਰ ਡਿਗਰੀਆਂ ਵੀ ਤੁਹਾਡੀ ਜੇਬ ਦੇ ਅੰਦਰ ਨੇ, ਪੜ੍ਹੇ ਲਿਖੇ ਹੋ, ਤੇ ਫਿਰ ਮਨ ਸਾਫ਼ ਕਰ ਕਿਉਂ ਨਹੀਂ ਲਿਆ? ਇਹ ਕਬੂਲ ਕਰਦੇ ਹੋ ਮਨ ਸਾਫ਼ ਹੋਣਾ ਚਾਹੀਦਾ, ਪਰ ਮਨ ਸਾਫ਼ ਮੇਰਾ ਪ੍ਰਸ਼ਨ ਹੈ, ਕਰ ਕਿਉਂ ਨਹੀਂ ਲਿਆ? ਇਸ ਸਦੀ ਨੂੰ ਪੜ੍ਹੇ ਲਿਖੇ ਲੋਕਾਂ ਦੀ ਸਦੀ ਕਹਿੰਦੇ ਨੇ, ਜਿਹੜੇ ਤੁਸੀਂ ਚਾਰ ਸਰੀਰ ਸ਼ੋਭਾ ਪਾ ਰਹੇ ਹੋ, ਮੇਰੀ ਬੇਨਤੀ ਨੂੰ ਸੁਣਿਓ। ਆ ਜਿਹੜੀ ਸਦੀ ਹੁਣ ਜਾ ਰਹੀ ਹੈ, ਇਹਨੂੰ ਗਿਆਨ ਯਾਪਤਾ ਸਦੀ ਕਹਿੰਦੇ ਨੇ, ਇਹਨੂੰ ਅਕਲ ਲਤੀਫ ਸਦੀ ਕਹਿੰਦੇ ਨੇ, ਅਕਲ ਵਾਲੀ ਸਦੀ, ਪੜ੍ਹਿਆ ਲਿਖਿਆ ਦੀ ਸਦੀ। ਔਰ ਹੈ ਵੀ ਸੱਚ, ਅਨਪੜ੍ਹ ਤੇ ਦੁਨੀਆਂ ਦੇ ਅੰਦਰ ਖੋਜ ਭਾਲ ਕਰਕੇ ਤੁਹਾਨੂੰ ਲੱਭਣਾ ਪਏਗਾ ਸਭ ਪੜ੍ਹੇ ਨੇ। ਇਹ ਗੱਲ ਵੱਖਰੀ ਹੈ, ਕੋਈ ਚਾਰ ਪੜ੍ਹਿਆ, ਕੋਈ ਅੱਠ ਪੜ੍ਹਿਆ, ਕੋਈ ਦਸ ਪੜ੍ਹਿਆ, ਕੋਈ ਚਾਰ ਅੱਖਰ ਘੱਟ ਪੜ੍ਹਿਆ ਤੇ ਕੋਈ ਚਾਰ ਅੱਖਰ ਵੱਧ ਪੜ੍ਹਿਆ। ਪੜ੍ਹੇ ਸਾਰੇ ਨੇ, ਆਪਣੇ ਆਪਣੇ ਗੁਜ਼ਾਰੇ ਮਾਤਰ ਕੰਮ ਚਲਾ ਰਹੇ ਨੇ। ਤੋ ਮੈਰਿਜ ਕਰ ਰਿਹਾ ਸਾਂ ਇਹ ਗਿਆਨ ਦੀ ਸਦੀ, ਤੇ ਗਿਆਨ ਦੀ ਸਦੀ ਦੇ ਅੰਦਰ ਦੂਸਰੇ ਪਾਸੇ ਧਿਆਨ ਦੇ ਕੇ ਵੇਖੋ, ਜਿਹੜੇ ਪੁਰਾਣੇ ਸਾਡੇ ਬਜ਼ੁਰਗ ਵਾਰ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਇਸ ਸਦੀ ਦੇ ਅੰਦਰ ਕਾਮ ਸਿਰ ਦੇ ਉੱਤੇ ਚੜ ਕੇ ਨਾਚ ਕਰ ਰਿਹਾ ਤੇ ਹੈ ਗਿਆਨ ਦੀ ਸਦੀ, ਤੇ ਗਿਆਨ ਦੀਆਂ ਗੱਲਾਂ ਇਹ ਕਰ ਰਹੇ ਹਾਂ ਕਿ ਮਨ ਸਾਫ਼ ਹੋਣਾ ਚਾਹੀਦਾ, ਤੇ ਕਾਮ ਦੀ ਦਲਦਲ ਦਿਨ ਭਰ ਰਾਤ ਸਾਡੇ ਮਨ ਦੇ ਅੰਦਰ ਰਹਿੰਦੀ। ਕਾਮ ਸਾਡੇ ਸਿਰ ਚੜ ਕੇ ਬੋਲਦਾ ਨਜ਼ਰ ਆ ਰਿਹਾ ਹੈ, ਗਲੀ ਗਲੀ ਦੇ ਅੰਦਰ, ਦੁਆਰ ਦੁਆਰ ਦੇ ਉੱਤੇ ਕਾਮ ਦੀ ਕਿਰੜਾ ਸ਼ਰੇਆਮ ਨਜ਼ਰ ਪੈਂਦੀ ਹੈ। ਲੋਭ ਇੰਨਾ ਵੱਧ ਚੁੱਕਾ ਹੈ ਕਿ ਉਸ ਲੋਭ ਦੇ ਅੰਦਰ ਪਰਿਵਾਰ ਬਿਖਰਦੇ ਤੇ ਟੁੱਟਦੇ ਹੋਏ ਨਜ਼ਰ ਪੈ ਰਹੇ ਨੇ। ਪਤੀ ਪਤਨੀ ਟੁੱਟ ਰਹੇ ਨੇ, ਭਾਈ ਭਾਈ ਟੁੱਟ ਰਹੇ ਨੇ, ਪਿਤਾ ਪੁੱਤਰ ਟੁੱਟ ਰਹੇ ਨੇ, ਘਰ ਦੀ ਚਾਰ ਦੀਵਾਰੀ ਇੱਕ ਨਹੀਂ ਰਹਿ ਗਈ, ਮਨ ਮੁਟਾਵ ਹੈ, ਬੋਲ ਬਾਣੀ ਨਹੀਂ, ਤੇ ਦੂਸਰੇ ਪਾਸੇ ਕਹਿ ਰਹੇ ਜੀ ਮਨ ਸਾਫ਼ ਹੋਣਾ ਚਾਹੀਦਾ, ਗੁਰੂ ਦੀ ਕੀ ਲੋੜ ਹੈ? ਮੈਂ ਫੇਰ ਯਾਦ ਕਰਾ ਰਿਹਾ ਕਿ ਮਨ ਸਾਫ਼ ਹੋਣਾ ਚਾਹੀਦਾ ਹੈ, ਇਹ ਗੱਲ ਤੇ ਦਰੁਸਤ ਹੈ, ਪਰ ਤੁਸੀਂ ਕਰਦੇ ਕਿਉਂ ਨੇ? ਜੇ ਸਮਝ ਵੀ ਹੈ ਤੇ ਫਿਰ ਕਰਦੇ ਕਿਉਂ ਨੇ? ਇਹ ਵੀ ਕਹਿੰਦੇ ਹੋ ਗੁਰੂ ਦੀ ਲੋੜ ਨਹੀਂ, ਤੇ ਫਿਰ ਆਪਣੇ ਆਪ ਕਰਕੇ ਵਿਖਾਓ। ਲੋਭ ਵੀ ਸਿਖਰ ਤੇ ਚੱਲ ਰਿਹਾ ਹੈ ਇਸ ਸਦੀ ਦੇ ਅੰਦਰ। ਪਾਪ, ਅਪਰਾਧ, ਅਯਾਸ਼ੀ, ਬਦਮਾਸ਼ੀ, ਗੁੰਡਾਗਰਦੀ, ਕਤਲੋਗਾਰਤ, ਇਹ ਸਭ ਕੁਝ ਚੱਲ ਰਿਹਾ। ਤੇ ਮੈਂ ਖਿਮਾ ਪਹਿਲਾਂ ਮੰਗ ਲਵਾਂ, ਮੇਰਾ ਮਤਲਬ ਇਹ ਨਹੀਂ ਹੈ ਕਿ ਦੁਨੀਆਂ ਅਨਪੜ੍ਹਾਂ ਦੀ ਚਾਹੀਦੀ, ਪੜ੍ਹੇ ਲਿਖੇ ਲੋਕ ਨਹੀਂ ਚਾਹੀਦੇ, ਮੇਰਾ ਮਤਲਬ ਇਹ ਨਹੀਂ ਹੈ। ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਅਨਪੜ੍ਹ ਬੰਦਾ ਪਾਪ ਕਰਨ ਲੱਗਾ ਸੰਕੋਚ ਕਰਦਾ ਹੈ, ਤੇ ਪੜ੍ਹਿਆ ਲਿਖਿਆ ਬੰਦਾ ਸੰਕੋਚ ਨਹੀਂ ਕਰਦਾ। ਕਦੀ ਕਿਸੇ ਅਨਪੜ੍ਹ ਬੰਦੇ ਨੇ ਪੁਰਾਣੇ ਸਮੇਂ ਦੇ ਅੰਦਰ ਕੋਈ ਕਤਲ ਕਰਨਾ ਹੁੰਦਾ ਸੀ ਨਾ, ਤੇ ਉਹ 100 ਵਾਰ ਸੋਚਦਾ ਸੀ, ਤੇ ਫਿਰ ਕਤਲ ਕਿੰਨਾ ਕਰਦਾ ਸੀ, ਇੱਕ ਜਾਂ ਦੋ ਕਤਲ? ਪੜਿਆ ਲਿਖਿਆ ਦੀ ਦੁਨੀਆਂ ਦੇ ਅੰਦਰ ਇੱਕ ਬਟਨ ਦਬਾਓ ਤੇ ਹਜ਼ਾਰਾਂ ਲੋਕ ਕਤਲ ਹੋ ਜਾਂਦੇ ਨੇ। ਹਿਟਲਰ ਅਨਪੜ੍ਹ ਤੇ ਨਹੀਂ ਸੀ, ਪੜਿਆ ਲਿਖਿਆ ਹੈ 2.5 ਕਰੋੜ ਬੰਦੇ ਦਾ ਕਾਤਲ ਹੈ। ਮਾਉਸੇ ਤੁੰਗ ਪੜਿਆ ਲਿਖਿਆ ਹੈ 3 ਕਰੋੜ ਬੰਦਿਆਂ ਦਾ ਕਾਤਲ ਹੈ ਚਾਈਨਾ ਦੇ ਅੰਦਰ ਮਾਉਸੇ ਤੁੰਗ। ਔਰੰਗਜ਼ੇਬ ਅਨਪੜ੍ਹ ਤੇ ਨਹੀਂ ਹੈ, ਪੜਿਆ ਲਿਖਿਆ ਹੈ। ਜੋ ਮੈਂ ਅਰਜ਼ ਕਰਨੀ ਚਾਹੁੰਦਾ ਸਾਂ, ਪੜ੍ਹਾਈ ਦੇ ਨਾਲ ਬਣਿਆ ਕਿ ਅਸੀਂ ਗੁਨਾਹ ਕਰ ਲੈਂਦੇ ਹਾਂ, ਉਹਨਾਂ ਗੁਨਾਹਾਂ ਦੇ ਉੱਤੇ ਆਪਣੀ ਪੜ੍ਹਾਈ ਦੇ ਨਾਲ ਤਾਲੀਮ ਦੇ ਨਾਲ ਪਰਦਾ ਪਾਉਣ ਦੀ ਜਾਂਚ ਵੀ ਸਿੱਖ ਲੈਂਦੇ ਹਾਂ। ਗੁਨਾਹ ਕਰਕੇ ਗੁਨਾਹ ਨੂੰ ਢੱਕਣ ਦੀ ਸਾਨੂੰ ਜਾਂਚ ਆ ਗਈ, ਗੁਨਾਹਾਂ ਤੋਂ ਬਚਣ ਦੀ ਜਾਂਚ ਨਹੀਂ ਆਈ। ਔਰ ਇਹ ਐਲਾਨੀਆ ਬੋਲ ਮੈਂ ਸਟੇਜ ਤੋਂ ਕਹਿ ਸਕਦਾ, ਅਗਰ ਗੁਨਾਹਾਂ ਤੋਂ ਬਚਣ ਦੀ ਜੁਗਤ ਹੁੰਦੀ ਤੇ ਕੋਈ ਦੁਨੀਆਂ ਦੇ ਅੰਦਰ ਪੜ੍ਹਿਆ ਲਿਖਿਆ ਸੱਜਣ ਤੇ ਕਮ ਸੇ ਕਮ ਗੁਨਾਹਗਾਰੀ ਨਾ ਮਿਲਦਾ। ਪਰ ਜਿੰਨੇ ਗੁਨਾਹਗਾਰੀ ਮਿਲ ਰਹੇ ਨੇ ਉਹ ਤਕਰੀਬਨ ਤਾਲੀਮ ਯਾਫਤਾ ਹੀ ਮਿਲ ਰਹੇ ਨੇ, ਪੜ੍ਹੇ ਲਿਖੇ ਮਿਲ ਰਹੇ ਨੇ। ਅੱਜ ਦਾ ਵਿਸ਼ਾ ਹੀ ਕੁਝ ਇਸ ਤਰ੍ਹਾਂ ਦਾ ਹੈ, ਕਿਉਂ ਮਿਲ ਰਹੇ ਨੇ? ਕਿਉਂਕਿ ਜੋ ਗਿਆਨ ਸਾਡੇ ਪਾਸ ਹੈ, ਇਸ ਗਿਆਨ ਦੇ ਨਾਲ ਸੱਜਣੋ ਜੀਵਨ ਬਦਲਦਾ ਨਹੀਂ ਹੈ, ਕੇਵਲ ਚੱਲਦਾ ਹੈ। ਪਰਿਵਾਰ ਚੱਲਦਾ ਹੈ, ਆਪਣਾ ਪੇਟ ਚੱਲਦਾ ਹੈ, ਜੋ ਦੁਨੀਆਂ ਦੇ ਕਾਰੋਬਾਰ ਵਿਹਾਰ ਪਿਆਰ ਉਹ ਚੱਲਦਾ ਹੈ, ਰੋਜ਼ੀ ਰਿਜ਼ਕ ਚੱਲਦਾ ਹੈ, ਪਰ ਇਹਦੇ ਨਾਲ ਜੀਵਨ ਬਦਲਦਾ ਨਹੀਂ ਹੈ। ਔਰ ਜੇ ਜੀਵਨ ਬਦਲਦਾ ਹੁੰਦਾ ਤੇ ਜਿੰਨੇ ਡਾਕਟਰ ਨੇ ਉਹ ਸਾਰੇ ਗੁਨਾਹਗਾਰੀ ਨਾ ਹੁੰਦੇ। ਕੋਈ ਕਿਸੇ ਬੱਚੇ ਦੀ ਕਿਡਨੀ ਨਾ ਕੱਢਦਾ, ਨਾ ਵੇਚਦਾ, ਕੋਈ ਕਿਸੇ ਦਾ ਜਾਣ ਬੁੱਝ ਕੇ ਓਪਰੇਸ਼ਨ ਨਾ ਕਰਦਾ ਕੇਵਲ ਪੈਸੇ ਬਟੋਰਨ ਲਈ। ਤੇ ਹਿੰਦੁਸਤਾਨ ਦੇ ਅੰਦਰ ਤੇ ਇਸ ਤਰ੍ਹਾਂ ਵੀ ਵੇਖਿਆ, ਮਰੇ ਬੰਦੇ ਨੂੰ ਆਕਸੀਜਨ ਲਾ ਛੱਡਦੇ ਨੇ ਔਰ 4 ਪੈਰ ਰੱਖ ਛੱਡਦੇ ਨੇ ਕੇਵਲ ਪੈਸੇ ਇਕੱਠੇ ਕਰਨ ਲਈ। ਤੇ ਪੁੱਛੀਏ ਤੇ 4-4 ਡਿਗਰੀਆਂ ਉਹਨਾਂ ਦੇ ਨਾਂ ਦੇ ਨਾਲ ਲਿਖੀਆਂ ਮਿਲਦੀਆਂ ਨੇ, ਲੰਮੀਆਂ ਲੰਮੀਆਂ ਡਿਗਰੀਆਂ, ਲੰਮੇ ਲੰਮੇ ਲਕਮ ਮਿਲਦੇ ਨੇ। ਤੋ ਖੈਰ, ਜੋ ਗਿਆਨ ਬਾਹਰਮੁਖੀ ਸਾਡੇ ਪਾਸ ਹੈ, ਇਸ ਗਿਆਨ ਦੇ ਨਾਲ ਸਾਡੀ ਰੋਜ਼ੀ ਚੱਲਦੀ ਹੈ, ਸਾਡੀ ਰੋਟੀ ਚੱਲਦੀ ਹੈ, ਸਾਡੇ ਬੱਚਿਆਂ ਦਾ ਨਿਰਵਾਹ ਹੁੰਦਾ ਹੈ। ਇਸ ਗਿਆਨ ਦੇ ਨਾਲ ਸੱਜਣੋ ਜੀਵਨ ਬਦਲਦਾ ਨਹੀਂ ਹੈ। ਜੀਵਨ ਨੂੰ ਬਦਲਣ ਲਈ ਗਿਆਨ ਮਿਲੇਗਾ ਗੁਰੂ ਕੋਲੋਂ, ਤੇ ਗੁਰੂ ਇਹ ਗੱਲ ਕਹਿ ਰਹੇ ਨੇ ਕਿ ਆ ਮੇਰੇ ਕੋਲੋਂ ਗਿਆਨ ਲੈ, ਮੈਂ ਤੈਨੂੰ ਅੰਦਰੋਂ ਸਵਾਰ ਕੇ ਅੰਦਰੋਂ ਬਦਲ ਕੇ ਰੱਖ ਦਿਆਂ। ਭਗਤ ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਕਬੀਰ ਸਾਹਿਬ, ਧੰਨਾ ਸਾਹਿਬ, ਬਾਕੀ ਦੇ ਸਮੂਹ ਭਗਤ ਜਨ, ਜੇ ਉਹਨਾਂ ਦਾ ਬਾਹਰੀ ਤੌਰ ਦੇ ਉੱਤੇ ਜੀਵਨ ਆਪ ਪੜੋ, ਉਹਨਾਂ ਦੇ ਜੀਵਨ ਦਾ ਮੁਤਾਲਿਆ ਕਰੋ, ਉਹਨਾਂ ਭਗਤਾਂ ਨੂੰ ਨਾ ਤੇ ਕਿਸੇ ਮੰਦਿਰ ਦੇ ਅੰਦਰ ਬਹਿ ਕੇ ਪਾਠ ਪੂਜਾ ਕਰਨ ਦਾ ਹੱਕ ਸਾਡੇ ਸਮਾਜ ਨੇ ਦਿੱਤਾ, ਮੰਦਿਰ ਵਿੱਚੋਂ ਬਲਕਿ ਉਹਨਾਂ ਲੋਕਾਂ ਨੂੰ ਧੱਕੇ ਪੈਂਦੇ ਰਹੇ। ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਕਬੀਰ ਸਾਹਿਬ, ਕਿੰਨੇ ਮੰਦਰਾਂ ਦੀਆਂ ਦਲਹੇਜਾਂ ਦੇ ਉੱਤੇ ਚੜ੍ਹਨ ਦਿੱਤਾ, ਨਾ ਉਹਨਾਂ ਨੂੰ ਕਿਸੇ ਸਕੂਲ ਮਦਰਸੇ ਦੇ ਅੰਦਰ ਜਾਣ ਦਾ ਸਮਾਂ ਨਸੀਬ ਹੋਇਆ, ਔਰ ਨਾ ਉਹਨਾਂ ਨੂੰ ਕਿਸੇ ਨੇ ਜਾਣ ਦਿੱਤਾ। ਉਹਨਾਂ ਦਾ ਬਾਹਰੀ ਜੀਵਨ ਵਿਚਾਰ ਕੇ ਵੇਖੋ, ਕਿਸੇ ਕਾਲਜ ਦੇ ਨਾਲ, ਯੂਨੀਵਰਸਿਟੀ ਦੇ ਨਾਲ ਉਹਨਾਂ ਦਾ ਸੰਬੰਧ ਨਹੀਂ ਮਿਲਦਾ, ਕਿਸੇ ਡਿਗਰੀ ਦੇ ਨਾਲ ਸੰਬੰਧ ਨਹੀਂ ਮਿਲਦਾ। ਪਰ ਕਮਾਲ ਦੀ ਗੱਲ ਇਹ, ਇੰਨੇ ਗੁਹਜ ਬਚਨ ਉਹਨਾਂ ਨੇ ਆਪਣੇ ਅੰਦਰੋਂ ਕੱਢੇ ਤੇ ਸਾਡੀ ਝੋਲੀ ਵਿੱਚ ਪਾਏ, ਜਿਹੜੇ ਬਚਨ ਜੀਵਨ ਨੂੰ ਸਵਾਰਨ ਵਾਸਤੇ ਕਾਰਗਰ ਨੇ, ਜੀਵਨ ਨੂੰ ਸਵਾਰਨ ਵਾਸਤੇ ਮਦਦਗਾਰ ਨੇ। ਕਾਰਨ ਕੀ ਹੈ? ਉਹਨਾਂ ਨੇ ਆਪਣੇ ਅੰਦਰ ਉਹ ਗਿਆਨ ਵਸਾਇਆ ਜਿਸ ਗਿਆਨ ਦੇ ਨਾਲ ਮਨ ਸਮਰਦਾ ਹੈ, ਮਨ ਤਰਤੀਬ ਵਿੱਚ ਆਉਂਦਾ ਹੈ, ਸੁਰਤਾਲ ਵਿੱਚ ਆਉਂਦਾ ਹੈ। ਅਸੀਂ ਉਹ ਗਿਆਨ ਪਾ ਰਹੇ ਹਾਂ ਜਿਹਦੇ ਨਾਲ ਜੀਵਨ ਚੱਲਦਾ ਹੈ ਤੇ ਜੀਵਨ ਬਦਲਦਾ ਨਹੀਂ ਹੈ। ਹੁਣ ਅਗਲੀ ਬੇਨਤੀ, ਮੇਰਾ ਇਹ ਦੋਸ਼ ਨਹੀਂ ਹੈ ਕਿ ਦੁਨੀਆਂ ਅਨਪੜ੍ਹਾਂ ਦੀ ਚਾਹੀਦੀ ਹੈ, ਪੜ੍ਹਿਆ ਲਿਖਿਆ ਨਹੀਂ ਚਾਹੀਦਾ। ਦੋਸ਼ ਇਸ ਗੱਲ ਦਾ ਹੈ ਕਿ ਪੜ੍ਹਿਆ ਹੋਵੇ ਗੁਨਹਿਗਾਰ ਤਾਂ ਉਮੀ ਸਾਧਨਾ ਮਾਰੀ, ਪੜ੍ਹ ਕੇ ਤੂੰ ਗੁਨਾਹ ਦੇ ਸਾਗਰ ਦੇ ਅੰਦਰ ਡੁੱਬਦਾ ਨਜ਼ਰ ਕਿਉਂ ਪੈ ਰਿਹਾ? ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਹੀ ਕਹਿ ਦਿੱਤਾ ਕਿ ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਕਹਿਣ ਲੱਗੇ ਲੱਭ ਵੀ ਤੇਰਾ ਕਾਬੂ ਵਿੱਚ ਨਹੀਂ, ਲੋਭ ਵੀ ਕਾਬੂ ਵਿੱਚ ਨਹੀਂ, ਹੰਕਾਰ ਕਾਬੂ ਵਿੱਚ ਨਹੀਂ, ਬੁਰਾਈਆਂ ਕਾਬੂ ਵਿੱਚ ਨਹੀਂ, ਡਿਗਰੀਆਂ ਸਿਰ ਦੇ ਉੱਤੇ ਚੁੱਕੀ ਫਿਰਦਾ, ਕੀ ਬਣੇਗਾ ਉਹਨਾਂ ਡਿਗਰੀਆਂ ਦਾ? ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਤੋ ਫਿਰ ਪੰਜਾਬੀ ਦੀ ਠੇਠ ਭਾਸ਼ਾ ਦੇ ਅੰਦਰ, ਦੇਹਾਤ ਦੇ ਅੰਦਰ ਇੱਕ ਬਜ਼ੁਰਗ ਵਾਰਾ ਨੇ ਕਹਾਵਤ ਬਣਾਈ, ਪੱਠ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਏ। ਉਹ ਸੋਨੇ ਦਾ ਕੀ ਕਰੀਏ ਜਿਹੜਾ ਕੰਨਾਂ ਨੂੰ ਨਾਲ ਨਾਲ ਖਾਈ ਜਾਏ? ਉਸ ਗਿਆਨ ਦਾ ਕੀ ਕਰੀਏ ਜਿਹੜਾ ਗਿਆਨ ਰੋਜ਼ ਰੋਜ਼ ਕਾਮ ਵੀ ਵਧਾ ਰਿਹਾ ਹੈ, ਕ੍ਰੋਧ ਵੀ ਵਧਾ ਰਿਹਾ ਹੈ, ਨਿੰਦਾ ਵੀ ਵਧਾ ਰਿਹਾ ਹੈ, ਅਯਾਛੀ ਵੀ ਵਧਾ ਰਿਹਾ ਹੈ, ਚਲਾਕੀ ਵੀ ਵਧਾ ਰਿਹਾ ਹੈ, ਦੁਨੀਆਂ ਮਕਾਰੀ ਦੇ ਨਾਲ ਭਰਦੀ ਜਾ ਰਹੀ ਹੈ, ਤੇ ਫਿਰ ਜਿਸ ਦੇਸ਼ ਦੇ ਅੰਦਰ ਜਾਈਦਾ ਉੱਥੋਂ ਦੇ ਦੋਸ਼ ਉੱਥੇ ਜਾ ਕੇ ਸਮਝ ਵਿੱਚ ਆਉਂਦੇ ਨੇ। ਦੂਰੋਂ ਦੂਰੋਂ ਲੱਗਦਾ ਹੈ ਫਲਾਣਾ ਦੇਸ਼ ਤੇ ਬੜਾ ਸੁਖੀ ਹੈ। ਮੈਂ ਵੇਖਿਆ ਨਾ ਕੋਈ ਇੰਡੀਆ ਦੇ ਅੰਦਰ ਸੁਖੀ ਹੈ, ਨਾ ਕੋਈ ਇੱਥੇ ਸੁਖੀ। ਉੱਥੇ ਵੀ ਹੌਕੇ ਝੋਰੇ ਨਿਕਲਦੇ ਨਜ਼ਰ ਪੈਂਦੇ ਨੇ, ਇੱਥੇ ਵੀ ਹੌਕੇ ਝੋਰੇ ਨਿਕਲਦੇ ਨਜ਼ਰ ਪੈਂਦੇ ਨੇ। ਉੱਥੇ ਵੀ ਗੁਣਾ ਉਸ ਤਰ੍ਹਾਂ ਹੀ ਸਾਡੇ ਨਾਲ ਨੇ, ਇੱਥੇ ਵੀ ਗੁਣਾ ਉਸ ਤਰ੍ਹਾਂ ਹੀ ਸਾਡੇ ਨਾਲ ਨੇ, ਕੋਈ ਛੁੱਟਦੇ ਨਹੀਂ ਗਏ। ਸਾਰਾ ਸਾਰਾ ਦਿਨ ਬੰਦਾ ਚੁਗਲੀ ਕਰਦਾ ਥੱਕਦਾ ਨਹੀਂ, ਨਿੰਦਾ ਕਰਦਾ ਰੁਕਦਾ ਨਹੀਂ, ਵਿਕਾਰਾਂ ਦੇ ਅੰਦਰ ਮਸਤ ਰਹਿੰਦਾ ਹੈ। ਦੇਸ਼ ਭਾਵੇਂ ਕੋਈ ਹੋਵੇ, ਕੀ ਫਰਕ ਪੈਂਦਾ ਉਹਦੇ ਨਾਲ। ਤੋਂ ਮੈਨੂੰ ਇੱਕ ਕਿਸੇ ਅਦੀਬ ਦਾ ਲਿਖਿਆ ਹੋਇਆ ਬੋਲ ਧਿਆਨ ਵਿੱਚ ਆਉਂਦਾ ਹੈ। ਉਹ ਕਹਿੰਦਾ ਹੈ ਕਿ ਅਕਲ ਬਾਰੀਕ ਹੋਈ ਜਾਂਦੀ ਹੈ, ਬੰਦੇ ਦੀ ਅਕਲ ਦਿਨ ਪਰ ਰਾਤ ਬਰੀਕ ਹੁੰਦੀ ਤੁਰੀ ਜਾ ਰਹੀ ਹੈ। ਬਰੀਕੀਆਂ ਨੂੰ ਖੁੱਲਣਾ, ਸਮਾਜਿਕ ਬਰੀਕੀਆਂ ਨੂੰ ਖੁੱਲਣਾ ਇਹ ਮਨੁੱਖੀ ਅਕਲ ਦੇ ਪਾਸ ਹੈ। ਅਕਲ ਬਾਰੀਕ ਹੋਈ ਜਾਂਦੀ ਹੈ, ਰੂਹ ਤਾਰੀਕ ਹੋਈ ਜਾਂਦੀ ਹੈ। ਤਾਰੀਕ ਦਾ ਮਤਲਬ ਹੁੰਦਾ ਹੈ ਹਨੇਰਾ, ਅੰਦਰ ਹਨੇਰਾ ਵੱਧਦਾ ਜਾ ਰਿਹਾ ਤੇ ਬਾਹਰੋਂ ਚਾਨਣਾ ਵੱਧਦਾ ਜਾ ਰਿਹਾ। ਬਾਹਰੋਂ ਗਿਆਨ ਸਾਡਾ ਚੰਦਰਮਾ ਦੇ ਉੱਤੇ ਜਾ ਕੇ ਝੰਡੇ ਝੁਲਾ ਆਇਆ, ਅੰਦਰ ਸਾਡੇ ਮੱਸਿਆ ਦੀ ਕਾਲੀ ਬੋਲੀ ਕੋਪਾ, ਰਾਤ ਏ ਹਨੇਰੀ ਰਾਤ ਏ। ਇੱਕ ਹੋਰ ਬੋਲ ਮੇਰੇ ਸਾਹਮਣੇ ਆ ਜਾਂਦਾ ਹੈ, ਉਹ ਅਦੀਬ ਕਹਿੰਦਾ ਹੈ, ਇਸ ਦੌਰ ਏ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਇਸ ਦੌਰ ਏ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਜਿਹਨੋਂ ਮੈਂ ਅੰਧੇਰੇ ਹੈ ਸੜਕੋਂ ਪੇ ਉਜਾਲੇ ਹੈ। ਅਗਰ ਸੜਕਾਂ ਨੂੰ ਵੇਖੀਏ ਤੇ ਰਾਤ ਬਿਲਕੁਲ ਦਿਨ ਦੇ ਬਰਾਬਰ ਨਜ਼ਰ ਪੈ ਰਹੀ ਹੈ, ਰੋਸ਼ਨੀ ਔਰ ਚੁਗਿਰਦੇ ਦੇ ਅੰਦਰ ਰੋਸ਼ਨੀ। ਅਗਰ ਜਿਹਨੀ ਤੌਰ ਦੇ ਉੱਤੇ ਮਨੁੱਖ ਨੂੰ ਨੇੜੇ ਹੋ ਕੇ ਵੇਖੀਏ ਤੇ ਕਾਲੀ ਬੋਲੀ ਮੱਸਿਆ ਦੀ ਰਾਤ ਕੋਪ ਹਨੇਰਾ ਨਜ਼ਰ ਪੈ ਰਿਹਾ, ਜਿਹਨੋਂ ਮੈਂ ਅੰਧੇਰੇ ਹੈ ਸੜਕੋਂ ਪੇ ਉਜਾਲੇ ਹੈ। ਭਗਤ ਫਰੀਦ ਸਾਹਿਬ ਜੀ ਵੀ ਕਹਿੰਦੇ ਨੇ ਕਿ ਕੰਨ ਮੁਸੱਲਾ, ਕਹਿਣ ਲੱਗੇ ਤੇਰੇ ਕੰਧੇ ਦੇ ਉੱਤੇ ਮੈਂ ਮੁਸੱਲਾ ਰੱਖਿਆ ਵੇਖਿਆ। ਮੁਸੱਲਾ ਮੁਸਲਮਾਨ ਉਸ ਕੱਪੜੇ ਨੂੰ ਕਹਿ ਦਿੰਦੇ ਨੇ ਜਿਸ ਕੱਪੜੇ ਨੂੰ ਹੇਠਾਂ ਵਿਛਾ ਕੇ ਉਹ ਪੰਜ ਵਕਤ ਨਮਾਜ਼ ਪੜ੍ਹਦੇ ਨੇ। ਉਹ ਕੱਪੜਾ ਉਹ ਨਮਾਜ਼ ਪੜ੍ਹਨ ਲਈ ਰੱਖਿਆ ਜਾਂਦਾ, ਦੂਜਿਆਂ ਕੰਮਾਂ ਲਈ ਨਹੀਂ। ਉਹਨੂੰ ਮੋਢੇ ਦੇ ਉੱਤੇ ਚੁੱਕੇ ਰੱਖ ਲੈਂਦੇ ਨੇ, ਉਹਦਾ ਨਾਮ ਮੁਸੱਲਾ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ। ਆਖਿਆ ਕੰਨ ਮੈਨੇ ਕੰਧਾ, ਕੰਨ ਮੁਸੱਲਾ ਸੂਫ ਗਲ, ਕਾਲੇ ਰੰਗ ਦਾ ਚੋਲਾ ਵੀ ਗਿੱਟਿਆ ਤੱਕ, ਤੇਰੇ ਜਾਮੇ ਨੂੰ ਮੈਂ ਵੇਖ ਰਿਹਾ, ਤੇਰਾ ਲਿਬਾਸ ਚੋਲਾ ਗਿੱਟਿਆ ਤੱਕ ਲੰਮਾ ਵੇਖ ਰਿਹਾ। ਸੂਫੀ ਸੰਤ ਨੇ ਨਾ ਜਿਹੜੇ ਉਹ ਕਾਲੇ ਰੰਗ ਦਾ ਚੋਲਾ ਪਾਉਂਦੇ ਨੇ ਜ਼ਿਆਦਾਤਰ। ਆਖਿਆ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜ ਵਾਤ, ਵਾਤ ਮੈਨੇ ਵਾਕ, ਵਾਕ ਮੈਨੇ ਬੋਲ, ਜਿਹੜੀ ਜ਼ੁਬਾਨ ਦੇ ਬੋਲ ਬੋਲਦਾ ਹੈ, ਬੋਲ ਵੀ ਤੇਰੇ ਬੜੇ ਮਿੱਠੇ ਮਿੱਠੇ ਨੇ। ਪਰ ਇਹ ਸਾਰੀਆਂ ਚੀਜ਼ਾਂ ਹੁੰਦਿਆਂ ਸੁਣਦਿਆਂ ਜਦੋਂ ਮੈਂ ਤੇਰੇ ਅੰਦਰ ਵੇਖਦਾ ਤੇ ਕਹਿੰਦੇ ਨੇ ਦਿਲ ਕਾਤੀ, ਤੇਰਾ ਦਿਲ ਕੈਂਚੀ ਦਾ ਕੰਮ ਕਰ ਰਿਹਾ, ਕੈਂਚੀ ਦਾ ਕਾਤੀ ਮੈਨੇ ਕੈਂਚੀ, ਤੇ ਕੈਂਚੀ ਕੱਪੜੇ ਨੂੰ ਕੱਟਣਾ ਹੀ ਜਾਣਦੀ ਹੈ, ਸਵਾਰਨਾ ਨਹੀਂ ਜਾਣਦੀ। ਸੂਈ ਧਾਗਾ ਕੱਪੜੇ ਨੂੰ ਪੁਸ਼ਾਕ ਬਣਾਉਂਦਾ ਹੈ, ਪੈਂਟ ਬਣਾਉਂਦਾ ਹੈ, ਪਜਾਮਾ ਬਣਾਉਂਦਾ ਹੈ, ਕੁਰਤਾ ਬਣਾਉਂਦਾ ਹੈ, ਕੁਝ ਕੁਝ ਹੋਰ ਬਣਾਉਂਦਾ ਹੈ, ਸੂਈ ਤੇ ਧਾਗਾ ਦੋਵੇਂ ਮਿਲ ਕੇ। ਪਰ ਕੈਂਚੀ ਦੇ ਕੋਲ ਬਣਾਉਣਾ ਨਹੀਂ, ਕੈਂਚੀ ਦੇ ਕੋਲ ਢਾਉਣਾ ਹੈ। ਕੈਂਚੀ ਕੱਪੜੇ ਨੂੰ ਕੇਵਲ ਕਤਰਦੀ ਹੈ, ਕੱਪੜੇ ਨੂੰ ਪੁਸ਼ਾਕ ਦਾ ਰੂਪ ਨਹੀਂ ਦਿੰਦੀ। ਇਹ ਗੱਲ ਵੱਖਰੀ ਹੈ ਕਿ ਕੈਂਚੀ ਦੀ ਆਪਣੀ ਜਗ੍ਹਾ ਹੈ ਤੇ ਸੂਈ ਧਾਗੇ ਦੀ ਆਪਣੀ ਜਗ੍ਹਾ ਹੈ, ਇਹ ਗੱਲ ਵੱਖਰੀ ਹੈ। ਕੈਂਚੀ ਵਾਂਗ ਤੂੰ ਆਪਣੇ ਦਿਲ ਦੇ ਨਾਲ ਲੋਕਾਂ ਨੂੰ ਕੱਟਣ ਦਾ ਯਤਨ ਕਰ ਰਿਹਾ। ਸੋਚ ਤੇਰੀ ਹੈ, ਮੈਂ ਦੂਜੇ ਦਾ ਕਾਰੋਬਾਰ ਕੱਟ ਦਿਆਂ, ਦੂਜੇ ਦੀ ਇੱਜ਼ਤ ਕੱਟ ਦਿਆਂ, ਦੂਜੇ ਦਾ ਨਾਮ ਕੱਟ ਦਿਆਂ, ਤੇ ਕੱਟਣਾ ਕੈਂਚੀ ਦਾ ਕੰਮ। ਦੂਜੇ ਦਾ ਨਾਮ ਮੇਰੇ ਨਾਲੋਂ ਅੱਗੇ ਕਿਉਂ ਜਾ ਰਿਹਾ, ਮੈਂ ਨਾਮ ਕੱਟ ਦਿਆਂ। ਦੂਜੇ ਦਾ ਕਾਰੋਬਾਰ ਮੇਰੇ ਨਾਲੋਂ ਅੱਗੇ ਕਿਉਂ ਜਾ ਰਿਹਾ, ਮੈਂ ਉਹ ਕਾਰੋਬਾਰ ਕੱਟ ਦਿਆਂ। ਦੂਸਰੇ ਦਾ ਧਨ ਬਹੁਤਾ ਕਿਉਂ ਹੈ, ਉਹ ਕੱਟ ਦਿਆਂ। ਦੂਸਰੇ ਦਾ ਪਰਿਵਾਰ ਇਤਫਾਕ ਦੇ ਅੰਦਰ ਕਿਉਂ ਹੈ, ਮੈਂ ਪਰਿਵਾਰ ਨੂੰ ਕੱਟ ਦਿਆਂ। ਕੁਝ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ, ਕਿਸੇ ਦੇ ਪਰਿਵਾਰ ਵਿੱਚੋਂ ਇੱਕ ਵਾਰ ਨਿਕਲਦੇ ਨੇ ਤੇ ਉਹਨਾਂ ਦੇ ਨਿਕਲਣ ਦੇ ਨਾਲ ਪਰਿਵਾਰ ਬਿਖਰ ਜਾਂਦੇ ਨੇ, ਪਰਿਵਾਰ ਟੁੱਟ ਜਾਂਦੇ ਨੇ। ਕੁਝ ਇਸ ਤਰ੍ਹਾਂ ਦੇ ਹੁੰਦੇ ਨੇ, ਪਰਿਵਾਰ ਵਿੱਚ ਉਹਨਾਂ ਦੇ ਪੈਰ ਪੈਂਦੇ ਨੇ ਤੇ ਪਰਿਵਾਰ ਜੁੜਨਾ ਸ਼ੁਰੂ ਕਰ ਦਿੰਦੇ ਨੇ। ਕੁਝ ਜੋੜਨ ਦਾ ਕੰਮ ਕਰਦੇ ਨੇ, ਕੁਝ ਤੋੜਨ ਦਾ ਕੰਮ ਕਰਦੇ ਨੇ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਦਿਲ ਕਾਤੀ ਗੁੜ ਵਾਤ, ਮੂੰਹ ਦੇ ਬੋਲ ਨੇ ਗੁੜ ਵਰਗੇ ਮਿੱਠੇ, ਦਿਲ ਤੇਰਾ ਕੈਂਚੀ ਦੀ ਤਰ੍ਹਾਂ ਚੱਲਦਾ ਰਹਿੰਦਾ ਦਿਨ ਪਰ ਰਾਤ। ਕਹਿਣ ਲੱਗੇ ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ। ਬਾਹਰ ਤੇਰੇ ਚਾਨਣਾ ਹੈ ਔਰ ਅੰਦਰ ਕੋਪ ਹਨੇਰਾ ਹੈ, ਬਾਹਰ ਵਾਕਿਆ ਚਾਨਣਾ ਹੈ। ਜਿਹੜੀ ਜਗ੍ਹਾ ਤੇ ਅਸੀਂ ਬਹਿਣਾ ਹੈ, ਆਫਿਸ ਦੇ ਅੰਦਰ ਕੰਮ ਕਰਨਾ ਹੈ, ਰੋਡਾਂ ਦੇ ਉੱਤੇ ਚੱਲਣਾ ਹੈ, ਘਰ ਬਾਰ ਦੇ ਅੰਦਰ ਸਾਡੇ ਸੌਣ ਬਹਿਣ ਦਾ ਹਰ ਟਿਕਾਣਾ, ਉੱਥੇ ਅਸੀਂ ਚਾਨਣੇ ਦਾ ਇੰਤਜ਼ਾਮ ਕਰ ਲਿਆ। प्रकाश रवे इंतजाम कर लिया जिथे बिठाना चाहने दीन दुनी दे मालक परिपूर्ण परमात्मा नूं अंदर ध्यान मार के वेखो कोप हनेरा। फिर मैं एक होर बेनती करदा चला, अगर कोई साडे घर दे अंदर मेहमान आवे ते आवे भी उचेचे तौर ते ते उस मेहमान दी आमद दे अंदर आप अपने घर नूं सवारोगे जां घर नूं बगाड़ोगे? इहदा जवाब अपने कोलों ही लिओ, घर नूं सवारोगे जां घर नूं बगाड़ोगे? उस दिन घर दी उचेची सफाई होएगी या उस दिन घर दे अंदर बाहर दा सारा कूड़ा करकट कट्ठा करके ते लिया के बेड ते सोफे ते नेड़े तेड़े ढेर लाओगे? सवारोगे ना घर नूं, बगाड़ोगे ते नहीं। मेहमान बना रहे हैं धन श्री गुरु ग्रंथ साहिब जी नूं, मेहमान बना रहे हैं परिपूर्ण निरंकार नूं, ते जिथे उन्हूं बिठाउणा है वह जगह साफ ही नहीं है, उत्थे मैल ही मैल चार चफेरे, एक पासे अग बल रही है काम दी ते क्रोध दी, दूजे पासे निंदा है, चुगली है, गंदगी है, बुराइयां ने, दुनिया भर का कूड़ा करकट, इतराज कर रहे हैं रब जी तू आउंदा ही नहीं, सुनिया सी एक बारी अरजोई करिए तू आ जाना है, तू ते आउंदा ही नहीं। खैर अपने विषय दे नाल जुड़ो, ये जो ज्ञान साडे कोल है ये कारगर है, निंदन योग नहीं, पर इस ज्ञान दे नाल चलदा है जीवन, जिहड़ा ज्ञान मिलदा है गुरु कोलों उहदे नाल जीवन बदल जांदा है, इहदे नाल चलदा है ते गुरु मत दे नाल जीवन बदल जांदा है। एक बेनती मैं कह के इस तों बाद अगे चलां, मनुख दी अकल विच्चों अयाची बदमाशी दे टिकाणियां ने जन्म लिया है, मनुख दे ज्ञान विच्चों जूवे दे अड्डियां ने कसीनो घर ने जन्म लए ने, मनुखी सोच विच्चों पशुआं ने ते नहीं ना आण के साडे जीवन विच सारा कुछ कायम कीता, मनुखी सोच विच्चों ही वैसिया द्वारा द्वारियां ने जन्म लिया, जिन्ने टिकाणे ने बुराई दे विचारी दे मनुखी सोच विच्चों इन्हां दा जन्म होया है ना, मनुखी मत करके इन्हां दा जन्म होया है ना। हुण इस तरह कह लो, जिन्ने गुणा ने उन्हां सारिया गुनाहां दा जन्म कित्थों हुंदा नजर आ रहा है? मनुखी सोच विच्चों, मनुख दी मत विच्चों। जिस दिन किसी मनुख दे कोल धन श्री गुरु ग्रंथ साहिब पातशाह दी मत आ जांदी है, ਉਹਦੇ ਅੰਦਰੋਂ ਇੱਕ ਇੱਕ ਕਰਕੇ ਸਾਰੀਆਂ ਬੁਰਾਈਆਂ ਬਾਹਰ ਨਿਕਲ ਜਾਂਦੀਆਂ ਨੇ, ਅੰਦਰ ਕੋਈ ਬੁਰਾਈ ਰਹਿੰਦੀ ਨੇ ਨਾ, ਉਹ ਜਵਾਰੀ ਰਹਿੰਦਾ ਹੈ, ਨਾ ਉਹ ਵਿਭਚਾਰੀ ਰਹਿੰਦਾ ਹੈ, ਨਾ ਉਹ ਕਾਮੀ ਰਹਿੰਦਾ ਹੈ, ਨਾ ਉਹ ਲੋਭੀ ਰਹਿੰਦਾ ਹੈ, ਨਾ ਉਹ ਨਿੰਦਕ ਰਹਿੰਦਾ ਹੈ, ਨਾ ਉਹ ਈਰਸ਼ਾਲੂ ਰਹਿੰਦਾ ਹੈ, ਨਾ ਉਹ ਅੰਦਰੋਂ ਬੁਰਾ ਰਹਿੰਦਾ ਹੈ, ਤੇ ਜਿਹਦੇ ਅੰਦਰ ਕੋਈ ਬੁਰਾਈ ਨਾ ਹੋਵੇ ਉਹ ਨਰੋਲ ਰੱਬ ਵਰਗਾ ਬਣ ਜਾਂਦਾ ਹੈ। ਰੱਬ ਦੇ ਅੰਦਰ ਕੋਈ ਬੁਰਾਈ ਨਹੀਂ, ਤੇ ਜਿਸ ਬੰਦੇ ਦੇ ਅੰਦਰ ਬੁਰਾਈ ਨਹੀਂ ਉਸ ਪਰਮਾਤਮਾ ਰੂਪੇ ਸਾਗਰ ਦੇ ਅੰਦਰ ਸਮਾਉਣ ਦੇ ਯੋਗ ਬਣ ਜਾਂਦਾ ਹੈ। ਇੱਕ ਬੇਨਤੀ ਮੈਂ ਹੋਰ ਕਰਾਂ, ਅੱਗੇ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚ ਆਪ ਸਰਵਣ ਕਰੋਗੇ, ਭਗਤ ਜੀ ਕਹਿੰਦੇ ਨੇ ਰੱਬ ਨੂੰ ਮਿਲਣ ਵਾਲੇ ਸਾਰੇ ਯਤਨ ਪ੍ਰਯਤਨ ਛੱਡ ਦੇ। ਪਰ ਬੜੀ ਹੈਰਾਨਗੀ, ਭਗਤ ਜੀ ਦੁਨੀਆਂ ਭਰ ਦੇ ਪੈਗੰਬਰ ਰੈਬਰੀ ਅਵਤਾਰੀ ਪੁਰਸ਼ਾਂ ਦਾ ਇਸ ਗੱਲ ਦੇ ਉੱਤੇ ਜ਼ੋਰ ਹੈ ਪਰਮਾਤਮਾ ਨੂੰ ਮਿਲਣ ਦਾ, ਯਤਨ ਕਰ, ਤੁਸੀਂ ਕਹਿ ਰਹੇ ਹੋ ਪਰਮਾਤਮਾ ਨੂੰ ਮਿਲਣ ਦੇ ਸਾਰੇ ਯਤਨ ਛੱਡ, ਤੋ ਫਿਰ ਕਰੀਏ ਕਿ ਅਗਰ ਪਰਮਾਤਮਾ ਨੂੰ ਮਿਲਣ ਦੇ ਯਤਨ ਛੱਡ ਦਈਏ ਤੋ ਸਾਡਾ ਪ੍ਰਸ਼ਨ ਹੈ ਫਿਰ ਇਸ ਦੇ ਇਵਜ ਇਸ ਦੇ ਬਦਲੇ ਅਸੀਂ ਕੀ ਕਰੀਏ ਜੀਵਨ ਦੇ ਅੰਦਰ? ਭਗਤ ਜੀ ਕਹਿੰਦੇ ਨੇ ਆਪ ਸਵਾਰ ਹੈ, ਮੈਂ ਮਿਲੈ ਮੈਂ ਮਿਲਿਆ ਸੁਖ ਹੋਏ, ਤੂੰ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰ। ਜਿਸ ਦਿਨ ਤੂੰ ਆਪਣੇ ਅੰਦਰੋਂ ਆਪਣੇ ਆਪ ਨੂੰ ਕੰਪਲੀਟ ਸਵਾਰ ਲਏਗਾ, ਮੁਕੰਮਲ ਤੌਰ ਤੇ ਸਵਾਰ ਲਏਗਾ, ਇਸ ਤਰ੍ਹਾਂ ਤੇ ਹੈ ਨਹੀਂ ਕਿ ਰੱਬ ਨੇ ਵੀਜ਼ਾ ਲੈ ਕੇ ਆਉਣਾ, ਪਤਾ ਨਹੀਂ ਉਹਨੂੰ ਇਮੀਗ੍ਰੇਸ਼ਨ ਵਾਲੇ ਵੀਜ਼ਾ ਦੇਣਗੇ ਨਹੀਂ ਦੇਣਗੇ, ਇੰਟਰੀ ਮਿਲੇਗੀ ਨਹੀਂ ਮਿਲੇਗੀ, ਇਸ ਤਰ੍ਹਾਂ ਦਾ ਤੇ ਕੋਈ ਮੈਟਰ ਹੈ ਨਹੀਂ। ਰੱਬ ਨੇ ਦੂਰੋਂ ਵੀ ਨਹੀਂ ਆਉਣਾ, ਉਹ ਹੈ ਤੇਰੇ ਅੰਦਰ। ਫਰਕ ਕੇਵਲ ਇੰਨਾ ਹੈ ਕਿ ਬੰਦਾ ਆਪਣੇ ਆਪ ਨੂੰ ਸਵਾਰਨ ਵੱਲ ਧਿਆਨ ਦਿੰਦਾ ਨਹੀਂ, ਧਿਆਨ ਇਹਦਾ ਸਾਰਾ ਹੀ ਬਾਹਰ ਮੁਖੀ ਹੁੰਦਾ ਹੈ, ਅੰਤਰਮੁਖੀ ਇਹਦਾ ਧਿਆਨ ਹੀ ਨਹੀਂ ਹੈ। ਤੇ ਜੇ ਆਪਣੇ ਆਪ ਨੂੰ ਸਵਾਰਨ ਦਾ ਇਹਦਾ ਯਤਨ ਹੈ ਤੇ ਫਿਰ ਖਿਮਾ ਕਰਿਓ, ਬਾਹਰੋਂ ਬਾਹਰੋਂ ਯਤਨ ਹੈ, ਅੰਦਰ ਨੂੰ ਸਵਾਰਨ ਦਾ ਯਤਨ ਨਹੀਂ ਹੈ। ਭਗਤ ਜੀ ਕਹਿੰਦੇ ਨੇ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੇ ਵਾਸਤੇ ਕਮ ਸੇ ਕਮ ਕਾਲਕ ਤੇ ਇਕੱਠੀ ਨਾ ਕਰ, ਕਾਲੇ ਲੇਖ ਤੇ ਨਾ ਲਿਖ, ਕਾਲੇ ਕਰਮ ਤੇ ਨਾ ਕਰ, ਜਿੰਨੇ ਗੁਨਾਹ ਨੇ ਉਹਨਾਂ ਨੂੰ ਦੂਜੇ ਰੂਪ ਦੇ ਅੰਦਰ ਕਹਿ ਦਈਦਾ ਕਾਲੇ ਕਰਮ, ਕਾਲਿਆਂ ਕਰਮਾਂ ਨੂੰ ਕਹਿ ਦਿੱਤਾ ਕਾਲੇ ਲੇਖ, ਆਖਿਆ ਉਹ ਕਾਲੇ ਲੇਖ ਆਪਣੇ ਲਈ ਤਿਆਰ ਨਾ ਕਰ, ਕਾਲੇ ਕਰਮ ਨਾ ਕਰ। ਜੇ ਤੂੰ ਵਾਕਈ ਅਕਲ ਵਾਲਾ ਬੰਦਾ ਆਪਣੇ ਗਿਆਨ ਦੇ ਨਾਲ, ਮੈਂ ਫਿਰ ਬੇਨਤੀ ਕਰ ਰਿਹਾ, ਜਿਹੜਾ ਗਿਆਨ ਅੱਜ ਮਨੁੱਖ ਦੀ ਝੋਲੀ ਵਿੱਚ ਹੈ ਇਹਦੀ ਖੋਪੜੀ ਦੇ ਅੰਦਰ ਜਿਹੜੇ ਚਾਰ ਅੱਖਰ ਗਿਆਨ ਦੇ ਮੌਜੂਦ ਨੇ, ਉਸ ਗਿਆਨ ਦੇ ਨਾਲ ਇਹਨੇ ਬਾਹਰੋਂ ਆਪਣੇ ਆਪ ਨੂੰ ਬੜਾ ਸਵਾਰਿਆ। ਇਹਦੀ ਕਾਰ ਸਾਫ, ਇਹਦੇ ਕੱਪੜੇ ਸਾਫ, ਇਹਦਾ ਤਨ ਸਾਫ, ਇਹਦਾ ਘਰ ਸਾਫ, ਇਹਦਾ ਆਫਿਸ ਸਾਫ, ਇਹਦੀਆਂ ਗਲੀਆਂ ਸਾਫ, ਰੋਡਾਂ ਸਾਫ, ਜਿੱਥੇ ਜਿੱਥੇ ਚੱਲਣਾ ਬਹਿਣਾ ਇਹਦਾ ਹੁੰਦਾ ਹੈ ਉਹ ਸਾਰੀਆਂ ਹੀ ਥਾਵਾਂ ਸਾਫ ਨੇ, ਹਰ ਜਗ੍ਹਾ ਉਹ ਮੁਕੰਮਲ ਤੌਰ ਦੇ ਉੱਤੇ ਸਾਫ ਨਜ਼ਰ ਆਉਂਦੀ। ਨੇੜੇ ਤੇੜੇ ਕਿਧਰੇ ਗਦਗੇ ਨਹੀਂ ਬਾਹਰੋਂ, ਪਰ ਅੰਦਰ ਜਿੱਥੇ ਪਰਮਾਤਮਾ ਨੂੰ ਵਸਾਉਣਾ ਚਾਹੁੰਦੇ ਉੱਥੇ ਹੈ ਹੀ ਗੰਦਗੀ, ਗੰਦਗੀ ਦੇ ਸਿਵਾਏ ਕੁਝ ਹੈ ਹੀ ਨਹੀਂ ਹੈ। ਇਸ ਤਰ੍ਹਾਂ ਕਹਿ ਲੋ, ਤਨ ਨੂੰ ਸਵਾਰਨ ਦੀ ਜਾਚ ਆ ਗਈ ਹੈ, ਮਨ ਨੂੰ ਸਵਾਰਨ ਦੀ ਜਾਚ ਨਹੀਂ ਆਈ। ਬਾਹਰੋਂ ਘਰ ਸਵਾਰਨ ਦੀ ਜਾਚ ਆ ਗਈ ਹੈ, ਅੰਦਰਲਾ ਘਰ ਸਵਾਰਨ ਦੀ ਜਾਚ ਨਹੀਂ ਆਈ। ਬਾਹਰੋਂ ਦੁਨੀਆਦਾਰੀ ਨੂੰ ਸਵਾਰਨਾ ਇਹ ਤੇ ਸਮਝ ਆ ਗਈ ਹੈ, ਆਪਣੇ ਅੰਦਰ ਨੂੰ ਸਵਾਰਨਾ ਇਹ ਸਮਝ ਉੱਕੀ ਨਹੀਂ। ਔਰ ਇਹ ਸਮਝ ਕਿੱਥੋਂ ਮਿਲੇਗੀ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚੋਂ। ਕਹਿ ਰਹੇ ਨੇ ਗਰੀਬ ਨਵਾਜ ਭਗਤ ਫਰੀਦ ਸਾਹਿਬ ਜੀ ਕਿ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ। ਕਹਿਣ ਲੱਗੇ ਕਾਲੇ ਲੇਖ ਨਾ ਲਿਖ। ਕਹਿਣ ਲੱਗੇ ਆਪਣੇ ਗਿਰੀਵਾਨ ਮੈਂ, ਗਿਰੀਵਾਨ ਕਹਿੰਦੇ ਨੇ ਬੁੱਕਲ, ਪੰਜਾਬੀ ਵਿੱਚ ਕਹਿ ਦੇਈਦਾ ਨਾ, ਆਪਣੀ ਬੁੱਕਲ ਵਿੱਚ ਧਿਆਨ ਦੇ, ਆਪਣੇ ਵੱਲ ਧਿਆਨ ਦੇ। ਕਈ ਕਹਾਵਤਾਂ ਨੇ ਆਪਣੀ ਪੀੜ੍ਹੀ ਹੇਠ ਸੋਟਾ ਮਾਰ। ਭਗਤ ਜੀ ਕਹਿੰਦੇ ਨੇ ਆਪਣੇ ਗਿਰੀਵਾਨ, ਆਪਣੀ ਬੁੱਕਲ ਦੇ ਅੰਦਰ, ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਵੇਖ, ਸਿਰ ਨੀਵਾਂ ਕਰ ਦੇਖ। ਸਿਰ ਉੱਚਾ ਰੱਖੋਗੇ ਦੂਜੇ ਦੀ ਬੁੱਕਲ ਨਜ਼ਰ ਆਏਗੀ, ਆਪਣੀ ਨਹੀਂ। ਸਿਰ ਨੀਵਾਂ ਕਰੋਗੇ ਤੇ ਤਾਂ ਮੈਨੂੰ ਮੇਰੀ ਝੋਲੀ ਦਿਸੇਗੀ, ਵਰਨਾ ਨਹੀਂ ਦਿਸੇਗੀ। ਬੜੀ ਸਾਦੀ ਜੀ ਉਦਾਹਰਣ ਹੈ। ਅਗਰ ਆਪਣਾ ਦਾਮਨ, ਆਪਣੀ ਝੋਲੀ ਵੇਖਣੀ ਹੋਵੇ ਕਿ ਝੋਲੀ ਵਿੱਚ ਕੀ ਹੈ, ਤੇ ਨਜ਼ਰਾਂ ਦੂਰ ਤੋਂ ਹਟਾ ਕੇ ਆਪਣੀ ਝੋਲੀ ਵੱਲ ਨੀਵੀਆਂ ਕਰਨੀਆਂ ਪੈਣਗੀਆਂ, ਆਪਣੇ ਵੱਲ ਕਰਨੀਆਂ ਪੈਣਗੀਆਂ। ਬੰਦਾ ਨਜ਼ਰ ਨੂੰ ਹਮੇਸ਼ਾ ਉੱਚੀ ਚੁੱਕ ਕੇ ਰੱਖਦਾ ਹੈ, ਦੂਜਿਆਂ ਦੀ ਝੋਲੀ ਤੱਕਦਾ ਹੈ, ਦੂਜਿਆਂ ਦੇ ਲੇਖ ਤੱਕਦਾ ਹੈ, ਦੂਜਿਆਂ ਦੇ ਗੁਨਾਹ ਤੱਕਦਾ ਹੈ ਕਿ ਦੁਨੀਆਂ ਬੜੀ ਗੁਨਾਹਗਾਰੀ, ਆਪਣੇ ਵੱਲ ਨਹੀਂ ਵੇਖਦਾ ਕਿ ਉਹਨਾਂ ਗੁਨਾਹਾਂ ਦੇ ਅੰਦਰ ਕਿਧਰੇ ਮੈਂ ਤੇ ਨਹੀਂ ਸ਼ਾਮਿਲ, ਉਸ ਕਤਾਰ ਦੇ ਅੰਦਰ ਕਿਧਰੇ ਮੈਂ ਤੇ ਨਹੀਂ ਖੜਾ। ਇਹ ਤੇ ਕਹੀ ਜਾਂਦਾ ਹੈ ਕਿ ਦੁਨੀਆਂ ਦੇ ਅੰਦਰ ਬੇਈਮਾਨੀ ਬੜੀ ਵੱਧ ਗਈ, ਆਪਣੇ ਵੱਲ ਧਿਆਨ ਨਹੀਂ ਦਿੰਦਾ ਕਿ ਬੇਈਮਾਨੀ ਕਿਧਰੇ ਮੈਂ ਤੇ ਨਹੀਂ ਕਰ ਰਿਹਾ। ਇਹ ਤੇ ਕਹੀ ਜਾ ਰਿਹਾ ਕਿ ਲੋਕ ਹਰਾਮ ਖਾਈ ਜਾ ਰਹੇ ਨੇ, ਹੱਕ ਖਾਈ ਜਾ ਰਹੇ ਨੇ, ਦੂਜੇ ਦਾ ਖਾਈ ਜਾ ਰਹੇ ਨੇ, ਆਪਣੇ ਵੱਲ ਵੀ ਤੇ ਵੇਖ, ਇਹ ਕੰਮ ਕਿਧਰੇ ਤੂੰ ਤੇ ਨਹੀਂ ਕਰ ਰਿਹਾ, ਆਪਣਾ ਆਪਾਂ ਵੀ ਤੇ ਬਚਾ ਕੇ ਰੱਖਣਾ ਹੈ। ਲੋਕਾਂ ਨੂੰ ਵੇਖਦਾ ਹੈ ਤੇ ਲੋਕਾਂ ਦੇ ਗੁਨਾਹ ਦਿਸਦੇ ਨੇ, ਲੋਕਾਂ ਵਾਸਤੇ ਗੱਲ ਕਰ ਦਿੰਦਾ, ਲੋਕ ਬੜੇ ਦੁਰਾਚਾਰੀ ਨੇ, ਲੋਕ ਬੜੇ ਵਿਭਚਾਰੀ ਨੇ, ਲੋਕ ਬੜੇ ਕੁਕਰਮੀ ਨੇ, ਲੋਕਾਂ ਦੇ ਅੰਦਰ ਬੜਾ ਪਾਪ ਵੱਧ ਗਿਆ, ਬੜਾ ਅਤਿਆਚਾਰ ਵੱਧ ਗਿਆ। ਇਹ ਸਭ ਚੀਜ਼ਾਂ ਤੇਰੇ ਵਿੱਚ ਮੌਜੂਦ ਨੇ ਜਾਂ ਨਹੀਂ, ਇਹ ਤੂੰ ਆਪਣੇ ਵੱਲ ਧਿਆਨ ਕਰਕੇ ਵੇਖ, ਤੈਨੂੰ ਸਮਝ ਆ ਜਾਵੇ ਕਿ ਬੁਰਾਈਆਂ ਅੰਦਰ ਨੇ ਜਾਂ ਬੁਰਾਈਆਂ ਬਾਹਰ ਨੇ, ਬੁਰਾਈ ਹੈ ਜਾਂ ਬੁਰਾਈ ਤੋਂ ਤੂੰ ਨਿਰਲੇਪ ਹੈ, ਬਚ ਗਿਆ। ਤੋ ਖੈਰ, ਜੇ ਤੂੰ ਪੜ੍ਹਨਾ ਹੈ ਤੇ ਆਪਣੇ ਆਪ ਨੂੰ ਪੜ੍ਹ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ, ਇਹ ਮਨ ਗਿਰਹੀ ਕਿ ਇਹ ਮਨ ਉਦਾਸੀ। ਆਪਣੇ ਮਨ ਨੂੰ ਪੜ੍ਹ, ਵੇਖ ਕੇ ਤੇਰਾ ਮਨ ਗ੍ਰਿਸ ਦੇ ਅੰਦਰ ਜਾਂ ਗ੍ਰਿਸ ਦੇ ਅੰਦਰ ਰਹਿੰਦਾ ਹੋਇਆ ਉਪਰਾਮ ਹੈ। ਇਹ ਮਨ ਤੇਰਾ ਮੈਲ ਦੇ ਅੰਦਰ ਜਾਂ ਮੈਲ ਤੋਂ ਬਾਹਰ ਹੈ। ਇਹ ਮਨ ਗਿਰਹੀ ਕਿ ਇਹ ਮਨ ਉਦਾਸੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਇਹਨਾਂ ਤਮਾਮ ਗੱਲਾਂ ਦਾ ਵਿਚਾਰ ਕਰ। ਪਰ ਹੁਣ ਵਿਚਾਰ ਉਹ ਹੀ ਕਰੇਗਾ ਨਾ ਜਿਹੜਾ ਆਪਣੇ ਵੱਲ ਧਿਆਨ ਲਾਏਗਾ, ਦੂਜਾ ਵਿਚਾਰ ਕਰੇ ਕਿਉਂ? ਭਗਤ ਜੀ ਕਹਿੰਦੇ ਨੇ, ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜਦੋਂ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖੇਗਾ ਤੇ ਤੈਨੂੰ ਆਪਣੇ ਅੰਦਰ ਨਜ਼ਰ ਪੈਣਗੇ ਗੁਨਾਹ, ਤੇ ਗੁਨਾਹ ਇਹ ਵੇਖਣੇ ਚਾਹੁੰਦਾ ਨਹੀਂ। ਹਾਂ, ਵੇਖਣੇ ਚਾਹੁੰਦਾ ਹੈ, ਪਰ ਲੋਕਾਂ ਦੇ ਆਪਣੇ ਗੁਨਾਹ ਉਹਨਾਂ ਦੇ ਉੱਤੇ ਪਰਦਾ ਪਾਉਣਾ ਚਾਹੁੰਦਾ। ਮੈਂ ਤੇ ਬੜੀ ਵਾਰ ਹੈਰਾਨ ਹੁੰਦਾ, ਆਪਣੇ ਅੰਦਰ 98 ਦੋਸ਼ ਹੋਣ, 98 ਦੋਸ਼, ਉਹਨਾਂ 98 ਗੁਨਾਹਾਂ ਦੇ ਉੱਤੇ, ਆਪਣਿਆਂ ਗੁਨਾਹਾਂ ਦੇ ਉੱਤੇ ਤੇ ਪਰਦਾ ਬਣਾ ਕੇ ਰੱਖਣਾ ਚਾਹੁੰਦਾ ਕਿ ਮੇਰੇ ਕਿਸੇ ਇੱਕ ਗੁਨਾਹ ਦੇ ਉੱਤੋਂ ਪਰਦਾ ਹਟੇ ਨਾ, ਮੇਰੀ ਇਮੇਜ, ਮੇਰੀ ਤਸਵੀਰ ਲੋਕਾਂ ਦੇ ਸਾਹਮਣੇ ਧੁੰਦਲੀ ਨਾ ਬਣੇ, ਤੇ ਕਿਸੇ ਦੂਜੇ ਦੇ ਅੰਦਰ 98 ਗੁਣ ਹੋਣ ਤੇ ਮੰਨ ਲਓ 2 ਗੁਨਾਹ ਨੇ, 2 ਹੀ ਦੋਸ਼ ਨੇ, ਉਹ ਦੂਜੇ ਦੇ 2 ਦੋਸ਼ ਵੀ ਇਹ ਵੇਖ ਕੇ ਛੱਜ ਦੇ ਅੰਦਰ ਪਾ ਕੇ ਉਹਨਾਂ ਨੂੰ ਛੱਟਣ ਦਾ ਯਤਨ ਕਰਦਾ, ਉਹਨਾਂ ਨੂੰ ਭੰਡਣ ਦਾ ਯਤਨ ਕਰਦਾ। ਉਹ ਜੀ ਵੇਖਿਆ ਫਲਾਣਾ ਰੋਜ਼ ਗੁਰਦੁਆਰੇ ਜਾਂਦਾ ਹੈ, ਉਹਦੇ ਅੰਦਰ ਤੇ ਆਹ ਦੋਸ਼, तू भी रोज गुरुद्वारे आना तू अपने वाल वेखे मेरे विच की दोष है। ओ जी फलाने नूं ते उत्थे जाके बहन दी जाच नहीं, फलाना ते लंगर खान वास्ते जांदा है, फलाना ते इस करके जांदा है, तू अपने वाल वेख के तू की करन जाना है और तेनू जाके की मिलिया, ते जे ना जाए ते तेरा घट की जांदा है, मिलदा तेनू की, तू अपने वाल वेख। भगत जी ताई याद करवा रहे ने, अपनड़े गिरी वांड में सिर नीवा कर देख, कहन लगे अपने वाल ध्यान दे के वेख तू कित्थे खड़ा है, आप खड़ा है गंदगी दे अंदर ते गल्लां लोकां नूं कर रहे हैं, आप खड़ा है बुराई दे अंदर ते बुराई लोकां दी जुबान दे नाल फरोलन दा यतन कर रहे हैं। कहन लगे सिर नीवा कर देख, अगले श्लोक दे अंदर भगत जी दा उपदेश, कहन लगे फरीदा जोतें मारन मुकियां तिना ना मारे कुम। इस श्लोक दे अंदर बड़ा गहरा राज है, रहस है। कहन लगे जो तेरे नाल विरोधता करन दा यतन करदे ने, तेरा मंदा चितवदे ने, मंदा करदे ने, राह रोकदे ने, तेनू जान करके तन करके इज्जत करके बर्बाद करना लोचदे ने, उन्हां वास्ते तू माड़ा ना सोच। तिना ना मारे कुम, उन्हां नू परतके मारना, परतके मारन दा मतलब है तू बदला ना लै। जे चंदू जहांगीर गुरु अर्जन देव साहब जी नू गर्म तवी दे उत्ते बिठाउंदे ने ते बदले दी अगन दे अंदर गुरु अर्जन देव पातशाह ने अपनी जुबान चो कोई कौड़ा फिक्का तत्ता बोल ते नहीं कढ़िया, कोई गर्म बोल ते नहीं बोलिया। क्यों नहीं बोलिया? क्योंकि अंदर बदले दी भावना ही नहीं है। बोलिया ए है कि निरंकार सब दा भला करे, बोलिया ए है कि तेरा किया मीठा लागे, हर नाम पदार्थ नानक मांगे। ए नहीं कहा कि चंदू ते जहांगीर तेरा कोई ती पुत्र बच्चा ना रह, तेरी कुल ना रह, तू हुणे खत्म हो जाए, ये गलत नहीं गई। गुरु घर दे अंदर बदले दी भावना है ही नहीं है। हां किसी नूं सुधारन वास्ते तलवार जरूर चुकी गई है पर बदले वास्ते नहीं। मैं जफरनामे दे बोल पढ़ के बड़ा ही हैरान होया, चारे पुत्र धन श्री गुरु गोबिंद सिंह पातशाह महाराज जी दे शहीद हो गए, माता जी शहीद हो गए, पिता जी पहला शहीदी पा चुके ने, आनंदपुर बनिया बनाया अपना घर छड़ना पिया, ते जफरनामा सारा कुछ होण बीतन तो बाद लिखदे ने, चमकौर दी जंग तो बाद अगा जाके दीना कांगड़ नगर विच बह के ते जफरनामे विच लिख रहे ने, औरंगजेब जे तू अजे भी अपने गुनाहां तों तौबा करें, अगों वास्ते अपने मन नूं सही करें, ते मैं अज भी तेनू खुदा दा पाक रस्ता बयान करन वास्ते दसन लई तैयार हां। इहनू कहिंदे ने बदले दी भावना नहीं। इह नहीं मेरे तू चार पुत्तर खत्म कीते ने मारे ने ते मैं तेरा इक रह नहीं देना। आखिया जे तू अज भी तौबा करें ते मैं तेनू परमात्मा दे पाक पवित्र रस्ते दे उत्ते तोरन वास्ते उपदेश करन लई तैयार हां। कहन लगे जोतें मारन मुकियां तिना ना मारे कुम। दूजे पासे साडा अड़की सानू ममूली जी को गल कह देना, मैं ममूली जी नाम मात्र, वह सानू मरते दम तक चेता रही, मरते दम तक इन्हें फलाने वकत मेनू ए बोल बोले सन, आ जेडे घरां दे कलेश ने कित्थों जा रहे ने, इत्थों ते वधदे नजर आ रहे ने। पत्नी बोल पति दा नहीं सहार दी ते पति बोल पत्नी दा नहीं सहार दे। शरीका बरादरी भाईचारा आपस दे अंदर इस तरह खह खह के मरदे नजर आ रहे ने। खिमा चावांगा बोल कुछ इस तरह दे ने, जिवें बांस दे जंगल दे अंदर अग लग जाए ना, ते अग लगदी पता किवें, जद गर्मी हुंदी है बांस सुके हुंदे ने, आपस दे अंदर हवा दे नाल उह खिंदे ने, ते खह खह के उहनां जंगलां नूं अग लगदी है, उहदा नतीजा इह निकलदा है सारी उहदे अंदर जल के राख बन जांदे ने। मैं घरां दे घर राख हुंदे वेख रहा, और क्यों हुंदे वेख रहा, क्योंकि जैलसी कारण अपने गुनाहां दी रगड़ा हटकार। कहन लगे जोतें मारन मुकियां तिना ना मारे कुम। जे तुसी सतगुरु दे चरणां विच अरदास करो कि पातशाह इहदा भला कर, इह जिहड़ा गुनाह दे मार्ग ते चल रहा है मेरा बुरा कर रहा है, इहदा बुरा मैं तेरे कोलों नहीं मंगदा, तू कर इहदा भला, कदी ना कदी उह बंदा राह दे उत्ते आ ही जाएगा। चलो उह आवे ना आवे, जिहदे अगे अरदास कर रहे हो, जिन्हें सब कुछ दे के नवाजना है, वो ते जानदा है ना तुहानू कि अंदरों असीं बुराई सोच रहे हैं जां पलियाई सोच रहे हैं, वो ते जानदा ही है ना, उहदे कोलों ते कोई परदा नहीं ना, ते बंदे ने देना नहीं है, देना है जदों परमात्मा ने देना, बहाना वो कोई बना लवे देण दा। ਅਰਦਾਸ ਇਹ ਹੋਵੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਹੁਣ ਸਰਬੱਤ ਦੇ ਅੰਦਰ ਦੁਸ਼ਮਣ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਸੱਜਣ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਆਪਣੇ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਬੇਗਾਨੇ ਵੀ ਆਉਂਦੇ ਨੇ। ਕਹਿੰਦੇ ਨੇ ਤਿੰਨਾਂ ਨਾ ਮਾਰੇ ਘੁੰਮ ਆਪਣ ਡੈ ਘਰ ਜਾਈਏ। ਆਪਣੇ ਨਿੱਜ ਘਰ ਦੇ ਅੰਦਰ, ਅੰਤਰ ਆਤਮੇ ਦੇ ਅੰਦਰ, ਪਾਰ ਬ੍ਰਹਮ ਦੇ ਚਰਨਾਂ ਦੇ ਅੰਦਰ ਟਿਕਿਆ ਜਾ ਸਕਦਾ ਹੈ। ਪੈਰ ਤਿੰਨਾਂ ਦੇ ਚੁੰਮ, ਪੈਰ ਚੁੰਮਣ ਦਾ ਮਤਲਬ ਹੈ ਉਹਨਾਂ ਦਾ ਵੀ ਭਲਾ ਮੰਗ, ਉਹਨਾਂ ਦੇ ਕੋਲ ਵੀ ਨਿਰਮਾਨਤਾ ਵਿੱਚ ਰਹਿ, ਉਹਨਾਂ ਦਾ ਵੀ ਭਲਾ ਹੀ ਕਰ, ਭਲਾ ਹੀ ਮੰਗ। ਇੱਕ ਛੋਟੇ ਜਿਹੇ ਪਠਾਨਾਂ ਦੇ ਬੱਚੇ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਪਾਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਤੀਰ ਅੰਦਾਜ਼ ਬਣਾਇਆ ਔਰ ਬੜਾ ਵੱਡਾ ਬਣਾਇਆ। ਉਹਨੂੰ ਨੇਜਾ, ਪਾਲਾ, ਬੰਦੂਕ ਸਭ ਕੁਝ ਚਲਾਉਣਾ ਸਿਖਾਇਆ ਗੁਰੂ ਹਰਗੋਬਿੰਦ ਸਾਹਿਬ ਨੇ। ਘੋੜ ਸਵਾਰੀ ਬਾ ਕਮਾਲ ਉਹਨੂੰ ਸਿਖਾਈ, ਉਹ ਹੋਇਆ ਜਵਾਨ ਕੇਵਲ ਇਸ਼ਾਰਤਨ ਬੇਨਤੀ। ਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਟਕਰਾਉਣ ਵਾਸਤੇ ਸਾਹਮਣੇ ਆਣ ਕੇ ਡਟ ਜਾਂਦਾ ਹੈ ਮੈਦਾਨ ਦੇ ਅੰਦਰ। ਜੰਗ ਲੜਦਿਆਂ ਲੜਦਿਆਂ ਪਾਤਸ਼ਾਹ ਦੇ ਸਾਹਮਣੇ ਮੁਕਾਬਲਾ ਕਰਨ ਲਈ ਆ ਜਾਂਦਾ ਹੈ। ਤੇ ਸਤਿਗੁਰੂ ਕਹਿਣ ਲੱਗੇ ਪੈਂਦੇ ਖਾਂ ਵਾਰ ਕਰ, ਤੈਨੂੰ ਮੈਂ ਪਹਿਲ ਦੇ ਰਿਹਾ ਤੂੰ ਵਾਰ ਕਰ। ਹੁਣ ਪੈਂਦੇ ਖਾਂ ਨੇ ਵਾਰ ਵੀ ਕਰ ਦਿੱਤਾ, ਇਹ ਨਹੀਂ ਸੋਚਿਆ ਕਿ ਇਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਇਸ ਯੋਗ ਬਣਾਇਆ, ਵਾਰ ਵੀ ਕਰ ਦਿੱਤਾ। ਪਾਤਸ਼ਾਹ ਨੇ ਵਾਰ ਕੀਤਾ ਤੇ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਹੈ। ਤੇ ਜਦ ਜ਼ਮੀਨ ਦੇ ਉੱਤੇ ਡਿੱਗਾ ਪਿਆ ਪੈਂਦੇ ਖਾਨ, ਜੇ ਪਾਤਸ਼ਾਹ ਨੂੰ ਮਾਰਨਾ ਚਾਹੁੰਦੇ ਦੂਜੀ ਤਲਵਾਰ ਦੇ ਨਾਲ ਉੱਥੇ ਮਾਰ ਸਕਦੇ ਸਨ, ਪਰ ਉਹ ਜ਼ਖਮੀ ਹੋਇਆ ਪਿਆ ਤੜਫਦਾ ਜ਼ਮੀਨ ਦੇ ਉੱਤੇ ਪਾਤਸ਼ਾਹ ਨੂੰ ਨਜ਼ਰ ਪੈਂਦਾ ਹੈ। ਗਰਮੀ ਹੈ, ਢਾਲ ਦੇ ਨਾਲ ਉਹਦੇ ਮੂੰਹ ਦੇ ਉੱਤੇ ਛਾਂ ਕਰਕੇ ਤੇ ਕਹਿਣ ਲੱਗੇ ਪੈਂਦੇ ਖਾਂ ਕਲਮਾ ਪੜ, ਖੁਦਾ ਦੇ ਚਰਨਾਂ ਵਿੱਚ ਜਾਣ ਦਾ ਵੇਲਾ ਹੈ। ਅੰਤਕਾਲ ਨਾਰਾਇਣ ਸਿਮਰੈ, ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਆਖਿਆ ਕਿ ਜੇ ਕੋਈ ਅੰਤਲੇ ਪਲ ਦੇ ਅੰਦਰ ਜਾ ਕੇ ਵੀ ਪਾਰ ਬ੍ਰਹਮ ਪਰਮੇਸ਼ਵਰ ਨੂੰ ਯਾਦ ਕਰੇ ਤੇ ਉਹ ਖੁਦਾ ਦੇ ਚਰਨਾਂ ਦਾ ਅੰਦਰ ਬਹਿਣ ਦਾ ਭਾਗੀਦਾਰ ਬਣ ਸਕਦਾ, ਤੂੰ ਖੁਦਾ ਨੂੰ ਯਾਦ ਕਰ। ਤੇ ਪੈਂਦੇ ਖਾਂ ਕਹਿਣ ਲੱਗਾ ਸਤਿਗੁਰੂ ਮੇਰੇ ਵਾਸਤੇ ਹੁਣ ਤੁਹਾਡਾ ਦਰਸ਼ਨ, ਤੁਹਾਡੀ ਤਲਵਾਰ ਹੀ ਕਲਮਾ ਹੈ, ਹੁਣ ਮੈਂ ਕਲਮਾ ਕੀ ਪੜਾ। ਚਲੋ ਉਹਨੇ ਆਪਣੀ ਭੁੱਲ ਮੰਨ ਲਈ, ਗੱਲ ਵੱਖਰੀ ਹੈ, ਪਰ ਸਤਿਗੁਰੂ ਨੇ ਤੇ ਉਹਨੂੰ ਵੈਰ ਜਾਂ ਵਿਰੋਧ ਦੀ ਭਾਵਨਾ ਦੇ ਨਾਲ ਇਹ ਨਹੀਂ ਕਿਹਾ ਕਿ ਤੂੰ ਆਇਆ ਸੈ ਮੇਰੇ ਤੇ ਵਾਰ ਕਰਨ, ਚਾਰ ਗਾਲਾਂ ਦਿੱਤੀਆਂ ਹੋਣ, ਕੌੜੇ ਬੋਲ ਬੋਲੇ ਹੋਣ, ਟੁਕੜੇ ਟੁਕੜੇ ਕੀਤੇ ਹੋਣ। ਨਹੀਂ, ਮਰਦੇ ਦਮ ਵੀ ਅਗਰ ਵੈਰੀ ਨੂੰ ਉਪਦੇਸ਼ ਕਰਨਾ ਆਉਂਦਾ ਹੈ ਤੇ ਇਹ ਕੇਵਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਆਉਂਦਾ ਹੈ, ਗੁਰੂ ਸਾਹਿਬਾਨਾਂ ਨੂੰ ਆਉਂਦਾ ਹੈ। ਬੰਦਾ ਤੇ ਬੰਦੇ ਦਾ ਇੰਨਾ ਵੈਰੀ ਹੈ, ਘੋਰ ਵੈਰੀ ਹੈ, ਖਹਿ ਖਹਿ ਕੇ ਆਪਸ ਦੇ ਅੰਦਰ ਸੜਦੇ ਬਲਦੇ ਨਜ਼ਰ ਪੈ ਰਹੇ ਨੇ। ਇਹ ਸੀ ਭਗਤ ਫਰੀਦ ਸਾਹਿਬ ਜੀ ਦੇ ਪਾਕ ਪਵਿੱਤਰ ਬਚਨ, ਜਿਨ੍ਹਾਂ ਬਚਨਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕੀਤਾ ਗਿਆ।
1: ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ, ਜਨ ਨਾਨਕ ਸ਼ਰਨ ਤੁਮਾਰੀ, ਹਰ ਜੀਓ ਰਾਖੋ ਲਾਜ ਮੁਰਾਰ। ਜਨ ਨਾਨਕ ਸ਼ਰਨ ਤੁਮਾਰੀ, ਹਰ ਜੀਓ ਰਾਖੋ ਲਾਜ ਮੁਰਾਰ। ਵਾਹਿਗੁਰੂ ਸਾਹਿਬ ਜੀਓ, ਫਰੀਦਾ ਜਾਂ ਤਉ ਖੱਟਣ ਵੇਲ, ਤਾਂ ਤੂੰ ਰੱਤਾ ਦੁਨੀ ਸਿਉਂ, ਮਰਗ ਸਵਾਈ ਨਹੀਂ, ਜਾਂ ਭਰਿਆ ਤਾਂ ਲੱਦਿਆ, ਦੇਖ ਫਰੀਦਾ ਜੋ ਥੀਆ,

पिछा रहया दूर, देख फरीदा ज्योतिया

ਵਾਸਤੇ ਵੀ ਇਸ ਤਰ੍ਹਾਂ ਸਮਾਂ ਹੈ ਤੇ ਸਮਾਂ ਕਿਹੜਾ ਹੈ? ਨਾ ਬਾਲਪਨ, ਨਾ ਜਵਾਨੀ ਤੇ ਨਾ ਬੁਢਾਪਾ। ਇਹਨਾਂ ਤਿੰਨਾਂ ਵਿੱਚੋਂ ਇੱਕ ਨਿਰਧਾਰਿਤ ਸਮਾਂ ਨਹੀਂ ਹੈ ਕਿ ਭਗਤੀ ਕਰਨ ਵਾਸਤੇ ਕੇਵਲ ਬੁਢਾਪਾ ਹੈ ਤੇ ਜਵਾਨੀ ਦੇ ਅੰਦਰ ਜੇ ਰੱਬ ਦੇ ਰਾਹ ਦੇ ਉੱਤੇ ਚੱਲ ਪਏ ਤੇ ਸ਼ਾਇਦ ਰਿਐਕਸ਼ਨ ਨਾ ਹੋ ਜਾਏ, ਰੱਬ ਅੱਗੋਂ ਗਾਲੀ ਨਾ ਪੈ ਜਾਏ ਵੀ ਤੂੰ ਜਵਾਨੀ ਵਿੱਚ ਚੱਲਦਾ ਆ ਰਿਹਾ, ਮੇਰੇ ਰਾਹ ਦੇ ਉੱਤੇ ਕਿਉਂ ਆ ਰਿਹਾ, ਇਹ ਤੇ ਬੜਾ ਠੋਸ ਅਪਰਾਧ ਕਰ ਰਿਹਾ। ਪਰਮਾਤਮਾ ਦੇ ਨਾਲ ਜੁੜਨ ਵਾਸਤੇ ਕੋਈ ਵੀ ਸਮਾਂ ਮੁਕਰਰ ਨਹੀਂ ਹੈ। ਜੁੜ ਜਾਏ ਕੋਈ ਬਾਲਪਨ ਦੇ ਅੰਦਰ, ਜੁੜ ਸਕਦਾ ਹੈ ਕੋਈ ਜਵਾਨੀ ਦੇ ਅੰਦਰ, ਜੁੜ ਸਕਦਾ ਹੈ ਕੋਈ ਬੁਢਾਪੇ ਦੇ ਅੰਦਰ। ਗੁਰਬਾਣੀ ਨੂੰ ਪੁੱਛੋ ਕਿ ਗੁਰਬਾਣੀ ਦਾ ਹੁਕਮ ਕੀ ਹੈ ਤੇ ਸਤਿਗੁਰੂ ਇਹ ਕਹਿੰਦੇ ਨੇ ਕਿ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਉਹਨਾਂ ਇਹ ਨਹੀਂ ਕਿਹਾ ਕਿ ਬਾਲਪਨ ਵਿੱਚ ਜਪ ਜਾਂ ਨਾ ਜਪ, ਜਵਾਨੀ ਵਿੱਚ ਨਾ ਜਪ, ਬੁਢਾਪੇ ਵਿੱਚ ਜਾਪੇ ਨਹੀਂ ਕਿਹਾ। ਪਰ ਅਸੀਂ ਦੁਨੀਆਦਾਰਾਂ ਨੇ, ਅਸੀਂ ਆਮ ਦੁਨੀਆਂ ਵਾਲੇ ਲੋਕਾਂ ਨੇ ਬੁਢਾਪੇ ਦਾ ਸਮਾਂ ਰੱਬ ਲਈ ਮਿੱਥ ਲਿਆ ਹੈ। ਅਸੀਂ ਕਹਿੰਦੇ ਹਾਂ ਬਾਲਪਨ ਤੇ ਨਿਕਲ ਜਾਂਦਾ ਹੈ ਅਚੇਤ ਪੁਣੇ ਦੇ ਅੰਦਰ, ਜਵਾਨੀ ਨਿਕਲ ਜਾਂਦੀ ਆਪਣੇ ਕਾਰੋਬਾਰ ਧੰਦੇ ਕਰਦਿਆਂ, ਵਿਸ਼ੇ ਵਿਕਾਰਾਂ ਦੇ ਅੰਦਰ ਗੁਨਾਹ ਕਰਦਿਆਂ ਕਰਦਿਆਂ, ਦੁਨੀਆਂ ਭਰ ਦੇ ਪਾਪ ਅਪਰਾਧ ਕਮਾਉਂਦਿਆਂ, ਤੇ ਚਲੋ ਬੁੱਢੇ ਹੋਵਾਂਗੇ ਤੇ ਰੁੱਸੇ ਹੋਏ ਰੱਬ ਦਾ ਉਲਾਮਾ ਵੀ ਲਾ ਲਵਾਂਗੇ, ਰੱਬ ਨੂੰ ਵੀ ਮਨਾ ਲਵਾਂਗੇ ਬੁਢਾਪੇ ਦੇ ਅੰਦਰ। ਔਰ ਇਹ ਮੇਰਾ ਨਿੱਜੀ ਤਜਰਬਾ ਹੈ, ਮੈਂ ਜਿੰਨਿਆਂ ਦੇਸ਼ਾਂ ਦੇ ਅੰਦਰ ਗਿਆ, ਦੇਸ਼ ਵਿਦੇਸ਼ ਦੇ ਅੰਦਰ ਬਹੁਤ ਦੇਸ਼ਾਂ ਦਾ ਮੇਰਾ ਭਰਮਣ ਹੈ, ਮੈਂ ਜਿਸ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ, ਤਕਰੀਬਨ ਸਵੇਰੇ ਸ਼ਾਮ ਜਿਹੜੀ ਸੰਗਤ ਮਿਲਦੀ ਹੈ ਨਾ, ਉਹ ਬਜ਼ੁਰਗਾਂ ਦੀ ਮਿਲਦੀ ਹੈ, ਬੁਢਾਪੇ ਦੇ ਅੰਦਰ ਆਉਣ ਵਾਲਿਆਂ ਦੀ ਮਿਲਦੀ ਹੈ। ਕਾਰਨ ਕੀ ਹੈ ਕਿ ਜਵਾਨੀ ਵਿੱਚ ਤੇ ਰੱਬ ਚੇਤੇ ਆਇਆ ਨੇ ਤੇ ਬੁਢਾਪੇ ਦੇ ਅੰਦਰ ਹੁਣ ਆਏ ਨੇ, ਤੇ ਖਿਮਾ ਕਰਿਓ ਜਿਹੜਾ ਬੁਢਾਪੇ ਦੇ ਅੰਦਰ ਵੀ ਆ ਰਹੇ ਆ ਉਹ ਆਉਣ ਵਾਂਗ ਨਹੀਂ ਆ ਰਹੇ, ਉਹ ਵੀ ਆਪਣੀ ਮਰਜ਼ੀ ਦੇ ਨਾਲ ਹੀ ਆ ਰਹੇ। ਮੁਬਾਰਕ ਹੈ ਉਹਨਾਂ ਜਵਾਨ ਭੈਣਾਂ ਨੂੰ, ਜਵਾਨ ਵੀਰਾਂ ਨੂੰ ਜਿਹੜੇ ਜਵਾਨੀ ਦੇ ਅੰਦਰ ਮੰਦਰ ਮਸਜਿਦ ਜਾਂ ਗੁਰਦੁਆਰੇ ਦਾ ਰਾਹ ਨਾਪਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਮੇਰੇ ਵੱਲੋਂ ਵਧਾਈ। ਤਵਰਜ ਮੈਂ ਇਹ ਕਰ ਰਿਹਾ ਸਾਂ ਕਿ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਕੋਈ ਸਮਾਂ ਮੁਕਰਰ ਨਹੀਂ ਹੈ। ਪਰਮਾਤਮਾ ਦੇ ਨਾਲ ਬਚਪਨ ਤੋਂ ਲੈ ਕੇ ਜੁੜਨਾ ਮਨੁੱਖ ਵਾਸਤੇ ਚੰਗਾ ਰਹਿੰਦਾ ਹੈ, ਯੋਗ ਰਹਿੰਦਾ ਹੈ। ਪਰ ਬਾਲਪਨ ਦੇ ਅੰਦਰ ਤਾਂ ਜੁੜਿਆ ਜਾਂਦਾ ਹੈ ਜੇ ਘਰ ਵਿੱਚੋਂ ਸੂਝ ਸਮਝ ਚੰਗੀ ਮਿਲੇ, ਘਰ ਦਾ ਮਾਹੌਲ, ਘਰ ਦਾ ਵਾਤਾਵਰਣ ਚੰਗਾ ਮਿਲੇ। ਬਾਲਪਨ ਵਿੱਚ ਤੇ ਬੰਦਾ ਤਾਂ ਜੁੜਦਾ ਹੈ। ਜਵਾਨੀ ਵਿੱਚ ਕੋਈ ਵਿਰਲਾ ਭਾਗਾਂ ਵਾਲਾ, ਜਾਂ ਤੇ ਕਰਮ ਬੜੇ ਚੰਗੇ ਹੋਣ ਤੇ ਜਾਂ ਉਹਨੂੰ ਕੋਈ ਭਾਗਾਂ ਦੇ ਨਾਲ ਸੰਗਤ ਚੰਗੀ ਮਿਲ ਗਈ ਤਾਂ ਉਹਨੂੰ ਗੁਰਦੁਆਰਾ ਮੰਦਰ ਮਸਜਿਦ ਦਿਖਾਈ ਦੇ ਜਾਂਦਾ ਹੈ ਜਵਾਨੀ ਦੇ ਅੰਦਰ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਜਾਂ ਤੋ ਖੱਟਣ ਵੇਲ, ਜੀਵਨ ਸੀ ਖੱਟੀ ਖੱਟਣ ਦਾ ਵੇਲਾ ਤੇ ਖੱਟੀ ਖੱਟੀ ਨਹੀਂ, ਜਿਹੜਾ ਵੇਲਾ ਸੀ ਪੜਨ ਦਾ ਤੂੰ ਪੜਿਆ ਨਹੀਂ। ਤੇ ਜਦ ਜਵਾਨੀ ਦੇ ਅੰਦਰ ਉਹੀ ਬੱਚਾ ਪਹੁੰਚਦਾ ਹੈ ਜਿਹਨੇ ਪੜ੍ਹਾਈ ਨਹੀਂ ਕੀਤੀ, ਤੇ ਜਵਾਨੀ ਦੇ ਅੰਦਰ ਉਹਨੂੰ ਬੜਾ ਪਛਤਾਵਾ ਕਰਨਾ ਪੈਂਦਾ ਹੈ। ਕਿਉਂ? ਕਿਉਂਕਿ ਬਾਲਪਨ ਉਹਨੇ ਸੌ ਕੇ ਗਵਾਇਆ ਹੈ, ਬਾਲਪਨ ਉਹਨੇ ਖਿਡੌਣਿਆਂ ਦੇ ਨਾਲ ਖੇਡ ਕੇ ਗਵਾਇਆ, ਤੇ ਜਿਹਨੇ ਬਾਲਪਨ ਖਿਡੌਣਿਆਂ ਦੇ ਨਾਲ ਖੇਡ ਕੇ ਗਵਾਇਆ ਹੈ ਉਹਨੂੰ ਜਵਾਨੀ ਦੇ ਅੰਦਰ ਹਾਥੀ ਮਲਣੇ ਪੈਂਦੇ ਨੇ, ਪਛਤਾਉਣਾ ਹੀ ਪੈਂਦਾ ਹੈ, ਸਿਰ ਧੁਨ ਧੁਨ ਕੇ ਪਛਤਾਉਣਾ ਪੈਂਦਾ ਹੈ। ਕਿਉਂ? ਕਿਉਂਕਿ ਸਮਾਂ ਬਰਬਾਦ ਹੋਇਆ ਹੈ। ਆਪ ਸੂਝਵਾਨ ਸਤਸੰਗੀ ਗੁਰੂ ਦਰਬਾਰ ਦੀ ਰੌਣਕ ਵਧਾ ਰਹੇ ਹੋ, ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਪਛਤਾਵਾ ਹਮੇਸ਼ਾ ਹੀ ਬੀਤੇ ਹੋਏ ਸਮੇਂ ਵਿੱਚੋਂ ਜਨਮ ਲੈਂਦਾ ਹੈ, ਪਛਤਾਵਾ ਨਾ ਤੇ ਵਰਤਮਾਨ ਵਿੱਚੋਂ ਤੇ ਨਾ ਭਵਿੱਖ ਵਿੱਚੋਂ, ਪਛਤਾਵਾ ਨਾ ਪ੍ਰੈਜੈਂਟ ਵਿੱਚੋਂ ਤੇ ਨਾ ਫਿਊਚਰ ਵਿੱਚੋਂ ਜਨਮ ਲੈਂਦਾ ਹੈ। ਪਛਤਾਵੇ ਦਾ ਜਨਮ ਜਦੋਂ ਵੀ ਹੁੰਦਾ ਹੈ ਪਾਸਟ ਵਿੱਚੋਂ ਹੁੰਦਾ ਹੈ, ਬੀਤੇ ਕਾਲ ਵਿੱਚੋਂ ਹੁੰਦਾ ਹੈ। ਤੇ ਹੁਣ ਜਦ ਉਹੀ ਬੱਚਾ ਚੱਲਦਾ ਚੱਲਦਾ ਬਣਿਆ ਜਵਾਨ, ਜਵਾਨੀ ਦੀਆਂ ਦਲਹੇਜਾਂ ਤੇ ਕਦਮ ਆਏ, ਤੇ ਬਾਕੀ ਸਾਰੇ ਦੇ ਸਾਰੇ ਜਵਾਨ, ਕੋਈ ਡਾਕਟਰ, ਕੋਈ ਖੋਜੀ, ਕੋਈ ਵੈਦ, ਕੋਈ ਟੀਚਰ, ਕੋਈ ਚੰਗੀ ਜੌਬ ਤੇ ਜਿਹੜਾ ਖਿਡੌਣਿਆਂ ਦੇ ਨਾਲ ਖੇਡਦਾ ਰਿਹਾ ਉਹ ਪਸ਼ੂ ਚਰਾਉਣ ਜੋਗਾ ਹੀ ਰਹਿ ਗਿਆ, ਉਹ ਖਾਲੀ ਰਹਿ ਗਿਆ, ਤੇ ਬੜਾ ਪਛਤਾਵਾ ਹੋਇਆ ਕਿ ਬਾਲਪਨ ਦਾ ਸਮਾਂ ਗਵਾਇਆ ਕਿਉਂ। ਠੀਕ ਇਸ ਤਰ੍ਹਾਂ ਹੀ ਭਗਤੀ ਮਾਰਗ ਦੇ ਅੰਦਰ ਜੋ ਬੰਦਾ ਜੀਵਨ ਪਾ ਕੇ ਨਹੀਂ ਚੱਲਿਆ, ਜੀਵਨ ਨੂੰ ਉਹਨੇ ਸਫਲ ਕਰਨ ਦਾ ਯਤਨ ਨਹੀਂ ਕੀਤਾ, ਉਹਨੂੰ ਵੀ ਇੱਕ ਜ਼ਿੰਦਗੀ ਦੇ ਮੋੜ ਦੇ ਉੱਤੇ ਆਣ ਕੇ ਪਛਤਾਪ ਕਰਨਾ ਪੈਂਦਾ ਹੈ, ਤੇ ਉਹ ਮੋੜ ਹੈ ਜਦ ਮੌਤ ਵਾਲੀ ਘਟਨਾ ਘਟਣੀ ਸ਼ੁਰੂ ਹੁੰਦੀ ਹੈ। ਜਦ ਮੌਤ ਸਾਹਮਣੇ ਆਉਂਦੀ ਹੈ, ਦਿਸਦਾ ਹੈ ਕਿ ਹੁਣ ਮੈਨੂੰ ਜਾਣਾ ਪੈਣਾ ਹੈ, ਜਾਣਾ ਮੇਰੀ ਮਜਬੂਰੀ ਹੈ,
उस वक्त फिर वो हाथी मलदा रह जाता है पश्चात।

0: ਆਪ ਹੀ ਕਰਦਾ ਰਹਿ ਜਾਂਦਾ ਹੈ ਤੇ ਪੁੱਛੀਏ ਵੀ ਹੁਣ ਪਛਤਾ ਕਿਉਂ ਰਿਹਾ? ਉਹ ਕਹਿੰਦਾ ਵੀ ਸਾਰੀ ਉਮਰ ਗਵਾਈ ਗਵਾਈ ਹੈ, ਇਹਦੇ ਅੰਦਰ ਕਮਾਇਆ ਕੁਝ ਵੀ ਨਹੀਂ। ਪਿਆਰਿਓ, ਆਪਣੇ ਬੀਤੇ ਕੱਲ ਦੇ ਅੰਦਰ ਝਾਤੀ ਮਾਰ ਕੇ ਵੇਖੋ। ਜਿਸ ਮਨੁੱਖ ਨੇ ਆਪਣੇ ਕੱਲ ਨੂੰ ਸਵਾਰਿਆ ਹੈ ਉਹਦਾ ਅੱਜ ਭਲਾ ਹੈ, ਤੇ ਜਿਨੇ ਕੱਲ ਨੂੰ ਵਿਗਾੜਿਆ ਸੀ ਉਹਦਾ ਅੱਜ ਭਲਾ ਨਹੀਂ ਹੈ। ਦੁਨੀਆਂ ਦੇ ਅੰਕੜੇ ਇਸ ਤਰ੍ਹਾਂ ਹੀ ਕਹਿੰਦੇ ਨੇ। ਬੁਨਿਆਦ ਪੱਕੀ ਹੋਵੇ, ਮਕਾਨ ਪੱਕੇ ਉਸਰਦੇ ਨੇ, ਕੱਚੀਆਂ ਬੁਨਿਆਦਾਂ ਦੇ ਸਹਾਰੇ ਦੇ ਉੱਤੇ ਪੱਕੀਆਂ ਇਮਾਰਤਾਂ ਖੜੀਆਂ ਨਹੀਂ ਹੁੰਦੀਆਂ। ਜੇ ਕਿਸੇ ਨੇ ਬਣਨਾ ਹੋਵੇ ਪਹਿਲਵਾਨ, ਮੈਂ ਇੱਕ ਹੋਰ ਉਦਾਹਰਨ ਤੁਹਾਡੇ ਸਾਹਮਣੇ ਦੇ ਰਿਹਾ, ਜੇ ਕਿਸੇ ਨੇ ਬਣਨਾ ਹੋਵੇ ਪਹਿਲਵਾਨ, ਇੱਕ ਦਿਨ ਮੁਕਰਰ ਹੋਵੇ ਵੀ ਫਲਾਣੇ ਦਿਨ ਦੋ ਟੀਮਾਂ ਦੇ ਅੰਦਰ ਕੁਸ਼ਤੀ ਲੜੀ ਜਾਣੀ ਹੈ, ਔਰ ਫਲਾਣੇ ਫਲਾਣੇ ਗਰਾਊਂਡ ਦੇ ਅੰਦਰ, ਫਲਾਣੇ ਫਲਾਣੇ ਦੰਗਲ ਦੇ ਅੰਦਰ ਕੁਸ਼ਤੀ ਲੜੀ ਜਾਣੀ ਹੈ ਪਹਿਲਵਾਨਾਂ ਵਾਂਗੂ। ਇੱਕ ਮਨੁੱਖ ਨੇ ਕਦੀ ਸਰੀਰ ਨੂੰ ਗਰਮ ਕੀਤਾ ਹੀ ਨਹੀਂ, ਕੋਈ ਐਕਸਰਸਾਈਜ਼ ਨਹੀਂ ਕੀਤੀ, ਕੋਈ ਕੋਲ ਕੁਸ਼ਤੀ ਦੇ ਤਾਅ ਪੇ ਸਿੱਖੇ ਹੀ ਨਹੀਂ, ਖੁਰਾਕ ਖਾਧੀ ਨਹੀਂ, ਸਰੀਰ ਬਣਾਇਆ ਹੀ ਨਹੀਂ, ਤੇ ਜਿਹੜਾ ਕੁਸ਼ਤੀ ਦਾ ਦਿਨ ਹੁੰਦਾ ਹੈ ਉਸ ਦਿਨ ਜਾ ਕੇ ਉਹ ਦੰਗਲ ਦੇ ਅੰਦਰ ਸ਼ਰਮਸ਼ਾਰੀ ਹੋਏਗਾ। ਕਿਉਂ ਹੋਏਗਾ? ਕਿਉਂਕਿ ਸਿੱਖਣ ਦੇ ਸਮੇਂ ਉਹ ਸੁੱਤਾ ਰਿਹਾ ਤੇ ਲੜਨ ਦੇ ਸਮੇਂ ਮੈਦਾਨ ਦੇ ਅੰਦਰ ਉਹਦੇ ਪੱਲੇ ਕੇਵਲ ਸ਼ਰਮ ਪਈ। ਤੇ ਜਿਨ੍ਹਾਂ ਨੇ ਪਹਿਲਾਂ ਮਿਹਨਤ ਕੀਤੀ, ਜਿਹੜੇ ਪਹਿਲਾਂ ਖੁਰਾਕ ਖਾਂਦੇ ਰਹੇ, ਐਕਸਰਸਾਈਜ਼ ਕਰਦੇ ਰਹੇ, ਉਸਤਾਦਾਂ ਕੋਲੋਂ ਦਾ ਪੇ ਸਿੱਖਦੇ ਰਹੇ, ਸਰੀਰ ਨੂੰ ਉਹਨਾਂ ਨੇ ਸੁਸਤ ਨਾ ਪੈਣ ਦਿੱਤਾ, ਉਹਨਾਂ ਨੂੰ ਉਸ ਦਿਨ ਜਿੱਤ ਮਿਲੀ ਤੇ ਜੇਤੂ ਨੂੰ ਵਧਾਈਆਂ ਮਿਲੀਆਂ, ਜਿੱਤ ਦਾ ਝੰਡਾ ਉਹਦੇ ਹੱਥ ਵਿੱਚ ਆਇਆ, ਸੋਨੇ ਦੇ ਤਗਮੇ ਉਹਦੇ ਗਲ ਵਿੱਚ ਆਏ, ਤੇ ਜਿਹੜਾ ਸੁੱਤਾ ਰਿਹਾ ਬੇਹੋਸ਼ੀ ਦੇ ਅੰਦਰ ਉਹ ਵੇਖੀ ਜਾਏਗੀ, ਜਿਹੜਾ ਦਿਨ ਆਏਗਾ ਉਸ ਦਿਨ ਘੁਲ ਲਵਾਂਗੇ, ਉਹਨਾਂ ਦੇ ਪੱਲੇ ਕੇਵਲ ਪਛਤਾਵਾ ਰਿਹਾ। ਅਗਰ ਮਨੁੱਖ ਆਪਣਾ ਸਾਰਾ ਜੀਵਨ ਅਜਾਈ ਗਵਾ ਲਵੇ, ਕੋਈ ਗੁਣਵਾਨ ਨਾ ਬਣੇ, ਕੋਈ ਪਰਮਾਤਮਾ ਦੇ ਰਾਹ ਤੇ ਨਾ ਚੱਲੇ, ਕਦੀ ਇਹਦੇ ਮੂੰਹ ਵਿੱਚੋਂ ਭੁੱਲ ਕੇ ਵਾਹਿਗੁਰੂ ਲਫ਼ਜ਼ ਬਾਹਰ ਨਾ ਨਿਕਲੇ, ਕੋਈ ਬਾਣੀ ਨਾ ਪੜ੍ਹੇ, ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਬਣਾਏ ਨਾ, ਜੀਵਨ ਭਰ ਕਰਦਾ ਰਹੇ ਬੁਰਾਈਆਂ, ਗੁਰਬਾਣੀ ਦੇ ਅਨੁਸਾਰ ਚੱਲੇ ਨਾ, ਤੇ ਮੈਂ ਫੇਰ ਬੇਨਤੀ ਕਰਾਂ, ਗੁਰਬਾਣੀ ਨੂੰ ਪੜ੍ਹਨ ਨਾਲੋਂ ਗੁਰਬਾਣੀ ਨੂੰ ਮੰਨ ਕੇ ਵੇਖੋ ਆਨੰਦ ਜੀਵਨ ਦੇ ਅੰਦਰ ਕਿੰਨਾ ਬਣਦਾ ਹੈ। ਗੁਰਬਾਣੀ ਨੂੰ ਪੜ੍ਹੋ ਜਿੰਨੀ ਵੱਧ ਤੋਂ ਵੱਧ ਪੜ੍ਹੀ ਜਾਂਦੀ ਹੈ, ਪਰ ਪੜ੍ਹ ਕੇ ਛੱਡੋ ਨਾ ਕਿ ਜ਼ੁਬਾਨ ਨੇ ਪੜ੍ਹੀਏ ਤੇ ਕਹਾਣੀ ਖਤਮ ਹੋ ਗਈ। ਗੁਰਬਾਣੀ ਦਾ ਜੋ ਹੁਕਮ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਢਾਲਣ ਦਾ ਯਤਨ ਕਰੋ, ਢਾਲਣ ਦਾ, ਤੇ ਜਿਸ ਦਿਨ ਗੁਰਬਾਣੀ ਦੇ ਗੁਣਾਂ ਨੂੰ ਜੀਵਨ ਵਿੱਚ ਢਾਲੋਗੇ ਆਨੰਦ ਉਸ ਦਿਨ ਹੀ ਬਣੇਗਾ, ਉਸ ਤੋਂ ਪਹਿਲਾਂ ਨਹੀਂ ਬਣੇਗਾ। ਜੇ ਗੁਰਬਾਣੀ ਕਹਿ ਰਹੀ ਹੈ ਨਿੰਦਾ ਨਹੀਂ ਕਰਨੀ, ਤੇ ਫਿਰ ਉਜਰ ਮਾਮਲੇ ਦੀ ਗੁੰਜਾਇਸ਼ ਕਿੱਥੇ ਹੈ? ਫਿਰ ਨਿੰਦਾ ਕਰਨੀ ਛੱਡ ਦੇ। ਅਗਰ ਸਤਿਗੁਰੂ ਕਹਿ ਰਹੇ ਨੇ ਚੁਗਲੀ ਮਾੜੀ ਹੈ, ਤੇ ਫਿਰ ਚੁਗਲੀ ਕਰਨਾ ਤਿਆਗ ਦੇ। ਅਗਰ ਸਤਿਗੁਰੂ ਇਹ ਕਹਿ ਰਹੇ ਨੇ ਕਿ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪਹਿ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਕਿ ਪਰਾਏ ਧਨ ਨੂੰ ਲੁੱਟ ਲੁੱਟ ਕੇ ਆਪਣੇ ਘਰ ਦੇ ਅੰਦਰ ਲਿਆਉਣਾ ਛੱਡ, ਠੱਗੀਆਂ ਠੋਰੀਆਂ ਦੇ ਜਾਲ ਵਿਛਾਉਣੇ ਛੱਡ, ਤੇ ਫਿਰ ਇਹ ਕੰਮ ਕਰਨੇ ਤਿਆਗ ਦੋ, ਇਹਦੇ ਅੰਦਰ ਤੁਹਾਡਾ ਜੀਵਨ ਸਫਲ ਰਹੇਗਾ। ਤੁਹਾਡੇ ਮਨ ਦੇ ਅੰਦਰ ਚੈਨ, ਸਕੂਨ, ਸ਼ਾਂਤੀ, ਸਹਿਜ, ਇਹ ਸਭ ਕੁਝ ਬਣੇਗਾ। ਅਸੀਂ ਗੁਨਾਹ ਕਰਨੇ ਛੱਡਦੇ ਨਹੀਂ ਆ, ਤੇ $5 ਜੇਬ ਵਿੱਚੋਂ ਕੱਢ ਕੇ ਗ੍ਰੰਥੀ ਸਿੰਘ ਦੀ ਤਲੀ ਤੇ ਰੱਖ ਕੇ ਭਾਈ ਸਾਹਿਬ ਅਰਦਾਸ ਕਰੋ, ਮੇਰੇ ਜੀਵਨ ਵਿੱਚ ਬੇਚੈਨੀ ਬੜੀ ਹੈ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਨੀਂਦ ਆ ਜਾਏ। ਹੁਣ ਨੀਂਦ ਤੈਨੂੰ ਆਵੇ ਕਿਵੇਂ? ਦੁਨੀਆਂ ਭਰ ਦੇ ਗੁਨਾਹ ਕਮਾ ਰਿਹਾ ਤੇ $5 ਦੇ ਆਸਰੇ ਤੂੰ ਰਾਤ ਦੀ ਨੀਂਦ ਮੰਗ ਰਿਹਾ, $5 ਦੇ ਅੰਦਰ ਤੇ ਹੋਟਲ ਦਾ ਕਮਰਾ ਨਹੀਂ ਮਿਲਦਾ, ਤੈਨੂੰ ਨੀਂਦ ਕਿੱਥੋਂ ਮਿਲ ਜਾਏ? ਤੂੰ ਚਾਹੁੰਦਾ ਹੈ ਕਿ ਮੈਂ ਮਾਇਆ ਦੇ ਕੇ ਸੁੱਖ ਖਰੀਦ ਲਵਾਂ, ਤੇ ਸਤਿਗੁਰੂ ਕਹਿੰਦੇ ਨੇ ਮਾਇਆ ਦੇ ਕੇ ਸੁੱਖ ਮਿਲਦਾ ਨਹੀਂ, ਉਹ ਜਦੋਂ ਮਿਲਦਾ ਹੈ ਗੁਣਾਂ ਦੇ ਇਵਜ਼ ਮਿਲਦਾ ਹੈ, ਗੁਣਾਂ ਦੇ ਬਦਲੇ ਵਿੱਚ ਮਿਲਦਾ ਹੈ। ਤੋ ਖੈਰ, ਭਗਤ ਫਰੀਦ ਸਾਹਿਬ ਜੀ ਦਾ ਜਿਹੜਾ ਸਲੋਕ ਜਿਹਨੂੰ ਆਧਾਰ ਬਣਾ ਕੇ ਮੈਂ ਬੇਨਤੀਆਂ ਕਰ ਰਿਹਾ, ਉਹ ਕਹਿੰਦੇ ਨੇ ਫਰੀਦਾ, ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ। ਗੁਰਬਾਣੀ ਦਾ ਇੱਕ ਬਚਨ ਮੇਰੇ ਸਾਹਮਣੇ ਹੋਰ ਆਉਂਦਾ ਹੈ। ਪਾਤਸ਼ਾਹ ਕਹਿੰਦੇ ਨੇ 12 ਬਰਸ ਬਾਲਪਨ ਬੀਤੇ, 20 ਬਰਸ ਕਸ਼ ਤਪਨਾ ਕੀਓ। ਹੁਣ 12 ਤੇ 20 ਇਹਨਾਂ ਨੂੰ ਜਮ੍ਹਾਂ ਕਰੋ, ਕਿੰਨੇ ਬਣ ਗਏ? 32। ਕਹਿਣ ਲੱਗੇ 12 ਬਰਸ ਬਾਲਪਨ ਬੀਤੇ, 12 ਸਾਲ ਉਮਰ ਦੇ ਤੇਰੇ ਬੀਤ ਗਏ ਨਿਆਣੀ ਉਮਰ ਦੇ ਅੰਦਰ, ਬਾਲਪਨ ਦੀ ਬਹਾਰ ਦੇ ਅੰਦਰ, ਬਚਪਨੇ ਦੇ ਅੰਦਰ। ਉਸ ਤੋਂ ਬਾਅਦ ਅਗਲੇ 20 ਸਾਲ ਉਹ ਬੀਤ ਗਏ ਤੇਰੇ ਨਸ਼ਿਆਂ ਦੇ ਅੰਦਰ, ਵਿਕਾਰਾਂ ਦੇ ਅੰਦਰ, ਮੌਜ ਬਹਾਰਾਂ ਦੇ ਅੰਦਰ। रब नूं तूं टिचकरां करदा रहा, मजाक करदा रहा, तनस भरे बोल कहिंदा रहा। कहन लगे 20 बरस कछतप ना कियो, यह बन गए 32 साल। इस तों बाद अगला 30 साल का समा। कहन लगे 30 बरस कछ देव ना पूजा, फिर पछताना बिरद पयो। अगले 30 साल होर बीते, ते बीते इस तरह ही विकारां दे अंदर, गुनाहां दे अंदर, हेरा फेरी दे अंदर, चुगली निंदा दे अंदर। ते कहन लगे उमर हो गई 62 साल, ते 62 साल दे अंदर बुढ़ापा आई जांदा है। 12 ते 20 32 ते अगले 30 इहदे विच जमा करो, बन गए 62। 62 साल दे अंदर पहुंचदिआं पहुंचदिआं ते शरीर नूं बुढ़ापे दा रोग घेर ही लैंदा है। ते कहन लगे फिर पछुताना बिरद पयो, बुढ़ापे दे अंदर आण के वेख्या कि जिन्हां वास्ते मैं हेरा फेरियां करदा रहा, उह ते मेरी परवाह करनी छड्ड गए ने। जिन्हां वास्ते मैं लोकां दे घर उजाड़ के अपना घर बना के अपने बच्चियां लई खड़े करदा रहा, उहनां बच्चियां ने उसे घर विचों धक्का दे के बाहर कढ दित्ता है, ते कौंसल दा घर लै के बाहर जाके रहना पिया। उहनां बच्चियां ने सलूक इह कीता, जिन्हां वास्ते तू लोकां दे घर बर्बाद करदा रहा, हेरा फेरी करदा रहा, दूजे दे नाल धोखा धड़ी करदा रहा, उन्हां ने कोई परवाह ना कीती। काश तू शुद्ध कमाई कीती हुंदी ते बच्चे तेरा ध्यान रख दे। परमात्मा कोई शक्ति है, परमात्मा बुजारत नहीं कि परमात्मा रूपी एक हवा है, परमात्मा बुजारत है पर परमात्मा है नहीं। अगर तू करदा सही ढंग दे नाल अपने बच्चियां दा लालन पालन, ते ओही बच्चे तेरे कदरदान बनदे, तेरी कीमत पाउंदे वी साडे बापू ने कोई हेरा फेरी दी कमाई साडे मुंह विच नहीं पाई, कोई जहर साडे मुंह विच नहीं पाया। तू बच्चियां दे मुंह विच जहर पाया, ते उस जहर दा असर यह होया कि बच्चे हुण तेरी परवाह करनी छड गए ने, बच्चे तेनू बुलाउणा छड गए ने। खिमा मंग लवां, मैं बुढ़ापे नूं देश विदेश दे अंदर बहुतियां थावां दे उत्ते रुलदा वेख्या, रुलदा दुर्गति हुंदी वेखी है बुढ़ापे दी। मां बेशक रोंदी कलपदी है, कोई नेड़े आण के मां दी खबर सार लैण वास्ते तैयार नहीं। पिता भावे एक डालर तो मुथाज होवे, ते पिता दी हथेली दे उत्ते कोई रखण लई तैयार नहीं, ते फिर एक क्यों होया? आखर आपां वी ते बुढ़े होना ही है ना, चलदिआं चलदिआं, क्योंकि आपां रस्ता सही नहीं अपनाया, रस्ता अपनाया उल्टा, ते उल्टे रस्ते दा असर जिहड़ा होया उह वी उल्टा होया। असीं फिर बच्चिआं दे उत्ते दोष दे दिंदे आ, बच्चे परवाह नहीं करदे, तुसीं रब दी परवाह नहीं कीती, बच्चिआं तुहाडी परवाह नहीं कीती। तो खैर पातशाह कहण लगे फिर पछुताना बिरद पयो। कवि तुलसी दास जी ने एक उदाहरण दिती, कहन लगे एक जिमीदार ने ना अपनी जमीन दे अंदर बीज बीजिया, किसी भी फसल दा, फुलां दा, फलां दा, कोई भी बीज बीजिया, ते कहन लगे बीज बीज के उह घर जाके लम्मियां तान के सौ गया, खेत दी रखवाली कीती ना, परवाह कीती ना, खेत वल चक्कर मारिया ही ना। कां, चिड़िया, कबूतर, बाकी दे परिंदे उह आउंदे रहे, जमीन दे अंदर मिलिया होया बीज चुगदे रहे, एक एक दाना चुकदिया चुकदिया उन्हें पूरा खेत खाली कर दिता। चार महीने बाद जिमीदार ने खेत वल चक्कर मारिया, भी वेख के आवां मेरी फसल उग के किड्डी किड्डी हो गई, हरे रंग दी लहलाउंदी किवें दी नजर आ रही। वेख्या फसल उगी नहीं, क्यों नहीं उगी? क्योंकि बीज ही नहीं रहा ते उगे के। कवि तुलसी जी लिखदे ने अब पछताए होत गया जब चिड़िया चुग गई खेत। चिड़िया नूं उड़ाउण दा वेला सी, उड़ाया नहीं, सुत्ता रहा है, ते हुण तेरे पल्ले की पिया? केवल पछतावा। ते पछतावा क्यों पिया? क्योंकि तू वकत नहीं संभालिया। अगर वकत नूं संभालिया हुंदा ते पछताप ना करना पैंदा, तू वकत नूं गवाया है, ते गवाचा होया वकत प्यारे बर्बाद करके रख देंदा, किसे नूं सवारदा नहीं है, समा किसे दी लिहाज नहीं करदा। समय ने बड़े बड़े चंगे महान पुरशां नूं जन्म दिता है, ते उन्हां नूं समा मटा के भी रख देंदा है। समय दी गर्दश दे नाल, समय दी चाल दे नाल एक पास्यों बनदे नजर आ रहे ने, दूजे पास्यों मिटदे नजर आ रहे ने। समय नूं गवाओ ना, समय नूं संभालो। जिहड़ा अज दा दिन है ਇਹ ਮੁੜ ਕੇ ਸਾਡੇ ਜੀਵਨ ਵਿੱਚ ਨਹੀਂ ਆਉਣਾ। ਇਸ ਸਾਲ ਇਸ ਮਹੀਨੇ ਦੀ ਇਹ ਤਰੀਕ ਦੁਬਾਰਾ ਸਾਡੇ ਜੀਵਨ ਵਿੱਚ ਨਹੀਂ ਆਉਣੀ, ਅਗਲੇ ਸਾਲ ਦੀ ਤਰੀਕ ਆਏਗੀ, ਇਸ ਸਾਲ ਦੀ ਨਹੀਂ। ਇਹ ਜਿਹੜਾ ਵਕਤ ਆਇਆ ਹੈ ਇਸ ਵਕਤ ਨੂੰ ਸੰਭਾਲੋ, ਇਸ ਵਕਤ ਨੂੰ ਬਰਬਾਦ ਨਾ ਕਰੋ, ਇਹਨੂੰ ਕੂੜੇ ਦਾਨ ਦੇ ਅੰਦਰ ਨਾ ਪਾਓ, ਇਹਨੂੰ ਰਾਖ ਨਾ ਕਰੋ, ਇਹਨੂੰ ਸੰਭਾਲੋ। ਮੈਂ ਇੱਕ ਛੋਟੀ ਜਿਹੀ ਦਾਸਤਾਨ ਪੜ੍ਹੀ, ਬਿਲਕੁਲ ਛੋਟੀ। ਇੱਕ ਲੱਕੜਹਾਰਾ, ਲੱਕੜਾਂ ਵੱਢਣ ਵਾਲਾ ਰਹਿੰਦਾ ਸੀ ਕਿਧਰੇ ਜੰਗਲ ਦੇ ਅੰਦਰ, ਤੇ ਜੰਗਲ ਦੇ ਅੰਦਰ ਲੱਕੜਾਂ ਲੁਕੜਾਂ ਕੱਟ ਕਟਾ ਕੇ ਆਪਣਾ ਗੁਜ਼ਾਰਾ ਕਰਦਾ ਸੀ। ਲੱਕੜਾਂ ਵੇਚ ਆਉਣੀਆਂ, ਆਪਣਾ ਪੇਟ, ਆਪਣੇ ਬੱਚਿਆਂ ਦਾ ਪੇਟ ਉਹਨੇ ਚਲਾਉਣਾ, ਗੁਜ਼ਾਰਾ ਇਸ ਤਰ੍ਹਾਂ ਕਰਨਾ। ਇੱਕ ਦਿਨ ਚੱਲਦਾ ਚੱਲਦਾ ਕਿਧਰੇ ਉਸ ਰਿਆਸਤ ਦਾ ਰਾਜਾ ਜੰਗਲ ਦੇ ਅੰਦਰ ਪਹੁੰਚ ਜਾਂਦਾ ਤੇ ਸ਼ਿਕਾਰ ਖੇਡਦਾ ਖੇਡਦਾ ਨਿਕਲਿਆ ਜੰਗਲ ਦੇ ਅੰਦਰ। ਜਿਹੜੇ 2, 4, 5, 10, 20 ਸਿਪਾਹੀ ਨਾਲ ਸਨ ਉਹ ਜੰਗਲ ਦੇ ਅੰਦਰ ਰਾਹ ਭੁੱਲ ਗਏ ਤੇ ਰਾਜਾ ਸ਼ਿਕਾਰ ਦੇ ਅੰਦਰ ਨਿਕਲਦਾ ਨਿਕਲਦਾ ਦੂਰ ਤੱਕ ਨਿਕਲ ਗਿਆ। ਰਾਜਾ ਵੀ ਰਾਹ ਭੁੱਲ ਗਿਆ। ਕਹਾਣੀ ਬਣਾਈ ਇਹ ਭਾਵੇਂ ਕਾਲਪਨਿਕ ਹੈ ਪਰ ਇਹਦੇ ਵਿੱਚੋਂ ਇਸ਼ਾਰਾ ਬੜਾ ਚੰਗਾ ਮਿਲਦਾ ਹੈ, ਸੇਧ ਬੜੀ ਚੰਗੀ ਮਿਲਦੀ। ਆਖਰ ਉਹ ਰਾਜਾ ਹਾਰ ਕੇ ਅੱਕ ਥੱਕ ਕੇ ਜੰਗਲ ਦੇ ਅੰਦਰ ਇੱਕ ਝੁੱਗੀ ਸੀ ਉਸ ਝੁੱਗੀ ਦੇ ਪਾਸ ਪਹੁੰਚ ਗਿਆ ਤੇ ਉਹ ਕੁਟੀਆ ਸੀ ਲੱਕੜ ਵੱਢਣ ਵਾਲੇ ਦੀ, ਲੱਕੜਹਾਰੇ ਦੀ। ਉੱਥੇ ਪਹੁੰਚ ਗਿਆ, ਲੱਕੜਹਾਰੇ ਨੇ ਪਾਣੀ ਪਿਆਇਆ, ਲੱਕੜਹਾਰੇ ਨੇ ਭੋਜਨ ਪ੍ਰਸ਼ਾਦਾ ਛਕਾਇਆ। ਉਹ ਕਹਿਣ ਲੱਗਾ ਮੈਂ ਆ ਰਾਜਾ। ਉਹ ਕਹਿਣ ਲੱਗਾ ਰਾਜਾ ਹੋਵੇ ਖੁਸ਼ ਹੋਵੇ ਇਸ ਵਕਤ ਤੇ ਮੇਰੇ ਦਰ ਦਾ ਤੂੰ ਮੰਗਤਾ ਹੈ, ਤੇ ਜੇ ਭੋਜਨ ਛਕਣਾ ਹੈ ਛਕ, ਇਸ ਵਕਤ ਤੂੰ ਮੰਗਤਾ ਹੈ, ਰਾਜਾ ਹੋਵੇਗਾ ਆਪਣੀ ਰਿਆਸਤ ਦੇ ਅੰਦਰ। ਖੈਰ 2-4 ਖਰੀਆਂ ਖਰੀਆਂ ਗੱਲਾਂ ਕੀਤੀਆਂ, ਰਾਜਾ ਖੁਸ਼ ਹੋਇਆ ਤੇ ਰਾਜਾ ਉਹਨੂੰ ਕਹਿਣ ਲੱਗਾ ਸੱਜਣਾ ਮੇਰਾ ਅਤਾ ਪਤਾ ਆ ਹੈ, ਮੇਰਾ ਨਾਮ ਆ ਹੈ, ਜਦ ਵੀ ਕਿਧਰੇ ਜੀਵਨ ਦੇ ਅੰਦਰ ਮੇਰੀ ਲੋੜ ਤੈਨੂੰ ਮਹਿਸੂਸ ਹੋਵੇ ਤੇਰੇ ਵਾਸਤੇ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਨੇ, ਮੇਰੇ ਕੋਲ ਆ ਜਾਵੀਂ, ਮੈਂ ਜਿਤਨੇ ਜੋਗਾ ਹਾਂ ਤੇਰੀ ਮਦਦ ਅਵਸ਼ ਕਰਾਂਗਾ। ਕਹਿੰਦੇ ਨੇ ਕਿ ਮੀਂਹ ਬਹੁਤ ਪਿਆ, ਲੱਕੜਾਂ ਵੱਢਣ ਵਾਲੇ ਨੇ ਲੱਕੜਾਂ ਵੱਢਣੀਆਂ ਬੰਦ ਕਰ ਦਿੱਤੀਆਂ, ਲੱਕੜਾਂ ਗਿੱਲੀਆਂ ਸਨ। ਉਹ ਚੱਲਦਾ ਚੱਲਦਾ ਰਾਜ ਦੁਆਰ ਪਹੁੰਚ ਗਿਆ। ਉਹਨੇ ਸੋਚਿਆ ਵੀ ਰਾਜਾ ਕਹਿੰਦਾ ਸੀ ਮੇਰੇ ਕੋਲ ਆਈ, ਮੈਂ ਤੇਰੀ ਲੋੜ ਪੂਰੀ ਕਰਾਂਗਾ, ਤੇ ਚਲੋ ਜਾ ਕੇ ਵੇਖਦੇ ਆ ਉਹ ਆਪਣੇ ਵਚਨ ਦੀ ਪਾਲਣਾ ਕਰਦਾ ਹੈ ਜਾਂ ਨਹੀਂ ਕਰਦਾ। ਚੱਲਦਾ ਚੱਲਦਾ ਰਾਜ ਦੁਆਰੇ ਪਹੁੰਚ ਗਿਆ, ਦਰਬਾਨਾ ਨੇ ਅੰਦਰ ਨਾ ਜਾਣ ਦਿੱਤਾ। ਖੈਰ ਉਹਨੇ ਦੱਸਿਆ ਕਿ ਜਾਓ ਰਾਜੇ ਨੂੰ ਕਹੋ ਕਿ ਫਲਾਣੇ ਫਲਾਣੇ ਜੰਗਲ ਦੇ ਵਿੱਚੋਂ ਇੱਕ ਲੱਕੜਾਂ ਵੱਢਣ ਵਾਲਾ ਤੁਹਾਨੂੰ ਮਿਲਣਾ ਚਾਹੁੰਦਾ ਹੈ। ਰਾਜਾ ਆ ਪਾਇਆ, ਉਹਨੂੰ ਲੈ ਕੇ ਅੰਦਰ ਚਲਾ ਗਿਆ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸਾਂ। ਰਾਜੇ ਨੇ ਉਹਨੂੰ ਇੱਕ ਬਾਗ ਦਿੱਤਾ, ਬਾਗ, ਤੇ ਉਹ ਬਾਗ ਸੀ ਚੰਦਨ ਦਾ। ਚੰਦਨ ਦੀ ਲੱਕੜ ਬੜੀ ਮਹਿੰਗੀ, ਤੇ ਤੁਹਾਡੇ ਗਿਆਤ ਲਈ ਮੈਂ ਅਰਜ਼ ਕਰਦਾ ਹੀ ਚੱਲਾਂ, ਵਿਚਕਾਰ ਜ਼ਿਕਰ ਆ ਗਿਆ, ਪੂਰੇ ਵਰਲਡ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ ਚੰਦਨ ਦੀ ਲੱਕੜ ਕਿਸੇ ਜੰਗਲ ਵਿੱਚ ਨਹੀਂ ਮਿਲਦੀ, ਅਗਰ ਮਿਲਦੀ ਹੈ ਤੇ ਕਿ ਹਿੰਦੁਸਤਾਨ ਦੇ ਅੰਦਰ ਕਰਨਾਟਕਾ ਦੇ ਜੰਗਲ ਦੇ ਅੰਦਰ, ਉਸ ਤੋਂ ਬਗੈਰ ਪੂਰੇ ਵਰਲਡ ਦੇ ਅੰਦਰ ਕਿਧਰੇ ਚੰਦਨ ਨਹੀਂ ਮਿਲਦਾ। ਚੰਦਨ ਨੂੰ ਉਗਾਉਣ ਦਾ ਬੜਾ ਯਤਨ ਕੀਤਾ ਗਿਆ ਵਿਦੇਸ਼ਾਂ ਵੱਲੋਂ, ਪਰ ਚੰਦਨ ਦੀ ਲੱਕੜ ਰੱਬ ਵੱਲੋਂ ਕੀ ਹੁਕਮ ਹੈ ਉਹ ਕਿਧਰੇ ਉੱਗੀ ਨਹੀਂ, ਪੈਦਾ ਹੋਈ ਨਹੀਂ, ਚੰਦਨ ਵਧਿਆ ਫੁੱਲਿਆ ਹੀ ਨਹੀਂ, ਕਰਨਾਟਕਾ ਅੰਦਰ ਮਿਲਦਾ। ਅਗਰ ਕੇਸਰ ਲੱਭਣ ਵਾਸਤੇ ਜਾਓ ਨਾ, ਜਾਂ ਸਪੇਨ ਵਿੱਚ ਮਿਲਦਾ ਜਾਂ ਜੰਮੂ ਕਸ਼ਮੀਰ ਵਿੱਚ ਮਿਲਦਾ, ਬਾਕੀ ਥਾਵਾਂ ਦੇ ਉੱਤੇ ਨਹੀਂ ਮਿਲਦਾ। ਉਸ ਰਾਜੇ ਨੇ ਚੰਦਨ ਦਾ ਬਾਗ ਹਵਾਲੇ ਕੀਤਾ, ਲੈ ਵੀ ਸੱਜਣਾ ਤੂੰ ਇਹ ਲੱਕੜਾਂ ਵੱਢਣ ਦਾ ਕੰਮ ਕਰਦਾ, ਮੈਂ ਤੈਨੂੰ ਦੇਣਾ ਚੰਦਨ ਦਾ ਬਾਗ। ਚੰਦਨ ਦੀ ਲੱਕੜ ਹੁੰਦੀ ਹੈ ਬੜੀ ਮਹਿੰਗੀ, ਤੂੰ ਥੋੜੀ ਥੋੜੀ ਵੱਢ ਕੇ ਤੇ ਮਹਿੰਗੇ ਭਾਅ ਦੇ ਅੰਦਰ ਵੇਚ ਕੇ ਆਪਣਾ ਮਹਿਲ ਬਣਾ, ਆਰਾਮ ਪੂਰਵਕ ਆਪਣੀ ਜ਼ਿੰਦਗੀ ਦੇ 68-62 ਹੰਡਾ, ਤੈਨੂੰ ਕੋਲੇ ਵੇਚਣ ਦੀ ਲੋੜ ਨਾ ਪਏ, ਆਮ ਜੰਗਲ ਦੀਆਂ ਲੱਕੜਾਂ ਵੱਢ ਵੱਢ ਕੇ ਤੈਨੂੰ ਗੁਜ਼ਾਰਾ ਕਰਨ ਦੀ ਲੋੜ ਨਾ ਪਏ। ਤੇ ਹੁਣ ਲੱਕੜਾਂ ਵੱਢਣ ਵਾਲਾ ਤੇ ਬਣਾਉਣੇ ਜਾਣਦਾ ਸੀ ਕੋਲੇ, ਉਹ ਕੀ ਜਾਣੇ ਕਿ ਚੰਦਨ ਕੀ ਹੁੰਦਾ, ਉਹ ਕੋਲੇ ਬਣਾਉਣਾ ਜਾਣਦਾ ਸੀ, ਕੋਲੇ ਬਣਾ ਬਣਾ ਕੇ ਲੱਕੜਾਂ ਵੇਚ ਦਿੰਦਾ ਸੀ, ਸ਼ਹਿਰ ਦੇ ਅੰਦਰ ਕੋਲੇ ਵੇਚ ਦਿੰਦਾ ਸੀ। ਉਹਨੇ ਚੰਦਨ ਦੇ ਰੁੱਖ ਵੀ ਵੱਢਣੇ ਸ਼ੁਰੂ ਕੀਤੇ ਤੇ ਚੰਦਨ ਦੇ ਰੁੱਖਾਂ ਨੂੰ ਵੀ ਵੱਢ ਕੇ ਉਹਨੇ ਕੋਲੇ ਬਣਾਉਣੇ ਸ਼ੁਰੂ ਕੀਤੇ ਤੇ ਕੋਲੇ ਬਣਾ ਕੇ ਉਹਨੇ ਚੰਦਨ ਦੇ ਬਾਜ਼ਾਰ ਦੇ ਅੰਦਰ ਵੇਚੇ। 2-4 ਮਹੀਨੇ ਸੌਖੇ ਲੰਘ ਗਏ, ਜੰਗਲ ਮੁੱਕ ਗਿਆ ਤੇ ਫਿਰ ਰਾਜੇ ਦੇ ਦਰਬਾਰ ਤੇ ਜਾ ਖੜਾ ਹੋਇਆ, ਕਹਿਣ ਲੱਗਾ ਤੇਰਾ ਦਿੱਤਾ ਬਾਗ ਤੇ ਮੁੱਕ ਗਿਆ ਤੇ ਮੈਂ ਫਿਰ ਗਰੀਬ ਦਾ ਗਰੀਬ, ਮੈਂ ਮੁਫਲਸ ਦਾ ਮੁਫਲਸ। ਰਾਜਾ ਕਹਿਣ ਲੱਗਾ ਉਹਦੇ ਤੂੰ ਕਮਾਇਆ ਕੀ? ਕਹਿਣ ਲੱਗਾ ਕਮਾਉਣਾ ਕੀ ਸੀ, ਇਸ ਭਾਅ ਕੋੜੇ ਵੇਖਦੇ ਨੇ ਤੇ ਕੋੜਿਆਂ ਦਾ ਜਿੰਨਾ ਕੁ ਮੁੱਲ ਹੋਣਾ ਸੀ ਮੈਂ 2 ਵਕਤ ਦਾ ਆਟਾ ਦਾਲ ਲੈ ਆਉਂਦਾ ਸਾਂ, ਪਰਿਵਾਰ ਨੂੰ ਖਵਾ ਦਿੰਦਾ ਸਾਂ, ਹੋਰ ਉਹਦੇ ਤੋਂ ਬਣਨਾ ਕੀ ਸੀ? ਕਹਿੰਦੇ ਨੇ ਰਾਜੇ ਨੇ ਮੱਥੇ ਤੇ ਹੱਥ ਮਾਰਿਆ ਕਿ ਹੈ ਸੀ ਉਹ ਚੰਦਨ ਦਾ ਬਾਗ ਤੇ ਤੂੰ ਬੇਸਮਝੀ ਦੇ ਕਾਰਨ ਉਸ ਚੰਦਨ ਦੇ ਵੀ ਕੋਲੇ ਬਣਾ ਕੇ ਰੱਖ ਦਿੱਤੇ ਨੇ, ਬੇਸਮਝੀ ਦੇ ਕਾਰਨ। ਪਿਆਰਿਓ, ਇਹ ਜਿਹੜੇ ਸਾਡੇ ਸਵਾਸ ਨੇ ਨਾ, ਇਹ ਚੰਦਨ ਨਾਲੋਂ ਜ਼ਿਆਦਾ ਕੀਮਤੀ ਨੇ, ਇਹ ਚੰਦਨ ਨਾਲੋਂ ਵੱਧ ਕੀਮਤ ਰੱਖਦੇ ਨੇ। ਪਰ ਅਸੀਂ ਆਪਣੀ ਬੇਸਮਝੀ ਦੇ ਕਾਰਨ ਇਹਨਾਂ ਅਮੋਲਕ ਸਵਾਸਾਂ ਨੂੰ ਅਸੀਂ ਕੋਲੇ ਬਣਾ ਰਹੇ ਹਾਂ, ਰੋਜ਼ ਰੋਜ਼ ਬਣਾ ਰਹੇ ਹਾਂ, ਕਦੀ ਕਾਮ ਦੀ ਅੱਗ ਦੇ ਅੰਦਰ ਪਾ ਕੇ, ਕਦੀ ਕ੍ਰੋਧ ਦੇ ਅੰਦਰ, ਕਦੀ ਨਿੰਦਾ ਦੇ ਅੰਦਰ, ਕਦੀ ਚੁਗਲੀ ਦੇ ਅੰਦਰ, ਇਹਨਾਂ ਨੂੰ ਸਾੜ ਰਹੇ ਹਾਂ, ਬਰਬਾਦ ਕਰ ਰਹੇ ਹਾਂ ਤੇ ਬਣਾ ਰਹੇ ਇਹਦੇ ਕੋਲੇ, ਤੇ ਕੋਲੇ ਬਣਾਉਣ ਵਾਲੇ ਨੂੰ ਅਖੀਰੀ ਪਛਤਾਉਣਾ ਹੀ ਪੈਂਦਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ ਕਹਿਣ ਲੱਗੇ, ਉਸ ਵਕਤ ਤੇ ਤੂੰ ਦੁਨੀਆਂ ਦੇ ਅੰਦਰ ਮਸਤ ਰਿਹਾ ਜਦੋਂ ਖੱਟੀ ਖੱਟਣ ਦਾ ਵੇਲਾ ਸੀ। ਹੁਣ ਇੱਕ ਵਚਨ ਮੈਂ ਤੁਹਾਡੇ ਸਾਹਮਣੇ ਭਾਈ ਗੁਰਦਾਸ ਸਾਹਿਬ ਜੀ ਦਾ ਵੀ ਰੱਖਦਾ ਚੱਲਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜੈਸੇ ਘਰ ਲਾਗੈ ਆਗ, ਜਾ ਕੂਆ ਖੋਦਿਓ ਚਾਹੇ, ਕਾਰਜਨ ਅਸਿੱਧ ਹੋਏ ਰੋਏ ਪਛੁਤਾਈਏ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਜਿਵੇਂ ਘਰ ਦੇ ਅੰਦਰ ਅੱਗ ਲੱਗ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ, ਘਰ ਲੱਕੜੀ ਦੇ ਬਣੇ, ਘਰ ਦੇ ਅੰਦਰ ਸਾਜੋ ਸਮਾਨ ਹੈ, ਅੱਗ ਨਾ ਲੱਗ ਜਾਏ ਤੇ ਘਰ ਦੇ ਅੰਦਰ ਪਾਣੀ ਦਾ ਇੰਤਜ਼ਾਮ ਹੁੰਦਾ ਹੈ, ਤੇ ਇਹ ਨਹੀਂ ਕਿ ਇੰਤਜ਼ਾਮ ਅੱਗ ਲੱਗਣ ਤੇ ਕਰਨਾ, ਇੰਤਜ਼ਾਮ ਪਹਿਲਾਂ ਕਰਨਾ ਪੈਂਦਾ। ਇੱਥੇ ਇਹਨਾਂ ਦੇਸ਼ਾਂ ਦੇ ਅੰਦਰ ਤੇ ਇੱਕ ਇੱਕ ਰੂਮ ਦੇ ਅੰਦਰ ਪਾਣੀ ਦੇ ਪੁਆਇੰਟ ਦਿੱਤੇ ਹੋਏ ਮਿਲਦੇ ਨੇ, ਪਾਣੀ ਦੀਆਂ ਪਾਈਪਾਂ ਗਈਆਂ ਹੋਈਆਂ ਮਿਲਦੀਆਂ ਨੇ ਕਿ ਕਿਧਰੇ ਅੱਗ ਵਾਲਾ ਹਾਦਸਾ ਵਾਪਰੇ ਤੇ ਆਪਣੇ ਆਪ ਪਾਣੀ ਚੱਲਣਾ ਸ਼ੁਰੂ ਹੋ ਜਾਏ, ਅੱਗ ਬੁਝਣੀ ਸ਼ੁਰੂ ਹੋ ਜਾਏ। ਇੰਤਜ਼ਾਮ ਕੀਤਾ ਹੈ ਨਾ, ਇਹ ਤੇ ਨਹੀਂ ਕਿ ਉਧਰੋਂ ਅੱਗ ਲੱਗੇ ਤੇ ਉਧਰੋਂ ਫੇਰ ਕਹੋ ਜੀ ਹੁਣ ਪਾਈਪਾਂ ਪਾਓ, ਹੁਣ ਪਾਣੀ ਪਾਓ, ਉਹ ਤੇ ਫਿਰ ਗੱਲ ਨਾ ਬਣੀ। ਭਾਈ ਸਾਹਿਬ ਕਹਿੰਦੇ ਨੇ ਕਿ ਪਾਣੀ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਪਹਿਲਾਂ ਤਾਂ ਕਿ ਘਰ ਨੂੰ ਅੱਗ ਨਾ ਲੱਗੇ। ਜੈਸੇ ਘਰ ਲਾਗੇ ਆਗ, ਤੇ ਜੇ ਘਰ ਨੂੰ ਲੱਗ ਜਾਏ ਅੱਗ, ਕੋਈ ਉਸ ਵਕਤ ਸੁੱਤਾ ਸੁੱਤਾ ਜਾਗੇ, ਜਾਗ ਕੂਆਂ ਖੋਦਿਓ ਚਾਹੇ, ਤੇ ਜਾ ਕੇ ਉਹ ਬੱਚਿਆਂ ਨੂੰ ਆਵਾਜ਼ ਮਾਰੇ ਲਿਆਓ ਬਈ ਕਈਆਂ ਲਿਆਓ, ਖੂਹ ਪੁੱਟੀਏ ਤੇ ਖੂਹ ਪੁੱਟ ਕੇ ਪਾਣੀ ਕੱਢੀਏ ਤੇ ਫਿਰ ਘਰ ਦੀ ਅੱਗ ਬਜਾਈਏ। ਕਹਿਣ ਲੱਗੇ ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈਏ, ਉਹ ਕਾਰਜ ਸਿੱਧ ਹੋਣ ਵਾਲਾ ਨਹੀਂ, ਘਰ ਜਲ ਜਾਏਗਾ, ਰਾਖ ਬਣ ਜਾਏਗਾ, ਪੱਲੇ ਰੋਣਾ ਰਹਿ ਜਾਏਗਾ ਤੇ ਪੱਲੇ ਪਛਤਾਵਾ ਰਹਿ ਜਾਏਗਾ। ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈਏ, ਇੱਕ ਉਦਾਹਰਣ। ਦੂਸਰੀ ਉਦਾਹਰਣ ਨੰਬਰ 2 ਦੇ ਉੱਤੇ ਭਾਈ ਗੁਰਦਾਸ ਸਾਹਿਬ ਜੀ ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਬੀਰ ਵਿਦਿਆ, ਅਨੱਥਾ ਯਤਨ ਜੈਤ ਪਦਵੀ ਨਾ ਪਾਈਏ। ਕਹਿਣ ਲੱਗੇ ਜਿਵੇਂ ਕੋਈ ਲੜਾਈ ਦੇ ਮੈਦਾਨ ਦੇ ਅੰਦਰ ਜਾ ਕੇ ਤੇ ਫੇਰ ਗੱਲ ਕਰੇ ਵੀ ਹੁਣ ਮੈਂ ਤੀਰ ਚਲਾਉਣਾ ਹੈ ਜਾ ਸਿੱਖ ਲਵਾਂ, ਹੁਣ ਮੈਂ ਤਲਵਾਰ ਚਲਾਉਣੀ ਹੈ ਜਾ ਸਿੱਖ ਲਵਾਂ, ਮੈਂ ਘੋੜ ਸਵਾਰੀ ਕਰਨੀ ਹੈ ਤੇ ਇਹ ਜਾ ਸਿੱਖ ਲਵਾਂ, ਮੈਂ ਬਾਕੀ ਸ਼ਸਤਰ ਵਿਦਿਆ ਦੇ ਦਾਅ ਪੇਚ ਜਾਣ ਲਵਾਂ। ਕਹਿਣ ਲੱਗੇ ਅਨੱਥਾ ਉਦਮ, ਕਹਿਣ ਲੱਗੇ ਇਹ ਤੇਰਾ ਕੀਤਾ ਹੋਇਆ ਉਦਮ ਅਨਰਥ ਹੈ, ਇਹ ਤੇਰਾ ਕੀਤਾ ਹੋਇਆ ਉਦਮ ਵਿਅਰਥ ਹੈ, ਜੈਤ ਪਦਵੀ ਨਾ ਪਾਈਏ, ਹੁਣ ਤੇ ਮੈਦਾਨ ਦੇ ਜੰਗ ਦੇ ਅੰਦਰ ਤੇਰੇ ਪੱਲੇ ਹਾਰ ਹੀ ਰਹਿ ਗਈ, ਜਿੱਤ ਨਹੀਂ ਤੇ ਜਿੱਤ ਦੀ ਪਦਵੀ ਤੈਨੂੰ ਮਿਲੇਗੀ ਨਹੀਂ। ਤੀਸਰੀ ਉਦਾਹਰਣ, ਦੋ ਉਦਾਹਰਣਾਂ ਹੋ ਗਈਆਂ ਨਾ, ਪਹਿਲੀ ਘਰ ਦੇ ਅੰਦਰ ਅੱਗ ਲੱਗ ਜਾਏ ਤੇ ਖੂਹ ਪੁੱਟ ਕੇ ਬੁਝਾਉਣੀ ਚਾਹੀਏ ਤੇ ਨਹੀਂ ਬੁਝਾਈ ਜਾਂਦੀ। ਤੀਸਰਾ, ਲੜਾਈ ਦੇ ਜੰਗ ਦੇ ਅੰਦਰ ਮੈਦਾਨ ਦੇ ਅੰਦਰ ਜਾ ਕੇ ਜੇ ਸ਼ਸਤਰ ਵਿਦਿਆ ਸਿੱਖ ਕੇ ਲੜਾਈ ਜਿੱਤਣੀ ਚਾਹੀਏ ਤੇ ਸਿੱਖੀ ਨਹੀਂ ਜਾਂਦੀ। ਹੁਣ ਨੰਬਰ 3 ਦੇ ਉੱਤੇ ਉਦਾਹਰਣ, ਕਹਿਣ ਲੱਗੇ ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ, ਪਾਛੇ ਭੋਰ ਪਇਓ ਪਾਰ ਬਾਂਧ ਕਹੋ ਕਤ ਜਾਈਏ। ਕਹਿਣ ਲੱਗੇ ਜਿਵੇਂ ਰਾਤ ਨੂੰ ਯਾਤਰੂ ਕਿਸੇ ਧਰਮਸ਼ਾਲਾ ਦੇ ਅੰਦਰ ਆਣ ਕੇ ਆਰਾਮ ਕਰਨ ਵਾਸਤੇ ਸੌ ਗਏ ਤੇ ਸਾਰੇ ਅੰਮ੍ਰਿਤ ਵੇਲਾ ਹੋਇਆ, ਜਾਗੇ, ਇਸ਼ਨਾਨ ਪਾਣ ਕੀਤਾ, ਆਪਣੇ ਆਪਣੇ ਸਮਾਨ ਦੀ ਸੰਭਾਲ ਕੀਤੀ, ਉਹਨਾਂ ਨੇ ਚਾਲੇ ਪਾਏ ਤੇ ਚੱਲ ਪਏ ਤੇ ਇੱਕ ਰਿਹਾ ਸੁੱਤਾ, ਤੇ ਜਦੋਂ ਉਹ ਸੁੱਤਾ ਰਿਹਾ ਸੂਰਜ ਚੜ ਆਇਆ, ਦੂਸਰੇ ਬਹੁਤ ਅੱਗੇ ਨਿਕਲ ਗਏ ਤੇ ਉਹ ਪਿੱਛੇ ਜਿਹੜਾ ਸੁੱਤਾ ਰਿਹਾ ਸੀ ਉਹਨੂੰ ਪਛਤਾਉਣਾ ਪਿਆ, ਉਹ ਪਿੱਛੇ ਦਾ ਪਿੱਛੇ ਰਹਿ ਗਿਆ, ਉਹਨਾਂ ਦੇ ਨਾਲ ਮਿਲ ਨਾ ਪਾਇਆ। 3 ਉਦਾਹਰਣਾਂ ਦੇ ਕੇ ਕਹਿਣ ਲੱਗੇ ਤੈਸੇ ਮਾਇਆ ਤੰਦ ਅੰਧ ਅਵਧ ਬਿਹਾਏ ਜਾਏ, ਅੰਤਕਾਲ ਕੈਸੇ ਹਰ ਨਾਮ ਲਿਵ ਲਾਈਏ। ਕਹਿਣ ਲੱਗੇ ਤੈਸੇ ਮਾਇਆ ਤੰਦ ਅੰਧ, ਤਿਵੇਂ ਬੰਦੇ ਦੀ ਸਾਰੀ ਉਮਰ ਮਾਇਆ ਦੇ ਧੰਦਿਆਂ ਦੇ ਅੰਦਰ ਨਿਕਲ ਜਾਂਦੀ ਹੈ। ਮੈਂ ਖੁੱਲ ਕੇ ਵਿਸਤਾਰ ਸਹਿਤ ਕਿਸੇ ਦਿਨ ਬੇਨਤੀ ਕਰਾਂਗਾ ਕਿ ਮਾਇਆ ਕਹਿੰਦੇ ਕਿਨੂੰ ਨੇ, ਇਕੱਲੇ ਧਨ ਦਾ ਨਾਮ ਮਾਇਆ ਨਹੀਂ। ਅੱਜ ਕੇਵਲ ਇਸ਼ਾਰੇ ਵਜੋਂ ਇੰਨੀ ਬੇਨਤੀ ਕਰਦਿਆਂ ਕਿ ਸਾਡੇ ਤੇ ਸਤਿਗੁਰੂ ਦੇ ਦਰਮਿਆਨ ਜੋ ਚੀਜ਼ ਸਾਡੇ ਧਿਆਨ ਨੂੰ ਰੋਕ ਲਵੇ ਉਸ ਹਰ ਚੀਜ਼ ਦਾ ਨਾਮ ਮਾਇਆ ਹੈ। ਫਿਰ ਬੇਨਤੀ ਕਰਦਿਆਂ ਜੋ ਜੀਵ ਤੇ ਪਰਮਾਤਮਾ ਦੇ ਦਰਮਿਆਨ ਦਲਦਲ ਬਣ ਜਾਏ, ਬੰਧਨ ਬਣ ਜਾਏ, ਰੁਕਾਵਟ ਬਣ ਜਾਏ, ਜਿੱਥੇ ਵੀ ਤੁਹਾਡਾ ਧਿਆਨ ਰੁਕ ਜਾਏ ਉਸ ਹਰ ਚੀਜ਼ ਦਾ ਨਾਮ ਹੀ ਮਾਇਆ ਹੈ। ਇਹ ਹੁਣ ਗਿਆਨ ਵੀ ਮਾਇਆ, ਧਨ ਵੀ ਮਾਇਆ, ਤਨ ਵੀ ਮਾਇਆ, ਪਰਿਵਾਰ ਵੀ ਮਾਇਆ, ਗਿਆਨ ਵੀ ਮਾਇਆ। ਕਿਸੇ ਵਕਤ ਮੈਂ ਖੁੱਲ ਕੇ ਬੇਨਤੀ ਕਰਾਂਗਾ। ਤੋ ਖੈਰ ਭਾਈ ਸਾਹਿਬ ਕਹਿੰਦੇ ਨੇ ਸਾਰੀ ਉਮਰ ਇਹਦੀ ਨਿਕਲ ਗਈ ਇਸ ਤਰ੍ਹਾਂ ਹੀ ਮਾਇਆ ਦੇ ਧੰਦ ਦੇ ਅੰਦਰ। ਪੈਸੇ ਮਾਇਆ ਧੰਦ ਅੰਧ ਤੇ ਉਮਰ ਇਹਨੇ ਗੁਜ਼ਾਰੀ ਅੰਨਿਆਂ ਹੋ ਕੇ, ਵੇਖ ਕੇ ਨਹੀਂ ਗੁਜ਼ਾਰੀ, ਵੇਖ ਕੇ ਪੈਰ ਨਹੀਂ ਰੱਖੇ, ਅੰਨੇ ਰੂਪ ਦੇ ਅੰਦਰ ਪੈਰ ਰੱਖਦਾ ਰਿਹਾ। ਅੰਤਲਾ ਸਮਾਂ ਆਇਆ ਤੇ ਅੰਤਲੇ ਸਮੇਂ ਨੂੰ ਪਛਤਾਉਣਾ ਵੀ ਪਿਆ, ਰੋਣਾ ਵੀ ਪਿਆ, ਤੇ ਹੁਣ ਇਹ ਉਦਮ ਕਰੇ ਕਿ ਹੁਣ ਮੈਂ ਰੱਬ ਜੀ ਦਾ ਨਾਮ ਜਪ ਕੇ ਰੱਬ ਜੀ ਨੂੰ ਖੁਸ਼ ਕਰ ਲਵਾਂ, ਤੇ ਕਹਿਣ ਲੱਗੇ ਹੁਣ ਸਮਾਂ ਬੀਤ ਗਿਆ। ਇੱਕ ਬੇਨਤੀ ਮੈਂ ਹੋਰ ਇਸ ਸੰਬੰਧ ਦੇ ਅੰਦਰ ਗੁਰਬਾਣੀ ਵਿੱਚੋਂ ਹੀ ਕਰਦਾ ਚੱਲਾਂ। ਹਜ਼ੂਰ ਦਾ ਬਚਨ ਇਹ ਕਹਿਣ ਲੱਗੇ, ਜੇ ਕੋ ਡੂਬੈ ਫਿਰ ਹੋਵੇ ਸਾਰ। ਜੇ ਇੱਕ ਬੰਦਾ ਨੌਜਵਾਨ ਦਰਿਆ ਦੇ ਕਿਨਾਰੇ ਦੇ ਉੱਤੇ ਖੜਾ ਹੋਵੇ ਤੇ ਦਰਿਆ ਹੋਵੇ ਬੜਾ ਡੂੰਘਾ, ਦਰਿਆ ਦਾ ਚੱਲਦਾ ਹੋਇਆ ਪਾਣੀ ਦਾ ਵੇਗ ਹੋਵੇ ਬੜਾ ਤਿੱਖਾ, ਤੇ ਉਸ ਦਰਿਆ ਦੇ ਕਿਨਾਰੇ ਦੇ ਉੱਤੇ ਖੜੇ ਹੋਣ ਵਾਲੇ ਜਵਾਨ ਬੰਦੇ ਨੂੰ, ਜਵਾਨ ਮਨੁੱਖ ਨੂੰ ਮਾਂ ਵਾਸਤੇ ਪਾਏ ਕਿ ਬੇਟਾ ਮੇਰੀ ਉਮਰ ਹੈ 90 ਸਾਲ ਤੇ ਮੈਂ 90 ਸਾਲ ਦੀ ਉਮਰ ਦਾ ਤਜਰਬਾ ਤੈਨੂੰ ਫ੍ਰੀ ਖਾਤੇ ਦੇਣਾ ਚਾਹੁੰਦੀ ਹਾਂ। ਬੇਟਾ ਇਸ ਦਰਿਆ ਨੇ ਬੜੇ ਬੜਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਦਰਿਆ ਦਾ ਪਾਣੀ ਬੜਾ ਡੂੰਘਾ ਹੈ, ਦਰਿਆ ਦਾ ਵੇਗ ਬੜਾ ਤਿੱਖਾ ਹੈ, ਤੇ ਬੇਟਾ ਕਦੀ ਵੀ ਭੁੱਲ ਕੇ ਇਸ ਦਰਿਆ ਦੇ ਅੰਦਰ ਬੇੜੀ ਤੋਂ ਬਗੈਰ ਉਤਰਨ ਦਾ ਯਤਨ ਨਾ ਕਰੇ। ਇਹ ਆਪਣੀ ਲਪੇਟ ਵਿੱਚ ਲੈ ਲਏਗਾ, ਤੈਨੂੰ ਖਤਮ ਕਰ ਦੇਗਾ, ਯਾਦ ਰੱਖੀ। ਤੇ ਜਵਾਨੀ ਇੱਕ ਇਸ ਤਰ੍ਹਾਂ ਦੇ ਜੋਸ਼ ਦਾ ਨਾਂ ਹੈ ਕਿ ਜਵਾਨੀ ਕਿਸੇ ਦਾ ਉਪਦੇਸ਼, ਕਿਸੇ ਦਾ ਸੰਦੇਸ਼ ਸੁਣਨ ਵਾਸਤੇ ਤਿਆਰ ਹੁੰਦੀ ਨਹੀਂ। ਜਵਾਨੀ ਨੰਬਰ 1 ਦੇ ਉੱਤੇ ਆਪਣੇ ਆਪ ਨੂੰ ਰੱਖਦੀ, ਬਾਕੀ ਸਾਰਿਆਂ ਨੂੰ ਪਿੱਛੇ। ਇਸ ਜਵਾਨ ਮਨੁੱਖ ਨੇ ਮਾਂ ਨੂੰ ਇਹ ਕਹਿ ਕੇ ਚੁੱਪ ਕਰਾਇਆ, ਮਾਂ ਤੂੰ ਇਹ 90 ਸਾਲ ਦੀ, ਤੇਰੀਆਂ ਵਿਚਾਰਾਂ ਵੀ ਬੁੱਢੀਆਂ, ਤੂੰ ਆਪ ਵੀ ਬੁੱਢੀ, ਤੇ ਤੇਰੀਆਂ ਵਿਚਾਰਾਂ ਨੂੰ ਇਸ ਯੁੱਗ ਵਿੱਚ ਥਾਂ ਕਿੱਥੇ, ਮੈਂ ਜਾਣਨਾ ਕਿ ਕੀ ਕਰਨਾ ਕੀ ਨਹੀਂ ਕਰਨਾ। ਮਾਂ ਚੁੱਪ ਹੋ ਗਈ। ਪਿਤਾ ਆਇਆ ਤੇ ਪਿਤਾ ਨੇ ਬੜਾ ਵਾਸਤਾ ਪਾਇਆ, ਬੇਟਾ ਕਿਧਰੇ ਧੁੱਪ ਦੇ ਅੰਦਰ ਬਹਿ ਕੇ, ਕਿਧਰੇ ਧੁੱਪ ਦੇ ਅੰਦਰ ਬਹਿ ਕੇ ਮੇਰੇ ਵਾਲ ਚਿੱਟੇ ਨਹੀਂ ਹੋਏ। ਇਸ ਤਰ੍ਹਾਂ ਨਹੀਂ ਹੈ ਕਿ ਮੇਰੀ ਦਾੜੀ ਦੇ ਵਾਲ ਭੂਰੇ ਹੋ ਗਏ, ਚਿੱਟੇ ਹੋ ਗਏ, ਪਰ ਧੁੱਪ ਦੇ ਅੰਦਰ ਬਹਿ ਕੇ ਚਿੱਟੇ ਹੋ ਗਏ ਨੇ। ਇਸ ਤਰ੍ਹਾਂ ਨਹੀਂ ਬੇਟਾ, ਮੇਰੀ ਉਮਰ ਭਰ ਦਾ ਤਜਰਬਾ ਹੈ, ਮੈਂ ਤੈਨੂੰ ਆਪਣਾ ਤਜਰਬਾ ਦੇਣਾ ਚਾਹੁੰਦਾ, ਤੇਰੇ ਨਾਲ ਸਾਂਝਿਆਂ ਕਰਨਾ ਚਾਹੁੰਦਾ। ਮੇਰੀਆਂ ਅੱਖਾਂ ਦੇ ਸਾਹਮਣੇ ਇਸ ਦਰਿਆ ਨੇ ਬੜਿਆਂ ਬੜਿਆਂ ਨੂੰ ਆਪਣੀ ਆਗੋਸ਼ ਦੇ ਅੰਦਰ ਛਿਪਾ ਲਿਆ, ਉਹਦੀਆਂ ਲਹਿਰਾਂ ਦੇ ਅੰਦਰ ਬੰਦਾ ਛਿਪਿਆ ਤੇ ਬਾਹਰ ਨਹੀਂ ਨਿਕਲਿਆ। ਤੇ ਬੇਟਾ ਮੈਂ ਵੀ ਤੈਨੂੰ ਤੇਰੀ ਮਾਂ ਵਾਲਾ ਵਾਸਤਾ ਦੇ ਰਿਹਾ ਕਿ ਇਸ ਦਰਿਆ ਦੇ ਅੰਦਰ ਬੇੜੀ ਤੋਂ ਬਗੈਰ ਨਾ ਉਤਰੇ, ਡੁੱਬ ਜਾਏਗਾ, ਇਸ ਦਰਿਆ ਦੇ ਅੰਦਰ ਪੈਰ ਨਾ ਪਾਏ। ਤੇ ਜਵਾਨ ਬੱਚੇ ਨੇ ਪਿਤਾ ਦੀ ਵੀ ਨਾ ਸੁਣੀ, ਉਹਨੇ ਆਖਿਆ ਪਿਤਾ ਜੀ ਤੁਸੀਂ ਵੀ 100 ਸਾਲ ਦੇ, ਤੁਸੀਂ ਆਪ ਵੀ ਬੁੱਢੇ, ਔਰ ਤੁਸੀਂ ਆਪ ਵੀ ਬੁੱਢੇ ਤੇ ਨਾਲ ਲੱਗਦਾ ਤੁਹਾਡੇ ਵਿਚਾਰ ਵੀ ਬੁੱਢੇ, ਤੁਹਾਡੇ ਜੀਰਨ ਕਮਜ਼ੋਰ ਵਿਚਾਰਾਂ ਨੂੰ ਅੱਜ ਦੇ ਯੁੱਗ ਦੇ ਅੰਦਰ ਕਿਧਰੇ ਵੀ ਥਾਂ ਨਹੀਂ। ਪਿਤਾ ਦੀ ਵੀ ਨਾ ਮੰਨੀ। ਗੁਰੂ ਨੇ ਵੀ ਵਾਸਤਾ ਪਾਇਆ ਕਿ ਇਸ ਦਰਿਆ ਨੇ ਪਤਾ ਨੀ ਕਿੰਨਿਆਂ ਕਿੰਨਿਆਂ ਨੂੰ ਨਿਗਲ ਲਿਆ, ਖਾ ਲਿਆ ਇਸ ਦਰਿਆ ਨੇ। ਤੇਰੇ ਤੋਂ ਪਹਿਲਾਂ ਮੈਂ ਬੜਿਆਂ ਨੂੰ ਹੋਕਾ ਦੇ ਕੇ ਕਿਹਾ ਹੈ ਕਿ ਡੁੱਬ ਜਾਏਗਾ, ਬਚਣ ਦਾ ਯਤਨ ਕਰ, ਡੁੱਬ ਜਾਏਗਾ, ਗੁਰੂ ਬੇੜੀ ਦਾ ਆਸਰਾ ਲੈ, ਪਰ ਜਿਨ੍ਹਾਂ ਨੇ ਮੇਰੀ ਆਵਾਜ਼ ਨਹੀਂ ਸੁਣੀ ਉਹ ਦਰਿਆ ਦੇ ਅੰਦਰ ਡੁੱਬ ਗਏ, ਜਿਨ੍ਹਾਂ ਨੇ ਆਵਾਜ਼ ਨਹੀਂ ਸੁਣੀ ਉਹ ਖਤਮ ਹੋ ਗਏ। ਨਾ ਇਹਨੇ ਮਾਂ ਦੀ ਸੁਣੀ, ਨਾ ਇਹਨੇ ਪਿਤਾ ਦੀ ਸੁਣੀ, ਤੇ ਨਾ ਇਹਨੇ ਗੁਰੂ ਦੀ ਆਵਾਜ਼ ਸੁਣੀ। ਆਖਰ ਬੇੜੀ ਤੋਂ ਬਗੈਰ ਦਰਿਆ ਦੇ ਅੰਦਰ ਇਹਨੇ ਪੈਰ ਪਾਇਆ, ਬੇੜੀ ਤੋਂ ਬਗੈਰ ਉਤਰਨਾ ਸ਼ੁਰੂ ਕਰ ਦਿੱਤਾ। ਬੇੜੀ ਤੋਂ ਬਗੈਰ ਦਰਿਆ ਦੇ ਅੰਦਰ ਉਤਰਿਆ ਤੇ ਉਤਰਦਿਆਂ ਸਾਰ ਹੀ ਸਮਝ ਆ ਗਈ ਕਿ ਜੋ ਮਾਂ ਨੇ ਕਿਹਾ ਸੀ ਉਹ ਸੱਚ ਹੈ, ਜੋ ਪਿਤਾ ਨੇ ਕਿਹਾ ਸੀ ਠੀਕ ਹੈ, ਜੋ ਗੁਰੂ ਨੇ ਗੱਲ ਸੁਣਾਈ ਸੀ ਉਹ ਬਿਲਕੁਲ ਨਰੋਲ ਹਕੀਕਤ ਹੈ। ਇਹ ਗੱਲ ਪੱਲੇ ਪੈ ਗਈ, ਇਹ ਗੱਲ ਸਮਝ ਵਿੱਚ ਆ ਗਈ ਕਿ ਜੋ ਪਾਤਸ਼ਾਹ ਨੇ ਕਿਹਾ ਸੀ ਨਾ ਉਹ ਠੀਕ ਹੈ। ਤੇ ਫਿਰ ਅਖੀਰਲੇ ਵਕਤ ਪਛਤਾਉਂਦਾ ਹੈ, ਆਵਾਜ਼ ਦਿੰਦਾ ਹੈ, ਮਾਂ ਹੁਣ ਮੈਨੂੰ ਬਚਾ, ਤੇ ਮਾਂ ਨੇ ਕਿਹਾ ਬੇਟਾ ਭੁੱਖੀ ਪਿਆਸੀ ਰਹਿ ਕੇ ਮੈਂ ਆਪਣੇ ਜਿਸਮ ਦਾ ਜੂਸ ਦੁੱਧ ਰੂਪ ਵਿੱਚ ਤੇਰੇ ਮੂੰਹ ਵਿੱਚ ਪਾ ਸਕਦੀ ਸਾਂ। ਉਹ ਪਾਉਂਦੀ ਰਹੀ, ਜਿੱਥੇ ਡੁੱਬ ਰਿਹਾ ਇੱਥੋਂ ਬਚਾਉਣਾ ਮੇਰੇ ਵੱਸ ਵਿੱਚ ਨਹੀਂ ਹੈ। ਪਿਤਾ ਨੂੰ ਆਵਾਜ਼ ਦਿੱਤੀ, ਪਿਤਾ ਜੀ ਤੁਸੀਂ ਬਚਾਓ। ਤੇ ਪਿਤਾ ਨੇ ਵੀ ਕਿਹਾ ਬੇਟਾ ਜਦੋਂ ਮੈਂ ਤੈਨੂੰ ਕਹਿੰਦਾ ਸਾਂ ਤੂੰ ਸੁਣਦਾ ਨਹੀਂ ਸੈ, ਅੱਜ ਤੂੰ ਡੁੱਬ ਰਿਹਾ ਪਰ ਇੱਥੇ ਆਣ ਕੇ ਮੈਂ ਤੇਰਾ ਮਦਦਗਾਰ ਬਣਾ, ਇਹ ਗੱਲ ਮੇਰੇ ਵੱਸ ਵਿੱਚ ਵੀ ਨਹੀਂ। ਇਹਨੇ ਵਾਸਤਾ ਪਾਇਆ, ਤਰਲਾ ਲਿਆ, ਪਾਤਸ਼ਾਹ ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਮੈਨੂੰ ਬਚਾਓ। ਤੇ ਸਤਿਗੁਰੂ ਨੇ ਕਿਹਾ ਸੱਜਣਾ ਨਿਰੰਕਾਰ ਦਾ ਬਣਿਆ ਹੋਇਆ ਅਟਲ ਅਸੂਲ ਮੈਂ ਵੀ ਤੋੜਨਾ ਨਹੀਂ ਚਾਹੁੰਦਾ। ਮੈਂ 100 ਸਾਲ ਤੈਨੂੰ ਬਚਾਉਣ ਵਾਸਤੇ ਹੀ ਆਵਾਜ਼ਾਂ ਦਿੰਦਾ ਰਿਹਾ ਕਿ ਬਚ ਡੁੱਬ ਜਾਏਗਾ, ਬਚ ਡੁੱਬ ਜਾਏਗਾ, ਤੂੰ ਮੇਰੀ ਇੱਕ ਵਾਰ ਨਹੀਂ ਸੁਣੀ। ਅੱਜ ਤੂੰ ਆਪਣੇ ਕਰਮਾਂ ਦੇ ਇਵਜ ਡੁੱਬੇਗਾ, ਅੱਜ ਤੈਨੂੰ ਬਚਾਉਣਾ ਨਹੀਂ ਕਿਉਂਕਿ ਤੇਰੇ ਕਰਮ ਤੈਨੂੰ ਡੋਬ ਰਹੇ ਨੇ, ਤੇਰਾ ਭਾਰ ਤੈਨੂੰ ਡੋਬ ਰਿਹਾ। ਤੋ ਜ਼ਿੰਦਗੀ ਦੇ ਅੰਦਰ ਜਿਹੜਾ ਵੇਲਾ ਖੱਟੀ ਖੱਟਣ ਦਾ, ਉਸ ਵੇਲੇ ਬੇਹੋਸ਼ੀ ਦੇ ਅੰਦਰ ਰਹਿ ਕੇ ਉਹ ਜੀਵਨ ਨੂੰ ਬਰਬਾਦ ਨਾ ਕਰੋ, ਗੁਜ਼ਾਰੋ ਨਾ। ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ, ਉਦੋਂ ਤੇ ਤੇਰਾ ਮਨ ਰੱਤਿਆ ਰਿਹਾ, ਰੰਗਿਆ ਰਿਹਾ ਦੁਨੀਆਦਾਰੀ ਦੇ ਨਾਲ। ਕਹਿਣ ਲੱਗੇ ਮਰਗ ਸਵਾਈ ਨਹੀਂ, ਸਹਿਜੇ ਸਹਿਜੇ ਮੌਤ ਦੀ ਨੀਂਹ ਭਰਦੀ ਗਈ, ਮੌਤ ਨੇੜੇ ਨੇੜੇ ਆਉਂਦੀ ਗਈ। ਤੇ ਜਿਸ ਦਿਨ ਮੌਤ ਨੇੜੇ ਆ ਗਈ, ਜਾਂ ਭਰਿਆ ਤਾਂ ਲੱਦਿਆ, ਨੀਂਹ ਭਰੀ ਗਈ, ਤੈਨੂੰ ਲੱਦਣਾ ਪਿਆ, ਮਤਲਬ ਜਾਣਾ ਪਿਆ, ਮੌਤ ਦਾ ਪਲ ਆਇਆ, ਤੈਨੂੰ ਪਛਤਾਪ ਕਰਦੇ ਹੋਏ ਨੂੰ ਇਥੋਂ ਰੁਖਸਤ ਹੋਣਾ ਪਿਆ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕਰ ਰਿਹਾ ਸਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਜਿੰਨੇ ਸ਼ਰੋਤੇ ਮਾਈ ਭਾਈ ਆਪ ਗੁਰੂ ਦਰਬਾਰ ਦੀ ਰੌਣਕ ਵਧਾ ਰਹੇ ਹੋ, ਸਭਨਾ ਦੇ ਮਨਾਂ ਦੇ ਅੰਦਰ ਸਤਿਗੁਰੂ ਜੀ ਗੁਰਮਤਿ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਦਾ ਹਨੇਰਾ ਦੂਰ ਕਰਨ। ਤਮਾਮ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

इच्छा रहया दूर। देख फरीता जेथिया सकर होई बिस, साईं बाजों अपने

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਸ਼ਰੋਤੇ ਜਨੋ, ਆਪ ਰੋਜ਼ ਸਵੇਰ ਦੇ ਵਕਤ ਸਤਿਕਾਰਯੋਗ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਵਿੱਚੋਂ, ਉਹਨਾਂ ਦੇ ਸਲੋਕਾਂ ਵਿੱਚੋਂ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹੋ। ਅੱਜ ਤੁਹਾਡੇ ਸਾਹਮਣੇ ਤਿੰਨ ਸਲੋਕ ਭਗਤ ਫਰੀਦ ਸਾਹਿਬ ਜੀ ਦੇ ਪੜ੍ਹ ਕੇ ਸੁਣਾਏ ਗਏ। ਪਹਿਲਾ ਸਲੋਕ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ। ਕਹਿਣ ਲੱਗੇ ਕਿ ਆਪਣੇ ਜੀਵਨ ਦੇ ਅੰਦਰ ਧਿਆਨ ਦੇ ਕੇ ਵੇਖ ਕੀ ਹੋਇਆ ਨਜ਼ਰ ਆ ਰਿਹਾ ਹੈ, ਜੋ ਥੀਆ ਜੋ ਹੋ ਚੁੱਕਾ ਹੈ, ਜੋ ਬਣ ਚੁੱਕੀ ਹੈ ਖੇਡ, ਉਹ ਇਹ ਨਜ਼ਰ ਆ ਰਿਹਾ ਹੈ ਕਿ ਦਾੜੀ ਹੋਈ ਪੂਰ, ਤੇਰੇ ਦਾੜੀ ਦੇ ਵਾਲ ਰੰਗ ਆਪਣਾ ਬਦਲ ਕੇ ਸਫੈਦ ਹੋ ਗਏ ਨੇ। ਕਾਲੀ ਹੂੰ ਹੁਣ ਧੌਲੇ ਆਏ, ਭਵਰ ਗਏ ਬਗ ਬੈਠੇ ਆਏ, ਕਾਲੇ ਰੰਗ ਜਵਾਨੀ ਦੀ ਨਿਸ਼ਾਨੀ ਉਹ ਚਲੇ ਗਏ, ਚਿੱਟਾ ਰੰਗ ਬੁਢਾਪੇ ਦੀ ਨਿਸ਼ਾਨੀ ਉਹ ਆਣ ਕੇ ਤੇਰੇ ਉੱਤੇ ਬਹਿ ਗਏ। ਔਰ ਨਾਲ ਹੀ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਅੱਗੋਂ ਹੁਣ ਨੇੜਾ ਆਇਆ। ਅੱਗੇ ਨੇੜਾ ਕਿਹੜਾ ਪਾਸਾ ਆ ਰਿਹਾ? ਅੱਗੇ ਮੌਤ ਤੇ ਪਿੱਛਾ ਰਹਿਆ ਦੂਰ, ਪਿੱਛੇ ਜਨਮ। ਮੌਤ ਨੇੜੇ ਨੇੜੇ ਆਉਂਦੀ ਨਜ਼ਰ ਆ ਰਹੀ ਹੈ ਤੇ ਜਨਮ ਦਾ ਦਿਨ ਪਿੱਛੇ ਦੂਰ ਰਹਿ ਚੁੱਕਾ ਨਜ਼ਰ ਆ ਰਿਹਾ ਹੈ। ਸਾਡੇ ਜੀਵਨ ਦੀ ਸਾਰੀ ਖੇਡ ਜਨਮ ਤੇ ਮਰਨ ਦੇ ਵਿਚਕਾਰ ਚੱਲ ਰਹੀ ਹੈ। ਸਾਡੀ ਸ਼ੁਰੂਆਤ ਜਨਮ ਤੋਂ ਹੋਈ, ਸਾਡਾ ਅੰਤ ਮੌਤ ਤੇ ਜਾ ਕੇ ਉੱਤੇ ਹੁੰਦਾ ਹੈ। ਜਨਮ ਦੇ ਨਾਲ ਅਸੀਂ ਕੁਝ ਨਹੀਂ ਸੀ, ਮੌਤ ਤੋਂ ਬਾਅਦ ਕੁਝ ਬਣ ਸਕਣ ਦੀ ਸਮਰੱਥਾ ਸਾਡੇ ਵਿੱਚ ਨਹੀਂ ਹੈ। ਜਨਮ ਤੇ ਮੌਤ ਦਾ ਇਹ ਵਿਚਕਾਰਲਾ ਸਮਾਂ, ਵਿਚਕਾਰਲੇ ਸਮੇਂ ਦੇ ਅੰਦਰ ਹੀ ਅਸੀਂ ਅਮੀਰ ਹਾਂ, ਗਰੀਬ ਹਾਂ।

ਸੱਦੇ ਹਾਂ, ਬੁਲਾਰੇ ਹਾਂ, ਜੋ ਕੁਝ ਹਾਂ ਇਸ ਵਿਚਕਾਰਲੇ ਸਮੇਂ ਦੇ ਅੰਦਰ। ਜਦ ਜਨਮ ਹੋਇਆ ਤੇ ਜਨਮ ਦੇ ਨਾਲ ਕੇਵਲ ਇੱਕ ਮਨੁੱਖੀ ਬੱਚੇ ਦਾ ਜਨਮ ਹੋਇਆ, ਹੋਰ ਕੁਝ ਵੀ ਨਹੀਂ। ਕਦੀ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਡਾਕਟਰ ਦੇ ਘਰ ਦੇ ਅੰਦਰ ਬੱਚੇ ਦਾ ਜਨਮ ਹੋਇਆ ਹੈ ਤੇ ਜਨਮ ਲੈਂਦਿਆਂ ਸਾਰ ਉਹ ਵੀ ਡਾਕਟਰ ਹੈ। ਜਨਮ ਲੈਂਦਿਆਂ ਸਾਰ ਬਸ ਉਹ ਇੱਕ ਬੱਚਾ ਹੈ, ਡਾਕਟਰ ਨਹੀਂ ਹੈ। ਕਦੀ ਇਹ ਗੱਲ ਸੁਣਨ ਵਿੱਚ ਨਹੀਂ ਆਈ ਕਿ ਇੱਕ ਵਿਗਿਆਨੀ ਸਾਇੰਟਿਸਟ ਦੇ ਗ੍ਰਹਿ ਵਿਖੇ ਇੱਕ ਬੱਚੀ ਜਾਂ ਬੱਚੇ ਦਾ ਜਨਮ ਹੋਇਆ ਤੇ ਉਹ ਬੱਚਾ ਜਨਮ ਤੋਂ ਲੈ ਕੇ ਹੀ ਸਾਇੰਟਿਸਟ ਹੈ, ਵਿਗਿਆਨੀ ਹੈ। ਜਨਮ ਤੋਂ ਲੈ ਕੇ ਬੱਚਾ ਵਿਗਿਆਨੀ ਨਹੀਂ, ਕੇਵਲ ਬੱਚਾ ਹੈ। ਇੱਕ ਟੀਚਰ ਮਾਂ, ਟੀਚਰ ਪਿਤਾ, ਇਸ ਤਰ੍ਹਾਂ ਦੇ ਮਾਂ ਬਾਪ ਦੇ ਘਰ ਦੇ ਅੰਦਰ ਜਨਮ ਲੈ ਕੇ ਆਉਣ ਵਾਲਾ ਬੱਚਾ ਜਨਮ ਤੋਂ ਟੀਚਰ ਨਹੀਂ, ਉਹ ਬਸ ਕੇਵਲ ਮਨੁੱਖੀ ਬੱਚਾ ਹੈ। ਜਨਮ ਦੇ ਨਾਲ ਉਹ ਕਾਰੋਬਾਰੀ ਵੀ ਨਹੀਂ, ਜਨਮ ਦੇ ਨਾਲ ਉਹ ਵਪਾਰੀ ਵੀ ਨਹੀਂ, ਜਨਮ ਦੇ ਨਾਲ ਉਹ ਪੜਿਆ ਲਿਖਿਆ ਵੀ ਨਹੀਂ, ਜਨਮ ਦੇ ਨਾਲ ਉਹ ਕੁਝ ਵੀ ਨਹੀਂ। ਜੋ ਕੁਝ ਬਣੇ ਉਹ ਜਨਮ ਤੋਂ ਬਾਅਦ, ਜੋ ਕੁਝ ਬਣੇ ਉਹ ਮੌਤ ਤੋਂ ਪਹਿਲਾਂ, ਇਸ ਵਿਚਕਾਰਲੇ ਸਮੇਂ ਦੇ ਅੰਦਰ। ਇਹਨੂੰ ਮੈਂ ਇਸ ਤਰ੍ਹਾਂ ਬੇਨਤੀ ਕਰਾਂ ਕਿ ਮਾਂ ਦੇ ਗਰਭ ਦੇ ਅੰਦਰੋਂ ਜਦ ਬੱਚੇ ਦਾ ਜਨਮ ਹੁੰਦਾ ਹੈ ਤੇ ਇੱਕ ਅਣਘੜੇ ਪੱਥਰ ਵਰਗੇ ਬੱਚੇ ਦਾ ਜਨਮ ਹੁੰਦਾ ਹੈ, ਅਣਘੜੇ ਪੱਥਰ ਵਰਗੇ। ਅਣਘੜਿਆ ਪੱਥਰ ਆਪ 2-4-5 ਕਿਲੋ ਦਾ, ਇੱਕ ਮਾਨ ਇੱਕ ਕੁਇੰਟਲ ਦਾ ਪੱਥਰ ਚੁੱਕੋ ਅਣਘੜਿਆ ਪੱਥਰ, ਤੇ ਉਸ ਅਣਘੜੇ ਹੋਏ ਪੱਥਰ ਨੂੰ ਬਾਜ਼ਾਰ ਦੇ ਅੰਦਰ ਵੇਚਣ ਵਾਸਤੇ ਨਿਕਲ ਜਾਓ ਤੇ ਬਾਜ਼ਾਰ ਦੇ ਅੰਦਰ ਅਣਘੜੇ ਪੱਥਰ ਦੀ ਕੌਣ ਕੀਮਤ ਦੇਗਾ? ਬੜੇ ਪੱਥਰ ਦੁਨੀਆਂ ਦੇ ਅੰਦਰ ਰੁਲਦੇ ਨੇ, ਪਹਾੜਾਂ ਦੇ ਪਹਾੜ ਪਏ ਨੇ, ਸੜਕਾਂ ਦੇ ਕਿਨਾਰੇ ਮੀਲ ਪੱਥਰ ਨੇ, ਕੌਣ ਉਹਦੀ ਕੀਮਤ ਚੁਕਾਏਗਾ? ਜੋ ਪੱਥਰ ਘੜਿਆ ਨਹੀਂ। ਪਰ ਉਹੀ ਪੱਥਰ ਜਦ ਇੱਕ ਸਿਆਣੇ ਕਾਰੀਗਰ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ, ਉਹ ਪੱਥਰ ਤਰਾਸ਼ਿਆ ਜਾਂਦਾ ਹੈ, ਪੱਥਰ ਘੜਿਆ ਜਾਂਦਾ ਹੈ, ਤੇ ਫਿਰ ਉਹਨੂੰ ਬਾਜ਼ਾਰ ਦੇ ਅੰਦਰ ਲੈ ਕੇ ਜਾਓ, ਫਿਰ ਉਹਦੀ ਕੀਮਤ ਦੇਣ ਵਾਲੇ ਸੈਂਕੜੇ ਮਿਲ ਜਾਣਗੇ। ਅਣਘੜੇ ਪੱਥਰ ਦੀ ਕੀਮਤ ਨਹੀਂ ਪੈਂਦੀ, ਘੜੇ ਹੋਏ ਪੱਥਰ ਦੀ ਕੀਮਤ ਪੈਂਦੀ। ਉਹੀ ਅਣਘੜਿਆ ਪੱਥਰ ਇੱਕ ਤਸਵੀਰ ਬਣ ਜਾਏ, ਤਸਵੀਰ ਦੇ ਉੱਤੇ ਚੰਗੇ ਚੰਗੇ ਰੰਗ ਉਡੇਲ ਦਿੱਤੇ ਜਾਣ, ਭਰ ਦਿੱਤੇ ਜਾਣ, ਤੇ ਉਹ ਮਨ ਮੋਹਣੀ ਤਸਵੀਰ ਦੇ ਗਾਹਕ ਤੇ ਮਾਰਕੀਟ ਦੇ ਅੰਦਰ ਬੜੇ ਨੇ। ਪਰ ਅਣਘੜਿਆ ਵਿਗੜਿਆ ਤਿਗੜਿਆ ਪੱਥਰ, ਇਸ ਤਰ੍ਹਾਂ ਦੇ ਪੱਥਰ ਦੇ ਗਾਹਕ ਕੌਣ ਨੇ? ਮਾਂ ਦੇ ਗਰਭ ਵਿੱਚੋਂ ਜਦ ਵੀ ਬੱਚੇ ਦਾ ਜਨਮ ਹੁੰਦਾ ਹੈ, ਅਣਘੜੇ ਪੱਥਰ ਵਰਗੇ ਬੱਚੇ ਦਾ ਜਨਮ ਹੁੰਦਾ ਹੈ। ਉਸ ਤੋਂ ਬਾਅਦ ਮਾਂ ਬਾਪ ਦੀ ਸੰਗਤ, ਮਾਂ ਬਾਪ ਦਾ ਘਰ ਦਾ ਬਣਾਇਆ ਹੋਇਆ ਮਾਹੌਲ, ਇਸ ਤਰ੍ਹਾਂ ਬੱਚੇ ਦੇ ਸੰਸਕਾਰ ਕਰਮ ਧਰਮ ਬਣਨੇ ਆਰੰਭ ਹੋ ਜਾਂਦੇ ਨੇ। ਉਸ ਤੋਂ ਬਾਅਦ ਫਿਰ ਬੱਚੇ ਨੂੰ ਜਿਹੜੀ ਜਿਹੜੀ ਸੰਗਤ ਮਿਲਦੀ ਹੈ, ਜਿਸ ਤਰ੍ਹਾਂ ਦੀ ਸੰਗਤ ਮਿਲਦੀ ਹੈ, ਉਹ ਆਪਣੇ ਮਨ ਨੂੰ ਤਿਵੇਂ ਦਾ ਘੜਨਾ ਸ਼ੁਰੂ ਕਰ ਦਿੰਦਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਲੋਹੇ ਨੂੰ ਜਦ ਵੀ ਕੋਈ ਮੋੜ ਤੋੜ ਕੇ, ਹਥੌੜੇ ਦੀਆਂ ਚੋਟਾਂ ਮਾਰ ਕੇ, ਸੱਟਾਂ ਮਾਰ ਕੇ ਕੁਝ ਬਣਾਉਂਦਾ ਹੈ, ਪਰ ਲੋਹਾ ਗਰਮ ਹੋਵੇ, ਲੋਹਾ ਉਸ ਤਰ੍ਹਾਂ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ, ਪਰ ਗਰਮ ਹੋਵੇ, ਠੰਡਾ ਨਹੀਂ। ਗਰਮ ਲੋਹਾ ਵੈਸੇ ਹੀ ਆਪਣੇ ਆਪ ਨੂੰ ਢਲਣਾ ਸ਼ੁਰੂ ਕਰ ਦਿੰਦਾ ਹੈ, ਜਿਸ ਤਰ੍ਹਾਂ ਉਹਦੇ ਮਾਲਕ ਦੀ ਮਰਜ਼ੀ ਹੁੰਦੀ ਹੈ, ਬਣਾਉਣ ਵਾਲੇ ਦੀ ਮਰਜ਼ੀ ਹੁੰਦੀ ਹੈ। ਮਨ ਵੀ ਸਾਡਾ ਇਸ ਤਰ੍ਹਾਂ ਦਾ ਹੈ, ਇਹਨੂੰ ਜਿਸ ਤਰ੍ਹਾਂ ਦੀ ਸੰਗਤ ਦੇ ਅੰਦਰ ਆਪ ਲੈ ਕੇ ਚਲੇ ਜਾਓ, ਮਨ ਵੀ ਤਿਵੇਂ ਤਿਵੇਂ ਢਲਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਜੁਆਰੀਆਂ ਦੀ ਸੰਗਤ ਦੇ ਅੰਦਰ ਲੈ ਜਾਓ, ਉਹਨਾਂ ਦਾ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਚੋਰਾਂ ਦੀ ਸੰਗਤ ਦੇ ਅੰਦਰ ਲੈ ਕੇ ਚਲੇ ਜਾਓ, ਉਹ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਲੈ ਕੇ ਆ ਜਾਓ ਤੇ ਸਹਿਜੇ ਸਹਿਜੇ ਇਹ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਇਹ ਮਨ ਆਪਣੇ ਆਪ ਨੂੰ ਤਿਵੇਂ ਹੀ ਮੋੜ ਦੇਣਾ ਸ਼ੁਰੂ ਕਰ ਦਿੰਦਾ ਹੈ, ਜਿਸ ਤਰ੍ਹਾਂ ਦੀ ਇਹਨੂੰ ਸੰਗਤ ਮਿਲਦੀ, ਜਿਸ ਤਰ੍ਹਾਂ ਦਾ ਇਹਨੂੰ ਤਰਾਸ਼ਣ ਤੇ ਸਵਾਰਨ ਵਾਲਾ ਮਿਲਦਾ, ਜਿਸ ਤਰ੍ਹਾਂ ਦਾ ਕਾਰੀਗਰ ਹੈ, ਕਾਰੀਗਰ ਦੀ ਮਰਜ਼ੀ, ਉਹਨੇ ਪੱਥਰ ਨੂੰ ਘੜ ਕੇ ਸ੍ਰੀ ਰਾਮ ਦੀ ਮੂਰਤੀ ਬਣਾਉਣੀ ਹੈ, ਸ੍ਰੀ ਕ੍ਰਿਸ਼ਨ ਦੀ ਮੂਰਤੀ ਬਣਾਉਣੀ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮੂਰਤੀ ਬਣਾਉਣੀ ਹੈ, ਜਾਂ ਕਿਸੇ ਯੋਧੇ ਸੂਰਮੇ ਦੀ ਮੂਰਤੀ ਬਣਾਉਣੀ ਹੈ। ਪੱਥਰ ਇਨਕਾਰੀ ਨਹੀਂ ਹੁੰਦਾ ਕਿ ਤੂੰ ਮੈਨੂੰ ਇਹ ਮੂਰਤ ਦਾ ਰੂਪ ਦੇਣਾ ਚਾਹੁੰਦਾ ਤੇ ਮੈਂ ਇਹ ਮੂਰਤ ਬਣਨ ਲਈ ਤਿਆਰ ਨਹੀਂ ਹਾਂ। ਪੱਥਰ ਕਦੇ ਇਨਕਾਰੀ ਨਹੀਂ ਹੁੰਦਾ। ਕਰਨ ਵਾਲੇ ਦੀ ਮਰਜ਼ੀ ਉਹਨੂੰ ਮੂਰਤੀ ਬਣਾ ਕੇ ਕੋਈ ਵੀ ਨਾਮ ਉਹਨੂੰ ਦੇ ਦੇਵੇ, ਕਰਨ ਵਾਲੇ ਦੀ ਮਰਜ਼ੀ। ਮਨ ਹਰ ਵਕਤ ਮੁੜਨ ਲਈ ਤਿਆਰ ਹੈ, ਪਰ ਇਹਨੂੰ ਘੜਦੀ ਕੌਣ ਹੈ? ਸੰਗਤ, ਜਿਸ ਤਰ੍ਹਾਂ ਦੀ ਸੰਗਤ ਦੇ ਅੰਦਰ ਲੈ ਕੇ ਚਲੇ ਜਾਓ, ਇਹ ਮਨ ਜਿਸ ਤਰ੍ਹਾਂ ਦੇ ਹੱਥਾਂ ਦੇ ਅੰਦਰ ਛੱਡ ਦਿਓ, ਮਨ ਤਿਵੇਂ ਆਪਣੇ ਆਪ ਨੂੰ ਮੋੜਨਾ ਸ਼ੁਰੂ ਕਰ ਦਿੰਦਾ, ਤਿਵੇਂ ਦਾ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦਿੰਦਾ।
ਤੋਂ ਮਹਿਰਾਜ ਇਹ ਕਰ ਰਿਹਾ ਸਾਂ ਕਿ ਜਨਮ ਤੋਂ ਪਹਿਲਾਂ ਅਸੀਂ ਕੁਝ ਨਹੀਂ ਸੀ ਔਰ ਇਹ ਗੱਲ ਮੈਂ ਆਮ ਮਨੁੱਖੀ ਲੈਵਲ ਦੇ ਉੱਤੇ ਕਰ ਰਿਹਾ ਗੁਰੂ ਸਾਹਿਬਾਨਾਂ ਨੂੰ ਛੱਡ ਕੇ ਕਿਉਂਕਿ ਗੁਰੂ ਸਾਹਿਬਾਨਾਂ ਵਾਸਤੇ ਭੱਟਾ ਨੇ ਆਪਣੀ ਰਸਨਾ ਦੇ ਨਾਲ ਇੱਕ ਬਚਨ ਕਿਹਾ ਹੈ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਹੇ ਗੁਰੂ ਅਰਜਨ ਦੇਵ ਸਾਹਿਬ ਜੀ ਤੁਸੀਂ ਜਨਮ ਤੋਂ ਲੈ ਕੇ ਪਾਰ ਬ੍ਰਹਮ ਪਰਮੇਸ਼ਵਰ ਦੀ ਜਾਣਕਾਰੀ ਰੱਖਣ ਵਾਲੇ ਹੋ ਉਹਨਾਂ ਨੂੰ ਇਸ ਦਾਇਰੇ ਵਿੱਚੋਂ ਬਾਹਰ ਕਰਕੇ ਆਮ ਮਨੁੱਖੀ ਤਲ ਦੀ ਮੈਂ ਗੱਲ ਕਰ ਰਿਹਾ ਜਨਮ ਤੋਂ ਲੈ ਕੇ ਕੁਝ ਨਹੀਂ ਸੀ ਮੌਤ ਤੋਂ ਬਾਅਦ ਕੁਝ ਬਣਨ ਦਾ ਯਤਨ ਨਹੀਂ ਹੈ ਇਸ ਵਿਚਕਾਰਲੇ ਸਮੇਂ ਦੇ ਅੰਦਰ ਤੁਸੀਂ ਆਪਣੇ ਆਪ ਨੂੰ ਸਵਾਰਨਾ ਹੈ ਤੇ ਵਿਚਕਾਰਲੇ ਸਮੇਂ ਦੇ ਅੰਦਰ ਆਪਣੇ ਆਪ ਨੂੰ ਵਿਗਾੜ ਲਓ ਸਮਾਂ ਤਾਂ ਬੀਤਦਾ ਜਾਂਦਾ ਹੈ ਆਪਣੇ ਆਪ ਨੂੰ ਸਵਾਰ ਲਓ ਸਮਾਂ ਤਾਂ ਬੀਤਦਾ ਜਾਂਦਾ ਹੈ ਇਹ ਸਮਾਂ ਰੁਕਦਾ ਨਹੀਂ ਹੈ ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਜਨਮ ਤੇਰੀ ਸ਼ੁਰੂਆਤ ਮੌਤ ਤੇਰੇ ਜੀਵਨ ਦੀ ਲੀਲਾ ਦਾ ਅੰਤ ਇਹਨਾਂ ਦੋਵਾਂ ਦੇ ਵਿਚਕਾਰ ਹੁਣ ਤੂੰ ਵੇਖ ਕੇ ਕਿੱਥੇ ਖੜਾ ਹੈ ਭਗਤ ਜੀ ਕਹਿਣ ਲੱਗੇ ਤੂੰ ਵੇਖ ਜੋ ਥੀਆ ਕਿ ਹੁਣ ਕਿੱਥੇ ਖੜਾ ਹੈ ਹੁਣ ਤੇਰੇ ਸਰੀਰ ਦੇ ਉੱਤੇ ਕਿਹੜੀ ਬਹਾਰ ਹੈ ਤੇ ਛੇ ਸਮਝ ਨਾ ਆਵੇ ਤੇ ਭਗਤ ਜੀ ਕਹਿਣ ਲੱਗੇ ਤੇਰੀ ਦਾੜੀ ਦਾ ਰੰਗ ਭੂਰ ਹੋ ਗਿਆ ਭੂਰ ਦਾ ਮਤਲਬ ਚਿੱਟਾ ਹੋਇਆ ਤੇ ਚਿੱਟੇ ਦਾ ਮਤਲਬ ਮੌਤ ਨੇੜੇ ਨੇੜੇ ਆਉਂਦੀ ਨਜ਼ਰ ਪੈ ਰਹੀ ਹੈ ਤੁਹਾਡੇ ਵਿੱਚ ਕਈ ਭੈਣਾਂ ਵੀਰ ਮਨੋ ਵਿਗਿਆਨੀ ਹੋਣਗੇ ਇੱਕ ਮੈਂ ਮੁਖਸਰ ਬੇਨਤੀ ਤੁਹਾਡੇ ਸਾਹਮਣੇ ਰੱਖਦਾ ਚੱਲਾਂ ਜਵਾਨੀ ਦਾ ਰੰਗ ਇਹਨਾਂ ਵਾਲਾਂ ਦਾ ਕਾਲਾ ਰੰਗ ਆ ਔਰ ਇਹ ਮਨੁੱਖ ਨੇ ਨਹੀਂ ਬਣਾਇਆ ਕਿ ਚਲੋ ਜਵਾਨੀ ਦੇ ਅੰਦਰ ਰੰਗ ਕਾਲਾ ਕਰ ਦਿੰਦੇ ਹਾਂ ਬੁਢਾਪੇ ਦੇ ਅੰਦਰ ਚਿੱਟਾ ਕਰ ਦਿੰਦੇ ਹਾਂ ਮਨੁੱਖ ਦੀ ਕਾਢ ਨਹੀਂ ਹੈ ਮਨੁੱਖ ਨੇ ਨਹੀਂ ਬਣਾਇਆ ਇਹ ਪ੍ਰਕਿਰਤੀ ਦਾ ਅਟਲ ਨਿਯਮ ਹੈ ਪ੍ਰਮਾਤਮਾ ਦਾ ਇਹ ਨਾ ਬਦਲਣ ਵਾਲਾ ਦਸਤੂਰ ਹੈ ਨਿਯਮ ਹੈ ਜਵਾਨੀ ਦਾ ਰੰਗ ਕਾਲਾ ਵਾਲਾਂ ਦਾ ਕੇਸਾਂ ਦਾ ਔਰ ਬੁਢਾਪੇ ਦਾ ਰੰਗ ਚਿੱਟਾ ਹੁਣ ਜਦ ਇਹਨਾਂ ਵਾਲਾਂ ਦਾ ਰੰਗ ਬਦਲ ਕੇ ਚਿੱਟਾ ਹੋਣਾ ਸ਼ੁਰੂ ਹੁੰਦਾ ਹੈ ਔਰ ਨਿਤਾ ਪ੍ਰਤੀ ਇਹ ਸਫੈਦੀ ਦੇ ਅੰਦਰ ਆਉਣੇ ਸ਼ੁਰੂ ਹੁੰਦੇ ਨੇ ਬੰਦੇ ਨੂੰ ਨਾ ਸਫੈਦ ਰੰਗ ਪਸੰਦ ਹੈ ਆਪਣੇ ਵਾਲਾਂ ਦੇ ਉੱਤੇ ਤੇ ਨਾ ਇਹ ਜਿਸ ਆਰਜਾ ਦੀ ਨਿਸ਼ਾਨੀ ਹੈ ਉਹ ਆਰਜਾ ਹੀ ਪਸੰਦ ਹੈ ਕਿਉਂਕਿ ਬੁਢਾਪੇ ਦੀ ਨਿਸ਼ਾਨੀ ਹੈ ਚਿੱਟੇ ਵਾਲ ਨਾ ਬੁਢਾਪਾ ਪਸੰਦ ਹੈ ਤੇ ਜਦ ਬੁਢਾਪਾ ਹੀ ਪਸੰਦ ਨਹੀਂ ਤੇ ਫਿਰ ਮੈਂ ਬੁਢਾਪੇ ਦੀਆਂ ਨਿਸ਼ਾਨੀਆਂ ਨੂੰ ਆਪਣੇ ਕੋਲ ਕਿਉਂ ਰੱਖਾਂ ਮਨੋਵਿਗਿਆਨੀ ਸੱਜਣ ਕਹਿੰਦੇ ਨੇ ਜਦ ਇਹਨੂੰ ਬੁਢਾਪਾ ਪਸੰਦ ਨਹੀਂ ਹੁੰਦਾ ਤੇ ਮਨ ਦੀਆਂ ਤਰੰਗਾਂ ਮਨ ਦੀਆਂ ਵੇਵ ਜਿਸ ਤਰ੍ਹਾਂ ਕਹਿੰਦੀਆਂ ਨੇ ਕਿ ਬੁਢਾਪੇ ਦੀ ਨਿਸ਼ਾਨੀ ਕੋਲ ਨਾ ਰਹਿ ਇਹਨਾਂ ਨੂੰ ਬਦਲ ਇਹਨਾਂ ਦਾ ਰੰਗ ਬਦਲ ਇਹਨਾਂ ਨੂੰ ਰੋਜ਼ ਰੋਜ਼ ਬਦਲ ਬਦਲ ਕੇ ਬੰਦਾ ਕਾਲਾ ਕਰਦਾ ਪਰ ਕਮਾਲ ਦੀ ਗੱਲ ਹੈ ਜਿਹੜੇ ਨਵੇਂ ਵਾਲ ਉੱਗਦੇ ਨੇ ਜੜ੍ਹਾਂ ਨਿਕਲਦੀਆਂ ਨੇ ਫਿਰ ਚਿੱਟੀਆਂ ਹੀ ਨਿਕਲਦੀਆਂ ਨੇ ਇਹਨਾਂ ਨੂੰ ਰੋਜ਼ ਰੋਜ਼ ਤੁਸੀਂ ਰੰਗ ਨੂੰ ਬਦਲਣਾ ਸ਼ੁਰੂ ਕਰਦੇ ਹੋ ਪਰ ਇਹ ਰੋਜ਼ ਰੋਜ਼ ਆਪਣਾ ਅਸਲੀ ਰੰਗ ਵਿਖਾਉਂਦੇ ਨੇ ਔਰ ਬੰਦੇ ਦੇ ਲਕਸ਼ਣ ਬਹਿਣਾ ਉੱਠਣਾ ਮੂੰਹ ਦੀਆਂ ਚਰੂੜੀਆਂ ਇਹਦੇ ਅੰਗਾਂ ਦੀ ਤਾਕਤ ਇਹਦੇ ਸਰੀਰ ਦੀਆਂ ਨਿਸ਼ਾਨੀਆਂ ਹੀ ਬਿਆਨ ਕਰ ਦਿੰਦੀਆਂ ਨੇ ਕਿ ਹੁਣ ਤੂੰ ਬੁੱਢਾ ਹੋ ਗਿਆ ਕਬੂਲ ਕਰ ਕਿ ਮੈਂ ਬੁੱਢਾ ਹੋ ਗਿਆ ਤੇ ਫਿਰ ਇੱਕ ਬੇਨਤੀ ਮੈਂ ਹੋਰ ਵੀ ਕਰਦਾ ਚੱਲਾਂ ਤਕਰੀਬਨ ਬਹੁਤੇ ਅੰਕੜੇ ਦੁਨੀਆਂ ਦੇ ਅੰਦਰ ਇਸ ਤਰ੍ਹਾਂ ਨੇ ਕਿਸੇ ਦੀ ਉਮਰ ਪੁੱਛੋ ਨਾ ਬਈ ਉਮਰ ਕਿੰਨੀ ਹੈ 80 ਸਾਲ ਵਾਲਾ ਘਟਾ ਕੇ ਕਹੇਗਾ ਉਮਰ ਤੇ ਮੇਰੀ 70 ਸਾਲ 70 ਵਾਲਾ ਹੋਰ ਘਟਾ ਕੇ ਕਹੇਗਾ ਉਮਰ 50 ਸਾਲ 50 ਵਾਲਾ ਘਟਾ ਕੇ ਕਹੇਗਾ ਉਮਰ 30 ਸਾਲ ਕਿਉਂਕਿ ਮੈਨੂੰ ਕੋਈ ਬੁੱਢਾ ਕਵੇ ਨਾ ਬਾਪੂ ਜੀ ਕਹੇ ਨਾ ਸਾਰੇ ਭਾਈ ਕਹਿ ਕੇ ਬੁਲਾਉਣ ਜਵਾਨ ਹੀ ਰਵਾਂ ਕਿਉਂਕਿ ਮਨ ਅਜੇ ਵਾਸ਼ਨਾ ਦਾ ਭਰਿਆ ਹੈ ਨਾ ਤੇ ਚਿਹਰੇ ਤੋਂ ਨਜ਼ਰ ਆਵੇ ਕਿ ਇਹ ਬੁੱਢਾ ਹੋ ਗਿਆ ਤੇ ਨਾ ਮੇਰੀ ਉਮਰ ਤੋਂ ਸਮਝ ਲੱਗੇ ਕਿ ਇਹ ਬੁੱਢਾ ਹੋ ਗਿਆ ਕੋਈ ਗੁਨਾਹ ਕਰ ਲਵਾਂਗਾ ਤੇ ਲੋਕ ਕਹਿ ਦੇਣਗੇ ਕੋਈ ਗੱਲ ਨਹੀਂ ਜਵਾਨ ਹੈ ਜਵਾਨੀ ਦੇ ਅੰਦਰ ਗੁਨਾਹ ਹੁੰਦੇ ਹੀ ਨੇ ਅਗਰ ਦਾੜੀ ਚਿੱਟੀ ਹੋਈ ਤੇ ਲੋਕ ਮੇਰੀ ਨਿਸ਼ਾਨੀ ਨੂੰ ਵੇਖ ਕੇ ਮੇਰੇ ਸਾਹਮਣੇ ਮਿਹਣਾ ਦੇਣਗੇ ਇੱਕ ਗੱਲ ਕਹਿਣਗੇ ਦਾੜੀ ਚਿੱਟੀ ਹੋ ਗਈ ਹੁਣ ਤੇ ਗੁਨਾਹ ਕਰਨ ਲੱਗਾ ਕੋਈ ਸੰਕੋਚ ਕਰ ਦਾੜੀ ਚਿੱਟੀ ਹੋ ਗਈ ਇਹ ਕੋਈ ਕਹਿ ਨਾ ਕਿ ਦਾੜੀ ਚਿੱਟੀ ਹੋ ਗਈ ਇਹਨੂੰ ਰੋਜ਼ ਰੋਜ਼ ਕਾਲਾ ਕਰਨਾ ਸ਼ੁਰੂ ਕਰ ਦਿਓ ਦੂਸਰੀ ਬੇਨਤੀ ਜੋ ਮੈਂ ਕਰ ਰਿਹਾ ਸਾਂ ਉਮਰ ਘਟਾ ਕੇ ਬਿਆਨ ਕਰਨਾ ਮਨੋਵਿਗਿਆਨੀ ਕਹਿੰਦੇ ਨੇ ਕਿ ਇਹਦੀ ਮੰਗ ਜਵਾਨੀ ਹੈ ਮੰਗ ਬੁਢਾਪਾ ਨਹੀਂ ਹੈ ਤੇ ਭੈਣਾਂ ਜਿੰਨੀ ਦੇਰ ਤੱਕ 60 ਸਾਲ ਦੀਆਂ ਨਾ ਹੋ ਜਾਣ ਉਹਨਾਂ ਸਮਾਂ 35 ਦੇ ਉੱਤੇ ਹੀ ਅਟਕ ਜਾਂਦੀਆਂ ਨੇ 35 ਤੋਂ ਅੱਗੇ ਜਾਂਦੀਆਂ ਹੀ ਨਹੀਂ 35 ਤੋਂ ਬਾਅਦ ਸਿੱਧਾ ਫਿਰ 60-65 ਕਿਉਂਕਿ ਹੁਣ ਕਬੂਲ ਹੀ ਕਰਨਾ ਪੈਣਾ ਹੈ ਗਿੱਟੇ ਗੋਡੇ ਚੱਲਦੇ ਨਹੀਂ ਬਾਹਾਂ ਅੰਦਰ ਜ਼ੋਰ ਨਹੀਂ ਹੁਣ ਤੇ ਕਬੂਲ ਕਰਨਾ ਹੀ ਪੈਣਾ ਹੈ ਕਿ ਉਮਰ 60 ਸਾਲ ਹੋ ਗਈ ਹੈ ਵਰਨਾ 35 ਤੋਂ ਅੱਗੇ ਨੇ ਤਾਂ ਭਗਤ ਜੀ ਕਹਿਣ ਲੱਗੇ ਕਿ ਦਾੜੀ ਹੋਈ ਪੂਰ
ਕਹਿਣ ਲੱਗੇ ਤੇਰੀ ਦਾੜੀ ਦਾ ਰੰਗ ਬਦਲ ਗਿਆ, ਮਤਲਬ ਤੇਰੇ ਉੱਤੇ ਬੁਢਾਪਾ ਆ ਗਿਆ ਤੇ ਬੁਢਾਪੇ ਦੀਆਂ ਕੁਝ ਨਿਸ਼ਾਨੀਆਂ ਨੇ। ਹੁਣ ਕਿਵੇਂ ਪਤਾ ਲੱਗੇ ਕਿ ਬੁਢਾਪਾ ਆ ਗਿਆ? ਅਗਰ ਇੱਕ ਬੁੱਢੇ ਮਨੁੱਖ ਨੂੰ ਕਹੀਏ ਕਿ ਬਾਪੂ ਜੀ ਤੁਸੀਂ ਬੁੱਢੇ ਹੋ ਗਏ ਹੋ, ਉਹ ਕਹਿ ਦੇਵੇ ਕਿ ਮੈਂ ਬੁੱਢਾ ਨਹੀਂ ਆ, ਤੇ ਬੁਢਾਪੇ ਦੀਆਂ ਆਪਣੀਆਂ ਇੱਕ ਨਿਸ਼ਾਨੀਆਂ ਨੇ, ਉਹ ਨਿਸ਼ਾਨੀਆਂ ਬਿਆਨ ਕਰ ਦਿੰਦੀਆਂ ਨੇ ਇਹ ਬੁੱਢਾ ਹੋ ਗਿਆ। ਉਹ ਨਿਸ਼ਾਨੀਆਂ ਗੁਰਬਾਣੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਆਨ ਕੀਤੀਆਂ ਨੇ। ਬੜੇ ਧਿਆਨ ਨਾਲ ਉਹਨਾਂ ਨਿਸ਼ਾਨੀਆਂ ਨੂੰ ਸਮਝ ਲੈਣਾ। ਪਾਤਸ਼ਾਹ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਕੱਠੇ ਦਾ ਮਤਲਬ ਕੱਸ ਗਿਆ, ਖਾਂਦਿਆਂ ਖਾਂਦਿਆਂ ਮੂੰਹ ਕੱਠਾ। ਕਹਿਣ ਲੱਗੇ ਖਾਂਦਿਆਂ ਖਾਂਦਿਆਂ ਬੁਢਾਪੇ ਤੱਕ ਪਹੁੰਚਦਿਆਂ ਪਹੁੰਚਦਿਆਂ ਮੂੰਹ ਕੱਸ ਜਾਂਦਾ ਹੈ। ਪਰ ਬੜੀ ਹੈਰਾਨਗੀ ਹੁੰਦੀ ਹੈ ਪਾਤਸ਼ਾਹ, ਸਾਡੇ ਸਾਹਮਣੇ ਸਾਡੀਆਂ ਬਜ਼ੁਰਗ ਮਾਤਾਵਾਂ ਹੁੰਦੀਆਂ ਨੇ, ਬਜ਼ੁਰਗ ਵਾਰ ਹੁੰਦੇ ਨੇ, ਵੇਖ ਰਹੇ ਇਹਨਾਂ ਦੇ ਮੂੰਹ ਕੱਸੇ ਤੇ ਨਹੀਂ ਹੈ। ਪਰ ਜਦ ਬਹੁਤ ਗਹਿਰਾਈ ਦੇ ਅੰਦਰ ਜਾ ਕੇ ਗੁਰਬਾਣੀ ਦੇ ਅਰਥ ਭੇਦ ਨੂੰ ਸਮਝਣ ਦਾ ਯਤਨ ਕਰੋਗੇ ਤੇ ਸਮਝ ਆ ਜਾਏਗੀ ਕਿ ਵਾਕਿਆ ਮੂੰਹ ਕੱਸਿਆ। ਸਾਡੇ ਮੂੰਹ ਦੇ ਪਾਸ ਕੀ? ਇੱਕ ਦੰਦ ਤੇ ਦੂਸਰੀ ਜ਼ੁਬਾਨ, ਇਹ ਦੋ ਹੀ ਚੀਜ਼ਾਂ ਨੇ ਨਾ ਮੂੰਹ ਦੇ ਅੰਦਰ। ਜਿਹੜੇ ਦੰਦ ਜਵਾਨੀ ਦੇ ਅੰਦਰ ਲੋਹੇ ਵਰਗੀਆਂ ਸਖਤ ਚੀਜ਼ਾਂ ਨੂੰ ਚਬਾਉਣਾ ਜਾਣਦੇ ਸਨ, ਬੁਢਾਪੇ ਦੇ ਅੰਦਰ ਕੂਲੇ ਤੋਂ ਕੂਲਾ, ਨਰਮ ਤੋਂ ਨਰਮ ਰੋਟੀ ਦਾ ਟੁਕੜਾ, ਉਹਨੂੰ ਵੀ ਪਕੋਲ ਪਕੋਲ ਕੇ ਖਾਣਾ ਪੈ ਰਿਹਾ, ਦੰਦ ਕੱਸ ਗਏ। ਪਾਤਸ਼ਾਹ ਕਹਿਣ ਲੱਗੇ ਮੂੰਹ ਕੱਠਾ। ਜਿਹੜੀ ਜ਼ੁਬਾਨ ਜਵਾਨੀ ਦੀ ਬਹਾਰ ਦੇ ਅੰਦਰ ਕੈਂਚੀ ਵਾਂਗ ਚੱਲਦੀ ਸੀ, ਕਦੀ ਰੁਕਦੀ ਨਹੀਂ ਸੀ, ਬੁਢਾਪੇ ਦੇ ਅੰਦਰ ਇਸ ਤਰ੍ਹਾਂ ਇਹ ਜ਼ੁਬਾਨ ਬੋਲਦੀ ਏ, ਰੁਕ ਰੁਕ ਕੇ ਅਜਕਾ ਲੈ ਲੈ ਕੇ ਬੋਲਦੀ ਏ, ਜਿਵੇਂ ਸੱਤਵੇਂ ਪਤਾਲ ਵਿੱਚੋਂ ਆਵਾਜ਼ ਆ ਰਹੀ। ਜ਼ੁਬਾਨ ਵੀ ਕੱਸ ਗਈ, ਮੂੰਹ ਕੱਠਾ, ਜ਼ੁਬਾਨ ਏ ਮੂੰਹ ਦੇ ਕੋਲ ਏ ਬੋਲਣਾ ਬੰਦ ਕਰ ਗਈ, ਇਹ ਕੱਸ ਗਈ। ਦੰਦ ਨੇ ਮੂੰਹ ਦੇ ਕੋਲ ਏ ਖਾਣਾ ਬੰਦ ਕਰ ਗਏ, ਚਬਾਉਣਾ ਬੰਦ ਕਰ ਗਏ, ਦੰਦ ਕੱਸ ਗਏ। ਜਵਾਨੀ ਦੇ ਅੰਦਰ ਗਲਾ ਬਿਨਾਂ ਰੁਕਣ ਤੋਂ ਬੜਾ ਉੱਚੀ ਬੋਲਦਾ ਹੈ, ਬੁਢਾਪੇ ਦੇ ਅੰਦਰ ਇਸ ਗਲੇ ਦੇ ਅੰਦਰ ਗਾਚੀ ਭਰਿਆ ਰਹਿੰਦਾ ਹੈ, ਬੋਲਦਾ ਹੀ ਨਹੀਂ ਹੈ। ਬੁਢਾਪੇ ਦੇ ਅੰਦਰ ਗਲਾ ਵੀ ਕੱਸ ਗਿਆ। ਪਾਤਸ਼ਾਹ ਦੇ ਬਚਨ ਪੜ੍ਹ ਕੇ ਮੈਂ ਹੈਰਾਨ ਹੋਇਆ, ਕਹਿਣ ਲੱਗੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪੈਨੰਦਿਆਂ ਸਭ ਅੰਗ, ਤੇ ਪਹਿਣਦਿਆਂ ਪਹਿਣਦਿਆਂ ਨਾ ਤੇਰੇ ਸਾਰੇ ਅੰਗ ਵੀ ਕੱਸ ਗਏ। ਬੁਢਾਪੇ ਦੀਆਂ ਨਿਸ਼ਾਨੀਆਂ ਅੰਗ ਕੱਸ ਗਏ। ਇਹ ਅੱਖਾਂ ਜੋ ਦੂਰ ਦੂਰ ਤੱਕ ਵੇਖਦੀਆਂ ਸਨ, ਬਿਨਾਂ ਐਨਕ ਤੋਂ ਮੀਲਾਂ ਦੂਰ ਤੱਕ ਵੇਖਦੀਆਂ ਸਨ, ਬੁਢਾਪਾ ਕੀ ਆਇਆ? ਇਹ ਅੱਖਾਂ ਕਸੀਆਂ ਨਜ਼ਰ ਆਈਆਂ। ਇਹ ਦੋਵੇਂ ਦੀਆਂ ਦੋਵੇਂ ਅੱਖਾਂ ਨੇ ਵੇਖਣਾ ਬੰਦ ਕੀਤਾ ਤੇ ਕਹਿਣਾ ਪਏਗਾ ਅੱਖਾਂ ਕੱਸ ਗਈਆਂ। ਇਹ ਕੰਨ ਜਵਾਨੀ ਦੇ ਅੰਦਰ ਬਰੀਕ ਤੋਂ ਬਰੀਕ ਗੱਲ ਦੂਸਰੇ ਦੀ ਕਈ ਸੁਣ ਲੈਂਦੇ ਸਨ, ਇਹ ਹੁਣ ਬੁਢਾਪਾ ਕੀ ਆਇਆ? ਕੰਨਾਂ ਦੀ ਸਰੋਤ ਸ਼ਕਤੀ ਵੀ ਕਮਜ਼ੋਰ ਹੋ ਗਈ ਤੇ ਕਹਿਣਾ ਪਏਗਾ ਨਾ ਫਿਰ ਕੰਨ ਵੀ ਕੱਸ ਗਏ। ਜਿਨ੍ਹਾਂ ਦੋ ਬਾਹਾਂ ਦੇ ਨਾਲ, ਦੋ ਹੱਥਾਂ ਦੇ ਨਾਲ ਕੁਸ਼ਤੀਆਂ ਖੇਡਦਾ ਰਿਹਾ, ਘੋਲ ਕਬੱਡੀਆਂ ਕਰਦਾ ਰਿਹਾ, ਹੋਰ ਉਸ ਤੋਂ ਬਾਅਦ ਤਗਮੇ ਜਿੱਤਦਾ ਰਿਹਾ, ਸੋਨ ਤਗਮੇ, ਜਿੱਤ ਦੇ ਝੰਡੇ ਆਪਣੇ ਹੱਥ ਦੇ ਅੰਦਰ ਮੈਦਾਨ ਦੇ ਅੰਦਰ ਚਲਾਉਂਦਾ ਰਿਹਾ, ਬੁਢਾਪਾ ਆਇਆ ਤੇ ਬੁਢਾਪੇ ਦੇ ਅੰਦਰ ਹੱਥ ਆਪਣੇ ਆਪ ਕੰਬਣੇ ਸ਼ੁਰੂ ਹੋਏ, ਇਹਨਾਂ ਦੀ ਸਤਿਆ ਚਲੀ ਗਈ। ਇਸ ਹੱਥ ਦੇ ਅੰਦਰ ਪਾਣੀ ਵਾਲਾ ਗਲਾਸ ਫੜਿਆ ਹੋਵੇ ਤੇ ਉਹ ਗਲਾਸ ਵੀ ਹਿੱਲਦਾ ਹੈ ਤੇ ਹੱਥ ਵੀ ਕੰਬਦਾ ਹੈ, ਕਹਿਣਾ ਪਏਗਾ ਨਾ ਹੱਥ ਵੀ ਕੱਸ ਗਏ। ਤੇ ਕਸੀਆਂ ਹੋਈਆਂ ਦੋ ਲੱਤਾਂ ਦਾ ਜ਼ਿਕਰ ਭਗਤ ਫਰੀਦ ਸਾਹਿਬ ਜੀ ਨੇ ਆਪਣੀ ਰਸਨਾ ਦੇ ਨਾਲ ਆਪਣਿਆਂ ਸਲੋਕਾਂ ਵਿੱਚ ਹੀ ਕਰ ਦਿੱਤਾ। ਕਹਿਣ ਲੱਗੇ ਫਰੀਦਾ ਇੰਨੀ ਨਿੱਕੀ ਜੰਗੀ ਏ, ਜੰਗ ਮੈਨੇ ਲੱਤ। ਕਹਿਣ ਲੱਗੇ ਨਿੱਕੀਆਂ ਨਿੱਕੀਆਂ ਦੋ ਜੰਗਾਂ ਦੇ ਨਾਲ, ਦੋ ਲੱਤਾਂ ਦੇ ਨਾਲ ਇੰਨੀ ਨਿੱਕੀ ਜੰਗੀ ਏ, ਥਲ ਡੂੰਗਰ ਪਵਿਓਮ। ਥਲ ਡੂੰਗਰ ਕਹਿੰਦੇ ਨੇ ਉਹ ਰਸਤਾ ਜਿਹੜਾ ਸਾਫ ਨਾ ਹੋਵੇ, ਜਿਸ ਰਸਤੇ ਦੇ ਅੰਦਰ ਕਿਧਰੇ ਉਤਰਾਈ ਆ ਜਾਂਦੀ ਏ, ਕਿਧਰੇ ਚੜਾਈ ਆ ਜਾਂਦੀ ਏ, ਚੱਲਣ ਦੇ ਯੋਗ ਪੱਧਰਾ ਸਾਫ ਰਾਹ ਨਹੀਂ ਹੈ। ਕਹਿਣ ਲੱਗੇ ਮੈਂ ਇਹਨਾਂ ਦੋ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਟੇਢਾ ਮੇਢਾ ਪਹਾੜੀ ਰਸਤਾ, ਉਤਰਾਈਆਂ ਚੜਾਈਆਂ ਵਾਲਾ ਰਸਤਾ ਮੈਂ ਇਹਨਾਂ ਦੋ ਲੱਤਾਂ ਦੇ ਨਾਲ ਸਰ ਕਰਦਾ ਰਿਹਾ, ਇਸ ਤਰ੍ਹਾਂ ਦੇ ਰਸਤੇ ਤੇ ਚੱਲਦਾ ਰਿਹਾ। ਪਰ ਫਰੀਦ ਜੀ ਕਹਿਣਾ ਕੀ ਚਾਹੁੰਦੇ ਹੋ? ਕਹਿਣ ਲੱਗੇ ਅੱਜ ਫਰੀਦਾ ਕੁਜੜਾ ਸੈ ਕੋਹਾਂ ਥੀਓਮ। ਕਹਿਣ ਲੱਗੇ ਪਾਣੀ ਵਾਲਾ ਕੁਜਾ, ਪਾਣੀ ਵਾਲਾ ਬਰਤਨ, ਜਿਸ ਬਰਤਨ ਦੇ ਅੰਦਰ ਪਾਣੀ ਹੈ, ਉਹ ਹੈ ਤਾਂ ਮੇਰੇ ਬਿਸਤਰ ਦੇ ਬਿਲਕੁਲ ਨੇੜੇ, ਪਰ ਲੱਤਾਂ ਦੇ ਅੰਦਰ ਇੰਨੀ ਸਮਰੱਥਾ ਨਹੀਂ। ਆਪਣੇ ਬਿਸਤਰ ਤੋਂ ਉੱਠਾਂ, ਉਸ ਪਾਣੀ ਵਾਲੇ ਬਰਤਨ ਵਿੱਚੋਂ ਪਾਣੀ ਪਾ ਕੇ ਆਪਣੀ ਲੱਗੀ ਹੋਈ ਪਿਆਸ ਨੂੰ ਬੁਝਾ ਲਵਾਂ। ਕਹਿਣ ਲੱਗੇ ਲੱਤਾਂ ਦੇ ਅੰਦਰ ਇੰਨੀ ਸਤਿਆ ਹੀ ਨਹੀਂ ਰਹਿ ਗਈ, ਤਾਕਤ ਹੀ ਨਹੀਂ ਰਹਿ ਗਈ।
ਇੰਨੀ ਨਿੱਕੀ ਜੰਗੀਏ ਥਲ ਡੂੰਗਰ ਪਵਿਓਮ ਪਰਖੇ ਲਗੇ ਅੱਜ ਫਰੀਦਾ ਕੂਜੜਾ ਸਹਿ ਕੋਹਾ ਥੀਓਮ ਹੈ ਤਾਂ ਮੇਰੇ ਨੇੜੇ ਪਰ ਮੇਰੇ ਵਾਸਤੇ ਇਸ ਤਰ੍ਹਾਂ ਜਿਵੇਂ ਸੌ ਕੋ ਮੇਰੇ ਤੋਂ ਦੂਰ ਹੁੰਦਾ ਹੈ ਸੌ ਮੀਲ ਮੇਰੇ ਤੋਂ ਦੂਰ ਹੁੰਦਾ ਹੈ ਵੈਸੇ ਕੋ ਮੀਲ ਤੋਂ ਵੱਡਾ ਹੈ ਪਰ ਮੈਂ ਆਮ ਸਾਦੀ ਭਾਸ਼ਾ ਵਰਤੋਂ ਵਿੱਚ ਲਿਆ ਰਿਹਾ ਤਾਂ ਕਿ ਸਭ ਦੀ ਸਮਝ ਵਿੱਚ ਆ ਜਾਏ ਨੌਜਵਾਨਾਂ ਨੂੰ ਕੋ ਦਾ ਪਤਾ ਹੀ ਨਹੀਂ ਹੋਣਾ ਬਹੁਤਿਆਂ ਨੂੰ ਖਾਸ ਕਰਕੇ ਜਿਹੜੇ ਇੱਥੋਂ ਦੇ ਬੋਰਨ ਨੇ ਤਾਂ ਮੈਂ ਲਫ਼ਜ਼ ਵਰਤਿਆ ਕਿ ਅੱਜ ਉਹ ਪਾਣੀ ਵਾਲਾ ਭਾਂਡਾ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸੌ ਮੀਲ ਦੀ ਦੂਰੀ ਉੱਤੇ ਹੈ ਪਰ ਹੈ ਬਿਸਤਰ ਦੇ ਬਿਲਕੁਲ ਨੇੜੇ ਬੁਢਾਪੇ ਦੀਆਂ ਨਿਸ਼ਾਨੀਆਂ ਨੇ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਥਾਕੇ ਨੈਣ ਅੱਖਾਂ ਵੇਖ ਵੇਖ ਕੇ ਥੱਕ ਗਈਆਂ ਸ਼ਰਵਣ ਸੁਣ ਥਾਕੇ ਕੰਨ ਸੁਣ ਸੁਣ ਕੇ ਥੱਕ ਗਏ ਥਾਕੇ ਨੈਣ ਸ਼ਰਵਣ ਸੁਣ ਥਾਕੇ ਥਾਕੀ ਸੁੰਦਰ ਕਾਇਆ ਇਹ ਤੇਰਾ ਸੁੰਦਰ ਸਰੀਰ ਚੱਲ ਚੱਲ ਕੇ ਬੋਲ ਬੋਲ ਕੇ ਕਰ ਕਰਕੇ ਵੇਖ ਵੇਖ ਕੇ ਦੌੜ ਫਿਰ ਕਰਕੇ ਥੱਕ ਗਿਆ ਗੁਰਬਾਣੀ ਦਾ ਬਚਨ ਹੈ ਥਾਕੇ ਨੈਣ ਸ਼ਰਵਣ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕ ਸਮਾਇਆ ਜਰਾ ਜਰਾ ਮੈਨੇ ਬੁਢਾਪਾ ਗੁਰਬਾਣੀ ਨੇ ਬੁਢਾਪੇ ਨੂੰ ਇੱਕ ਰੋਗ ਬਿਆਨ ਕੀਤਾ ਹੈ ਰੋਗ ਬੁਢਾਪਾ ਆਪਣੇ ਆਪ ਦੇ ਅੰਦਰ ਹੀ ਰੋਗ ਹੈ ਗੁਰਬਾਣੀ ਦਾ ਇੱਕ ਬਚਨ ਹੈ ਕਿ ਜਬ ਲਗ ਜਰਾ ਰੋਗ ਨਹੀਂ ਆਇਆ ਜਰਾ ਮੈਨੇ ਬੁਢਾਪਾ ਕਹਿਣ ਲੱਗੇ ਜਿੰਨਾ ਸਮਾਂ ਬੁਢਾਪੇ ਦਾ ਰੋਗ ਤੇਰੇ ਤੇ ਨਹੀਂ ਆਇਆ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਪਈ ਨਹੀਂ ਬਾਣੀ ਭਜਲੇ ਰੇ ਮਨ ਸਾਰੰਗ ਪਾਣੀ ਹੇ ਮੇਰੇ ਮਨਾ ਪਰਮਾਤਮਾ ਨੂੰ ਓਨਾ ਸਮਾਂ ਜਪਣ ਦਾ ਯਤਨ ਕਰ ਭਜਲੇ ਰੇ ਮਨ ਸਾਰੰਗ ਪਾਣੀ ਤੇ ਅਗਾਂ ਇੱਕ ਪ੍ਰਸ਼ਨ ਕਰ ਦਿੱਤਾ ਤਨਜ ਭਰਿਆ ਪ੍ਰਸ਼ਨ ਕਹਿਣ ਲੱਗੇ ਆਪਣਾ ਭਜਸ ਭਜਸ ਕਬ ਭਾਈ ਹੁਣ ਤੇ ਤੂੰ ਰੱਬ ਨੂੰ ਨਹੀਂ ਜਪਦਾ ਰੱਬ ਦੇ ਰਾਹ ਤੇ ਚੱਲਦਾ ਨਹੀਂ ਚੱਲੇਗਾ ਕਦੋਂ ਆਪਣਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਕਹਿਣ ਲੱਗੇ ਅੰਤਲਾ ਪਾ ਲਏਗਾ ਤੇ ਫਿਰ ਜਪਣਾ ਵੀ ਚਾਹੇਗਾ ਜਪਿਆ ਜਾਏਗਾ ਨਹੀਂ ਬਹਿਣਾ ਵੀ ਚਾਹੇਗਾ ਬਹਿ ਪਾਏਗਾ ਨਹੀਂ ਗੁਰਦੁਆਰੇ ਆਉਣਾ ਵੀ ਚਾਹੇਗਾ ਆ ਸਕੇਗਾ ਨਹੀਂ ਨਿਤਨੇਮ ਬਾਣੀ ਦਾ ਜਾਪ ਕਰਨਾ ਚਾਹੇਗਾ ਕਰ ਸਕੇਗਾ ਨਹੀਂ ਕਿਸੇ ਦਾ ਭਲਾ ਕਰਨਾ ਚਾਹੇਗਾ ਹੱਥਾਂ ਦੇ ਨਾਲ ਨਹੀਂ ਕਰ ਸਕੇਗਾ ਸੇਵਾ ਕਰਨਾ ਚਾਹੇਗਾ ਨਹੀਂ ਕਰ ਸਕੇਗਾ ਕਿਉਂਕਿ ਸਰੀਰ ਥੱਕ ਗਿਆ ਜਰਾ ਹਾਕ ਦੀ ਬੁਢਾਪੇ ਨੇ ਆਣ ਕੇ ਨਾ ਆਵਾਜ਼ ਦੇ ਦਿੱਤੀ ਕਿ ਸੱਜਣਾ ਤਿਆਰ ਹੋ ਮੈਂ ਆ ਗਿਆ ਤੂੰ ਲੱਖ ਦਵਾਈਆਂ ਖਾ ਲੱਖ ਐਕਸਰਸਾਈਜ਼ ਕਰ ਲੱਖ ਕੁਚਲੇ ਖਾ ਸਰੀਰ ਤੇਰਾ ਬਿਲਕੁਲ ਨਰੋਈ ਹੱਡੀ ਵਾਲਾ ਹੋਵੇ ਅਰੋਗ ਹੋਵੇ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਬੁਢਾਪਾ ਇੰਨਾ ਤਾਕਤਵਰ ਉਹ ਆਣ ਕੇ ਬਹਿ ਹੀ ਜਾਂਦਾ ਹੈ ਮੈਨੂੰ ਇੱਕ ਅਦੀਬ ਦੇ ਦੋ ਬੋਲ ਚੇਤੇ ਵਿੱਚ ਆਏ ਉਹ ਕਹਿੰਦਾ ਹੈ ਦੋ ਲਫ਼ਜ਼ੋਂ ਮੇ ਪੋਸ਼ੀਦਾ ਮੇਰੀ ਕਹਾਣੀ ਹੈ ਪੋਸ਼ੀਦਾ ਕਹਿੰਦੇ ਨੇ ਲੁਕੀ ਹੋਈ ਫਾਰਸੀ ਦਾ ਲਫ਼ਜ਼ ਹੈ ਪੋਸ਼ੀਦਾ ਲੁਕੀ ਹੋਈ ਕਹਿੰਦਾ ਹੈ ਦੋ ਲਫ਼ਜ਼ਾਂ ਦੇ ਅੰਦਰ ਮੇਰੇ ਜੀਵਨ ਦੀ ਕਥਾ ਲੁਕੀ ਪਈ ਹੈ ਉਹ ਅਦੀਬ ਕਹਿੰਦਾ ਹੈ ਦੋ ਲਫ਼ਜ਼ੋਂ ਮੇ ਪੋਸ਼ੀਦਾ ਮੇਰੀ ਕਹਾਣੀ ਹੈ ਇੱਕ ਲਫ਼ਜ਼ ਬੁਢਾਪਾ ਹੈ ਦੂਜਾ ਲਫ਼ਜ਼ ਜਵਾਨੀ ਹੈ ਇਸ ਆਲਮੇ ਫਾਨੀ ਕੀ ਕਿਆ ਬਾਤ ਕਰੋ ਅੰਜਾਮ ਬੁਢਾਪਾ ਹੈ ਆਗਾਜ਼ ਜਵਾਨੀ ਹੈ ਆਗਾਜ਼ ਮੈਨੇ ਸ਼ੁਰੂਆਤ ਤੋਂ ਬਾਅਦ ਅੱਗੇ ਉਹਦਾ ਅੰਜਾਮ ਉਹਦਾ ਫਲ ਕਹਿਣ ਲੱਗੇ ਅੰਜਾਮ ਬੁਢਾਪਾ ਹੈ ਆਗਾਜ਼ ਜਵਾਨੀ ਹੈ ਇਹ ਆਲਮ ਫਾਨੀ ਵੀ ਖੂਬ ਹੈ ਸੌ ਦਿਨ ਕਾ ਬੁਢਾਪਾ ਹੈ ਦੋ ਦਿਨ ਕੀ ਜਵਾਨੀ ਹੈ ਇਹ ਚਾਰ ਦਿਨ ਦੀ ਬਹਾਰ ਹੈ ਸੱਜਣੋ ਇਹਨੇ ਟਿਕਣਾ ਤੁਹਾਡੇ ਕੋਲ ਨਹੀਂ ਇਸ ਜਵਾਨੀ ਨੂੰ ਸਵਾਰਨਾ ਚਾਹੋ ਸਵਾਰ ਲਓ ਤੇ ਵਿਗਾੜਨਾ ਚਾਹੋ ਵਿਗਾੜ ਲਓ ਇਹ ਤੁਹਾਡਾ ਆਪਣਾ ਫੈਸਲਾ ਹੈ ਤੁਹਾਡੀ ਆਪਣੀ ਜਵਾਨੀ ਆਪਣਾ ਜੀਵਨ ਤੁਹਾਡਾ ਆਪਣਾ ਫੈਸਲਾ ਪਰ ਭਗਤ ਜੀ ਕਹਿੰਦੇ ਨੇ ਫਰੀਦਾ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ ਕਹਿਣ ਲੱਗੇ ਤੇਰੀ ਦਾੜੀ ਭੂਰ ਹੋ ਗਈ ਤੂੰ ਬੁੱਢਾ ਹੋ ਗਿਆ ਅੱਗੋਂ ਨੇੜਾ ਆਇਆ ਅੱਗਾ ਨੇੜੇ ਨੇੜੇ ਆ ਰਿਹਾ ਮੌਤ ਨੇੜੇ ਨੇੜੇ ਆ ਰਹੀ ਹੈ ਹੁਣ ਇੱਥੇ ਮੈਂ ਅੱਧਾ ਮਿੰਟ ਫੇਰ ਤੁਹਾਡਾ ਲੈਣਾ ਚਾਹਾਂਗਾ ਅਸੀਂ ਇੱਕ ਇੱਕ ਕਦਮ ਚੱਲਦੇ ਚੱਲਦੇ ਰੋਜ਼ ਮੌਤ ਵੱਲ ਨੂੰ ਜਾ ਰਹੇ ਹਾਂ ਮੌਤ ਵੱਲ ਨੂੰ ਮੌਤ ਤੋਂ ਭੱਜ ਕੇ ਦੂਰ ਨਹੀਂ ਜਾ ਰਹੇ ਮੌਤ ਵੱਲ ਨੂੰ ਜਾ ਰਹੇ ਹਾਂ ਰੋਜ਼ ਮੌਤ ਵੱਲ ਨੂੰ ਆਪਣੇ ਸਰੀਰ ਨੂੰ ਬੜੇ ਧਿਆਨ ਦੇ ਨਾਲ ਵੇਖੋ ਸਾਡੇ ਵਿੱਚੋਂ ਰੋਜ਼ ਹੀ ਕੁਝ ਨਾ ਕੁਝ ਮਰਦਾ ਹੋਇਆ ਸਾਨੂੰ ਨਜ਼ਰ ਪੈਂਦਾ ਹੈ
कदी अखां दी रोशनी मर जांदी है, कदी कन्नां दी स्रोत शक्ति मर जांदी है, कदी मेदे दी पाचन किरिया मर जांदी है, कदी दंद मर जांदे ने, कदी गला मर जांदा है, कदी किडनियां मर जांदियां ने, कदी हार्ट ब्रेन मर जांदा है। मरण दा मतलब जो वापस नहीं आउंदा। ए मरदियां मरदियां सहजे सहजे गिट्टे गोडियां दा बल मर जांदा है। बड़े बड़े जवान पहलवान ओ मायूस हो जांदे ने, मुथाज हो जांदे ने, क्योंकि शरीर दी ताकत मर गई है। ते मरदियां मरदियां पल पल कदम कदम करदियां करदियां ओ मुकाम आ जांदा है जद मरन वाला बाकी कुछ बचदा ही नहीं है। मौत जिस दिन आउंदी है मरन वाला बाकी कुछ रह नहीं जांदा, सब कुछ मर चुका है, सब कुछ मर चुका है। उस वक्त बंदे नूं आउंदी होश कि मैं कुछ कीता नहीं। ते मैनू फिर एक उर्दू दे शायर दा बोल चेते विच आउंदा है, वो कहिंदा है जब किश्ती सलामत थी, कहिंदा है जदों तेरे जीवन दी बेड़ी बिल्कुल साबत सी, बिल्कुल सलामत सी, जब किश्ती सलामत थी, मंजिल की तमन्ना किसको थी, अब किश्ती पे ऐसी शिकस्ता, मंजिल की तमन्ना कौन करे। वो कहिंदा है जदों तेरी किश्ती सी सलामत, उदों ते तू मंजिल वल जाण दा ध्यान कीता ही ना कि मेरी मंजिल कोई है, कोई परमात्मा रूपी चीज है, मैं उनू पाउना है, मैं उदे नाल जुड़ना है, उदे राह ते चलना है। मंजिल की तमन्ना किसको थी, अब किश्ती पे ऐसी शिकस्ता, हुण तेरी किश्ती हो गई है कमजोर, किश्ती हो गई है पुरानी, कबीर बेड़ा जर्जरा फूटे शेक हजार, हुण ते हजारा सुराख बन गए ने तेरी बेड़ी दे अंदर, बेड़ा जर्जरा, जर्जरा कहिंदे ने पुराने ते कमजोर नूं, शिकस्ता भी कहिंदे ने जिहड़ी पुरानी ते कमजोर बेड़ी होवे। आख्या कबीर बेड़ा जर्जरा फूटे शेक हजार, हरवे हरवे तिर गए डूबे जिन सिर पार। एक ते बंदे दा अपना वजन होवे बहुता, उत्ते पत्थरां दी माला इन्हें पाई होवे गल विच, वजन होवे दे सिर ते, तरना आउंदा ना होवे, सहारा देन वाला कोई नेड़े तेड़े होवे ना, इस तरह दा बंदा दरिया विच डुब्बेगा ही ना, बचन दा ते कोई उपाय नहीं, ना तैरन दी जाज, ना कोई सहारा, ना कोई बेड़ी, शरीर दा वजन पारा ते उत्तों सिर दे उत्ते पंड बन के रखी पत्थरां दी, हरवे हरवे। जिन्हां ने पापां अपराधां दा बोझ मौत आउण तों पहलां पहलां अपने उत्तों ला के पासे कर दिता है, अपने आप नूं हौलियां कर लिया, बंधना तों मुक्त कर लिया है मौत आउण तों पहलां पहलां, कबीर साहब कहिंदे ने ओह ते जाणगे तार, पवजल की ए दुखां दा सागर, ओह ते तर जाणगे ते डूबे जिन सिर पार, जिन्हां दे सिर ते भार बड़ा है, रूह दे उत्ते भार बड़ा है, ते भार कादा कीते होए गुनाहां दा, अपराधां दा, पापां दा, ओह डुब्बणगे वच डुब्बणगे, उहनां नूं तारण वाला कौन है। तो खैर एक जगह दे उत्ते भगत भीखण साहब जी दे बोल मैं पढ़ के बड़ा हैरान होया। भगत फरीद साहब जी दी बाणी दी व्याख्या मैं बाणी विच्चों ही तुहाडे सामने रख रहा। भगत जी कहिंदे ने भगत भीखण जी, नैनो नीर बह तन खीना पै केस दुधवानी, नैनो नैनो मैंने अखां, नैनो

ਵਗਣਾ ਸ਼ੁਰੂ ਹੁੰਦਾ। ਪਾਣੀ ਦਿਨੇ ਵੀ ਵਗੀ ਜਾਂਦਾ, ਪਾਣੀ ਰਾਤ ਵੀ ਵਗੀ ਜਾਂਦਾ। ਇਹਨਾਂ ਦੀ ਸੁੰਦਰਤਾ ਚਲੀ ਗਈ, ਕਿਧਰੇ ਉਡਾਰੀ ਭਰ ਕੇ ਦੂਰ ਜਾ ਕੇ ਬਹਿ ਗਈ। ਕਹਿਣ ਲੱਗੇ ਨੈਨੂ ਨੀਰ ਬਹਿ ਤਨ ਖੀਨਾ, ਖੀਨਾ ਮੈਨੇ ਕਮਜ਼ੋਰ, ਤੇ ਤੇਰਾ ਤਨ ਸਾਰੇ ਦਾ ਸਾਰਾ ਕਮਜ਼ੋਰ ਹੋਇਆ। ਨਾ ਜਵਾਨੀ ਵਾਲੀ ਸੁੰਦਰਤਾ ਚਿਹਰੇ ਤੇ ਰਹੀ, ਨਾ ਜਵਾਨੀ ਵਾਲਾ ਬਲ ਸਰੀਰ ਵਿੱਚ ਰਿਹਾ। ਕਹਿਣ ਲੱਗੇ ਨੈਨੂ ਨੀਰ ਬਹਿ ਤਨ ਖੀਨਾ ਭੈ ਕੇਸ ਦੁੱਧ ਵਾਨੀ, ਇਹਨਾਂ ਦਾ ਰੰਗ ਬਦਲ ਕੇ ਚਿੱਟਾ ਦੁੱਧ ਵਰਗਾ ਹੋਇਆ। ਭੈ ਕੇਸ ਦੁੱਧ ਵਾਨੀ, ਰੂਤਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪੂਰਾ ਨੇ। ਗਲਾ ਤੇਰਾ ਬੋਲਣ ਤੋਂ ਜਵਾਬ ਦੇ ਗਿਆ, ਜ਼ੁਬਾਨ ਤੇਰੀ ਬੋਲਦੀ ਨਹੀਂ, ਬੈਠਾ ਜਾਂਦਾ ਨਹੀਂ, ਚੱਲਿਆ ਜਾਂਦਾ ਨਹੀਂ, ਤੇ ਹੁਣ ਰੱਬ ਦੀ ਆਸ ਕਰੇ ਵੀ ਕਿਵੇਂ? ਹੁਣ ਤੇ ਵੇਲਾ ਵਿਆਹ ਚੁੱਕਾ ਹੈ, ਬੀਤ ਚੁੱਕਾ। ਖੈਰ ਫਿਰ ਵੀ ਜੇ ਤੂੰ ਮਨ ਕਰਕੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰੇ ਬੁਢਾਪੇ ਦੇ ਅੰਦਰ, ਤੇ ਰੱਬ ਫੇਰ ਵੀ ਬੌੜੀ ਕਰੇਗਾ, ਰੱਬ ਫੇਰ ਵੀ ਆਣ ਕੇ ਤੇਰੀ ਸਾਰ ਲਏਗਾ, ਖਬਰ ਲਏਗਾ। ਪਰ ਅਸੀਂ ਤੇ ਨਾ ਜਵਾਨੀ ਦੇ ਅੰਦਰ ਨਾ ਬੁਢਾਪੇ ਦੇ ਅੰਦਰ। ਜਿਹੜੇ ਤੁਹਾਡੇ ਵਿੱਚੋਂ ਰੱਬੀ ਪੈਂਡੇ ਦੇ ਰਾਹੀ ਬਣ ਕੇ ਚੱਲ ਰਹੇ ਨੇ, ਉਹਨਾਂ ਨੂੰ ਕਰੋੜ ਕਰੋੜ ਵਾਰ ਨਮਸਕਾਰ ਵੀ ਤੇ ਉਹਨਾਂ ਨੂੰ ਵਧਾਈ ਵੀ। ਚੱਲ ਤੁਸੀਂ ਰਹੇ ਹੋ, ਫਾਇਦਾ ਤੁਹਾਡਾ ਹੈ, ਪਰ ਵਧਾਈ ਤੁਹਾਨੂੰ ਗੁਰੂ ਘਰ ਵੱਲੋਂ ਮਿਲੇਗੀ। ਕਿਉਂ? ਕਿਉਂਕਿ ਤੁਸੀਂ ਚੱਲ ਤੇ ਰਹੇ ਹੋ ਨਾ। ਉਹਨਾਂ ਦਾ ਕੀ ਕਰੋਗੇ ਜਿਹੜੇ ਤੁਰੇ ਹੀ ਨਹੀਂ? ਉਹਨਾਂ ਦਾ ਕੀ ਕਰੋਗੇ ਜਿਹੜੇ ਚੱਲੇ ਹੀ ਨਹੀਂ ਹੈ? ਫਿਰ ਬੰਦਾ ਬੁਢਾਪੇ ਦੇ ਅੰਦਰ ਜਾ ਕੇ ਪਛਤਾਉਂਦਾ ਬੜਾ ਹੈ, ਤੇ ਪਛਤਾਉਂਦਾ ਹੋਇਆ ਨਾ ਫਿਰ ਇੱਕ ਗੱਲ ਕਹਿੰਦਾ, ਰੱਬ ਜੀ ਜੇ ਮੈਨੂੰ ਤੂੰ ਥੋੜਾ ਜਿਹਾ ਸਮਾਂ ਹੋਰ ਦੇਵੇਂ ਤੇ ਮੈਂ ਤੈਨੂੰ ਜਾਪ ਹੀ ਲਵਾਂ, ਥੋੜਾ ਜਿਹਾ ਸਮਾਂ ਤੂੰ ਹੋਰ ਦੇਵੇਂ। ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਇੱਕ ਵਚਨ ਮੈਂ ਹੋਰ ਤੁਹਾਡੇ ਸਾਹਮਣੇ ਰੱਖਾਂ। ਭਗਤ ਜੀ ਕਹਿੰਦੇ ਨੇ, ਅਮਲ ਸਿਰਾਨੂ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਿਤਾਬ, ਸਿਤਾਬ ਮੈਨੇ ਜਲਦੀ, ਚਲੋ ਸਿਤਾਬ ਦੀਬਾਨ ਬੁਲਾਇਆ, ਦੀਬਾਨ ਮੈਨੇ ਕਚਹਿਰੀ, ਇੱਕ ਲਾਏ ਦੀਬਾਨ, ਪੜ੍ਹਦੇ ਹੋ ਨਾ ਰੋਜ਼ ਜਪਜੀ ਸਾਹਿਬ ਦੇ ਅੰਦਰ, ਚਲੋ ਸਿਤਾਬ ਦੀਬਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ। ਤੇ ਬੰਦੇ ਦਾ ਸੁਭਾਅ ਹੈ ਰਿਸ਼ਵਤ ਲੈਣਾ ਤੇ ਰਿਸ਼ਵਤ ਦੇਣਾ, ਕਿਉਂਕਿ ਸੁਭਾਅ ਹੀ ਬਣ ਗਿਆ ਹੈ ਰਿਸ਼ਵਤ ਖਾਣਾ ਤੇ ਰਿਸ਼ਵਤ ਦੇਣਾ। ਇਹਨੇ ਮੌਤ ਦੇ ਸਾਹਮਣੇ ਵੀ ਹੱਥ ਜੋੜ ਕੇ ਆਪਣੀ ਅਰਦਾਸ ਰੱਖ ਦਿੱਤੀ, ਬੇਨਤੀ ਕਰ ਦਿੱਤੀ, ਮੌਤ ਰਾਣੀ ਮੇਰੀ ਤੇਰੇ ਸਾਹਮਣੇ ਇੱਕ ਅਰਜੋਈ ਹੈ, ਇੱਕ ਜੋਦੜੀ ਹੈ, ਤੇ ਅਰਜੋਈ ਮੇਰੀ ਇਹ ਹੈ, ਕਰੂੰ ਅਰਦਾਸ ਗਾਮ ਕਿਛ ਬਾਕੀ, ਮੈਂ ਤੇਰੇ ਸਾਹਮਣੇ ਇੱਕ ਅਰਦਾਸ ਕਰਦਾ, ਮੌਤ ਰਾਣੀ ਮੇਰਾ ਕੁਛ ਪਿੰਡਾਂ ਦਾ ਲੈਣਾ ਦੇਣਾ ਉਗਰਾਈ ਕਰਨਾ ਵਿਆਰ ਪਿਆਰ ਅਜੇ ਬਾਕੀ ਹੈ, ਕਰੂੰ ਅਰਦਾਸ ਗਾਮ ਗਾਮ ਮੈਨੇ ਪਿੰਡ ਗਾਮ ਕਿਛ ਬਾਕੀ, ਲਿਓ ਨਬੇਰ ਆਜ ਕੀ ਰਾਤੀ, ਇਹ ਮੈਂ ਤੇਰੇ ਨਾਲ ਵਾਅਦਾ ਕਰਦਾ, ਅੱਜ ਦੀ ਰਾਤ ਮੈਨੂੰ ਰਹਿਣ ਦੇ, ਮੈਂ ਅੱਜ ਦੀ ਰਾਤ ਸਾਰਾ ਲੇਖਾ ਜੋਖਾ ਮੁਕਾ ਲਵਾਂਗਾ। ਇਹ ਜਿਹੜੇ ਮੈਂ ਬੋਲ ਤੁਹਾਡੇ ਸਾਹਮਣੇ ਰੱਖ ਰਿਹਾ ਬਾਣੀ ਦੇ ਬਚਨ ਨੇ, ਭਗਤ ਫਰੀਦ ਕਬੀਰ ਸਾਹਿਬ ਦੇ। ਆਖਿਆ ਕਰੋ ਅਰਦਾਸ ਗਾਮ ਕਿਛ ਬਾਕੀ, ਲਿਓ ਨਬੇਰ ਆਜ ਕੀ ਰਾਤੀ, ਤੇ ਰਿਸ਼ਵਤ ਦੇਣੀ ਚਾਹੁੰਦਾ ਹੈ, ਕਿਛ ਵੀ ਖਰਚ ਤੁਮਾਰਾ ਸਾਰੋ, ਜਿਹੜੀ ਮੈਂ ਅੱਜ ਉਗਰਾਈ ਕਰਾਂਗਾ ਨਾ ਪਿੰਡਾਂ ਦਾ ਲੈਣਾ ਦੇਣਾ ਵਿਆਰ ਪਿਆਰ ਵਹੀ ਖਾਤੀਆਂ ਨਾਲ ਖਾਤਿਆਂ ਨੂੰ ਵੇਖਣਾ ਹੈ, ਉਗਰਾਈ ਕਰਨੀ ਹੈ, ਜੋ ਮੈਂ ਉਗਰਾਵਾਂਗਾ ਉਹਦੇ ਵਿੱਚੋਂ ਕੁਝ ਮੈਂ ਖਰਚ ਚਾਹ ਪਾਣੀ ਦਾ ਤੇਰੇ ਲਈ ਵੀ ਰੱਖ ਦਿਆਂਗਾ। ਭਗਤ ਜੀ ਕਹਿਣ ਲੱਗੇ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹ ਨਵਾਜ ਸਰਾਏ ਗੁਜ਼ਾਰੋ, ਤੇ ਸਵੇਰ ਦੀ ਨਮਾਜ਼ ਮੈਂ ਤੇਰੇ ਨਾਲ ਰਾਹ ਦੇ ਵਿੱਚ ਪੜਾਂਗਾ, ਅੱਜ ਦੀ ਰਾਤ ਰਹਿੰਦੇ। ਮੈਨੂੰ ਫਿਰ ਇੱਕ ਅਦੀਬ ਦਾ ਬੋਲ ਚੇਤੇ ਵਿੱਚ ਆਇਆ, ਉਹ ਕਹਿੰਦਾ, ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ, ਮਨ ਕੀ ਮਸ਼ੀਨਰੀ ਨੇ ਕਾਮ ਕਰਨਾ ਸਿੱਖਾ, ਜਬ ਪੁਰਜੇ ਪੁਰਜੇ ਮੈਂ ਜੰਗ ਆਇਆ। ਉਹ ਕਹਿੰਦਾ, ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ, ਜਦ ਵਕਤ ਰਿਹਾ ਨਹੀਂ ਫਿਰ ਵਕਤ ਮੰਗਦਾ ਹੈ, ਜਦ ਵਕਤ ਅਤਿ ਨੇੜੇ ਆ ਗਿਆ ਤੰਗ ਆ ਗਿਆ ਮਿਲਣਾ ਨਹੀਂ ਫਿਰ ਇਹ ਵਕਤ ਮੰਗਦਾ ਹੈ, ਵਕਤ ਹੈ ਵਕਤ ਦੀ ਸੰਭਾਲ ਨਹੀਂ, ਵਕਤ ਬੀਤ ਗਿਆ ਤੇ ਵਕਤ ਮੰਗਦਾ, ਵਕਤ ਮੈਨੇ ਸਮਾਂ, ਸਮਾਂ ਕੋਲ ਏ, ਸਮੇਂ ਦੀ ਕਦਰੋ ਕੀਮਤ ਨਹੀਂ, ਸਮੇਂ ਦੀ ਸੰਭਾਲ ਨਹੀਂ, ਸਮਾਂ ਹੱਥੋਂ ਨਿਕਲ ਗਿਆ ਤੇ ਫਿਰ ਮੰਗਦਾ ਅਰਦਾਸ ਕਰ ਕਰਕੇ ਕੁਝ ਸਮਾਂ ਦੇ ਤਾਂ ਕਿ ਮੈਂ ਆਪਣਾ ਆਪਾ ਸਵਾਰ ਲਵਾਂ, ਮੇਰੀ ਨਾ ਮੰਨੋ ਕਿਸੇ ਬੁਲਾਰੇ ਦੀ ਨਾ ਮੰਨੋ, ਜਿਹਦੀ ਗੋਦ ਵਿੱਚ ਬੈਠੇ ਹੋ ਉਹਦੀ ਤੇ ਮੰਨਣੀ ਪੈ ਗਈ ਨਾ, ਉਹਦਾ ਬੋਲ ਤੇ ਝੂਠਾ ਨਹੀਂ ਨਾ, ਮੇਰਾ ਤੇ ਗਿਆਨ ਅਧੂਰਾ, ਮੇਰੀ ਕੋਈ ਦਲੀਲ ਅਧੂਰੀ, ਮੇਰੀ ਦਿੱਤੀ ਉਦਾਹਰਣ ਨੂੰ ਕੋਈ ਦੂਜਾ ਕਾਟ ਕਰ ਸਕਦਾ,

0: ਬਾਣੀ ਤੇ ਅਧੂਰੀ ਨਹੀਂ ਨਾ, ਤੇ ਬਾਣੀ ਦੇ ਬਚਨ ਹੀ ਮੰਨ ਲਓ, ਮੇਰੇ ਨਾ ਮੰਨੋ, ਬਾਣੀ ਦੇ ਮੰਨ ਲਓ। ਉਦੋਂ ਵਕਤ ਮੰਗਦਾ ਹੈ ਜਦੋਂ ਵਕਤ ਮੁੱਕ ਜਾਂਦਾ ਹੈ, ਤੇ ਜਦ ਵਕਤ ਹੁੰਦਾ ਹੈ ਉਦੋਂ ਵਕਤ ਨੂੰ ਰੋਲਦਾ ਹੈ, ਮਿੱਟੀ ਦੇ ਅੰਦਰ ਰੋਲਦਾ ਹੈ। ਇਹ ਕੂੜੇ ਦੇ ਭਾਅ ਵਕਤ ਨੂੰ ਗਵਾਉਂਦਾ ਹੈ, ਵਕਤ ਨੂੰ ਸੰਭਾਲਦਾ ਹੀ ਨਹੀਂ। ਖਿਮਾ ਚਾਹਾਂਗਾ ਮੈਂ ਸਾਰਾ ਸਾਰਾ ਦਿਨ ਚੁਗਲੀ ਨਿੰਦਾ ਈਰਸ਼ਾ ਕਰਦਿਆਂ ਲੋਕਾਂ ਨੂੰ ਵੇਖਿਆ ਹੈ, ਜਿੱਥੇ ਚਾਰ ਵੀਰ ਚਾਰ ਭੈਣਾਂ ਇਕੱਠੀਆਂ ਹੋ ਕੇ ਬੈਠੀਆਂ ਹੋਣ, ਉਹਨਾਂ ਦੇ ਕੋਲ ਖਲੋ ਜਾਓ, ਦਖਲ ਅੰਦਾਜ਼ ਨਾ ਕਰੋ, ਬਿਲਕੁਲ ਭੋਲੇ ਬਣ ਕੇ ਉਹਨਾਂ ਦੇ ਨੇੜੇ ਬਹਿ ਕੇ ਗੱਲਾਂ ਬਾਤਾਂ ਸੁਣੋ। ਕੋਈ ਰੱਬ ਦੀ ਚਰਚਾ ਨਹੀਂ ਚੱਲਦੀ, ਕੋਈ ਰੱਬ ਵੱਲ ਧਿਆਨ ਨਹੀਂ, ਸਾਰਾ ਦਿਨ ਕਿਸੇ ਨਾ ਕਿਸੇ ਨੂੰ ਕੇਂਦਰ ਬਿੰਦੂ ਬਣਾ ਕੇ ਉਹਦੀ ਮਿੱਟੀ ਕੁੱਟੀ ਜਾਂਦੀ। ਫਲਾਣੇ ਦੀ ਨੂੰਹ ਇਸ ਤਰ੍ਹਾਂ, ਫਲਾਣੇ ਦੀ ਧੀ ਇਸ ਤਰ੍ਹਾਂ, ਫਲਾਣੇ ਦਾ ਕਾਰੋਬਾਰ ਇਸ ਤਰ੍ਹਾਂ, ਫਲਾਣਾ ਆਪ ਇਸ ਤਰ੍ਹਾਂ, ਤੂੰ ਆਪਣੇ ਵੱਲ ਵੇਖ ਕਿ ਤੂੰ ਕਿੱਧਰ ਨੂੰ ਜਾ ਰਿਹਾ। ਭਗਤ ਫਰੀਦ ਸਾਹਿਬ ਜੀ ਤੈਨੂੰ ਚੇਤਾ ਕਰਵਾ ਰਹੇ ਨੇ ਕਿ ਦਾੜੀ ਹੋਈ ਪੂਰ, ਤੇਰੀ ਦਾੜੀ ਦਾ ਰੰਗ ਬਦਲ ਗਿਆ ਹੈ। ਕਹਿਣ ਲੱਗੇ ਦਾੜੀ ਹੋਈ ਪੂਰ, ਅੱਗੋਂ ਨੇੜਾ ਆਇਆ ਅਗਲਾ ਪਾਸਾ, ਮੌਤ ਤੇਰੇ ਨੇੜੇ ਨੇੜੇ ਆ ਰਹੀ, ਤੂੰ ਮੌਤ ਨੂੰ ਪਲਾਉਣ ਦਾ ਯਤਨ ਕਰ ਰਿਹਾ, ਸਤਿਗੁਰੂ ਮੌਤ ਯਾਦ ਕਰਵਾਉਣ ਦਾ ਯਤਨ ਕਰ ਰਹੇ ਨੇ, ਤੂੰ ਮੌਤ ਨੂੰ ਤਿਆਗਣ ਦਾ ਯਤਨ ਕਰਨਾ ਹੈ, ਮੌਤ ਤੋਂ ਭੱਜਣ ਦਾ ਯਤਨ ਕਰਦਾ ਹੈ। ਤੇ ਫਰੀਦ ਸਾਹਿਬ ਕਹਿਣ ਲੱਗੇ ਭੱਜ ਕੇ ਜਾਏਗਾ ਕਿੱਥੇ, ਨੇ ਭੱਜਿਆ ਜਾਣ ਨਹੀਂ ਦੇਣਾ, ਕਿੱਥੇ ਜਾਏਗਾ, ਕਿਹੜਾ ਟਿਕਾਣਾ, ਕਿਹੜਾ ਮਹਿਲ ਹੈ ਜਿਸ ਮਹਿਲ ਦੇ ਅੰਦਰ ਮੌਤ ਪ੍ਰਵੇਸ਼ ਨਾ ਕਰਦੀ ਹੋਵੇ। ਹਾਂ ਇੱਕ ਦਰ ਹੈ, ਜੇ ਆਪ ਉੱਥੇ ਪਹੁੰਚ ਬਣਾ ਲਓ ਤੇ ਜਗ੍ਹਾ ਮੈਂ ਦੱਸ ਦੇਣਾ, ਜਾਣਾ ਤੁਹਾਡਾ ਕੰਮ ਹੈ। ਰੱਬ ਜੀ ਦੇ ਘਰ ਦੇ ਅੰਦਰ ਕਦੀ ਮੌਤ ਪ੍ਰਵੇਸ਼ ਨਹੀਂ ਹੋਈ, ਅੱਜ ਤੱਕ ਮੌਤ ਨਹੀਂ ਗਈ। ਜੋ ਰੱਬ ਜੀ ਦੇ ਮਹਿਲ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਉਹ ਵਾਰ ਵਾਰ ਮਰਦਾ ਨਹੀਂ ਤੇ ਵਾਰ ਵਾਰ ਜੰਮਦਾ ਵੀ ਨਹੀਂ, ਉੱਥੇ ਮੌਤ ਨਹੀਂ ਜਾਂਦੀ, ਉੱਥੋਂ ਦੂਰ ਰਹਿੰਦੀ, ਬਾਕੀ ਸਭ ਥਾਵਾਂ ਤੇ ਆਉਂਦੀ ਹੈ। ਕਹਿਣ ਲੱਗੇ ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ, ਪਿੱਛਾ ਮਤਲਬ ਜਨਮ ਵਾਲਾ ਦਿਨ, ਉਹ ਦੂਰ ਰਹਿ ਗਿਆ, ਮੌਤ ਨੇੜੇ ਹੈ। ਮੈਂ ਪਿਛਲਿਆਂ ਦਿਨਾਂ ਦੇ ਅੰਦਰ ਅਰਜ਼ ਗੁਜ਼ਾਰੀ ਸੀ, ਭਾਵੇਂ 90 ਸਾਲ ਪਹਿਲਾਂ ਜਨਮ ਹੋਇਆ ਹੈ, ਪਰ ਜਨਮ ਅੱਜ ਵੀ ਮਨਾਉਂਦਾ ਹੈ, ਅੱਜ ਵੀ ਅਰਦਾਸ ਕਰਦਾ ਹੈ ਜਨਮ ਹੋਇਆ। ਮੌਤ ਭਾਵੇਂ 90 ਸਕਿੰਟਾਂ ਨੂੰ ਆਣ ਕੇ ਦਰਵਾਜ਼ਾ ਖੜਕਾ ਦੇ, ਮੌਤ ਨੂੰ ਪਲਾਉਣ ਦਾ ਯਤਨ ਕਰਦਾ। ਮੌਤ ਸਹੀ ਢੰਗ ਦੇ ਨਾਲ ਕੰਨਾਂ ਵਿੱਚ ਲਫ਼ਜ਼ ਪੈ ਜਾਏ ਤੇ ਅੰਦਰ ਕੰਬ ਜਾਂਦਾ, ਨਹੀਂ ਨਹੀਂ ਨਹੀਂ ਅਜੇ ਤੇ ਮੇਰੀ ਮਰਨ ਦੀ ਸਲਾਹ ਨਹੀਂ ਹੈ, ਮੌਤ ਤੋਂ ਨੱਠਣ ਦਾ ਯਤਨ ਕਰਦਾ। ਅਗਲਾ ਸਲੋਕ ਭਗਤ ਫਰੀਦ ਸਾਹਿਬ ਜੀ ਦਾ, ਕਹਿਣ ਲੱਗੇ ਦੇਖ ਫਰੀਦਾ ਜੇ ਥੀਆ। ਕਹਿਣ ਲੱਗੇ ਮੈਂ ਹੋਰ ਤੇਰੇ ਜੀਵਨ ਦਾ ਤਜਰਬਾ ਤੇਰੇ ਸਾਹਮਣੇ ਰੱਖਾਂ। ਭਗਤ ਫਰੀਦ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਜੋ ਹੋਇਆ ਜੋ ਬੀਤਿਆ ਤੇ ਤੇਰੇ ਜੀਵਨ ਵਿੱਚ ਮੈਂ ਉਹੀ ਤੈਨੂੰ ਯਾਦ ਕਰਵਾ ਰਿਹਾ ਆਪਣੇ ਕੋਲੋਂ ਕੁਝ ਨੇ। ਭਗਤ ਜੀ ਕੀ? ਕਹਿਣ ਲੱਗੇ ਸ਼ੱਕਰ ਹੋਈ ਵਿਸ, ਮਿੱਠਾ ਸ਼ੱਕਰ ਵਿਸ ਬਣ ਗਈ, ਵਿਸ ਮੈਨੇ ਜ਼ਹਿਰ ਬਣ ਗਈ, ਸ਼ੱਕਰ ਹੋਈ ਵਿਸ। ਇੱਕ ਬੇਨਤੀ ਕਰਾਂ, ਸ਼ੱਕਰ ਵਿਸ ਕਿਵੇਂ ਬਣਦੀ? ਮਿੱਠਾ ਤੇ ਮਿੱਠਾ ਹੀ ਹੈ ਨਾ, ਔਰ ਵਿਸ ਵਿਸ ਹੀ ਹੈ, ਜ਼ਹਿਰ ਜ਼ਹਿਰ ਹੈ, ਅੰਮ੍ਰਿਤ ਅੰਮ੍ਰਿਤ ਹੈ। ਸਰੀਰ ਤੁਹਾਡਾ ਤੁਹਾਡੇ ਪਾਸ ਹੋਵੇ, ਪਰ ਇਹ ਸਰੀਰ ਤੁਹਾਡਾ ਬਹੁਤ ਕੁਝ ਕਮਾ ਕਮਾ ਕੇ ਭੰਡਾਰ ਜਮ੍ਹਾਂ ਵੀ ਕਰ ਚੁੱਕਾ ਹੈ, ਤਨ ਦੌਲਤ ਪਦਾਰਥ ਦੇ ਅੰਬਾਰ ਲੱਗੇ ਪੈ ਰਹੇ, ਪਰ ਸਰੀਰ ਤੁਹਾਡਾ ਵਰਤਨ ਦੀ ਸਮਰੱਥਾ ਵਿੱਚ ਨਹੀਂ ਹੈ। ਉਹਨਾਂ ਪਦਾਰਥਾਂ ਨੂੰ, ਤਨ ਦੌਲਤ ਨੂੰ ਵਰਤਣਾ ਚਾਹੁੰਦਾ ਹੈ, ਵਰਤਨ ਦੇ ਯੋਗ ਨਹੀਂ ਹੈ, ਉਹ ਸਗੋਂ ਦੁੱਖ ਦਾ ਕਾਰਨ ਬਣ ਜਾਂਦੇ ਨੇ, ਸਾਹਮਣੇ ਪਏ ਰੋਜ਼ ਰੋਜ਼ ਦੁਖੀ ਕਰਦੇ ਨੇ। ਇਹਨਾਂ ਨੂੰ ਮੈਂ ਕਮਾਇਆ ਸੀ ਵਰਤਾਂਗਾ, ਪਰ ਹੁਣ ਸਰੀਰ ਜਵਾਬ ਦੇ ਗਿਆ, ਵਰਤਾਂ ਕਿਵੇਂ? ਖਾਣ ਦਾ ਅਜੇ ਚਾਹ ਬਾਕੀ ਹੈ, ਖਾਣ ਦੀ ਚਾਹਨਾ ਤਮੰਨਾ ਬਾਕੀ ਹੈ, ਪਰ ਕਰੀਏ ਕਿ ਮੇਧਾ ਜਵਾਬ ਦੇ ਗਿਆ ਤੇ ਉਹ ਵਿਸ ਵਰਗੇ ਲੱਗਦੇ ਨੇ, ਉਹ ਸਗੋਂ ਦੁਖਦਾਈ ਲੱਗਦੇ ਨੇ। ਇੱਕ ਗਰੀਬ ਦੇ ਕੋਲ ਹੈ ਨਹੀਂ, ਚਲੋ ਹੋਰ ਗੱਲ ਹੈ, ਇੱਕ ਦੇ ਕੋਲ ਭੰਡਾਰ ਭਰੇ ਪਏ ਨੇ ਪਰ ਉਹਨੂੰ ਖਾਣ ਦਾ ਹੁਕਮ ਨਹੀਂ, ਉਹ ਫਿਰ ਦੁੱਖ ਦਾ ਕਾਰਨ ਹੀ ਬਣ ਗਿਆ ਨਾ, ਦੁੱਖ ਦਾ ਹੀ ਬਾਇਸ ਬਣ ਗਿਆ ਨਾ। ਕੋਲ ਪਦਾਰਥ ਹੋਣ ਪਰ ਖਾਣ ਦਾ ਹੁਕਮ ਨਾ ਹੋਵੇ, ਕੋਲ ਲੰਮੇ ਚੌੜੇ ਪਦਾਰਥਾਂ ਦੇ ਅੰਬਾਰ ਹੋਣ, ਕੱਪੜਾ ਹੋਵੇ ਪਰ ਚਮੜੀ ਦਾ ਰੋਗ ਕੋਈ ਇਸ ਤਰ੍ਹਾਂ ਦਾ ਹੋਵੇ, ਕੱਪੜਾ ਹੰਡਾਉਣ ਦਾ ਹੁਕਮ ਨਾ ਹੋਵੇ, ਤੇ ਫਿਰ ਉਹ ਕੱਪੜਾ ਵੀ ਵੇਸੀ ਬਣ ਗਿਆ ਨਾ। ਮਹਿਲ ਮਾੜੀਆਂ ਸਭ ਕੁਝ ਕੋਲ ਹੈ ਪਰ ਅੰਦਰ ਵਸਣ ਦਾ ਹੁਕਮ ਨਹੀਂ ਹੈ, ਫਿਰ ਉਹ ਵੈਸੀ ਬਣ ਗਿਆ ਨਾ। ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਤੂੰ ਜਫ਼ਰ ਜਾਲ ਕੇ, ਖੂਹੀ ਜਾਲ ਪਾ ਕੇ 20-20 ਘੰਟੇ ਕੰਮ ਕਰਦਾ ਰਿਹਾ, ਉਹਨਾਂ ਨੂੰ ਤੂੰ ਇੱਕ ਮਹਿਲ ਬਣਾ ਕੇ ਤਿਆਰ ਕਰਕੇ ਦਿੱਤਾ, ਉਹਨਾਂ ਨੇ ਤੈਨੂੰ ਬੁਢਾਪੇ ਦੇ ਅੰਦਰ ਧੱਕੇ ਮਾਰ ਕੇ ਬਾਹਰ ਕੱਢਿਆ, ਉਹ ਮਹਿਲ ਤੇਰੇ ਲਈ ਵੇਸੀ ਬਣ ਗਿਆ ਨਾ। ਉਹਨੂੰ ਵੇਖ ਵੇਖ ਕੇ ਅੱਖਾਂ ਭਰ ਆਉਂਦੀਆਂ ਨੇ ਕਿ ਬਣਾਇਆ, ਇੱਕ ਇੱਕ ਕਿੱਟ ਯਾਦ ਆਉਂਦੀ ਹੈ ਮੈਂ ਇਸ ਤਰ੍ਹਾਂ ਬਣਾਇਆ। ਇੱਕ ਇੱਕ ਰੋਜ਼ ਚੇਤੇ ਆਉਂਦਾ, ਇੱਕ ਇੱਕ ਦਿਨ ਚੇਤੇ ਆਉਂਦਾ, ਮੈਂ ਜ਼ਫਰ ਜਾਲੇ ਨੇ ਇਹ ਕੁਝ ਬਣਾਉਣ ਲਈ ਤੇ ਅੱਜ ਉੱਥੇ ਰਹਿਣਾ ਮੇਰੇ ਵਾਸਤੇ ਹੁਕਮ ਨਹੀਂ। ਉਹ ਫਿਰ ਵੇਸੀ ਬਣ ਗਿਆ ਨਾ, ਜ਼ਹਿਰੀ ਬਣ ਗਿਆ ਨਾ। ਭਗਤ ਜੀ ਕਹਿਣ ਲੱਗੇ, ਸੱਕਰ ਹੋਈ ਵਿਸ ਸਾਈ ਬਾਜੋਂ ਆਪਣੇ ਵੇਦਨ ਕਹੀਏ, ਕਿਸ ਵੇਦਨ ਮੈਨੇ ਪੀੜਾ। ਕਹਿਣ ਲੱਗੇ ਹੁਣ ਤੇਰੀ ਵੇਦਨ ਤੇਰੀ ਪੀੜਾ ਜੇ ਸੁਣ ਸਕਦਾ ਹੈ ਤੇ ਸਾਈ ਸੁਣ ਸਕਦਾ ਹੈ ਰੱਬ ਪਰਮਾਤਮਾ। ਇਹਦੇ ਤੋਂ ਬਗੈਰ ਨਿਰੰਕਾਰ ਰੱਬ ਜੀ ਤੋਂ ਬਗੈਰ ਤੇਰੀ ਪੀੜਾ ਤੇਰੀ ਵੇਦਨ ਸੁਣਨ ਵਾਲਾ ਵੀ ਕੋਈ ਨਹੀਂ। ਕਿਉਂਕਿ ਵੇਦਨ ਸੁਣਨੀ ਸੀ ਧੀਆਂ ਪੁੱਤਰਾਂ ਨੇ ਤੇ ਧੀਆਂ ਪੁੱਤਰਾਂ ਨੇ ਤੇ ਘਰੋਂ ਬਾਹਰ ਕੱਢਿਆ ਤੇ ਵੇਦਨ ਸੁਣੇ ਕੌਣ? ਵੇਦਨ ਸੁਣਨੀ ਸੀ ਭਾਈਆਂ ਨੇ ਤੇ ਭਾਈ ਤੇਰੇ ਨਾਲ ਸਹਿਮਤ ਨਹੀਂ ਹੈ, ਭਾਈ ਧੱਕੇ ਮਾਰ ਕੇ ਬਾਹਰ ਕੱਢ ਰਹੇ ਨੇ ਤੇ ਵੇਦਨ ਸੁਣੇ ਕੌਣ? ਵੇਦਨ ਸੁਣਨੀ ਸੀ ਪਤਨੀ ਨੇ ਜਾਂ ਪਤੀ ਨੇ ਤੇ ਪਤਨੀ ਧੱਕੇ ਮਾਰ ਕੇ ਪਤੀ ਨੂੰ ਬਾਹਰ ਕੱਢ ਰਹੀ ਹੈ, ਪਤੀ ਧੱਕੇ ਮਾਰ ਕੇ ਪਤਨੀ ਨੂੰ ਬਾਹਰ ਕੱਢ ਰਹੇ, ਵੇਦਨ ਸੁਣੇ ਕੌਣ? ਪਿਆਰਿਓ, ਜਦ ਵੀ ਕਿਧਰੇ ਬਿਰਥਾ ਤੁਹਾਡੇ ਮਨ ਦੇ ਅੰਦਰ ਪੀੜਾ ਮਨ ਦੇ ਅੰਦਰ ਭਰ ਜਾਏ ਤੇ ਲੋਕਾਂ ਦੇ ਸਾਹਮਣੇ ਆਪਣੀ ਵੇਦਨ ਕਰਨ ਦੀ ਬਜਾਏ ਸਾਈ ਜੀ ਦੇ ਸਾਹਮਣੇ ਦੁੱਖੜੇ ਨੂੰ ਬਿਆਨ ਕਰੋ। ਪਾਤਸ਼ਾਹ ਦਾ ਇੱਕ ਹੁਕਮ ਏ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕਹਿਣ ਲੱਗੇ ਲੋਕਾਂ ਦੇ ਸਾਹਮਣੇ ਰੋਣਾ ਰੋਣ ਦੀ ਬਜਾਏ ਗੁਰ ਪੈ ਅਰਦਾਸ ਕਰ। ਗੁਰੂ ਸੁਣਨਾ ਵੀ ਜਾਣਦਾ ਹੈ ਤੇ ਸੱਚ ਜਾਣੀ ਗੁਰੂ ਮਟਾਉਣਾ ਵੀ ਜਾਣਦਾ, ਤੇਰੇ ਦੁੱਖ ਦਲਿੱਦਰ ਨੂੰ ਘਟਾਉਣਾ ਵੀ ਜਾਣਦਾ। ਭਗਤ ਜੀ ਕਹਿਣ ਲੱਗੇ ਹਾਲਾਤ ਤੇਰੀ ਸਜਣਾ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਤੇਰੇ ਵਾਸਤੇ ਮਿੱਠੇ ਪਦਾਰਥ ਵੀ ਜ਼ਹਿਰ ਦੇ ਧੁੱਲ ਬਣ ਗਏ। ਸੱਕਰ ਹੋਈ ਵਿਸ ਸਾਈ ਬਾਜੋਂ ਆਪਣੇ ਦੁਨੀਆਂ ਦੇ ਅੰਦਰ ਤੇਰੀ ਪੀੜਾ ਤੇਰੀ ਵੇਦਨ ਨੂੰ ਸੁਣਨ ਵਾਲਾ ਤੇਰਾ ਆਪਣਾ ਕੋਈ ਰਿਹਾ ਨਹੀਂ। ਤੇ ਹੁਣ ਕੌਣ ਏ ਤੇਰਾ ਆਪਣਾ ਜਿਹਦੇ ਕੋਲੋਂ ਜਨਮ ਲੈ ਕੇ ਮ੍ਰਿਤ ਮੰਡਲ ਦੇ ਕੋਲ ਆਇਆ ਸੀ? ਸਤਨਾਮ ਸ੍ਰੀ ਵਾਹਿਗੁਰੂ ਤੇਰਾ ਆਪਣਾ ਹੈ। ਸਾਈ ਬਾਜੋਂ ਆਪਣੇ ਵੇਦਨ ਕਹੀਏ ਕਿਸ। ਕਹਿਣ ਲੱਗੇ ਸਾਈ ਜੀ ਤੋਂ ਬਗੈਰ ਰੱਬ ਜੀ ਤੋਂ ਬਗੈਰ ਹੁਣ ਆਪਣੀ ਵੇਦਨ ਬਿਆਨ ਵੀ ਕਰੇ ਤੇ ਕਰੇ ਵੀ ਕਿੰਨਾ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾਂ, ਕੋਕ ਹੁੰਦੀ ਏ ਸੀਤਲ, ਸੀਤਲ ਮੈਨੇ ਠੰਡੀ, ਪਰ ਠੰਡੀ ਕੋਕ ਨੂੰ ਬਾਹਰ ਰੱਖ ਦਿਓ ਤੇ ਸਮਾਂ ਪਾ ਕੇ ਨਾ ਉਹ ਬਦਲ ਜਾਂਦੀ ਹੈ। ਠੰਡੀ ਕੋਕ ਆਪਣਾ ਸੁਭਾਅ ਬਦਲ ਜਾਂਦੀ ਏ, ਉਹਦੀ ਠੰਡ ਚਲੀ ਜਾਂਦੀ ਏ, ਸਹਿਜੇ ਸਹਿਜੇ ਉਹ ਗਰਮ ਹੋਣੀ ਸ਼ੁਰੂ ਹੋ ਜਾਂਦੀ। ਜਿੰਨਾ ਸਮਾਂ ਬਾਹਰ ਰਹੇਗੀ ਠੰਡ ਤੋਂ ਫਰਿੱਜ ਤੋਂ ਬਾਹਰ ਰਹੇਗੀ ਗਰਮ ਹੋਏਗੀ। ਇਹ ਦੂਸਰੀ ਉਦਾਹਰਨ ਜੋ ਮੈਂ ਦੇਣੀ ਚਾਹੁੰਦਾ, ਖਿਮਾ ਕਰਿਓ, ਸ਼ਰਾਬ ਜਿੰਨੀ ਪੁਰਾਣੀ ਹੋ ਜਾਏ ਨਾ, ਜਿੰਨੀ ਪੁਰਾਣੀ, ਮੈਂ ਇਤਿਹਾਸਕਾਰਾਂ ਦੇ ਬੋਲ ਪੜੇ, ਉਨਾ ਉਹਦਾ ਨਸ਼ਾ ਵੱਧ ਜਾਂਦਾ ਹੈ, ਉਨਾ ਨਸ਼ਾ ਵੱਧ ਜਾਂਦਾ ਹੈ, ਮਿਆਰ ਵੱਧ ਜਾਂਦੀ ਹੈ। ਜੇ ਮਨੁੱਖੀ ਮਨ ਦੇ ਅੰਦਰ ਰੱਬੀ ਰਸ ਨਾ ਆਏ, ਇਹ ਸ਼ਰਾਬ ਵਰਗਾ ਹੀ ਬਣਿਆ ਰਹੇ, ਜ਼ਹਿਰੀਲਾ ਬਣਿਆ ਰਹੇ, ਕੌੜਾ ਬਣਿਆ ਰਹੇ ਤੇ ਬੁਢਾਪੇ ਤੱਕ ਪਹੁੰਚਦਿਆਂ ਪਹੁੰਚਦਿਆਂ ਇਹ ਹੋਰ ਮਾਇਆ ਦੀ ਪਕੜ ਵਿੱਚ ਆ ਜਾਂਦਾ ਹੈ। ਸ਼ਰਾਬ ਵਾਂਗ ਇਹਦਾ ਨਸ਼ਾ ਵੱਧ ਜਾਂਦਾ ਹੈ, ਵਿਕਾਰ ਵੱਧ ਜਾਂਦੇ ਨੇ, ਗੁਣਾ ਵੱਧ ਜਾਂਦੇ ਨੇ, ਘਟਣ ਦੀ ਬਜਾਏ ਰੱਬ ਵੱਲ ਆਉਣ ਦੀ ਬਜਾਏ ਸਗੋਂ ਉਲਟੇ ਪਾਸੇ ਨੂੰ ਜਾਂਦਾ ਹੈ। ਤੇ ਮੈਂ ਭਾਈ ਸਾਹਿਬ ਭਾਈ ਰਵਿਦਾਸ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਪੜਿਆ, ਉਹਨਾਂ ਨੇ ਬੜੇ ਆਲਮਾਨਾ ਢੰਗ ਦੇ ਨਾਲ ਇੱਕ ਬੋਲ ਕਿਹਾ। ਕਹਿਣ ਲੱਗੇ ਕਿ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸਦਾ ਵੇ। ਕਹਿਣ ਲੱਗੇ ਅੰਨਾ ਹੋਇਆ ਦਿਸਣਾ ਬੰਦ ਹੋਇਆ, ਬੋਲਾ ਹੋਇਆ ਸੁਣਨਾ ਬੰਦ ਹੋਇਆ, ਪਿੰਗਲਾ ਹੋਇਆ ਚੱਲਣਾ ਬੰਦ ਹੋਇਆ। ਅੰਨਾ ਬੋਲਾ ਪਿੰਗਲਾ ਤਨ ਥੱਕਾ, ਤਨ ਤੇ ਤੇਰਾ ਗਿਆ ਹੈ ਥੱਕ, ਮਨ ਦਹਿ ਦਿਸਦਾ ਵੇ, ਮਨ ਅਜੇ ਵੀ ਕਾਲੇ ਕਾਂ ਵਾਂਗ ਦਸਾਂ ਦਿਸ਼ਾਵਾਂ ਨੂੰ ਦੌੜਦਾ ਹੈ। ਇਹ ਹੁਣ ਤੁਸੀਂ ਆਪਣੇ ਉੱਤੇ ਅਜਮਾ ਕੇ ਵੇਖੋ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਉਹ ਝੂਠ ਕਹਿ ਰਹੇ ਨੇ ਜਾਂ ਸੱਚ ਕਹਿ ਰਹੇ ਨੇ? ਤੇ ਜਦੋਂ ਆਪਣੇ ਜੀਵਨ ਵਿੱਚ ਇਹ ਬਚਨ ਨੂੰ ਘਟਾ ਕੇ ਵੇਖੋਗੇ, ਨਜ਼ਰ ਆ ਜਾਏਗਾ ਭਾਈ ਸਾਹਿਬ ਜੋ ਕਹਿ ਰਹੇ ਨੇ ਹਕੀਕਤ ਹੀ ਕਹਿ ਰਹੇ ਨੇ, ਸੱਚਾਈ ਬਿਆਨ ਕਰ ਰਹੇ ਨੇ, ਝੂਠ ਨਹੀਂ। ਖੈਰ, ਭਗਤ ਫਰੀਦ ਸਾਹਿਬ ਜੀ ਦਾ ਅਗਲਾ ਬਚਨ ਮੈਂ ਇੱਕ ਹੋਰ ਇਸ ਸਲੋਕ ਦੇ ਨਾਲ ਸੰਬੰਧਿਤ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਕਹਿਣ ਲੱਗੇ ਫਰੀਦਾ ਅੱਖੀਂ ਦੇਖ ਪਤੀਨੀਆਂ, ਪਤੀਨੀਆਂ ਦਾ ਮਤਲਬ ਹੁੰਦਾ ਹੈ ਥੱਕ ਜਾਣਾ, ਪਤਲੀਆਂ ਹੋ ਜਾਣਾ, ਕਮਜ਼ੋਰ ਹੋ ਜਾਣਾ। ਅੱਖਾਂ ਵੇਖ ਵੇਖ ਕੇ ਥੱਕ ਗਈਆਂ ਨੇ, ਕਮਜ਼ੋਰ ਹੋ ਗਈਆਂ ਨੇ, ਪਤਲੀਆਂ ਪੈ ਗਈਆਂ ਨੇ। ਸੁਣ ਸੁਣ ਰੀਨੇ ਕੰਨ, ਤੇ ਸੁਣ ਸੁਣ ਕੇ ਤੇਰੇ ਕੰਨ ਵੀ ਕਮਜ਼ੋਰ ਪੈ ਗਏ, ਉਹ ਵੀ ਘਸ ਗਏ। ਮੈਂ ਇੱਕ ਹੋਰ ਕਬੀਰ ਸਾਹਿਬ ਜੀ ਦਾ ਬਚਨ ਇਸ ਤੋਂ ਪਹਿਲਾਂ ਤੁਹਾਡੇ ਸਾਹਮਣੇ ਰੱਖਾਂ। ਕਬੀਰ ਸਾਹਿਬ ਕਹਿੰਦੇ ਨੇ ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਕਹਿਣ ਲੱਗੇ ਰਾਮ ਤੂੰ ਚੇਤਿਆ ਨੀ, ਜਰਾ ਤੇਰੇ ਕੋਲ ਪਹੁੰਚ ਗਿਆ, ਬੁਢਾਪਾ ਤੇਰੇ ਕੋਲ ਪਹੁੰਚ ਗਿਆ। ਅਗਾਂਹ ਕਹਿੰਦੇ ਨੇ ਲਾਗੀ ਮੰਦਰ ਦੁਆਰ ਤੇ ਅਵਕਿਆ ਨਿਕਸਿਓ ਜਾਏ। ਕਹਿਣ ਲੱਗੇ ਦੁਆਰ, ਦੁਆਰ ਮੈਨੇ ਦਰਵਾਜ਼ਾ, ਮੰਦਰ ਮੈਨੇ ਘਰ, ਮੰਦਰ ਦੇ ਦਰਵਾਜ਼ੇ ਉੱਤੇ, ਘਰ ਦੇ ਦਰਵਾਜ਼ੇ ਦੇ ਉੱਤੇ ਲੱਗ ਜਾਏ ਅੱਗ ਤੇ ਉਸ ਦਰਵਾਜ਼ੇ ਵਿੱਚੋਂ ਹੀ ਤੇ ਸਭ ਕੁਝ ਬਾਹਰ ਕੱਢਣਾ ਸੀ, ਹੁਣ ਬਾਹਰ ਕੱਢੇਗਾ ਕਿੱਥੋਂ ਦੀ। ਆਪ ਨਿਕਲਣਾ ਹੈ ਦਰਵਾਜ਼ੇ ਵਿੱਚੋਂ, ਦਰਵਾਜ਼ੇ ਦੇ ਭਾਂਬੜ ਬਲ ਰਹੇ ਨੇ। ਜੇ ਸਮਾਨ ਕੱਢਣਾ ਸੀ ਦਰਵਾਜ਼ੇ ਵਿੱਚੋਂ ਤੇ ਦਰਵਾਜ਼ੇ ਤੇ ਅੱਗ ਬਲਦੀ ਨਜ਼ਰ ਆ ਰਹੀ। ਕਹਿਣ ਲੱਗੇ ਹੁਣ ਕਰੇਗਾ ਕੀ, ਹੁਣ ਬਾਹਰ ਕੱਢੇਗਾ ਕੀ। ਬੁਢਾਪੇ ਦੇ ਅੰਦਰ ਆਣ ਕੇ ਇਹਦੇ ਤਮਾਮ ਦਰਵਾਜ਼ਿਆਂ ਨੂੰ ਅੱਗ ਲੱਗੀ ਹੋਈ ਅਜੇ ਵੀ ਨਜ਼ਰ ਪੈਂਦੀ ਹੈ। ਅੱਖਾਂ ਦੇ ਵੇਖਣ ਦੀ ਤਮੰਨਾ ਬਾਕੀ, ਕੰਨਾਂ ਦੇ ਸੁਣਨ ਦੀ ਅਜੇ ਚਾਹਤ ਬਾਕੀ ਹੈ, ਜ਼ੁਬਾਨ ਬੋਲਣਾ ਚਾਹੁੰਦੀ ਹੈ, ਦੰਦ ਚਬਾਉਣਾ ਚਾਹੁੰਦੇ ਨੇ, ਅਜੇ ਖਾਣ ਦੀ ਮੰਗ ਹੈ, ਜੀਵਨ ਦੀ ਮੰਗ ਹੈ, ਪਰ ਅਜੇ ਵੀ ਰੱਬ ਵਾਲੇ ਦਾ ਧਿਆਨ ਨਹੀਂ ਹੈ, ਅਜੇ ਵੀ ਪਰਿਪੂਰਨ ਪਰਮਾਤਮਾ ਚੇਤੇ ਵਿੱਚ ਨਹੀਂ ਹੈ। ਕਹਿਣ ਲੱਗੇ ਅੱਖੀ ਦੇਖ ਪਤੀਨੀਆਂ, ਸੁਣ ਸੁਣ ਰੀਨੇ ਕੰਨ, ਸ਼ਾਖ ਪਕੰਦੀ ਆਇਆ। ਜਿਵੇਂ ਟਹਿਣੀ ਦੇ ਨਾਲ ਲੱਗਾ ਹੋਇਆ ਫਲ ਪੱਕਦਾ ਪੱਕਦਾ, ਪੱਤੇ ਪੱਕਦੇ ਪੱਕਦੇ, ਬੁੱਢੇ ਹੁੰਦੇ ਹੁੰਦੇ ਆਪਣਾ ਰੰਗ ਬਦਲ ਜਾਂਦੇ ਨੇ। ਫਲ ਵੀ ਪੱਕ ਕੇ ਰੰਗ ਬਦਲਾ ਲੈਂਦਾ ਹੈ ਤੇ ਪੱਤੇ ਵੀ ਰੰਗ ਬਦਲ ਦਿੰਦੇ ਨੇ। ਹੋਰ ਕਰੇਂਦੀ ਵੰਨ, ਕਹਿਣ ਲੱਗੇ ਮੈਂ ਤੇਰੇ ਜੀਵਨ ਨੂੰ ਵੇਖਿਆ, ਤੇਰਾ ਜੀਵਨ ਵੀ ਪੱਕ ਗਿਆ ਹੈ, ਤੇਰੇ ਜੀਵਨ ਦਾ ਰੰਗ ਢੰਗ ਵੀ ਹੋਰ ਦਾ ਹੋਰ ਬਣ ਗਿਆ, ਤੇਰੇ ਜੀਵਨ ਦਾ ਰੰਗ ਢੰਗ ਵੀ ਬਦਲ ਗਿਆ, ਤੇ ਬਦਲਿਆ ਕੀ, ਤੇਰੇ ਸਰੀਰ ਦੀ ਬਹਾਰ ਬਸੰਤ ਵਾਲੀ ਚਲੀ ਗਈ, ਤੇਰੇ ਜੀਵਨ ਦੇ ਅੰਦਰ ਪੱਤੇ ਝਾੜਨ ਵਾਲੀ ਬਹਾਰ ਆਣ ਕੇ ਬਹਿ ਗਈ। ਇਹ ਜੀਵਨ ਜੋ ਮਿਲਿਆ ਹੈ ਇਹਦੇ ਅੰਦਰ ਕੁਝ ਨਾ ਕੁਝ ਬਣਨ ਦਾ ਅਵੱਛ ਯਤਨ ਕਰੋ, ਤੇ ਬਣਨਾ ਤੁਸੀਂ ਕਿਸੇ ਲਈ ਨਹੀਂ, ਆਪਣੇ ਲਈ ਬਣਨਾ ਹੈ, ਆਪਣੇ ਵਾਸਤੇ ਬਣਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਦੇ ਨਾਲ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਤੁਹਾਡੇ ਸਾਹਮਣੇ ਰੱਖਣ ਦਾ ਮੈਂ ਨਿਮਾਣਾ ਯਤਨ ਕਰ ਰਿਹਾ ਸਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਰਹਿਮਤ ਕਰਨ, ਜਿਤਨੇ ਸ਼ਰੋਤੇ ਮਾਈ ਭਾਈ ਗੁਰੂ ਦਰਬਾਰ ਦੇ ਅੰਦਰ ਸੁਭਾਏ ਮਾਣ ਹੋ, ਸਭਨਾਂ ਦੇ ਮਨਾਂ ਵਿੱਚ ਸਤਿਗੁਰੂ ਜੀ ਗੁਰਮਤ ਗਿਆਨ ਦੀ ਰੋਸ਼ਨੀ ਬਖਸ਼ਿਸ਼ ਕਰਨ ਔਰ ਅਗਿਆਨਤਾ ਦਾ ਹਨੇਰਾ ਸਮੂਹ ਮਨਾਂ ਵਿੱਚੋਂ ਦੂਰ ਕਰਨ ਦੀ ਕਿਰਪਾ ਕਰਨ।
1: ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਜ, ਫਰੀਦਾ ਕਾਲੀ ਜਿਨੀ ਨਾ ਰਾਵਿਆ,

जा सेकित फेर है चित हरिदा कुकेंदिया जागेंदिया मती दिंदिया नित जो शैतान वंजाया से कित फेर है चित वाहिगुरु जी का खालसा वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाप पवित्र ते निगी गोता आनंद पा रहे सब माई भाई सतसंगी जनों आप रोज सवेर दे समय लड़ीवार कथा सरवण करदे आ रहे हो। सत्कार योग भगत फरीद साहब जी दे सलोकां विचों अज जो आप संगत दे सन्मुख सलोक पढ़ के सुनाए गए उन्हां विचों पहला सलोक भगत फरीद साहब जी दी रचना द्वारा उचरिया होया फरीदा काली जिनी ना रावया तौली रावे कोई। काला ते तौला तौले दा मतलब चिट्टा इन्हां दो रंगा दा जिक्र भगत फरीद साहब जी पहली पंक्ति दे अंदर ही कर रहे ने। वालां दा रंग काला होना यह जवानी दी निशानी है ते वालां दा रंग तौला हो जाना चिट्टा हो जाना यह बुढ़ापे दी निशानी है। बुनियादां भरिया ही ना होन बुनियादां बुनाइया ही ना होन बगैर बुनियादा दे अगर इमारत नू खड़ा करना चाहिए तो इमारत खड़ी नहीं होएगी। अगर किसी ने जमीन दे अंदर किसी सब्जी दा फल दा फसल दा बीज बीजिया ही नहीं ते बगैर बीज बीजन तो वह फल दी तमन्ना करे ते उहदी तमन्ना करनी ही गलत है। बगैर दवारा तो कोई छत खड़ी करनी चाहे ते दवारा तो बगैर छत खड़ी नहीं होंदी। बगैर बीज बीजन तो कोई फल दी लालसा रखे तमन्ना रखे उहदी चोली दे अंदर फल नहीं पैंदा। बगैर शुभ कर्म करन दे अगर कोई ये चाहे कि मेरे मन नूं शांति मिल जाए सुकून मिल जाए सहज बन जाए घर दे अंदर सुख बन जाए वह भी नहीं बनता। सुख नूं प्राप्त करना एक वड्डी ते महान दात है। शांति हृदय दे अंदर बन जाना एक उपलब्धि एक मंजिल दी प्राप्ति है। पर खिमा चाहवांगा ये वेखो कि उस सुख दी प्राप्ति शांति दी प्राप्ति वास्ते मैं कर्म की कीता है। अगर कर्म ही नहीं है ते मंजिल ते बहुत वड्डी दी मंग कर रहे हैं वह मंजिल मिले किवें। शांति बड़ी वड्डी दी मंग कर रहे हैं वह शांति बने किवें। अगर बुनियादा ही नहीं है बीज ही नहीं है तो फिर शांति जीवन दे अंदर बने किवें। भगत जी कहन लगे काली काली दा मतलब काले रंग दे अंदर ते काले रंग दा मतलब जवानी दे पैर दे अंदर क्योंकि जवानी दी निशानी है वालां दा रंग काला स्याह काला। कहन लगे जिस मनुख ने जवानी नूं बर्बाद कीता है उहदा जीवन सारे दा सारा तकरीबन बर्बाद हो ही जांदा है क्योंकि जे आप ध्यान दे के वेखोगे ते जवानी दे अंदर तकरीबन तकरीबन गुनाह हुंदे नजर पै रहे ने ते जवानी दे अंदर ही दूसरे पासे गुण हुंदे नजर पै रहे ने। ठीक है दुनिया दे अंदर कुछ बच्चे भी गुनाहगारी हुंदे ने कुछ बुजुर्ग भी गुनाहगारी हुंदे ने कुछ बच्चे भी बड़े महान हुंदे ने कुछ बुजुर्ग भी बड़े महान हुंदे ने पर सारी एवरेज कड्डो अगर आंकड़े कड के सामने लियाओ ते जवानी ही ज्यादा गुनाह वाले ते जवानी ही ज्यादा गुणा वाले। कतलो गारत दे अड्डे बने
अयाशी बदमाशी दे टिकाने बने, वैसिया दुवारे बने, जुए दे अड्डे कैम होए, ते ना ते बच्चिया ने बनाए ने ते ना बहुत ज्यादा बिरध होया मनुख ना उन्हां ने बनाए ने। जिस मनुख कोलों चलिया नहीं जा रहा, गिटिया गोडिया विच बाल नहीं, हथां विच करन दी समर्था नहीं, ओ की वैसिया दा टिकाणा बनाएगा, ओ की जुए दा अड्डा कैम करेगा, की अयाशी ते बदमाशी दे घरां नूं ओ जन्म देगा। ए जिन्ने गुणा दे अड्डे ने ओ बनाए किन्ने ने जवान मनुख ने। हुण ठीक दूसरे पासे चले जाओ, जिन्ने शहीद होण वालियां दियां कतारां ने तकरीबन तकरीबन ओ जवान मनुखां दा बहुता नंबर है। जवान मनुखां दी बहुती वड्डी कतार है, लंबी कतार है। जिन्ने धर्म दे कर्म ने, परोपकार है, भला है, प्रभु दा चिंतन करना है, रब दे नाल जुड़ना है, लोकां दी सेवा विच मगन रहना है, भाई कन्हैया जी वांग ओ वी तकरीबन तकरीबन जवानी दे अंदर। अगर कोई गुनाह कर रहा है जवानी दे अंदर, मूल रूप विच इस तरह ही कह लो, मेरा मतलब ये नहीं है कि बचपन विच गुनाह नहीं होंदा जां बुढ़ापे विच गुनाह नहीं होंदा, मैं एवरेज दी गल कर रहा, परसेंटेज आंकड़े वेखो, जवानी गुनाहां दे नाल भरी नजर आ रही है। आंकड़े वेखो, जवानी दे दौर विचों ही मनुख गुजरदिआं अगर इस जवानी दे वेग नूं रुख दे दे, जवानी दे वेग नूं बदल दे, ते जवानी इहदी सिद्धे मार्ग दे उत्ते लै के नूं तुर पैंदी है। तो हुण मैं इस तरह कहां कि जवानी जिहदा जिक्र भगत फरीद साहब जी कर रहे ने, काली जिनी ना रावियो, कहण लगे वालां दा रंग काला सी, जवानी दी बहार सी, उस वक्त ते तू अपने जीवन नू सलामत रखण वास्ते बुनियाद बनाई ने, मन दे अंदर शांति बने, सहज बने, सुकून बने, ए इंतजाम तू कीता ही नहीं है। ते जद बुनियादा ही नहीं ते हुण ओ फल वी किवें मिले, जिहदी मंग कर रहे हैं, ओ फल वी किवें मिले, मैं सांझे तौर ते अर्ज कर रहा हां। काली जिनी ना रावियो, जवानी दे अंदर मनुख दा तकरीबन तकरीबन सुभाव बदल जांदा है। बालपन दा जिहड़ा सुभाव है ओ भोला सुभाव है, और हर बच्चे दा सुभाव भोला हुंदा है, इक दा नहीं, हर बच्चे दा सुभाव अति कोमल हुंदा है, भोला हुंदा है, ते वासना तो रहत हुंदा है। किसे बच्चे दे कोल कोई काम क्रोध दी वासना नहीं हुंदी, किसे बच्चे दे कोल निंदा ते चुगली नहीं हुंदी। बालपन वाला सुभा जवानी दे अंदर तकरीबन आण के बदल जांदा है। आप जितने सूझवान प्रेमी शोभा पा रहे हो, मेरी बेनती नूं समझण दा यतन करियो, जवानी वाला सुभाव बुढ़ापे दे अंदर जाके बदलदिआं बड़ी देर लगदी है। बालपन वाला सुभाव कुदरत दे बनाए अटल नियम दे मुताबक, परमात्मा दी नेत दे मुताबक जवानी दे अंदर आण के बदल जांदा है। किसे बच्चे दे पास ओ सुभा नहीं रहिंदा जो बहुत छोटी आरजा बालपन दे अंदर सी, जवानी दे अंदर ओ सुभा नहीं रहिंदा। जवानी दे अंदर किसे दा मन वासना वल ज्यादा प्रेरिया जांदा है, किसे दा नहीं प्रेरिया जांदा। बालपन दे अंदर कोई भी गुनाह नहीं, ना हंकार, ना निंदा, ना चुगली, ना ईर्षा, ना बखीली, पर जवानी आई कोई निंदक बन जांदा है, कोई चुगलखोर बन जांदा है, कोई बड़ा हंकारी बन जांदा है, अखां दे राहीं वेखदा है ते तां वी पत्थर वर्गियां कठोर अखां दे राहीं, बड़ा हंकार। कोई सोचदा है, बोलदा है, चलदा है ते काम दे राह दे उत्ते चलदा है, दूसरा रस्ता उहनूं कोई नजर आउंदा ही नहीं। पर जवानी दे अंदर कोई विरला विरला इस तरह दा भी हुंदा है। बालपन विच अगर भगती दे मार्ग ते नहीं सी चलिया ते जवानी दे अंदर उहदा परमात्मा दे मार्ग दे नाल वी प्रेम बन जांदा है, कोई विरला विरला, किसे विरले गुरमुख प्रेमी दा सुभा इस तरह बदलदा है। बालपन वाला सुभा जवानी विच आण के बदल जांदा है, ते फिर जवानी दे अंदर ओ सुभा पकदा है, ते जिहड़ा सुभा बंदे दा पक जाए ओ फिर मरदे दम तक नाल ही रहिंदा है, ओ बदलदा नहीं है। किसे विरले गुरमुख दा सुभा बदलदा है, वरना नहीं बदलदा। इहनूं मैं जरा कु खोलना चाहवांगा, ध्यान दे के समझण दी कृपा कर लियो। जिवें हवा दा झोंका आउंदा है ते शरीर नूं छू के अगे निकल जांदा है, हवा साडे पास रुकदी ते नहीं ना, इस तरह ही मन दे अंदर बुरियां विचारां जन्म लैंदियां ने, मन नूं छू के अगे निकल जांदियां ने। अज काम दा विचार आया पर टिकिया नहीं, छू के अगे निकल गया, ओ
काम सुभा नहीं बनेगा। जेड़ा मंदा विचार, मैला विचार, बड़ा ही गंदला विचार पैदा होया सी, पर लम्मा समा मन ने उहदी पकड़ नहीं कीती, मन दे अंदरों विचार टिकिया नहीं, अगे निकल गया, वह भुल गया, वह कदी भी विचार सुभा दा रूप नहीं बनता। पर जो विचार आया आउण तों बाद मन दे अंदर टिक गया, मन ने उस विचार नूं छड्डिया ही नहीं, उही विचार मैला विचार अगे जाके सुभा बन जांदा है। यह विचार भावें चंगा होवे भावें मंदा होवे, विचार आउंदे ने, मन विचों निकल जांदे ने, भावें वह चंगे विचार ने भावें वह मंदे विचार ने, वह मनुख का सुभाव नहीं बनते, सुभाव का अंग नहीं बनते। विचार आ रहे ने, मन ने पकड़ कर लिए, मन दे अंदर वह विचार टिक गए ने, ते हुण वह विचार जो टिक गए ने अगे गए नहीं, उन्हां विचारां नूं मन दिने भी रात भी लगातार माला बना के जपदा है, उन्हां विचारां दी गल करदा है, विचारां नूं अंदर चितवदा है, विचारां नूं मुड़ मुड़ के दोहराउंदा है, वह विचार अंदर टिक गए, ते जिहड़े विचार अंदर टिक गए उही मनुख दा सुभा बन गए। जे किसी का सुभा कामी बनिया है ना, तो प्रथम काम के विचार सुने ने, या काम के संबंध विच विचार बने ने, वो विचार बने ने निकल गए ने, इहदा कामुक सुभा नहीं बनेगा। वो विचार आए ने टिक गए ने, मनुख का सुभा कामी बन जाता है, काम बिरती वाला बन जाता है। होर की कारण, यही तो कारण लोभ के संबंध विच सुनिया है, लोभ का विचार बनिया है, वह विचार निकल गया, सुभा बनिया ही नहीं है। पर वह विचार आया अंदर आण के टिक गया, टिकन तो बाद फिर वह सुभा का रूप बन जाता है। जवानी दे अंदर मनुख का जिस तरह का सुभा पक जाए, उन्हों फिर बुढ़ापे दे अंदर जाके बदलना बड़ा मुश्किल हो जाता है, उन्हों बदलना बड़ा कठिन हो जाता है। अंदर इतना कूड़ा करकट भर जाता है, उन्हों साफ करन लग्या मनुख आप ही डर खाना शुरू कर देता है, आप ही अपने आप तो डरना शुरू हो जाता है। फिर मैं अक्सर एक बेनती करया करदा कि मनुख दे अंदर इन्ना कूड़ा करकट, इन्ने मलीन विचार, इन्नी गंदगी भरी है, अगर ये अपनी बुकल दे अंदर, अपने गिरवान दे अंदर, अपनियां निगाहां दे नाल तकना शुरू करदा है, इन्हों अपने आप तो नफरत होनी शुरू हो जाएगी। हुण तुसीं दूसरियां तो नफरत करदे हो, ते जे पुछिए भी क्यों कर रहे हो नफरत, मनुख मनुख दे नाल ईर्षा दी अगन दे अंदर खह खह के मारी रहा है ना, ये दूसरे दे नाल नफरत कर ही रहा है ना, ते जे इहनूं पुछिए भी तेरी नफरत दा कारण, ते मैं बड़े बड़े दाने सूझवान बंदियां दी जुबानों ये गल सुनी है, वो कहिंदे ने जी वह मनुख ते मंदा बड़ा है। बई की मंदा है, उहदे हथ मंदे ने, पैर मंदे ने, की मंदा है, मूंह मत्था मंदा है, चमड़ी दा रंग मंदा है, मंदा क्यों है? वह कहिंदा है जी उहदियां गल्लां बातां बड़ियां मंदियां ने, उहदे कोल औगण बड़े ने, ਭਾਵੇਂ ਹੁੰਦੇ ਆਪਣੇ ਕੋਲ ਵੀ ਨੇ, ਪਰ ਬੰਦਾ ਵੇਖਦਾ ਦੂਜੇ ਦੇ, ਉਹ ਕਹਿੰਦਾ ਜੀ ਉਹਦੇ ਕੋਲ ਔਗਣ ਬੜੇ ਨੇ। ਵੀ ਨਫ਼ਰਤ ਕਿਉਂ ਕਰ ਰਹੇ? ਔਗਣਾ ਕਾਰਨ, ਵੈਸੇ ਨਫ਼ਰਤ ਦਾ ਇੱਕ ਕਾਰਨ ਨਹੀਂ, ਬੜੇ ਕਾਰਨ ਨੇ। ਬਹੁਤੀ ਨਫ਼ਰਤ ਤੇ ਬੰਦਾ ਦੂਸਰੇ ਨੂੰ ਅੱਗੇ ਵੱਧਦਿਆਂ ਵੇਖ ਕੇ ਕਰੀ ਜਾ ਰਿਹਾ ਕਿ ਮੇਰੇ ਤੋਂ ਅੱਗੇ ਕਿਉਂ ਜਾਂਦਾ ਹੈ। ਖੈਰ ਮੈਂ ਇੱਕ ਐਂਗਲ ਤੋਂ ਕੇਵਲ ਤੁਹਾਡੇ ਸਾਹਮਣੇ ਇਸ਼ਾਰਾ ਕਰਨਾ ਚਾਹੁੰਦਾ, ਦੂਸਰੇ ਦੇ ਗੁਨਾਹਾਂ ਨੂੰ ਵੇਖ ਕੇ ਬੰਦਾ ਨਫ਼ਰਤ ਕਰਦਾ ਹੈ, ਤੇ ਜੇ ਉਹ ਹੀ ਗੁਨਾਹ ਆਪਣੇ ਵਿੱਚ ਨਜ਼ਰ ਆ ਜਾਣ ਤੇ ਫਿਰ ਆਪਣੇ ਤੋਂ ਵੀ ਨਫ਼ਰਤ ਕਰੇਗਾ। ਨਫ਼ਰਤ ਮੈਲ ਤੋਂ ਹੈ, ਤੇ ਮੈਲ ਆਪਣੇ ਵਿੱਚ ਦਿਸ ਜਾਏ ਫਿਰ ਇਹ ਮੈਲ ਨੂੰ ਧੋਣ ਦਾ ਯਤਨ ਕਰੇਗਾ, ਮੈਲ ਅੰਦਰ ਟਿਕੀ ਕਿਉਂ ਹੈ, ਮੈਲ ਨੂੰ ਧੋਣ ਦਾ ਯਤਨ ਕਰੇਗਾ। ਅਜੇ ਦੂਸਰੇ ਦੇ ਅੰਦਰ ਮੈਲ ਦਿਸਦੀ ਏ, ਆਪਣੇ ਅੰਦਰ ਮੈਲ ਨਹੀਂ ਦਿਸਦੀ। ਜਵਾਨੀ ਦਾ ਦੌਰ ਆਇਆ ਤੇ ਪੂਰੀ ਕਾਇਨਾਤ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ, ਤੇ ਮੈਂ ਇਹ ਵੀ ਕਹਿ ਦਿਆਂ ਬੇਝਿਜਕ ਹੋ ਕੇ, ਹਰ ਧਰਮ ਦੇ ਅੰਦਰ, ਚਾਹੇ ਉਹ ਯਹੂਦੀ ਨੇ, ਪਾਰਸੀ ਨੇ, ਬੋਧੀ ਨੇ, ਜੈਨੀ ਨੇ, ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਹਰ ਧਰਮ ਦੇ ਅੰਦਰ ਬੱਚਾ ਗੁਨਾਹ ਨਹੀਂ ਕਰਦਾ, ਬਹੁਤ ਬਿਰਧ ਹੋ ਚੁੱਕਾ ਮਨੁੱਖ ਗੁਨਾਹ ਨਹੀਂ ਕਰਦਾ, ਭਾਵੇਂ ਗੁਨਾਹਾਂ ਦਾ ਭਰਿਆ ਮਨ ਉਹਦੇ ਕੋਲ ਹੁੰਦਾ ਹੈ, ਪਰ ਗੁਨਾਹ ਨਹੀਂ ਕਰਦਾ, ਕਿਉਂਕਿ ਕਰਨ ਵਾਸਤੇ ਸਰੀਰ ਚਾਹੀਦਾ, ਤੇ ਇੱਕ ਬੁੱਢੇ ਬਾਬੇ ਦਾ ਸਰੀਰ ਜਵਾਬ ਦੇ ਜਾਂਦਾ ਹੈ, ਗੁਨਾਹ ਕਰੇ ਕਿਵੇਂ? ਨਾ ਇੱਕ ਬੱਚਾ ਗੁਨਾਹ ਕਰਦਾ ਹੈ, ਨਾ ਇੱਕ ਬਹੁਤ ਕਮਜ਼ੋਰ ਤੇ ਬਿਰਧ ਬਾਬਾ ਗੁਨਾਹ ਕਰਦਾ ਹੈ। ਗੁਨਾਹ ਕੌਣ ਕਰਦਾ ਹੈ? ਜਿਹੜਾ ਵਿਚਕਾਰ ਖੜਾ ਹੈ, ਤੇ ਦੋਵਾਂ ਦੇ ਵਿਚਕਾਰ ਬਚਦੀ ਹੈ ਜਵਾਨੀ।
ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਾਲੀ ਜਿੰਨੀ ਨਾ ਰਾਵਿਓ, ਦੋਵਾਂ ਦੇ ਵਿਚਕਾਰ ਬਚਦੀ ਹੈ ਜਵਾਨੀ। ਹਰ ਧਰਮ ਦੇ ਅੰਦਰ ਧਿਆਨ ਦੇ ਕੇ ਵੇਖੋ, ਜਿੰਨਾ ਜਵਾਨੀ ਦੇ ਕੋਲੋਂ ਖੂਨ ਵਗਿਆ, ਇੰਨਾ ਖੂਨ ਨਾ ਬਚਪਨੇ ਨੇ ਵਗਾਇਆ ਤੇ ਨਾ ਬੁਢਾਪੇ ਨੇ ਵਗਾਇਆ। ਜਿੰਨੇ ਗੁਨਾਹਾਂ ਦੇ ਅੱਡੇ ਜਵਾਨੀ ਨੇ ਕਾਇਮ ਕੀਤੇ ਨੇ, ਨਾ ਬਾਲਪਨ ਨੇ ਕੀਤੇ ਨੇ, ਨਾ ਬਜ਼ੁਰਗੀ ਨੇ ਕੀਤੇ ਨੇ। ਪਰ ਇਹ ਜਵਾਨੀ ਨੇ ਗੁਨਾਹਾਂ ਦੇ ਟਿਕਾਣੇ ਕਿਉਂ ਬਣਾਏ? ਕਿਉਂਕਿ ਜਵਾਨੀ ਦੇ ਅੰਦਰ ਮਸਜਿਦ ਵਿੱਚੋਂ ਆ ਰਹੀ ਆਵਾਜ਼ ਕੰਨਾਂ ਦੇ ਕੋਲੋਂ ਛੂ ਕੇ ਅੱਗੇ ਨਿਕਲ ਜਾਂਦੀ ਏ, ਉਸ ਆਵਾਜ਼ ਦੀ ਬੰਦਾ ਪਕੜ ਕਰਦਾ ਹੀ ਨਹੀਂ, ਤੇ ਆਵਾਜ਼ ਦੀ ਪਕੜ ਕਰਦਾ ਹੀ ਨਹੀਂ, ਕੁਰਾਨ ਦੀਆਂ ਆਇਤਾਂ ਨੂੰ ਪੜ੍ਹਦਾ ਸੁਣਦਾ ਹੀ ਨਹੀਂ, ਤੇ ਕੁਰਾਨ ਵਰਗਾ ਸੁਭਾਅ ਜਵਾਨੀ ਦੇ ਅੰਦਰ ਬਣੇ ਵੀ ਕਿਵੇਂ? ਜਵਾਨੀ ਦੇ ਅੰਦਰ ਗੀਤਾ ਦੇ ਸਲੋਕ ਆਉਂਦੇ ਨੇ, ਕੰਨਾਂ ਦੇ ਕੋਲੋਂ ਛੂ ਕੇ ਅੱਗੇ ਨਿਕਲ ਜਾਂਦੇ ਨੇ, ਜਿਵੇਂ ਹਵਾ ਆਉਂਦੀ ਏ ਛੂ ਕੇ ਅੱਗੇ ਨਿਕਲ ਜਾਂਦੀ ਏ। ਜਵਾਨੀ ਦੇ ਅੰਦਰ ਮੰਦਰ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਏ, ਮਨ ਉਸ ਆਵਾਜ਼ ਦੀ ਪਕੜ ਕਰਦਾ ਹੀ ਨਹੀਂ, ਉਸ ਤਰ੍ਹਾਂ ਦਾ ਸੁਭਾਅ ਗੀਤਾ ਵਰਗਾ ਬਣਾਉਂਦਾ ਹੀ ਨਹੀਂ। ਇੱਕ ਹਿੰਦੂ ਵੀਰ ਤੇ ਆਪਣੇ ਸੁਭਾਅ ਦੇ ਮੁਤਾਬਕ ਚੱਲਦਾ, ਗੀਤਾ ਦੇ ਮੁਤਾਬਕ ਚੱਲਦਾ ਨਹੀਂ, ਤੇ ਜਦ ਗੀਤਾ ਦੇ ਮੁਤਾਬਕ ਚੱਲਦਾ ਨਹੀਂ ਤੇ ਗੁਨਾਹ ਦੇ ਅੱਡੇ ਬਣਾਏਗਾ। ਹੁਣ ਮੈਂ ਆਪਣੀ ਗੱਲ ਕਰਾਂ, ਜਵਾਨੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਦਾ ਤੇ ਹੈ, ਕੀਰਤਨ ਦੇ ਰੂਪ ਕਥਾ ਦੇ ਰੂਪ ਦੇ ਅੰਦਰ ਬਾਣੀ ਨੂੰ ਸੁਣਦਾ ਤੇ ਹੈ, ਪਰ ਉਸ ਬਾਣੀ ਦੀ ਆਵਾਜ਼ ਨੂੰ ਸੁਣ ਕੇ ਆਪਣੇ ਪਾਸ ਰੱਖਦਾ ਨਹੀਂ ਹੈ, ਮਨ ਸੁਣਦਾ ਨਾਲੋਂ ਨਾਲ ਛੱਡੀ ਜਾਂਦਾ। ਇੱਥੇ ਸੁਣਦੇ ਹੋ, ਖਿਮਾ ਚਾਹਾਂਗਾ ਝੋਲੀ ਝਾੜ ਕੇ ਨਿਕਲ ਜਾਂਦੇ ਹੋ। ਅਗਰ ਕੁਝ ਨਾ ਕੁਝ ਸੰਭਾਲਦੇ ਹੋ, ਤੇ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਕੁਝ ਸੰਭਾਲਿਆ, ਉਹਨਾਂ ਦੇ ਜੀਵਨ ਦੇ ਅੰਦਰ ਆਪ ਰੋਸ਼ਨੀ ਪੈਦਾ ਹੁੰਦੀ, ਸ਼ਰੇਆਮ ਵੇਖ ਸਕਦੇ ਹੋ, ਖੁੱਲੇਆਮ ਵੇਖ ਸਕਦੇ ਹੋ। ਕਾਰਨ ਕੀ ਹੈ ਕਿ 20-20 ਸਾਲ ਤੋਂ ਲਗਾਤਾਰ ਲੜੀਵਾਰ ਕਥਾ ਸੁਣ ਰਹੇ ਹਾਂ, ਕਥਾ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਜੀਵਨ ਬਦਲਦਾ ਨਹੀਂ, ਕੇਵਲ ਹਵਾ ਦੇ ਵਾਂਗ ਉਹ ਵਿਚਾਰ ਕੋਲ ਆਉਂਦੇ ਨੇ, ਅੱਗੇ ਨਿਕਲ ਜਾਂਦੇ ਨੇ, ਉਹਨਾਂ ਨੂੰ ਸੰਭਾਲਦੇ ਨਹੀਂ, ਗੁਰਬਾਣੀ ਦੇ ਵਿਚਾਰਾਂ ਦੇ ਨਾਲ ਸੁਭਾਅ ਮੇਲ ਨਹੀਂ ਖਾਂਦਾ, ਤੇ ਫਿਰ ਉਸ ਤਰ੍ਹਾਂ ਦੇ ਕਰਮ ਕਿਵੇਂ ਕਰਾਂਗੇ? ਸੁਭਾਅ ਤੇ ਆਪਣਾ ਰੱਖ ਰਹੇ ਹਾਂ, ਸੁਣ ਬਾਣੀ ਰਹੇ ਹਾਂ, ਬਾਣੀ ਦੇ ਮੁਤਾਬਕ ਤੇ ਆਪਣੇ ਆਪ ਨੂੰ ਬਦਲਣ ਦਾ ਯਤਨ ਨਹੀਂ ਕਰ ਰਹੇ। ਤੋ ਖੈਰ ਮੈਂ ਅਰਜ ਕਰ ਰਿਹਾ ਸਾਂ, ਜਵਾਨੀ ਦੇ ਅੰਦਰ ਮਨੁੱਖ ਦੇ ਪਾਸ ਜੋਸ਼ ਬੜਾ ਹੁੰਦਾ ਹੈ, ਹੋਸ਼ ਵਾਲੀ ਆਖੇ ਦੇ ਕੋਲ ਉੱਕਾ ਵੀ ਨਹੀਂ ਹੁੰਦੀ, ਜੋਸ਼ ਬੜਾ ਹੁੰਦਾ ਹੈ ਤੇ ਹੋਸ਼ ਹੁੰਦੀ ਨਹੀਂ। ਅਗਰ ਜਵਾਨੀ ਦੇ ਕੋਲ ਜੋਸ਼ ਹੈ, ਹੋਸ਼ ਨਾ ਹੋਵੇ ਤੇ ਜਵਾਨੀ ਬਰਬਾਦ ਕਰਦੀ ਹੈ। ਜਵਾਨੀ ਨੂੰ ਹੋਸ਼ ਦੀ ਅੱਖ ਮਿਲ ਜਾਏ ਤੇ ਜਵਾਨੀ ਸਵਾਰਦੀ ਬੜਾ ਕੁਝ ਹੈ, ਇਸੇ ਜਵਾਨੀ ਦੇ ਨਾਲ ਸਮਰਦਾ ਬੜਾ ਕੁਝ ਹੈ। ਜਵਾਨੀ ਹੜ੍ਹ ਦੇ ਪਾਣੀ ਦਾ ਨਾਂ ਹੈ, ਅਗਰ ਪਾਣੀ ਨੂੰ ਤਰਤੀਬ ਮਿਲ ਜਾਏ, ਨਦੀ ਦੇ ਦੋ ਕਿਨਾਰੇ ਮਿਲ ਜਾਣ ਪਾਣੀ ਨੂੰ, ਤੇ ਉਹ ਪਾਣੀ ਹਜ਼ਾਰਾਂ ਮੀਲ ਦੂਰ ਲਿਜਾ ਕੇ ਉਸ ਪਾਣੀ ਤੋਂ ਲਾਭ ਉਠਾਇਆ ਜਾ ਸਕਦਾ ਹੈ। ਅਗਰ ਉਸ ਪਾਣੀ ਨੂੰ ਦੋ ਕਿਨਾਰੇ ਮਿਲ ਜਾਣ, ਨਦੀ ਦੇ ਕਿਨਾਰੇ, ਤੇ ਪਾਣੀ ਬੜੀ ਦੂਰ ਦੁਰਾਡੇ ਜਾ ਕੇ ਦੂਸਰੇ ਨੂੰ ਲਾਭ ਦੇ ਸਕਦਾ ਹੈ। ਅਗਰ ਉਹ ਪਾਣੀ ਨੂੰ ਕਿਨਾਰੇ ਨਾ ਮਿਲਣ ਜਾਂ ਕਿਨਾਰਿਆਂ ਤੋਂ ਬਾਹਰ ਉੱਠ ਕੇ ਵਗਣਾ ਸ਼ੁਰੂ ਹੋਵੇ ਤੇ ਉਸ ਪਾਣੀ ਦੇ ਨਾਲ ਵਿਨਾਸ਼ ਵੀ ਬੜਾ ਹੁੰਦਾ ਹੈ, ਉਸ ਪਾਣੀ ਦੇ ਨਾਲ ਨੁਕਸਾਨ ਵੀ ਬੜਾ ਹੁੰਦਾ ਹੈ। ਤਾਂ ਪਾਣੀ, ਪਾਣੀ ਜੀਵਨ ਦੇ ਰਿਹਾ, ਪਾਣੀ ਮੌਤ ਦੇ ਰਿਹਾ। ਉਹ ਪਾਣੀ ਜੀਵਨ ਦੇ ਰਿਹਾ ਜੋ ਸੀਮਾ ਵਿੱਚ ਚੱਲ ਰਿਹਾ, ਹੱਦਬੰਦੀ ਕਿਨਾਰਿਆਂ ਵਿੱਚ ਚੱਲ ਰਿਹਾ, ਉਹ ਪਾਣੀ ਮੌਤ ਦੇ ਰਿਹਾ ਜੋ ਕਿਨਾਰਿਆਂ ਤੋਂ ਬਗੈਰ ਚੱਲ ਰਿਹਾ। ਉਹਨੂੰ ਹੀ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਨਾ ਕਿ ਹੜ੍ਹ ਆ ਗਿਆ, ਤੇ ਹੜ੍ਹ ਕੀ ਹੁੰਦਾ ਹੈ? ਪਾਣੀ ਹੁੰਦਾ ਹੈ, ਹੋਰ ਕੀ ਹੁੰਦਾ ਹੈ? ਡੱਗ ਤੇ ਹੁੰਦੀ ਨਹੀਂ, ਪਾਣੀ ਹੁੰਦਾ ਹੈ। ਔਰ ਪਾਣੀ ਬਰਬਾਦੀ ਕਰੀ ਜਾਂਦਾ ਹੈ, ਫਸਲਾਂ ਤਬਾਹ, ਫੁੱਲਾਂ ਨੂੰ ਤਬਾਹ, ਫਲਾਂ ਨੂੰ ਤਬਾਹ, ਵਨਸਪਤੀ ਰੁੱਖਾਂ ਨੂੰ ਪੁੱਟ ਪੁੱਟ ਕੇ ਉਲਟਿਆਂ ਕਰੀ ਜਾ ਰਿਹਾ ਹੈ, ਮਕਾਨਾਂ ਨੂੰ ਢਾਈ ਜਾ ਰਿਹਾ ਹੈ, ਪਸ਼ੂ ਪਰਿੰਦੇ ਮਰਦੇ ਨਜ਼ਰ ਆਉਂਦੇ ਨੇ, ਮਨੁੱਖ ਮਰਦੇ ਤੇ ਰੁੜਦੇ ਨਜ਼ਰ ਆਉਂਦੇ ਨੇ। ਕਿਉਂ? ਇਹ ਵੀ ਪਾਣੀ ਹੈ ਜਿਹਦੇ ਕੋਲੋਂ ਕੱਲ ਤੱਕ ਜੀਵਨ ਮਿਲ ਰਿਹਾ ਸੀ, ਪਰ ਸੀਮਾ ਵਿੱਚ ਇਹ ਵੀ ਪਾਣੀ ਹੈ ਜਿਹਦੇ ਕੋਲੋਂ ਨੁਕਸਾਨ ਮਿਲ ਰਿਹਾ, ਕਿਉਂਕਿ ਅਸੀਮ ਵਗ ਰਿਹਾ ਹੈ। ਅਗਰ ਜਵਾਨੀ ਨੂੰ ਕਿਨਾਰਾ ਮਿਲ ਜਾਏ ਗੁਰਮਤ ਦਾ, ਜਵਾਨੀ ਕਿਨਾਰਿਆਂ ਦੇ ਵਿੱਚ ਵਗਣੀ ਸ਼ੁਰੂ ਕਰ ਦੇ ਤੇ ਗੁਰਮਤ ਦੇ ਕਿਨਾਰਿਆਂ ਵਿੱਚ, ਤੇ ਜਵਾਨੀ ਦੇ ਨਾਲ ਸਮਰੇਗਾ ਬੜਾ ਕੁਛ। ਅਗਰ ਜਵਾਨੀ ਨੂੰ ਗੁਰੂ ਮਰਿਆਦਾ ਦਾ ਕਿਨਾਰਾ ਮਿਲੇ ਹੀ ਨਾ, ਇਹਨੂੰ ਗੁਰਮਤ ਦੇ ਦੋ ਕੰਡੇ ਮਿਲਣ ਹੀ ਨਾ, ਜਵਾਨੀ ਚੱਲੇ ਅੱਖਾਂ ਬੰਦ ਕਰਕੇ, ਤੇ ਇਸ ਜਵਾਨੀ ਕੋਲੋਂ ਫਿਰ ਕੋਈ ਲਾਭ ਨਾ ਸਮਾਜ ਨੂੰ ਤੇ ਨਾ ਇਹਨੂੰ, ਇਹਦੇ ਕੋਲੋਂ ਨੁਕਸਾਨ ਹੀ ਨੁਕਸਾਨ, ਇਹਦੇ ਕੋਲੋਂ ਘਾਟਾ ਹੀ ਘਾਟਾ, ਫਿਰ ਇਹਦੇ ਨਾਲ ਸਵਰਨਾ ਕੁਝ ਨਹੀਂ। ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਾਗਲ,
ਤੇ ਦੂਸਰੇ ਪਾਸੇ ਸਿਆਣਾ। ਹੁਣ ਪਾਗਲ ਤੇ ਸਿਆਣਾ ਇਹਨਾਂ ਦੋਵਾਂ ਨੂੰ ਬੜੇ ਧਿਆਨ ਦੇ ਨਾਲ ਪੈਰਲਰ ਬਿਠਾ ਕੇ ਸਾਹਮਣੇ ਬਿਠਾ ਕੇ ਵੇਖੋ, ਦੋਵਾਂ ਦੇ ਸਰੀਰਕ ਬਣਤਰ ਦੇ ਅੰਦਰ ਤੇ ਕੋਈ ਫਰਕ ਨਹੀਂ ਹੈ। ਦੋ ਹੀ ਹੱਥ ਪਾਗਲ ਦੇ ਕੋਲ ਨੇ, ਦੋ ਹੱਥ ਹੀ ਸਿਆਣੇ ਦੇ ਕੋਲ ਨੇ। ਦੋ ਹੀ ਪੈਰ ਪਾਗਲ ਦੇ ਕੋਲ ਨੇ, ਦੋ ਹੀ ਪੈਰ ਸਿਆਣੇ ਦੇ ਕੋਲ ਨੇ। ਦੋ ਹੀ ਅੱਖਾਂ ਪਾਗਲ ਦੀਆਂ ਨੇ ਤੇ ਦੋ ਹੀ ਅੱਖਾਂ ਸਮਝਦਾਰ ਦੀਆਂ ਨੇ। ਦੋ ਹੀ ਕੰਨ ਪਾਗਲ ਦੇ ਕੋਲ ਨੇ, ਦੋ ਹੀ ਕੰਨ ਸਮਝਦਾਰ ਦੇ ਕੋਲ ਨੇ। ਦੋਵਾਂ ਦੀ ਸਰੀਰਕ ਅੰਗਾਂ ਦੇ ਅੰਦਰ, ਬਣਤਰ ਦੇ ਅੰਦਰ ਤੇ ਕੋਈ ਫਰਕ ਨਹੀਂ। ਕੱਦ ਕਾਠ ਦਾ ਫਰਕ ਹੋਣਾ ਇਹ ਤੇ ਕੁਦਰਤ ਦਾ ਨੇਮ ਹੈ, ਹੁਣ ਇੱਕ ਜੈਸਾ ਕਿਸੇ ਨੂੰ ਬਣਾਇਆ ਹੀ ਨਹੀਂ ਹੈ। ਸੁਭਾਅ ਦਾ ਫਰਕ ਹੈ, ਆਵਾਜ਼ ਦਾ ਫਰਕ ਹੈ, ਕੱਦ ਕਾਠ ਦਾ ਫਰਕ ਹੈ, ਨਕਸ਼ੋ ਨਿਗਾਰ ਦਾ ਫਰਕ ਹੈ, ਪਰ ਅੰਗਾਂ ਦਾ ਫਰਕ ਨਹੀਂ ਹੈ। ਪਰ ਇੱਕ ਨੂੰ ਆਪ ਕਹਿ ਰਹੇ ਹੋ ਇਹ ਬੜਾ ਪਾਗਲ ਹੈ, ਦੂਜੇ ਨੂੰ ਕਹਿ ਰਹੇ ਹੋ ਬੜਾ ਸਮਝਦਾਰ ਹੈ। ਹੁਣ ਕਿਉਂ ਕਹਿ ਰਹੇ ਹੋ? ਕਿ ਉਹਦੇ ਸਰੀਰ ਦੀ ਬਣਤਰ ਜਾਂ ਅੰਗਾਂ ਨੂੰ ਵੇਖ ਕੇ? ਹੋ ਸਕਦਾ ਸਮਝਦਾਰ ਮਨੁੱਖ ਨਾਲੋਂ ਪਾਗਲ ਦਾ ਸਰੀਰ ਉੱਚਾ ਲੰਮਾ ਹੋਵੇ, ਸੁੰਦਰ ਸੁਨੱਖਾ ਹੋਵੇ, ਪਰ ਆਪ ਕਹਿ ਰਹੇ ਹੋ ਪਾਗਲ ਹੈ, ਇਹ ਮਨੁੱਖ ਪਾਗਲ ਹੈ। ਕਿਉਂ ਪਾਗਲ ਹੈ? ਬਾਕੀ ਸਭ ਕੁਝ ਇਹਦੇ ਕੋਲ ਹੈ, ਪਰ ਅਗਰ ਨਹੀਂ ਹੈ ਤੇ ਦਿਮਾਗੀ ਤਵਾਜ਼ਨ ਇਹਦੇ ਕੋਲ ਨਹੀਂ ਹੈ। ਇਹਨੂੰ ਸੀਮਾ ਦੇ ਅੰਦਰ ਚੱਲਣ ਦੀ ਜਾਚ ਨਹੀਂ ਹੈ। ਇਹ ਤਾਕਤ, ਦਿਮਾਗੀ ਤਾਕਤ ਜੋ ਸੀਮਾ ਦੇ ਅੰਦਰ ਚਲਾਉਂਦੀ ਸੀ, ਸਮਾਜ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਸ਼ਰੀਕੇ ਭਾਈਚਾਰੇ ਬਰਾਦਰੀ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਮੰਦਰ ਮਸਜਿਦ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਜੋ ਦਿਮਾਗੀ ਤਾਕਤ ਇਹਦੇ ਕੋਲ ਸੀ, ਜਿਹਨੂੰ ਵਰਤ ਕੇ ਬੰਦਾ ਸਮਝਦਾਰੀ ਦੇ ਨਾਲ ਬਹਿੰਦਾ, ਉੱਠਦਾ, ਖਾਂਦਾ, ਪੀਂਦਾ, ਚੱਲਦਾ, ਉਹ ਤਾਕਤ ਇਹਦੀ ਖਤਮ ਹੋ ਗਈ। ਦਿਮਾਗੀ ਤਵਾਜ਼ਨ ਇਹਦਾ ਕਾਇਮ ਨਾ ਰਿਹਾ, ਉਹ ਚਲਾ ਗਿਆ ਤੇ ਆਪ ਲੋਕਾਂ ਨੇ ਕਹਿ ਦਿੱਤਾ ਇਹ ਪਾਗਲ ਹੈ। ਪਾਗਲ ਦੇ ਖਾਣ ਦੀ ਤਰਤੀਬ ਨਹੀਂ ਹੈ, ਖਾਂਦਾ ਖਾਂਦਾ ਆਪਣੇ ਮੂੰਹ ਮੱਥੇ ਦੇ ਉੱਤੇ ਹੀ, ਆਪਣੇ ਭੋਜਨ ਦੇ ਨਾਲ ਮੂੰਹ ਮੱਥੇ ਦੇ ਉੱਤੇ ਰਾਲਾਂ ਨੂੰ ਲਾ ਲੈਂਦਾ, ਖਾਂਦਾ ਹੈ ਤੇ ਬੇਤਰਤੀਬੀ ਦੇ ਨਾਲ ਖਾਂਦਾ ਖਾਂਦਾ ਕੱਪੜੇ ਭਰ ਲੈਂਦਾ। ਪਾਗਲ ਦੇ ਖਾਣ ਵਿੱਚ ਤਰਤੀਬ ਨਹੀਂ, ਪਰ ਸਮਝਦਾਰ ਦੇ ਖਾਣ ਵਿੱਚ ਬੜੀ ਤਰਤੀਬ ਹੈ। ਪਾਗਲ ਦੇ ਬੋਲਣ ਵਿੱਚ ਤਰਤੀਬ ਨਹੀਂ ਹੈ, ਉਹ ਆਪੇ ਉੱਤਰ ਕਰੀ ਜਾ ਰਿਹਾ ਹੈ, ਆਪੇ ਪ੍ਰਸ਼ਨ ਕਰੀ ਜਾ ਰਿਹਾ, ਬੋਲੀ ਜਾ ਰਿਹਾ, ਸਾਰਾ ਸਾਰਾ ਦਿਨ ਬੋਲੀ ਜਾ ਰਿਹਾ, ਪਰ ਬੋਲਣ ਦਾ ਕੋਈ ਨਿਸ਼ਾਨਾ ਹੀ ਨਹੀਂ ਹੈ, ਬੋਲਣ ਦਾ ਕੋਈ ਟਾਰਗੇਟ ਹੀ ਨਹੀਂ ਹੈ। ਬੋਲ ਰਿਹਾ ਹੈ ਪਰ ਫਜ਼ੂਲ ਬੋਲ ਰਿਹਾ। ਪਰ ਸਮਝਦਾਰ ਬੰਦਾ ਉਹੀ ਹੈ ਜੋ ਵਕਤ ਦੀ ਨਜ਼ਾਕਤ ਨੂੰ ਵੇਖ ਕੇ ਬੋਲਦਾ ਹੈ। ਵਕਤ ਵਿਚਾਰੇ ਸੋ ਬੰਦਾ ਹੋਏ। ਸਮਝਦਾਰ ਉਹ ਹੈ ਜਿੱਥੇ ਬੋਲਣ ਦੀ ਲੋੜ ਹੈ ਬੋਲਦਾ, ਨਹੀਂ ਬੋਲਣ ਦੀ ਲੋੜ ਤੇ ਖਾਮੋਸ਼ ਰਹਿ ਜਾਂਦਾ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਸਮਝਦਾਰ ਦੀ ਖਾਮੋਸ਼ੀ ਪਾਗਲ ਦੇ ਬੋਲਣ ਨਾਲੋਂ ਹਜ਼ਾਰ ਗੁਣਾ ਅੱਗੇ ਹੈ। ਇੱਕ ਸਮਝਦਾਰ ਬੰਦੇ ਦੀ ਚੁੱਪ ਪਾਗਲ ਦੇ ਬੋਲਣ ਨਾਲੋਂ ਕਈ ਗੁਣਾ ਅੱਗੇ ਖੜੀ ਹੈ। ਤੋ ਖੈਰ, ਪਾਗਲ ਆਪੇ ਬੋਲ ਰਿਹਾ ਹੈ, ਪ੍ਰਸ਼ਨ ਕਰਦਾ ਹੈ, ਆਪੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਦੇਈ ਜਾ ਰਿਹਾ, ਬੋਲਣ ਵਿੱਚ ਤਰਤੀਬ ਨੇ। ਪਰ ਸਿਆਣਾ ਮਨੁੱਖ ਤੇ ਇਸ ਤਰ੍ਹਾਂ ਨਹੀਂ ਬੋਲਦਾ। ਕੋਈ ਪ੍ਰਸ਼ਨ ਕਰਨ ਵਾਲਾ ਦੂਜਾ, ਉੱਤਰ ਉਹ ਆਪ ਦੇ ਰਿਹਾ। ਚਲੋ ਹੋਰ ਅੱਗੇ ਚਲੋ। ਇੱਕ ਸਮਝਦਾਰ ਬੰਦਾ ਜਦੋਂ ਵੀ ਚੱਲਦਾ ਹੈ, ਉਹ ਆਪਣੀ ਮੰਜ਼ਿਲ ਮਿਥ ਕੇ ਚੱਲਦਾ ਹੈ। ਆਪ ਘਰੋਂ ਚੱਲੇ ਹੋ ਤੇ ਮੰਜ਼ਿਲ ਮਿਥ ਕੇ ਚੱਲੇ ਹੋ ਨਾ, ਕਿ ਮੈਂ ਦੁਕਾਨ ਤੇ ਜਾਣਾ ਹੈ, ਮੈਂ ਗੁਰਦੁਆਰੇ ਜਾਣਾ ਹੈ, ਮੈਂ ਆਫਿਸ ਵਿੱਚ ਜਾਣਾ ਹੈ, ਮੈਂ ਫਲਾਣੇ ਨੂੰ ਮਿਲਣ ਵਾਸਤੇ ਜਾਣਾ ਹੈ। ਤੁਸੀਂ ਨਿਸ਼ਾਨਾ ਲੈ ਕੇ ਚੱਲਦੇ ਹੋ, ਬਿਨਾਂ ਨਿਸ਼ਾਨੇ ਤੋਂ ਨਹੀਂ ਚੱਲਦੇ, ਜਿਹੜਾ ਸਮਝਦਾਰ ਹੈ। ਪਰ ਜਿਹੜਾ ਪਾਗਲ ਹੈ, ਉਹਨੂੰ ਵੇਖੋ, 100 ਕਦਮ ਇੱਧਰ ਨੂੰ ਤੁਰਿਆ ਜਾ ਰਿਹਾ ਹੈ, 100 ਕਦਮ ਵਾਪਸ ਨੂੰ ਆ ਰਿਹਾ ਹੈ, ਕੋਈ ਚੱਲਣ ਦਾ ਨਿਸ਼ਾਨਾ ਨਹੀਂ ਹੈ, ਕੋਈ ਮੰਜ਼ਿਲ ਨਹੀਂ ਹੈ, ਚੱਲ ਰਿਹਾ ਹੈ ਪਰ ਬੇਤਰਤੀਬਾ, ਖਾ ਰਿਹਾ ਹੈ ਬੇਤਰਤੀਬਾ, ਬੋਲ ਰਿਹਾ ਹੈ ਬੇਤਰਤੀਬਾ, ਤੇ ਪਾਗਲ ਆਪਣੇ ਆਪ ਹੀ ਹੱਸਦਾ ਨਜ਼ਰ ਆਉਂਦਾ ਹੈ, ਆਪਣੇ ਆਪ ਹੀ ਰੋਂਦਾ ਨਜ਼ਰ ਆਉਂਦਾ, ਕੋਈ ਦੂਜਾ ਰਵਾਉਣ ਵਾਲਾ ਨਹੀਂ, ਹਸਾਉਣ ਵਾਲਾ ਨਹੀਂ। ਪਰ ਸਮਝਦਾਰ ਆਪਣੇ ਆਪ ਹੱਸਦਾ ਰੋਂਦਾ ਨਜ਼ਰ ਨਹੀਂ ਆਉਂਦਾ। ਤੋ ਖੈਰ, ਜੋ ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਸਮਝਦਾਰ ਮਨੁੱਖ ਇਸ ਤਰ੍ਹਾਂ ਹੱਸਦਾ ਤੇ ਰੋਂਦਾ ਨਜ਼ਰ ਨਹੀਂ ਪੈਂਦਾ। ਸਮਝਦਾਰ ਉਹ ਹੈ ਜਿਹਦੇ ਜੀਵਨ ਵਿੱਚ ਤਰਤੀਬ, ਤੇ ਬੇਸਮਝ ਉਹ ਹੈ ਜਿਹਦੇ ਜੀਵਨ ਵਿੱਚ ਤਰਤੀਬ ਕੋਈ ਨਹੀਂ। ਚਲੋ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਹੋਰ ਅਰਜ ਕਰਾਂ। ਬਨਸਪਤੀ ਹੁੰਦੀ ਹੈ ਬਾਗ ਦੇ ਅੰਦਰ, ਬਨਸਪਤੀ ਹੀ ਹੁੰਦੀ ਹੈ ਦੂਸਰੇ ਪਾਸੇ ਜੰਗਲ ਦੇ ਅੰਦਰ। ਰੁੱਖ ਹੀ ਹੁੰਦੇ ਨੇ ਨਾ ਜੰਗਲ ਦੇ ਅੰਦਰ, ਤੇ ਰੁੱਖ ਹੀ ਹੁੰਦੇ ਨੇ ਬਾਗ ਦੇ ਅੰਦਰ। ਪਰ ਬਾਗ ਦੇ ਅੰਦਰ ਆਪ ਉਚੇਚੇ ਜਾ ਕੇ ਸੈਰ ਸਪਾਟਾ ਕਰਦੇ ਹੋ, ਬਾਗ ਦੇ ਅੰਦਰ ਉਚੇਚਾ ਜਾ ਕੇ ਸੈਰ ਕਰਨ ਲਈ ਜਾਂਦੇ ਹੋ, ਪਰ ਜੰਗਲ ਦੇ ਅੰਦਰ ਜਾਣ ਤੋਂ ਸਾਰਿਆਂ ਦਾ ਦਿਲ ਘਬਰਾਉਂਦਾ, ਜੰਗਲ ਦੇ ਅੰਦਰ ਨਹੀਂ ਜਾਂਦੇ, ਕਿਉਂਕਿ ਜੰਗਲ ਦੇ ਅੰਦਰ ਬੇਤਰਤੀਬੇ ਰੁੱਖ ਉੱਗੇ ਨੇ।
ਪਤਾ ਨਹੀਂ ਇਹ ਕੋਈ ਚੱਲਣ ਲਈ ਰਸਤਾ ਨਹੀਂ, ਇਹ ਕਿਧਰੇ ਝਾੜੀ ਏ, ਕਿਧਰੇ ਕੰਡੇ ਨੇ, ਕਿਧਰੇ ਦੂਸਰੇ ਰੁੱਖ ਨੇ, ਰਸਤਾ ਨਹੀਂ, ਬੇਤਰਤੀਬੇ ਰੁੱਖ ਨੇ। ਪਰ ਬਾਗ ਨੂੰ ਇੱਕ ਮਾਲੀ ਦੇ ਹੱਥਾਂ ਨੇ ਸਵਾਰਿਆ, ਉੱਥੇ ਤਰਤੀਬ ਦੇ ਕੇ ਬੂਟਿਆਂ ਨੂੰ ਉਗਾਇਆ ਗਿਆ ਹੈ। ਫਰਕ ਇੰਨਾ ਹੀ ਹੈ, ਅਗਰ ਕੋਈ ਆਪਣੇ ਜੀਵਨ ਨੂੰ ਬਾਗ ਵਰਗਾ ਬਣਾ ਲੈ ਤੇ ਇਸ ਬਾਗ ਦੇ ਅੰਦਰ ਸਤਿਗੁਰੂ ਆਪ ਸੈਰ ਕਰਨ ਲਈ ਆ ਜਾਂਦੇ ਨੇ ਆਪ। ਅਗਰ ਕੋਈ ਆਪਣੇ ਜੀਵਨ ਨੂੰ ਜੰਗਲ ਵਰਗਾ ਬਣਾ ਲੈ ਤੇ ਜੰਗਲ ਤੋਂ ਸਾਰੇ ਭੈ ਖਾਂਦੇ ਨੇ, ਕੋਈ ਵੀ ਇੱਥੇ ਨਹੀਂ ਆਉਂਦਾ, ਨਾ ਇੱਥੇ ਪਾਤਸ਼ਾਹ ਆਉਂਦੇ ਨੇ, ਨਾ ਕੋਈ ਆਮ ਗੁਣ ਆਉਂਦਾ, ਇੱਥੇ ਟਿਕਦਾ ਹੀ ਨਹੀਂ। ਜੀਵਨ ਨੂੰ ਜੰਗਲ ਬਣਾਉਣਾ ਹੈ, ਜੀਵਨ ਨੂੰ ਬਾਗ ਬਣਾਉਣਾ ਹੈ, ਇਹਦੇ ਵਾਸਤੇ ਸਭ ਤੋਂ ਚੰਗਾ ਵਕਤ ਸਾਡੇ ਕੋਲ ਜਵਾਨੀ ਦਾ ਪੈਰ ਹੈ, ਸਭ ਤੋਂ ਚੰਗਾ ਵਕਤ। ਇਸ ਤਰ੍ਹਾਂ ਨਹੀਂ ਕਿ ਜਵਾਨੀ ਤੋਂ ਬਗੈਰ ਬੁਢਾਪੇ ਦੇ ਅੰਦਰ ਜਾਂ ਬਾਲਪਨ ਦੇ ਅੰਦਰ ਰੱਬ ਜੀ ਦੇ ਨਾਲ ਸਾਂਝ ਬਣਾਈ ਨਹੀਂ ਜਾ ਸਕਦੀ। ਪਰ ਮੈਂ ਅਰਜ਼ ਇਹ ਕਰ ਰਿਹਾ, ਸਭ ਤੋਂ ਚੰਗਾ ਪੈਰ ਜਵਾਨੀ ਦਾ ਹੈ। ਜਵਾਨੀ ਚੱਲ ਰਹੀ ਹੈ, ਇਹਨੂੰ ਇੱਕ ਵੇਗ ਹੀ ਦੇਣਾ ਹੈ, ਇਹਨੂੰ ਬੰਦ ਨਹੀਂ ਕਰਨਾ, ਰੋਕਣਾ ਨਹੀਂ, ਇੱਕ ਵੇਗ ਦੇਣਾ, ਇੱਕ ਦਿਸ਼ਾ ਦੇਣੀ। ਅਗਰ ਇਸ ਜਵਾਨੀ ਨੂੰ ਇੱਕ ਦਿਸ਼ਾ ਮਿਲ ਗਈ, ਮੋੜ ਮਿਲ ਗਿਆ, ਤੇ ਜਵਾਨੀ ਤੁਹਾਨੂੰ ਲੈ ਕੇ ਚਲੀ ਜਾਏਗੀ ਨਿਰੰਕਾਰ ਦੇ ਘਰ ਤੱਕ। ਜਵਾਨੀ ਨੂੰ ਦਿਸ਼ਾ ਨਾ ਮਿਲੀ, ਇਹਨੂੰ ਇੱਕ ਰਸਤਾ ਨਾ ਮਿਲਿਆ, ਤੇ ਜਵਾਨੀ ਡੇਗ ਦੇਗੀ ਕਿਸੇ ਡੂੰਗੀ ਖੱਡ ਦੇ ਅੰਦਰ, ਪਾਪ ਅਪਰਾਧ ਗੁਨਾਹਗਾਰ ਦੀ ਖੱਡ ਦੇ ਅੰਦਰ ਇਹ ਜਵਾਨੀ ਤੁਹਾਨੂੰ ਡੇਗ ਦੇਗੀ, ਬਰਬਾਦ ਕਰ ਦੇਗੀ, ਅਗਰ ਇਸ ਜਵਾਨੀ ਨੂੰ ਰਸਤਾ ਨਾ ਮਿਲਿਆ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ, ਕਾਲੀ ਜਿੰਨੀ ਨਾ ਰਾਵਿਆ, ਜਦ ਜਵਾਨੀ ਦਾ ਸਮਾਂ ਸੀ ਤੇ ਇਹਨੇ ਪ੍ਰਮਾਤਮਾ ਨੂੰ ਰਾਵਿਆ ਹੀ ਨਹੀਂ, ਪ੍ਰਮਾਤਮਾ ਨੂੰ ਜਪਿਆ ਹੀ ਨਹੀਂ, ਪ੍ਰਮਾਤਮਾ ਦੇ ਨਾਲ ਸਾਂਝ ਬਣਾਈ ਨਹੀਂ, ਪ੍ਰਮਾਤਮਾ ਦੀ ਕਦਰੋ ਕੀਮਤ ਨੂੰ ਜਾਣਿਆ ਹੀ ਨਹੀਂ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮਨੁੱਖ ਨੇ ਰਾਖਵਾਂ ਸਮਾਂ ਰੱਖ ਲਿਆ ਪ੍ਰਮਾਤਮਾ ਦੇ ਨਾਲ ਮਿਲਣ ਵਾਸਤੇ। ਇਹ ਕਹਿੰਦਾ ਹੈ ਜਵਾਨੀ ਹੈ ਗੁਨਾਹ ਕਰਨ ਲਈ, ਜਵਾਨੀ ਹੈ ਕੇਵਲ ਆਪਣੇ ਦੁਨਿਆਵੀ ਧੰਦੇ ਕਰਨ ਲਈ, ਕੰਮ ਕਾਜ ਕਰਨ ਲਈ। ਬੁਢਾਪਾ ਆਏਗਾ ਤੇ ਬੁਢਾਪੇ ਦੇ ਅੰਦਰ ਵੇਖੀ ਜਾਏਗੀ, ਰੁੱਸੇ ਰੱਬ ਦਾ ਉਲਾਮਾ ਲਾ ਲਵਾਂਗੇ ਬੁਢਾਪੇ ਦੇ ਅੰਦਰ ਜਾ ਕੇ। ਅਕਸਰ ਇਸ ਤਰ੍ਹਾਂ ਕਹਿੰਦਾ, ਅਜੇ ਜਵਾਨ ਆ, ਅਜੇ ਮੇਰੇ ਕੰਮ ਕਾਰ ਕਰਨ ਵਾਲੇ ਬਾਕੀ ਨੇ, ਮੇਰਾ ਕਾਰੋਬਾਰ ਕਰਨਾ, ਮੇਰੇ ਧੀਆਂ ਪੁੱਤਰਾਂ ਦਾ ਵਿਆਹ ਕਾਰਜ ਕਰਨਾ, ਸਾਰੇ ਤੇ ਫਰਜ਼ ਬਾਕੀ ਨੇ, ਇਹ ਕੰਮ ਜਾਂ ਵਿਹਲਿਆਂ ਦਾ ਹੈ ਤੇ ਜਾਂ ਬੁਢਾਪੇ ਦਾ ਹੈ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਚਲੋ ਬੁਢਾਪੇ ਵਿੱਚ ਆਏ ਹੋ, ਪਰ ਫੇਰ ਹੀ ਗੁਰੂ ਦੇ ਮੁਤਾਬਕ ਚੱਲ ਕੇ ਇੱਥੇ ਆ ਜਾਓ। ਫਿਰ ਵੀ ਬੰਦਾ ਆਪਣੀ ਮਰਜ਼ੀ ਨੂੰ ਨਾਲ ਲੈ ਕੇ ਆਉਂਦਾ ਕਿ ਜਿਤਨੇ ਬਜ਼ੁਰਗ ਵਾਰ ਗੁਰਦੁਆਰੇ ਵਿੱਚ ਆਉਂਦੇ ਨੇ, ਮੰਦਰ ਮਸਜਿਦ ਵਿੱਚ ਜਾਂਦੇ ਨੇ, ਉਹ ਕੋਈ ਗੁਰੂ ਦੀ ਮਤ ਦੇ ਅਨੁਸਾਰ ਜਾ ਰਹੇ ਨੇ, ਤੇ ਜੇ ਜਾ ਰਹੇ ਨੇ ਤੇ ਫਿਰ ਕੋਈ ਬੁੱਢਾ ਗੁਨਾਹਗਾਰੀ ਨਹੀਂ ਚਾਹੀਦਾ, ਖਿਮਾ ਮੰਗ ਲਵਾਂ, ਬੜੇ ਗੁਨਾਹਗਾਰੀ ਮਿਲਦੇ ਨੇ। ਕਦੀ ਕਦੀ ਬਜ਼ੁਰਗ ਬੋਲਦਾ ਹੈ ਤਾਂ ਗੱਲ ਇਸ ਤਰ੍ਹਾਂ ਦੀ ਕਰਦਾ ਜਿਵੇਂ ਮਹਾਂ ਬਚਕਾਨਾ ਹੋਵੇ, ਬੱਚਿਆਂ ਵਾਲੀ ਗੱਲ ਹੁੰਦੀ ਹੈ। ਕਾਰਨ ਕੀ ਹੈ? ਅਜੇ ਵੀ ਆਪਣੀ ਮਰਜ਼ੀ ਦੇ ਮੁਤਾਬਕ ਆ ਰਿਹਾ, ਬਣੇ ਸੁਭਾਅ ਦੇ ਮੁਤਾਬਕ ਆ ਰਿਹਾ। ਕਾਰਜ ਤੇ ਸਾਰੇ ਪੂਰੇ ਹੋ ਗਏ ਨੇ, ਫਰਜ਼ ਤੇ ਅਦਾ ਹੋ ਗਏ ਨੇ, ਪਰ ਆ ਆਪਣੀ ਮਰਜ਼ੀ ਦੇ ਮੁਤਾਬਕ ਹੀ ਰਿਹਾ ਹੈ, ਗੁਰੂ ਦੀ ਮਰਜ਼ੀ ਦੇ ਮੁਤਾਬਕ ਅਜੇ ਆਉਣ ਦੀ ਜਾਂਚ ਇਹਨੂੰ ਨਹੀਂ ਆਈ। ਤੋ ਕਹਿ ਰਹੇ ਨੇ, ਕਾਲੀ ਜਿੰਨੀ ਨਾ ਰਾਵਿਆ, ਵਾਲ ਕਾਲੇ ਸਨ, ਜਵਾਨੀ ਦਾ ਸਮਾਂ ਸੀ, ਪਰਮਾਤਮਾ ਨੂੰ ਰਾਵਿਆ ਹੀ ਨੇ, ਪਰਮਾਤਮਾ ਚੇਤੇ ਆਏ ਨੇ। ਚੇਤੇ ਕੀ ਆਇਆ? ਧਨ ਧਰਮ ਚੇਤੇ ਆਇਆ ਹੀ ਨੇ, ਪਰਿਵਾਰ ਚੇਤੇ ਆਇਆ, ਨਿਰੰਕਾਰ ਚੇਤੇ ਆਏ ਹੀ ਨੇ। ਜਵਾਨੀ ਦੇ ਅੰਦਰ ਬੰਦਾ ਦੂਰ ਭੱਜਣ ਦਾ ਯਤਨ ਕਰਦਾ, ਪਰ ਭੱਜ ਕੇ ਜਾਏਗਾ ਕਿੱਥੇ? ਜਦ ਅੱਗੋਂ ਅਜਗਰ ਵਾਂਗ ਦੁੱਖ ਮੂੰਹ ਫੈਲਾ ਕੇ ਸਾਹਮਣੇ ਆ ਜਾਂਦੇ ਨੇ, ਫਿਰ ਤੈਨੂੰ ਵਾਪਸ ਆਉਣਾ ਪੈਂਦਾ ਇੱਥੇ, ਇੱਥੇ ਆਣ ਕੇ ਨੱਕ ਗੋਡਾ ਰਗੜਨਾ ਪੈਂਦਾ, ਕਿਉਂਕਿ ਅੱਗੇ ਦੁੱਖ ਖੜੇ ਨੇ ਦੀਵਾਰ ਬਣ ਕੇ, ਉਹਨਾਂ ਨੂੰ ਲੰਘ ਕੇ ਪਾਰ ਜਾਣਾ ਆਪਣੇ ਵੱਸ ਵਿੱਚ ਨਹੀਂ ਹੈ। ਫਿਰ ਚੇਤਾ ਆ ਜਾਂਦਾ ਕਿ ਰੱਬ ਵੀ ਕੋਈ ਚੀਜ਼ ਹੈ, ਵਰਨਾ ਰੱਬ ਨੂੰ ਇਹ ਹਵਾ ਹੀ ਮੰਨਦਾ, ਰੱਬ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ। ਕਹਿਣ ਲੱਗੇ, ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਵਾਲਾਂ ਦਾ ਰੰਗ ਚਿੱਟਾ ਹੋਇਆ। ਤੇ ਕਹਿਣ ਲੱਗੇ, ਮੈਂ ਵੇਖਿਆ ਧੌਲੀ ਰਾਵੈ, ਰਾਵੈ ਮੈਨੇ ਮਿਲਣਾ। ਕਹਿਣ ਲੱਗੇ, ਕੋਏ, ਕੋਈ ਵਿਰਲਾ ਵਿਰਲਾ ਬਜ਼ੁਰਗ ਹੀ ਇਸ ਰਾਹ ਦੇ ਉੱਤੇ ਚੱਲ ਰਿਹਾ। ਹੁਣ ਜਿਤਨੇ ਬਜ਼ੁਰਗੋ, ਮੈਂ ਤੁਹਾਡੇ ਉੱਤੇ ਇੱਕ ਪ੍ਰਸ਼ਨ ਕਰਨਾ ਚਾਹੁੰਦਾ, ਉਸ ਤੋਂ ਪਹਿਲਾਂ ਖਿਮਾ ਮੰਗ ਲਵਾਂ ਕਿ ਆਪ ਰੱਬ ਦੀ ਪਿਆਸ ਲੈ ਕੇ ਗੁਰਦੁਆਰੇ ਆ ਰਹੇ ਹੋ ਜਾਂ ਸਮਾਂ ਪਾਸ ਕਰਨ ਲਈ ਗੁਰਦੁਆਰੇ ਆ ਰਹੇ ਹੋ? ਘਰ ਦੇ ਅੰਦਰ ਸਮਾਂ ਪਾਸ ਨਹੀਂ ਹੁੰਦਾ, ਗੁਰਦੁਆਰੇ ਸਮਾਂ ਪਾਸ ਹੋ ਜਾਏਗਾ। ਅਗਰ ਸਮਾਂ ਪਾਸ ਕਰਨ ਲਈ ਆਏ ਹੋ ਤੇ ਸਮਾਂ ਪਾਸ ਹੀ ਹੋਏਗਾ, ਇੱਥੋਂ ਮਿਲੇਗਾ ਕੁਝ ਨਹੀਂ, ਖਿਮਾ ਕਰਿਓ। ਅਗਰ ਆਪ ਇਹ ਲਕਸ਼ ਲੈ ਕੇ, ਮਨੋਰਥ ਲੈ ਕੇ ਆਏ ਹੋ ਕਿ ਗੁਰੂ ਨੂੰ ਮਿਲਣਾ ਮੇਰਾ ਫਰਜ਼ ਹੈ,
मनुख दा एक कर्तव्य है ते चलो जवानी बीत गई है ते मैं बुढ़ापे दे अंदर उनु रिजा लवा उनु पालवा फिर तुहानू करोड़ वार नमस्कार ते तुहाडा आउणा भी मुबारक। पर मैं वेख्या है समय पास हुंदा है। फिर जितने को बुजुर्ग चल के गुरुद्वारे आउंदे ने उन्हां दी गिनती ते बड़ी थोड़ी। घरां दे अंदर बुजुर्ग वार है ते बड़े, पर मैं उन्हां बुजुर्गां नूं वेख्या है अजे भी विषयां विकारां दे अंदर मस्त, अजे भी विषयां विकारां दे अंदर। जे किसे जवान ते प्रश्न करिए भी गुरु वाला बन, अमृत छक, गुरबाणी दे नाल जुड़, बाणी पढ़िया कर, वो कहिंदा है जी कारज करन वाले बाकी ने, ए कम बुढ़ापे विच। ते जे बुजुर्ग ते सवाल करिए भी हुण तू अमृत क्यों नहीं छकदा, ते आप जवाब दो कि हुण अड़चन किस गल दी। बुजुर्ग मतावां बुजुर्ग वार, जे तुहाडे विचों अजे भी कोई गुरु वाला नहीं बनदा ते हुण अड़चन किस गल दी है, हुण ते कोई अड़चन नहीं है। फिर एक बेनती मैं होर करदा चला। मेरे उत्ते कल एक बुजुर्गां ने प्रश्न किया सी, इस वक्त भी वह संगत दे अंदर सुभाए मान ने, कल शामां नूं मेरे उत्ते उन्होंने प्रश्न किया सी, अमृत छकन की तमन्ना है पर परिवार मेरे नाल सहमत नहीं है। मैं उचेचे तौर ते बेनती करदा चला, तन सांझे तौर दे उत्ते सारयां नूं लाभ देंदा है पर धर्म इस तरह नहीं है। इत्थे मैं गल नूं थोड़ा खोलदा चला, तन परिवार दे अंदर आ रहा है पर एक मैंबर दे जरिए आ रहा है। मन लो तन कमा के लिया रहा है पिता, उस धन कमाए दे नाल सारे परिवार दे मैंबरां नूं लाभ मिल रहा है। धन दे नाल भोजन बनिया सारे खा रहे ने, धन दे नाल कपड़ा आया सारे हंडा रहे ने, धन दे नाल मकान बनिया सारे उस मकान विच रह रहे ने, पर कमाया ते सारे ने नहीं, कमाया एक ने। उस धन दे नाल होर तरह तरह दे पदार्थ घर विच साजो समान घर विच लियांदा गया ते उहदा लाभ सारे परिवार दे मैंबरां नूं मिलिया। तन है सांझा, कमाउंदा है एक, लाभ मिलदा है सारिआं नूं। धर्म इस तरह का मसला नहीं, धर्म व्यक्तिगत है। धर्म जिन्हें कमाउणा है उन्हूं लाभ है, जिन्हें नहीं कमाउणा उह कल्पदा होया कुरजदा होया नजर पैंदा है। धर्म अगर मां कमा रही है ते मां शांत है, पिता कल्पदा नजर पै रहा है। अगर पिता कमा रहा है ते पिता खामोश है शांत है ते मां कल्पदी नजर पै रही। फिर इहदियां मेरे कोल उदाहरणां ने, इको ही घर दी चार दवारी दे अंदर दो प्यो पुत्र वस रहे ने। पिता दा नां है हरनाकश, पुत्र दा नां है भगत प्रहलाद। पिता कल्पदा नजर आ रहा है, बड़ा हंकारी है, ते पुत्र बड़ा शांति दा पुंज नजर आ रहा है, शांति दी तस्वीर नजर आ रहा है। इको ही घर दे अंदर दो भाई वड्डे हुंदे ने, जन्म लैंदे ने, पलदे ने, खेडदे ने। एक दा नां है बाबा पृथ्वी चंद, दूजे दा नां है गुरु अर्जन देव साहब। पृथ्वी चंद कल्पदा कुरजदा नजर पैंदा है ते गुरु अर्जन देव साहब बिल्कुल शांत नजर पैंदे ने। धर्म निजी मसला है, इनू जिन्हें कमाउणा है उनू लाभ देंदा है, जिन्हें नहीं कमाउणा ओ अंदरों कल्पदा कुरजदा नजर पैंदा है। ए मत सोचो कि मेरा परिवार, मैं सारियां लई बेनती तां कर रहा, मैनू उहनां कोलों बड़ी चंगी सेध मिल गई। ए मत सोचो कि मेरा परिवार मेरे नाल सहमत नहीं ते मैं सराह दे उत्ते चला ही ना। मैनू यह दसो परिवार सहमत किहदा होया है। किसे भगत का जिक्र करो कि जिहदा परिवार उहदे नाल सहमत होके चलिया होवे ते उह तां भगती दे मार्ग दे उत्ते चलिया होवे। किसे दा भी परिवार किसे नाल सहमत नहीं होया। जुबान कहन लग्या कंबदी है, गुरु नानक देव पातशाह महाराज जी दे घर दे अंदर विरोधता दा बूटा बन के पैदा होया बाबा श्री चंद। गुरु नानक साहब जी ने जिहड़ा पंथ चलाया, बाबा श्री चंद ने अपना नवा पंथ चलाया उदासी मत, ते चलाया गुरु नानक साहब जी दे नाल पंथ खड़ा करके। हुण विरोधता नहीं ते होर की है। बाबा पृथ्वी चंद विरोधता कर रहे ने, गुरु अंगद देव साहब जी दे दोवें साहिबजादे विरोधता कर रहे ने। किदी किदी गल इतिहास दियां पन्नियां तों लोगे विरोधता कर रहे ने। कबीर साहब दा जीवन पढ़ के वेखो, मां विरोधता दे उत्ते खड़ी है। मां ही कह रही एक दो मंदिर एक दो बाट, कहिंदी ये दो जांदे ने मंदिर विच बह जांदे ने, मंदिर मैंने घर दोवे दे कोल बैठे हुंदे ने, ते दो बाट बाट मैंने राह दे अंदर तुरे जा रहे ने। दो जा रहे ने दो आ रहे ने, कबीर दा ते सारा दिन काम ही है। तनना बुनना तजियो है कबीर, इन्हें तनना बुनना ही छड्ड दिता है। ते फिर कबीर साहब दी मां विरोधता करदी करदी ए भी कहिंदी है,
ਹਮਕੋ ਸੱਥਰ ਉਣਕੋ ਖਾਟ, ਇੱਕ ਦੋ ਮੰਦਰ ਇੱਕ ਦੋ ਬਾਟ, ਹਮਕੋ ਸੱਥਰ ਉਣਕੋ ਖਾਟ। ਸਾਨੂੰ ਸੌਣ ਵਾਸਤੇ ਜ਼ਮੀਨ ਤੇ ਕਹਿੰਦਾ, ਜ਼ਮੀਨ ਤੇ ਸੌ, ਤੇ ਜਿਹੜੀਆਂ ਦੋ ਚਾਰ ਪਾਈਆਂ ਘਰ ਦੇ ਅੰਦਰ ਨੇ, ਖਾਟ ਮੈਨੇ ਮੰਜੀ, ਜਿਹੜੀਆਂ ਦੋ ਮੰਜੀਆਂ ਘਰ ਦੇ ਅੰਦਰ ਨੇ, ਉਹ ਇਹਨਾਂ ਨੂੰ ਦੇ ਦਿੰਦਾ ਜਿਹੜੇ ਦੇ ਸੰਗੀ ਸਾਥੀ ਆਉਂਦੇ ਨੇ। ਕਬੀਰ ਦੀ ਮਾਂ ਕਬੀਰ ਨਾਲ ਸਹਿਮਤ ਹੈ। ਕਿਹਦੀ ਮਾਂ? ਕਿਸੇ ਭਗਤ ਦੀ ਮਾਂ, ਗੁਰੂ ਸਾਹਿਬਾਨਾਂ ਦਾ ਪਰਿਵਾਰ ਜਾਂ ਭਗਤ ਜਨਾਂ ਦਾ ਪਰਿਵਾਰ ਕਿਸੇ ਨਾਲ ਸਹਿਮਤ ਨਹੀਂ ਹੈ। ਕੁਛ ਸਹਿਮਤ ਨੇ, ਬਹੁਤੇ ਸਹਿਮਤ ਨਹੀਂ ਹੈ। ਅਗਰ ਇਹ ਵੇਖੋਗੇ ਪਰਿਵਾਰ ਸਹਿਮਤ ਹੋਵੇ ਤੇ ਪਰਿਵਾਰ ਸਹਿਮਤ ਹੋਏਗਾ ਹੀ ਨਹੀਂ, ਰੱਬੀ ਪੈਂਡੇ ਦੇ ਉੱਤੇ ਆਪ ਚੱਲ ਸਕੋਗੇ ਨੇ। ਅੰਮ੍ਰਿਤ ਛਕਣ ਦਾ ਵਿਚਾਰ ਹੈ ਛਕ ਲਓ, ਗੁਰੂ ਗੁਰੂ ਜਪਣ ਦਾ ਵਿਚਾਰ ਹੈ ਜਪ ਲਓ। ਇਹ ਕਹੋ ਕਿ ਸਾਗਰ ਦੀਆਂ ਲਹਿਰਾਂ ਖਾਮੋਸ਼ ਹੋ ਜਾਣ ਤੇ ਮੈਂ ਆਪਣੀ ਬੇੜੀ ਨੂੰ ਫੇਰ ਤੋਰਾਂਗਾ। ਸਾਗਰ ਦੀਆਂ ਲਹਿਰਾਂ ਪਿਆਰੇ ਉਹ ਕਦੀ ਖਾਮੋਸ਼ ਹੁੰਦੀਆਂ ਹੀ ਨਹੀਂ ਹੈ। ਇੱਕ ਲਹਿਰ ਮਿਟਦੀ ਨਜ਼ਰ ਆ ਰਹੀ ਹੈ, ਨਾਲ ਦੂਸਰੀ ਬਣਦੀ ਵੀ ਨਜ਼ਰ ਪੈ ਰਹੀ ਹੈ। ਤੇ ਜੇ ਕੋਈ ਮਲਾਹ ਇਹ ਗੱਲ ਕਹੇ ਵੀ ਸਾਗਰ ਦੀਆਂ ਲਹਿਰਾਂ ਸ਼ਾਂਤ ਹੋ ਜਾਣ ਤੇ ਮੈਂ ਫੇਰ ਬੇੜੀ ਚਲਾਵਾਂਗਾ, ਸਾਗਰ ਦੀਆਂ ਲਹਿਰਾਂ ਤੇ ਅੱਜ ਤੱਕ ਨਾ ਸ਼ਾਂਤ ਹੋਈਆਂ ਨੇ ਨਾ ਇਹਨਾਂ ਨੇ ਹੋਣਾ। ਪਰਿਵਾਰ ਕਦੀ ਕਿਸੇ ਦਾ ਸਹਿਮਤ ਨਾ ਹੋਇਆ ਤੇ ਨਾ ਹੋਏਗਾ। ਤੁਸੀਂ ਖੁਦ ਵੇਖਣਾ ਹੈ ਕਿ ਮੈਂ ਧਰਮ ਦੇ ਪੈਂਡੇ ਚੱਲਣਾ ਹੈ ਜਾਂ ਨਹੀਂ ਚੱਲਣਾ। ਤੋ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਤੌਲੀ ਰਾਵੇ ਕੋਏ, ਕਹਿਣ ਲੱਗੇ ਕੋਈ ਵਿਰਲਾ ਵਿਰਲਾ ਬਜ਼ੁਰਗ, ਤੌਲਿਆਂ ਵਾਲਾਂ ਦਾ ਮਾਲਕ, ਕਹਿਣ ਲੱਗੇ ਕੋਈ ਵਿਰਲਾ ਵਿਰਲਾ ਹੀ ਖੁਦਾ ਤੇਰੀ ਭੁੱਖ ਤੇ ਪਿਆਸ ਨੂੰ ਲੈ ਕੇ ਤੇਰੇ ਕੋਲ ਆ ਰਿਹਾ, ਵਰਨਾ ਸਮਾਂ ਪਾਸ ਕਰਨ ਲਈ ਆਉਂਦੇ ਨੇ। ਖਿਮਾ ਚਾਹਾਂਗਾ, ਸਮਾਂ ਪਾਸ ਕਰਨ ਲਈ ਆਉਂਦੇ ਨੇ। ਕੋਈ ਵਿਰਲਾ ਵਿਰਲਾ ਤੇਰੀ ਤੜਪ, ਤੇਰੀ ਚਾਹਤ ਲੈ ਕੇ ਗੁਰਦੁਆਰੇ ਆਉਂਦਾ। ਅਗਰ ਪਰਮਾਤਮਾ ਦੀ ਭੁੱਖ ਲੈ ਕੇ ਆ ਰਹੇ ਹੋ ਤੇ ਹੁਣ ਇੱਕ ਜੁੱਟ ਹੋ ਕੇ ਰੱਬ ਜੀ ਦੇ ਰਾਹ ਦੇ ਉੱਤੇ ਚੱਲਣਾ ਸ਼ੁਰੂ ਕਰ ਦਿਓ। ਤੌਲੀ ਰਾਵੇ ਕੋਏ, ਅੱਗੇ ਕਹਿੰਦੇ ਨੇ ਕਰ ਸਾਈਂ ਸਿਉਂ ਪਿਰਹੜੀ। ਪਿਰਹੜੀ ਦਾ ਮਤਲਬ ਹੁੰਦਾ ਹੈ ਪ੍ਰੇਮ। ਕਹਿਣ ਲੱਗੇ ਆਪਣੇ ਸਾਈਂ ਜੀ ਦੇ ਨਾਲ ਪ੍ਰੇਮ ਕਰ, ਪਰਮਾਤਮਾ ਦੇ ਨਾਲ ਪ੍ਰੇਮ ਕਰ। ਰੰਗ ਨਵੇਲਾ ਹੋਏ ਤੇਰੇ ਜੀਵਨ ਦੇ ਅੰਦਰ ਬਹਾਰ ਹੀ ਨਵੀਂ ਬਣ ਜਾਏਗੀ, ਰੰਗ ਹੀ ਨਵਾਂ ਬਣ ਜਾਏਗਾ, ਜੀਵਨ ਦੇ ਅੰਦਰ ਆਨੰਦ ਹੀ ਨਵਾਂ ਬਣ ਜਾਏਗਾ। ਪਰ ਕਦ ਬਣ ਜਾਏਗਾ? ਜਦ ਸਾਈਂ ਜੀ ਦੇ ਨਾਲ, ਪਰਮਾਤਮਾ ਦੇ ਨਾਲ ਤੇਰੀ ਪ੍ਰੀਤ ਬਣੇਗੀ, ਤੇਰਾ ਪ੍ਰੇਮ ਬਣੇਗਾ। ਇੱਥੇ ਇੱਕ ਬੇਨਤੀ ਮੈਂ ਆਪ ਸੰਗਤ ਦੇ ਸਾਹਮਣੇ ਕਰਦਾ ਚੱਲਾ। ਇੱਕ ਨਿਤਨੇਮ ਕਰਨ ਵਾਲੇ ਦਾ ਮਨ, ਨਿਤਨੇਮੀ ਦਾ ਮਨ ਮੈਲਾ ਹੋ ਸਕਦਾ ਹੈ। ਮੇਰੀ ਮੁਕੰਮਲ ਬੇਨਤੀ ਨੂੰ ਸੁਣਨ ਤੋਂ ਬਾਅਦ ਨਤੀਜੇ ਦੇ ਉੱਤੇ ਤਾਂ ਪਹੁੰਚਿਓ। ਇੱਕ ਨਿਤਨੇਮ ਕਰਨ ਵਾਲੇ ਨਿਤਨੇਮੀ ਦਾ ਮਨ ਮੈਲਾ ਹੋ ਸਕਦਾ ਹੈ। ਤੇ ਜਦ ਕੋਈ ਨਿਤਨੇਮੀ ਨਿਤਨੇਮ ਕਰਦਾ ਹੈ, ਜ਼ਰੂਰੀ ਤੇ ਨਹੀਂ ਕਿ ਜਿੰਨਾ ਸਮਾਂ ਨਿਤਨੇਮ ਚੱਲਦਾ ਹੈ ਮਨ ਪਵਿੱਤਰ ਹੀ ਹੁੰਦਾ ਹੈ, ਮਨ ਦੇ ਅੰਦਰ ਕੋਈ ਮੈਲ ਆਉਂਦੀ ਹੀ ਨਹੀਂ, ਮਨ ਕਿਧਰੇ ਦੌੜਦਾ ਹੀ ਨਹੀਂ, ਮਨ ਦੇ ਅੰਦਰ ਮੈਲ ਬਣ ਜਾਂਦੀ ਹੈ। ਪੜ ਰਿਹਾ ਜਪਜੀ ਸਾਹਿਬ, ਪੜ ਰਿਹਾ ਸੁਖਮਣੀ ਸਾਹਿਬ, ਹੱਥਾਂ ਵਿੱਚ ਗੁਟਕਾ, ਨਜ਼ਰਾਂ ਟਿਕੀਆਂ ਨੇ ਬਾਣੀ ਦੇ ਉੱਤੇ, ਜ਼ੁਬਾਨ ਬਾਣੀ ਦਾ ਅਲਾਪ ਕਰ ਰਹੀ ਹੈ, ਬਾਣੀ ਨੂੰ ਜਪਦੀ ਹੈ, ਮਨ ਦੇ ਅੰਦਰ ਕੋਈ ਮੈਲ ਦੀ ਧਾਰਾ ਚੱਲਦੀ ਹੈ, ਮਨ ਦੇ ਅੰਦਰ ਕੋਈ ਮੈਲੇ ਵਿਚਾਰ ਚੱਲਦੇ ਨੇ। ਤੋ ਮੂਲ ਰੂਪ ਵਿੱਚ ਕਹਿ ਲਓ ਕਿ ਨਿਤਨੇਮੀ ਦਾ ਮਨ ਨਿਤਨੇਮ ਕਰਦਿਆਂ ਮੈਲਾ ਹੁੰਦਾ ਹੈ। ਜਿਤਨੇ ਆਪ ਨੇਮੀ ਪ੍ਰੇਮੀ ਹੋ, ਸਾਰੇ ਗੁਰਬਾਣੀ ਦਾ ਪਾਠ ਪਠਨ ਕਰਦੇ ਹੋ, ਰੌਲਾ ਵੀ ਲਾਉਂਦੇ ਹੋ, ਗੁਰੂ ਕੀ ਤਾਬਿਆ ਬਹਿ ਕੇ ਪਾਠ ਕਰਦਿਆਂ ਵੀ ਪਾਠੀ ਦਾ ਮਨ ਮੈਲਾ ਹੁੰਦਾ ਹੈ। ਖਿਮਾ ਚਾਹਾਂਗਾ, ਮੈਂ ਉਦਾਹਰਣ ਬਣਾ ਕੇ ਅਰਜ਼ ਕਰਨੀ ਚਾਹੁੰਦਾ, ਪਾਠ ਕਰਦਿਆਂ ਪਾਠੀ ਦੇ ਮਨ ਵਿੱਚ ਮੈਲ ਆ ਸਕਦੀ ਹੈ, ਸੇਵਾ ਕਰਦਿਆਂ ਸੇਵਾਦਾਰ ਦੇ ਮਨ ਵਿੱਚ ਮੈਲ ਆ ਸਕਦੀ ਹੈ। ਮੈਂ ਆਪਣੀ ਗੱਲ ਕਰਾਂ, ਕਥਾ ਕਰਦਿਆਂ ਕਰਦਿਆਂ, ਕਥਾ ਵਖਿਆਨ ਕਰਦਿਆਂ ਕਰਦਿਆਂ ਮਨ ਵਿੱਚ ਮੈਲ ਆ ਜਾਂਦੀ ਹੈ, ਕੀਰਤਨ ਕਰਦਿਆਂ ਕਰਦਿਆਂ ਮਨ ਵਿੱਚ ਮੈਲ ਆ ਜਾਂਦੀ ਹੈ। ਪਰ ਜਿਸ ਵਕਤ ਆਪ ਗੁਰੂ ਦੇ ਨਾਲ ਪ੍ਰੇਮ ਕਰ ਰਹੇ ਹੋ, ਉਸ ਇੱਕ ਪਲ ਨੂੰ ਨੋਟ ਕਰਕੇ ਵੇਖਣਾ, ਉਦੋਂ ਮਨ ਦੇ ਅੰਦਰ ਮੈਲ ਨਹੀਂ ਹੁੰਦੇ। ਹੁਣ ਇਸ ਤਰ੍ਹਾਂ ਕਹਿ ਲਓ, ਪਾਠੀ ਦਾ ਮਨ, ਨਿਤਨੇਮੀ ਦਾ ਮਨ, ਸੇਵਾਦਾਰ ਦਾ ਮਨ ਨਿਰਮਲ ਹੋ ਸਕਦਾ ਹੈ, ਪ੍ਰੇਮੀ ਦਾ ਮਨ ਮੈਲਾ ਨਹੀਂ ਹੁੰਦਾ। ਉਹਨਾਂ ਦੇ ਮਨ ਦੇ ਅੰਦਰ ਮੈਲ ਆ ਸਕਦੀ, ਇੱਥੇ ਮੈਲ ਨਹੀਂ ਹੁੰਦੀ ਪ੍ਰੇਮੀ ਦੇ ਮਨ ਦੇ ਅੰਦਰ। ਜਦੋਂ ਤੁਹਾਡੇ ਮਨ ਦੇ ਅੰਦਰ ਕਿਧਰੇ ਸਤਿਗੁਰੂ ਜੀ ਦੇ ਸੰਬੰਧ ਵਿੱਚ ਪ੍ਰੇਮ ਦਾ ਵਿਚਾਰ ਚੱਲੇ, ਪ੍ਰੇਮ ਦੀ ਨਿਰਮਲ ਧਾਰਾ ਚੱਲੇ, ਤੇ ਫਿਰ ਉਹਨਾਂ ਪਲਾਂ ਨੂੰ ਨੋਟ ਕਰਕੇ ਵੇਖਿਓ, ਮਨ ਦੇ ਅੰਦਰ ਨਾ ਕੋਈ ਵਾਸ਼ਨਾ, ਨਾ ਕਾਮ, ਨਾ ਕ੍ਰੋਧ, ਨਾ ਨਿੰਦਾ, ਨਾ ਚੁਗਲੀ। ਪ੍ਰੇਮ ਇਤਨਾ ਬਲਵਾਨ ਹੈ ਕਿ ਜਦ ਉਹ ਮਨ ਵਿੱਚ ਆਣ ਕੇ ਵਸਦਾ ਤੇ ਉਹ ਸਾਰਿਆਂ ਨੂੰ ਇੱਥੋਂ ਦੁੜਾ ਕੇ ਬਾਹਰ ਕਰ ਦਿੰਦਾ ਹੈ, ਆਪ ਹੀ ਉੱਥੇ ਰਹਿੰਦਾ। ਪਰ ਸ਼ਰਤ ਇਹ ਹੈ ਕਿ ਪ੍ਰੇਮ ਮੁਕੰਮਲ ਤੌਰ ਤੇ ਆਉਣਾ ਚਾਹੀਦਾ।
ਇਹਨੇ ਕਿ ਚਲੋ ਮਾੜਾ ਜਿਹਾ ਵਿਚਾਰ ਆਇਆ ਨਿਕਲ ਗਿਆ, ਪ੍ਰੇਮ ਮੁਕੰਮਲ ਤੌਰ ਤੇ ਬਣਨਾ ਚਾਹੀਦਾ, ਪ੍ਰੇਮੀ ਦਾ ਮਨ ਮੈਲਾ ਨਹੀਂ ਹੁੰਦਾ। ਤਾਂ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ। ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਸਾਈਂ ਜੀ ਦਾ ਪਿਆਰ ਹੈ ਜਾਂ ਔਗਣਾ ਦਾ ਪਿਆਰ ਹੈ। ਅਗਰ ਇਹ ਆਪਣੇ ਉੱਤੇ ਪ੍ਰਸ਼ਨ ਕਰੋ ਕਿ ਮੇਰਾ ਪਿਆਰ ਔਗਣਾ ਦੇ ਨਾਲ ਹੈ ਜਾਂ ਪ੍ਰਮਾਤਮਾ ਦੇ ਨਾਲ ਹੈ, ਤੇ ਜਵਾਬ ਤੁਹਾਨੂੰ ਆਪੇ ਮਿਲ

ਉੱਥੇ ਬਹਿ ਕੇ ਖਾ ਵੀ ਸਕਦਾ ਹੈ, ਉੱਥੇ ਬਹਿ ਕੇ ਲੰਮਾ ਸਮਾਂ ਬਤੀਤ ਵੀ ਕਰ ਸਕਦਾ ਹੈ, ਦਿਨ ਗੁਜ਼ਾਰ ਸਕਦਾ ਹੈ। ਪਰ ਜਿਹੜਾ ਪਾਗਲ ਹੈ, ਪਰ ਸਮਝਦਾਰ ਉਸੇ ਮਲ ਮੂਤਰ ਦੇ ਢੇਰ ਕੋਲੋਂ ਨਿਕਲਦਾ ਹੈ ਤੇ ਨੱਕ ਦੇ ਉੱਤੇ ਰੁਮਾਲ ਰੱਖ ਕੇ ਨਿਕਲਦਾ ਹੈ। ਉੱਥੇ ਖਲੋਣਾ ਤੇ ਬੜੀ ਦੂਰ ਦੀ ਗੱਲ, ਨੱਕ ਨੂੰ ਦਬਾ ਕੇ ਨਿਕਲਦਾ ਹੈ। ਉੱਥੇ ਖਲੋ ਕੇ ਗਾਉਣਾ, ਖਲੋ ਕੇ ਹੱਸਣਾ, ਉੱਥੇ ਖਲੋ ਕੇ ਖਾਣਾ, ਇਹ ਤੇ ਬੜੀ ਅੱਗੇ ਦੀ ਗੱਲ। ਉਹ ਚਾਹੁੰਦਾ ਹੈ ਕਿ ਮੈਂ ਨੱਕ ਨੂੰ ਦਬਾ ਕੇ ਨਿਕਲਾਂ, ਇੱਥੋਂ ਦੀ ਬਦਬੋ ਦੁਰਗੰਧੀ ਮੇਰੇ ਤੱਕ ਨਾ ਆਵੇ। ਨੱਕ ਨੂੰ ਦਬਾ ਕੇ ਨਿਕਲਦਾ ਹੈ। ਪਰ ਪੁੱਛੀਏ ਵੀ ਕਿਉਂ? ਇੱਕ ਤੇ ਬਹਿ ਕੇ ਉੱਥੇ ਆਨੰਦ ਮਗਨ ਨਜ਼ਰ ਆ ਰਿਹਾ ਹੈ, ਤੂੰ ਨੱਕ ਦਬਾ ਕੇ ਨਿਕਲ ਰਿਹਾ ਹੈ ਕਿਉਂ? ਬੰਦਾ ਇਹ ਕਹੇਗਾ ਨਾ ਕਿ ਉਹ ਪਾਗਲ ਏ ਤੇ ਮੈਂ ਅਜੇ ਪਾਗਲ ਨਹੀਂ ਹਾਂ, ਮੈਂ ਸਿਆਣਾ, ਮੈਂ ਸਮਝਦਾਰ ਹਾਂ। ਫਿਰ ਮੈਂ ਖਿਮਾ ਮੰਗ ਲਵਾਂ, ਧਰਮ ਦੀ ਦੁਨੀਆਂ ਦੇ ਅੰਦਰ ਜੋ ਬੰਦਾ ਪਾਗਲ ਹੈ ਉਹ ਔਗਣਾਂ ਦੇ ਕੂੜ ਉੱਤੇ ਢੇਰ ਉੱਤੇ ਖਲੋਤਾ ਨਜ਼ਰ ਪੈਂਦਾ ਹੈ, ਤੇ ਜੋ ਸਮਝਦਾਰ ਹੈ ਉਹਨੂੰ ਸਮਝ ਆ ਜਾਂਦੀ ਇਹ ਬਦਬੋ ਹੈ, ਉਹ ਇੱਥੋਂ ਬਚਣ ਦਾ ਯਤਨ ਕਰਦਾ ਹੈ, ਇਹ ਦੁਰਗੰਧ ਹੈ ਇੱਥੋਂ ਬਚਣ ਦਾ ਯਤਨ ਕਰਦਾ ਹੈ। ਇੱਕ ਸੂਫੀ ਫਕੀਰ ਦਾ ਬੋਲ ਮੇਰੇ ਸਾਹਮਣੇ ਆਉਂਦਾ ਹੈ। ਉਹ ਕਿਸੇ ਰਾਜੇ ਦੇ ਨਿਯੋਤੇ ਦੇ ਉੱਤੇ, ਰਾਜੇ ਦੇ ਬੁਲਾਵੇ ਦੇ ਉੱਤੇ ਚਲਾ ਗਿਆ ਰਾਜ ਮਹਿਲ ਦੇ ਅੰਦਰ, ਤੇ ਰਾਜੇ ਨੇ ਉਸ ਫਕੀਰ ਸਾਈਂ ਦੇ ਰਹਿਣ ਵਾਸਤੇ ਉਚੇਚਾ ਮਹਿਲਾਂ ਦੇ ਅੰਦਰ ਇੰਤਜ਼ਾਮ ਕਰਵਾਇਆ, ਉਹਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ, ਸੁਗੰਧੀਆਂ ਦੇ ਛਿੜਕਾਵ ਕੀਤੇ, ਫੁੱਲਾਂ ਦੀਆਂ ਮਾਲਾ ਲਟਕਾਈਆਂ, ਚੰਦਨ ਦੀ ਲੱਕੜੀ ਅੰਦਰ ਲਿਆ ਕੇ ਰੱਖੀ, ਸੁਗੰਧੀ ਚੱਲਦੀ ਰਹਿ, ਇਤਰ ਫਲੇਲ ਆਦਿ ਦਾ ਛਿੜਕਾਵ ਕੀਤਾ। ਪਰ ਇੱਕ ਰਾਤ ਉਹ ਫਕੀਰ ਉੱਥੇ ਰਹਿੰਦਾ ਹੈ, ਸਵੇਰ ਸਾਰ ਹੁੰਦਿਆਂ ਸਾਰ ਰਾਜੇ ਨੂੰ ਕਹਿਣ ਲੱਗਾ, ਰਾਜਨ ਮੈਂ ਤੇਰੇ ਮਹਿਲਾਂ ਵਿੱਚ ਰਹਿਣਾ ਨਹੀਂ ਹੈ, ਮੈਨੂੰ ਜਾਣ ਦੀ ਆਗਿਆ ਦੇ, ਮੈਂ ਜਾਣਾ ਚਾਹੁੰਦਾ। ਉਹ ਕਹਿੰਦਾ, ਬਾਬਾ ਆਇਆ ਸੈ ਮੇਰੇ ਨਾਲ ਵਾਅਦਾ ਕਰਕੇ ਮੈਂ 3 ਦਿਨ ਲਗਾਤਾਰ ਤੇਰੇ ਪਾਸ ਤੇਰੇ ਮਹਿਲਾਂ ਵਿੱਚ ਰਵਾਂਗਾ, ਪਰ ਅਜੇ ਤੇ 1 ਰਾਤ ਗਈ, ਹੁਣੇ ਜਾਣ ਦੀ ਤਿਆਰੀ ਕਿਉਂ? ਮੇਰੇ ਪ੍ਰਬੰਧ ਵਿੱਚ ਕਿਧਰੇ ਕੋਈ ਕਮੀ ਨਜ਼ਰ ਆਈ? ਸੇਵਾਦਾਰਾਂ ਨੇ ਸੇਵਾ ਕਰਨ ਵਿੱਚ ਕੋਈ ਕਸਰ ਛੱਡੀ? ਜਾਂ ਜਿੱਥੇ ਆਪ ਟਿਕੇ ਹੋ ਉਸ ਜਗ੍ਹਾ ਦੇ ਉੱਤੇ ਕੋਈ ਸਾਫ਼ ਸਫਾਈ ਨਹੀਂ, ਇੰਤਜ਼ਾਮ ਸ਼ੁੱਧ ਨਹੀਂ? ਆਖਿਰ ਕਿਉਂ ਜਾਣਾ ਚਾਹੁੰਦੇ ਹੋ? ਕੋਈ ਕਾਰਨ ਤੇ ਹੋਏਗਾ ਨਾ। ਜਦ ਤੁਹਾਡਾ ਮੇਰਾ ਵਾਅਦਾ ਸੀ ਮੈਂ 3 ਦਿਨ ਟਿਕਾਂਗਾ, ਦੂਸਰੇ ਦਿਨ ਹੀ ਜਾਣ ਦੀ ਗੱਲ ਕਰ ਰਹੇ ਹੋ, ਪ੍ਰਸ਼ਨ ਮੇਰਾ ਹੈ, ਉੱਤਰ ਆਪ ਫਰਮਾਓ, ਕਿਉਂ ਜਾਣ ਦੀ ਤਿਆਰੀ ਕੀਤੀ? ਉਹ ਹੁਣ ਫਕੀਰ ਆਪਣੇ ਢੰਗ ਦੇ ਨਾਲ ਜਵਾਬ ਦਿੰਦਾ ਹੈ। ਉਹ ਕਹਿੰਦਾ, ਰਾਜਨ ਤੇਰੇ ਮਹਿਲਾਂ ਦੇ ਅੰਦਰੋਂ ਬਦਬੋ ਬੜੀ ਆ ਰਹੀ ਹੈ, ਤੇਰੇ ਮਹਿਲਾਂ ਦੇ ਅੰਦਰ ਦੁਰਗੰਧ ਬੜੀ ਹੈ। ਤੇ ਹੁਣ ਉਹ ਰਾਜਾ ਹੱਸਦਾ, ਸਾਰਿਆਂ ਅਮੀਰਾਂ ਵਜ਼ੀਰਾਂ ਨੂੰ, ਰਾਣੀਆਂ ਨੂੰ, ਨੌਕਰਾਂ ਚਾਕਰਾਂ ਨੂੰ ਆਵਾਜ਼ ਦੇ ਕੇ ਕੋਲ ਬੁਲਾ ਲੈਂਦਾ। ਉਹ ਕਹਿਣ ਲੱਗਾ, ਫਕੀਰ ਸਾਈਂ ਕਹਿੰਦੇ ਨੇ ਮੇਰੇ ਮਹਿਲਾਂ ਦੇ ਅੰਦਰ ਦੁਰਗੰਧ ਬੜੀ ਹੈ, ਤੁਸੀਂ ਵੀ ਸਾਰੇ ਸੂਝਵਾਨ ਹੋ, ਤੁਸੀਂ ਵੇਖੋ ਮੇਰੇ ਮਹਿਲਾਂ ਦੇ ਅੰਦਰ ਵਾਕਈ ਦੁਰਗੰਧ ਹੈ। ਚਲੇ ਗਏ ਸਾਰੇ ਇਕੱਠੇ ਹੋ ਕੇ ਉਸ ਸਾਈਂ ਜੀ ਦੇ ਰਹਿਣ ਵਾਲੀ ਜਗ੍ਹਾ ਦੇ ਪਾਸ, ਜਾ ਕੇ ਵੇਖੇ ਸੁਗੰਧੀਆਂ ਹੀ ਬੜੀਆਂ ਨੇ, ਬਲਕਿ ਚੰਦਨ ਦੀ ਲੱਕੜੀ ਵੀ ਏ, ਫੁੱਲਾਂ ਦੀਆਂ ਮਾਲਾਵਾਂ ਨੇ, ਇਤਰ ਫਲੇਲ ਏ, ਤਰ੍ਹਾਂ ਤਰ੍ਹਾਂ ਦੇ ਛਿੜਕਾਵ ਨੇ। ਉਹ ਕਹਿਣ ਲੱਗਾ, ਫਕੀਰ ਕੋਈ ਬਹਾਨਾ ਹੋਰ ਲਾਓ ਜੋ ਚੱਲ ਸਕੇ, ਇਹ ਸਾਰੇ ਵੇਖ ਰਹੇ ਨੇ, ਜਾਣ ਰਹੇ ਨੇ, ਨਾਸਕਾਵੇਂ ਇਹਨਾਂ ਦੀਆਂ ਕੰਮ ਕਰਦੀਆਂ ਨੇ, ਸਭ ਨੂੰ ਪਤਾ ਏ ਕਿ ਖੁਸ਼ਬੂ ਸੁਗੰਧ ਬੜੀ ਏ, ਦੁਰਗੰਧੀ ਦਾ ਤੇ ਨਾਮੋ ਨਿਸ਼ਾਨ ਨਹੀਂ। ਇਹ ਫਕੀਰ ਕਹਿਣ ਲੱਗਾ, ਰਾਜਨ ਮੇਰੇ ਨਾਲ ਬਾਹਰ ਚੱਲ, ਫਿਰ ਮੈਂ ਜਵਾਬ ਦਿਆਂਗਾ, ਮੇਰੇ ਨਾਲ ਬਾਹਰ ਚੱਲ। ਹੁਣ ਫਕੀਰ ਰਾਜੇ ਨੂੰ ਨਾਲ ਲੈ ਕੇ ਬਾਹਰ ਚਲਾ ਜਾਂਦਾ ਹੈ ਆਬਾਦੀ ਤੋਂ ਬਾਹਰ। 2-4-5 ਨੌਕਰ ਚਾਕਰ ਵੀ ਨੇ। ਰਾਜਾ ਵਾਰ ਵਾਰ ਪ੍ਰਸ਼ਨ ਕਰਦਾ, ਬਾਬਾ ਜੋ ਮੇਰਾ ਪ੍ਰਸ਼ਨ ਸੀ ਮਹਿਲਾਂ ਵਿੱਚ ਦੁਰਗੰਧੀ ਨਹੀਂ, ਤੂੰ ਕਹਿੰਦਾ ਜਵਾਬ ਦਿਆਂਗਾ ਬਾਹਰ ਜਾ ਕੇ, ਕਿੱਥੇ ਬਾਹਰ ਜਾਣਾ ਹੈ, ਹੋਰ ਕਿਧਰੇ ਬਾਹਰ ਜਾਣਾ? ਮੇਰੇ ਸਵਾਲ ਦਾ ਜਵਾਬ ਅਗਰ ਤੇਰੇ ਕੋਲ ਨਹੀਂ, ਤੂੰ ਜੰਗਲ ਦਾ ਸਹਾਰਾ ਲੈ ਕੇ ਨੱਠਣਾ ਹੀ ਚਾਹੁੰਦਾ ਹੈ, ਤੇ ਮੈਂ ਤੈਨੂੰ ਜਾਣ ਵਾਸਤੇ ਵੈਸੇ ਹੀ ਕਹਿ ਦਿੰਦਾ, ਮੈਨੂੰ ਕਿਉਂ ਬਾਹਰ ਲੈ ਕੇ ਜਾ ਰਿਹਾ? ਉਹ ਕਹਿਣ ਲੱਗਾ, ਨਹੀਂ, ਤੇਰਾ ਜਵਾਬ ਨੇੜੇ ਹੀ ਆਉਣ ਵਾਲਾ ਹੈ। ਉਸ ਰਾਜੇ ਨੂੰ ਲੈ ਕੇ ਚੱਲਦਾ ਚੱਲਦਾ ਪਹੁੰਚ ਜਾਂਦਾ ਹੈ ਉਸ ਜਗ੍ਹਾ ਤੇ ਜਿੱਥੇ ਪਸ਼ੂਆਂ ਦੀ ਚਮੜੀ ਉਤਾਰੀ ਜਾ ਰਹੀ ਹੈ, ਮੁਰਦੇ ਪਸ਼ੂਆਂ ਦਾ ਚਮ ਲਾਇਆ ਜਾ ਰਿਹਾ ਹੈ, ਉਸ ਜਗ੍ਹਾ ਤੇ ਲੈ ਕੇ ਚਲਾ ਜਾਂਦਾ ਹੈ। ਫਕੀਰ ਸਾਈਂ ਕਹਿਣ ਲੱਗਾ, ਰਾਜਾ ਤੇਰੇ ਸਵਾਲ ਦਾ ਜਵਾਬ ਮਿਲ ਗਿਆ, ਇੱਥੇ ਖੜਾ ਹੋ ਮੇਰੇ ਨਾਲ 2-4-5 ਮਿੰਟ ਖੜਾ ਹੋ। ਉਹ ਕਹਿੰਦਾ, ਕਿਉਂ ਖੜਾ ਹੋ? ਇੱਥੇ ਤੇ ਦੁਰਗੰਧ ਬੜੀ ਏ, ਬਦਬੋ ਬੜੀ ਏ, 1 ਮਿੰਟ ਵੀ ਖਲੋਣਾ ਇੱਥੇ ਦੁਸ਼ਤਰ ਲੱਗਦਾ ਹੈ, 1 ਮਿੰਟ ਵੀ ਖਲਾਣਾ ਭਾਰਾ ਲੱਗਦਾ ਹੈ। ਤੂੰ ਕਹਿੰਦਾ 10 ਮਿੰਟ ਖਲੋ, ਆਖਰ ਮੈਂ ਰਾਜਾ, ਇੱਥੇ ਦੁਰਗੰਧ ਬੜੀ ਏ। ਹੁਣ ਜਿਹੜੇ ਪਸ਼ੂਆਂ ਦਾ ਚਮੜਾ ਲਾ ਰਹੇ ਸਨ, ਉਸ ਫਕੀਰ ਬਾਬੇ ਨੇ

0: ਉਹਨਾਂ ਚਮੜੇ ਲਾਉਣ ਵਾਲਿਆਂ ਨੂੰ ਆਵਾਜ਼ ਦਿੱਤੀ, ਆਖਿਆ ਸੱਜਣੋ ਦੋ ਮਿੰਟ ਸਾਡੇ ਕੋਲ ਆਵੋ। ਹੁਣ ਰਾਜਾ ਸੀ, ਰਾਜੇ ਨੂੰ ਵੇਖ ਕੇ ਸਾਰੇ ਦੇ ਸਾਰੇ ਕੋਲ ਆ ਗਏ। ਫਕੀਰ ਬਾਬਾ ਪੁੱਛਦਾ ਹੈ ਵੀ ਚਮੜੀ ਲਾ ਰਹੇ ਹੋ ਪਸ਼ੂਆਂ ਦੀ, ਤੁਹਾਨੂੰ ਦੁਰਗੰਧ ਨਹੀਂ ਆਉਂਦੀ? ਉਹ ਕਹਿਣ ਲੱਗੇ ਜੀ ਆਉਂਦੀ ਹੁੰਦੀ ਸੀ ਪਹਿਲਾਂ ਪਹਿਲਾਂ, ਇਹ ਚਮੜੀ ਲਾਉਂਦਿਆਂ ਲਾਉਂਦਿਆਂ ਦੁਰਗੰਧ ਲੈਂਦਿਆਂ ਲੈਂਦਿਆਂ ਸਾਡਾ ਅੰਦਰ ਇਹਦੇ ਨਾਲ ਸਹਿਮਤ ਹੋ ਗਿਆ, ਨਾਸਕਾਵਾਂ ਕੰਮ ਕਰਨੀਆਂ ਹੀ ਛੱਡ ਗਈਆਂ ਨੇ, ਦੁਰਗੰਧ ਲੱਗਦੀ ਨਹੀਂ ਹੈ। ਫਕੀਰ ਕਹਿਣ ਲੱਗਾ ਰਾਜਾ ਤੇਰੇ ਕੋਲ ਨੇ ਔਗਣ ਬੜੇ, ਤੇਰੇ ਮਹਿਲਾਂ ਦੇ ਅੰਦਰ ਔਗਣਾਂ ਦੀ ਬਦਬੋ ਜੋ ਮੈਨੂੰ ਤੇ ਉੱਥੇ ਜਾ ਕੇ ਮਹਿਸੂਸ ਹੋਈ, ਪਰ ਤੂੰ ਔਗਣਾਂ ਦੇ ਅੰਦਰ ਰਹਿਣਾ, ਤੈਨੂੰ ਮਹਿਸੂਸ ਹੋਣ ਦਾ ਵਿਚਾਰ ਹੀ ਅੰਦਰੋਂ ਮਾਰ ਬੈਠਾ, ਖਤਮ ਹੋ ਗਿਆ, ਤੈਨੂੰ ਮਹਿਸੂਸ ਹੁੰਦੀ ਨਹੀਂ ਹੈ, ਔਗਣਾਂ ਦੀ ਬਦਬੋ ਹੈ ਤੇਰੇ ਮਹਿਲਾਂ ਦੇ ਅੰਦਰ ਬੜੇ। ਸਮਝ ਆਈ ਕਿ ਬਾਬਾ ਜੋ ਕਹਿਣਾ ਚਾਹੁੰਦੇ ਨੇ ਉਹ ਗੱਲ ਕੁਝ ਹੋਰ ਹੈ, ਬਾਹਰਲੀ ਗੰਦਗੀ ਦੀ ਗੱਲ ਨਹੀਂ ਹੈ। ਸੱਚਮੁੱਚ ਉਹ ਮਨੁੱਖ ਔਗਣਾਂ ਦੇ ਨਾਲ ਦੁਰਗੰਧੀ ਦੇ ਨਾਲ ਭਰਿਆ ਹੈ, ਜਿਸ ਮਨੁੱਖ ਨੇ ਆਪਣੀ ਜਵਾਨੀ ਨੂੰ ਸਵਾਰਿਆ ਨਹੀਂ ਹੈ, ਜਵਾਨੀ ਨੂੰ ਸ਼ਿੰਗਾਰਿਆ ਨਹੀਂ ਹੈ, ਗੁਨਾਹ ਕਰਦਾ ਹੈ ਤੇ ਗੁਨਾਹ ਕਰਨ ਤੋਂ ਬਾਅਦ ਗੁਨਾਹਾਂ ਨੂੰ ਗੁਨਾਹ ਕਹਿਣ ਵਾਸਤੇ ਫਿਰ ਉਹ ਰਾਜੀ ਵੀ ਨਹੀਂ ਹੈ, ਤਿਆਰ ਵੀ ਨਹੀਂ ਹੈ। ਤੋ ਕਹਿ ਰਹੇ ਨੇ ਭਗਤ ਜੀ ਕਿ ਕਰ ਸਾਈਂ ਸਿਉ ਪਿਰਹੜੇ, ਰੱਬ ਜੀ ਦੇ ਨਾਲ ਪ੍ਰੇਮ ਕਰ, ਗੁਨਾਹ ਚਲੇ ਜਾਣ, ਗੁਣ ਅੰਦਰ ਵਸ ਜਾਣ, ਦੁਰਗੰਧੀ ਚਲੀ ਜਾਏ, ਪਾਗਲਪਨ ਚਲਾ ਜਾਏ ਤੇ ਸੂਝ ਸਮਝ ਤੇਰੇ ਅੰਦਰ ਆਣ ਕੇ ਟਿਕਾਣਾ ਕਰ ਲੈ। ਕਹਿਣ ਲੱਗੇ ਰੰਗ ਨਵੇਲਾ ਹੋਏ। ਅਗਲਾ ਬਚਨ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਮਹਿਲਾ ਤੀਜਾ। ਫਰੀਦਾ ਲਫ਼ਜ਼ ਉਹਨਾਂ ਨੇ ਵੀ ਫਰੀਦ ਹੀ ਵਰਤਿਆ ਹੈ, ਪਰ ਇਹ ਬਚਨ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ। ਇਹ ਬਚਨ ਕਿਉਂ ਵਰਤਣਾ ਪਿਆ? ਕਿਉਂਕਿ ਫਰੀਦ ਜੀ ਜਿੰਨੀ ਡੂੰਘਾਈ ਗਹਿਰਾਈ ਵਿੱਚ ਜਾ ਕੇ ਆਪਣੇ ਬਚਨ ਕਹਿ ਰਹੇ ਨੇ, ਇਤਨੀ ਗਹਿਰਾਈ ਵਿੱਚ ਜਾਣਾ ਆਮ ਬੰਦੇ ਦੀ ਸਮਰੱਥਾ ਨਹੀਂ ਹੈ, ਵਸ ਵਿੱਚ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਜੀ ਉਸ ਸਲੋਕ ਨੂੰ ਥੋੜਾ ਜਿਹਾ ਸਰਲ ਕਰਕੇ ਆਮ ਲੋਕਾਂ ਦੇ ਸਾਹਮਣੇ ਬਿਆਨ ਕਰ ਰਹੇ ਨੇ। ਫਰੀਦ ਸਾਹਿਬ ਜੀ ਦੇ ਸਲੋਕ ਦੇ ਅੰਦਰ ਕੋਈ ਕਮੀ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ ਕਿ ਉਹ ਅਧੂਰਾ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਉਹਨੂੰ ਪੂਰਿਆਂ ਕਰਨ ਦਾ ਯਤਨ ਕਰ ਰਹੇ ਨੇ, ਇਸ ਤਰ੍ਹਾਂ ਨਹੀਂ। ਬਹੁਤ ਗਹਿਰਾ ਹੈ, ਰਾਜ ਦਾ ਭਰਿਆ ਹੋਇਆ, ਰਹੱਸ ਦਾ ਭਰਿਆ ਹੋਇਆ ਫਰੀਦ ਸਾਹਿਬ ਦਾ ਬਚਨ ਹੈ। ਆਮ ਲੋਕ ਸੁਣ ਕੇ ਉਸ ਬਚਨ ਨੂੰ ਕਿਧਰੇ ਭਰਮ ਭੁਲੇਖੇ ਦੇ ਚੱਕਰ ਵਿੱਚ ਨਾ ਪੈ ਜਾਣ। ਗੁਰੂ ਅਮਰਦਾਸ ਸਾਹਿਬ ਜੀ ਨੇ ਅੱਗੇ ਆਪਣਾ ਸਲੋਕ ਨਾਲ ਲੱਗਦਾ ਲਿਖ ਦਿੱਤਾ। ਕਹਿਣ ਲੱਗੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਰੱਬ ਕਾਲਿਆਂ ਵਿੱਚ ਵੀ ਮਿਲ ਜਾਂਦਾ ਹੈ ਤੇ ਧੌਲਿਆਂ ਵਿੱਚ ਵੀ ਮਿਲ ਜਾਂਦਾ ਹੈ, ਜਵਾਨੀ ਵਿੱਚ ਵੀ ਮਿਲ ਜਾਂਦਾ ਹੈ ਤੇ ਬੁਢਾਪੇ ਵਿੱਚ ਵੀ ਮਿਲ ਜਾਂਦਾ ਹੈ। ਰੱਬ ਨੂੰ ਮਿਲਣ ਵਾਸਤੇ ਕੋਈ ਸਮਾਂ ਨਿਯੁਕਤ ਨਹੀਂ, ਇਹ ਨਹੀਂ ਕਿ ਬਾਲਪਨ ਵਿੱਚ ਮਿਲਦਾ ਨਹੀਂ ਜਵਾਨੀ ਵਿੱਚ ਮਿਲਦਾ ਹੈ, ਜਾਂ ਜਵਾਨੀ ਵਿੱਚ ਨਹੀਂ ਮਿਲਦਾ ਤੇ ਬੁਢਾਪੇ ਵਿੱਚ ਮਿਲਦਾ ਹੈ, ਔਰ ਇੰਨੇ ਤੋਂ ਲੈ ਕੇ ਇੰਨੇ ਸਾਲਾਂ ਦੇ ਦਰਮਿਆਨ ਮਿਲਦਾ ਹੈ, ਜਾਂ ਸਵੇਰੇ ਉੱਠਣ ਵਾਲਿਆਂ ਨੂੰ ਮਿਲਦਾ ਹੈ ਤੇ ਦੁਪਹਿਰੇ ਨਾਮ ਜਪਣ ਵਾਲਿਆਂ ਨੂੰ ਨਹੀਂ ਮਿਲਦਾ, ਜਾਂ ਦੁਪਹਿਰੇ ਆਉਣ ਵਾਲਿਆਂ ਨੂੰ ਮਿਲਦਾ ਹੈ ਤੇ ਸ਼ਾਮ ਨੂੰ ਗੁਰਦੁਆਰੇ ਮੰਦਰ ਮਸਜਿਦ ਜਾਣ ਵਾਲਿਆਂ ਨੂੰ ਨਹੀਂ ਮਿਲਦਾ, ਸਮਾਂ ਨਿਰਧਾਰਿਤ ਨਹੀਂ। ਕਹਿਣ ਲੱਗੇ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ, ਪਰ ਜੇ ਕੋਈ ਉਸ ਸਾਹਿਬ ਨੂੰ ਆਪਣੇ ਚਿੱਤ ਦੇ ਅੰਦਰ ਟਿਕਾ ਲਵੇ, ਆਪਣੇ ਚਿੱਤ ਦੇ ਅੰਦਰ ਵਸਾ ਲਵੇ। ਹੁਣ ਫੇਰ ਇੱਕ ਬੇਨਤੀ ਕਰਾਂ, ਗੁਰੂ ਅਮਰਦਾਸ ਸਾਹਿਬ ਜੀ ਗੱਲ ਚਿੱਤ ਦੀ ਕਰ ਰਹੇ ਨੇ, ਆਪ ਆਪਣੇ ਆਪਣੇ ਚਿੱਤ ਦਾ ਮੁਤਾਲਿਆ ਕਰੋ, ਚਿੱਤ ਦੀ ਖੋਜ ਬੀਨ ਕਰੋ, ਸਾਡੇ ਚਿੱਤ ਦੇ ਅੰਦਰ ਚੱਲਦਾ ਕੀ ਹੈ, ਚਿੱਤ ਸਾਡਾ ਇਹਦੇ ਅੰਦਰ ਆਖਰ ਕੁਝ ਨਾ ਕੁਝ ਚੱਲਦਾ ਹੈ, ਪਰ ਨਜ਼ਰ ਤੁਹਾਨੂੰ ਪੈਣਾ ਹੈ ਕਿ ਕੀ ਚੱਲਦਾ ਹੈ। ਮੈਂ ਫੇਰ ਇੱਕ ਬੇਨਤੀ ਕਰਾਂ, ਬਾਹਰੋਂ ਅਗਰ ਵੇਖੀਏ ਤੇ ਜਿਤਨੇ ਆਪ ਸਤ ਸੰਗੀ ਹੋ ਇਹਨਾਂ ਦੇ ਬਹਿਣ ਦਾ ਤਲ ਬਰਾਬਰ ਹੈ, ਤਕਰੀਬਨ ਬਹਿਣ ਦਾ ਅੰਦਾਜ਼ ਵੀ ਬਰਾਬਰ, ਇੱਕ ਜਗ੍ਹਾ ਇੱਕ ਦਰਬਾਰ ਇੱਕ ਟਿਕਾਣਾ ਇੱਕੋ ਗੁਰੂ ਦੀ ਹਜ਼ੂਰੀ, ਇੱਥੇ ਸਾਰੇ ਬੈਠੇ ਹੋ ਨਾ ਜਿੰਨੇ ਵੀਰ ਭੈਣਾਂ ਰਲ ਕੇ ਬੈਠੇ ਹੋ, ਪਰ ਮਨ ਦਾ ਤਲ ਇੱਕ ਨਹੀਂ ਹੈ, ਸਰੀਰ ਦਾ ਤਲ ਸਾਰਿਆਂ ਦਾ ਇਸ ਵਕਤ ਇੱਕ ਹੈ, ਜਗ੍ਹਾ ਇੱਕ ਹੈ, ਮਨ ਜਿਹੜੀ ਜਿਹੜੀ ਜਗ੍ਹਾ ਤੇ ਉਹ ਸਾਰਿਆਂ ਦੀ ਵੱਖਰੀ ਵੱਖਰੀ ਹੈ। ਹੁਣ ਸਾਂਝੇ ਤੌਰ ਤੇ ਕਿਵੇਂ ਕਹਿ ਦਈਏ ਕਿ ਸਾਰਿਆਂ ਦੇ ਚਿੱਤ ਦੇ ਅੰਦਰ ਪਰਮਾਤਮਾ ਦਾ ਚਿੰਤਨ ਹੈ, ਜਾਂ ਸਾਰਿਆਂ ਦੇ ਚਿੱਤ ਦੇ ਅੰਦਰ ਕੋਈ ਸ਼ੈਤਾਨ ਚੱਲਦਾ ਹੈ ਜਾਂ ਭਗਵਾਨ ਚੱਲਦਾ ਹੈ, ਕਿਵੇਂ ਕਹੀਏ? ਚਿੱਤ ਦੇ ਅੰਦਰ ਕੀ ਚੱਲਦਾ ਹੈ ਇਹਦੀ ਸਮਝ ਤੁਹਾਨੂੰ ਹੈ ਤੇ ਜਾਂ ਅੰਤਰਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ? ਤੁਹਾਡੇ ਚਿੱਤ ਦੇ ਅੰਦਰ ਇਸ ਵਕਤ ਕੀ ਮਾਲਾ ਚੱਲਦੀ ਹੈ? ਕਾਮ ਵੀ ਚੱਲ ਸਕਦਾ ਹੈ, ਤੁਹਾਡੇ ਚਿੱਤ ਦੇ ਅੰਦਰ ਕ੍ਰੋਧ ਵੀ ਚੱਲਦਾ ਹੋ ਸਕਦਾ ਹੈ, ਨਿੰਦਾ ਚੁਗਲੀ ਈਰਛਾ ਬਖੀਲੀ ਠੱਗੀ ਠੋਰੀ पता नहीं केड़े केड़े विचार मंदे चलते ने ते केड़े केड़े विचार चंगे चलते ने। इत तुहानू पता है ना कि तुहाडे चित दे अंदर माला विचारां दी जिहड़ी चल रही है किस तरह की चल रही, उल्टी चल रही है जां सीधी चल रही है। ते गुरु अमरदास साहब जी गल चित दी कर रहे ने, कहन लगे गल तेरे शरीर दी नहीं है कि शरीर गुरुद्वारे विच है, शरीर मंदिर मस्जिद विच है, गल तेरे चित दी है कि चित तेरा कित्थे है। ते हुण इह ख्याल तुहानू रखना पएगा, साडा सारा जोर बाहरों पहरावे दे उत्ते लगदा है, बाहरले भेख दे उत्ते लगदा है, बाहर दे वखावे दे उत्ते लगदा है, खिमा चावांगा चित दे उत्ते नहीं है। क्यों नहीं? क्योंकि जो मैं बाहरों बनांगा वो लोगों ने वेखना है, ते चित केड़ा किसे नू नजर आउंदा है, चित ते मेरे अंदर दी खेड है, चित वल ध्यान ही नहीं है। ते जिन्हां गुरमुखा प्रेमियां दा है उन्हां दा चित समरिया होया मिलदा भी है, उन्होंने अपने आप नूं अंदरों सवारिया है, चित दे अंदर चेता करदे ने, ते किन्नू करदे ने, गुणा नूं करदे ने जां गुण देण वाले परमात्मा नूं करदे ने। तुसीं नहीं कह सकदे कि इह बंदा अपने चित दे अंदर बड़े माड़े विचार या बड़े चंगे विचार चला रहे, नहीं कह सकते बाहरों वेख के, इह उहनूं पता है। ते हजूर कह रहे ने जे को चित करे परमात्मा दा संबंध अपने चित दे नाल बना, बारों बारों संबंध बनिया ते नजर आ रहा है। हाथ विच गुटका है, सारिया नूं दिस रहा है, गुटका फड़ के पाठ करदा है, सारिया नूं दिसदा है, नेत्र बंद करके बह के सुन रहा है, पर तेरा चित ते किसे नूं दिसदा नहीं है। अपने चित नूं आप वेख के ओ जिस गुटके तों अखां बाणी पढ़ रही ने उहदे विच है जां नहीं, अखां बंद ते कीतियां ने कि मेरा चित कथा विच कीर्तन विच है जां नहीं है। कहन लगे जे को चित करे, अगा कहिंदे ने अपना लाया पिरमना लगे जे लोचे सब कोए, सब कुछ करन कराउन तो बाद शुभ कर्म भी बंदा करदा रहे, चित करके परमात्मा दा चिंतन भी करदा रहे, चित दे अंदर ओहदे शुभ विचारां दी गुणां दी माला नूं चलाउंदा रहे, ये सब कुछ करन कराउन तो बाद कहन लगे एक अरदास करनी कदी भी ना भुले। पातशाह केड़ी अरदास? ये सब कुछ करन कराउन तो बाद भी तू यही कहिंदे रहना है कि हे निरंकार मेरे यतन मेरे प्रयतन नू फल तां लगेगा जे तू अपनी कृपा विच मलाएगा। इकला कर्म मंजिल तक लेके नहीं जांदा, ओदे कर्म दी नाल बड़ी जरूरत है, ओदी कृपा दी नाल बड़ी जरूरत है। अगर मेरे कर्म करन करके परमात्मा मिलदा है ते फिर ते मेरे कर्म परमात्मा दा मुल होया, फिर ते कोई भी बंदा कर्म करके परमात्मा नूं पा लवे, 150 साल दा समां खर्च करके रब नूं पा लवे ते फिर ओह बेअंत कादा रहा। ओह जदों वी मिलदा है इधर कर्म ते उधर परमात्मा दी कृपा, इधर मेहनत ते उधर रहमत, पर मेहनत नालों ओहदी रहमत ज्यादा रंग लियांदी है। आखिया कर्म ते कर, यतन ते करके मैं चित विच परमात्मा नूं चेता करां, पर सब कुछ करन तो बाद भी रब जी दे सामने अरदास ए कर के सतगुरु मेरा प्रेम कीता होया तेरे नाल रंग नहीं लियाएगा जिन्ना समा तू मेरे ते कृपा नहीं करेगा। कहन लगे अपना लाया पिरमना लगे जे लोचे सब कोए, एह पिरम प्याला खसम का जय पावे तै दे। सतगुरु ए प्रेम वाला प्याला तेरी दात है, ਇਹ ਦਾਤ ਉਹਨੂੰ ਹੀ ਮਿਲਦੀ ਹੈ ਜਿਹਦੇ ਉੱਤੇ ਤੂੰ ਮਿਹਰਬਾਨ ਹੋ ਜਾਂਦਾ ਹੈ, ਜਿਹਦੇ ਉੱਤੇ ਤੂੰ ਤਰੁੱਟ ਪੈਂਦਾ ਹੈ। ਫਿਰ ਪਰਮਾਤਮਾ ਦੇ ਪ੍ਰੇਮ ਵਾਲੀ ਦਾਤ ਨਾ ਤੇ ਲੁੱਟੀ ਜਾ ਸਕਦੀ ਹੈ, ਨਾ ਖੋਈ ਜਾ ਸਕਦੀ ਹੈ, ਨਾ ਚੁਰਾਈ ਜਾ ਸਕਦੀ ਹੈ, ਤੇ ਨਾ ਇਹਨੂੰ ਸਾੜਿਆ ਜਾ ਸਕਦਾ ਹੈ, ਨਾ ਇਹਨੂੰ ਬਰਬਾਦ ਕੀਤਾ ਜਾ ਸਕਦਾ ਹੈ। ਇਹ ਦਾਤ ਮਿਲਦੀ ਪਰਮਾਤਮਾ ਦੀ ਰਹਿਮਤ ਦੇ ਦੁਆਰਾ ਹੈ, ਉਹਦੀ ਕਿਰਪਾ ਦੇ ਦੁਆਰਾ। ਆਖਿਆ ਜੈ ਭਾਵੇ ਤਾਂ ਦੇ, ਖੁਦਾ ਮੈਂ ਤੇ ਕਰਮ ਕਰ ਰਿਹਾ ਪਰ ਮੇਰੇ ਕਰਮ ਇਕੱਲੇ ਕੀ ਕਰਨਗੇ ਜੇ ਤੇਰੀ ਕਿਰਪਾ ਹੀ ਨਾ ਹੋਵੇ, ਮੇਰੇ ਕਰਮ ਕੀ ਕਰਨਗੇ। ਆਖਿਆ ਜੈ ਭਾਵੇ ਤਾਂ ਦੇ। ਤੀਸਰਾ ਸਲੋਕ ਭਗਤ ਫਰੀਦ ਸਾਹਿਬ ਜੀ ਦਾ। ਕਹਿਣ ਲੱਗੇ ਫਰੀਦਾ ਕੁਕੇਂਦਿਆਂ ਫਰੀਦਾ ਜਿਨ ਲੋਇਨ ਜਗ ਮੋਹਿਆ, ਲੋਇਨ ਮੈਨੇ ਅੱਖਾਂ। ਕਹਿਣ ਲੱਗੇ ਜਿਨ੍ਹਾਂ ਅੱਖਾਂ ਦੇ ਨਾਲ ਜਗਤ ਨੂੰ ਵੇਖਦਾ ਰਿਹਾ ਤੇ ਅੱਖਾਂ ਦੇ ਵਾਰ ਕਰ ਕਰਕੇ ਜਗਤ ਨੂੰ ਠੱਗਦਾ ਰਿਹਾ। ਕਹਿਣ ਲੱਗੇ ਜਿਨ ਲੋਇਨ, ਜਿਨ੍ਹਾਂ ਇਹਨਾਂ ਦੋ ਅੱਖਾਂ ਨੇ ਜਗਤ ਨੂੰ ਮੋਹਿਆ ਸੀ, से लोयन मैं डिठ उना अखा नू मैं वेख्या। जवानी दे अंदर अखा दी बहार बड़ी सी, बुढ़ापे दे अंदर ना रहे। जवानी दे अंदर अखा दी चमक बड़ी सी, बुढ़ापे दे अंदर ना रहे। जवानी दे अंदर इन्हां नू दूर दूर तक वेखन दी तौफीक मिली सी, बुढ़ापे दे अंदर इन्हां दा वेखना भी बंद होया। पानी आप मुहारे चलना शुरू होया, अखा दी सुंदरता अपने आप चली गई। भगत जी कहन लगे से लोयन मैं डिठ उना अखा नू मैं वेख्या है। कज्जल रेख ना सहंदिया से पंखी सूए बहेट। इन्हां अखा दे अंदर सुरमे दी तारी पैंदी सी, बर्दाश्त नहीं सन करदिया। ਇਹ ਵੀ ਵੇਖਿਆ ਕਿ ਮੌਤ ਆਉਣ ਤੋਂ ਬਾਅਦ ਇਹਨਾਂ ਦੇ ਅੰਦਰ ਪੰਖੀ ਆਂਡੇ ਦਿੰਦੇ ਨਜ਼ਰ ਪੈ ਰਹੇ ਨੇ। ਪੰਖੀ ਸੂਏ, ਸੂਏ ਦਾ ਮਤਲਬ ਆਂਡੇ ਦਿੰਦੇ ਨਜ਼ਰ ਪੈ ਰਹੇ ਨੇ, ਬਹਿੰਦੇ ਵੇਖੇ ਗਏ ਨੇ ਇਹਨਾਂ ਹੀ ਨੇਤਰਾਂ ਦੇ ਖੋਲ ਦੇ ਅੰਦਰ। ਅਗਰ ਇਹ ਦੋ ਨੇਤਰ ਮਿਲੇ ਨੇ ਤਾਂ ਦੋ ਨੇਤਰਾਂ ਦੇ ਨਾਲ ਕਾਇਨਾਤ ਵਿੱਚੋਂ ਕਾਦਰ ਨੂੰ ਤੱਕਣ ਦਾ ਯਤਨ ਕਰੋ। ਇਹਨਾਂ ਦੋ ਨੇਤਰਾਂ ਦੇ ਨਾਲ, ਦੋ ਨੇਤਰਾਂ ਦੇ ਨਾਲ ਪਰਾਏ ਰੂਪ ਨੂੰ ਤੱਕ ਕੇ ਮਨ ਮੈਲਾ ਨਾ ਕਰੋ। ਦੋ ਨੇਤਰਾਂ ਦੇ ਨਾਲ ਕਿਸੇ ਦਾ ਚੰਗਾ ਵੱਧਦਾ ਫੁੱਲਦਾ ਕਾਰੋਬਾਰ ਵੇਖ ਕੇ ਆਪਣੇ ਮਨ ਦੇ ਅੰਦਰ ਈਰਸ਼ਾ ਨੂੰ ਨਾ ਆਉਣ ਦਿਓ। ਇਹਨਾਂ ਦੋ ਨੇਤਰਾਂ ਦੇ ਨਾਲ ਜਿੱਥੇ ਅਸੀਂ ਗੁਨਾਹ ਮੈਲ ਇਕੱਠੀ ਕਰ ਕਰਕੇ ਆਪਣੇ ਮਨ ਵਿੱਚ ਲਿਜਾਣ ਦਾ ਯਤਨ ਕਰ ਰਹੇ ਹਾਂ, ਇਹਨਾਂ ਦੋ ਨੇਤਰਾਂ ਦੇ ਨਾਲ ਪੂਰੀ ਕਾਇਨਾਤ ਵਿੱਚੋਂ ਕਾਦਰ ਦੇ ਦੀਦਾਰ ਕਰਨ ਦੀ ਵੀ ਸਮਰੱਥਾ ਮਨੁੱਖ ਦੇ ਪਾਸ ਹੈ। ਅਗਰ ਇਹ ਚਾਹੇ ਇਹਨਾਂ ਦੋ ਅੱਖਾਂ ਦੇ ਨਾਲ ਕਾਇਨਾਤ ਵਿੱਚੋਂ ਕਾਦਰ ਦੇ ਪ੍ਰਮਾਤਮਾ ਦੇ ਦੀਦਾਰ ਕਰ ਸਕਦਾ ਹੈ। ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਆਪ ਸੰਗਤ ਦੇ ਸਨਮੁਖ ਕੀਤਾ ਗਿਆ।
1: ਫਰੀਦਾ ਕੁ ਕਹਿੰਦਿਆਂ ਚਾ ਕਹਿੰਦਿਆਂ

ਜੀਵਦਿਆਂ ਪੈਰਾਂ ਤਲੇ ਮੂਹਾਂ ਉੱਪਰ ਹੋਏ। ਹਰੀ ਤਾਂ ਖਾਕ ਨਾ ਨਿੰਦੀਐ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਕੋਤ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਆਪ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ ਭਗਤ ਫਰੀਦ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ। ਭਗਤ ਫਰੀਦ ਸਾਹਿਬ ਜੀ ਦੇ ਜੋ ਸਲੋਕ ਅੱਜ ਆਪ ਸੰਗਤਾਂ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ, ਉਹਨਾਂ ਸਲੋਕਾਂ ਵਿੱਚੋਂ ਪਹਿਲਾ ਸਲੋਕ ਫਰੀਦਾ ਕੁਕੇਂਦਿਆਂ ਚਾ ਗੇਂਦਿਆਂ ਮਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰਹਿ ਚਿਤ। ਭਗਤ ਜੀ ਕਹਿਣ ਲੱਗੇ, ਜਿਸ ਦੇ ਚਿੱਤ ਦੇ ਅੰਦਰ ਦਿਨ ਭਰ ਰਾਤ ਲਗਾਤਾਰ ਸ਼ੈਤਾਨ ਹੀ ਵਸਦਾ ਹੈ, ਬੁਰਾਈ ਵਸਦੀ ਹੈ, ਉਹਨੂੰ ਮਤਾਂ ਦੇਣ ਵਾਲੇ ਲੱਖ ਮਿਲਣ ਪਰ ਉਹ ਕਿਸੇ ਦੀ ਮਤ ਲੈਂਦਾ ਕਦੋਂ ਹੈ। ਉਹਨੂੰ ਕੂਕ ਕੂਕ ਕੇ ਪੁਕਾਰ ਪੁਕਾਰ ਕੇ ਕੋਈ ਲੱਖ ਵਾਰੀ ਇੱਕ ਗੱਲ ਕਹਿ ਕਿ ਇਸ ਰਸਤੇ ਦੇ ਉੱਤੇ ਨਾ ਚੱਲ, ਇਹ ਬੁਰਾ ਰਸਤਾ ਹੈ, ਇਸ ਰਸਤੇ ਦੇ ਉੱਤੇ ਚੱਲਦਾ ਚੱਲਦਾ ਠੱਗਿਆ ਜਾਏਗਾ, ਪਰ ਉਹ ਕਿਸੇ ਦੀ ਆਵਾਜ਼ ਨੂੰ ਸੁਣਦਾ ਹੀ ਨਹੀਂ ਹੈ, ਉਹ ਕਿਸੇ ਦੀ ਗੱਲ ਨੂੰ ਮੰਨਦਾ ਹੀ ਨਹੀਂ ਹੈ, ਤਰਜੀਹ ਦਿੰਦਾ ਹੀ ਨਹੀਂ ਹੈ। ਸ਼ੈਤਾਨੀਅਤ ਦਾ ਇਤਨਾ ਵੱਡਾ ਜ਼ੋਰ ਮਨ ਦੇ ਅੰਦਰ, ਸ਼ੈਤਾਨੀਅਤ ਦੀ ਇਤਨੀ ਵੱਡੀ ਲਹਿਰ ਮਨ ਦੇ ਅੰਦਰ ਚੱਲਦੀ ਕਿ ਉਹ ਨਾ ਮਾਂ ਨਾ ਪਿਤਾ ਨਾ ਕਿਸੇ ਉਪਦੇਸ਼ਕ ਤੇ ਨਾ ਗੁਰੂ ਦੇ ਬੋਲ ਨੂੰ ਸੁਣ ਕੇ ਮੰਨਣ ਵਾਸਤੇ ਤਿਆਰ ਹੈ। ਕੂਕ ਤੇ ਰਹੇ ਨੇ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ, ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਜਾਗ ਰੇ ਮਨ ਜਾਗਣ ਹਾਰੇ, ਗੁਰਬਾਣੀ ਕਹਿ ਰਹੀ ਹੈ ਨਾ, ਜਾਗ ਰੇ ਮਨ ਜਾਗਣ ਹਾਰੇ, ਪਰ ਇਹ ਜਾਗਣ ਦਾ ਨਾਂ ਲੈਂਦਾ ਕਦੋਂ ਹੈ। ਕੂਕ ਕੂਕ ਕੇ ਕਹਿ ਰਹੇ ਨੇ ਸਤਿਗੁਰੂ ਕਿ ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਆ। ਪਰ ਕੀ ਅਸੀਂ ਇਸ ਗੱਲ ਨੂੰ ਸਤਿਗੁਰੂ ਦੀ ਆਵਾਜ਼ ਨੂੰ ਸੁਣ ਕੇ ਮੰਨ ਲਿਆ, ਸਾਡਾ ਮਨ ਇਸ ਪਾਸੇ ਨੂੰ ਮੁੜ ਤੁਰਿਆ। ਸਤਿਗੁਰੂ ਪੁਕਾਰ ਪੁਕਾਰ ਕੇ ਕਹਿ ਰਹੇ ਨੇ, ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਵੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਪੁਕਾਰ ਪੁਕਾਰ ਕੇ ਕਹਿ ਰਹੇ ਨੇ ਕਿ ਸਰਬ ਸੁਖਾਂ ਹਰ ਹਰ ਗੁਣ ਗਾਏ। ਤੋ ਕੀ ਸਾਡੇ ਮਨ ਨੇ ਸਤਿਗੁਰੂ ਦੀ ਇਸ ਆਵਾਜ਼ ਨੂੰ ਸੁਣ ਲਿਆ। ਪੁਕਾਰ ਪੁਕਾਰ ਕੇ ਹਜ਼ੂਰ ਕਹਿ ਰਹੇ ਨੇ, ਨਰ ਅਚੇਤ ਪਾਪ ਤੇ ਡਰ ਰੇ, ਤੇ ਗੁਰੂ ਕਹਿ ਰਹੇ ਨੇ ਨਰ ਅਚੇਤ, ਇਹ ਬੇਹੋਸ਼ੀ ਦੇ ਅੰਦਰ ਚੱਲਣ ਵਾਲੇ ਮਨੁੱਖ ਪਾਪ ਤੇ ਡਰ ਰੇ, ਪਾਪ ਕਰਨ ਲੱਗਾ ਸੰਕੋਚ ਕਰ, ਪੈ ਖਾ ਨਾ ਕਰ। ਤੋ ਕੀ ਸਾਡੇ ਮਨ ਨੇ ਇਹ ਆਵਾਜ਼ ਸੁਣ ਲਈ। ਜਦ ਬੰਦੇ ਦੇ ਮਨ ਦੇ ਅੰਦਰ ਸ਼ੈਤਾਨੀਅਤ ਚੱਲਦੀ ਹੋਵੇ, ਕੋਈ ਵੀ ਸ਼ੈਤਾਨੀ ਦਾ ਵੇਗ ਚੱਲਦਾ ਹੋਵੇ, ਕਾਮ ਕ੍ਰੋਧ ਲੋਭ ਮੋਹ ਨਿੰਦਾ ਚੁਗਲੇ, ਤੇ ਬੰਦੇ ਨੂੰ ਉਹੀ ਕੁਝ ਹੀ ਪਿਆਰਾ ਲੱਗਦਾ ਹੈ। ਜਦ ਉਹਨੂੰ ਅਸੀਂ ਪਿਆਰ ਕਰ ਲੈਂਦੇ ਹਾਂ ਤੇ ਫਿਰ ਉਹਨੂੰ ਛੱਡਣ ਦਾ ਤੇ ਸਵਾਲ ਨਹੀਂ ਪੈਦਾ ਹੁੰਦਾ, ਕਿਉਂਕਿ ਅਸੀਂ ਪਿਆਰ ਕਰ ਲਿਆ ਹੈ ਬੁਰਾਈ ਦੇ ਨਾਲ। ਤੇ ਜਦ ਬੁਰਾਈ ਦੇ ਨਾਲ ਪਿਆਰ ਬਣ ਗਿਆ ਹੈ ਤੇ ਹੁਣ ਫਿਰ ਬੁਰਾਈ ਨੂੰ ਛੱਡਾਂਗੇ ਕਿਉਂ? ਮਨ ਉਹਨੂੰ ਕਦੀ ਵਾਸਤੇ ਵੀ ਛੱਡਣ ਵਾਸਤੇ ਰਾਜ਼ੀ ਨਹੀਂ ਹੁੰਦਾ ਜਿਹਦੇ ਨਾਲ ਇਹ ਪਿਆਰ ਦੀ ਗੰਢ ਪਾ ਲਵੇ, ਤੇ ਉਹਨੂੰ ਕਦੀ ਆਪਣਾ ਬਣਾਉਣ ਵਾਸਤੇ ਤਿਆਰ ਨਹੀਂ ਹੁੰਦਾ ਜਿਹਨੂੰ ਮਨ ਪਿਆਰ ਨਾ ਕਰੇ, ਮਨ ਪ੍ਰਵਾਨ ਨਾ ਕਰੇ। ਨਿਰੰਕਾਰ ਦੇ ਸੰਬੰਧ ਵਿੱਚ ਮੰਦਰਾਂ ਮਸਜਿਦਾਂ ਗੁਰਦੁਆਰਿਆਂ ਦੇ ਅੰਦਰ ਕਥਾ ਕਹਾਣੀਆਂ ਚੱਲਦੀਆਂ ਨੇ, ਮਨ ਨਿਰੰਕਾਰ ਦੇ ਰਾਹ ਦੇ ਉੱਤੇ ਨਹੀਂ ਤੁਰਦਾ। ਕਿਉਂ ਨਹੀਂ ਤੁਰਦਾ? ਕਿਉਂਕਿ ਮਨ ਅਜੇ ਗੁਰਬਾਣੀ ਦੇ ਬਚਨਾਂ ਦੇ ਨਾਲ ਨਿਰੰਕਾਰ ਦੇ ਨਾਲ ਪਿਆਰ ਬਣਾਇਆ ਹੀ ਨਹੀਂ ਹੈ। ਮਨ ਇਸ ਰਾਹ ਦੇ ਉੱਤੇ ਤਾਂ ਨਹੀਂ ਤੁਰਦਾ ਕਿਉਂਕਿ ਮਨ ਨੇ ਅਜੇ ਤੱਕ ਮੰਨਿਆ ਨਹੀਂ ਹੈ। ਮਨ ਦੀ ਪਿਆਰ ਵਾਲੀ ਤੰਦ, ਪਿਆਰ ਵਾਲੀ ਗੰਢ ਅਜੇ ਬੱਝੀ ਨਹੀਂ ਹੈ।
ਤੋ ਜਿਸ ਦੇ ਨਾਲ ਮਨ ਪਿਆਰ ਕਰ ਲੈਂਦਾ ਹੈ ਉਹਨੂੰ ਹਰ ਹਾਲਤ ਦੇ ਅੰਦਰ ਆਪਣਾ ਬਣਾਉਣਾ ਚਾਹੁੰਦਾ ਹੈ, ਜਿਹਦੇ ਨਾਲ ਪਿਆਰ ਨਾ ਕਰੇ ਉਹਨੂੰ ਛੱਡ ਦਿੰਦਾ ਹੈ। ਇਹ ਮਨ ਦਾ ਸੁਭਾਅ ਹੈ, ਉਹਨੂੰ ਛੱਡ ਦਿੰਦਾ ਹੈ। ਅਗਰ ਪਰਮਾਤਮਾ ਦੇ ਨਾਲ ਮਨ ਦੀ ਸਾਂਝ ਬਣਦੀ ਨਜ਼ਰ ਨਹੀਂ ਆ ਰਹੀ ਕਥਾ ਕੀਰਤਨ ਕਰਨ ਤੋਂ ਬਾਅਦ ਜਾਂ ਸੁਣਨ ਤੋਂ ਬਾਅਦ, ਤੇ ਇਹ ਕਹਿਣਾ ਪਏਗਾ ਕਿ ਮਨ ਪ੍ਰਵਾਨ ਨਹੀਂ ਕਰਦਾ ਕਿ ਨਿਰੰਕਾਰ ਤੂੰ ਹੈ। ਮਨ ਪ੍ਰਵਾਨ ਨਹੀਂ ਕਰਦਾ ਕਿ ਨਿਰੰਕਾਰ ਤੂੰ ਸਰਬ ਵਿਆਪਕ ਹੈ, ਤੂੰ ਸੁੱਖ ਦਾ ਦਾਤਾ ਹੈ, ਤੂੰ ਨੇੜੇ ਤੋਂ ਨੇੜੇ ਹੈ। ਮਨ ਜੇ ਨਹੀਂ ਮੰਨਦਾ, ਮੰਨਿਆ ਹੋਵੇਗਾ ਸਾਡੀ ਜ਼ੁਬਾਨ ਨੇ, ਸੁਣਿਆ ਹੋਵੇਗਾ ਕੰਨਾਂ ਨੇ, ਮਨ ਨੇ ਨਹੀਂ ਮੰਨਿਆ। ਗੁਰਬਾਣੀ ਦੇ ਅੰਦਰ ਇੱਕ ਵਚਨ ਇਸ ਤਰ੍ਹਾਂ ਵੀ ਆਉਂਦਾ ਹੈ, ਪਾਤਸ਼ਾਹ ਕਹਿੰਦੇ ਨੇ, ਪਾਪ ਬੁਰਾ ਪਾਪੀ ਕੋ ਪਿਆਰਾ ਹੈ ਤਾਂ ਪਾਪ ਬੁਰਾ, ਪਰ ਪਾਤਸ਼ਾਹ ਕਹਿੰਦੇ ਨੇ ਕਰੀਏ ਕਿ ਪਾਪੀ ਨੂੰ ਪਿਆਰਾ ਬੜਾ ਲੱਗਦਾ ਹੈ। ਤੇ ਹੁਣ ਪਾਪ ਜਿਸ ਪਾਪੀ ਨੂੰ ਪਿਆਰਾ ਲੱਗਦਾ ਹੈ ਉਹ ਪਿਆਰੀ ਚੀਜ਼ ਨੂੰ ਛੱਡੇਗਾ ਕਦੋਂ? ਪਿਆਰੀ ਚੀਜ਼ ਨੂੰ ਤੇ ਘੁੱਟ ਕੇ ਮਨ ਹੱਥ ਪਾ ਕੇ ਪਕੜ ਲੈਂਦਾ ਹੈ, ਛੱਡਦਾ ਨਹੀਂ। ਪਾਪ ਬੁਰਾ ਪਾਪੀ ਕੋ ਪਿਆਰਾ, ਗਲਤੀਆਂ ਪਿਆਰੀਆਂ ਲੱਗਦੀਆਂ ਨੇ, ਮੁੜ ਮੁੜ ਕੇ ਬੰਦਾ ਉਹੀ ਗਲਤੀਆਂ ਦੁਹਰਾ ਰਿਹਾ। ਇਸ ਤਰ੍ਹਾਂ ਤੇ ਨਹੀਂ ਕਿ ਅੱਜ ਗਲਤੀ ਕੀਤੀ ਇਹ ਕੱਲ ਨਹੀਂ ਕਰਦਾ, ਇੱਕ ਗਲਤੀ ਨੂੰ ਹਜ਼ਾਰਾਂ ਵਾਰ ਦੁਹਰਾ ਰਿਹਾ ਹੈ, ਕਿਉਂਕਿ ਉਹ ਗਲਤੀਆਂ ਪਿਆਰੀਆਂ ਲੱਗਦੀਆਂ। ਗੁਰਬਾਣੀ ਦੇ ਬਚਨ ਪਿਆਰੇ ਨਹੀਂ ਲੱਗਦੇ, ਦੁਹਰਾਉਣ ਤੋਂ ਗੁਰੇਜ਼ ਕਰ ਜਾਂਦਾ, ਤੇ ਜਿਹਨੂੰ ਪਿਆਰੇ ਲੱਗਦੇ ਨੇ ਉਹ ਮੁੜ ਮੁੜ ਕੇ ਗੁਰਬਾਣੀ ਦੇ ਬਚਨਾਂ ਨੂੰ ਵੀ ਦੁਹਰਾਉਂਦਾ। ਇੱਕ ਹੀ ਗੁਨਾਹ ਸਾਡੇ ਜੀਵਨ ਦੇ ਅੰਦਰ ਕਈ ਕਈ ਵਾਰ ਹੋ ਚੁੱਕਾ ਹੈ, ਇਹਦਾ ਕਾਰਨ ਕੀ ਹੈ? ਅਸੀਂ ਤੌਬਾ ਵੀ ਕਰ ਲੈਂਦੇ ਹਾਂ, ਦੋ ਹੱਥ ਜੋੜ ਕੇ ਖਿਮਾ ਵੀ ਮੰਗ ਲੈਂਦੇ ਹਾਂ, ਇੱਕ ਵਾਰ ਮੁਆਫੀ, ਕੱਲ ਇਹ ਗੁਨਾਹ ਨਹੀਂ ਕਰਾਂਗਾ, ਪਾਤਸ਼ਾਹ ਅੱਜ ਬਖਸ਼ੋ, ਕੱਲ ਇਹ ਭੁੱਲ ਨਹੀਂ ਕਰਾਂਗਾ। ਪਰ ਕੱਲ ਆਉਂਦਾ ਹੈ ਤੇ ਉਹੀ ਭੁੱਲ ਫੇਰ ਹੋ ਜਾਂਦੀ। ਅੱਜ ਅੱਖਾਂ ਨੂੰ ਵਾਰ ਵਾਰ ਰੋਕਿਆ, ਅੱਖਾਂ ਨੇ ਬੁਰੇ ਪਾਸੇ ਨਹੀਂ ਵੇਖਣਾ, ਕੱਲ ਨੂੰ ਫੇਰ ਵੇਖ ਰਹੀਆਂ, ਅਗਲੇ ਦਿਨ ਫੇਰ ਵੇਖਣਗੀਆਂ। ਇਹ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ, ਕਿਉਂਕਿ ਮਨ ਜਿੱਧਰ ਵੇਖਦਾ ਹੈ ਉਹਨੂੰ ਪਿਆਰ ਬੜਾ ਕਰਦਾ ਹੈ, ਤੇ ਜਿਹਨੂੰ ਪਿਆਰ ਕਰਦਾ ਹੈ ਉਹਨੂੰ ਮਨ ਵਾਰ ਵਾਰ ਸੁਣਨਾ ਵੀ ਚਾਹੁੰਦਾ ਹੈ, ਮਨ ਵਾਰ ਵਾਰ ਬੋਲਣਾ ਵੀ ਚਾਹੁੰਦਾ ਹੈ, ਮਨ ਵਾਰ ਵਾਰ ਵੇਖਣਾ ਵੀ ਚਾਹੁੰਦਾ ਜਿਹਨੂੰ ਪਿਆਰ ਕਰਦਾ। ਤੇ ਜਿਹਨੂੰ ਪਿਆਰ ਨਹੀਂ ਕਰਦਾ ਉਹਨੂੰ ਨਾ ਇਹ ਸੁਣ ਕੇ ਰਾਜੀ ਹੈ, ਨਾ ਬੋਲ ਕੇ ਰਾਜੀ ਹੈ, ਨਾ ਉਹਨੂੰ ਵੇਖ ਕੇ ਰਾਜੀ ਹੈ, ਕਿਉਂਕਿ ਪਿਆਰ ਨਹੀਂ। ਪਾਪ ਦੇ ਨਾਲ ਅਗਰ ਪਿਆਰ ਹੈ ਤਾਂ ਪਾਪ ਮੁੜ ਮੁੜ ਕੇ ਆਉਂਦਾ ਹੈ, ਪਰਮਾਤਮਾ ਦੇ ਨਾਲ ਪਿਆਰ ਹੈ ਤੇ ਪਰਮਾਤਮਾ ਦੀ ਯਾਦ ਵੀ ਮੁੜ ਮੁੜ ਕੇ ਆਉਂਦੀ ਹੈ, ਦੁਬਾਰਾ ਦੁਬਾਰਾ ਆਉਂਦੀ ਹੈ। ਤੋ ਅੱਜ ਦੇ ਸਮਾਹਾਂ ਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਫਰੀਦਾ ਕੂਕੇਂਦਿਆਂ ਕੂਕਦਿਆਂ ਜਾਂ ਗੈਂਦਿਆਂ ਉੱਚੀ ਉੱਚੀ ਪੁਕਾਰਦਿਆਂ, ਕਹਿਣ ਲੱਗੇ ਮੱਤੀ ਦੇਂਦਿਆਂ ਨਿੱਤ, ਨਿਤਾ ਪ੍ਰਤੀ ਮਤ ਦੀ ਗੱਲ ਸੁਣਾਈ ਹੈ, ਨਿਤਾ ਪ੍ਰਤੀ ਕਿਸੇ ਨੂੰ ਉਪਦੇਸ਼ ਦੇਈਏ, ਕਹਿਣ ਲੱਗੇ ਜੋ ਸ਼ੈਤਾਨ ਵੰਜਾਇਆ, ਜਿਨ੍ਹਾਂ ਦੇ ਮਨ ਦੇ ਅੰਦਰ ਆਣ ਕੇ ਸ਼ੈਤਾਨੀ ਵਸ ਗਈ ਹੈ, ਸ਼ੈਤਾਨ ਨੇ ਜਿਨ੍ਹਾਂ ਨੂੰ ਖੱਜਲ ਖੁਆਰ ਕੀਤਾ ਹੈ, ਸੇ ਕਿੱਤ ਫੇਰੇ ਚਿੱਤ, ਉਹ ਆਪਣੇ ਚਿੱਤ ਨੂੰ ਰੱਬ ਵੱਲ ਫੇਰਦੇ ਹੀ ਨਹੀਂ ਹੈ, ਰੱਬ ਵੱਲ ਮੋੜਦੇ ਹੀ ਨਹੀਂ ਹੈ। ਕਥਾ ਕਹਾਣੀਆਂ ਕਰਨੀਆਂ ਸੁਣਨੀਆਂ ਆਸਾਨ ਨੇ, ਪਰ ਚਿੱਤ ਨੂੰ ਪਰਮਾਤਮਾ ਦੀ ਤਰਫ ਮੋੜ ਲੈਣਾ ਇਹੀ ਕਠਿਨ ਹੈ, ਔਰ ਇਹੀ ਮਹਾਨ ਹੈ, ਇਹੀ ਸਾਧਨਾ ਹੈ। ਕਹਿਣ ਲੱਗੇ ਸੇ ਕਿੱਤ ਫੇਰੇ ਚਿੱਤ, ਸਾਡਾ ਚਿੱਤ ਮੁੜ ਮੁੜ ਕੇ ਬੁਰਾਈ ਵੱਲ ਨੂੰ ਜਾਂਦਾ ਹੈ, ਕਿਉਂਕਿ ਬੁਰਾਈ ਦੇ ਨਾਲ ਸਾਡਾ ਤਾਲਮੇਲ ਬਣਦਾ ਹੈ, ਇੱਧਰ ਲਿਆਉਣਾ ਪੈਂਦਾ ਹੈ ਜ਼ਬਰਦਸਤੀ, ਕਿਉਂਕਿ ਇੱਧਰ ਤਾਲਮੇਲ ਬਣਦਾ ਨਹੀਂ ਹੈ। ਕਾਮ ਦੇ ਨਾਲ ਤਾਲਮੇਲ ਬਣਦਾ ਹੈ, ਮਨ ਕਾਮ ਦੀ ਗੱਲ ਨੂੰ ਸੁਣਦਾ ਵੀ ਏ, ਕਾਮ ਬੋਲਦਾ ਵੀ ਏ, ਕਾਮ ਵੇਖਦਾ ਵੀ ਏ, ਕਾਮ ਲਿਖਦਾ ਵੀ ਏ, ਕਾਮ ਸੋਚਦਾ ਵੀ ਏ, ਕਿਉਂਕਿ ਉਹਦੇ ਨਾਲ ਤਾਲਮੇਲ ਬੜਾ ਹੈ। ਇਸ ਤੋਂ ਅੱਗੇ ਲੋਭ, ਫਿਰ ਇਸ ਤੋਂ ਅੱਗੇ ਮੋਹ, ਫਿਰ ਹੰਕਾਰ, ਫਿਰ ਨਿੰਦਾ, ਫਿਰ ਚੁਗਲੀ, ਫਿਰ ਤਮਾਮ ਬੁਰਾਈਆਂ, ਇਹਨਾਂ ਨੂੰ ਅਗਰ ਮਨ ਮੁੜ ਮੁੜ ਕੇ ਕਰ ਰਿਹਾ ਹੈ ਤਾਂ ਇਹੀ ਕਹਿਣਾ ਪਏਗਾ ਇਹ ਚਿੱਤ ਦੇ ਅੰਦਰ ਮਾਲਾ ਬਣ ਕੇ ਚੱਲ ਰਹੇ ਨੇ, ਇਹਨਾਂ ਦਾ ਤਾਲਮੇਲ ਸਾਡੇ ਮਨ ਦੇ ਨਾਲ ਹੈ। ਤੇ ਜਿਹਦੇ ਨਾਲ ਸਾਡੇ ਮਨ ਦਾ ਤਾਲਮੇਲ ਬਣ ਜਾਏ ਉਹਨੂੰ ਸੁਣਦਿਆਂ ਬੋਲਦਿਆਂ ਲਿਖਦਿਆਂ ਮਨ ਉਕਤਾਉਂਦਾ ਵੀ ਨਹੀਂ ਹੈ, ਮਨ ਦੁਖੀ ਵੀ ਨਹੀਂ ਹੁੰਦਾ। ਤੇ ਜਿੱਥੇ ਤਾਲਮੇਲ ਨਾ ਬਣੇ ਉੱਥੇ ਮਨ ਬਹਿਣ ਤੋਂ ਗੁਰੇਜ਼ ਕਰਦਾ ਹੈ, ਦੁਖੀ ਹੋ ਜਾਂਦਾ ਹੈ। ਕਦੀ ਕਦੀ ਮੈਂ ਵੇਖਿਆ ਸੰਗਤ ਦੇ ਅੰਦਰ ਬੈਠਦਿਆਂ ਇਵੇਂ ਲੱਗਦਾ ਹੈ ਜਿਵੇਂ ਸਮਾਂ ਬੜਾ ਭਾਰਾ ਹੋ ਗਿਆ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਮਾਂ ਬੱਜਰ ਵਰਗਾ ਹੋ ਗਿਆ, ਸਮਾਂ ਪਾਸ ਹੋ ਹੀ ਨਹੀਂ ਰਿਹਾ। ਕਿਉਂ ਨਹੀਂ ਹੋ ਰਿਹਾ? ਕਿਉਂਕਿ ਕਥਾ ਦੇ ਨਾਲ ਮਨ ਦਾ ਤਾਲਮੇਲ ਨਹੀਂ ਹੈ,
ਕੀਰਤਨ ਦੇ ਨਾਲ ਮਨ ਦਾ ਤਾਲਮੇਲ ਨਹੀਂ ਹੈ ਤੇ ਜਿਹਦਾ ਤਾਲਮੇਲ ਗੁਰਬਾਣੀ ਦੇ ਬਚਨਾਂ ਦੇ ਨਾਲ ਬਣ ਗਿਆ, ਗੁਰਬਾਣੀ ਦੇ ਬਚਨ ਸੁਣਦਾ ਰਹਿੰਦਾ ਸੁਣਾਉਂਦਾ ਰਹਿੰਦਾ, ਉਹਨੂੰ ਇਹ ਪਤਾ ਹੀ ਨਹੀਂ ਰਹਿੰਦਾ ਕਿ ਘੜੀ ਦੀ ਸੂਈ ਆਪਣੇ ਟਿਕਾਣੇ ਦੇ ਉੱਤੇ ਪਹੁੰਚ ਕਦੋਂ ਗਈ ਹੈ, ਕਿੰਨਾ ਸਮਾਂ ਬੀਤ ਗਿਆ ਨਹੀਂ ਯਾਦ ਵਿੱਚ ਰਹਿੰਦਾ। ਜਦ ਤਾਲਮੇਲ ਬਣਦਾ ਮਨ ਖੁਸ਼ ਹੁੰਦਾ ਉਸੇ ਕਥਾ ਕਹਾਣੀ ਨੂੰ ਸੁਣ ਕੇ, ਤਾਲਮੇਲ ਨਹੀਂ ਬਣਦਾ ਇਹਨੂੰ ਜ਼ਬਰਦਸਤੀ ਬਿਠਾ ਕੇ ਸੁਣਾਉਣਾ ਪੈ ਰਿਹਾ, ਬੜਾ ਦੁਖੀ ਹੁੰਦਾ, ਬਾਹਰ ਨੂੰ ਭੱਜਣਾ ਚਾਹੁੰਦਾ, ਨਿਕਲਣਾ ਚਾਹੁੰਦਾ ਹੈ ਕਿ ਮੈਂ ਨਾ ਬੈਠਾਂ, ਦੌੜਦਾ ਹੈ ਤੇ ਫਿਰ ਵਾਰ ਵਾਰ ਦੌੜਦਾ। ਕਹਿਣ ਲੱਗੇ ਕਿ ਜੋ ਸ਼ੈਤਾਨ ਮੰਜਾਇਆ ਸੇ ਕਿਤ ਫੇਰੈ ਚਿੱਤ, ਜਿਨ੍ਹਾਂ ਦੇ ਮਨ ਦੇ ਅੰਦਰ ਹੈ ਹੀ ਸ਼ੈਤਾਨੀਅਤ, ਦਿਨੇ ਸ਼ੈਤਾਨੀਅਤ, ਰਾਤ ਸ਼ੈਤਾਨੀਅਤ, ਲਗਾਤਾਰ ਸ਼ੈਤਾਨੀ ਸੋਚਣੀ, ਸ਼ੈਤਾਨੀ ਕਰਨੀ, ਸ਼ੈਤਾਨ ਵਰਗਾ ਜੀਵਨ ਬਣਾ ਕੇ ਰੱਖਣਾ, ਕਹਿਣ ਲੱਗੇ ਉਹ ਆਪਣਾ ਚਿੱਤ ਪਰਮਾਤਮਾ ਵੱਲ ਕਦੋਂ ਮੋੜਦੇ ਨੇ, ਸੇ ਕਿਤ ਫੇਰੈ ਚਿੱਤ। ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਜੀ ਦਾ ਦੂਸਰਾ ਫੁਰਮਾਨ, ਕਹਿਣ ਲੱਗੇ ਫਰੀਦਾ ਥੀਓ ਥੀਓ ਮੈਨੇ ਹੋ ਜਾਣਾ, ਫਰੀਦਾ ਥੀਓ ਪਵਾਹੀ ਦੱਬ, ਪਵਾਹੀ ਮੈਨੇ ਪਿਆ, ਪਿਆ ਮੈਨੇ ਸੜਕ, ਸੜਕ ਮੈਨੇ ਰਸਤਾ, ਦੱਬ ਜਿਹੜਾ ਕੱਚਿਆਂ ਰਾਹਾਂ ਦੇ ਉੱਤੇ ਘਾਹ ਉੱਗਿਆ ਹੁੰਦਾ ਹੈ, ਕੁਸ਼ਾ ਉੱਗੀ ਹੁੰਦੀ ਹੈ, ਜਿਹਨੂੰ ਆਪਾਂ ਪੰਜਾਬੀ ਦੇ ਅੰਦਰ, ਠੇਠ ਪੰਜਾਬੀ ਦੇ ਅੰਦਰ ਦੱਬ ਕਹਿ ਦਿੰਦੇ ਹਾਂ। ਭਗਤ ਜੀ ਕਹਿਣ ਲੱਗੇ ਥੀਓ, ਕਹਿਣ ਲੱਗੇ ਹੋ ਜਾ, ਤੇ ਭਗਤ ਜੀ ਕੀ ਹੋ ਜਾਈਏ, ਕਹਿਣ ਲੱਗੇ ਰਸਤੇ ਦੀ ਪਵਾਹੀ ਦੀ ਦੱਬ ਬਣ ਜਾ, ਜੋ ਪੈਰਾਂ ਦੇ ਹੇਠ ਲਤਾੜੀ ਜਾਂਦੀ ਹੈ ਦੱਬ ਬਣ ਜਾ। ਭਗਤ ਜੀ ਇਸ ਤਰ੍ਹਾਂ ਕਹਿ ਕਿਉਂ ਰਹੇ ਨੇ, ਕਿਉਂਕਿ ਬੁਰਾਈਆਂ ਦੇ ਸਾਹਮਣੇ ਆਕੜ ਕੇ ਤੁਰਾਂਗੇ, ਇਹਨਾਂ ਦੇ ਨਾਲ ਸਾਡੇ ਲੜਨ ਦੀ ਸਮਰੱਥਾ ਨਹੀਂ ਹੈ, ਆਪਾਂ ਲੜਨਾ ਵੀ ਚਾਹਾਂਗੇ ਸਾਡੇ ਲੜਨ ਦੀ ਸਮਰੱਥਾ ਨਹੀਂ ਹੈ, ਤਾਂ ਫਿਰ ਨਿਰਮਾਣ ਹੋ ਤੇ ਨਿਰਮਾਣ ਹੋ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ, ਗੁਰੂ ਕਿਰਪਾ ਦੇ ਨਾਲ ਤੋ ਫਿਰ ਇਹਨਾਂ ਦੇ ਸਾਹਮਣੇ ਛਾਤੀ ਤਾਣ ਕੇ ਤੁਰ ਵੀ ਸਕੇਗਾ, ਲੜ ਵੀ ਸਕੇਗਾ ਤੇ ਜਿੱਤ ਵੀ ਪਾ ਸਕੇਗਾ। ਪਰ ਗੁਰੂ ਕਿਰਪਾ ਪਾਉਣ ਵਾਸਤੇ ਤੈਨੂੰ ਕੋਈ ਯਤਨ ਕਰਨਾ ਪਏਗਾ, ਗੁਰੂ ਕਿਰਪਾ ਨੂੰ ਪ੍ਰਾਪਤ ਕਰਨ ਲਈ ਕੋਈ ਨਾ ਕੋਈ ਉਪਾਅ ਕਰਨਾ ਪਏਗਾ, ਤੇ ਉਹ ਉਪਾਅ ਕੀ ਹੈ, ਨਿਰਮਾਣ ਹੋਣਾ। ਜੋ ਨਿਰਮਾਣ ਬਣ ਕੇ ਗੁਰੂ ਦਰ ਤੇ ਆਉਂਦਾ ਹੈ ਉਹਦੀ ਝੋਲੀ ਵਿੱਚ ਸਤਿਗੁਰੂ ਸਭ ਦਾਤਾਂ ਪਾ ਕੇ ਉਹਨੂੰ ਨਵਾਜ ਦਿੰਦੇ ਨੇ, ਤੇ ਜੋ ਹੰਕਾਰ ਲੈ ਕੇ ਇੱਥੇ ਆਉਂਦਾ ਹੈ ਉਹ ਵਾਂਝਾ ਹੀ ਰਹਿ ਜਾਂਦਾ ਹੈ, ਖਾਲੀ ਰਹਿ ਜਾਂਦਾ ਹੈ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮੁਬਾਰਕ ਹੈ ਤੁਸੀਂ ਅਮੀਰ ਹੋ, ਤੁਸੀਂ ਜੱਜ ਹੋ, ਤੁਸੀਂ ਡਾਕਟਰ ਹੋ, ਤੁਸੀਂ ਸਾਇੰਟਿਸਟ ਹੋ, ਕਾਰੋਬਾਰੀ ਹੋ, ਪੂਰਾ ਟੋਰਾਂਟੋ ਸ਼ਹਿਰ ਤੁਹਾਡੀ ਮਲਕੀਅਤ ਹੈ, ਤੁਸੀਂ ਕਿੰਨੇ ਵੀ ਮਹਾਨ ਹੋ, ਪਰ ਜਦੋਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣਾ ਹੈ ਉਦੋਂ ਆਪਣਾ ਇਹ ਸਾਰਾ ਹੰਕਾਰ ਗੁਰਦੁਆਰੇ ਦੇ ਮੁੱਖ ਦੁਆਰ ਤੋਂ ਬਾਹਰ ਛੱਡ ਕੇ ਆਇਆ ਕਰੋ। ਇੱਥੇ ਅਤੀ ਨਿਰਮਾਣ ਹੋ ਕੇ, ਬਿਲਕੁਲ ਨਿਮਾਣੇ ਨਿਤਾਣੇ ਬਣ ਕੇ ਆਉਣ ਦੇ ਅੰਦਰ ਲਾਭ ਹੈ। ਇੱਥੇ ਰਹਿਮਤ ਦੇ ਬੱਦਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਦਾ ਮੀਂਹ ਵਰਸਾਉਂਦੇ ਰਹਿੰਦੇ ਨੇ, ਤੇ ਬੜੀ ਚੰਗੀ ਤਰ੍ਹਾਂ ਆਪ ਸਭ ਨੂੰ ਇਸ ਚੀਜ਼ ਦਾ ਗਿਆਨ ਹੈ ਕਿ ਜਦ ਉੱਪਰੋਂ ਬੱਦਲਾਂ ਦੀਆਂ ਕਣੀਆਂ ਵਰਸਦੀਆਂ ਨੇ, ਬਰਸਾਤ ਪੈਂਦੀ ਹੈ, ਪਾਣੀ ਉੱਚਿਆਂ ਟਿੱਬਿਆਂ ਤੋਂ ਰਿੜ ਕੇ ਨੀਵੀਆਂ ਥਾਵਾਂ ਦੇ ਉੱਤੇ ਆਣ ਕੇ ਖਲੋ ਜਾਂਦਾ। ਜਿਹੜੀ ਨੀਵੀਂ ਥਾਂ ਹੈ ਪਾਣੀ ਦੇ ਨਾਲ ਭਰੀ ਦਿਸਦੀ ਹੈ, ਤੇ ਜਿਹੜਾ ਉੱਚਾ ਟਿੱਬਾ ਹੈ ਬਰਸਾਤ ਹੁੰਦੀ ਹੈ, ਉਹ ਰਹਿੰਦਾ ਫਿਰ ਖਾਲੀ ਦਾ ਖਾਲੀ ਹੈ, ਉਹ ਬਰਸਾਤ ਨੂੰ ਸੰਭਾਲਦਾ ਨਹੀਂ ਹੈ, ਪਾਣੀ ਉੱਥੇ ਰੁਕਦਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਜਦ ਵੀ ਆਉਣਾ ਹੈ ਅਤਿ ਨਿਰਮਾਨਤਾ ਲੈ ਕੇ, ਅਤਿ ਨਿਰਮਾਨਤਾ ਹਿਰਦੇ ਦੀ ਗਰੀਬੀ ਲੈ ਕੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਮੈਂ ਪੜਿਆ ਤੇ ਭਾਈ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੁਝ ਕੁਝ ਜੀਵਨ ਦੇ ਕੌਤਕ ਬਿਆਨ ਕੀਤੇ, ਮੈਂ ਉਹਨਾਂ ਕੌਤਕਾਂ ਨੂੰ ਪੜ ਕੇ ਬੜਾ ਹੈਰਾਨ ਹੋਇਆ। ਭਾਈ ਸਾਹਿਬ ਇੱਕ ਜਗ੍ਹਾ ਤੇ ਲਿਖਦੇ ਨੇ ਕਿ ਪਹਿਲੋਂ ਬਾਬੇ ਪਾਇਆ ਬਖਸ਼ ਦਰ, ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕਹਿ ਰਹੇ ਨੇ ਭਾਈ ਗੁਰਦਾਸ ਸਾਹਿਬ, ਕਹਿਣ ਲੱਗੇ ਪਹਿਲੋਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਏ। ਬਖਸ਼ਿਸ਼ ਦਾ ਦਰ ਇਹ ਗੁਰੂ ਨਾਨਕ ਤੋਂ ਪਹਿਲਾਂ ਪਾਇਆ ਹੈ, ਕੱਲ ਨਾ ਬਾਅਦ ਵਿੱਚ ਕੱਲਦਾ ਰਿਹਾ। ਪਰ ਮੈਂ ਹੈਰਾਨ ਹੋਇਆ ਕਿ ਕੱਲ ਨਾ ਕੱਲ ਨਹੀਂ ਪੈਂਦੀ ਹੈ ਤਾਂ ਕਿ ਬਖਸ਼ਿਸ਼ ਮਿਲ ਜਾਵੇ, ਤੇ ਜੇ ਬਖਸ਼ਿਸ਼ ਮਿਲ ਗਈ ਤੇ ਫਿਰ ਕਲਨਾ ਦੀ ਲੋੜ ਬਚਦੀ ਕਿੱਥੇ। ਮਿਹਨਤ ਕਰਨੀ ਪੈਂਦੀ ਹੈ ਤਾਂ ਕਿ ਮੁਕਾਮ ਮਿਲ ਜਾਏ, ਤੇ ਜੇ ਮੁਕਾਮ ਮਿਲ ਗਿਆ ਫਿਰ ਤੇ ਮਿਹਨਤ ਦੀ ਲੋੜ ਨਹੀਂ।
मुकाम ते पहुंचन वास्ते ते मेहनत दी लोड़ है। एक बच्चा पढ़ रहा है, दिन पर रात एक करके पढ़ रहा है, मां बाप दा पैसा खर्च करता है, अपना समा वो खर्च करता है ताकि मैं डॉक्टर बन जावा। ते जे डॉक्टर बनी गया है ते फिर करना दी लोड़ किथे रहेगी, किताबां दे नाल मगजमारी करन दी लोड़ किथे बचदी। आप चलदे चलदे गुरुद्वारे पहुंच ही गए हो, बाहर चल रही ठंडी हवा पै रही बरसात, इहदे तो तुहाडा बचाव हो ही गया है, तो हुण इत्थे आण के चलन दी लोड़ किथे रह गई। इत्थे आण के ते टिक के बहना है, इस तरह ते नहीं कि हाल दे अंदर हुण कदम दर कदम टहलदे रहीए चलदे रही, इत्थे आण के ते बहना है। मतलब मेरा मेहनत पहला करनी पैंदी है, मंजिल बाद विच मिलदी है। बीज पहला बीजना पैंदा है, फल बाद विच मिलदा है। दीवारां पहला खड़ियां करनियां पैंदियां ने, छत बाद विच पैंदी है। कर्म पहला करना पैंदा है, किस्मत बाद विच बनदी है। और कर्म तो ही किस्मत बनदी है, किसे वक्त मैं अर्ज गुजारांगा, कर्म तो ही किस्मत बनदी है। भाई गुरदास साहब ने बड़ा अजीब जे तरीके दे नाल सतगुरु दे संबंध विच ये गल कह दिती, पहलो बाबे पाया बख्शदार। पहला बाबे ने, बाबा इशारा कर रहे ने गुरु नानक साहब जी वाल, पहला बाबे ने निरंकार दा दर पाया है, बख्शिश दा दर उन्हां नूं मिलिया है। पिछों दे फिर काल कमाई बाद विच ओह कलना कलदे रहे, मेहनत करदे रहे, कहन लगे रेत अक आहार कर रोड़ा दी गुर करी विशाई। इस गल नूं जरा समझन दी कृपा कर लियो, बख्शिश दा मिल जाना काफी नहीं, उन्हूं संभाल के रखन दी जाच भी होनी चाहीदी है। धन दा कमा लेना या धन दा जेब विच आ जाना, धन दा मिल जाना काफी नहीं, धन नूं संभालन दी जाच भी होनी चाहीदी है। अगर आप $500 रोज दा कमा रहे हो उदाहरण वजो, $500 ही घर आउण तो पहला पहला रस्ते दे अंदर कैसीनो दे अंदर जाके जुए दे अड्डे ते जाके 500 दा 500 उजाड़ आउंदे हो, ते फिर तुहाडे कमाए दा अर्थ की होया। अगर 500 ही रस्ते विच बर्बाद कर आउंदे हो, लुटा आउंदे हो, ते कमाई दा फिर मैना की, कमाई दा अर्थ की? फिर सारा दिन शरीर तोड़ के मेहनत करन दा अर्थ की होया? ना कीती कीती दे बराबर हो गई, कीती ना कीती दे बराबर हो गई। हजूर गुरु नानक देव पातशाह महाराज जी नूं बख्शिश ते मिल गई है निरंकार कोल, और बहुत वड्डी मिल गई है, बख्शिश सब तो वधीक मिल गई। उस बख्शिश नूं संभालना किवें है, उह साडे वास्ते कलना कालदे रहे कि बख्शिश नूं संभालना पैंदा है निर्माण बन के, अति गरीब बन के, अति नीवा हो के, पिछों दे फिर काल कमाई। अगर भांडा ही कोल नहीं है तो बख्शिश रहेगी कित्थे, संभालांगे कित्थे, भांडा ते कोल होना चाहिदा ना। तो बख्शिश नूं संभालन वास्ते पातशाह मेहनत मुशक्कत ते निर्माणता दे दौर विचों दी निकलदे रहे। गरीबी परमात्मा दी बख्शिश नूं संभालन वास्ते बर्तन है, ते बाहर दी गरीबी नहीं अंदर दी गरीबी। मैं साफ लफ्जां विच अर्ज करां निम्रता, निम्रता रब जी दी बख्शिश नूं संभालन वास्ते भांडे दा काम करदी है। बख्शिश रोज रोज हुंदी जाए, निर्माण बंदा बने ना, बख्शिश आउंदी जाएगी, चली जाएगी, टिकेगी नहीं, क्योंकि टिके किथे, टिकण वास्ते बख्शिश नूं कोई जगह ही नहीं मिल रही। भांडा चाहिदा सी, भांडा निर्माणता दा, उह भांडा ते पास है नहीं, टिके किथे। तो खैर इस तरह भी जिक्र आउंदा है कि पीर दस्तगीर दी जदों मुलाकात होई साहिब गुरु नानक देव पातशाह महाराज जी दे नाल, तो पीर दस्तगीर गुरु नानक साहब जी तो बड़ा मुतासर हुंदा है, बड़ा प्रभावित हुंदा है। तो अखीर विच आके पीर दस्तगीर एक प्रश्न कर देंदा है हजूर दे सामने, कह देंदा है, ए नानक तपा जी, मैं तुहाडे उत्ते बड़ा खुश होया। लंबी चौड़ी दास्तान है, मैं अखीर दे पॉइंट दे उत्ते पहुंच के अर्ज करना चाहुंदा। पीर दस्तगीर कहिंदा है, नानक तपा जी, मैं तुहाडे उत्ते मेहरबान हां, मैं तुहाडे उत्ते बड़ा खुश हां, मंगो। की मंगना चाहुंदे हो? पातशाह कहन लगे, कोई कसर बाकी नहीं तो फिर मंगिए की? कोई कमी दिसदी होवे ते मंग तां ही बनदी है ना, अगर कमी नहीं, कोई लोड़ नहीं, ते मंग पैदा हुंदा ते कोई कारण नहीं। जितनिया साड़िया मंगा बनदिया ने, वो लोड़ा नू वेख के, अधूरेपन नू वेख के, कमी नू वेख के, पूरे मनुख दी की मंग होएगी? कुछ भी नहीं, मंग ते अधूरे दी हुंदी।
आख्या पीर जी परमात्मा दा दिता होया बहुत कुछ मेरे दमन दे अंदर है, कुछ लोड ही नहीं है, बहुत कुछ दे के निरंकार ने नवाजे है। दूजी बार फिर कह दिता पीर दस्तगीर ने, नानक जी कुछ ते मंगो, मैं देना चाहना कुछ ते मंगो। पातशाह कहन लगे कुछ भी तमन्ना बाकी नहीं है, लोड ही बाकी नहीं है। पीर हैरान होके कहन लगा नानक तपा जी मेरे कोल ते लोग रोज रोज आउंदे ने, इबादत करदे ने, अरदास करदे ने, हाथ जोड़दे ने, नक गोडे रगड़दे ने, तरले मिन्नतां करदे ने, कुछ सानू दिओ, असीं उन्हां नू जल्दी करके कुछ देंदे नहीं आ, मैं आप देना चाहना तुसी कुछ लेंदे नहीं। किस तरह दे तुसी मनुख, मैं देना चाहना तुसी झोली नहीं फैला रहे, कुछ लेना ही नहीं चाहते। तीसरी बार मैं तुहानू फिर कह रहा मेरे कोलों कुछ मंगो, मैनू दे के खुशी होएगी। किसे नू दे के खुशी होंदी है हमेशा ही चंगिया पुरशा नू, ये भी ख्याल करियो। किसे दे खो के कारोबार खोना, जान खो लेना, इज्जत खो लेनी, किसे नू बर्बाद करके खुशी होंदी है बदबख्त बंदे नू, जेड़ा खोटा बंदा है। किसे नू दे के खुशी होंदी है ताने पुख्ता मजाज ते तजर्बेकार सजना, किसे नू दे के बड़ी खुशी होंदी है। कहिंदा मैं देना चाहना तुसी झोली क्यों नहीं फैला रहे, कुछ मंग क्यों नहीं कर रहे। हुण गुरु नानक देव पातशाह तीसरी बार कहिंदे ने अच्छा पीर जी जे देना ही चाहुंदे हो ते फिर निम्रता दिओ, मैनू गरीबी लैके दिओ। इतिहास दे पन्ने कहिंदे ने कि पीर दस्तगीर नेत्र बंद करके अल्लाह ताला खुदावंद दे चरणा विच अपनी सुरत नूं जोड़दे ने। इतिहास दे पन्ने इस तरह कहिंदे ने, तो मंग करदे ने हे खुदा मैनू कुछ गरीबी चाहीदी है, मेरे कोल अज नानक तपा जी आए ने, गरीबी मैं उन्हां दी झोली विच पाउणी चाहुंदा, गरीबी मैं उन्हां नूं देनी चाहुंदा। आवाज आउंदी है पीर दस्तगीर सारी गरीबी दा मालक नानक पहला तो ही है, मेरे कोल कुछ भी बाकी नहीं, सारी गरीबी दा मालक नानक पहला तो है। इतनी गरीबी हुंदिया होया इतनी निर्माणता कोल है ते गुरु नानक देव पातशाह महाराज जी जगत जलंधे नूं ठारन वास्ते तुर पैंदे ने। बड़े बड़े कठिनाइयां दा पत्थर मनुखां दा सामना करना पैंदा है, लोकां कोलों दुरबोल सुनने पैंदे ने, इट्टां वट्टे खाने पैंदे ने, पर सतगुरु कौड़ा फिक्का बोल क्यों नहीं बोलदे, उस गरीबी दे कारण, निर्माणता दे कारण। ठीक दूसरे पासे असी गरीब अंदरों नहीं आ, अंदर साडा हंकारी है, अंदर साडा अपने आप नूं बहुत वड्डा समझदा है। साडे सामने आण के कोई मामूली जिहा तत्ता बोल बोलदा है, गर्म बचन बोलदा है, ते मामूली साडे अंदर दी अग लट लट करके बलनी शुरू हो जांदी है। मामूली जिहा कोई कौड़ी अख करके माड़ा जिहा साडे वल वेख लवे ना, ते साडी अख दे अंदर सूर दा वाल आ जांदा है, उहदे नाल चार गुणा अखियां नूं कौड़ियां कर लैंदा है। कोई मामूली जिहा कौड़ा फिक्का बोल बोलदा है ते साडी जुबान दे जिहड़े बोल निकलने शुरू होंदे ने उहदे नाल चार गुणा ज्यादा कौड़े। कारण की है, अंदर गरीबी ते है नहीं, ते गरीबी नहीं ते फिर अपने विषय दे नाल जुड़ो परमात्मा दी बख्शिश नहीं, बख्शिश नूं संभालोगे किवें गरीबी दे नाल। तो भगत फरीद साहब जी कहन लगे थियो पवाही दब, पवाही मैंने पहया रस्ता, कहन लगे हो जा ते की हो जाना है, दब हो जा, घा बन जा, कच्चे मार्ग दा कच्चे रस्ते दा घास बन, दब बन, थियो पवाही दब। भगत फरीद साहब जद इना जोर दे के कहन के तेनू घा वर्गा बन जाना चाहिदा है, दब वर्गा बन जाना चाहिदा है, ते फिर प्रश्न ते कर सकने हैं ना कि भगत फरीद जी क्यों किस लई कह रहे हो कि दब वर्गा बन जा। कहन लगे जे साई लोड़ है सब, साई मैंने परमात्मा लोड़े मैंने लभना चाहना है, ते सब मैंने सारिया विचों। कहन लगे जे साई दा दीदार करना चाहना है ते ओ भी जरे जरे विचों सारिया विचों, ते फिर अति निर्माण होना पएगा दब वर्गा। जे साई लोड़े सब, साई है ता सब दे अंदर, पर साडी इक अड़चन है सानू सब दे अंदर नजर आउंदा नहीं है। साई है सब दे अंदर पर साडी मुश्किल ये ना सानू अपने विच दिसदा है ते ना बेगाने विच दिसदा है, दूसरा सानू हमेशा काफर ही दिसदा है, दूसरा सानू हमेशा बुरा ही दिसदा है, ते जे चंगा दिसदा है ते अपना आपा ही दिसदा है, जद के चंगा आपा अपना आपा बनाया भी नहीं है।
मैं अक्सर एक बेनती करया करदा और थोड़ा जे एकागर होके समझन दी कृपा करियो। बंदा अपने आप तो संतुष्ट है, परमात्मा तो संतुष्ट नहीं है। जो मेरे पास है मैं उदे तो संतुष्ट हाँ, जो मेरी अकल है अपनी अकल तो संतुष्ट है, अपनिया बुराइया के उत्ते संतोख है, बुराइया ते संतुष्ट है। अगर ऐ संतुष्टि बन जाए कि मैं अधूरा हाँ, फिर ते ये अपने आप नू पूरा करन दा यतन करेगा ना, जे समझ आ जाए कि मैं अधूरा हाँ। पर अपने अधूरे पण दे उत्ते नू संतुष्टि आ गई है, अपने अधूरे पण नू दूर करन दा यतन तां नहीं करदा। अगर ये समझ आ जाए कि मैं बुरा हाँ, ते फिर ते बुराई नू छड़ के चंगियाई दे राह दे उत्ते चल पैगा। पर ए अपनी बुराई दे उत्ते सहमत हो गया, बुराई दे उत्ते संतुष्ट हो गया, अपनिया बुराइया दे उत्ते भी संतुष्ट है, ते कमाल दी गल है रब दीआं चंगियाइयां दे उत्ते भी संतुष्ट नहीं है। रब रोज दे रहा है, निता प्रति दे रहा है, असी उहनू मनदे आ नहीं मनदे उह तां वी दे रहा है, ते निता प्रति पल पल देना उहदा सुभाअ है, उह अपने सुभाअ नू पाल रहा है, पर असी फिर भी संतुष्ट नहीं है। तू मेरे गवांडी नू ज्यादा दे दिता है, मैनू घट क्यों? तू दूसरे नू ज्यादा दिता है, मैनू थोड़ा क्यों? मैं इतना पाठ पूजा करने वाला हाँ, नितनेमी हाँ, मेरा दामन अजे भी खाली है, पर क्यों? प्रश्न करने हैं वार वार क्यों? खिमा चाहवांगा, अपने अपने मन दे अंदर चाती मार के वेखो, जदों भी मन इत्थे आउंदा है शिकवे नाल लेके आउंदा है, मैनू ए नहीं मिलिया, मैनू ए नहीं मिलिया, मैनू मिल जाना चाहिदा सी। ते शिकवा पता कदों बनदा है? मैं किसे वकत खुल के इस विषय दे उत्ते आप संगतां दी सेवा करांगा, पर इशारतन बेनती, शिकवा इतराज पता कदों बनदा है? जद मन विचों आवाज आए कि मेरी झोली ते बड़ी वड्डी है, पर ए देण वालिया तू झोली विच पा कुछ क्यों नहीं रहा? झोली मेरी खाली पई है, तेरे ना देण दे कारण मेरी झोली बड़ी चंगी है। साध्यां लफ्जां विच बिने करां, मेरे कर्म ते बड़े महान ने, पर तू मैनू मेरे कर्मां दे विच दे की रहा है? कर्म मेरे बड़े महान ने, मेरे कर्मां दे बदले तू मेरी झोली विच पा की रहा है? इतराज बनेगा। तो जद बंदे नू अपनी बुराई दे उत्ते संतुष्टि ना बने, माने कहे कि तू बड़ा खोटा है, तू बड़ा नीच है, तू बड़ा बुरा है, तू बड़ा व्यभिचारी है, बड़ा कामी है, तो फिर ते इतराज बनन दा कोई कारण ही नहीं, मतलब बनदा ही नहीं। तो खैर, भगत फरीद साहब जी कहन लगे, थियो थियो मैंने हो जा, थियो पवाही दब। ते पुछया, भगत जी क्यों इना जोर दे के कह रहे हो कि दब वर्गा बन जा, रस्ते दे कच्चे रस्ते दे कास वर्गा बन जा? कहन लगे, जे साई लोड़ है सब, जे परमात्मा नू साई नू सारिया दे अंदर वेखना चाहना है, लभ लेना चाहना है, ते कहन लगे फिर दब वर्गा बन जा, अति निर्माण। एक बेनती मैं इत्थे होर करदा चला, जिस साई दा बाबा फरीद साहब जी साडे सामने जिक्र कर रहे ने, ओ साई वाकई जरे जरे दे अंदर समाया है। इस तरह नहीं है कि शमान दे अंदर कोई वखरा सचखंड है ते परमात्मा उस सचखंड दे विच रहिंदा है। इस तरह नहीं है कि ओ साई हजूर साहब दा मालक है या अमृतसर साहब रहिंदा है ते तुहाडे कोल नहीं रहिंदा, या ओ साई कल्ला मक्के दा वासी है ते इस कायनात विच नहीं है, जां ओ साई बनारस दा वसनीक है पर इत्थे नहीं है। गुरबाणी पढ़दिआं पढ़दिआं, आप सारे गुरबाणी दे रोज दे श्रोते हो, गुरबाणी पढ़दिआं पढ़दिआं मैनूं कदी भी इस तरह दा कोई संकेत नहीं मिलिया जिस बचन दे अंदर पातशाह ने इह गल कही होवे कि परमात्मा सतवें शमान दा मालक है, परमात्मा तुहाडे तों बहुत दूर रहिंदा है। गुरबाणी नूं जदों भी पुछोगे कि रब जी कित्थे रहिंदे ने, ते गुरबाणी रब दा एड्रैस रब दा अता पता इस तरह ही बयान करदी है, घट घट मैं हर जू बसै संतन कहो पुकार। गुरबाणी इस तरह ही कहिंदी है, जल थल जल थल महियल, जलां दे अंदर थलां दे अंदर, ते महियल कहिंदे ने स्पेस दे अंदर। जल थल महियल पूरिया स्वामी सिरजन हार, अनिक पांत होए पसरिया नानक एक अंकार। गुरबाणी ते उस परिपूर्ण परमात्मा दा पता इस तरह बयान करदी है। होर बेनती करां,
ਬੰਦਾ ਇੱਕ ਵਕਤ ਦੇ ਅੰਦਰ ਕੇਵਲ ਇੱਕ ਜਗ੍ਹਾ ਦੇ ਉੱਤੇ ਹੋ ਸਕਦਾ ਹੈ, ਬਹੁਤੀਆਂ ਥਾਵਾਂ ਦੇ ਉੱਤੇ ਹੋਣਾ ਇਹਦੇ ਵਸ ਵਿੱਚ ਵੀ ਨਹੀਂ, ਕੇਵਲ ਇੱਕ ਜਗ੍ਹਾ ਦੇ ਉੱਤੇ। ਇਸ ਵਕਤ ਆਪ ਗੁਰਦੁਆਰੇ ਵਿੱਚ ਹੋ, ਦੁਕਾਨ ਤੇ ਨਹੀਂ ਹੋ। ਦੁਕਾਨ ਤੇ ਹੁੰਦੇ ਹੋ ਤੇ ਗੁਰਦੁਆਰੇ ਵਿੱਚ ਨਹੀਂ ਹੁੰਦੇ। ਇਸ ਵਕਤ ਆਪ ਗੁਰਦੁਆਰੇ ਹੋ, ਆਪਣੇ ਘਰ ਵਿੱਚ ਨਹੀਂ ਹੋ, ਤੇ ਜਦ ਘਰ ਵਿੱਚ ਹੁੰਦੇ ਹੋ ਉਦੋਂ ਦੂਸਰੀ ਕਿਸੇ ਥਾਂ ਤੇ ਵੀ ਨਹੀਂ ਹੁੰਦੇ। ਇੱਕ ਬੰਦਾ ਇੱਕ ਵਕਤ ਦੇ ਅੰਦਰ ਕੇਵਲ ਇੱਕ ਥਾਂ ਤੇ ਹੋ ਸਕਦਾ ਹੈ, ਬਹੁਤੀਆਂ ਥਾਵਾਂ ਦੇ ਉੱਤੇ ਹੋਣਾ ਇਹਦੀ ਸਮਰੱਥਾ ਵਿੱਚ ਹੀ ਨਹੀਂ, ਇਹਦੇ ਅਖਤਿਆਰ ਹੀ ਨਹੀਂ ਹੈ। ਪਰਮਾਤਮਾ ਜਿਸ ਸਾਈਂ ਜੀ ਦੇ ਸੰਬੰਧ ਵਿੱਚ ਫਰੀਦ ਸਾਹਿਬ ਜੀ ਜ਼ਿਕਰ ਕਰ ਰਹੇ ਨੇ, ਉਹ ਪਰਮਾਤਮਾ ਇੱਕੋ ਹੀ ਵਕਤ ਦੇ ਅੰਦਰ ਹੁੰਦਾ ਹੈ ਤੇ ਜਰੇ ਜਰੇ ਵਿੱਚ ਹੁੰਦਾ ਹੈ, ਥਾਂ ਥਾਂ ਦੇ ਉੱਤੇ ਹੁੰਦਾ ਹੈ। ਉਹ ਗੁਰਦੁਆਰੇ ਦੇ ਅੰਦਰ ਵੀ ਹੈ, ਗੁਰਦੁਆਰੇ ਦੇ ਬਾਹਰ ਵੀ ਹੈ। ਉਹ ਮੰਦਰ ਮਸਜਿਦ ਦੇ ਅੰਦਰ ਵੀ ਹੈ ਤੇ ਮੰਦਰ ਮਸਜਿਦ ਦੇ ਬਾਹਰ ਵੀ ਹੈ। ਤੋ ਫਿਰ ਕਿਉਂ ਕਿਹਾ ਜਾਂਦਾ ਹੈ ਕਿ ਗੁਰਦੁਆਰਾ ਹੈ, ਇਹ ਮੰਦਰ ਹੈ, ਇਹ ਮਸਜਿਦ ਹੈ, ਇਹ ਰੱਬ ਦਾ ਘਰ ਹੈ, ਕਿਉਂ ਕਿਹਾ ਜਾਂਦਾ ਹੈ? ਉਹਦਾ ਮਤਲਬ ਇਹ ਹੈ ਕਿ ਇੱਥੇ ਆਣ ਕੇ ਉਸ ਸਾਈਂ ਨੂੰ ਵੇਖਣਾ ਕਿਵੇਂ ਹੈ, ਸਾਈਂ ਨਾਲ ਜੁੜਨਾ ਕਿਵੇਂ ਹੈ, ਉਹਦੇ ਮਾਰਗ ਤੇ ਚੱਲਣਾ ਕਿਵੇਂ ਹੈ, ਇਹ ਸਾਈਂ ਜੀ ਦੇ ਨਾਲ ਜੋੜਨ ਵਾਸਤੇ ਧਰਮਸ਼ਾਲਾ ਹੈ। ਤੇ ਧਰਮਸ਼ਾਲਾ ਉਹਨੂੰ ਕਿਹਾ ਜਾਂਦਾ ਹੈ ਜਿੱਥੇ ਬਹਿ ਕੇ ਧਰਮ ਦੇ ਨੇਮ ਨੁਕਤੇ ਸਿੱਖੇ ਜਾਣ। ਬਹੁਤ ਪੁਰਾਣਾ ਇਤਿਹਾਸ, ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਲਫ਼ਜ਼ ਗੁਰਦੁਆਰਾ ਪੁਰਾਣੇ ਇਤਿਹਾਸ ਦੇ ਅੰਦਰ ਨਹੀਂ ਆਉਂਦਾ। ਔਰ ਹਕੀਕਤ ਹੈ, ਇਤਿਹਾਸ ਦੇ ਪੰਨੇ ਖੋਲ ਕੇ ਵੇਖ ਲਓ, ਗੁਰਦੁਆਰਾ ਲਫ਼ਜ਼ ਬਹੁਤ ਪੁਰਾਣੇ ਇਤਿਹਾਸ ਦੀਆਂ ਪੰਨਿਆਂ ਦੇ ਉੱਤੇ ਨਹੀਂ ਮਿਲਦਾ। ਲਫ਼ਜ਼ ਕੀ ਮਿਲਦਾ ਹੈ? ਧਰਮਸ਼ਾਲਾ। ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਜਨਮ ਸਾਖੀਆਂ ਨੇ, ਚਾਰ ਜਨਮ ਸਾਖੀਆਂ, ਚਾਰਾਂ ਨੂੰ ਪੜ੍ਹੋ, ਚਾਰਾਂ ਜਨਮ ਸਾਖੀਆਂ ਦੇ ਅੰਦਰ ਤੁਹਾਨੂੰ ਗੁਰਦੁਆਰਾ ਲਫ਼ਜ਼ ਨਹੀਂ ਮਿਲੇਗਾ। ਕੀ ਮਿਲੇਗਾ? ਧਰਮਸ਼ਾਲਾ। ਸਤਿਗੁਰੂ ਇੱਥੇ ਗਏ, ਸੰਗਤ ਪ੍ਰਭਾਵਿਤ ਹੋਈ, ਗੁਰੂ ਨੇ ਉਪਦੇਸ਼ ਕੀਤਾ ਧਰਮਸ਼ਾਲਾ ਕਾਇਮ ਕਰੋ। ਇੱਥੋਂ ਛੱਡ ਕੇ ਅਗਲੀ ਜਗ੍ਹਾ ਤੇ ਗਏ, ਉੱਥੋਂ ਦੇ ਲੋਕਾਂ ਨੂੰ ਫਿਰ ਉਪਦੇਸ਼ ਕੀਤਾ ਧਰਮਸ਼ਾਲਾ ਕਾਇਮ ਕਰੋ। ਲਫ਼ਜ਼ ਕੀ ਮਿਲੇਗਾ? ਧਰਮਸ਼ਾਲਾ। ਬੜਾ ਦਰੁਸਤ ਲਫ਼ਜ਼ ਸੀ। ਲਫ਼ਜ਼ ਗੁਰਦੁਆਰਾ ਵੀ ਨਿੰਦਣ ਯੋਗ ਨਹੀਂ ਹੈ। ਗੁਰੂ ਨੂੰ ਮਿਲਣ ਵਾਸਤੇ ਦੁਆਰ ਹੈ, ਦੁਆਰਾ ਮੈਨੇ ਦਰਵਾਜ਼ਾ, ਇਹ ਰਸਤਾ ਹੈ। ਫਿਰ ਮੈਂ ਇਸ ਵਿਸ਼ੇ ਤੇ ਵੀ ਕਿਸੇ ਵਕਤ ਬੇਨਤੀ ਕਰਾਂਗਾ। ਧਰਮਸ਼ਾਲਾ, ਇੱਥੇ ਬਹਿ ਕੇ ਧਰਮ ਪੜਿਆ ਜਾਂਦਾ ਹੈ, ਧਰਮ ਪੜਾਇਆ ਜਾਂਦਾ ਹੈ, ਧਰਮ ਦੀ ਚਰਚਾ ਹੁੰਦੀ ਹੈ, ਧਰਮ ਦੇ ਮਾਰਗ ਨੂੰ ਫੋਲੋ ਕਿਵੇਂ ਕਰਨਾ ਹੈ ਇਹ ਸਮਝਿਆ ਤੇ ਸਮਝਾਇਆ ਜਾਂਦਾ ਹੈ। ਉਹ ਸਾਈਂ ਜੋ ਜਰੇ ਜਰੇ ਵਿੱਚ ਹੈ ਉਹਦੇ ਤੱਕ ਪਹੁੰਚ ਬਣੇ ਕਿਵੇਂ? ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਥੀਓ ਪਵਾਹੀ ਤਬ ਜੇ ਸਾਈਂ ਲੋੜੈ ਸਭ। ਕਹਿਣ ਲੱਗੇ ਜੇ ਸਾਰਿਆਂ ਦੇ ਅੰਦਰ ਸਾਈਂ ਨੂੰ ਲੋੜਨਾ ਹੈ। ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਇੱਕ ਛਿੱਜੇ ਹੈ। ਕਈ ਬੰਦੇ ਰਸਤੇ ਦੀ ਦੱਬ ਨੂੰ ਕੱਟਦੇ ਨੇ, ਛਿੱਜੇ, ਕਈ ਤੋੜਦੇ ਨੇ, ਕਈ ਉਹਨੂੰ ਕੱਟਦੇ ਨੇ, ਕਈ ਪੈਰਾਂ ਥੱਲੇ ਲਤਾੜਦੇ ਨੇ। ਇੱਕ ਛਿੱਜੇ, ਕਈ ਉਹਨੂੰ ਕੱਟਦੇ ਨੇ, ਬੀਆ, ਬੀਆ ਮੈਨੇ ਦੂਜਾ ਲਤਾੜੀਆਂ, ਪੈਰਾਂ ਦੇ ਹੇਠ ਕੁਚਲ ਕੇ ਲਤਾੜ ਕੇ ਅੱਗੇ ਨਿਕਲਦਾ ਹੈ। ਆਪ ਫਰੀਦ ਸਾਹਿਬ, ਕਬੀਰ ਸਾਹਿਬ ਦੇ ਸਲੋਕਾਂ ਨੂੰ ਬੜੇ ਧਿਆਨ ਪੂਰਵਕ ਪੜ੍ਹਦੇ ਸੁਣਦੇ ਹੋ। ਖਾਸ ਕਰਕੇ ਮੈਂ ਵੇਖਿਆ ਕਿ ਫਰੀਦ ਸਾਹਿਬ ਦੇ ਸਲੋਕ ਚੱਲ ਰਹੇ ਨੇ, ਚਲੋ ਜੀ ਸੁਣੀਏ। ਕਬੀਰ ਸਾਹਿਬ ਦੇ ਸਲੋਕ ਚੱਲ ਰਹੇ ਨੇ, ਚਲੋ ਸੁਣੀਏ। ਪਰ ਇਹਨਾਂ ਦਾ ਅਰਥ ਵੀ ਤੇ ਸਮਝ ਵਿੱਚ ਹੋਵੇ। ਫਰੀਦ ਸਾਹਿਬ ਕਹਿ ਕੀ ਰਹੇ ਨੇ? ਕਹਿਣ ਲੱਗੇ, ਉਸ ਰਸਤੇ ਦੇ ਘਾਹ ਨੂੰ, ਰਸਤੇ ਦੀ ਦੱਬ ਨੂੰ, ਇੱਕ ਛਿੱਜੇ ਕਈ ਕੱਟ ਰਹੇ ਨੇ ਤੇ ਕਈ ਉਹਨੂੰ ਲਤਾੜ ਰਹੇ ਨੇ। ਉਸ ਦੱਬ ਵਰਗਾ ਆਪਣੇ ਆਪ ਨੂੰ ਬਣਾ, ਅਤੀ ਨਿਰਮਾਣ ਬਣ, ਮਤਲਬ ਲੋਕਾਂ ਦੇ ਪੈਰਾਂ ਦੀ ਖਾਕ ਬਣ। ਖਾਕ ਬਣਨਾ, ਪਰ ਪੈਰਾਂ ਦੀ ਖਾਕ ਬਣਨਾ, ਕਿਸੇ ਦੇ ਸਿਰ ਦੀ ਖਾਕ ਨਾ ਬਣਨਾ। ਖਾਕ ਉੱਡ ਕੇ ਕਦੀ ਕਦੀ ਸਿਰ ਵਿੱਚ ਪੈ ਜਾਂਦੀ ਹੈ, ਤੇ ਜਿਹੜੀ ਖਾਕ ਸਿਰ ਵਿੱਚ ਪੈ ਜਾਂਦੀ ਹੈ ਉਹਨੂੰ ਉਤਾਰਨਾ ਪੈਂਦਾ ਹੈ। ਖਾਕ ਤੇ ਬਣੋ, ਮਿੱਟੀ ਤੇ ਬਣੋ, ਪਰ ਕਿਸੇ ਦੇ ਸਿਰ ਦੀ ਮਿੱਟੀ ਨਹੀਂ, ਪੈਰਾਂ ਦੀ ਮਿੱਟੀ ਬਣੋ, ਚਰਨ ਧੂੜ ਬਣੋ, ਇਸ ਤਰ੍ਹਾਂ ਦੇ ਬਣੋ। ਮੈਂ ਇੱਕ ਸੂਫੀ ਸੰਤ ਦੇ ਬੋਲ ਪੜ੍ਹ ਕੇ ਹੈਰਾਨ ਹੋਇਆ। ਉਹ ਕਹਿੰਦਾ ਹੈ, ਅੱਜ ਰਾਹਾ ਚਨਾਰ ਕੇ ਸਲਾਮਤ ਨਾ ਕੁਨਦ, ਅੱਜ ਰਾਹਾ ਚੁਨਾਰ ਕੇ ਸਲਾਮਤ ਨਾ ਕੁਨਦ। ਉਹ ਕਹਿੰਦਾ ਹੈ, ਰਸਤੇ ਦੇ ਉੱਤੇ ਇਸ ਤਰ੍ਹਾਂ ਚੱਲ ਕਿ ਤੇਰੇ ਪੈਰਾਂ ਦੇ ਨਾਲ ਖਾਕ ਉੱਡੇ ਨਾ ਤੇ ਕਿਸੇ ਦੇ ਸਿਰ ਦੀ ਖਾਕ ਉਹ ਬਣੇ ਨਾ। ਰਸਤੇ ਦੇ ਉੱਤੇ ਇਸ ਤਰ੍ਹਾਂ ਚੱਲ, ਤੇਰੇ ਚੱਲਣ ਦਾ ਪਤਾ ਵੀ ਨਾ ਲੱਗੇ ਕਿ ਤੂੰ ਚੱਲ ਰਿਹਾ ਹੈ। ਕਈ ਲੋਕ ਜੀਵਨ ਦੇ ਰਸਤੇ ਦੇ ਉੱਤੇ ਚੱਲਦੇ ਨੇ, ਪਰ ਉਹ ਬੜੇ ਆਰਾਮ ਪੂਰਵਕ ਚੱਲਦੇ ਨੇ, ਪਤਾ ਵੀ ਨਹੀਂ ਚੱਲਦਾ ਕਿ ਚੱਲ ਰਹੇ ਨੇ। ਪਰ ਕਈ ਚੱਲਦੇ ਨੇ ਬੜੇ ਢੋਲ ਢਮੱਕੇ ਦੇ ਨਾਲ, ਸ਼ੋਰ ਸ਼ਰਾਬੇ ਦੇ ਨਾਲ, ਪਤਾ ਲੱਗ ਜਾਏ ਕਿ ਕੋਈ ਆ ਰਿਹਾ ਹੈ, ਕੋਈ ਰਸਤੇ ਦੇ ਉੱਤੇ ਚੱਲ ਰਿਹਾ ਹੈ।
जीवन दे अंदर पाठ पूजा करो, रब जी नूं याद करो, पर किसे नूं पता भी ना लगे कि तुसी की करके आए हो, की कर रहे हो, तुहाडे अंदर केड़े गुण ने। पर ए चलना की होया कि एक बंदे दे उत्ते परोपकार कीता ते 100 बंदे नूं राह रोक रोक के समझाया कि अज मैं फलाने दा भला कर दिता, अज मैं फलाने नूं ए दान दे दिता है, अज मैं फलाने दा ए कार्य सवार दिता है। पाठ पूजा करना दोष नहीं है, अमृत वेले जागना गुना नहीं है, पर जे तू जागया है ते हुण गुरुद्वारे दे अंदर आण के ए हंकार जताउण दी की लोड़ है कि मैं ते रोज 3 बजे जाग जाना, ते मैं पहला नितनेम करदा, फिर मैं ए करदा, फिर मैं ए करदा, ए कहण दी लोड़ की। राह दे उत्ते चल, पर इस तरह चल के दूसरे नूं पता ना लगे। लोकां नूं पता लाउण वास्ते तू नहीं चलना, जिन्हों पता लाउण वास्ते चलना है वह तेनों जानदा है तू किस तरह चल रहे है किस तरह नहीं चल रहा, वह जानदा, उहदा नां तरजामी है, वह सर्वगुण संपन्न ते सर्व कला समर्थ है, वह साडे नेड़े है, साडे तो दूर नहीं है, उहनूं पता है असी किस तरह चल रहे हैं। पर असी चलदे थोड़ा हाँ ते रौला रप्पा बहुता पाउने हां, जी मैं ते इह गुण भी कमा रहा, मैं इस तरह भी कर रहा, मैं इस तरह भी कर रहा, कादा चलना होया है। खाक उड़ा के लोकां दे सिर विच ही पा रहे हैं ते अपने सिर विच पा रहे हैं हंकार दी खाक। अज राह चुनार के सलामत ना कुणक, बखलक चुना ही के क्यामत ना कुणत। इस तरह जीवन दे रस्ते ते चल के किसे घर नूं चलाउण वास्ते चंगारी ना बन। इस सूफी संदे बोल मैनू बड़े प्रभावित कर रहे ने। कहिंदा है कि जीवन दे अंदर चल पर शीतल बन के चल, चंगारी बन के ना चल। साची वेखण विच आया है कि कई बंदे इस तरह दे हुंदे ने, वो किसे दे घर विचों गुजर जान ते चंगारियां सुट दे जांदे ने, घर नूं दुफेड़ कर देंदे ने, घर नूं पाड़ देंदे ने, घर नूं इतफाक दे अंदर बजा रहण देंदे ने। कुछ बंदे हुंदे ने जिथों दी गुजरदे ने उत्थे अग बरसाउंदे जांदे ने, पति ते पत्नी विचों गुजरे ने दोवां विच कलेश पैदा कर गए ने, मां ते धी विचों गुजरे ने कलेश पैदा कर गए ने, परिवार विचों गुजरे ने कलेश छड गए ने, अग मचा के चले गए ने। पर कुछ इस तरह दे भी गुजरदे ने, उह जिथों दी गुजर रहे ने उह सिर जोड़न दा काम करदे ने, पति ते पत्नी दे विछोड़े नूं दूर करन दा यतन कर रहे ने, मिलाप हो जाए। कोई गल नहीं, जीवन है, जीवन दे अंदर मनुख गलतियां करदा रहिंदा है, पर उस गलती नूं भुला देण कारण ही घर जुड़दे ने, याद रखण दे नाल ते घर टुटदे ने। कुछ इस तरह दे ने तोड़न दा काम करदे ने, घरां नूं साड़न दा काम करदे ने, कुछ इस तरह दे ने जोड़न दा काम करदे ने। ਉਹ ਅਦੀਬ ਕਹਿੰਦਾ ਹੈ ਇਸ ਤਰ੍ਹਾਂ ਦਾ ਕੰਮ ਕਰ ਕਿ ਤੂੰ ਚੰਗਾਰੀ ਦਾ ਕੰਮ ਨਾ ਕਰੇ ਬਲਕਿ ਸੀਤਲ ਲਹਿਰ ਦਾ ਤੇ ਠੰਡੇ ਪਾਣੀ ਦਾ ਕੰਮ ਕਰੇ। ਤੀਸਰੀ ਪੰਕਤੀ ਵਿੱਚ ਜੋ ਫਰਮਾਇਆ ਉਹ ਕਹਿਣ ਲੱਗਾ ਕਿ ਦਰ ਮਸਜਿਦ ਗਰ ਰਵੀ ਕਿ ਚੂਨਾ ਜੋ ਕੇ ਤੁਰਾ। ਉਹ ਕਹਿਣ ਲੱਗਾ ਕਦੀ ਤੈਨੂੰ ਮੰਦਰ ਜਾਂ ਮਸਜਿਦ ਦੇ ਅੰਦਰ ਜਾਣ ਦਾ ਸਮਾਂ ਮਿਲੇ। दर मस्जिद कर रवि के चूना जाओ के तुरा, कदी तू मंदिर विच आ जाए, कदी तू मस्जिद विच आ जाए, गुरुद्वारे आ जाए, ते कहन लगा पिछे हटके बह। पिछे हटके बहन दा मतलब ए नहीं कि पिछली दवार दे नाल जाके ढोल आ के बह लो, पिछे हटके बह के इमामत ना कुणद, कोई तेनू चुक के इथों दा मुखिया ना बना दवे, कोई तेनू चुक के इथों दा आगू ना बना दवे। अगर संगत विच आया है ते संगत दे पिछे हटके बह, पिछे हटके बहन दा मतलब है चरण तूड़ बन के बह, इन्हां दा आगू बनन दी ना सोच। पर अज दे दौर विचों निकलदिआं आगू बनन वास्ते तलवारां भी चलदियां ने, गोलियां भी चलदियां ने, इलैक्शन भी हुंदे ने, शोर शराबा भी हुंदा है, पग्गां भी उतरदियां ने, ते है कि सेवा करनी है। सेवा नहीं, अंदर नरोल राजनीति है, बस लिबास सेवा दा है, जिहड़ा उत्ते लबास से वखावा है वह सेवा दा है, अंदर सेवा नहीं है। सेवा करनी हो फिर तलवार चुकन की की लोड़ है। अगर एक ए कर रहा है तू दूजी कर ले, जरूरी है तू यही सेवा करनी है। वो कहिंदा है कि अगर मंदिर मस्जिद गुरुद्वारे वे चला जाए ते संगत दे चरणा दी खाक बन के जा, उथे आगू बनन वास्ते विचार लेके ना जा। भगत फरीद साहब जी कहन लगे थियो पवाही दब
जे साई लोड़े सब एक छिजे दब नू कई तोड़ रहे ने बिया लताड़िए कह लगे ता साई दे दरबारी है। अगर इस तरह का जीवन बना लवे तो कह लगे साई दे दर दे अंदर ता प्रवेश मिलेगी वरना नहीं मिलेगी ता साई दे दरबारी है। मैं पंचदशी दे अंदर ना एक निकी जी कहानी पढ़ी भावे कथा काल्पनिक है ते भावे कथा सच्ची है। कदी कदी काल्पनिक कहानियां दा इशारा सच्चाई दी तरफ बड़ा चंगा मिल जांदा है। काल्पनिक उहनू कहिंदे ने जिहड़े मन दी कल्पना होवे हकीकत विच ओह होया नहीं पर मन दी कल्पना विच ओह कहानी तैयार हो गई है। मैनू नहीं पता है कहानी काल्पनिक है या सच्चाई है पर इहदा इशारा जिहड़ा है ओह सच दी तरफ जरूर जांदा है। कोई मनुख बंदगी दे राह दे उत्ते चल रहा सी पंचदशी दे अंदर एक कथा लिखी कि फरिश्ते प्रगट होए उन्हों कुछ देन वास्ते और उन्हों आन के एक प्रश्न करदे ने असीं तेरे ते बड़े परेशान हां तैनूं कुछ देना चाहुंदे हां। पुछिया की देन वास्ते आए हो की देना चाहुंदे हो। उन्हां फरिश्तियां ने कहा जितने पागल मनुख ने दुनिया दे अंदर तो जिहदे उत्ते भी हथ रखेगा ਉਹਦਾ ਪਾਗਲਪਨ ਠੀਕ ਹੋ ਜਾਏਗਾ ਉਹ ਸਿਆਣਾ ਬਣ ਜਾਏਗਾ ਸਮਝਦਾਰ ਹੋ ਜਾਏਗਾ ਤੇਰੇ ਹੱਥ ਰੱਖਣ ਦੇ ਨਾਲ। ਜਿਤਨੇ ਕਰੂਪ ਨੇ ਦੁਨੀਆਂ ਦੇ ਅੰਦਰ ਤੂੰ ਕਿਸੇ ਕਰੂਪ ਦੇ ਸਿਰ ਦੇ ਉੱਤੇ ਹੱਥ ਰੱਖੇਗਾ ਉਹ ਸੁੰਦਰ ਸੁਗੜ ਸਰੂਪ ਬਣ ਜਾਏਗਾ। ਅਗਰ ਕੋਈ ਅਪਾਹਿਜ ਹੈ ਤੋ ਅੰਗ ਦੇ ਉੱਤੇ ਹੱਥ ਰੱਖੇਗਾ ਉਹਦੇ ਅੰਗ ਸਲਾਮਤ ਹੋ ਜਾਣਗੇ। ਅਗਰ ਕੋਈ ਬਿਮਾਰ ਹੈ ਤੇ ਉਸ ਬਿਮਾਰ ਦੇ ਸਿਰ ਦੇ ਉੱਤੇ ਹੱਥ ਰੱਖਣ ਦੇ ਨਾਲ ਉਹਨੂੰ ਤੰਦਰੁਸਤੀ ਮਿਲ ਜਾਏਗੀ।

ਤੂੰ ਚਾਹੁੰਦਾ ਨਹੀਂ ਕਿ ਦੁਨੀਆਂ ਦੇ ਰੋਗ ਖਤਮ ਹੋ ਜਾਣ? ਉਹ ਕਹਿੰਦਾ ਮੈਂ ਸਭ ਕੁਝ ਚਾਹੁੰਦਾ ਕਿ ਦੁਨੀਆਂ ਦੇ ਰੋਗ ਮੁੱਕ ਜਾਣ, ਦੁਨੀਆਂ ਦੀਆਂ ਬੁਰਾਈਆਂ ਚਲੀਆਂ ਜਾਣ, ਦੁਨੀਆਂ ਦੇ ਅੰਦਰੋਂ ਕਰੂਪਤਾ ਮੁੱਕ ਜਾਏ, ਪਾਗਲਪਣ ਚਲਾ ਜਾਏ, ਮੈਂ ਚਾਹੁੰਦਾ। ਪਰ ਜਿਸ ਤਰ੍ਹਾਂ ਤੁਸੀਂ ਦੇਣਾ ਚਾਹੁੰਦੇ ਹੋ ਮੈਂ ਇਸ ਤਰ੍ਹਾਂ ਨਹੀਂ ਚਾਹੁੰਦਾ। ਤੁਸੀਂ ਇਹ ਕਹਿ ਰਹੇ ਹੋ ਜਿਹਦੇ ਸਿਰ ਤੇ ਹੱਥ ਰੱਖੇਗਾ ਉਹ ਠੀਕ ਹੋਏਗਾ। ਅਗਰ ਤੁਸੀਂ ਦੇਣਾ ਹੀ ਚਾਹੁੰਦੇ ਹੋ ਤੇ ਫਿਰ ਇਹ ਦੇ ਕੇ ਜਾਓ ਕਿ ਮੈਂ ਜਿੱਥੋਂ ਦੀ ਨਿਕਲਾਂ ਮੇਰੇ ਨਿਕਲਣ ਦੇ ਨਾਲ ਹੀ ਲੋਕਾਂ ਦਾ ਭਲਾ ਹੋ ਜਾਏ, ਪਰ ਮੈਨੂੰ ਸਮਝ ਵੀ ਨਾ ਪਵੇ, ਮੈਨੂੰ ਪਤਾ ਵੀ ਨਾ ਲੱਗੇ ਕਿ ਭਲਾ ਕਿਹਦਾ ਹੋਇਆ। ਅਗਰ ਯਾਦ ਵਿੱਚ ਰਹੇਗਾ ਮੈਂ ਇਹਦੇ ਸਿਰ ਤੇ ਹੱਥ ਰੱਖ ਕੇ ਭਲਾ ਕੀਤਾ ਹੈ, ਤਾਂ ਫਿਰ ਮੇਰੇ ਅੰਦਰ ਹੰਕਾਰ ਬਣ ਜਾਏਗਾ। ਭਲਾ ਕਰਨਾ ਚਾਹੁੰਦਾ ਪਰ ਮੈਨੂੰ ਯਾਦ ਵੀ ਨਾ ਰਹੇ ਮੈਂ ਭਲਾ ਕੀਤਾ ਕਿਹਦਾ ਹੈ। ਮੈਂ ਨਿਕਲਾਂ, ਮੇਰੇ ਨਿਕਲਣ ਦੇ ਨਾਲ ਹੀ ਲੋਕਾਂ ਦਾ ਭਲਾ ਹੋਣਾ ਸ਼ੁਰੂ ਹੋ ਜਾਏ। ਇਹ ਹਕੀਕਤ ਹੈ, ਸੱਚਾਈ ਹੈ। ਇਸ ਤਰ੍ਹਾਂ ਆਪਣੇ ਜੀਵਨ ਸਫ਼ਰ ਦੇ ਅੰਦਰ ਚੱਲ ਕੇ ਜਦ ਤੋਂ ਚੱਲੇ ਤੇ ਲੋਕਾਂ ਦਾ ਭਲਾ ਕਰਦਾ ਚੱਲੇ। ਲੜਾਈ, ਝਗੜੇ, ਕਲੇ, ਕਲੇਸ਼, ਈਰਖਾ, ਦਵੇਸ਼, ਇਹ ਜਿਹੜੀ ਅੱਗ ਹੈ ਇਹਦੀ ਲੋੜ ਹੈ ਕਿੱਥੇ? ਤੇ ਫਿਰ ਇਸ ਅੱਗ ਦੇ ਨਾਲ ਤੂੰ ਆਪ ਵੀ ਤੇ ਸੜ ਰਿਹਾ ਹੈ। ਅੱਗ ਪਹਿਲਾਂ ਹੱਥ ਦੇ ਅੰਦਰ ਫੜੇਗਾ ਤਾਂ ਹੀ ਦੂਜੇ ਨੂੰ ਸਾੜੇਗਾ ਨਾ। ਆਪਣੇ ਹੱਥ ਦੇ ਅੰਦਰ ਅੱਗ ਲੈ ਕੇ ਤਾਂ ਹੀ ਕਿਸੇ ਦੂਜੇ ਦੇ ਘਰ ਨੂੰ ਅੱਗ ਲਾਏਗਾ। ਤੇ ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ, ਹੱਥ ਦੇ ਅੰਦਰ ਫੜੀ ਹੋਈ ਚਿੰਗਾਰੀ ਆਪਣੇ ਆਪ ਨੂੰ ਹੀ ਲੱਗ ਜਾਂਦੀ ਹੈ, ਆਪਣੇ ਆਪ ਨੂੰ ਹੀ ਉਹਦੇ ਅੰਦਰ ਸੜਨਾ ਪੈਂਦਾ। ਪਰਹੇਜ਼ ਕਰੇ ਨਾ ਤਮਾਮ ਬੁਰਾਈਆਂ ਤੋਂ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਤਾਂ ਸਾਈਂ ਦੇ ਦਰ ਵਾੜੀਆਂ, ਕਹਿਣ ਲੱਗੇ ਤਾਂ ਸਾਈਂ ਜੀ ਦੇ ਘਰ ਦੇ ਅੰਦਰ ਪ੍ਰਵੇਸ਼ ਕਰ ਸਕੇਗਾ ਵਰਨਾ ਨਹੀਂ। ਮੈਨੂੰ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਇੱਕ ਬਚਨ ਚੇਤੇ ਵਿੱਚ ਆਇਆ। ਕਬੀਰ ਸਾਹਿਬ ਕਹਿੰਦੇ ਨੇ, ਹਰ ਹੈ ਖਾਂਡ, ਖਾਂਡ ਮੈਨੇ ਚੀਨੀ ਮਿੱਠਾ। ਕਬੀਰ, ਹਰ ਹੈ ਖਾਂਡ, ਕਹਿਣ ਲੱਗੇ ਹਰੀ ਹੈ ਖੰਡ, ਹਰੀ ਹੈ ਮਿੱਠਾ, ਹਰੀ ਹੈ ਚੀਨੀ, ਹਰੀ ਹੈ ਮਿਸ਼ਰੀ, ਹਰ ਹੈ ਖਾਂਡ, ਰੇਤ ਮੈਂ ਬਿਖਰੀ। ਪਰ ਇਹ ਜਿਹੜੀ ਖੰਡ ਹੈ ਨਾ, ਰੇਤੇ ਦੇ ਅੰਦਰ ਮਿਲੀ ਪਈ ਹੈ। ਕਬੀਰ ਸਾਹਿਬ ਦਾ ਵਿਚਾਰ, ਕਹਿਣ ਲੱਗੇ ਹਰੀ ਪਰਮਾਤਮਾ ਮਿਸ਼ਰੀ ਹੈ, ਚੀਨੀ ਹੈ, ਪਰ ਮਿਲੀ ਕਿੱਥੇ ਹੈ? ਰੇਤ ਦੇ ਅੰਦਰ। ਹਰ ਹੈ ਖਾਂਡ, ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਕਹਿਣ ਲੱਗੇ ਜੇ ਹੁਣ ਰੇਤੇ ਦੇ ਅੰਦਰ ਚੀਨੀ ਮਿਲੀ ਹੋਵੇ, ਨਿੱਕੇ ਨਿੱਕੇ ਦਾਣੇ ਖੰਡ ਦੇ ਮਿਲੇ ਹੋਣ, ਤੇ ਹਾਥੀ ਨੂੰ ਕਹੀਏ ਵੀ ਇਹ ਖੰਡ ਚੁਣ ਕੇ ਖਾ, ਤੇ ਹਾਥੀ ਦੀ ਸੁੰਡ ਹੀ ਬੜੀ ਵੱਡੀ, ਹਾਥੀ ਦੀ ਸੁੰਡ ਵਿੱਚੋਂ ਨਿਕਲਣ ਵਾਲੀ ਫੁੰਕਾਰ ਹੀ ਬੜੀ ਜ਼ਬਰਦਸਤ ਹੈ, ਉਹ ਤੇ ਉਡਾ ਕੇ ਧਰ ਦੇਗਾ, ਚੁਣੇਗਾ ਕੇ, ਤੇ ਹਾਥੀ ਕੋਲੋਂ ਚੁਣੀ ਜਾਣੀ ਵੀ ਨਹੀਂ। ਕਿਉਂਕਿ ਅੱਖਾਂ ਬੜੀਆਂ ਉੱਚੀਆਂ ਨੇ ਤੇ ਮੂੰਹ ਬੜਾ ਵੱਡਾ ਹੈ, ਬਰੀਕੀ ਦੇ ਨਾਲ ਚੁਣੀ ਜਾਣੀ, ਬਹੁਤ ਵੱਡੇਪਣ ਦੇ ਨਾਲ ਨੇ। ਹਾਥੀ ਚੁਣੀ ਨਾ ਜਾਈ, ਕਹੇ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋ ਕੇ ਖਾਈ। ਕਹਿਣ ਲੱਗੇ ਅਗਰ ਤੈਨੂੰ ਗੁਰੂ ਕੋਲ ਜਾਂਦਿਆਂ ਜਾਂਦਿਆਂ ਸਮਝ ਮਿਲ ਜਾਏ ਕਿ ਹਰੀ ਰੂਪੀ ਖੰਡ ਨੂੰ ਰੇਤ ਵਿੱਚੋਂ ਵੱਖਰਿਆਂ ਕਿਵੇਂ ਕਰਨਾ ਹੈ, ਤੇ ਤੂੰ ਇਹ ਖੰਡ ਚੁਣ ਵੀ ਸਕਦਾ ਹੈ ਤੇ ਖਾ ਵੀ ਸਕਦਾ ਹੈ, ਕਿਸ ਤਰ੍ਹਾਂ? ਕੀਟੀ ਹੋਏ ਕਹਿ, ਕੀਟੀ ਮੈਨੇ ਚੀਂਟੀ, ਚੀਂਟੀ ਮੈਨੇ ਕੀੜੀ, ਕੀੜੀ ਬਣ ਕੇ ਖਾ ਸਕਣਾ। ਕੀੜੀ ਨੂੰ ਤੇ ਕੋਈ ਦਿੱਕਤ ਨਹੀਂ ਹੈ ਖੰਡ ਦੇ ਦਾਣੇ ਖਾਣ ਲੱਗਿਆਂ ਰੇਤ ਵਿੱਚੋਂ, ਪਰ ਹਾਥੀ ਨੂੰ ਦਿੱਕਤ ਹੈ, ਕਿਉਂਕਿ ਹਾਥੀ ਦਾ ਮੂੰਹ ਬੜਾ ਵੱਡਾ ਹੈ, ਆਕਾਰ ਬੜਾ ਵੱਡਾ ਹੈ। ਕਹਿਣ ਲੱਗੇ ਕੀਟੀ ਹੋਏ ਕਹਿ ਖਾਈ। ਇੱਥੇ ਬਾਬਾ ਫਰੀਦ ਸਾਹਿਬ ਜੀ ਦੇ ਜਿਹੜੇ ਬਚਨ ਉਹ ਮੈਂ ਫਿਰ ਤੁਹਾਡੇ ਸਾਹਮਣੇ ਰੱਖ ਰਿਹਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਤਾਂ ਸਾਈਂ ਦੇ ਦਰ ਵਾੜੀ ਹੈ। ਅਗਰ ਸਾਈਂ ਦੇ ਘਰ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ, ਸਾਈਂ ਜੀ ਦੇ ਨਾਲ ਮਿਲਣਾ ਚਾਹੁੰਦਾ ਹੈ, ਤੇ ਅਤਿ ਨਿਰਮਾਣ ਬਣ ਕੇ ਰਹਿ, ਨਿਰਮਾਣ ਬਣ ਕੇ। ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਵਿੱਚੋਂ ਇੱਕ ਛੋਟੀ ਜਿਹੀ ਦਾਸਤਾਨ ਕਹਿ ਕੇ ਮੈਂ ਅੱਗੇ ਚੱਲਾਂ। ਗੁਰੂ ਅਮਰਦਾਸ ਸਾਹਿਬ ਜਦ ਗੁਰੂ ਬਣ ਕੇ ਜਗਤ ਦੇ ਸਾਹਮਣੇ ਪ੍ਰਗਟ ਹੁੰਦੇ ਨੇ, ਗੁਰੂ ਬਣ ਕੇ, ਉਸ ਵਕਤ ਬਾਬਾ ਬੁੱਢਾ ਸਾਹਿਬ ਵੀ ਕੋਲ ਨੇ, ਕਿਉਂਕਿ ਬਾਬਾ ਬੁੱਢਾ ਜੀ ਗੁਰੂ ਘਰ ਦੇ ਅੰਦਰ ਆ ਜਾਂਦੇ ਨੇ 13 ਸਾਲ ਦੀ ਉਮਰ ਦੇ ਅੰਦਰ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ 13 ਸਾਲ ਦੀ ਉਮਰ ਦੇ ਅੰਦਰ ਬਾਬਾ ਬੁੱਢਾ ਸਾਹਿਬ ਹੀ ਗੁਰਗੱਦੀ ਦੀ ਅਰਦਾਸ ਕਰਦੇ ਰਹੇ ਨੇ, ਰਸਮ ਨਿਭਾਉਂਦੇ ਰਹੇ ਨੇ 6 ਗੁਰੂਆਂ ਤੱਕ। ਗੁਰੂ ਅਮਰਦਾਸ ਸਾਹਿਬ ਜੀ ਨੂੰ ਲੋਕ ਕਹਿੰਦੇ ਸਨ ਅਮਰੂ ਨਿਥਾਵਾਂ, ਲੋਕ ਕਹਿੰਦੇ ਸਨ ਕੁੜਮਾਂ ਦੇ ਦਰ ਦੇ ਉੱਤੇ ਰੁਲਣ ਵਾਲਾ, ਨਾ ਆਪ ਸੌਂਦਾ ਨਾ ਸਾਨੂੰ ਸੌਣ ਦਿੰਦਾ, ਅਮਰੂ ਨਥਾਵਾਂ। ਅੱਜ ਉਹ ਅਮਰੂ ਨਥਾਵੇਂ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਤਨ ਤਨ ਸ੍ਰੀ ਗੁਰੂ ਅਮਰਦਾਸ ਨਿਥਾਵਿਆਂ ਦੇ ਥਾਂ ਬਣਾ ਕੇ ਉਹਨਾਂ ਨੂੰ ਗੁਰਗੱਦੀ ਸੌਂਪ ਦਿੱਤੀ, ਨਿਮਾਣਿਆਂ ਦੇ ਨਿਮਾਣ ਬਣ ਗਏ।

0: ਥਾਵਿਆਂ ਦੇ ਥਾਣ ਬਣ ਗਏ, ਨਿਤਾਣਿਆਂ ਦੇ ਤਾਣ ਬਣ ਗਏ, ਨਿਉਟਿਆਂ ਦੀ ਓਟ ਬਣ ਗਏ, ਨਿਆਸਰਿਆਂ ਦੇ ਆਸਰੇ ਬਣ ਗਏ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਦ ਪਹਿਲੀ ਵਾਰ ਗੁਰਗੱਦੀ ਦੇ ਉੱਤੇ ਸੁਭਾਏ ਮਾਣ ਹੁੰਦੇ ਨੇ ਤੇ ਬਾਬਾ ਬੁੱਢਾ ਜੀ ਕੋਲ ਖੜੇ ਨੇ, ਵੇਖਿਆ ਕੀ ਇਹ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਤੌਣ ਉਹਨਾਂ ਦਾ ਸੀਸ ਨੀਵਾਂ ਹੀ ਹੁੰਦਾ ਜਾ ਰਿਹਾ। ਗੁਰੂ ਅੰਗਦ ਦੇਵ ਸਤਿਗੁਰੂ ਬਚਨਾਂ ਦੀ ਵਰਖਾ ਕਰ ਰਹੇ ਨੇ। ਅਮਰਦਾਸ, ਲੋਕ ਤੈਨੂੰ ਕਹਿੰਦੇ ਸਨ ਅਮਰੂ ਨਿਥਾਵਾਂ, ਅੱਜ ਮੈਂ ਤੈਨੂੰ ਨਿਥਾਵਿਆਂ ਦਾ ਥਾਂ ਬਣਾ ਦਿੱਤਾ। ਲੋਕ ਕਹਿੰਦੇ ਸਨ ਕੁੜਮਾਂ ਦੇ ਦਰ ਤੇ ਰੁਲਣ ਵਾਲਾ, ਅੱਜ ਮੈਂ ਰੁਲਣ ਵਾਲਿਆਂ ਦੀ ਸੰਭਾਲ ਕਰਨ ਵਾਲਾ ਤੈਨੂੰ ਬਣਾ ਦਿੱਤਾ, ਨਿਆਸਰਿਆਂ ਦਾ ਆਸਰਾ ਬਣਾ ਦਿੱਤਾ, ਨਿਉਟਿਆਂ ਦੀ ਓਟ ਬਣਾ ਦਿੱਤਾ। ਬੜੀ ਕਿਰਪਾ ਕਰ ਰਹੇ ਨੇ ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਸਿਰ ਨੀਵਾਂ ਹੁੰਦਾ ਜਾ ਰਿਹਾ, ਪੈਰੋ ਪੈਰ ਨੀਵਾਂ ਹੁੰਦਾ ਜਾ ਰਿਹਾ। ਕੋਲ ਖੜੇ ਨੇ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਨੇ ਪ੍ਰਸ਼ਨ ਕਰ ਦਿੱਤਾ, ਕਹਿਣ ਲੱਗੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਜਦ ਆਪ ਇੱਥੇ ਆਉਂਦੇ ਸੀ ਲੋਕ ਤੁਹਾਨੂੰ ਦੁਰਬੋਲ ਬੋਲਦੇ ਸਨ, ਤੁਸੀਂ ਨਿਰਮਾਨਤਾ ਦੇ ਅੰਦਰ ਰਹਿ ਕੇ ਗਰੀਬੀ ਨੂੰ ਅਪਣਾ ਕੇ ਸਿਰ ਨੀਵਾਂ ਕਰਕੇ ਚੱਲਦੇ ਰਹੇ, ਲੋਕਾਂ ਦੀਆਂ ਗੱਲਾਂ ਨਾ ਸੁਣੀਆਂ। ਚਲੋ ਗੱਲ ਸਮਝ ਵਿੱਚ ਆਉਂਦੀ ਹੈ ਕਿ ਰੱਬ ਦੀ ਕਿਰਪਾ ਮਿਲਦੀ ਇਸ ਤਰ੍ਹਾਂ, ਪਰ ਅੱਜ ਤੇ ਸਤਿਗੁਰੂ ਤੁਹਾਡੇ ਤੇ ਬੜੀ ਵੱਡੀ ਮਿਹਰਬਾਨੀ ਕਰ ਰਹੇ ਨੇ, ਤੁਹਾਡੇ ਉੱਤੇ ਤਰੁੱਠ ਪਏ, ਤੁਹਾਨੂੰ ਆਪਣੇ ਵਰਗਾ ਬਣਾਇਆ, ਗੁਰੂ ਨਾਨਕ ਦੀ ਗੱਦੀ ਦਾ ਤੀਸਰਾ ਮਾਲਕ ਬਣਾਇਆ, ਅੱਜ ਵੀ ਸਿਰ ਨੀਵਾਂ ਹੈ। ਅੱਜ ਤੇ ਫਕਰ ਦੇ ਨਾਲ ਸਿਰ ਉੱਚਾ ਹੋਣਾ ਚਾਹੀਦਾ, ਇੱਕ ਮਾਨ ਦੇ ਨਾਲ ਸਿਰ ਉੱਚਾ ਹੋਣਾ ਚਾਹੀਦਾ ਕਿ ਮੇਰੀ ਮਿਹਨਤ ਨੂੰ ਰੰਗ ਲੱਗਾ, ਮੇਰੀ ਸੇਵਾ ਮੇਰੀ ਕਲਨਾ ਨੂੰ ਫਲ ਮਿਲ ਗਿਆ, ਅੱਜ ਤੇ ਸਿਰ ਉੱਚਾ ਕਰੋ। ਸਤਿਕਾਰਯੋਗ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਜਾਣਦੇ ਹੋ ਕਿ ਰੁੱਖ ਦੀ ਜਿਹੜੀ ਟਹਿਣੀ ਨੂੰ ਜਿੰਨਾ ਜ਼ਿਆਦਾ ਫਲ ਲੱਗਦਾ ਹੈ ਉਹ ਓਨਾ ਹੀ ਜ਼ਿਆਦਾ ਝੁੱਕ ਕੇ ਜ਼ਮੀਨ ਵੱਲ ਨੂੰ ਆ ਜਾਂਦੀ ਹੈ, ਤੇ ਜਿਹੜੀ ਰੁੱਖ ਦੀ ਟਹਿਣੀ ਨੂੰ ਫਲ ਲੱਗੇ ਨਾ ਉਹ ਸਿੱਧੀ ਖੜੀ ਰਹਿੰਦੀ ਹੈ। ਇੰਨਾ ਫਲ ਲੱਗਾ ਹੈ, ਇੰਨਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਮੇਰੇ ਤੇ ਤਰੁੱਠੇ ਨੇ ਤੇ ਮੇਰਾ ਸਿਰ ਝੁਕੇਗਾ ਹੀ ਨਾ, ਕਿਉਂਕਿ ਫਲ ਬਹੁਤਾ ਲੱਗ ਗਿਆ, ਬੜੀ ਕਿਰਪਾ ਮੇਰੇ ਤੇ ਹੋਈ, ਤਾਂ ਕਰਕੇ ਮੇਰਾ ਸਿਰ ਨੀਵਾਂ ਹੈ। ਦੂਸਰੇ ਪਾਸੇ ਸਾਨੂੰ ਥੋੜਾ ਜਿਹਾ ਫਲ ਲੱਗਦਾ ਹੈ ਤੇ ਸਾਡਾ ਸਿਰ ਉੱਠਣਾ ਸ਼ੁਰੂ ਹੋ ਜਾਂਦਾ ਹੈ। ਧਨ ਨਹੀਂ ਸੀ, ਸਿਰ ਨੀਵਾਂ ਨਜ਼ਰ ਆਉਂਦਾ ਹੈ, ਧਨ ਕੋਲ ਆ ਗਿਆ, ਸਿਰ ਖੜਾ ਨਜ਼ਰ ਆਉਂਦਾ ਹੈ, ਉੱਚਾ ਹੋ ਜਾਂਦਾ ਹੈ, ਗੁਰੂ ਦੇ ਸਾਹਮਣੇ ਵੀ ਝੁਕਣ ਤੋਂ ਗੁਰੇਜ਼ ਕਰਦਾ ਹੈ। ਝੋਲੀ ਖਾਲੀ ਸੀ ਤੇ ਸਿਰ ਨੀਵਾਂ ਦਿਸਦਾ ਹੈ, ਝੋਲੀ ਭਰ ਗਈ ਹੈ ਤੇ ਸਿਰ ਖੜਾ ਕਰ ਲੈਂਦਾ ਹੈ। ਮੇਰੇ ਵਰਗਾ ਦੁਨੀਆਂ ਦੇ ਵਿੱਚ ਕੌਣ ਹੈ, ਕੋਈ ਗੁਣ ਕੋਈ ਕਲਾ ਕੋਈ ਤਾਲੀਮ ਜਦ ਨਹੀਂ ਤੇ ਸਿਰ ਨੀਵਾਂ ਕਰਦਾ ਹੈ, ਜਦ ਸਭ ਕੁਝ ਆ ਜਾਂਦਾ ਹੈ ਤੇ ਫਿਰ ਸਿਰ ਉੱਚਾ ਕਰਕੇ ਚੱਲ ਰਿਹਾ, ਮੇਰੇ ਬਰਾਬਰ ਦਾ ਦੁਨੀਆਂ ਵਿੱਚ ਹੈ ਕੌਣ, ਮੇਰੇ ਵਰਗਾ ਦੂਸਰਾ ਹੈ ਕੌਣ। ਤੋ ਭਗਤ ਫਰੀਦ ਸਾਹਿਬ ਜੀ ਦੇ ਇਹ ਸਲੋਕ, ਇਸ ਤੋਂ ਅਗਲਾ ਸਲੋਕ ਜੋ ਭਗਤ ਫਰੀਦ ਸਾਹਿਬ ਜੀ ਦੀ ਬਖਸ਼ਿਸ਼, ਕਹਿਣ ਲੱਗਾ ਫਰੀਦਾ ਖਾਕ ਨਾ ਨਿੰਦੀ ਹੈ, ਪੈਰਾਂ ਦੇ ਥੱਲੇ ਜੋ ਖਾਕ ਹੈ ਭਗਤ ਜੀ ਕਹਿੰਦੇ ਨੇ ਉਹਨੂੰ ਨਾ ਨਿੰਦ, ਖਾਕੂ ਜੇੜ ਨਾ ਕੋਏ, ਉਸ ਖਾਕ ਵਰਗਾ ਮਿੱਟੀ ਵਰਗਾ ਕੋਈ ਵੀ ਨਹੀਂ ਹੈ, ਜੀਵਨ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ, ਜਿਉਂਦਿਆਂ ਤੇਰੇ ਹੇਠ ਰਹਿੰਦੀ ਹੈ, ਮਰਨ ਤੋਂ ਬਾਅਦ ਉਹ ਤੇਰੇ ਉੱਤੇ ਆ ਜਾਂਦੀ ਹੈ। ਜੋ ਮਨੁੱਖ ਨਿਰਮਾਨਤਾ ਵਿੱਚ ਚੱਲਦਾ ਹੈ ਉਹ ਬੇਸ਼ੱਕ ਲੋਕਾਂ ਦੇ ਪੈਰਾਂ ਦੀ ਖਾਕ ਬਣ ਕੇ ਚੱਲਦਾ ਹੈ, ਗਰੀਬ ਬਣ ਕੇ ਚੱਲਦਾ ਹੈ, ਪਰ ਜਦ ਉਹਨੂੰ ਫਲ ਮਿਲਦਾ ਹੈ ਤੇ ਉਹ ਸਾਰਿਆਂ ਤੋਂ ਉੱਚਾ ਉੱਚਾ ਚਲਾ ਜਾਂਦਾ ਹੈ, ਉੱਚਾ ਉੱਠ ਜਾਂਦਾ ਹੈ, ਸਾਰਿਆਂ ਤੋਂ ਉੱਚਾ। ਇਸ ਤਰ੍ਹਾਂ ਹੀ ਭਗਤਾਂ ਦੇ ਜੀਵਨ ਵਿੱਚ ਹੋਇਆ, ਇਸ ਤਰ੍ਹਾਂ ਹੀ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਹੋਇਆ, ਜੋ ਨੀਵੇਂ ਬਣ ਕੇ ਚੱਲੇ ਨੇ ਉਹ ਉੱਚੇ ਹੋ ਗਏ, ਤੇ ਜੋ ਉੱਚੇ ਬਣ ਕੇ ਚੱਲਣ ਦਾ ਯਤਨ ਕਰਦੇ ਰਹੇ ਉਹ ਨੀਵੇਂ ਦੇ ਨੀਵੇਂ ਹੀ ਰਹੇ। ਆਪਸ ਕਹੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਤਰ੍ਹਾਂ ਵੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਹੁਕਮ ਫਰਮਾ ਰਹੇ ਨੇ, ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਏ, ਉਹਨੂੰ ਐਵੇਂ ਸਮਝ ਲੋ ਸਭ ਤੇ ਉੱਚਾ, ਤੇ ਜਿਹੜਾ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਉਹ ਉੱਚਾ ਵੀ ਨਹੀਂ ਹੁੰਦਾ, ਉਹ ਬਲਕੇ ਨੀਵਾਂ ਹੀ ਰਹਿ ਜਾਂਦਾ ਹੈ ਔਰ ਸਦਾ ਵਾਸਤੇ। ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ।
1: ਵਾਹਿਗੁਰੂ ਸਾਹਿਬ ਜੀਓ, ਫਰੀਦਾ ਰਾਤੀ ਵੱਡੀਆਂ, ਦੁੱਖ ਦੁੱਖ ਉੱਠਣ ਪਾਸ। ਜਗ ਤਿੰਨਾ ਦਾ ਜੀਵਿਆ ਜਿੰਨਾ ਵਿਦਾਨੀ ਆ।

ਹੰਡੈ ਉਨਕ ਤਾਇੰਦਾ ਪੈਂਦਾ ਲੋੜੈ ਪਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਪ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਚੱਲ ਰਹੀ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਰੋਜ਼ ਰੋਜ਼ ਆਪ ਸਰਵਣ ਕਰਦੇ ਆ ਰਹੇ ਹੋ। ਜਿਹੜੇ ਤਿੰਨ ਸਲੋਕ ਪੜ੍ਹ ਕੇ ਆਪ ਸੰਗਤ ਨੂੰ ਸੁਣਾਏ ਗਏ, ਉਹਨਾਂ ਵਿੱਚੋਂ ਪਹਿਲਾ ਸਲੋਕ ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ। ਸਿਆਲੇ ਦੀਆਂ ਰਾਤਾਂ, ਸਰਦੀ ਦੀ ਬਹਾਰ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ, ਦਿਨ ਛੋਟੇ ਰਾਤਾਂ ਵੱਡੀਆਂ। ਭਗਤ ਜੀ ਕਹਿਣ ਲੱਗੇ ਲੰਮੇ ਪਿਆਂ ਪਿਆਂ ਪਾਸੇ ਵੀ ਦੁਖਣੇ ਸ਼ੁਰੂ ਹੋ ਜਾਂਦੇ ਨੇ। ਧੁੱਖ ਧੁੱਖ ਉੱਠਣ ਪਾਸ, ਪਾਸ ਲਫ਼ਜ਼ ਨੂੰ ਬੜੇ ਧਿਆਨ ਦੇ ਨਾਲ ਸੁਣਨਾ। ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਬਚਨ ਆਉਂਦਾ ਹੈ ਕਿ ਪਾਸ ਦਮਾਮੇ ਛਤਰ ਸਿਰ ਭੇਰੀ ਸੱਡੋ ਰਾਡਾ। ਉੱਥੇ ਪਾਸ ਦਾ ਮਤਲਬ ਹੈ ਨੇੜੇ, ਪਾਸ ਦਾ ਮਤਲਬ ਹੈ ਕੋਲ। ਪਾਸ ਦਮਾਮੇ, ਤੇਰੇ ਕੋਲ ਨਗਾਰੇ ਹੋਣ, ਛਤਰ ਸਿਰ ਦੇ ਉੱਤੇ ਹੋਵੇ ਤਾਂ ਵੀ ਨਾਮ ਤੋਂ ਬਗੈਰ ਖਾਲੀ। ਤਿੰਨਾ ਪਾਸ ਦੁਆਸ ਨਾ ਭਿੱਟੀਏ, ਇੱਥੇ ਪਾਸ ਦਾ ਮਤਲਬ ਹੈ ਨੇੜੇ, ਪਾਸ ਦਾ ਮਤਲਬ ਹੈ ਕੋਲ। ਪਰ ਇੱਥੇ ਜਿਹੜਾ ਪਾਸ ਲਫ਼ਜ਼ ਆ ਰਿਹਾ ਉਹਦਾ ਮਤਲਬ ਨੇੜੇ ਨਹੀਂ, ਉਹਦਾ ਮਤਲਬ ਹੈ ਪਾਸੇ। ਪੰਜਾਬੀ ਵਿੱਚ ਆਪਾਂ ਕਹਿ ਦਿੰਦੇ ਪਾਸੇ ਦੁਖ ਰਹੇ। ਫਰੀਦਾ ਰਾਤੀ ਵੱਡੀਆਂ, ਸਿਆਲੇ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ, ਲੰਮੀਆਂ ਨੇ, ਲੇਟਿਆਂ ਲੇਟਿਆਂ ਪਾਸੇ ਵੀ ਦੁਖਣੇ ਸ਼ੁਰੂ ਹੋਏ। ਜਿਸ ਤਰ੍ਹਾਂ ਲੇਟਿਆਂ ਲੇਟਿਆਂ ਸਿਆਲੇ ਦੀ ਰਾਤ ਮੁੱਕਦੀ ਨਹੀਂ, ਇਹ ਉਦਾਹਰਣ ਦੇ ਕੇ ਭਗਤ ਜੀ ਅੱਗੇ ਅਸਲੀ ਮੁੱਦੇ ਨੂੰ ਬਿਆਨ ਕਰ ਰਹੇ। ਕਹਿਣ ਲੱਗੇ ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਉਹਨਾਂ ਦੇ ਜੀਵਨ ਦੇ ਤ੍ਰਿਗਕਾਰ, ਜੀਵਨ ਦੇ ਫਿਟਕਾਰ, ਜਿਹੜੇ ਜੀਵਨ ਰੂਪੀ ਰਾਤ ਦੇ ਅੰਦਰ ਇੱਕ ਪਰਮਾਤਮਾ ਨੂੰ ਛੱਡ ਕੇ ਤੇ ਆਸ ਹੋਰ ਕਿਸੇ ਦੀ ਰੱਖਦੇ ਨੇ। ਕਹਿਣਾ ਭਗਤ ਜੀ ਇਹ ਚਾਹੁੰਦੇ ਨੇ ਕਿ ਤ੍ਰਿਗ ਤਿਨਾਂ ਦਾ ਜੀਵਿਆ ਉਹਨਾਂ ਦਾ ਜੀਵਨਾ ਵਿਕਾਰ, ਜਿਹੜੇ ਪਰਮਾਤਮਾ ਤੋਂ ਆਸ ਹਟਾ ਕੇ ਤੇ ਬੰਦੇ ਦੇ ਨਾਲ ਆਪਣੀ ਆਸ ਜੋੜ ਲੈਂਦੇ ਨੇ। ਜੀਵਨ ਦੇਣ ਵਾਲਾ ਪਰਮਾਤਮਾ, ਕੋਈ ਬੰਦਾ ਜੀਵਨ ਦੇਣ ਵਾਲਾ ਨਹੀਂ ਹੈ। ਮ੍ਰਿਤ ਮੰਡਲ ਦੇ ਅੰਦਰ ਜਨਮ ਦੇ ਕੇ ਤੋਰਿਆ ਨਿਰੰਕਾਰ ਨੇ। ਤੋ ਸਾਡੇ ਆਉਣ ਤੋਂ ਪਹਿਲਾਂ ਸਾਡੀ ਰੋਜੀ ਦਾ ਇੰਤਜ਼ਾਮ ਕੀਤਾ ਹੈ ਨਿਰੰਕਾਰ ਨੇ। ਆਏ ਨਹੀਂ ਸਾਂ, ਬਹੁਤ ਛੋਟੇ ਸਾਂ ਜਨਮ ਲੈ ਕੇ ਆਏ, ਕਮਾ ਨਹੀਂ ਸਾਂ ਸਕਦੇ, ਬਣਾ ਵੀ ਨਹੀਂ ਸਾਂ ਸਕਦੇ, ਖਾ ਵੀ ਨਹੀਂ ਸਾਂ ਸਕਦੇ ਤੇ ਖਾਧਾ ਹੋਇਆ ਭਾਰਾ ਭੋਜਨ ਪਚਾ ਵੀ ਨਹੀਂ ਸਾਂ ਸਕਦੇ। ਤੋ ਜਦ ਬਹੁਤ ਛੋਟੇ ਸਾਂ, ਪਰਮਾਤਮਾ ਨੇ ਸਾਡੀ ਗਜ਼ਾ, ਸਾਡੀ ਖੁਰਾਕ ਉਸ ਤਰ੍ਹਾਂ ਦੀ ਬਣਾ ਦਿੱਤੀ। ਬਹੁਤ ਛੋਟੇ ਬੱਚੇ ਨੂੰ ਭਾਰਾ ਭੋਜਨ ਨਹੀਂ ਪਚਦਾ, ਤੋ ਕੀ ਚੱਲੇਗਾ, ਮਾਂ ਦਾ ਦੁੱਧ ਚੱਲੇਗਾ। ਤੋ ਮਾਂ ਦਿਆਂ ਅਸਥਨਾਂ ਦੇ ਅੰਦਰ ਦੁੱਧ ਕਦੋਂ ਆਇਆ, ਜਦ ਬਾਲ ਦਾ ਜਨਮ ਹੋਇਆ, ਉਸ ਤੋਂ ਪਹਿਲਾਂ ਨਹੀਂ। ਪਰਮਾਤਮਾ ਜਿਸ ਨੇ ਜਨਮ ਦੇ ਕੇ ਤੋਰਿਆ, ਜਨਮ ਤੋਂ ਪਹਿਲਾਂ ਉਹਨੇ ਸਾਡਾ ਖੁਰਾਕ ਦਾ ਇੰਤਜ਼ਾਮ ਕੀਤਾ, ਇਹਨੂੰ ਭੋਜਨ ਕਿਸ ਤਰ੍ਹਾਂ ਦਾ ਚਾਹੀਦਾ ਹੈ। ਪਾਛੇ ਪਹਿਲੇ ਬਣੀ ਪ੍ਰਾਲਬਧ, ਪਾਛੇ ਬਣਾ ਸਰੀਰ। ਪ੍ਰਾਲਬਧ ਪਹਿਲਾਂ ਬਣ ਗਈ, ਭੋਜਨ ਪਹਿਲਾਂ ਬਣਿਆ ਤੇ ਸਰੀਰ ਹੋਂਦ ਵਿੱਚ ਬਾਅਦ ਵਿੱਚ ਆਇਆ ਹੈ। ਤੋ ਜਿਸ ਪਰਮਾਤਮਾ ਨੇ ਸ਼ੁਰੂ ਤੋਂ ਦੇ ਕੇ ਆਪਣਾ ਸੁਭਾਅ ਦੇਣ ਵਾਲਾ ਪਾਲਿਆ ਹੈ ਔਰ ਦੇਈ ਜਾ ਰਿਹਾ ਹੈ, ਅਸੀਂ ਇਨਕਾਰੀ ਹਾਂ ਤਾਂ ਦੇਈ ਜਾ ਰਿਹਾ ਹੈ, ਉਹਨੂੰ ਮੰਨਦੇ ਹਾਂ ਤਾਂ ਦੇਈ ਜਾ ਰਿਹਾ ਹੈ, ਨਮਸਕਾਰ ਕਰਦੇ ਹਾਂ ਤਾਂ ਦੇ ਰਿਹਾ, ਨਹੀਂ ਕਰਦੇ ਤਾਂ ਵੀ ਦੇ ਰਿਹਾ। ਬੜੇ ਬੜੇ ਲੋਕ ਆਸਤਿਕ ਨੇ, ਆਸਥਾ ਰੱਖਣ ਵਾਲੇ ਨੇ, ਦੇ ਰਿਹਾ। ਬੜੇ ਬੜੇ ਲੋਕ ਨਾਸਤਿਕ ਨੇ, ਇਨਕਾਰੀ ਨੇ, ਉਹਨਾਂ ਨੂੰ ਵੀ ਦੇ ਰਿਹਾ।
ਬਗਾਵਤ ਦਾ ਵਿਗੜ ਵਜਾਉਣ ਵਾਲਿਆਂ ਦੀ ਗਿਣਤੀ ਕੋਈ ਥੋੜੀ ਨਹੀਂ ਹੈ, ਬਹੁਤ ਵੱਡੀ ਹੈ। ਜਿਹੜੇ ਇਨਕਾਰੀ ਨੇ, ਪਰਮਾਤਮਾ ਨਹੀਂ ਹੈ, ਪਰਮਾਤਮਾ ਗ੍ਰੰਥਾਂ ਦੇ ਸਲੋਕਾਂ ਵਿਚ ਬੰਦ ਹੈ, ਹਕੀਕਤ ਵਿਚ ਰੱਬ ਤੋਂ ਨਹੀਂ ਹੈ। ਜਿਹੜੇ ਇਸ ਤਰ੍ਹਾਂ ਕਹਿਣ ਵਾਲੇ ਨੇ, ਪਰਮਾਤਮਾ ਦੀ ਵਿਸ਼ਾਲ ਦਿਲੀ ਵੇਖੋ, ਪਰਮਾਤਮਾ ਉਹਨਾਂ ਨੂੰ ਵੀ ਦੇ ਰਿਹਾ ਹੈ, ਉਹ ਆਪਣੇ ਸੁਭਾਵ ਦੇ ਮੁਤਾਬਕ। ਤੋ ਜੋ ਪਰਮਾਤਮਾ ਇਸ ਤਰ੍ਹਾਂ ਦਾ ਦਿਆਲੂ ਹੋਵੇ, ਉਹਦੇ ਨਾਲੋਂ ਆਸ ਹਟਾ ਕੇ, ਆਸ ਇੱਕ ਆਮ ਬੰਦੇ ਦੇ ਨਾਲ ਜੋੜ ਲਈ ਜਾਏ ਕਿ ਮੇਰੇ ਰਿਜ਼ਕ ਦਾਤਾ ਇਹ, ਮੇਰਾ ਕਾਰੋਬਾਰ ਚਲਾਏਗਾ ਇਹ, ਮੇਰੇ ਘਰ ਦੇ ਅੰਦਰ ਸੰਤਾਨ ਦਾ ਜਨਮ ਹੋਏਗਾ, ਇਹਦੀ ਰਹਿਮ ਦੇ ਨਾਲ, ਇਹਦੀ ਬਖਸ਼ਿਸ਼ ਦੇ ਨਾਲ। ਭਗਤ ਜੀ ਕਹਿਣ ਲੱਗੇ ਇਹ ਗਲਤ ਹੈ। ਤਿਗ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ, ਵਿਡਾਣੀ ਮੈਨੇ ਬੇਗਾਨੀ, ਵਿਡਾਣੀ ਆਸ, ਜਿਨ੍ਹਾਂ ਨੂੰ ਆਸ ਬੇਗਾਨੀ ਹੈ। ਹਕੀਕਤ ਇਹ ਹੈ ਕਿ ਬੰਦਾ ਬੰਦੇ ਤੋਂ ਪ੍ਰਭਾਵਿਤ ਹੈ, ਕਿਉਂਕਿ ਬੰਦਾ ਸਾਹਮਣੇ ਦਿਸਦਾ ਹੈ, ਬੰਦਾ ਨਜ਼ਰ ਆਉਂਦਾ ਹੈ, ਜੋ ਦੇ ਰਿਹਾ ਹੈ ਉਹ ਮਗਰ ਹੈ, ਜੋ ਦੇਣ ਵਾਲਾ ਹੈ ਉਹ ਨਜ਼ਰ ਨਹੀਂ ਆ ਰਿਹਾ, ਜਿਹਦੇ ਜ਼ਰੀਏ ਦੇ ਰਿਹਾ ਹੈ ਉਹ ਨਜ਼ਰ ਆ ਰਿਹਾ ਹੈ। ਜਿਹਨੂੰ ਪਰਮਾਤਮਾ ਨੇ ਸਾਧਨ ਬਣਾਇਆ ਉਹ ਦਿਸਦਾ ਹੈ, ਦੇਣ ਵਾਲਾ ਨਹੀਂ ਦਿਸ ਰਿਹਾ, ਉਹਦਾ ਨਾ ਹੀ ਅਦ੍ਰਿਸ਼, ਉਹਦਾ ਨਾ ਹੀ ਨਿਰੰਕਾਰ, ਜਿਹਦਾ ਕੋਈ ਇੱਕ ਆਕਾਰ ਨਹੀਂ ਹੈ। ਦੇਂਦਾ ਪਰਮਾਤਮਾ ਹੈ, ਇਹ ਗੱਲ ਵੱਖਰੀ ਹੈ ਕਿ ਉਹ ਵਿਚਕਾਰ ਬਹਾਨਾ ਕੋਈ ਵੀ ਖੜਾ ਕਰ ਲਵੇ, ਬਹਾਨਾ ਕੋਈ ਵੀ ਬਣਾ ਲਵੇ, ਜੋ ਬਹਾਨਾ ਹੈ ਉਹ ਦਿਸਦਾ ਹੈ, ਜੋ ਦਾਤਾਰ ਹੈ ਉਹ ਇਹਨਾਂ ਅੱਖਾਂ ਦੇ ਨਾਲ ਦਿਸਿਆ ਨੇ, ਬਹਾਨਾ ਨਜ਼ਰ ਆਇਆ ਤੇ ਬੰਦਾ ਬਹਾਨੇ ਤੋਂ ਪ੍ਰਭਾਵਿਤ ਹੋਇਆ, ਬੰਦੇ ਤੋਂ ਪ੍ਰਭਾਵਿਤ ਹੋਇਆ, ਬੰਦੇ ਦੀ ਗੱਲ ਕਰਦਾ, ਬੰਦੇ ਤੋਂ ਪ੍ਰਭਾਵਿਤ ਹੈ, ਬੰਦੇ ਦਾ ਧੰਨਵਾਦ ਕਰਦਾ ਹੈ, ਬੰਦੇ ਦੀ ਗੱਲ ਕਰਦਾ, ਤੇ ਫਿਰ ਬੰਦਾ ਵੀ ਇਸ ਤਰ੍ਹਾਂ ਹੀ ਗੱਲ ਕਰਦਾ ਹੈ, ਅਗਰ ਤੇਰੀ ਬਾਂਹ ਮੈਂ ਨਾ ਫੜਦਾ ਤੇ ਪਤਾ ਨਹੀਂ ਤੇਰਾ ਹਾਲ ਕੀ ਹੁੰਦਾ। ਤੂੰ ਜਿਸ ਵਕਤ ਕੈਨੇਡਾ ਦੇ ਅੰਦਰ ਆਇਆ ਸੀ, ਜੇਬ ਖਾਲੀ ਲੈ ਕੇ ਆਇਆ ਸੀ, ਅਗਰ ਆਏ ਹੋਏ ਦੀ ਸੰਭਾਲ ਮੈਂ ਨਾ ਕਰਦਾ, ਤੇਰੀ ਬਾਂਹ ਮੈਂ ਨਾ ਫੜਦਾ, ਕੰਮ ਤੇ ਮੈਂ ਨਾ ਲਵਾਉਂਦਾ, ਤੇ ਖਬਰੇ ਤੇਰਾ ਹਸ਼ਰ ਕੀ ਹੁੰਦਾ। ਬੰਦਾ ਵੀ ਆਪਣੀ ਗੱਲ ਕਰਦਾ ਹੈ, ਕਿਉਂਕਿ ਬਹਾਨਾ ਬਣਿਆ ਹੈ, ਜਿਹਨੇ ਬਹਾਨਾ ਬਣਾਇਆ ਉਹਦੀ ਗੱਲ ਕਰਦਾ ਹੀ ਨਹੀਂ ਹੈ। ਬਹਾਨਾ ਬਣਾਉਣ ਵਾਲਾ ਪਰਮਾਤਮਾ ਹੈ, ਦੇਣ ਵਾਲਾ ਪਰਮਾਤਮਾ ਹੈ। ਦੇ ਉਹ ਕਿਸੇ ਵੀ ਜ਼ਰੀਏ ਦੇਵੇ, ਤੇਰੇ ਜ਼ਰੀਏ ਦੇਵੇ, ਮੇਰੇ ਜ਼ਰੀਏ ਦੇਵੇ, ਕਿਸੇ ਦੂਸਰੇ ਦੇ ਜ਼ਰੀਏ ਦੇਵੇ। ਇੱਥੇ ਇੱਕ ਮੈਂ ਛੋਟੀ ਜਿਹੀ ਉਦਾਹਰਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਪਾਣੀ ਬੰਦੇ ਨੇ ਨਹੀਂ ਬਣਾਇਆ, ਪਾਣੀ ਬਣਾਇਆ ਹੈ ਪਰਮਾਤਮਾ ਨੇ। ਅਸੀਂ ਜਾਣਦੇ ਹਾਂ ਜ਼ਮੀਨ ਦੇ ਹੇਠਾਂ ਪਾਣੀ ਹੈ। ਹੁਣ ਜ਼ਮੀਨ ਦੇ ਹੇਠਾਂ ਬੋਰ ਕਰਕੇ ਜਿਸ ਮੋਟਰ ਪੰਪ ਦੇ ਨਾਲ, ਯੰਤਰ ਦੇ ਨਾਲ ਪਾਣੀ ਜ਼ਮੀਨ ਦੇ ਥੱਲਿਓਂ ਕੱਢਿਆ ਗਿਆ, ਉਸ ਮੋਟਰ ਦੀ, ਉਸ ਪੰਪ ਦੀ ਸਾਡੀ ਜ਼ੁਬਾਨ ਦੇ ਉੱਤੇ ਮਹਿਮਾ ਵਾਰ ਵਾਰ ਆਉਂਦੀ ਹੈ। ਇਹ ਪੰਪ ਬੜਾ ਚੰਗਾ ਹੈ, ਪਿਛਲੇ 20 ਸਾਲ ਤੋਂ ਲਗਾਤਾਰ ਚੱਲ ਰਿਹਾ, ਕਦੀ ਖਰਾਬ ਹੀ ਨਹੀਂ ਹੋਇਆ। ਮੋਟਰ ਬੜੀ ਚੰਗੀ ਹੈ, ਪਿਛਲੇ 30 ਸਾਲ ਤੋਂ ਚੱਲ ਰਹੀ ਹੈ, ਕਦੀ ਖਰਾਬ ਨਹੀਂ ਹੋਈ। ਮੋਟਰ ਦਾ ਨਾਮ, ਬਣਾਉਣ ਵਾਲੀ ਕੰਪਨੀ ਦਾ ਨਾਮ ਉਹ ਜ਼ੁਬਾਨ ਦੇ ਉੱਤੇ ਆਉਂਦਾ ਹੈ ਤੇ ਵਾਰ ਵਾਰ ਆਉਂਦਾ ਹੈ, ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਪਰ ਪੰਪ ਜਾਂ ਮੋਟਰ ਕੀ ਕਰਦੇ ਅਗਰ ਪਰਮਾਤਮਾ ਥੱਲੇ ਪਾਣੀ ਬਣਾਉਂਦਾ ਹੀ ਨਾ। ਪੰਪ ਪਾਣੀ ਬਣਾ ਕੇ ਨਹੀਂ ਸਾਨੂੰ ਦੇ ਰਿਹਾ, ਬਣੇ ਬਣਾਏ ਪਾਣੀ ਨੂੰ ਇਕੱਠਾ ਕਰਕੇ ਬਸ ਸਾਡੇ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੈ। ਪਾਣੀ ਬਣਾ ਨਹੀਂ ਰਹੇ, ਬਣਾਉਣ ਵਾਲਾ ਕੋਈ ਹੋਰ ਹੈ, ਇਹ ਪਾਣੀ ਪਹੁੰਚਾਉਣ ਦਾ ਇੱਕ ਜ਼ਰੀਆ ਹੈ, ਪਾਣੀ ਪਹੁੰਚਾਉਣ ਦਾ ਇੱਕ ਸਾਧਨ ਹੈ। ਤੋ ਹੁਣ ਜੋ ਸਾਧਨ ਹੈ, ਸਾਧਨ ਦਾ ਨਾਮ ਸਾਡੀ ਜ਼ੁਬਾਨ ਦੇ ਉੱਤੇ ਆਉਂਦਾ ਹੈ ਤੇ ਆਉਂਦਾ ਵੀ ਵਾਰ ਵਾਰ ਵਾਰ ਵਾਰ ਆਉਂਦਾ ਹੈ। ਇਹ ਸਾਧਨ ਬੜਾ ਚੰਗਾ ਹੈ, ਮੋਟਰ ਬੜੀ ਚੰਗੀ ਹੈ, ਪੰਪ ਬੜਾ ਚੰਗਾ ਹੈ, ਇਹਦੇ ਕਾਰੀਗਰ ਬਣਾਉਣ ਵਾਲੇ ਬੜੇ ਇਮਾਨਦਾਰ ਨੇ, ਪਰ ਕਮਾਲ ਦੀ ਗੱਲ ਹੈ ਜਿਹਨੇ ਪਾਣੀ ਬਣਾਇਆ ਹੈ ਕਦੀ ਉਹਦਾ ਵੀ ਤੇ ਧੰਨਵਾਦ ਕਰੋ, ਕਦੀ ਉਹਨੂੰ ਵੀ ਤੇ ਦੋ ਬੋਲ ਪਿਆਰ ਦੇ ਬੋਲੋ ਕਿ ਨਿਰੰਕਾਰ ਤੇਰਾ ਵੀ ਧੰਨਵਾਦ ਹੈ, ਤੂੰ ਪਾਣੀ ਬਣਾਉਂਦਾ ਹੀ ਨਾ ਤੋ ਇਹ ਮੋਟਰ ਪੰਪ ਇਹ ਕਰਦੇ ਵੀ ਕੇ। ਦੂਸਰੀ ਉਦਾਹਰਨ ਮੈਂ ਇੱਕ ਹੋਰ ਅਰਜ ਕਰਦਾ ਚੱਲਾਂ। ਸਾਡੇ ਘਰਾਂ ਦੇ ਅੰਦਰ ਸੱਜੇ ਖੱਬੇ 4 ਸ਼ਫੇਰੇ ਪੱਖੇ, ਕੂਲਰ ਤੇ ਏਸੀ ਲੱਗੇ ਹੋਏ ਸਾਨੂੰ ਮਿਲਦੇ ਨੇ। ਹੁਣ ਪੱਖਾ ਹਵਾ ਨੂੰ ਬਣਾਉਂਦਾ ਨਹੀਂ ਹੈ, ਆਪ ਸੂਝਵਾਨ ਪੜ੍ਹੇ ਲਿਖੇ ਸਤਸੰਗੀ ਸ਼ੋਭਾ ਪਾ ਰਹੇ ਹੋ, ਪੱਖਾ ਹਵਾ ਨੂੰ ਬਣਾਉਂਦਾ ਨਹੀਂ ਹੈ, ਬਣੀ ਬਣਾਈ ਹਵਾ ਨੂੰ ਇਕੱਠਿਆਂ ਕਰਕੇ ਤੁਹਾਡੇ ਕੋਲ ਪਹੁੰਚਾਉਣ ਦਾ ਯਤਨ ਕਰਦਾ ਹੈ, ਪਹੁੰਚਾਉਂਦਾ ਹੈ,
ਹਵਾ ਨੂੰ ਬਣਾਉਂਦਾ ਨਹੀਂ, ਬਣੀ ਬਣਾਈ ਹਵਾ ਨੂੰ ਇਕੱਤਰ ਕਰਦਾ, ਇਕੱਠੀ ਕਰਦਾ ਤੇ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾ ਦਿੰਦਾ। ਹੁਣ ਜਿਸ ਕਾਰੀਗਰ ਨੇ, ਜਿਸ ਕੰਪਨੀ ਨੇ ਪੱਖਾ ਬਣਾਇਆ ਹੈ, ਉਹਦਾ ਨਾਮ ਸਾਡੀ ਜ਼ੁਬਾਨ ਦੇ ਉੱਤੇ ਵਾਰ ਵਾਰ ਆਉਂਦਾ ਹੈ। ਔਰ ਇਹ ਵੀ ਕਹਿੰਦੇ ਪੱਖਾ, ਇਹ ਏਸੀ ਪਿਛਲੇ ਇੰਨੇ ਸਾਲਾਂ ਤੋਂ ਸਾਡੇ ਘਰ ਦੇ ਅੰਦਰ ਚੱਲ ਰਹੇ ਨੇ, ਕਦੀ ਖਰਾਬ ਨਹੀਂ ਹੋਏ, ਉਹਨਾਂ ਦਾ ਨਾਮ ਵਾਰ ਵਾਰ ਆਉਂਦਾ। ਪਰ ਪਿਆਰਿਓ, ਜਿਹਨੇ ਹਵਾ ਬਣਾਈ ਹੈ, ਕਦੀ ਆਪਣਿਆਂ ਲਬਾਂ ਦੇ ਉੱਤੇ ਉਹਦਾ ਨਾਮ ਵੀ ਤੇ ਲਿਆਓ। ਪਰਮਾਤਮਾ ਤੂੰ ਹਵਾ ਬਣਾਉਂਦਾ ਹੀ ਨਾ, ਤੇ ਇਹ ਪੱਖਾ ਕਰਦਾ ਵੀ ਕੀ, ਇਹ ਕੂਲਰ ਹਵਾ ਦਿੰਦੇ ਹੀ ਕਿੱਥੋਂ, ਇਹ ਏਸੀ ਸਾਡੇ ਤੱਕ ਹਵਾ ਪਹੁੰਚਾਉਂਦੇ ਕਿਵੇਂ, ਅਗਰ ਤੂੰ ਹਵਾ ਬਣਾਉਂਦਾ ਹੀ ਨਾ। ਦੇਣ ਵਾਲਾ ਪਰਮਾਤਮਾ ਹੈ, ਬਹਾਨਾ ਵਿਚਕਾਰ ਪਰਮਾਤਮਾ ਕਿਸੇ ਨੂੰ ਵੀ ਖੜਾ ਕਰ ਲਵੇ। ਜੋ ਵਿਚਕਾਰ ਸਾਧਨ ਹੈ ਉਹ ਬੰਦਾ ਹੈ, ਸਾਡਾ ਬੰਦੇ ਤੋਂ ਮਨ ਪ੍ਰਭਾਵਿਤ ਹੈ ਕਿਉਂਕਿ ਬੰਦਾ ਦਿਸਦਾ ਹੈ। ਅਸੀਂ ਸਾਰੀ ਦਾਤ ਬੰਦੇ ਨੂੰ ਦਿੰਦੇ ਹਾਂ, ਪਰਮਾਤਮਾ ਨੂੰ ਛੱਡ ਦਿੰਦੇ ਹਾਂ, ਧੰਨਵਾਦ ਬੰਦੇ ਦਾ ਕਰਦੇ ਹਾਂ, ਪਰਮਾਤਮਾ ਦਾ ਨਹੀਂ ਕਰਦੇ, ਕਿਉਂਕਿ ਪ੍ਰਭਾਵਿਤ ਹੀ ਸਾਡਾ ਮਨ ਮਨੁੱਖ ਤੋਂ ਹੈ। ਇੱਕ ਬੇਨਤੀ ਮੈਂ ਹੋਰ ਇਸ ਸੰਬੰਧ ਦੇ ਅੰਦਰ ਕਰਦਾ ਚੱਲਾਂ, ਬੰਦੇ ਦੇ ਪਾਸ ਜੋ ਕੁਛ ਵੀ ਹੈ ਉਹ ਸੀਮਾ ਦੇ ਅੰਦਰ, ਇਹ ਅਸੀਮ ਗੁਣ ਬੰਦੇ ਦੇ ਕੋਲ ਨਹੀਂ ਹੈ, ਅਸੀਮ ਭੰਡਾਰ ਦਾ ਮਾਲਕ ਬੰਦਾ ਨਹੀਂ ਹੈ। ਬੜੇ ਧਿਆਨ ਨਾਲ ਮੇਰੀ ਬੇਨਤੀ ਨੂੰ ਸਮਝ ਲੈਣਾ, ਬੰਦੇ ਦੇ ਕੋਲ ਜੋ ਕੁਝ ਵੀ ਹੈ ਉਹ ਸੀਮਾ ਦੇ ਅੰਦਰ ਹੈ, ਗੁਣ ਹੈ ਤੇ ਸੀਮਾ ਦੇ ਅੰਦਰ, ਇਹ ਅਸੀਮ ਗੁਣਾਂ ਦਾ ਮਾਲਕ ਬੰਦਾ ਨਹੀਂ ਹੈ। ਅਗਰ ਕਲਾ ਹੈ ਤੇ ਉਹ ਵੀ ਸੀਮਾ ਦੇ ਅੰਦਰ ਹੈ, ਅਸੀਮ ਕਲਾ ਦਾ ਮਾਲਕ ਬੰਦਾ ਨਹੀਂ ਹੈ, ਸਭ ਕੁਝ ਬਣਾਉਣਾ ਇਹਦੇ ਵੱਸ ਵਿੱਚ ਨਹੀਂ ਹੈ। ਅਗਰ ਇਹ ਗਾਇਕ ਹੈ, ਲੇਖਕ ਹੈ, ਬੁਲਾਰਾ ਹੈ, ਕੁਝ ਵੀ ਹੈ, ਇਹਦੀ ਝੋਲੀ ਦੇ ਅੰਦਰ ਜੋ ਵੀ ਦਾਤਾਂ ਨੇ ਉਹ ਥੋੜੀਆਂ ਸੀਮਾ ਦੇ ਅੰਦਰ ਨੇ, ਅਸੀਮ ਭੰਡਾਰ ਦਾ ਮਾਲਕ ਇਹ ਨਹੀਂ ਹੈ। ਧਨ ਹੈ ਤਾਂ ਇਹਦੇ ਪਾਸ ਬੜਾ ਥੋੜਾ ਹੈ, ਅਸੀਮ ਖਜ਼ਾਨਿਆਂ ਦਾ ਮਾਲਕ ਨਹੀਂ ਹੈ। ਫਿਰ ਇੱਕ ਬੇਨਤੀ ਹੋਰ ਵੀ ਕਰਾਂ, ਫਿਰ ਬੰਦਾ ਇੱਕ ਐਂਗਲ ਤੋਂ ਥੋੜਾ ਜਿਹਾ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਮੈਂ ਪੂਰਾ ਵਾਂ, ਹਾਲਾਂਕਿ ਪੂਰਾ ਹੁੰਦਾ ਨਹੀਂ। ਚਲੋ ਮੰਨ ਲਓ ਗੁਜ਼ਾਰੇ ਵਾਸਤੇ ਇਹ ਗੁਣ ਇਹਦੇ ਕੋਲ ਹੈ, ਇੱਕ ਐਂਗਲ ਤੋਂ ਥੋੜਾ ਜਿਹਾ ਇਹਦੇ ਕੋਲ ਗੁਣ ਹੁੰਦਾ ਹੈ, ਦੂਸਰੇ ਐਂਗਲ ਤੋਂ ਓਨਾ ਹੀ ਅਧੂਰਾ ਹੁੰਦਾ ਹੈ, ਜ਼ੀਰੋ ਹੁੰਦਾ ਹੈ। ਇੱਕ ਪਾਸੇ ਇਹਦੇ ਕੋਲ ਤਾਲੀਮ ਹੁੰਦੀ ਹੈ, ਬੋਲਣਾ ਜਾਣਦਾ ਹੈ, ਲਿਖਣ ਤੋਂ ਅਧੂਰਾ ਹੈ, ਲਿਖਣਾ ਜਾਣਦਾ ਹੈ, ਗਾਉਣ ਤੋਂ ਅਧੂਰਾ ਹੈ, ਗਾਉਣਾ ਜਾਣਦਾ ਹੈ, ਨੱਚਣ ਤੋਂ ਅਧੂਰਾ ਹੈ, ਨੱਚਣਾ ਜਾਣਦਾ ਹੈ, ਮੁਸ਼ਵਰੀ ਤੋਂ ਅਧੂਰਾ ਹੈ, ਚਿੱਤਰਕਾਰੀ ਤੋਂ ਅਧੂਰਾ ਹੈ। ਸਰਬਗੁਣ ਸੰਪੰਨ ਪਰਮਾਤਮਾ ਹੈ, ਬੰਦਾ ਨਹੀਂ ਹੈ। ਬੰਦੇ ਦੇ ਕੋਲ ਇੱਕ ਗੁਣ ਹੁੰਦਾ ਹੈ, ਚਿੱਤਰਕਾਰ ਹੈ, ਸਿੰਗਰ ਨਹੀਂ, ਸਿੰਗਰਕਾਰ ਹੈ ਤੋ ਲੇਖਕ ਨਹੀਂ, ਅਗਰ ਲੇਖਕ ਹੈ ਤੇ ਫਿਰ ਹੋਰ ਕਿਸੇ ਐਂਗਲ ਤੋਂ ਅਧੂਰਾਪਨ। ਇਹਦੇ ਕੋਲ ਗੁਣ ਹੈ ਧਨ ਨਹੀਂ, ਧਨ ਹੈ ਗੁਣ ਨਹੀਂ। ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦੇ ਅੰਦਰ ਝਾਤੀ ਮਾਰ ਕੇ ਵੇਖੋ, ਬਹੁ ਪੱਖੀ ਜੀਵਨ ਹੈ, ਅਸੀਂ ਇੱਕ ਪੱਖ ਤੋਂ ਥੋੜਾ ਜਿਹਾ ਦੂਜੇ ਨਾਲੋਂ ਅੱਗੇ ਹੁੰਦੇ ਹਾਂ, ਦੂਸਰੇ ਪੱਖ ਤੋਂ ਓਨਾ ਹੀ ਪਿੱਛੇ ਹੁੰਦੇ ਹਾਂ, ਓਨਾ ਹੀ ਅਧੂਰੇ ਹੁੰਦੇ ਹਾਂ ਦੂਸਰੇ ਐਂਗਲ ਤੋਂ, ਦੂਸਰੇ ਪੱਖ ਤੋਂ। ਤੋ ਮੈਂ ਅਰਜ਼ ਕਰ ਰਿਹਾ ਸਾਂ, ਬੰਦੇ ਦੇ ਕੋਲ ਜੋ ਕੁਝ ਵੀ ਹੈ ਉਹ ਅਧੂਰਾ ਹੈ, ਸੀਮਾ ਦੇ ਅੰਦਰ ਹੈ। ਤੋ ਹੁਣ ਜਿਹਦੇ ਪਾਸ ਆਪ ਹੀ ਪੂਰਾ ਨਹੀਂ, ਉਹਦੇ ਕੋਲ ਜਾ ਕੇ ਮੰਗੋਗੇ, ਉਹ ਸਾਡੀ ਝੋਲੀ ਦੇ ਅੰਦਰ ਪਾ ਵੀ ਕੀ ਸਕਦਾ ਹੈ, ਕੀ ਪਾਏਗਾ ਜੋ ਆਪ ਹੀ ਅਧੂਰਾ ਹੈ। ਜੋ ਆਪ ਹੀ ਭੁੱਖਾ ਹੈ ਉਹ ਸਾਨੂੰ ਰਜਾਏਗਾ ਵੀ ਕੀ। ਜਿਹਦੇ ਕੋਲ ਆਪਣੇ ਕੋਲ ਹੀ ਗੁਣ ਬੜਾ ਥੋੜਾ ਹੈ, ਉਹ ਅਸੀਮ ਗੁਣਾਂ ਦਾ ਮਾਲਕ ਸਾਨੂੰ ਬਣਾਉਣਾ ਚਾਹੇ ਕਿਵੇਂ ਬਣਾਏਗਾ। ਜਿਹਨੂੰ ਆਪ ਹੀ ਤਾਲੀਮ ਦੇ ਚਾਰ ਅੱਖਰ ਆਉਂਦੇ ਨੇ, ਉਹਦੇ ਕੋਲ ਬਹੁਗੇ ਚਾਰ ਹੀ ਆਉਣਗੇ, ਪੰਜਵਾਂ ਨਹੀਂ ਆਏਗਾ, ਕਿਉਂਕਿ ਜੋ ਪੜਿਆ ਹੈ ਪੜਾ ਪਾਏਗਾ, ਇਸ ਤੋਂ ਅੱਗੇ ਪੜਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਜਾਣਿਆ ਹੈ ਉਹ ਜਨਾ ਪਾਏਗਾ, ਇਸ ਤੋਂ ਅੱਗੇ ਜਨਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਵੇਖਿਆ ਹੈ ਵਿਖਾ ਪਾਏਗਾ, ਇਸ ਤੋਂ ਅੱਗੇ ਵਿਖਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਬੋਲਿਆ ਲਿਖਿਆ ਹੈ ਉਤਨਾ ਕੁਝ ਸਮਝਾ ਪਾਏਗਾ, ਇਸ ਤੋਂ ਅੱਗੇ ਬੋਲਣਾ ਜਾਂ ਲਿਖਣਾ ਉਹਦੇ ਵੱਸ ਵਿੱਚ ਨਹੀਂ ਹੈ। ਮੈਂ ਅਕਸਰ ਕਹਿਣਾ ਹੁੰਦਾ ਕਿ ਜੋ ਅਸੀਂ ਪਰਮਾਤਮਾ ਦੇ ਬੋਲ ਰਹੇ ਹਾਂ ਇਹ ਸੀਮਾ ਦੇ ਅੰਦਰ ਬੋਲਣੇ, ਗੁਰਬਾਣੀ ਅਸੀਮ ਹੈ, ਜੋ ਅਸੀਂ ਬੋਲ ਬੋਲ ਰਹੇ ਹਾਂ ਗੁਰਬਾਣੀ ਨੂੰ ਐਕਸਪਲੇਨ ਕਰਨ ਲਈ ਉਹ ਸੀਮਾ ਦੇ ਅੰਦਰ ਨੇ। ਮੇਰੀਆਂ ਦਿੱਤੀਆਂ ਹੋਈਆਂ ਦਲੀਲਾਂ ਨੂੰ ਕੋਈ ਦੂਸਰਾ ਝੂਠਾ ਸਾਬਤ ਕਰ ਸਕਦਾ ਹੈ, ਦੂਸਰੇ ਦੀਆਂ ਦਲੀਲਾਂ ਨੂੰ ਕੋਈ ਤੀਸਰਾ ਝੂਠੀ ਸਾਬਤ ਕਰ ਸਕਦਾ ਹੈ। ਕਿਉਂ? ਕਿਉਂਕਿ ਬੰਦਾ ਅਧੂਰਾ ਹੈ ਤੇ ਅਧੂਰੇ ਬੰਦੇ ਦੀਆਂ ਉਦਾਹਰਨਾਂ
ਅਧੂਰੇ ਬੰਦੇ ਦੀਆਂ ਦਲੀਲਾਂ ਉਹ ਵੀ ਅਧੂਰੀਆਂ ਹੀ ਹੋਣਗੀਆਂ। ਪਰਮਾਤਮਾ ਦੀ ਬਾਣੀ ਸੰਪਨ ਹੈ, ਸਰਬਗੁਣ ਪੂਰਨ ਹੈ, ਇਹਦੇ ਅੰਦਰ ਕੋਈ ਅਧੂਰਾਪਨ ਨਹੀਂ ਹੈ। ਪਰਮਾਤਮਾ ਆਪ ਵੀ ਸੰਪੂਰਨ ਹੈ। ਤੋ ਆਸ ਕਿਸ ਦੀ ਰੱਖੀਏ ਜੋ ਦਿੰਦਾ ਹੈ ਤੇ ਦੇ ਕੇ ਪਛਤਾਉਂਦਾ ਨਹੀਂ ਹੈ। ਭਰੋਸਾ ਕਿਸ ਤੇ ਰੱਖੀਏ ਜੋ ਦਿੰਦਾ ਹੈ ਤੇ ਦੇ ਕੇ ਪਛਤਾਉਂਦਾ ਨਹੀਂ ਹੈ। ਬੰਦਾ ਬਹੁਤ ਵਾਰ ਬੰਦੇ ਨੂੰ ਦੇ ਦਿੰਦਾ ਹੈ ਤੇ ਦੇ ਕੇ ਫਿਰ ਪਛਤਾਉਂਦਾ ਬੜਾ ਹੈ। ਜਦ ਉਹ ਬੰਦਾ ਇਹਦਾ ਅਹਿਸਾਨ ਨਾ ਜਿਤਾਏ, ਇਹਨੂੰ ਰਾਮ ਸਲਾਮ ਨਾ ਕਰੇ, ਮਿੱਠੀ ਬਾਣੀ ਇਹਦੇ ਨਾਲ ਨਾ ਬੋਲੇ ਜਾਂ ਇਹਦੀ ਵਰਤੋਂ ਕੰਮ ਵਿੱਚ ਕਿਧਰੇ ਨਾ ਆਏ ਤੇ ਬੰਦਾ ਬੜਾ ਪਛਤਾਉਂਦਾ, ਇਹਨੂੰ ਮੈਂ ਕਿਉਂ ਦਿੱਤਾ, ਇਹਦੀ ਮੈਂ ਮਦਦ ਕਿਉਂ ਕੀਤੀ। ਪਰਮਾਤਮਾ ਪਛਤਾਉਂਦਾ ਨਹੀਂ। ਫਿਰ ਬੰਦਾ ਦੇ ਕੇ ਅਹਿਸਾਨ ਦੀ ਪੰਡ ਸਿਰ ਦੇ ਉੱਤੇ ਰੱਖ ਦਿੰਦਾ ਹੈ ਔਰ ਉਹ ਅਹਿਸਾਨ ਪੁੱਤਰਾਂ ਪੋਤਰਿਆਂ ਤੱਕ ਨਿਭਦਾ ਹੈ। ਮੈਂ ਤੁਹਾਡੇ ਪਿਤਾ ਦੀ ਬਾਂਹ ਫੜੀ ਸੀ, ਮੈਂ ਤੁਹਾਡੇ ਦਾਦੇ ਦੀ ਬਾਂਹ ਫੜੀ ਸੀ, ਮੈਂ ਮਦਦ ਕੀਤੀ ਸੀ। ਪਰਮਾਤਮਾ ਅਹਿਸਾਨ ਵੀ ਨਹੀਂ ਜਿਤਾਉਂਦਾ, ਦਿੰਦਾ ਹੈ ਤੇ ਅਹਿਸਾਨ ਵੀ ਨਹੀਂ। ਫਿਰ ਬੰਦੇ ਦਾ ਸੁਭਾਅ ਹੈ, ਇਹ ਦਿੰਦਾ ਹੈ, ਦਿੰਦਾ ਹੈ ਨਾਲ ਵਿਆਜ ਮੰਗਦਾ ਹੈ। ਪਰਮਾਤਮਾ ਮੂਲ ਵੀ ਨਹੀਂ ਮੰਗਦਾ, ਪਰਮਾਤਮਾ ਨਹੀਂ ਮੰਗਦਾ ਕਿ ਮੈਨੂੰ ਮੂਲ ਚਾਹੀਦਾ, ਤੇਰੇ ਕੋਲੋਂ ਵਿਆਜ ਚਾਹੀਦਾ, ਨਹੀਂ ਮੰਗਦਾ। ਉਹ ਦੇ ਰਿਹਾ ਹੈ ਆਪਣੇ ਸੁਭਾਅ ਦੇ ਮੁਤਾਬਕ, ਦੇਣਾ ਉਹਦਾ ਸੁਭਾਅ ਹੈ, ਝੋਲੀ ਵਿੱਚ ਪਾਈ ਜਾ ਰਿਹਾ ਹੈ। ਉਸਦੇ ਦਿੱਤੀਆਂ ਦਾਤਾਂ ਦੇ ਇਵਜ, ਦਿੱਤੀਆਂ ਦਾਤਾਂ ਦੇ ਬਦਲੇ ਆਪਾਂ ਮੁੱਲ ਚੁਕਾਉਣਾ ਪਾਵਾਂਗੇ ਕੀ ਚੁਕਾਵਾਂਗੇ? ਕੋਈ ਅੱਖਾਂ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਜ਼ੁਬਾਨ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਸਰੀਰ ਦੀ ਤੰਦਰੁਸਤੀ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਪੈਸੇ ਦੇ ਨਾਲ ਦਵਾਈਆਂ ਮਿਲਣਗੀਆਂ ਪਰ ਖਿਮਾ ਚਾਹਾਂਗਾ ਤੰਦਰੁਸਤੀ ਨਹੀਂ ਮਿਲੇਗੀ। ਤੰਦਰੁਸਤੀ ਪਰਮਾਤਮਾ ਦੀ ਦੇਣ ਹੈ। ਅਗਰ ਤੰਦਰੁਸਤੀ ਪੈਸੇ ਦੇ ਨਾਲ ਮਿਲਦੀ ਹੈ ਤੇ ਕੋਈ ਵੀ ਤਨਾੜ ਪੁਰਸ਼ ਕਦੀ ਰੋਗੀ ਨਾ ਬਣਦਾ। ਔਰ ਵੇਖਿਆ ਹੈ ਜਿਵੇਂ ਜਿਵੇਂ ਧਨ ਵੱਧਦਾ ਹੈ, ਆਲਸ ਵੱਧਦਾ ਹੈ, ਦਲਿੱਦਰ ਵੱਧਦਾ ਹੈ, ਰੋਗ ਵੱਧਦਾ ਹੈ, ਸਰਾਣੇ ਗੋਲੀਆਂ ਪਈਆਂ ਹੁੰਦੀਆਂ ਨੇ, ਗੋਲੀਆਂ ਦੇ ਫੱਕੇ ਮਾਰ ਕੇ ਸੌਣਾ ਪੈਂਦਾ, ਗੋਲੀਆਂ ਖਾਂਦਿਆਂ ਉੱਠਣਾ ਪੈਂਦਾ। ਅਗਰ ਧਨ ਦੇ ਨਾਲ ਤੰਦਰੁਸਤੀ ਮਿਲ ਜਾਂਦੀ ਤਾਂ ਕੋਈ ਵੀ ਧਨੀ ਪੁਰਸ਼ ਨਾ ਰੋਗੀ ਹੁੰਦਾ ਤੇ ਨਾ ਸੋਗੀ ਹੁੰਦਾ, ਕੋਈ ਡਿਪਰੈਸ਼ਨ ਵਿੱਚ ਨਾ ਜਾਂਦਾ। ਇਹ ਪਰਮਾਤਮਾ ਦੀ ਦਾਤ ਹੈ। ਤੋ ਮੈਂ ਅਰਜ਼ ਕਰ ਰਿਹਾ ਸਾਂ, ਪਰਮਾਤਮਾ ਅਮੋਲਕ ਦਾਤਾਂ ਦਾ, ਅਸੀਮ ਦਾਤਾਂ ਦਾ ਮਾਲਕ ਹੈ, ਦਿੰਦਾ ਹੈ, ਨਾ ਅਹਿਸਾਨ ਜਿਤਾਉਂਦਾ ਹੈ, ਨਾ ਵਿਆਜ ਮੰਗਦਾ ਹੈ। ਕਰਨਾ ਕੀ ਹੈ? ਉਸਦੇ ਇਵਜ ਬਸ ਸ਼ੁਕਰਾਨਾ ਹੀ ਤੇ ਕਰਨਾ ਹੈ। ਧੰਨਵਾਦ ਦੇ ਦੋ ਬੋੜੀ ਤੇ ਕਹਿਣੇ ਨੇ ਕਿ ਪਰਮਾਤਮਾ ਤੇਰਾ ਸ਼ੁਕਰ ਹੈ। ਉਹ ਧੰਨਵਾਦ ਕਹਿਣ ਵਾਸਤੇ ਇਹ ਕਥਾ, ਕੀਰਤਨ, ਮੰਦਰ, ਮਸਜਿਦ, ਅਦਾਰੇ ਖੜੇ ਕੀਤੇ ਗਏ। ਤੈਨੂੰ ਰੱਬ ਦਾ ਧੰਨਵਾਦ ਕਰਨ ਦੀ ਜਾਚ ਆ ਜਾਏ, ਰੱਬ ਦੇ ਉੱਤੇ ਆਸ ਟਿਕਾਉਣ ਦੀ ਜਾਚ ਆ ਜਾਏ। ਦਾਤਾ ਰੱਬ ਹੈ, ਕੋਈ ਦੂਸਰਾ ਨਹੀਂ। ਤੂੰ ਰੱਬ ਨੂੰ ਦਾਤਾ ਮੰਨ ਲਵੇ, ਸਾਰੀ ਕਥਾ ਕੀਰਤਨ ਦਾ ਭਾਵ ਇਹੀ ਹੈ, ਹੋਰ ਕੀ ਹੈ? ਪਰ ਮਨੁੱਖ ਰੱਬ ਨੂੰ ਦਾਤਾ ਨਹੀਂ ਮੰਨਦਾ, ਬੰਦੇ ਨੂੰ ਦਾਤਾ ਮੰਨਦਾ ਹੈ। ਅਕਸਰ ਮੈਂ ਸੁਣਿਆ, ਮੈਨੂੰ ਤੇ ਫਲਾਣੇ ਦੀ ਕਿਰਪਾ ਦੇ ਨਾਲ ਇਹ ਦਾਤ ਮਿਲ ਗਈ, ਮੈਨੂੰ ਤੇ ਫਲਾਣੇ ਦੀ ਕਿਰਪਾ ਦੇ ਨਾਲ ਇਹ ਦਾਤ ਮਿਲ ਗਈ। ਪਰਮਾਤਮਾ ਦਾ ਨਾਮ ਪਿੱਛੇ ਰੱਖ ਦਿੰਦੇ ਨੇ, ਬੰਦੇ ਦਾ ਨਾਮ ਪਹਿਲਾਂ ਲੈ ਆਉਂਦੇ ਨੇ, ਬੰਦੇ ਨੂੰ ਦਾਤ ਪਹਿਲਾਂ ਦੇ ਦਿੰਦੇ ਨੇ, ਰੱਬ ਨੂੰ ਦਾਤ ਦੇਣੀ ਭੁੱਲ ਜਾਂਦੇ ਨੇ। ਤੋ ਮੈਂ ਗੁਰਬਾਣੀ ਦਾ ਇੱਕ ਬਚਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਹਜ਼ੂਰ ਕਹਿੰਦੇ ਨੇ, ਹਰ ਜੀਓ ਤੇਰੀ ਦਾਤੀ ਰਾਜਾ। ਪਰਮਾਤਮਾ ਤੂੰ ਦਾਤਾਂ ਦੇਵੇਂ, ਬੰਦਾ ਤਾਂ ਹੀ ਰੱਜਦਾ ਹੈ। ਬੰਦੇ ਦੇ ਦਿੱਤਿਆਂ ਤੇ ਬੰਦਾ ਰੱਜੇਗਾ ਨਹੀਂ। ਲੋਹੇ ਦੇ ਨਾਲ ਮਿਲ ਕੇ ਲੋਹਾ ਹੀ ਰਿਹਾ ਜਾ ਸਕਦਾ ਹੈ, ਸੋਨਾ ਤੇ ਨਹੀਂ ਬਣਿਆ ਜਾ ਸਕਦਾ। ਜੋ ਆਪ ਲੋਹਾ ਹੈ ਉਹ ਤੁਹਾਨੂੰ ਸੋਨਾ ਬਣਾਉਣਾ ਵੀ ਚਾਹੇ ਕਿਵੇਂ ਬਣਾਏ, ਲੋਹਾ ਲੋਹਾ ਹੀ ਬਣਾਏਗਾ, ਲੋਹੇ ਦੇ ਨਾਲ ਮਿਲ ਕੇ ਲੋਹੇ ਵਰਗੇ ਹੀ ਬਣੋਗੇ। ਆਖਿਆ, ਹਰ ਜੀਓ ਤੇਰੀ ਦਾਤੀ ਰਾਜਾ, ਮਾਨਸ ਬੱਪਰਾ ਕਿਆ ਸਲਾਹੀ ਕਿਆ ਤਿਸਕਾ ਮੁਹਤਾਜਾ। ਮੁਹਤਾਜ ਮੈਨੇ ਗੁਲਾਮ, ਮੈਂ ਬੰਦੇ ਦੀ ਸਿਫਤ ਕੀ ਕਰਾਂ ਤੇ ਬੰਦੇ ਦਾ ਗੁਲਾਮ ਕੀ ਬਣਾ? ਜਦ ਮੈਨੂੰ ਇਹ ਸਮਝ ਆ ਗਈ ਕਿ ਤੂੰ ਦੇਣ ਵਾਲਾ ਹੈ ਤੇ ਫਿਰ ਮੈਂ ਗੁਲਾਮ ਹੀ ਤੇਰਾ ਹੀ ਬਣਾਂਗਾ। ਸਮਝ ਆ ਗਈ ਹੈ ਕਿ ਸਰਬਗੁਣ ਸੰਪੰਨ ਤੂੰ ਹੈ, ਤੋ ਫਿਰ ਮੈਂ ਨਮਸਕਾਰ ਤੈਨੂੰ ਕਰਾਂ, ਬੰਦੇ ਨੂੰ ਕਿਉਂ ਕਰਾਂ? ਠੀਕ ਹੈ, ਧੰਨਵਾਦ ਹੈ ਉਸ ਬੰਦੇ ਦਾ ਜੋ ਸਾਡੀ ਰੋਜੀ ਦਾ ਜ਼ਰੀਆ ਬਣਿਆ, ਉਹਦਾ ਵੀ ਧੰਨਵਾਦ ਹੈ। ਪਰ ਸਾਰਾ ਧੰਨਵਾਦ ਹੈ ਪਰਮਾਤਮਾ ਦਾ ਜਿਨੇ ਉਹ ਬਹਾਨਾ ਬਣਾ ਲਿਆ। ਠੀਕ ਹੈ, ਜਿਸ ਮੋਟਰ ਕਾਰ ਦੇ ਉੱਤੇ ਸਵਾਰ ਹੋ ਕੇ ਤੁਸੀਂ ਦੂਰ ਜਾਂਦੇ ਹੋ, ਸਫ਼ਰ ਨੂੰ ਤੈਅ ਕਰਦੇ ਹੋ,
ਉਸ ਮੋਟਰ ਕਾਰ ਨੂੰ ਵੀ ਤੇਲ ਪਾਣੀ ਚਾਹੀਦਾ ਹੈ, ਸਾਫ ਸਫਾਈ ਚਾਹੀਦੀ ਹੈ, ਕਾਰ ਦੀ ਸੰਭਾਲ ਚਾਹੀਦੀ ਹੈ। ਪਰ ਇੱਕ ਖਿਆਲ ਕਰਿਓ, ਕਾਰ ਘਰ ਨਹੀਂ ਹੁੰਦੀ। ਕਾਰ ਭਾਵੇਂ $2 ਲੱਖ ਦੀ ਖਰੀਦ ਲਓ, ਕਾਰ ਹਮੇਸ਼ਾ ਬਾਹਰ ਹੀ ਖੜੀ ਹੋਏਗੀ, ਉਹਨੂੰ ਆਪਣੇ ਡਰਾਇੰਗ ਰੂਮ ਦੇ ਅੰਦਰ ਆਪਣੇ ਨਾਲ ਲੈ ਕੇ ਨਹੀਂ ਜਾ ਸਕੋਗੇ। ਕਾਰ ਦਾ ਕੰਮ ਹੈ ਮੰਜ਼ਿਲ ਤੱਕ ਪਹੁੰਚਾਉਣਾ, ਕਾਰ ਹੈ ਬਹਾਨਾ। ਬਹਾਨੇ ਦੀ ਸੰਭਾਲ ਜ਼ਰੂਰੀ ਹੈ, ਬਹਾਨੇ ਦਾ ਧੰਨਵਾਦ ਹੈ, ਪਰ ਜਿਸ ਨੂੰ ਮਿਲਣ ਵਾਸਤੇ ਜਾ ਰਹੇ ਹੋ, ਅਸਲੀ ਧੰਨਵਾਦ ਤੇ ਉਹਦਾ ਹੈ ਜੋ ਨਿਰੰਕਾਰ ਹੈ। ਬੰਦਾ ਬੰਦੇ ਨੂੰ ਦਾਤ ਦਿੰਦਾ ਹੈ। ਤੋ ਖੈਰ, ਇੱਕ ਅਦੀਬ ਦਾ ਬੋਲ ਮੇਰੇ ਸਾਹਮਣੇ ਆਉਂਦਾ ਹੈ। ਉਹ ਕਹਿੰਦਾ ਹੈ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਵੋ ਵੀ ਦੂਰ ਸੇ। ਫਿਰ ਬੇਨਤੀ ਕਰਾਂ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਵੋ ਵੀ ਦੂਰ ਸੇ। ਉਹ ਕਹਿੰਦਾ ਹੈ, ਦੂਰੋਂ ਰੱਬ ਦੇ ਦਰ ਤੇ ਕਵਾਰੀ ਸਿਜਦਾ ਕਰ ਲਓ, ਨਾ ਕਵਾਰੀ ਅਰਦਾਸ ਕਰ ਦੋ, ਉਹਨਾਂ ਹੀ ਬੜਾ ਹੈ, ਉਹਨੇ ਨਾਲ ਹੀ ਸੁਣ ਲੈਂਦਾ ਹੈ। ਠੀਕ ਦੂਸਰੇ ਪਾਸੇ, ਦਾਰੇ ਇਨਸਾਨ ਪੇ 100 ਵਾਰ ਦਸਤਕ ਦੇਣੀ ਪੜਤੀ ਹੈ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਵੋ ਵੀ ਦੂਰ ਸੇ। ਦਾਰੇ ਇਨਸਾਨ ਪੇ 100 ਵਾਰ ਦਸਤਕ ਦੇਣੀ ਪੜਤੀ ਹੈ। ਬੰਦੇ ਦਾ ਦਰਵਾਜ਼ਾ 100 ਵਾਰ ਖੜਕਾਉਣਾ ਪੈਂਦਾ ਹੈ ਤਾਂ ਉਹ ਮਦਦ ਕਰਨ ਵਾਸਤੇ ਰਾਜ਼ੀ ਹੁੰਦਾ ਹੈ। ਪਰਮਾਤਮਾ ਦਾ ਦਰਵਾਜ਼ਾ 1 ਵਾਰ ਖੜਕਾਇਆ ਹੀ ਕਾਫੀ ਹੈ, 1 ਵਾਰ ਮੰਗਣਾ ਉਤਨਾ ਹੀ ਕਾਫੀ ਹੈ। ਮੰਗਣਾ ਦੋਸ਼ ਨਹੀਂ ਹੈ, ਬੇਨਤੀ ਕਰਦਾ ਚੱਲਾਂ, ਮੰਗਣਾ ਗੁਨਾਹ ਨਹੀਂ ਹੈ। ਦੁਨਿਆਵੀ ਦਾਤਾਂ ਮੰਗੋ ਜਾਂ ਧਾਰਮਿਕ ਗੁਣਾਂ ਨੂੰ ਮੰਗੋ, ਅਧਿਆਤਮਿਕ ਰਸਤੇ ਦੇ ਗੁਣ ਮੰਗੋ, ਦਾਤਾਂ ਮੰਗੋ ਜਾਂ ਦੁਨਿਆਵੀ ਪਦਾਰਥਾਂ ਨੂੰ ਮੰਗੋ, ਮੰਗਣਾ ਕੋਈ ਦੋਸ਼ ਨਹੀਂ ਹੈ। ਪਰ ਇੱਕ ਖਿਆਲ ਰੱਖੋ ਕਿ ਮੈਂ ਮੰਗ ਕਿਸ ਪਾਸੋਂ ਰਿਹਾ, ਕਿਹਦੇ ਕੋਲੋਂ ਮੈਂ ਮੰਗ ਕਰ ਰਿਹਾ। ਅਗਰ ਮੰਗ ਬੰਦੇ ਕੋਲੋਂ ਮੰਗੋਗੇ ਤੇ ਪਾਤਸ਼ਾਹ ਕਹਿੰਦੇ ਨੇ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਫਿਰ ਤੇ ਲਾਜ ਆਉਣੀ ਚਾਹੀਦੀ ਹੈ ਜੇ ਰੱਬ ਨੂੰ ਛੱਡ ਕੇ ਬੰਦੇ ਕੋਲੋਂ ਮੰਗ ਰਹੇ ਹੋ। ਮੰਗੋ ਪਰ ਪਰਮਾਤਮਾ ਕੋਲੋਂ ਮੰਗੋ। ਭਗਤਾਂ ਨੇ ਮੰਗਿਆ ਹੈ ਔਰ ਦਿਲ ਖੋਲ ਕੇ ਮੰਗਿਆ। ਮੈਂ ਭਗਤ ਧੰਨਾ ਸਾਹਿਬ ਜੀ ਦੇ ਬਚਨ ਪੜ੍ਹੇ। ਭਗਤ ਜੀ ਕਹਿੰਦੇ ਨੇ, ਗੋਪਾਲ ਤੇਰਾ ਆਰਤਾ। ਆਰਤਾ ਦਾ ਮਤਲਬ ਹੁੰਦਾ ਹੈ ਸਵਾਲੀ, ਆਰਤਾ ਦਾ ਮਤਲਬ ਹੁੰਦਾ ਹੈ ਦੁਖੀਆ। ਆਰਤੇ ਦਾ ਆਰਤੀ ਵਾਲੇ ਸ਼ਬਦ ਦੇ ਨਾਲ ਦੂਰ ਨੇੜੇ ਦਾ ਵੀ ਵਾਸਤਾ ਨਹੀਂ, ਕੋਨਸੈਪਟ ਰਲਦਾ ਹੀ ਨਹੀਂ, ਸਬਜੈਕਟ ਰਲਦਾ ਹੀ ਨਹੀਂ। ਦੂਰੋਂ ਨੇੜਿਓਂ ਵੀ ਘੁਮਾ ਕੇ ਵੇਖੋਗੇ ਨਾ ਤਾਂ ਵੀ ਆਰਤੀ ਵਾਲੇ ਸ਼ਬਦ ਦੇ ਨਾਲ ਆਰਤੇ ਵਾਲੇ ਦਾ ਗੁਣਾ ਤਕਸੀਮ ਕਰਕੇ ਵੀ ਕੋਈ ਸੰਬੰਧ ਨਹੀਂ ਬਣਦਾ। ਪਰ ਲਫ਼ਜ਼ ਇੱਕੋ ਜਿਹੇ ਨੇ, ਅਸੀਂ ਲਫ਼ਜ਼ਾਂ ਨੂੰ ਵੇਖ ਕੇ ਆਰਤੀ ਵਾਲੇ ਸ਼ਬਦ ਦੇ ਨਾਲ ਹੀ ਚੁੱਕ ਕੇ ਆਰਤੇ ਵਾਲਾ ਮਿਲਾ ਦਿੱਤਾ। ਜਦ ਆਰਤੀ ਕਰਦੇ ਨੇ ਵਿੱਚ ਹੀ ਆਰਤੇ ਵਾਲਾ ਸ਼ਬਦ ਪੜ੍ਹ ਦਿੰਦੇ ਨੇ, ਤੋ ਜਦ ਕਿ ਦੂਰ ਦਾ ਵੀ ਵਾਸਤਾ ਨਹੀਂ। ਖਰੇ ਮੇਰਾ ਵਿਸ਼ਾ ਨਹੀਂ ਸੀ, ਬੇਨਤੀ ਵਿਚਕਾਰ ਆ ਗਈ। ਅਰਜ ਮੈਂ ਕਰ ਰਿਹਾ ਸਾਂ, ਗੋਪਾਲ ਤੇਰਾ ਆਰਤਾ, ਹੇ ਧਰਤੀ ਦੇ ਮਾਲਕ ਪ੍ਰਮਾਤਮਾ, ਮੈਂ ਤੇਰਾ ਸਵਾਲੀ, ਤੇਰੇ ਦਰ ਦਾ ਮੰਗਤਾ ਬਣ ਕੇ ਤੇਰੇ ਕੋਲ ਆਇਆ। ਭਗਤ ਧੰਨਾ ਜੀ ਕਹਿ ਰਹੇ ਨੇ, ਤੇਰਾ ਆਰਤਾ, ਆਰਤਾ ਮੈਨੇ ਸਵਾਲੀ, ਆਰਤਾ ਮੈਨੇ ਦੁਖਿਆਰ, ਮੈਂ ਇੱਕ ਸਵਾਲੀ ਗੋਪਾਲ ਜੀ ਤੇਰੇ ਦਰ ਤੇ ਆਇਆ, ਔਰ ਮੈਂ ਸੁਣਿਆ ਤੇਰੇ ਸੰਬੰਧ ਵਿੱਚ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਮੈਂ ਸੁਣਿਆ ਕਿ ਜੋ ਤੇਰੇ ਰਾਹ ਤੇ ਚੱਲਦਾ ਹੈ ਤੂੰ ਉਹਨਾਂ ਦੇ ਸਾਰੇ ਕਾਜ ਸਵਾਰਨੇ ਸ਼ੁਰੂ ਕਰ ਦੇਣਾ। ਮੈਂ ਤੇਰੇ ਸੰਬੰਧ ਵਿੱਚ ਇਹ ਸੁਣਿਆ ਹੈ ਤੇ ਸੁਣ ਕੇ ਆਇਆ ਕਿ ਜੋ ਤੇਰੇ ਮਾਰਗ ਵੱਲ ਨੂੰ ਵਧਦੇ ਨੇ ਤੂੰ ਉਹਨਾਂ ਦੀ ਬਾਂਹ ਆਪ ਪਕੜ ਲੈਣਾ, ਮਦਦਗਾਰ ਤੂੰ ਆਪ ਬਣ ਜਾਣਾ। ਮੈਂ ਵੀ ਤੇਰੇ ਮਾਰਗ ਦੇ ਉੱਤੇ ਚੱਲਣ ਦਾ ਯਤਨ ਕਰ ਰਿਹਾ। ਭਗਤ ਧੰਨਾ ਜੀ ਕਹਿੰਦੇ ਨੇ, ਮੈਂ ਤੇਰੇ ਮਾਰਗ ਦੇ ਉੱਤੇ ਚੱਲ ਰਿਹਾ ਔਰ ਤੇਰੇ ਦਰ ਤੇ ਆਇਆ ਸਲਾਮ ਲੈ ਕੇ, ਤੇਰੇ ਦਰ ਤੇ ਆਇਆ ਆਪਣੀ ਮੰਗ ਲੈ ਕੇ। ਦਾਲ ਸੀਤਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਮੈਨੂੰ ਦਾਲ ਵੀ ਚਾਹੀਦੀ ਏ, ਮੈਨੂੰ ਸੀਧਾ ਵੀ ਚਾਹੀਦਾ, ਆਟਾ ਵੀ ਚਾਹੀਦਾ, ਮੇਰੇ ਮਨ ਦੀ ਖੁਸ਼ੀ ਬਣੀ ਰਹੇ, ਮੈਂ ਆਰਾਮ ਪੂਰਵਕ ਤੇਰੇ ਰੰਗ ਦੇ ਅੰਦਰ ਰੰਗਿਆ ਰਵਾਂ, ਮੈਨੂੰ ਦੁਨਿਆਵੀ ਦਾਤਾਂ ਵੀ ਚਾਹੀਦੀਆਂ ਨੇ। ਬਲਕਿ ਕਬੀਰ ਸਾਹਿਬ ਤੇ ਵੀ ਕਹਿੰਦੇ ਨੇ, ਭੁੱਖ ਹੈ ਭਗਤ ਨਾ ਕੀਜੇ, ਯਹ ਮਾਲਾ ਆਪਣੀ ਲੀਜੇ, ਆਪਣੀ ਮਾਲਾ ਫੜ, ਮੇਰੇ ਤੋਂ ਨਹੀਂ ਇਹ ਪਕੜੀ ਜਾਂਦੀ। ਅਗਰ ਪੇਟ ਵਿੱਚ ਰੋਟੀ ਨਹੀਂ ਤਾਂ ਮੈਂ ਬੰਦਗੀ ਕੀ ਕਰਾਂ, ਭੋਜਨ ਵੀ ਚਾਹੀਦਾ, ਦੁਨਿਆਵੀ ਦਾਤਾਂ ਦੀ ਮੈਨੂੰ ਲੋੜ ਹੈ, ਕਿਉਂਕਿ ਸਰੀਰ ਮੇਰਾ ਮਾਇਆਵੀ ਹੈ।
ਸਰੀਰ ਮੇਰਾ ਦੁਨੀਆਦਾਰੀ ਦਾ ਹਿੱਸਾ ਹੈ ਤੇ ਜਦ ਮੈਂ ਜਨਮ ਲੈ ਕੇ ਮਾਇਆਵੀ ਜਗਤ ਵਿੱਚ ਆਇਆ ਹਾਂ ਤੇ ਮਾਇਆ ਮੇਰੀ ਲੋੜ ਹੈ, ਕਹਿਣ ਲੱਗੇ ਮੈਨੂੰ ਚਾਹੀਦੀ ਹੈ। ਖੈਰ ਮੈਂ ਇਸ ਤੋਂ ਅੱਗੇ ਚੱਲਾਂ। ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ, ਕਹਿਣ ਲੱਗੇ ਪਣੀਆ ਸ਼ਾਦਨ ਨੀਕਾ, ਨੀਕਾ ਮੈਨੇ ਚੰਗਾ, ਪਣੀਆਂ ਮੈਨੇ ਪੈਰ ਦੇ ਅੰਦਰ ਪਾਇਆ ਜਾਣ ਵਾਲਾ ਜੋੜਾ, ਪੈਰਾਂ ਦੀ ਜੁੱਤੀ ਉਹਨੂੰ ਕਹਿ ਦਿੱਤਾ ਪਣੀਆਂ, ਸ਼ਾਦਨ ਮੈਨੇ ਕੱਪੜਾ। ਧੰਨਾ ਜੀ ਕਹਿੰਦੇ ਨੇ ਪਣੀਆਂ ਪੈਰ ਦੀ ਜੁੱਤੀ ਚਾਹੀਦੀ ਹੈ ਔਰ ਕੱਪੜਾ ਚਾਹੀਦਾ, ਪਰ ਇਹ ਪ੍ਰਮਾਤਮਾ ਕੰਨ ਦੇਖ ਕੇ ਮੇਰੀ ਅਰਦਾਸ ਨੂੰ ਸੁਣ, ਮੈਨੂੰ ਨੀਕਾ ਚਾਹੀਦਾ, ਨੀਕਾ ਮੈਨੇ ਚੰਗਾ। ਇਹ ਨਹੀਂ ਕਿ ਫਟੀ ਪੁਰਾਣੀ ਜੁੱਤੀ ਮੇਰੇ ਮੱਥੇ ਮਾਰੇ ਤੇ ਫਟਿਆ ਪੁਰਾਣਾ ਕੱਪੜਾ ਦਵੇ, ਨਹੀਂ ਚੱਲੇਗਾ। ਕਹਿਣ ਲੱਗੇ ਪਣੀਆਂ ਸ਼ਾਦਨ, ਪਣੀਆਂ ਮੈਨੇ ਜੁੱਤੀ, ਸ਼ਾਦਨ ਮੈਨੇ ਕੱਪੜਾ, ਪਣੀਆਂ ਸ਼ਾਦਨ ਨੀਕਾ, ਦੋਵੇਂ ਚੀਜ਼ਾਂ ਮੇਰੀ ਲੋੜ ਨੇ, ਮੇਰਾ ਲੋਭ ਨਹੀਂ ਹੈ ਮੇਰੀ ਲੋੜ ਹੈ, ਤੇ ਮੈਂ ਆਪਣੀ ਲੋੜ ਨੂੰ ਮੁੱਖ ਰੱਖ ਕੇ ਤੇਰੇ ਕੋਲੋਂ ਮੰਗ ਰਿਹਾ, ਪਰ ਖਿਆਲ ਕਰੀ ਦੇਣ ਵਾਲਿਆ ਮੈਨੂੰ ਨੀਕਾ ਚਾਹੀਦਾ, ਚੰਗਾ ਚਾਹੀਦਾ, ਕਮਜ਼ੋਰ ਨਹੀਂ ਚਾਹੀਦਾ। ਕਿਉਂ ਨੀਕਾ ਚਾਹੀਦਾ? ਮੈਂ ਤੇਰਾ ਭਗਤ ਹਾਂ, ਮੈਂ ਮੁਫਲਸੀ ਦੇ ਅੰਦਰ ਨਹੀਂ ਰਹਿਣਾ ਚਾਹੁੰਦਾ, ਮੈਂ ਰਾਜਾ ਜੋਗੀ ਹਾਂ। ਫਿਰ ਅਗਾ ਕਹਿੰਦੇ ਨੇ ਅਨਾਜ ਮੰਗੋ ਸੱਤ ਸੀਂਕਾ, ਤੁਹਾਡੇ ਵਿੱਚੋਂ ਜਿਹੜੇ ਜ਼ਿਮੀਂਦਾਰ ਧੰਦੇ ਦੇ ਨਾਲ ਸੰਬੰਧ ਰੱਖਦੇ ਨੇ ਉਹ ਮੇਰੀ ਬੇਨਤੀ ਨੂੰ ਜ਼ਿਆਦਾ ਪਕੜ ਕਰ ਸਕਣਗੇ। ਜਦ ਖੇਤ ਦੇ ਅੰਦਰ ਇੱਕ ਵਾਰ ਹੱਲ ਚਲਾਇਆ ਜਾਏ ਨਾ, ਤੇ ਉਹਨੂੰ ਕਹਿ ਦਿੰਦੇ ਨੇ ਜ਼ਿਮੀਂਦਾਰ ਪਾਤਸ਼ਾਹ ਦੇ ਅੰਦਰ ਇੱਕ ਸੀਂ ਲਾਈ ਗਈ, ਖੇਤ ਇੱਕ ਵਾਰ ਵਾਹਿਆ ਇੱਕ ਸੀਂ ਲਾਈ ਗਈ। ਹੁਣ ਜਿਤਨੀ ਜ਼ਿਆਦੀ ਵਾਰ ਖੇਤ ਨੂੰ ਵਾਹੋਗੇ ਤੇ ਵਾਹੁਣ ਤੋਂ ਬਾਅਦ ਬੀਜ ਬੀਜੋਗੇ ਉਨੀ ਚੰਗੀ ਫਸਲ ਹੋਏਗੀ, ਮਿੱਟੀ ਬਾਰੀਕ ਬਣ ਜਾਏਗੀ, ਫਸਲ ਨੂੰ ਉਗਣ ਦੇ ਅੰਦਰ ਮਦਦ ਕਰੇਗੀ। ਭਗਤ ਜੀ ਜ਼ਿਮੀਂਦਾਰ ਨੇ ਕਹਿਣ ਲੱਗੇ ਅਨਾਜ ਮੰਗੋ ਸੱਤ ਸੀਂਕਾ, ਸੱਤ ਵਾਰ ਖੇਤ ਨੂੰ ਵਾਹਿਆ ਹੋਵੇ, ਚੰਗੀ ਤਰ੍ਹਾਂ ਫਸਲ ਪੈਦਾ ਕੀਤਾ ਹੋਵੇ, ਦਾਣਾ ਮੈਨੂੰ ਉਹ ਚਾਹੀਦਾ, ਅਨਾਜ ਮੈਨੂੰ ਉਸ ਤਰ੍ਹਾਂ ਦਾ ਚਾਹੀਦਾ, ਮਰੇ ਦਾਣੇ ਵਾਲਾ ਅਨਾਜ ਨਹੀਂ ਚਾਹੀਦਾ, ਕਿ ਚਲੋ ਜਿਹੜੀ ਰਹੀ ਕੋਈ ਕਣਕ ਹੈ, ਸੁੱਕੀ ਸੜੀ ਕਣਕ ਹੈ, ਉਹ ਧੰਨੇ ਦੇ ਮੱਥੇ ਮਾਰਾਂ, ਨਹੀਂ ਚਾਹੀਦੀ। ਅਨਾਜ ਮੰਗੋ ਸੱਤ ਸੀਂਕਾ, ਅਨਾਜ ਚਾਹੀਦਾ ਹੈ ਤੇ ਚੰਗਾ ਚਾਹੀਦਾ ਹੈ। ਫਿਰ ਅਗਾਂ ਕਹਿੰਦੇ ਨੇ ਗਊ ਭੈਸ ਮੰਗੋ ਲਾਵੇਰੀ, ਇੱਕ ਗਊ ਵੀ ਚਾਹੀਦੀ ਹੈ ਤੇ ਮੱਝ ਵੀ ਚਾਹੀਦੀ ਹੈ, ਪਰ ਪ੍ਰਮਾਤਮਾ ਖਿਆਲ ਕਰੇ ਕੇਵਲ ਮੈਂ ਉਸ ਗਊ ਤੇ ਮੱਝ ਨੂੰ ਪੱਠੇ ਪਾਉਣ ਜੋਗਾ ਹੀ ਨਾ ਰਵਾਂ, ਚਾਰਾ ਖਵਾਉਣ ਜੋਗਾ ਹੀ ਨਾ ਰਵਾਂ, ਲਵੇਰੀ ਤੇ ਠੇਠ ਪੰਜਾਬੀ ਦੇ ਅੰਦਰ ਲਵੇਰੀ, ਮੈਂ ਲਵੇਰੀ ਗਊ ਕਿਹਨੂੰ ਕਹਿੰਦੇ ਨੇ ਜਿਹੜੀ ਦੁੱਧ ਦੇਣ ਵਾਲੀ ਹੋਵੇ, ਜਿਹੜੀ ਦੁੱਧ ਦੇਣਾ ਬੰਦ ਕਰ ਜੇ ਉਹਨੂੰ ਕਹਿ ਦਿੰਦੇ ਨੇ ਤੋਕੜ, ਮੈਨੂੰ ਤੋਕੜ ਗਊ ਨਹੀਂ ਚਾਹੀਦੀ, ਮੈਨੂੰ ਤੋਕੜ ਮੱਝ ਵੀ ਨਹੀਂ ਚਾਹੀਦੀ, ਪੱਠੇ ਮੈਂ ਪਾਉਂਦਾ ਰਵਾਂ, ਦੁੱਧ ਕੋਈ ਹੋਰ ਪੀਵੇ, ਇਹ ਸੌਦਾ ਮੈਨੂੰ ਪਸੰਦ ਹੀ ਨਹੀਂ ਹੈ। ਕਹਿਣ ਲੱਗੇ ਗਊ ਭੈਸ ਮੰਗੋ ਲਾਵੇਰੀ, ਲਵੇਰੀ ਚਾਹੀਦੀ, ਦੁੱਧ ਦੇਣ ਵਾਲੀ ਚਾਹੀਦੀ। ਇਹ ਕੁਝ ਮੰਗ ਕੇ ਅੱਗੇ ਇੱਕ ਹੋਰ ਮੰਗ ਰੱਖ ਦਿੱਤੀ, ਕਹਿਣ ਲੱਗੇ ਇੱਕ ਤਾਜਨ ਤੁਰੀ ਚੰਗੇਰੀ, ਗੁਰਬਾਣੀ ਦੇ ਬਚਨ ਨੇ ਭਗਤ ਧੰਨਾ ਸਾਹਿਬ ਜੀ ਦੇ, ਕਹਿਣ ਲੱਗੇ ਇੱਕ ਮੈਨੂੰ ਘੋੜੀ ਵੀ ਚਾਹੀਦੀ, ਤੁਰੀ ਮੈਨੇ ਘੋੜੀ, ਤੇ ਪ੍ਰਮਾਤਮਾ ਘੋੜੀ ਉਹ ਨਹੀਂ ਜਿਹੜੀ ਲੰਗੜਾ ਕੇ ਚੱਲਦੀ ਹੋਵੇ, ਕਮਜ਼ੋਰ ਹੋਵੇ, ਕਿਧਰੇ ਛਾਲ ਮਾਰ ਕੇ ਟੱਪਣਾ ਪਏ ਟੱਪਣਾ ਪਾਏ, ਪਾਣੀ ਵਿੱਚੋਂ ਤੈਰਨਾ ਪਏ ਤੈਰਨਾ ਪਾਏ, ਦੌੜ ਨਾ ਪਏ, ਉਸ ਤਰ੍ਹਾਂ ਦੀ ਨਹੀਂ, ਚੰਗੇਰੀ ਚੰਗੀ ਚਾਹੀਦੀ ਹੈ, ਮੈਨੂੰ ਗਊ ਚਾਹੀਦੀ ਹੈ, ਮੈਨੂੰ ਮੱਝ ਚਾਹੀਦੀ ਹੈ ਚੰਗੀ ਚਾਹੀਦੀ ਹੈ, ਮੈਨੂੰ ਘੋੜੀ ਚਾਹੀਦੀ ਹੈ ਚੰਗੀ ਚਾਹੀਦੀ ਹੈ। ਚਲੋ ਸਮਾਂ ਘੋੜੀਆਂ ਘੋੜਿਆਂ ਦਾ ਸੀ, ਮੰਗ ਘੋੜੀ ਦੀ ਕਰ ਲਈ, ਸਫ਼ਰ ਕਰਨ ਵਾਸਤੇ ਸਵਾਰੀ ਲਈ, ਸਮਾਂ ਕਾਰ ਦਾ ਹੈ, ਮੰਗ ਕਾਰ ਦੀ ਕਰ ਲਓ। ਅਨਾਜ ਦਾਲ ਆਟਾ ਦੁੱਧ ਘਿਓ ਮੱਖਣ ਤੇ ਸਭ ਦੀ ਮੰਗ ਹੈ ਨਾ, ਸਭ ਨੂੰ ਚਾਹੀਦਾ ਹੈ, ਮੇਰਾ ਮਤਲਬ ਇਹ ਦੁਨਿਆਵੀ ਦਾਤਾਂ ਸਾਡੀ ਲੋੜ ਨੇ, ਸਾਨੂੰ ਚਾਹੀਦੀਆਂ ਨੇ, ਮੰਗਣਾ ਕੋਈ ਗੁਨਾਹ ਨਹੀਂ। ਪਰ ਇੱਕ ਖਿਆਲ ਕਰੋ, ਜਦ ਵੀ ਕੁਛ ਮੰਗੋ ਉਹਦੇ ਨਾਲ ਪਰਮਾਤਮਾ ਨੂੰ ਜ਼ਰੂਰ ਮੰਗੋ, ਪਰਮਾਤਮਾ ਘਰ ਤੇ ਮੇਰੀ ਲੋੜ ਹੈ, ਘਰ ਮੈਨੂੰ ਚਾਹੀਦਾ ਹੈ, ਇਸ ਤਰ੍ਹਾਂ ਨਹੀਂ ਕਿ ਘਰ ਮੇਰਾ ਲੋਭ ਹੈ, ਘਰ ਮੇਰੀ ਲੋੜ ਹੈ, ਘਰ ਮੈਨੂੰ ਚਾਹੀਦਾ ਹੈ, ਪਰ ਘਰ ਮੈਨੂੰ ਇਸ ਤਰ੍ਹਾਂ ਦਾ ਦੇਈ ਉਸ ਘਰ ਦੇ ਅੰਦਰ ਰਹਿ ਕੇ ਮੈਂ ਆਪਣੇ ਅੰਦਰਲੇ ਘਰ ਵਿੱਚੋਂ ਤੈਨੂੰ ਬਾਹਰ ਨਾ ਕੱਢ ਦਿਆਂ, ਇਹ ਨਾ ਹੋਵੇ ਕਿ ਮੈਂ ਬਾਹਰੋਂ ਸੀਸ ਮਹਿਲ ਵਿੱਚ ਪ੍ਰਵੇਸ਼ ਕਰ ਜਾਵਾਂ ਤੇ ਆਪਣੇ ਮਨ ਦੇ ਘਰ ਵਿੱਚੋਂ ਤੈਨੂੰ ਬਾਹਰ ਕਰ ਦਿਆਂ, ਤੇਰੀ ਯਾਦ ਹੀ ਨਾ ਰਵੇ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ,
ਤੈਨੂੰ ਮੈਂ ਅੰਦਰ ਧਿਆਉਂਦਾ ਰਵਾਂ, ਯਾਦ ਕਰਦਾ ਰਵਾਂ। ਘਰ ਚਾਹੀਦਾ, ਕੱਪੜਾ ਭੋਜਨ ਚਾਹੀਦਾ, ਪਰ ਨਾਲ ਲੱਗਦਾ ਤੂੰ ਹੀ ਚਾਹੀਦਾ, ਤੇਰੀ ਯਾਦ ਵੀ ਚਾਹੀਦੀ ਹੈ। ਮੈਨੂੰ ਗਊ ਮੱਝ ਤੇ ਘੋੜੀ ਚਾਹੀਦੀ ਏ, ਪਰਮਾਤਮਾ ਤੂੰ ਵੀ ਚਾਹੀਦਾ, ਤੇਰੀ ਯਾਦ ਦੀ ਮਾਲਾ ਮੇਰੇ ਅੰਦਰੋਂ ਟੁੱਟੇ ਨਾ, ਮਨ ਦੇ ਹੱਥ ਵਿੱਚੋਂ ਤੇਰੇ ਯਾਦ ਦੀ ਮਾਲਾ ਖਿਸਕੇ ਨਾ, ਤੇਰੀ ਯਾਦ ਅੰਦਰ ਚੱਲਦੀ ਰਹੇ, ਲਗਾਤਾਰ ਚੱਲਦੀ ਰਹੇ। ਗਊ ਭੈਸ ਮੰਗੋ ਲਾ ਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਇਹ ਸਭ ਕੁਝ ਮੰਗਣ ਤੋਂ ਬਾਅਦ, ਹੁਣ ਘਰ ਦਾ ਸਾਜੋ ਸਮਾਨ ਤੇ ਸਾਰਾ ਹੀ ਮੰਗ ਲਿਆ, ਆਟਾ ਮੰਗ ਲਿਆ, ਦਾਲ ਮੰਗ ਲਈ, ਘਿਓ ਮੰਗ ਲਿਆ, ਮੱਝ ਮੰਗ ਲਈ, ਗਊ ਮੰਗ ਲਈ, ਘੋੜੀ ਮੰਗ ਲਈ। ਤੋ ਹੁਣ ਅਕਸਰ ਕਹਿੰਦੇ ਨੇ ਕਿ ਘਰ ਨੂੰ ਸੰਭਾਲਣ ਵਾਸਤੇ ਔਰਤ ਵੀ ਚਾਹੀਦੀ ਹੈ, ਔਰ ਪੰਜਾਬੀ ਠੇਠ ਭਾਸ਼ਾ ਦੇ ਅੰਦਰ ਕਹਿ ਦਿੰਦੇ ਨੇ ਕਿ ਔਰਤ ਸੂਈ ਦੇ ਨਾਲ ਘਰ ਬਣਾ ਲੈਂਦੀ ਹੈ। ਘਰ ਦੀ ਸੰਭਾਲ ਦੇ ਅੰਦਰ, ਘਰ ਦੇ ਬਣਾਉਣ ਦੇ ਅੰਦਰ ਔਰਤ ਦਾ ਬਹੁਤ ਵੱਡਾ ਹੱਥ ਹੈ, ਛੋਟਾ ਹੱਥ ਨਹੀਂ ਹੈ, ਬਹੁਤ ਵੱਡਾ ਹੱਥ ਹੈ। ਗ੍ਰਿਸ਼ਤੀ ਮਾਰਗ ਦਾ ਬਰਾਬਰ ਦਾ ਹਿੱਸਾ ਹੈ ਔਰਤ। ਭਗਤ ਧੰਨਾ ਜੀ ਨੇ ਰੱਬ ਕੋਲੋਂ ਔਰਤ ਵੀ ਮੰਗ ਲਈ। ਕਹਿਣ ਲੱਗੇ ਘਰ ਕੀ ਗੀਹਨ, ਗੀਹਨ ਮੈਨੇ ਘਰ ਵਾਲੀ, ਘਰ ਕੀ ਗੀਹਨ ਚੰਗੀ, ਤੇ ਕਹਿਣ ਲੱਗੇ ਰੱਬ ਜੀ ਚਾਹੀਦੀ ਵੀ ਚੰਗੀ ਹੈ। ਇੱਥੇ ਇੱਕ ਖਿਆਲ ਕਰਿਓ, ਚੰਗੀ ਤੇ ਸੁੰਦਰ ਇਹਨਾਂ ਦੋਹਾਂ ਲਫ਼ਜ਼ਾਂ ਦੇ ਅੰਦਰ ਜ਼ਰਾ ਕੁ ਫਰਕ ਹੈ। ਸਾਡੀ ਮੰਗ ਹੁੰਦੀ ਹੈ ਸੁੰਦਰਤਾ ਦੀ, ਭਗਤ ਧੰਨਾ ਜੀ ਸੁੰਦਰਤਾ ਦੀ ਮੰਗ ਨਹੀਂ ਕਰ ਰਹੇ, ਭਗਤ ਧੰਨਾ ਜੀ ਚੰਗੀ ਦੀ ਮੰਗ ਕਰ ਰਹੇ। ਚੰਗੀ ਦਾ ਮਤਲਬ ਜਿਹਦੇ ਲੱਛਣ ਚੰਗੇ ਨੇ, ਸੁਭਾਅ ਚੰਗਾ ਹੈ, ਮਾਨਸਿਕ ਮੰਡਲ ਚੰਗਾ ਹੈ, ਵਿਚਾਰ ਚੰਗੇ ਨੇ, ਜਿਹਨੂੰ ਜਿਗਰ ਚੰਗਾ ਹੈ। ਕਹਿਣ ਲੱਗੇ ਠੀਕ ਹੈ, ਪਰਮਾਤਮਾ ਘਰ ਵਾਲੀ ਚਾਹੀਦੀ ਹੈ, ਜੀਵਨ ਦਾ ਸਾਥੀ ਚਾਹੀਦਾ, ਪਰ ਚੰਗੇ ਲੱਛਣਾਂ ਵਾਲਾ ਚਾਹੀਦਾ, ਚੰਗੇ ਸੁਭਾਅ ਵਾਲਾ ਚਾਹੀਦਾ। ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੇ। ਇਹ ਸਭ ਦਾਤਾਂ ਮੈਂ ਧੰਨਾ ਤੇਰੇ ਕੋਲੋਂ ਲੈਣੀਆਂ ਚਾਹੁੰਦਾ, ਮੰਗ ਕੇ ਲੈਣੀਆਂ ਚਾਹੁੰਦਾ, ਮੰਗ ਕਰ ਰਹੇ ਨੇ। ਰੱਬ ਕੋਲੋਂ ਮੰਗਣਾ ਗੁਨਾਹ ਨਹੀਂ ਹੈ, ਰੱਬ ਜੀ ਦੇ ਕੋਲੋਂ ਮੰਗਣਾ ਦੋਸ਼ ਨਹੀਂ ਹੈ। ਪਰ ਇੱਕ ਖਿਆਲ ਕਰੋ, ਜਦੋਂ ਵੀ ਮੰਗ ਮੰਗੋ ਉਦੋਂ ਪਰਮਾਤਮਾ ਨੂੰ ਜ਼ਰੂਰ ਮੰਗੋ। ਹੁਣ ਇੱਕ ਬੇਨਤੀ ਕਹਿ ਕੇ ਮੈਂ ਇਸ ਤੋਂ ਬਾਅਦ ਸਲੋਕ ਦੇ ਅਖਰੀਅਰ ਤੁਹਾਡੇ ਸਾਹਮਣੇ ਰੱਖਾਂ। ਆਪ ਸਵੇਰੇ ਵੀ ਗੁਰਦੁਆਰੇ ਆਉਂਦੇ ਹੋ, ਦੁਪਹਿਰੇ ਆਓ, ਸ਼ਾਮੀ ਆਓ, ਕੱਲ ਆਓ, ਪਰਸੋਂ ਆਓ, ਜਿਸ ਵਕਤ ਆਉਂਦੇ ਹੋ, ਅਰਦਾਸ ਦੀ ਨਵੀਂ ਲਿਸਟ ਬਣਾ ਕੇ ਅਸੀਂ ਆਪਣੇ ਮਨ ਵਿੱਚ ਲੈ ਕੇ ਆਉਂਦੇ ਹਾਂ। ਨਵੀਆਂ ਨਵੀਆਂ ਸੂਚੀਆਂ, ਨਵੀਆਂ ਲਿਸਟਾਂ ਮਨ ਤਿਆਰ ਕਰਦਾ, ਔਰ ਉਹ ਲਿਸਟ ਲੈ ਕੇ ਅਸੀਂ ਗੁਰਦੁਆਰੇ ਆਉਂਦੇ ਹਾਂ। ਅੱਜ ਇਹ ਅਰਦਾਸ ਕਰਨੀ ਹੈ, ਅੱਜ ਇਹ ਅਰਦਾਸ ਕਰਨੀ, ਕਰਦੇ ਵੀ। ਤੇ ਮੈਂ ਵਾਰ ਵਾਰ ਕਹਿ ਰਿਹਾ, ਕਰਨਾ ਦੋਸ਼ ਨਹੀਂ ਹੈ, ਕਰਨਾ ਗੁਨਾਹ ਨਹੀਂ ਹੈ। ਪਰ ਉਸ ਲਿਸਟ ਦੇ ਅੰਦਰ ਇਹ ਵੇਖੋ ਕਿ ਸਾਰਾ ਕੁਝ ਲਿਸਟ ਦੇ ਅੰਦਰ ਸੰਸਾਰ ਹੀ ਮੰਗ ਰਹੇ ਹਾਂ ਜਾਂ ਕਿਧਰੇ ਨਿਰੰਕਾਰ ਵੀ ਮੰਗਿਆ ਹੈ। ਲਿਸਟ ਦੇ ਅੰਦਰ ਪਦਾਰਥ ਹੀ ਮੰਗ ਰਹੇ ਹਾਂ ਜਾਂ ਪਰਮਾਤਮਾ ਵੀ ਮੰਗਿਆ ਹੈ। ਸਾਡੀਆਂ ਸਾਰੀਆਂ ਲਿਸਟਾਂ ਪਦਾਰਥ ਦੀਆਂ ਹੁੰਦੀਆਂ ਨੇ, ਪਰਮਾਤਮਾ ਉਹਦੇ ਵਿੱਚ ਸ਼ਾਮਲ ਨਹੀਂ ਹੁੰਦਾ। ਸਾਡੀ ਸਾਰੀ ਲਿਸਟ ਦੇ ਅੰਦਰ, ਮਨ ਦੀ ਬਣੀ ਸੂਚੀ ਦੇ ਅੰਦਰ ਸੰਸਾਰ ਹੁੰਦਾ ਹੈ, ਨਿਰੰਕਾਰ ਨਹੀਂ ਹੁੰਦਾ। ਸੰਸਾਰੀ ਜੀਵ ਹਾਂ, ਸੰਸਾਰ ਸਾਡੀ ਲੋੜ ਹੈ, ਮੰਗਣਾ ਦੋਸ਼ ਨਹੀਂ। ਪਰ ਧਰਮ ਵੀ ਤੇ ਸਾਡੀ ਲੋੜ ਹੈ, ਨਿਰੰਕਾਰ ਵੀ ਤੇ ਸਾਡੀ ਲੋੜ ਹੈ, ਨਿਰੰਕਾਰ ਨੂੰ ਕਿਉਂ ਨਹੀਂ ਮੰਗਦੇ? ਪਰਮਾਤਮਾ ਧਨ ਵੀ ਚਾਹੀਦਾ ਹੈ, ਪਰ ਧਰਮ ਵੀ ਚਾਹੀਦਾ ਹੈ, ਪਰਿਵਾਰ ਵੀ ਚਾਹੀਦਾ ਹੈ, ਪਰ ਨਿਰੰਕਾਰ ਵੀ ਚਾਹੀਦਾ ਹੈ, ਪਦਾਰਥ ਵੀ ਚਾਹੀਦਾ ਹੈ, ਪਰਮਾਤਮਾ ਵੀ ਚਾਹੀਦਾ ਹੈ। ਤੇਰੇ ਤੋਂ ਬਗੈਰ ਵੀ ਗੁਜ਼ਾਰਾ ਨਹੀਂ, ਪਦਾਰਥ ਤੋਂ ਬਗੈਰ ਵੀ ਗੁਜ਼ਾਰਾ ਨਹੀਂ। ਸਰੀਰ ਚੱਲੇਗਾ ਮੇਰਾ ਆਮ ਦੁਨਿਆਵੀ ਚੀਜ਼ਾਂ ਦੇ ਨਾਲ, ਮਨ ਮੇਰਾ ਸੰਵਰੇਗਾ ਚੱਲੇਗਾ ਤੇਰੀ ਰਹਿਮਤ ਤੇ ਤੇਰੇ ਗੁਣਾਂ ਦੇ ਨਾਲ। ਤੋ ਅੱਜ ਦੇ ਸਲੋਕ ਦੇ ਅੰਦਰ ਭਗਤ ਜੀ ਕਹਿੰਦੇ ਨੇ, ਫਰੀਦਾ ਰਾਤੀਂ ਵੱਡੀਆਂ, ਸਿਆਲੇ ਦੀ ਬਹਾਰ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ, ਦਿਨ ਛੋਟੇ ਨੇ। ਉਸ ਰਾਤ ਦੇ ਅੰਦਰ ਧੁੱਖ ਧੁੱਖ ਉੱਠਣ ਪਾਸ ਲੰਮੇ ਪਿਆਂ ਪਿਆਂ ਪਾਸੇ ਦੁਖਣੇ ਸ਼ੁਰੂ ਹੋ ਗਏ। ਧੁੱਖ ਧੁੱਖ ਦਾ ਮਤਲਬ ਦੁਖਣੇ ਸ਼ੁਰੂ ਹੋ ਗਏ, ਤੇ ਕੀ ਪਾਸ, ਪਾਸੇ ਦੁਖਣੇ ਸ਼ੁਰੂ ਹੋਏ। ਕਹਿਣ ਲੱਗੇ ਜਿਵੇਂ ਰਾਤ, ਸਿਆਲੇ ਦੀ ਰਾਤ ਮੁੱਕਣ ਵਿੱਚ ਨਹੀਂ ਆਉਂਦੀ, ਉਹਨਾਂ ਮਨੁੱਖਾਂ ਦਾ ਜੀਵਨ ਵੀ ਇਸ ਤਰ੍ਹਾਂ ਹੀ ਭਾਰਾ ਹੋ ਜਾਂਦਾ ਹੈ, ਦੁੱਬਰ ਹੋ ਜਾਂਦਾ ਹੈ, ਦੁਖਦਾਈ ਹੋ ਜਾਂਦਾ ਹੈ, ਜੋ ਇੱਕ ਰੱਬ ਦੀ ਆਸ ਲਾ ਕੇ ਤੇ ਬੰਦੇ ਨੂੰ ਆਪਣਾ ਸਹਾਰਾ ਮੰਨ ਕੇ ਬਹਿ ਜਾਂਦੇ ਨੇ। ਤ੍ਰਿਕ ਤਿੰਨਾਂ ਦਾ ਜੀਵ ਆ, ਜਿਨ੍ਹਾਂ ਵਿੜਾਣੀ ਆਸ, ਜਿਨ੍ਹਾਂ ਨੇ ਬੰਦੇ ਨੂੰ ਆਸ ਬਣਾਇਆ, ਭਰੋਸਾ ਬਣਾਇਆ, ਤੇ ਜਿਹਦੀ ਆਸ ਬਣਾਉਣੀ ਸੀ ਉਹਨੂੰ ਛੱਡ ਦਿੱਤਾ। ਮੈਂ ਹੈਰਾਨ ਹੁੰਦਾ ਕਿ ਜਾਂ ਤੇ ਸਾਨੂੰ ਬਾਣੀ ਦੀ ਸਮਝ ਨਹੀਂ ਹੈ, ਤੇ ਜਾਂ ਅਸੀਂ ਜਾਣ ਬੁੱਝ ਕੇ ਬਾਣੀ ਨੂੰ ਮੰਨਦੇ ਨਹੀਂ ਹਾਂ।
ਜਦ ਐਲਾਨੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਨੀ ਸਾਹਿਬ ਵਿਚ ਕਹਿ ਰਹੇ ਨੇ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇਕ ਹੈ ਭਗਵਾਨ, ਤੇ ਅਸੀਂ ਦਾਤਾ ਫਿਰ ਬੰਦੇ ਨੂੰ ਕਿਉਂ ਬਣਾ ਕੇ ਰੱਖ ਦਿੰਦੇ ਹਾਂ, ਇਹ ਬੰਦਾ ਦਾਤਾ ਹੈ। ਠੀਕ ਹੈ, ਉਹ ਸਾਰੀਆਂ ਛਪੜੀਆਂ ਮੁਬਾਰਕ ਨੇ ਜਿਨ੍ਹਾਂ ਦੇ ਅੰਦਰ ਪਾਣੀ ਖਲੋਤਾ ਮਿਲਦਾ ਹੈ, ਉਹ ਸਾਰੇ ਤਲਾਬ ਮੁਬਾਰਕ ਨੇ, ਨਦੀਆਂ ਮੁਬਾਰਕ ਨੇ, ਦਰਿਆ ਭਲੇ ਨੇ, ਝੀਲਾਂ ਸਰੋਵਰ ਤਲਾਬ ਚੰਗੇ ਨੇ ਜਿਨ੍ਹਾਂ ਵਿੱਚ ਪਾਣੀ ਹੈ। ਪਰ ਪਾਣੀ ਆਇਆ ਕਿੱਥੋਂ ਆਇਆ, ਤੇ ਸਾਰਾ ਪਾਣੀ ਸਾਗਰ ਕੋਲੋਂ ਹੈ ਨਾ। ਸਾਗਰ ਹੀ ਪਾਣੀ ਦਾ ਮਰਕਜ਼ ਹੈ, ਸਾਗਰ ਹੀ ਪਾਣੀ ਦਾ ਕੇਂਦਰ ਹੈ। ਉਹ ਪਾਣੀ ਭਾਵੇਂ ਨਦੀਆਂ ਵਿੱਚ ਵਗ ਰਿਹਾ ਹੈ ਤਾਂ ਸਾਗਰ ਦਾ ਹੈ, ਭਾਵੇਂ ਤਲਾਬਾਂ ਟੋਭਿਆਂ ਦੇ ਅੰਦਰ ਨਜ਼ਰ ਆ ਰਿਹਾ ਹੈ ਤਾਂ ਸਾਗਰ ਦਾ ਹੈ, ਭਾਵੇਂ ਆਮ ਛੱਪੜੀਆਂ ਵਿੱਚ ਨਜ਼ਰ ਆ ਰਿਹਾ ਹੈ ਤਾਂ ਸਾਗਰ ਦਾ ਹੈ। ਤੁਹਾਨੂੰ ਸਤਿਗੁਰੂ ਸਾਗਰ ਦੇ ਨਾਲ ਜੋੜ ਰਹੇ ਨੇ, ਛੱਪੜੀਆਂ ਤਲਾਬਾਂ ਦੇ ਨਾਲ ਨੇ, ਪਰ ਅਸੀਂ ਛੱਪੜੀਆਂ ਦੇ ਨਾਲ ਜੁੜਨੇ ਆ, ਸਾਗਰ ਵੱਲ ਜਾਂਦੇ ਨਹੀਂ ਆ, ਸਾਗਰ ਤੋਂ ਡਰ ਲੱਗਦਾ ਹੈ, ਸਾਗਰ ਦਾ ਭਰੋਸਾ ਬਣਾਉਂਦੇ ਨਹੀਂ ਆ। ਕਿਸੇ ਛੱਪੜੀ ਦੇ ਅੰਦਰ ਦੋ ਘੁੱਟਾਂ ਪਾਣੀ ਹੈ, ਉੱਥੇ ਸਭ ਕੁਝ ਆਪਣੀ ਮੰਜ਼ਿਲ ਮੰਨ ਕੇ ਉਹਨੂੰ ਨਮਸਕਾਰ ਕਰਨੀ ਸ਼ੁਰੂ ਕਰ ਦਿੰਦੇ ਆ। ਜਿੱਥੋਂ ਪਾਣੀ ਉਹਨੂੰ ਮਿਲਿਆ, ਉਹਦੇ ਨਾਲ ਤੁਸੀਂ ਆਪਣੀ ਸਾਂਝ ਕਿਉਂ ਨਹੀਂ ਬਣਾ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਨਿਰੰਕਾਰ ਦੇ ਨਾਲ ਜੋੜਿਆ, ਬੰਦੇ ਦੇ ਨਾਲ ਨੇ, ਪਰ ਸਾਡਾ ਭਰੋਸਾ ਸਾਡਾ ਵਿਸ਼ਵਾਸ ਜਿੰਨਾ ਬੰਦੇ ਦੇ ਉੱਤੇ ਹੈ, ਉਹਨਾਂ ਨਿਰੰਕਾਰ ਦੇ ਉੱਤੇ ਟਿਕਦਾ ਹੀ ਨਹੀਂ ਹੈ। ਤੋ ਕਹਿਣ ਲੱਗੇ, ਤਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿੜਾਣੀ ਆਸ, ਜਿਨ੍ਹਾਂ ਦੀ ਆਸ ਬੰਦੇ ਦੇ ਉੱਤੇ, ਉਹਨਾਂ ਦਾ ਜੀਵਨ ਕੋਈ ਚੰਗਾ ਜੀਵਨ ਨਹੀਂ ਹੈ। ਤੋ ਹੁਣ ਮੈਂ ਬੋਲ ਨਹੀਂ ਸੀ ਬੋਲ ਸਕਦਾ ਅਗਰ ਗੁਰਬਾਣੀ ਦੇ ਬਚਨ ਨਾ ਹੁੰਦੇ। ਭਗਤ ਜੀ ਕਹਿਣ ਲੱਗੇ ਤਿਗ, ਤੇ ਤਿਗ ਦਾ ਮਤਲਬ ਹੈ ਤ੍ਰਿਗਕਾਰ, ਤ੍ਰਿਗਕਾਰ ਦਾ ਮਤਲਬ ਹੁੰਦਾ ਹੈ ਲਾਹਨਤ ਹੈ, ਫਿਟਕਾਰ ਹੈ ਉਸ ਜੀਵਨ ਦੇ, ਜੋ ਜੀਵਨ ਦੇਣ ਵਾਲੇ ਦੀ ਆਸ ਛੱਡ ਕੇ ਤੇ ਬੰਦੇ ਨੂੰ ਆਸ ਬਣਾ ਕੇ ਬਹਿ ਜਾਂਦੇ ਨੇ। ਕਹਿਣ ਲੱਗੇ ਉਹਦਾ ਜੀਵਨ ਤ੍ਰਿਗਕਾਰ ਹੈ, ਲਾਹਨਤ ਦੇ ਯੋਗ ਹੈ। ਇਸ ਤੋਂ ਅਗਲਾ ਸਲੋਕ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਜੋ ਮੇਰੇ ਪਾਸ ਹੈ ਮੈਂ ਆਪਣੇ ਮਿੱਤਰਾਂ ਤੋਂ ਲੁਕਾ ਕੇ ਉਹਨੂੰ ਕਿਵੇਂ ਰੱਖਾਂ ਜੋ ਮੇਰੇ ਪਾਸ ਹੈ, ਤੇ ਫਿਰ ਖਾਸ ਕਰਕੇ ਗੁਰੂ ਮਿੱਤਰ ਤੋਂ ਕਿਵੇਂ ਲੁਕਾ ਕੇ ਰੱਖਾਂ, ਦੇਣ ਵਾਲਾ ਵੀ ਤੇ ਗੁਰੂ ਮਿੱਤਰ ਹੈ। ਜੋ ਮੇਰੇ ਪਾਸ ਹੈ ਉਹ ਲੁਕਾਇਆ ਨਹੀਂ ਜਾ ਸਕਦਾ, ਧੰਨ ਗੁਰੂ ਦੇਣ ਵਾਲਾ ਹੈ, ਗੁਣ ਨਿਰੰਕਾਰ ਹੀ ਬਖਸ਼ਣ ਵਾਲਾ ਹੈ। ਕੋਈ ਕਲਾ ਹੈ ਤਾਂ ਨਿਰੰਕਾਰ ਦੀ, ਸੁਹੱਪਣ ਹੈ ਤਾਂ ਨਿਰੰਕਾਰ ਦਾ, ਜਿਤਨਾ ਵੀ ਤੇਰੀ ਝੋਲੀ ਦੇ ਅੰਦਰ ਸਾਜੋ ਸਮਾਨ ਦਾਤਾਂ ਨਿਆਮਤਾਂ ਨਜ਼ਰ ਆ ਰਹੀਆਂ ਨੇ, ਦੇ ਕੇ ਨਵਾਜਣ ਵਾਲਾ ਕੌਣ ਹੈ, ਨਿਰੰਕਾਰ। ਤੋ ਨਿਰੰਕਾਰ ਮਿੱਤਰ ਤੋਂ ਫਿਰ ਮੈਂ ਪਰਦਾ ਰੱਖਾਂ ਵੀ ਕਿਹਾ। ਆਖਿਆ ਜੇ ਕੋਈ ਮੇਰੀ ਦਿਲੀ ਸਾਂਝ ਰੱਖਣ ਵਾਲੇ, ਰੱਬੀ ਪੈਂਡੇ ਚੱਲਣ ਵਾਲੇ ਹੋਰ ਮਿੱਤਰ ਹੋਣ, ਉਹਨਾਂ ਕੋਲੋਂ ਵੀ ਮੈਂ ਆਪਣਾ ਆਪਾ ਛੁਪਾਵਾਂਗਾ ਨੇ, ਸਾਹਮਣੇ ਉਹਨਾਂ ਦੇ ਰੱਖ ਦਿਆਂਗਾ ਆਪਣੇ ਆਪ ਨੂੰ ਖੁੱਲੀ ਕਿਤਾਬ ਦੀ ਤਰ੍ਹਾਂ। ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ, ਜੇ ਮੈਂ ਆਪਣੇ ਰੱਬੀ ਪੈਂਡੇ ਪੈਣ ਵਾਲਿਆਂ ਮਿੱਤਰਾਂ ਤੋਂ ਕੁਝ ਛੁਪਾ ਕੇ ਰੱਖਦਾ, ਤੇ ਫਰੀਦ ਸਾਹਿਬ ਕਹਿਣ ਲੱਗੇ ਮੇਰਾ ਮਾਸ ਸੜਦਾ ਹੈ। ਹੇੜਾ ਹੇੜਾ ਮੈਨੇ ਮਾਸ, ਬਾਬਾ ਫਰੀਦ ਸਾਹਿਬ ਜੀ ਦੇ ਸਲੋਕ ਆ, ਬੜੇ ਧਿਆਨ ਨਾਲ ਪੜ੍ਹਦੇ ਸੁਣਦੇ ਹੋ, ਇਹਦੇ ਅਖਰੀ ਅਰਥ ਯਾਦ ਕਰੀ ਜਾਣਾ। ਹੇੜਾ ਹੇੜੇ ਦਾ ਮੈਨਾ ਮਾਸ, ਆਖਿਆ ਮੇਰੇ ਸਰੀਰ ਦਾ ਮਾਸ ਸੜਦਾ ਹੈ, ਮਤਲਬ ਮੈਂ ਕੁਰਜਦਾ, ਮੈਂ ਦੁਖੀ ਹੁੰਦਾ, ਮੈਂ ਕਲਪਨਾ, ਅੰਗਾਰ ਦੇ ਉੱਤੇ ਪਿਆ ਹੋਇਆ ਮੇਰਾ ਮਾਸ ਝੁਲਸਦਾ ਹੈ, ਪੁੱਜਦਾ ਸੜਦਾ ਹੈ, ਜੇ ਮੈਂ ਰੱਬੀ ਰਾਹ ਤੇ ਚੱਲਣ ਵਾਲਿਆਂ ਮਿੱਤਰਾਂ ਤੋਂ ਆਪਣਾ ਅੰਦਰ ਛੁਪਾ ਕੇ ਰੱਖਦਾ, ਕੁਝ ਵੀ ਪਰਦਾ ਨਹੀਂ ਹੈ, ਖਾਸ ਕਰਕੇ ਉਹਨਾਂ ਤੋਂ ਜਿਹੜੇ ਰੱਬ ਜੀ ਦੇ ਰਾਹ ਦੇ ਉੱਤੇ ਚੱਲਣ ਵਾਲੇ ਨੇ। ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਪਰ ਮਿੱਤਰ ਠੱਗ ਨਾ ਹੋਣ, ਮਿੱਤਰ ਸਹੀ ਹੋਣ, ਮਿੱਤਰ ਉਹ ਨਾ ਹੋਣ ਕਿ ਜ਼ੁਬਾਨੋਂ ਕਹਿੰਦੇ ਹੋਣ ਤੂੰ ਤੇ ਮੈਂ ਭਾਈ ਭਾਈ, ਤੇ ਪਤਾ ਉਦੋਂ ਹੀ ਲੱਗੇ ਜਦੋਂ ਭਾਈ ਭਾਈ ਦੀ ਜੇਬ ਕੱਟ ਕੇ ਭਾਈ ਭਾਈ ਦਾ ਘਰ ਖਾਲੀ ਕਰਕੇ ਚਲਾ ਜਾਏ। ਮਿੱਤਰ ਚੋਰ ਨਾ ਹੋਵੇ, ਮਿੱਤਰ ਅਯਾਸ਼ ਨਾ ਹੋਵੇ, ਮਿੱਤਰ ਬਦਮਾਸ਼ ਨਾ ਹੋਵੇ, ਮਿੱਤਰ ਦੀ ਅੱਖ ਦੇ ਅੰਦਰ ਮੈਲ ਨਾ ਹੋਵੇ, ਮਿੱਤਰ ਇਸ ਕਰਕੇ ਨਾ ਬਣਿਆ ਹੋਵੇ। ਖੁੱਲੇ ਜੇ ਬੋਲ ਮੈਂ ਤੁਹਾਡੇ ਸਾਹਮਣੇ ਅਰਜ਼ ਕਰਨਾ ਚਾਹੁੰਦਾ, ਖਿਮਾ ਚਾਹਾਂਗਾ, ਕਿਸੇ ਧੀ ਭੈਣ ਦੇ ਉੱਤੇ ਅੱਖ ਰੱਖਣ ਵਾਲਾ ਮਿੱਤਰ ਨਾ ਹੋਵੇ। ਕਿਸੇ ਦੇ ਘਰ ਜਾਏ ਤੇ ਅਗਲੇ ਦੀ ਘਰ ਦੇ ਇੱਜ਼ਤ ਦੇ ਉੱਤੇ ਅੱਖ ਟਕਾ ਲਵੇ, ਕਾਹਦਾ ਮਿੱਤਰ ਹੈ, ਇਹਦੇ ਨਾਲੋਂ ਵੱਡਾ ਦੁਸ਼ਮਣ ਹੀ ਕੋਈ ਨਹੀਂ। ਇਹ ਤੇ ਬੁੱਕਲ ਦਾ ਦੁਸ਼ਮਣ ਹੈ, ਨੇੜੇ ਦਾ ਦੁਸ਼ਮਣ ਹੈ, ਜਿਹੜਾ ਦੁਸ਼ਮਣ ਹੈ ਸ਼ਰੇਆਮ ਖੜਾ ਹੈ, ਉਹਦੇ ਤੋਂ ਬਚਾਅ ਕਰ ਲਓਗੇ, ਪਤਾ ਹੈ ਇਹ ਦੁਸ਼ਮਣ ਹੈ।
ਪਰ ਜਿਹੜਾ ਭਾਈ ਦੀ ਪੁਸ਼ਾਕ ਪਾ ਕੇ ਚੱਲ ਰਿਹਾ, ਮਿੱਤਰ ਦੀ ਪੁਸ਼ਾਕ ਪਾ ਕੇ ਚੱਲ ਰਿਹਾ, ਅੰਦਰੋਂ ਦੁਸ਼ਮਣੀ ਕਰ ਰਿਹਾ, ਇਸ ਤਰ੍ਹਾਂ ਦੇ ਦੁਸ਼ਮਣਾਂ ਕੋਲੋਂ ਆਪਣਾ ਆਪਾ ਬਚਾ ਕੇ ਰੱਖਣਾ ਬੜਾ ਜ਼ਰੂਰੀ ਹੈ ਤੇ ਬਚਾ ਹੁੰਦਾ ਵੀ ਬੜਾ ਮੁਸ਼ਕਲ ਹੈ। ਕਿਉਂ ਮੁਸ਼ਕਲ ਹੁੰਦਾ ਹੈ? ਕਿਉਂਕਿ ਉਹ ਕਹਿੰਦੇ ਨੇ ਤੂੰ ਤੇ ਮੈਂ ਭਾਈ, ਭਾਈ ਧਰਮ ਦੇ ਭਰਾ ਵਾਂ, ਅੰਦਰੋਂ ਨਿਗਾਹ ਖੋਟੀ ਹੁੰਦੀ, ਅੰਦਰੋਂ ਦਾਤੀ ਦੇ ਨਾਲ ਜੜਾਂ ਵੱਢਣ ਦੀ ਕਰਦੇ ਨੇ। ਤੋ ਖੈਰ, ਰੱਬੀ ਪੈਂਡੇ ਪੈਣ ਵਾਲੇ ਰੱਬ ਦੇ ਪਿਆਰੇ ਮਿੱਤਰ ਤੇ ਸਤਿਗੁਰੂ ਮਿੱਤਰ ਤੋਂ ਮੈਂ ਆਪਣਾ ਆਪਾ ਕਿਵੇਂ ਛਪਾਵਾਂ? ਅਗਰ ਮੈਂ ਛਪਾਉਣਾ ਤੇ ਫਿਰ ਮੇਰਾ ਮਾਸ ਇਸ ਤਰ੍ਹਾਂ ਹੀ ਸੜਦਾ ਹੈ ਜਿਵੇਂ ਅੰਗਾਰ ਦੇ ਉੱਤੇ ਪਈ ਕੋਈ ਕੋਈ ਚੀਜ਼ ਸੜਦੀ ਹੈ। ਇੱਕ ਸਲੋਕ ਦੇ ਅਖਰੀ ਅਰਥ ਮੈਂ ਹੋਰ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਕਹਿਣ ਲੱਗੇ ਫਰੀਦਾ ਲੋੜੈ ਦਾਖ ਬਿਜੂਰੀਆਂ। ਪੰਜਾਬ ਦੇ ਅੰਦਰ ਇੱਕ ਇਲਾਕਾ ਰਹਿ ਗਿਆ ਬਿਜੌਰ ਦਾ ਇਲਾਕਾ, ਤੁਹਾਡੇ ਵਿੱਚੋਂ ਬਜ਼ੁਰਗਵਾਰ ਸ਼ਾਇਦ ਮੇਰੀ ਬੇਨਤੀ ਨੂੰ ਸਮਝ ਪਾਉਣ, ਬਿਜੌਰ ਦਾ ਇਲਾਕਾ। ਬਿਜੌਰ ਦੇ ਅੰਦਰ ਜ਼ਿਆਦਾਤਰ ਪਠਾਨ ਲੋਕ ਰਹਿੰਦੇ ਨੇ ਔਰ ਬਿਜੌਰ ਦੇ ਇਲਾਕੇ ਦੇ ਅੰਦਰ ਦਾਖਾਂ ਛੋਟੀਆਂ ਹੁੰਦੀਆਂ ਨੇ, ਅੰਗੂਰ ਹੁੰਦੇ ਨੇ ਛੋਟੇ ਹੁੰਦੇ ਨੇ ਪਰ ਮਿੱਠੇ ਬੜੇ ਹੁੰਦੇ ਨੇ, ਬਿਜੌਰ ਦੇ ਅੰਗੂਰ ਮਸ਼ਹੂਰ ਬੜੇ ਨੇ। ਫਰੀਦ ਜੀ ਕਹਿਣ ਲੱਗੇ ਫਰੀਦਾ ਲੋੜੈ, ਲੋੜੈ ਦਾ ਮਤਲਬ ਤੇਰੀ ਲੋਚਾ, ਤੇਰੀ ਮੰਗ ਹੈ, ਤੇ ਮੰਗ ਕੀ ਹੈ? ਦਾਖ ਬਿਜੂਰੀਆਂ, ਬਿਜੌਰ ਦੇ ਛੋਟੇ ਛੋਟੇ ਅੰਗੂਰ ਦਾਖਾਂ ਖਾਣ ਲਈ ਮਿਲਣ। ਪਰ ਕਰ ਕੀ ਰਿਹਾ ਹੈ? ਕਿੱਕਰ ਬੀਜੈ ਜੱਟ, ਖੇਤਾਂ ਦੇ ਅੰਦਰ ਕੀ ਬੀਜ ਰਿਹਾ? ਕਿੱਕਰਾਂ ਦੇ ਬੀਜ। ਤੋ ਹੁਣ ਬੀਜ ਕਿੱਕਰ ਦਾ ਹੈ ਤੇ ਕਿੱਕਰ ਦੇ ਬੀਜ ਤੋਂ ਜਿਹੜਾ ਬੂਟਾ ਬਣਨਾ ਹੈ ਉਹ ਕਿੱਕਰ ਦਾ ਹੀ ਬਣਨਾ ਹੈ। ਉਸ ਬੂਟੇ ਨੂੰ ਜਿਹੜੇ ਫੁੱਲ ਲੱਗਣੇ ਨੇ ਕਿੱਕਰ ਦੇ ਲੱਗਣੇ ਨੇ, ਉਸ ਬੂਟੇ ਨੂੰ ਜਿਹੜਾ ਫਲ ਲੱਗਣਾ ਹੈ ਉਹ ਕੰਡਿਆਂ ਵਾਲਾ ਲੱਗਣਾ ਹੈ ਤੇ ਉਹ ਕੰਡੇ ਚੁਭਣੇ ਵੀ ਤੇਰੇ ਪੈਰ ਵਿੱਚ ਨੇ, ਕਿਸੇ ਦੂਸਰੇ ਦੇ ਪੈਰ ਵਿੱਚ ਨਹੀਂ। ਖਿਆਲ ਕਰਿਓ, ਜੋ ਕਰਮ ਅਸੀਂ ਕਰ ਰਹੇ ਹਾਂ ਉਹ ਸਾਡੀ ਹੀ ਝੋਲੀ ਵਿੱਚ ਆਉਣੇ ਨੇ, ਫਲ ਬਣ ਕੇ, ਦੁੱਖ ਦਾ ਰੂਪ ਜਾਂ ਸੁੱਖ ਦਾ ਰੂਪ ਬਣ ਕੇ। ਗਾਰਡਨ ਬਾਗ ਦੇ ਅੰਦਰ ਬੂਟੇ ਤੇ ਲਾਏ ਸਨ ਦਾਦੇ ਨੇ, ਪਰ ਉਹਨਾਂ ਦਾ ਫਲ ਖਾਂਦੇ ਰਹੇ ਪਿਤਾ। ਬਾਗ ਲਾਇਆ ਸੀ ਪਿਤਾ ਨੇ, ਬੂਟੇ ਲਾਏ ਨੇ ਪਿਤਾ ਨੇ, ਫਲ ਖਾਂਦੇ ਰਹੇ ਪੁੱਤਰ ਪੋਤਰੇ ਦੋਤਰੇ ਅੱਗੇ। ਬੀਜ ਦਾ ਕੋਈ ਇਹ ਫਲ ਕੋਈ ਦੂਸਰਾ ਖਾ ਸਕਦਾ ਹੈ ਬਾਹਰੀ ਦੁਨੀਆਂ ਦੇ ਅੰਦਰ? ਅਧਿਆਤਮਿਕ ਜਗਤ ਦੇ ਅੰਦਰ, ਧਰਮ ਦੀ ਦੁਨੀਆਂ ਦੇ ਅੰਦਰ ਜੋ ਤੁਸੀਂ ਬੀਜਿਆ ਹੈ ਉਹ ਤੁਹਾਨੂੰ ਹੀ ਵੱਢਣਾ ਪੈਣਾ ਹੈ ਤੇ ਤੁਹਾਨੂੰ ਹੀ ਖਾਣਾ ਪੈਣਾ ਹੈ। ਇਸ ਤਰ੍ਹਾਂ ਨਹੀਂ ਇਹ ਬੀਜੋਗੇ ਤੁਸੀਂ ਤੇ ਫਲ ਤੁਹਾਡੇ ਪੁੱਤਰਾਂ ਨੂੰ ਮਿਲੇਗਾ, ਤੁਹਾਨੂੰ ਹੀ ਮਿਲੇਗਾ। ਇਹ ਗੱਲ ਵੱਖਰੀ ਹੈ ਕਿ ਜਦ ਬੰਦਾ ਬੀਜ ਬੀਜਦਾ ਹੈ ਸੋਚ ਕੇ ਨਹੀਂ ਬੀਜਦਾ, ਅੱਖਾਂ ਬੰਦ ਕਰਕੇ ਬੀਜਦਾ ਹੈ। ਜਦੋਂ ਵੀ ਇਹ ਕਰਮ ਕਰਦਾ ਹੈ ਨਾ, ਨੇਤਰ ਬੰਦ ਕਰਕੇ ਕਰਦਾ ਹੈ। ਵੇਖੀ ਜਾਏਗੀ ਦੁਨੀਆਂ ਸਾਰੀ ਇਸ ਰਾਹ ਤੇ ਚੱਲ ਰਹੀ ਹੈ, ਇਸ ਤਰ੍ਹਾਂ ਦੀ ਬੀਜ ਬੀਜ ਰਹੀ ਹੈ ਤੇ ਮੈਂ ਉਲਟੇ ਰਾਹ ਤੇ ਕਿਉਂ ਚੱਲਾਂ, ਦੂਸਰੇ ਰਾਹ ਤੇ ਕਿਉਂ ਚੱਲਾਂ? ਇਹ ਦੁਨੀਆਂ ਦੀ ਚੱਲਦੀ ਰੀਤ ਨੂੰ ਵੇਖ ਕੇ ਕਰਮ ਕਰਦਾ ਹੈ ਗਲਤ, ਕਰਮ ਕਰਦਾ ਹੈ ਅੱਖਾਂ ਬੰਦ ਕਰਕੇ। ਤੋ ਸਾਰੀ ਦੁਨੀਆਂ ਦੇ ਅੰਦਰ ਡਿਪਰੈਸ਼ਨ ਵੀ ਤੇ ਸਮਾਇਆ ਹੋਇਆ ਆਪ ਵੇਖ ਹੀ ਰਹੇ ਹੋ ਨਾ, ਦੁੱਖ ਦਾ ਫਲ ਖਾਂਦਿਆਂ ਵੀ ਤੇ ਸਾਰਿਆਂ ਨੂੰ ਵੇਖ ਹੀ ਰਹੇ ਹੋ ਨਾ। ਘਰ ਸੀਸ ਮਹਿਲ ਵਰਗੇ ਨੇ ਪਰ ਦੁੱਖਾਂ ਦਾ ਧੂੰਆਂ ਘਰਾਂ ਦੀਆਂ ਚਿਮਣੀਆਂ ਵਿੱਚੋਂ ਉੱਠਦਾ ਨਜ਼ਰ ਆ ਰਿਹਾ। ਲਗਜ਼ਰੀ ਕਾਰਾਂ ਚਾਰ ਚਾਰ ਘਰਾਂ ਦੇ ਅੰਦਰ ਖਲੋਤੀਆਂ ਨੇ, ਡਿਪਰੈਸ਼ਨ ਦੇ ਮਰੀਜ਼ ਨਜ਼ਰ ਆ ਰਹੇ ਨੇ। ਧਨ ਦੀ ਕਮੀ ਨਹੀਂ, ਘਰ ਦੀ ਕਮੀ ਨਹੀਂ, ਗਿਆਨ ਦੀ ਕਮੀ ਨਹੀਂ ਤੇ ਖਿਮਾ ਕਰਿਓ ਦੁੱਖ ਦੀ ਵੀ ਕਮੀ ਨਹੀਂ। ਕੋਈ ਦੁੱਖ ਮਿਟਿਆ ਨਹੀਂ ਹੈ, ਨਾ ਇੱਥੇ ਆਣ ਕੇ ਮਿਟਿਆ ਹੈ, ਨਾ ਇੰਡੀਆ ਵਿੱਚ ਮਿਟਿਆ ਸੀ। ਇੱਥੋਂ ਅੱਗੇ ਚਲੇ ਜਾਓ, ਅਮਰੀਕਾ ਚਲੇ ਜਾਓ, ਮਿਟਣਾ ਉੱਥੇ ਵੀ ਨਹੀਂ ਹੈ। ਇੱਥੋਂ ਪਿੱਛੇ ਚਲੇ ਜਾਓ, ਇੰਗਲੈਂਡ ਚਲੇ ਜਾਓ, ਮਿਟਣਾ ਉੱਥੇ ਵੀ ਨਹੀਂ ਹੈ। ਇਹ ਜਦ ਵੀ ਮਿਟਦਾ ਹੈ ਮਾਨਸਿਕ ਮੰਡਲ ਨੂੰ ਬਦਲਣ ਤੋਂ ਬਾਅਦ ਮਿਟਦਾ ਹੈ। ਸ਼ੁਭ ਕਰਮ ਕਰੋ ਤਾਂ ਕਿ ਦੁੱਖ ਦਾ ਫਲ ਝੋਲੀ ਵਿੱਚ ਨਾ ਆਵੇ। ਭਗਤ ਜੀ ਕਹਿਣ ਲੱਗੇ ਬੀਜ ਦਾ ਹੈ ਕਿੱਕਰਾਂ ਦੇ ਬੀਜ ਤੇ ਕਿੱਕਰਾਂ ਦੇ ਬੀਜ ਬੀਜ ਕੇ ਮੰਗ ਕਰਦਾ ਮੈਨੂੰ ਦਾਖਾ ਮਿਲ ਜਾਣ, ਕਿਵੇਂ ਮਿਲਣ? ਕੋਈ ਕਿੱਕਰ ਦਾ ਬੀਜ ਬੀਜ ਕੇ ਲੰਗਰ ਚਲਾ ਦੇਵੇ, ਅਖੰਡ ਪਾਠ ਕਰਵਾ ਦੇਵੇ, ਅਰਦਾਸ ਕਰਵਾ ਲਵੇ ਕਿ ਇਹਨਾਂ ਮੇਰੀਆਂ ਕਿੱਕਰਾਂ ਨੂੰ ਅੰਗੂਰ ਲੱਗ ਜਾਣ, ਦੁਨੀਆਂ ਦਾ ਦਸਤੂਰ ਇਹ ਨਹੀਂ ਤੇ ਰੱਬ ਦਾ ਦਸਤੂਰ ਵੀ ਇਹ ਨਹੀਂ, ਨਾ ਸਾਡਾ ਦਸਤੂਰ ਹੈ ਤੇ ਨਾ ਪਰਮਾਤਮਾ ਦਾ ਦਸਤੂਰ ਹੈ। ਜੋ ਕਰਮ ਕਰ ਰਹੇ ਹੋ ਤੁਹਾਨੂੰ ਭੁਗਤਨੇ ਪੈਣਗੇ, ਖਾਣੇ ਪੈਣਗੇ। ਬੜਾ ਸੰਕੋਚ ਕਰਕੇ ਸੋਚ ਸਮਝ ਕੇ ਕਰਮ ਕਰੋ ਤਾਂ ਕਿ ਫਲ ਖਾਂਦਿਆਂ ਪਛਤਾਉਣਾ ਨਾ ਪਵੇ। ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇੰਦਾ ਪੈਂਦਾ ਲੋੜੈ ਪੱਟ। ਚਾਹੁੰਦਾ ਇਹ ਹੈ ਕਿ ਪੱਟ ਦੇ ਕੱਪੜੇ ਪਾਵਾਂ, ਪੱਟ ਮੈਨੇ ਰੇਸ਼ਮ ਦੇ ਕੱਪੜੇ ਪਾਵਾਂ, ਪਰ ਉਨ ਲੈ ਕੇ ਫਿਰ ਰਿਹਾ, ਉਨ ਕੱਤਦਾ ਫਿਰ ਰਿਹਾ, ਉਨ ਬੀਜਦਾ ਹੈ, ਉਨ ਹੰਡਾ ਰਿਹਾ ਹੈ, ਉਨ ਤੇਰੇ ਕੋਲ ਹੈ। ਚਾਹੁੰਦਾ ਇਹ ਹੈ ਕਿ ਮੈਂ ਰੇਸ਼ਮ ਬਣਾ ਲਵਾਂ, ਉਨ ਦੀ ਕਿਵੇਂ ਬਣੇ?
तो जो कर्म करना है ध्यान दे के करो, परमात्मा दे उते आस रख के करो। परमात्मा तो आस नू थिड़कण ना दियो। बंदे दी आस रखोगे अधूरे रहोगे, बंदे दी आस रखोगे दुखी रहोगे, परमात्मा दी आस रखोगे परमात्मा दुखा नू मिटा देंदा है। बंदा दुख नू मिटाउण दी समर्था रखदा ही नहीं है। फिर परमात्मा कोई एहसान नहीं विखाउंदा, बंदा एहसान विखाउंदा है। कर्म करो अखां खोल के, पर परमात्मा दे उत्ते टेक ते भरोसा रख के। भगत फरीद साहब जी दे नाल तीन श्लोकां नू आधार बना के कुछ बेनतियां करन दा निमाना यतन कीता गया। सतगुरु जी रहम करन सब दे मना दे अंदर गुरमत ज्ञान दी बख्शिश करन, अज्ञानता दा हनेरा दूर करन, तमाम होईयां भुल्लां लई दास खिमां दा जाचक है। सतनाम श्री वाहे गुरु साहिब जीओ, फरीदा गलिये चिकड़ दूर कर, नाल प्यारे ने हो

0: कोई अभ्यासी सज्जन ने उन्हां नूं ज्यादा मेरी बेनती दी पकड़ आएगी, जद भी तुसी किधरे वाहिगुरू वाहिगुरू बोलदे हो अपनी सुरत नूं शब्द दे नाल जोड़न दा यतन करदे हो, ਉਹ ਚਿੱਕੜ ਤੁਹਾਡੇ ਸਾਹਮਣੇ ਚਟਾਨ ਦੀ ਤਰ੍ਹਾਂ ਆਣ ਕੇ ਖੜਾ ਹੋ ਜਾਂਦਾ ਹੈ। ਉਹੀ ਚਿੱਕੜ ਤੁਸੀਂ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਪਾਣ ਕਰਕੇ ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਬੋਲ ਰਹੇ ਹੋ, ਆਪਣੇ ਧਿਆਨ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹੋ, ਪਰ ਵਿਚਕਾਰ ਕਦੀ ਕਾਮ ਦਾ ਚਿੱਕੜ ਆਣ ਕੇ ਰੁਕ ਜਾਂਦਾ ਹੈ, ਕਦੀ ਕ੍ਰੋਧ ਆਣ ਕੇ ਸਾਹਮਣੇ ਠਹਿਰ ਜਾਂਦਾ ਹੈ, ਕਦੀ ਨਿੰਦਾ, ਕਦੀ ਈਰਸ਼ਾ, ਕਦੀ ਦੁਸ਼ਮਣੀ, ਕਦੀ ਵਕੀਲੀ, ਕਦੀ ਹੋਰ ਬੁਰਾਈਆਂ, ਇਹ ਤੇ ਸਾਰਾ ਚਿੱਕੜ ਹੈ। ਫਿਰ ਉਹ ਗਲੀਆਂ ਕਿਹੜੀਆਂ ਨੇ? ਸਾਰੇ ਦੇ ਸਾਰੇ ਇੰਦਰੇ, ਅੱਖਾਂ ਦਾ ਆਪਣਾ ਚਿੱਕੜ ਹੈ, ਕੰਨਾਂ ਦਾ ਆਪਣਾ ਚਿੱਕੜ ਹੈ, ਔਰ ਇਸ ਤਰ੍ਹਾਂ ਹੀ ਨਾਸ ਕਾਵਾਂ ਦਾ ਆਪਣਾ ਚਿੱਕੜ ਹੈ, ਗੁਪਤ ਇੰਦਰਿਆਂ ਦਾ ਆਪਣਾ ਚਿੱਕੜ ਹੈ। ਹਰ ਇੰਦਰਾ ਇੱਕ ਗਲੀ ਦੀ ਤਰ੍ਹਾਂ ਹੈ, ਇਹਨਾਂ ਨੇ ਚਿੱਕੜ ਬਣਾਇਆ ਜੋ ਮਨ ਨੂੰ ਸ਼ਬਦ ਦੇ ਨਾਲ ਜੁੜਨ ਵਿੱਚ ਬਾਧਾ ਖੜੀ ਕਰਦੇ ਨੇ, ਸੁਰਤ ਨੂੰ ਸ਼ਬਦ ਤੱਕ ਪਹੁੰਚਣ ਨਹੀਂ ਦਿੰਦੇ। ਭਗਤ ਜੀ ਕਹਿਣ ਲੱਗੇ ਗਲੀਏ ਚਿੱਕੜ, ਦੇਖੋ ਇੱਕ ਇੱਕ ਬਚਨ ਡੂੰਘਾ ਹੈ। ਕਹਿਣ ਲੱਗੇ ਦੂਰ ਘਰ, ਇਹ ਜਿਹੜਾ ਮੈਂ ਸਲੋਕ ਤੁਹਾਡੇ ਸਾਹਮਣੇ ਪੜ੍ਹ ਰਿਹਾ, ਇਹ ਸਲੋਕ ਹੈ ਬਾਬਾ ਫਰੀਦ ਜੀ ਦੀ ਬਾਣੀ ਦੇ ਅੰਦਰ 24 ਨੰਬਰ ਵਾਲਾ ਸਲੋਕ। ਇਸ ਤੋਂ ਪਿੱਛੇ 19 ਨੰਬਰ ਸਲੋਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਨੇ ਕਾਫੀ ਬਚਨ ਕਿਹਾ। ਕਹਿਣ ਲੱਗੇ ਕਿ ਫਰੀਦਾ ਜੰਗਲ ਜੰਗਲ ਕਿਆ ਭਮ ਹੈ, ਵਨ ਕੰਡਾ ਮੋੜ ਹੈ, ਵਸੀ ਰੱਬ ਹਿਆਲੀਏ, ਹਿਆਲੀਏ ਦਾ ਮਤਲਬ ਹਿਰਦਾ, ਜੰਗਲ ਕਿਆ ਢੂੰਡੇ। ਕਹਿਣ ਲੱਗੇ ਰੱਬ ਤੇਰੇ ਅੰਦਰ ਵਸਦਾ ਹੈ, ਤੂੰ ਜੰਗਲਾਂ ਦੇ ਵਿੱਚ ਲੱਭਣ ਦਾ ਯਤਨ ਕਰਦਾ ਹੈ, ਪਰਮਾਤਮਾ ਤੇਰੇ ਅੰਦਰ ਹੈ। ਪਰ ਇਸ 24 ਨੰਬਰ ਸਲੋਕ ਦੇ ਅੰਦਰ ਕਹਿ ਰਹੇ ਨੇ ਦੂਰ ਘਰ। ਹੁਣ ਜੇ ਦੋਵਾਂ ਸਲੋਕਾਂ ਨੂੰ ਪੈਰਲਰ ਰੱਖੋ, ਦੋਵਾਂ ਸਲੋਕਾਂ ਨੂੰ ਸਾਹਮਣੇ ਬਰਾਬਰ ਬਰਾਬਰ ਬਿਠਾ ਕੇ ਪੜ੍ਹੋ, ਤੇ ਆਮ ਮਨ ਦੇ ਅੰਦਰ ਦੁਬਧਾ ਬਣ ਜਾਏਗੀ ਕਿ ਇੱਕ ਸਲੋਕ ਵਿੱਚ ਭਗਤ ਜੀ ਕਹਿ ਰਹੇ ਨੇ ਕਿ ਪਰਮਾਤਮਾ ਹਿਰਦੇ ਵਿੱਚ ਵੱਸਦਾ, ਇੱਕ ਸਲੋਕ ਵਿੱਚ ਕਹਿ ਰਹੇ ਨੇ ਦੂਰ ਘਰ, ਦੁਬਧਾ ਬਣ ਜਾਏਗੀ ਨਾ ਮਨ ਦੇ ਅੰਦਰ। ਇੱਕ ਵਿੱਚ ਕਹਿ ਰਹੇ ਨੇ ਘਰ ਬੜਾ ਦੂਰ ਹੈ ਰੱਬ ਦਾ, ਇੱਕ ਵਿੱਚ ਕਹਿ ਰਹੇ ਨੇ ਰੱਬ ਤੇਰੇ ਅੰਦਰ ਹੈ, ਪਰ ਦੁਬਧਾ ਨਹੀਂ ਹੈ। ਗੁਰਬਾਣੀ ਦੇ ਅਰਥ ਗਹਿਰਾਈ ਦੇ ਅੰਦਰ ਉਤਰਨ ਤੋਂ ਬਾਅਦ ਹੀ ਸਮਝ ਵਿੱਚ ਪੈਂਦੇ ਨੇ, ਉਪਰੋਂ ਉਪਰੋਂ ਅਰਥ ਕਰੋਗੇ ਗੱਲ ਪੱਲੇ ਨਹੀਂ ਪਏਗੀ। ਸਾਗਰ ਦੇ ਕਿਨਾਰੇ ਕਿਨਾਰੇ ਆਪ ਚੱਲਦੇ ਜਾਓ, ਘੋਗੇ, ਸਿੱਪੀਆਂ, ਰੇਤਾ, ਇਸ ਤਰ੍ਹਾਂ ਸਭ ਕੁਝ ਮਿਲ ਜਾਏਗਾ, ਕੰਕਰ ਪੱਥਰ ਮਿਲ ਜਾਣਗੇ, ਪਰ ਸਾਗਰ ਦੀ ਆਗੋਸ਼ ਦੇ ਅੰਦਰ ਬਹੁਤ ਡੂੰਘਾ ਉਤਰ ਜਾਣ ਤੋਂ ਬਾਅਦ ਹੀਰੇ ਮਿਲਦੇ ਨੇ, ਬਾਹਰ ਕਿਨਾਰਿਆਂ ਦੇ ਉੱਤੇ ਕਦੀ ਹੀਰੇ ਨਹੀਂ ਹੁੰਦੇ। ਹੀਰਿਆਂ ਨੂੰ ਲੱਭਣ ਵਾਸਤੇ ਸਾਗਰ ਦੀ ਡੂੰਘਾਈ ਵਿੱਚ ਜਾਣਾ ਹੀ ਪੈਂਦਾ ਹੈ, ਗਹਿਰਾਈ ਦੇ ਅੰਦਰ ਟੁੱਬੀ ਲਾਉਣੀ ਪੈਂਦੀ ਹੈ। ਤੋ ਖੈਰ, ਕਹਿ ਰਹੇ ਨੇ ਗਲੀਆਂ ਦੇ ਅੰਦਰ ਚਿੱਕੜ ਹੈ, ਰੱਬ ਦਾ ਘਰ ਬੜਾ ਦੂਰ ਹੈ। ਹੁਣ ਇਹ ਚਿੱਕੜ ਕਰਕੇ ਹੀ ਪਰਮਾਤਮਾ ਦਾ ਘਰ ਸਾਨੂੰ ਦੂਰ ਮਹਿਸੂਸ ਹੋ ਰਿਹਾ ਹੈ, ਅੰਦਰ ਪਰ ਅੰਦਰ ਹੁੰਦਾ ਹੋਇਆ ਵੀ ਉਹ ਇਸ ਤਰ੍ਹਾਂ ਲੱਗ ਰਿਹਾ ਕਿ ਬਹੁਤ ਦੂਰ ਹੈ। ਕਿਉਂ ਦੂਰ ਹੈ? ਕਿਉਂਕਿ ਚਿੱਕੜ ਦੀ ਦੀਵਾਰ ਬਣਦੀ ਬਣਦੀ ਇੰਨੀ ਤਾਕਤਵਰ ਦੀਵਾਰ ਬਣ ਗਈ ਹੈ ਕਿ ਉਹ ਮੈਲ ਦੇ ਪਾਰ ਕੌਣ ਵੱਸਦਾ ਹੈ, ਸਾਨੂੰ ਧਿਆਨ ਵਿੱਚ ਇਹ ਗੱਲ ਆਉਂਦੀ ਵੀ ਨਹੀਂ ਤੇ ਨਜ਼ਰਾਂ ਉਹਨੂੰ ਤੱਕਦੀਆਂ ਵੀ ਨਹੀਂ। ਉਸ ਮੈਲ ਦੀ ਬਣੀ ਹੋਈ ਦੀਵਾਰ ਦੇ ਪਾਰ ਕੌਣ ਹੈ, ਇਹ ਗੱਲ ਸਾਡੀਆਂ ਨਜ਼ਰਾਂ ਦੀ ਪਕੜ ਵਿੱਚ ਆਉਂਦੀ ਨਹੀਂ। ਕਿਉਂ ਨਹੀਂ ਆਉਂਦੀ? ਕਿਉਂਕਿ ਰਸਤੇ ਵਿੱਚ ਦੀਵਾਰ ਹੈ, ਔਰ ਦੀਵਾਰ ਕਿਸ ਚੀਜ਼ ਦੀ ਹੈ? ਮੈਲ ਦੀ ਬਣੀ ਹੋਈ ਦੀਵਾਰ, ਤਾਂ ਕਰਕੇ ਪਰਮਾਤਮਾ ਦਾ ਘਰ ਦੂਰ ਲੱਗਦਾ। ਜਿਤਨੀ ਜਿਤਨੀ ਮੈਲ ਹਿਰਦੇ ਵਿੱਚੋਂ ਹਟਦੀ ਜਾਏ, ਤਿਵੇਂ ਤਿਵੇਂ ਪਰਮਾਤਮਾ ਨੇੜੇ ਮਹਿਸੂਸ ਹੋਣਾ ਸ਼ੁਰੂ ਕਰ ਦਿੰਦਾ ਹੈ। ਹਿਰਦਾ ਬਹੁਤ ਮੈਲਾ ਹੈ, ਮਨੁੱਖ ਐਲਾਨੀਆਂ ਕਹਿ ਸਕਦਾ ਹੈ ਪਰਮਾਤਮਾ ਹੈ ਨਹੀਂ ਹੈ। ਹਿਰਦਾ ਬਹੁਤ ਮੈਲਾ ਹੈ, ਮਨੁੱਖ ਕਹਿ ਸਕਦਾ ਹੈ ਪਰਮਾਤਮਾ ਬੜੀ ਦੂਰ ਹੈ। ਹਿਰਦੇ ਦੀ ਮੈਲ ਤੁਸੀਂ ਹਟਾਉਣੀ ਸ਼ੁਰੂ ਕਰ ਦਿੱਤੀ ਹੈ, ਮਨ ਦੀ ਮੈਲ ਨੂੰ ਸਾਫ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਮਹਿਸੂਸ ਹੋਣਾ ਸ਼ੁਰੂ ਹੋਏਗਾ ਪਰਮਾਤਮਾ ਦੇ ਮੈਂ ਨੇੜੇ ਜਾ ਰਿਹਾ, ਪਰਮਾਤਮਾ ਮੇਰੇ ਨੇੜੇ ਆ ਰਿਹਾ ਹੈ। ਪਰਮਾਤਮਾ ਦੀ ਨੇੜਤਾ ਤੁਹਾਨੂੰ ਖੁਦ ਨੂੰ ਮਹਿਸੂਸ ਹੋਣੀ ਸ਼ੁਰੂ ਹੋਏਗੀ। ਫਿਰ ਮੈਂ ਇੱਕ ਬੇਨਤੀ ਆਪਣੀ ਵਿਚਾਰ ਲੜੀ ਨੂੰ ਵਿਚਕਾਰ ਰੋਕ ਕੇ ਹੋਰ ਅਰਜ਼ ਕਰਦਾ ਚੱਲਾਂ। ਆਪ ਜੋ ਰੋਜ਼ ਰੋਜ਼ ਗੁਰੂਦੁਆਰੇ ਆਉਣ ਵਾਲੇ ਹੋ, ਤੁਹਾਡੇ ਮਨ ਦੇ ਉੱਤੋਂ ਮੈਲ ਉਤਰਦੀ ਹੈ, ਭਾਵੇਂ ਮੈਲ ਦਾ ਇੱਕ ਜ਼ਰਾ ਉਤਰਦਾ ਹੈ, ਭਾਵੇਂ ਮੈਲ ਦੇ ਚਾਰ ਕਣ ਉਤਰਦੇ ਨੇ, ਮੈਲ ਅਵੱਛ ਉਤਰਦੀ ਹੈ, ਪਰ ਆਪ ਤਾਲੀਮ ਯਾਫਤਾ ਦੇਸ਼ ਦੇ ਵਾਸੀ ਹੋ। ਅੱਜ ਦਾ ਮਨੁੱਖ ਤਰਕਵਾਦੀ ਬਹੁਤ ਹੈ, ਹੁਣ ਤਰਕ ਵਿਚੋਂ ਸਵਾਲ ਪੈਦਾ ਹੋਏਗਾ ਕਿ ਜੇ ਹਕੀਕਤ ਹੈ ਕਿ ਮੈਲ ਉਤਰਦੀ ਹੈ ਤਾਂ ਫਿਰ ਮੈਂ 20 ਸਾਲ ਤੋਂ ਲਗਾਤਾਰ ਗੁਰਦੁਆਰੇ ਆ ਰਿਹਾ, ਮੇਰੀ ਮੈਲ ਕਿਉਂ ਨਹੀਂ ਉਤਰੀ? ਮੈਨੂੰ ਰਸ ਗੁਰਬਾਣੀ ਦਾ ਕਿਉਂ ਨਹੀਂ ਆਇਆ? ਮੈਨੂੰ ਆਨੰਦ ਦੀ ਮੰਜ਼ਿਲ ਕਿਉਂ ਨਹੀਂ ਮਿਲੀ? ਪਰਮਾਤਮਾ ਮੈਨੂੰ ਨੇੜੇ ਮਹਿਸੂਸ ਕਿਉਂ ਨਹੀਂ ਹੋਇਆ? ਆਪ ਆਉਂਦੇ ਹੋ, ਮੈਲ ਤੁਹਾਡੀ ਕਥਾ ਕੀਰਤਨ ਸੁਣਨ ਕਰਨ ਤੋਂ ਬਾਅਦ ਉਤਰਦੀ ਹੈ, ਉਤਰਦੀ ਮਹਿਸੂਸ ਕਿਉਂ ਨਹੀਂ ਹੁੰਦੀ? ਕਿਉਂਕਿ ਬਾਹਰ ਜਾਂਦੇ ਹੋ ਤੇ ਇਹ ਮਨ ਦਾ ਕੱਪੜਾ ਫੇਰ ਚੁੱਕ ਕੇ ਚਿੱਕੜ ਦੇ ਅੰਦਰ ਲਬਰੇਜ ਕਰ ਲੈਂਦੇ ਹੋ, ਭਰ ਲੈਂਦੇ ਹੋ, ਉਹਨੂੰ ਸੰਭਾਲਦੇ ਨੇ। ਮੈਲ ਉਤਰਦੀ ਤੇ ਤਾਂ ਹੀ ਨਜ਼ਰ ਪਏਗੀ ਨਾ ਕਿ ਜੇ ਥੋੜੀ ਮੈਲ ਅੱਜ ਉਤਰੀ ਏ, ਅੱਗੋਂ ਇਹਨੂੰ ਸੰਭਾਲੋ, ਮੈਲ ਉੱਪਰ ਚੜੇ ਨਾ, ਥੋੜੀ ਮੈਲ ਕੱਲ ਉਤਰੇਗੀ। ਇਸ ਤਰ੍ਹਾਂ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਤੁਹਾਨੂੰ ਮਹਿਸੂਸ ਹੋਏਗਾ ਕਿ ਮੇਰੇ ਮਨ ਦਾ ਕੱਪੜਾ ਕੁਝ ਉਜਲਾ ਹੋ ਗਿਆ, ਕੁਝ ਸਾਫ਼ ਹੋ ਗਿਆ। ਅਗਰ ਇਹਨੂੰ ਸੰਭਾਲੋਗੇ, ਅਗਰ ਇਹਨੂੰ ਸੰਭਾਲਿਆ ਨਾ, ਥੋੜੀ ਮੈਲ ਉਤਰਦੀ ਏ, ਬਾਹਰ ਜਾ ਕੇ ਬਹੁਤੀ ਰੋਜ਼ ਰੋਜ਼ ਚੜਾ ਲੈਂਦੇ ਆ, ਉਹੀ ਚੁਗਲੀ, ਉਹੀ ਨਿੰਦਾ, ਉਹੀ ਕਾਮ, ਉਹੀ ਕ੍ਰੋਧ, ਉਹੀ ਚੁਗਲੀ, ਇਹ ਮੈਲ ਹੀ ਹੈ। ਉਹ ਮੈਲ ਫੇਰ ਚੜਾ ਲੈਂਦੇ ਆ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਗੁਰਦੁਆਰੇ ਜਾਣ ਦਾ ਲਾਭ ਤੇ ਕੋਈ ਨਹੀਂ ਹੋਇਆ, ਮੈਲ ਉਤਰੀ ਤੇ ਨਹੀਂ। ਉਤਰਦੀ ਹੈ ਪਰ ਅੱਗੋਂ ਤੁਸੀਂ ਆਪਣੇ ਮਨ ਦੇ ਕੱਪੜੇ ਨੂੰ ਸੰਭਾਲ ਨਹੀਂ ਰਹੇ। ਤੋ ਖੈਰ, ਜਦ ਹਿਰਦੇ ਦੇ ਅੰਦਰ ਮੈਲ ਬਹੁਤ ਜ਼ਿਆਦੀ ਹੈ, ਇਸ ਤਰ੍ਹਾਂ ਮਹਿਸੂਸ ਹੋਏਗਾ ਪਰਮਾਤਮਾ ਦੂਰ ਹੈ। ਅਗਰ ਮੈਲ ਉਤਰ ਗਈ ਹੈ, ਮਹਿਸੂਸ ਇਸ ਤਰ੍ਹਾਂ ਹੋਏਗਾ ਪਰਮਾਤਮਾ ਨੇੜੇ ਹੈ। ਮੈਂ ਇੱਕ ਦੋ ਉਦਾਹਰਣਾਂ ਆਪ ਸੰਗਤ ਦੇ ਸਨਮੁਖ ਅਰਜ ਕਰਦਾ ਚੱਲਾਂ। ਮੈਲ ਦਾ ਤੇ ਹਨੇਰੇ ਦਾ, ਇਹਨਾਂ ਦੋਵਾਂ ਦਾ ਸੁਭਾਅ ਮੇਲ ਖਾਂਦਾ ਹੈ, ਮੈਲ ਦਾ ਤੇ ਹਨੇਰੇ ਦਾ ਸੁਭਾਅ। ਹਨੇਰਾ ਵੀ ਜਦੋਂ ਆਪਣੀ ਕਾਲੇ ਰੰਗ ਦੀ ਚਾਦਰ ਲੈ ਕੇ ਆਉਂਦਾ ਹੈ ਤੇ ਹਨੇਰਾ ਆਪਣੀ ਉਹ ਚਾਦਰ ਸਾਰਿਆਂ ਦੇ ਉੱਤੇ ਪਾ ਦਿੰਦਾ ਹੈ, ਉਸ ਹਨੇਰੇ ਦੇ ਅੰਦਰ ਨਾ ਪਹਾੜਾਂ ਦੀ ਉਚਾਈ ਨਜ਼ਰ ਆਉਂਦੀ ਹੈ, ਨਾ ਸਾਗਰ ਦੀਆਂ ਬਣਦੀਆਂ ਮਿਟਦੀਆਂ ਲਹਿਰਾਂ ਦਿਸਦੀਆਂ ਨੇ, ਨਾ ਮਨੁੱਖ ਦੇ ਚਿਹਰੇ ਦੀ ਸੁੰਦਰਤਾ ਨਜ਼ਰ ਆਉਂਦੀ ਹੈ, ਨਾ ਬਨਸਪਤੀ ਦੀ ਫੁੱਲਾਂ ਦੀ ਰੰਗੀਨੀ ਬਹਾਰ ਸੁੰਦਰਤਾ ਹਨੇਰੇ ਵਿੱਚ ਇਹ ਵੀ ਨਜ਼ਰ ਨਹੀਂ ਆਉਂਦੀ। ਮੁੱਕਦੀ ਗੱਲ ਕਿ ਹਨੇਰਾ ਜਦੋਂ ਆਉਂਦਾ ਹੈ ਉਹ ਆਪਣਾ ਆਪਾ ਹੀ ਅੱਗੇ ਰੱਖਦਾ ਹੈ, ਆਪਣਾ ਆਪਾ ਹੀ ਵਿਖਾਉਂਦਾ ਹੈ, ਉਹ ਸਾਰਿਆਂ ਦੇ ਉੱਤੇ ਪਰਦਾ ਬਣਾ ਦਿੰਦਾ ਹੈ, ਸਾਰਿਆਂ ਦੀ ਸੁੰਦਰਤਾ ਨੂੰ, ਉਚਾਈ ਨੂੰ ਛੁਪਾ ਦਿੰਦਾ ਹੈ, ਕਿਸੇ ਨੂੰ ਦਿਸਣ ਦਿੰਦਾ ਹੀ ਨਹੀਂ। ਹਨੇਰੇ ਦਾ ਇਹ ਸੁਭਾਅ ਹੈ ਔਰ ਮੈਲ ਦਾ ਵੀ ਇਹ ਸੁਭਾਅ ਹੈ। ਮੈਲ ਤੁਹਾਡੇ ਚੰਦ ਵਰਗੇ ਸੁੰਦਰ ਮੁਖੜੇ ਦੇ ਉੱਤੇ ਜੰਮ ਜਾਏ ਤੇ ਜੰਮਦੀ ਜੰਮਦੀ ਕਾਫੀ ਜ਼ਿਆਦਾ ਜੰਮ ਜਾਏ, ਚਿਹਰੇ ਦੀ ਰੌਣਕ, ਚਿਹਰੇ ਦੀ ਸੁੰਦਰਤਾ ਨੂੰ ਅਲੋਪ ਕਰਕੇ ਰੱਖ ਦਿੰਦੀ ਹੈ ਜੰਮੀ ਹੋਈ ਮੈਲ। ਮੈਲ ਇਸ ਬਿਲਕੁਲ ਚਿੱਟੇ ਰੰਗ ਦੇ ਕੱਪੜੇ ਦੇ ਉੱਤੇ ਜੰਮ ਜਾਏ ਤੇ ਇਹਦੀ ਕੱਪੜੇ ਦੀ ਚਮਕ, ਦਮਕ, ਸੁੰਦਰਤਾ ਸਭ ਕੁਝ ਛਿਪ ਜਾਏਗੀ, ਨਜ਼ਰ ਕੇਵਲ ਕੀ ਆਏਗਾ? ਮੈਲ, ਮੈਲ ਹੀ ਨਜ਼ਰ ਆਏਗੀ, ਹੋਰ ਕੁਝ ਵੀ ਨਹੀਂ। ਇਹ ਮੈਲ ਇਹਨਾਂ ਸੁੰਦਰ ਖਿੜੇ ਹੋਏ ਰੰਗੀਨ ਫੁੱਲਾਂ ਦੇ ਉੱਤੇ ਜੰਮ ਜਾਏ ਤੇ ਜੰਮਦੀ ਜੰਮਦੀ ਬਹੁਤ ਜ਼ਿਆਦਾ ਜੰਮ ਜਾਏ, ਇਹ ਫੁੱਲਾਂ ਦੀ ਰੰਗੀਨੀ, ਫੁੱਲਾਂ ਦੀ ਰੌਣਕ, ਫੁੱਲਾਂ ਦੀ ਬਹਾਰ, ਇਹਨਾਂ ਦੀ ਸੁੰਦਰਤਾ ਸਭ ਕੁਝ ਅਲੋਪ ਹੋ ਜਾਏਗੀ, ਨਜ਼ਰ ਕੀ ਆਏਗਾ? ਕੇਵਲ ਮੈਲ, ਕਿਉਂਕਿ ਮੈਲ ਦਾ ਹਨੇਰੇ ਦਾ ਆਪਸ ਦੇ ਅੰਦਰ ਸੁਭਾਅ ਮੇਲ ਖਾਂਦਾ ਹੈ। ਤੋ ਹੁਣ ਮੈਲ ਜੰਮਦੀ ਜੰਮਦੀ ਜਦ ਬਾਹਰ ਕਿਧਰੇ ਜੰਮ ਜਾਂਦੀ ਏ ਤੇ ਤਾਂ ਪਰਦਾ ਬਣਾ ਕੇ ਰੱਖ ਦਿੰਦੀ ਏ, ਕੁਝ ਦਿਸਣ ਨਹੀਂ ਦਿੰਦੀ, ਨਾ ਪਸ਼ੂਆਂ ਦੀ, ਨਾ ਮਨੁੱਖ ਦੀ ਸੁੰਦਰਤਾ। ਤੋ ਠੀਕ ਮੈਲ ਜੰਮਦੀ ਜੰਮਦੀ ਜਦ ਮਨ ਦੇ ਉੱਤੇ ਜੰਮਦੀ ਏ ਤੇ ਮਨ ਦੇ ਅੰਦਰ ਪਰਮਾਤਮਾ ਹੈ, ਪਰਮਾਤਮਾ ਵੀ ਦਿਸਣਾ ਬੰਦ ਹੋ ਜਾਂਦਾ ਤੇ ਉਹਦਾ ਕਾਰਨ ਕੀ ਏ? ਮੈਲ, ਮੈਲ ਕਾਰਨ ਹੋਰ ਕੁਝ ਵੀ ਨਹੀਂ। ਬਜ਼ੁਰਗ ਵਾਰ ਆਪ ਸੰਗਤ ਦੇ ਅੰਦਰ ਸ਼ੋਭਾ ਪਾ ਰਹੇ ਹੋ। ਪੁਰਾਣੇ ਸਮੇਂ ਦੇ ਅੰਦਰ ਘਰਾਂ ਵਿੱਚ ਬਿਜਲੀ ਦਾ ਪ੍ਰਬੰਧ, ਲਾਈਟ ਦਾ ਇੰਤਜ਼ਾਮ ਨਹੀਂ ਸੀ ਹੁੰਦਾ, ਖਾਸ ਕਰਕੇ ਇੰਡੀਆ ਦੇ ਅੰਦਰ ਲਾਈਟ ਦਾ ਇੰਤਜ਼ਾਮ ਨਹੀਂ ਸੀ। ਤੋ ਘਰਾਂ ਦੇ ਅੰਦਰ ਕੀ ਹੁੰਦਾ ਸੀ, ਪ੍ਰਕਾਸ਼ ਕਰਨ ਵਾਸਤੇ ਦੀਵਾ ਜਾਂ ਲਾਲਟੈਨ ਜਗਾਈ ਜਾਂਦੀ ਸੀ। ਹੁਣ ਲਾਲਟੈਨ ਦੀ ਬੱਤੀ ਦੇ ਉੱਤੇ ਇੱਕ ਸ਼ੀਸ਼ਾ, ਇੱਕ ਗਲਾਸ ਰੱਖਿਆ ਜਾਂਦਾ ਸੀ। ਤੇ ਗਲਾਸ ਕਿਉਂ ਰੱਖਿਆ ਜਾਂਦਾ ਹੈ? ਤਾਂ ਕਿ ਚੁਗਿਰਦੇ ਤੋਂ ਪੈਣ ਵਾਲੀ ਜਿਹੜੀ ਹਵਾ ਹੈ ਉਹ ਜਗਦੀ ਹੋਈ ਲਾਲਟੈਨ ਨੂੰ ਬੁਝਾਏ ਨਾ, ਬੰਦ ਨਾ ਕਰੇ। ਤੋ ਹੁਣ ਉਸ ਬੱਤੀ ਵਿੱਚੋਂ ਨਿਕਲਣ ਵਾਲੀ ਕਾਰਕ ਕਾਲਖ, ਜਿਹੜੀ ਬੱਤੀ ਤੁਹਾਨੂੰ ਪ੍ਰਕਾਸ਼ ਦੇ ਰਹੀ ਹੈ, ਉਹ ਨਾਲ ਕਾਰਬਨ ਛੱਡ ਰਹੀ ਹੈ, ਕਾਲਖ ਛੱਡ ਰਹੀ ਹੈ। ਉਹ ਕਾਲਖ, ਉਹ ਕਾਰਬਨ ਨਿਕਲਦਾ ਨਿਕਲਦਾ ਉਸ ਗਲਾਸ ਦੇ ਉੱਤੇ ਜੰਮਣਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਗਲਾਸ, ਕੱਚ ਦਾ ਗਲਾਸ ਬੱਤੀ ਦੇ ਉੱਤੇ ਹੈ। ਉਹ ਕਾਰਬਨ ਜੰਮਦਾ ਜੰਮਦਾ ਜਦ ਬਹੁਤ ਤਾਦਾਦ ਦੇ ਅੰਦਰ ਜੰਮ ਜਾਂਦਾ ਹੈ तो प्रकाश मदम पैना शुरू हो जाता है, प्रकाश बिलकुल घट जाता है। ते फिर सियाणियां मातावां की कर दियां सन, गलास नूं लाउणा, ला के उन्हों कपड़े दे नाल साफ करना, साफ करके बत्ती दे उत्ते रखना। तो जद गलास साफ करके बत्ती दे उत्ते रखदे सन, पहला नालों 10 गुना चानना वध जांदा सी। हुण कारण की है, चानना मदम पिया कालख दे कारण, चानना बहुत वध गया कालख ना रहन दे कारण। साडे मन दे चार चफेरे इस तरह कार्बन जमया है, साडे मन दे चार चफेरे कालख जमे है। ते कालख कित्थों आई, साडे इन्हां इंद्रियां दे राही जो असी सारा दिन अखां दे राही वेख रहे हां, मैल साडे अंदर चली जांदी है। अखां दे राही असी पूरी कायनात विचों कोई कादर नूं ते वेख नहीं रहे, वेख ही रहे हां, दूजे दा कारोबार वेख रहे हां, मन विच ईर्षा दी मैल चली जांदी। दूजे दा चंगा रूप वेख रहे हां, मन दे अंदर ईर्षा दी मैल चली जांदी। धर्म दी दुनिया दे अंदर भी बंदा मैल तो नहीं बचिया, दूसरे नूं वेखदा है, अच्छा इहदा पहरावा मेरी जमात दे नाल नहीं मिलदा, उहदे नाल ईर्षा बन जांदी, मन विच मैल चली जांदी। ਇਹ ਮੇਰੀ ਸੰਸਥਾ ਤਾਂ ਲੱਗਦਾ ਨਹੀਂ ਹੈ, ਉਹਨੂੰ ਵੇਖ ਕੇ ਈਰਸ਼ਾ ਬਣ ਗਈ, ਮਨ ਦੇ ਅੰਦਰ ਮੈਲ ਚਲੀ ਗਈ। ਤੋ ਖੈਰ, ਇਹਨਾਂ ਅੱਖਾਂ ਦੇ ਰਾਹੀਂ ਮੈਲ ਮਨ ਦੇ ਅੰਦਰ ਜੰਮਦੀ ਜੰਮਦੀ ਇੱਕ ਪਰਤ ਦੀ ਤਰ੍ਹਾਂ, ਦੀਵਾਰ ਦੀ ਤਰ੍ਹਾਂ ਗੂੜੀ ਬਣ ਗਈ। ਫਿਰ ਕੰਨਾਂ ਦੇ ਰਾਹੀਂ ਜੋ ਸਾਰਾ ਦਿਨ ਅਸਲੀਲ ਬੋਲ ਸੁਣਨੇ ਨੇ, ਚੁਗਲੀ ਦੇ ਬੋਲ, ਨਿੰਦਾ ਦੇ ਬੋਲ, ਕਾਮੁਕ ਬੋਲ, ਇਸ ਤਰ੍ਹਾਂ ਦੇ ਬੋਲ, ਉਹ ਬੋਲ ਵੀ ਤੇ ਅੰਦਰ ਜਾ ਕੇ ਕਾਲਖ ਦਾ ਹੀ ਕੰਮ ਕਰ ਰਹੇ ਨੇ, ਉਹਨਾਂ ਨੇ ਕੋਈ ਮਨ ਨੂੰ ਪਵਿੱਤਰ ਤੇ ਨਹੀਂ ਕਰਨਾ। ਕੁਝ ਮੈਲ ਕੰਨਾਂ ਦੇ ਰਾਹੀਂ ਜਾ ਰਹੀ ਹੈ, ਕੁਝ ਮੈਲ ਜ਼ੁਬਾਨ ਦੇ ਰਾਹੀਂ ਜਾ ਰਹੀ ਹੈ। ਔਰ ਸਿਆਣੇ ਸੱਜਣ ਇਸ ਤਰ੍ਹਾਂ ਕਹਿੰਦੇ ਨੇ, ਤਕਰੀਬਨ 90% ਜਿਹੜੀ ਅੰਦਰ ਮੈਲ ਜਾ ਰਹੀ ਹੈ, ਉਹ ਅੱਖਾਂ ਦੇ ਰਾਹੀਂ ਜਾ ਰਹੀ ਹੈ, 90% ਵਿਦਵਾਨ ਸੱਜਣ ਇਸ ਤਰ੍ਹਾਂ ਕਹਿੰਦੇ ਨੇ। ਤੋ ਖੈਰ, ਮੈਲ ਜੰਮਦੀ ਜੰਮਦੀ ਮਨ ਦੇ ਚੁਗਿਰਦੇ, ਮਨ ਦੇ ਚਾਰ ਚੁਫੇਰੇ ਬਹੁਤ ਜ਼ਿਆਦੀ ਮੈਲ ਜੰਮ ਗਏ। ਉਹਦੇ ਅੰਦਰ ਹੈ ਪਰਮਾਤਮਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਅੰਦਰ ਹੈ ਪਰਮਾਤਮਾ, ਪਰਮਾਤਮਾ ਦੀ ਜੋਤ ਤੇ ਜਗ ਰਹੀ ਹੈ, ਪਰ ਚਾਰ ਚੁਫੇਰੇ ਮੈਲ ਬੜੀ ਜੰਮ ਗਈ ਹੈ। ਹੁਣ ਜਦੋਂ ਅਸੀਂ ਬਾਹਰੋਂ ਵੇਖਦੇ ਹਾਂ ਤੇ ਸਾਨੂੰ ਮੈਲ ਦਿਸਦੀ ਹੈ, ਅੰਦਰ ਵਸਦਾ ਹੋਇਆ ਪਰਮਾਤਮਾ ਨਹੀਂ ਦਿਸਦਾ, ਤੋ ਨਹੀਂ ਦਿਸਦਾ। ਅਸੀਂ ਐਲਾਨੀਆਂ ਬੇਝਿਜਕ ਇੱਕ ਗੱਲ ਕਹਿ ਦਿੰਦੇ ਹਾਂ, ਪਰਮਾਤਮਾ ਹੈ ਨਹੀਂ। ਅਗਰ ਹੈ ਤੇ ਫਿਰ ਉਹ ਕਿਧਰੇ ਸਪੇਸ ਦੇ ਅੰਦਰ ਉੱਤੇ ਸੱਚਖੰਡ ਬਣਾ ਕੇ ਰਹਿੰਦਾ ਹੋਵੇਗਾ, ਸਾਡੇ ਅੰਦਰ ਨਹੀਂ ਹੈ। ਫਿਰ ਉਹ ਕਿਸੇ ਹੋਰ ਦੇਸ਼ ਦਾ ਵਾਸੀ ਹੋਵੇਗਾ, ਸਾਡੇ ਅੰਦਰ ਤੋਂ ਕਮ ਸੇ ਕਮ ਨਹੀਂ ਹੈ, ਪਰਮਾਤਮਾ ਅੰਦਰ ਹੈ। ਇਹੀ ਕਾਰਨ ਹੈ ਭਗਤ ਫਰੀਦ ਸਾਹਿਬ ਜੀ ਨੇ ਐਲਾਨੀਆਂ ਇੱਕ ਗੱਲ ਕਹੀ ਹੈ, ਉਹ ਕਹਿਣ ਲੱਗੇ, ਤੂੰ ਰੱਬ ਨੂੰ ਮਿਲਣ ਦੇ ਸਾਰੇ ਯਤਨ ਪ੍ਰਯਤਨ ਛੱਡ ਦੇ, ਰੱਬ ਨੂੰ ਮਿਲਣ ਦੇ ਸਾਰੇ ਵਿਉਂ ਤਰੀਕੇ ਜੁਗਤੀਆਂ ਛੱਡ। ਤੋਂ ਪੁੱਛਿਆ, ਭਗਤ ਜੀ ਕਰੀਏ ਕਿ? ਕਹਿਣ ਲੱਗੇ, ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਜਿਸ ਦਿਨ ਤੂੰ ਆਪਣੇ ਆਪ ਨੂੰ ਸਵਾਰੇਗਾ, ਤੈਨੂੰ ਅੰਦਰੋਂ ਹੀ ਤੇਰਾ ਖੁਦਾ ਨਜ਼ਰ ਆਏਗਾ। ਆਪਣੇ ਆਪ ਨੂੰ ਮੈਲਾ ਰੱਖੇਗਾ, ਪਰਮਾਤਮਾ ਦੂਰ ਲੱਗੇਗਾ, ਪਵਿੱਤਰ ਕਰ ਲਏਗਾ, ਪਰਮਾਤਮਾ ਨੇੜੇ ਲੱਗੇਗਾ। ਅਗਰ ਕੋਈ ਕਹਿ ਰਿਹਾ ਹੈ ਪਰਮਾਤਮਾ ਬਹੁਤ ਦੂਰ ਹੈ, ਤੋ ਖਿਮਾ ਚਾਹਾਂਗਾ, ਇਕੱਲੇ ਇਕੱਲੇ ਮਨੁੱਖ ਦੇ ਮੂੰਹ ਦੇ ਉੱਤੇ ਗੱਲ ਕਹਿਣੀ ਕਿ ਤੇਰਾ ਹਿਰਦਾ ਮੈਲਾ ਹੈ, ਇਹ ਗੱਲ ਕਾਬਲੇ ਬਰਦਾਸ਼ਤ ਨਹੀਂ ਹੈ। ਸਾਂਝੇ ਤੌਰ ਦੇ ਉੱਤੇ ਕਿਹਾ ਜਾ ਸਕਦਾ ਹੈ, ਮਨ ਮੈਲਾ ਹੈ, ਅਤਿ ਮੈਲਾ ਹੈ, ਰੱਬ ਦੂਰ ਲੱਗਦਾ ਹੈ। ਮਿਲਦੇ ਨੇ ਪ੍ਰੇਮੀ, ਕਹਿੰਦੇ ਨੇ ਪਰਮਾਤਮਾ ਦਿਸਦਾ ਤੇ ਨਹੀਂ, ਪਰਮਾਤਮਾ ਨੇੜੇ ਲੱਗਦਾ ਤੇ ਨਹੀਂ। ਇਕੱਲੇ ਨੂੰ ਕਹਿਣਾ ਕਿ ਮਨ ਮੈਲਾ ਹੈ ਥੋੜਾ ਮੁਸ਼ਕਲ ਹੈ, ਸਾਂਝੇ ਤੌਰ ਤੇ ਅਰਜ਼ ਕਰਾਂ, ਮਨ ਬੜਾ ਮੈਲਾ ਹੈ, ਬੜਾ ਕਾਲਾ ਹੈ। ਅਗਰ ਮਨ ਦੇ ਅੰਦਰ ਥੋੜੀ ਵੀ ਕਾਲਖ ਹਟੀ ਹੈ, ਤੋ ਪਰਮਾਤਮਾ ਸਭ ਤੋਂ ਪਹਿਲਾਂ ਤੁਹਾਨੂੰ ਅੰਦਰ ਹੀ ਦਿਸੇਗਾ, ਕਿਉਂਕਿ ਮੈਲ ਕਿੱਥੇ ਹੈ? ਅੰਦਰ। ਪਰਮਾਤਮਾ ਕਿੱਥੇ ਹੈ? ਅੰਦਰ। ਅੰਦਰੋਂ ਮੈਲ ਨੂੰ ਹਟਾਓਗੇ, ਪਰਮਾਤਮਾ ਅੰਦਰ ਦਿਸੇਗਾ, ਉਸ ਤੋਂ ਬਾਅਦ ਵਿੱਚ ਬਾਹਰ ਸੰਸਾਰ ਦੇ ਅੰਦਰ ਦਿਸੇਗਾ। ਮੈਂ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਬਚਨ ਪੜ੍ਹ ਕੇ ਬੜਾ ਹੈਰਾਨ ਹੋਇਆ। ਉਹ ਕਹਿਣ ਲੱਗੇ, ਮਾਤ ਪਿਤਾ ਸੁੱਤ ਬੰਧ ਭਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਨਿਰੰਕਾਰ ਮਿਲਿਆ ਹੈ ਤੂੰ, ਪਰ ਮਿਲਿਆ ਹੈ ਮੈਨੂੰ ਬਚਪਨ ਦੇ ਅੰਦਰ ਮਾਂ ਦੇ ਰੂਪ ਵਿੱਚ, ਜਦ ਬਹੁਤ ਛੋਟਾ ਸੀ, ਆਪਣੀ ਮੈਂ ਸਾਰ ਸੰਭਾਲ ਕਰਨੀ ਨਹੀਂ ਸੀ ਜਾਣਦਾ, ਭੋਜਨ ਕਮਾਉਣਾ ਵੀ ਮੇਰੇ ਵੱਸ ਵਿੱਚ ਨਹੀਂ ਸੀ, ਬਣਾਉਣਾ ਵੀ ਮੇਰੇ ਵੱਸ ਵਿੱਚ ਨਹੀਂ ਸੀ, ਬਹੁਤ ਛੋਟਾ ਸੀ। मेनू तू ही मिलिया है मददगार बन के पर मिलिया है मां दे रूप विच। मां उंगली पकड़ के रस्ते दे उते तुरन दी चाल सिखाई मेरे बचपने दे शौक पूरे करन दा यतन कीता मिले तू पर मिले पिता दे रूप विच। मात पिता परमात्मा नू पिता कह लेना गल समझ विच आउंदी परमात्मा नू पति कह लेना गल समझ विच आउंदी पर गुरु अर्जन देव कह रहे ने तू पुत्र भी मेरा तू ही है। जद मैं बहुत बिरद होया मैं बहुत बुढ़ा होया बुढ़ापे दे अंदर मेरा सहारा बनिया तू पुत्र दे रूप विच सहारा बनिया पोतरे दे रूप विच पर ए निरंकार तू बनिया है। मात पिता सुत सुत दा मतलब है पुत्र संस्कृत भाषा दा लफज है वैसे सुत पर सुत दा आखरी अर्थ हुंदा है पुत्र। कहन लगे मात पिता सुत बंधप अगर कोई रिश्तेदार मदद कर रहा है ते सतगुरु कहन लगे मैं रिश्तेदार नू दाद बाद विच दियांगा पहला दाद मैं तैनू दियांगा क्योंकि बहाना बनाउन वाला तू है रिश्तेदार दे जरिए मदद करन वाला तू है भाई भाई दे रूप विच मिलिया है तू मिलिया है। नानक होवा पार ब्रह्म सहाय सहाय दा मतलब मददगार तू ही मैनू मिलिया है। तो हुण ओ परमात्मा सब तो पहला दिसदा है अपने अंदर मन विच बाद विच गल आउंदी है संसार दी संसार विच बाद विच दिसदा है जिसनू अपने विच नहीं दिसिया खिमा चाहवांगा उहनू परिवार विच भी नहीं दिसिया। जो पत्नी दे नाल कलेश पैदा करके रखदा है उहनू पत्नी दे अंदर परमात्मा नहीं दिसिया तां ही है ना। जो पत्नी पति दे नाल कलेश पैदा करके रखदी है उहनू पति दे अंदर परमात्मा नहीं दिसिया तां ही है ना। जो नौजवान मां बाप नू बुढ़े मां बाप नू घरों बाहर कढ देंदे ने मां बाप दे अंदर रब नहीं दिसिया तां ही है ना। ते जो मां बाप बच्चियां दे नाल दगा कमाउंदे ने धोखा करदे ने उस मां बाप नू बच्चे दे अंदर रब नहीं दिसिया तां ही है ना। ना सारे बच्चे माड़े ने ना सारे मां बाप ही माड़े ने कुछ बच्चियां दा दोष है कुछ बजुर्गां दा दोष है। और दुनिया दे अंदर विचर के मैं वेख्या है कुछ बजुर्गां दा दोष है कुछ बच्चियां दा दोष है। तो खैर जिसनू अपने विच नजर नहीं आया उनू अपने परिवार विच भी नहीं दिसिया ते जिनू परिवार विच नहीं दिसिया ओ लख वार घर बार छड के किधरे बार गुफावां विच चला जाए पहाड़ां विच चला जाए जी मैं बंदगी करनी है मैं रब दा नां लैना है उत्थों भी नहीं दिसेगा। शुरुआत अपने तो नहीं अपने तो क्योंकि वह अंदर वसदा है वह बार है ही नहीं है। काहे रेबन खोजन जाई सर्वन वासी सदा अलेपा तो ही संग समाई अंदर है। हुण मैं एक बचन भाई साहब भाई नंद लाल साहब जी दा तुहाडे सामने रखदा चला। भाई नंद लाल साहब जी कहिंदे ने अगर तेरे अंदरों मैल दी परत टुट गई मैल दी दीवार हट गई परमात्मा रूपी यार दिसिया है पर तेनों अंदर दिसिया है। भाई नंद लाल साहब कहिंदे ने दिल अगर दाना बवद दाने दा मतलब हुंदा है सियाणा आपां ठेठ पंजाबी विच कह दिंदे आ बंदा बड़ा दाना है दाने दा मतलब समझदार ये लफज वैसे फारसी दा है। कुछ फारसी दे लफज साडे धर्म दे अंदर या पंजाबी भाषा दे अंदर बहुत सत्कारे गए उन्हां नूं खास जगह मिल गई। शहीद लफज परसियन भाषा दा है पर पंजाबी दे अंदर इहदी बड़ी महानता है विशेष थां है। रोज रोज आपां करने आ अरदास अरदास लफज गुरमुखी दा ते नहीं है पंजाबी दा ते नहीं है अरदास फारसी दा लफज है विशेष थां नूं मिल गई है पंजाबी दे अंदर। चलो मैं होर गल करा जो साडा नां रखिया साडा नां भी फारसी भाषा विचों लैके रखिया गया है साडा नां रखिया है खालसा रखिया है साडे पिता श्री गुरु गोबिंद सिंह पातशाह ने नां रखिया है खालसा। हुण खालसा दे अखरी अर्थ असीं करने आ कि जिहड़ा अंदरों प्योर होवे ये अखरी अर्थ भावें निंदन योग नहीं है खंडन योग नहीं है पर जे सही अर्थ लभणे होण खालसा दे ते फिर उस भाषा दे दायरे विच खलो के तां ही लभे जाणगे वरना नहीं उस भाषा दे दायरे विच जाणा पएगा। लफज है फारसी दा ते फारसी दे अंदर खालसा उहनूं कहिंदे ने जेड़ी जायदाद जेड़ी संपत्ति सेंटर गवर्नमेंट दी मलकियत है जेड़ी सेंटर गवर्नमेंट दी अपनी जायदाद है उन्हों कह दिता जांदा है खालसा। जो स्टेट सरकार दी संपत्ति जायदाद है उन्हों खालसा नहीं जो सेंटर दी मलकियत है सेंटर दी संपत्ति है ਹੁਣ ਗੁਰੂ ਗੋਬਿੰਦ ਸਿੰਘ ਨੇ ਨਾਮ ਖਾਲਸਾ ਦਿੱਤਾ ਤੂੰ ਪਰਮਾਤਮਾ ਦਾ ਹੈ। ਹੁਣ ਸਭ ਤੋਂ ਵੱਡੀ ਸੈਂਟਰ ਸਰਕਾਰ ਤੇ ਪਰਮਾਤਮਾ ਹੀ ਹੈ ਨਾ। ਆਖਿਆ ਤੂੰ ਪਰਮਾਤਮਾ ਦਾ, ਮੈਂ ਤੇਰਾ ਸਿੱਧਾ ਸੰਬੰਧ ਬਣਾ ਰਿਹਾ ਨਿਰੰਕਾਰ ਦੇ ਨਾਲ, ਕਿਸੇ ਵਿਚਕਾਰ ਤੈਨੂੰ ਵਿਚੋਲੇ ਦੀ ਲੋੜ ਨਹੀਂ, ਸਿੱਧਾ ਸੰਬੰਧ ਨਿਰੰਕਾਰ ਨਾਲ। ਇਹ ਤੇ ਸਾਡੀ ਅਗਿਆਨਤਾ, ਅਸੀਂ 500-500 ਵਿਚੋਲੇ ਵਿੱਚ ਪਾ ਲੈਨੇ ਆ, ਨਾ ਉਹ ਵਿਚੋਲੇ ਪੂਰੇ ਹੁੰਦੇ ਨੇ ਨਾ ਸਾਨੂੰ ਪੂਰਨਤਾ ਮਿਲਦੀ ਹੈ। ਤੁਹਾਨੂੰ ਸਤਿਗੁਰੂ ਨੇ ਖਾਲਸਾ ਬਣਾਇਆ, ਤੁਸੀਂ ਜਾਣ ਕੇ ਸੱਜੇ ਖੱਬੇ ਭਟਕਣ ਦਾ ਯਤਨ ਕਰਦੇ ਹੋ। ਖੈਰ ਇਹ ਤੇ ਗੱਲ ਵਿਚਕਾਰ ਆ ਗਈ, ਅਰਜ ਮੈਂ ਕਰ ਰਿਹਾ ਸਾਂ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਦਿਲ ਅਗਰ ਦਾਨਾ ਬਵੱਧ, ਦਾਨਾ ਕਹਿੰਦੇ ਨੇ ਅੰਦਰੋਂ ਸਿਆਣਾ ਹੋਣਾ, ਗੱਲਾਂ ਬਾਤਾਂ ਦੇ ਨਾਲ ਸਿਆਣਪ ਜ਼ਾਹਰ ਕਰਨੀ ਇੱਕ ਹੋਰ ਅਰਥ ਰੱਖਦੀ ਹੈ, ਹਕੀਕਤ ਵਿੱਚ ਸਿਆਣਾ ਹੋ ਜਾਣਾ ਇੱਕ ਹੋਰ ਮਾਇਨੇ ਰੱਖਦਾ ਹੈ। ਗੱਲੀ ਬਾਤੀ ਤੇ ਅੱਜ ਜਿਹਦੇ ਕੋਲ ਵੀ ਖੜੇ ਹੋਈਏ, ਉਹ ਧਰਮ ਦੀਆਂ ਬਰੀਕ ਤੋਂ ਬਰੀਕ ਦਲੀਲਾਂ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਜਿਵੇਂ ਸਭ ਤੋਂ ਵੱਡਾ ਧਾਰਮਿਕ ਪੁਰਸ਼ ਹੀ ਇਹ ਧਰਮ ਦੇ ਰਾਹ ਦੇ ਉੱਤੇ ਚੱਲਣ ਵਾਲਾ ਹੀ ਹੈ, ਪਰ ਕਰਮ ਦੀ ਚਾਲ ਵੇਖੀਏ ਤੇ ਕਰਮਾਂ ਦੀ ਚਾਲ ਬੜੀ ਮੈਲੀ ਹੈ। ਉਹਨੂੰ ਬਾਹਰੋਂ ਵੇਖੀਏ, ਨਾ ਉਹ ਬਾਹਰੋਂ ਗੁਰੂ ਦੇ ਨਾਲ ਜੁੜਿਆ, ਨਾ ਅੰਦਰੋਂ ਗੁਰੂ ਦੇ ਨਾਲ ਜੁੜਿਆ, ਪਰ ਧਰਮ ਦੀ ਦਲੀਲ ਬੜੀ ਦੇਗਾ, ਕਿਉਂਕਿ ਚਾਰ ਅੱਖਰ ਤਾਲੀਮ ਦੇ ਕੋਲ ਨੇ। ਤਾਲੀਮ ਦੇ ਨਾਲ, ਵਿਦਿਆ ਦੇ ਨਾਲ ਦਲੀਲ ਦੇਣੀ ਆ ਜਾਂਦੀ ਹੈ, ਤਾਲੀਮ ਦੇ ਨਾਲ ਧਰਮ ਨਹੀਂ ਆਉਂਦਾ। ਧਰਮ ਨੂੰ ਅਪਣਾਉਣਾ, ਇਹਦੇ ਵਾਸਤੇ ਤਾਲੀਮ ਦੀ ਲੋੜ ਨਹੀਂ ਹੈ। ਇਹਦੇ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨਪੜਿਆ ਪਰਮਗਤ ਪਾਵੈ। ਇਹ ਨਹੀਂ ਸਤਿਗੁਰੂ ਨੇ ਕਿਹਾ ਕਿ ਜੇ PhD ਕੀਤੀ ਹੈ ਤੇ ਤਾਂ ਧਰਮ ਦਾ ਪਾਂਧੀ ਬਣੇਗਾ ਵਰਨਾ ਨਹੀਂ ਬਣੇਗਾ, ਜੇ ਡਾਕਟਰ ਇੰਜੀਨੀਅਰ ਬਣਿਆ ਹੈ ਤੇ ਤਾਂ ਧਰਮੀ ਬਣ ਸਕੇਗਾ ਵਰਨਾ ਨਹੀਂ। ਇਹ ਤਾਲੀਮ ਸਾਡਾ ਬਾਹਰੀ ਜੀਵਨ ਚਲਾਉਂਦੀ ਹੈ, ਗੁਰੂ ਦੀ ਤਾਲੀਮ ਸਾਨੂੰ ਅੰਦਰੋਂ ਚੇਂਜ ਕਰਦੀ, ਅੰਦਰੋਂ ਬਦਲਾਉਂਦੀ ਹੈ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਜੇ ਕੋਈ ਅੰਦਰੋਂ ਸਿਆਣਾ ਹੋਵੇ, ਦਿਲ ਅਗਰ ਦਾਨਾ ਬਵੱਧ, ਗੱਲੀ ਬਾਤੀ ਸਿਆਣਾ ਨਾ ਹੋਵੇ, ਗੱਲੀ ਬਾਤੀ ਧਰਮ ਦੀਆਂ ਗੱਲਾਂ ਪੇਸ਼ ਕਰਨੀਆਂ ਨਾ ਜਾਣਦਾ ਹੋਵੇ, ਹਕੀਕਤ ਵਿੱਚ ਉਹਨੂੰ ਅੰਦਰੋਂ ਰੱਬ ਜੀ ਦੇ ਬਾਰੇ ਸਮਝ ਹੋਵੇ, ਹਕੀਕਤ ਵਿੱਚ ਗਿਆਨੀ ਨਹੀਂ ਉਹੀ ਹੈ। ਕਹਿਣ ਲੱਗੇ, ਦਿਲ ਅਗਰ ਦਾਨਾ ਬਵੱਧ, ਅੰਦਰ ਕਿਨਾਰਸ ਯਾਰ ਹਸਤ। ਕਹਿਣ ਲੱਗੇ, ਤੇਰਾ ਯਾਰ ਮਤਲਬ ਪਰਮਾਤਮਾ ਤੈਨੂੰ ਅੰਦਰ ਵਸਦਾ ਰਸਦਾ ਨਜ਼ਰ ਪਏਗਾ। ਅਗਰ ਤੂੰ ਅੰਦਰੋਂ ਸਿਆਣਾ ਬਣੇ, ਅੰਦਰੋਂ ਮੈਲ ਦੀ ਪਰਤ ਨੂੰ ਤੋੜ ਕੇ ਬਾਹਰ ਕਰਨ ਦਾ ਯਤਨ ਕਰੇ। ਹੁਣ ਅਗਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਨੇ, ਭਾਈ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ, ਚਸਮ ਗਰ ਬੀਨਾ ਬਵੱਧ, ਹਰ ਤਰਫ ਯਾਰ ਹਸਤ। ਕਹਿਣ ਲੱਗੇ, ਤੇਰੇ ਨੇਤਰਾਂ ਦਾ ਰੋਗ ਅਗਰ ਮੁੱਕ ਜਾਏ, ਨੇਤਰਾਂ ਦਾ ਦਾਰੂ ਤੈਨੂੰ ਕਿਧਰੋਂ ਮਿਲ ਜਾਏ, ਰੋਗ ਚਲਾ ਜਾਏ, ਨੇਤਰਾਂ ਨੂੰ ਵੇਖਣ ਦੀ ਤੌਫੀਕ ਮਿਲ ਜਾਏ, ਤੇ ਕਹਿਣ ਲੱਗੇ, ਫਿਰ ਚਾਰ ਚੁਫੇਰੇ ਉਹੀ ਪਰਮਾਤਮਾ ਦਿਸੇਗਾ ਜੋ ਸਰਵ ਪ੍ਰਥਮ ਤੈਨੂੰ ਤੇਰੇ ਅੰਦਰ ਦਿਸਿਆ ਹੈ। ਦਿਲ ਅਗਰ ਦਾਨਾ ਬਵੱਧ, ਅੰਦਰ ਕਿਨਾਰਸ ਯਾਰ ਹਸਤ, ਚਸਮ ਕਰ ਬੀਨਾ ਬਵੱਧ, ਹਰ ਤਰਫ ਯਾਰ ਹਸਤ। ਕਹਿਣ ਲੱਗੇ, ਚਾਰ ਚੁਫੇਰੇ ਯਾਰ ਦਿਸੇਗਾ, ਪਰਮਾਤਮਾ ਨਜ਼ਰ ਆਏਗਾ, ਪਰ ਸ਼ਰਤ ਇਹ ਹੈ ਕਿ ਅੱਖਾਂ ਦੇ ਅੰਦਰ ਰੋਗ ਨਾ ਹੋਵੇ। ਸੂਰਜ ਚਮਕਦਾ ਹੈ ਲੱਖ ਵਾਰ ਚਮਕੇ, ਜੇ ਅੱਖਾਂ ਵਿੱਚ ਵੇਖਣ ਵਾਲੀ ਜੋਤ ਹੀ ਨਹੀਂ ਹੈ, ਸੂਰਜ ਦਾ ਚਮਕਣਾ ਕੀ ਕਰੇਗਾ। ਸੂਰਜ ਨੂੰ ਵੇਖਣ ਲਈ ਤੁਹਾਡੇ ਨੇਤਰ ਵੀ ਤੇ ਖੁੱਲੇ ਹੋਣੇ ਚਾਹੀਦੇ ਨੇ, ਨੇਤਰਾਂ ਦੇ ਅੰਦਰ ਵੇਖਣ ਵਾਲੀ ਜੋਤ ਵੀ ਤੇ ਹੋਣੀ ਚਾਹੀਦੀ। ਤੋ ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਜੀ ਕਹਿਣ ਲੱਗੇ, ਫਰੀਦਾ ਗਲੀਏ ਚਿੱਕੜ, ਤੇਰੇ ਅੰਦਰ ਮੈਲ ਬੜੀ ਹੈ, ਚਿੱਕੜ ਬੜਾ ਹੈ, ਅੰਦਰ ਦੀਆਂ ਗਲੀਆਂ ਭਰੀਆਂ ਪਈਆਂ ਨੇ ਚਿੱਕੜ ਦੇ ਨਾਲ। ਔਰ ਇਹ ਜਵਾਬ ਆਪਣੇ ਪਾਸੋਂ ਆਪ ਮੰਗੋ, ਆਪਣੇ ਮਨ ਦੀ ਕਿਤਾਬ ਖੋਲ ਕੇ ਵੇਖੋ, ਵੇਖੋ ਕਿ ਪਵਿੱਤਰਤਾ ਕਿੰਨੀ ਹੈ ਤੇ ਮੈਲ ਕਿੰਨੀ ਹੈ। ਇੱਕ ਦਿਨ ਦੇ ਅੰਦਰ ਜ਼ੁਬਾਨ ਕਿੰਨੀ ਵਾਰ ਬੋਲੀ ਹੈ ਤੇ ਜ਼ੁਬਾਨ ਨੇ ਸ਼ੁੱਧ ਕਿੰਨੀ ਵਾਰ ਬੋਲਿਆ ਹੈ ਤੇ ਅਸ਼ੁੱਧ ਕਿੰਨਾ ਬੋਲਿਆ ਹੈ, ਚੁਗਲੀ ਨਿੰਦਾ ਕਿੰਨੀ ਵਾਰ ਬੋਲੀ, ਕਾਮੁਕ ਲੋਭ ਦੇ ਬੋਲ ਕਿੰਨੀ ਵਾਰ ਬੋਲੇ ਨੇ। ਇੱਕ ਦਿਨ ਦੇ ਅੰਦਰ ਅੱਖਾਂ ਕਈ ਵਾਰ ਵੇਖਦੀਆਂ ਨੇ, ਕਿਸੇ ਨੂੰ ਵੇਖ ਕੇ ਈਰਸ਼ਾ ਦਵੈਸ਼ ਕਿੰਨੀ ਵਾਰ ਬਣੀ ਤੇ ਕਿਸੇ ਵਿੱਚੋਂ ਰੱਬ ਮਹਿਸੂਸ ਹੋਇਆ ਕਿੰਨੀ ਵਾਰ ਹੋਇਆ, ਕਿੰਨੀ ਵਾਰ ਵੇਖਿਆ। ਕੰਨ ਕੀ ਸੁਣਨਾ ਪਸੰਦ ਕਰਦੇ ਨੇ, ਆਪਣੇ ਜੀਵਨ ਦੀ ਡਾਇਰੀ ਨੋਟ ਕਰੋ, ਜਵਾਬ ਤੁਹਾਨੂੰ ਆਪੇ ਮਿਲ ਜਾਏਗਾ ਕਿ ਅੰਦਰ ਮੈਲ ਹੈ ਜਾਂ ਅੰਦਰ ਪਵਿੱਤਰਤਾ ਹੈ। ਭਗਤ ਜੀ ਕਹਿਣ ਲੱਗੇ, ਮੈਂ ਦੁਨੀਆਂ ਦੀ ਤਸਵੀਰ ਨੇੜੇ ਹੋ ਕੇ ਵੇਖੀ ਹੈ ਤੇ ਕੀ ਨਜ਼ਰ ਆਇਆ, ਗਲੀਏ ਚਿੱਕੜ, ਗਲੀਆਂ ਦੇ ਅੰਦਰ ਚਿੱਕੜ ਹੋਣ ਕਾਰਨ ਦੂਰ ਘਰ, ਪਰਮਾਤਮਾ ਦਾ ਘਰ ਦੂਰ ਨਜ਼ਰ ਆਇਆ। ਮਨੁੱਖ ਨੇ ਕਹਿ ਦਿੱਤਾ, ਨੇੜੇ ਤੇੜੇ ਹੈ ਹੀ ਨਹੀਂ, ਬੜੀ ਦੂਰ ਹੈ, ਦੂਰ ਘਰ ਨਾਲ ਪਿਆਰੇ ਨੇ ਹੋ। ਕਹਿਣ ਲੱਗੇ, ਮੇਰਾ ਪਿਆਰ ਮੇਰੇ ਪਰਮਾਤਮਾ ਦੇ ਨਾਲ ਹੈ। ਕਹਿਣ ਲੱਗੇ ਅੰਦਰ ਚਿੱਕੜ ਹੈ, ਘਰ ਲੱਗਦਾ ਹੈ ਪਰਮਾਤਮਾ ਦਾ ਦੂਰ, ਪਰ ਜਿਹਦਾ ਘਰ ਦੂਰ ਲੱਗਦਾ ਹੈ ਉਹਦੇ ਨਾਲ ਮੇਰਾ ਪਿਆਰ ਹੈ। ਹੁਣ ਜਿਵੇਂ ਜਿਵੇਂ ਪਿਆਰ ਪੱਕਦਾ ਜਾਏਗਾ, ਚਿੱਕੜ ਹਟਦਾ ਜਾਏਗਾ, ਘਰ ਨੇੜੇ ਲੱਗਣਾ ਸ਼ੁਰੂ ਹੋ ਜਾਏਗਾ। ਕਹਿਣ ਲੱਗੇ ਦੂਰ ਘਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ। ਜਦ ਮੈਂ ਸੁਰਤ ਨੂੰ ਚਲਾਉਂਦਾ, ਜਦ ਮੈਂ ਸੁਰਤ ਦੇ ਮਾਰਗ ਦੇ ਉੱਤੇ ਚੱਲਦਾ ਤੇ ਇਸ ਚਿੱਕੜ ਦੇ ਨਾਲ ਮੇਰੀ ਕੰਬਲੀ ਲਬਰੇਜ ਹੋ ਜਾਂਦੀ ਹੈ, ਭਰ ਜਾਂਦੀ ਹੈ। ਜਦ ਤੁਸੀਂ ਸੁਰਤ ਕਰਕੇ ਪਰਮਾਤਮਾ ਦੇ ਨਾਲ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰਦੇ ਹੋ, ਤੁਹਾਡੀ ਸੁਰਤ ਨੂੰ ਤੋੜਨ ਵਾਲੇ ਕਈ ਸਾਧਨ ਰਾਹ ਵਿੱਚ ਮਿਲਣਗੇ। ਕਾਮ ਸੁਰਤ ਨੂੰ ਤੋੜੇਗਾ, ਕੋਈ ਵੀ ਤੁਹਾਡੇ ਨੇੜੇ ਤੇੜੇ ਨਹੀਂ ਹੈ, ਤੁਹਾਡੇ ਕਲਪਨਾ ਦੇ ਅੰਦਰ ਹੀ ਬਹੁਤ ਕੁਝ ਹਲਚਲੀ ਮੱਚੀ ਹੋਈ ਤੁਹਾਨੂੰ ਨਜ਼ਰ ਆ ਜਾਏਗੀ। ਤੁਹਾਡੀ ਕਲਪਨਾ ਦੇ ਅੰਦਰ ਨੇੜੇ ਤੁਹਾਡੇ ਕੋਈ ਵੀ ਨਹੀਂ ਹੈ, ਅੱਖਾਂ ਬੰਦ ਨੇ, ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਕਹਿ ਰਹੇ ਹੋ, ਪਰ ਤੁਹਾਡੀ ਕਲਪਨਾ ਦਾ ਚਿੱਕੜ ਤੁਹਾਡੇ ਸਾਹਮਣੇ ਆ ਜਾਏਗਾ। ਕਦੀ ਉਹ ਕਾਮ ਦੇ ਰੂਪ ਵਿੱਚ, ਕਦੀ ਕ੍ਰੋਧ ਦੇ ਰੂਪ ਵਿੱਚ, ਕਦੀ ਈਰਸ਼ਾ ਦੇ ਰੂਪ ਵਿੱਚ, ਕਦੀ ਨਿੰਦਾ ਚੁਗਲੀ ਦੇ ਰੂਪ ਵਿੱਚ। ਅਗਰ ਇਹ ਚਿੱਕੜ ਹੋਵੇ ਨਾ ਤਾਂ ਫਿਰ ਤੇ ਸੁਰਤ ਸ਼ਬਦ ਦੇ ਨਾਲ ਬੜੀ ਜਲਦੀ ਜੁੜ ਜਾਏਗੀ, ਬੜੀ ਜਲਦੀ ਜੁੜ ਜਾਏਗੀ, ਫਿਰ ਪਰਮਾਤਮਾ ਨੂੰ ਵੀ ਜਲਦੀ ਪਾਇਆ ਜਾ ਸਕੇਗਾ। ਪਰਮਾਤਮਾ ਮਿਲ ਜਾਂਦਾ ਹੈ ਪਰ ਪਹਿਲਾਂ ਆਪਣੇ ਚਿੱਕੜ ਨੂੰ ਪਾਸੇ ਕਰਨਾ ਪੈਂਦਾ ਹੈ, ਤਾਂ ਆਪਣੇ ਚਿੱਕੜ ਨੂੰ ਹਟਾਉਣਾ ਪੈਂਦਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਚਿੱਕੜ ਬਣਦਾ ਵੀ ਪਾਣੀ ਦੇ ਨਾਲ ਹੈ ਤੇ ਚਿੱਕੜ ਨੂੰ ਧੋਤਾ ਵੀ ਪਾਣੀ ਦੇ ਨਾਲ ਹੀ ਜਾਂਦਾ ਹੈ। ਅਗਰ ਮਿੱਟੀ ਨੂੰ ਤੇ ਪਾਣੀ ਨੂੰ ਮਿਲਾ ਦਿਓ, ਚਿੱਕੜ ਬਣ ਜਾਏਗਾ, ਉਹ ਚਿੱਕੜ ਰਸਤੇ ਦੇ ਉੱਤੇ ਜੰਮ ਜਾਏ, ਚਿੱਕੜ ਕੱਪੜੇ ਦੇ ਉੱਤੇ ਜੰਮ ਜਾਏ, ਚਿੱਕੜ ਸਰੀਰ ਦੇ ਉੱਤੇ ਜੰਮ ਜਾਏ, ਪਾਣੀ ਤੇ ਮਿੱਟੀ ਕਾਰਨ ਜੰਮਿਆ ਨਾ, ਇਕੱਲੇ ਪਾਣੀ ਨੂੰ ਵਰਤੋਂ ਵਿੱਚ ਲਿਆਓ ਤੇ ਚਿੱਕੜ ਉਤਰਦਾ ਹੋਇਆ ਵੀ ਨਜ਼ਰ ਪੈ ਜਾਏਗਾ। ਮਰਜ਼ੀ ਤੁਹਾਡੀ, ਇਸ ਪਾਣੀ ਦੇ ਨਾਲ ਚਿੱਕੜ ਬਣਾਉਣਾ ਹੈ, ਪਾਣੀ ਦੇ ਨਾਲ ਚਿੱਕੜ ਨੂੰ ਧੋਣਾ ਹੈ। ਕਹਿਣ ਲੱਗੇ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੇ ਕੰਬਲੇ। ਜਿਵੇਂ ਜਿਵੇਂ ਮੈਂ ਚੱਲਣ ਦਾ ਯਤਨ ਕਰਨਾ, ਸੁਰਤ ਨੂੰ ਜੋੜਨ ਦਾ ਯਤਨ ਕਰਦਾ ਸ਼ਬਦ ਦੇ ਨਾਲ, ਮੇਰੀ ਕੰਬਲੀ ਭਿੱਜ ਜਾਂਦੀ ਹੈ, ਮਨ ਰੂਪੀ ਕੰਬਲੀ ਭਿੱਜ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਪਰ ਇੱਕ ਮੈਂ ਬੇਨਤੀ ਕਰਾਂ, ਬਾਣੀ ਵਿੱਚ ਨਹੀਂ ਹੈ, ਮਨ ਦੁਬਦਾ ਵਿੱਚ ਨਾ ਚਲਾ ਜਾਏ, ਬਾਣੀ ਦਾ ਬਚਨ ਉਹ ਨਹੀਂ ਹੈ। ਕਬੀਰ ਪੰਥੀਆਂ ਦੇ ਪਾਸ ਇੱਕ ਬਹੁਤ ਵੱਡਾ ਕਬੀਰ ਸਾਹਿਬ ਦਾ ਗ੍ਰੰਥ ਹੈ, ਇਹ ਬਚਨ ਉਹਦੇ ਵਿੱਚ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਬੜੇ ਯਤਨ ਸੇ ਓਡੀ ਕੰਬਲੀਆ, ਬੜਾ ਲੰਮਾ ਸਮਾਂ ਭਟਕਣ ਤੋਂ ਬਾਅਦ, ਜੂਨਾ ਵਿੱਚ ਚੱਕਲ ਚੱਲਣ ਤੋਂ ਬਾਅਦ, ਚੱਕਰ ਕੱਟਣ ਤੋਂ ਬਾਅਦ, ਤਾਂ ਕਿਧਰੇ ਜਾ ਕੇ ਮਨੁੱਖਾ ਦੇਹ ਮਿਲੇ। ਔਰ ਇਹ ਬਚਨ ਗੁਰਬਾਣੀ ਦੇ ਨੇ, ਏਤੇ ਕਰ ਹਮ ਬਹੁਤ ਬਸਾਏ, ਤਬ ਹਮ ਰਾਮ ਗਰਭ ਹੋਏ ਆਏ, ਬਚਨੇ ਵੀ ਕਬੀਰ ਸਾਹਿਬ ਦੇ ਨੇ। ਕਹਿਣ ਲੱਗੇ ਬੜੇ ਯਤਨ ਸੇ ਓਡੀ ਕੰਬਲੀਆ, ਬੜੀ ਮੁਸ਼ਕਲ ਦੇ ਨਾਲ ਇਹ ਮਨੁੱਖਾ ਦੇਹੀ ਨੂੰ ਪਾਇਆ ਹੈ, ਜਿਉਂ ਕਿ ਤਿਉਂ ਦਰ ਲੀਨ ਕਮਲਿਆ, ਬੜੇ ਯਤਨ ਦੇ ਨਾਲ ਮੈਨੂੰ ਜਿਉਂ ਦੀ ਤਿਉਂ ਚਿੱਟੀ ਰੱਖ ਪਾਇਆ, ਇਹਨੂੰ ਮੈਂ ਲਿਬੜਨ ਨਹੀਂ ਦਿੱਤਾ, ਚਿੱਕੜ ਦੇ ਅੰਦਰ ਭਰਨ ਨਹੀਂ ਦਿੱਤਾ। ਬੜੇ ਯਤਨ ਸੇ ਓਡੀ ਕੰਬਲੀਆ, ਜਿਉਂ ਕਿ ਤਿਉਂ, ਜਿਵੇਂ ਦੀ ਕੰਬਲੀ ਮਿਲੀ ਸੀ ਚਿੱਟੀ, ਜਿਉਂ ਕਿ ਤਿਉਂ ਦਰ ਲੀਨ ਕਮਲਿਆ, ਮੈਨੂੰ ਧਰ ਲਿਆ ਹੈ, ਰੱਖ ਲਿਆ ਆਪਣੇ ਪਾਸ, ਜਿਉਂ ਦੀ ਤਿਉਂ, ਮਤਲਬ ਚਿੱਟੀ ਦੀ ਚਿੱਟੀ, ਕਾਲੀ ਨਹੀਂ ਆਉਂਦੀ। ਤਾਂ ਜਿਹਦੀ ਮਨ ਵਾਲੀ ਕੰਬਲੀ ਚਿੱਟੀ ਰਹਿ, ਉਹ ਪਵਿੱਤਰ ਹੈ, ਪਰਮਾਤਮਾ ਦੇ ਚਰਨਾਂ ਵਿੱਚ ਬਹਿਣ ਦੀ ਜਗ੍ਹਾ ਬਣ ਜਾਂਦੀ ਹੈ। ਜਿਹਦੀ ਕੰਬਲੀ ਚਿੱਕੜ ਦੇ ਨਾਲ ਭਰ ਜਾਏ, ਉਹ ਜੋਨਾਂ ਦੇ ਚੱਕਰ ਦੇ ਅੰਦਰ ਭਟਕਦਾ ਨਜ਼ਰ ਪੈਂਦਾ ਹੈ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਚੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੇ ਨੇਹੋ। ਅਗਰ ਮੈਂ ਚੱਲਦਾ ਨਹੀਂ ਹਾਂ ਤੋ ਪਰਮਾਤਮਾ ਨਹੀਂ ਮਿਲਦਾ, ਪਿਆਰ ਟੁੱਟਦਾ, ਚੱਲਦਾ ਹਾਂ ਤੇ ਕੰਬਲੀ ਭਿੱਜਦੀ ਹੈ, ਹੁਣ ਕਰਾਂ ਕੀ, ਦੁਬਦਾ ਬਣ ਗਈ। ਚੱਲਦਾ ਹਾਂ ਤੇ ਮੁਸ਼ਕਲ ਬੜੀ ਹੈ, ਚੱਲਦਾ ਹਾਂ ਕਠਿਨਾਈ ਬੜੀ ਹੈ, ਚੱਲਦਾ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਚਟਾਨ ਦੇ ਵਿੱਚੋਂ ਰਸਤਾ ਬਣਾ ਕੇ ਅੱਗੇ ਗੁਜ਼ਰਨਾ ਪੈਣਾ ਹੈ, ਬੜਾ ਕਠਿਨਾਈ ਵਾਲਾ ਮਾਰਗ ਨਜ਼ਰ ਪੈ ਰਿਹਾ, ਨਹੀਂ ਚੱਲਦਾ ਤੇ ਪਰਮਾਤਮਾ ਨਹੀਂ ਮਿਲਦਾ, ਹੁਣ ਕਰਾਂਗੇ। ਅਗਲੇ ਸਲੋਕ ਵਿੱਚ ਕਹਿੰਦੇ ਨੇ, ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੋ ਮੇਹੋ। ਕਹਿਣ ਲੱਗੇ ਠੀਕ ਹੈ ਅੱਲਾਹ, ਇਹ ਚਿੱਕੜ ਬਣਾਇਆ ਵੀ ਤੇ ਤੂੰ ਹੈ, ਮੇਰੀ ਕੰਬਲੀ ਭਿੱਜਦੀ ਰਹਿ, ਇਹ ਚਿੱਕੜ ਦੇ ਅੰਦਰ ਭਰਦੀ ਜਾਏ, ਮੀਂਹ ਵਰਸਦਾ ਜਾਏ, ਮੀਂਹ ਦੇ ਨਾਲ ਚਿੱਕੜ ਹੁੰਦਾ ਜਾਏ, ਚਿੱਕੜ ਬਣਾਉਣ ਵਾਲਾ ਵੀ ਤੂੰ ਹੈ, ਮੈਨੂੰ ਆਪਣੇ ਨਾਲ ਮਿਲਾਉਣ ਵਾਲਾ ਵੀ ਤੂੰ ਹੈ, ਇਹ ਤੇਰੀ ਰਹਿਮਤ ਦੇ ਨਾਲ ਹੀ ਤੇ ਮੀਂਹ ਵਰਸ ਰਿਹਾ, ਤੇਰੇ ਹੁਕਮ ਤੋਂ ਬਾਹਰ ਤੇ ਨਹੀਂ ਵਰਸ ਰਿਹਾ। ਅਗਰ ਮੈਨੂੰ ਕਾਮ ਸਤਾਉਂਦਾ ਹੈ, ਕ੍ਰੋਧ ਸਤਾਉਂਦਾ ਹੈ, ਚੁਗਲੀ ਨਿੰਦਾ ਸਤਾਉਂਦੀ ਹੈ, ਤੂੰ ਆਖਿਆ ਚਿੱਕੜ ਵੀ ਤੇਰਾ ਬਣਾਇਆ, ਮੈਂ ਵੀ ਤੈਨੂੰ ਮਿਲਣਾ ਹੈ, मैं चिक्कड़ दी परवाह ना करदा होया ध्यान तेरे वल रख रहा, तू कृपा कर। राख पिता प्रभ मेरे, मोहि निर्गुण सब गुण तेरे, पंच बिखादी एक गरीबा, राखो रख हारे। निरंकार बचाउना भी तू है, पिजो सिजो कंबली, कंबली भिजदी जा रही है कोई गल नहीं, बरसात पैंदी जा रही है कोई गल नहीं, चलदा जावा आखिर चलदा चलदा कदी ते चिक्कड़ तो बार होवांगा ही ना। अल्लाह बरसो में हो कह लगे जाए मिला तिना सजना, टुटो ना ही ने हो। मैं जाके अपने सज्जन नो रब जी नो मिल पवा, मेरा प्यार सलामत रहे ने, मेरा टुटे ना प्रेम, मेरे दे अंदर विघन पै ना। इस चिक्कड़ विचों दी गुजर गुजर के ता ही चिक्कड़ तो रहत परमात्मा मिलदा है, वरना नहीं। कोई ए आखे के चिक्कड़ विचों ना गुजरना पै, हो नहीं सकदा, गुजरना ते पैगा। किमा चाहवांगा बोल कुछ इस तरह दे ने, प्रसूत दी पीड़ा विचों गुजरन तो बाद ही बच्चे दा मुंह वेख्या जांदा है, वरना नहीं। इस चिक्कड़ दे तौर दी पीड़ा विचों निकलन तो बाद ही परमात्मा दा मुंह दिसदा है, वरना नहीं। बड़ा भयानक चिक्कड़ है, बड़ी गूढ़ी मैल है। गूढ़ी मैल हट जाती है जदों आप तुरे जा रहे हो, चलो एक कदम चल रहे हो, दो कदम चल रहे हो, चलते रहे हो। जेड़ा ढेरी ढा के बह गया कि रब दा घर बड़ा दूर है, मेरे तो चलिया नहीं जाना, चिक्कड़ बड़ा दूर है, वह ना चल पाएगा ना पहुंच पाएगा। उस बहन वाले नालों करोड़ गुना वो चंगा है, चल रहा है, भावे रोज एक ही कदम चल रहा है, दो ही कदम चल रहे हैं, मैल नू हटा दे रहा है, हौसला उन्हें डिगया ते नहीं है। तो इसी महावाग भगत फरीद साहब जी ने जिन्हां नू आधार बना के मैं कुछ बेनतियां आप संगत दे सन्मुख करन दा निमाना यतन कीता।
1: सतनाम श्री वाहे गुरु साहिब जीओ, फरीदा मैं भुलावा पगदा, मत मैली होए जाए, गहला रूह ना जानई, सिर भी मिट्टी खाए। फरीदा मैं भुलावा पगदा, मत मैली होए जाए, गला रूह ना जानई, सिर भी मिट्टी खाए। फरीदा शक्कर खंड नीवात गुड़, माखियो मांजा तुत, सबे वस्तु मिठियां

ਤੇ ਅਕਸਰ ਕਹਿ ਦਿੰਦੇ ਨੇ ਕਿ ਪਾਣੀ ਦੇ ਅੰਦਰ ਮਦਾਣੀ ਪਾਇਆ ਤੈਨੂੰ ਮਿਲਣਾ ਕੀ ਹੈ, ਦੁੱਧ ਦੇ ਅੰਦਰ ਮਦਾਣੀ ਪਾ ਲਵੇ ਤੇ ਮੱਖਣ ਮਿਲ ਜਾਏਗਾ, ਪਾਣੀ ਵਿੱਚ ਮਦਾਣੀ ਪਾ ਕੇ ਰਿੜਕੀ ਜਾ, ਚਾਰ ਘੰਟੇ ਬਹਿ ਕੇ ਰਿੜਕੀ ਜਾ, ਕਿੱਥੋਂ ਮੱਖਣ ਨਿਕਲੇਗਾ ਪਾਣੀ ਵਿੱਚੋਂ। ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾ ਬਲੋਵਸ ਪਾਣੀ, ਕਾਇਆ ਮੰਜ ਸਕਾਉਣ ਗੁਣਾ, ਜੋ ਘੱਟ ਪੀਤਰ ਹੈ ਮਿਲਣਾ ਮਲਣਾ। ਕਹਿਣ ਲੱਗੇ ਕਾਇਆ ਮਾਂਜਸ, ਕਾਇਆ ਨੂੰ ਬੜਾ ਮਾਂਜੀ ਜਾ ਰਿਹਾ, ਧੋਈ ਜਾ ਰਿਹਾ, ਪਵਿੱਤਰ ਕਰੀ ਜਾ ਰਿਹਾ, ਕੌਣ ਗੁਣਾ। ਕਹਿਣ ਲੱਗੇ ਇਹਦਾ ਕੀ ਗੁਣ ਹੈ, ਕੀ ਅਰਥ ਹੈ, ਜੋ ਘੱਟ ਪੀਤਰ ਹੈ ਮਲਣਾ। ਜੇ ਤੇਰੇ ਅੰਦਰ ਮੈਲ ਹੈ ਤੇ ਤੇਰੀ ਕਾਇਆ ਨੂੰ ਸਵਾਰਨ ਦਾ ਅਰਥ ਕੀ ਹੋਇਆ। ਮੈਂ ਫਿਰ ਦੁਬਾਰਾ ਬੇਨਤੀ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਆਉਣਾ ਹੈ, ਗਿੱਟੇ ਗੋਡੇ ਧੋ ਕੇ ਹੀ ਆਉਣਾ ਚਾਹੀਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿਣਾ ਹੈ, ਇਸ਼ਨਾਨ ਪਾਉਣ, ਤਨ ਦੇ ਕੱਪੜੇ ਸਾਫ ਹੀ ਹੋਣੇ ਚਾਹੀਦੇ ਨੇ। ਪਰ ਮੈਂ ਇਸ ਤਰ੍ਹਾਂ ਵੀ ਵੇਖਿਆ ਹੈ ਕਿ ਕਿਸੇ ਨੂੰ ਹੱਥ ਨਹੀਂ ਮਿਲਾਉਣਾ, ਇਤਨੀ ਛੂਆ ਛੂਤ ਕਿਸੇ ਨੂੰ ਹੱਥ ਨਹੀਂ ਮਿਲਾਉਣਾ, ਕਿਸੇ ਦੇ ਨੇੜੇ ਨਹੀਂ ਖਲੋਣਾ। ਜੋ ਮੇਰੇ ਮੂੰਹ ਵਿੱਚੋਂ ਸਾਹ ਨਿਕਲ ਰਿਹਾ ਹੈ ਉਹ ਕਿਸੇ ਦੂਸਰੇ ਦੇ ਅੰਦਰ ਜਾ ਰਿਹਾ ਹੈ, ਜੋ ਦੂਸਰੇ ਦੇ ਅੰਦਰੋਂ ਸਾਹ ਨਿਕਲ ਰਿਹਾ ਹੈ ਉਹ ਮੇਰੇ ਅੰਦਰ ਆ ਰਿਹਾ ਹੈ। ਕਿੱਥੋਂ ਤੁਸੀਂ ਇਤਨੀ ਵੱਡੀ ਸੁੱਚਤਾ ਰੱਖ ਲੋਗੇ। ਸੁੱਚ ਰੱਖਣੀ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹ ਹੁਕਮ ਤਾਂ ਲਾਇਆ ਸੀ ਤਾਂ ਕਿ ਜਿਹੜੀਆਂ ਛੂਤ ਦੀਆਂ ਬਿਮਾਰੀਆਂ ਨੇ ਇੱਕ ਦੂਜੇ ਦੇ ਨਾਲ ਬਹਿ ਕੇ ਖਾਣ ਤੋਂ ਬਾਅਦ ਇੱਧਰ ਉੱਧਰ ਚਲੀਆਂ ਜਾਂਦੀਆਂ ਨੇ। ਇੱਕ ਥਾਲੀ ਦੇ ਅੰਦਰ ਬਹਿ ਕੇ ਦੂਸਰੇ ਦੇ ਨਾਲ ਖਾਓਗੇ, ਅਗਰ ਇੱਕ ਮਰੀਜ਼ ਹੈ ਤੇ ਉਹ ਮਰੀਜ਼ ਤੰਦਰੁਸਤ ਨੂੰ ਵੀ ਮਰੀਜ਼ ਕਰ ਦੇਗਾ, ਛੂਤ ਦੀਆਂ ਬਿਮਾਰੀਆਂ ਚਲੀਆਂ ਜਾਣੀਆਂ ਨੇ। ਅੱਜ ਡਾਕਟਰ ਵੀ ਇਹ ਗੱਲ ਕਹਿੰਦੇ ਨੇ ਕਿ ਜਿਹਨੂੰ ਛੂਤ ਦੀ ਬਿਮਾਰੀ ਹੈ ਉਹਦੇ ਨਾਲ ਬਹਿ ਕੇ ਨਾ ਖਾਓ। ਡਾਕਟਰ ਵੀ ਅੱਜ ਇੱਕ ਨੂੰ ਸਿਰਿੰਜ ਵਰਤੋਂ ਵਿੱਚ ਲਿਆ ਕੇ ਇੰਜੈਕਸ਼ਨ ਦੇ ਕੇ ਦੂਜੇ ਨੂੰ ਉਹ ਸਿਰਿੰਜ ਨਹੀਂ ਵਰਤਦੇ। ਕਿਉਂ ਨਹੀਂ ਵਰਤਦੇ? ਬਿਮਾਰੀ ਉਹਦੇ ਸਰੀਰ ਵਿੱਚੋਂ ਨਿਕਲ ਕੇ ਦੂਸਰੇ ਦੇ ਸਰੀਰ ਦੇ ਅੰਦਰ ਨਾ ਚਲੀ ਜਾਏ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੜੇ ਦੂਰ ਅੰਦੇਸ਼ੀ ਸਨ। ਅੱਜ ਹਰ ਸਿਗਰਟ ਦੀ ਡੱਬੀ ਦੇ ਉੱਤੇ ਲਿਖਿਆ ਹੋਇਆ ਮਿਲਦਾ ਹੈ ਕਿ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ, ਪਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਨੂੰ ਬਾ ਹੁਕਮ ਰੋਕ ਦਿੱਤਾ ਗਿਆ ਕਿ ਤੂੰ ਤੰਬਾਕੂ ਸੇਵਨ ਨਹੀਂ ਕਰਨਾ। ਕਾਰਨ ਸੀ ਉਹਦਾ। ਅੱਜ ਹਰ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਿਆ ਹੋਇਆ ਮਿਲਦਾ ਹੈ ਸਿਹਤ ਲਈ ਹਾਨੀਕਾਰਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਾਕ ਬਾਣੀ ਨੇ ਸਾਨੂੰ ਹੁਕਮ ਲਾ ਕੇ ਰੋਕ ਦਿੱਤਾ ਤੂੰ ਇਸ ਪਾਸੇ ਨਹੀਂ ਜਾਣਾ। ਖਿਮਾ ਚਾਹਾਂਗਾ, ਬੋਲ ਮੇਰੇ ਕੁਝ ਖੁੱਲੇ ਨੇ। ਅੱਜ ਥਾਂ ਥਾਂ ਦੇ ਉੱਤੇ ਮੀਡੀਆ ਦੇ ਅੰਦਰ ਰੌਲਾ ਹੈ ਕਿ ਏਡਜ਼ ਦੀ ਬਿਮਾਰੀ ਦਾ ਇਲਾਜ ਕੇਵਲ ਪਰਹੇਜ਼ ਹੈ, ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾ ਹੁਕਮ ਰੋਕ ਦਿੱਤਾ ਕਿ ਬਸ ਸੰਗ ਇੱਕ ਹੀ ਸਰੀਰ ਦਾ ਚਾਹੀਦਾ, ਬਹੁਤਿਆਂ ਸਰੀਰਾਂ ਦਾ ਨਹੀਂ ਚਾਹੀਦਾ, ਤਾਂ ਕਿ ਤੂੰ ਤਨ ਕਰਕੇ ਵੀ ਤੰਦਰੁਸਤ ਰਹਿ, ਤਨ ਕਰਕੇ ਵੀ ਰੋਗੀ ਨਾ ਬਣੇ, ਤਨ ਕਰਕੇ ਤੰਦਰੁਸਤ ਰਹਿ। ਇਸ ਤਰ੍ਹਾਂ ਦੇ ਨਿਯਮ ਬਣਾਏ, ਮਨ ਕਰਕੇ ਤੰਦਰੁਸਤ ਰਹਿ, ਗੁਰਬਾਣੀ ਤੇਰੀ ਝੋਲੀ ਵਿੱਚ ਪਾਈ, ਗੁਰਬਾਣੀ ਦੇ ਨਾਲ ਜੁੜ। ਪਰ ਸਾਡਾ ਸਾਰਾ ਜ਼ੋਰ ਬਾਹਰੀ ਸੁੱਚ ਦੇ ਉੱਤੇ ਲੱਗ ਜਾਂਦਾ ਹੈ, ਅੰਦਰ ਸੁੱਚ ਬਣਦੀ ਏ ਨਹੀਂ ਬਣਦੀ ਏ ਇਸ ਪਾਸੇ ਸਾਡਾ ਧਿਆਨ ਜਾਂਦਾ ਹੀ ਨਹੀਂ। ਤੇ ਮੈਂ ਤੇ ਹੋਰ ਵੀ ਕਈ ਵਾਰੀ ਹੈਰਾਨ ਹੁੰਦਾ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾਣਾ ਹੈ ਤੇ ਇਸ਼ਨਾਨ ਕਰਕੇ ਜਾਓ, ਪਰ ਦੂਸਰਾ ਗੁਰੂ ਗ੍ਰੰਥ ਸਾਹਿਬ ਕੀ ਗੁਰੂ ਗ੍ਰੰਥ ਸਾਹਿਬ ਨਹੀਂ ਹੈ, ਦੂਜੇ ਦੇ ਕੋਲ ਜਾਣਾ ਤੇ ਕੋਈ ਪ੍ਰਵਾਹ ਨਹੀਂ, ਭਾਵੇਂ ਕੋਈ ਤਿੰਨ ਦਿਨ ਦਾ ਨਾਤਾ ਹੈ ਨਹੀਂ ਨਾਤਾ, ਉਹਦੇ ਕੋਲ ਰੌਲ ਲਾਉਣ ਜਾਣਾ ਤੇ ਕੋਈ ਬੰਦਿਸ਼ ਨਹੀਂ ਹੈ, ਇੱਕ ਦੇ ਕੋਲ ਰੌਲ ਲਾਉਣ ਜਾਣਾ ਹੈ ਤੇ ਇਸ਼ਨਾਨ ਕਰਨਾ ਲਾਜ਼ਮੀ ਹੈ। ਕਮ ਸੇ ਕਮ ਮਰਿਆਦਾ ਤੇ ਇੱਕ ਬਣਾ ਲਓ, ਜਾਂ ਤੇ ਕਹੋ ਕਰਕੇ ਜਾਣਾ, ਜਾਂ ਕਹੋ ਸਵੇਰ ਦਾ ਕੀਤਾ ਕਾਫੀ ਹੈ, ਜਾਂ ਕਹੋ ਹਰ ਰੌਲ ਤੇ ਕਰਨਾ ਕਾਫੀ। ਇੱਕ ਮਰਿਆਦਾ ਤੇ ਇੱਕ ਘਰ ਦੀ ਕਾਇਮ ਕਰ ਲਓ, ਇੱਕ ਘਰ ਦੇ ਅੰਦਰ ਵੀ ਇੱਕ ਮਰਿਆਦਾ ਨਹੀਂ, ਇੱਕ ਗੁਰਦੁਆਰੇ ਦੇ ਅੰਦਰ ਵੀ ਇੱਕ ਮਰਿਆਦਾ ਨਹੀਂ ਹੈ। ਖਿਮਾ ਚਾਹਾਂਗਾ। ਤੋ ਖੈਰ, ਗੱਲ ਮੈਂ ਮੈਲ ਦੀ ਕਰ ਰਿਹਾ ਸਾਂ। ਤਨ ਦੀ ਮੈਲ ਨਾਲੋਂ ਮਨ ਦੀ ਮੈਲ ਹਜ਼ਾਰ ਗੁਣਾ ਬਦਤਰ ਹੈ, ਮਨ ਦੀ ਮੈਲ ਹਜ਼ਾਰ ਗੁਣਾ ਬੁਰੀ ਹੈ ਤਨ ਦੀ ਮੈਲ ਨਾਲੋਂ। ਮਨ ਦੀ ਮੈਲ ਅਤਿ ਬੁਰੀ ਹੈ, ਨਿਰੰਕਾਰ ਦੇ ਘਰ ਦੇ ਅੰਦਰ ਪ੍ਰਵੇਸ਼ ਕਰਨ ਹੀ ਨਹੀਂ ਦਿੰਦੀ। ਅਗਰ ਕਿਸੇ ਦੇ ਤਨ ਦੇ ਉੱਤੇ ਪਾਏ ਹੋਏ ਕੱਪੜੇ ਕਾਲਖ ਦੇ ਨਾਲ ਭਰੇ ਹੋਣ, ਮਿੱਟੀ ਘੱਟੇ ਦੇ ਨਾਲ ਚਿੱਕੜ ਦੇ ਨਾਲ ਭਰੇ ਹੋਣ, ਜਾਂ ਉਹਦਾ ਤਨ ਚਿੱਕੜ ਦੇ ਨਾਲ ਭਰਿਆ ਹੋਵੇ, ਕੀ ਆਪ ਉਹਨੂੰ ਕੁੱਟ ਕੇ ਗਲਵਕੜੀ ਦੇ ਅੰਦਰ ਲੈ ਕੇ ਮਿਲਦੇ ਹੋ? ਅਗਲਾ ਚਿੱਕੜ ਦੇ ਵਿੱਚੋਂ ਨਿਕਲ ਕੇ ਆਇਆ ਹੋਵੇ ਤਾਂ ਕੀ ਕੁੱਟ ਕੇ ਗਲਵਕੜੀ ਦੇ ਅੰਦਰ ਲੈ ਕੇ ਉਹਨੂੰ ਆਪ ਮਿਲਦੇ ਹੋ? ਮਿਲਣਾ ਚਾਹੁੰਦੇ ਹੋ, ਪਰ ਇਹ ਕਹਿੰਦੇ ਹੋ ਕਿ ਪਹਿਲਾਂ ਸੱਜਣਾ ਇਸ਼ਨਾਨ ਪਾਣ ਕਰ, ਆਪਣੇ ਤਨ ਦੇ

0: ਉਤਾਰ, ਤਨ ਦੇ ਕੱਪੜੇ ਬਦਲ, ਤਨ ਦੇ ਕੱਪੜੇ ਸਾਫ਼ ਕਰ, ਤਨ ਸਾਫ਼ ਕਰ, ਤੇ ਤਾਂ ਉਹਨੂੰ ਆਪਾਂ ਆਪਣੀ ਗਲਵਕੜੀ ਵਿੱਚ ਲੈ ਕੇ ਮਾਣ ਦਿੰਦੇ ਹਾਂ ਉਸ ਤੋਂ ਪਹਿਲਾਂ ਨਹੀਂ। ਜੇ ਤਨ ਮੈਲਾ ਹੈ ਤੇ ਅਸੀਂ ਆਪਣੀ ਗਲਵਕੜੀ ਵਿੱਚ ਨਹੀਂ ਲੈਂਦੇ। ਐਲਾਨੀਆਂ ਕਹਿ ਦੇਣਾ ਚਾਹੁੰਦਾ, ਜੇ ਮਨ ਮੈਲਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਲਵਕੜੀ ਦੇ ਵਿੱਚ ਵੀ ਨਹੀਂ ਆ ਪਾਓਗੇ। ਗੁਰੂ ਨੇ ਵੇਖਣਾ ਹੈ ਤੇਰਾ ਮਨ ਉੱਜਲ ਹੈ ਜਾਂ ਨਹੀਂ ਹੈ, ਪਵਿੱਤਰ ਹੈ ਜਾਂ ਨਹੀਂ ਹੈ। ਤਨ ਮੈਲੇ ਵਾਲੇ ਨੂੰ ਅਸੀਂ ਕੋਲ ਨਹੀਂ ਬਹਿਣ ਦਿੰਦੇ, ਮਨ ਮੈਲੇ ਵਾਲੇ ਨੂੰ ਸਤਿਗੁਰੂ ਕੋਲ ਕਿਵੇਂ ਬਿਠਾਉਣਗੇ? ਸਤਿਗੁਰੂ ਦੀ ਗੜਬਕੜੀ ਦਾ ਨਿੱਘ ਕਿਵੇਂ ਪਾ ਸਕੇਗਾ ਜਿਹਦਾ ਮਨ ਹੀ ਮੈਲਾ ਹੈ? ਚਲੋ ਮੈਂ ਹੋਰ ਇੱਕ ਬੇਨਤੀ ਉਦਾਹਰਣ ਵਜੋਂ ਕਰਦਾ ਚੱਲਾ। ਦੁਨੀਆਂ ਦੇ ਅੰਦਰ ਮਾਂ ਵਾਸਤੇ ਸਭ ਤੋਂ ਅਮੋਲਕ ਦਾਤ, ਅਮੋਲਕ ਚੀਜ਼ ਮਾਂ ਦੇ ਗਰਭ ਵਿੱਚੋਂ ਜਨਮ ਲੈਣ ਵਾਲਾ ਬੱਚਾ ਹੈ। ਬੱਚਾ ਬਾਲਪਣ ਦੀ ਉਮਰ ਦੇ ਅੰਦਰ ਆਪਣੀ ਅਣਜਾਣਤਾ ਦੇ ਕਾਰਨ ਆਪਣੇ ਹੀ ਮਲ ਮੂਤਰ ਦੇ ਨਾਲ ਆਪਣੇ ਤਨ ਦੇ ਕੱਪੜੇ ਨੂੰ ਭਰ ਲਵੇ ਤੇ ਮਾਂ ਦੀਆਂ ਅੱਖਾਂ ਵੇਖ ਲੈਣ ਕਿ ਬੱਚੇ ਦੇ ਤਨ ਦੇ ਕੱਪੜੇ ਲਬਰੇਜ ਹੋ ਗਏ ਨੇ, ਭਰ ਗਏ ਨੇ ਬੱਚੇ ਦੇ ਮੈਲੇ ਦੇ ਨਾਲ। ਤੋ ਹੁਣ ਮਾਂ ਲਿਬੜੇ ਤਿਬੜੇ ਬੱਚੇ ਨੂੰ ਇੱਕਦਮ ਚੁੱਕ ਕੇ ਆਪਣੀ ਛਾਤੀ ਦਾ ਨਿੱਘ ਨਹੀਂ ਦਿੰਦੀ। ਪਹਿਲਾਂ ਮਾਂ ਕੀ ਕੰਮ ਕਰਦੀ ਏ? ਬੱਚੇ ਨੂੰ ਚੁੱਕਦੀ ਏ, ਉਹਨੂੰ ਇਸ਼ਨਾਨ ਪਾਣ ਕਰਵਾਉਂਦੀ ਏ, ਤਨ ਦੇ ਕੱਪੜੇ ਲਾਹ ਦਿੰਦੀ ਏ, ਬਦਲ ਦਿੰਦੀ ਏ, ਦੂਜੇ ਕੱਪੜੇ ਪਵਾ ਕੇ ਉਹਨੂੰ ਸਾਫ਼ ਕਰਕੇ ਤੇ ਤਾਂ ਮਾਂ ਆਪਣੀ ਛਾਤੀ ਦਾ ਨਿੱਘ ਦਿੰਦੀ ਏ, ਉਸ ਤੋਂ ਪਹਿਲਾਂ ਨਹੀਂ। ਹੁਣ ਮਨ ਵੀ ਇਸ ਤਰ੍ਹਾਂ ਹੀ, ਅਗਰ ਮਨ ਵੀ ਲਿਬੜਿਆ ਤਿਬੜਿਆ ਹੈ, ਮਨ ਮੈਲਾ ਕੁਚੈਲਾ ਹੈ, ਤੇ ਗੁਰੂ ਦੀ ਛਾਤੀ ਦਾ ਨਿੱਘ ਕਿਵੇਂ ਪਾਓਗੇ? ਮਨ ਪਵਿੱਤਰ ਕਰੋਗੇ ਤੇ ਗੁਰੂ ਚਰਨਾਂ ਦੇ ਅੰਦਰ ਬਹਿਣ ਦੀ ਜਗ੍ਹਾ ਮਿਲੇਗੀ, ਵਰਨਾ ਨਹੀਂ। ਤਨਾਸਰੀ ਰਾਗ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ, ਕਹਿਣ ਲੱਗੇ ਦਾਗ ਦੋਸ਼ ਲੱਗੇ ਹੋਏ ਕੱਪੜਿਆਂ ਦੇ ਉੱਤੇ ਦਾਗ, ਤੇ ਮਨ ਦੇ ਉੱਤੇ ਦਾਗ ਕਾਹਦੇ ਲੱਗਦੇ ਨੇ? ਮੈਲਿਆਂ ਕਰਮਾਂ ਦੇ। ਮਨ ਦੇ ਉੱਤੇ ਦਾਗ ਕਾਹਦੇ ਲੱਗਦੇ ਨੇ? ਮੈਲੀਆਂ ਸੋਚਾਂ ਦੇ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਦਾਗ ਦੋਸ਼ ਮੂੰਹ ਚੱਲਿਆ ਲਾਏ, ਤੇਰੇ ਮੂੰਹ ਦੇ ਉੱਤੇ ਬੜੇ ਦਾਗ ਲੱਗੇ ਨੇ, ਦੋਸ਼ ਨੇ, ਅਪਰਾਧ ਨੇ, ਪਾਪ ਨੇ, ਤੇਰਾ ਮੂੰਹ ਕਾਲਖ ਦੇ ਨਾਲ ਭਰਿਆ ਹੈ, ਕਲੰਕਿਤ ਹੈ। ਕਹਿਣ ਲੱਗੇ ਦਰਗਾਹ ਬੈਸਨ ਨਾਹੀ ਜਾਏ, ਜਾਏ ਦਾ ਅਰਥ ਹੈ ਜਗ੍ਹਾ। ਕਹਿਣ ਲੱਗੇ ਸੱਚ ਦੇ ਘਰ ਦੇ ਅੰਦਰ ਬਹਿਣ ਵਾਸਤੇ ਤੈਨੂੰ ਜਗ੍ਹਾ ਨਹੀਂ ਮਿਲੇਗੀ। ਦਰਗਾਹ ਬੈਸਨ, ਬੈਸਨ ਮੈਨੇ ਬਹਿਣਾ, ਨਾਹੀ ਜਾਏ ਜਗ੍ਹਾ ਨਹੀਂ ਮਿਲੇਗੀ। ਉੱਥੇ ਆਉਣਾ ਹੈ ਤੇ ਪੂਰਾ ਪਵਿੱਤਰ ਹੋ ਕੇ ਆ, ਅਧੂਰਾਪਣ ਨਹੀਂ ਚਾਹੀਦਾ। ਜਿਤਨਾ ਸਮਾਂ ਮਨੁੱਖੀ ਮਨ ਦੇ ਅੰਦਰ ਪੂਰੀ ਪਵਿੱਤਰਤਾ ਨਹੀਂ ਆ ਜਾਂਦੀ, ਉਤਨਾ ਸਮਾਂ ਖੁਦਾ ਦੇ ਅੰਦਰ ਇਹ ਲੀਨ ਨਹੀਂ ਹੋ ਸਕਦਾ, ਦੂਰ ਹੀ ਰਹਿੰਦਾ, ਇਹਨੂੰ ਵਾਰ ਵਾਰ ਚਾਂਸ ਮਿਲਦਾ ਰਹੇਗਾ, ਜਨਮ ਮਿਲਦਾ ਰਹੇਗਾ। ਇਹ ਜਿਤਨਾ ਸਮਾਂ ਆਪਣੇ ਆਪ ਨੂੰ ਪਵਿੱਤਰ ਨਹੀਂ ਕਰ ਲੈ, ਉਹਨਾਂ ਸਮਾਂ ਪਰਮਾਤਮਾ ਦੇ ਚਰਨਾਂ ਵਿੱਚ ਬਹਿਣ ਦਾ ਸਮਾਂ ਨਹੀਂ ਮਿਲੇਗਾ। ਇੱਕ ਬੇਨਤੀ ਮੈਂ ਇਸੇ ਸੰਬੰਧ ਦੇ ਅੰਦਰ ਹੋਰ ਵੀ ਕਰਦਾ ਚੱਲਾਂ। ਸਾਡੇ ਤਨ ਦੇ ਉੱਤੇ ਜਿਹੜੇ ਪਾਏ ਹੋਏ ਕੱਪੜੇ ਨੇ, ਉਹ ਕੱਪੜੇ ਮੈਲੇ ਹੋ ਜਾਣ, ਸਰੀਰ ਵਿੱਚੋਂ ਨਿਕਲਣ ਵਾਲੀ ਮੈਲ ਜਾਂ ਬਾਹਰੀ ਗਰਦੋ ਗੁਬਾਰ ਦੇ ਕਾਰਨ ਤਨ ਦੇ ਕੱਪੜੇ ਮੈਲੇ ਹੋਏ, ਉਹ ਕੱਪੜੇ ਅਸੀਂ ਲਾ ਕੇ ਪਤਨੀ ਦੇ ਅੱਗੇ ਸੁੱਟ ਦਿੰਦੇ ਹਾਂ, ਧੋ ਕੇ ਸਾਫ਼ ਕਰਕੇ ਮੈਨੂੰ ਦੇ। ਅਗਰ ਪਤਨੀ ਨਹੀਂ ਹੈ, ਮਾਂ ਦੇ ਅੱਗੇ, ਭੈਣ ਦੇ ਅੱਗੇ, ਧੀ ਦੇ ਅੱਗੇ ਜਾਂ ਕਿਸੇ ਦੂਸਰੇ ਦੇ ਅੱਗੇ ਕੱਪੜੇ ਰੱਖ ਦਿੰਦੇ ਹਾਂ, ਕੱਪੜੇ ਮੇਰੇ ਨੇ, ਧੋਣ ਦਾ ਕੰਮ ਤੂੰ ਕਰ। ਬਾਹਰੀ ਦੁਨੀਆਂ ਦੇ ਅੰਦਰ ਇਹ ਦਸਤੂਰ ਚੱਲਦਾ ਹੈ, ਕੱਪੜੇ ਕਿਸੇ ਦੇ ਨੇ, ਉਹਨਾਂ ਨੂੰ ਸਾਫ਼ ਕੋਈ ਦੂਸਰਾ ਕਰ ਰਿਹਾ, ਧੋ ਕੋਈ ਦੂਸਰਾ ਰਿਹਾ। ਧਰਮ ਦੀ ਦੁਨੀਆਂ ਦੇ ਅੰਦਰ ਮਨ ਦੇ ਕੱਪੜੇ ਨੂੰ ਧੋਣ ਵਾਸਤੇ ਇਹ ਦਸਤੂਰ ਵੀ ਨਹੀਂ ਹੈ। ਇਹ ਮਨ ਦਾ ਕੱਪੜਾ ਮੈਲਾ ਕੀਤਾ ਹੈ, ਤੁਸੀਂ ਆਪ ਇਹਨੂੰ ਧੋਣਾ ਵੀ ਪੈਣਾ ਹੈ ਤੁਹਾਨੂੰ ਆਪਣੇ ਆਪ ਨੂੰ। ਇਹ ਮਨ ਦਾ ਕੱਪੜਾ ਇਸ ਤਰ੍ਹਾਂ ਦਾ ਨਹੀਂ ਹੈ ਕਿ ਇਹਨੂੰ ਲਾਓ ਤੇ ਲਾ ਕੇ ਕਿਸੇ ਲੌਂਡਰੀ ਤੇ ਲੈ ਜਾਓ ਕਿ ਉੱਥੋਂ ਮਨ ਧੁਆ ਕੇ ਵਾਪਸ ਲੈ ਆਈਏ, ਕੋਈ ਲੌਂਡਰੀ ਇਸ ਤਰ੍ਹਾਂ ਦੀ ਨਹੀਂ ਹੈ। ਮਨ ਦਾ ਕੱਪੜਾ ਇਸ ਤਰ੍ਹਾਂ ਵੀ ਨਹੀਂ ਹੈ ਕਿ ਇਹਨੂੰ ਲਾਓ ਤੇ ਲਾ ਕੇ ਮਾਂ ਭੈਣ ਧੀ ਦੇ ਅੱਗੇ ਰੱਖ ਦਿਓ ਕਿ ਕੱਪੜੇ ਤੂੰ ਸਾਫ਼ ਕਰ। ਮਨ ਤੁਹਾਡਾ ਹੈ, ਮੈਲਾ ਤੁਸੀਂ ਕੀਤਾ ਹੈ, ਧੋਣਾ ਵੀ ਤੁਹਾਨੂੰ ਆਪ ਹੀ ਪਏਗਾ। ਹਾਂ, ਇੱਕ ਗੱਲ ਜ਼ਰੂਰ ਹੈ, ਤੁਸੀਂ ਆਪਣੇ ਮਨ ਨੂੰ ਧੋਣ ਵਾਸਤੇ ਯਤਨ ਕਰੋ ਥੋੜਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੇ ਰਹਿਮਤ ਕਰਨਗੇ ਬਹੁਤ ਜ਼ਿਆਦਾ। ਪਰ ਜੇ ਹਿੰਮਤ ਕਰੋਗੇ ਮਨ ਨੂੰ ਸਾਫ਼ ਕਰਨ ਦੀ ਤਾਂ, ਤੇ ਜੇ ਹਿੰਮਤ ਹੀ ਨਾ ਕਰੋ ਤੇ ਫਿਰ ਗੁਰੂ ਦੀ ਰਹਿਮਤ ਤੋਂ ਵੀ ਵਾਂਝੇ ਰਹਿ ਜਾਵਾਂਗੇ। ਆਪ ਹੀ ਇਹਨੂੰ ਧੋਣਾ ਪੈਣਾ ਹੈ, ਆਪ ਹੀ ਅਸੀਂ ਇਹਨੂੰ ਮੈਲਾ ਕੀਤਾ ਹੈ। ਕੁਝ ਨੁਕਤੇ ਨੇ ਜੋ ਮੈਂ ਤੁਹਾਡੇ ਚਰਨਾਂ ਵਿੱਚ ਬਿਆਨ ਕਰਨ ਦਾ ਯਤਨ ਕਰ ਰਿਹਾ, ਇਹਨਾਂ ਨੂੰ ਹਿਰਦੇ ਦੇ ਅੰਦਰ ਵਸਾਉਣ ਦਾ ਜ਼ਰੂਰ ਯਤਨ ਕਰਿਓ। ਜਦੋਂ ਕੋਈ ਆਪਣੇ ਘਰ ਦਾ ਕੂੜਾ ਕਰਕਟ ਇਕੱਠਾ ਕਰਕੇ, ਝਾੜੂ ਪੋਚਾ ਕਰਕੇ, ਘਰ ਦੇ ਅੰਦਰੋਂ ਕਾਗਜ਼ ਮਿੱਟੀ ਕੱਟਾ ਇਕੱਠਾ ਕਰਕੇ ਲਿਫਾਫੇ ਵਿੱਚ ਪਾ ਕੇ ਉਹ ਤੁਹਾਡੇ ਘਰ ਦੇ ਦਰਵਾਜ਼ੇ ਦੇ ਅੱਗੇ ਰੱਖ ਜਾਣ, ਤਾਂ ਤੁਸੀਂ ਬਰਦਾਸ਼ਤ ਕਰ ਲਓਗੇ? ਦੂਸਰੇ ਦੇ ਘਰ ਦਾ ਕੂੜਾ ਕਰਕਟ ਪਾਇਆ ਉਹਨੇ ਬੈਗ ਦੇ ਅੰਦਰ, ਉਹ ਬੈਗ ਸੁੱਟ ਕੇ ਚਲਾ ਗਿਆ ਐਨ ਤੁਹਾਡੇ ਦਰਵਾਜ਼ੇ ਦੇ ਅੱਗੇ ਜਿੱਥੋਂ ਤੁਸੀਂ ਅੰਦਰ ਆਉਣਾ ਹੈ ਜਾਂ ਬਾਹਰ ਨਿਕਲਣਾ ਹੈ, ਬਿਲਕੁਲ ਮੇਨ ਡੋਰ ਦੇ ਸਾਹਮਣੇ ਰੱਖ ਕੇ। ਬਰਦਾਸ਼ਤ ਨਹੀਂ ਹੋਏਗਾ, ਗਰੀਬ ਤੋਂ ਗਰੀਬ ਵੀ ਬਰਦਾਸ਼ਤ ਨਹੀਂ ਕਰੇਗਾ। ਮਨ ਦੀ ਸਫਾਈ ਕਰਨੀ ਹੈ ਤੇ ਇਸ ਤਰ੍ਹਾਂ ਦਾ ਧਿਆਨ ਰੱਖਣਾ ਪਏਗਾ। ਦੂਸਰਾ ਕੋਈ ਮੇਰੇ ਮਨ ਦੇ ਘਰ ਦੇ ਅੰਦਰ ਕੂੜਾ ਕਰਕਟ ਸੁੱਟਣ ਦਾ ਯਤਨ ਤੇ ਨਹੀਂ ਕਰ ਰਿਹਾ, ਕੋਈ ਦੂਸਰਾ ਮੇਰੇ ਕੰਨਾਂ ਦੇ ਅੰਦਰ ਚੁਗਲੀ ਸੁੱਟਣ ਦਾ ਯਤਨ ਕਰ ਰਿਹਾ। ਤੇ ਪਰਹੇਜ਼ ਕਰੋ ਵੀ ਕੂੜਾ ਤੇਰਾ ਹੈ, ਤੂੰ ਮੇਰੇ ਮਨ ਵਿੱਚ ਸੁੱਟਣ ਦਾ ਯਤਨ ਕਿਉਂ ਕਰ ਰਿਹਾ? ਅਗਰ ਕੋਈ ਤੁਹਾਡੇ ਕੰਨਾਂ ਵਿੱਚ ਨਿੰਦਾ ਦੇ ਬੋਲ, ਕਾਮ ਦੇ ਬੋਲ, ਬੁਰਾਈ ਦੇ ਭਰੇ ਬੋਲ ਪਾ ਰਿਹਾ ਹੈ, ਤੇ ਗੁਰੇਜ ਕਰੋ, ਪਰਹੇਜ਼ ਕਰੋ, ਉਹਨੂੰ ਕਹੋ ਵੀ ਆਪਣਾ ਕੂੜਾ ਕਰਕਟ, ਆਪਣੀ ਬੁਰਾਈ ਆਪਣੇ ਪਾਸ ਰੱਖ, ਤੂੰ ਆਪਣੇ ਘਰ ਦਾ ਕੂੜਾ ਮੇਰਿਆਂ ਕੰਨਾਂ ਦੇ ਰਾਹੀਂ ਮੇਰੇ ਮਨ ਦੇ ਘਰ ਵਿੱਚ ਸੁੱਟਣ ਦਾ ਯਤਨ ਕਿਉਂ ਕਰ ਰਿਹਾ? ਕੂੜਾ ਦੂਜੇ ਦਾ ਹੁੰਦਾ ਹੈ, ਸਾਨੂੰ ਮਨ ਦੀ ਸਮਝ ਨਹੀਂ, ਅਸੀਂ ਦੂਸਰੇ ਦਾ ਕੂੜਾ ਝੋਲੀ ਫੈਲਾ ਕੇ ਪ੍ਰਵਾਨ ਕਰੀ ਜਾਂਦੇ ਹਾਂ। ਜੇ ਕੋਈ ਦੂਸਰਾ ਚੁਗਲੀ ਕਰਦਾ ਹੈ ਦੂਜੇ ਦੀ, ਅਸੀਂ ਹਾਂ ਵਿੱਚ ਹਾਂ ਮਿਲਾਉਂਦੇ ਹਾਂ। ਕੋਈ ਨਿੰਦਾ ਕਰਦਾ ਹੈ, ਹਾਂ ਵਿੱਚ ਹਾਂ ਮਿਲਾਉਂਦੇ ਹਾਂ, ਤੇ ਬੜਾ ਖੁਸ਼ ਹੋ ਕੇ ਦੂਜੇ ਦੀ ਨਿੰਦਿਆ ਤੇ ਚੁਗਲੀ ਦੇ ਅੰਦਰ ਹਿੱਸਾ ਲੈਂਦੇ ਹਾਂ। ਬੜਾ ਖੁਸ਼ ਹੋ ਕੇ ਨਿੰਮਾ ਨਿੰਮਾ ਹੱਸਦੇ ਹੋਏ ਵੀ ਨਜ਼ਰ ਪੈਂਦੇ ਹਾਂ ਦੂਸਰੇ ਦੀ ਚੁਗਲੀ ਸੁਣ ਕੇ, ਦੂਸਰੇ ਦੀ ਨਿੰਦਾ ਸੁਣ ਕੇ। ਪਰ ਇਹ ਨਹੀਂ ਜਾਣਦੇ ਕਿ ਜੋ ਸੁਣ ਰਹੇ ਹੋ, ਜੋ ਸੁਣਾ ਰਹੇ ਹੋ, ਇਹਨੇ ਹੀ ਤੁਹਾਡੇ ਜੀਵਨ ਦੀ ਰੁਕਾਵਟ ਬਣ ਜਾਣਾ, ਇਹਨੇ ਜੀਵਨ ਦੇ ਅੰਦਰ ਦੀਵਾਰ ਦਾ ਕੰਮ ਕਰਨਾ, ਇਹਨੇ ਤੁਹਾਨੂੰ ਪਾਰ ਲੱਗਣ ਨਹੀਂ ਦੇਣਾ। ਪਿਆਰਿਓ, ਇਹਨਾਂ ਨੁਕਤਿਆਂ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਓ ਅਗਰ ਜੀਵਨ ਨੂੰ ਰੋਸ਼ਨ ਕਰਨਾ ਚਾਹੁੰਦੇ ਹੋ। ਗੁਰਬਾਣੀ ਦਾ ਫਰਮਾਨ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਕਹਿਣ ਲੱਗੇ ਤੇਰਾ ਮਨ ਮੈਲਾ ਹੈ ਤੇ ਇਵੇਂ ਸਮਝ ਲੈ ਕਿ ਸਾਰਾ ਕੁਝ ਹੀ ਮੈਲਾ ਹੈ, ਤਨ ਨੂੰ ਧੋਣ ਦੇ ਨਾਲ ਤੇਰਾ ਮਨ ਹੱਛਾ ਨਹੀਂ ਹੋਣਾ। ਕਬੀਰ ਸਾਹਿਬ ਬੈਠੇ ਸਨ ਖੱਡੀ ਦੇ ਉੱਤੇ, ਕੱਪੜੇ ਬੁਣ ਰਹੇ ਸਨ। ਕੱਪੜੇ ਬੁਣਨਾ ਕਬੀਰ ਸਾਹਿਬ ਜੀ ਦੀ ਕਿਰਤ ਹੈ, ਕਬੀਰ ਸਾਹਿਬ ਜੀ ਦਾ ਕੰਮ ਹੈ, ਧੰਦਾ ਹੈ। ਕੱਪੜੇ ਬੁਣ ਰਹੇ ਨੇ ਖੱਡੇ ਦੇ ਉੱਤੇ ਬਹਿ ਕੇ। ਨਿਕਲਿਆ ਇੱਕ ਬਿਲਕੁਲ ਸੁੱਚ ਦੇ ਨਾਲ ਜੁੜਿਆ ਹੋਇਆ, ਬਾਹਰੀ ਸੁੱਚ ਦੇ ਨਾਲ, ਪਖੰਡ ਦੇ ਨਾਲ ਜੁੜਿਆ ਹੋਇਆ ਕੋਲੋਂ ਬ੍ਰਾਹਮਣ। ਬ੍ਰਾਹਮਣ ਨੇ ਵੇਖਿਆ ਕਿ ਕਬੀਰ ਸਾਹਿਬ ਖੱਡੀ ਬੁਣ ਰਹੇ ਨੇ ਔਰ ਖੱਡੀ ਦੇ ਨੇੜੇ ਬਹਿ ਕੇ ਉਹਨਾਂ ਨੇ ਲੰਗਰ ਛਕਣਾ ਸ਼ੁਰੂ ਕਰ ਦਿੱਤਾ। ਅਚਾਨਕ ਉਸੇ ਸਮੇਂ ਕਿਧਰੇ ਚੱਲਦੇ ਚੱਲਦੇ ਮਾਤਾ ਲੋਈ ਜੀ ਆ ਗਏ ਪ੍ਰਸ਼ਾਦਾ ਲੈ ਕੇ ਘਰੋਂ, ਤੇ ਕਬੀਰ ਸਾਹਿਬ ਉੱਥੇ ਹੀ ਹੱਥ ਧੋ ਕੇ ਖੱਡੀ ਦੇ ਕੋਲ ਹੀ ਬਹਿ ਕੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੰਦੇ ਨੇ। ਉਸ ਪਖੰਡੀ ਬ੍ਰਾਹਮਣ ਨੇ ਤਨਜ ਭਰੇ ਦੋ ਬੋਲ ਕਹਿ ਕਬੀਰ ਸਾਹਿਬ ਜੀ ਨੂੰ ਮੁਖਾਤਬ ਹੋ ਕੇ, ਕਿਉਂਕਿ ਸਾਰਾ ਬਨਾਰਸ ਤਕਰੀਬਨ ਪਖੰਡੀ ਬ੍ਰਾਹਮਣਾਂ ਦੇ ਨਾਲ ਭਰਿਆ ਸੀ। ਅਗਰ ਬਨਾਰਸ ਦੇ ਅੰਦਰ ਸੰਤੀ ਹੁੰਦੇ ਤੇ ਗੁਰਬਾਣੀ ਦੇ ਅੰਦਰ ਇਹ ਬੋਲ ਕਦੀ ਨਾ ਆਉਂਦੇ ਕਿ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਕੋਈ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਬਨਾਰਸ ਦੇ ਠੱਗ ਮਸ਼ਹੂਰ ਨੇ, ਬਨਾਰਸ ਦੇ ਸੰਤ ਮਸ਼ਹੂਰ ਨਹੀਂ ਹੈ, ਠੱਗ ਮਸ਼ਹੂਰ ਨੇ। ਨਿਕਲਿਆ ਕੋਲੋਂ ਤਨਜ ਭਰੇ ਬੋਲਾਂ ਦੇ ਅੰਦਰ ਗੱਲ ਕਹਿ ਦਿੱਤੀ। ਕਹਿਣ ਲੱਗਾ, ਜਿਸ ਬੰਦੇ ਨੂੰ ਭੋਜਨ ਛਕਣ ਦਾ ਨਹੀਂ ਪਤਾ ਕਿ ਕਿੱਥੇ ਬਹਿ ਕੇ ਖਾਣਾ ਹੈ, ਉਹਦਾ ਜੀਵਨ ਕਿੰਨਾ ਕੁ ਸੁੱਚਾ ਹੋਏਗਾ, ਉਹਦਾ ਜੀਵਨ ਕਿੰਨਾ ਕੁ ਪਵਿੱਤਰ ਹੋਏਗਾ। ਕਬੀਰ ਸਾਹਿਬ ਜੀ ਆਖਰ ਬੋਲ ਪਏ, ਕਹਿਣ ਲੱਗੇ, ਮਾਤਾ ਜੂਠੀ ਪਿਤਾ ਵੀ ਜੂਠਾ, ਜੂਠੇ ਹੀ ਫਲ ਲੱਗੇ। ਆਮਹਿ ਜੂਠੇ ਚਾਹੇ ਵੀ ਜੂਠੇ, ਜੂਠੇ ਹੈ ਮਰੇ ਅਭਾਗੇ। ਕਹਿਣ ਲੱਗੇ, ਮਾਂ ਜੂਠੀ ਪਿਤਾ ਜੂਠਾ, ਉਹਨਾਂ ਦੀ ਔਲਾਦ ਉਹਨਾਂ ਦੇ ਗਰਭ ਵਿੱਚੋਂ ਜਨਮ ਲੈਣ ਵਾਲੀ ਉਹ ਵੀ ਜੂਠੀ। ਆ ਰਹੇ ਨੇ ਝੂਠ ਦੇ ਨਾਲ ਭਰੇ, ਜਾ ਰਹੇ ਨੇ ਝੂਠ ਦੇ ਨਾਲ ਭਰੇ, ਆਉਣ ਜਾਣ ਦਾ ਇਹ ਸਿਲਸਿਲਾ ਮੁੱਕਿਆ ਹੀ ਨਹੀਂ। ਕਹੋ ਪੰਡਿਤ ਸੂਚਾ ਕਵਨ ਠਾਉ, ਠਾਉ ਮੈਨੇ ਜਗ੍ਹਾ। ਪੰਡਿਤ ਜੀ ਦੱਸਦੇ ਤੇ ਜਾਓ ਕਿ ਸੁੱਚੀ ਜਗ੍ਹਾ ਕਿਹੜੀ। ਕਹੋ ਪੰਡਿਤ ਸੂਚਾ ਕਵਨ ਠਾਉ, ਜਹਾਂ ਬਹਿ ਸੋ ਭੋਜਨ ਖਾਓ, ਜਿਥੇ ਬਹਿ ਕੇ ਮੈਂ ਭੋਜਨ ਖਾਵਾਂ, ਇਹ ਦੱਸਦਾ ਤੇ ਜਾ ਕੇ ਉਹ ਜਗ੍ਹਾ ਕਿਹੜੀ ਏ। ਮਨ ਨੂੰ ਪਵਿੱਤਰ ਕਰਨ ਦੇ ਨਾਲ ਨਿਰੰਕਾਰ ਦੀ ਹਜ਼ੂਰੀ ਦੇ ਅੰਦਰ ਪ੍ਰਵੇਸ਼ਗੀ ਮਿਲ ਜਾਂਦੀ ਏ। ਤਨ ਨੂੰ ਪਵਿੱਤਰ ਰੱਖੋ ਜ਼ਰੂਰ, ਪਰ ਸਾਰਾ ਜ਼ੋਰ ਤਨ ਦੇ ਉੱਤੇ ਨਾ ਦਿਓ, ਸਾਰਾ ਜ਼ੋਰ ਮਨ ਦੇ ਉੱਤੇ ਦਿਓ। ਮਨ ਦੀ ਸਫਾਈ ਵੱਲ ਧਿਆਨ ਦਿਓ ਤਾਂ ਕਿ ਮਨ ਕਰਕੇ ਹਜ਼ੂਰ ਦੀ ਹਜ਼ੂਰੀ ਦੇ ਅੰਦਰ ਪ੍ਰਵਾਨ ਹੋ ਜਾਈਏ। ਪੰਡਿਤ ਨਿਹਾਲ ਸਿੰਘ ਜੀ ਬਹੁਤ ਆਲਾ ਕਵਿਤਾ ਨੂੰ ਜਨਮ ਦਿੰਦੇ ਨੇ। ਉਹਨਾਂ ਨੇ ਮੈਲ ਦੇ ਸੰਬੰਧ ਵਿੱਚ ਇੱਕ ਬੋਲ ਲਿਖਿਆ ਹੈ। ਉਹ ਕਹਿੰਦੇ ਨੇ, ਇੱਕ ਮਨੁੱਖ ਵਿਆਹਿਆ ਗਿਆ, ਉਹਦੇ ਘਰਵਾਲੀ ਦਾ ਨਾਂ ਸੀ ਚੰਦਰਮੁਖੀ। ਪੁਰਾਣੇ ਸਮੇਂ ਦੇ ਅੰਦਰ ਸਰੀਰ ਦੇ ਲੱਛਣਾਂ ਨੂੰ ਵੇਖ ਕੇ, ਸੁਹੱਪਣ ਨੂੰ ਵੇਖ ਕੇ, ਨਕਸ਼ੋ ਨਿਗਾਰ ਨੂੰ ਵੇਖ ਕੇ ਨਾਮ ਦੇ ਦਿਆ ਕਰਦੇ ਸਨ ਚੰਦਰਮੁਖੀ। ਨਾਮ ਸੀ ਚੰਦਰਮੁਖੀ ਤੇ ਪਤੀ ਚੰਦਰਮੁਖੀ ਦੀ ਸ਼ੋਭਾ ਕਰਦਾ, ਥੱਕਦਾ ਨਹੀਂ ਸੀ। ਚੰਦਰਮੁਖੀ ਦੇ ਚਿਹਰੇ ਨੂੰ ਵੇਖ ਵੇਖ ਕੇ ਆਨੰਦ ਪਾਉਂਦਾ ਸੀ ਤੇ ਇਹ ਗੱਲ ਕਹਿੰਦਾ ਸੀ, ਚੰਦਰਮੁਖੀ ਮੈਨੂੰ ਲੱਗਦਾ ਹੈ ਤੇਰੇ ਵਰਗਾ ਸੁੰਦਰ ਮਨੁੱਖ ਦੁਨੀਆਂ ਦੇ ਅੰਦਰ ਦੂਸਰਾ ਨਹੀਂ ਹੈ। ਪੰਡਿਤ ਨਿਹਾਲ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਚੰਦਰਮੁਖੀ ਦੇ ਨੱਕ ਵਿੱਚੋਂ ਮੈਲ ਨਿਕਲੇ। ਉਹਨੇ ਹੱਥ ਦੇ ਨਾਲ ਨੱਕ ਦੀ ਮੈਲ ਨੂੰ ਸਾਫ ਕੀਤਾ, ਪਰ ਥੋੜੀ ਜਿਹੀ ਮੈਲ ਉਹਦੇ ਚਿਹਰੇ ਦੇ ਉੱਤੇ, ਉਹਦੀ ਗੱਲ ਦੇ ਉੱਤੇ ਲੱਗ ਗਈ, ਥੋੜੀ ਜਿਹੀ ਮੈਲ। ਉਹਦੇ ਪਤੀ ਨੇ ਗਲਾਨੀ ਕੀਤੀ, ਨਫ਼ਰਤ ਕੀਤੀ ਉਸ ਮੈਲ ਨੂੰ ਵੇਖ ਕੇ। ਤੇ ਮੈਰਿਜ ਕਰਦਾ ਰਹਿੰਦਾ ਅਕਸਰ ਹੀ ਕਿ ਨਫ਼ਰਤ ਹੁੰਦੀ ਮੈਲ ਤੋਂ ਹੈ। ਜੇ ਦੂਜੇ ਦੀ ਮੈਲ ਦਿਸ ਰਹੀ ਹੈ ਦੂਜੇ ਤੋਂ ਨਫ਼ਰਤ ਹੈ, ਜੇ ਆਪਣੀ ਮੈਲ ਨਜ਼ਰ ਆ ਜਾਏ ਤੇ ਆਪਣੇ ਤੋਂ ਵੀ ਨਫ਼ਰਤ ਹੈ। ਦੂਜੇ ਤੋਂ ਨਫ਼ਰਤ ਕਰਦੇ ਹੋ ਜੇ ਕੋਈ ਤੁਹਾਨੂੰ ਪੁੱਛੇ ਵੀ ਕਿਉਂ, ਆਪਾਂ ਅਕਸਰ ਕਹਿ ਦਿੰਦੇ ਹਾਂ ਇਹ ਬੜਾ ਬੁਰਾ ਮਨੁੱਖ ਹੈ, ਵੀ ਕੀ ਬੁਰਾ ਹੈ, ਉਹਦੇ ਹੱਥ ਪੈਰ ਬੁਰੇ ਨੇ, ਚਿਹਨ ਚੱਕਰ ਬੁਰੇ ਨੇ, ਕੀ ਬੁਰਾ ਹੈ। ਆਪਾਂ ਕਹਿ ਦਿੰਦੇ ਹਾਂ ਨਹੀਂ, ਉਹਦਾ ਸੁਭਾਅ ਚੰਗਾ ਨਹੀਂ ਹੈ, ਸੁਭਾਅ ਬੜਾ ਬੁਰਾ ਹੈ, ਇਹਦੀ ਸੋਚ ਬੁਰੀ, ਇਹਦਾ ਵੇਖਣਾ ਬੁਰਾ, ਇਹਦਾ ਚੱਲਣਾ ਬੁਰਾ, ਇਹਦਾ ਖਾਣਾ ਬੁਰਾ, ਇਹਦਾ ਮਾਨਸਿਕ ਮੰਡਲ ਬੁਰਾ। ਦੂਸਰੇ ਦੀ ਬੁਰਾਈ ਤੋਂ ਨਫ਼ਰਤ ਹੈ ਤੇ ਜੇ ਉਹੀ ਬੁਰਾਈ ਆਪਣੇ ਵਿੱਚ ਦਿਸ ਪਏ ਤਾਂ ਕੀ ਆਪਣੇ ਨਾਲ ਪਿਆਰ ਕਰੋਗੇ। ਪਰ ਸ਼ਰਤ ਇਹ ਹੈ ਕਿ ਜੇ ਦਿਸ ਜਾਏ, ਪਰ ਦਿਸਦੀ ਦੂਸਰੇ ਦੀ ਬੁਰਾਈ ਹੈ, ਆਪਣੀ ਬੁਰਾਈ ਬੰਦੇ ਨੂੰ ਦਿਸਦੀ ਨਹੀਂ ਹੈ। ਆਪਣੇ ਵੇਖਦਾ ਹੈ ਜਦੋਂ ਵੀ ਗੁਣ ਵੇਖਦਾ ਹੈ, ਦੂਸਰੇ ਦੀ ਜਦੋਂ ਵੀ ਵੇਖਦਾ ਹੈ ਬੁਰਾਈ ਵੇਖਦਾ ਹੈ, ਔਗਣ ਵੇਖਦਾ ਹੈ। ਪਤੀ ਕਹਿਣ ਲੱਗਾ, ਚੰਦਰਮੁਖੀ ਪਹਿਲਾਂ ਚਿਹਰੇ ਦੀ ਮੈਲ ਸਾਫ ਕਰ, ਤੇਰਾ ਚਿਹਰਾ ਵੇਖਣ ਦੇ ਯੋਗ ਨਹੀਂ ਹੈ। ਪਤੀ ਦੇਵ ਰੋਜ਼ ਕਹਿੰਦੇ ਸੀ ਮੇਰੇ ਨਾਲੋਂ ਸੁੰਦਰ ਕੋਈ ਦੂਜਾ ਨਹੀਂ, ਅੱਜ ਕੀ ਹੋਇਆ। ਪਤੀ ਕਹਿਣ ਲੱਗਾ, ਚਿਹਰੇ ਨੂੰ ਜਾ ਕੇ ਸਾਫ ਕਰ, ਤੇਰੇ ਚਿਹਰੇ ਦੇ ਉੱਤੇ ਨੱਕ ਵਿੱਚੋਂ ਨਿਕਲੀ ਹੋਈ ਮੈਲ ਜੰਮ ਗਈ ਹੈ। ਤੋ ਨਿਹਾਲ ਸਿੰਘ ਜੀ ਲਿਖਦੇ ਨੇ, ਹੇ ਮਲ ਮੂਤ ਕਸੂਤ ਸਬੈ ਪੁਨ ਔਰ ਸਲੇਖਣ ਬਾਂਜਨ ਭਾਰੀ, ਨਾਕ ਕੀ ਮੈਲ ਜਬੈ ਨਿਕਸੈ ਕਰ ਨਾਹੇ ਸੰਭਾਰ ਸੋ ਪੋਚ ਉਤਾਰੀ। ਕਰਦੇ ਨਾਲ ਮੈਲ ਕਰਮੇ ਨੇ ਹੱਥ ਕਰਦੇ ਨਾਲ ਮੈਲ ਸਾਫ ਕੀਤੀ, ਪਰ ਕਿਧਰੇ ਚਿਹਰੇ ਦੇ ਉੱਤੇ ਲੱਗੀ ਰਹਿ ਗਈ ਹੈ। ਆਖਿਆ, ਕਰ ਨਾਹੇ ਸੰਭਾਰ ਸੋ ਪੋਚ ਉਤਾਰੀ, ਤੋ ਮੁਖ ਚੰਦਰ ਕਹਿ ਜਿਹ ਕੋ ਤਬ ਨਾਹੇ ਨਿਹਾਰ ਸਕੈ ਵੋ ਨਾਰੀ। ਤੇ ਅਖੀਰ ਦੇ ਉੱਤੇ ਪੰਡਿਤ ਜੀ ਨੇ ਆਪਣੇ ਵੱਲੋਂ ਸੰਦੇਸ਼ ਦਿੱਤਾ, ਕਹਿਣ ਲੱਗੇ, ਪਿੱਖ ਰੰਚਕ ਪਿੱਖ ਮੈਨੇ ਵੇਖ ਕੇ, ਰੰਚਕ ਮੈਨੇ ਥੋੜੀ ਜਿਹੀ ਪਿੱਖ ਰੰਚਕ ਮੈਲ ਗਿਲਾਨ ਕਰੇ, ਸੱਠ ਮੈਨੇ ਮੂਰਖ ਸੱਠ ਜਾਣਤ ਨਾਹੀ ਇਹ ਕੇ ਸਾਰੀ। ਹੇ ਮੂਰਖ ਮਨੁੱਖ, ਜਾਣਦਾ ਨਹੀਂ ਹੈ ਕਿ ਤੇਰੇ ਅੰਦਰ ਇਸ ਤਰ੍ਹਾਂ ਦੀ ਮੈਲ ਹੀ ਮੈਲ ਭਰੀ ਪਈ, ਤੇਰੇ ਨੌ ਦੁਆਰਿਆਂ ਵਿੱਚੋਂ ਮੈਲ ਹੀ ਬਾਹਰ ਆ ਰਹੀ ਹੈ। ਜਿਤਨੇ ਨੌ ਦੁਆਰਿਆਂ ਦੇ ਨਾਲ ਧਿਆਨ ਜੋੜ ਕੇ ਵੇਖੋ, ਅੰਦਰ ਦੀ ਮੈਲ ਬਾਹਰ ਆ ਰਹੀ, ਪਰ ਉਹ ਸਰੀਰਕ ਮੈਲ ਹੈ। ਮਨ ਦੀ ਮੈਲ ਨਿਰੰਕਾਰ ਨੂੰ ਪ੍ਰਵਾਨ ਨਹੀਂ ਤੇ ਤਨ ਦੀ ਮੈਲ ਸਾਨੂੰ ਪ੍ਰਵਾਨ ਨਹੀਂ। ਅਸੀਂ ਚਾਹੁੰਦੇ ਹਾਂ ਤਨ ਸਾਫ ਹੋਵੇ, ਨਿਰੰਕਾਰ ਚਾਹੁੰਦੇ ਨੇ ਮਨ ਸਾਫ ਹੋਵੇ। ਤੋ ਅੱਜ ਦੇ ਇਸ ਮਹਾਂਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਦਾ ਪ੍ਰਮਾਣ, ਕਹਿਣ ਲੱਗੇ, ਫਰੀਦਾ ਮੈਂ ਭੁਲਾਵਾ ਪੱਗ ਦਾ, ਮੈਂ ਇਸ ਭਰਮ ਵਿੱਚ ਰਿਹਾ ਕਿ ਪੱਗ ਮੈਲੀ ਨਾ ਹੋਵੇ, ਮਨ ਮੈਲਾ ਹੋਵੇ ਕੋਈ ਡਰ ਨਹੀਂ, ਪੱਗ ਮੈਲੀ ਨਾ ਹੋਵੇ, ਮਤ ਮੈਲੀ ਹੋਏ ਜਾਏ, ਬੜਾ ਧਿਆਨ ਰੱਖੇ ਤਨ ਦੇ ਪਾਏ ਹੋਏ ਕੱਪੜੇ ਮੈਲੇ ਨਾ ਹੋਣ, ਪਗੜੀ ਮੈਲੀ ਨਾ ਹੋਵੇ। ਗੈਲਾ ਰੂਹ ਨਾ ਜਾਣੇ ਕਿ ਸਿਰ ਭੀ ਮਿੱਟੀ ਖਾਏ, ਨਹੀਂ ਜਾਣਦਾ ਕਿ ਜਿਸ ਮੈਲ ਤੋਂ ਮਿੱਟੀ ਤੋਂ ਪਰਹੇਜ਼ ਕਰ ਰਿਹਾ, ਇੱਕ ਦਿਨ ਇਹ ਮਿੱਟੀ ਤੇਰੇ ਉੱਤੇ ਆ ਜਾਣੀ। ਮਿੱਟੀ ਪਈ ਹੈ ਤੋਲਵੀਂ, ਕੋਈ ਨਾ ਹੋ ਸੀ ਮਿੱਤ, ਮਿੱਟੀ ਤੇਰੇ ਉੱਤੇ ਆ ਜਾਏਗੀ, ਸਿਰ ਨੂੰ ਵੀ ਨਿਕਲ ਜਾਏਗੀ, ਖਾ ਜਾਏਗੀ। ਤੋ ਮੈਲ ਤਨ ਦੀ ਉਹ ਵੀ ਬੁਰੀ, ਮੈਲ ਮਨ ਦੀ ਉਹ ਗੁਰੀ, ਤਨ ਵੀ ਸਾਫ਼ ਚਾਹੀਦਾ ਪਰ ਤਨ ਮੈਲਾ ਵੀ ਹੋਵੇ ਕੰਮ ਚੱਲ ਜਾਂਦਾ ਹੈ, ਪਰ ਮਨ ਮੈਲਾ ਹੋਵੇ ਤੇ ਕੰਮ ਨਹੀਂ ਚੱਲਦਾ। ਤਨ ਸਾਫ਼ ਕਿਵੇਂ ਰੱਖਣਾ ਹੈ? ਪੂਰੀ ਕਾਇਨਾਤ ਨੂੰ ਸਮਝ ਆ ਗਈ ਹੈ। ਮਨ ਸਾਫ਼ ਕਿਵੇਂ ਰੱਖਣਾ? ਇਹ ਸਮਝ ਕੇਵਲ ਵਿਰਲਿਆਂ ਵਿਰਲਿਆਂ ਨੂੰ, ਹਜ਼ਾਰਾਂ ਵਿੱਚੋਂ ਵਿਰਲਿਆਂ ਨੂੰ ਮਿਲੀ। ਕੋਈ ਵਿਰਲਾ ਧਰਮ ਦੇ ਮਾਰਗ ਦੇ ਉੱਤੇ ਚੱਲਣ ਵਾਲਾ ਮਨ ਦਾ ਪਰਹੇਜ਼ਗਾਰ ਹੈ, ਤਨ ਦੇ ਪਰਹੇਜ਼ਗਾਰ ਸਾਰੇ ਹੀ ਆ। ਰਸਤੇ ਦੇ ਅੰਦਰ ਮਿੱਟੀ ਘੱਟਾ ਹੋਵੇ, ਚਿੱਕੜ ਹੋਵੇ, ਪਾਣੀ ਹੋਵੇ, ਅਸੀਂ ਸਿੱਧਾ ਤੁਰ ਕੇ ਨਹੀਂ ਨਿਕਲਦੇ, ਰਸਤਾ ਵਲਾ ਕੇ ਨਿਕਲ ਜਾਂਦੇ ਹਾਂ। ਕਿਉਂ? ਸਾਹਮਣੇ ਤੇ ਚਿੱਕੜ ਹੈ। ਸਾਹਮਣੇ ਚਿੱਕੜ ਹੋਵੇ, ਚੁਗਲੀ ਹੋਵੇ, ਨਿੰਦਾ ਹੋਵੇ, ਈਰਸ਼ਾ ਹੋਵੇ, ਦਵੈਸ਼ ਹੋਵੇ, ਅਸੀਂ ਮਨ ਨੂੰ ਉਹਦੇ ਵਿੱਚੋਂ ਗੁਜ਼ਾਰਦੇ ਹਾਂ, ਨਹੀਂ ਪਰਹੇਜ਼ ਕਰਦੇ ਕਿ ਇੱਥੋਂ ਨਿਕਲਣ ਕਰਕੇ ਮਨ ਵੀ ਮੈਲਾ ਹੋਏਗਾ। ਕਬੀਰ ਸਾਹਿਬ ਤਾਂ ਹੀ ਤੇ ਚੇਤਾਵਨੀ ਦਿੰਦੇ ਨੇ ਕਿ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਪਾਪ। ਮਨ ਨੂੰ ਲੈ ਕੇ ਇੱਧਰ ਜਾਏਗਾ ਸਾਕਤ ਦੇ ਸੰਗ ਦੇ ਅੰਦਰ, ਤੇ ਮਨ ਤੇਰਾ ਅਵੱਛ ਮੈਲਾ ਹੋਏਗਾ। ਭਗਤ ਫਰੀਦ ਸਾਹਿਬ ਜੀ ਦੇ ਇਸ ਬਚਨ ਨੂੰ ਆਧਾਰ ਬਣਾ ਕੇ ਕੁਛ ਕਹਿਣ ਦਾ ਨਿਮਾਣਾ ਯਤਨ ਕੀਤਾ ਗਿਆ।
1: ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਧ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੁੱਪੜੀ, ਘਣੇ ਸਹਿਣਗੇ ਦੁੱਖ। ਰੁੱਖੀ ਸੁਖੀ ਖਾਏ ਕੈ, ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਰੁੱਖੀ ਸੁਖੀ ਖਾਏ ਕੈ, ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਆਪ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ। ਸਤਿਕਾਰਯੋਗ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਤਿੰਨ ਸਲੋਕ ਆਪ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ। ਪਹਿਲਾ ਸਲੋਕ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ। ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਧ। ਗਿਣਤੀ ਵਿੱਚ ਭਗਤ ਫਰੀਦ ਜੀ ਕੁਝ ਮਿੱਠੀਆਂ ਚੀਜ਼ਾਂ ਨੂੰ ਲੈ ਰਹੇ ਨੇ। ਨੰਬਰ ਇੱਕ ਦੇ ਉੱਤੇ ਸ਼ੱਕਰ, ਨੰਬਰ ਦੋ ਦੇ ਉੱਤੇ ਖੰਡ, ਨੰਬਰ ਤਿੰਨ ਦੇ ਉੱਤੇ ਨਿਵਾਤ, ਤੇ ਨਿਵਾਤ ਕਹਿੰਦੇ ਨੇ ਮਿਸਰੀ ਨੂੰ। ਮੈਂ ਅਰਜ਼ ਕੀਤੀ ਸੀ ਕਿ ਸਭ ਤੋਂ ਪਹਿਲਾਂ ਮਿਸਰੀ ਮਿਸ਼ਰ ਦੇਸ਼ ਦੇ ਅੰਦਰ ਬਣਨੀ ਸ਼ੁਰੂ ਹੋਈ। ਇਹਨੂੰ ਤਾਂ ਹੀ ਮਿਸਰੀ ਕਿਹਾ ਜਾਂਦਾ ਹੈ ਕਿਉਂਕਿ ਮਿਸ਼ਰ ਦੇ ਅੰਦਰ ਇਹ ਸਭ ਤੋਂ ਪਹਿਲਾਂ ਬਣਨੀ ਸ਼ੁਰੂ ਹੋਈ, ਕੁਜੇ ਦੀ ਮਿਸਰੀ। ਭਗਤ ਜੀ ਕਹਿਣ ਲੱਗੇ ਸ਼ੱਕਰ ਖੰਡ ਮਿਸਰੀ ਗੁੜ ਮਾਖਿਓ, ਮਾਖਿਓ ਦਾ ਮਤਲਬ ਸ਼ਹਿਦ, ਮਾਂਜਾ ਮੱਝਾਂ ਦਾ ਦੁੱਧ, ਕਹਿਣ ਲੱਗੇ ਸਾਰੀਆਂ ਵਸਤੂਆਂ ਮਿੱਠੀਆਂ ਨੇ, ਪਰ ਜੇ ਰੱਬੀ ਰਸ ਦੇ ਮੁਕਾਬਲੇ ਦੇ ਉੱਤੇ ਇਹਨਾਂ ਵਿੱਚੋਂ ਕੋਈ ਵੀ ਉਦਾਹਰਣ ਬਣਾਈਏ ਤੇ ਉਹ ਰੱਬ ਜੀ ਦੀ ਤੋਹੀਨ ਹੋਏਗੀ। ਜੇ ਇਹ ਕਹੀਏ ਕਿ ਰੱਬ ਜੀ ਦੇ ਨਾਲ ਜੁੜਨ ਤੋਂ ਬਾਅਦ ਜਿਹੜਾ ਰਸ ਮਿਲਦਾ ਹੈ, ਮਿਠਾਸ ਮਿਲਦੀ ਏ, ਉਹ ਸ਼ੱਕਰ ਵਰਗੀ ਹੈ, ਤਾਂ ਰੱਬੀ ਗੁਣਾਂ ਦੀ ਰੱਬ ਜੀ ਦੇ ਨਾਮ ਦੀ ਤੋਹੀਨ ਹੈ। ਜੇ ਕਹੀਏ ਉਹ ਖੰਡ ਤੇ ਮਿਸ਼ਰੀ ਵਰਗੀ ਹੈ, ਤੇ ਤਾਂ ਵੀ ਖੰਡ ਤੇ ਮਿਸ਼ਰੀ ਦੀ ਮਿਠਾਸ ਪਰਮਾਤਮਾ ਦੀ ਮਿਠਾਸ ਨਾਲੋਂ ਬਹੁਤ ਥੱਲੇ ਹੈ, ਪਰਮਾਤਮਾ ਦੀ ਤੋਹੀਨ ਹੋਏਗੀ। ਅਗਾਂਹ ਕਹਿਣ ਲੱਗੇ, ਨਾ ਉਹਦੀ ਮਿਠਾਸ ਦੇ ਬਰਾਬਰ ਮਾਖੀਓ, ਨਾ ਮੱਝ ਦਾ ਦੁੱਧ, ਕੁਝ ਵੀ ਉਹਦੀ ਉਦਾਹਰਣ ਨਹੀਂ ਹੈ, ਉਹ ਆਪਣੀ ਉਦਾਹਰਣ ਕੇਵਲ ਆਪ ਹੈ। ਅਗਰ ਦੁਨੀਆਂ ਦੇ ਅੰਦਰ ਆਪ ਕੋਹੀ ਨੂਰ ਹੀਰੇ ਦੀ ਉਦਾਹਰਣ ਲਿਆਉਣੀ ਚਾਹੋ, ਐਸ ਜਗਤ ਦੁਨੀਆਂ ਦੇ ਅੰਦਰ ਜਿੱਥੇ ਆਪਾਂ ਵਸ ਰਹੇ ਹਾਂ, ਤੇ ਕੋਹੀ ਨੂਰ ਹੀਰੇ ਦੀ ਐਗਜ਼ਾਮਪਲ ਦੁਨੀਆਂ ਵਿੱਚ ਦੂਸਰੀ ਨਹੀਂ ਹੈ, ਉਹਦੇ ਵਰਗਾ ਹੀਰਾ ਹੀ ਦੂਜਾ ਨਹੀਂ, ਤੇ ਉਹਦੀ ਉਦਾਹਰਣ ਕੌਣ ਕੋਈ ਬਣੇ। ਕੋਹੀ ਨੂਰ ਆਪਣੀ ਉਦਾਹਰਣ ਆਪ ਹੈ। ਇਸ ਤੋਂ ਅੱਗੇ ਹੋਰ ਚੱਲੋ, ਚੰਦਨ ਦਾ ਰੁੱਖ ਦੁਨੀਆਂ ਦੇ ਅੰਦਰ ਕੇਵਲ ਇੱਕ ਹੀ ਜਗ੍ਹਾ ਦੇ ਉੱਤੇ ਪੈਦਾ ਹੁੰਦਾ ਹੈ, ਹਿੰਦੁਸਤਾਨ ਦੇ ਅੰਦਰ ਕਰਨਾਟਕਾ ਸਟੇਟ ਵਿੱਚ, ਤੇ ਚੰਦਨ ਆਪਣੀ ਉਦਾਹਰਣ ਆਪ ਹੈ। ਚੰਦਨ ਵਰਗਾ ਕੋਈ ਵੀ ਦੂਸਰਾ ਬਨਸਪਤੀ ਦਾ ਬੂਟਾ ਨਹੀਂ ਹੈ। ਕਿਹਨੂੰ ਕਹੋਗੇ ਕਿ ਇਹਦੀ ਸਮੈਲ, ਇਹਦੀ ਸੁਗੰਧ, ਇਹਦੀ ਮਿਠਾਸ, ਇਹਦੀ ਤਾਸੀਰ ਚੰਦਨ ਵਰਗੀ? ਕੋਈ ਵੀ ਬੂਟਾ ਉਸ ਤਰ੍ਹਾਂ ਦਾ ਅਸਰਦਾਇਕ ਨਹੀਂ ਜਿਵੇਂ ਚੰਦਨ ਦਾ ਬੂਟਾ ਹੈ। ਚੰਦਨ ਆਪਣੀ ਉਦਾਹਰਣ ਆਪ ਹੈ। ਸਮੁੰਦਰ ਆਪਣੀ ਉਦਾਹਰਣ ਆਪ ਹੈ। ਜੇ ਸਮੁੰਦਰ ਦੀ ਗਹਿਰਾਈ ਦਾ ਜ਼ਿਕਰ ਕਰਨਾ ਹੋਵੇ ਤੇ ਕੀ ਕਹੋਗਾ, ਕੀ ਕਹੋਗੇ, ਸਮੁੰਦਰ ਕਿਹਦੇ ਵਰਗਾ ਡੂੰਘਾ? ਚਲੋ ਜੇ ਆਮ ਗਹਿਰੀ ਖੱਡ ਦਾ, ਗਹਿਰੇ ਤਲਾਬ ਦਾ, ਗਹਿਰੀ ਝੀਲ ਦਾ ਜ਼ਿਕਰ ਕਰਨਾ ਹੋਵੇ, ਅਸੀਂ ਕਹਿ ਦਿੰਦੇ ਹਾਂ ਇਹ ਚੀਜ਼ ਗਹਿਰੀ ਹੈ ਸਮੁੰਦਰ ਵਰਗੀ, ਚੀਜ਼ ਗਹਿਰੀ ਹੈ ਸਾਗਰ ਵਰਗੇ। ਤੇ ਜੇ ਸਾਗਰ ਨੂੰ ਬਿਆਨ ਕਰਨਾ ਹੋਵੇ ਤੇ ਉਦਾਹਰਣ ਕੀ ਦਊਗੇ? ਸਾਗਰ ਆਪਣੀ ਉਦਾਹਰਣ ਆਪ ਹੈ। ਹਿਮਾਲਿਆ ਪਰਵਤ ਆਪਣੀ ਉਦਾਹਰਣ ਆਪ ਹੈ। ਆਕਾਸ਼ ਆਪਣੀ ਉਦਾਹਰਣ ਆਪ ਹੈ। ਇਹਦੇ ਵਰਗਾ ਕੋਈ ਦੂਜਾ ਨਹੀਂ। ਪਰਮਾਤਮਾ ਆਪਣੀ ਉਦਾਹਰਣ ਆਪ ਹੈ, ਪਰਮਾਤਮਾ ਵਰਗਾ ਕੋਈ ਦੂਜਾ ਨਹੀਂ। ਕਿੱਥੋਂ ਉਦਾਹਰਣ ਲੱਭ ਕੇ ਲਿਆਈਏ ਕਿ ਪਰਮਾਤਮਾ ਇੰਨਾ ਉੱਚਾ ਹੈ? ਅਗਰ ਇਹ ਕਹਿ ਦਈਏ ਕਿ ਪਰਮਾਤਮਾ ਹਿਮਾਲਿਆ ਪਰਵਤ ਵਰਗਾ ਉੱਚਾ ਹੈ, ਤਾਂ ਫਿਰ ਹਿਮਾਲਿਆ ਪਰਵਤ ਦੀ ਇੱਕ ਸੀਮਾ ਹੈ। ਹਿਮਾਲਿਆ ਪਰਵਤ ਤੇ ਆਏ ਦਿਨ ਕੋਈ ਨਾ ਕੋਈ ਵਿਗਿਆਨੀ ਦੇ ਕਦਮ ਟਿਕੇ ਹੁੰਦੇ ਨੇ ਹਿਮਾਲਿਆ ਪਰਵਤ ਦੇ ਉੱਤੇ। ਹਿਮਾਲਿਆ ਪਰਵਤ ਨੂੰ ਕੋਈ ਚੱਲ ਕੇ ਸਰ ਕਰ ਲੈਂਦਾ ਹੈ, ਤਾਂ ਫਿਰ ਤੇ ਪਰਮਾਤਮਾ ਵੀ ਬਹੁਤ ਛੋਟਾ ਹੋਇਆ ਅਗਰ ਇੱਕ ਹਿਮਾਲਿਆ ਪਰਵਤ ਵਰਗਾ ਹੈ। ਜੇ ਇਹ ਗੱਲ ਕਹੋ ਕਿ ਪਰਮਾਤਮਾ ਸਾਗਰ ਵਾਂਗ ਡੂੰਘਾ ਹੈ, ਤਾਂ ਸਾਗਰ ਦੀ ਗਹਿਰਾਈ ਸੀਮਾ ਦੇ ਅੰਦਰ ਹੈ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਜੋ ਮਾਪਣ ਵਿੱਚ, ਜੋ ਤੋਲਣ ਵਿੱਚ ਤੇ ਜੋ ਕਿਨਣ ਵਿੱਚ ਆ ਰਿਹਾ, ਉਹਨੂੰ ਬੇਅੰਤ ਕਹਿਣ ਦੀ ਲੋੜ ਨਹੀਂ ਹੈ। ਜੋ ਮਾਪਿਆ ਜਾ ਸਕਦਾ ਹੈ ਬੇਅੰਤ ਨਹੀਂ ਹੈ। ਉਹ ਇਸ ਤਰ੍ਹਾਂ ਨਹੀਂ ਕਿ ਉਹਦਾ ਪਾਰਾਵਾਰ ਨਹੀਂ। ਜੋ ਗਿਣਿਆ ਜਾ ਸਕਦਾ ਹੈ ਉਹ ਬਹੁਤ ਵੱਡਾ ਨਹੀਂ, ਗਿਣਤੀ ਦੇ ਅੰਦਰ ਹੈ। ਜੋ ਮਿਣਿਆ ਤੋਲਿਆ ਜਾ ਸਕਦਾ ਹੈ ਉਹ ਵੀ ਬਹੁਤ ਵੱਡਾ ਨਹੀਂ, ਮਿਣਤੀ ਦੇ ਅੰਦਰ, ਪੈਮਾਨੇ ਦੇ ਅੰਦਰ, ਤੋਲ ਦੇ ਅੰਦਰ ਹੈ। ਪਰਮਾਤਮਾ ਨਾ ਗਿਣਤੀ ਵਿੱਚ ਹੈ, ਨਾ ਮਿਣਤੀ ਵਿੱਚ ਹੈ, ਮਾਪ ਤੋਲ ਵਿੱਚ ਨਹੀਂ, ਤੇ ਨਾ ਪਰਮਾਤਮਾ ਹੋਰ ਕਿਸੇ ਪੈਮਾਨੇ ਦੇ ਅੰਦਰ ਹੀ ਕੈਦ ਹੁੰਦਾ ਹੈ। ਪਰਮਾਤਮਾ ਗਿਣਤੀ, ਮਿਣਤੀ, ਤੋਲ, ਪੈਮਾਨਿਆਂ ਤੋਂ ਬਾਹਰ ਹੈ। ਤੋ ਹੁਣ ਇਹ ਕਹਿਣਾ ਪਰਮਾਤਮਾ ਸਮੁੰਦਰ ਵਰਗਾ ਡੂੰਘਾ ਹੈ, ਪਰਮਾਤਮਾ ਦੀ ਤੋਹੀਨ ਹੋਏਗੀ। ਪਰਮਾਤਮਾ ਪਹਾੜ ਵਰਗਾ ਉੱਚਾ ਹੈ, ਪਰਮਾਤਮਾ ਦੀ ਤੋਹੀਨ ਹੋਏਗੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਇੱਕ ਬਚਨ ਜ਼ਰੂਰ ਫਰਮਾਇਆ ਹੈ। ਉਹ ਕਹਿਣ ਲੱਗੇ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਪਰਮਾਤਮਾ ਤੇਰੀ ਉਦਾਹਰਣ ਨਹੀਂ ਹੈ। ਹਾਂ, ਕੋਈ ਤੇਰੇ ਨਾਲ ਜੁੜਦਾ ਜੁੜਦਾ, ਚੱਲਦਾ ਚੱਲਦਾ ਤੇਰੇ ਵਰਗੀ ਉਚਾਈ ਨੂੰ ਪਾ ਲਵੇ, ਤੇ ਕਹਿ ਸਕਦੇ ਹਾਂ ਕਿ ਉਹ ਤੇਰੀ ਰਮਜ ਨੂੰ, ਤੇਰੇ ਵਿਸਤਾਰ ਨੂੰ ਜਾਣ ਪਾਵੇ। ਪਰ ਜਿਨ੍ਹਾਂ ਨੇ ਜਾਣਿਆ ਉਹੀ ਤੇ ਕਹਿ ਰਹੇ ਨੇ ਕਿ ਤੂੰ ਬੇਅੰਤ ਹੈ। ਗੁਰੂ ਸਾਹਿਬਾਨ ਹੀ ਤੇ ਕਹਿ ਰਹੇ ਨੇ ਕਿ ਤੂੰ ਬੇਅੰਤ ਹੈ। ਭਗਤ ਜਾਨੀ ਤੇ ਕਹਿ ਰਹੇ ਨੇ ਕਿ ਤੂੰ ਬੇਅੰਤ ਹੈ। ਤੋ ਮੈਰਜ ਕਰ ਰਿਹਾ ਸਾਂ, ਪਰਮਾਤਮਾ ਦੇ ਉੱਤੇ ਦੁਨਿਆਵੀ ਕੋਈ ਵੀ ਉਦਾਹਰਣ ਲਾਗੂ ਹੁੰਦੀ ਨਹੀਂ। परमात्मा दे बराबर किस चीज नूं खड़ी करोगे? कहोगे परमात्मा समुंदर वर्गा डूंगा है, ते सब तो ज्यादा डूंगा अटलांटिक ओशन है, और वह किन्ना है 39,000 फुट डूंगा, इस तो वध डूंगा नहीं। हिंद महासागर 39,000 फुट डूंगा है, इस तो ज्यादा नहीं। तो की फिर परमात्मा 39,000 फुट दे उते जाके खत्म हो जाता है? परमात्मा इथे मुक जाता है? उदाहरण जदों भी दित्ती जांदी है उदों उहदी दित्ती जांदी है जेड़ा अगे खड़ा होवे। जे ते बुराई दी उदाहरण देनी है ते बुरा मनुख जिन्हों कह रहे हैं उहदे नालों अगे खड़ा होवे, उदाहरण उहदी। ते जे चंगियाई दी उदाहरण देनी है ते चंगे पण दे अंदर भी जेड़ा अगर खड़ा होवे उदाहरण उहदी। आप अपने बच्चियां नूं जदों तालीम दी विद्या दी उदाहरण देंदे हो ते कदी इस तरह उदाहरण दित्ती है कि बेटा साडे पड़ोसियां दा बच्चा या साडे रिश्तेदारां विचों फलाना बच्चा लगातार एक क्लास दे अंदर 5 साल ला के तां अगे सरकिया है, तां अगे होया, 5 वार इको क्लास दे अंदर फेल होया, ओदे उदाहरण तुसी बनाओगे? बल्कि ओदी उदाहरण बनाओगे जो 1 साल दे अंदर 2-2 क्लासां करदा रहा है, जो बड़ी जल्दी डिग्री नूं पाउण वास्ते पहुंच बना चुका है, उदाहरण ओदी बनाओगे। पढ़ाई दे अंदर उदाहरण ओदी जो चलदा चलदा बहुत जल्दी मुकाम दे उत्ते पहुंचिया ते पूरी तरह कामयाब होया। अगर आप अपने बच्चियां नूं कारोबार दी उदाहरण दिओ, एक दुकानदार एक व्यापारी अपने बच्चियां नूं कारोबार दी उदाहरण दवे तो की कदी उहदी उदाहरण बनाई है? जिहड़ा बंदा अपनियां कमजोरियां दे कारण कारोबार विचों फेल हो चुका है, उहदी उदाहरण बनाओगे जो कारोबार नूं आरंभ करदा है 0 तो पर उह चांदी दिनां दे अंदर कारोबार दा हीरो बन जांदा है, कारोबार दे अंदर बहुत बुलंदियां नूं छू लैंदा है। आप उदाहरण उहनूं बनाओगे, बेटा कारोबारी बनना है ते फलाने वांग चलिया सी कोल कुछ नहीं, अज सब कुछ कोल है। पढ़ाई करनी है ते फलाने वांग फलाना डॉक्टर बन गया, फलाना साइंटिस्ट बन गया, ए बन गया, ओ बन गया, उदाहरण ओदी बनाओगे। ठीक इस तरह धर्म दे राह दे उत्ते मैनूं समझ नहीं आउंदी कि जदों भी किसे दे नाल धर्म दी चर्चा आरंभ करिए ना, ओ उस बंदे नूं उदाहरण बना के पेश करदा है जिहड़ा धर्म दी दुनिया दे अंदर बिल्कुल नखित ते डिगा चकना चूर होया बंदा है। किसे नूं कहिए बई अमृत पान करना चाहिदा है, ओ कहिंदा है हां वेखे ने गात्रे कृपान पा के पब्बां कलब्बां दे अंदर रुलदियां नूं कईआं नूं वेखिआ। जो अमृत तारी बन के बुलंदी दे उत्ते पहुंच चुके ने ओहदी उदाहरण नहीं बनाई, वेखण वाले ने उदाहरण किनूं बनाया है? जो डिग चुका है। दुनिया दे अंदर उन्हों उदाहरण बना रहे हैं जो चढ़ रहा है कामयाबी दी मंजिल नूं, धर्म दे अंदर आपां उस बंदे नूं उदाहरण बना रहे हैं जो डिग रहा है ते डिगदा डिगदा बिल्कुल चकना चूर हो गया, उदाहरण उन्हों बना रहे हैं। कि धर्म दे अंदर कोई भी बंदा तुहानूं सक्सैस हुंदा नजर नहीं आ रहा, कामयाबी वल नूं वधदा नजर नहीं आ रहा? ठीक है इस गल दे अंदर रंचक मात्र झूठ नहीं कि धर्म दी दुनिया दे अंदर पखंड हदों ज्यादा छा गया, थोड़ा नहीं बहुत ज्यादा छा गया, बाहरों कुछ होर दिसदे ने अंदरों कुछ होर हुंदे ने, पखंड जोर फड़दा जा रहा है। वो बंदे धर्म नूं टा लाउण दा काम कर रहे ने। क्यों काम कर रहे ने? क्योंकि तुसी जुड़दे हो उहनां दे पहरावे नूं, उहनां दीआं गल्लां बातां नूं वेख के। धन गुरु ग्रंथ साहिब जी दी बाणी दे नाल सीधा जुड़दे ने ਉਹ ਬੰਦੇ ਜਦ ਤੁਹਾਨੂੰ ਕਿਸੇ ਪਾਪ ਅਪਰਾਧ ਦੀ ਖੱਡ ਵਿੱਚ ਡਿੱਗੇ ਹੋਏ ਮਿਲਦੇ ਨੇ ਤੇ ਤੁਸੀਂ ਸੋਚ ਲੈਂਦੇ ਹੋ ਧਰਮ ਹੁੰਦਾ ਹੀ ਇਸ ਤਰ੍ਹਾਂ ਦਾ ਹੈ, ਧਰਮੀ ਸਾਰੇ ਹੁੰਦੇ ਹੀ ਇਸ ਤਰ੍ਹਾਂ ਦੇ ਨੇ। ਬਹੁਤ ਪਖੰਡ ਸ਼ਿਖਰ ਦੇ ਉੱਤੇ ਹੈ ਪਰ ਫਿਰ ਵੀ ਕੋਈ ਨਾ ਕੋਈ ਬੰਦਾ ਤੁਹਾਨੂੰ ਬਿਲਕੁਲ ਨੇਕ ਨੀਤੀ ਦੇ ਨਾਲ ਚੱਲਦਾ ਹੋਇਆ ਤੇ ਧਰਮ ਦੇ ਅੰਦਰ ਕਾਮਯਾਬ ਹੁੰਦਾ ਹੋਇਆ ਅਵੱਛ ਨਜ਼ਰ ਪਏਗਾ। ਪਰ ਜਿਹੜੇ ਧਰਮ ਦਾ ਲਿਬਾਸ ਪਾ ਕੇ ਪਖੰਡੀ ਬਣ ਗਏ ਨੇ ਉਹਨਾਂ ਵਾਸਤੇ ਮੈਨੂੰ ਇੱਕ ਉਰਦੂ ਦਾ ਸ਼ੇਰ ਚੇਤੇ ਆਉਂਦਾ ਹੈ। ਇੱਕ ਅਦੀਬ ਇਸ ਤਰ੍ਹਾਂ ਕਹਿੰਦਾ ਹੈ ਕਿ ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋਂ ਕੋ ਦੇਖ ਕਰ, ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋਂ ਕੋ ਦੇਖ ਕਰ, ਕਿ ਜਿਸ ਖੁਦਾ ਕੇ ਬੰਦੇ ਐਸੇ ਹੈ ਵੋ ਖੁਦਾ ਕੈਸਾ ਹੋਗਾ। ਆਮ ਲੋਕਾਂ ਨੂੰ ਅਸੀਂ ਵੇਖਣੇ ਆ ਉਹ ਬਾਹਰੋਂ ਕੁਝ ਹੋਰ ਨੇ, ਪਹਿਰਾਵੇ ਕਰਕੇ ਦਿਸਦੇ ਨੇ ਕਿ ਬੜੇ ਚੰਗੇ ਨੇ, ਪਰ ਪਹਿਰਾਵੇ ਦੇ ਅੰਦਰ ਉਦੋਂ ਹੀ ਸਮਝ ਆਉਂਦੀ ਕਿ ਜਦੋਂ ਰਾਵਣ ਨਿਕਲ ਆਉਂਦਾ ਹੈ ਪਹਿਰਾਵੇ ਵਿੱਚੋਂ, ਸਮਝ ਉਦੋਂ ਆਉਂਦੀ ਕਿ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ। ਖੈਰੇ ਮੇਰਾ ਵਿਸ਼ਾ ਨਹੀਂ, ਗੱਲ ਵਿਚਕਾਰ ਆ ਗਈ। ਅਰਜ ਮੈਂ ਇਹ ਕਰ ਰਿਹਾ ਸਾਂ ਕਿ ਜੇ ਕਿਸੇ ਬਹੁਤ ਗਹਿਰੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਕਹਿ ਦੇਈਦਾ ਹੈ ਸਮੁੰਦਰ ਵਰਗੀ, ਜੇ ਉੱਚੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਕਹਿ ਦੇਈਦਾ ਹੈ ਪਹਾੜ ਵਰਗੀ, ਜੇ ਕਿਸੇ ਦਾ ਮੁੱਖ ਬੜਾ ਸੁੰਦਰ ਹੋਵੇ ਤੇ ਉਹਨੂੰ ਉਦਾਹਰਨ ਦੇਣੀ ਹੋਵੇ ਵੀ ਇਹਦਾ ਮੂੰਹ ਇੰਨਾ ਸੁੰਦਰ, ਮੁਖੜਾ ਇੰਨਾ ਸੁੰਦਰ ਜਿਵੇਂ ਚੰਦਰਮਾ ਹੁੰਦਾ ਹੈ, ਕਿਉਂਕਿ ਸੋਹਣਿਆਂ ਦਾ ਸਿਰਤਾਜ ਚੰਦਰਮਾ ਨੂੰ ਬਿਆਨ ਕੀਤਾ ਗਿਆ ਹੈ। ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੂੰ ਮੈਂ ਪੜ੍ਹਿਆ ਤੇ ਪੜ੍ਹ ਕੇ ਹੈਰਾਨ ਹੋਇਆ, ਕਹਿਣ ਲੱਗੇ ਲੋਕੋ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੀ ਤੁਲਨਾ ਚੰਦਰਮਾ ਦੇ ਨਾਲ ਕਰ ਰਹੇ ਹੋ ਨਾ, ਗੁਰੂ ਗੋਬਿੰਦ ਸਿੰਘ ਦੀ ਤੋਹੀਨ ਕਰ ਰਹੇ ਹੋ। ਹੁਣ ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਦੇਣੀ ਹੋਵੇ ਤਾਂ ਕੀ ਕਹੀਏ ਕਿ ਗੁਰੂ ਗੋਬਿੰਦ ਸਿੰਘ ਆਮ ਰਾਜਨੀਤੀ ਲੀਡਰ ਸੀ, ਕੀ ਕਹੀਏ ਗੁਰੂ ਗੋਬਿੰਦ ਸਿੰਘ ਆਮ ਕੋਈ ਮਾਮੂਲੀ ਜਿਹਾ ਸੰਤ ਸੀ, ਮਾਮੂਲੀ ਜਿਹਾ ਸਿਪਾਹੀ ਸੀ? ਨਹੀਂ, ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਦੇਣੀ ਹੈ ਤੇ ਕੋਈ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਲੱਭਣਾ ਪਏਗਾ, ਵੱਡਾ ਲੱਭ ਕੇ ਉਦਾਹਰਣ ਦੇਣੀ ਪਏਗੀ ਗੁਰੂ ਗੋਬਿੰਦ ਸਿੰਘ ਫਲਾਣੇ ਵਰਗਾ ਹੈ। ਤਾਂ ਜਦ ਦੁਨੀਆਂ ਵਿੱਚ ਕੋਈ ਵੱਡਾ ਮਿਲਦਾ ਨਹੀਂ ਤਾਂ ਫਿਰ ਕਹਿ ਦੇਈਦਾ ਹੈ ਗੁਰੂ ਗੋਬਿੰਦ ਸਿੰਘ ਤੂੰ ਪ੍ਰਮਾਤਮਾ ਵਰਗਾ ਹੈ, ਕਿਉਂਕਿ ਪ੍ਰਮਾਤਮਾ ਵੱਡਾ ਹੈ, ਸਭ ਤੋਂ ਵੱਡਾ ਹੈ, ਤੂੰ ਨਿਰੰਕਾਰ ਵਰਗਾ ਹੈ। ਅਸੀਂ ਅਕਸਰ ਇੱਕ ਗੱਲ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨਿਰੰਕਾਰ ਦੀ ਜੋਤ ਸਨ, ਨਿਰੰਕਾਰ ਵਰਗੇ ਨੇ, ਕਿਉਂਕਿ ਨਿਰੰਕਾਰ ਵੱਡਾ ਹੈ। ਕਦੀ ਕਿਸੇ ਨੇ ਉਦਾਹਰਣ ਇਹ ਦਿੱਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਫਲਾਣੇ ਅਵਤਾਰ ਵਰਗੇ, ਫਲਾਣੇ ਪੈਗੰਬਰ ਵਰਗੇ ਵੱਡੇ ਨੇ, ਤਾਂ ਕਿਸ ਵੱਡੇ ਨੇ, ਕਿਸ ਦੇ ਵਰਗੇ ਵੱਡੇ ਨੇ ਜੋ ਉਹਨਾਂ ਤੋਂ ਅੱਗੇ ਖੜਾ ਹੈ? ਤੇ ਅੱਗੇ ਗੁਰੂ ਨਾਨਕ ਸਾਹਿਬ ਜੀ ਤੋਂ ਕੇਵਲ ਨਿਰੰਕਾਰ ਹੈ, ਹੋਰ ਕੋਈ ਅੱਗੇ ਹੈ ਨਹੀਂ। ਤਾਂ ਉਦਾਹਰਣ ਦੇਣੀ ਪਈ ਨਿਰੰਕਾਰ ਦੀ। ਅਰਜ ਮੈਂ ਇਹ ਕਰ ਰਿਹਾ ਸਾਂ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਿ ਜਿਹੜੇ ਕਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸੁੰਦਰ ਮੁਖੜੇ ਦੀ ਤੁਲਨਾ ਦਿੰਦੇ ਨੇ ਚੰਦਰਮਾ ਦੇ ਨਾਲ, ਉਹ ਗੁਰੂ ਗੋਬਿੰਦ ਸਿੰਘ ਦੀ ਤੋਹੀਨ ਕਰਦੇ ਨੇ। ਫਿਰ ਪੁੱਛਿਆ ਗਿਆ ਭਾਈ ਨੰਦ ਲਾਲ ਸਾਹਿਬ, ਤੁਸੀਂ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਵਿੱਚੋਂ ਸਿਰਮੌਰ ਕਵੀ ਹੋ, ਪਹਿਲੀ ਕਤਾਰ ਦੇ ਅੰਦਰ ਬਹਿ ਕੇ ਲਿਖਣ ਵਾਲੇ, ਬੋਲਣ ਵਾਲੇ ਕਵੀ ਹੋ, ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੇ ਸੰਬੰਧ ਵਿੱਚ ਕੁਝ ਕਹਿਣਾ ਚਾਹੋਗੇ? ਭਾਈ ਸਾਹਿਬ ਕਹਿੰਦੇ ਨੇ, ਬਦਰਾ ਦਰਪੇਸ਼ ਰੁਖਤ ਸ਼ਰਮਿੰਦਾ ਅਸਤ। ਬਦਰਾ, ਬਦਰਾ ਮੈਨੇ ਚੰਦਰਮਾ। ਕਹਿਣ ਲੱਗੇ ਬਦਰਾ ਦਰਪੇਸ਼ ਰੁਖਤ ਸ਼ਰਮਿੰਦਾ ਅਸਤ। ਲੋਕੋ ਤੁਸੀਂ ਉਦਾਹਰਣ ਦਿੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਦਾ ਮੁਖੜਾ ਇੰਨਾ ਸੁੰਦਰ ਜਿਵੇਂ ਚੰਦਰਮਾ, ਤੇ ਮੈਂ ਇਹ ਕਹਿਣਾ ਕਿ ਚੰਦਰਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਮਣੇ ਆਣ ਕੇ ਸ਼ਰਮਿੰਦਾ ਪੈ ਜਾਂਦਾ ਹੈ। ਭਾਈ ਨੰਦ ਲਾਲ ਸਾਹਿਬ ਜੀ ਦੀ ਆਪਣੀ ਸੋਚ, ਆਪਣੇ ਵਿਚਾਰ, ਆਪਣੇ ਖਿਆਲਾਂ ਦੀ ਉੱਚੀ ਪ੍ਰਵਾਜ। ਕਹਿੰਦੇ ਨੇ, ਮੈਂ ਇਹ ਕਹਿਣਾ ਕਿ ਚੰਦਰਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੇ ਸਾਹਮਣੇ ਆਣ ਕੇ ਸ਼ਰਮਿੰਦਾ ਪੈ ਜਾਂਦਾ ਹੈ। ਤੇ ਹੁਣ ਚੰਦਰਮਾ ਨੂੰ ਰੋਸ਼ਨੀ ਕਿੱਥੋਂ ਮਿਲ ਰਹੀ ਹੈ? ਸੂਰਜ ਕੋਲੋਂ। ਜਿਵੇਂ ਪਾਣੀ ਦਾ ਕੇਂਦਰ ਸਾਗਰ ਹੈ, ਪਾਣੀ ਸਰੋਵਰਾਂ ਵਿੱਚ ਹੋਵੇ, ਪਾਣੀ ਝੀਲਾਂ ਵਿੱਚ ਹੋਵੇ, ਪਾਣੀ ਨਦੀਆਂ ਵਿੱਚ ਹੋਵੇ, ਪਾਣੀ ਤਲਾਬਾਂ ਵਿੱਚ ਹੋਵੇ, ਜਿੱਥੇ ਵੀ ਪਾਣੀ ਹੈ, ਪਾਣੀ ਦਾ ਮਰਕਜ਼, ਪਾਣੀ ਦਾ ਕੇਂਦਰ ਕੇਵਲ ਤੇ ਕੇਵਲ ਸਮੁੰਦਰ ਹੈ। ਰੋਸ਼ਨੀ ਜਿੱਥੇ ਵੀ ਹੈ, ਚਾਹੇ ਉਹ ਟਿਊਬਾਂ ਵਿੱਚ ਹੈ, ਬਲਬਾਂ ਵਿੱਚ ਹੈ, ਜਾਂ ਤਾਰੇ ਚਮਕ ਰਹੇ ਨੇ, ਚੰਦਰਮਾ ਚਮਕ ਰਿਹਾ ਹੈ, ਰੋਸ਼ਨੀ ਜਿੱਥੇ ਵੀ ਹੈ ਸੂਰਜ ਦੀ ਰੋਸ਼ਨੀ ਹੈ। ਤੇ ਅਗਲੀ ਪੰਕਤੀ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਖੁਰਸ਼ੀਦ ਜਹਾਂ ਹਮ ਬੰਦਾ ਅਸਤ। ਖੁਰਸ਼ੀਦ, ਫਾਰਸੀ ਵਿੱਚ ਖੁਰਸ਼ੀਦ ਕਹਿ ਦਿੰਦੇ ਨੇ ਸੂਰਜ ਨੂੰ। ਪਹਿਲੀ ਪੰਕਤੀ ਵਿੱਚ ਕਹਿੰਦੇ ਨੇ, ਬਦਰਾ ਦਰਪੇਸ਼ ਰੁਖ ਸ਼ਰਮਿੰਦਾ ਅਸਤ, ਚੰਦਰਮਾ ਤੇਰੇ ਸਾਹਮਣੇ ਆਣ ਕੇ ਸ਼ਰਮਿੰਦਾ ਪੈ ਜਾਂਦਾ ਹੈ। ਇਹ ਗੁਰੂ ਗੋਬਿੰਦ ਸਿੰਘ, ਚੰਦਰਮਾ ਤੇਰੇ ਸਾਹਮਣੇ ਆਣ ਕੇ ਸ਼ਰਮਿੰਦਾ ਹੋ ਜਾਂਦਾ ਹੈ। ਅਗਾਂਹ ਕਹਿੰਦੇ ਨੇ, ਚੰਦਰਮਾ ਨੂੰ ਜਿੱਥੋਂ ਪ੍ਰਕਾਸ਼ ਮਿਲ ਰਿਹਾ ਹੈ ਸੂਰਜ, ਉਹ ਜਿਹੜਾ ਸੂਰਜ ਹੈ ਜਹਾਨ ਨੂੰ ਪ੍ਰਕਾਸ਼ ਦੇਣ ਵਾਲਾ, ਖੁਰਸ਼ੀਦ ਜਹਾਂ ਹਮ ਬੰਦਾ ਅਸਤ। ਹੈ ਗੁਰੂ ਗੋਬਿੰਦ ਸਿੰਘ, ਤੇਰਾ ਤੇ ਉਹ ਵੀ ਬੰਦਾ, ਬੰਦੇ ਦਾ ਮਤਲਬ ਗੁਲਾਮ, ਤੇਰੇ ਸਰੂਪ ਦਾ ਉਹ ਵੀ ਗੁਲਾਮ ਹੈ, ਤੇਰੀ ਸੁੰਦਰਤਾ ਦਾ ਉਹ ਵੀ ਗੁਲਾਮ ਹੈ। ਤੋ ਭਾਈ ਨੰਦ ਲਾਲ ਸਾਹਿਬ ਜੀ ਨੂੰ ਨਹੀਂ ਪ੍ਰਵਾਨ ਹੋਇਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਦਾਹਰਣ ਦਿੱਤੀ ਜਾਏ ਤੇ ਦਿੱਤੀ ਜਾਏ ਚੰਦਰਮਾ ਦੇ ਅੰਦਰ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਚੰਦਰਮਾ ਦੇ ਅੰਦਰ ਦਾਗ ਹੈ ਪਰ ਤੇਰੇ ਅੰਦਰ ਕੋਈ ਦਾਗ ਹੀ ਨਹੀਂ। गुरु गोबिंद सिंह तू पूरा निर्मल है, तेरे अंदर कोई दाग नहीं। एक मैं होर बेनती करदा चला, क्योंकि अज दे श्लोक दे अंदर उदाहरणा ने, ते मैं तां एक कुछ उदाहरणा अपने वल्लों तुहाडे चरणा विच रखण दा यतन कर रहा, क्योंकि अज दे श्लोक विच भगत जी कहिंदे ने सक्कर खंड निवात गुड़ माखियो मांजा दुध सबे वस्तु मिठियां रब न पूजन दुध। ਇਹ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਤੇ ਮਿੱਠੀਆਂ ਨੇ, ਪਰ ਰੱਬ ਜੀ ਤੇਰੇ ਬਰਾਬਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ, ਤੇਰੇ ਨੇੜੇ ਤੇੜੇ ਕੋਈ ਵੀ ਪੁੱਜਣ ਵਾਲੀ ਨਹੀਂ ਹੈ, ਤੇਰੇ ਬਰਾਬਰ ਕੋਈ ਵੀ ਨਹੀਂ। ਤਾਂ ਮੈਂ ਉਦਾਹਰਣਾਂ ਦੇ ਰਿਹਾ। ਅਗਰ ਕਿਸੇ ਦੇ ਗਲੇ ਦੇ ਅੰਦਰ ਮਿਠਾਸ ਬੜੀ ਹੋਵੇ, ਬੋਲ ਬਾਣੀ ਬੜੀ ਮਿੱਠੀ ਹੋਵੇ, ਆਪ ਦੋ ਗੱਲਾਂ ਕਹਿੰਦੇ ਹੋ, ਇਹਦੀ ਆਵਾਜ਼ ਹੈ ਮਿਸ਼ਰੀ ਵਰਗੀ, ਇਹਦਾ ਮਤਲਬ ਮਿਸ਼ਰੀ ਮਿੱਠੀ ਹੁੰਦੀ, ਇਹਦੀ ਆਵਾਜ਼ ਹੈ ਕੋਇਲ ਵਰਗੀ, ਤੇ ਕੋਇਲ ਜਦੋਂ ਬੋਲਦੀ ਏ ਉਦੋਂ ਮਨ ਨੂੰ ਖਿੱਚ ਪਾਉਂਦੀ ਏ, ਮੋਹ ਲੈਂਦੀ ਏ। ਕੋਇਲ ਦਾ ਬੋਲਣਾ, ਕੋਇਲ ਦਾ ਤਰਾਨੇ ਗਾਉਣਾ, ਕੋਇਲ ਦੀ ਆਵਾਜ਼ ਮਨਾਂ ਨੂੰ ਧੂ ਪਾਉਂਦੀ ਏ। ਪਰ ਕਿਸੇ ਦਾ ਗਲਾ ਖਰਾਬ ਹੋਵੇ, ਬੋਲੀ ਉਹਦੀ ਕੰਨਾਂ ਨੂੰ ਸੁਖਾਵੇ ਨਾ, ਉਹਦੀ ਬੋਲੀ ਕੌੜੀ ਹੋਵੇ, ਬੋਲੀ ਫਿੱਕੀ ਹੋਵੇ, ਤੇ ਬੋਲ ਹੋਵੇ ਵੀ ਦਰੁਸਤ ਨਾ, ਤੁਸੀਂ ਉਹਦੇ ਬੋਲ ਵਾਸਤੇ ਕਹਿ ਦਿੰਦੇ ਹੋ ਇਹਦਾ ਬੋਲ ਕਾਂ ਵਰਗਾ। ਹੁਣ ਕਾਂ ਤੇ ਕੋਇਲ ਦੋਵਾਂ ਦਾ ਰੰਗ ਢੰਗ ਤੇ ਇੱਕੋ ਜਿਹਾ, ਪੈਰਾਂ ਤੋਂ ਸਿਰ ਤੱਕ ਕੋਇਲ ਦਾ ਜਾਮਾ ਕਾਲਾ ਹੈ, ਤੇ ਪੈਰਾਂ ਤੋਂ ਸਿਰ ਤੱਕ ਕਾਂ ਦਾ ਜਾਮਾ ਕਾਲਾ ਹੈ, ਔਰ ਤਕਰੀਬਨ ਦੋਵਾਂ ਦੀ ਸ਼ਕਲੋ ਸੂਰਤ ਆਪਸ ਦੇ ਅੰਦਰ ਮੇਲ ਖਾਂਦੀ ਹੈ। ਕੋਇਲ ਤੇ ਕਾਂ ਤਕਰੀਬਨ ਮੇਲ ਖਾਂਦੇ ਨੇ, ਆਕਾਰ ਵਜ਼ਨ ਇੱਕੋ ਜਿਹਾ ਹੁੰਦਾ ਤਕਰੀਬਨ, ਪਰ ਏਡਾ ਵੱਡਾ ਅੰਤਰ ਕਿ ਕੋਇਲ ਨੂੰ ਸੁਣਨਾ ਪਸੰਦ ਕਰਦੇ ਹੋ ਤੇ ਕਾਂ ਨੂੰ ਬਨੇਰੇ ਤੇ ਬਹਿ ਕੇ ਬੋਲੇ ਤੇ ਉਡਾਉਣਾ ਪਸੰਦ ਕਰਦੇ ਹੋ। ਕੁਰਖਤ ਬੰਦੇ ਨੂੰ ਕਹਿ ਦੇਈਦਾ ਬੋਲੀ ਕਾਂ ਵਰਗੀ, ਤੇ ਬਹੁਤ ਮਿਠਾਸ ਵਾਲੀ ਬੋਲੀ ਆਪ ਸੁਣੋ ਤੇ ਕਹਿ ਦਿੰਦੇ ਹੋ ਬੋਲੀ ਕੋਇਲ ਵਰਗੀ। ਉਦਾਹਰਣ ਹੈ ਨਾ, ਇਹਦਾ ਮਤਲਬ ਕੋਇਲ ਦੀ ਬੋਲੀ ਬਹੁਤ ਮਿੱਠੀ ਹੈ ਤੇ ਕਾਂ ਦੀ ਬੋਲੀ ਬਹੁਤ ਕੁਰਖਤ ਹੈ, ਸੁਣਨ ਦੇ ਯੋਗ ਨਹੀਂ ਹੈ। ਉਦਾਹਰਣ ਸੀ, ਤੁਹਾਡੇ ਘਰ ਦੇ ਅੰਦਰ ਇਹਨਾਂ ਬਲਬਾਂ ਦਾ, ਟਿਊਬਾਂ ਦਾ, ਲੈਂਪ ਦਾ ਪ੍ਰਕਾਸ਼ ਹੋਵੇ, ਤੇ ਪ੍ਰਕਾਸ਼ ਹੋਵੇ ਬੜਾ ਜ਼ਿਆਦਾ। ਤੁਸੀਂ ਅਕਸਰ ਇੱਕ ਗੱਲ ਕਹਿ ਦਿੰਦੇ ਹੋ ਕਿ ਮੇਰੇ ਲੈਂਪ ਦਾ ਪ੍ਰਕਾਸ਼ ਇਸ ਤਰ੍ਹਾਂ ਜਿਵੇਂ ਸੂਰਜ ਦਾ ਪ੍ਰਕਾਸ਼। ਇਹਦਾ ਮਤਲਬ ਲੈਂਪ ਨਾਲੋਂ ਸੂਰਜ ਵੱਡਾ ਹੈ, ਲੈਂਪ ਛੋਟਾ ਹੈ, ਸੂਰਜ ਵੱਡਾ ਹੈ। ਤੁਹਾਡੀ ਜੇਬ ਦੇ ਅੰਦਰ ਹੋਵੇ ਚਾਕੂ, ਚਾਕੂ ਦੀ ਧਾਰ ਹੋਵੇ ਬੜੀ ਤਿੱਖੀ, ਤੇ ਕੋਈ ਕਵੇ ਵੀ ਬੜੀ ਤਿੱਖੀ ਧਾਰ ਕਰਕੇ ਇਹਨੂੰ ਜੇਬ ਦੇ ਅੰਦਰ ਪਾਇਆ, ਕਿਉਂ? ਤੁਸੀਂ ਮਾਣ ਕਰਦੇ ਹੋਏ ਕਹਿ ਦਿੰਦੇ ਹੋ ਮੇਰੇ ਚਾਕੂ ਦੀ ਤਾਰ ਤਲਵਾਰ ਵਰਗੀ। ਇਹਦਾ ਮਤਲਬ ਤਲਵਾਰ ਵੱਡੀ ਹੈ, ਤਲਵਾਰ ਦੀ ਤਾਰੇ ਦੇ ਨਾਲੋਂ ਵੀ ਤਿੱਖੀ ਹੈ। ਕਿਸੇ ਦੇ ਦੰਦ ਹੋਣ ਬੜੇ ਚਿੱਟੇ, ਕੇਵਲ ਮੈਂ ਉਦਾਹਰਣਾਂ ਬਣਾ ਰਿਹਾ, ਗੁਰਬਾਣੀ ਦਾ ਅਸਲ ਮੁੱਦਾ ਤੁਹਾਡੇ ਸਾਹਮਣੇ ਬਾਅਦ ਵਿੱਚ ਰੱਖਾਂਗਾ। ਕਿਸੇ ਦੇ ਦੰਦ ਹੋਣ ਬੜੇ ਚਿੱਟੇ, ਤੇ ਤੁਸੀਂ ਉਦਾਹਰਣ ਪੇਸ਼ ਕਰ ਦਿੰਦੇ ਹੋ ਇਹਦੇ ਦੰਦ ਇਸ ਤਰ੍ਹਾਂ ਨੇ ਜਿਵੇਂ ਮੋਤੀ ਹੁੰਦੇ ਨੇ, ਤੇ ਹੁਣ ਇਹਦਾ ਮਤਲਬ ਇਹੀ ਹੋਇਆ ਨਾ ਕਿ ਮੋਤੀ ਦੰਦਾਂ ਨਾਲੋਂ ਅੱਗੇ ਨੇ, ਮੋਤੀ ਦੰਦਾਂ ਨਾਲੋਂ ਜ਼ਿਆਦਾ ਚਿੱਟੇ ਨੇ। ਕੋਈ ਬਹੁਤ ਸਾਹਸ ਵਾਲਾ ਬੰਦਾ ਹੋਵੇ, ਬੜਾ ਬਹਾਦਰ ਹੋਵੇ, ਤੁਸੀਂ ਉਹਨੂੰ ਅਕਸਰ ਇੱਕ ਗੱਲ ਕਹਿ ਦਿੰਦੇ ਹੋ ਇਹ ਤੇ ਸ਼ੇਰ ਹੈ ਜਾਂ ਸ਼ੇਰ ਵਰਗਾ ਹੈ। ਹੁਣ ਉਹ ਸ਼ੇਰ ਹੈ ਨਹੀਂ, ਸ਼ੇਰ ਵਰਗਾ ਸਾਹਸ ਉਹਦੇ ਕੋਲ ਹੈ। ਬੰਦਾ ਤੇ ਬੰਦਾ ਹੈ, ਬੰਦੇ ਵਰਗੇ ਅੰਗ ਪ੍ਰਤੰਗ ਉਹਦੇ ਕੋਲ ਨੇ, ਦੋ ਹੀ ਲੱਤਾਂ ਨੇ, ਦੋ ਹੀ ਬਾਹਾਂ ਨੇ, ਸ਼ੇਰ ਵਰਗਾ ਵਜ਼ਨ ਨਹੀਂ, ਸ਼ੇਰ ਵਰਗਾ ਉਹਦਾ ਸਰੀਰ ਨਹੀਂ, ਬਣਤਰ ਨਹੀਂ, ਪਰ ਤੁਸੀਂ ਕਹਿ ਦਿੰਦੇ ਹੋ ਇਹ ਸ਼ੇਰ ਹੈ। ਕਿਉਂ ਕਹਿ ਰਹੇ ਹੋ? ਕਿਉਂਕਿ ਸਾਹਸ ਇਹਦੇ ਕੋਲ ਬੜਾ ਅੱਗੇ ਹੈ, ਤੇ ਸਾਹਸ ਦੇ ਅੰਦਰ, ਹੌਸਲੇ ਦੇ ਅੰਦਰ ਸ਼ੇਰ ਸਭ ਤੋਂ ਅੱਗੇ ਮੰਨਿਆ ਗਿਆ। ਕੋਈ ਬੜਾ ਨਿਮਾਣਾ ਹੋਵੇ, ਹਲੀਮੀ ਨੂੰ ਪਾਲਣ ਵਾਲਾ ਹੋਵੇ, ਹਲੀਮੀ ਦੇ ਅੰਦਰ ਰਹਿਣ ਵਾਲਾ ਹੋਵੇ, ਤੁਸੀਂ ਉਸ ਬੰਦੇ ਨੂੰ ਕਹਿ ਦਿੰਦੇ ਹੋ ਇਹ ਬੰਦਾ ਨਿਰਾ ਗਊ ਹੈ। ਤੇ ਹੁਣ ਉਹ ਗਊ ਤੇ ਨਹੀਂ ਹੁੰਦਾ, ਸਰੀਰ ਕਰਕੇ ਤੇ ਗਊ ਨਹੀਂ ਹੈ, ਉਹ ਸੁਭਾਅ ਕਰਕੇ ਗਊ ਹੈ, ਹਲੀਮੀ ਕਰਕੇ ਗਊ ਹੈ, ਕਿਉਂਕਿ ਹਲੀਮੀ ਦੇ ਅੰਦਰ ਗਊ ਆਪਣਾ ਰਾਜ ਸਥਾਪਿਤ ਕਰਕੇ ਬਹਿ ਗਈ। ਕੋਈ ਬਹੁਤ ਮੋਟਾ ਹੋਵੇ, ਤੁਸੀਂ ਅਕਸਰ ਕਹਿ ਦਿੰਦੇ ਹੋ ਹਾਥੀ ਵਰਗਾ, ਬੜਾ ਪਤਲਾ ਹੋਵੇ ਕਹਿ ਦਿੰਦੇ ਹੋ ਤਿਨਕੇ ਵਰਗਾ, ਪਾਣੀ ਵਰਗਾ, ਇਹਦਾ ਮਨ ਨਿਰਮਲ ਹੈ। ਕਬੀਰ ਸਾਹਿਬ ਵੀ ਕਹਿੰਦੇ ਨੇ ਕਿ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਹੁਣ ਜ਼ਰੂਰੀ ਨਹੀਂ ਕਿ ਗੰਗਾ ਦਾ ਪਾਣੀ ਨਿਰਮਲ ਹੈ, ਪਾਣੀ ਸਾਰਾ ਨਿਰਮਲ ਹੈ, ਕਹਿਣ ਲੱਗੇ ਪਾਣੀ ਵਰਗਾ ਨਿਰਮਲ ਮਨ ਮੇਰਾ ਬਣ ਗਿਆ, ਤੋ ਇਹਦਾ ਮਤਲਬ ਪਾਣੀ ਅਤਿ ਨਿਰਮਲ ਹੁੰਦਾ। कोई हवा वांग तेज दौड़े घोड़ा त्याग कह देंदे हो घोड़ा तेज दौड़ रहा है हवा वांग हौली चल रहा है जून दी चाल सूरज दियां किरणां इन्नियां तिखियां ने इस तरह चुभ रही ने जिवें शरीर दे उत्ते सूईयां चुभदियां ने। हुण मैं गुरबाणी विचों कुछ उदाहरणां तुहाडे सामने लियावां इह ते आम दुनियावी उदाहरणां हुण गुरबाणी विचों। धन गुरु तेग बहादुर साहब जी ने एक उदाहरण दिती ते दिती बंदे नूं बंदे नूं समझाउण वास्ते उदाहरण जो उहनां नूं वरतों विच लियाउणी पई ओह जिहड़ी जून पिछे रह चुकी है ना पिछली जून विचों उदाहरण बना के समझाया सानू गया। कहन लगे स्वामी को गृह गृह मैंने घर स्वामी को गृह ज्यो सदा स्वान तजत नहीं नित नानक ए बिद हर भजो एक मन होए एक चित। स्वामी मैंने मालक कहन लगे मालक ने बाजार विचों कुत्ता खरीद के अपने घर ले आंदा कुत्ते दी लालना पालना कीती कुत्ता वड्डा होया कुत्ते ने अपना फर्ज निभाउणा शुरू कीता। हुण उहदा स्वामी उहनूं भुखा रखदा है ते कुत्ता उहदा दर तां नहीं छड्डदा स्वामी उहनूं चंगा रजमा भोजन दिंदा है ते कुत्ता दर तां नहीं छड्डदा। कुत्ते दी वफादारी दी उदाहरण दित्ती है इहदा मतलब इह होया साफ जाहर हुंदा है कि बंदा इन्ना वफादार नहीं जिन्ना कुत्ता वफादार है। अगर कुत्ता वफादार थोड़ा हुंदा ते बंदा वफादार ज्यादा हुंदा ते गुरु तेग बहादुर साहब जी कुत्ते दी उदाहरण कदे भी ना देंदे। इथों साफ जाहर हुंदा है कि कुत्ते दी वफादारी अपने आप दे अंदर एक खास अर्थ रखदी है खास मायना रखदी है। समझाया जा रहा है 84 दे सरदार नूं समझाया जा रहा है मनुख नूं ते कमाल दी गल है समझाया जा रहा है कुत्ते दी उदाहरण दे के। कहन लगे जिवें स्वामी दा दर कुत्ता नहीं छड्डदा तू भी अपने स्वामी दा दर ना छड्ड। पर खिमा चाहांगा असीं स्वामी दे दर नूं फड़दे नहीं आ सानू स्वामी दे दर दी सही पहचान ही नहीं है। असीं दौड़ने आ सज्जे खब्बे धागा तवीत टूना टंजर जां बंदियां दे उत्ते साडा भरोसा है फलाने बंदे कोलों जाके कोई जंतर मंतर लईए फलाने कोलों पाठ पूजा करवाईए शायद मेरे जीवन विच लाभ हो जाए। असीं बंदियां दे दर दे उत्ते झुकने आ स्वामी दे दर दे उत्ते झुकना सही ढंग दे अंदर सानू आया ही नहीं। मैं एक बेनती गुजारी सी कि तारे मौला पे एक ही सिजदा काफी वो भी दूर से। परमात्मा दे दर ते एक बारी सिजदा कर लो ओना ही बड़ा है ते भावे दूरों ही कर लो वो भी दूर से। दारे इंसान पे 100 बार दस्तक देनी पड़ती है। इंसान दा दर 100 बारी जाके खड़काओगे तरले मिनता करोगे वो तां तुहाडी गल सुनेगा ते स्वामी दा दर एक बारी आण के खड़का लो स्वामी गल सुनन लई तैयार है। पर जे तुसी सुनाउण वाले बन के आए हो तां ते जे राजनीति चलाकी लैके आए हो फेर नहीं। ए मन चंचला चतुराई किने ना पाया जे चतुराई लैके आए हो फेर नहीं कि चलो चलदे चलदे निकलदे निकलदे गुरुद्वारे भी अरदास कर लेने अगे मंदिर आएगा उत्थे भी कर लवांगे मस्जिद आएगी उत्थे भी कर लवांगे फिर फलाने डेरे ते जाके भी कर लवांगे फलाने कोलों तवीज भी लै लवांगे फलाने कोलों धागा बन के भी लैके भी डौले दे नाल बन लवांगे फिर नहीं। पूरी ईमानदारी चाहीदी। हुण गुरु तेग बहादुर साहब उदाहरण दे रहे ने ते दे रहे ने कुत्ते दी कुत्ता मालक दा दर नहीं छड्डदा। खिमा चाहवांगा असीं छड्ड देने आ ਸਾਡੇ ਉੱਤੇ ਮਾਮੂਲੀ ਜੀ ਮੁਸੀਬਤ ਆ ਜਾਏ ਨਾ ਬਿਲਕੁਲ ਨਾਮ ਮਾਤਰ ਤੇ ਅਸੀਂ ਗੁਰੂ ਦੇ ਨਾਲ ਮਨ ਹੀ ਮਨ ਕਰਕੇ ਲੜਨਾ ਸ਼ੁਰੂ ਕਰ ਦਿੰਦੇ ਹਾਂ ਪਾਤਸ਼ਾਹ ਮੈਂ ਸਵੇਰੇ ਵੀ ਤੇਰੇ ਕੋਲ ਆਉਣਾ ਸ਼ਾਮੀ ਵੀ ਤੇਰੇ ਕੋਲ ਆਉਣਾ ਇਹ ਮੁਸੀਬਤ ਮੇਰੇ ਵਾਸਤੇ ਹੀ ਰੱਖੀ ਸੀ ਇਹ ਔਕੜ ਮੇਰੇ ਰਾਹ ਵਿੱਚ ਹੀ ਆਉਣੀ ਸੀ। ਅਸੀਂ ਉਸੇ ਵਕਤ ਸ਼ਿਕਵਾ ਗਿਲਾ ਇਤਰਾਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਬੰਦੇ ਦੇ ਉੱਤੇ ਸਾਡਾ ਭਰੋਸਾ ਜ਼ਿਆਦਾ ਹੈ ਸਵਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਥੋੜਾ ਹੈ। ਕੁੱਤੇ ਨੂੰ ਭੁੱਖਾ ਰੱਖੇ ਕੁੱਤੇ ਨੂੰ ਰਜਵਾਂ ਰੱਖੇ ਮਾਲਕ ਨੂੰ ਚੇਤੇ ਵਿੱਚ ਰਹਿ ਕਿ ਇਹਨੂੰ ਰੋਟੀ ਦੁੱਧ ਦੇਣਾ ਹੈ ਤੇ ਤਾਂ ਕੁੱਤਾ ਦਰ ਤੇ ਰਹਿੰਦਾ ਹੈ। ਕਿਸੇ ਮਜਬੂਰੀ ਦੇ ਕਾਰਨ ਕੰਮ ਕਾਜ ਦੇ ਕਾਰਨ ਮਾਲਕ ਦੇ ਧਿਆਨ ਵਿੱਚੋਂ ਗੱਲ ਨਿਕਲ ਗਈ ਕਿ ਕੁੱਤੇ ਨੂੰ ਦੁੱਧ ਪਾਉਣਾ ਸੀ ਨਹੀਂ ਪਾਇਆ ਤੇ ਕੁੱਤਾ ਦਰ ਛੱਡ ਕੇ ਕਿਧਰੇ ਜਾਂਦਾ ਨਹੀਂ। ਸਾਨੂੰ ਦਾਤ ਮਿਲ ਜਾਏ ਤੇ ਅਸੀਂ ਸਵਾਮੀ ਦੇ ਦਰ ਦੇ ਹਾਂ, ਨਹੀਂ ਦਾਤ ਮਿਲੀ ਤੇ ਅਸੀਂ ਦੂਜਾ ਦਰ ਲੱਭ ਲੈਨੇ, ਤੇ ਵਫਾਦਾਰੀ ਸਾਡੀ ਹੋਈ ਕਿ ਵਫਾਦਾਰੀ ਕੁੱਤੇ ਦੀ ਹੋਈ। ਸਾਨੂੰ ਦਾਤ ਮਿਲਦੀ ਰਹਿੰਦੀ, ਅਸੀਂ ਸਿੱਖ ਹਾਂ, ਦਾਤ ਨਾ ਮਿਲੇ ਤੇ ਅਸੀਂ ਦੂਜੇ ਦਰ ਖੜਕਾਉਣੇ ਸ਼ੁਰੂ ਕਰ ਦਿੰਦੇ ਹਾਂ ਤੁਹਾਡੇ ਕੋਲੋਂ ਦਾਤ ਮਿਲ ਜਾਏ। ਕਦੀ ਕੁੱਤਾ ਤੁਹਾਡੇ ਦਰਵਾਜ਼ੇ ਨੂੰ ਛੱਡ ਕੇ ਦੂਜਿਆਂ ਘਰਾਂ ਦੇ ਅੰਦਰ ਮੂੰਹ ਮਾਰੀ ਕਰਦਾ, ਜਾ ਕੇ ਉਹ ਇਸ ਤਰ੍ਹਾਂ ਬੈਠਦਾ ਜਿਵੇਂ ਤੁਹਾਡੇ ਘਰ ਵਿੱਚ ਬੈਠਦਾ। ਕੁੱਤਾ ਦੋ ਦਿਨ ਦਾ ਭੁੱਖਾ ਹੋਵੇ, ਤੁਸੀਂ ਕੁੱਤੇ ਨੂੰ ਕੁਝ ਨਾ ਪਾਓ, ਜਦ ਵੀ ਬਾਹਰੋਂ ਘਰ ਆਓਗੇ ਕੁੱਤਾ ਤੁਹਾਡੇ ਕਦਮ ਚੁੰਮਣੇ ਸ਼ੁਰੂ ਕਰ ਦਿੰਦਾ, ਕਿਉਂਕਿ ਤੁਸੀਂ ਸਵਾਮੀ ਜੋ ਹੋਏ ਤੇ ਕੁੱਤੇ ਨੂੰ ਇਸ ਗੱਲ ਦੀ ਸਮਝ ਹੈ ਕਿ ਤੁਸੀਂ ਸਵਾਮੀ ਹੋ। ਸਾਨੂੰ ਇਸ ਗੱਲ ਦੀ ਸਮਝ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਤੂੰ ਸਵਾਮੀ ਹੈ। ਜੇ ਸਮਝ ਹੋਵੇ ਤੇ ਫਿਰ ਚਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਜਾਂਗੇ, ਆਮ ਬੰਦੇ ਦੇ ਨਹੀਂ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕ ਬਣ ਕੇ ਰਵਾਂਗੇ, ਆਮ ਕਿਸੇ ਮਨੁੱਖ ਦੇ ਨੇ। ਕੁੱਤੇ ਦੀ ਵਫਾਦਾਰੀ ਦੀ ਉਦਾਹਰਣ ਹੈ ਤੇ ਕੁੱਤੇ ਦਾ ਇੱਕ ਸੁਭਾਅ ਹੋਰ ਹੈ, ਉਹ ਵੀ ਗੁਰਬਾਣੀ ਦੇ ਅੰਦਰ ਆਇਆ ਹੈ, ਪਰ ਉਹ ਸੁਭਾਅ ਬੁਰਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੀ ਚੰਗੀ ਗੱਲ ਹੈ ਉਹਨੂੰ ਵੀ ਸਾਹਮਣੇ ਲਿਆਂਦਾ ਹੈ ਤੇ ਜਿਹੜੀ ਮੰਦੀ ਗੱਲ ਹੈ ਉਹਨੂੰ ਵੀ ਸਾਹਮਣੇ ਲਿਆਂਦਾ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੁੱਤੇ ਦੀ ਉਦਾਹਰਣ ਦੇ ਰਹੇ ਨੇ, ਚਾਕੀ ਚਾਟੈ, ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ, ਚਾਕੀ ਚਾਟੈ ਚੂਨ ਖਾਹੇ ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਕੁੱਤਾ ਲਾਲਚੀ ਵੀ ਹੈ, ਕੁੱਤਾ ਲੋਭੀ ਵੀ ਹੈ, ਤੇ ਜਦ ਕੋਈ ਬੰਦਾ ਬਹੁਤ ਜ਼ਿਆਦਾ ਆਪਣੇ ਲੋਭ ਨੂੰ ਵਧਾ ਲਵੇ ਤੇ ਉਹਨੂੰ ਵੀ ਸਤਿਗੁਰੂ ਕੁੱਤੇ ਦੇ ਨਾਲ ਤੁਲਨਾ ਦੇ ਦਿੰਦੇ ਨੇ। ਕਹਿਣ ਲੱਗੇ ਕੁੱਤੇ ਦਾ ਦੂਜਾ ਸੁਭਾਅ ਇਹ ਹੈ ਕਿ ਜੇ ਆਟੇ ਵਾਲੀ ਚੱਕੀ ਚੱਲਦੀ ਏ, ਕੋਲ ਕੋਲ ਆਟਾ ਡਿੱਗਾ ਹੋਵੇ, ਪਾਤਸ਼ਾਹ ਉਦਾਹਰਨ ਦੇ ਰਹੇ ਨੇ, ਉਹ ਕੁੱਤਾ ਆਟੇ ਨੂੰ ਚੱਟ ਲੈਂਦਾ ਹੈ। ਜਿਹੜਾ ਚੱਕੀ ਸਾਫ ਕਰਨ ਵਾਲਾ ਕੱਪੜਾ ਚੀਥਰਾ ਹੈ, ਕੁੱਤਾ ਉਹਨੂੰ ਵੀ ਖਿੱਚੀ ਫਿਰਦਾ ਹੈ। ਚਾਕੀ ਚਾਟੈ ਚੂਨ ਖਾਹੇ, ਚੱਕੀ ਵੀ ਚੱਟ ਲਈ, ਚੂਨ ਵੀ ਖਾ ਲਿਆ, ਚੂਨ ਮੈਨੇ ਆਟਾ, ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਇਹਦੇ ਸਾਫ ਕਰਨ ਵਾਲੇ ਕੱਪੜੇ ਨੂੰ ਕਿੱਧਰ ਖਿੱਚੀ ਫਿਰਨਾ ਹੈ। ਅਕਸਰ ਕਹਿ ਦਿੰਦੇ ਨੇ ਕਿ ਕੁੱਤੇ ਦੀ ਹੱਡੀ ਵਾਲਾ ਸਵਾਦ, ਸੁੱਕੀ ਹੱਡੀ ਨੂੰ ਫੜ ਕੇ ਕੁੱਤਾ ਆਪਣੇ ਮੂੰਹ ਵਿੱਚ ਪਾ ਲੈਂਦਾ ਹੈ, ਉਹਨੂੰ ਚਬਾਉਂਦਾ ਹੈ ਲੋਭ ਦੇ ਵੱਸ ਹੋ ਕੇ, ਉਹ ਹੱਡੀ ਚੁਭ ਕੇ ਕੁੱਤੇ ਦੇ ਮੂੰਹ ਵਿੱਚੋਂ ਖੂਨ ਆਪਣਾ ਹੀ ਨਿਕਲਦਾ ਹੈ, ਤੇ ਕੁੱਤਾ ਉਹ ਖੂਨ ਦਾ ਸਵਾਦ ਲੈਂਦਾ ਲੈਂਦਾ ਹੈ, ਸੋਚੀ ਜਾਂਦਾ ਹੈ ਕਿ ਸ਼ਾਇਦ ਸਵਾਦ ਹੱਡੀ ਦਾ ਆ ਰਿਹਾ, ਹੱਡੀ ਦਾ ਸਵਾਦ ਨਹੀਂ ਤੇਰੇ ਆਪਣੇ ਮੂੰਹ ਦਾ ਸਵਾਦ ਹੈ, ਮੂੰਹ ਵਿੱਚੋਂ ਨਿਕਲੇ ਖੂਨ ਦਾ ਸਵਾਦ ਹੈ। ਤੋ ਖੈਰ ਮੈਂ ਬੇਨਤੀ ਇਹ ਕਰ ਰਿਹਾ ਸਾਂ ਕਿ ਉਦਾਹਰਨਾਂ ਪਾਤਸ਼ਾਹ ਦੇ ਰਹੇ ਨੇ ਸਾਨੂੰ ਸਮਝਾਉਣ ਵਾਸਤੇ। ਕਹਿਣ ਲੱਗੇ ਗਰੀਬ ਨਵਾਜ਼ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖੀਓ ਮਾਂਜਾ ਦੁੱਧ। ਸ਼ੱਕਰ ਖੰਡ ਨਿਵਾਤ ਮਿਸ਼ਰੀ, ਗੁੜ ਮਾਖੀਓ ਸ਼ਹਿਦ, ਮੱਝ ਦਾ ਦੁੱਧ, ਸਾਰੀਆਂ ਹੀ ਵਸਤੂਆਂ ਚੰਗੀਆਂ ਨੇ, ਮਿੱਠੀਆਂ ਨੇ, ਪਰ ਜੇ ਕਹੀਏ ਕਿ ਇਹਨਾਂ ਵਿੱਚੋਂ ਕਿਸੇ ਇੱਕ ਦਾ ਰਸ ਰੱਬੀ ਰਸ ਵਰਗਾ ਹੈ, ਤੇ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਇਹ ਰੱਬ ਦੀ ਤੋਹੀਨ ਹੋਏਗੀ, ਰੱਬ ਦੇ ਬਰਾਬਰ ਇਹਨਾਂ ਵਿੱਚੋਂ ਕੋਈ ਵੀ ਰਸ ਨਹੀਂ ਅੱਪੜਦਾ, ਰੱਬ ਦੇ ਬਰਾਬਰ ਕੋਈ ਵੀ ਰਸ ਇਹਨਾਂ ਵਿੱਚੋਂ ਨਹੀਂ ਪਹੁੰਚਦਾ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਅਗਲਾ ਸਲੋਕ ਵੀ ਭਗਤ ਫਰੀਦ ਸਾਹਿਬ ਜੀ ਦਾ ਹੈ, ਪਰ ਰਹੱਸਮਈ ਸਲੋਕ ਹੈ। ਅਗਲੇ ਸਲੋਕ ਨੂੰ ਵੀ ਧਿਆਨ ਦੇ ਕੇ ਉਚੇਚੇ ਤੌਰ ਦੇ ਉੱਤੇ ਸਮਝਣਾ ਪਏਗਾ। ਅਗਾਂ ਕਹਿੰਦੇ ਨੇ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਨ ਮੇਰੀ ਭੁੱਖ। ਇਹਨੂੰ ਲਾਵਨ ਨਹੀਂ ਪੜਨਾ, ਅਗਰ ਲੱਲੇ ਦੇ ਪੈਰ ਹੇਠ ਅੱਧਾ ਹਾਹਾ ਲਾਓਗੇ ਬਣ ਜਾਏਗਾ ਲਾਵਨ, ਤੇ ਲਾਵਨ ਦਾ ਅਰਥ ਹੋਏਗਾ ਲਾ ਦੇਣ ਵਾਲੀ ਚੀਜ਼, ਮਤਲਬ ਇਹ ਲਾ ਦਿੰਦੀ ਹੈ। ਇਹ ਬੜਾ ਸਰਲ ਲਾਵਨ, ਲਾਵਨ ਦਾ ਆਖਰੀ ਅਰਥ ਹੁੰਦਾ ਹੈ ਸਬਜ਼ੀ, ਸਾਗ ਭਾਜੀ ਲਾਜਮਾ ਜੋ ਆਪ ਰੋਟੀ ਦੇ ਨਾਲ ਲਾ ਕੇ ਖਾਂਦੇ ਹੋ ਲਾਵਨ। ਔਰ ਕਿਸੇ ਪੰਜਾਬੀ ਦੇ ਕੋਸ਼ ਦੇ ਅੰਦਰ ਇਹਦੇ ਅਰਥ ਜਾ ਕੇ ਪੜ੍ਹ ਲਓ, ਲਾਵਨ ਦਾ ਆਖਰੀ ਅਰਥ ਇਹ ਹੀ ਮਿਲੇਗਾ, ਸਬਜ਼ੀ ਸਾਗ ਭਾਜੀ ਲਾਜਮਾ ਜਿਹਦੇ ਨਾਲ ਭੋਜਨ ਲਾ ਲਾ ਕੇ ਖਾਧਾ ਜਾਂਦਾ ਹੈ। ਹੁਣ ਸਾਖੀਆਂ ਸੁਣੀਆਂ ਪੜ੍ਹੀਆਂ ਬਚਪਨ ਤੋਂ ਲੈ ਕੇ ਕਿ ਫਰੀਦ ਸਾਹਿਬ 12 ਸਾਲ ਜੰਗਲ ਦੇ ਅੰਦਰ ਫਿਰਦੇ ਰਹੇ, ਫਰੀਦ ਸਾਹਿਬ ਭੁੱਖ ਦੇ ਸਤਾਏ ਘਰੋਂ ਨਿਕਲੇ, ਉਹਨਾਂ ਨੇ ਗਲੇ ਵਿੱਚ ਇੱਕ ਲੱਕੜ ਦੀ ਰੋਟੀ ਬਣ ਲਈ, ਜਦੋਂ ਭੁੱਖ ਲੱਗਦੀ ਸੀ ਤੇ ਉਹ ਲੱਕੜ ਦੀ ਰੋਟੀ ਨੂੰ ਚੱਕ ਮਾਰ ਲੈਂਦੇ ਸਨ। ਇੱਕ ਗੱਲ ਨੂੰ ਆਪਣੇ ਜ਼ਿਹਨ ਦੇ ਅੰਦਰ ਵਸਾ ਲਓ ਕਿ ਗੁਰਬਾਣੀ ਦਾ ਇੱਕ ਓਅੰਕਾਰ ਤੋਂ ਲੈ ਕੇ ਅਖੀਰ ਤੱਕ ਆਸ਼ਾ ਇੱਕੋ ਹੀ ਹੈ, ਬਾਣੀ ਦਾ ਕਨਸੈਪਟ ਇੱਕੋ ਹੀ ਹੈ, ਸਿਧਾਂਤ ਇੱਕੋ ਹੀ ਹੈ, ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਅਮਰਦਾਸ ਸਾਹਿਬ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਰਾਮਦਾਸ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਕੁਝ ਹੋਰ ਕਹਿ ਰਹੇ ਨੇ ਜਾਂ ਭਗਤ ਫਰੀਦ ਸਾਹਿਬ ਕੁਝ ਹੋਰ ਕਹਿੰਦੇ ਨੇ ਤੇ ਕਬੀਰ ਸਾਹਿਬ ਕੁਝ ਹੋਰ ਕਹਿੰਦੇ ਨੇ। ਉਹਨਾਂ ਸਾਰਿਆਂ ਦਾ ਨੁਕਤਾ ਨਿਗਾਹ ਇੱਕੋ ਹੀ ਹੈ, ਸਿਧਾਂਤ ਇੱਕੋ ਹੀ ਹੈ, ਜੋ ਕਹਿ ਰਹੇ ਨੇ ਇੱਕ ਦੇ ਸੰਬੰਧ ਵਿੱਚ ਕਹਿ ਰਹੇ ਨੇ ਔਰ ਹਕੀਕਤ ਕਹਿ ਰਹੇ ਨੇ। ਗੁਰਬਾਣੀ ਦੇ ਅੰਦਰ ਵਾਰ ਵਾਰ ਇਸ ਤਰ੍ਹਾਂ ਦੇ ਬਚਨ ਆਉਂਦੇ ਨੇ ਕਿ ਅੰਨੇ, ਅੰਨੇ ਦਾ ਮਤਲਬ ਅਨਾਜ, ਅੰਨ, ਅੰਨੇ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਗੁਰਬਾਣੀ ਦਾ ਫੈਸਲਾ ਹੈ ਅੰਨੇ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਸਰੀਰ ਨੂੰ ਚਲਾਏ ਮਾਣ ਰੱਖਣ ਲਈ, ਸਰੀਰ ਨੂੰ ਜਿੰਦਾ ਰੱਖਣ ਲਈ ਅੰਨ ਚਾਹੀਦਾ ਹੈ ਔਰ ਇਹ ਵਿਉਂਤਬੰਦੀ, ਇਹ ਸਿਧਾਂਤ, ਇਹ ਨਿਯਮ ਰੱਬ ਨੇ ਬਣਾਇਆ, ਬੰਦੇ ਨੇ ਨਹੀਂ ਬਣਾਇਆ। ਅਗਰ ਬੰਦੇ ਨੇ ਬਣਾਇਆ ਹੁੰਦਾ ਤੇ ਰੋਟੀ ਤੋਂ ਬਗੈਰ ਕੰਮ ਚੱਲ ਸਕਦਾ ਸੀ, ਬੰਦੇ ਨੇ ਨਹੀਂ ਬਣਾਇਆ। ਬਲਕਿ ਇਸ ਤਰ੍ਹਾਂ ਹੁੰਦਾ ਹੈ ਪੇਟ ਵਿੱਚ ਰੋਟੀ ਨਹੀਂ ਤਾਂ ਫਿਰ ਸਰੀਰ ਦੀ ਜਾਨ ਹੀ ਨਿਕਲਣ ਵਰਗੀ ਸਮਝੋ ਹੋ ਜਾਂਦੀ ਹੈ, ਨਕਾਰਾ ਜਿਹਾ ਹੋ ਜਾਂਦਾ ਹੈ, ਥੱਕਿਆ ਹਾਰਿਆ ਜਿਹਾ ਹੋ ਜਾਂਦਾ ਹੈ। ਰੋਟੀ ਖਾਣ ਤੋਂ ਬਾਅਦ ਫਿਰ ਤਰੋ ਤਾਜ਼ਾ ਹੋ ਜਾਂਦਾ ਹੈ, ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਪਹਿਲਾਂ ਵਰਗਾ। ਪੰਜਾਬੀ ਦੇ ਬਜ਼ੁਰਗਾਂ ਨੇ ਕਹਾਵਤ ਵੀ ਪੈਦਾ ਕਰ ਦਿੱਤੀ ਕਿ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਮਹਾਰਾਜ ਇਹ ਕਰ ਰਿਹਾ ਸਾਂ ਕਿ ਸਰੀਰ ਨੂੰ ਜਿੰਦਾ ਰੱਖਣ ਲਈ ਰੋਟੀ ਚਾਹੀਦੀ ਹੈ, ਰੂਹ ਨੂੰ ਜਿੰਦਾ ਰੱਖਣ ਲਈ ਰੱਬੀ ਗੁਣ ਚਾਹੀਦੇ ਨੇ, ਮਨ ਨੂੰ ਤਾਜ਼ਾ ਰੱਖਣ ਲਈ, ਮਨ ਨੂੰ ਪਰਮਾਤਮਾ ਦੇ ਰਾਹ ਤੇ ਚੱਲਦਾ ਰੱਖਣ ਲਈ ਪਰਮਾਤਮਾ ਦੇ ਗੁਣ ਚਾਹੀਦੇ ਨੇ। ਸਰੀਰ ਨੂੰ ਜਿੰਦਾ ਰੱਖਣ ਲਈ ਭੋਜਨ ਚਾਹੀਦਾ। ਇਸ ਤਰ੍ਹਾਂ ਕਹਿ ਲਓ ਭੋਜਨ ਦੀ ਲੋੜ ਹੈ ਤੇ ਭਜਨ ਦੀ ਲੋੜ ਹੈ, ਦੋਵਾਂ ਚੀਜ਼ਾਂ ਦੀ ਲੋੜ ਹੈ ਤੇ ਬਰਾਬਰ ਲੋੜ ਹੈ। ਔਰ ਭੋਜਨ ਗੁਰੂ ਸਾਹਿਬਾਨ ਵੀ ਕਰਦੇ ਰਹੇ, ਭੋਜਨ ਭਗਤ ਜਨ ਵੀ ਕਰਦੇ ਰਹੇ ਤੇ ਭਗਤ ਫਰੀਦ ਸਾਹਿਬ ਜੀ ਨੇ ਭੋਜਨ ਛੱਡਿਆ ਕਿਉਂ? ਜੇ ਭਗਤ ਫਰੀਦ ਸਾਹਿਬ ਜੀ ਭੋਜਨ ਛੱਡ ਰਹੇ ਨੇ, ਇਹਦਾ ਮਤਲਬ ਨਿਰੰਕਾਰ ਦੇ ਸਿਧਾਂਤ ਦੇ ਵਿਰੋਧ ਵਿੱਚ ਜਾ ਰਹੇ ਨੇ ਤੇ ਜਿਹੜਾ ਨਿਰੰਕਾਰ ਦੇ ਵਿਰੋਧ ਵਿੱਚ ਜਾ ਰਿਹਾ ਉਹਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਸ ਬਾਣੀ ਦੇ ਅੰਦਰ ਜਗ੍ਹਾ ਕਿਉਂ ਦੇਣੀ ਸੀ? ਆਪਣੀ ਬਾਣੀ ਦੇ ਬਰਾਬਰ ਭਗਤ ਫਰੀਦ ਸਾਹਿਬ ਦੀ ਬਾਣੀ ਨੂੰ ਲਿਆ ਕਿਉਂ? ਲਿਆ ਕਿਉਂਕਿ ਭਗਤ ਫਰੀਦ ਸਾਹਿਬ ਦੀ ਬਾਣੀ ਵਿੱਚੋਂ ਵੀ ਉਹੀ ਆਸ਼ਾ ਮਿਲ ਰਿਹਾ ਹੈ ਜੋ ਮੇਰੇ ਬੋਲਾਂ ਵਿੱਚੋਂ ਸਿੱਖ ਜਗਤ ਨੂੰ ਜਾਂ ਪੈਰੋਕਾਰਾਂ ਨੂੰ ਮਿਲੇਗਾ। ਕਬੀਰ ਸਾਹਿਬ ਨੂੰ ਪੜ੍ਹੋ ਤੇ ਕਬੀਰ ਸਾਹਿਬ ਦਾ ਬਚਨ ਵੀ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਰੋਟੀ ਛੱਡਣਾ ਗੁਨਾਹ ਹੈ। ਕਹਿਣ ਲੱਗੇ ਰੋਟੀ ਛੱਡ ਕੇ ਵਰਤ ਰੱਖਣੇ, ਚਲੋ ਮੈਂ ਇੱਕ ਬੇਨਤੀ ਹੋਰ ਕਰਦਾ ਹੀ ਚੱਲਾਂ। ਵਰਤ ਅੱਜ ਵੀ ਡਾਕਟਰ ਵੈਦ ਲੋਕ ਕਹਿੰਦੇ ਨੇ ਕਿ ਕਦੀ ਕਦੀ ਹਫ਼ਤੇ ਮਹੀਨੇ ਦੇ ਅੰਦਰ ਇੱਕ ਦਿਨ ਭੁੱਖਾ ਰਹਿ ਜਾਣਾ ਉਚਿਤ ਹੈ, ਯੋਗ ਹੈ, ਉਹਦੇ ਨਾਲ ਸਰੀਰਕ ਕਿਰਿਆ ਠੀਕ ਰਹਿੰਦੀ ਹੈ, ਪਾਚਨ ਕਿਰਿਆ ਠੀਕ ਰਹਿੰਦੀ ਹੈ। ਵਰਤ ਰੱਖਣ ਦਾ ਭਾਵ ਤੇ ਅਸੀਂ ਕਦੀ ਕਦੀ ਆਪਣੇ ਆਪ ਨੂੰ ਭੁੱਖਾ ਰੱਖ ਲਿਆ ਕਰ ਤਾਂ ਕਿ ਸਰੀਰਕ ਪ੍ਰਣਾਲੀ, ਸਰੀਰਕ ਕਿਰਿਆ ਠੀਕ ਢੰਗ ਦੇ ਨਾਲ ਚੱਲਦੀ ਰਹੇ। ਉਸ ਵਰਤ ਨੂੰ ਚੁੱਕ ਕੇ ਜੋੜ ਦਿੱਤਾ ਗਿਆ ਧਰਮ ਦੇ ਨਾਲ। ਚਲੋ ਜੋ ਰੱਖਦੇ ਨੇ ਉਹ ਰੱਖਣ, ਪਰ ਸਿੱਖ ਨੂੰ ਤੇ ਪਾਤਸ਼ਾਹ ਨੇ ਮਨਾ ਕੀਤਾ ਹੈ। ਹਰ ਕਾ ਸਿਮਰਨ ਛਾੜ ਕੈ ਅਹੋਈ ਰੱਖੈ ਨਾਰ ਗਦ ਹੀ ਹੋਏ ਕੈ ਔਤਰੈ ਪਾਰ ਸਹਿ ਮਨ ਚਾਰ ਛੋਡੈ ਅੰਨ ਕਰੈ ਪਖੰਡ ਨਾਉ ਸੁਹਾਗਣ ਨਾਉ ਰੰਡ। ਹੁਣ ਗੁਰਬਾਣੀ ਕਹਿ ਰਹੀ, ਮੈਂ ਤੇ ਨਹੀਂ ਕਹਿ ਰਿਹਾ, ਤੇ ਜੇ ਨਾਰਾਜ਼ ਹੋਣਾ ਤੇ ਗੁਰਬਾਣੀ ਤੇ ਹੋਇਓ, ਮੇਰੇ ਤੇ ਹੋਇਓ ਵੀ ਨਾ। ਮੈਂ ਤੇ ਜਿਉਂ ਦੇ ਤਿਉਂ ਬਚਨ ਤੁਹਾਡੇ ਸਾਹਮਣੇ ਰੱਖ ਰਿਹਾ। ਛੋਡੈ ਅੰਨ ਕਰੈ ਪਖੰਡ, ਜੇ ਅੰਨ ਛੱਡ ਕੇ ਫਰੀਦ ਸਾਹਿਬ ਪਖੰਡੀ ਕਰ ਰਹੇ ਨੇ ਤੇ ਫਿਰ ਫਰੀਦ ਸਾਹਿਬ ਦੀ ਬਾਣੀ ਇਸ ਬਾਣੀ ਦੇ ਬਰਾਬਰ ਬਹਿਣ ਦੇ ਯੋਗ ਕਿਵੇਂ ਬਣ ਗਏ? ਗੱਲ ਕੁਝ ਹੋਰ ਹੈ, ਅਸੀਂ ਸਮਝ ਕੁਝ ਹੋਰ ਲੈਨੇ ਆ। ਭਗਤ ਜੀ ਕਹਿਣ ਲੱਗੇ ਕਿ ਰੋਟੀ ਮੇਰੀ ਕਾਠ ਕੀ, ਰੁੱਖੀ ਮਿੱਸੀ ਰੋਟੀ ਹੈ ਮੇਰੀ ਕਾਠ ਵਰਗੇ। ਮਤਲਬ ਮੈਂ ਦੂਸਰਿਆਂ ਦੀ ਚੋਪੜੀ ਵੇਖ ਕੇ ਆਪਣੇ ਆਪ ਨੂੰ ਤਰਸਾ ਨਹੀਂ ਰਿਹਾ, ਦੂਜੇ ਦਾ ਹੱਕ ਮਾਰ ਕੇ ਮੈਂ ਚੋਪੜੀ ਖਾਣ ਦੀ ਲਾਲਸਾ ਰੱਖਦਾ ਨਹੀਂ ਕਿ ਦੂਜੇ ਨੂੰ ਉਜਾੜ ਕੇ ਦੂਜੇ ਦੇ ਮੂੰਹ ਵਿੱਚੋਂ ਖੋ ਕੇ ਤੇ ਮੈਂ ਆਪਣੇ ਮੂੰਹ ਵਿੱਚ ਚੋਪੜਿਆ ਪ੍ਰਸ਼ਾਦਾ ਪਾਵਾਂ, ਚੰਗਾ ਪ੍ਰਸ਼ਾਦਾ ਪਾਵਾਂ। ਮੈਨੂੰ ਰੁੱਖੀ ਮਿੱਸੀ ਮਿਲ ਜੇ ਮੈਂ ਉਸੇ ਨੂੰ ਪ੍ਰਵਾਨ ਕਰਦਾ। ਰੋਟੀ ਮੇਰੀ ਕਾਟ ਕੇ, ਲੱਕੜ ਵਰਗੀ ਸੁੱਕੀ ਰੋਟੀ ਖਾ ਕੇ ਮੈਂ ਖੁਸ਼ ਹਾਂ। ਕਹਿਣ ਲੱਗੇ ਲਾਵਣ ਮੇਰੀ ਭੁੱਖ, ਉਹਦੇ ਨਾਲ ਲਾਜ਼ਮਾ ਨਾਮ ਹੀ ਹੋਵੇ, ਲਾਵਣ ਨਾਮ ਹੀ ਹੋਵੇ, ਮੈਂ ਭੁੱਖ ਨੂੰ ਹੀ ਲਾਵਣ ਦੀ ਜਗ੍ਹਾ ਦੇ ਉੱਤੇ ਵਰਤ ਲੈਣਾ, ਭੁੱਖ ਨੂੰ ਹੀ ਲਾਜ਼ਮੀ ਦੇ ਜਗ੍ਹਾ ਦੇ ਉੱਤੇ ਵਰਤ ਲੈਣਾ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਇੱਕ ਬੰਦੇ ਦਾ ਪੇਟ ਭਰਿਆ ਹੈ ਤੇ ਭਰਿਆ ਵੀ ਗਲੇ ਤੱਕ ਹੈ, ਭੋਜਨ ਖਾਧਾ ਹੈ ਤੇ ਖਾਧਾ ਹੈ ਉਹਨੇ ਪੇਟ ਭਰ ਕੇ ਰੱਜ ਕੇ ਖਾਧਾ। ਉਹਦੇ ਸਾਹਮਣੇ ਚੰਗੇ ਤੋਂ ਚੰਗਾ ਭੋਜਨ ਪਰੋਸ ਕੇ ਥਾਲ ਦੇ ਅੰਦਰ ਤੁਸੀਂ ਰੱਖਦੇ ਹੋ, ਉਸ ਭੋਜਨ ਨੂੰ ਵੇਖ ਕੇ ਰੱਜੇ ਪੇਟ ਵਾਲਾ ਛੱਤੀ ਸਵਾਲ ਕਰੇਗਾ, ਇਹਦੇ ਅੰਦਰ ਨਮਕ ਘੱਟ ਹੈ, ਇਹਦੇ ਅੰਦਰ ਮਿਰਚ ਜ਼ਿਆਦਾ ਹੈ, ਇਹ ਪ੍ਰਸ਼ਾਦਾ ਠੀਕ ਨਹੀਂ, ਦਹੀਂ ਠੀਕ ਨਹੀਂ, ਸਲਾਹ ਠੀਕ ਨਹੀਂ, ਉਹਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਹੋਣਗੇ। ਕਾਰਨ

ਮੇਰੀ ਝੋਲੀ ਦੇ ਅੰਦਰ ਰੁੱਖਾ ਮਿੱਸਾ ਕਿਉਂ ਤੇ ਦੂਜੇ ਦੀ ਝੋਲੀ ਦੇ ਅੰਦਰ ਬਹੁਤਾ ਤੇ ਚੰਗਾ ਤਾਜ਼ਾ ਕਿਉਂ? ਮੈਂ ਸ਼ਿਕਵਾ ਨਹੀਂ ਕਰਦਾ। ਕਹਿਣ ਲੱਗੇ, ਲਾਵਣ ਮੇਰੀ ਭੁੱਖ ਹੀ ਸਬਜ਼ੀ ਬਣ ਜਾਂਦੀ ਹੈ, ਰੁੱਖਾ ਮਿੱਸਾ ਪ੍ਰਸ਼ਾਦਾ ਹੋਵੇ ਉਹ ਮੈਂ ਛਕ ਲੈਣਾ। ਭਗਤ ਫਰੀਦ ਸਾਹਿਬ ਗ੍ਰਿਸਤੀ ਨੇ, ਭਗਤ ਫਰੀਦ ਸਾਹਿਬ ਜੀ ਦੇ 6 ਬੱਚੇ ਨੇ, ਜਿਨ੍ਹਾਂ ਵਿੱਚੋਂ 4 ਲੜਕੇ ਨੇ, 2 ਲੜਕੀਆਂ ਨੇ, ਤੇ ਭਗਤ ਫਰੀਦ ਸਾਹਿਬ ਜੀ ਨੂੰ ਪਤਾ ਹੈ ਕਿ ਗ੍ਰਿਸ ਦੀ ਜ਼ਿੰਮੇਵਾਰੀ ਕੀ ਹੈ ਤੇ ਇਹਨੂੰ ਨਿਭਾਉਣਾ ਕਿਵੇਂ ਹੈ। ਉਹ ਆਪਣੇ ਕਾਰੋਬਾਰ ਨੂੰ ਜਾਂ ਗ੍ਰਿਸਤ ਨੂੰ ਮਾੜਾ ਕਹਿ ਕੇ ਜੰਗਲਾਂ ਬੇਲਿਆਂ ਦੇ ਅੰਦਰ ਕਾਇਰ ਬਣ ਕੇ ਦੌੜਨ ਵਾਲਿਆਂ ਵਿੱਚੋਂ ਨਹੀਂ ਸਨ ਕਿ ਚਲੋ ਘਰ ਦੇ ਬੱਚਿਆਂ ਨੂੰ ਭੁੱਖੇ ਤੇ ਰੋਂਦੇ ਵਿਲਕਦੇ ਛੱਡ ਦਿਓ ਤੇ ਬਾਹਰ ਜਾ ਕੇ ਆਪ ਹਲਵੇ ਮੰਡੇ ਦੇ ਨਾਲ ਆਪਣਾ ਪੇਟ ਭਰ ਕੇ ਸੌ ਜਾਓ। ਭਗਤ ਫਰੀਦ ਸਾਹਿਬ ਆਮ ਨਹੀਂ ਹੈ, ਭਗਤ ਫਰੀਦ ਸਾਹਿਬ ਰੱਬ ਜੀ ਦੇ ਅੰਦਰ ਅਭੇਦ ਹੋਏ ਪੁਰਸ਼ ਨੇ। ਜੋ ਅਭੇਦ ਹੋਇਆ ਮੁਕੰਮਲ ਨਹੀਂ, ਉਹਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਗ੍ਹਾ ਮਿਲੀ ਨਹੀਂ। ਭਗਤ ਫਰੀਦ ਸਾਹਿਬ ਜੀ ਨੂੰ ਪਤਾ ਹੈ ਦੁਨਿਆਵੀ ਫਰਜ਼ਾਂ ਨੂੰ ਕਿਵੇਂ ਨਿਭਾਉਣਾ ਹੈ ਔਰ ਧਾਰਮਿਕ ਰਾਹ ਦੇ ਉੱਤੇ ਗ੍ਰਿਸਤ ਮਾਰਗ ਵਿੱਚ ਰਹਿੰਦਿਆਂ ਕਿਵੇਂ ਚੱਲਣਾ ਹੈ। ਇਸ ਤਰ੍ਹਾਂ ਕਹਿ ਲਓ, ਭਗਤ ਫਰੀਦ ਸਾਹਿਬ ਰਾਜਾ ਵੀ ਨੇ, ਜੋਗੀ ਵੀ ਨੇ। ਭਗਤ ਫਰੀਦ ਸਾਹਿਬ ਤਿਆਗੀ ਨੇ, ਪਰ ਮਨ ਦੇ ਤਿਆਗੀ ਨੇ, ਬਾਹਰ ਦੇ ਤਿਆਗੀ ਨਹੀਂ ਹੈ। ਬਾਹਰੋਂ ਉਹਨਾਂ ਦੇ ਕੋਲ ਪਤਨੀ ਹੈ, 6 ਬੱਚੇ ਨੇ, ਮਾਇਆ ਧਾਰੀ ਨੇ, ਬਾਹਰ ਦੇ ਤਿਆਗੀ ਨਹੀਂ ਹੈ ਤੇ ਗੁਰਬਾਣੀ ਬਾਹਰ ਦੇ ਤਿਆਗੀ ਬਣਾਉਂਦੀ ਵੀ ਨਹੀਂ ਹੈ। ਗੁਰਬਾਣੀ ਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਸੀਸ ਮਹਿਲਾਂ ਵਿੱਚ ਕਿਉਂ ਰਹਿੰਦੇ ਹੋ। ਗੁਰਬਾਣੀ ਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਪੁੱਤਰ ਪਤਨੀ ਧੀਆਂ ਦੇ ਅੰਦਰ ਕਿਉਂ ਰਹਿੰਦੇ ਹੋ। ਅੰਦਰੋਂ ਤਿਆਗੀ ਬਣਨਾ, ਗੁਰਬਾਣੀ ਅੰਦਰੋਂ ਕੁਝ ਛਡਾਉਣਾ ਚਾਹੁੰਦੀ ਏ ਤੇ ਅੰਦਰ ਗੁਣ ਵਸਾਉਣਾ ਚਾਹੁੰਦੀ ਏ। ਬਾਹਰ ਦੇ ਤਿਆਗੀ ਗੁਰਬਾਣੀ ਬਣਾਉਂਦੀ ਵੀ ਨਹੀਂ ਹੈ। ਬਾਹਰੋਂ ਘਰ ਬਾਰ ਨੂੰ ਛੱਡ ਦੇਣਾ ਤੇ ਘਰ ਦੀ ਜਗ੍ਹਾ ਦੇ ਉੱਤੇ ਜਾ ਕੇ ਆਸ਼ਰਮ ਬਣਾਉਣੇ ਸ਼ੁਰੂ ਕਰਦੇ ਨੇ। ਬਾਹਰੋਂ ਧੀਆਂ ਪੁੱਤਰਾਂ ਨੂੰ ਛੱਡਣਾ ਤੇ ਧੀਆਂ ਪੁੱਤਰਾਂ ਦੀ ਜਗ੍ਹਾ ਦੇ ਉੱਤੇ ਜਾ ਕੇ ਚੇਲੇ ਚਪਟੇ ਪਾਲਣੇ ਸ਼ੁਰੂ ਕਰਦੇ ਨੇ, ਗੁਰਬਾਣੀ ਇਹ ਫੈਸਲਾ ਸੁਣਾਉਂਦੀ ਨਹੀਂ ਹੈ। ਤੋਂ ਫਰੀਦ ਸਾਹਿਬ ਕਹਿ ਰਹੇ ਨੇ, ਲਾਵਣ ਮੇਰੀ ਭੁੱਖ। ਹੁਣ ਅਗਾਂਹ ਕਹਿ ਰਹੇ ਨੇ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਜਿਨ੍ਹਾਂ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਪਰਾਇਆ ਹੱਕ ਮਾਰ ਮਾਰ ਕੇ ਚੋਪੜੀ ਖਾਧੀ, ਚੰਗਾ ਚੋਖਾ ਖਾਧਾ ਹੈ। ਭਗਤ ਜੀ ਕਹਿਣ ਲੱਗੇ, 4 ਦਿਨ ਉਹਨਾਂ ਨੇ ਜ਼ਿੰਦਗੀ ਦੇ ਪਰਾਇਆ ਹੱਕ ਮਾਰ ਕੇ ਚੰਗਾ ਹੰਡਾਇਆ, ਚੰਗਾ ਪਾਇਆ, ਚੰਗਾ ਖਾਧਾ, ਪਰ ਕਹਿਣਗੇ ਉਹੀ ਦੁੱਖ ਦਾ ਬਾਇਸ ਬਣ ਗਿਆ। ਕਾਰਨ ਵੀ ਦੁੱਖ ਦਾ ਉਹੀ ਬਣੇ। ਪਰਾਇਆ ਹੱਕ ਖਾਣਾ ਕਹਿਣ ਲੱਗੇ ਦੁੱਖ ਦਾ ਕਾਰਨ ਬਣ ਗਿਆ, ਘਣੇ ਸਹਿਣਗੇ ਦੁੱਖ। ਔਰ ਪਹਿਲੇ ਸਲੋਕ ਨੂੰ ਅਗਲੇ ਸਲੋਕ ਦੇ ਅੰਦਰ ਭਗਤ ਫਰੀਦ ਸਾਹਿਬ ਫੇਰ ਖੋਲ ਰਹੇ ਨੇ। ਅਗਰ ਗੁਰਬਾਣੀ ਨੂੰ ਧਿਆਨ ਦੇ ਕੇ ਸੁਣੋ, ਪੜ੍ਹੋ ਨਾ, ਤੇ ਗੁਰਬਾਣੀ ਆਪਣੇ ਅਰਥ ਆਪੇ ਹੀ ਕਰ ਦਿੰਦੀ ਹੈ। ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਆਪਣੇ ਅੰਦਰ ਦੇ ਹਾਵ ਭਾਵ ਨੂੰ ਖੁੱਲਿਆਂ ਬੋਲਾਂ ਵਿੱਚ ਪੇਸ਼ ਕਰਦੇ ਨੇ। ਕਹਿੰਦੇ ਨੇ, ਰੁੱਖੀ ਸੁੱਖੀ ਖਾਏ ਕੇ। ਹੁਣ ਲੱਗਣਗੇ ਨਾ ਤੁਹਾਨੂੰ ਦੋਵੇਂ ਸਲੋਕ ਵਿਰੋਧੀ। ਪਹਿਲੇ ਵਿੱਚ ਕਹਿ ਰਹੇ ਨੇ, ਰੋਟੀ ਮੇਰੀ ਕਾਟਕੀ, ਤੇ ਜੇ ਕਾਟਕੀ ਏ ਆਪ ਕਾਟਕੀ ਖਾਂਦੇ ਨੇ ਤੇ ਸਾਨੂੰ ਰੁੱਖੀ ਸੁੱਖੀ ਖਾਣ ਵਾਸਤੇ ਉਪਦੇਸ਼ ਕਿਉਂ ਕਰ ਰਹੇ? ਸਾਨੂੰ ਵੀ ਕਾਟਕੀ ਖਾਣ ਵਾਸਤੇ ਉਪਦੇਸ਼ ਕਰਨ। ਗੁਰੂ ਸਾਹਿਬਾਨਾਂ ਨੇ ਜੋ ਆਪ ਕੀਤਾ ਹੈ ਉਹ ਕਰਨ ਲਈ ਉਪਦੇਸ਼ ਦਿੰਦੇ ਨੇ, ਜੋ ਆਪ ਨਹੀਂ ਕੀਤਾ ਉਹ ਕਰਨ ਲਈ ਉਪਦੇਸ਼ ਦਿੰਦੇ ਵੀ ਨਹੀਂ ਹੈ। ਅਗਰ ਫਰੀਦ ਸਾਹਿਬ ਲੱਕੜ ਦੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਰਹੇ ਤੇ ਸਾਨੂੰ ਰੁੱਖੀ ਸੁੱਖੀ ਖਾਣ ਲਈ ਕਿਉਂ ਕਹਿ ਰਹੇ ਨੇ, ਕਿਉਂ ਪ੍ਰੇਰਣਾ ਦੇ ਰਹੇ? ਸਾਨੂੰ ਵੀ ਕਹਿ ਦਿੰਦੇ, ਤੁਸੀਂ ਵੀ ਕਾਟਦੀ ਖਾਓ, ਭਰੋਸਾ ਰੱਖੋ, ਵਿਸ਼ਵਾਸ ਰੱਖੋ, ਰੱਬੀ ਗੁਣ ਗਾਓ ਤੇ ਤੁਹਾਡਾ ਵੀ ਮੋਰਚਾ ਫਤਿਹ ਹੋ ਜਾਏਗਾ। ਨਹੀਂ, ਅਗਲੇ ਸਲੋਕ ਵਿੱਚ ਗੱਲ ਖੋਲ ਰਹੇ ਨੇ, ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਕਹਿਣ ਲੱਗੇ, ਪਾਣੀ ਪੀ ਛੱਡਿਆ ਕਰ, ਰੁੱਖੀ ਸੁੱਕੀ ਮਿਹਨਤ ਦੀ, ਸੁੱਚੀ ਕਿਰਤ ਦੀ, ਹੱਕ ਹਕੂਕ ਦੀ ਜੋ ਤੈਨੂੰ ਮਿਲ ਜਾਏ ਉਹ ਖਾ। ਚੋਪੜੀ ਮਿਲ ਜਾਏ ਤਾਂ ਇਤਰਾਜ਼ ਨਹੀਂ, ਰੁੱਖੀ ਮਿਲ ਜਾਏ ਤਾਂ ਇਤਰਾਜ਼ ਨਹੀਂ। ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ, ਪਰਾਇਆਂ ਦੀ ਚੋਪੜੀ ਵੇਖ ਕੇ, ਚੰਗੀ ਵੇਖ ਕੇ, ਚੰਗਾ ਕਾਰੋਬਾਰ ਵੇਖ ਕੇ, ਚੰਗਾ ਭੋਜਨ ਕੱਪੜਾ ਵੇਖ ਕੇ ਨਾ ਤਰਸਾਏ ਜੀਓ। ਕਹਿਣ ਲੱਗੇ, ਆਪਣੇ ਆਪ ਨੂੰ ਤਰਸਾ ਨਾ। ਫਿਰ ਬੇਨਤੀ ਕਰਾਂ, ਗੁਰਬਾਣੀ ਦੇ ਅਖਰੀ ਅਰਥ ਉਪਰੋਂ ਉਪਰੋਂ ਲਓ ਤੇ ਮਨ ਵਿੱਚ ਬੜੀ ਵਾਰ ਦੁਬਦਾ ਬਣ ਜਾਏਗੀ। ਥੋੜਾ ਜਿਹਾ ਗਹਿਰਾਈ ਵਿੱਚ ਜਾ ਕੇ ਗੁਰਬਾਣੀ ਦੇ ਰਤਨ ਲੱਭਣ ਦਾ ਯਤਨ ਕਰੋ। ਮੈਂ ਇੰਗਲੈਂਡ ਸੀ, ਮੇਰੇ ਉੱਤੇ 2 ਚੰਗੇ ਵੈਲ ਐਜੂਕੇਟਿਡ ਮਨੁੱਖਾਂ ਨੇ ਪ੍ਰਸ਼ਨ ਕੀਤਾ, ਪੜ੍ਹੇ ਲਿਖੇ ਸੱਜਣਾਂ ਨੇ ਪ੍ਰਸ਼ਨ ਕੀਤਾ, ਗਿਆਨੀ ਜੀ ਤੁਸੀਂ ਬਾਹਾਂ ਖੜੀਆਂ ਕਰ ਕਰਕੇ ਸਟੇਜ ਦੇ ਉੱਤੇ ਬਹੁਤ ਵਾਰ ਕਹਿੰਦੇ ਹੋ ਗੁਰਬਾਣੀ ਝੂਠੀ ਨਹੀਂ, ਗੁਰਬਾਣੀ ਸੱਚੀ ਹੈ, ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ,
ਪਰ ਅੱਜ ਦੇ ਵਿਗਿਆਨ ਨੇ ਬਾਣੀ ਨੂੰ ਝੂਠੀ ਸਾਬਤ ਕਰ ਦਿੱਤਾ। ਮੈਂ ਕਿਹਾ ਵੀ ਕਿਹੜਾ ਬਚਨ ਗੁਰਬਾਣੀ ਦਾ ਤੁਹਾਨੂੰ ਇਸ ਤਰ੍ਹਾਂ ਲੱਗਾ ਹੈ ਕਿ ਜੋ ਸਾਇੰਟੀਫਿਕ ਢੰਗ ਦੇ ਨਾਲ ਸਹੀ ਨਾ ਹੋਵੇ, ਵਿਗਿਆਨਿਕ ਢੰਗ ਦੇ ਨਾਲ ਉਹ ਖਰਾ ਨਾ ਹੋਵੇ ਤੇ ਤੁਹਾਨੂੰ ਉਹਦੇ ਵਿੱਚ ਝੂਠ ਦਿਸਦਾ ਹੋਵੇ? ਕਿਹੜਾ ਬੋਲ ਇਸ ਤਰ੍ਹਾਂ ਦਾ? ਉਹਨਾਂ ਨੇ ਦੋ ਪੰਕਤੀਆਂ ਬੋਲੀਆਂ। ਕਹਿਣ ਲੱਗੇ ਗੁਰਬਾਣੀ ਕਹਿੰਦੀ ਹੈ, ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਲ ਸਵਾਰੇ। ਵੀ ਪਸ਼ੂ ਮਰਦਾ ਹੈ ਤੇ ਬੜੇ ਕੰਮਾਂ ਨੂੰ ਸਵਾਰਦਾ ਹੈ, ਤੇ ਨਰੂ ਮਰਦਾ ਹੈ, ਮਨੁੱਖ ਮਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ। ਕਹਿਣ ਲੱਗੇ ਗੱਲ ਗੁਰਬਾਣੀ ਵਿੱਚ ਆਉਂਦੀ ਹੈ ਨਾ? ਮੈਂ ਕਿਹਾ ਜੀ ਜ਼ਰੂਰ ਆਉਂਦੀ ਹੈ। ਕਹਿਣ ਲੱਗੇ ਫਿਰ ਅੱਜ ਅਗਰ ਮਰਨ ਤੋਂ ਪਹਿਲਾਂ ਮਨੁੱਖ ਲਿਖਤੀ ਰੂਪ ਵਿੱਚ ਇਹ ਗੱਲ ਕਹਿ ਜਾਵੇ ਕਿ ਮੇਰੀਆਂ ਅੱਖਾਂ ਕੱਢ ਕੇ ਦਾਨ ਕੀਤੀਆਂ ਜਾਣ ਤੇ ਅੱਖਾਂ ਕੰਮ ਆ ਜਾਂਦੀਆਂ ਨੇ, 4 ਘੰਟੇ ਦੇ ਅੰਦਰ ਅੰਦਰ ਅੱਖਾਂ ਕੱਢ ਲਈਆਂ ਜਾਣ ਤੇ ਉਹ ਵਰਤੋਂ ਵਿੱਚ ਆ ਜਾਂਦੀਆਂ ਨੇ, ਫਿਰ ਗੁਰਬਾਣੀ ਝੂਠੀ ਹੋ ਗਈ ਨਾ? ਜਦ ਬੰਦੇ ਦੇ ਅੰਗ ਕੱਢ ਕੇ ਵਰਤੋਂ ਵਿੱਚ ਆ ਸਕਦੇ ਨੇ, ਕਿਡਨੀ ਵਰਤੋਂ ਵਿੱਚ, ਅੱਖ ਵਰਤੋਂ ਵਿੱਚ, ਤੇ ਗੁਰਬਾਣੀ ਕਹਿੰਦੀ ਨਰੂ ਮਰੇ ਨਰ ਕਾਮ ਨਾ ਵੀ, ਹੁਣ ਉਪਰੋਂ ਉਪਰੋਂ ਵੱਖਰੇ ਅਰਥ ਲਓਗੇ ਤੇ ਹੀ ਬਣਨਗੇ, ਪਰ ਭੁਲੇਖਾ ਖਾ ਜਾਓਗੇ। ਪਰ ਜਦ ਜਾਓਗੇ ਗਹਿਰਾਈ ਵਿੱਚ ਤੇ ਗੁਰਬਾਣੀ ਦੀ ਸੂਝ ਪਏਗੀ, ਗੁਰਬਾਣੀ ਕਹਿੰਦੀ ਕੀ ਹੈ। ਫਿਰ ਮੈਂ ਦੁਬਾਰਾ ਦੁਹਰਾ ਰਿਹਾ, ਨਰੂ ਮਰੇ ਬੰਦੇ ਦੇ ਅੰਦਰੋਂ ਜਦ ਬੰਦਾਪਨ ਮਰਦਾ ਹੈ, ਇਨਸਾਨ ਦੇ ਅੰਦਰੋਂ ਜਦ ਇਨਸਾਨੀਅਤ ਮਰਦੀ ਹੈ, ਇਹ ਕਿਸੇ ਕੰਮ ਦਾ ਨਹੀਂ ਹੈ। ਨਰੂ ਮਰੇ ਨਰ ਕਾਮ ਨਾ ਆਵੇ। ਤੇ ਫਿਰ ਗੁਰਬਾਣੀ ਗੁਰਬਾਣੀ ਨੂੰ ਖੋਲਦੀ, ਉਧਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਪਸ਼ੂ ਵਾਲੀ ਕਰਤੂਤ ਤੇਰੇ ਅੰਦਰੋਂ ਮਰ ਜਾਏ, ਤੂੰ ਬੰਦੇ ਦੀ ਜਾਤ ਵਿੱਚ ਹੈ, ਬੰਦਾ ਬਣ, ਬੰਦੇ ਬੰਦਗੀ ਇਖਤਿਆਰ, ਤੇਰੇ ਅੰਦਰੋਂ ਪਸ਼ੂ ਪੁਣਾ ਮਰ ਜਾਵੇ। ਨਰੂ ਮਰੇ, ਤੇਰੇ ਅੰਦਰੋਂ ਮਨੁੱਖਤਾ ਮਰਦੀ ਏ, ਤੂੰ ਕਿਸੇ ਕੰਮ ਦਾ ਨਹੀਂ। ਪਸ਼ੂ ਮਰੇ, ਤੇਰੇ ਅੰਦਰੋਂ ਪਸ਼ੂ ਸੁਭਾਅ, ਪਸ਼ੂ ਬਿਰਤੀ ਮਰਦੀ ਏ, ਤੇ ਤਾਂ ਤੂੰ ਕਿਸੇ ਕੰਮ ਦਾ ਹੈ, ਉਸ ਤਰ੍ਹਾਂ ਨਹੀਂ। ਮੈਨੂੰ ਇੱਕ ਅਦੀਬ ਦਾ ਬੋਲ ਚੇਤੇ ਵਿੱਚ ਆਉਂਦਾ ਹੈ, ਉਹ ਕਹਿੰਦਾ ਹੈ, ਰੋਸ਼ਨੀ ਇਨਸਾਨ ਕੀ ਗੁੰਮ ਹੋ ਗਈ ਕਹਾਂ, ਸ਼ਾਇਦ ਆਦਮੀ ਕੇ ਹੈ ਮਗਰ ਆਦਮੀ ਕਹਾਂ। ਕਹਿੰਦਾ ਆਦਮੀ ਵਿੱਚੋਂ ਆਦਮੀਅਤ ਮਰੀ ਹੋਈ ਨਜ਼ਰ ਪੈ ਰਹੀ, ਇਨਸਾਨ ਵਿੱਚੋਂ ਇਨਸਾਨੀਅਤ ਮਰੀ ਨਜ਼ਰ ਪੈ ਰਹੀ, ਸ਼ਾਇਦ ਆਦਮੀ ਕੇ ਹੈ ਮਗਰ ਆਦਮੀ ਕਹਾਂ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਕਰਤੂਤ ਪਸ਼ੂ ਕੀ, ਤੇਰਾ ਕਰਮ ਤੇਰੀ ਕਰਤੂਤ, ਤੇਰਾ ਸੁਭਾਅ ਪਸ਼ੂ ਵਾਲਾ ਹੈ, ਮਾਨਸ ਜਾਤ, ਜਾਤ ਤੇਰੀ ਮਨੁੱਖ ਵਾਲੀ ਹੈ, ਇਹਨੂੰ ਛੱਡੇਗਾ ਤੇ ਗੱਲ ਬਣੇਗੀ ਵਰਨਾ ਨਹੀਂ। ਪਸ਼ੂ ਪੁਣੇ ਨੂੰ, ਪਸ਼ੂ ਸੁਭਾਅ ਨੂੰ, ਪਸ਼ੂ ਬਿਰਤੀ ਨੂੰ ਅੰਦਰੋਂ ਮਾਰਨਾ ਹੈ ਧਰਮ ਦੇ ਰਾਹ ਦੇ ਉੱਤੇ, ਤਾਂ ਚੱਲ ਪਾਓਗੇ ਵਰਨਾ ਨਹੀਂ। ਤੋ ਆਪਣੇ ਵਿਸ਼ੇ ਨਾਲ ਜੁੜੋ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਦੂਸਰੇ ਦਾ ਚੰਗਾ ਕਾਰੋਬਾਰ ਵੇਖ ਕੇ, ਭੋਜਨ ਮਕਾਨ ਕੱਪੜਾ ਕਾਰ ਅਡੰਬਰ ਵੇਖ ਕੇ ਆਪਣੇ ਮਨ ਨੂੰ ਨਾ ਤੇ ਈਰਸ਼ਾਲੂ ਬਣਾ ਤੇ ਨਾ ਆਪਣੇ ਮਨ ਨੂੰ ਤਰਸਾ ਕੇ ਮੇਰੇ ਕੋਲ ਨਹੀਂ ਹੈ। ਤੂੰ ਕਰਮ ਕਰਨਾ ਹੈ, ਕਰਮ ਕਰਨਾ ਤੇਰਾ ਫਰਜ ਹੈ, ਤੇਰੇ ਕਰਮ ਨੂੰ ਵੇਖ ਕੇ ਨਿਰੰਕਾਰ ਤੇਰੀ ਝੋਲੀ ਦੇ ਅੰਦਰ ਦਾਨ ਕਦੋਂ ਬਖਸ਼ਦੇ ਨੇ, ਇਹ ਨਿਰੰਕਾਰ ਦੀ ਮਰਜ਼ੀ, ਅੱਜ ਬਖਸ਼ਣ ਕੱਲ ਬਖਸ਼ਣ। ਮੈਂ ਇੱਕ ਉਦਾਹਰਣ ਕਹਿ ਕੇ ਖਿਮਾ ਦਾ ਜਾਚਕ ਹੋਵਾਂ। ਭੋਜਨ ਖਾਣਾ ਸਾਡੇ ਵਸ ਵਿੱਚ ਹੈ, ਖਾਧੇ ਹੋਏ ਭੋਜਨ ਦਾ ਖੂਨ ਸਾਡੇ ਸਰੀਰ ਨੂੰ ਕਿੰਨਾ ਚਾਹੀਦਾ ਹੈ? 1 ਕਤਰਾ ਚਾਹੀਦਾ ਹੈ, 2 ਕਤਰੇ ਚਾਹੀਦੇ ਨੇ? ਉਹਦਾ ਭੋਜਨ ਦਾ ਖੂਨ ਬਣਾਉਣਾ ਇਹ ਸਾਡੇ ਵਸ ਵਿੱਚ ਨਹੀਂ ਹੈ। ਇਹਨੇ ਕਿ ਅੱਜ ਮੈਂ 4 ਪ੍ਰਸ਼ਾਦੇ ਛਕ ਲਏ ਨੇ ਤੇ ਭੋਜਨ ਦਾ ਖੂਨ ਇੰਨਾ ਬਣੇ, 4 ਛਕੋ 10 ਛਕੋ 8 ਛਕੋ, ਸਰੀਰ ਨੂੰ ਜਿੰਨਾ ਖੂਨ ਚਾਹੀਦਾ ਹੈ ਪਰਮਾਤਮਾ ਦੇ ਬਣੇ ਹੋਏ ਸਿਸਟਮ ਦੇ ਮੁਤਾਬਕ ਓਨਾ ਖੂਨ ਬਣ ਜਾਂਦਾ ਹੈ, ਬਾਕੀ ਵੇਸਟ ਰਾਹੀਂ ਬਾਹਰ ਹੋ ਜਾਂਦਾ ਹੈ, ਬਾਕੀ ਮਲ ਮੂਤਰ ਦੇ ਰਾਹੀਂ ਬਾਹਰ ਚਲਾ ਜਾਂਦਾ ਹੈ। ਭੋਜਨ ਖਾਣਾ ਤੁਹਾਡੇ ਵਸ ਵਿੱਚ ਹੈ, ਖੂਨ ਬਣਾਉਣਾ ਤੁਹਾਡੇ ਵਸ ਵਿੱਚ ਨਹੀਂ ਹੈ। ਪਰਮਾਤਮਾ ਦੇ ਰਾਹ ਦੇ ਉੱਤੇ ਚੱਲਣਾ, ਚੰਗੇ ਕਰਮ ਕਰਨੇ, ਉਹਦਾ ਚਿੰਤਨ ਕਰਨਾ, ਉਹਦਾ ਜਾਪ ਕਰਨਾ, ਇਹ ਸਾਡੇ ਵਸ ਵਿੱਚ ਹੈ। ਉਹ ਤਰੁੱਟ ਕੇ ਉਹ ਰਸ ਕਦੋਂ ਬਣਾਉਂਦਾ ਹੈ, ਮਨ ਕਦੋਂ ਟਕਾਉਂਦਾ ਹੈ, ਇਹ ਉਹਦੀ ਖੇਡ ਹੈ, ਉਹਦੇ ਵਸ ਵਿੱਚ ਹੈ। ਆਪਾਂ ਆਪਣਾ ਕਰਮ ਕਰਦੇ ਚੱਲੀਏ, ਉਹਦੀ ਗੱਲ ਉਹਦੇ ਉੱਤੇ ਰਹਿੰਦੀ ਹੈ। ਉਹ ਕਦੋਂ ਸਾਡੇ ਤੇ ਮਿਹਰਬਾਨ ਹੋਏਗਾ, ਕਦੋਂ ਮਨ ਦੌੜਦਾ ਹੋਇਆ ਟਿਕ ਜਾਏਗਾ, ਇਹ ਪਰਮਾਤਮਾ ਦੀ ਰਹਿਮਤ ਦੇ ਨਾਲ ਹੋਏਗਾ। ਤੋ ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਜੋ ਮੈਂ ਆਪ ਸੰਗਤ ਦੇ ਸਨਮੁਖ ਬੇਨਤੀਆਂ ਕਰ ਰਿਹਾ ਸਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭ ਦੇ ਮਨਾਂ ਦੇ ਅੰਦਰ ਗੁਰਮਤਿ ਗਿਆਨ ਦੀ ਰੋਸ਼ਨੀ ਬਖਸ਼ਣ। ਅੱਜ ਨਾ ਸੁੱਤੀ ਕੰਤ ਸਿਉ,
अंग मुड़े मुड़ जाए जाए पुछों डोहागनी तुम क्यों रहन बिहार।

तन सुहागन नाओ सवरे पेय कंत की कंत अगम्य था नानक सो सुहागनी जो पावे बेपरवाह सोहरे पेय कंत की कंत अगम्य था नानक सो सुहागनी जो पावे बेपरवाह। वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र अते निकी गोता आनंद पा रहे सब माई भाई सतसंगी श्रोते जनों आप रोज रोज श्रवण करते आ रहे हो लड़ीवार कथा भगत फरीद साहब जी दी पवित्र बाणी विचों। अज जो श्लोक आप संगत दे सन्मुख पढ़ के सुनाए गए पहला श्लोक है अज ना सुती कंत स्यों अंग मुड़े मुड़ जाए जाए पुछो डोहागनी तुम क्यों रहन बिहाए। पहला एक बेनती नु समझन दे यतन करो कि इस दुनिया दे अंदर औरत दा जामा ते भावे मर्द दा जामा है। जदों चर्चा परमात्मा दी चले उदों परमात्मा दे सामने आपां सारे नार दे रूप विच आ ते परमात्मा पति दे रूप विच है। इस जग में है पुरख एक है होर सगली नार सबाए। इत्थे जामे दा फर्क नहीं कि जामा औरत दा है जामा मर्द दा है। उपदेश ही कली औरत नूं है मर्द नूं उपदेश नहीं उपदेश सांझा है। गल परमात्मा दी चल रही है इस करके भगत फरीद साहब परमात्मा नूं कंत कहिंदे ने अपने आप नूं नार कहिंदे ने। वैसे भी तुहाडे ज्ञात लई मैं बेनती करदा चला गुरबाणी नूं ध्यान दे के पढ़ो। गुरबाणी दे अंदर किधरे परमात्मा नूं मां किधरे पिता किधरे पुत्र किधरे भाई किधरे बंधु कह के बुलाया गया सत्कारिया गया। किधरे किधरे गुरबाणी दे अंदर परमात्मा नूं मालक ते स्वामी कहा गया गोपाल कहा गया। गुरबाणी दे अंदर परमात्मा दे संबंध विच कबीर साहब इस तरह भी कहिंदे ने कहे कबीर गुलाम घर का जी आए भावे मार। परमात्मा मैं तेरे दर दा गोला गुलाम हां और तेरी गिरफ्त विच हां हुण मर्जी तेरी है तू मैनू जिंदा रखे ता भला है तू मैनू मार देवे मेरा तावी कोई इतराज नहीं। उथे अपने आप नू गोला ते परमात्मा नू मालक मन रहे ने। सूफी संता ने तकरीबन तकरीबन परमात्मा नू महबूब जानिया है और अपने आप नू महबूबा दी जगह दे उते मन्या है। तकरीबन सूफी संता दा किरदार इस तरह दा है परमात्मा नू महबूब मनदे ने अपने आप नू महबूबा मनदे ने। तो जद परमात्मा महबूब है तो फिर लफज भी उस तरह दे वरतों विच लियाउणे पैणगे। भगत फरीद साहब जी ने लफज बयान किते अज न सुती कंत स्यों कंत मैने परमात्मा कंत दा आखरी अर्थ वैसे हुंदा है पति ते साडा पति कौन है परमात्मा। अज मैं पति परमात्मा दा मलाप नहीं जानिया पति परमात्मा दे नेड़े नहीं हो सके। जीव स्त्री परमात्मा दे संबंध विच कह रही है अज मैं परमात्मा दी नेड़ता नूं मन करके नहीं पा सके। ते परमात्मा दे नेड़े तन ते हुंदा नहीं हुंदा ते मन परमात्मा दे मलाप दा आनंद मन नूं मिलना है। मन ही परमात्मा पति दी शेज दे उत्ते जाएगा तन दा जाना ही बड़ा मुश्किल। तन किवें लैके जाओगे तन ने ते मर भी जाना है मुक भी जाना है
तन बिरध भी हो जाता है, तन सड़ भी जाता है, तन पसम भी हो जाता। जाना मन ने है परमात्मा दे दर दे उते। अच मेरा मन परमात्मा दे नाल नहीं जुड़ पाया। जोड़दा समय रोज रोज सुबह तो शाम तक परमात्मा दे नाल अल्लाह दे नाल अपने मन नू। अज किसे कारण दे करके मेरा मन परमात्मा दे नाल नहीं जुड़िया। मैं परमात्मा दे नाल सौ नहीं सकिया। सौन दा मतलब है मिलना। अंग मुड़े मुड़े जाए मेरे सारे शरीर दे अंदर बेचैनी है, मन दे अंदर बेचैनी है। ते बेचैनी किथे बनदी है? मन दे अंदर। मिलाप दा रस किथे बनदा है? मन दे अंदर। मिलन वाला कौन है? मन। अज मेरे मन दे अंदर बेचैनी है। बेचैनी किस गल दी है? क्योंकि जो परमात्मा रोज रोज मिलदा सी उनू मिलन करके कोई ना कोई नवा रस जीवन दे अंदर रोज बनदा सी, नवा रस रोज पैदा होंदा सी। अज परमात्मा दा मिलाप भी नहीं हो सकिया। किसे कारण मैं परमात्मा नू आराध नहीं सकिया। अज वो रस भी नहीं बनिया। ते रस नहीं बनिया ते मन दे अंदर चिड़चिड़ापन ते क्रोध दा जन्म होया। ਤੁਹਾਡੇ ਵਿੱਚੋਂ ਜਿਹੜੇ ਕੁਝ ਪ੍ਰੇਮੀ ਰੋਜ ਅੰਮ੍ਰਿਤ ਵੇਲੇ ਜਾਗਣ ਵਾਲੇ ਨੇ, ਨਿਤਨੇਮ ਕਰਨ ਵਾਲੇ ਨੇ, ਜਾਂ ਕੁਝ ਸੱਜਣ ਅਭਿਆਸੀ ਨੇ, ਉਹਨਾਂ ਨੂੰ ਮੇਰੀ ਬੇਨਤੀ ਦੀ ਪਕੜ ਜ਼ਿਆਦਾ ਆਏਗੀ। ਕਿਸੇ ਮਜਬੂਰੀ ਦੇ ਕਾਰਨ ਕਿਸੇ ਦਿਨ ਅੰਮ੍ਰਿਤ ਵੇਲੇ ਨਾ ਜਾਗ ਸਕਣ, ਜਾਂ ਕਿਸੇ ਮਜਬੂਰੀ ਦੇ ਕਾਰਨ, ਕੰਮ ਕਾਰ ਦੇ ਕਾਰਨ, ਜਾਂ ਸਰੀਰ ਠੀਕ ਨਾ ਹੋਵੇ ਇਸ ਕਾਰਨ ਉਹ ਨਿਤਨੇਮ ਨਾ ਕਰ ਸਕਣ, ਜਾਂ ਕੋਈ ਥੋੜਾ ਸਮਾਂ ਬਹਿ ਕੇ ਪਰਮਾਤਮਾ ਦੇ ਨਾਲ ਸੁਰਤ ਨੂੰ ਨਾ ਜੋੜ ਸਕਣ। ਸਾਰਾ ਦਿਨ ਉਹਨਾਂ ਦਾ ਇਸ ਤਰ੍ਹਾਂ ਬੀਤਦਾ ਹੈ ਜਿਵੇਂ ਕੋਈ ਬੜੀ ਕੀਮਤੀ ਚੀਜ਼ ਜੇਬ ਦੇ ਅੰਦਰੋਂ ਨਿਕਲ ਕੇ ਤੇ ਗੁੰਮ ਹੋ ਗਈ ਹੈ। ਸਾਰਾ ਦਿਨ, ਸਾਰਾ ਦਿਨ ਉਹਨਾਂ ਦਾ ਚਿੜਚਿੜੇਪਣ ਦੇ ਅੰਦਰ, ਕਰੋਧ ਦੇ ਅੰਦਰ ਰਹਿੰਦਾ ਹੈ। ਸਾਰਾ ਦਿਨ ਬੇਚੈਨੀ ਵਿੱਚ ਬੀਤਦਾ ਹੈ। ਕਿਉਂ? ਕਿਉਂਕਿ ਜੋ ਰਸ ਰੋਜ਼ ਰੋਜ਼ ਮਿਲਦਾ ਸੀ ਉਹ ਰਸ ਅੱਜ ਨਹੀਂ ਮਿਲਿਆ। ਰੋਜ਼ ਅੰਮ੍ਰਿਤ ਵੇਲੇ ਜਾਗਦਾ ਸੀ, ਅੱਜ ਜਾਗਿਆ ਨਹੀਂ ਗਿਆ। ਰੋਜ਼ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਦਾ ਸੀ, ਅੱਜ ਕੀਤਾ ਨਹੀਂ ਗਿਆ। ਰੋਜ਼ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਦਾ ਤਹੱਈਆ ਕਰਦਾ ਸੀ, ਅੱਜ ਨਹੀਂ ਜੋੜ ਸਕਿਆ। ਤੋ ਜੋ ਰੋਜ਼ ਰੋਜ਼ ਖੁਰਾਕ ਖਾਣ ਦੀ ਮਨ ਨੂੰ ਆਦਤ ਪੈ ਜਾਏ, ਉਹ ਕਿਸੇ ਦਿਨ ਖੁਰਾਕ ਨਾ ਮਿਲੇ ਤੇ ਮਨ ਫਿਰ ਰੋਏਗਾ, ਮਨ ਕਲਪੇਗਾ ਕਿ ਅੱਜ ਉਹ ਖੁਰਾਕ ਦਿੱਤੀ ਕਿਉਂ ਨਹੀਂ। ਅੱਜ ਉਹ ਭੋਜਨ ਜੋ ਰੋਜ਼ ਰੋਜ਼ ਮਿਲਦਾ ਸੀ, ਅੱਜ ਉਹ ਭੋਜਨ ਕਿੱਥੇ ਗਿਆ, ਕਿਉਂ ਨਹੀਂ ਮਿਲਿਆ? ਮਨ ਇਸ ਤਰ੍ਹਾਂ ਬੇਚੈਨ ਹੋ ਜਾਂਦਾ ਹੈ। ਔਰ ਇਸ ਮੇਰੀ ਬੇਨਤੀ ਦੀ ਸਮਝ ਸਾਰਿਆਂ ਨੂੰ ਤੇ ਨਹੀਂ ਪਏਗੀ। ਆਪ ਜਿਤਨੇ ਹੋ ਉਹਨਾਂ ਨੂੰ ਸਮਝ ਪਏਗੀ ਜਿਨ੍ਹਾਂ ਨੇ ਰੋਜ਼ ਰੋਜ਼ ਮਨ ਨੂੰ ਨਾਮ ਦਾ ਰਸ ਦੇਣ ਦਾ ਆਦੀ ਬਣਾ ਲਿਆ ਹੈ, ਜਿਨ੍ਹਾਂ ਨੇ ਰੋਜ਼ ਰੋਜ਼ ਮਨ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਰਸ ਦੇਣ ਦੀ ਆਦਤ ਪਾ ਲਈ ਹੈ, ਉਹਨਾਂ ਨੂੰ ਮੇਰੀ ਬੇਨਤੀ ਦੀ ਸਮਝ ਜ਼ਿਆਦਾ ਆਏਗੀ। ਵੈਸੇ ਵੀ ਜੀਵਨ ਜਿਹੜਾ ਸਾਡਾ ਚੱਲਦਾ ਹੈ ਉਹ ਚੱਲਦਾ ਹੀ ਰਸ ਦਾ ਬੱਝਾ ਹੋਇਆ ਹੈ। ਇਹ ਜਿਹੜਾ ਸ਼ਬਦ ਹੈ, ਸ਼ਬਦ ਦੇ ਅੰਦਰ ਰਸ ਦਾ ਹੀ ਜ਼ਿਕਰ ਹੈ ਕਿ ਅੱਜ ਕੰਤ ਮਿਲਿਆ ਨਹੀਂ ਤੇ ਰਸ ਨਹੀਂ ਮਿਲਿਆ ਤੇ ਮੇਰੇ ਅੰਗ ਟੁੱਟ ਰਹੇ ਨੇ, ਮਨ ਮੇਰਾ ਬੇਚੈਨ ਹੈ, ਮਨ ਵਿੱਚ ਚਿੜਚਿੜਾਪਨ ਹੈ। ਤੇ ਮੈਂ ਉਹਨਾਂ ਦੁਹਾਗਣਾਂ ਨੂੰ ਪੁੱਛਦਾ ਜਿਨ੍ਹਾਂ ਨੇ ਕਦੀ ਕੰਤ ਦੇ ਨਾਲ ਬਹਿਣ ਦੀ ਜਾਚ ਸਿੱਖੀ ਨਹੀਂ, ਕੰਤ ਦੇ ਮਿਲਾਪ ਦਾ ਰਸ ਪਾਇਆ ਹੀ ਨਹੀਂ, ਕਿ ਤੁਹਾਡੀ ਜੀਵਨ ਰੂਪੀ ਰਾਤ ਕਿਸ ਤਰ੍ਹਾਂ ਬੀਤਦੀ? ਤੁਮ ਕਿਉਂ ਰਹਿਣ ਬਿਹਾਏ ਰਹਿਣ ਮੈਨੇ ਰਾਤ, ਤੇ ਗੁਰਬਾਣੀ ਨੂੰ ਧਿਆਨ ਦੇ ਕੇ ਪੜੋ, ਜੀਵਨ ਸਾਰਾ ਹੀ ਇੱਕ ਰਾਤ ਹੈ। ਹਜ਼ੂਰ ਦਾ ਫਰਮਾਨ, ਏਕ ਰਹਿਣ ਕੇ ਪਾਹੁਣ ਤੁਮੇ ਆਏ ਪਾਹੁਣ ਮੈਨੇ ਪਰਾਉਣੇ। ਕਹਿਣ ਲੱਗੇ ਇੱਕ ਰਾਤ ਦਾ ਪ੍ਰਾਹੁਣਾ ਬਣ ਕੇ ਆਇਆ, ਬਹੁ ਜੁਗ ਆਸ ਬੰਦਾ ਹੈ, ਤੇ ਲੰਮੀਆਂ ਜੁਗਾਂ ਜੁਗਾਂਤਰਾਂ ਦੀਆਂ ਆਸਾਂ ਲਾ ਕੇ ਬਹਿ ਗਿਆ, ਆਇਆ ਕੇਵਲ ਇੱਕ ਰਾਤ ਵਾਸਤੇ। ਏਕ ਰਹਿਣ ਕੇ ਪਾਹੁਣ ਤੁਮੇ ਆਏ। ਤੋ ਅਰਜ ਮੈਂ ਕਰ ਰਿਹਾ ਸਾਂ, ਸਾਡਾ ਜੀਵਨ ਚੱਲਦਾ ਹੈ ਰਸ ਦੇ ਆਸਰੇ, ਔਰ ਉਹ ਰਸ ਸਾਨੂੰ ਮਿਲਦਾ ਹੈ ਮਾਂ ਕੋਲੋਂ, ਰਸ ਮਿਲਦਾ ਹੈ ਪਿਤਾ ਦੇ ਪਾਸੋਂ, ਰਸ ਮਿਲ ਜਾਂਦਾ ਹੈ ਅੱਗੇ ਚੱਲ ਕੇ ਪਤਨੀ ਕੋਲੋਂ, ਪਤੀ ਕੋਲੋਂ, ਧੀਆਂ ਕੋਲੋਂ, ਪੁੱਤਰਾਂ ਕੋਲੋਂ, ਕੁਝ ਰਸ ਸਾਨੂੰ ਕੱਪੜੇ ਕੋਲੋਂ, ਕੁਝ ਰਸ ਸਾਨੂੰ ਭੋਜਨ ਪਾਸੋਂ, ਤੇ ਕੁਝ ਰਸ ਸਾਨੂੰ ਬਾਕੀ ਦੇ ਸਮੂਹ ਪਦਾਰਥਾਂ ਕੋਲੋਂ, ਪਦਾਰਥਾਂ ਕੋਲੋਂ, ਪਰਿਵਾਰ ਕੋਲੋਂ। ਮਨੁੱਖੀ ਜੀਵਨ ਦੇ ਅੰਦਰ ਰਸ ਬਣਦਾ ਹੈ ਤੇ ਰੋਜ਼ ਬਣਦਾ ਹੈ।
ਹੁਣ ਜਿਸ ਮਨੁੱਖ ਦੇ ਜੀਵਨ ਦੇ ਅੰਦਰ ਮਾਂ ਵੀ ਨਾ ਰਹਿ, ਪਿਤਾ ਵੀ ਨਾ ਰਹਿ, ਪਤਨੀ ਵੀ ਨਾ ਰਹਿ, ਪਤੀ ਵੀ ਨਾ ਰਹਿ, ਧੀਆਂ ਪੁੱਤਰ ਵੀ ਕਿਨਾਰਾ ਕਰ ਜਾਣ ਤੇ ਪਦਾਰਥਾਂ ਵੱਲੋਂ ਵੀ ਬਿਲਕੁਲ ਨਗਨ ਹੋ ਜਾਏ, ਮੁਫਲਸ ਹੋ ਜਾਏ, ਅਤੀ ਗਰੀਬ ਬਣ ਜਾਏ, ਪਦਾਰਥ ਵੀ ਨਾ ਰਹਿਣ, ਤਨ ਦੌਲਤ ਵੀ ਨਾ ਰਹਿ, ਸਰੀਰ ਦੀ ਤੰਦਰੁਸਤੀ ਵੀ ਨਾ ਰਹਿ, ਇਸ ਤਰ੍ਹਾਂ ਦੇ ਮਨੁੱਖ ਦਾ ਜੀਵਨ ਬੇਰਸਾ ਹੁੰਦਾ ਹੈ, ਬੇਰਸਾ, ਕਿਉਂਕਿ ਜੀਵਨ ਚੱਲਣਾ ਹੈ ਕਿਸੇ ਰਸ ਦੇ ਆਸਰੇ ਤੇ। ਰਸ ਮਿਲਦਾ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚੋਂ, ਰਸ ਮਿਲਦਾ ਸਾਨੂੰ ਪਰਿਵਾਰ ਵਿੱਚੋਂ, ਰਸ ਮਿਲਦਾ ਪਦਾਰਥ ਵਿੱਚੋਂ। ਹੁਣ ਪਰਿਵਾਰ ਵੀ ਕਿਨਾਰਾ ਕਰਕੇ ਚਲਾ ਗਿਆ, ਪਦਾਰਥ ਵੀ ਕੋਲ ਨਹੀਂ ਰਹਿ ਤੇ ਸਰੀਰ ਦੀ ਤੰਦਰੁਸਤੀ ਵੀ ਨਹੀਂ ਰਹੀ, ਤਾਂ ਕਹਿਣਾ ਪਏਗਾ ਨਾ ਜੀਵਨ ਬੇਰਸ ਹੈ। ਇਸ ਤਰ੍ਹਾਂ ਦਾ ਮਨੁੱਖ ਹਾਰ ਕੇ ਕਦੀ ਕਦੀ ਇੱਕ ਫੈਸਲਾ ਲੈ ਲੈਂਦਾ ਹੈ ਕਿ ਜਦ ਮੇਰੇ ਕੋਲ ਹੁਣ ਰਸ ਹੀ ਨਹੀਂ ਤਾਂ ਹੁਣ ਮੈਂ ਜੀਵਨ ਨੂੰ ਰੱਖ ਕੇ ਕਰਨਾ ਵੀ ਕੀ ਹੈ, ਜੀਵਨ ਦੀ ਲੀਲਾ ਨੂੰ ਖਤਮ ਕਰ ਦਈ ਹੈ। ਤੋ ਇਸ ਤਰ੍ਹਾਂ ਦਾ ਮਨੁੱਖ ਫੈਸਲਾ ਲੈਂਦਾ ਹੈ ਕਿ ਅਬ ਤੋ ਘਬਰਾ ਕੇ ਕਹਿਤੇ ਹੈ ਕਿ ਮਰ ਜਾਏਂਗੇ ਹਮ, ਮਰਕਰ ਬਿਨਾ ਚੈਨ ਆਇਆ ਤੋ ਕਿਧਰ ਜਾਏਂਗੇ ਹਮ। ਉਹ ਕਹਿੰਦਾ ਹੈ ਕਿ ਹੁਣ ਆਪਣੇ ਆਪ ਦੀ ਹੱਤਿਆ ਕਰ ਲਈਏ, ਆਤਮ ਹਤਿਆਰਾ ਬਣ ਜਾਣਾ ਚਾਹੀਦਾ, ਆਪਣੇ ਜੀਵਨ ਦੀ ਲੀਲਾ ਆਪਣੇ ਹੱਥਾਂ ਦੇ ਨਾਲ ਸਮਾਪਤ ਕਰ ਲੈਣੀ ਯੋਗ ਹੈ। ਪੁੱਛੀਏ ਕਿਉਂ? ਉਹ ਕਹਿੰਦਾ ਜਦ ਜੀਵਨ ਦੇ ਅੰਦਰ ਰਸ ਹੀ ਨਹੀਂ ਤੋ ਜੀਵਨ ਰੱਖ ਕੇ ਕਰਨਾ ਵੀ ਕੀ ਹੈ, ਮਾਂ ਵੀ ਨਹੀਂ ਹੈ, ਪਤਨੀ ਵੀ ਨਹੀਂ ਹੈ, ਭੈਣ ਵੀ ਨਹੀਂ ਹੈ, ਭਾਈ ਵੀ ਨਹੀਂ ਹੈ, ਤੰਦਰੁਸਤੀ ਵੀ ਨਹੀਂ ਹੈ, ਤੇ ਫਿਰ ਉਸ ਤੋਂ ਬਾਅਦ ਪਦਾਰਥ ਵੀ ਨਹੀਂ ਹੈ, ਕੁਝ ਵੀ ਤੇ ਕੋਲ ਨਹੀਂ। ਤੋ ਜਦ ਕੁਛ ਵੀ ਪਾਸ ਨਹੀਂ ਤੋ ਹੁਣ ਜੀਵਨ ਨੂੰ ਵੀ ਪਾਸ ਰੱਖ ਕੇ ਕੀ ਕਰਨਾ ਹੈ, ਇਹਨੂੰ ਖਤਮ ਕਰ ਲਈਏ ਤਾਂ ਕਿ ਦੁੱਖਾਂ ਤੋਂ ਛੁਟਕਾਰਾ ਹੋ ਜਾਏ। ਪਰ ਬੜਾ ਵੱਡਾ ਇੱਕ ਭਰਮ ਹੈ, ਅਗਰ ਆਤਮ ਹੱਤਿਆ ਕਰਨ ਦੇ ਨਾਲ ਜਾਂ ਮਰ ਜਾਣ ਦੇ ਨਾਲ ਦੁੱਖਾਂ ਤੋਂ ਛੁਟਕਾਰਾ ਹੁੰਦਾ ਤਾਂ ਫਿਰ ਜੋ ਜਨਮ ਲੈਂਦਿਆਂ ਸਾਰ ਕੁਝ ਬੱਚੇ ਅਪਾਹੀ ਜਨਮ ਲੈਂਦੇ ਨੇ, ਲੂਲੇ ਲੰਗੜੇ ਜਨਮ ਲੈਂਦੇ ਨੇ, ਨੇਤਰਹੀਣ ਜਨਮ ਲੈਂਦੇ ਨੇ, ਕਮਲੇ ਜਨਮ ਲੈਂਦੇ ਨੇ, ਫਿਰ ਇਹ ਜਨਮ ਕਿਉਂ ਲੈ ਰਹੇ ਨੇ? ਆਖਰ ਕਿਸੇ ਨਾ ਕਿਸੇ ਕਰਮ ਦਾ ਫਲ ਹੀ ਤੇ ਇਹਨਾਂ ਨੂੰ ਮਿਲ ਰਿਹਾ, ਕਿਸੇ ਕਰਮ ਦੇ ਫਲ ਕਾਰਨ ਹੀ ਤੇ ਲੂਲੇ ਲੰਗੜੇ ਅਪਾਹਿਜ ਨੇਤਰਹੀਨ ਜਾਂ ਬਾਂਵਰੇ ਜਨਮ ਲੈਂਦੇ ਨੇ। ਮਰਨ ਤੋਂ ਬਾਅਦ ਦੁੱਖਾਂ ਦਾ ਛੁਟਕਾਰਾ ਨਹੀਂ ਹੈ, ਦੁੱਖਾਂ ਦਾ ਛੁਟਕਾਰਾ ਕਰਨ ਵਾਸਤੇ ਸਾਨੂੰ ਮਿਲਿਆ ਹੈ ਜੀਵਨ, ਜੋ ਮਰਦੇ ਦਮ ਤੱਕ ਦੁਖੀ ਰਿਹਾ, ਦੁੱਖ ਦੇ ਵਿੱਚ ਜੀਵਨ ਚਲਾਉਂਦਾ ਰਿਹਾ। ਮਰਨ ਤੋਂ ਬਾਅਦ ਇੱਕਦਮ ਦੁੱਖ ਕਿਵੇਂ ਮੁੱਕੇਗਾ? ਅਗਰ ਮਰਨ ਤੋਂ ਬਾਅਦ ਦੁੱਖ ਮੁੱਕ ਜਾਂਦਾ ਹੈ, ਫਿਰ ਤੇ ਕਿਸੇ ਪਾਠ ਪੂਜਾ ਕਥਾ ਕੀਰਤਨ ਭਜਨ ਬੰਦਗੀ ਦੀ ਲੋੜ ਵੀ ਕੀ ਹੈ? ਕਿਉਂਕਿ ਮਰਨਾ ਵੀ ਸਾਰਿਆਂ ਨੇ ਤੇ ਦੁੱਖ ਵੀ ਸਾਰਿਆਂ ਦਾ ਗਲੋਂ ਲੈ ਜਾਣਾ ਹੈ, ਮੁੱਕ ਜਾਣਾ ਹੈ, ਫਿਰ ਲੋੜ ਕੀ ਹੈ ਤਮਾਮ ਚੰਗੇ ਕਰਮ ਕਰਨ ਦੀ, ਪਾਠ ਪੂਜਾ ਭਗਤੀ ਦੇ ਰਾਹ ਤੇ ਚੱਲਣ ਦੀ ਫਿਰ ਕੀ ਲੋੜ ਹੈ? ਤੋ ਖੈਰ ਮੈਂ ਅਰਜ਼ ਕਰ ਰਿਹਾ ਸਾਂ, ਮਨੁੱਖ ਦਾ ਜੀਵਨ ਚੱਲ ਰਿਹਾ ਹੈ ਕਿਸੇ ਨਾ ਕਿਸੇ ਰਸ ਦਾ ਬੱਜਾ ਹੋਇਆ। ਹੁਣ ਦੂਸਰੀ ਬੇਨਤੀ, ਰਸ ਭਾਵੇਂ ਸੰਸਾਰੀ ਹੋਵੇ ਤੇ ਰਸ ਭਾਵੇਂ ਨਿਰੰਕਾਰੀ ਹੋਵੇ, ਬੜੇ ਧਿਆਨ ਨਾਲ ਮੇਰੀ ਇਸ ਬੇਨਤੀ ਨੂੰ ਸਮਝਣ ਦੀ ਕਿਰਪਾ ਕਰ ਲਿਓ। ਬੇਸ਼ੱਕ ਰਸ ਦੁਨਿਆਵੀ ਹੈ ਤੇ ਬੇਸ਼ੱਕ ਰਸ ਧਰਮ ਦੀ ਦੁਨੀਆਂ ਦੇ ਉੱਤੇ ਚੱਲਦਿਆਂ ਚੱਲਦਿਆਂ ਮਿਲਿਆ। ਰਸ ਰੱਬੀ ਹੈ ਜਾਂ ਰਸ ਸੰਸਾਰੀ ਹੈ, ਆਮ ਦੁਨੀਆਂ ਵਿੱਚੋਂ ਮਿਲਿਆ। ਰਸ ਦੀ ਸਮਝ ਉਹਨੂੰ ਹੀ ਹੁੰਦੀ ਹੈ ਜਿਹਨੇ ਰਸ ਨੂੰ ਜਾਣਿਆ, ਜਿਹਨੇ ਰਸ ਨੂੰ ਚੱਖਿਆ। ਜਿਹਨੇ ਰਸ ਨੂੰ ਚੱਖਿਆ ਨਹੀਂ ਉਹਨੂੰ ਰਸ ਦੀ ਸਮਝ ਪਏਗੀ ਵੀ ਕੀ? ਆਪ ਗੁਰਦੁਆਰੇ ਆਏ ਹੋ, ਗੁਰਦੁਆਰੇ ਦੇ ਅੰਦਰ ਚੰਗੇ ਚੰਗੇ ਖਾਣ ਵਾਸਤੇ ਪਦਾਰਥ ਬਣ ਗਏ, ਲੱਡੂ ਮਠਿਆਈ ਜਲੇਬ ਬਣ ਗਏ, ਪਕੌੜੇ ਬਣ ਗਏ, ਦਾਲ ਸਬਜ਼ੀ ਬਣ ਗਈ, ਪ੍ਰਸ਼ਾਦਾ ਪੂਰੀਆਂ ਬਣ ਗਏ, ਬੜਾ ਕੁਝ ਬਣਿਆ। ਤੁਸੀਂ ਇਹ ਪ੍ਰਸ਼ਾਦਾ ਛਕਿਆ, ਤੁਹਾਨੂੰ ਸਮਝ ਪਈ ਕਿ ਪ੍ਰਸ਼ਾਦਾ ਸਵਾਦ ਸੀ ਜਾਂ ਨਹੀਂ ਸਵਾਦ ਸੀ, ਪ੍ਰਸ਼ਾਦੇ ਦਾ ਆਨੰਦ ਬੜਾ ਲਿਆ। ਤੁਸੀਂ ਹੁਣ ਘਰ ਦੇ ਅੰਦਰ ਜਾ ਕੇ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਲੰਗਰ ਵਿੱਚੋਂ ਮਿਲੇ ਹੋਏ ਰਸ ਦੇ ਬਾਰੇ ਸਮਝਾਉਣਾ ਚਾਹੋ ਕਿ ਅੱਜ ਦਾ ਲੰਗਰ ਬੜਾ ਰਸ ਵਾਲਾ ਸੀ, ਬੜਾ ਸਵਾਦ ਵਾਲਾ ਸੀ, ਤੋ ਕੀ ਇਹ ਦੋ ਲਫ਼ਜ਼ ਪਰਿਵਾਰ ਦੇ ਸਾਹਮਣੇ ਬੋਲਣ ਕਰਕੇ ਪਰਿਵਾਰ ਨੂੰ ਲੰਗਰ ਦਾ ਰਸ ਮਿਲ ਜਾਏਗਾ, ਜਾਂ ਲਫ਼ਜ਼ਾਂ ਦੇ ਵਿੱਚ ਲੰਗਰ ਦਾ ਰਸ ਪਰੋਸ ਕੇ ਪਰਿਵਾਰ ਤੱਕ ਪਹੁੰਚਾਇਆ ਜਾ ਸਕਦਾ ਇਹਨਾਂ ਲਫ਼ਜ਼ਾਂ ਦੇ ਅੰਦਰ? ਚਲੋ ਮੈਂ ਇੱਕ ਹੋਰ ਬੇਨਤੀ ਕਰਾਂ, ਖਾਧਾ ਤੁਸੀਂ ਹੈ, ਰਸ ਨੂੰ ਤੁਸੀਂ ਜਾਣਦੇ ਹੋ, ਜਿਹਨੇ ਸੁਣਿਆ ਉਹਨੂੰ ਰਸ ਦੇ ਬਾਰੇ ਸਮਝ ਨਹੀਂ ਪਈ। ਹਾਂ, ਉਹ ਸੁਣ ਕੇ ਗੁਰਦੁਆਰੇ ਆ ਜਾਏ, ਲੰਗਰ ਛਕ ਲੈ ਤੇ ਉਹਨੂੰ ਸਮਝ ਪੈ ਸਕਦੀ, ਇਕੱਲਾ ਸੁਣਨ ਦੇ ਨਾਲ ਨਹੀਂ।
रब नू जिन्ने जानिया रब दे नाल जुड़न दा रस उन्नू ही मिलिया है, उन्ने चखिया है, उन्ने जानिया है। हाँ ये ठीक है कि जिन्ना ने रस नू चखिया है वह सानू सुना रहे ने कि रब जी दे नाल मिलन दा रस इस तरह दा हुंदा है। उन्ना कोलों सुन के असी रबी रस नू पाउण दा यतन प्रयतन कर लईए ते असी भी जान लवांगे रस इस तरह दा हुंदा है। सुन के कहानी खत्म कर दईए रस नहीं मिलेगा। सुनन तो बाद रस मिलदा हुंदा ते दुनिया सारी सुन रही है, हजारां दी गिणती दे अंदर श्रोते ने, पर जीवन बेरस ही नजर आ रहा है, रस भरपूर नजर नहीं आ रहा। घरां दे अंदर बेरसी, अपने मन दे अंदर बेरसी, परिवारां दे अंदर बेरसी। एक घर दे सी समेल दी चार दवारी दे अंदर रह के भी कोई आनंद मगर नजर नहीं आउंदा, बेरसा जीवन बतीत कर रहे ने सब लोग विरलिया विरलिया नूं छड्ड के। कारण कारण ये कि परमात्मा दा रस जानिया नहीं। खैर होर मैं बेनती कर रहा सां, भगतां दे जीवन दे अंदर एक इस तरह दा मूड आउंदा है, भगतां दे जीवन दे अंदर एक इस तरह दा मूड आया जिस मूड दे उते आके भगत खामोश हो गए, एवें कह लो बिल्कुल चुप धारण कर गए। ते साडी दुनिया दा दस्तूर ए है कि दो जने आपस दे अंदर बोलदे होण, उत्तर प्रश्न करदे होण, सवाल जवाब करदे होण, दोवां विचों एक बोली जाए दूजा चुप कर जाए ते साडी दुनिया दा मनना है जिहड़ा चुप कर गया इहनूं कासे दा पता नहीं होना, जवाब देण जोगा मटीरियल नहीं होना, ते जां इहनूं कुछ ज्ञान नहीं जो खामोश है जो जवाब नहीं दे रहा। आम दुनिया ही सोचदी अगर यह सच्चा हुंदा ते अगों बोलदा ना, जवाब देंदा ना। भगतां दे जीवन दे अंदर एक इस तरह दा मोड़ आया जिथे जाके भगत बिलकुल हार गए। मैं लफज ना वर्तन योग वर्त रहा, भगत हार गए दुनियादारी दे तौर दे उते, भगत चुप कर गए। है ते भगत जेतु पर दुनिया दे सामने उन्हां नूं चुप करन ते मजबूर होना पिया। सारा बनारस एक सुर दे अंदर प्रश्न करदा है कि कबीर साहब, रविदास साहब, जे तुसी रब जी दे नाल अपने मन नूं जोड़ के रस नूं पा चुके हो, तुसी कह भी रहे हो कि परमात्मा है, परमात्मा दा रस है और वो रस असी जानिया भी है, पर साडा प्रश्न है जे तुसी रस नूं जानिया ते फिर बयान करो रस हुंदा किवें दा। ते कल दे सलोक विच आपने सुनिया सी किवें बयान करिए, की कहिए कि वो रस शहद वर्गा है, रस मिश्री वर्गा है, रस गुड़ वर्गा है, रस दुध वर्गा है, किस वर्गा रस है? परमात्मा दे रस दी ते कोई उदाहरण नहीं, वो अपनी उदाहरण आप है। भगत कबीर साहब जी दे उते प्रश्न होया कि बोलो रस पाया है ते दसो, बोल के दसो रस किस तरह दा है। ते हुण भगत जी उन्हां लोकां दे सामने चुप हो जांदे ने। अखीरी लोकां वल्लों बोछार करके प्रश्न आ रहे ने, धड़ा धड़ प्रश्न आ रहे ने, ते कबीर साहब अखीरी बोले ने, कहन लगे कहो कबीर गुंगे गुड़ खाया पूछे ते क्या कहिए। कहन लगे सजनो अगर एक गुंगे मनुख नूं आप मठियाई खाण वास्ते दियो, चंगा स्वादला भोजन खाण वास्ते पेश करो, ते भोजन खवान तो बाद उहदे उत्ते प्रश्न करो भी बोल के दस इहदा रस किस तरह दा है। हुण उस भोजन दा रस गुंगे नूं आया ते है, ते आया भी जरूर, इहदे विच कोई शक नहीं, क्योंकि गुंगे दे चेहरे दे उत्ते जिहड़े खुशी दे चिन्ह प्रगट होए उहनां चिन्हां तों समझ आ रही है, निशानियां तों समझ आ रही है इहनूं भोजन दा रस मिलिया है। पर जे आप चाहो कि गुंगा मनुख जुबान दे नाल बोल के बयान करे कि रस किस तरह दा हुंदा है, ते गुंगे दे बस विच नहीं है। रब जी दे राह दे उत्ते चलदिआं चलदिआं जद कोई रब्बी रस दे नाल भरदा है ते सच जाणिआ जे उहदे पास उस रस नूं पेश करन लग्गिआं लफ़ज़ रहिंदे नहीं है। अगर वह रस लफ़ज़ां विच पेश हो जांदा है ते फिर उहने रस नूं पाया ही नहीं है। मैं उदाहरण दित्ती सी लफ़ज़ां दे अंदर ते खाधे हुए भोजन दा रस परोस के तुसीं दूजे दे सामने पेश करना चाहो नहीं हुंदा। आप किधरे दूर दराडे सैर सपाटा करन वास्ते चले जांदे हो, पिकनिक ते चले जांदे हो, कोई चंगी थां वेखदे हो, रमणीक जगह वेखदे हो, समुंदर दा किनारा है, सवेर दा समा है,
ਘਾਹ ਦੇ ਉੱਤੇ ਤਰੇਲ ਪਈ ਨਜ਼ਰ ਆ ਰਹੀ ਹੈ, ਲਹਿਰਾਂ ਬਣਦੀਆਂ ਮਿਟਦੀਆਂ ਨਜ਼ਰ ਆ ਰਹੀਆਂ ਨੇ, ਸੂਰਜ ਦੀਆਂ ਕਿਰਨਾਂ ਸੁਨਹਿਰੀ ਰੰਗ ਦੀਆਂ ਬੜਾ ਮਨਮੋਹਣਾ ਜਿਹਾ ਦ੍ਰਿਸ਼ ਪੈਦਾ ਕਰ ਰਹੀਆਂ ਨੇ। ਇਹ ਸਾਰਾ ਰਸ ਘੁੰਮਣ ਫਿਰਨ ਦਾ ਸੂਬਾ ਦਾ ਨਜ਼ਾਰਾ ਤੁਹਾਨੂੰ ਮਿਲਿਆ, ਉਹ ਨਜ਼ਾਰਾ ਲਫ਼ਜ਼ਾਂ ਦੇ ਰਾਹੀਂ ਪਰੋਸ ਕੇ ਆਪ ਆਪਣੇ ਕਿਸੇ ਸੱਜਣ ਮਿੱਤਰ ਦੇ ਸਾਹਮਣੇ ਬਿਆਨ ਕਰਨਾ ਚਾਹੋ ਤਾਂ ਕਿ ਸੱਜਣ ਨੂੰ ਲਫ਼ਜ਼ਾਂ ਦੇ ਰਾਹੀਂ ਉਹ ਨਜ਼ਾਰਾ ਦਿਸ ਜਾਏ। ਜੋ ਰਸ ਤੁਸੀਂ ਪਾਇਆ ਉਹ ਰਸ ਤੁਹਾਡੇ ਸੁਣਨ ਵਾਲੇ ਸਰੋਤੇ ਨੂੰ ਆ ਜਾਏਗਾ, ਨਹੀਂ ਮਿਲੇਗਾ। ਆਮ ਦੁਨਿਆਵੀ ਚੀਜ਼ਾਂ ਦਾ ਰਸ ਲਫ਼ਜ਼ਾਂ ਦੇ ਰਾਹੀਂ ਪਰੋਸਿਆ ਨਹੀਂ ਜਾਂਦਾ, ਪਰਮਾਤਮਾ ਦਾ ਰਸ ਤੇ ਬਿਲਕੁਲ ਹੀ ਨਹੀਂ ਪਰੋਸਿਆ ਜਾਂਦਾ। ਪਰਮਾਤਮਾ ਜਾਣਨ ਦਾ ਵਿਸ਼ਾ ਹੈ, ਪਰਮਾਤਮਾ ਨੂੰ ਜਿਨੇ ਥੋੜਾ ਬਹੁਤ ਜਾਣਿਆ ਹੈ ਉਹਨੇ ਰਸ ਨੂੰ ਮੰਨਿਆ ਹੈ, ਜਿਨੇ ਨਹੀਂ ਜਾਣਿਆ ਉਹਦੇ ਅੰਦਰ ਇਹ ਪ੍ਰਸ਼ਨ ਹੀ ਪੈਦਾ ਹੁੰਦਾ ਰਹਿੰਦਾ ਹੈ, ਪਰਮਾਤਮਾ ਵੀ ਨਹੀਂ, ਪਰਮਾਤਮਾ ਦਾ ਰਸ ਵੀ ਨਹੀਂ। ਇਹ ਕਹਾਵਤਾਂ ਨੇ, ਇਹ ਗੱਲਾਂ ਨੇ, ਪਰਮਾਤਮਾ ਗ੍ਰੰਥਾਂ ਦੇ ਸਲੋਕਾਂ ਵਿੱਚ ਬੰਦੇ, ਪਰਮਾਤਮਾ ਨਾਮੀ ਕੋਈ ਚੀਜ਼ ਨਹੀਂ ਹੈ। ਉਹਦੇ ਅੰਦਰ ਇਸ ਤਰ੍ਹਾਂ ਦੇ ਬਲਬਲੇ ਚੱਲਦੇ ਨੇ, ਇਸ ਤਰ੍ਹਾਂ ਦੇ ਉੱਤਰ ਪ੍ਰਸ਼ਨ ਉਧੇੜ ਗੁਣ ਉਹਦੇ ਅੰਦਰ ਚੱਲਦੀ ਹੈ। ਤੋ ਮੈਂ ਅਰਜ਼ ਕਰ ਰਿਹਾ ਸਨ, ਲਫ਼ਜ਼ਾਂ ਦੇ ਭਾਂਡੇ ਵਿੱਚ ਪਰਮਾਤਮਾ ਦੇ ਰਸ ਨੂੰ ਪਰੋਸ ਕੇ ਕਿਸੇ ਦੇ ਸਾਹਮਣੇ ਪੇਸ਼ ਕਰਨਾ ਬੜਾ ਮੁਸ਼ਕਲ ਹੈ। ਅਗਰ ਪਰਮਾਤਮਾ ਹੀ ਇੱਕ ਲਫ਼ਜ਼ਾਂ ਦੇ ਬਰਤਨ ਵਿੱਚ ਪਰੋਸਿਆ ਜਾਂਦਾ ਹੈ ਤੇ ਫਿਰ ਪਰਮਾਤਮਾ ਸਾਡੇ ਭਾਂਡੇ ਤੋਂ ਵੱਡਾ ਨਹੀਂ ਹੈ, ਸਾਡੇ ਬਰਤਨ ਤੋਂ ਵੱਡਾ ਨਹੀਂ ਹੈ। ਜੋ ਚੀਜ਼ ਮੇਰੇ ਭਾਂਡੇ ਵਿੱਚ ਆ ਗਈ ਉਹ ਭਾਂਡੇ ਤੋਂ ਵੱਡੀ ਨਹੀਂ ਹੈ, ਜੋ ਚੀਜ਼ ਮੇਰੀ ਖੋਪੜੀ ਵਿੱਚ ਆ ਗਈ ਮੇਰੀ ਖੋਪੜੀ ਤੋਂ ਵੱਡੀ ਨਹੀਂ ਹੈ, ਜੋ ਮੇਰੇ ਲਫ਼ਜ਼ਾਂ ਦੇ ਬੋਲਣ ਵਿੱਚ ਆ ਗਿਆ ਉਹ ਮੇਰੇ ਲਫ਼ਜ਼ਾਂ ਤੋਂ ਵੱਡਾ ਕਿਸ ਤਰ੍ਹਾਂ ਹੋਇਆ, ਜੋ ਮੇਰੇ ਸਮਝਣ ਵਿੱਚ ਆ ਗਿਆ ਮੇਰੀ ਸਮਝ ਤੋਂ ਵੱਡਾ ਉਹ ਕਿਸ ਤਰ੍ਹਾਂ ਹੋਇਆ, ਜੋ ਮੇਰੇ ਬੋਲਣ ਵਿੱਚ ਆ ਗਿਆ ਮੇਰੇ ਬੋਲਾਂ ਤੋਂ ਵੱਡਾ ਉਹ ਕਿਸ ਤਰ੍ਹਾਂ ਹੋਇਆ। ਪਰਮਾਤਮਾ ਬੇਅੰਤ ਹੈ, ਨਾ ਉਹ ਖੋਪੜੀ ਦੇ ਪਿਆਲੇ ਵਿੱਚ ਆਉਂਦਾ ਹੈ ਮੁਕੰਮਲ ਤੌਰ ਤੇ ਸਮਝ ਵਿੱਚ ਆਉਂਦਾ ਹੈ, ਤੇ ਨਾ ਉਹਦੇ ਮਿਲਾਪ ਦਾ ਰਸ ਹੀ ਲਫ਼ਜ਼ਾਂ ਦੇ ਭਾਂਡੇ ਵਿੱਚ ਪਰੋਸਿਆ ਜਾਂਦਾ ਹੈ। ਉਹਦਾ ਰਸ ਵੀ ਬਰਤਨ ਵਿੱਚ ਆਉਂਦਾ ਨਹੀਂ ਹੈ, ਸਮਾਉਂਦਾ ਨਹੀਂ ਹੈ, ਪਰਮਾਤਮਾ ਬੇਅੰਤ ਹੀ ਰਹਿ ਜਾਂਦਾ ਹੈ। ਅਸੀਂ ਉਹਨੂੰ ਭਾਂਡੇ ਦੇ ਅੰਦਰ ਪਰੋਸਣ ਦਾ ਯਤਨ ਕਰਦੇ ਹਾਂ ਪਰ ਵੇਖਦੇ ਹਾਂ ਕਿ ਬਹੁਤ ਸਾਰਾ ਬਰਤਨ ਤੋਂ ਬਾਹਰ ਹੀ ਪਿਆ ਹੈ, ਬੇਅੰਤ ਪਿਆ ਹੈ, ਥਾ ਪਿਆ ਹੈ। ਗੁੰਗੇ ਮਨੁੱਖ ਦੇ ਕੋਲ ਜ਼ੁਬਾਨ ਤੇ ਹੁੰਦੀ ਹੈ ਪਰ ਗੁੰਗੇ ਮਨੁੱਖ ਦੀ ਜ਼ੁਬਾਨ ਦੇ ਕੋਲ ਇਹ ਸਮਰੱਥਾ ਨਹੀਂ ਹੁੰਦੀ ਕਿ ਉਹ ਲਫ਼ਜ਼ਾਂ ਦੇ ਉਧੇੜ ਗੁਣ ਕਰ ਸਕੇ, ਲਫ਼ਜ਼ਾਂ ਨੂੰ ਜਨਮ ਦੇ ਸਕੇ ਔਰ ਲਫ਼ਜ਼ਾਂ ਦੇ ਰਾਹੀਂ ਕਿਸੇ ਨੂੰ ਕੁਝ ਸਮਝਾ ਸਕੇ। ਪਰਮਾਤਮਾ ਦੇ ਰਾਹ ਦੇ ਉੱਤੇ ਚੱਲਦਾ ਚੱਲਦਾ ਮਨੁੱਖ ਇੱਕ ਅਵਸਥਾ ਦੇ ਅੰਦਰ ਪਹੁੰਚ ਕੇ ਗੁੰਗੇ ਵਾਲੀ ਹਾਲਾਤ ਵਿੱਚ ਹੋ ਜਾਂਦਾ ਹੈ। ਲੋਕ ਪੁੱਛਦੇ ਨੇ ਰੱਬ ਦੇ ਮਿਲਾਪ ਦਾ ਰਸ ਤੇ ਉਹਦੇ ਕੋਲ ਪਰੋਸਣ ਦਾ ਕੋਈ ਜ਼ਰੀਆ ਨਹੀਂ ਹੁੰਦਾ, ਕਿਵੇਂ ਪੇਸ਼ ਕਰੇ ਕਿ ਰਸ ਇਸ ਤਰ੍ਹਾਂ ਦਾ ਹੈ, ਲੋਕ ਕਹਿ ਦਿੰਦੇ ਨੇ ਪਾਗਲ ਹੈ। ਇਸ ਤਰ੍ਹਾਂ ਹੀ ਕਬੀਰ ਸਾਹਿਬ ਦੇ ਨਾਲ ਹੋਇਆ ਹੈ, ਲੋਕਾਂ ਨੇ ਪੁੱਛਿਆ ਹੈ ਕਿ ਬਿਆਨ ਕਰ ਰਸ ਕਿਸ ਤਰ੍ਹਾਂ ਦਾ ਹੈ ਤੇ ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਤੇ ਲੋਕਾਂ ਨੇ ਤਾੜੀ ਮਾਰ ਦਿੱਤੀ, ਝੂਠ ਬੋਲਦਾ ਹੈ, ਪਾਗਲ ਹੈ। ਲੋਕ ਕਹੇ ਕਬੀਰ ਬਹੁਰਾਨਾ, ਸਾਰਿਆਂ ਲੋਕਾਂ ਨੇ ਇੱਕ ਸੁਰ ਹੋ ਕੇ ਕਹਿ ਦਿੱਤਾ ਹੈ ਕਬੀਰ ਬਹੁਰਾ ਹੈ, ਕਬੀਰ ਪਾਗਲ ਹੈ, ਕਬੀਰ ਬਹੁਰਾਨਾ। ਪਰ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਕਾ ਮਰਮ ਰਾਮ ਪਹਿਚਾਨਾ, ਕਬੀਰ ਦੇ ਅਸਲੀ ਭੇਦ ਨੂੰ ਤੇ ਉਹਦਾ ਰਾਮ ਜਾਣਦਾ ਹੈ, ਪਰਮਾਤਮਾ ਜਾਣਦਾ ਹੈ। ਇਹ ਲੋਕ ਕੀ ਜਾਣਨ ਕਿ ਮੈਨੂੰ ਰਸ ਮਿਲਿਆ ਹੈ ਤੇ ਕਿਸ ਤਰ੍ਹਾਂ ਦਾ ਮਿਲਿਆ। ਗੁਰਬਾਣੀ ਦੇ ਅੰਦਰ ਇੱਕ ਹੋਰ ਵੀ ਬਚਨ ਆਉਂਦਾ ਹੈ, ਜੇ ਹਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਏ। ਜੇ ਮੈਂ ਜਾਣ ਵੀ ਜਾਵਾਂ ਪਰਮਾਤਮਾ ਤੂੰ ਇਸ ਤਰ੍ਹਾਂ ਦਾ ਹੈ ਤੇ ਆਖਿਆ ਨਹੀਂ ਜਾਂਦਾ। ਜੇ ਹਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਏ, ਤੂੰ ਮੇਰੇ ਕਹਿਣ ਦੇ ਅੰਦਰ ਮੇਰੇ ਕਥਨ ਦੇ ਅੰਦਰ ਆਉਂਦਾ ਹੀ ਕਦੋਂ ਹੈ। ਜੇ ਮੈਂ ਜਾਣ ਵੀ ਲੈਣਾ ਕਿ ਪਰਮਾਤਮਾ ਤੂੰ ਇਸ ਤਰ੍ਹਾਂ ਦਾ ਹੈ, ਮੇਰੇ ਕਹਿਣ ਕਥਨ ਦੇ ਅੰਦਰ ਆਉਂਦਾ ਹੀ ਕਦੋਂ ਹੈ। ਅੱਜ ਦਾ ਇਹ ਸਲੋਕ ਭਗਤ ਫਰੀਦ ਸਾਹਿਬ ਜੀ ਨੇ ਜੋ ਬਖਸ਼ਿਆ ਕਿ ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਅੱਜ ਮੈਂ ਪਰਮਾਤਮਾ ਦੇ ਨਾਲ ਆਪਣੀ ਆਤਮਾ ਨੂੰ ਮਿਲਾ ਨਹੀਂ ਸਕਿਆ, ਅੱਜ ਮੈਂ ਮਨ ਨੂੰ ਰੱਬ ਜੀ ਦੇ ਨੇੜੇ ਕਰ ਨਹੀਂ ਸਕਿਆ, ਮੈਨੂੰ ਜੋ ਰਸ ਰੋਜ਼ ਰੋਜ਼ ਕੰਤ ਪਰਮਾਤਮਾ ਦੇ ਨਾਲ ਮਿਲਣ ਤੋਂ ਬਾਅਦ ਮਿਲਦਾ ਸੀ, ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਤੋਂ ਬਾਅਦ ਮਿਲਦਾ ਸੀ, ਅੱਜ ਉਹ ਰਸ ਨਹੀਂ ਮਿਲਿਆ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਦਾ ਸੈਂਟਰਲ ਆਈਡੀਆ ਕੇਂਦਰੀ ਭਾਵ ਇਸ ਤਰ੍ਹਾਂ। ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ,
कदों महान रस मिलता है जदों छोटे रस वलीन हो जाते ने चले जाते ने, या फिर इस तरह कह लो कि छोटे रस मिलदिया वड्डा रस मिलदिया छोटे रस अपने आप चले जाते ने। बालपन दे अंदर हर बच्चा खड़ौणियां दे नाल खेड़दा है, गुड़ियां पटोलियां दे नाल खेड़िया जांदा है, पर जद ओ बाल बालपन दी उम्र नूं छड़ के जवानी दीआं दलहीजां दे उत्ते आण के खड़ा हुंदा है तो की उदों वी उहनूं खड़ौणियां दी लोड़ पैंदी? सियाणप वधन दे नाल, उम्र दा तकाजा वधन दे नाल खड़ौणे अपने आप छुट जांदे ने, उहनां नूं छड्डण दी लोड़ नहीं पैंदी। अध्यात्मिक दुनिया दे अंदर, धर्म दे राह दे अंदर जिवें जिवें कोई वड्डा ते उचेरा रस मिलदा है, दुनियावी रस अपने आप छुटने शुरू हो जांदे ने, मदम पैने शुरू हो जांदे ने। अगर कोई कामी है, क्रोधी है, निंदक है, लोभी है, तरह तरह दे बुराई दे रस दे नाल भरिया है, ते वो ए गल कहिंदा है कि मैं रब्बी रस नूं वी पा लिया है, बिल्कुल कोरा झूठ बयान कर रहा है। या ते रब्बी रस है ते या फिर बुराइयां दा रस है। जिथे रब्बी रस आ जांदा है उथे बुराइयां दे रस नूं रहण वास्ते जगह मिलदी कदों है? इह ते अपने आप चले जांदे ने। इस तरह बेनती करां कि जे समझ होवे जो मेरे हाथ दे अंदर चीज फड़ी है एक कौडियां ने, इह वी समझ होवे जो मेरे सामने चमक दे रहा है एक कोही नूर हीरा है। कोही नूर हीरा हाथ दे अंदर आउंदियां कौडियां नूं छड्डदियां देर नहीं लगदी, अपने आप उह छुट जांदियां ने। वड्डी चीज दे मिलदियां छोटी चीज अपने आप छुट जांदी है, उहनूं छड्डण दी लोड़ नहीं पैंदी। पर इह समझ होवे कि इह वड्डी है ते इह छोटी है, इन्नी परख जरूर होवे, इन्नी समझ जरूर होवे। वड्डी लग्जरी कार दे मिलदियां छोटी कार अपने आप चली जांदी है, सीस महल दे मिलदियां ही छोटा कार अपने आप चला जांदा है, चंगा कपड़ा मिलदियां ही खद्दर अपने आप चला जांदा है, चंगा भोजन मिलदियां ही सादा भोजन जवार बाजरा अपने आप चला जांदा है। पर समझ होवे कि इन्हां दोवां विचों चंगा केड़ा है, इन्हां दोवां विचों म्यार नीवा किहदा है, हौला केड़ा है। महान दे मिलदियां ही छोटा अपने आप वलीन हो जांदा है, चला जांदा है। अगर साडे मन दे अंदर काम क्रोध लोभ मोह निंदा चुगली दा रस है ते पूरी तरह भरिया है ते खिमा चाहवांगा फिर रब्बी रस नूं अजे नहीं पाया। जिस दिन रब्बी रस दीआं बूंदां मिलणगीआं इह अपने आप ही जाने शुरू हो जाणगे, छुटने शुरू हो जाणगे। इहनां नूं कहिण दी लोड़ नहीं कि तुसीं चले जाओ, छड्डण दी लोड़ नहीं, अपने आप छुट जाणगे। पर शर्त यह है कि इन्हां दी जगह दे उत्ते कोई ना कोई दूसरा आउणा चाहीदा है, और आउणा चाहीदा है महान, आउणा चाहीदा है वड्डा, तां इह रस छुट्टणगे। गरीब नवाज दी बाणी दा इक बचन मैं तुहाडे सामने रखदा चलां। पातशाह कहिंदे ने रस सोइना रस रूपा कामन रस परमल की वास, रस कोड़े रस शेजा मंदर रस मीठा रस मास। कहन लगे रस सोइना, तू ते सोने नूं अपने शरीर दे उत्ते पा के इथों वी रस लै रहे, कड़ा पाया मोटा लोकां नूं विखा रहे, कांटे पाए ने मोटे लोकां नूं विखा रहे, शिंगार तकरीबन तकरीबन लोकां नूं विखाउण वास्ते रह गया। खिमा चाहवांगा शिंगार लोकां दी नुमाइश वास्ते रह गया। शिंगार हुंदा सी केवल पति दी खुशी वास्ते, पर अज लोकां दी नुमाइश वास्ते पति दी खुशी वास्ते नहीं। खिमा चाहवांगा बोल मेरे कुछ इस तरह दे ने, जो तू सोना अपने तन दे उत्ते गहणियां दे रूप विच हंडा के रस लै रहा है, सोने विचों तैनू रस मिल रहा है, अरूपा चांदी विचों रस मिल रहा है, कामन कामन मैंने औरत औरत विचों रस मिल रहा है, रस रूपा रस सोइना रस रूपा कामन रस परमल की वास, तू ते इथों भी रस लै रहा है कि थोड़ा जिहा परफ्यूम महंगा लैके अपने तन दे कपड़िया दे उत्ते ला लिया है ते इहदे अंदर ही फुली जा रहे हैं, अहंकार करी जा रहे हैं। परमल की वास किनू कहिंदे ने? सुगंधी नूं, चंदन की महक नूं। अगर तू महक का छुड़काव कर लिया है तो इन्ने दे अंदर ही अपने आप नूं वड्डा समझ रहे हैं, दूजे नूं छोटा समझी जा रहे हैं। रस परमल की वास रस घोड़े, कारा चंगियां तेरे कोल ने, घोड़े चंगे तेरे कोल ने, रस शेजा मंदर मंदर घर भी चंगा तेरे कोल, ते घर दे अंदर शेज भी मखमली तेरे कोल,
अख्या रस कोड़े रस छेजा मंदर रस मीठा रस मास ए सारे रस तेरे कोल ने। इते रस शरीर के कह घट नाम नवास दस परमात्मा दे नाम दा रस तेरे अंदर नवास करे किथे टिके किथे। जिथे टिकना सी ओ जगह तू खाली कीती नहीं परे हुए बर्तन दे अंदर किसे नू कहिए होर पदार्थ पा होर भर किवें भरेगा। तुहाडी थाली भोजन दे नाल पहला ही भरी पई है उपरों होर कौके दे विच पाई आ किथे अगला पावेगा। अगर पाएगा ते बाहर डुलेगा अंदर समाउन दी ते जगह है नहीं अंदर टिकन दी ते जगह है नहीं। इन्ने रस तेरे अंदर ने वस्तु अंदर वस्त समावे दूजी होवे पास पहला अपने अंदरों थोड़ा जिहा इन्हां रसां नूं विलीन कर इधरों नाल नाल रब्बी रस नूं लियाउण दा यतन कर। एक दिन आएगा ये सारे रस चले जाणगे परमात्मा दा रस तेरे अंदर टिक जाएगा। दूसरी बेनती मैं एक संगत दे सामने होर करदा चला। लंगर दे अंदर तरह तरह दे स्वादिष्ट भोजन बने हुंदे ने लड्डू जलेब मठियाइयां मिठे दी गल मैं करनी उचेची मिठे दी। आप अपना पात्र लेके हथां दे अंदर थाल लेके अगे अगे वधदे तुरे जांदे हो। लंगर वरताउण वाला लंगर पाउण वाला तुहाडे पात्र दे अंदर तुहाडे बर्तन विच भोजन पाई जा रहा है। जिहड़ी चीज खाण वास्ते तुहाडा मन ते ललचा रहा है पर नाल ए भी आवाज आ रही है कि ए पदार्थ खाण दे नाल तेरी शुगर वध जाएगी तेरे तन दा रोग वध जाएगा। बेशक मन चाहुंदा है कि ए चीज मैं खा लवां पर अपनी बीमारी वल ध्यान करके तुसी ओ चीज लैण तों गुरेज कर देंदे हो परहेज कर देंदे हो। जलेब पै ने वरताउण वाला तुहानू देना चाहुंदा है तुहाडे मन दी आवाज भी है कि खा लेने चाहीदे ने पर जिवें ध्यान आउंदा है बीमारी वध जाएगी शुगर वध जाएगी तुसी थाल पिछे कर लैंदे हो नहीं लैंदे। जो रस तुहाडे शरीर नूं माफक नहीं ओ तुसी लैण तों गुरेज कर देंदे हो नहीं लैंदे। बस यही दस्तूर मन दी दुनिया विच इन्ना ही ध्यान मन दी दुनिया विच रखना है कि जो रस तुहाडे मन नूं चंचल बनाउंदा है मन नूं मैला करदा है उहनूं लैणा छड्ड दिओ बस इन्ना ही ध्यान रखना है। अगर चुगली कन्नां दे राहीं कोई तुहाडे अंदर पा रहा है तो लैणी बंद कर दिओ मन इहदे नाल चंचल होएगा मैला होएगा। अगर निंदा तुहाडे कोल कोई बह के कर रहा है ते तुहानूं इह समझ होवे कि निंदा दे नाल मन मैला हुंदा है आप निंदा करनी ते निंदा सुननी छड्ड दिओगे ते जे समझ नहीं ते फिर खाई जाओगे। कदी कदी लंगर दे अंदर पागल मनुख भी आ जांदे ने कदी कदी ते पागल मनुख नूं इह पता ही नहीं हुंदा कि की खाण दे नाल मेरा रोग वध जाणा है की खाण दे नाल रोग घटना है। मस्ताने अध कमले लोग कदी कदी लंगर विच मिलदे ने ਉਹ ਆਪਣੀ ਥਾਲੀ ਨੱਕੋ ਨੱਕ ਭਰਾ ਲੈਂਦੇ ਨੇ ਔਰ ਭਰਾ ਵੀ ਹਰ ਪਦਾਰਥ ਦੇ ਨਾਲ ਲੈਂਦੇ ਨੇ ਭਾਵੇਂ ਉਹ ਖਾਣ ਦੇ ਨਾਲ ਉਹਨਾਂ ਦਾ ਰੋਗ ਵੱਧ ਹੀ ਜਾਣਾ ਪਰ ਉਹਨਾਂ ਨੂੰ ਸਮਝ ਨਹੀਂ ਉਹ ਖਾਈ ਜਾ ਰਹੇ ਨੇ। ਧਰਮ ਦੀ ਦੁਨੀਆਂ ਦੇ ਅੰਦਰ ਉਹ ਮਨੁੱਖ ਹਕੀਕਤ ਵਿੱਚ ਪਾਗਲ ਹੈ ਜਿਹਨੂੰ ਇਹ ਨਹੀਂ ਪਤਾ ਕਿ ਕਿਹੜੇ ਰਸ ਦੇ ਨਾਲ ਮਨ ਟਿਕਦਾ ਹੈ ਤੇ ਕਿਹੜੇ ਰਸ ਦੇ ਨਾਲ ਮਨ ਚੰਚਲ ਹੁੰਦਾ ਹੈ। ਅਗਰ ਇੰਨੀ ਸਮਝ ਆ ਜਾਏ ਨਾ ਕਿ ਇਸ ਰਸ ਦੇ ਨਾਲ मन विच खराबी बनती है मन विच खरूद बनता है मन चंचल हुंदा है मन बीमार हुंदा है रोगी बनता है आप नहीं लोगे। ये रस लैण दे नाल मन टिकदा है शांति बनती है सहज बनता है सुकून बनता है आप वो रस लोगे ते ज्यादा तो ज्यादा लोगे। होर बेनती करा सारे रस अपनी अपनी जगह दे उत्ते ठीक ने रस मना नूं प्रभावित करदे ने। काम दा रस मन नूं प्रभावित करदा है निंदा चुगली दा रस मन नूं प्रभावित करदा है पर अर्ज मैं वार वार ओही कर रहा तुहानूं समझ होवे कि केड़ा रस मेरे मन वास्ते ठीक है ते केड़ा रस मेरे मन वास्ते ठीक नहीं है। गुरबाणी दा एक फैसला होर मैं तुहाडे सामने रखदा चला। ਪਾਤਸ਼ਾਹ ਕਹਿੰਦੇ ਨੇ ਆਣ ਰਸਾ ਆਣ ਮੈਨੇ ਬਹੁਤੇ ਸਾਰੇ ਦੂਜੇ ਗੁਰਬਾਣੀ ਨੂੰ ਛੱਡ ਕੇ ਦੂਜੇ ਆਣ ਆਣ ਰਸਾ ਜੇਤੇ ਤੈ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਪੜ੍ਹਦੇ ਹੋ ਨਾ ਬਾਣੀ ਦੇ ਅੰਦਰ ਗੁਰਬਾਣੀ ਤੋਂ ਬਗੈਰ ਪਰਮਾਤਮਾ ਦੇ ਚਿੰਤਨ ਤੋਂ ਬਗੈਰ ਜਿੰਨੇ ਵੀ ਰਸ ਤੋਂ ਹੋਰ ਲੈ ਲੈ ਆਣ ਰਸਾ ਜੇਤੇ ਤੈ ਚਾਖੇ। ਪਾਤਸ਼ਾਹ ਕਹਿਣ ਲੱਗੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ ਲਾਥੇ
हर रस का तू चाखे साध, कह लगे हरि परमात्मा दे रस दा भी स्वाद जान। हर रस का तू चाखे साध, चाखत ही कोई रहे बिस्माद। अमृत रसना पियो प्यारी, एह रस राती कोई त्रिपतारी। कह लगे अमृत रस नू लै ते लै अपनी जुबान दे नाल, जुबान दे नाल जपना शुरू कर ते फिर उस तो बाद मन नू खीवा कर इस रस दे नाल। एक बेनती मैं उचेचे तौर ते आप संगतां दे सन्मुख होर रखनी चाहवांगा, वो ए है कि जदों आप भोजन छकदे हो उदों नाल दी नाल तुहानू भोजन दे रस दी समझ पै जांदी है। पहला टुकड़ा पहली बुरकी मुख विच पाई ते तुहाडी जुबान रस दी परख करके दस देंदी, इहदा रस कौड़ा है, रस मिठा है, रस खट्टा है, रस लूना है, रस चटपटा है, रस नमकीना है। तुहाडी जुबान परख कर देंदी इस भोजन दा रस किवें है। इस तरह ते नहीं है ना कि भोजन खाओ अज ते रस बनेगा आने वाले कल नूं, या भोजन खाओ अज ते रस बनेगा एक हफ्ते बाद, वीक बाद, महीने बाद, साल बाद। इस तरह का नियम ते नहीं है, यह दस्तूर ते नहीं। धर्म की दुनिया के अंदर भी यही दस्तूर है। ये मत सोचो कि मैं बाणी का जाप कर रहा मैनू अज रस नहीं मिले, इहदा रस कल नूं बन जाएगा, नहीं बनेगा। जो हुण करद्यां करद्यां रस नहीं आया उहदा कल नूं भी रस नहीं बनेगा। गुरबाणी का चिंतन भजन करद्यां करद्यां रस नालों नाल पैदा होंदा है, नालों नाल उसे वक्त। ते जे नालों नाल रस नहीं बनिया उस खादे भोजन का रस कल नूं भी नहीं बनेगा। साडा मन इस भरम दे अंदर है, हुण करी चलो इहदा लाभ अगले जन्म मिलेगा। शुरुआत अज तो है, अगर अज पदार्थ का रस नहीं मिलिया कल नूं किवें मिलेगा। तुसीं हुण बुरकी मुंह विच पाईए रस हुणे है, जुबान विचों हुण वैगरू कटो, रस नालों नाल मिलना चाहिदा है। नहीं मिलिया ते समझ लो भोजन सही ढंग दे नाल खादा नहीं गया। जपजी साहब हुण जपिया है, हुण पढ़िया है, इहदा रस हुणे ही बनना चाहिदा है, नालों नाल ही। इस भुलेखे विच ना रहो कि मेरा काम पढ़ना है ते रस बनेगा आने वाले कल नूं, हुणे रस नाल नाल बनेगा। अगर नहीं बनिया तो फिर सही ढंग दे नाल जाप होया नहीं है, सही ढंग दे नाल भजन कीता नहीं गया। अगर रस होने नहीं बनिया, फिर मैं दोबारा उचेचे तौर ते बेनती कर रहा, भोजन खाओ रस नालों नाल बनता है, भजन करो रस नालों नाल बनता है। कीर्तन आप अज सुन रहे हो ते अज दे सुने हुए कीर्तन दा रस की कल नूं जाके मिलेगा। कथा तुसी ऐस वक्त बह के दरबार विच सुन रहे हो ते की हुण दी कीती कथा दा रस आउण वाले तीन दिनां बाद बनेगा। अगर तुहानूं रस कथा विचों आ रहा है ते हुणे आ रहा है, नहीं आ रहा ते इहदा रस कल भी नहीं आएगा। अगर कीर्तन सुनदिया सुनदिया हुण रस नहीं बनिया कल नूं नहीं बनेगा। बाणी पढ़द्यां पढ़द्यां हुण रस नहीं बनिया कल नहीं बनेगा। भजन बंदगी करद्यां करद्यां रस बनना चाहीदा है नालों नाल, नहीं बनिया ते फिर कदी भी नहीं बनेगा। अगर भोजन पक्का होवे, थाल दे अंदर परोसिया होवे, परपिया होवे साडे तों दूर, ते उस भोजन दा रस जुबान नूं नहीं मिलदा। भावें उह भोजन किन्ना सवादला होवे, किन्ना चंगा होवे, पर थाल विच परोसिया है, दूर पिया है, उहदा रस तुहानूं की समझ आई कि भोजन खट्टा है, भोजन मिठा है, भोजन कौड़ा है, नहीं जान पाए उहदा रस की। भजन भी अगर मन तो दूर रहा, गुरबाणी मन तो दूर रही, कथा मन तो दूर रही, कीर्तन मन तो दूर रहा, ते दूर पै भोजन का रस भी नहीं मिलता, दूर पै भजन का रस भी नहीं मिलता। दोबारा मैं इन लफ्जा दोहरा दिया, भोजन जुबान तो, भोजन मुख तो दूर है, वह भोजन सदा कुछ सवारेगा नहीं, जिहड़ा बाहर पिया है उहदा रस बनेगा भी नहीं। जो गुरबाणी उपदेश साडे मन दे बार बार है, मन विच ज्ञान है, ना मन नूं तृप्त करेगा, ना रजाएगा, ना उहदा रस बनेगा, जो मन तो बार बार है। तो बेनती करदा चला, भगत फरीद साहब कहिंदे ने, अज ना सुती कंत सिओ, अज मैं अपने कंत, कंत मैंने पति, पति मैंने परमात्मा, पति परमात्मा दे मलाप दा रस नहीं जान पाया। कुछ सत्संगी नवे आए, गल नूं मैं दोबारा दोहरा रहा, सूफी संत तकरीबन तकरीबन परमात्मा नूं महबूब मनदे ने, अपने आप नूं महबूबा मनदे ने,
ਤੇ ਫਿਰ ਲਫ਼ਜ਼ ਵੀ ਉਸ ਤਰ੍ਹਾਂ ਦੇ ਵਰਤਣੇ ਪੈਣਗੇ। ਜੇ ਪਰਮਾਤਮਾ ਪ੍ਰੇਮੀ ਹੈ, ਆਪਣੇ ਆਪ ਨੂੰ ਪ੍ਰੇਮਿਕਾ ਦੀ ਜਗ੍ਹਾ ਦੇ ਉੱਤੇ ਮੰਨਿਆ ਗਿਆ ਤੇ ਫਿਰ ਲਫ਼ਜ਼ ਵੀ ਉਸ ਤਰ੍ਹਾਂ ਦੇ ਪਰੋਣੇ ਪੈਣਗੇ। ਭਗਤ ਜੀ ਕਹਿਣ ਲੱਗੇ, ਮੈਂ ਆਪਣੇ ਕੰਤ ਪਰਮਾਤਮਾ ਦੇ ਨਾਲ ਮਿਲਣ ਦਾ ਰਸ ਅੱਜ ਨਹੀਂ ਮਾਣ ਪਾਇਆ, ਅੰਗ ਮੁੜੇ ਮੁੜ ਜਾਏ, ਮੇਰਾ ਸਾਰਾ ਦਿਨ ਮਨ ਬੇਚੈਨੀ ਵਿੱਚ ਰਿਹਾ, ਚਿੜਚਿੜਾ ਪਣ ਰਿਹਾ, ਕ੍ਰੋਧ ਵਾਰ ਵਾਰ ਮਨ ਵਿੱਚੋਂ ਜਨਮ ਲੈਂਦਾ ਰਿਹਾ, ਕਿਉਂਕਿ ਜੋ ਰਸ ਰੋਜ਼ ਰੋਜ਼ ਮਿਲਦਾ ਸੀ ਅੱਜ ਉਹ ਰਸ ਨਹੀਂ ਮਿਲਿਆ, ਤੇ ਜਿਹੜੇ ਰੋਜ਼ ਰੋਜ਼ ਦੇ ਅਭਿਆਸੀ ਨੇ ਉਹਨਾਂ ਨੂੰ ਮੇਰੀ ਬੇਨਤੀ ਦੀ ਪਕੜ ਜ਼ਿਆਦਾ ਆਏਗੀ। ਵਾਕਈ ਮਨ ਖਿਜਿਆ ਰਹਿੰਦਾ ਹੈ ਅਗਰ ਕਿਸੇ ਦਿਨ ਮਜਬੂਰੀ ਦੇ ਕਾਰਨ ਗੁਰਦੁਆਰੇ ਨਾ ਆ ਸਕੋ। ਰੋਜ਼ ਆਉਣ ਵਾਲੇ ਇੱਕ ਦਿਨ ਨਾ ਆ ਸਕਣ, ਮਨ ਖਿਜਿਆ ਰਹਿੰਦਾ। ਰੋਜ਼ ਸੁਣਨ ਵਾਲੇ ਇੱਕ ਦਿਨ ਨਾ ਆ ਸਕਣ, ਮਨ ਵਿੱਚ ਕ੍ਰੋਧ ਬਣਦਾ ਰਹਿੰਦਾ, ਚਿੜਚਿੜਾਪਣ ਰਹਿੰਦਾ। ਇਸ ਤਰ੍ਹਾਂ ਰਹਿੰਦਾ ਜਿਵੇਂ ਕੋਈ ਕੀਮਤੀ ਪਦਾਰਥ ਅੱਜ ਮੇਰੇ ਕੋਲੋਂ ਗਵਾਚ ਗਿਆ ਹੋਵੇ, ਕੋਈ ਵਸਤ ਗੁੰਮ ਹੋਈ ਹੋਵੇ। ਕਹਿਣ ਲੱਗੇ, ਜਾਏ ਪੁੱਛੋ ਦੋਹਾਗਣੀ ਤੁਮ ਕਿਉਂ ਰਹਿਣ ਬਿਹਾਏ। ਮੈਂ ਉਹਨਾਂ ਦੋਹਾਗਣਾ ਨੂੰ, ਸਾਖਤਾਂ ਨੂੰ, ਮਨਮੁੱਖਾਂ ਨੂੰ ਪੁੱਛਦਾ ਕਿ ਤੁਹਾਡੀ ਜੀਵਨ ਰੂਪੀ ਰਾਤ ਕਿਵੇਂ ਗੁਜ਼ਰਦੀ, ਜਿਨ੍ਹਾਂ ਨੇ ਕਦੀ ਰੱਬ ਨੂੰ ਚੇਤੇ ਕੀਤਾ ਹੀ ਨਹੀਂ, ਭੁੱਲ ਕੇ ਜ਼ੁਬਾਨ ਦੇ ਉੱਤੇ ਵਾਹਿਗੁਰੂ ਜਾਪ ਲਿਆਂਦਾ ਹੀ ਨਹੀਂ, ਪਰਮਾਤਮਾ ਦੇ ਗੁਣਾਂ ਦਾ ਜਾਪ ਕੀਤਾ ਹੀ ਨਹੀਂ, ਉਹਨਾਂ ਦੀ ਜੀਵਨ ਦੀ ਰਾਤ ਕਿਵੇਂ ਗੁਜ਼ਰਦੀ ਹੈ? ਭਾਰੀ ਗੁਜ਼ਰਦੀ ਹੈ, ਬੇਚੈਨੀ ਵਿੱਚ ਗੁਜ਼ਰਦੀ ਹੈ। ਇੱਕ ਤੰਦਰੁਸਤ ਮਨੁੱਖ ਤੇ ਇੱਕ ਬਿਮਾਰ ਮਨੁੱਖ, ਇਹਨਾਂ ਦੋਵਾਂ ਦੀ ਰਾਤ ਦੇ ਅੰਦਰ ਵੱਡਾ ਅੰਤਰ ਹੈ। ਬਿਮਾਰ ਸਾਰੀ ਰਾਤ ਕਰਵਟਾਂ ਬਦਲਦਾ ਰਹਿੰਦਾ ਹੈ, ਹੋਕੇ ਭਰਦਾ ਰਹਿੰਦਾ ਹੈ, ਜਾਗਦਾ ਰਹਿੰਦਾ ਹੈ, ਬੇਚੈਨੀ ਵਿੱਚ ਰਹਿੰਦਾ ਹੈ, ਤੇ ਤੰਦਰੁਸਤ ਲੰਮੀਆਂ ਤਾਣ ਕੇ ਕੂਕ ਨੀਂਦਰਾ ਵਿੱਚ ਸੁੱਤਾ ਮਗਨ ਨਜ਼ਰ ਆਉਂਦਾ ਹੈ। ਇੰਨਾ ਹੀ ਫਰਕ ਹੈ ਇੱਕ ਗੁਰਮੁਖ ਦੀ ਰਾਤ ਤੇ ਇੱਕ ਮਨਮੁਖ ਦੀ ਰਾਤ ਦੇ ਅੰਦਰ। ਰਾਤ ਜੀਵਨ ਹੈ, ਪੂਰਾ ਜੀਵਨ ਇੱਕ ਰਾਤ ਹੈ। ਏਕ ਰਹਿਣ ਕੇ ਪਾਹੁਣ ਤੋਂ ਮਿਆ ਹੈ, ਪੂਰਾ ਜੀਵਨ ਰਾਤ ਹੈ। ਕਈਆਂ ਦਾ ਜੀਵਨ ਬੀਤਦਾ ਹੈ ਤੇ ਬੀਤਦਾ ਹੈ ਹੋਕੇ ਪਰਦਿਆਂ, ਝੋਰਿਆਂ ਦੇ ਅੰਦਰ, ਕਲੇ ਕਲੇਸ਼ ਦੇ ਅੰਦਰ, ਮਨ ਮੁਟਾਵ ਦੇ ਅੰਦਰ। ਪਦਾਰਥ ਬੜਾ ਹੈ ਪਰ ਮਨ ਮੁਟਾਵ ਵੀ ਬੜਾ ਹੈ। ਸੁੱਖ ਦੇਣ ਵਾਲੇ ਸਾਧਨ ਪਦਾਰਥ ਤੇ ਬੜੇ ਨੇ, ਲਗਜ਼ਰੀ ਕਾਰਾਂ ਤੇ ਕੋਲ ਨੇ, ਸੀਸ ਮਹਿਲ ਤੇ ਕੋਲ ਹੈ, ਕੱਪੜਾ ਵੀ ਬੜਾ ਹੈ, ਭੋਜਨ ਵੀ ਬੜਾ ਹੈ, ਧਨ ਦੌਲਤ ਪਦਾਰਥ ਵੀ ਬੜਾ ਹੈ, ਪਰ ਨਾਲ ਦੁੱਖ ਵੀ ਬੜਾ ਹੈ। ਜੀਵਨ ਦੀ ਰਾਤ ਬੀਤਦੀ ਏ ਦੁੱਖ ਦੀ ਪੰਡ ਚੁੱਕ ਏ, ਤੇ ਕਈਆਂ ਦੀ ਜੀਵਨ ਦੀ ਰਾਤ ਬੀਤਦੀ ਏ ਬੜੇ ਆਨੰਦ ਦੇ ਅੰਦਰ। ਭਾਵੇਂ ਉਹਨਾਂ ਦਾ ਘਰ ਛੋਟਾ ਹੈ, ਕਾਰ ਛੋਟੀ ਏ, ਪਦਾਰਥ ਥੋੜਾ ਹੈ, ਪਰ ਆਨੰਦਿਤ ਬੜੇ ਨੇ, ਬੜੇ ਆਨੰਦ ਦੇ ਅੰਦਰ ਨੇ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਆਨੰਦ ਦੇ ਸੰਬੰਧ ਵਿੱਚ ਸੁਣਿਆ ਤੇ ਹੈ ਕਿ ਆਨੰਦ ਹੁੰਦਾ ਹੈ, ਪਰ ਆਨੰਦ ਨੂੰ ਜਾਣਿਆ ਕਿੰਨਿਆਂ ਨੇ ਹੈ? ਇਹਦਾ ਜਵਾਬ ਤੁਸੀਂ ਆਪਣੇ ਕੋਲੋਂ ਆਪ ਮੰਗੋ ਕਿ ਆਨੰਦ ਨੂੰ ਜਾਣਿਆ ਕਿੰਨਿਆਂ ਨੇ। ਬਚਪਨ ਦੇ ਅੰਦਰ ਅਸੀਂ ਖਿਡੌਣਿਆਂ ਵਿੱਚੋਂ ਆਨੰਦ ਲੱਭਣ ਦੀ ਕੋਸ਼ਿਸ਼ ਕਰਦੇ ਰਹੇ, ਖਿਡੌਣੇ ਮਿਲ ਗਏ ਪਰ ਖਿਡੌਣਿਆਂ ਵਿੱਚੋਂ ਆਨੰਦ ਨਾ ਮਿਲਿਆ। ਮਾਂ ਬਾਪ ਖਿਡੌਣੇ ਬਦਲ ਬਦਲ ਕੇ ਦਿੰਦੇ ਰਹੇ, ਕਿਸੇ ਖਿਡੌਣੇ ਵਿੱਚੋਂ ਵੀ ਆਨੰਦ ਨਾ ਬਣਿਆ। ਸਹਿਜੇ ਸਹਿਜੇ ਬਾਲਪਣ ਪਿੱਛੇ ਰਹਿ ਗਿਆ ਤੇ ਜਵਾਨੀ ਅੱਗੇ ਆ ਗਈ, ਜਵਾਨੀ ਦੀਆਂ ਦਲਹੇਜ਼ਾਂ ਤੇ ਕਦਮ ਆ ਗਏ। ਜਵਾਨੀ ਦੇ ਅੰਦਰ ਮਨ ਵਿੱਚੋਂ ਇੱਕ ਆਵਾਜ਼ ਪੈਦਾ ਹੋਈ, ਪਤਨੀ ਮਿਲ ਜਾਏ ਤੇ ਸ਼ਾਇਦ ਆਨੰਦ ਮਿਲ ਜਾਏ, ਪਤੀ ਮਿਲ ਜਾਏ ਤੇ ਸ਼ਾਇਦ ਆਨੰਦ ਮਿਲ ਜਾਏ। ਜਵਾਨੀ ਦੇ ਅੰਦਰ ਪਤਨੀ ਮਿਲ ਗਈ ਪਰ ਆਨੰਦ ਨਾ ਮਿਲਿਆ, ਪਤੀ ਵੀ ਮਿਲ ਗਿਆ ਆਨੰਦ ਨਹੀਂ ਮਿਲਿਆ। ਮਨ ਫਿਰ ਹਵਾ ਦੀ ਤਰ੍ਹਾਂ ਜਿਵੇਂ ਗੁਬਾਰੇ ਹੁੰਦੇ ਨੇ ਤੇ ਗੁਬਾਰੇ ਦੀ ਪਰਤ ਬੜੀ ਪਤਲੀ ਹੁੰਦੀ, ਇਸ ਤਰ੍ਹਾਂ ਬਿਲਕੁਲ ਕਮਜ਼ੋਰ ਗੁਬਾਰੇ ਮਨ ਤਿਆਰ ਕਰ ਕਰਕੇ ਸਾਨੂੰ ਦਿੰਦਾ ਰਹਿੰਦਾ, ਦਲੀਲਾਂ ਦੇ ਅੰਦਰ ਉਲਝਾਈ ਰੱਖਦਾ, ਅੱਗੇ ਅੱਗੇ ਦੌੜਾਈ ਰੱਖਦਾ। ਮਨ ਨੇ ਫਿਰ ਇੱਕ ਆਵਾਜ਼ ਦਿੱਤੀ ਕਿ ਆਨੰਦ ਤਾਂ ਬਣੇਗਾ ਜੇ ਤੇਰੇ ਘਰ ਦੇ ਅੰਦਰ ਇੱਕ ਦੋ ਬੱਚਿਆਂ ਦਾ ਜਨਮ ਹੋਵੇ। ਘਰ ਦੇ ਅੰਦਰ ਦੋ ਧੀਆਂ ਦਾ, ਦੋ ਪੁੱਤਰਾਂ ਦਾ ਜਨਮ ਹੋਇਆ, ਚਾਰ ਪੰਜ ਛੇ ਬੱਚਿਆਂ ਦਾ ਜਨਮ ਹੋਇਆ ਤੇ ਆਨੰਦ ਦਾ ਜਨਮ ਤਾਂ ਵੀ ਨਾ ਹੋਇਆ। ਮੈਂ ਝੂਠ ਬਿਆਨੀ ਨਹੀਂ ਕਰ ਰਿਹਾ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿ ਵਿਆਹ ਕਰਾਉਣ ਤੋਂ ਬਾਅਦ ਆਨੰਦ ਬਣ ਜਾਂਦਾ ਹੈ, ਧੀਆਂ ਪੁੱਤਰਾਂ ਨੂੰ ਜਨਮ ਦੇਣ ਤੋਂ ਬਾਅਦ ਕਿਸੇ ਦੇ ਜੀਵਨ ਵਿੱਚ ਆਨੰਦ ਬਣਿਆ। ਮੈਂ ਤੇ ਕੁਰਜਦੇ ਕਲਪਦੇ ਹੋਇਆਂ ਨੂੰ ਮਿਲਿਆ, ਕੋਈ ਹਜ਼ਾਰਾਂ ਵਿੱਚੋਂ ਇੱਕ ਆਨੰਦ ਭਰਪੂਰ ਮਿਲਦਾ ਹੈ। ਚਲੋ ਫਿਰ ਮਨ ਦੀ ਵਾਸ਼ਨਾ ਅੱਗੇ ਚਲੀ ਗਈ। ਮਨ ਨੇ ਕਿਹਾ ਕਿ ਹੁਣ ਇਹ ਬੱਚਿਆਂ ਨੂੰ ਜਨਮ ਦਿੱਤਾ ਹੈ, ਇਹਨਾਂ ਦੀ ਲਾਲਣਾ ਪਾਲਣਾ ਕਰਨਾ ਵੀ ਮੇਰਾ ਫਰਜ਼ ਹੈ, ਇਹਨਾਂ ਦੀ ਲਾਲਣਾ ਪਾਲਣਾ ਕਰ ਲਏਗਾ ਤੇ ਸ਼ਾਇਦ ਜੀਵਨ ਦੇ ਅੰਦਰ ਆਨੰਦ ਬਣ ਜਾਏਗਾ। ਬੱਚਿਆਂ ਨੂੰ ਪਾਲਣਾ ਪੋਸਣਾ ਸ਼ੁਰੂ ਕੀਤਾ, ਪੜ੍ਹਾਉਣਾ ਲਿਖਾਉਣਾ ਸ਼ੁਰੂ ਕੀਤਾ,
सोचिया कि चलो इन्हां दे कारज कर लवां, इन्हां दे विआह कारज

0: ਸਾਵਣ ਰੂਪੀ ਰਾਤ ਦੇ ਅੰਦਰ ਪ੍ਰਮਾਤਮਾ ਪਤੀ ਨੂੰ ਚੇਤੇ ਨਹੀਂ ਕੀਤਾ, ਪ੍ਰਮਾਤਮਾ ਦੇ ਨਾਲ ਸਾਂਝ ਬਣਾਉਣ ਦਾ ਯਤਨ ਹੀ ਨਹੀਂ ਕੀਤਾ। ਤੋ ਇਹ ਸੀ ਭਗਤ ਫਰੀਦ ਸਾਹਿਬ ਜੀ ਦੇ ਮੁਬਾਰਕ ਬਚਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਸਭਨਾ ਦੇ ਮਨਾਂ ਦੇ ਅੰਦਰ ਗੁਰਮਤ ਗਿਆਨ ਦੀ ਬਖਸ਼ਿਸ਼ ਔਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਦੀ ਕਿਰਪਾ ਕਰਨ।
1: ਸਹੁਰੇ ਢੋਈ ਨਾ ਲਹਿ ਪੀਏ ਨਾਹੀਂ ਥਾਉ, ਫਿਰ ਵਤੜੀ ਨਾ ਪੁੱਛਈ ਧਨ ਸੁਹਾਗਣ ਨਾਉ। ਸਹੁਰੇ ਪੀਏ ਕੰਤ ਕੀ ਕੰਤ ਅਗੰਮ ਅਥਾ, ਨਾਨਕ ਸੋ ਸੁਹਾਗਣੀ ਜੋ ਪਾਵੈ ਬੇਪਰਵਾਹ। ਨਾਨਕ ਸੋ ਸੁਹਾਗਣੀ ਜੋ ਪਾਵੈ ਬੇਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਚੱਲ ਰਹੀ ਲੜੀਵਾਰ ਕਥਾ ਵਿਚਾਰ ਆਪ ਰੋਜ਼ ਰੋਜ਼ ਸਰਵਣ ਕਰਦੇ ਆ ਰਹੇ ਹੋ। ਭਗਤ ਫਰੀਦ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚੋਂ ਅੱਜ ਜੋ ਸਲੋਕ ਆਪ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ, ਸਹੁਰੇ ਢੋਈ ਨਾ ਲਹਿ ਪੀਏ ਨਾਹੀਂ ਥਾਉ, ਦੋ ਥਾਵਾਂ ਦਾ ਜ਼ਿਕਰ ਭਗਤ ਫਰੀਦ ਸਾਹਿਬ ਨੇ ਬਾਣੀ ਵਿੱਚ ਫਰਮਾਇਆ, ਇੱਕ ਸਹੁਰਾ ਘਰ ਤੇ ਦੂਸਰਾ ਪੇਕਾ ਘਰ। ਕਹਿਣ ਲੱਗੇ ਜਿਸ ਨੂੰ ਸਹੁਰੇ ਘਰ ਦੇ ਅੰਦਰ ਵੀ ਢੋਈ ਨਾ ਮਿਲੇ, ਢੋਈ ਦਾ ਮਤਲਬ ਸਹਾਰਾ ਨਾ ਮਿਲੇ, ਰਹਿਣ ਵਾਸਤੇ ਜਗ੍ਹਾ ਨਾ ਮਿਲੇ, ਪੇਕੇ ਘਰ ਦੇ ਅੰਦਰ ਵੀ ਰਹਿਣ ਵਾਸਤੇ ਜਗ੍ਹਾ ਨਾ ਮਿਲੇ, ਉਹ ਜੀਵ ਆਤਮਾ ਆਖਰ ਜਾਏ ਕਿੱਧਰ? ਕਿਉਂਕਿ ਬੱਸੀਆਂ ਜਨਮ ਲੈਂਦੀਆਂ ਨੇ, ਉਮਰ ਦਾ ਕੁਝ ਹਿੱਸਾ ਗੁਜ਼ਾਰ ਦਿੰਦੀਆਂ ਨੇ ਪੇਕੇ ਘਰ ਦੇ ਅੰਦਰ, ਤੇ ਬਾਕੀ ਦਾ ਉਮਰ ਦਾ ਹਿੱਸਾ ਗੁਜ਼ਾਰਿਆ ਜਾਂਦਾ ਹੈ ਸਹੁਰੇ ਘਰ ਦੇ ਅੰਦਰ। ਜਿਹਦੇ ਪਾਸ ਪੇਕਾ ਘਰ ਵੀ ਨਹੀਂ, ਸਹੁਰਾ ਘਰ ਵੀ ਨਹੀਂ, ਤਾਂ ਫਿਰ ਆਖਰ ਉਹ ਜਾਏ ਕਿੱਥੇ? ਕਹਿਣ ਲੱਗੇ ਸਹੁਰੇ ਢੋਈ ਨਾ ਲਹਿ। ਹੁਣ ਇਸ ਰਮਜ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਿਓ। ਸਹੁਰਾ ਘਰ ਬਿਆਨ ਕੀਤਾ ਹੈ ਪਰਮਾਤਮਾ ਦੇ ਘਰ ਨੂੰ, ਪੇਕਾ ਘਰ ਬਿਆਨ ਕੀਤਾ ਹੈ ਐਸ ਲੋਕ ਨੂੰ। ਸਾਡੀ ਆਤਮਾ ਨੂੰ ਇਹ ਲੋਕ ਵੀ ਛੱਡਣਾ ਪਿਆ, ਪਰ ਲੋਕ ਦੇ ਅੰਦਰ ਪਰਮਾਤਮਾ ਪਤੀ ਦਾ ਘਰ ਮਿਲਿਆ ਨਾ, ਤੇ ਫਿਰ ਉਹ ਆਤਮਾ ਜਾਏਗੀ ਕਿੱਥੇ? ਇਹ ਸਰੀਰ ਆਤਮਾ ਨੂੰ ਛੱਡਣਾ ਪੈਂਦਾ ਹੈ। ਅਸੀਂ ਤਿੰਨ ਚੀਜ਼ਾਂ ਦਾ ਸੁਮੇਲ ਚੱਲ ਰਹੇ ਹਾਂ, ਸਾਡੇ ਪਾਸ ਤਨ ਹੈ, ਸਾਡੇ ਪਾਸ ਮਨ ਹੈ, ਤੇ ਤੀਸਰੀ ਸਾਡੇ ਪਾਸ ਆਤਮਾ ਹੈ। ਤਿੰਨਾਂ ਚੀਜ਼ਾਂ ਦਾ ਸੁਮੇਲ ਹੀ ਅਸੀਂ ਚੱਲ ਰਹੇ ਹਾਂ। ਚਲੋ ਮੈਂ ਆਰੰਭ ਦੇ ਅੰਦਰ ਇੱਕ ਹੋਰ ਬੇਨਤੀ ਕਰਦਾ ਚੱਲਾਂ। ਤਨ ਦਾ ਆਪਣਾ ਫਲ, ਮਨ ਦਾ ਆਪਣਾ ਫਲ ਤੇ ਆਤਮਾ ਦਾ ਆਪਣਾ ਫਲ, ਵੱਖੋ ਵੱਖਰੇ ਤਿੰਨਾਂ ਦੇ ਫਲ ਨੇ ਔਰ ਵੱਖਰੀਆਂ ਵੱਖਰੀਆਂ ਹੀ ਤਿੰਨਾਂ ਚੀਜ਼ਾਂ ਦੀਆਂ ਗੁਲਾਮੀਆਂ ਨੇ, ਵੱਖਰੇ ਵੱਖਰੇ ਬੰਧਨ ਨੇ। ਤਨ ਦੇ ਬੰਧਨ ਵੱਖਰੇ ਨੇ, ਮਨ ਦੇ ਬੰਧਨ ਵੱਖਰੇ ਨੇ, ਆਤਮਾ ਦੇ ਬੰਧਨ ਵੱਖਰੇ ਨੇ, ਤਿੰਨਾਂ ਦੇ ਰੋਗ ਵੱਖੋ ਵੱਖਰੇ ਨੇ। ਖੈਰ ਜੋ ਮੈਂ ਬੇਨਤੀ ਕਰ ਰਿਹਾ ਸਾਂ, ਸਾਡਾ ਤਨ ਨੂੰ ਫਲ ਲੱਗਦਾ ਹੈ ਔਲਾਦ ਪੈਦਾ ਕਰਨੀ। ਤਨ ਕੋਲੋਂ ਤਨ ਹੀ ਪੈਦਾ ਹੁੰਦਾ ਹੈ, ਹੋਰ ਕੁਝ ਵੀ ਨਹੀਂ। ਧੀਆਂ ਦਾ ਜਨਮ ਹੁੰਦਾ ਹੈ, ਪੁੱਤਰਾਂ ਦਾ ਜਨਮ ਹੁੰਦਾ ਹੈ ਤਨ ਕਰਕੇ। ਮਨ ਨੂੰ फल मिलता है ज्ञान दा। और जद मन नू ज्ञान दा फल मिल जांदा है फिर इस तो अगे चल के आत्मा नू फल लगदा है रब्बी रस दा, परमात्मा दे रस दा। जिस मनुख दे मन नू ज्ञान दा फल नहीं मिलिया उदी आत्मा नू रब्बी रस दा फल भी नहीं लगेगा। शरीर दे संबंध विच कोई प्रूफ पेश करना, कोई सबूत पेश करना कि शरीर हुंदा है, शरीर इस तरह दा हुंदा है, कोई लोड़ नहीं, क्योंकि शरीर अपना भी वेख रहे हैं ते शरीर प्रकृति दे अंदर दूसरियां दा भी वेख रहे हैं। मन दे संबंध विच भी सबूत पेश करन दी लोड़ नहीं, क्योंकि मन दे संबंध विच असी रोज रोज गल करदे नजर आ रहे हैं। अज मेरा मन मनदा सी मैं कुछ खा लवां, मैं बना के खा लिया। मेरा मन करदा सी गुरुद्वारे चला जावां ते मैं आ गया। मन करदा सी अज गुरुद्वारे नहीं जाना ते मैं नहीं आया। मन करदा सी अमृत वेले उठा, मैं उठ पिया। मन करदा सी सुता रवां, ना उठा, मैं नहीं उठिया। मन दी गल तुसी वार वार करदे रहिंदे हो, मन दी चर्चा वार वार रसना दे उत्ते आउंदी रहिंदी है। तन दा सबूत पेश करन दी लोड़ नहीं, मन दा सबूत पेश करन दी लोड़ नहीं। मन महसूस करन दा विशा है ते तन इना दो अखां दे नाल वेखन दा विशा है। नंबर तीन दे उत्ते बचदी है आत्मा। आत्मा ना ते वेखन दा विशा है, इना दो नेत्रां दे नाल आत्मा दिसदी नहीं है। आत्मा ना मन वांग महसूस करन दा विशा है, आत्मा है केवल विश्वास दा विशा। हुणे महसूस भी नहीं हुंदी, इना दो अखां दे नाल दिसदी भी नहीं। ए कारण है अजकल पढ़े लिखे लोकां दे जगत अंदर आत्मा तो विश्वास उठदा जा रहा है ते जिन्नी म्यार दे अंदर, जिन्नी तादाद दे अंदर आत्मा तो विश्वास हटदा जा रहा है, उन्नी ही म्यार दे अंदर नाल लगदा परमात्मा तो विश्वास हटदा जा रहा है। क्योंकि आत्मा परमात्मा दी अंश है। कबीर साहब कह रहे ने, कहो कबीर हम राम की अंश। ते जे राम दी अंश उत्ते विश्वास नहीं ते राम उत्ते विश्वास कित्थों आएगा। जे परमात्मा तो विछड़ी हुई एक बूंद उत्ते विश्वास नहीं ते परमात्मा ते विश्वास किवें बनेगा। अगर सागर दी लहर दे उत्ते भरोसा नहीं ते सागर दे उत्ते भरोसा किवें बनेगा, किवें मन्नांगे कि सागर हुंदा है। आत्मा तो विश्वास उठदा जा रहा है, नाल लगदा परमात्मा तो भी विश्वास उठदा जा रहा है। अज दी सदी दे अंदर, ज्ञान याफ्ता सदी दे अंदर। खैर, जो मैं बेनती करनी चाहुंदा सी, आत्मा करके असी चल रहे हां, बोल रहे हां, बस रहे हां, कमा रहे हां, खा रहे हां, अमीर हां, गरीब हां, आत्मा करके। गुरबाणी दा एक फैसला हुंदा है, तिचर वसै सुहेलड़ी जिचर साथी नाल, जां साथी उठी चलिया तां तन खाकू राल। तन दा अखरी अर्थ इत्थे है शरीर। आखिया जिन्ना समा तेरे शरीर दे अंदर आत्मा चल रही है, आत्मा वस रही है, साथी नाल है, उन्ना समा तू चल भी रहा है, कमा भी रहा है, गा भी रहा है, कारोबार कर रहा है, तू चंगा है, तू बुरा है, दुनिया विच तेरा वजूद कायम है। जिस दिन परमात्मा दी अंश आत्मा तेरे विच नहीं रहेगी, उस दिन तेरा शरीर राल बन जाएगा, खाक दे बराबर बन जाएगा। तिचर वसै सोहेलड़ी जिचर साथी नाल, जां साथी उठी चलिया, साथी उठ के चला गया, आत्मा उठ के चली गई, तां तन खाकू राल, ए शरीर खाक बन जाएगा, मिट्टी बन जाएगा। उस दिन तो बाद चलना, बोलना, कमाउना, वेखना, विचरना, ये सब कुछ नहीं होएगा, आत्मा कारण है। हुण आत्मा नूं इह शरीर छड्डना पिया। आत्मा आई सी परमात्मा दे देश तो, परमात्मा तो विछड़ के, परमात्मा दे अंश से। बड़े ध्यान नाल इस नुक्ते नूं समझण दी कृपा करियो। आत्मा नूं परमात्मा दा देश मिलिया नहीं, शरीर छड्डना पिया, फिर वो आत्मा जाएगी कित्थे। सोहरे टोई ना लहे पेईए ना ही थाओ, वो आत्मा जाएगी कित्थे। आत्मा दे कोल शरीर भी नहीं रहा, शरीर किसे कारण करके या एक्सीडेंट करके या बुढ़ापे तो बाद शरीर ते छड़ना पिया। अगे है परमात्मा दा घर, परमात्मा मिलिया नहीं, तो ए आत्मा फिर विचकार पटकेगे। समझन वास्ते में समझ लो थले शरीर है उत्ते परमात्मा है। समझन वास्ते हुण परमात्मा मिलिया नहीं शरीर छुट गया है ओ आत्मा किथे जाएगी। ओ आत्मा पटकेगे जिन्हों पंजाबी दे अंदर आपां कह दिंदे आ फलाने दी रूह पटक रही है फलाने दी आत्मा पटक रही है। ते जिस रूप विच आत्मा दा पटकना असी मन रहे हां गुरबाणी उस रूप विच नहीं मनदे। ओ आत्मा किथे पटकदी है फिर दोवां दे विचकार चल रहा है एक चक्कर ते ओ चक्कर चल रहा है 84 लख जूनियां दा चक्कर। ए आत्मा फिर जूना दे अंदर पटकदी है। कदी इस आत्मा नूं दूसरा शरीर मिल जांदा है कुत्ते दा ओ शरीर छुट जांदा है बिल्ली दा ओ भी शरीर छुट जांदा है फिर परिंदे दा फिर ओ भी शरीर चला जांदा है कोई कीड़ा मकौड़ा कदी कोई उड्डन वाला कदी जमीन दे अंदर। इस तरह अनंत जूनियां ते अनंत जूनियां दे अंदर ये आत्मा पटकदी रहिंदी है। तां ही ते गुरबाणी दे अंदर वार वार इस तरह दा जिक्र आउंदा है कि हों आया दूरों चल के। गुरबाणी दा वचन है ना कि हों आया दूरों चल के मैं तकी तो शरणाए जियो मैं आसा रखी चित में मेरा सबो दुख गवाए जियो। दूरों चल के ते दूरों चल के आउंदा की मतलब है कि गुरुद्वारे तो किसी दा घर 2 किलोमीटर दूर है ते ओ कह सकदा है मैं दूरों चल के आया जेड़ा मुढ़ तो उठ के आया ओ नहीं कह सकदा। इहदा मतलब बाणी एक दे उत्ते लागू है दूसरे दे उत्ते लागू नहीं है। दूरों चल के आउण दा की अर्थ होया मैं पटकदा पटकदा अनेक जूनियां दा चक्कर कटदा कटदा लंबे समय तो जूना दे गेड़ विच रहिंदा रहिंदा सतगुरु ऐस जून विच आया। दूरों चल के अनेक जूनियां विचों निकलन तो बाद तां मैनूं इह जून मिली है तां मनुखा जन्म मिलिया है। इहनूं कहिंदे ने दूरों चल के। तो मैं इतने लंबे समय तो पटक रहा सी तेरे तो बड़ा दूर सी कदी पशु दा शरीर कदी परिंदे दा शरीर कदी नभचारी कदी थलचारी कदी पानी दे अंदर दा जीव पटकदा रहा। आत्मा मेरी शरीर बदलदी रही जामे बदलदी रही मैं पटकदा रहा। तो अज दे महावाक दे अंदर भगत फरीद साहब जी कहिंदे ने सहुरे ढोई ना लहै। रब दे घर दे अंदर तेनू सहारा नहीं मिलिया क्योंकि उस तरह दा इस जन्म दे अंदर रह के तू कुछ कीता नहीं है कि रब जी दे दर दे उत्ते बहन दा योग बन जाए उस बराबर बन जाए योग बन जाए उते यतन प्रयतन तू कीता नहीं। रब ने एक बकायदा नियम बनाया है सिस्टम बनाया है उस प्रोसीजर विचों निकल के ही परमात्मा दा दर मिलदा है निकलन तो बगैर दर नहीं मिलदा। और इस सिस्टम ही कल्ले परमात्मा ने नहीं बनाया तुसी भी बनाया है इस दुनिया दे अंदर भी है। अगर एक जज दी सीट खाली होवे वैकेंसी निकले भी एक जज नियुक्त कीता जाना है तुसी अपने अपनी एप्लीकेशन दे सकदे हो तुसी फार्म भर सकदे हो जज दी एक सीट खाली है। हुण जज दी सीट वास्ते कोई रिक्वायरमेंट भी तो होएगी ना कि इहदी तालीम इन्नी चाहीदी है पढ़िया लिखिया इन्ना चाहीदा इहनूं वकालत दा तजर्बा इन्ना चाहीदा ओही एप्लीकेशन भरे दूसरा ने। ते हुण जे कोई एक अनपढ़ बंदा अंगूठा छाप बंदा जाके धरना दे कि मैं दूसरिआं नालों उच्चा लम्मा हां सुंदर हां सुनखा हां जज दी सीट ते मैनूं क्यों नहीं बिठाउंदे। ते जज दी सीट ते बहन वास्ते बकायदा एक तालीम निर्धारित कीती गई नियुक्त कीती गई ओ तालीम तेरे कोल होएगी तो बन जाएगा नहीं होएगी नहीं बनेगा। बड़ी सादी जी उदाहरण अगर उस सिस्टम विचों निकल रहा है ते तेनू कोई जज बनाउन वास्ते सोच सकदा है तू सिस्टम विचों निकलिया ही नहीं है तालीम तेरे पास ही नहीं है तजर्बा तेरे पास ही नहीं है तेनू जज बनाएगा कौन। परमात्मा दे चरणा विच बैन वास्ते भी बकायदा एक नियम तैयार कीता है परमात्मा ने। तेरा मन पवित्र होना चाहिदा है तेरे मन दे अंदर दुई द्वैत नहीं होनी चाहिदी ईर्षा निंदा चुगली आदि बुराइयां तेरे मन दे नेड़े तेड़े भी ना होन। काम क्रोध जह परसे नाहिन तेह घट ब्रह्म नवासा। काम क्रोध ते तेरे मन नूं कदी छूया भी ना होवे परसिया भी ना होवे। तो हुण अगर ते नियम साडे उते लागू हुंदे ने तां ते आत्मा परमात्मा दे देश दी वसनीक बन सकदी है। अगर ये नियम मेरे उते लागू नहीं हुंदे ते फिर आत्मा वसनीक नहीं बनेगी फिर आत्मा भटकदी रहेगी जूना दे अंदर भटकदी रहेगी। ਤੋ ਅੱਜ ਦੇ ਸਮਾਹਾ ਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਸਹੁਰੇ ਢੋਈ ਨਾ ਲਹੈ। ਇੱਕ ਬੇਨਤੀ ਮੈਂ ਇੱਥੇ ਹੋਰ ਕਰਦਾ ਚੱਲਾਂ, ਆਖਰ ਸਹੁਰੇ ਘਰ ਨੂੰ ਕੀ ਦਿੱਕਤ ਹੈ, ਪਰਮਾਤਮਾ ਨੂੰ ਕੀ ਦਿੱਕਤ ਹੈ, ਉਹ ਸਾਡੀ ਆਤਮਾ ਨੂੰ ਆਪਣੇ ਘਰ ਦੇ ਅੰਦਰ ਜਗ੍ਹਾ ਦਿੰਦਾ ਕਿਉਂ ਨਹੀਂ, ਪਰੇਸ਼ਾਨੀ ਇਹਦੇ ਵਿੱਚ ਕੀ ਹੈ, ਦਿੱਕਤ ਕਿੱਥੇ ਹੈ। ਇੱਕ ਨਿਯਮ ਹੈ ਕਿ ਸਾਡਾ ਸੰਬੰਧ ਜਿਉਂਦੇ ਸਰੀਰਾਂ ਨਾਲ, ਪਰਮਾਤਮਾ ਦਾ ਸੰਬੰਧ ਜਿਉਂਦੀਆਂ ਰੂਹਾਂ ਤੇ ਜਿਉਂਦੀਆਂ ਆਤਮਾਵਾਂ ਦੇ ਨਾਲ ਹੈ। ਕਿਸੇ ਦਾ ਕੋਈ ਪਰਮ ਮਿੱਤਰ ਹੋਵੇ ਜਾਂ ਕੋਈ ਮਾਂ ਬਾਪ ਹੋਵੇ ਜਾਂ ਕੋਈ ਭੈਣ ਭਾਈ ਹੋਵੇ ਜਾਂ ਕੋਈ ਪਤੀ ਪਤਨੀ ਹੋਵੇ, ਔਰ ਬੜਾ ਨੇੜੇ ਦਾ ਰਿਸ਼ਤਾ ਵੀ ਤੇ ਦਿਲ ਦੀ ਸਾਂਝ ਰੱਖਣ ਵਾਲਾ ਮਿੱਤਰ ਵੀ, ਉਹ ਸਰੀਰ ਕਰਕੇ ਚਲਾ ਜਾਏ, ਚਲਾਣਾ ਕਰ ਜਾਏ, ਆਪਾਂ ਉਹਦੇ ਤਨ ਨੂੰ ਚੁੱਕ ਕੇ ਮਰਗਟ ਦੇ ਅੰਦਰ ਲੈ ਕੇ ਚਲੇ ਜਾਂਦੇ ਹਾਂ ਉਹਨੂੰ ਸੰਸਕਾਰ ਕਰਨ ਵਾਸਤੇ ਆਪਣੇ ਘਰ ਦੇ ਅੰਦਰ, ਨਾ ਉਹਨੂੰ ਦਫਨਾਉਂਦੇ ਹਾਂ ਤੇ ਨਾ ਸੰਸਕਾਰ ਕਰਨੇ ਆ। ਤੇ ਜੇ ਕੋਈ ਸਾਨੂੰ ਇਹ ਗੱਲ ਕਹੇ ਵੀ ਤੁਹਾਡੇ ਘਰ ਦੇ ਪਿਛਲੇ ਪਾਸੇ ਜਗ੍ਹਾ ਖਾਲੀ ਪਈ ਹੈ, ਆਪਣੇ ਗਾਰਡਨ ਦੇ ਅੰਦਰ ਇਹਦਾ ਸੰਸਕਾਰ ਕਿਉਂ ਨਹੀਂ ਕਰ ਦਿੰਦੇ, ਆਪਣੇ ਘਰ ਦੇ ਪਿਛਲੇ ਪਾਸੇ ਖਾਲੀ ਜਗ੍ਹਾ ਪਈ ਉੱਥੇ ਇਹਨੂੰ ਕਿਉਂ ਨਹੀਂ ਦਫਨਾ ਦਿੰਦੇ ਖੱਡਾ ਕੱਢ ਕੇ। ਅਸੀਂ ਇੱਕ ਹੀ ਜਵਾਬ ਦਿਆਂਗੇ, ਘਰ ਜਿਉਂਦਿਆਂ ਵਾਸਤੇ ਹੁੰਦਾ ਹੈ, ਘਰ ਮੁਰਦਿਆਂ ਵਾਸਤੇ ਨਹੀਂ ਹੈ। ਮੁਰਦਿਆਂ ਵਾਸਤੇ ਬਕਾਇਦਾ ਸ਼ਮਸ਼ਾਨ ਭੂਮੀਆਂ ਬਣ ਗਈਆਂ, ਮਰਗਟ ਬਣ ਗਏ, ਜਿਉਂਦੇ ਸਰੀਰਾਂ ਵਾਸਤੇ ਘਰ ਤੇ ਮੁਰਦਿਆਂ ਵਾਸਤੇ ਮਰਗਟ, ਮੁਰਦਿਆਂ ਵਾਸਤੇ ਮੜੀਆਂ, ਮੁਰਦਿਆਂ ਵਾਸਤੇ ਸ਼ਮਸ਼ਾਨ ਭੂਮੀ। ਸਾਡਾ ਸੰਬੰਧ ਜਿਉਂਦੇ ਸਰੀਰਾਂ ਨਾਲ ਹੈ। ਅਸੀਂ ਜੇ ਚਾਹੁੰਦੇ ਹਾਂ ਕਿ ਸਾਡਾ ਘਰ ਮੁਰਦ ਘਾਟ ਨਾ ਬਣੇ, ਸਾਡਾ ਘਰ ਸ਼ਮਸ਼ਾਨ ਭੂਮੀ ਦੇ ਬਰਾਬਰ ਨਾ ਬਣੇ, ਤੋ ਪਰਮਾਤਮਾ ਵੀ ਚਾਹੁੰਦਾ ਹੈ ਮੇਰਾ ਘਰ ਮੁਰਦ ਘਾਟ ਨਾ ਬਣੇ। ਅਸੀਂ ਜਿਉਂਦੇ ਸਰੀਰਾਂ ਨੂੰ ਤਰਜੀਹ ਦਿੰਦੇ ਹਾਂ, ਪਰਮਾਤਮਾ ਜਿਉਂਦੀਆਂ ਆਤਮਾਵਾਂ ਨੂੰ ਤਰਜੀਹ ਦਿੰਦਾ ਹੈ, ਜਿਉਂਦੀਆਂ ਰੂਹਾਂ ਨੂੰ ਤਰਜੀਹ ਦਿੰਦਾ ਹੈ। ਅਸੀਂ ਅਕਸਰ ਇੱਕ ਬੋਲ ਦਿੰਦੇ ਹਾਂ ਨਾ ਕਿ ਫਲਾਣੇ ਦੀ ਜ਼ਮੀਰ ਮਰ ਗਈ ਹੈ, ਮਰੀ ਜ਼ਮੀਰ ਵਾਲੇ ਨੂੰ ਪਰਮਾਤਮਾ ਆਪਣੇ ਘਰ ਦੇ ਅੰਦਰ ਪਨਾਹ ਕਿਉਂ ਦੇਵੇ, ਉਹਨੇ ਆਪਣੇ ਘਰ ਨੂੰ ਕੋਈ ਸ਼ਮਸ਼ਾਨ ਘਰ ਬਣਾਉਣਾ। ਜੇ ਤੁਸੀਂ ਰਾਜ਼ੀ ਨਹੀਂ ਕਿ ਆਪਣੇ ਘਰ ਨੂੰ ਸ਼ਮਸ਼ਾਨ ਘਰ ਨਾ ਬਣਾਈਏ, ਤੋ ਪਰਮਾਤਮਾ ਵੀ ਰਾਜ਼ੀ ਨਹੀਂ, ਉਹ ਕਹਿੰਦਾ ਮੈਂ ਵੀ ਸ਼ਮਸ਼ਾਨ ਘਰ ਨਹੀਂ ਬਣਾਉਣਾ, ਮੇਰੇ ਕੋਲ ਵੀ ਆ ਤੇ ਪੂਰਾ ਪਵਿੱਤਰ ਹੋ ਕੇ ਆ, ਪੂਰਾ ਆਪਣੀ ਜ਼ਮੀਰ ਨੂੰ ਜ਼ਿੰਦਾ ਰੱਖ ਕੇ ਆ ਅਗਰ ਮੇਰੇ ਕੋਲ ਆਉਣਾ। ਤੋ ਜੋ ਆਤਮਾ ਮੁਰਦੀ ਹੁੰਦੀ ਹੈ, ਆਤਮਿਕ ਤੌਰ ਤੇ ਜੋ ਮਰਿਆ ਹੁੰਦਾ ਹੈ, ਆਪਣੀ ਜ਼ਮੀਰ ਦੀ ਆਵਾਜ਼ ਨੂੰ ਜੋ ਨਹੀਂ ਸੁਣਦਾ, ਉਹ ਫਿਰ ਵਾਰ ਵਾਰ ਜੂਨਾਂ ਦੇ ਅੰਦਰ ਹੀ ਭਟਕਦਾ ਹੈ, ਹੋਰ ਜਾਏ ਕਿੱਥੇ, ਉਹਨੂੰ ਸਰੀਰ ਬਦਲਣੇ ਪੈਂਦੇ ਨੇ, ਜੂਨਾਂ ਬਦਲਣੀਆਂ ਪੈਂਦੀਆਂ। ਤੋ ਫਰੀਦ ਸਾਹਿਬ ਇਸ਼ਾਰਤਨ ਹੁਕਮ ਕਰ ਰਹੇ ਨੇ, ਕਹਿਣ ਲੱਗੇ ਨਾ ਤੇ ਸਹੁਰੇ ਘਰ ਦੇ ਅੰਦਰ ਟੋਈ ਮਿਲੀ ਰੱਬ ਜੀ ਦੇ ਘਰ ਦੇ ਅੰਦਰ, ਨਾ ਪੇਕੇ ਘਰ ਦੇ ਅੰਦਰ ਹੀ ਰਹਿਣ ਵਾਸਤੇ ਥਾਂ ਮਿਲਿਆ। ਸਰੀਰ ਬੁੱਢਾ ਹੋਇਆ, ਸਰੀਰ ਨੂੰ ਮੌਤ ਆਈ, ਕਿਸੇ ਨੂੰ ਕਹੀਏ ਤੇਰਾ ਬੜਾ ਪ੍ਰੇਮੀ ਸੀ ਇਹਨੂੰ ਘਰ ਦੇ ਅੰਦਰ ਰੱਖ ਛੱਡ, ਕੌਣ ਰੱਖੇਗਾ, ਮੁਰਦੇ ਨੂੰ ਕੀ ਕਰੋਗੇ ਰੱਖ ਕੇ, ਰੱਖਣਾ ਵੀ ਚਾਹੋਗੇ ਕਿਸ ਕੰਮ ਆਏਗਾ। ਪਈਏ ਨਾ ਹੀ ਥਾਂ, ਤੇ ਫਿਰ ਜਿਸ ਪਰਿਵਾਰ ਵਾਸਤੇ, ਕੁਟੰਬ ਕਬੀਲੇ ਵਾਸਤੇ ਮਨੁੱਖ ਆਪਣੀ ਜ਼ਮੀਰ ਨੂੰ ਮੁਰਦਿਆਂ ਕਰਦਾ ਹੈ, ਮੇਰਾ ਮਤਲਬ ਇਹ ਨਹੀਂ ਕਿ ਪਰਿਵਾਰ ਨੂੰ ਛੱਡ ਦੇਣਾ ਹੈ, ਪਰਿਵਾਰ ਦੀ ਲਾਲਣਾ ਪਾਲਣਾ ਨਹੀਂ ਕਰਨੀ। ਗੁਰੂ ਨਾਨਕ ਸਾਹਿਬ ਨੇ ਸਿਖਾਇਆ ਰਹਿਣਾ ਸੰਸਾਰ ਵਿੱਚ, ਰਹਿਣਾ ਪਰਿਵਾਰ ਵਿੱਚ, ਤੇ ਜੇ ਤੇਰੇ ਉੱਤੇ 2, 4, 5 ਬੱਚਿਆਂ ਦੀ ਕੋਈ ਪਰਮਾਤਮਾ ਵੱਲੋਂ ਜ਼ਿੰਮੇਵਾਰੀ ਆਈ ਹੈ, ਤੇ ਫਿਰ ਉਸ ਜ਼ਿੰਮੇਵਾਰੀ ਨੂੰ ਵੀ ਤੂੰ ਨਿਭਾਉਣਾ ਹੈ, ਤੇ ਨਿਭਾਉਣਾ ਵੀ ਚੰਗੇ ਤਰੀਕੇ ਦੇ ਨਾਲ ਹੈ, ਪਰਮਾਤਮਾ ਵੱਲੋਂ ਮਿਲੀ ਸੇਵਾ ਸਮਝ ਕੇ ਜ਼ਿੰਮੇਵਾਰੀ ਨੂੰ ਕਰਨਾ ਵੀ ਹੈ, ਨਿਭਾਉਣਾ ਵੀ ਹੈ। ਤੋਰਜ ਮੈਂ ਇਹ ਕਰ ਰਿਹਾ ਸਾਂ, ਰੱਬ ਜੀ ਨੇ ਤੇ ਨਹੀਂ ਕਿਹਾ ਕਿ ਪਰਿਵਾਰ ਪਾਲਦਾ ਪਾਲਦਾ ਆਤਮਿਕ ਮੌਤ ਹੀ ਕਬੂਲ ਕਰ, ਪਰਿਵਾਰ ਪਾਲਦਾ ਪਾਲਦਾ ਜਿਹਨੀ ਜ਼ਮੀਰੀ ਤੌਰ ਦੇ ਉੱਤੇ ਮੁਰਦਾ ਬਣ ਜਾ। ਤੋ ਬੇਨਤੀ ਮੈਂ ਇਹ ਕਰ ਰਿਹਾ ਸਾਂ ਕਿ ਪਰਮਾਤਮਾ ਦੇ ਦੇਸ਼ ਕੇਵਲ ਜਿਉਂਦੀਆਂ ਆਤਮਾਵਾਂ ਜਿਉਂਦੀਆਂ ਰੂਹਾਂ ਨੂੰ ਜਗ੍ਹਾ ਹੈ, ਮੁਰਦੀਆਂ ਰੂਹਾਂ ਨੂੰ ਨਹੀਂ। ਮੁਰਦੀਆਂ ਰੂਹਾਂ ਨੂੰ ਸਰੀਰਾਂ ਦੇ ਅੰਦਰ ਭਟਕਣਾ ਹੀ ਪੈਂਦਾ ਹੈ, ਜਿਨ੍ਹਾਂ ਵਾਸਤੇ ਅਸੀਂ ਆਪਣੀ ਰੂਹ ਨੂੰ ਮੁਰਦਾ ਕੀਤਾ ਹੈ, ਅਗਰ ਉਹਨਾਂ ਨੂੰ ਪਰਿਵਾਰ ਵਾਲਿਆਂ ਨੂੰ ਮਰ ਜਾਣ ਤੋਂ ਬਾਅਦ ਮੁਰਦੇ ਦਾ ਸੁਪਨਾ ਵੀ ਆ ਜਾਏ ਨਾ, ਸੁਪਨਾ, ਤੇ ਪਰਿਵਾਰ ਵਾਲੇ ਫਿਰ ਪੰਡਤਾਂ ਪਾਂਧਿਆਂ ਦੇ ਕੋਲ, ਪਖੰਡੀਆਂ ਦੇ ਕੋਲ ਚੱਲਦੇ ਨੇ, ਜਾ ਕੇ ਕਹਿੰਦੇ ਨੇ ਜੀ ਸਾਡੇ ਘਰ ਦਾ ਫਲਾਣਾ ਫਲਾਣਾ ਮੈਂਬਰ ਮਰ ਗਿਆ ਸੀ ਤੇ ਅੱਜ ਸਾਡੇ ਸੁਪਨੇ ਦੇ ਅੰਦਰ ਆਇਆ, ਪਰਿਵਾਰ ਦਾ ਤੇ ਇੰਨਾ ਕੇ ਸਾਡੇ ਨਾਲ, ਮੋਹ ਇੰਨਾ ਕੇ ਸਾਡੇ ਨਾਲ। ਜਿਉਂਦੇ ਜੀ ਅਗਰ ਜਵਾਨ ਪਤੀ ਘਰ ਵਿੱਚ ਨਹੀਂ ਆਇਆ, ਕੁਦਰਤੀ ਲੇਟ ਹੋਇਆ ਹੈ, ਤੇ ਪਤਨੀ ਨੂੰ ਇਸ ਗੱਲ ਦਾ ਫਿਕਰ ਬਣਦਾ ਹੈ ਵੀ ਸਮਾਂ ਕਾਫੀ ਹੋ ਚੁੱਕਾ ਹੈ, ਆਇਆ ਕਿਉਂ ਨੀ, ਜਵਾਨ ਭੈਣ ਵੀ ਫਿਕਰਮੰਦ ਹੁੰਦੀ ਹੈ ਭਾਈ ਆਇਆ ਕਿਉਂ ਨੀ, ਮਾਂ ਵੀ ਫਿਕਰ ਵਿੱਚ ਰਹਿੰਦੀ ਹੈ ਪੁੱਤਰ ਆਇਆ ਕਿਉਂ ਨੀ, ਪਿਤਾ ਵੀ ਫਿਕਰ ਕਰਦਾ ਹੈ कि धी नहीं आई, पुत्र नहीं आया, आखिर कारण की है। ज्योंदे जी जो इंतजार करते रहते ने कि लेट होया है, आया क्यों ने, मरण तो बाद इंतजाम कराते ने कि हुण सुपना भी ना आवे, इहदी याद भी ना आवे। और ये हकीकत है, मैं कोई अत कथनी तुहाडे सामने बयान नहीं कर रहा। फिर अपने घर के सामने धागे बनवाउंदे ने, उपाय यतन कराउंदे ने, पखंडियां दे कोलों, पंडतां दे कोलों, इहदा सुपना भी नहीं आना चाहीदा, इह साडे ख्यालां विच भी ना आवे। इतनी असलियत समाज दी खोल के गुरबाणी साडे सामने रख रही है, सानू ना समझ आवे ते साडी अपनी कमी है, गुरबाणी दा दोष इहदे विच नहीं है। तो खैर, कह रहे ने भगत फरीद साहब जी, सोहरे टोई ना लहे पेये ना ही थाओ, पिर वातड़ी ना पुछे। पिर मैंने पति, वातड़ी मैंने वात लेने, खबर लेने। पति परमात्मा तेरी वात पुछदा नहीं, तन तन मैंने जीव स्त्री सुहागण लाओ। हे जीव स्त्री, तू अपने आप नू ना दे रख के मैं सुहागण हां, पति दे नाल तेरा मेल जोल नहीं, पति दे नाल प्यार नहीं, पति दे नाल बहना उठना नहीं, पति दे नाल बोल बाणी नहीं, पति दी चार दवारी विच नहीं, पति दी मान मर्यादा विच नहीं। ते फरीद साहब कहन लगे, गल्लां दे नाल सुहागण बनी रह, कौन रोक सकदा है तेनू कि तू अपने आप नू सुहागण ना कह। पर सुहागण होना गुणा दा ना है, केवल लिबास दा ना सुहागण नहीं है। फिर मैं याद करावा, ए उपदेश इकलियां पैना वास्ते नहीं है, औरत जामे लई नहीं है, गल परमात्मा दी आत्मा दी चल रही है। इत्थे सुहागण मर्द भी है, सुहागण औरत भी है, सब लई बराबर उपदेश है। अगर मेरे कोल धार्मिक लिबास है, सुहागण दा लिबास है, पर मेरा पति मेरे घर दी चार दवारी विच नहीं, ते ओ कादी सुहागण होए। जिस पत्नी दा पति घर विच नहीं, शेज उत्ते नहीं, ओ भावे सूहे नाभी रंग दा लिबास पाए, चूड़ा पाए, कांटे पाए, लख शिंगार बनाए, की काम आउंदा है, किस अर्थ है। ए कारण तन श्री गुरु ग्रंथ साहिब पातशाह ने लानिया कह दिता, कहन लगे, कामन कामन मैंने जीव स्त्री, कामन तो शिंगार कर जो पहला कंत मनाए। कहन लगे, पहला कंत नू मना, कंत मैंने पति, पहला कंत नू मना, कंत तेरे नाल सुला सफाई कर लवे, कंत तेरे उते रीझ पवे, तेरा शिंगार कीता तां सफला है। अगर कंत दे नाल तेरी मुलाकात नहीं, कंत दे नाल बोल बाणी नहीं, कंत दी गल नू प्रवानगी नहीं, ते शिंगार लबास लख बना के रख, की अर्थ है उस शिंगार दा। मैं एक वचन गुरबाणी विचों ताप संगतां दे सन्मुख होर रखदा चला। पातशाह कहिंदे ने, सखी काजल हार तंबोल सबै किश साजिया। काजल तेरे नेत्रां दे अंदर कालक होवे, सुरमा होवे, काजल हार तेरे गले दे अंदर सोने दा हीरे दा जड़िया होया हार भी पाया होवे। सखी काजल हार तंबोल, खिमा चाहवांगा बोल कुछ इस तरह दे ने पर खुलने पैणगे। तंबोल कहिंदे ने फुल्लां नू रंग देण वाला पदार्थ, जिन्हों अज नां लिपस्टिक दा मिलिया। पुराने समय विच दातन कीती जांदी सी रंग वाली, अज उहदी जगह दे उत्ते आ गई लिपस्टिक। आखिया, सखी काजल हार तंबोल, बुल्लां नू रंगिया भी होवे, गले विच हार भी होवे, अखां विच काजल भी होवे। काजल हार तंबोल सबै के साजिया, सोलह किए शिंगार के अंजन पाजिया। गुरबाणी दे बचन ने सोलह शिंगार तू कर लवे, शिंगार औरत दे सोलह ही मन्ने गए ने, सोलह ही गिने गए ने। ते पातशाह कहन लगे, सोलह दे सोलह शिंगार इन्हे सुहागण ने किते होन, अंजन सजाया होवे, सुरमा पाया होवे। सोलह किए शिंगार के अंजन पाजिया, जे कर आवे कंत ता सब किछ पाईए, हर हां कंते बाज शिंगार सब बिरथा जाई है। जे कर आवे कंत, जे ते कंत तेरा घर विच आ रहा है, कंत दे नाल तालमेल है, कंत मैंने पति, ता सब किछ पाईए, ता ते तेरे कीते शिंगार दी कोई कीमत है। शिंगार हुंदा है पति नू रिजाउन ले, शिंगार हुंदा है पति दी खुशी ले। हर हां कंते बाज शिंगार सब बिरथा जाई है। ਉਹ ਸਾਰੇ ਧਾਰਮਿਕ ਕਰਮ ਧਾਰਮਿਕ ਅਡੰਬਰ ਅਜਾਈ ਚਲੇ ਜਾਂਦੇ ਨੇ, ਬਿਰਥਾ ਚਲੇ ਜਾਂਦੇ ਨੇ, ਜੇ ਪਤੀ ਪਰਮਾਤਮਾ ਮਨ ਦੇ ਦਰਵਾਜ਼ੇ ਨੂੰ ਖੜਕਾ ਕੇ ਮਨ ਦੀ ਸੇਜਾ ਤੇ ਬਹਿੰਦਾ ਹੀ ਨਹੀਂ ਹੈ। ਜੇ ਪਰਮਾਤਮਾ ਦੀ ਯਾਦ ਹੀ ਅੰਦਰ ਨਹੀਂ ਤਾਂ ਸਭ ਕੀਤੇ ਹੋਏ ਧਾਰਮਿਕ ਸ਼ਿੰਗਾਰ ਲਿਬਾਸ ਪਹਿਰਾਵਾ ਸਭ ਕੁਝ ਅਜਾਈ ਚਲਾ ਜਾਂਦਾ ਹੈ, ਵਿਅਰਥ ਚਲਾ ਜਾਂਦਾ ਹੈ, ਕੋਈ ਕੀਮਤ ਨਹੀਂ ਅਗਰ ਪਤੀ ਪਰਮਾਤਮਾ ਮਨ ਦੀ ਸੇਜਾ ਉੱਤੇ ਨਹੀਂ ਹੈ। ਤੋ ਪਹਿਲਾਂ ਪਤੀ ਦੇ ਨਾਲ ਸੁਲਾਹ ਕਰੋ। ਪਤੀ ਦੇ ਨਾਲ ਸੁਲਾਹ ਕਰਨ ਵਾਸਤੇ, ਪਤੀ ਦੇ ਨਾਲ ਸਾਂਝ ਬਣਾਉਣ ਵਾਸਤੇ ਪਤੀ ਦੇ ਅਨੁਸਾਰ ਆਪਣੇ ਆਪ ਨੂੰ ਚਲਾਉਣ ਦੀ ਜਾਚ ਸਿੱਖੋ। ਪਤੀ ਦੀ ਗੱਲ ਨੂੰ ਮੰਨਣਾ ਸਿੱਖੋ। ਪਤੀ ਇਹ ਗੱਲ ਕਹੇ ਕਿ ਇਹ ਕੰਮ ਕਰਨਾ ਹੈ ਤੇ ਬਸ ਹੱਥ ਜੁੜੇ ਰਹਿਣ, ਜੀ ਹਜ਼ੂਰੀ ਵਿੱਚ ਹਾਂਜੀ ਕਰਨਾ ਹੈ। ਪਤੀ ਕਹੇ ਕਿ ਇਹ ਕੰਮ ਨਹੀਂ ਕਰਨਾ ਤੇ ਕੋਈ ਅਪੀਲ ਦਲੀਲ ਉਕਤੀ ਯੁਕਤੀ ਨਾ ਹੋਵੇ ਕਿ ਕਿਉਂ ਨਹੀਂ ਕਰਨਾ, ਬਸ ਪਤੀ ਦਾ ਹੁਕਮ ਹੈ ਨਹੀਂ ਕਰਨਾ ਤੇ ਨਹੀਂ ਕਰਨਾ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਅੱਜ ਵਿਗਿਆਨ ਇਹ ਗੱਲ ਸਿੱਧ ਕਰਦੀ ਹੈ ਕਿ ਕੇਸਾਂ ਦੇ ਅੰਦਰ ਆਕਸੀਜਨ ਹੈ, ਕੇਸਾਂ ਦੇ ਅੰਦਰ ਕਾਰਬਨ ਡਾਈਆਕਸਾਈਡ ਹੈ, ਕੇਸਾਂ ਦੇ ਅੰਦਰ ਕਾਰਬਨ ਹੈ, ਇਸ ਤਰ੍ਹਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵਿਗਿਆਨ ਸਿੱਧ ਕਰਦੀ ਹੈ। ਪਰ ਮੈਂ ਇਹ ਗੱਲ ਕਹਿੰਦਾ ਮਤ ਕਹੋ ਕਿ ਕੇਸ ਰੱਖਣੇ ਤਾਂ ਜ਼ਰੂਰੀ ਨੇ ਕਿ ਇਹਨਾਂ ਦੇ ਅੰਦਰ ਆਕਸੀਜਨ ਹੁੰਦੀ ਹੈ, ਕੇਸ ਰੱਖਣੇ ਤਾਂ ਜ਼ਰੂਰੀ ਨੇ ਇਹਨਾਂ ਦੇ ਅੰਦਰ ਕਾਰਬਨ ਡਾਈਆਕਸਾਈਡ ਹੁੰਦੀ ਹੈ, ਇਹ ਮਤ ਕਹੋ। ਕੱਲ ਨੂੰ ਕੋਈ ਦੂਸਰਾ ਵਿਗਿਆਨੀ ਉੱਠੇ, ਉਹ ਇਹ ਸਿੱਧ ਕਰ ਦੇਵੇ ਕਿ ਕੇਸਾਂ ਵਿੱਚ ਇਹ ਨਹੀਂ ਹੁੰਦਾ, ਕਿਉਂਕਿ ਵਿਗਿਆਨ ਦੀਆਂ ਦਲੀਲਾਂ ਆਏ ਦਿਨ ਬਦਲ ਜਾਂਦੀਆਂ ਨੇ। ਪਿਛਲੇ ਵਿਗਿਆਨੀ ਦੀ ਦਲੀਲ ਨੂੰ ਅਗਲਾ ਵਿਗਿਆਨੀ ਕਾਟ ਕਰਦਾ ਹੋਇਆ ਨਜ਼ਰ ਪੈਂਦਾ, ਕੱਟਦਾ ਨਜ਼ਰ ਪੈਂਦਾ। ਕਦੀ ਰੂਸ ਵਾਲਿਆਂ ਨੇ ਐਲਾਨ ਕੀਤਾ ਸੀ ਧਰਤੀਆਂ ਆਕਾਸ਼ ਕੇਵਲ 14 ਨੇ, ਇਸ ਤੋਂ ਵੱਧ ਨਹੀਂ ਹੈ। ਅਮਰੀਕਾ ਵਾਲਿਆਂ ਨੇ ਉਹਨਾਂ ਦੀ ਦਲੀਲ ਦਾ ਖੰਡਨ ਕੀਤਾ, ਕਹਿਣ ਲੱਗੇ ਨਹੀਂ 21 ਧਰਤੀਆਂ ਤੇ 21 ਆਕਾਸ਼ ਨੇ, ਇਸ ਤੋਂ ਵੱਧ ਨਹੀਂ। ਡਾਕਟਰ ਕਰਤਾਰ ਸਿੰਘ ਸੋਲਨ ਦੇ ਰਹਿਣ ਵਾਲੇ ਉਹਨਾਂ ਨੇ ਅਮਰੀਕਾ ਦੀ ਦਲੀਲ ਨੂੰ ਵੀ ਕੱਟ ਦਿੱਤਾ। ਉਹਨਾਂ ਨੇ ਕਿਤਾਬ ਲਿਖੀ ਗੁਰਮਤ ਵਖਿਆਨ, ਲਿਖਣ ਵਾਲੇ ਰਾਈਟਰ ਦਾ ਨਾਂ ਹੈ ਡਾਕਟਰ ਕਰਤਾਰ ਸਿੰਘ ਸੋਲਨ, ਸੋਲਨ ਸ਼ਹਿਰ ਦੇ ਰਹਿਣ ਵਾਲੇ ਨੇ ਔਰ ਮਹਾਨ ਸਾਇੰਟਿਸਟ ਹੋਏ ਨੇ। ਉਹ ਕਿਤਾਬ ਆਪ ਲੈ ਕੇ ਪੜ੍ਹ ਸਕਦੇ ਹੋ, ਮੈਂ ਤਾਂ ਰਾਈਟਰ ਤੇ ਕਿਤਾਬ ਦੋਵਾਂ ਦਾ ਨਾਮ ਤੁਹਾਡੇ ਸਾਹਮਣੇ ਅਰਜ਼ ਕਰ ਦਿੱਤਾ ਹੈ। ਉਹਦੇ ਵਿੱਚ ਉਹ ਲਿਖ ਰਹੇ ਨੇ ਕਿ 10 ਕਰੋੜ ਅੰਕੜਿਆਂ ਨੂੰ 10 ਕਰੋੜ ਦੇ ਨਾਲ ਗੁਣਾ ਕਰੋ, ਜੋ ਉਹਦਾ ਜਵਾਬ ਆਵੇ ਦੁਬਾਰਾ 10 ਕਰੋੜ ਦੇ ਨਾਲ ਫਿਰ ਉਹਨੂੰ ਮਲਟੀਪਲਾਈ ਕਰੋ, ਫਿਰ ਗੁਣਾ ਕਰੋ, ਜੋ ਜਵਾਬ ਆਉਂਦਾ ਹੈ। ਇੰਨੀਆਂ ਧਰਤੀਆਂ ਆਕਾਸ਼ ਅੱਜ ਦੇ ਵਿਗਿਆਨੀ ਦੀ ਅੱਖ ਨੇ ਵੇਖ ਲਏ ਨੇ, ਡਾਕਟਰ ਕਰਤਾਰ ਸਿੰਘ ਸੋਲਨ ਇਸ ਤਰ੍ਹਾਂ ਕਹਿੰਦੇ ਨੇ। ਪਰ ਜਗਤ ਮਾਲਕ ਤਕਰੀਬਨ 550 ਸਾਲ ਪਹਿਲਾਂ ਇੱਕ ਹੋਕਾ ਦਿੰਦੇ ਰਹੇ ਕਿ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਕਹਿਣ ਲੱਗੇ ਲੱਖਾਂ ਹੀ ਪਾਤਾਲ ਆਕਾਸ਼ ਨੇ, ਖੋਜਣ ਵਾਲੇ ਖੋਜ ਖੋਜ ਕੇ ਅੱਕ ਜਾਣਗੇ, ਅਥਾ ਇਹਨਾਂ ਨੂੰ ਮਿਲੇਗਾ ਨੇ। ਹਰ ਨਵੇਂ ਦਿਨ ਪੇਪਰ ਵਿੱਚ ਪੜ੍ਹੀ ਦਾ ਇੱਕ ਗ੍ਰਹਿ ਹੋਰ ਮਿਲਿਆ, ਇੱਕ ਧਰਤੀ ਹੋਰ ਮਿਲੀ, ਇੱਥੇ ਵਸੋਂ ਹੋਰ ਮਿਲੀ। ਆਏ ਦਿਨ ਨਵੀਂ ਨਵੀਂ ਸਾਇੰਸ ਤਰੱਕੀ ਦੇ ਰਾਹ ਤੇ ਚੱਲ ਰਹੀ ਹੈ, ਖੋਜ ਕਰਕੇ ਸਾਡੇ ਸਾਹਮਣੇ ਰੱਖ ਰਹੀ ਹੈ। ਤੋ ਅਰਜ਼ ਮੈਂ ਕਰ ਰਿਹਾ ਸਾਂ ਮਤ ਕਹੋ ਕਿ ਕੇਸ ਰੱਖਣੇ ਤਾਂ ਜ਼ਰੂਰੀ ਨੇ ਇਹਨਾਂ ਵਿੱਚ ਆਕਸੀਜਨ ਹੁੰਦੀ, ਗੱਲ ਇਹ ਨਹੀਂ ਹੈ। ਕੱਲ ਨੂੰ ਕੋਈ ਉੱਠੇਗਾ ਖੰਡਨ ਕਰ ਦੇਗਾ, ਤੋ ਜੇ ਦੂਸਰਾ ਖੰਡਨ ਕਰ ਦੇਗਾ ਤੋ ਕੀ ਫਿਰ ਕੇਸ ਰੱਖਣੇ ਮਨਾ ਕਰ ਦਿਆਂਗੇ? ਇਹ ਨਹੀਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੁਕਮ ਹੈ ਤੇ ਹੁਕਮ ਦੇ ਅੱਗੇ ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ, ਕੋਈ ਲੇਕਿਨ ਨਹੀਂ, ਕੋਈ ਵੇਕਿਨ ਨਹੀਂ। ਗੁਰੂ ਨੇ ਕਿਹਾ ਹੈ ਰੱਖਣੇ ਨੇ ਤੇ ਰੱਖਣੇ ਨੇ, ਮੈਂ ਗੁਰੂ ਦਾ ਹੁਕਮ ਮੰਨ ਕੇ ਰੱਖ ਰਿਹਾ। ਇਹਨਾਂ ਨੂੰ ਰੱਖਣ ਦਾ ਕੀ ਲਾਭ ਹੈ, ਕੀ ਨੁਕਸਾਨ ਹੈ, ਇਹ ਗੱਲ ਅੱਗੇ ਚਲੀ ਜਾਂਦੀ ਹੈ, ਇਹ ਗੱਲ ਪਾਸੇ ਰਹਿ ਜਾਂਦੀ ਹੈ। ਮੈਂ ਤੇ ਆਪਣੇ ਗੁਰੂ ਦਾ ਹੁਕਮ ਵਜਾ ਰਿਹਾ, ਗੁਰੂ ਨੇ ਕਿਹਾ ਇਹ ਕੰਮ ਕਰਨਾ ਹੈ ਤੇ ਬਸ ਕਰਨਾ ਹੈ, ਗੁਰੂ ਨੇ ਕਿਹਾ ਨਹੀਂ ਕਰਨਾ ਤੇ ਨਹੀਂ ਕਰਨਾ। ਪੂਰੀ ਤਰ੍ਹਾਂ ਆਪਣਾ ਆਪਾ ਸਮਰਪਣ ਕਰਨਾ ਗੁਰੂ ਨੂੰ, ਪਰਮਾਤਮਾ ਦੇ ਰਾਹ ਦੇ ਉੱਤੇ ਸਹੀ ਢੰਗ ਦੇ ਨਾਲ ਉਹੀ ਚੱਲ ਸਕਦਾ ਹੈ, ਔਰ ਇਹ ਹਕੀਕਤ ਹੈ, ਉਹੀ ਚੱਲ ਸਕਦਾ ਹੈ। ਮਿਲ ਸਕਦਾ ਹੈ ਬਹੁਤ ਕੁਛ ਰੱਬ ਜੀ ਦੇ ਦਰ ਤੋਂ, ਸਭ ਕੁਛ ਬਹੁਤ ਉਰੇ ਹੈ, ਅਗਰ ਪਰਮਾਤਮਾ ਦਾ ਕੋਈ ਖੋਜੀ ਬਣ ਕੇ ਨਿਕਲ ਰਿਹਾ ਹੈ ਤੇ ਉਹ ਬਹੁਤ ਅੱਗੇ ਹੈ, ਉਹਨੂੰ ਆਪਣੇ ਗੁਰੂ ਦੇ ਅਸੂਲਾਂ ਦੇ ਮੁਤਾਬਕ ਚੱਲਣਾ ਹੀ ਪਏਗਾ। ਚਲੋ ਅੱਜ ਦੀ ਵਿਚਾਰ ਕੁਝ ਇਸ ਤਰ੍ਹਾਂ ਦੀ ਚੱਲੀ ਹੈ, ਕੁਝ ਮੇਰੇ ਵੀਰ ਕੇਸਾਂ ਤੋਂ ਬਗੈਰ ਨੇ। ਇਹਨਾਂ ਦੇ ਮਨ ਦੇ ਅੰਦਰ ਇੱਕ ਸਵਾਲ ਜ਼ਰੂਰ ਬਣੇਗਾ, ਦੁਬਦਾ ਉੱਠਦੀ ਹੈ, ਕਿਉਂਕਿ ਦੇਸ਼ ਵਿਦੇਸ਼ ਦੇ ਅੰਦਰ ਵਿਚਰਦਿਆਂ ਮੇਰੇ ਉੱਤੇ ਇਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਰਹੇ ਔਰ ਮੈਂ ਉਹਨਾਂ ਦਾ ਜਵਾਬ ਇਸ ਤਰ੍ਹਾਂ ਹੀ ਦਿੰਦਾ ਰਿਹਾ। ਪ੍ਰਸ਼ਨ ਇਹ ਹੁੰਦਾ ਹੈ, ਸਾਰਾ ਅਸਾਈ ਜਗਤ ਕੇਸ ਨਹੀਂ ਰੱਖਦਾ, ਤੋ ਕੀ ਅਸਾਈ ਜਗਤ ਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋਏਗਾ? ਸਾਰਾ ਹਿੰਦੂ ਜਗਤ ਕੇਸ ਨਹੀਂ ਰੱਖਦਾ, कि हिंदू जगत नू परमात्मा भगवान नहीं मिलेगा। सारे मुसलमान केस नहीं रखते कि उन्हां नू रब नहीं मिलेगा। यहूदी ने, बोधी ने, पारसी ने, जैनी ने, कोई भी ते केस नहीं रखते। एक सरदार तो बगैर, सिख तो बगैर केस कोई भी ते नहीं रखता। तो कि सारिआं नू परमात्मा नहीं मिलेगा? मैं कहना हुणा मिलेगा, 100% मिलेगा। पर जे ओ अपने गुरु दे असूलां नू मन के उस राह दे उत्ते चल रहे ने, अपने गुरु दे असूलां नू मन के, अगर हजरत मुहम्मद साहब ने कहा है सुन्नत करवानी है, ये उन्हां दे स्कूल दे इंतजामी सजना की मर्यादा है, उन्हां दे स्कूल का विधि विधान है। अगर उन्होंने कहा है कि सुन्नत करवानी है तो फिर करवानी है। क्यों करवानी है? उन्होंने स्कूल की मर्यादा है। साढ़े स्कूल की मर्यादा यह है कि केस रखने तो बाद ही अगे तुरोगे। केस रखना स्कूल के अंदर बहन वास्ते डिसिपलिन है। ते जो बच्चा, जो विद्यार्थी, जो स्टूडेंट किसी कलास का, किसी स्कूल का डिसिपलिन भंग करता है, उन्हें कलास के अंदर बैन नहीं दिता जाता। यह स्कूल की मर्यादा है। परमात्मा, यही कारण है परमात्मा के संबंध में गुरु ग्रंथ साहिब पातशाह महाराज जी ने बहुत कुछ बयान किया है, पर केसा के संबंध में गुरु ग्रंथ साहिब जी की बाणी के अंदर नहीं आता कि तू केस रख, इस तरह जिक्र नहीं आता तू कृपाण पा, इस तरह जिक्र नहीं आता तू कंघा रख, इस तरह जिक्र नहीं आता तू दाड़ा प्रकाश कर। गुरु ग्रंथ साहिब जी की बाणी में यह गल्लां नहीं मिलदियां। क्यों नहीं मिलदियां? क्योंकि गुरु ग्रंथ साहिब जी यूनीवर्सल लॉ ने, गुरु ग्रंथ साहिब जी सिलेबस ने। यह जिहड़ी मर्यादा है साडी स्कूल की मर्यादा है। स्कूल दे विच बह के पढ़ने वाले बच्चे नू डिसिपलिन दे अनुशासन दे अनुसार ही बहना ते उठना पएगा। दो भाई ने सके, एक दूसरे स्कूल विच जा रहा है ते एक दूसरे स्कूल विच जा रहा है पढ़ने वास्ते। एक दे स्कूल दे इंतजामी सजना दा हुक्म है भी तेरी वर्दी दे अंदर वाइट शर्ट पा के आना है, दूसरी शर्ट नहीं चलेगी। अगर कमीज पा के आना है तो बिल्कुल चिट्टे रंग दी। दूसरा भाई दूसरे स्कूल विच जा रहा है, उदे स्कूल वालों उन्हें हुक्म मिलिया है कि ग्रे कलर की शर्ट पा के आना है, वाइट पा के नहीं आना। घर एक है, मां बाप एक है, स्कूल दो ने, एक ग्रे शर्ट पा के जा रहा है, दूजा वाइट शर्ट पा के जा रहा है। अगर वाइट वाला ग्रे पा के चला जाए उस स्कूल का नियम भंग कर रहा है। फर्क इस गल का नहीं है कि जे वह कपड़े किसी रंग दे पा के जा रहा है या किसी रंग दे पा के नहीं जा रहा, उन्हें पढ़ाई मिलेगी, लैसन मिलेगा, खोपड़ी के पल्ले कुछ पेगा या नहीं पेगा। गल तो केवल इन्नी है कि वह स्कूल के अनुशासन नू, स्कूल के नियम नू भंग कर दिया है, और जो स्कूल के नियम नू भंग करता है वह स्कूल के इंतजामी प्रबंधक सज्जना विच दोषी ठहराया जाता है, दोषी गिनिया जाता है। गल बस इन्नी है, कपड़े ना भी पा के जाओ विद्या तां भी मिल सकती है, कपड़े किसी रंग दे पा के चले जाओ विद्या तां भी मिल सकती है। विद्या का संबंध तुहाडी खोपड़ी नाल, कपड़े नाल नहीं है, पहरावे नाल नहीं है। पर पहरावा बना के जाना है सिर्फ स्कूल की मान मर्यादा नू कायम रखण करके। ये तो गल विचकार आ गई, मैं अर्ज कर दिती। बेनती मैं ये कर रहा सां कि सुहागण दे कोल लिबास होवे वो सही रूप दे अंदर सुहागण नहीं है। मत्थे दा टिक्का होवे, कांटे होण, हार होण, अखां दे अंदर अंजन होवे, सारे 16 दे 16 शिंगार किते होण ते कंत उहदे नाल ना होवे, कंत घर विच ना होवे, गुरु अर्जन देव साहब जी कहन लगे वो सुहागण नहीं है। सुहागण वाला लिबास है पर वो सुहागण नहीं है। खिमा करियो, कईआं दे कोल धर्म दा लिबास ही लिबास हुंदा है, धर्म नहीं हुंदा। कईआं दे कोल धर्म दा पहरावा ही हुंदा है, धर्म नहीं हुंदा। मैं गल केसां दी कर रहा सां। कईआं दे कोल केस भी हुंदे ने, किरपाण भी हुंदी है, कंघा भी हुंदा है, सारा कुछ हुंदा है, पर धर्म फेर भी नहीं हुंदा। कई सुबह तो शाम तक धार्मिक मंदिरां विच दिसदे ने, इत्थे ही रहिंदे ने, फिर मैं खिमा मंग लवां उह धर्मी तां भी नहीं हुंदे। इत्थे आउण तो बाद धर्म नू किवें अपनाउणा है, इह जुगत मिलदी है। धर्म नू किवें मन विच लै के जाणा है, तौर तरीका मिलदा है। गुरमत दे दायरे नू अगर सही ढंग दे नाल समझो, इकल्ला लिबास इत्थे परवान नहीं, और इकल्ला अंदर दा प्यार भी परवान नहीं। अंदर दा प्यार भी चाहीदा है ते लिबास भी चाहीदा है। इहदी मैं उदाहरण तुहाडे सामने अर्ज करदा चलां। ਬਾਹਰ ਨਿਸ਼ਾਨ ਸਾਹਿਬ ਗਰਾਊਂਡ ਦੇ ਅੰਦਰ ਪਾਰਕਿੰਗ ਦੇ ਅੰਦਰ ਲੱਗਾ ਹੋਇਆ ਉੱਚਾ ਨਿਸ਼ਾਨ ਸਾਹਿਬ ਚਮਕਦਾ ਹੋਵੇ ਦੂਰੋਂ, ਆਪ ਰੋਡ ਦੇ ਉੱਤੇ ਚਲਦੇ ਚਲਦੇ ਵੇਖ ਕੇ ਇਹ ਗੱਲ ਕਹੋਗੇ ਵੀ ਇਹ ਗੁਰਦੁਆਰਾ ਹੈ, ਜਿੱਥੇ ਨਿਸ਼ਾਨ ਸਾਹਿਬ ਇਹ ਗੁਰਦੁਆਰਾ ਹੈ, ਗੁਰਦੁਆਰੇ ਦਾ ਨਿਸ਼ਾਨ ਸਾਹਿਬ ਦਾ ਸੰਬੰਧ ਹੈ। ਆਪ ਅੰਦਰ ਆਓ ਤੇ ਅੰਦਰ ਗੁਰਦੁਆਰਾ ਹੋਵੇ ਨਾ, ਅੰਦਰ ਫੈਕਟਰੀ ਹੋਵੇ, ਅੰਦਰ ਵੇਅਰ ਹਾਊਸ ਹੋਵੇ, ਤੋ ਫਿਰ ਕੀ ਆਪ ਉਹਨੂੰ ਗੁਰਦੁਆਰਾ ਕਹੋਗੇ ਦੁਬਾਰਾ? ਬਾਹਰ ਨਿਸ਼ਾਨ ਹੈ, ਅੰਦਰ ਗੁਰੂ ਗ੍ਰੰਥ ਸਾਹਿਬ ਨਹੀਂ ਤੇ ਉਹ ਗੁਰਦੁਆਰਾ ਨਹੀਂ ਹੈ। ਅਗਰ ਅੰਦਰ ਗੁਰੂ ਗ੍ਰੰਥ ਸਾਹਿਬ ਹੈ ਤੇ ਬਾਹਰ ਨਿਸ਼ਾਨ ਸਾਹਿਬ ਨਹੀਂ ਹੈ ਤੇ ਉਹਦਾ ਵੀ ਪਤਾ ਨਹੀਂ ਚੱਲਦਾ ਕਿ ਇਹ ਗੁਰਦੁਆਰਾ ਹੈ ਜਾਂ ਨਹੀਂ ਹੈ। ਲਿਬਾਸ ਬਾਹਰੋਂ ਪੇਸ਼ ਕਰਦਾ ਇਹ ਸਿੱਖ ਹੈ, ਗੁਰਬਾਣੀ ਅੰਦਰੋਂ ਸਾਨੂੰ ਸਿੱਖ ਬਣਾਉਂਦੀ ਹੈ। ਅਗਰ ਅੰਦਰ ਗੁਰਬਾਣੀ ਨਹੀਂ, ਕੇਵਲ ਪਹਿਰਾਵਾ ਹੈ, ਦਾੜਾ ਲੰਮਾ ਹੈ, ਗਾਤਰੇ ਕਿਰਪਾਨ ਹੈ, ਪਖੰਡ ਬੜਾ ਹੈ, ਮਾਲਾ ਚਾਰ ਗਲ ਵਿੱਚ ਪਾ ਕੇ ਰੱਖਦਾ ਹੈ, ਪੱਗ ਦਾ ਰੰਗ ਢੰਗ ਖਾਸ ਹੀ ਬਣਦਾ, ਦੂਜੀ ਪੱਗ ਬੰਨਣੀ ਪ੍ਰਵਾਨ ਨਹੀਂ, ਤਰ੍ਹਾਂ ਤਰ੍ਹਾਂ ਦੇ ਅਡੰਬਰ ਕਰਦਾ, ਅੰਦਰ ਉਹਦੇ ਗੁਰੂ ਨਹੀਂ, ਖਿਮਾ ਚਾਹਾਂਗਾ ਸਿੱਖ ਬਿਲਕੁਲ ਨਹੀਂ ਹੈ। ਮਤ ਉਹਨੂੰ ਸਿੱਖ ਮੰਨੋ, ਬਾਹਰੋਂ ਭੁਲੇਖਾ ਉਹ ਪਾ ਰਿਹਾ ਮੈਂ ਸਿੱਖ ਹਾਂ, ਪਰ ਸਿੱਖ ਨਹੀਂ ਹੈ। ਅਗਰ ਬਾਹਰ ਲਿਬਾਸ ਨਹੀਂ, ਅੰਦਰ ਪ੍ਰਕਾਸ਼ ਬਾਣੀ ਦਾ ਹੈ, ਤੇ ਤਾਂ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕੌਣ ਹੈ, ਤਾਂ ਵੀ ਉਹ ਸਿੱਖ ਨਹੀਂ, ਤਾਂ ਵੀ ਸਿੱਖ ਅਧੂਰਾ ਹੈ। ਅਗਰ ਉਹਦੇ ਕੋਲ ਬਾਣਾ ਨਹੀਂ ਤੇ ਬਾਣਾ ਪੰਜ ਕਕਾਰਾਂ ਵਾਲਾ ਹੈ, ਬਾਣਾ ਕੱਪੜੇ ਵਾਲਾ ਨਹੀਂ, ਯਾਨੀ ਕਿ ਮੇਰੀ ਪੱਗ ਦਾ ਰੰਗ ਅੱਜ ਨੀਲਾ ਹੈ ਤੇ ਮੈਂ ਗੁਰੂ ਕਾ ਬਾਣਾ ਪਾ ਲਿਆ, ਕੱਲ ਨੂੰ ਹਰੀ ਪਾ ਲਵਾਂਗਾ ਤੇ ਮੈਂ ਗੁਰੂ ਕਾ ਬਾਣਾ ਉਤਾਰ ਦਿਆਂਗਾ, ਨਹੀਂ। ਇੱਥੇ ਕੇਵਲ ਸਾਡੇ ਮਨਾਂ ਦੇ ਵਹਿਮ ਨੇ, ਤੇ ਮੈਂ ਅਕਸਰ ਬੇਨਤੀ ਕਰਿਆ ਕਰਦਾ ਜਿਹੜੇ ਰੰਗ ਦਾ ਕੱਪੜਾ ਸਾਡਾ ਪਿਤਾ ਪਾ ਸਕਦਾ, ਉਸ ਰੰਗ ਦਾ ਕੱਪੜਾ ਪੁੱਤਰ ਨੂੰ ਪਾਉਣ ਵਿੱਚ ਕੀ ਮਨਾਈ ਹੈ? ਜਿਸ ਰੰਗ ਦਾ ਰੁਮਾਲਾ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਦੇ ਸਕਦੇ ਹੋ, ਉਸ ਰੰਗ ਦੀ ਦਸਤਾਰ ਮੈਂ ਕਿਉਂ ਨਹੀਂ ਬਣ ਸਕਦਾ? ਪਰ ਇਹ ਸਾਡੀ ਮੈਂਟੈਲਿਟੀ, ਸਾਡੀ ਸੋਚ ਇੱਥੇ ਟਿਕ ਗਈ ਹੈ। ਬਾਜੀ ਜਾਂ ਚਿੱਟਾ ਹੋਵੇ, ਨੀਲਾ ਹੋਵੇ, ਕਾਲਾ ਹੋਵੇ, ਪੀਲਾ ਹੋਵੇ, ਬਾਕੀ ਨਹੀਂ, ਫਿਰ ਇਸ ਰੰਗ ਦੇ ਰੁਮਾਲੇ ਦਿਆ ਕਰੋ, ਦੂਜੇ ਕਿਉਂ ਦਿੰਦੇ ਹੋ? ਗੁਰੂ ਗ੍ਰੰਥ ਸਾਹਿਬ ਤੇ ਗੂੜੇ ਗੁਲਾਬੀ ਵੀ ਲਿਆ ਕੇ ਰੱਖ ਦਿੰਦੇ ਹੋ, ਹਰੇ ਵੀ ਲਿਆ ਕੇ ਰੱਖ ਦਿੰਦੇ ਹੋ, ਪਰ ਜੇ ਕਿਧਰੇ ਮੇਰੇ ਵਰਗਾ ਕੋਈ ਦੂਜੇ ਰੰਗ ਦੀ ਪੱਗ ਬੰਨ ਲਵੇ ਤੇ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ, ਗਿਆਨੀ ਜੀ ਨੇ ਅੱਜ ਪੱਗ ਕਿਸ ਤਰ੍ਹਾਂ ਦੀ ਬੰਨ ਲਈ, ਇਹਨਾਂ ਨੇ ਚੋਲੇ ਦਾ ਰੰਗ ਕਿਸ ਤਰ੍ਹਾਂ ਦਾ ਕਰ ਲਿਆ, ਜਾਂ ਇਹਨਾਂ ਦਾ ਚੋਲਾ ਬੜਾ ਉੱਚਾ ਹੈ, ਚੋਲਾ ਬੜਾ ਨੀਵਾਂ ਹੈ। ਸਾਡੀਆਂ ਨਜ਼ਰਾਂ ਕੇਵਲ ਪਹਿਰਾਵੇ ਦੇ ਉੱਤੇ ਟਿਕਦੀਆਂ ਨੇ, ਇਸ ਤੋਂ ਅੱਗੇ ਜਾਂਦੀਆਂ ਹੀ ਨਹੀਂ ਹੈ। ਫਿਰ ਬੇਨਤੀ ਕਰਾਂ, ਪਹਿਰਾਵਾ ਸਿੱਖ ਨਹੀਂ, ਸਿੱਖ ਬਣਨ ਵਾਸਤੇ ਪੰਜਾਂ ਕਕਾਰਾਂ ਦਾ ਬਾਣਾ ਜ਼ਰੂਰੀ ਹੈ ਔਰ ਅੰਦਰ ਬਾਣੀ ਜ਼ਰੂਰੀ ਹੈ। ਹਕੀਕਤ ਵਿੱਚ ਸਿੱਖ ਉਹ ਹੈ ਜਿਹਦੇ ਅੰਦਰ ਬਾਣੀ ਨਹੀਂ, ਉਹ ਸਿੱਖੀ ਨੂੰ ਢਾਲ ਆ ਰਿਹਾ ਬਾਣਾ ਪਾ ਕੇ, ਜਦ ਗਲਤ ਕੰਮ ਕਰਦਾ ਤੇ ਲੋਕ ਇਨਕਾਰੀ ਹੋ ਜਾਂਦੇ ਨੇ, ਉਹ ਕਹਿੰਦੇ ਨੇ ਸਿੱਖ ਇਸ ਤਰ੍ਹਾਂ ਦਾ ਹੁੰਦਾ, ਤੇ ਜੇ ਇਸ ਤਰ੍ਹਾਂ ਦਾ ਹੀ ਸਿੱਖ ਬਣਨਾ ਹੈ ਤੇ ਅਸੀਂ ਨਾ ਹੀ ਬਣੀਏ ਤਾਂ ਹੀ ਚੰਗਾ। ਡਾਕਟਰ ਇਕਬਾਲ ਕਹਿੰਦੇ ਨੇ, ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ, ਖੁਦਾ ਕੇ ਬੰਦੋ ਕੋ ਦੇਖ ਕਰ। ਜਿਸ ਖੁਦਾ ਕੇ ਬੰਦੇ ਐਸੇ ਹੈ, ਵੋ ਖੁਦਾ ਕੈਸਾ ਹੋਗਾ? ਤੋ ਖੈਰ, ਗੱਲ ਦੂਸਰੀ ਦਿਸ਼ਾ ਨੂੰ ਚਲੀ ਗਈ। ਸੁਹਾਗਣ ਦਾ ਲਿਬਾਸ ਚਾਹੀਦਾ ਹੈ, ਪਰ ਸੁਹਾਗਣ ਦੇ ਹਿਰਦੇ ਦੇ ਅੰਦਰ ਪਤੀ ਦਾ ਪ੍ਰੇਮ ਵੀ ਚਾਹੀਦਾ। ਸੁਹਾਗਣ ਪਤੀ ਨੂੰ ਸਮਰਪਣ ਵੀ ਹੋਵੇ, ਸੁਹਾਗਣ ਦਾ ਪਤੀ ਦੇ ਨਾਲ ਪਿਆਰ ਵੀ ਹੋਵੇ। ਤੇ ਮੈਂ ਯਾਦ ਕਰਾਉਂਦਾ ਚੱਲਾਂ, ਸੁਹਾਗਣ ਸਤਿਗੁਰੂ ਸਾਰਿਆਂ ਨੂੰ ਇੱਥੇ ਕਹਿ ਰਹੇ ਨੇ, ਇਕੱਲਾ ਔਰ ਜਾਮੇ ਨੂੰ ਨਹੀਂ। ਅੱਗੇ ਮੈਂ ਇੱਕ ਹੋਰ ਗੁਰਬਾਣੀ ਦਾ ਬਚਨ ਤੁਹਾਡੇ ਸਾਹਮਣੇ ਅਰਜ ਕਰਦਾ ਚੱਲਾਂ। ਨੰਨੇ ਨਾਹਾ ਭੋਗਨਿਤ ਭੋਗੈ, ਨਾ ਡਿੱਠਾ ਨਾ ਸੰਭਲਿਆ। ਨੰਨੇ ਨਾਹਾ ਭੋਗ ਨਿਤ ਭੋਗੈ, ਨਾਹਾ ਮੈਨੇ ਖਸਮ, ਪਰਮਾਤਮਾ ਖਸਮ ਪਤੀ ਵੱਲੋਂ ਮਿਲੇ ਪਦਾਰਥਾਂ ਨੂੰ ਰੋਜ਼ ਭੋਗ ਰਹੇ ਹਾਂ। ਨੰਨੇ ਨਾਹਾ ਭੋਗ ਨਿਤ ਭੋਗੈ, ਰੱਬ ਵੱਲੋਂ ਮਿਲੀਆਂ ਦਾਤਾਂ ਨੂੰ ਭੋਗ ਰਹੇ ਹਾਂ, ਦਾਤਾਂ ਨੂੰ ਵਰਤ ਰਹੇ ਹਾਂ, ਦਾਤਾਂ ਨੂੰ ਮੰਗ ਵੀ ਰਹੇ ਹਾਂ, ਦਾਤਾਂ ਨੂੰ ਹੰਡਾ ਵੀ ਰਹੇ ਹਾਂ। ਨਾ ਡਿੱਠਾ, ਨਾ ਉਹ ਦੇਣ ਵਾਲਾ ਪਤੀ ਕਦੀ ਡਿੱਠਾ ਹੈ, ਡਿੱਠਾ ਮੈਨੇ ਵੇਖਿਆ, ਨਾ ਸੰਭਲਿਆ ਤੇ ਨਾ ਉਹਨੂੰ ਕਦੇ ਹਿਰਦੇ ਦੇ ਅੰਦਰ ਸੰਭਾਲਣ ਦਾ ਯਤਨ ਹੀ ਕੀਤਾ ਹੈ, ਨਾ ਯਾਦ ਕਰਨ ਦਾ ਯਤਨ ਕੀਤਾ। ਨਾ ਡਿੱਠਾ ਨਾ ਸੰਭਲਿਆ, ਗੱਲੀ ਹੋਂ ਸੁਹਾਗਣ ਪੈਣੇ ਕੰਤਨ ਕਬਹੋਂ ਮੈਂ ਮਿਲਿਆ। ਪਾਤਸ਼ਾਹ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਫਿਰ ਤੇ ਤੂੰ ਗੱਲੀ ਬਾਤੀ ਸੁਹਾਗਣ ਹੋਏ, ਕੰਤ ਤੈਨੂੰ ਕਦੀ ਮਿਲਿਆ ਨੀ, ਤੂੰ ਸੁਹਾਗਣ ਕਾਦੀ ਹੈ? ਗੱਲੀ ਹੋਂ ਸੁਹਾਗਣ ਪੈਣੇ, ਗੱਲਾਂ ਦੇ ਨਾਲ ਦੂਜਿਆਂ ਨੂੰ ਵਾਰੇ ਨਹੀਂ ਆਉਂਦੇ ਨਾ। ਗੱਲੀ ਹੋਂ ਸੁਹਾਗਣ ਪੈਣੇ, ਕੰਤ ਨਾ ਕਬਹੋਂ ਮੈਂ ਮਿਲਿਆ, ਕੰਤ ਕਦੀ ਮਿਲਿਆ ਹੀ ਨੀ, ਪਤੀ ਕਦੀ ਮਿਲਿਆ ਹੀ ਨੀ। ਲਿਬਾਸ ਚੰਗਾ ਹੈ, ਕੰਤ ਦੇ ਨਾਲ ਦੂਰੀ ਹੈ, ਸਹੀ ਰੂਪ ਵਿੱਚ ਸੁਹਾਗਣ ਨਹੀਂ ਹੈ। ਤੋ ਖੈਰ, ਅੱਜ ਦੇ ਇਸ ਮਹਾਂਵਾਕ ਵਿਚ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਸੋਹਰੇ ਢੋਈ ਨਾ ਲਹਿ ਪਈਏ ਨਾ ਹੀ ਥਾਉ ਪਿਰ ਪਿਰ ਮੈਨੇ ਪਤੀ ਪਿਰ ਬਤੜੀ ਨਾ ਪੁੱਛੇ ਧਨ ਸੁਹਾਗਣ ਨਾਉ ਆਪਣੇ ਆਪਣਾ ਨਾਂ ਤੋਂ ਸੁਹਾਗਣ ਬਣਾਈ ਰੱਖ ਪਰ ਜੇ ਪਤੀ ਤੇਰੀ ਬਾਤ ਲੈਂਦਾ ਹੀ ਨਹੀਂ ਪਤੀ ਬਾਤ ਪੁੱਛਦਾ ਨਹੀਂ ਤੇ ਕਾਹਦੀ ਸੁਹਾਗਣ ਅਗਾ ਕਹਿੰਦੇ ਨੇ ਸੋਹਰੇ ਪਈਏ ਕੰਤ ਕੀ ਕੰਤ ਅਗੰਮ ਅਥਾਹ ਹੇ ਸੁਹਾਗਣੇ ਭੈਣੇ ਸੋਹਰੇ ਤੇ ਪੇਕੇ ਵਿੱਚ ਘਰ ਵਿੱਚ ਕੰਤ ਦੀ ਯਾਦ ਆਪਣੇ ਮਨ ਵਿੱਚ ਰੱਖ ਤੇ ਇੱਕ ਖਿਆਲ ਕਰਿਓ ਜਿਹੜੇ ਦੁਨਿਆਵੀ ਪਤੀ ਨੇ ਨਾ ਦੁਨਿਆਵੀ ਪਤੀ ਉਹ ਪਤੀ ਬੜੇ ਬੜੇ ਦੁਰਾਚਾਰੀ ਮਿਲਦੇ ਨੇ ਖਿਮਾ ਚਾਹਾਂਗਾ ਬੜੇ ਬੜੇ ਵਿਭਚਾਰੀ ਮਿਲਦੇ ਨੇ ਦੁਰਾਚਾਰੀ ਮਿਲਦੇ ਨੇ ਘਰ ਦੀ ਚਾਰ ਦੁਆਰੀ ਨੂੰ ਉਲੰਘ ਕੇ ਪਰਾਇਆ ਘਰਾਂ ਵਿੱਚ ਮੂੰਹ ਮਾਰਨ ਦੀ ਉਹਨਾਂ ਦੀ ਆਦਤ ਹੁੰਦੀ ਹੈ ਧੋਖਾ ਦੇਣਾ ਜਾਣਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਪਤੀਆਂ ਵਿੱਚ ਬੁਰਾਈਆਂ ਹੁੰਦੀਆਂ ਨੇ ਜੋ ਦੁਨਿਆਵੀ ਪਤੀ ਨੇ ਤੇ ਤਰ੍ਹਾਂ ਤਰ੍ਹਾਂ ਦੀਆਂ ਬੁਰਾਈਆਂ ਸੁਹਾਗਣਾਂ ਵਿੱਚ ਹੁੰਦੀਆਂ ਨੇ ਜੋ ਦੁਨਿਆਵੀ ਸੁਹਾਗਣਾਂ ਨੇ ਦੁਨਿਆਵੀ ਪਤੀ ਦੀ ਗੱਲ ਇੱਥੇ ਨਹੀਂ ਹੈ ਜਿਸ ਪਤੀ ਦੀ ਗੱਲ ਚੱਲ ਰਹੀ ਹੈ ਉਹਦੇ ਵਿੱਚ ਕੋਈ ਵੀ ਦੋਸ਼ ਨਹੀਂ ਹੈ ਜਿਸ ਪਤੀ ਪਰਮਾਤਮਾ ਦੀ ਚਰਚਾ ਚੱਲ ਰਹੀ ਹੈ ਉਹਦੇ ਵਿੱਚ ਕੋਈ ਵੀ ਔਗਣ ਨਹੀਂ ਹੈ ਤੇ ਕਮਾਲ ਦੀ ਗੱਲ ਹੈ ਉਹ ਪਤੀ ਕਦੀ ਬੁੱਢਾ ਨਹੀਂ ਹੁੰਦਾ ਉਹ ਪਤੀ ਕਦੀ ਮਰਦਾ ਨਹੀਂ ਹੈ ਉਹ ਪਤੀ ਦੇ ਨਾਲ ਜੁੜਨ ਤੋਂ ਬਾਅਦ ਕਦੀ ਸਾਨੂੰ ਰੰਡਿਆ ਨਹੀਂ ਹੋਣਾ ਪੈਣਾ ਦੁਨਿਆਵੀ ਪਤੀ ਤੇ ਸਰੀਰ ਛੱਡ ਜਾਏ ਤੇ ਬੱਚੀ ਨੂੰ ਰੰਡੇਪਾ ਕੱਟਣਾ ਪੈਂਦਾ ਹੈ ਅਸੀਂ ਬਾਹਰੋਂ ਵੇਖਣੇ ਆ ਬੱਚੇ ਦਾ ਕਾਰੋਬਾਰ ਕੀ ਹੈ ਬਾਹਰੋਂ ਵੇਖਣੇ ਆ ਬੱਚਾ ਸੁੰਦਰ ਸੁਨੱਖਾ ਕਿੰਨਾ ਹੈ ਪਰ ਇਹ ਤੇ ਨਹੀਂ ਨਾ ਵੇਖ ਸਕਦੇ ਕਿ ਬੱਚੇ ਦੀ ਆਰਜਾ ਕਿੰਨੀ ਹੈ ਇਹਦੀ ਆਰਜਾ ਥੋੜੀ ਹੈ ਜਾਂ ਜ਼ਿਆਦੀ ਹੈ ਅਸੀਂ ਆਪਣੀ ਬੱਚੀ ਨੂੰ ਪਰਨਾ ਦਿੰਨੇ ਆ ਵਿਆਹ ਦਿੰਨੇ ਆ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ ਸਭ ਦੀਆਂ ਬੱਚੀਆਂ ਸੁਖੀ ਵਸਣ ਪਰ ਮੈਂ ਐਗਜ਼ਾਮਪਲ ਤੁਹਾਡੇ ਚਰਨਾਂ ਵਿੱਚ ਭੇਟ ਕਰ ਰਿਹਾ ਕਦੀ ਕਦੀ ਪਤੀ ਚਲਾਣਾ ਕਰ ਜਾਏ ਤੇ ਬੱਚੀ ਨੂੰ ਰੰਡੇਪਾ ਕੱਟਣਾ ਪੈਂਦਾ ਹੈ ਬੱਚੀ ਦਾ ਸਿਰ ਨੰਗਾ ਹੋ ਜਾਂਦਾ ਇਸ ਤਰ੍ਹਾਂ ਕਹਿ ਦਿੰਦੇ ਨੇ ਪੰਜਾਬੀ ਵਿੱਚ ਸਾਈਂ ਚਲਾ ਗਿਆ ਪਤੀ ਚਲਾ ਗਿਆ ਜਿਸ ਪਤੀ ਦੇ ਨਾਲ ਬਾਬਾ ਫਰੀਦ ਜੀ ਜੋੜ ਰਹੇ ਨੇ ਉਹ ਪਤੀ ਮਰਦਾ ਵੀ ਨਹੀਂ ਹੈ ਤੇ ਜੇ ਉਹ ਪਤੀ ਮਰਦਾ ਨਹੀਂ ਤੇ ਮਤਲਬ ਇਹ ਹੋਇਆ ਕਿ ਅਸੀਂ ਕਦੀ ਰੰਡਿਆ ਵੀ ਨਹੀਂ ਆਉਣਾ ਅਸੀਂ ਸਦਾ ਹੀ ਸੁਹਾਗਣਾ ਬਣ ਕੇ ਰਵਾਂਗੇ ਉਹ ਪਤੀ ਜਾਂਦਾ ਨਹੀਂ ਪਤੀ ਮਰਦਾ ਨਹੀਂ ਪਤੀ ਵਿੱਚ ਦੋਸ਼ ਕੋਈ ਨਹੀਂ ਕੋਈ ਔਗਣ ਨਹੀਂ ਤੇ ਕਮਾਲ ਦੀ ਗੱਲ ਹੈ ਉਸ ਪਤੀ ਕੋਲੋਂ ਫਿਰ ਮਿਲਣਾ ਹੀ ਮਿਲਣਾ ਹੈ ਉਸ ਪਤੀ ਦੇ ਘਰ ਦੇ ਅੰਦਰ ਸ਼ਾਂਤੀ ਬੜੀ ਹੈ ਸਕੂਨ ਬੜਾ ਹੈ ਸਹਿਜ ਬੜਾ ਹੈ ਉਸ ਪਤੀ ਪਰਮਾਤਮਾ ਦੇ ਨਾਲ ਭਗਤ ਫਰੀਦ ਸਾਹਿਬ ਜੀ ਜੋੜ ਰਹੇ ਨੇ ਕਹਿਣ ਲੱਗੇ ਤੇਰਾ ਕੰਤ ਅਗੰਮ ਬੜਾ ਡੂੰਘਾ ਹੈ ਪਹੁੰਚ ਤੋਂ ਪਰਾਂ ਹੈ ਅਗੰਮ ਅਥਾਹ ਨਾਨਕ ਸੋ ਸੁਹਾਗਣੀ ਕਹਿਣ ਲੱਗੇ ਅਸਲ ਰੂਪ ਦੇ ਅੰਦਰ ਸੁਹਾਗਣ ਉਹ ਹੈ ਜੋ ਪਾਵੇ ਬੇਪਰਵਾਹ ਜੋ ਬੇਪਰਵਾਹ ਪਤੀ ਨੂੰ ਪਾ ਜਾਏ ਪਾ ਜਾਣ ਦਾ ਮਤਲਬ ਚੰਗੀ ਲੱਗ ਜਾਏ ਹੁਣ ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ ਪਤੀ ਨੂੰ ਚੰਗੇ ਲੱਗਣ ਵਾਸਤੇ ਪਤੀ ਦੇ ਮੁਤਾਬਕ ਸਾਨੂੰ ਸ਼ਿੰਗਾਰ ਕਰਨਾ ਪਏਗਾ ਪਤੀ ਦੇ ਮੁਤਾਬਕ ਆਮ ਦੁਨਿਆਵੀ ਪਤੀ ਹੁੰਦੇ ਨੇ ਉਹ ਕਹਿ ਦਿੰਦੇ ਨੇ ਵੀ ਮੈਨੂੰ ਲਾਲ ਰੰਗ ਦਾ ਕੱਪੜਾ ਉੱਕਾ ਚੰਗਾ ਨਹੀਂ ਲੱਗਦਾ ਹੁਣ ਸਹੀ ਰੂਪ ਵਿੱਚ ਸੁਹਾਗਣ ਹੋਵੇ ਨਾ ਕਿ ਉਹ ਪਤੀ ਦੀ ਪਸੰਦ ਦਾ ਕੱਪੜਾ ਪਾ ਲਵੇ ਤੇ ਜੇ ਜਿੱਦ ਕਰੇ ਵੀ ਤੂੰ ਕਹਿੰਦਾ ਲਾਲ ਰੰਗ ਦਾ ਕੱਪੜਾ ਪਾ ਨਾ ਤੇ ਮੈਂ ਪਾਉਣਾ ਹੀ ਲਾਲ ਹੈ ਤੇ ਫਿਰ ਪਤੀ ਦੇ ਨਾਲ ਇਹ ਤੇ ਵਿਰੋਧ ਹੋਇਆ ਪਤੀ ਦੇ ਨਾਲ ਸਹਿਯੋਗ ਨਾ ਆਇਆ ਪਤੀ ਦੇ ਨਾਲ ਕੋਪਰੇਟ ਉਹਨੇ ਨਹੀਂ ਕੀਤਾ ਪਤੀ ਕਹਿ ਰਿਹਾ ਹੈ ਕਿ ਅੱਜ ਤੋਂ ਬਾਅਦ ਮੇਰੇ ਘਰ ਦੇ ਅੰਦਰ ਬੈਂਗਣਾਂ ਦੀ ਸਬਜ਼ੀ ਨਾ ਬਣਾਏ ਉਦਾਹਰਣ ਵਜੋਂ ਤੇ ਪਤਨੀ ਕਹਿ ਮੈਂ ਤਿੰਨ ਵਕਤ ਬਣਾਉਣੇ ਬੈਂਗਣ ਇਹ ਤੇ ਪਤੀ ਦੀ ਵਿਰੋਧਤਾ ਹੋ ਗਈ ਨਾ ਪਤੀ ਨੂੰ ਰਿਜਾਉਣ ਵਾਸਤੇ ਪਤੀ ਦੇ ਨਾਲ ਆਪਣੇ ਵਿਚਾਰਾਂ ਨੂੰ ਖਤਮ ਕਰਕੇ ਪਤੀ ਦੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਪਏਗਾ ਕਿਧਰੇ ਉਹ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਵੇ ਕਿਧਰੇ ਤੁਸੀਂ ਸਹਿਮਤ ਹੋਵੋ ਪਰ ਧਰਮ ਦੀ ਦੁਨੀਆਂ ਦੇ ਅੰਦਰ ਗੁਰੂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਣਗੇ ਤੁਹਾਨੂੰ ਹੀ ਉਹਦੇ ਵਿਚਾਰਾਂ ਨਾਲ ਸਹਿਮਤ ਹੋਣਾ ਪਏਗਾ ਅਗਰ ਗੁਰੂ ਪਤੀ ਕਹਿ ਰਹੇ ਨੇ ਵੀ ਐ ਸੁਹਾਗਣ ਮੈਂ ਤੇਰੀ ਝੋਲੀ ਵਿੱਚ ਇੱਕ ਸੰਦੇਸ਼ ਪਾ ਰਿਹਾ ਤੂੰ ਅੱਜ ਤੋਂ ਬਾਅਦ ਚੁਗਲੀ ਨਹੀਂ ਕਰਨੀ ਤੇ ਜੇ ਸਾਡੀ ਆਦਤ ਬਣ ਜਾਏ ਸਾਰਾ ਦਿਨ ਕਰਨੀ ਚੁਗਲੀ ਹੈ ਤੇ ਕੀ ਪਤੀ ਸਾਡਾ ਸਾਡੇ ਤੇ ਰੀਝ ਜਾਏਗਾ ਜੇ ਗੁਰੂ ਪਤੀ ਕਹੇ ਵੀ ਨਿੰਦਾ ਨਹੀਂ ਕਰਨੀ ਤੇ ਮੇਰੀ ਜ਼ੁਬਾਨ ਜਦੋਂ ਖੁੱਲੇ ਨਿੰਦਾ ਲਈ ਖਿਲੇ ਤੇ ਕੀ ਗੁਰੂ ਪਤੀ ਰੀਝ ਜਾਏਗਾ ਜੇ ਗੁਰੂ ਪਤੀ ਇਹ ਗੱਲ ਕਹਿਣ ਕਿ ਹੱਕ ਨਹੀਂ ਮਾਰਨਾ ਬੁਰਾ ਨਹੀਂ ਵੇਖਣਾ ਬੁਰਾ ਨਹੀਂ ਕਰਨਾ ਬੁਰੇ ਰਾਹ ਤੇ ਨਹੀਂ ਚੱਲਣਾ ਤੇ ਮੈਂ ਕਹਾਂ ਗੁਰੂ ਤੂੰ ਲੱਖ ਵਾਰ ਕਹਿੰਦਾ ਰਹਿ ਤੂੰ ਪਤੀ ਹੋਏਗਾ ਆਪਣੀ ਜਗ੍ਹਾ ਤੇ ਮੈਂ ਤੇ ਸਾਰੇ ਕੰਮ ਕਰਨੇ ਨੇ ਅਗਰ ਗੁਰੂ ਪਤੀ ਦੀ ਵਿਰੋਧਤਾ ਦੇ ਅੰਦਰ ਚੱਲ ਰਹੇ ਆ ਤਾਂ ਫਿਰ ਗੁਰੂ ਪਤੀ ਦਾ ਪਿਆਰ ਕਿੱਥੇ ਮਿਲੇਗਾ ਫਿਰ ਉਸ ਪਤੀ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ ਗਰਜ ਸਾਨੂੰ ਹੈ ਉਹ ਆਪਣਾ ਫਰਜ਼ ਫਿਰ ਵੀ ਪਾਲੀ ਜਾ ਰਿਹਾ ਹੈ, ਸਾਨੂੰ ਰਿਜ਼ਕ ਦੇਈ ਜਾ ਰਿਹਾ ਹੈ, ਸਾਨੂੰ ਸਵਾਸ ਦਿੱਤੇ ਨੇ, ਸਾਨੂੰ ਤੰਦਰੁਸਤੀ ਦਿੱਤੀ ਹੈ, ਉਹ ਆਪਣਾ ਫਰਜ਼ ਨਿਭਾਈ ਜਾ ਰਿਹਾ ਹੈ, ਅਸੀਂ ਆਪਣੇ ਫਰਜ਼ ਤੋਂ ਕਿਨਾਰਾ ਕਾਸ਼ੀ ਕਰ ਰਹੇ ਹਾਂ। ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਵੇਖੋ, ਨਾ ਤੁਹਾਨੂੰ ਦੁਨਿਆਵੀ ਕਾਰਜਾਂ ਦੇ ਅੰਦਰ ਵਿਘਨ ਲੱਗੇਗਾ ਤੇ ਨਾ ਅਧਿਆਤਮਿਕ ਕਾਰਜਾਂ ਦੇ ਅੰਦਰ ਵਿਘਨ ਲੱਗੇਗਾ। ਮੈਂ ਅਕਸਰ ਇੱਕ ਬੇਨਤੀ ਕਰਦਾ ਕਿ ਰੱਬ ਨੂੰ ਮਿਲੋ ਨਾ ਮਿਲੋ ਗੱਲ ਪਾਸੇ ਰਹਿਣ ਦਿਓ। ਤੁਸੀਂ ਇਹ ਤੇ ਚਾਹੁੰਦੇ ਹੋ ਨਾ ਕਿ ਜਿਹੜੇ ਮੇਰੇ 4 ਦਿਨ ਜ਼ਿੰਦਗੀ ਦੇ ਨੇ ਉਹ ਆਰਾਮ ਦੇ ਨਾਲ ਸੁੱਖ ਸ਼ਾਂਤੀ ਦੇ ਨਾਲ ਬੀਜਣ, ਇਹ ਤੇ ਤੁਹਾਡੀ ਸਾਰਿਆਂ ਦੀ ਤਮੰਨਾ ਹੈ ਨਾ, ਮੇਰੀ ਵੀ ਤਮੰਨਾ ਹੈ, ਤੁਹਾਡੀ ਵੀ ਤਮੰਨਾ ਹੈ। ਅਗਰ ਇਹ ਤਮੰਨਾ ਹੈ ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਵੇਖੋ, ਤੁਹਾਡੀ ਇਹ ਤਮੰਨਾ ਸਤਿਗੁਰੂ ਅਵਚ ਪੂਰੀ ਕਰਨਗੇ। ਜਦ ਸਾਡੇ ਧੰਦੇ ਦੇ ਅੰਦਰ ਕੋਈ ਖੋਟ ਨਹੀਂ, ਸਾਡੇ ਮਨ ਦੇ ਅੰਦਰ ਕੋਈ ਖੋਟ ਨਹੀਂ, ਅਸੀਂ ਰੱਬ ਜੀ ਦਾ ਚਿੰਤਨ ਵੀ ਕਰਾਂਗੇ ਤਾਂ ਮਨ ਦੇ ਅੰਦਰ ਸ਼ਾਂਤੀ ਕਿਉਂ ਨਹੀਂ ਬਣੇਗੀ? ਸ਼ਾਂਤੀ ਕਦ ਨਹੀਂ ਬਣਦੀ? ਅਸੀਂ ਆਪਣਾ ਕਾਰਜ ਵੀ ਧੰਦਾ ਵੀ ਨਹੀਂ ਸ਼ੁੱਧ ਕਰਦੇ, ਨਜ਼ਰਾਂ ਵੀ ਸ਼ੁੱਧ ਨਹੀਂ ਕਰਦੇ, ਬੁਰਾ ਬੋਲਣਾ, ਬੁਰਾ ਵੇਖਣਾ, ਬੁਰਾ ਕਰਨਾ, ਧਿਆਨ ਕੇ $2 ਗੋਲਕ ਵਿੱਚ ਪਾ ਕੇ ਰੱਬ ਜੀ ਮੈਨੂੰ ਸ਼ਾਂਤੀ ਦੇਈ ਅਰਦਾਸ ਕਰਵਾ ਲੈਣੀ, ਕਿਵੇਂ ਬਣੇ ਸ਼ਾਂਤੀ? ਸ਼ਾਂਤੀ ਮੁੱਲ ਤੇ ਵਿਕਦੀ ਨਹੀਂ ਹੈ ਕਿ $5 ਦੇ ਆਸਰੇ ਤੁਹਾਨੂੰ ਥੋੜੀ ਮਿਲ ਜਾਏ ਤੇ ਜਿੰਨੇ 20 ਦਿੱਤੇ ਨੇ ਉਹਨੂੰ ਜ਼ਿਆਦਾ ਮਿਲ ਜਾਏ। ਅਗਰ ਸ਼ਾਂਤੀ ਇਸ ਤਰ੍ਹਾਂ ਵਿਕਦੀ ਹੁੰਦੀ ਤੇ ਸ਼ਾਂਤੀ ਅੱਜ ਸਾਰੀ ਅਮੀਰਾਂ ਦੀ ਮੁੱਠੀ ਦਾ ਸ਼ਿੰਗਾਰ ਹੁੰਦੀ, ਗਰੀਬ ਤੇ ਵਿਚਾਰੇ ਪਾਸੇ ਹੀ ਰਹਿ ਜਾਂਦੇ। ਇਹ ਸਤਿਗੁਰੂ ਦੀ ਦਇਆ ਦਾ ਪਾਤਰ ਬਣਨ ਤੋਂ ਬਾਅਦ ਹੀ ਮਿਲਦੀ ਹੈ। ਗੁਰੂ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਮਨ ਵਿੱਚ ਸ਼ਾਂਤੀ ਬਣੇ। ਆਪ ਆਪਣੇ ਘਰ ਦੇ ਅੰਦਰ ਝੂਮਰ ਲਿਆ ਲਿਆ ਕੇ ਭਾਵੇਂ $500 $5,000 ਦੇ ਝੂਮਰ ਆਪਣੇ ਘਰਾਂ ਦੇ ਅੰਦਰ ਲਟਕਾ ਲਓ, ਟਿਊਬਾਂ ਲਾ ਲਓ, ਪ੍ਰਕਾਸ਼ ਦਾ ਸਾਧਨ ਕਰ ਲਓ, ਬਲਬ ਲਾ ਲਓ, ਪਰ ਜੇ ਸਪਲਾਈ ਪਿੱਛੋਂ ਨਹੀਂ ਨਾ ਆ ਰਹੀ ਤੇ 5,000 ਦਾ ਝੂਮਰ ਵੀ ਕਿਸੇ ਕੰਮ ਦਾ ਨਹੀਂ ਹੈ। ਜੇ ਸਪਲਾਈ ਆ ਰਹੀ ਹੈ ਤੇ ਉਹ ਸੁੰਦਰ ਲੱਗੇਗਾ, ਜਗੇਗਾ, ਘਰ ਦੀ ਰੌਣਕ ਨੂੰ ਵਧਾਏਗਾ, ਤੇ ਜੇ ਪਿੱਛੋਂ ਸਪਲਾਈ ਲਾਈਟ ਦੀ ਬਿਜਲੀ ਦੀ ਨਹੀਂ ਮਿਲ ਰਹੀ ਤੇ ਝੂਮਰ ਭਾਵੇਂ 5,00,000 ਦਾ ਲਾ ਲਓ, ਕੀ ਫਰਕ ਪੈਂਦਾ? 50 ਰੁਪਈਆਂ ਦਾ ਲਾ ਲਓ, 500 ਦਾ ਲਾ ਲਓ, ਕੀ ਫਰਕ ਪੈਂਦਾ? ਸਪਲਾਈ ਸਾਨੂੰ ਮਿਲਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ। ਜੋ ਸ਼ਾਂਤੀ ਦੀ ਸ਼ਾਂਤੀ ਸਾਡੇ ਮਨ ਵਿੱਚ ਆਉਣੀ ਹੈ, ਜੋ ਸ਼ਾਂਤੀ ਗੁਰੂ ਕੋਲੋਂ ਮਿਲਣੀ ਹੈ, ਉਹ ਆਉਣੀ ਤੁਹਾਡੇ ਮਨ ਦੇ ਉੱਥੇ ਜੁੜਨ ਕਰਕੇ। ਮਨ ਨੂੰ ਜੋੜੋ, ਸ਼ਾਂਤੀ ਬਣੇਗੀ। ਹਾਰ ਸ਼ਿੰਗਾਰ ਅਡੰਬਰ ਲੱਖ ਕਰ ਲਓ, ਜੇ ਮਨ ਦੀ ਤਾਰ ਉਹਦੇ ਨਾਲ ਜੁੜੀ ਨਹੀਂ ਹੈ, ਸ਼ਾਂਤੀ ਸਕੂਨ ਬਣੇਗਾ ਨਹੀਂ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਉਹ ਸੁਹਾਗਣ ਹੈ ਜੋ ਬੇਪਰਵਾਹ ਪਤੀ ਨੂੰ ਚੰਗੀ ਲੱਗ ਜਾਏ, ਭਾ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾਂ ਦੇ ਮਨਾਂ ਅੰਦਰ ਗੁਰਮਤ ਗਿਆਨ ਦੀ ਸੂਝ ਬੂਝ ਬਖਸ਼ਿਸ਼ ਕਰਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਤੀ ਧੋਤੀ ਸੰਭਹੀ

ਬਹਿ ਕੇ ਇਹੀ ਚਿਹਰਾ ਕੋਈ ਹੋਰ ਰੂਪ ਵਟਾ ਲੈਂਦਾ ਹੈ, ਗੁਰਦੁਆਰੇ ਦੇ ਅੰਦਰ ਇਹੀ ਚਿਹਰਾ ਹੋਰ ਹੁੰਦਾ ਹੈ। ਧਰਮ ਇਹ ਨਹੀਂ ਹੈ ਕਿ ਚਲੋ ਗੁਰਦੁਆਰੇ ਜਾਣਾ ਹੈ, ਬਹਿ ਕੇ ਦੋ ਘੜੀਆਂ ਸੁਣਨਾ ਹੈ ਜਾਂ ਸੁਣਾਉਣਾ ਹੈ, ਮੱਥਾ ਟੇਕਣਾ ਹੈ ਤੇ ਹੱਥ ਵਿੱਚ ਦਾਤਰੀ ਫੜ ਕੇ ਰੱਖਣੀ ਹੈ, ਜਿਹੜਾ ਦੁਕਾਨ ਤੇ ਆ ਗਿਆ ਰਗੜ ਕੇ ਧਰ ਦੇਣਾ ਹੈ, ਛਿੱਲ ਲਾ ਲੈਣੀ ਹੈ, ਜਾਂ ਕਾਰੋਬਾਰ ਦੇ ਅੰਦਰ ਦੂਸਰੇ ਦਾ ਹੱਕ ਖਾਣਾ ਹੈ, ਵਧੀਕੀ ਕਰਨੀ ਹੈ, ਨਫ਼ਰਤ ਕਰਨੀ ਹੈ, ਈਰਸ਼ਾ ਕਰਨੀ ਹੈ, ਸਾਰਾ ਦਿਨ ਚੁਗਲੀ, ਸਾਰਾ ਦਿਨ ਨਿੰਦਾ, ਅਗਰ ਇਹ ਸਭ ਬੁਰਾਈਆਂ ਮਨ ਦੇ ਅੰਦਰ ਮੌਜੂਦ ਨੇ ਤੇ ਫਿਰ ਸਿੱਖ ਤਾਂ ਹਾਂ ਪਰ ਵਿਖਾਵੇ ਦੇ ਸਿੱਖ ਹਾਂ, ਹਕੀਕਤ ਵਿੱਚ ਸਿੱਖ ਨਹੀਂ ਹਾਂ। ਸਿੱਖੀ ਕੇਵਲ ਬਾਹਰਲੇ ਪਹਿਰਾਵੇ ਦਾ ਨਾਂ ਨਹੀਂ। ਔਰ ਇਹ ਬੇਨਤੀ ਮੈਂ ਅਕਸਰ ਕਰਦਾ ਹੀ ਰਹਿੰਦਾ, ਕਿਉਂ ਕਰਦਾ ਰਹਿੰਦਾ, ਕਿਉਂਕਿ ਸਾਡਾ ਧਿਆਨ ਬਾਹਰ ਜੁੜਦਾ ਹੈ, ਪਹਿਰਾਵੇ ਦੇ ਉੱਤੇ ਜੁੜਦਾ ਹੈ, ਅੰਦਰ ਨਹੀਂ ਜਾਂਦਾ। ਗੁਰਬਾਣੀ ਦੇ ਨੇਮ, ਗੁਰਬਾਣੀ ਦੇ ਨੁਕਤੇ, ਗੁਰਬਾਣੀ ਦੇ ਸਿਧਾਂਤ ਆਪਣੇ ਮਨ ਵਿੱਚ ਵਸਾਓ ਤੇ ਕਾਰੋਬਾਰ ਕਰਦਿਆਂ ਵਕਤ, ਵੇਖਦੇ ਵਕਤ, ਬੋਲਦੇ ਵਕਤ, ਸੋਚਦੇ ਵਕਤ, ਚੱਲਦੇ ਵਕਤ ਤੁਹਾਨੂੰ ਗੁਰਬਾਣੀ ਦੇ ਉਹ ਬਚਨ ਚੋਟ ਕਰਦੇ ਰਹਿਣ ਕਿ ਤੂੰ ਇਸ ਮਾਰਗ ਤੇ ਚੱਲਣਾ, ਇਸ ਮਾਰਗ ਦੇ ਉੱਤੇ ਨਹੀਂ ਚੱਲਣਾ। ਅਗਰ ਤੇ ਆਪ ਬਾਣੀ ਦੇ ਅਨੁਸਾਰ ਚੱਲ ਰਹੇ ਹੋ, ਕਹਿ ਸਕਦੇ ਆ ਸੱਚੇ ਸਿੱਖ ਹੋ। ਖਿਮਾ ਚਾਹਾਂਗਾ ਨਹੀਂ ਚੱਲ ਰਹੇ ਤੇ ਫਿਰ ਭੇਖੀ ਸਿੱਖੋ, ਕੇਵਲ ਭੇਖ ਕਰਕੇ ਪਹਿਰਾਵੇ ਤੋਂ ਨਜ਼ਰ ਆ ਰਹੇ ਸਿੱਖ ਹੋ ਪਰ ਅੰਦਰੋਂ ਸਿੱਖ ਨਹੀਂ ਹੋ, ਉਹਦੇ ਵਿੱਚ ਮੈਂ ਵੀ ਆਪ ਵੀ ਸ਼ਾਮਲ ਹਾਂ, ਤੁਸੀਂ ਵੀ ਸ਼ਾਮਲ ਹੋ। ਤੋ ਖੈਰ, ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਇੱਕ ਸੁਹਾਗਣ ਨੇ ਇਸ਼ਨਾਨ ਪਾਣ ਕਰ ਲਿਆ ਹੈ, ਹਾਰ ਸ਼ਿੰਗਾਰ ਕਰ ਲਿਆ ਹੈ, ਪਰ ਪਤੀ ਦੇ ਨਾਲ ਸੁਲਾ ਸਫਾਈ ਨਹੀਂ ਹੈ, ਪਤੀ ਦੇ ਨਾਲ ਮਨ ਮੁਟਾਵ ਹੈ, ਤੇ ਫਿਰ ਉਹ ਸੁਹਾਗਣ ਕਾਹਦੀ ਹੋਈ। ਕਹਿਣਾ ਕੀ ਚਾਹੁੰਦੇ ਨੇ ਕਿ ਧਰਮ ਦੇ ਮਾਰਗ ਦੇ ਉੱਤੇ ਚੱਲਦਿਆਂ ਚੱਲਦਿਆਂ ਬੰਦਾ ਧਰਮ ਦੇ ਅਡੰਬਰ ਬਾਹਰੋਂ ਬਾਹਰੋਂ ਕਰ ਲੈਂਦਾ ਹੈ, ਪਰ ਪਤੀ ਪਰਮਾਤਮਾ ਦੇ ਨਾਲ ਸੁਲਾ ਸਫਾਈ ਨਹੀਂ, ਲੈਣ ਦੇਣ ਨਹੀਂ, ਬਹਿਣ ਉੱਠਣ ਨਹੀਂ, ਪਤੀ ਦੇ ਵਿਚਾਰਾਂ ਦੇ ਨਾਲ ਸਹਿਮਤੀ ਨਹੀਂ। ਤੇ ਭਗਤ ਜੀ ਕਹਿਣ ਲੱਗੇ, ਫਿਰ ਆਪਣੇ ਆਪ ਸੁਹਾਗਣ ਹੈ, ਆਪਣੇ ਆਪ ਦੇ ਅੰਦਰ ਸਿੱਖ ਹੈ, ਹਕੀਕਤ ਵਿੱਚ ਨਹੀਂ ਹੈ। ਹੁਣ ਮੈਂ ਇੱਕ ਹੋਰ ਬੇਨਤੀ ਆਪ ਸੰਗਤ ਦੇ ਸਨਮੁਖ ਕਰਦਾ ਚੱਲਾਂ। ਇੱਕ ਪਾਸੇ ਇੱਕ ਪਾਗਲ ਮਨੁੱਖ, ਦੂਸਰੇ ਪਾਸੇ ਇੱਕ ਰੱਬ ਦਾ ਪਿਆਰਾ ਭਗਤ ਮਨੁੱਖ, ਇਹਨਾਂ ਦੋਵਾਂ ਦੇ ਮਨ ਦੇ ਅੰਦਰ ਜਪ ਚੱਲਦਾ ਹੈ, ਦੋਵਾਂ ਦੇ ਮਨ ਦੇ ਅੰਦਰ। ਜੋ ਆਮ ਅਕਲ ਦੇ ਤਲ ਨੂੰ ਛੱਡ ਕੇ ਅਕਲ ਦੇ ਤਲ ਨਾਲੋਂ ਥੋੜਾ ਉੱਚਾ ਉੱਠ ਕੇ ਜੀਵਨ ਗੁਜ਼ਾਰ ਰਿਹਾ ਹੈ, ਰੱਬ ਦਾ ਸੱਚਾ ਸੰਤ, ਸੱਚਾ ਭਗਤ, ਕਬੀਰ ਸਾਹਿਬ, ਨਾਮਦੇਵ ਸਾਹਿਬ ਤੇ ਰਵਿਦਾਸ ਸਾਹਿਬ ਵਰਗਾ, ਉਹਨਾਂ ਦੇ ਮਨ ਵਿੱਚ ਵੀ ਜਪ ਚੱਲਦਾ ਹੈ। ਦੂਸਰਾ, ਜੋ ਅਕਲ ਨੂੰ ਛੱਡ ਕੇ ਆਮ ਦੁਨਿਆਵੀ ਤਲ ਨੂੰ ਛੱਡ ਕੇ ਥੋੜਾ ਨੀਵਾਂ ਜਾ ਕੇ ਨੀਵੀਂ ਪੱਧਰ ਦੇ ਉੱਤੇ ਜੀਵਨ ਗੁਜ਼ਾਰ ਰਿਹਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਾਗਲ, ਪਾਗਲ ਦੇ ਅੰਦਰ ਵੀ ਇੱਕ ਜਪ ਚੱਲਦਾ ਹੁੰਦਾ ਹੈ ਔਰ ਲਗਾਤਾਰ ਚੱਲਦਾ ਹੈ। ਲਗਾਤਾਰ ਜਪ ਚੱਲਦਾ ਹੈ ਜਾਂ ਪਾਗਲ ਦੇ ਅੰਦਰ, ਲਗਾਤਾਰ ਜਪ ਚੱਲਦਾ ਹੈ ਜਾਂ ਇੱਕ ਸੱਚੇ ਭਗਤ ਦੇ ਅੰਦਰ, ਵਿਚਕਾਰਲੇ ਮਨੁੱਖਾਂ ਦੇ ਮਨ ਦੇ ਅੰਦਰ ਲਗਾਤਾਰ ਨਹੀਂ ਚੱਲਦਾ। ਤੁਸੀਂ ਆਪਣੇ ਵੱਲ ਝਾਤੀ ਮਾਰ ਕੇ ਵੇਖ ਲਓ, ਕਦੀ ਤੁਹਾਡੇ ਮਨ ਦੇ ਅੰਦਰ ਪਰਮਾਤਮਾ ਦੀ ਯਾਦ ਹੁੰਦੀ ਹੈ, ਕਦੀ ਨਹੀਂ ਹੁੰਦੀ। ਕਦੀ ਤੁਹਾਡੇ ਮਨ ਦੇ ਅੰਦਰ ਪੁੰਨ ਚੱਲਦਾ ਹੈ, ਕਦੀ ਪਾਪ ਚੱਲਦਾ ਹੈ। ਕਦੀ ਮਨ ਦੇ ਅੰਦਰ ਈਰਸ਼ਾ ਦੁਸ਼ਮਣੀ ਚੱਲਦੀ ਹੈ ਤੇ ਕਦੀ ਕਦੀ ਚੰਗੇ ਗੁਣਾਂ ਦੀ ਮਾਲਾ ਚੱਲਦੀ ਹੈ, ਪਰਉਪਕਾਰ ਦੇ ਵਿਚਾਰ ਚੱਲਦੇ ਨੇ, ਕਦੀ ਸ਼ੁਭ ਵਿਚਾਰ ਚੱਲਦੇ ਨੇ, ਕਦੀ ਮੈਲੇ ਵਿਚਾਰ ਚੱਲਦੇ ਨੇ। ਟਿਕਾਊ ਵਿਚਾਰ ਸਾਡੇ ਵਿੱਚ ਨਹੀਂ ਚੱਲਦੇ, ਕਦੀ ਚੰਗੇ ਕਦੀ ਮੰਦੇ, ਕਦੀ ਬੜੇ ਉਤਲੀ ਬੁਲੰਦੀ ਵਾਲੇ, ਕਦੀ ਬਿਲਕੁਲ ਡੂੰਗੀ ਖੱਡ ਵਾਲੇ, ਇਸ ਤਰ੍ਹਾਂ ਦੇ ਵਿਚਾਰ। ਰੱਬ ਦੇ ਪਿਆਰੇ ਦੇ ਮਨ ਵਿੱਚ ਜਪ ਚੱਲਦਾ ਹੈ ਪਰ ਇੱਕ ਤਰਫਾ ਚੱਲਦਾ ਹੈ, ਇੱਕ ਪਾਗਲ ਦੇ ਮਨ ਵਿੱਚ ਵੀ ਜਪ ਚੱਲਦਾ ਹੈ ਪਰ ਇੱਕ ਤਰਫਾ ਚੱਲਦਾ ਹੈ। ਰੱਬ ਦੇ ਪਿਆਰੇ ਦੇ ਮਨ ਵਿੱਚ ਜਿਹੜਾ ਜਪ ਚੱਲਦਾ ਹੈ ਉਹ ਲਗਾਤਾਰ ਪਰਮਾਤਮਾ ਦਾ ਚੱਲਦਾ ਹੈ, ਔਰ ਉਹ ਜਪ ਉਹਦੀ ਮੰਗ ਹੈ, ਉਹ ਜਪ ਉਹਦਾ ਸ਼ੌਂਕ ਹੈ, ਉਹਦੀ ਮਜਬੂਰੀ ਨਹੀਂ ਹੈ। ਇੱਕ ਪਾਗਲ ਜਿਹਦਾ ਦਿਮਾਗੀ ਤਵਾਜ਼ਨ ਕਾਇਮ ਨਹੀਂ ਰਿਹਾ, ਉਹਦੇ ਮਨ ਵਿੱਚ ਵੀ ਜਪ ਚੱਲਦਾ ਹੈ ਪਰ ਉਹ ਬੜੀ ਨੀਵੀਂ ਪੱਧਰ ਦਾ ਜਪ ਚੱਲਦਾ ਹੈ, ਜਾਂ ਪਤਨੀ ਨੂੰ ਦਾ ਜਪ ਚੱਲਦਾ ਹੈ, ਜਾਂ ਪੁੱਤਰਾਂ ਦਾ ਜਪ ਚੱਲਦਾ ਹੈ, ਜਾਂ ਪਦਾਰਥ ਦਾ ਜਪ ਚੱਲਦਾ ਹੈ। ਪਾਗਲ ਬੰਦਾ ਕਿਉਂ ਹੋਇਆ ਹੈ, ਕਿਸ ਕਾਰਨ ਕਰਕੇ ਚੋਟ ਖਾ ਕੇ ਹੋਇਆ ਹੈ, ਜਿੱਥੋਂ ਉਹਨੂੰ ਚੋਟ ਮਿਲੀ ਪਾਗਲ ਦੇ ਦਿਮਾਗ ਦੀ ਸੂਈ ਉੱਥੇ ਰੁਕ ਜਾਂਦੀ ਹੈ। ਪਾਗਲ ਉਹੀ ਜਪ ਵਾਰ ਵਾਰ ਕਰਦਾ ਹੈ, ਔਰ ਇਹ ਕਾਰਨ ਕਦੀ ਕਿਸੇ ਪਾਗਲ ਨੂੰ ਵੇਖੋ ਜਿਸ ਕਾਰਨ ਕਰਕੇ ਉਹਨੂੰ ਚੋਟ ਲੱਗੀ ਹੈ, ਸਮਾਜ ਦੇ ਅੰਦਰ ਚੱਲਦਿਆਂ ਚੱਲਦਿਆਂ ਜਿਸ ਪਾਸਿਓਂ ਉਹਨੂੰ ਚੋਟ ਮਿਲੀ ਹੈ, ਪਾਗਲ ਹੋ ਗਿਆ ਹੈ, ਅਕਲ ਗਵਾ ਬੈਠਾ ਹੈ, ਪਰ ਹੁਣ ਵੀ ਮਨ ਦੇ ਅੰਦਰ ਉਹ ਕੁਝ ਚੱਲਦਾ।

ਤੇ ਜ਼ੁਬਾਨ ਦੇ ਉੱਤੇ ਵੀ ਉਹੀ ਕੁਝ ਚੱਲਦਾ ਹੈ। ਔਰ ਇਸ ਤਰ੍ਹਾਂ ਦੇ ਬੰਦੇ ਅਕਸਰ ਮਿਲਦੇ ਨੇ, ਇੱਕ ਤਰਫਾ ਗੱਲ ਕਰਦੇ ਹੋਏ ਮਿਲਦੇ ਨੇ। ਪਾਗਲ ਦਾ ਜਪ ਉਹਦਾ ਬੋਝ ਹੈ ਤੇ ਇੱਕ ਗੁਰਮੁਖ ਦਾ ਜਪ ਉਹਦੇ ਬੋਝ ਨੂੰ ਹਲਕਿਆਂ ਕਰਦਾ ਹੈ, ਸੰਤ ਦਾ ਜਪ ਉਹਦੇ ਬੋਝ ਨੂੰ ਹਲਕਿਆਂ ਕਰਦਾ ਹੈ। ਪਾਗਲ ਦਾ ਜਪ ਉਹਦੀ ਮਜਬੂਰੀ ਹੈ ਤੇ ਇੱਕ ਸੱਚੇ ਸੰਤ ਦਾ ਜਪ ਉਹਦੀ ਮਜਬੂਰੀ ਨਹੀਂ, ਉਹਦੀ ਮੰਗ ਹੈ, ਉਹਦਾ ਸ਼ੌਂਕ ਹੈ। ਪਾਗਲ ਦਾ ਜਪ ਉਹਨੂੰ ਜਨਮ ਮਰਨ ਦੇ ਗੇੜ ਵਿੱਚ ਲਿਆਏਗਾ ਤੇ ਸੱਚੇ ਰੱਬ ਦੇ ਪਿਆਰੇ ਦਾ ਜਪ ਉਹਨੂੰ ਜਨਮ ਮਰਨ ਤੋਂ ਰਹਿਤ ਕਰੇਗਾ, ਜਨਮ ਮਰਨ ਤੋਂ ਬਚਾ ਦੇਗਾ। ਇਸ ਅੱਜ ਦੇ ਮਹਾਂਵਾਕ ਵਿੱਚ ਭਗਤ ਫਰੀਦ ਜੀ ਕਹਿਣ ਲੱਗੇ, ਧਾਰਮਿਕ ਅਡੰਬਰ ਤੂੰ ਕਰ ਲੈਣਾ ਹੈ ਪਰ ਤੇਰੇ ਅੰਦਰ ਜਪ ਨਹੀਂ ਚੱਲਦਾ ਪਰਮਾਤਮਾ ਦਾ, ਤੇਰੇ ਅੰਦਰ ਚਿੰਤਨ ਯਾਦ ਨਹੀਂ ਚੱਲਦੀ ਤੇ ਉਹ ਵੀ ਪਰਮਾਤਮਾ ਦੀ ਯਾਦ। ਪਰਮਾਤਮਾ ਦੀ ਯਾਦ ਨਹੀਂ ਤੇ ਬਾਹਰੋਂ ਭੇਖ ਬਣਾ ਲਿਆ, ਕਹਿਣ ਲੱਗੇ ਤੂੰ ਸੱਚਾ ਨਹੀਂ ਹੈ, ਭੇਖੀ ਹੈ, ਕੇਵਲ ਭੇਖੀ ਹੈ। ਤੇ ਹੁਣ ਮੈਂ ਇੱਕ ਬੇਨਤੀ ਹੋਰ ਵੀ ਕਰਦਾ ਚੱਲਾਂ ਕਿਉਂਕਿ ਅਹਿਮ ਜਿਹਾ ਵਿਸ਼ਾ ਹੈ। ਅਕਸਰ ਦੇਸ਼ ਵਿਦੇਸ਼ ਦੇ ਅੰਦਰ ਵਿਚਰਦਿਆਂ ਪ੍ਰੇਮੀਆਂ ਵੱਲੋਂ ਪ੍ਰਸ਼ਨ ਆਉਂਦੇ ਨੇ, ਸਿਮਰਨ ਕਰਨਾ ਹੈ ਪਰ ਕਿਵੇਂ ਕਰਨਾ ਹੈ, ਔਰ ਸਿਮਰਨ ਕਰਨ ਦੀਆਂ ਵਿਧੀਆਂ ਵੀ ਤਰ੍ਹਾਂ ਤਰ੍ਹਾਂ ਦੀਆਂ ਬਿਆਨ ਕੀਤੀਆਂ ਜਾ ਰਹੀਆਂ ਨੇ। ਇੱਕ ਬੇਨਤੀ ਮੈਂ ਹੋਰ ਕਰਨੀ ਚਾਹਾਂਗਾ, ਮੈਨੂੰ ਕੋਈ ਹੱਕ ਨਹੀਂ ਕਿ ਮੈਂ ਆਪਣੇ ਵੱਲੋਂ ਤੁਹਾਡੀ ਝੋਲੀ ਦੇ ਅੰਦਰ ਕੋਈ ਵਿਧੀ ਵਿਧਾਨ ਪਾਵਾਂ ਤੇ ਉਹ ਵਿਧੀ ਗੁਰਬਾਣੀ ਵਿੱਚ ਹੋਵੇ ਨਾ ਤੇ ਮੈਂ ਤੁਹਾਨੂੰ ਆਪਣੇ ਵੱਲੋਂ ਕੋਈ ਜੁਗਤ ਬਿਆਨ ਕਰਾਂ ਜੀ ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ, ਮੈਨੂੰ ਕੋਈ ਹੱਕ ਨਹੀਂ। ਹਾਂ, ਗੁਰਬਾਣੀ ਵਿੱਚ ਕੋਈ ਵਿਧੀ ਬਿਆਨ ਕੀਤੀ ਹੋਵੇ, ਉਹ ਗੁਰਬਾਣੀ ਦੇ ਬਚਨਾਂ ਨੂੰ ਖੁੱਲਣਾ, ਗੁਰਬਾਣੀ ਦੇ ਬਚਨਾਂ ਨੂੰ ਐਕਸਪਲੇਨ ਕਰਨਾ, ਉਹ ਤੇ ਸਾਡੀ ਜ਼ਿੰਮੇਵਾਰੀ ਹੈ। ਪਰ ਗੁਰਬਾਣੀ ਦੀ ਉਲੰਘਣਾ ਕਰਕੇ ਆਪਣੇ ਕੋਲੋਂ ਵਿਧੀਆਂ ਬਿਆਨ ਕਰਨੀਆਂ ਜੀ ਇਸ ਤਰ੍ਹਾਂ ਕਰ ਲੋ ਧਿਆਨ ਜੁੜ ਜਾਏਗਾ, ਇਸ ਤਰ੍ਹਾਂ ਕਰ ਲੋ ਧਿਆਨ ਨਹੀਂ ਜੁੜੇਗਾ, ਇਹ ਤੇ ਗੁਰਬਾਣੀ ਨੂੰ ਉਲੰਘਣਾ, ਗੁਰਬਾਣੀ ਦੀ ਤੋਹੀਨ ਕਰਨੀ ਤੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਲਾ ਕੰਮ ਹੈ। ਹੁਣ ਜੋ ਮੈਨੂੰ ਸਮਝ ਵਿੱਚ ਆਇਆ ਹੈ, ਪਰਮਾਤਮਾ ਦਾ ਸਿਮਰਨ ਕਰਨ ਦੀ ਵਿਧੀ ਕੀ, ਪਹਿਲਾਂ ਸਿਮਰਨ ਨੂੰ ਥੋੜਾ ਸਮਝ ਲਈਏ। ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ ਸਿਮਰਨ, ਪੰਜਾਬੀ ਵਿੱਚ ਉਹਨੂੰ ਕਹਿ ਦਿੰਦੇ ਨੇ ਚੇਤਾ ਕਰਨਾ, ਔਰ ਹਿੰਦੀ ਵਿੱਚ ਕਹਿ ਦਿੰਦੇ ਨੇ ਯਾਦ ਕਰਨਾ। ਇੱਕ ਹੀ ਕਿਰਿਆ ਦੇ ਤਿੰਨ ਨਾਮ ਨੇ ਤਿੰਨ ਭਾਸ਼ਾਵਾਂ ਦੇ ਅੰਦਰ, ਹਿੰਦੀ ਵਿੱਚ ਯਾਦ, ਪੰਜਾਬੀ ਵਿੱਚ ਚੇਤਾ ਤੇ ਸੰਸਕ੍ਰਿਤ ਦੇ ਅੰਦਰ ਸਿਮਰਨ। ਜਿਵੇਂ ਪਾਣੀ, ਕੋਈ ਪਾਣੀ ਨੂੰ ਪਾਣੀ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਜਲ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਨੀਰ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਵਾਟਰ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਆਬ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਜਲ ਕਹਿ ਦਿੰਦਾ ਹੈ। ਆਖਿਰਕਾਰ ਚੀਜ਼ ਤੇ ਇੱਕ ਹੀ ਹੈ ਨਾ, ਉਹਦੇ ਨਾਂ ਬੜੇ ਨੇ, ਚੀਜ਼ ਤੇ ਇੱਕ ਹੀ ਹੈ, ਪਦਾਰਥ ਇੱਕੋ ਹੀ ਹੈ, ਕਿਰਿਆ ਇੱਕੋ ਹੀ ਹੈ, ਕਰਮ ਇੱਕੋ ਹੀ ਹੈ, ਉਹਦੇ ਨਾਂ ਤਿੰਨ ਨੇ, ਯਾਦ ਕਰਨਾ, ਚੇਤਾ ਕਰਨਾ, ਸਿਮਰਨ ਕਰਨਾ। ਇਹਨਾਂ ਤਿੰਨਾਂ ਵਿੱਚੋਂ ਜੋ ਸਭ ਤੋਂ ਮਸ਼ਹੂਰ ਲਫ਼ਜ਼ ਹੋਇਆ ਉਹ ਹੈ ਸਿਮਰਨ। ਸਿਮਰਨ ਤੁਹਾਡੇ ਮਨ ਦੇ ਨਾਲ ਸੰਬੰਧ ਰੱਖਦਾ ਹੈ। ਮੈਂ ਫਿਰ ਯਾਦ ਕਰਾ ਰਿਹਾ, ਯਾਦ ਕਰਨਾ। ਤੇ ਹੁਣ ਇਸ ਵਕਤ ਬਹਿ ਕੇ ਤੁਸੀਂ ਆਪਣੇ ਮਨ ਦੇ ਅੰਦਰ ਕਿਹਨੂੰ ਯਾਦ ਕਰ ਰਹੇ ਹੋ, ਕਿਸੇ ਦੂਸਰੇ ਨੂੰ ਪਤਾ ਲੱਗ ਰਿਹਾ ਕਿ ਤੁਹਾਡੇ ਮਨ ਦੇ ਅੰਦਰ ਯਾਦ ਦੀ ਮਾਲਾ ਚੱਲ ਰਹੀ ਹੈ? ਤੁਸੀਂ ਇੰਡੀਆ ਦੇ ਅੰਦਰ ਆਪਣੇ ਕਿਸੇ ਸੱਜਣ ਮਿੱਤਰ ਨੂੰ ਯਾਦ ਕਰਦੇ ਹੋ, ਭੈਣ ਭਾਈ ਨੂੰ ਯਾਦ ਕਰਦੇ ਹੋ, ਰਿਸ਼ਤੇਦਾਰ ਨੂੰ ਯਾਦ ਕਰਦੇ ਹੋ, ਜਾਂ ਗੁਰੂ ਨੂੰ ਯਾਦ ਕਰਦੇ ਹੋ, ਕਿਸੇ ਨੂੰ ਸਮਝ ਆ ਰਹੀ? ਤੇ ਯਾਦ ਕਰਨ ਵਾਸਤੇ ਤੁਹਾਨੂੰ ਕਿਸੇ ਵਿਧੀ ਵਿਧਾਨ ਦੀ ਰਚਨ ਦੀ ਲੋੜ ਪਈ ਕਿ ਤੁਸੀਂ ਦੂਰ ਬੈਠੇ ਹੋਏ ਆਪਣੇ ਮਾਂ ਬਾਪ ਨੂੰ ਯਾਦ ਕਰਨਾ ਹੈ ਤੇ ਤੁਹਾਨੂੰ ਕਿਸੇ ਵਿਧੀ ਦੇ ਤਹਿਤ ਯਾਦ ਕਰਨਾ ਪਏਗਾ? ਕੀ ਯਾਦ ਕਰਨ ਲੱਗਿਆਂ ਵਿਧੀ ਦੀ ਲੋੜ ਪੈਂਦੀ? ਇਸ ਤੋਂ ਅੱਗੇ ਮੈਂ ਬੇਨਤੀ ਕਰਾਂਗਾ ਜਪ ਕਰਨਾ। ਜਪ ਵੱਖਰਾ ਹੈ ਤੇ ਸਿਮਰਨ ਵੱਖਰਾ ਹੈ। ਤੋ ਖੈਰ, ਮਨ ਦੇ ਅੰਦਰ ਭੁੱਖ ਹੋਵੇ ਪਰਮਾਤਮਾ ਨੂੰ ਮਿਲਣ ਦੀ, ਮਨ ਦੇ ਅੰਦਰ ਪਿਆਸ ਹੋਵੇ ਰੱਬ ਜੀ ਦੇ ਨਾਲ ਮਿਲਾਪ ਕਰਨ ਦੀ, ਆਪ ਜ਼ੁਬਾਨ ਤੋਂ ਵਾਹਿਗੁਰੂ ਕਹਿ ਲਓ, ਉਹ ਤੁਹਾਡਾ ਸਿਮਰਨ ਬਣ ਜਾਏਗਾ। ਵਾਹਿਗੁਰੂ ਕਹਿਣ ਦੇ ਨਾਲ ਅੰਦਰ ਯਾਦ ਬਣ ਰਹੀ ਹੈ ਜਾਂ ਨਹੀਂ ਬਣ ਰਹੀ? ਜ਼ੁਬਾਨ ਤੋਂ ਵਾਹਿਗੁਰੂ ਕਹਿਣਾ ਇਹ ਹੈ ਜਪ ਕਰਨਾ। ਬੜੇ ਧਿਆਨ ਨਾਲ ਮੇਰੀ ਬੇਨਤੀ ਨੂੰ ਸਮਝ ਲੈਣਾ, ਨਹੀਂ ਤੇ ਮਨ ਸ਼ੰਕੇ ਵਿੱਚ ਚਲਾ ਜਾਏਗਾ। ਜ਼ੁਬਾਨ ਦੇ ਨਾਲ ਵਾਹਿਗੁਰੂ ਬੋਲਣਾ, ਮੂਲ ਮੰਤਰ ਕਹਿਣਾ, ਬਾਣੀ ਨੂੰ ਪੜ੍ਹਨਾ, ਇਹਦਾ ਨਾਂ ਹੈ ਜਪ ਕਰਨਾ। ਜਪਿਆ ਜਾਂਦਾ ਹੈ ਜ਼ੁਬਾਨ ਦੇ ਨਾਲ, ਜਪਿਆ ਜਾਂਦਾ ਹੈ ਰਸਨਾ ਦੇ ਨਾਲ। ਸਿਮਰਨ ਰਸਨਾ ਦੇ ਨਾਲ ਨਹੀਂ ਹੁੰਦਾ। ਸਿਮਰਨ ਦਾ ਸੰਬੰਧ ਤੁਹਾਡੇ ਮਨ ਦੇ ਨਾਲ ਹੈ ਤੇ ਸਿਮਰਨ ਹੁੰਦਾ ਹੈ ਮਨ ਕਰਕੇ। ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ, ਜ਼ੁਬਾਨ ਕਿਸੇ ਹੋਰ ਨੂੰ ਜਪਦੀ ਹੈ ਤੇ ਮਨ ਕਿਸੇ ਹੋਰ ਨੂੰ ਚੇਤਾ ਕਰਦਾ ਹੈ।
मन किसे होर दे सिमरन विच है। जिथे मन जुड़े है उहदा नां सिमरन है, जिथे जुबान जुड़ी है उहदा नां जप है। जिन्हों जुबान बोल रही है जुबान उहदा जप कर रही है, पर यह जरूरी नहीं है कि जिहदा जप जुबान कर रही है मन भी उहनूं चेते करदा है जां नहीं करदा, यह जरूरी नहीं है। और ये तुसी अपने रोजमर्रा जीवन दे अंदर वेख लो, जुबान श्री जपजी साहब दा जप कर रही हुंदी है ते मन किधरे दूर दराडे होर किसे नूं चेता कर रहा हुंदा है। मन जपजी नूं नहीं जप रहा, जुबान जप रही है। जुबान वाहिगुरू वाहिगुरू दा जाप कर रही है पर मन नहीं जप रहा। मन किधरे सज्जे खब्बे दूर दराडे निकल के सैर सपाटे दे अंदर मगन। जिथे मन है उहदा नां सिमरन है, जिथे जुबान है उहदा नां जप है। और ये जरूरी नहीं कि जिहदा जप कर रहे उहदा सिमरन है। जप करन लग्या जुबान नूं हलाउणा पैंदा है, जुबान नूं इस आहर दे अंदर लाउणा पैंदा है, इस कारज विच जुबान नूं लिया के खड़िया करना पैंदा है, जप करना है। ते जिहदा सिमरन करना है उत्थे मन नूं वी लिया के खड़िया करना पैंदा है। अगर गुरु दा सिमरन करना है ते मन नूं गुरु दरबार विच लिआउणा पएगा, मन नूं गुरु बाणी दे नेड़े लिआउणा पएगा। अगर मन गुरु बाणी दे नेड़े नहीं ते जुबान जप करदी रहेगी, जुबान दा जप चलदा रहेगा, मन नूं रस मिलेगा ही नहीं। मन नूं रस कदों मिलदा है? जदों मन आप करदा है, जदों मन आप काम करदा है उदों इहनूं रस मिलदा है। दूसरे इंद्रे दे कीते हुए काम कोलों मन नूं रस घट मिलदा है। इह खुद जदों करदा है ते उदों रस बहुत वध जांदा है, ज्यादा बणदा है। तो बेनती मैं करां, जे किसी बंदे नूं 3 दिन तो भोजन मिलिया ही ना होवे, 4 दिन 10 दिन 20 दिन महीना खंड बीजे उहनूं रोटी मिली ना होवे, ते 20 दिन बाद 2 रुखे मिसे प्रशादे लिजा के उहदे हथ दे उत्ते रखो, ते कि उह प्रश्न करेगा कि मैं प्रशादा किवें खाणा है, जां प्रशादे नूं बनाया किन्ने, इहनूं हथ सुचे लगे ने जां झूठे लगे ने, ਇਹ ਕਣਕ ਦਾ ਹੈ ਜਾਂ ਬਾਜਰੇ ਦਾ ਹੈ, ਫਿਰ ਇਹਦੇ ਨਾਲ ਸਬਜ਼ੀਆਂ 2 ਕਿਉਂ ਨਹੀਂ, ਇਹਦੇ ਨਾਲ ਸਲਾਦ ਕਿਉਂ ਨਹੀਂ, ਇਹਦੇ ਨਾਲ ਦਹੀਂ ਰਾਇਤਾ ਕਿਉਂ ਨਹੀਂ, ਉਹ ਪ੍ਰਸ਼ਨ ਕਰੇਗਾ। ਭੁੱਖਾ ਮਨੁੱਖ ਪ੍ਰਸ਼ਾਦੇ ਨੂੰ ਵੇਖਦਿਆਂ ਬਸ ਆਪਣੇ ਅੰਦਰ ਲਿਜਾਣ ਦੀ ਕਰਦਾ ਹੈ, ਖਾਣ ਦੀ ਕਰਦਾ ਹੈ। ਭੁੱਖੇ ਮਨੁੱਖ ਦਾ ਪ੍ਰਸ਼ਨ ਕੋਈ ਨਹੀਂ ਹੈ, ਭੁੱਖੇ ਮਨੁੱਖ ਦੇ ਪ੍ਰਸ਼ਨ ਪਿੱਛੇ ਰਹਿ ਜਾਂਦੇ ਨੇ। ਕਿਉਂ ਪਿੱਛੇ ਰਹਿ ਗਏ ਨੇ? ਕਿਉਂਕਿ ਭੁੱਖ ਬੜੀ ਹੈ। ਇੱਕ ਇੱਕ ਰੋਮ ਜੁਬਾਨ ਦਾ ਕੰਮ ਕਰ ਰਿਹਾ ਹੈ, ਰੋਮ ਰੋਮ ਵਿੱਚੋਂ ਆਵਾਜ਼ ਆ ਰਹੀ ਹੈ, ਪ੍ਰਸ਼ਾਦਾ ਚਾਹੀਦਾ ਹੈ, ਨਹੀਂ ਪ੍ਰਸ਼ਾਦਾ ਮਿਲੇਗਾ ਜਾਨ ਨਿਕਲ ਜਾਏਗੀ, ਪ੍ਰਸ਼ਾਦਾ ਚਾਹੀਦਾ। ਬਿਲਕੁਲ ਬੰਦਾ ਮਰਨ ਦੇ ਕਿਨਾਰੇ ਹੋਵੇ, ਭੁੱਖ ਤੋਂ ਤੰਗ ਆ ਕੇ, ਆਪ ਉਹਦੇ ਕੋਲ 2 ਕਿਲੋ ਸੋਨਾ ਲਿਜਾ ਕੇ ਰੱਖ ਦਿਓ ਤੇ ਉਹਨੂੰ ਕਹੋ ਵੀ ਤੈਨੂੰ ਜੰਜੀਰਾਂ ਦੇ ਨਾਲ ਇੱਥੇ ਹੀ ਬੰਨ ਕੇ ਰੱਖਣਾ ਹੈ, ਤੈਨੂੰ ਕਿਧਰੇ ਜਾਣ ਦੇਣਾ ਨਹੀਂ, 1 ਮਹੀਨਾ ਹੋਰ ਤੇ ਸੋਨਾ 2 ਕਿਲੋ ਤੈਨੂੰ ਰੋਜ਼ ਮਿਲ ਜਾ ਕਰੇਗਾ। ਉਹ ਕਹੇਗਾ ਮੈਨੂੰ ਸੋਨਾ ਨਹੀਂ ਚਾਹੀਦਾ, ਮੈਨੂੰ ਭੋਜਨ ਚਾਹੀਦਾ ਹੈ, ਪ੍ਰਸ਼ਾਦਾ ਚਾਹੀਦਾ ਹੈ। ਸੋਨੇ ਦੇ ਨਾਲ ਮੇਰੇ ਪ੍ਰਾਣ ਨਹੀਂ ਬਚਣੇ, ਪ੍ਰਾਣ ਬਚਣੇ ਨੇ ਪ੍ਰਸ਼ਾਦਾ ਅੰਦਰ ਜਾਣ ਤੋਂ ਬਾਅਦ, ਪ੍ਰਾਣ ਮੇਰੇ ਚੱਲਣਗੇ ਭੋਜਨ ਰੋਟੀ ਅੰਦਰ ਜਾਣ ਤੋਂ ਬਾਅਦ। ਹੁਣ ਸੋਨੇ ਦਾ ਮੈਂ ਕੀ ਕਰਾਂ? ਇਹਨੂੰ ਵਰਤਾਂਗਾ ਤਾਂ ਹੀ ਜੇ ਮੈਂ ਜਿੰਦਾ ਰਵਾਂਗਾ, ਤੇ ਜਿੰਦਾ ਮੈਂ ਰਵਾਂਗਾ ਤਾਂ ਜੇ ਮੈਨੂੰ ਭੋਜਨ ਮਿਲੇਗਾ। ਮੇਰੀ ਮੰਗ ਪ੍ਰਸ਼ਾਦਾ ਹੈ, ਮੇਰੀ ਮੰਗ ਸੋਨਾ ਨਹੀਂ ਹੈ। ਅਗਰ ਇਸ ਤਰ੍ਹਾਂ ਦੀ ਅੰਦਰ ਭੁੱਖ ਜਾਗ ਜਾਏ ਪਰਮਾਤਮਾ ਦੇ ਸੰਬੰਧ ਵਿੱਚ, ਆਪ ਜ਼ੁਬਾਨ ਤੋਂ ਕੁਝ ਵੀ ਬੋਲੋ ਉਹ ਸਿਮਰਨ ਬਣ ਜਾਏਗਾ। ਅੰਦਰ ਭੁੱਖ ਨਹੀਂ, ਅੰਦਰ ਪਿਆਸ ਨਹੀਂ, ਤੇ ਖਿਮਾ ਚਾਹਾਂਗਾ ਫਿਰ ਰਸ ਵੀ ਨਹੀਂ ਬਣਦਾ। ਰੱਜੇ ਹੋਏ ਮਨੁੱਖ ਦੇ ਸਾਹਮਣੇ ਥਾਲ ਭਰ ਕੇ ਹੋਰ ਪਰੋਸ ਕੇ ਰੱਖ ਦਿਓ, ਉਹਨੂੰ ਕਹੋ ਵੀ ਬੜਾ ਸਵਾਦਲਾ ਭੋਜਨ ਹੈ, ਹੋਰ ਖਾ। ਉਹ 36 ਨਾਟਕ ਕਰਦਾ ਹੈ, 36 ਸਵਾਲ ਕਰਦਾ ਹੈ, ਇਹਦੇ ਵਿੱਚ ਨਮਕ ਜ਼ਿਆਦਾ ਹੈ, ਮਿਰਚ ਘੱਟ ਹੈ, ਖੱਟਾ ਹੈ, ਮਿੱਠਾ ਹੈ, ਕੌੜਾ ਹੈ, ਪਰ ਭੁੱਖਾ ਮਨੁੱਖ ਤੇ ਪ੍ਰਸ਼ਨ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ ਕਿ ਭੁੱਖੇ ਖਾਵਤ ਲਾਜ ਨਾ ਆਵੇ। ਜਦ ਭੁੱਖਾ ਮਨੁੱਖ ਭੋਜਨ ਨੂੰ ਖਾ ਰਿਹਾ ਹੈ ਤੇ ਲਾਜ ਕੁਲਾਜ ਨੂੰ ਪਿੱਛੇ ਰੱਖ ਕੇ ਖਾ ਰਿਹਾ ਹੈ। ਖੁਦਿਆਵੰਤ ਨਾ ਜਾਣੇ, ਖੁਦਿਆਵੰਤ ਕਹਿੰਦੇ ਨੇ ਭੁੱਖੇ ਨੂੰ, ਖੁਦਿਆਵੰਤ ਨਾ ਜਾਣੇ ਲਾਜ ਕੁਲਾਜ ਕੁਬੋਲ। ਕੋਈ ਮੈਨੂੰ ਵੇਖ ਕੇ ਕੀ ਬੋਲੇਗਾ, ਮੇਰੇ ਵਾਸਤੇ ਕੀ ਸੋਚੇਗਾ, ਭੁੱਖਾ ਮਨੁੱਖ ਇਹ ਨਹੀਂ ਸੋਚਦਾ। ਔਰ ਇੱਕ ਹੋਰ
बेनती करा भुख लगी होवे और दस्तूर होवे कि तुहानू नौकरा चाकरा दे हथों भोजन नहीं मिलना। कोई होवे राजा महाराजा अमीर शाहूकार होवे पर किसे आश्रम दा ए नियम होवे भी इथों आप ही मंग के खाना पैना है ते फिर भुख दा सताया होया एक बादशाह भी भिखारी दी तरह हथां नूं बर्तन बना के मंगण वालियां दी कतार विच शामिल हो जांदा है। शेरे पंजाब महाराणा महाराजा रणजीत सिंह उन्हां दे घरवाली महाराणी जिंदा। शेरे पंजाब दी मौत तो बाद नेपाल दे अंदर महाराणी जिंदा नूं आप एक आश्रम विचों पतलां दे उत्ते मंग के खाना पिया। ओ महाराणी जिन्हों रोज रोज नौकरानियां दासियां अगे पिछे घूमदियां नजर आउंदियां ने सेवा करदियां नजर पैंदियां ने अजाब मंग के खा रही है क्योंकि भुख है ते मंग बनदी है। भुख ही नहीं है ते फिर मंग भी नहीं है। अगर अंदर भुख है ते मंग बनदी है, अगर अंदर भुख नहीं तो मंग बनेगी किवें। धन दी समझ है, धन दी भुख है, धन दी मंग भी है। गुरु कोलों पिता कोलों दूसरे कोलों तीसरे कोलों अगर धन की चाहत ही नहीं, धन की भुख ही नहीं तो धन की मंग किवें बनेगी। तो धन नू प्राप्त करने वास्ते फिर आप यतन पर यतन भी कदों करोगे। यतन भी तो ताही आरंभ करोगे ना जे पहला अंदर भुख बनी है, उसकी प्राप्ति वास्ते फिर आप राह भी लभने शुरू कर दोगे। इस तरह मिलेगा। औलाद की भुख है, औलाद की मंग है। औलाद की भुख ही नहीं ते औलाद की मंग भी नहीं। तंदुरुस्ती की भुख है ते तंदुरुस्ती की मंग है। तंदुरुस्ती की भुख ही नहीं ते तंदुरुस्ती की मंग भी नहीं। जिस पदार्थ की तुहाडे मन के अंदर भुख नहीं बनी, चाहत नहीं बनी, उहदी मंग भी नहीं बनती। ते जद मंग नहीं बनी ते उहनूं प्राप्त करन वास्ते फिर आप यतन भी क्यों करोगे। यतन ते ताही करोगे जे भुख बन गई है, चाहत बन गई। परमात्मा की भुख नहीं है, परमात्मा की मंग भी नहीं है। हां परमात्मा कोलों मंग है, परमात्मा दी मंग नहीं है। बड़े ध्यान नाल मेरे इन्हां बोलां नूं समझना। परमात्मा कोलों मंग है ते मंग किसदी है? परमात्मा तो पुत्र दे, क्योंकि पुत्र की भुख है। परमात्मा कोलों मंग है, परमात्मा तो धन दे, क्योंकि धन की भुख है। परमात्मा कोलों मंग है परिवार दे। परमात्मा दी मंग नहीं कि परमात्मा तू ही चाहिदा है। तेरे कोलों दातां चाहीदियां ने, क्योंकि दातां दी अंदर चाहत है, दातां दी भुख है। तू चाहिदा है नहीं, क्योंकि तेरी समझ भी नहीं है, तेरी भुख भी नहीं है। तो फिर कित्थे है सिमरन मन दा, कित्थे है? तो अर्ज मैं कर रहा सां कि खुदिया वंतना जाने लाज कुलाज कुबोल। भुखा मनुख मंग के खान तो गुरेज नहीं करता। ये नहीं वेखदा कि लोग की कहणगे की नहीं कहणगे, खान दी करदा है और उहदा कोई प्रश्न नहीं है। रजे मनुख दे बड़े प्रश्न ने, भुखे का कोई प्रश्न नहीं है। कोई बंदा तीन दिन तो प्यासा है। अज दी विज्ञान ये गल कहिंदी है कि तकरीबन 40 दिन बंदा भोजन तो बगैर जिंदा रह सकता है और 3 दिन पानी तो बगैर जिंदा रह सकता है। अज दी विज्ञान इस तरह कहिंदी है। कोई बंदा 3 दिन तो प्यासा होवे, पानी दी उहनूं एक बूंद मिली ना होवे, 3रे दिन उहदे सामने एक गिलास पानी दा लेके चले जाओ ते कि उह प्रश्न करेगा कि पानी खूह दा है, पानी टूटी दा है, पानी नलके दा है, पानी तालाब दा है, पानी दरिया दा है, पानी फिल्टर होया है नहीं होया, पानी नूं किसे ने झूठे मिठे हाथे नहीं लाए, उहदा कोई प्रश्न नहीं। पानी नूं वेखदिआं पानी नूं पीण दी करदा है, पानी नूं वेखदिआं अंदर लजाण दी करदा है। ते जिहड़े मनुख नूं प्यास नहीं, उहनूं पानी दी जगह दे उत्ते जूस दिओ, पानी दी जगह दे उत्ते कोक दिओ, उहदे प्रश्न ने नहीं। मैं नहीं पीना, इहदे अंदर मिठा ज्यादा है, इहदे अंदर कड़वाहट है, फिक्कापन है। क्यों? क्योंकि अंदर दी चाहत नहीं, अंदर दी मंग नहीं है। अंदर प्यास नहीं ते पानी दी मंग नहीं। हुण मैं गल नूं छोटी करा, अंदर दी प्यास नहीं ते पानी दी मंग नहीं। कोई पानी लै भी आवे ते प्रश्न बड़े ने। अंदर दी भुख नहीं ते प्रशादे दी मंग नहीं। कोई लै भी आवे ते प्रश्न बड़े ने। परमात्मा दी भुख ते परमात्मा दी प्यास नहीं
ਤੇ ਫਿਰ ਪਰਮਾਤਮਾ ਦੀ ਮੰਗ ਵੀ ਨਹੀਂ ਤੇ ਪਰਮਾਤਮਾ ਦਾ ਚਿੰਤਨ ਵੀ ਨਹੀਂ, ਪਰਮਾਤਮਾ ਵਾਸਤੇ ਅਰਦਾਸ ਵੀ ਨਹੀਂ। ਫਿਰ ਇਹ ਬੜੇ ਪ੍ਰਸ਼ਨ ਕਰਦਾ, ਸਿਮਰਨ ਕਿਵੇਂ ਕਰਨਾ ਹੈ, ਸਿਮਰਨ ਕਿਸ ਤਰ੍ਹਾਂ ਨਹੀਂ ਕਰਨਾ। ਅਗਰ ਭੁੱਖ ਪਿਆਸ ਹੈ ਤੇ ਫਿਰ ਇਹ ਕਰਦਾ ਹੈ, ਫਿਰ ਇਹ ਪੁੱਛਦਾ ਨਹੀਂ ਹੈ, ਫਿਰ ਇਹ ਕਰਦਾ ਹੈ, ਫਿਰ ਇਹ ਕਰਨ ਦੀ ਕਰਦਾ ਹੈ। ਕਦੀ ਕਿਸੇ ਨੇ ਰੋਟੀ ਖਾਣ ਲੱਗਿਆ ਇਹ ਗੱਲ ਪੁੱਛੀਏ ਵੀ ਬੁਰਕੀ ਕਿੰਨੀ ਬਣਾਉਣੀ ਹੈ ਕਿੰਨੀ ਨਹੀਂ ਬਣਾਉਣੀ, ਇਸ ਬੁਰਕੀ ਦੇ ਨਾਲ ਮੈਂ ਪਹਿਲਾਂ ਦਹੀਂ ਲਾਉਣਾ ਹੈ, ਇਹਦੇ ਨਾਲ ਪਹਿਲਾਂ ਦਾਲ ਲਾਉਣੀ ਹੈ, ਪਹਿਲਾਂ ਮੈਂ ਸਬਜ਼ੀ ਲਾਉਣੀ ਹੈ, ਕੀ ਲਾਉਣਾ ਹੈ। ਕਦੀ ਕਿਸੇ ਨੇ ਪ੍ਰਸ਼ਨ ਕੀਤਾ ਵੀ ਤਿੰਨ ਸਬਜ਼ੀਆਂ ਮੇਰੇ ਥਾਲ ਦੇ ਅੰਦਰ ਨੇ ਤੇ ਮੈਂ ਬੁਰਕੀ ਦੇ ਨਾਲ ਪਹਿਲਾਂ ਸਬਜ਼ੀ ਕਿਹੜੀ ਲਾਵਾਂ ਤੇ ਬਾਅਦ ਵਿੱਚ ਕਿਹੜੀ ਲਾਵਾਂ, ਕਦੀ ਕਿਸੇ ਨੇ ਪ੍ਰਸ਼ਨ ਕੀਤਾ। ਭੋਜਨ ਖਾਣ ਤੋਂ ਬਾਅਦ ਭੁੱਖ ਮਿਟਦੀ ਹੈ, ਪਰਮਾਤਮਾ ਨੂੰ ਯਾਦ ਕਰਨ ਤੋਂ ਬਾਅਦ ਭੁੱਖ ਮਿਟਦੀ ਹੈ। ਅਸੀਂ ਯਾਦ ਨਹੀਂ ਕਰਦੇ, ਪ੍ਰਸ਼ਨ ਕਰਦੇ ਹਾਂ। ਪਰਮਾਤਮਾ ਨੂੰ ਯਾਦ ਕਰਨ ਦੀ ਫਿਰ ਮੈਂ ਬੇਨਤੀ ਕਰਾਂ, ਵਿਧੀ ਕੋਈ ਨਹੀਂ ਹੈ, ਕੋਈ ਵਿਧੀ ਨਹੀਂ ਹੈ। ਬੜੇ ਧਿਆਨ ਨਾਲ ਸਮਝ ਲੈਣਾ, ਰੱਬ ਨੂੰ ਯਾਦ ਕਰਨ ਦੀ ਕੋਈ ਵਿਧੀ ਨਹੀਂ ਹੈ। ਤੁਸੀਂ ਮਨ ਹੀ ਮਨ ਕਰਕੇ ਆਪਣੀ ਮਾਂ ਬਾਪ ਨੂੰ ਯਾਦ ਕਰ ਰਹੇ ਹੋ, ਯਾਦ ਕਰਨ ਲਈ ਕਿਸੇ ਵਿਧੀ ਦੀ ਲੋੜ ਪਈ? ਤੁਸੀਂ ਮਨ ਹੀ ਮਨ ਕਰਕੇ ਆਪਣੀ ਪਤਨੀ ਨੂੰ ਪਤੀ ਨੂੰ ਯਾਦ ਕਰ ਰਹੇ ਹੋ ਤਾਂ ਕੀ ਕਿਸੇ ਵਿਧੀ ਦੀ ਲੋੜ ਪੈਂਦੀ ਹੈ ਪਤਨੀ ਨੂੰ ਯਾਦ ਕਰਨ ਲੱਗਿਆ ਜਾਂ ਪਤੀ ਨੂੰ ਯਾਦ ਕਰਨ ਲੱਗਿਆ? ਤੁਸੀਂ ਦੂਰ ਬੈਠੇ ਆਪਣੇ ਬੱਚਿਆਂ ਨੂੰ ਯਾਦ ਕਰ ਰਹੇ ਹੋ ਤਾਂ ਕੀ ਬੱਚਿਆਂ ਨੂੰ ਯਾਦ ਕਰਨ ਵਾਸਤੇ ਕਿਸੇ ਵਿਧੀ ਵਿਧਾਨ ਢੋਲਕੀ ਵਾਜੇ ਸ਼ੈਣੇ ਦੀ ਲੋੜ ਪੈਂਦੀ? ਨਹੀਂ ਲੋੜ ਪੈਂਦੀ। ਹਾਂ, ਵਾਹਿਗੁਰੂ ਮੰਤਰ ਜ਼ੁਬਾਨ ਵਿੱਚੋਂ ਕਹਿਣਾ ਇਹਦਾ ਨਾਂ ਸਿਮਰਨ ਨਹੀਂ, ਇਹ ਹੈ ਜਾਪ। ਸਿਮਰਨ ਮਨ ਦੇ ਨਾਲ ਸੰਬੰਧ ਰੱਖਦਾ। ਫਿਰ ਇਹ ਗੱਲ ਮੈਂ ਆਪਣੇ ਗਿਆਨ ਦੇ ਆਧਾਰ ਦੇ ਉੱਤੇ ਨਹੀਂ ਕਹਿ ਰਿਹਾ। ਮੈਂ ਆਰੰਭ ਵਿੱਚ ਇੱਕ ਬੇਨਤੀ ਕੀਤੀ ਸੀ ਕਿ ਜੋ ਗੱਲ ਗੁਰਬਾਣੀ ਤਸਦੀਕ ਨਾ ਕਰੇ, ਮੈਨੂੰ ਕਹਿਣ ਦਾ ਕੋਈ ਹੱਕ ਨਹੀਂ ਕਿ ਮੈਂ ਆਪਣੇ ਕੋਲੋਂ ਕਹਾਂ ਕਿ ਵਿਧੀ ਨਾਲ ਕਰੋ ਜਾਂ ਵਿਧੀ ਤੋਂ ਬਗੈਰ ਕਰੋ। ਅੱਜ ਵਿਧੀਆਂ ਬਿਆਨ ਕੀਤੀਆਂ ਜਾਂਦੀਆਂ ਨੇ। ਕੋਈ ਕਹਿੰਦਾ ਹੈ ਕਿ ਦੋ ਅੱਖਾਂ ਦੇ ਵਿਚਕਾਰ ਆਹ ਜਿਹੜੀ ਜਗ੍ਹਾ ਹੈ, ਦੋ ਬਰਵੱਟਿਆਂ ਦੇ ਵਿਚਕਾਰ ਇੱਥੇ ਧਿਆਨ ਟਿਕਾਓ, ਕਈ ਇਸ ਤਰ੍ਹਾਂ ਕਹਿੰਦੇ ਨੇ। ਕੋਈ ਇਸ ਤਰ੍ਹਾਂ ਕਹਿੰਦੇ ਨੇ, ਸਾਹ ਅੰਦਰ ਲੈ ਕੇ ਜਾਓ, ਵਾਹੇ ਕਹੋ, ਬਾਹਰ ਕੱਢੋ, ਗੁਰੂ ਕਹੋ, ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਕਹੋ। ਪਰ ਇਹ ਵਿਧੀ ਗੁਰਬਾਣੀ ਵਿੱਚ ਨਹੀਂ ਮਿਲਦੀ। ਗੁਰਬਾਣੀ ਨੇ ਜਿਹੜੀ ਵਿਧੀ ਬਿਆਨ ਕੀਤੀ ਹੈ, ਗੁਰਬਾਣੀ ਕਹਿੰਦੀ ਹੈ ਬੋਲ, ਪਰ ਬੋਲ ਮਨ ਨੂੰ ਉੱਥੇ ਲਿਆ ਕੇ, ਉੱਥੇ ਟਿਕਾ ਕੇ। ਵਾਹਿਗੁਰੂ ਕਹਿ, ਪਰ ਮਨ ਤੇਰਾ ਵਾਹਿਗੁਰੂ ਦੇ ਅੰਦਰ ਸ਼ਾਮਿਲ ਹੋਵੇ, ਤੇਰਾ ਮਨ ਸੁਣੇ, ਜ਼ੁਬਾਨ ਵਕਤਾ ਬਣੇ, ਮਨ ਸ਼ਰੋਤਾ ਬਣੇ, ਇਸ ਤਰ੍ਹਾਂ ਫਲ ਮਿਲੇਗਾ। ਕਬੀਰ ਸਾਹਿਬ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਉਹ ਕਹਿੰਦੇ ਨੇ ਤਜ ਤਜ ਮੈਨੇ ਛੱਡਣਾ, ਕਹਿਣ ਲੱਗੇ ਤਜ ਪਰਮ ਕਰਮ ਬਿਦ ਨਖੇਦ, ਕਹਿਣ ਲੱਗੇ ਪਰਮ ਕਰਮ ਤੇ ਵਿਧੀਆਂ ਨੂੰ ਛੱਡ ਦੇ। ਕਬੀਰ ਸਾਹਿਬ ਕਹਿਣ ਲੱਗੇ ਤਜ ਪਰਮ ਕਰਮ ਬਿਦ, ਬਿਦ ਮੈਨੇ ਵਿਧੀਆਂ, ਬਿਦ ਨਿਖੇਦ, ਇਹਨਾਂ ਦਾ ਮੈਂ ਨਿਖੇਦ ਕਰਦਾ, ਖੰਡਨ ਕਰਦਾ, ਇਹਨਾਂ ਦੀ ਲੋੜ ਨਹੀਂ ਹੈ। ਰਾਮ ਨਾਮ ਲੇਹੀ, ਰਾਮ ਦਾ ਨਾਂ ਤੂੰ ਵੈਸੇ ਹੀ ਲੈ। ਰਾਮ ਦਾ ਨਾਂ ਅਗਰ ਕਿਸੇ ਵਿਧੀ ਦੇ ਨਾਲ ਫਲ ਦਿੰਦਾ ਹੈ ਤੇ ਇਹਦਾ ਮਤਲਬ ਇਹ ਹੋਇਆ ਕਿ ਰਾਮ ਦਾ ਨਾਮ ਆਪਣੇ ਆਪ ਦੇ ਅੰਦਰ ਸੰਪੂਰਨ ਨਹੀਂ ਹੈ। ਇਹਨੂੰ ਕੋਈ ਵਿਧੀ ਮਿਲ ਗਈ ਤੇ ਸੰਪੂਰਨ ਹੈ, ਨਹੀਂ ਕੋਈ ਵਿਧੀ ਮਿਲ ਗਈ ਤੇ ਅਧੂਰਾ। ਕੀ ਵਿਧੀ ਹੈ? ਪਾਣੀ ਪੀਣ ਦੀ ਕੀ ਵਿਧੀ ਹੈ? ਖਲੋ ਕੇ ਪੀ ਲਓ ਤਾਂ ਪਿਆਸ ਮਿਟਾਉਂਦਾ ਹੈ, ਲੇਟੇ ਲੇਟੇ ਮਰੀਜ਼ਾਂ ਨੂੰ ਪਿਆਇਆ ਜਾਂਦਾ ਹੈ ਤਾਂ ਪਿਆਸ ਮਿਟਾਉਂਦਾ ਹੈ, ਚੌਂਕੜਾ ਮਾਰ ਕੇ ਪੀ ਲਓ ਤਾਂ ਪਿਆਸ ਨੂੰ ਮਿਟਾਉਂਦਾ ਹੈ, ਤੁਰਦਿਆਂ ਤੁਰਦਿਆਂ ਪੀ ਲਓ ਤਾਂ ਪਿਆਸ ਨੂੰ ਮਿਟਾਉਂਦਾ। ਭੋਜਨ ਖਾਣ ਦੀ ਕੀ ਵਿਧੀ ਹੈ? ਭੋਜਨ ਆਪ ਸਫ਼ਰ ਵਿੱਚ ਚਲਦੇ ਚਲਦੇ ਖਾ ਲਓ, ਖਲੋ ਕੇ ਖਾ ਲਓ, ਬਹਿ ਕੇ ਖਾ ਲਓ, ਤੁਰਦੇ ਖਾ ਲਓ। ਗੱਲ ਤੇ ਇਹ ਹੈ ਕਿ ਭੋਜਨ ਅੰਦਰ ਜਾਣਾ ਚਾਹੀਦਾ। ਭੋਜਨ ਦਾ ਸੰਬੰਧ ਹੈ ਭੁੱਖ ਨੂੰ ਮਿਟਾਉਣਾ, ਭੋਜਨ ਭੁੱਖ ਨੂੰ ਮਿਟਾਉਂਦਾ ਹੈ। ਭੋਜਨ ਨੂੰ ਕਿਸੇ ਵਿਧੀ ਦੀ ਲੋੜ ਨਹੀਂ ਹੈ ਕਿ ਇਹਨੂੰ ਖਾਣਾ ਕਿਵੇਂ ਹੈ, ਤੁਰਦਿਆਂ ਖਾਣਾ ਹੈ, ਬਹਿ ਕੇ ਖਾਣਾ ਹੈ, ਸੌਂ ਕੇ ਖਾਣਾ ਹੈ, ਕਿਸ ਤਰ੍ਹਾਂ ਖਾਣਾ ਹੈ। ਹਾਂ, ਤਰੀਕਾ ਇੱਕੋ ਹੀ ਹੈ ਕਿ ਇਹਨੂੰ ਖਾਧਾ ਤੇ ਮੂੰਹ ਦੇ ਰਾਹੀਂ ਜਾਣਾ, ਚਬਾ ਕੇ ਦੰਦਾਂ ਦੇ ਨਾਲ ਭੋਜਨ ਨੂੰ ਅੰਦਰ ਲੈ ਕੇ ਜਾਓਗੇ, ਤਰੀਕਾ ਇੱਕੋ ਹੀ ਹੈ। ਪਰਮਾਤਮਾ ਨੂੰ ਯਾਦ ਕਰਨਾ ਹੈ, ਤਰੀਕਾ ਇੱਕੋ ਹੀ ਹੈ ਕਿ ਮਨ ਕਰਕੇ ਕਰਨਾ ਹੈ। ਬਸ ਇੱਥੇ ਇੰਨੀ ਗੱਲ ਆਪਣੇ ਮਨ ਵਿੱਚ ਵਸਾ ਲਓ, ਮਨ ਕਰਕੇ ਕਰਨਾ ਹੈ। ਹੁਣ ਚੱਲਦਿਆਂ ਕਰ ਲਓ, ਬਹਿੰਦਿਆਂ ਕਰ ਲਓ, ਕਿਸ ਤਰ੍ਹਾਂ ਕਰ ਲਓ? ਫਿਰ ਗੁਰਬਾਣੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਗੁਰਮਤ ਨੇ ਵਿਧੀ ਕੋਈ ਬਿਆਨ ਨਹੀਂ ਕੀਤੀ ਕਿ ਚੌਂਕੜਾ ਮਾਰ ਕੇ ਬਹਿ, ਰੀੜ ਦੀ ਹੱਦੀ ਸਿੱਧੀ ਕਰਕੇ ਬਹਿ। ਅਗਰ ਇਹ ਵਿਧੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਇਹ ਕਿਉਂ ਕਹਿ ਰਹੇ ਨੇ ਕਿ ਉਠਤ ਬੈਠਤ ਹਰ ਹਰ ਧਿਆਈਐ? ਮੈਂ ਤੇ ਨਹੀਂ ਕਹਿ ਰਿਹਾ, ਗੁਰੂ ਕਹਿ ਰਹੇ ਨੇ ਉਠਤ ਬੈਠਤ ਹਰ ਹਰ ਧਿਆਈਐ। ਹੁਣ ਉੱਠਦਿਆਂ ਬਹਿੰਦਿਆਂ ਤੇ ਤੁਹਾਡੇ ਰੀੜ ਦੀ ਹੱਡੀ ਸਿੱਧੀ ਰਹਿ ਗਈ ਨੀ,
ਉੱਠਦਿਆਂ ਬਹਿੰਦਿਆਂ ਤੇ ਸਾਹ ਅੰਦਰ ਬਾਹਰ ਕਰਨ ਦੇ ਅੰਦਰ ਦਿੱਕਤ ਪਏਗੀ। ਉਠਤ ਬੈਠਤ ਹਰ ਹਰ ਧਿਆਈਏ ਮਾਰਗ ਚਲਤ, ਰਾਹ ਦੇ ਉੱਤੇ ਚਲਦਿਆਂ ਚਲਦਿਆਂ ਮਾਰਗ ਚਲਤ ਹਰੇ ਹਰ ਗਾਈਏ। ਹੁਣ ਪਾਤਸ਼ਾਹ ਨਹੀਂ ਕਹਿ ਰਹੇ ਕਿ ਤੈਨੂੰ ਕਿਸੇ ਵਿਧੀ ਦੀ ਲੋੜ ਹੈ, ਜੋ ਕੰਮ ਕਿਸੇ ਵਿਧੀ ਦੇ ਨਾਲ ਮਿਲ ਕੇ ਫਲ ਦਿੰਦਾ ਹੈ ਉਹ ਸਮਝ ਲਓ ਅਧੂਰਾ ਹੈ। ਅਗਰ ਪਰਮਾਤਮਾ ਦਾ ਨਾਮ ਕਿਸੇ ਵਿਧੀ ਦੇ ਤਹਿਤ ਫਲ ਦਿੰਦਾ ਹੈ ਤੇ ਫਿਰ ਵਿਧੀ ਮਿਲ ਗਈ ਤੇ ਪਰਮਾਤਮਾ ਦਾ ਨਾਮ ਅਸਰਦਾਇਕ ਹੈ, ਵਿਧੀ ਨਹੀਂ ਮਿਲੀ ਤੇ ਅਸਰਦਾਇਕ ਨਹੀਂ ਹੈ। ਇੱਥੇ ਮੈਨੂੰ ਕਵੀ ਤੁਲਸੀ ਜੀ ਦਾ ਕਬੂਲ ਚੇਤੇ ਵਿੱਚ ਆ ਜਾਂਦਾ ਹੈ। ਕਵੀ ਤੁਲਸੀ ਜੀ ਕਹਿੰਦੇ ਨੇ, ਤੁਲਸੀ ਹਰ ਹਰ ਕੀਜੀਏ ਰੀਝ ਭਾਵੇਂ ਤੂੰ ਖੀਜ। ਕਹਿਣ ਲੱਗੇ ਹਰੀ ਦਾ ਨਾਮ ਲੈਣਾ ਚਾਹੀਦਾ। ਉਦਾਹਰਨ ਉਹਨਾਂ ਨੇ ਦਿੱਤੀ, ਕਹਿਣ ਲੱਗੇ ਉਲਟ ਉਲਟ ਪੀ ਹਰਾ ਹੋਏ ਜਿਉ ਧਰਤੀ ਮੈਂ ਬੀਜ। ਇੱਕ ਜ਼ਿਮੀਂਦਾਰ ਜ਼ਮੀਨ ਦੇ ਅੰਦਰ ਬੀਜ ਬੀਜਦਾ ਹੈ, ਉਹ ਬੀਜ ਖੜਾ ਡਿੱਗ ਪਏ, ਉਹ ਬੀਜ ਟੇਢਾ ਡਿੱਗ ਪਏ, ਉਹ ਬੀਜ ਲੇਟਵਾਂ ਡਿੱਗ ਪਏ, ਉਹ ਬੀਜ ਪੁੱਠਾ ਡਿੱਗ ਪਏ। ਗਰਜ ਇਹ ਹੈ ਕਿ ਬੀਜ ਧਰਤੀ ਦੇ ਅੰਦਰ ਡਿੱਗਣਾ ਚਾਹੀਦਾ, ਉਹਦੇ ਉੱਤੇ ਮਿੱਟੀ ਹੋਣੀ ਚਾਹੀਦੀ ਹੈ, ਬੀਜ ਉੱਗ ਪਏਗਾ। ਇਹ ਵਿਧੀ ਨਹੀਂ ਹੈ ਕਿ ਬੀਜ ਸਿੱਧਾ ਚਾਹੀਦਾ ਹੈ, ਬੀਜ ਖੜਾ ਚਾਹੀਦਾ ਹੈ, ਬੀਜ ਉਲਟਾ ਚਾਹੀਦਾ ਹੈ, ਬੀਜ ਲੇਟਵਾਂ ਚਾਹੀਦਾ ਹੈ, ਇਹ ਵਿਧੀ ਨਹੀਂ ਹੈ। ਵਿਧੀ ਕੇਵਲ ਇੰਨੀ ਹੈ ਕਿ ਬੀਜ ਦੇ ਉੱਤੇ ਮਿੱਟੀ ਚਾਹੀਦੀ ਹੈ, ਉਸ ਬੀਜ ਨੂੰ ਕੋਈ ਕਾਂ ਤੋਤਾ ਕਬੂਤਰ ਚੁਗ ਨਾ ਜਾਏ। ਵਿਧੀ ਬਸ ਇੰਨੀ ਹੈ। ਪਰਮਾਤਮਾ ਨੂੰ ਯਾਦ ਕਰਨ ਦੀ ਵਿਧੀ ਬਸ ਇੰਨੀ ਹੈ ਕਿ ਤੁਹਾਡਾ ਮਨ ਉੱਥੇ ਹੋਵੇ, ਬਾਣੀ ਪੜ੍ਹ ਰਹੇ ਹੋ ਮਨ ਉੱਥੇ ਹੋਵੇ, ਵਾਹਿਗੁਰੂ ਜਪ ਰਹੇ ਹੋ ਮਨ ਉੱਥੇ ਹੋਵੇ। ਵਿਧੀ ਵਿਧਾਨ ਗੁਰਮਤ ਵਿੱਚ ਨਹੀਂ ਹੈ। ਚੱਲਦਿਆਂ ਫਿਰਦਿਆਂ ਕੀ ਵਿਧੀ ਅਪਣਾਓਗੇ? ਖਾਂਦਿਆਂ ਸੌਂਦਿਆਂ ਸਾਸ ਗਰਾਸ ਤੇ ਆਉਂਦਾ ਗੁਰਬਾਣੀ ਦੇ ਅੰਦਰ ਫੁਰਮਾਨ ਆਉਂਦਾ ਹੈ। ਸਾਸ ਗਰਾਸ ਦੇ ਅੰਦਰ ਗਰਾਸ ਮੈਨੇ ਭੋਜਨ ਖਾਂਦੇ ਵਕਤ ਕੀ ਵਿਧੀ ਅਪਣਾਓਗੇ? ਤੋ ਅੱਜ ਦੇ ਸਮਾਹਾਂ ਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਅਸੀਂ ਬਾਕੀ ਦੇ ਸਾਰੇ ਕਰਮ ਕਰ ਲੈਂਦੇ ਹਾਂ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਤੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਤੇ ਸਾਡੇ ਕੀਤੇ ਹੋਏ ਕਰਮਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਕੋਈ ਲਾਭ ਨਹੀਂ ਰਹਿ ਜਾਂਦਾ, ਉਹ ਬੇਮਹਿਣੀ ਬੇਅਰਥ ਹੋ ਜਾਂਦੇ ਨੇ। ਤੁਸੀਂ ਕਾਗਜ਼ ਦੇ ਫੁੱਲਾਂ ਨੂੰ ਬੜਾ ਸੁੰਦਰ ਤਰੀਕੇ ਨਾਲ ਬਣਾ ਲਓ, ਉਹਨਾਂ ਦੇ ਉੱਤੇ ਰੰਗ ਵੀ ਭਰ ਲਓ, ਉਹਨਾਂ ਦੇ ਉੱਤੇ ਚੰਗੀ ਸੁੰਦਰਤਾ ਬਖੇਰ ਦਿਓ ਰੰਗਾਂ ਦੇ ਨਾਲ, ਪਰ ਉਹਨਾਂ ਦੇ ਅੰਦਰ ਮਹਿਕ ਤੇ ਪਰਮਾਤਮਾ ਹੀ ਭਰਦਾ ਹੈ। ਬਨਾਵਟੀ ਫੁੱਲ ਆਪਾਂ ਬਣਾ ਸਕਦੇ ਹਾਂ, ਮਹਿਕ ਨਹੀਂ ਭਰ ਸਕਦੇ। ਜੋ ਕੁਦਰਤੀ ਢੰਗ ਦੇ ਨਾਲ ਫੁੱਲ ਟਹਿਣੀਆਂ ਦੇ ਨਾਲ ਲੱਗਦੇ ਨੇ, ਉਹਨਾਂ ਦੇ ਅੰਦਰ ਕੁਦਰਤੀ ਢੰਗ ਦੇ ਨਾਲ ਮਹਿਕ ਵੀ ਆਉਂਦੀ ਹੈ। ਤੋ ਖੈਰ, ਆਪਣੇ ਜੀਵਨ ਨੂੰ ਮਹਿਕਦਾਰ ਬਣਾਉਣਾ ਹੈ। ਅਸੀਂ ਕਾਗਜ਼ੀ ਫੁੱਲ ਬਣਾ ਲੈਂਦੇ ਹਾਂ ਤੇ ਕਾਗਜ਼ੀ ਫੁੱਲਾਂ ਨੂੰ ਬਣਾ ਕੇ ਫਤਿਹ ਕਰ ਦਿੰਦੇ ਹਾਂ, ਬਸ ਕਰ ਦਿੰਦੇ ਹਾਂ, ਬਸ ਮੇਰਾ ਧਰਮ ਪਾਲਿਆ ਗਿਆ, ਮੈਂ ਇਸ਼ਨਾਨ ਕਰ ਲਿਆ ਧਰਮ ਪਾਲਿਆ ਗਿਆ, ਮੈਂ ਬਾਹਰੋਂ ਭੇਖ ਬਣਾ ਲਿਆ ਧਰਮ ਪਾਲਿਆ ਗਿਆ, ਮੈਂ ਗੁਰਦੁਆਰੇ ਆ ਚੁੱਕਾ ਮੇਰਾ ਧਰਮ ਪਾਲਿਆ ਗਿਆ। ਗੁਰਦੁਆਰੇ ਆ ਕੇ ਵੀ ਕਦੀ ਕਦੀ ਬੰਦਾ ਧਰਮ ਤੋਂ ਦੂਰ ਹੁੰਦਾ ਹੈ ਤੇ ਕਦੀ ਕਦੀ ਗੁਰਦੁਆਰੇ ਤੋਂ ਦੂਰ ਰਹਿ ਕੇ ਵੀ ਗੁਰਦੁਆਰੇ ਦੇ ਨੇੜੇ ਹੁੰਦਾ ਹੈ, ਗੁਰੂ ਦੇ ਨੇੜੇ ਹੁੰਦਾ ਹੈ। ਕਦੀ ਕਦੀ ਬੰਦਾ ਅਡੰਬਰ ਕਰਕੇ ਵੀ ਧਰਮ ਤੋਂ ਦੂਰ ਹੁੰਦਾ ਹੈ ਤੇ ਕਦੀ ਕਦੀ ਅਡੰਬਰ ਤੋਂ ਬਗੈਰ ਵੀ ਧਰਮ ਦੇ ਨੇੜੇ ਹੁੰਦਾ ਹੈ। ਆਪਣੇ ਅੰਦਰ ਮਹਿਕ ਬਣਾਓ, ਮਹਿਕ ਬਣਾਓ ਗੁਰੂ ਕੋਲੋਂ ਨਿਯਮਾਂ ਨੂੰ ਲੈ ਕੇ, ਗੁਣਾਂ ਨੂੰ ਲੈ ਕੇ। ਕਿਵੇਂ ਬਣੇਗੀ ਅੰਦਰ ਮਹਿਕ? ਗੁਰਬਾਣੀ ਦੇ ਅਨੁਸਾਰ ਚੱਲਣ ਕਰਕੇ। ਗੁਰਬਾਣੀ ਦੇ ਅਨੁਸਾਰ ਨਹੀਂ ਚੱਲਣਾ, ਬਾਹਰੋਂ ਬਾਹਰੋਂ ਕੋਈ ਭੇਖ ਬਣਾ ਲਓ ਕੀ ਫਰਕ ਪੈਂਦਾ ਹੈ? ਕੋਈ ਰੰਗ ਦਾ ਕੱਪੜਾ ਪਾ ਲਓ, ਕੋਈ ਭੇਖ ਬਣਾ ਲਓ, ਨਾ ਬਣਾ ਲਓ ਕੀ ਫਰਕ ਪੈਂਦਾ ਹੈ? ਮਨ ਦੇ ਨਾਲ ਗੁਰਮਤ ਦਾ ਸੰਬੰਧ ਹੈ, ਮਨ ਨੂੰ ਇਸ ਰਾਹ ਦੇ ਉੱਤੇ ਤੋਰਨਾ ਨਹੀਂ ਤੇ ਬਾਹਰੋਂ ਭੇਖ ਬਣਾਉਣਾ ਹੈ, ਕੀ ਫਰਕ ਪੈਂਦਾ ਹੈ? ਇੱਕ ਮੈਂ ਹੋਰ ਬੇਨਤੀ ਕਰਾਂ, ਕੋਈ ਰੋਗੀ ਬੰਦਾ ਹੋਵੇ ਤੇ ਰੋਗੀ ਬੰਦੇ ਨੂੰ ਦਵਾਈ ਦੀ ਲੋੜ ਹੈ, ਹੁਣ ਉਹ ਦਵਾਈ ਬਹਿ ਕੇ ਖਾ ਲਵੇ, ਦਵਾਈ ਖਲੋ ਕੇ ਖਾ ਲਵੇ, ਦਵਾਈ ਚੌਂਕੜਾ ਮਾਰ ਕੇ ਖਾ ਲਵੇ, ਦਵਾਈ ਲੇਟਿਆ ਲੇਟਿਆ ਖਾ ਲਵੇ, ਦਵਾਈ ਅੰਦਰ ਚਲੀ ਜਾਏ ਦਵਾਈ ਅਸਰ ਕਰਦੀ ਹੈ, ਦਵਾਈ ਅੰਦਰ ਨਾ ਜਾਏ ਤੇ ਦਵਾਈ ਦਾ ਕੋਈ ਅਸਰ ਨਹੀਂ ਹੈ। ਪਰਮਾਤਮਾ ਦੀ ਯਾਦ ਅੰਦਰ ਚਲੀ ਜਾਏ, ਪਰਮਾਤਮਾ ਨੂੰ ਮਨ ਯਾਦ ਕਰਦਾ ਹੈ ਤੇ ਅਸਰ ਹੈ, ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਤੇ ਵਿਧੀਆਂ ਵਿਧਾਨਾਂ ਦੇ ਅੰਦਰ ਉਲਝੇ ਰਹੋ, ਕੋਈ ਰਸ ਨਹੀਂ ਬਣੇਗਾ, ਕੋਈ ਜ਼ਿੰਦਗੀ ਦੇ ਅੰਦਰ ਭੋਰਾ ਮਾਤਰ ਵੀ ਸਕੂਨ ਤੇ ਸ਼ਾਂਤੀ ਦਾ ਜਨਮ ਨਹੀਂ ਹੋਏਗਾ। ਤੋ ਕਹਿ ਰਹੇ ਨੇ ਕਬੀਰ ਸਾਹਿਬ, ਕਹਿਣ ਲੱਗੇ, ਫਰੀਦਾ ਰਹੀ ਸੋ ਬੇੜੀ ਹਿੰਗ ਦੇ, ਤੇਰੇ ਅੰਦਰ ਹਿੰਗ ਵਾਲੀ ਦੁਰਗੰਧ ਹੈ, ਹਿੰਗ ਵਾਲੀ ਬਦਬੂ ਹੈ ਤੇਰੇ ਅੰਦਰ, ਚਾਹੀਦੀ ਸੀ ਕਸਤੂਰੀ ਪਰ ਕਸਤੂਰੀ ਹੈ ਨਹੀਂ, ਅੰਦਰ ਦੁਰਗੰਧ ਹੈ, ਤੇ ਦੁਰਗੰਧ ਕਾਹਦੀ? ਔਗਣਾਂ ਦੀ। ਔਗਣਾਂ ਦੀ ਦੁਰਗੰਧ ਸਾਨੂੰ ਨਹੀਂ ਆਉਂਦੀ,
पर धार्मिक राह दे उत्ते चलन वालियां नूं आ जांदी है। असीं औगणां नूं दुर्गंध समझदे नहीं आ, औगणां नूं दुर्गंध जाणदे ही नहीं आ, पर जिहड़े समझदार ने अति सियाणे ने उन्हां नूं समझ है कि औगण दुर्गंधी पैदा करदे ने ते औगण निरंकार तों दूरी पैदा करदे ने, नेड़ता ने, इह निरंकार दे नेड़े लै के नहीं जांदे। उन्हां नूं इह समझ है ਉਹ ਔਗਣਾਂ ਤੋਂ ਆਪਣਾ ਆਪਾ ਬਚਾ ਕੇ ਰੱਖਣ ਦਾ ਯਤਨ ਕਰਦੇ ਨੇ ਤੇ ਜਿਨ੍ਹਾਂ ਨੂੰ ਸਮਝ ਨਹੀਂ ਉਹ ਔਗਣਾਂ ਦੇ ਅੰਦਰ ਆਪਣੇ ਆਪ ਨੂੰ ਲਵਰੇਜ ਕਰਨ ਦਾ ਯਤਨ ਕਰਦੇ ਨੇ। ਹੁਣ ਇੱਕ ਕੋਈ ਵਿਸ਼ਟਾ ਦਾ ਮਲ ਮੂਤਰ ਦਾ ਢੇਰ ਹੋਵੇ, ਉਹਦੇ ਉੱਤੇ ਆਪ ਕੱਪੜਾ ਪਾ ਦਿਓ, ਸੁੰਦਰ ਦਿਸ਼ਾਲਾ ਕੀਮਤੀ ਜਾ ਕੇ ਪਾ ਦਿਓ, ਉਹਨੂੰ ਢੱਕ ਦਿਓ, ਗੰਦਗੀ ਦੇ ਢੇਰ ਨੂੰ ਉੱਪਰੋਂ ਉੱਪਰੋਂ ਢੱਕ ਦਿਓ, ਔਰ ਉੱਪਰ ਉੱਪਰ ਜਾ ਕੇ ਫੁੱਲਾਂ ਦੀ ਮਹਿਕ ਵੀ ਕਰੋ, ਫੁੱਲਾਂ ਦਾ ਛਿੜਕਾਅ ਕਰੋ, ਚੰਦਨ ਦੀ ਲੱਕੜ ਕੋਲ ਰੱਖੋ, ਤਰ੍ਹਾਂ ਤਰ੍ਹਾਂ ਦੇ ਪਰਫਿਊਮ ਉਹਨਾਂ ਦਾ ਛਿੜਕਾਅ ਕਰੋ, ਆਖਰ ਦੁਰਗੰਧੀ ਤੇ ਅੰਦਰੋਂ ਲਫਟਾਂ ਦੇ ਰਾਹੀਂ ਉੱਠਦੀ ਰਹੇਗੀ, ਦੁਰਗੰਧੀ ਤੇ ਬੰਦ ਨਹੀਂ ਹੋਏਗੀ। ਅਗਰ ਉਸ ਜਗ੍ਹਾ ਤੋਂ ਦੁਰਗੰਧੀ ਨੂੰ ਦੂਰ ਕਰਨਾ ਚਾਹੁੰਦੇ ਹੋ ਤੇ ਜਿਹੜੀ ਉੱਥੇ ਮੈਲ ਹੈ ਮੈਲ ਨੂੰ ਚੁੱਕ ਕੇ ਦੂਰ ਕਰੋ। ਪਰਫਿਊਮ ਛਿੜਕਿਆ ਤਾਂ ਲਾਭਦਾਇਕ ਕਿ ਉਥੋਂ ਗੰਦਗੀ ਦਾ ਢੇਰ ਚੁੱਕ ਕੇ ਪਾਸੇ ਕਰੋ, ਔਰ ਫੁੱਲਾਂ ਦੀ ਮਾਲਾ ਤਾਂ ਲਾਭਦਾਇਕ ਕਿ ਜੇ ਉਥੋਂ ਗੰਦਗੀ ਦੇ ਢੇਰ ਨੂੰ ਸਾਫ ਕਰ ਰਹੇ ਹੋ। ਗੰਦਗੀ ਦਾ ਢੇਰ ਤੇ ਜਿਉਂ ਦਾ ਤਿਉਂ ਹੈ, ਫਰਕ ਇੰਨਾ ਹੈ ਉਹਦੇ ਉੱਤੇ ਦਿਸ਼ਾਲੇ ਪਾਈ ਜਾ ਰਹੇ ਹੈ, ਉਹਦੇ ਉੱਤੇ ਫੁੱਲਾਂ ਦੀ ਮਾਲਾ ਪਾਈ ਜਾ ਰਹੇ ਹੈ, ਉੱਤੇ ਪਰਫਿਊਮ ਲਾਈ ਜਾ ਰਹੇ ਹੈ। ਸਰੀਰ ਦੀ ਉਦਾਹਰਣ ਮੈਂ ਦੇ ਰਿਹਾ, ਸਾਡੇ ਮਨ ਦੇ ਅੰਦਰ ਦੁਰਗੰਧੀ ਦਾ ਢੇਰ ਹੈ, ਬਾਹਰੋਂ ਬਾਹਰੋਂ ਅਸੀਂ ਆਪਣੇ ਗਲੇ ਦੇ ਅੰਦਰ ਫੁੱਲ ਪਾ ਲਈਏ, ਆਪਣੇ ਕੱਪੜੇ ਚੰਗੇ ਪਾ ਲਈਏ, ਕੱਪੜਿਆਂ ਤੇ ਪਰਫਿਊਮ ਮਹਿੰਗਾ ਲਾ ਲਈਏ, ਬੜੀ ਮਹਿਕ ਕੋਲੋਂ ਆਵੇ, ਪਰ ਅੰਦਰ ਜਿਹੜੀ ਬਦਬੋ ਮੈਲ ਦੱਬੀ ਹੈ, ਜਿੰਨਾ ਸਮਾਂ ਉਹਨੂੰ ਸਾਫ ਨਹੀਂ ਕਰਦੇ ਨਿਰੰਕਾਰ ਦੇ ਦਰਬਾਰ ਵਿੱਚ ਜਾਣ ਦੇ ਯੋਗ ਨਹੀਂ ਬਣ ਪਾਓਗੇ। ਤੋ ਭਗਤ ਜੀ ਕਹਿਣ ਲੱਗੇ ਕਿ ਅੰਦਰ ਤੇਰੇ ਹਿੰਗ ਵਾਲੀ ਬਦਬੋ ਰਹੀ ਸੋ ਬੇੜੀ, ਬੇੜੀ ਦਾ ਮਤਲਬ ਹੈ ਵਿਹੜੇ ਰਹਿਣਾ, ਵਿਹੜੇ ਦਾ ਮਤਲਬ ਘਿਰੇ ਰਹਿਣਾ, ਘਿਰਿਆ ਰਹਿੰਦਾ ਹੈ ਹਰ ਵਕਤ ਦੁਰਗੰਧੀ ਦੇ ਨਾਲ, ਕਾਮ ਦੇ ਨਾਲ ਤੇਰਾ ਮਨ ਘਿਰਿਆ ਰਹਿੰਦਾ ਹੈ, ਕ੍ਰੋਧ ਦੇ ਨਾਲ ਮਨ ਘਿਰਿਆ ਰਹਿੰਦਾ ਹੈ, ਨਿੰਦਾ ਚੁਗਲੀ ਤੇਰੇ ਮਨ ਨੂੰ ਵਿਹੜੀ ਰੱਖਦੀ ਹੈ, ਈਰਸ਼ਾ ਦਵੈਸ਼ ਤੇਰੇ ਮਨ ਨੂੰ ਘੇਰਾ ਪਾਈ ਰੱਖਦੀ ਹੈ, ਇਸ ਤਰ੍ਹਾਂ ਮਨ ਦੇ ਅੰਦਰ ਦੁਰਗੰਧੀ ਬੜੀ ਹੈ, ਮਨ ਦੇ ਅੰਦਰ ਮੈਲ ਬੜੀ ਹੈ, ਖੋਟ ਬੜਾ ਹੈ। ਚਾਹੀਦਾ ਸੀ ਇਸ ਜਗ੍ਹਾ ਦੇ ਉੱਤੇ ਕਸਤੂਰੀ ਦੀ ਸੁਗੰਧ, ਪਰ ਕਸਤੂਰੀ ਤੇਰੇ ਬਾਹਰ ਰਹਿ ਗਈ ਤੇ ਦੁਰਗੰਧੀ ਤੇਰੇ ਅੰਦਰ ਚਲੀ ਗਈ, ਹਿੰਗ ਤੇਰੇ ਅੰਦਰ ਚਲੀ ਗਈ। ਹਿੰਗ ਮਨ ਵਿੱਚ ਹੈ ਪਰ ਕਸਤੂਰੀ ਦੀ ਮਹਿਕ ਤੇਰੇ ਸਰੀਰ ਤੇ ਹੈ। ਚਾਹੀਦਾ ਉਲਟਾ ਸੀ ਕਸਤੂਰੀ ਅੰਦਰ ਚਲੀ ਜਾਂਦੀ। ਆਪ ਪਾਤਸ਼ਾਹ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸੀ, ਪਾਤਸ਼ਾਹ ਨੇ ਇੱਕ ਬਚਨ ਫਰਮਾਇਆ ਸੀ ਕਿ ਜਿਨ ਪੱਟ ਅੰਦਰ ਬਾਹਰ ਗੁੱਦੜ, ਪੱਟ ਮੈਨੇ ਰੇਸ਼ਮ, ਜਿਨ੍ਹਾਂ ਦੇ ਮਨ ਨੇ ਰੇਸ਼ਮ ਵਰਗੇ ਕੋਮਲ, ਮਨ ਦੇ ਅੰਦਰ ਰੇਸ਼ਮ ਹੈ, ਮਨ ਮੁਲਾਇਮ ਹੈ, ਮਨ ਦੇ ਅੰਦਰ ਕੋਈ ਟੋਇਆ ਟਿੱਬਾ ਨਹੀਂ, ਮਨ ਖੁਰਦਰਾ ਨਹੀਂ, ਤੇ ਜਿਹਦਾ ਮਨ ਮੁਲਾਇਮ ਹੈ ਉੱਥੇ ਈਰਸ਼ਾ ਨਿੰਦਾ ਚੁਗਲੀ ਦਵੈਸ਼ ਨਹੀਂ ਹੋਏਗੀ, ਜਿਹਦਾ ਮਨ ਮੁਲਾਇਮ ਹੈ ਉਹਦੀ ਜ਼ੁਬਾਨ ਦੇ ਬਚਨ ਵੀ ਤੇ ਮੁਲਾਇਮ ਹੀ ਹੋਣਗੇ, ਕੋਮਲ ਹੀ ਹੋਣਗੇ, ਦੁਖਾਵੇਂ ਨਹੀਂ ਹੋਣਗੇ। ਤੋ ਜਿਨ ਪੱਟ ਅੰਦਰ, ਗੁਰਬਾਣੀ ਦਾ ਫੈਸਲਾ ਇਹ ਹੈ ਜਿਨ੍ਹਾਂ ਦਾ ਅੰਦਰ ਹੈ ਰੇਸ਼ਮ ਵਰਗਾ, ਪੱਟ ਵਰਗਾ, ਬਾਹਰ ਗੁੱਦੜ, ਬਾਹਰ ਭਾਵੇਂ ਉਹਨਾਂ ਦੇ ਤਨ ਦੇ ਉੱਤੇ ਗੁੱਦੜ ਭਾਵੇਂ ਖੱਦਰ ਹੈ, ਸਾਦਾ ਮੁਰਾਦਾ ਲਿਬਾਸ ਹੈ, ਉਹ ਰੱਬ ਜੀ ਦੇ ਘਰ ਦੇ ਅੰਦਰ ਪਰਵਾਨ ਹੈ। ਜਿਨ੍ਹਾਂ ਦੇ ਬਾਹਰ ਗੁੱਦੜ ਮੈਲਾ ਕੁਚੈਲਾ ਕੱਪੜਾ, ਖੱਦਰ ਦਾ ਕੱਪੜਾ, ਪਰ ਅੰਦਰ ਰੇਸ਼ਮ ਵਰਗਾ, ਕਹਿਣ ਲੱਗੇ ਉਹ ਪਰਵਾਨ ਹੈ। ਪਰ ਜਿਨ੍ਹਾਂ ਦਾ ਅੰਦਰ ਖੱਦਰ ਵਰਗਾ ਹੈ, ਅੰਦਰ ਖੁਰਦਰਾ ਹੈ, ਅੰਦਰ ਤਿੱਖਾ ਹੈ, ਅੰਦਰ ਅੱਗ ਬਲਦੀ ਹੈ, ਪਰ ਬਾਹਰੋਂ ਬੜਾ ਮੁਲਾਇਮ ਬਣਨ ਦਾ ਯਤਨ ਕਰ ਰਹੇ ਨੇ, ਰੱਬ ਜੀ ਦੇ ਘਰ ਵਿੱਚ ਉਹ ਪਰਵਾਨ ਨਹੀਂ ਹੈ। ਗੁਰਬਾਣੀ ਦਾ ਫੈਸਲਾ ਹੈ ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਉਹ ਭਲੇ ਮਨੁੱਖ ਨੇ ਜਿਨ੍ਹਾਂ ਨੇ ਅੰਦਰ ਨੂੰ ਸਵਾਰਿਆ ਹੈ, ਤੇ ਜਿਨ੍ਹਾਂ ਬਾਹਰ ਨੂੰ ਸਵਾਰਿਆ ਹੈ, ਅੰਦਰ ਨੂੰ ਸਵਾਰਨਾ ਭੁੱਲ ਗਏ ਨੇ, ਉਹ ਭਲੇ ਨਹੀਂ ਹੈ। ਅੱਜ ਇਸ ਸਲੋਕ ਨੂੰ ਆਧਾਰ ਬਣਾ ਕੇ ਜੋ ਮੈਂ ਬੇਨਤੀਆਂ ਆਪ ਸੰਗਤ ਦੇ ਚਰਨਾਂ ਵਿੱਚ ਰੱਖਣ ਦਾ ਨਿਮਾਣਾ ਯਤਨ ਕੀਤਾ, ਇੱਕੋ ਹੀ ਸਾਰ ਤੱਤ ਨਿਕਲਦਾ ਹੈ ਇਸ ਸਲੋਕ ਵਿੱਚੋਂ ਕਿ ਆਪਣੇ ਅੰਦਰ ਨੂੰ ਸਵਾਰੋ। ਅੰਦਰ ਨੂੰ ਸਵਾਰਨਾ ਅਸਲੀਅਤ ਨੂੰ ਪਾਉਣਾ ਹੈ, ਅੰਦਰ ਨੂੰ ਸਵਾਰਨਾ ਪਰਮਾਤਮਾ ਦੇ ਨੇੜੇ ਹੋਣਾ ਹੈ। ਕੋਈ ਫਰਕ ਨਹੀਂ ਪੈਣਾ ਤੁਹਾਡੀ ਚਮੜੀ ਦਾ ਰੰਗ ਕੀ ਹੈ, ਤੁਹਾਡੇ ਨਕਸ਼ੋ ਨਿਗਾਰ ਕੀ ਨੇ, ਤੁਹਾਡੇ ਚੋਲੇ ਦਾ ਰੰਗ ਕੀ ਹੈ, ਤੁਸੀਂ ਪੱਗ ਗੋਲ ਬਣਦੇ ਹੋ, ਪੱਗ ਨੁੱਕਰ ਵਾਲੀ ਬਣਦੇ ਹੋ, ਕੋਈ ਫਰਕ ਨਹੀਂ ਪੈਣਾ।
ਇਹਨਾਂ ਗੱਲਾਂ ਦਾ ਫਰਕ ਬਾਹਰ ਹੈ, ਨਿਰੰਕਾਰ ਦੇ ਘਰ ਵਿੱਚ ਫਰਕ ਨਹੀਂ ਪੈਣਾ। ਕਿਸੇ ਰੰਗ ਦਾ ਕੱਪੜਾ ਪਾ ਕੇ ਆ ਜਾਓਗੇ ਚੱਲ ਜਾਏਗਾ, ਪਰ ਮਨ ਦੇ ਉੱਤੇ ਪ੍ਰੇਮ ਦਾ ਰੰਗ ਹੋਣਾ ਬੜਾ ਜ਼ਰੂਰੀ ਹੈ। ਮਨ ਦੇ ਉੱਤੇ ਕੋਈ ਦੂਜਾ ਰੰਗ ਲੈ ਕੇ ਆਓਗੇ ਉਹ ਨਹੀਂ ਚੱਲੇਗਾ। ਤਨ ਤੇ ਦੂਜਾ ਰੰਗ ਚੱਲ ਜਾਏਗਾ, ਮਨ ਦੇ ਉੱਤੇ ਨਹੀਂ ਚੱਲੇਗਾ। ਉੱਥੇ ਪ੍ਰੇਮ ਦਾ ਰੰਗ ਪ੍ਰਵਾਨ ਹੈ, ਉਹੀ ਚੱਲੇਗਾ। ਤੋ ਅੰਦਰੋਂ ਹਿੰਗ ਵਾਲੀ ਬਦਬੋ ਬਾਹਰ ਕੱਢਣੀ ਹੈ ਤੇ ਉਹ ਤਾਂ ਨਿਕਲੇਗੀ ਜੇ ਆਪਣੇ ਅੰਦਰ ਕਸਤੂਰੀ ਨੂੰ ਲੈ ਕੇ ਜਾਂਦੇ ਰਹੋਗੇ। ਕਸਤੂਰੀ ਨੂੰ ਅੰਦਰ ਵਸਾਓਗੇ, ਕਸਤੂਰੀ ਵਸਦੀ ਜਾਏਗੀ, ਹਿੰਗ ਬਾਹਰ ਨਿਕਲਦੀ ਜਾਏਗੀ, ਬਦਬੋ ਬਾਹਰ ਨਿਕਲਦੀ ਜਾਏਗੀ। ਆਪਣੇ ਜੀਵਨ ਦੇ ਅੰਦਰ ਪਿਆਰਿਓ ਯਤਨ ਕਰੋ, ਰੋਜ਼ ਰੋਜ਼ ਥੋੜਾ ਬਹੁਤ ਆਪਣੇ ਮਨ ਨੂੰ ਸਵਾਰਨ ਦਾ, ਰਤੀ ਰਤੀ ਥੋੜਾ ਥੋੜਾ ਸਵਾਰਦਿਆਂ ਸਵਾਰਦਿਆਂ ਚੰਦ ਦਿਨਾਂ ਬਾਅਦ ਆਪ ਵੇਖੋਗੇ ਮਨ ਪੂਰੀ ਤਰ੍ਹਾਂ ਸੰਵਰ ਗਿਆ, ਮਨ ਪੂਰੀ ਤਰ੍ਹਾਂ ਸੁਰ ਤਾਲ ਤੇ ਤਰਤੀਬ ਵਿੱਚ ਆ ਗਿਆ। ਤੇ ਜੇ ਇਹਨੂੰ ਖੁੱਲਾ ਛੱਡੋਗੇ, ਅਜਾਜ਼ ਛੱਡੋਗੇ ਤੇ ਫਿਰ ਇਹ ਸਮਰੇਗਾ ਨਹੀਂ, ਵਿਗੜਦਾ ਰਹੇਗਾ, ਖਰੋਤੀਆਂ ਕਰੇਗਾ। ਤੇ ਵਿਗੜਿਆ ਹੋਇਆ ਮਨ ਜੀਵਨ ਦੇ ਅੰਦਰ ਬੇਚੈਨੀ, ਕੜੇ ਕਲੇਸ਼, ਹਉਕੇ ਚੋਰੇ ਇਹਨਾਂ ਨੂੰ ਜਨਮ ਦਿੰਦਾ ਹੈ। ਸਮਰਿਆ ਤਰਤੀਬ ਵਿੱਚ ਆਇਆ ਮਨ ਸਹਿਜ ਸ਼ਾਂਤੀ ਸਕੂਨ ਇਹਨਾਂ ਨੂੰ ਜਨਮ ਦਿੰਦਾ ਹੈ। ਤੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਜਿੰਨੇ ਨੇਮੀ ਪ੍ਰੇਮੀ ਰੋਜ਼ ਰੋਜ਼ ਗੁਰੂ ਦਰਬਾਰ ਵਿੱਚ ਆ ਰਹੇ ਹੋ, ਲੜੀਵਾਰ ਚੱਲ ਰਹੀ ਕਥਾ ਨੂੰ ਸਰਵਣ ਕਰ ਰਹੇ ਹੋ, ਪਾਤਸ਼ਾਹ ਤੁਹਾਡੀਆਂ ਝੋਲੀਆਂ ਦੇ ਅੰਦਰ ਗੁਰਮਤਿ ਗਿਆਨ ਦੀ ਰੋਸ਼ਨੀ ਬਖਸ਼ਿਸ਼ ਕਰਨ। ਜੋ ਬਣ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕਿਤੇ ਜੋ ਬਣ ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਸ਼ਾਵਨ ਲੇ, ਇਹੋ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ, ਬਿਰਹ ਬਿਰਹ ਆਖੀਐ ਬਿਰਹ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋਂ ਨਾ ਉਪਜੈ ਸੋ ਤਨ ਜਾਨਮ ਸਾਨ, ਬਿਰਹ ਬਿਰਹ ਆਖੀਐ ਬਿਰਹ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋਂ ਨਾ ਉਪਜੈ ਸੋ ਤਨ ਜਾਨਮ ਸਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਕੋਤ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਚੱਲ ਰਹੀ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਆਪ ਰੋਜ਼ ਰੋਜ਼ ਸਰਵਣ ਕਰਦੇ ਆ ਰਹੇ ਹੋ। ਭਗਤ ਫਰੀਦ ਸਾਹਿਬ ਜੀ ਦੇ ਜੋ ਸਲੋਕ ਅੱਜ ਪੜ੍ਹ ਕੇ ਸੁਣਾਏ ਗਏ ਉਹਨਾਂ ਵਿੱਚੋਂ ਪਹਿਲਾ ਸਲੋਕ ਹੈ, ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀਵਨ ਨੂੰ ਤਿੰਨ ਹਿੱਸਿਆਂ ਦੇ ਅੰਦਰ ਵੰਡਦੇ ਨੇ, ਬਾਲ ਜਵਾਨੀ ਅਰ ਬਿਰਧ ਫੁੰਨ ਤੀਨ ਅਵਸਥਾ ਜਾਣ, ਕਹੁ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਸਭ ਤੋਂ ਪਹਿਲਾ ਪੈਰ ਬਾਲਪਣ ਦਾ, ਦੂਸਰਾ ਜਵਾਨੀ ਤੇ ਤੀਸਰਾ ਤੇ ਅਖੀਰਲਾ ਬੁਢਾਪਾ। ਹੁਣ ਵੇਖਣਾ ਇਹ ਹੈ
ਕਿ ਬਾਲਪਣ ਵਿੱਚ ਮੈਂ ਕੀ ਪਾਇਆ ਤੇ ਕੀ ਗਵਾਇਆ। ਤੇ ਜਦ ਇਹ ਵੇਖਾਂਗੇ ਬਾਲਪਣ ਦੇ ਅੰਦਰ ਮਿਲਿਆ ਕੀ ਹੈ, ਬਾਲਪਣ ਦੇ ਅੰਦਰ ਗਿਆ ਕੀ ਹੈ, ਦੁਨਿਆਵੀ ਪੱਖ ਦੇ ਅੰਦਰ ਤੇ ਬਾਲਪਣ ਵਿੱਚ ਕੁਝ ਨਾ ਕੁਝ ਮਿਲਿਆ ਹੈ, ਅਧਿਆਤਮਿਕ ਦੁਨੀਆਂ ਦੇ ਅੰਦਰ ਬਾਲਪਣ ਵਿੱਚ ਮਿਲਿਆ ਹੈ, ਪਰ ਹਜ਼ਾਰਾਂ ਵਿੱਚੋਂ ਕਿਸੇ ਵਿਰਲੇ ਬੱਚੇ ਨੂੰ, ਬਾਕੀ ਬੱਚਿਆਂ ਨੂੰ ਧਰਮ ਦਾ ਗਿਆਨ ਬਾਲਪਣ ਵਿੱਚ ਨਹੀਂ ਮਿਲਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਦੋ ਬੱਚਿਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਬਾਲਪਣ ਦੇ ਅੰਦਰ ਪਰਿਪੂਰਨ ਪ੍ਰਮਾਤਮਾ ਦੇ ਗਿਆਨ ਨੂੰ ਪਾਇਆ ਔਰ ਮੁਕੰਮਲ ਤੌਰ ਤੇ ਪਾਇਆ। ਦੋ ਬੱਚਿਆਂ ਦਾ ਜ਼ਿਕਰ ਆਉਂਦਾ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹਨਾਂ ਦੋਵਾਂ ਮਹਾਨ ਪੁਰਖਾਂ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਨਾ ਭਗਤ ਧਰੂ ਜੀ ਦੀ ਤੇ ਨਾ ਪ੍ਰਹਿਲਾਦ ਜੀ ਦੀ, ਪਰ ਇਹਨਾਂ ਦੋਵਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜੀ ਵਾਰ ਆਇਆ ਔਰ ਇਹ ਜੋ ਮੈਂ ਬਾਣੀ ਦੇ ਦੋ ਬਚਨ ਪੜ੍ਹ ਕੇ ਸੁਣਾਏ ਇਹ ਭਗਤ ਕਬੀਰ ਸਾਹਿਬ ਜੀ ਦੇ ਨੇ। ਭਗਤ ਕਬੀਰ ਸਾਹਿਬ ਪਰਮਾਤਮਾ ਦੇ ਨਾਲ ਜੁੜਨ ਦੀ ਉਦਾਹਰਣ ਦੁਨੀਆਂ ਦੇ ਸਾਹਮਣੇ ਜਦ ਰੱਖਦੇ ਨੇ ਤੇ ਇਹਨਾਂ ਦੋ ਬੱਚਿਆਂ ਨੂੰ, ਦੋ ਭਗਤਾਂ ਨੂੰ ਉਦਾਹਰਣ ਬਣਾ ਕੇ ਪੇਸ਼ ਕਰਦੇ ਨੇ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਦੋਵੇਂ ਛੋਟੀ ਉਮਰ ਦੇ ਭਗਤ ਨੇ। ਤਕਰੀਬਨ 5 ਸਾਲ ਦੀ ਉਮਰ ਦੇ ਅੰਦਰ ਭਗਤ ਧਰੂ ਨੂੰ ਵੈਰਾਗ ਬਣਿਆ ਔਰ ਰੱਬੀ ਪੈਂਡੇ ਦੇ ਉੱਤੇ ਨਿਕਲ ਤੁਰਿਆ ਹੈ। ਤਕਰੀਬਨ ਇੰਨੀ ਉਮਰ ਦੇ ਅੰਦਰ ਭਗਤ ਪ੍ਰਹਿਲਾਦ ਨੂੰ ਚੋਟ ਮਿਲੀ ਹੈ, ਠੋਕਰ ਮਿਲੀ ਹੈ ਤੇ ਰੱਬੀ ਗਿਆਨ ਨਾਜ਼ਲ ਹੋਣਾ ਸ਼ੁਰੂ ਹੋ ਗਿਆ ਛੋਟੀ ਉਮਰ ਦੇ ਅੰਦਰ। ਬਾਕੀ ਤਕਰੀਬਨ ਜਿੰਨੇ ਬੱਚੇ ਨੇ ਉਹਨਾਂ ਦਾ ਬਾਲਪਨ ਖੇਡਣ ਦੇ ਅੰਦਰ ਹੀ ਬੀਤ ਜਾਂਦਾ ਹੈ, ਰੱਬੀ ਰਸ ਦੇ ਅੰਦਰ ਨਹੀਂ ਬੀਤਦਾ, ਰੱਬ ਦਾ ਗਿਆਨ ਵੀ ਨਹੀਂ ਹੁੰਦਾ, ਰੱਬ ਦੇ ਨਾਲ ਸਾਂਝ ਵੀ ਨਹੀਂ ਹੁੰਦੀ। ਬਾਲਪਨ ਬੀਤਦਾ ਹੈ ਪਰ ਬੀਤਦਾ ਹੈ ਖਿਡੌਣਿਆਂ ਦੇ ਨਾਲ, ਸੁਰਤ ਨੂੰ ਜੋੜ ਕੇ, ਇਸ ਤੋਂ ਅੱਗੇ ਸੁਰਤ ਜਾਂਦੀ ਨਹੀਂ ਹੈ। ਜਵਾਨੀ ਬੀਤੀ ਤੋਂ ਪ੍ਰਸ਼ਨ ਇਹ ਪੈਦਾ ਹੁੰਦਾ ਹੈ, ਮੈਂ ਜਵਾਨੀ ਦੇ ਅੰਦਰ ਪਾਇਆ ਕੀ ਤੇ ਜਵਾਨੀ ਦੇ ਅੰਦਰ ਗਵਾਇਆ ਕੀ। ਜਵਾਨੀ ਦਾ ਮਿਲ ਜਾਣਾ ਕਾਫੀ ਨਹੀਂ, ਇਹ ਵੀ ਤੇ ਵੇਖਣਾ ਪਏਗਾ ਨਾ, ਜਵਾਨੀ ਦੇ ਅੰਦਰ ਮੈਂ ਕੀ ਖਤਮ ਕੀਤਾ ਹੈ ਤੇ ਕੀ ਮੈਂ ਵਾਧਾ ਕੀਤਾ ਹੈ। ਕਿਉਂਕਿ ਭਗਤ ਫਰੀਦ ਸਾਹਿਬ ਜੀ ਗੱਲ ਜਵਾਨੀ ਦੀ ਕਰ ਰਹੇ ਨੇ, ਜੋਬਣ ਜਾਂਦੇ ਨਾ ਡਰਾਂ, ਜੋਬਣ ਮੈਨੇ ਜਵਾਨੀ। ਹੁਣ ਜਵਾਨੀ ਚਲੀ ਤੇ ਜਾਣੀ ਹੈ, ਚਾਹੇ ਇਹ ਚੰਗੇ ਤਰੀਕੇ ਦੇ ਨਾਲ ਜਵਾਨੀ ਦੇ ਦਿਨ ਬੀਤ ਜਾਣ, ਇਹਨੇ ਤਾਂ ਵੀ ਨਹੀਂ ਰਹਿਣਾ, ਜਵਾਨੀ ਨੇ ਖਿਸਕ ਜਾਣਾ ਹੈ, ਤੇ ਭਾਵੇਂ ਮੰਦੇ ਤਰੀਕੇ ਦੇ ਨਾਲ ਦਿਨਾਂ ਨੂੰ ਬਿਤਾਈਏ ਜਵਾਨੀ ਨੇ ਤਾਂ ਵੀ ਤੁਰੀ ਜਾਣਾ ਹੈ, ਰੁਕਣਾ ਇਹਨੇ ਸਾਡੇ ਪਾਸ ਨਹੀਂ ਹੈ। ਹਜ਼ਾਰ ਯਤਨ ਕਰੋ ਜਵਾਨੀ ਰੁਕ ਜਾਏ, ਰੁਕਦੀ ਨਹੀਂ ਹੈ। ਰੋਕਣ ਦਾ ਲੋਕ ਯਤਨ ਵੀ ਕਰਦੇ ਨੇ, ਵਾਲਾਂ ਦਾ ਰੰਗ ਬਦਲ ਬਦਲ ਕੇ, ਕਾਲਾ ਕਰ ਕਰਕੇ, ਹੋਰ ਤੌਰ ਤਰੀਕਿਆਂ ਦੇ ਨਾਲ, ਪਰ ਕਦੋਂ ਰੁਕਦੀ ਹੈ, ਚਲੀ ਜਾਂਦੀ। ਪਰਮਾਤਮਾ ਦੀ ਨੇਤ ਦੇ ਮੁਤਾਬਕ ਆਉਣੀ ਸੀ, ਆਈ ਹੈ, ਪਰਮਾਤਮਾ ਦੇ ਅਟਲ ਨਿਯਮ ਦੇ ਮੁਤਾਬਕ ਇਹਨੇ ਜਾਣਾ ਹੈ ਔਰ ਜਾਣਾ ਹੀ ਜਾਣਾ ਹੈ, ਇਹਨੂੰ ਰੋਕਣ ਦਾ ਕੋਈ ਉਪਾਅ ਨਹੀਂ। ਵੈਸੇ ਚਲੋ ਮੈਂ ਮੁਖਤਸਰ ਬੇਨਤੀ ਰੱਖਦਾ ਚੱਲਾਂ, ਇਹਨਾਂ ਤਿੰਨਾਂ ਪੈਰਾਂ ਵਿੱਚੋਂ ਮਨੁੱਖ ਦਾ ਪਿਆਰ ਸਭ ਤੋਂ ਜ਼ਿਆਦਾ ਹੈ ਜਵਾਨੀ ਦੇ ਨਾਲ ਹੀ, ਲਗਾਵ ਸਭ ਤੋਂ ਜ਼ਿਆਦਾ ਹੈ ਜਵਾਨੀ ਦੇ ਨਾਲ ਹੀ। ਕਿਸੇ ਨੂੰ ਉਮਰ ਪੁੱਛੋ ਕਿੰਨੀ ਹੈ, ਉਮਰ ਘਟਾ ਕੇ ਬਿਆਨ ਕਰਦਾ ਹੈ, 60 ਵਾਲਾ, 50, 50 ਵਾਲਾ, 40, 40 ਵਾਲਾ, 30, ਉਮਰ ਘਟਾ ਕੇ ਬਿਆਨ ਕਰਦੇ ਨੇ। ਅੰਦਰ ਜੋ ਸੋਚ ਕੰਮ ਕਰ ਰਹੀ ਹੈ ਕਿ ਉਮਰ ਵੱਡੀ ਦੱਸਣ ਦੇ ਨਾਲ ਇਹ ਕਹਿਣਗੇ ਵਡੇਰਾ ਹੋ ਗਿਆ, ਬੁੱਢਾ ਹੋ ਗਿਆ। ਵਾਲਾਂ ਦਾ ਰੰਗ ਚਿੱਟਾ ਦਿਸਣ ਦੇ ਨਾਲ ਲੋਕ ਕਹਿਣਗੇ ਬੁੱਢਾ ਹੋ ਗਿਆ। ਨਾ ਵਾਲਾਂ ਦਾ ਚਿੱਟਾ ਰੰਗ ਹੀ ਰਹਿ ਤੇ ਉਮਰ ਵੀ ਛੋਟੀ ਘਟਾ ਕੇ ਝੂਠ ਬਿਆਨ ਕਰਕੇ ਦੱਸ ਦਿਓ, ਲੋਕਾਂ ਦੀ ਸਮਝ ਵਿੱਚ ਇਹ ਆਵੇ ਕਿ ਅਜੇ ਜਵਾਨ ਹੈ। ਪਰ ਕਈਆਂ ਦਾ ਤੁਰਨ ਦੇ ਅੰਦਾਜ਼ ਬਦਲ ਜਾਂਦੇ ਨੇ, ਚਾਲ ਬਦਲ ਜਾਂਦੀ ਹੈ, ਚਾਲ ਹੀ ਦੱਸ ਰਹੀ ਹੈ ਬੁੱਢਾ ਹੈ, ਪਰ ਉਹ ਕਬੂਲ ਨਹੀਂ ਕਰਦਾ ਮੈਂ ਬੁੱਢਾ। ਕਈਆਂ ਦਾ ਬਹਿਣਾ ਉੱਠਣਾ, ਚਿਹਰੇ ਦੀਆਂ ਚਰੂੜੀਆਂ, ਅੰਗ ਅੰਗ ਉੱਚੀ ਆਵਾਜ਼ ਦੇ ਕੇ ਕਹਿ ਰਿਹਾ ਹੈ ਤੂੰ ਬੁੱਢਾ ਹੈ, ਪਰ ਉਹ ਮੰਨਦਾ ਨਹੀਂ ਹੈ ਕਿ ਮੈਂ ਬੁੱਢਾ। ਖੈਰੇ ਮੇਰਾ ਵਿਸ਼ਾ ਨਹੀਂ, ਕਿਸੇ ਵਕਤ ਮੈਂ ਫੇਰ ਵਜਾਹਤ ਕਰਾਂਗਾ। ਜਵਾਨੀ ਬੀਤ ਜਾਂਦੀ ਹੈ, ਚਾਹੇ ਇਹਨੂੰ ਚੰਗੀ ਬਿਤਾ ਲਓ, ਚਾਹੇ ਮੰਦੇ ਤਰੀਕੇ ਦੇ ਨਾਲ ਬਿਤਾ ਲਓ, ਪਰ ਵੇਖਣਾ ਹੈ ਕਿ ਮੈਨੂੰ ਜਵਾਨੀ ਦੇ ਅੰਦਰ ਮਿਲਿਆ ਕੀ ਤੇ ਮੇਰੇ ਕੋਲੋਂ ਜਵਾਨੀ ਦੇ ਅੰਦਰ ਗਿਆ ਕੀ ਹੈ।
जद आप पूरी ईमानदारी दे नाल बह के विचार करोगे कि जवानी विच पाया की ते गवाया की, जवाब तुहानू मिल जाएगा गवाया बहुत कुछ है ते पाया कुछ भी नहीं है। जे पाया है ते बड़ा थोड़ा पाया है, बहुत थोड़ा पाया है। एक बेनती मैं होर करदा चला, जेब दे अंदर तन दा होना काफी नहीं, ए भी पता होए मैं तन दे के इहदे बदले विच की खरीदना है। तन दे बदले दे अंदर कौड़े अति कौड़े जहर वर्गे पदार्थ मार्केट विचों मिलदे ने, ते तन दे बदले मिश्री शहद भी बाजार विचों मिलदे ने। कड़वाहट मिलदी है तन दे बदले, मिश्री मिठास मिलदी है तन दे बदले, तन दे बदले जान लेवा चीजां मिल जांदियां ने, तन दे बदले तंदुरुस्ती देन वाले पदार्थ दवाइयां चीजां मिल जांदियां ने। तन दे बदले तुसी अपने मन नूं बेचैन कर सकदे हो, तन दे बदले थोड़ा जिहा चैन ते शांति नूं भी बिहाजिया जा सकदा है। तन नूं पब्बां दे अंदर क्लबां दे अंदर वैसिया द्वारे दे उत्ते अयाशी बदमाशी दे अड्डियां दे उत्ते खर्च करो तो मन नूं बेचैनी मिलेगी चैन ते नहीं। तन नूं गुरु कारजां दे हित परउपकार दे हित चैरिटियां लई खर्च करो तो तन दे बदले चलो ज्यादा नहीं मामूली किनका मात्र शांति ते मिलेगी ना, लोकां दीआं इह असीसां ते मिलणगीआं ना जिन्हां दे भला करोगे, और गुरु की असीस भी मिलेगी क्योंकि दसवंध शुभ कारजां वास्ते खर्च करन दा हुकम है। इत्थे मैं उदाहरण अर्ज कर रहा सां, जवानी जवानी दे बदले की गवाया ते की पाया, ए अपने गिरवान दे अंदर आप झाती मार के अपने आप ते प्रश्न करके अपने कोलों जवाब मंगो। जवानी दे अंदर की पाया, मैं मुखसर ए भी बेनती करदा चला, काम पाया है जवानी दे अंदर, राम नहीं पाया काम पाया है, ते काम शिखर दा पाया है, राम रंचक मात्र भी नहीं पाया। जवानी दे अंदर पाया है पर शैतान नूं पाया है, शैतानियत बड़ी है जवानी दे अंदर, खिमा चाहवांगा, शैतान पाया है भगवान नहीं पाया, और फिर रंचक मात्र भी नहीं पाया। देश विदेश दे अंदर विचरण तो बाद, यह ते मेरा अपना निजी तजर्बा है, हर मंदिर मस्जिद गुरुद्वारे दे अंदर जिहड़ी संगत मिलदी है, संगत दे दीदार करन लई मिलदे ने, उन्हां दे अंदर गिणती बहुत ही बजुर्गां दी हुंदी है, जवानां दी नहीं हुंदी। क्यों जवानां दी नहीं हुंदी? क्योंकि जवानी नूं शैतानियत तों वेल मिले ते गुरुद्वारे आवे, जवानी नूं काम क्रोध निंदा चुगली ईर्ष्या बखेली तों वेल मिले ते गुरुद्वारे आवे। जो कोई जवान आ रहे हो उन्हां नूं मेरे वल्लों उच्चेची वधाई। तो खैर, जवानी दे अंदर पाया है क्रोध धोखा धड़ी अयाशी बदमाशी दे अड्डे होर दुनिया भर दे अपराध पाप कतलो गारत गुंडागर्दी जवानी विच। दूसरे पासे धर्म दे मार्ग दे उत्ते जवानी नूं खर्च करके की पाया है? इधर वेखो भई, मेरी जवानी दे चार दिनां दे अंदर मैं धर्म दी दुनिया विचों की पाया है? ते तुहानूं इधरों जीरो मिलेगी, कुछ भी नहीं पाया, ना धर्म दा ज्ञान, ना धर्म दा पेंडा तय कीता, ना शांति बनी, ना सुकून बनिया, ना चैन बनिया, कुछ भी नहीं बनिया। जवानी बीत गई, जवानी चली जाए विकारां दे अंदर। भगत फरीद साहब जी कहिंदे ने, मैनूं अफसोस बड़ा है, जवानी चली जाए रब दे प्रेम दे अंदर। भगत फरीद साहब कहिंदे ने, मैनूं रंचक मात्र भी अफसोस नहीं है, जोबन जांदे ना डरां। कहन लगे जोबन चला जाए कोई डर नहीं है, पर यह वेखना है कि जाए किस दे बदले। तन चला जाए कोई गल नहीं, पर यह भी ते वेखो ना जाए किस दे बदले। जीवन चला जाए, जीवन की कुर्बानी हो जाए, पर कुर्बानी जिस मंजिल तो कर रहे हो वह मंजिल ही कोई खास ना हो, आम मंजिल हो, तुहाडी कुर्बानी का की अर्थ होया? कुर्बानी का मुल की पेगा? मुल कुर्बानी दा उन्हें पाउणा है जिहदे तों कुर्बान हो रहे हो। अगर काम तों कुर्बान हो रहे हो ते की मिलिया है? निंदा चुगली ईर्षा बखीली तों कुर्बानी चली गई, कुर्बानी दित्ती गई जवानी दी, तो की मिलिया? हौके चोरे कले कलेश यही ते मिलिया है, होर कुछ भी नहीं मिलिया। धोखा धड़ी अयाशी बदमाशी तो जवानी कुर्बान हुई,
तो मिलिया की ये चिंता मिली, ये कलेश मिले, होर कुछ भी नहीं मिलिया। भगत जी कहिंदे ने जवानी चली जाए मैनू डर नहीं है, जोबन जांदे ना डरा, जोबन जा रहा है, जवानी जा रही है, जवानी दी कुर्बानी है, पर कोई डर नहीं है। भगत जी डर किस गल दा है? कहन लगे जे शह प्रीत ना जाए, रब दी प्रीत ना चली जाए, जवानी चली जाए, जवानी दे इवज, जवानी नू खर्च करके, जवानी दे बदले जे मैनू थोड़ा जिहा रंचक मात्र परमात्मा दा ज्ञान मिल जाए, परमात्मा दा प्रेम मिल जाए, ते कहन लगे मैं जवानी नू कई वार कुर्बान करन लई तैयार हां, कई वार, एक वार नहीं अनेक वार कुर्बान करन लई तैयार। अगली पंक्ति विच भगत जी कहिंदे ने फरीदा कितनी जोबन, किन्ने सारे जोबन, किन्निया जवानिया, प्रेम बिन आखिया प्रीत तो बिना, कितनी जोबन प्रीत बिन सुख गए कुमलाए, किन्निया जवानिया मुरझा गई ने रब जी तेरी प्रीत तो बगैर, किन्नी वार जवानी मिली है, जवानी कमला गई है तेरी प्रीत तो बगैर। एक बेनती मैं संबंध विच होर करदा चला, जे आप चाहो कि जवानी जा जीवन इस वास्ते मिलिया है कि दो बच्चिया नू जन्म देना है, उन्हां नू पढ़ाउणा लिखाउणा है, उन्हां दे ब्याह कारज करने ने, बस इस वास्ते जवानी जा जीवन मिलिया है। प्यारे मेरी बेनती नू बिल्कुल न्यूट्रल माइंड करके समझन दी कृपा करियो, एक काम इस जून विच ही नहीं है, असीं पिछलियां जूनां विच भी करदे आ रहे हां। जन्म बच्चिया नू दित्ता है, पिछलियां जूनां विच भी दित्ता है, इस जून विच ही नहीं, पशुआं दे भी ते बच्चे हुंदे ने, परिंदियां दे भी ते बच्चे हुंदे ने, सप दे भी ते बच्चे ही हुंदे ने, जितनियां जूनां ने उन्हां सारियां जूनां दी वेल वध रही है, उन्हां सारियां जूनां दी पीढ़ी चल रही है, पर तुहाडी पीढ़ी चले। गुरु अर्जन देव पातशाह ने सूत्र साडी झोली दे अंदर बख्शे, तेरी पीढ़ी चले पर किवें चले। गुरु के कीर्तनी अक्सर शब्द का गायन करया करते ने, वदी वेल बहु पीढ़ी चाली, धर्म कला हर बंद बहाली। तेरी वेल वधन दे नाल नाल तेरे मन दे अंदर धर्म का प्यार वधे, तेरी जीवन तेरी जवानी दे अंदर धर्म का चा धर्म का प्रेम बने। अगर वेल वध रही है और धर्म तो बगैर वध रही है, खिमा चाहवांगा वार वार ओ वेल पशुआं दे तोली वध रही है, बच्चे साडे ने, बच्चे पशुआं दे ने, अपनी हैसियत दे मुताबक असीं घर बना लैने आ, ज्ञान सूझ बूझ दे मुताबक ते अपनी सूझ बूझ दे मुताबक बाकी दे परिंदे ते पशु अपना घर बना लैंदे ने, चूहे खुड्डा बना लैंदे ने, पंखी रुखां दे उत्ते आलणे बना लैंदे ने, कोई किस तरह का घर बना लैंदा है, कोई किस तरह का घर बना लैंदा है, जिवें दी उहनां दी हैसियत उवें दा उहनां दा घर, अपनी हैसियत दे मुताबक असीं घर बनाया। बच्चियां दे तल दे उत्ते असीं पशुआं दे बराबर चले गए, घर बनाउण दे तल दे उत्ते असीं पशुआं दे बराबर चले गए। हुण मनुखा जून दी विशेषता विलखणता इह चाहीदी सी कि इह परमात्मा दे नाल अपने प्रीत दे नाते गंढ बना लवे, सांझ पा लवे। अगर इन्हें प्रीत परमात्मा दे नाल पा ली है, इन्हें अपनी विशेषता नूं पहचानिया है, विलखणता नूं पहचानिया है, प्रीत परमात्मा दे नाल नहीं बने, इहदी जवानी ते इहदा जीवन पशुआं दे तोली गया है, होर कुछ भी नहीं, किवां चाहवांगा पशुआं दे तुल जीवन चला जांदा है। कवि तुलसीदास जी ते इस तरह भी कहिंदे ने, भोजन भोग भय तीन चीजां दा जिक्र कीता, भोजन दी तलाश, भोजन भोग, भोग दे अंदर मस्त रहना, पै किसे नू पै देना ते किसे तो पै लेना, किसे नू डरा देना, किसे तो डर जाना, एह पशु पुरख समान, एह सब गल्लां पशु दे तुल ने, एह पशु पुरख समान, पशु भी रोजी दी तलाश करदा है असीं भी करदे हां, पशु भी भोग करदा है असीं भी करदे हां, पशु भी किसे नू डराउंदा है किसे तो डरदा है, साडी दुनिया दा दस्तूर भी यही, एह पशु पुरख समान, नर्न ज्ञान निज अधिकता, ज्ञान बिना पस जान। तेरे कोल रब्बी फलसफा रब्बी ज्ञान चाहिदा सी, अगर वो नहीं ते कवि जी कह रहे इह पशु पुरख समान। एक बेनती मैं इत्थे होर करदा चला,
ਜਿਤਨੀਆਂ ਜੂਨਾਂ ਨੇ ਜਿੰਨੀਆਂ ਜੂਨਾਂ ਵਿੱਚੋਂ ਅਸੀਂ ਨਿਕਲਦੇ ਨਿਕਲਦੇ ਜੂਨਾਂ ਨੂੰ ਪਿੱਛੇ ਛੱਡ ਕੇ ਇਸ ਮੁਕਾਮ ਮਨੁੱਖਾ ਮੋੜ ਤੱਕ ਪਹੁੰਚੇ ਹਾਂ, ਉਹਨਾਂ ਤਮਾਮ ਜੂਨਾਂ ਦੀ ਝੋਲੀ ਵਿੱਚ ਇੱਕ ਵਰਦਾਨ ਪਰਮਾਤਮਾ ਨੇ ਨਹੀਂ ਪਾਇਆ ਜੋ ਤੁਹਾਡੀ ਝੋਲੀ ਵਿੱਚ ਵਰਦਾਨ ਪਾਇਆ। ਔਰ ਉਹ ਵਰਦਾਨ ਕੀ ਹੈ? ਪਸ਼ੂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੇ ਤੇ ਤਬਦੀਲੀ ਕਰਨ ਦਾ ਵਰਦਾਨ ਪਰਮਾਤਮਾ ਵੱਲੋਂ ਉਹਨੂੰ ਨਹੀਂ ਮਿਲਿਆ। ਤੁਸੀਂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੋ, ਤੁਹਾਨੂੰ ਆਪਣਾ ਆਪਾ ਤਬਦੀਲ ਕਰਨ ਦਾ ਵਰਦਾਨ ਰੱਬ ਜੀ ਕੋਲੋਂ ਮਿਲਿਆ ਹੈ, ਤੁਸੀਂ ਇਹ ਵਰਦਾਨ ਲੈ ਕੇ ਆਇਓ। ਪਸ਼ੂ ਜਿਸ ਸੁਭਾਅ ਦੇ ਅੰਦਰ ਜਨਮ ਲੈਂਦਾ ਹੈ ਉਹੀ ਸੁਭਾਅ ਇਹਦਾ ਜੀਵਨ ਵਿੱਚ ਰਹਿੰਦਾ ਹੈ, ਉਹੀ ਸੁਭਾਅ ਲੈ ਕੇ ਦੁਨੀਆਂ ਤੋਂ ਰੁਖਸਤ ਹੋ ਜਾਂਦਾ ਹੈ, ਚਲਾ ਜਾਂਦਾ ਹੈ, ਮਰ ਜਾਂਦਾ ਹੈ। ਇਹੀ ਕਾਰਨ ਹੈ ਕਿ ਜਿੰਨੇ ਅਵਤਾਰੀ ਪੈਗੰਬਰੀ ਰਹਿਬਰੀ ਪੁਰਸ਼ ਆਏ ਉਹਨਾਂ ਨੇ ਉਪਦੇਸ਼ ਬਖਸ਼ਿਆ ਤੇ ਕਿਸੇ ਪੈਗੰਬਰੀ ਪੁਰਸ਼ ਦਾ ਉਪਦੇਸ਼ ਕਿਸੇ ਪਸ਼ੂ ਜਾਂ ਪਰਿੰਦੇ ਨੂੰ ਮੁਖਾਤਬ ਹੋ ਕੇ ਨਹੀਂ ਹੈ। ਸਭ ਦਾ ਉਪਦੇਸ਼ ਬੰਦੇ ਨੂੰ ਸੰਬੋਧਨ ਕਰਦਾ ਹੈ, ਸਭ ਦਾ ਉਪਦੇਸ਼ ਮਨੁੱਖ ਵਾਸਤੇ ਹੈ, ਸਭ ਦਾ ਉਪਦੇਸ਼ ਸਾਡੇ ਭਲੇ ਲਈ ਹੈ। ਕਿਉਂ? ਕਿਉਂਕਿ ਉਹ ਤਮਾਮ ਪੈਗੰਬਰੀ ਪੁਰਸ਼ ਜਾਣਦੇ ਨੇ ਅਸੀਂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੀਏ ਕਰ ਸਕਦੇ ਹਾਂ, ਪਸ਼ੂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੇ ਤੇ ਉਹ ਨਹੀਂ ਕਰ ਸਕਦਾ। ਪਸ਼ੂ ਪਸ਼ੂ ਬਣ ਕੇ ਜਨਮਦਾ ਹੈ, ਪਸ਼ੂ ਬਣ ਕੇ ਜੀਵਦਾ ਹੈ, ਪਸ਼ੂ ਦੇ ਸੁਭਾਅ ਅੰਦਰ ਚਲਾ ਜਾਂਦਾ ਹੈ। ਇਹ ਕਾਰਨ ਨੇ ਪਸ਼ੂ ਦੇ ਨਾਮ ਦੇ ਨਾਲ ਕਦੀ ਇਹ ਲਫ਼ਜ਼ ਨਹੀਂ ਜੁੜੇ ਕਿ ਇਹ ਪਸ਼ੂ ਬੜਾ ਚੋਰ ਹੈ, ਇਹ ਪਸ਼ੂ ਬੜਾ ਬੁਰਾ ਹੈ, ਇਹ ਪਸ਼ੂ ਬੜਾ ਪਾਪੀ ਹੈ, ਇਹ ਪਸ਼ੂ ਬੜਾ ਦੁਰਾਚਾਰੀ ਹੈ, ਪਸ਼ੂ ਕਾਤਲ ਹੈ, ਪਸ਼ੂ ਮਨਮੁਖ ਹੈ। ਇਹ ਲਕਬ ਇਹ ਨਾਮ ਪਸ਼ੂ ਦੇ ਨਾਮ ਦੇ ਨਾਲ ਨਹੀਂ ਜੁੜਦੇ, ਕਿਉਂਕਿ ਪਸ਼ੂ ਨੂੰ ਜੋ ਪ੍ਰਕਿਰਤੀ ਵੱਲੋਂ ਪਰਮਾਤਮਾ ਵੱਲੋਂ ਸੁਭਾਅ ਮਿਲਿਆ ਹੈ ਉਹ ਆਪਣੇ ਸੁਭਾਅ ਦੇ ਮੁਤਾਬਕ ਹੀ ਜਾਨਵਰਾਂ ਨੂੰ ਮਾਰ ਰਿਹਾ ਹੈ, ਸੁਭਾਅ ਦੇ ਮੁਤਾਬਕ ਖਾ ਰਿਹਾ ਹੈ। ਉਹਨਾਂ ਵਾਸਤੇ ਕੋਈ ਪਾਪ ਨਹੀਂ ਹੈ, ਉਹਨਾਂ ਵਾਸਤੇ ਕੋਈ ਪੁੰਨ ਨਹੀਂ ਹੈ। ਪਾਪ ਪੁੰਨ ਦੇ ਬੰਧਨ ਤੋਂ ਪਸ਼ੂ ਮੁਕਤ ਨੇ, ਪਰ ਮਨੁੱਖ ਇਸ ਬੰਧਨ ਦੇ ਅੰਦਰ ਹੈ। ਮਨੁੱਖ ਦਾ ਨਾਮ ਵਾਰ ਵਾਰ ਬਦਲਦਾ ਹੈ। ਭਾਈ ਬਿਧੀ ਚੰਦ ਸੂਰਮਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋ ਅਨਿੰਨ ਸੇਵਕ ਤੇ ਸ਼ਰਧਾਲੂ ਸਿੱਖ ਬਣਿਆ, ਉਹ ਭਾਈ ਬਿਧੀ ਚੰਦ ਬਾਲਪਨ ਦੇ ਅੰਦਰ ਛੋਟੀ ਉਮਰ ਦੇ ਅੰਦਰ ਆ ਜਾਂਦੇ ਨੇ ਆਪਣੇ ਨਾਨਕੇ ਪਿੰਡ ਸਰਿਹਾਲੀ, ਹਰੀ ਕੇ ਪਤਨ ਦੇ ਨਾਲ ਪਿੰਡ ਸਰਿਹਾਲੀ, ਸਰਿਹਾਲੀ ਆ ਜਾਂਦੇ ਨੇ। ਸੰਗਤ ਬੁਰੀ ਮਿਲ ਗਈ ਤੇ ਬੁਰੀ ਸੰਗਤ ਮਿਲਣ ਕਰਕੇ ਭਾਈ ਬਿਧੀ ਚੰਦ ਚੋਰੀਆਂ ਕਰਨ ਦੀ ਬੁਰੀ ਆਦਤ ਪਾ ਬੈਠੇ, ਚੋਰੀਆਂ ਕਰਦੇ ਰਹੇ ਭਾਈ ਬਿਧੀ ਚੰਦ। ਜਵਾਨੀ ਦੇ ਦੌਰ ਵਿੱਚੋਂ ਨਿਕਲਦਿਆਂ ਨਿਕਲਦਿਆਂ ਉਸ ਭਾਈ ਬਿਧੀ ਚੰਦ ਨੂੰ ਸੰਗਤ ਮਿਲ ਜਾਂਦੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਤੇ ਉਹ ਬਿਧੀ ਚੰਦ ਬਾਅਦ ਵਿੱਚ ਸੂਰਮਾ ਵੀ ਬਣ ਗਿਆ, ਬਾਅਦ ਵਿੱਚ ਗੁਰਮੁਖ ਵੀ ਬਣ ਗਿਆ। ਮਨੁੱਖ ਇੱਕ ਹੈ, ਉਹਨੇ ਆਪਣਾ ਮਨ ਬਦਲਿਆ ਤੇ ਚੋਰ ਬਣ ਗਿਆ, ਉਹਨੇ ਆਪਣਾ ਮਨ ਬਦਲਿਆ ਤੇ ਗੁਰਮੁਖ ਬਣ ਗਿਆ। ਮਨੁੱਖ ਉਹੀ ਹੈ, ਸਰੀਰ ਨਹੀਂ ਬਦਲਿਆ। ਬਿਧੀ ਚੰਦ ਦੀਆਂ ਲੱਤਾਂ ਬਾਹਾਂ ਨਕਸ਼ੋ ਨਿਗਾਰ ਰੂਪ ਰੰਗ ਕੱਦ ਕਾਠ ਜਿਉਂ ਦਾ ਤਿਉਂ ਰਿਹਾ ਹੈ, ਕੁਝ ਨਹੀਂ ਬਦਲਿਆ। ਅੰਦਰ ਬਦਲਿਆ, ਮਨ ਬਦਲਿਆ, ਮਾਨਸਿਕ ਮੰਡਲ ਬਦਲਣ ਕਰਕੇ ਲੋਕਾਂ ਦੇ ਅੰਦਰ ਪ੍ਰਚਲਿਤ ਹੋਇਆ ਬਿਧੀ ਚੰਦ ਚੋਰ ਹੈ। ਮਾਨਸਿਕ ਮੰਡਲ ਨੂੰ ਅੰਦਰੋਂ ਤਬਦੀਲ ਕਰਨ ਕਰਕੇ ਲੋਕਾਂ ਦੀ ਜ਼ੁਬਾਨ ਤੇ ਨਾਂ ਆਇਆ ਬਿਧੀ ਚੰਦ ਗੁਰਮੁਖ ਹੈ, ਬਿਧੀ ਚੰਦ ਚੰਗਾ ਹੈ, ਬਿਧੀ ਚੰਦ ਸੂਰਮਾ ਹੈ। ਅਰਜ ਮੈਂ ਇਹ ਕਰ ਰਿਹਾ ਸਾਂ, ਆਪਣੇ ਆਪ ਨੂੰ ਅੰਦਰੋਂ ਬਦਲਣ ਦਾ ਵਰਦਾਨ ਪਰਮਾਤਮਾ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਤੁਸੀਂ ਆਪਣੇ ਆਪ ਨੂੰ ਅੰਦਰੋਂ ਬਦਲਦੇ ਬਦਲਦੇ ਨਰੋਲ ਸ਼ੈਤਾਨ ਦੀ ਤਰ੍ਹਾਂ ਬਣ ਸਕਦੇ ਹੋ, ਸ਼ੈਤਾਨ ਦੀ ਤਰ੍ਹਾਂ, ਖਿਮਾ ਚਾਹਾਂਗਾ ਲਫ਼ਜ਼ ਬੋਲਣੇ ਮਜਬੂਰੀ ਨੇ। ਔਰ ਤੁਸੀਂ ਆਪਣੇ ਆਪ ਨੂੰ ਅੰਦਰੋਂ ਬਦਲਦੇ ਬਦਲਦੇ ਨਰੋਲ ਭਗਵਾਨ ਦੀ ਤਰ੍ਹਾਂ ਬਣ ਸਕਦੇ ਹੋ, ਨਿਰੰਕਾਰ ਦੀ ਤਰ੍ਹਾਂ। ਤੁਸੀਂ ਆਪਣੇ ਆਪ ਨੂੰ ਬਦਲਦੇ ਬਦਲਦੇ ਸਾਧੂ ਬਣ ਸਕਦੇ ਹੋ, ਤੁਸੀਂ ਬਦਲਦੇ ਬਦਲਦੇ ਚੋਰ ਬਣ ਸਕਦੇ ਹੋ, ਤੁਸੀਂ ਪਰਉਪਕਾਰੀ ਬਣ ਸਕਦੇ ਹੋ, ਦੁਰਾਚਾਰੀ ਬਣ ਸਕਦੇ ਹੋ, ਸਭ ਤੁਹਾਡੇ ਵੱਸ ਵਿੱਚ ਹੈ। ਤੁਸੀਂ ਆਪਣੇ ਆਪ ਨੂੰ ਕੀ ਬਣਾਉਣਾ ਹੈ? ਇਵੇਂ ਸਮਝ ਲਓ ਜੀਵਨ ਇੱਕ ਪੱਥਰ ਦੀ ਤਰ੍ਹਾਂ ਹੈ, ਔਰ ਤੁਸੀਂ ਹੋ ਜੀਵਨ ਨੂੰ ਘੜਨ ਵਾਲੇ। ਬੁੱਤ ਤਰਾਸ਼ ਜਿਹੜਾ ਪੱਥਰ ਨੂੰ ਸ਼ਿੰਗਾਰਦਾ ਹੈ, ਪੱਥਰ ਨੂੰ ਘੜਦਾ ਹੈ, ਉਹਨੂੰ ਸੰਗ ਤਰਾਸ਼ ਕਹਿ ਦਿੰਦੇ ਨੇ ਜਾਂ ਬੁੱਤ ਤਰਾਸ਼। ਸੰਗ ਪੱਥਰ ਦਾ ਨਾਂ ਹੈ ਦੂਸਰਾ। ਤੁਸੀਂ ਜੀਵਨ ਨੂੰ ਤਰਾਸ਼ਣਾ ਹੈ ਤੇ ਜੀਵਨ ਨੂੰ ਤਰਾਸ਼ਦਿਆਂ ਤਰਾਸ਼ਦਿਆਂ ਤੁਹਾਡੀ ਮਰਜ਼ੀ ਹੈ, ਜਿਸ ਤਰ੍ਹਾਂ ਦੀ ਮਰਜ਼ੀ ਆਪਣੇ ਵਿੱਚੋਂ ਮੂਰਤੀ ਨੂੰ ਜਨਮ ਦੇ ਲਓ। ਪੱਥਰ ਕਦੀ ਇਨਕਾਰੀ ਨਹੀਂ ਹੁੰਦਾ ਕਿ ਮੈਂ ਇਹ ਮੂਰਤੀ ਬਣਨਾ ਹੈ, ਮੈਂ ਇਹ ਮੂਰਤੀ ਨਹੀਂ ਬਣਨਾ। ਮਨੁੱਖ ਦਾ ਮਨ ਵਾਰ ਵਾਰ ਇਨਕਾਰੀ ਹੁੰਦਾ ਹੈ,
पर मनुख दे मन नूं घड़न वास्ते आम हथौड़ा ते छैनी जिहड़ी पत्थर नूं घड़न वास्ते चाहीदी उस हथौड़े छैनी दी लोड़ नहीं है, उन्हां हथियारां दी लोड़ नहीं है। इहनूं घड़न वास्ते इकल्ले गुरु शब्द दी लोड़ है। गुरबाणी तो बाहर दा वचन है मैं तुहाडे सामने अर्ज कर रहा मन

ਅੰਦਰ 2, 4, 5, 10 ਮੈਂਬਰ ਜਿੰਨੇ ਵੀ ਪਰਿਵਾਰ ਦੇ ਅੰਦਰ, ਇੱਕ ਪਰਿਵਾਰ ਦੀ ਵਾਗਡੋਰ ਸੰਭਾਲਣ ਵਾਲਾ ਪਰਿਵਾਰ ਦਾ ਮੁਖੀਆ ਹੁੰਦਾ ਹੈ। ਉਸ ਪਰਿਵਾਰ ਦੇ ਆਗੂ, ਪਰਿਵਾਰ ਦੇ ਮੁਖੀਏ ਦੀ ਜ਼ਿੰਮੇਵਾਰੀ ਪਰਿਵਾਰ ਦੇ ਬਾਕੀ ਮੈਂਬਰਾਂ ਨਾਲੋਂ ਵਧੇਰੇ ਹੁੰਦੀ ਹੈ। ਧੀ ਨੂੰ ਕਿੱਧਰ ਤੋਰਨਾ ਹੈ, ਪੁੱਤਰ ਨੂੰ ਕਿਹੜੇ ਕੰਮ ਤੇ ਤੋਰਨਾ ਹੈ, ਪਤਨੀ ਨੂੰ ਕੀ ਕਹਿਣਾ ਹੈ, ਦੂਸਰੇ ਨੂੰ ਕੀ ਕਹਿਣਾ ਹੈ, ਪਰਿਵਾਰ ਦੇ ਮੁਖੀਏ ਦੀ ਦੂਸਰੇ ਪਰਿਵਾਰ ਦੇ ਵਸਨੀਕਾਂ ਤੇ ਮੈਂਬਰਾਂ ਨਾਲੋਂ ਜ਼ਿੰਮੇਵਾਰੀ ਵੱਧ ਜਾਂਦੀ ਹੈ ਔਰ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਢੰਗ ਦੇ ਨਾਲ ਨਿਭਾਉਂਦਾ ਵੀ। ਦੂਸਰੀ ਬੇਨਤੀ, ਤੁਸੀਂ ਆਪਣੀ ਗਲੀ ਦਾ, ਮੁਹੱਲੇ ਦਾ ਚੁਣ ਕੇ ਕੋਈ ਕੌਂਸਲਰ ਬਣਾ ਦਿੰਦੇ ਹੋ, ਪੰਚ ਸਰਪੰਚ ਬਣਾ ਦਿੰਦੇ ਹੋ, ਉਸ ਚੁਣੇ ਹੋਏ ਨੁਮਾਇੰਦੇ ਦੀ ਜ਼ਿੰਮੇਵਾਰੀ ਉਸ ਮੁਹੱਲੇ ਦੇ ਵਸਨੀਕਾਂ ਨਾਲੋਂ ਵੱਧ ਹੈ। ਬਣਾਇਆ ਕਿਉਂ ਹੈ? ਤਾਂ ਕਿ ਉਹ ਜ਼ਿੰਮੇਵਾਰੀ ਨੂੰ ਸੰਭਾਲੇ। ਬਣਾਇਆ ਕਿਉਂ ਹੈ? ਤਾਂ ਕਿ ਉਹ ਗਲੀ ਮੁਹੱਲੇ ਦਾ ਧਿਆਨ ਰੱਖੇ। ਬਣਾਇਆ ਕਿਉਂ ਹੈ? ਉਹ ਸਾਡੀਆਂ ਲੋੜਾਂ ਨੂੰ ਸਾਹਮਣੇ ਰੱਖਦਾ ਹੋਇਆ ਸਾਡੇ ਵਾਸਤੇ ਕੋਈ ਨਾ ਕੋਈ ਮਿਹਨਤ ਮੁਸ਼ਕਤ ਦੇ ਦੌਰ ਵਿੱਚੋਂ ਗੁਜ਼ਰਦਾ ਰਹੇ, ਉਹਦੀ ਜ਼ਿੰਮੇਵਾਰੀ ਵੱਧ ਹੈ। ਇਸ ਤੋਂ ਅੱਗੇ ਹੋਰ ਚੱਲੋ, ਇਹ ਜਿਤਨੇ ਮੰਦਰ, ਮਸਜਿਦ, ਸਭਾ, ਸੁਸਾਇਟੀਆਂ ਚੁਣ ਕੇ ਇਹਨਾਂ ਦੇ ਆਗੂ ਬਣਾਏ ਜਾਂਦੇ ਨੇ, ਪ੍ਰਬੰਧਕ ਪ੍ਰਧਾਨ ਬਣਾਏ ਜਾਂਦੇ ਨੇ, ਇਹਨਾਂ ਦੀ ਜ਼ਿੰਮੇਵਾਰੀ ਕੌਮ ਦੇ ਬਾਕੀ ਵਸਨੀਕਾਂ ਤੇ ਮੈਂਬਰਾਂ ਨਾਲੋਂ ਵੱਧ ਹੈ। ਕੌਮ ਨੇ ਵਾਗਡੋਰ ਇਹਨਾਂ ਦੇ ਮੋਢਿਆਂ ਤੇ ਪਾਈ ਹੈ, ਸੰਭਾਲ ਰਹੇ ਨੇ ਨਹੀਂ ਸੰਭਾਲ ਰਹੇ ਇਹ ਗੱਲ ਵੱਖਰੀ ਹੈ। ਖੈਰ, ਇਹਨਾਂ ਦੀ ਜ਼ਿੰਮੇਵਾਰੀ ਦੂਸਰੇ ਵਸਨੀਕਾਂ ਨਾਲੋਂ ਵੱਧ। ਇਸ ਤੋਂ ਅੱਗੇ ਹੋਰ ਚੱਲੋ, ਪੂਰੀ ਕੌਮ ਵਿੱਚੋਂ ਚੁਣ ਕੇ ਇੱਕ ਕੌਮ ਦਾ ਲੀਡਰ ਬਣਾਇਆ ਗਿਆ ਵੀ ਅਸੀਂ ਸਾਰੀ ਕੌਮ ਦੀ ਵਾਗਡੋਰ ਤੇਰੇ ਹੱਥ ਦੇ ਰਹੇ ਹਾਂ। ਹੁਣ ਅਗਰ ਆਗੂ ਹੀ ਬੁਰਾ ਹੈ ਤੇ ਕੌਮ ਪਤਨ ਦੀ ਖੱਡ ਦੇ ਅੰਦਰ ਡਿੱਗ ਜਾਂਦੀ ਹੈ। ਜਿਨ੍ਹਾਂ ਕੌਮਾਂ ਦੇ ਆਗੂ ਲੀਡਰ ਮਾੜੇ ਨੇ ਉਹ ਕੌਮਾਂ ਲੰਮੇ ਸਮੇਂ ਵਾਸਤੇ ਪਤਨ ਪੁਣੇ ਦੀ ਖੱਡ ਦੇ ਅੰਦਰ ਡਿੱਗੀਆਂ ਰਹਿੰਦੀਆਂ ਨੇ। ਉੱਠਣ ਦਾ ਯਤਨ ਕਰਦੀਆਂ ਨੇ ਪਰ ਉੱਠਦੀਆਂ ਨੇ, ਕਿਉਂਕਿ ਆਗੂ ਜਿਨ੍ਹਾਂ ਨੇ ਵਾਗਡੋਰ ਸੰਭਾਲੀ ਹੈ ਉਹ ਡੋਬਣ ਦਾ ਯਤਨ ਕਰ ਰਹੇ ਨੇ, ਤੇ ਜੇ ਬੇੜੀ ਦਾ ਮਲਾਈ ਬੇੜੀ ਨੂੰ ਡੋਬਣ ਦਾ ਯਤਨ ਕਰੇ ਤੇ ਬੇੜੀ ਨੂੰ ਬਚਾਏਗਾ ਕੌਣ? ਜੇ ਘਰ ਦਾ ਪਹਿਰੇਦਾਰ ਹੀ ਘਰ ਨੂੰ ਲੁੱਟ ਲਵੇ ਤੇ ਫਿਰ ਰਖਵਾਲੀ ਕੌਣ ਕਰੇਗਾ? ਖੈਰ, ਦੇਸ਼ ਦੇ ਹੁਕਮਰਾਨ, ਦੇਸ਼ ਦੇ ਡਿਕਟੇਟਰ, ਦੇਸ਼ ਦੇ ਰਾਜੇ, ਉਹਨਾਂ ਦੀ ਜ਼ਿੰਮੇਵਾਰੀ ਦੇਸ਼ ਦੇ ਬਾਕੀ ਸਮੂਹ ਨਾਗਰਿਕਾਂ ਨਾਲੋਂ ਵੱਧ ਹੁੰਦੀ ਹੈ। ਇਹ ਮੈਂ ਉਦਾਹਰਣਾਂ ਤੁਹਾਡੇ ਸਾਹਮਣੇ ਲਿਆ ਰਿਹਾ ਸਾਂ। ਜੂਨੀਆਂ ਦੇ ਅੰਦਰੋਂ ਸਰਦਾਰ ਜੋਨ ਨੇ ਮਨੁੱਖ ਜੋਨ, ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ, ਤੇਰੀ ਪਨਹਾਰੀ, ਇਹਨਾਂ ਬੀਬੀਆਂ ਨੂੰ ਬੇਨਤੀ ਕਰਾਂ ਚੁੱਪ ਦਾ ਦਾਨ ਬਖਸ਼ੋ, ਬੋਲੋ ਨਾ, ਤੁਹਾਡੀ ਆਵਾਜ਼ ਮੇਰੇ ਤੱਕ ਵੀ ਆ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ, ਤੇਰੀ ਪਨਹਾਰੀ। ਅਨੰਤ ਜੂਨੀਆਂ ਵਿੱਚੋਂ, 84 ਲੱਖ ਜੂਨਾਂ ਵਿੱਚੋਂ ਸਰਦਾਰ ਜੋਨ, ਮੁਖੀਆ ਜੋਨ, ਆਗੂ ਜੋਨ ਕਿਹੜੀ ਹੈ? ਬੰਦੇ ਦੀ ਜੋਨ, ਮੇਰਾ ਮਤਲਬ ਮਨੁੱਖ ਦੀ ਜੋਨ। ਤੇ ਹੁਣ ਅਗਰ ਮਨੁੱਖ ਸਰਦਾਰ ਜੂਨ ਵਿੱਚ ਹੈ ਤਾਂ ਸਰਦਾਰ ਹੋਣ ਦੇ ਨਾਤੇ ਦੀ ਜ਼ਿੰਮੇਵਾਰੀ ਵੀ ਤੇ ਵੱਧ ਹੈ। ਜੋ ਜ਼ਿੰਮੇਵਾਰੀ ਪਸ਼ੂਆਂ ਦੀ ਨਹੀਂ ਉਹ ਜ਼ਿੰਮੇਵਾਰੀ ਤੁਹਾਡੀ ਹੈ। ਪਸ਼ੂਆਂ ਦੇ ਉੱਤੇ ਇਹ ਫਰਜ਼ ਆਇਦ ਨਹੀਂ ਹੁੰਦਾ ਕਿ ਉਹ ਸੰਗਤ ਕਰਨ, ਉਹ ਬਾਣੀ ਦੇ ਨਾਲ ਜੁੜਨ, ਪਰਮਾਤਮਾ ਦੇ ਨਾਲ ਮਿਲਣ, ਚੁਗਲੀ ਨਿੰਦਾ ਛੱਡਣ। ਪਸ਼ੂਆਂ ਦੇ ਉੱਤੇ ਇਹ ਜ਼ਿੰਮੇਵਾਰੀ ਢੁੱਕਦੀ ਨਹੀਂ ਹੈ। ਪਸ਼ੂ ਇਸ ਜ਼ਿੰਮੇਵਾਰੀ ਦੇ ਬੰਧਨ ਤੋਂ ਮੁਕਤ ਨੇ, ਆਜ਼ਾਦ ਨੇ, ਪਰ ਅਸੀਂ ਇਸ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੀਏ, ਨਹੀਂ ਹੋ ਪਾਵਾਂਗੇ, ਕਿਉਂਕਿ ਸਾਡੇ ਮੋਢਿਆਂ ਦੇ ਉੱਤੇ ਖੁਦਾ ਵੱਲੋਂ ਇਹ ਭਾਰ ਪਾਇਆ ਗਿਆ। ਇਹ ਜ਼ਿੰਮੇਵਾਰੀ ਤੇਰੀ ਹੈ, ਤੂੰ ਸਰਦਾਰ ਜੋਨ ਵਿੱਚੋਂ ਹੈ, ਸਰਦਾਰ ਜੋਨ ਦੇ ਅੰਦਰ ਹੋਣ ਕਰਕੇ ਤੇਰੇ ਫਰਜ਼ ਨੇ, ਤੂੰ ਆਪਣੇ ਫਰਜ਼ਾਂ ਤੋਂ ਕਿਨਾਰਾ ਕਾਸ਼ੀ ਨਾ ਕਰ, ਆਪਣੇ ਫਰਜ਼ਾਂ ਨੂੰ ਸੰਭਾਲ, ਫਰਜ਼ਾਂ ਨੂੰ ਯਾਦ ਕਰ, ਫਰਜ਼ਾਂ ਨੂੰ ਪੂਰਿਆਂ ਕਰ। ਤੇਰੇ ਕੁਝ ਫਰਜ਼ ਤੇਰੇ ਆਪਣੇ ਲਈ ਨੇ, ਤੇਰੇ ਕੁਝ ਫਰਜ਼ ਤੇਰੇ ਪਰਿਵਾਰ ਲਈ ਨੇ, ਕੁਝ ਫਰਜ਼ ਸਮਾਜ ਲਈ ਨੇ, ਕੁਝ ਫਰਜ਼ ਸੰਸਾਰ ਲਈ ਨੇ, ਤੇ ਕੁਝ ਫਰਜ਼ ਤੇਰੇ ਆਪਣੇ ਲਈ ਨੇ। ਤੂੰ ਪਰਿਵਾਰ ਦੇ ਪ੍ਰਤੀ ਤੇ ਆਪਣੇ ਸਾਰੇ ਫਰਜ਼ ਪੂਰੇ ਕਰ ਰਿਹਾ, ਤੂੰ ਆਪਣੇ ਪ੍ਰਤੀ ਕੀ ਕਰ ਰਿਹਾ? ਫਰਜ਼ ਪੂਰਾ ਕਰ ਰਿਹਾ ਜਾਂ ਨਹੀਂ ਕਰ ਰਿਹਾ? ਪਰਿਵਾਰ ਦੇ ਪ੍ਰਤੀ ਤੇਰਾ ਫਰਜ਼ ਹੈ, ਤੇਰਾ ਪਰਿਵਾਰ ਹੈ, ਤੂੰ ਉਹਨਾਂ ਬੱਚਿਆਂ ਨੂੰ ਜਨਮ ਦਿੱਤਾ ਹੈ, ਉਹਨਾਂ ਦੀ ਲਾਲਣਾ ਪਾਲਣਾ ਕਰਨੀ ਤੇਰੀ ਜ਼ਿੰਮੇਵਾਰੀ ਹੈ। ਤੂੰ ਉਹਨਾਂ ਤੇ ਅਹਿਸਾਨ ਨਹੀਂ ਕਰ ਰਿਹਾ, ਕਮਾ ਕੇ ਉਹਨਾਂ ਨੂੰ ਭੋਜਨ ਦੇਣਾ, ਬਣਾ ਕੇ ਖਵਾਉਣਾ, ਇਹ ਮਾਂ ਬਾਪ ਦੀ ਜ਼ਿੰਮੇਵਾਰੀ, ਅਹਿਸਾਨ ਨਹੀਂ ਹੈ। ਤੂੰ ਇਹ ਤੇ ਫਰਜ਼ ਕਰ ਰਿਹਾ ਬਿਲਕੁਲ ਮੁਕੰਮਲ ਤੌਰ ਦੇ ਉੱਤੇ ਪੂਰਾ, ਪਰ ਦੂਸਰੇ ਪਾਸੇ ਆਪਣੇ ਸੰਬੰਧ ਵਿੱਚ ਤੇਰਾ ਫਰਜ਼ ਹੈ, ਤੂੰ ਆਪਣੇ ਮਨ ਨੂੰ ਸੁਰਤਾਲ ਤਰਤੀਬ ਵਿੱਚ ਕਰਨਾ ਹੈ। ਇਸ ਫਰਜ਼ ਤੋਂ ਦੌੜਦਾ ਹੋਇਆ ਨਜ਼ਰ ਪੈ ਰਿਹਾ, ਕਿਨਾਰਾ ਕਾਸ਼ੀ ਕਰਦਾ ਹੋਇਆ ਨਜ਼ਰ ਪੈ ਰਿਹਾ, ਆਪਣੇ ਲਈ ਕੀ ਕਰ ਰਿਹਾ?
मैं बहुत खुलिया लफजां दे अंदर बेनती करा, मैं कथा कर

ਰਹੇ ਹਾਂ, ਤੁਸੀਂ ਮੈਨੂੰ ਪੈਸੇ ਦੇ ਰਹੇ ਹੋ, ਮੈਂ ਆਪਣੇ ਵਾਸਤੇ ਨਿੱਜੀ ਤੌਰ ਤੇ ਮੇਰਾ ਨੇਮ ਕੀ ਹੈ, ਮੇਰਾ ਨਿਤਨੇਮ ਕੀ ਹੈ, ਮੇਰਾ ਪ੍ਰਮਾਤਮਾ ਦੇ ਨਾਲ ਜੁੜਨ ਦਾ ਸਮਾਂ ਕੀ ਹੈ, ਮੈਂ ਕਿੰਨਾ ਸਮਾਂ ਜੁੜਦਾ, ਮੈਂ ਆਪਣੇ ਵਾਸਤੇ ਕੀ ਕਰ ਰਿਹਾ, ਤੁਸੀਂ ਆਪਣੇ ਲਈ ਕੀ ਕਰ ਰਹੇ ਹੋ, ਇਹ ਵੀ ਤੇ ਫਰਜ਼ ਪਛਾਣਨਾ ਤੁਹਾਡਾ ਹੈ, ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡਾ ਫਰਜ਼ ਹੈ, ਪਛਾਣੋ। ਪਿਆਰਿਓ, ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਜੋਬਨ ਜਾਂਦੇ ਨਾ ਡਰਾਂ, ਜੋਬਨ ਜਾ ਰਿਹਾ ਹੈ ਪਰ ਫਰਜ਼ ਪਛਾਣਨ ਤੋਂ ਬਗੈਰ ਜਾ ਰਿਹਾ, ਜੋਬਨ ਜਾ ਰਿਹਾ ਹੈ ਹਨੇਰੇ ਦੇ ਅੰਦਰ ਟੱਕਰਾਂ ਮਾਰਦਾ ਹੋਇਆ ਜਾ ਰਿਹਾ, ਜੋਬਨ ਜਾ ਰਿਹਾ ਹੈ ਇਸ ਤਰ੍ਹਾਂ ਜਾ ਰਿਹਾ ਹੈ ਕਿ ਜਿਵੇਂ ਅੰਨਾ ਹੋਇਆ ਹਾਥੀ ਚੱਲਦਾ ਹੈ, ਮਸਤ ਚਾਲ ਦੇ ਅੰਦਰ ਇਸ ਤਰ੍ਹਾਂ ਚੱਲ ਰਿਹਾ ਹੈ। ਜੋਬਨ ਜਾ ਰਿਹਾ ਹੈ ਪਰ ਕਿੱਥੇ ਜਾ ਰਿਹਾ ਹੈ, ਗੁਰਦੁਆਰਿਆਂ ਮੰਦਰਾਂ ਮਸਜਿਦਾਂ ਵਿੱਚ ਜੋਬਨ ਜਾ ਰਿਹਾ ਹੈ। ਜੋਬਨ ਜਾਂਦਾ ਹੋਇਆ ਵੇਖਣਾ ਹੋਵੇ ਤੇ ਪੱਬਾਂ ਕਲੱਬਾਂ ਵਿੱਚ ਜਾ ਕੇ ਵੇਖੋ, ਜੋਬਨ ਸਾਰਾ ਉੱਥੇ ਟੁਕਿਆ ਹੋਇਆ ਨਜ਼ਰ ਪਏਗਾ, ਜੋਬਨ ਉੱਥੇ ਬੈਠਾ ਹੋਇਆ ਨਜ਼ਰ ਪਏਗਾ। ਜੋਬਨ ਜਾ ਰਿਹਾ ਹੈ ਪਰ ਜਾ ਕਿੱਥੇ ਰਿਹਾ ਹੈ, ਅਯਾਸ਼ੀ ਦੇ ਅੰਦਰ ਜਾ ਰਿਹਾ ਹੈ, ਬਦਮਾਸ਼ੀ ਦੇ ਅੰਦਰ। ਅੱਜ ਦੀ ਸਦੀ ਜਿਹਨੂੰ ਪੜ੍ਹੀ ਲਿਖੀ ਤੇ ਗਿਆਨ ਯਾਫਤਾ ਸਦੀ ਕਹਿੰਦੇ ਆ, ਮੈਂ ਤੇ ਹੈਰਾਨ ਹੁੰਦਾ ਕਿ ਮਨੁੱਖ ਨੇ ਜਵਾਨੀ ਨੂੰ ਜਿਵੇਂ ਰਾਖਵੀਂ ਰੱਖਿਆ, ਜਵਾਨੀ ਨੂੰ ਜਿਵੇਂ ਰਿਜ਼ਰਵ ਕਰ ਲਿਆ ਗੁਨਾਹ ਕਰਨ ਵਾਸਤੇ, ਕਿ ਜਵਾਨੀ ਦੇ ਅੰਦਰ ਦੁਨੀਆਂ ਭਰ ਦੇ ਗੁਨਾਹ ਕਰਨੇ ਨੇ, ਜਵਾਨੀ ਦੇ ਅੰਦਰ ਪਾਪ ਕਮਾਉਣੇ ਨੇ, ਜਵਾਨੀ ਦੇ ਅੰਦਰ ਦੁਰਾਚਾਰੀ ਕਰਨੀ ਹੈ, ਜਵਾਨੀ ਦੇ ਅੰਦਰ ਹਰ ਧੋਖਾ ਧੜੀ ਕਰਨੀ ਹੈ, ਤੇ ਬੁਢਾਪੇ ਨੂੰ ਰਿਜ਼ਰਵ ਰੱਖ ਲਿਆ ਪਰਮਾਤਮਾ ਦੇ ਨਾਲ ਜੁੜਨ ਵਾਸਤੇ। ਇਹ ਜ਼ਰੂਰੀ ਨਹੀਂ ਕਿ ਹਰ ਸਰੀਰ ਦੇ ਉੱਤੇ ਬੁਢਾਪਾ ਆਏਗਾ, ਜ਼ਰੂਰੀ ਨਹੀਂ ਹੈ, ਜ਼ਰੂਰੀ ਨਹੀਂ ਕਿਸੇ ਦੀ ਜਵਾਨੀ ਪੂਰੀ ਨਿਭ ਪਾਏਗੀ ਜਾਂ ਨਹੀਂ ਨਿਭ ਪਾਏਗੀ, ਜ਼ਰੂਰੀ ਨਹੀਂ ਹੈ। ਤੋ ਖੈਰ, ਜੋਬਨ ਜਾ ਤੇ ਰਿਹਾ ਹੈ, ਜਾ ਕਿੱਧਰ ਰਿਹਾ ਹੈ, ਹਨੇਰੇ ਦੇ ਅੰਦਰ ਜਾ ਰਿਹਾ ਹੈ, ਭਟਕਦਾ ਹੋਇਆ ਜੋਬਨ ਨਜ਼ਰ ਆ ਰਿਹਾ ਹੈ। ਜੋਬਨ ਕੋਈ ਸਫਲਾ ਹੁੰਦਾ ਨਜ਼ਰ ਨਹੀਂ ਆ ਰਿਹਾ, ਖਿਮਾ ਚਾਹਵਾਂਗਾ ਬੋਲ ਕੁਝ ਕੌੜੇ ਨੇ ਔਰ ਮਨ ਨੂੰ ਚੋਟ ਨਾ ਕਰਨ। ਭਗਤ ਜੀ ਕਹਿਣ ਲੱਗੇ, ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ, ਮੇਰਾ ਜੋਬਨ ਚਲਾ ਜਾਏ ਮੈਨੂੰ ਡਰ ਨਹੀਂ ਹੈ, ਝਿਜਕ ਨਹੀਂ ਹੈ, ਮੈਂ ਜੋਬਨ ਨੂੰ ਛੱਡਣ ਲਈ ਤਿਆਰ ਹਾਂ, ਕੁਰਬਾਨ ਕਰਨ ਲਈ ਤਿਆਰ ਹਾਂ। ਪਰ ਪੁੱਛਿਆ ਭਗਤ ਜੀ, ਜੋਬਨ ਦੇ ਇਵਜ ਚਾਹੀਦਾ ਕੀ ਹੈ, ਜੋਬਨ ਦੇ ਬਦਲੇ ਚਾਹੀਦਾ ਕੀ ਹੈ? ਆਖਿਆ, ਸ਼ਹਿ ਦੀ ਪ੍ਰੀਤ, ਪਰਮਾਤਮਾ ਦੀ ਪ੍ਰੀਤ ਚਾਹੀਦੀ ਹੈ, ਰੱਬ ਦਾ ਪ੍ਰੇਮ ਚਾਹੀਦਾ ਹੈ। ਅਗਰ ਜੋਬਨ ਦੇ ਕੇ ਖੁਦਾਈ ਪ੍ਰੇਮ ਮਿਲ ਗਿਆ ਹੈ ਤੇ ਸਮਝ ਲਓ ਸੌਦਾ ਬੜਾ ਸਸਤਾ ਮਿਲ ਗਿਆ, ਬੜਾ ਸਸਤਾ ਮਿਲ ਗਿਆ। ਪਤਾ ਨਹੀਂ ਕਿੰਨੀ ਵਾਰ ਇਹ ਜੋਬਨ ਮਿਲਿਆ ਤੇ ਕਿੰਨੀ ਵਾਰ ਇਹ ਸੁੱਕ ਗਿਆ ਹੈ ਬੁਰਾਈਆਂ ਦੇ ਅੰਦਰ, ਕੁਮਲਾ ਗਿਆ ਹੈ ਬੁਰਾਈਆਂ ਦੇ ਅੰਦਰ, ਤੇ ਜਿਹੜਾ ਬੂਟਾ ਸੁੱਕ ਜਾਂਦਾ ਹੈ, ਕੁਮਲਾ ਜਾਂਦਾ ਹੈ, ਉਹਨੂੰ ਨਾ ਪੱਤੇ ਲੱਗਦੇ ਨੇ, ਨਾ ਫੁੱਲ ਹੀ ਲੱਗਦੇ ਨੇ ਤੇ ਨਾ ਫਲ ਹੀ ਲੱਗਦੇ ਨੇ। ਅਗਰ ਤੁਹਾਡੇ ਜੋਬਨ ਨੂੰ ਸਤ ਸੰਤੋਖ ਦਾ ਫਲ ਨਹੀਂ ਲੱਗਾ, ਭਉ ਭਾਵਨੀ ਦੇ ਫੁੱਲ ਨਹੀਂ ਲੱਗੇ, ਸ਼ਰਧਾ ਪਿਆਰ ਦੀਆਂ ਟਹਿਣੀਆਂ ਸ਼ਾਖਾਵਾਂ ਨੇ ਇਸ ਜੋਬਨ ਦੇ ਉੱਤੇ ਜਨਮ ਨਹੀਂ ਲਿਆ, ਤਾਂ ਫਿਰ ਜੋਬਨ ਸੁੱਕਾ ਸਮਝੋ, ਜੋਬਨ ਨੂੰ ਹਰਿਆ ਮਤ ਸਮਝੋ। ਜੋਬਨ ਦੇ ਅੰਦਰ ਕੀ ਹੈ? ਨਿਰਾ ਸੋਕਾ, ਨਿਰਾ ਕਮਲਾਉਣਾ, ਪਰ ਇਹ ਸੋਕਾ ਕਮਲਾਉਣਾ ਨਜ਼ਰ ਕਿੱਥੋਂ ਆ ਰਿਹਾ? ਕਿਉਂਕਿ ਜਿਹੜੀਆਂ ਟਹਿਣੀਆਂ ਸੁੱਕ ਜਾਂਦੀਆਂ ਨੇ, ਮੁਰਝਾ ਜਾਂਦੀਆਂ ਨੇ, ਉਹਨਾਂ ਦਾ ਰੂਪ ਰੰਗ ਚਲਾ ਜਾਂਦਾ ਹੈ, ਉਹਨਾਂ ਦੀ ਬਹਾਰ ਚਲੀ ਜਾਂਦੀ ਹੈ, ਸੁੰਦਰਤਾ ਚਲੀ ਜਾਂਦੀ ਹੈ। ਮਨੁੱਖੀ ਮਨ ਦੀ ਸੁੰਦਰਤਾ ਅਲੋਪ ਹੈ, ਕੁਮਲਾਇਆ ਮੁਰਝਾਇਆ ਹੌਕਿਆਂ ਝੋਰਿਆਂ ਦੇ ਅੰਦਰ ਨਜ਼ਰ ਪੈ ਰਿਹਾ ਹੈ, ਕੋਈ ਫੁੱਲ ਨਹੀਂ, ਕੋਈ ਫਲ ਨਹੀਂ, ਕੋਈ ਭਾਵਨਾ ਨਹੀਂ ਤੇ ਕੋਈ ਸ਼ਾਂਤੀ ਸਕੂਨ ਜੋਬਨ ਦੇ ਅੰਦਰ ਨਹੀਂ, ਨਿਰਾ ਅਗਿਆਨ, ਨਿਰੀਆਂ ਟੱਕਰਾਂ। ਜੋਬਨ ਦੇ ਅੰਦਰ ਜੋਸ਼ ਬੜਾ ਹੈ ਪਰ ਜੋਬਨ ਦੇ ਅੰਦਰ ਹੋਸ਼ ਦੀ ਅੱਖ ਤੋਂ ਬਗੈਰ ਚੱਲ ਰਹੇ ਹਾਂ, ਤੇ ਜੇ ਜੋਬਨ ਹੋਸ਼ ਦੀ ਅੱਖ ਤੋਂ ਬਗੈਰ ਚੱਲੇ ਤੇ ਜੋਬਨ ਹੜ ਦੇ ਪਾਣੀ ਤਰ੍ਹਾਂ ਹੁੰਦਾ ਹੈ, ਇਹ ਰੋੜ ਕੇ ਲੈ ਜਾਂਦਾ ਹੈ, ਨੁਕਸਾਨ ਬੜਾ ਕਰਦਾ ਹੈ। ਜੋਬਨ ਦੇ ਅੰਦਰ ਜੋਸ਼ ਹੋਣਾ ਜ਼ਰੂਰੀ ਹੈ ਪਰ ਨਾਲ ਹੋਸ਼ ਦੀ ਅੱਖ ਮਿਲਣਾ ਹੋਰ ਜ਼ਰੂਰੀ ਹੈ, ਬੜਾ ਲਾਜ਼ਮੀ ਹੈ, ਬੜਾ ਜ਼ਰੂਰੀ ਹੈ। ਅਗਰ ਹੋਸ਼ ਤੋਂ ਬਗੈਰ ਜੋਬਨ ਨੂੰ ਖੁੱਲਾ ਛੱਡਿਆ ਜਾਏ ਤੇ ਇਹ ਜੋਬਨ ਨੁਕਸਾਨ ਬੜਾ ਕਰਦਾ ਹੈ। ਅਗਰ ਇਸ ਜੋਬਨ ਨੂੰ ਹੋਸ਼ ਦੇ ਕਿਨਾਰੇ ਮਿਲ ਜਾਣ, ਹੋਸ਼ ਇਹਨੂੰ ਇੱਕ ਸੀਮਾ ਦੇ ਅੰਦਰ ਬੰਨ ਕੇ ਚਲਾਏ ਤੇ ਫਿਰ ਇੱਕ ਦਰਿਆ ਦੇ ਪਾਣੀ, ਨਦੀ ਦੇ ਪਾਣੀ ਨੂੰ ਕਿਨਾਰਿਆਂ ਦੇ ਵਿਚਕਾਰ ਵਿਚਕਾਰ ਰੋਕਦੇ ਰੋਕਦੇ ਭਾਵੇਂ ਸੈਂਕੜੇ ਮੀਲ ਦੂਰ ਲੈ ਜਾਓ ਪਾਣੀ ਨੂੰ, ਉਹ ਪਾਣੀ ਨੁਕਸਾਨਦਾਇਕ ਨਹੀਂ ਹੈ ਜੋ ਚੱਲ ਰਿਹਾ ਹੈ, ਪਰ ਦੋ ਕਿਨਾਰਿਆਂ ਦੇ ਵਿਚਕਾਰ ਚੱਲ ਰਿਹਾ ਹੈ, ਉਹ ਪਾਣੀ ਨੁਕਸਾਨਦਾਇਕ ਹੈ ਜੋ ਕਿਨਾਰਿਆਂ ਨੂੰ ਤੋੜ ਕੇ ਚੱਲ ਰਿਹਾ ਹੈ, ਫਸਲਾਂ ਨੂੰ ਤਬਾਹ ਕਰੇਗਾ, ਪਿੰਡਾਂ ਆਬਾਦੀਆਂ ਸ਼ਹਿਰਾਂ ਨੂੰ ਤਬਾਹ ਕਰੇਗਾ।
और मनुख नू तबाह करेगा। जो हड़ दा रूप बन के आया है, जवानी जौबन हड़ दा रूप बन जांदी है, जद इनू किनारे ना मिलन, इनू सीमा ना मिले, इनू होश दे नेत्र ना मिलन, अगर ए होश दे सीमा दे अंदर बजी हुई चले ते इस जौबन कोलों समर दा बड़ा कुछ है। तो भगत फरीद साहब जी कहन लगे, जौबन जांदे ना डरा, जौबन चला जाए मैनू कोई डर नहीं है, पर इस दे इवज मिलना की चाहिए है, परमात्मा दा प्रेम मिलना चाहिए है। फिर मैं चलो मुखसर बेनती होर करदा ही चला, जिस प्रेम नू असी प्रेम जान लिया है, हकीकत दे अंदर वो प्रेम नहीं है। ये प्रेम ते पशुआं कोल भी हुंदा है, शरीर शरीर दी कशिश विच रहिंदा है, शरीर शरीर दी पकड़ विच रहिंदा है, बड़ा नीमी पत्र दा प्यार है, बड़ा हौली क्वालिटी दा प्रेम है, शरीर नू शरीर दे नाल प्रेम है, और एक शरीर दूसरे शरीर कोलों रज जांदा है, शरीर कोलों भर जांदा है, ते ओ शरीर फिर दूजे शरीर लभण वास्ते चल पैंदा है। शरीरां नू बदलना, शरीर दे नाल प्यार करना, ये पशु दे तुल प्रेम है। ये प्यार ते पशु कोल भी है, तुहाडा प्रेम थोड़ा उचेरा होना चाहीदा सी। दूसरा प्रेम है मानसिक तल दे उत्ते, मैनू इहदी जात पात धर्म मजहब कौम रूप रंग दे नाल कोई लैण देण नहीं है, इहदे मन दे विचार ते मेरे मन दे विचार मेल खा गए ने। मन दे विचार मेल खा जाण मित्रता बनदी है, विचारां दे अंदर तकरार बन जाए तो फिर दराड़ बन जाती है मित्रता दे अंदर। मित्रता किवें बनदी है? केवल मित्रता विचारां दे सहारे, विचार मिल गए ने तो मित्र है, विचार टकराने शुरू हो गए ने तो मित्रता खत्म है, दराड़ पै जांदी। कल तक दे मित्र अगले दिन दुश्मन बने हुए मिलते ने, क्यों? एक दे विचार उच्चे हो गए ने, एक दे विचार नीवे हो गए ने, विचारां दे अंदर तकरार हो गया, विचारां दे अंदर टकराहट पैदा हो गई। नंबर एक दा प्रेम बड़ा नखित पद्धर दा, हौली पद्धर दा प्रेम, केवल शरीर दा रूप रंग नक्शो निगार वेख के किसे दे नाल प्रेम करना, पशु दे तुल प्रेम है। दूसरा प्रेम शरीर तो अगे चला गया है, हुण शरीर दे नाल लैण देण नहीं, इहदा शरीर काला है, शरीर गोरा है, नक्शो निगार किस तरह दे ने किस तरह दे नहीं, गल इस तों अगे चली गई, हुण गल विचारां दे उत्ते आ गई। इहदे मेरे विचार मेल खा रहे ने, प्रेम है, नहीं मेल खा रहे प्रेम टुट जांदा है। इस तों अगे एक होर प्रेम है, उहनूं कहिंदे ने आत्मिक पद्धर दा प्रेम। मैनूं सारिआं दे अंदर परमात्मा दी आत्मा नजर आए, पहलां मैनूं परमात्मा दी अंश अपने विच, ओही परमात्मा दी अंश सारिआं दे अंदर, ते जद आत्मिक पद्धर दा प्रेम बनदा है तो फिर सारिआं दे अंदर खुदा दी होंद भी महसूस होनी शुरू हो जांदी है, जो मेरे विच है ओह तेरे विच है। की फर्क पैंदा है, तेरे शरीर दा रंग किस तरह दा है, नक्शो निगार किस तरह दे ने, तू किस जात धर्म मजहब दे अंदर जन्म लिया है, की फर्क पैंदा है। गल ते यह है कि मिट्टी दे भांडे ने कुमार ने बनाए ने, तेरा रंग काला कर दिता है, मेरा रंग चिट्टा कर दिता है, तेरिया अखां दा आकार थोड़ा बदा दिता है, मेरा छोटा कर दिता है। की फर्क पैंदा है कि तू एक नगर दे अंदर जन्म लिया है, तू दूसरे नगर दे अंदर जन्म लिया है, मिट्टी ते के। तो खैर, आत्मिक पत्र दा प्रेम यह सर्वोत्तम प्रेम है। आत्मिक पत्र दा प्रेम करन वाले यह नहीं वेखदे इहदा रूप रंग नसल जात भेद की है, वो वेखदे ने आत्मा मेरे विच, आत्मा ही इहदे अंदर। तो भगत फरीद साहब जी कहन लगे, निरंकार जौबन जांदा है चला जाए, जौबन जान दा डर नहीं है, पर मैं ये चाहना कि कम से कम इस जौबन दे अंदर ते खुदा तेरी होंद मैनूं नजर आए, इस जौबन दे अंदर ते मेरा प्रेम उच्चा बन जाए। बड़े जौबन मेरे गए ने शरीरां दे नाल प्रेम कर करके, बड़े जौबन गए ने, एक जौबन नहीं, सुख गए कुम लाए, कितनी जौबन, किन्ने जौबन, किन्ने जौबन गए ने मेरे अज्ञानता दे अंदर, पटकद्यां पटकद्यां टकरां मारद्यां मारद्यां, किन्ने जौबन चले गए ने। मैं जात पात दे बंधन दे अंदर बजदा रहा, मैं ईर्षा द्वेष दे झगड़े उठाउंदा रहा, निंदा चुगली दे अंदर चलदा रहा, ते जौबन खिसकदा रहा। समय ने ते नहीं टिकना, समय नूं तुसीं संभालना है, संभाल लो, समां तां वी अपनी चाले चलदा है, समय नूं ना संभालो, समां तां वी अपने चाले चलदा है। अज दा दिन आया है, चार पैर दा जीवन लैके इन्हें बीत ते जाना है।
ਕਿਸੇ ਦਾ ਦਿਨ ਸਕੂਨ ਦੇ ਅੰਦਰ ਤੇ ਕਿਸੇ ਦਾ ਦਿਨ ਰੋਂਦਿਆਂ ਧੋਂਦਿਆਂ ਬੀਤੇਗਾ। ਕਿਸੇ ਦਾ ਦਿਨ ਹਾਨੀ ਦੇ ਅੰਦਰ, ਕਿਸੇ ਦਾ ਦਿਨ ਲਾਭ ਦੇ ਅੰਦਰ ਬੀਤੇਗਾ। ਦਿਨ ਨੇ ਬੀਤ ਜਾਣਾ, ਗਿਆ ਹੋਇਆ ਦਿਨ ਵਾਪਸ ਲਿਆ ਕੇ ਮੁੜ ਤੋਂ ਇਹਨੂੰ ਖਰਚ ਕਰਨਾ, ਇਹਨੂੰ ਸਵਾਰਨਾ, ਇਹ ਸਾਡੇ ਵੱਸ ਵਿੱਚ ਨਹੀਂ ਹੈ। ਗਿਆ ਸੋ ਗਿਆ, ਇਹਨੂੰ ਵਾਪਸ ਮੋੜਨਾ ਸਾਡੇ ਵੱਸ ਵਿੱਚ ਨਹੀਂ ਹੈ। ਤੋ ਸਮਾਂ ਜੋਬਨ ਦਾ ਜਿਹੜਾ ਆਇਆ, ਇਹਨੇ ਚਲਾ ਜਾਣਾ ਹੈ। ਜੋਬਨ ਦੇ ਸਮੇਂ ਦੇ ਅੰਦਰ ਆਪਣੇ ਬਾਕੀ ਫਰਜ਼ ਪੂਰੇ ਕਰੋ। ਗੁਰੂ ਸਾਹਿਬਾਨ ਰੋਕਦੇ ਨਹੀਂ ਹੈ, ਗੁਰਮਤ ਵਰਜਦੀ ਨਹੀਂ ਹੈ, ਪਰ ਜਿਹੜਾ ਤੁਹਾਡਾ ਆਪਣੇ ਲਈ ਫਰਜ਼ ਹੈ ਉਹ ਵੀ ਪੂਰਾ ਕਰੋ। ਪਾਤਸ਼ਾਹ ਸਾਨੂੰ ਕੇਵਲ ਇਹ ਚੇਤਾ ਹੀ ਕਰਾ ਰਹੇ ਨੇ। ਔਰ ਭਗਤ ਜੀ ਕਹਿਣ ਲੱਗੇ, ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ ਫਰੀਦਾ, ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਬੜੇ ਵਾਰੇ ਜੀਵਨ ਮਿਲਦਾ ਰਿਹਾ, ਇਤੇ ਕਰ ਹਮ ਬਹੁਤ ਵਸਾਏ, ਤਬ ਹਮ ਰਾਮ ਗਰਭ ਹੋਏ ਆਏ। ਬੜੇ ਵਾਰੇ ਜੀਵਨ ਮਿਲਿਆ, ਜੋਬਨ ਮਿਲਿਆ, ਪਰ ਜੋਬਨ ਚਲਾ ਗਿਆ। ਭਗਤ ਰਵਿਦਾਸ ਸਾਹਿਬ ਵੀ ਐਲਾਨੀਆਂ ਅਰਦਾਸ ਕਰ ਰਹੇ ਨੇ ਖੁਦਾਵੰਦ ਕਰੀਮ ਦੇ ਸਾਹਮਣੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਤੇ ਹੁਣ ਜਨਮ ਮਿਲਿਆ ਤੇ ਜੋਬਨ ਤੇ ਮਿਲੇ ਗਏ। ਕਦੀ ਚਲੋ ਮਿਲ ਗਿਆ, ਕਦੀ ਨਾ ਮਿਲਿਆ, ਪਰ ਸਮਝਣ ਵਾਸਤੇ ਕਹਿ ਲਈਏ ਜੋਬਨ ਬੜੇ ਮਿਲੇ। ਭਗਤ ਰਵਿਦਾਸ ਸਾਹਿਬ ਵੀ ਮਿਲਦੇ ਜੁਲਦੇ ਲਫ਼ਜ਼ ਵਰਤ ਰਹੇ ਨੇ, ਉਹ ਵੀ ਕਹਿੰਦੇ ਨੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਫਰੀਦ ਸਾਹਿਬ ਕਹਿੰਦੇ ਨੇ ਪ੍ਰੇਮ ਚਾਹੀਦਾ ਹੈ, ਤੇ ਰਵਿਦਾਸ ਸਾਹਿਬ ਕਹਿਣ ਲੱਗੇ ਨਿਰੰਕਾਰ ਦੀਦਾਰ ਚਾਹੀਦਾ। ਗੱਲ ਇੱਕ ਹੀ ਹੈ, ਤੇਰਾ ਪ੍ਰੇਮ ਤੇਰਾ ਦੀਦਾਰ ਇਸ ਜੋਬਨ ਦੇ ਅੰਦਰ ਹੋ ਜਾਏ, ਮੇਰਾ ਜੋਬਨ ਸਫਲਾ ਹੋ ਜਾਏ, ਮੇਰਾ ਜੋਬਨ ਮੁਬਾਰਕ ਹੋ ਜਾਏ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਤੇ ਨਿੱਕੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਭਗਤ ਫਰੀਦ ਸਾਹਿਬ ਜੀ ਦੀ ਰਸਨਾ ਦੁਆਰਾ ਉਚਾਰੇ ਹੋਏ ਸਲੋਕ, ਦੋ ਸਲੋਕ ਆਪ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ। ਇਹਨਾਂ ਦੋਹਾਂ ਸਲੋਕਾਂ ਦੇ ਅੰਦਰ ਹੀ ਬਿਰਹਾ ਦਾ ਜ਼ਿਕਰ ਹੈ। ਸਭ ਤੋਂ ਪਹਿਲਾਂ ਬੰਦੇ ਦੇ ਮਨ ਦੇ ਅੰਦਰ ਮੋਹ ਬਣਦਾ ਹੈ, ਮੋਹ। ਔਰ ਮੋਹ ਦੀ ਪਰਿਭਾਸ਼ਾ ਇਸ ਤਰ੍ਹਾਂ ਕਹਿ ਲਈਏ ਕਿ ਜੋ ਘਰ ਦੀ ਚਾਰ ਦੀਵਾਰੀ ਦੇ ਅੰਦਰ ਅੰਦਰ ਰਹੇ ਉਹਦਾ ਨਾਮ ਮੋਹ ਹੈ। ਘਰ ਦੀ ਚਾਰ ਦੀਵਾਰੀ ਦੇ ਅੰਦਰ ਆਪਣਾ ਪਰਿਵਾਰ ਚੰਗਾ ਲੱਗਦਾ ਹੈ, ਦੂਜਿਆਂ ਦੇ ਪਰਿਵਾਰ ਚੰਗੇ ਨਹੀਂ ਲੱਗਦੇ। ਆਪਣੇ ਬੱਚੇ ਚੰਗੇ ਲੱਗਦੇ ਨੇ, ਦੂਸਰੇ ਦੇ ਬੱਚੇ ਚੰਗੇ ਨਹੀਂ ਲੱਗਦੇ। ਤੋ ਮੋਹ ਖਤਰਨਾਕ ਤਾਂ ਹੈ ਕਿਉਂਕਿ ਮੋਹ ਦੇ ਅੰਦਰ ਆਪਣਾ ਆਪਣਾ ਲੱਗਦਾ ਹੈ ਤੇ ਦੂਜੇ ਆਪਣੇ ਨਹੀਂ ਲੱਗਦੇ। ਤੋ ਜਦ ਦੂਜੇ ਆਪਣੇ ਲੱਗਦੇ ਨਹੀਂ, ਤੋ ਫਿਰ ਕਿਸੇ ਦੂਜੇ ਨੂੰ ਉਜਾੜਨ ਲੱਗਿਆ ਡਰ ਵੀ ਕਿਸ ਚੀਜ਼ ਦਾ ਹੈ? ਜਦ ਕੋਈ ਦੂਸਰਾ ਆਪਣਾ ਲੱਗਦਾ ਹੀ ਨਹੀਂ, ਤੋ ਆਪਣਾ ਨਹੀਂ ਤੇ ਫਿਰ ਦੂਸਰੇ ਦੇ ਨਾਲ ਹਮਦਰਦੀ ਵੀ ਕਾਹਦੀ ਹੈ? ਮੋਹ ਦੇ ਅੰਦਰ ਬੰਦਾ ਦੂਸਰੇ ਨੂੰ ਉਜਾੜ ਸਕਦਾ ਹੈ ਆਪਣੇ ਆਪ ਨੂੰ ਵਸਾਉਣ ਲਈ। ਮੋਹ ਦੇ ਅੰਦਰ ਬੰਦਾ ਦੂਸਰੇ ਦੇ ਕਾਰੋਬਾਰ ਨੂੰ ਬੰਦ ਕਰ ਸਕਦਾ ਹੈ ਆਪਣਾ ਕਾਰੋਬਾਰ ਚੱਲਦਾ ਰੱਖਣ ਲਈ। ਮੋਹ ਦੇ ਅੰਦਰ ਬੰਦਾ ਦੂਸਰੇ ਬੱਚੇ ਦੇ ਮੂੰਹ ਵਿੱਚੋਂ ਭੋਜਨ ਖੋਹ ਸਕਦਾ ਹੈ ਆਪਣੇ ਬੱਚੇ ਦੇ ਪੇਟ ਪੂਰਤੀ ਵਾਸਤੇ। ਮੋਹ ਦੇ ਅੰਦਰ ਦੂਸਰੇ ਨੂੰ ਦੁੱਖ ਦੇ ਸਕਦਾ ਹੈ ਆਪਣੀਆਂ ਖੁਸ਼ੀਆਂ ਲਈ, ਦੂਸਰੇ ਨੂੰ ਰੁਵਾ ਕੇ ਆਪਣੀਆਂ ਖੁਸ਼ੀਆਂ ਲੱਭਣ ਦਾ ਯਤਨ ਕਰਦਾ ਹੈ ਉਹ ਬੰਦਾ, ਜਿਸ ਬੰਦੇ ਦੇ ਮਨ ਦੇ ਅੰਦਰ ਮੋਹ ਹੈ ਤੇ ਮੋਹ ਦੀ ਧਾਰਾ ਬੜੀ ਪ੍ਰਬਲ ਤੇ ਡੂੰਘੀ ਹੋ ਕੇ ਚੱਲ ਰਹੀ ਹੈ, ਇਹ ਬੰਦਾ ਮੋਹ ਤੋਂ ਕੁਰਬਾਨੀ ਦੇ ਜਾਂਦਾ ਹੈ, ਤਮਾਮ ਗੁਣਾਂ ਦੀ ਮੋਹ ਦੇ ਉੱਤੋਂ ਕੁਰਬਾਨੀ ਕਰ ਦਿੰਦਾ ਹੈ। ਹੁਣ ਥੋੜਾ ਸਮਝ ਦਾ ਦਾਇਰਾ ਵਧਣਾ ਸ਼ੁਰੂ ਹੋ ਜਾਏ, ਇਸ ਨੂੰ ਸਾਰੇ ਹੀ ਆਪਣੇ ਲੱਗਣੇ ਸ਼ੁਰੂ ਹੋ ਜਾਣ,
गुरबाणी की कथा कीर्तन सुनद्या सुनद्या गुरबाणी का कोई वाक मन नू चोट कर जाए इनू सारियां विच परमात्मा नजर आना शुरू होवे महसूस करे जिस तरह दे मेरे बच्चे ने उस तरह दे दूसरियां दे बच्चे ने जिस तरह का दुख मेरा है इस तरह का ही दुख दूसरे का है जिस तरह का गरीबी दे अंदर मैं दुख नू हंडा रहा गरीबी सारियां वास्ते इको जी दुखदाई है दूसरे लिए घट नहीं है जिन्ना कलेश मेरे अंदर इन्ना ही कलेश दूसरे दे अंदर है प्रेम दे अंदर आया होया बंदा किसे नू दुख देन तो पहला उस जगह दे उते अपने आप नू खड़ा करके वेख लेंदा है अगर इस जगह दे उते मैं खड़ा हुंदा ये बंदा मैनू दुखी करन दा यतन करदा तां मेरे मन दे उते की बीतदी तां मेरे मन दी दशा की हुंदी प्रेम दे अंदर आया होया बंदा इन्हां गल्लां दी विचार करनी शुरू कर देंदा है तो जद ये गल्लां विचार दे अधीन आ जाण तो फिर पाप हुंदा ही नहीं है अपराध हुंदा ही नहीं है पाप अपराध कदों हुंदा है मन ने बुराई नूं चितवया है ते तन उसे वक्त ओह कम करन वास्ते उठ के तुर पिया है मन ने कह दिता है विचारी करनी चाहीदी है तन उसे वक्त नालों नाल इस राह दे उत्ते चल पिया है अपराध होया ते पाप होया मन ने कह दिता है चोरी होनी चाहीदी है तन नालों नाल उठ के किसी की जेब कतरन लई किसी का घर उजाड़न लई चोरी करन लई चल पिया अपराध होया पाप होया अगर मन कह चोरी करनी चाहीदी है ते तुसी इस विचार नू विचार अधीन कर लो परखना शुरू कर दो रिड़कना शुरू कर दो भी ये कम चंगा है जा बुरा है तो आप चंद समय बाद पाओगे तो वड़े मन दा भी मनोबल डिग गया है मन दे अंदरों हुण आवाज आ रही है पर बड़ी मदम फिर विचारी जाओ इस विचार नू रिड़की जाओ कुछ समा बीत जान तो बाद पाओगे विचार मन विचों निकल ही गया है चोरी करन दा इरादा ही बदल गया है मैला विचार बनदियां सार मैला कर्म करन वाले बड़े वड्डे पापी दुराचारी अपराधी जगत दे अंदर मिलदे ने मैला विचार बन जाए उनू समा देना उस विचार नू डिले करना इस तरह दे मनुखां कोलों ना पाप हुंदा है ना अपराध हुंदा है तीसरी क्वालिटी दे ओ मनुख ने जिहड़े बहुत उत्तम ने जिन्हां दे मन दे अंदर मैला विचार बनदा ही नहीं है खरे किसे वक्त मैं फिर अर्ज करांगा अर्ज मैं कर रहा सां प्रेम दे अंदर अपने बच्चियां वर्गे दूसरे दे बच्चे भी नजर आ जांदे ने ते तां जद दूसरे दे बच्चे भी मेरे बच्चियां दे बराबर दिस रहे ने तो फिर दूसरे दे बच्चे नू रुवा के अपने बच्चे नू हसाउण दा यतन किवें कर सकांगे दूसरे दे बच्चे दे मूंह विचों भोजन दा टुकड़ा खो के अपने बच्चे दे पेट दे अंदर किवें तोर सकांगे क्योंकि दूसरे दे ते अपने दे अंदर हुण कोई फर्क नजर नहीं आ रहा फिर इस तरह की अवस्था दे अंदर पहुंचया होया मनुख दूसरे की गरीबी दूसरे की दीन दशा दूसरे की भुख नू वेख के मिटाउण दा यतन करदा है ना मिटा सके ते उहदे हिरदे की डूंघाई विचों इक अरदास हुंदी है नानक नाम चढ़दी कला तेरे पाणे सरबत दा भला फिर वह अरदास करदा है निरंकार सब दा भला कर ठीक है मेरी लोड़ है भोजन पर दूसरे की लोड़ भी ते भोजन है इकली मेरी लोड़ ते नहीं है मेरी लोड़ है कपड़ा दूसरे की लोड़ भी ते कपड़ा है इकली मेरी लोड़ ते नहीं है जो मेरिया लोड़ा ने उस समाजिक प्राणी होने दे नाते सब दिया लोड़ा ने मैं किसे दिया लोड़ा खो लवा दाता खो लवा और अपनिया लोड़ा पूरिया करा यह मैनू शोभा नहीं देंदा फिर वो दूसरे नूं भी हसाउण दा यतन करदा है जितनी उसकी समर्था है ते जद समर्था खत्म हो जाती है ते फिर वो अरदास करदा है परमात्मा सब दा भला कर ते सब दा भला मंगण वाला सब दे घेरे दे अंदर आप भी आ जाता है इस तरह नहीं है कि आप सब दे घेरे तो बाहर रहिंदा है सब दे दायरे विच वो आप भी आ जाता है सब दे घेरे दे अंदर तमाम पशु परिंदे जीव जंतु मनुख मातर सब कुछ आ जाते हैं दिसन वाले ना दिसन वाले सारे जंतु आ जाते हैं सब दे घेरे दे अंदर
तो एक दस्तूर है जो सब दा भला मंगदा है ओ कर भावे ना सके क्योंकि करना ते ओना ही है ना जिनी समर्था है कर भावे ना सके पर जो मंगदा है परमात्मा ओदा भला अवच करदा है ते जो दूसरे दा बुरा मंगदा है एक दस्तूर है परमात्मा दा बनाया होया ओदा अपना बुरा हुंदा है अवच हुंदा है दूसरे दा बुरा मंगना एवें समझ लो अपने वास्ते बुराई मंगन दा तुसी राह खोल रहे हो तुहाडा बुरा होवे ए यतन कर रहे हो दूसरे दा भला मंगना समझ लो ए यतन कर रहे हो कि मेरा भला होवे अगर ए नुक्ता समझ विच आ जाए ते आप कदी किसे दूसरे दा बुरा मंग ही नहीं पाओगे मैं ना लफ्जा नूं दोबारा दोहरा दिया दूसरे दा बुरा मंगोगे बुरा कर नहीं पाओगे क्योंकि जो भी देना है परमात्मा ने देना है साडे हाथ विच ते है नहीं असी किसे दे कोलों खोई तुरे जावांगे लई जावांगे अगर परमात्मा ही उहदी जेब भरी जा रही है ते असी लै लै के थक जावांगे देण वाला कदी थकदा नहीं है तो अर्ज मैं ये कर रहा सां दूसरे दा बुरा करना जां बुरा मंगना इस तरह समझ लो कि तुसी अपना बुरा आप ही कर रहे हो अपने हथां दे नाल ही अपने पैरां दे उत्ते कुहाड़ा मार रहे हो दूसरे दा भला मंग के तुसी अपना ही भला मंग रहे हो एक सूत्र है परमात्मा दा दस्तूर है अगर ये नुक्ता समझ विच आ जाए तो धर्म दे राह दे अंदर इस नुक्ते दे जरिए तुहानू बहुत वड्डी सफलता प्राप्त हो सकती है धर्म दे राह दे उत्ते चलदियां चलदियां रीढ़ दी हड्डी दा एक मणका है सब दा भला मंगना भला वेखना भला सोचना असी भला मंगदे भी नहीं आ भला करदे भी नहीं आ भला सोचदे भी नहीं आ तो फिर हुंदा की ये जीवन दे अंदर बुरा हुंदा है जीवन दे अंदर कले कलेश दुख दलिद्र बन जांदे ने तो फिर साडे कोल उहनू मिटाउण वास्ते राह की है फिर भी ये नहीं कि जिस कारण करके बीमारी बनी है हुण मैं उह कम ना करा कम उही करना है हुण अगला नुकता है बस $5 देने ने अरदास करवा लेनी है ताकि मेरा भला होवे इस तरह भला हुंदा नहीं है दूसरे कोलों पाठ करवा लेना है ताकि मेरा भला होवे ते खुद करना नहीं परहेजगार बनना नहीं शुभ कर्म करना नहीं तो फिर जीवन दे अंदर कले कलेश हो के चोरे ये सब कुछ वधदा तुरिया जांदा है खैर मैं अपने विषय वल मुड़ा नंबर एक दे उत्ते है मोह फिर इस तो बाद अगे चल के आंदा है प्रेम ये प्रेम दा दूसरा रूप है कि सब दा भला मंगना जिस हिरदे दे अंदर मोह है ते मोह दी तारा बड़ी डूंगी ते बड़ी तिखी चलदी है ओ भला मंगदा जरूर है पर केवल अपना ते अपने परिवार दा भला मंगदा है अपने वास्ते मंगदा है दूसरे वास्ते नहीं दूसरे दा लख नुकसान हुंदा है हुंदा रहे मेरा ना होए और मेरे कोल इस तरह दा एक प्रेमी मैनू मिलिया भी सी एक मार्केट दे अंदर किधरे अग लग गई दिवाली दे दिनां दे अंदर दुकाना 10-12 सड़ के राख होईयां तबाह हो गईयां ओहदी दुकान बच गई सबब दे नाल गुरुद्वारे आउंदा है प्रसाद लेके अरदास करवा रहे निरंकार तेरा मैं शुक्र गुजार हां मेरी दुकान बच गई मैं क्या सड़ियां किन्नियां ने कहन लगा 10-12 दुकाना सड़ के बिल्कुल सवाह बन गईयां ने राख बन गईयां ने मेरी बच गई है मेरी बच गई है मैं खुश हां दूसरे दियां सड़ गईयां ने मैनू कोई अफसोस नहीं है इस तरह दा मनुख मोह दे अंदर जकड़िया है इस तरह दे मनुख दी अरदास दा की लाभ होएगा की अर्थ होएगा जो दूसरे दी दुकान सड़ गई उहदे उत्ते अफसोस जार भी नहीं कर रहा कि सड़ गईयां ने अपनी बची अपने बचन वास्ते हासे निकलदे ने इस तरह दा मनुख अंदरों बड़ा करप्ट हुंदा है खोटा हुंदा है अंदर दा शुद्ध नहीं हुंदा दूसरे दा नुकसान होया उहदे विच खुशी नूं प्रगट करना ਇਹ ਬੜੇ ਹੌਲੇ ਮਨੁੱਖਾਂ ਦਾ ਕੰਮ ਹੈ ਦੂਸਰੇ ਦੇ ਰੋਣੇ ਦੇ ਅੰਦਰ ਕਿਸੇ ਨੂੰ ਰੋਣ ਦੀ ਜਾਚ ਆ ਜਾਏ ਦੂਸਰੇ ਦੀ ਖੁਸ਼ੀ ਦੇ ਅੰਦਰ ਖੁਸ਼ ਹੋਣ ਦੀ ਜਾਚ ਆ ਜਾਏ ਦੂਸਰੇ ਦੇ ਹੰਝੂ ਵੇਖ ਕੇ ਅਕਸ਼ਬਾਰ ਹੋਣ ਦੀ ਇਸ ਨੂੰ ਵਾਦੀ ਪੈ ਜਾਏ ਇਸ ਤਰ੍ਹਾਂ ਦਾ ਮਨੁੱਖ ਫਿਰ ਰੱਬ ਦੇ ਨੇੜੇ ਨੇੜੇ ਅੰਦਰੋਂ ਹੁੰਦਾ ਤੁਰਿਆ ਜਾਂਦਾ ਤੋ ਖੈਰ ਪ੍ਰੇਮ ਦੇ ਅੰਦਰ ਬੰਦੇ ਨੂੰ ਦੂਸਰੇ ਦਾ ਦੁੱਖ ਵੀ ਦੁਖੀ ਕਰਕੇ ਰੱਖ ਦਿੰਦਾ ਹੈ ਦੁੱਖ ਦੂਸਰੇ ਦੇ ਘਰ ਵਿੱਚ ਆਇਆ ਹੈ
ਬੰਦਾ ਆਪਣੀ ਜਗ੍ਹਾ ਦੇ ਉੱਤੇ ਪਰੇਸ਼ਾਨ ਹੋਇਆ, ਦੁੱਖ ਆਇਆ ਕਿਉਂ ਹੈ, ਤੇ ਫਿਰ ਉਹਨੂੰ ਪਤਾ ਵੀ ਨਹੀਂ ਹੁੰਦਾ ਤੇ ਉਹਦੀ ਅਰਦਾਸ ਵੀ ਹੋ ਜਾਂਦੀ ਹੈ ਨਿਰੰਕਾਰੇ ਦਾ ਭਲਾ ਕਰ। ਬੜੇ ਸੱਜਣ ਇਸ ਤਰ੍ਹਾਂ ਦੇ ਮਿਲਦੇ ਨੇ, ਨਿਰੰਕਾਰੇ ਦਾ ਭਲਾ ਕਰ, ਜਿਹਦੇ ਵਾਸਤੇ ਅਰਦਾਸ ਕੀਤੀ ਜਾ ਰਹੀ ਉਹਨੂੰ ਪਤਾ ਵੀ ਨਹੀਂ ਕਿ ਮੇਰੇ ਸੰਬੰਧ ਵਿੱਚ ਕੋਈ ਪਾਠ ਪੂਜਾ ਕਰ ਰਿਹਾ ਜਾਂ ਅਰਦਾਸ ਕਰ ਰਿਹਾ, ਪਤਾ ਵੀ ਨਹੀਂ। ਪ੍ਰੇਮੀ ਹਿਰਦਾ ਭਲੇ ਦੀ ਸੋਚ ਰੱਖਦਾ ਹੈ, ਭਲਾ ਮੰਗਦਾ ਹੈ, ਕਿਸੇ ਦਾ ਦੁੱਖ ਉਹਦੇ ਕੋਲੋਂ ਬਰਦਾਸ਼ਤ ਹੁੰਦਾ ਨਹੀਂ ਹੈ, ਕਿਸੇ ਦਾ ਦਰਦ ਉਹਦੇ ਕੋਲੋਂ ਸਹਿਣ ਹੁੰਦਾ ਨਹੀਂ ਹੈ। ਦੂਸਰਾ ਰੋਂਦਾ ਹੈ, ਨਾਲ ਉਹਦੇ ਵੀ ਹੰਝੂ ਉਤਰਨੇ ਸ਼ੁਰੂ ਹੋ ਜਾਂਦੇ ਨੇ। ਦੂਸਰਾ ਹੱਸਦਾ ਹੈ ਤੇ ਉਹ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੁੰਦਾ ਹੈ, ਨਿਰੰਕਾਰ ਤੂੰ ਇਹਨੂੰ ਦਾਤਾਂ ਦਿੱਤੀਆਂ ਨੇ, ਜਿਨ੍ਹਾਂ ਨੂੰ ਨਹੀਂ ਮਿਲੀਆਂ ਤੂੰ ਉਹਨਾਂ ਦੀ ਝੋਲੀ ਵੀ ਬਖਸ਼, ਸਾਰਿਆਂ ਨੂੰ ਦੇ। ਪ੍ਰੇਮੀ ਹਿਰਦਾ ਸਭ ਦਾ ਭਲਾ ਮੰਗਦਾ ਹੈ। ਪ੍ਰੇਮ ਜਿਵੇਂ ਜਿਵੇਂ ਮਨ ਦੇ ਅੰਦਰ ਟਿਕਦਾ ਜਾਂਦਾ ਹੈ, ਪ੍ਰੇਮ ਅੰਦਰ ਪੱਕਦਾ ਜਾਂਦਾ ਹੈ, ਪ੍ਰੇਮ ਹੀ ਅੱਗੇ ਜਾ ਕੇ ਪੱਕਦਾ ਪੱਕਦਾ ਵੈਰਾਗ ਦਾ ਰੂਪ ਧਾਰਨ ਕਰ ਲੈਂਦਾ ਹੈ। ਅੱਜ ਜਿਹੜੇ ਦੋ ਸਲੋਕ ਭਗਤ ਫਰੀਦ ਸਾਹਿਬ ਜੀ ਦੇ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਏ, ਦੋਵਾਂ ਦੇ ਅੰਦਰ ਵੈਰਾਗ ਦਾ ਜ਼ਿਕਰ ਹੈ। ਸਭ ਤੋਂ ਪਹਿਲਾਂ ਮੋਹ, ਫਿਰ ਉਸ ਤੋਂ ਬਾਅਦ ਪ੍ਰੇਮ। ਪ੍ਰੇਮ ਅੰਦਰ ਪੱਕ ਜਾਏ, ਪ੍ਰੇਮ ਅੰਦਰ ਟਿਕ ਜਾਏ, ਪ੍ਰੇਮ ਪੱਕਦਾ ਪੱਕਦਾ ਅੱਗੇ ਜਾ ਕੇ ਵੈਰਾਗ ਦਾ ਰੂਪ ਧਾਰਨ ਕਰ ਲੈਂਦਾ ਹੈ। ਠੀਕ ਇਸ ਤਰ੍ਹਾਂ ਹੀ ਜਿਵੇਂ ਆਪ ਕਿਸੇ ਗਊ ਜਾਂ ਮੱਝ ਦਾ ਕਿਸੇ ਭਾਂਡੇ ਦੇ ਅੰਦਰ ਦੁੱਧ ਲੈ ਕੇ ਆਉਂਦੇ ਹੋ, ਦੁੱਧ ਉਸ ਦੁੱਧ ਨੂੰ ਜਾਗ ਲਾ ਕੇ ਖੱਟਾ ਲਾ ਕੇ ਜਮਾ ਦਿਓ, ਉਹਦਾ ਰੰਗ ਢੰਗ ਤੇ ਉਸ ਤਰ੍ਹਾਂ ਦਾ ਹੀ ਰਹਿੰਦਾ ਹੈ, ਪਰ ਉਹਦਾ ਨਾਂ ਬਦਲ ਜਾਂਦਾ ਹੈ ਤੇ ਥੋੜਾ ਜਿਹਾ ਉਹਦੇ ਅੰਦਰ ਫਰਕ ਪੈ ਜਾਂਦਾ ਹੈ। ਉਹ ਜੰਮਣ ਤੋਂ ਬਾਅਦ ਬਣ ਜਾਏਗਾ ਦਹੀਂ, ਰੰਗ ਦਾ ਭਾਵੇਂ ਚਿੱਟਾ ਹੀ ਰਿਹਾ ਪਰ ਉਹਦਾ ਨਾਮ ਬਦਲ ਗਿਆ। ਹੁਣ ਪੁੱਛੋ ਵੀ ਭਾਂਡੇ ਦੇ ਅੰਦਰ ਕੀ ਵਸਤੇ, ਕੋਈ ਇਹ ਨਹੀਂ ਕਹੇਗਾ ਦੁੱਧ ਪਿਆ, ਵੇਖਣ ਵਾਲੇ ਸਾਰੇ ਕਹਿਣਗੇ ਦਹੀਂ, ਬਰਤਨ ਦੇ ਅੰਦਰ ਦਹੀਂ ਹੈ, ਕੱਲ ਦੁੱਧ ਸੀ ਅੱਜ ਦੁੱਧ ਨਹੀਂ ਹੈ ਅੱਜ ਦਹੀਂ ਹੈ। ਫਿਰ ਸਿੱਝੇ ਸਿੱਝੇ ਉਹਨੂੰ ਮਥਣਾ ਸ਼ੁਰੂ ਕਰ ਦਿੱਤਾ ਹੈ, ਉਹਨੂੰ ਮਥਦਿਆਂ ਮਥਦਿਆਂ ਅੱਗੋਂ ਦੋ ਚੀਜ਼ਾਂ ਨਿਕਲੀਆਂ ਨੇ, ਇੱਕ ਦੇ ਅੰਦਰ ਕੱਢ ਕੇ ਮੱਖਣ ਪਾ ਦਿੱਤਾ ਹੈ ਤੇ ਦੂਜੇ ਭਾਂਡੇ ਦੇ ਅੰਦਰ ਕੱਢ ਕੇ ਲੱਸੀ ਪਾ ਦਿੱਤੀ ਹੈ। ਦੁੱਧ ਤੋਂ ਪੈਦਾ ਹੋਇਆ ਸਭ ਕੁਝ, ਪੁੱਛੋ ਵੀ ਇਸ ਭਾਂਡੇ ਵਿੱਚ ਕੀ ਤੇ ਦੂਜੇ ਵਿੱਚ ਕੀ, ਜਵਾਬ ਆਏਗਾ ਇੱਕ ਦੇ ਅੰਦਰ ਮੱਖਣ ਹੈ, ਦੂਸਰੇ ਦੇ ਅੰਦਰ ਛਾਛ ਹੈ, ਦੂਸਰੇ ਦੇ ਅੰਦਰ ਲੱਸੀ ਹੈ। ਉਸ ਮੱਖਣ ਨੂੰ ਤਪਾ ਦਿਓ ਤੇ ਫਿਰ ਬਣ ਜਾਏਗਾ ਇਹਦੇ ਅੰਦਰ ਸ਼ੁੱਧ ਦੇਸੀ ਘਿਓ ਹੈ, ਹੈ ਤੇ ਆਖਰ ਦੁੱਧ। ਠੀਕ ਇਸ ਤਰ੍ਹਾਂ ਮੋਹ ਤੋਂ ਅੱਗੇ ਚੱਲਦਾ ਚੱਲਦਾ ਬਣ ਜਾਂਦਾ ਹੈ ਪ੍ਰੇਮ। ਪ੍ਰੇਮ ਜਦ ਪੱਕਦਾ ਤੁਰਿਆ ਜਾਂਦਾ ਹੈ, ਰਸ ਦਾ ਤੁਰਿਆ ਜਾਂਦਾ ਹੈ, ਪ੍ਰੇਮ ਹੀ ਅੱਗੇ ਜਾ ਕੇ ਨਾਂ ਬਦਲ ਲੈਂਦਾ ਹੈ, ਪ੍ਰੇਮ ਹੀ ਰੂਪ ਬਦਲ ਰਹਿੰਦਾ ਹੈ, ਉਹਦਾ ਨਾਂ ਬਣ ਜਾਂਦਾ ਹੈ ਵੈਰਾਗ। ਪ੍ਰੇਮ ਦਾ ਹੀ ਬਦਲਿਆ ਹੋਇਆ ਨਾਂ ਤੇ ਬਦਲਿਆ ਹੋਇਆ ਰੂਪ ਵੈਰਾਗ ਹੈ। ਇੱਕ ਅਵਸਥਾ ਦਾ ਨਾਂ ਉਸ ਅਵਸਥਾ ਦੇ ਅੰਦਰ ਪਹੁੰਚਣ ਵਾਲੇ ਨੂੰ ਕਹਿ ਦਿੱਤਾ ਗਿਆ ਵੈਰਾਗੀ ਹਿਰਦਾ, ਇੱਕ ਅਵਸਥਾ ਵਿੱਚ ਰਹਿਣ ਵਾਲੇ ਨੂੰ ਕਹਿ ਦਿੱਤਾ ਗਿਆ ਪ੍ਰੇਮੀ ਹਿਰਦਾ, ਇੱਕ ਅਵਸਥਾ ਵਿੱਚ ਰਹਿਣ ਵਾਲੇ ਨੂੰ ਕਹਿ ਦਿੱਤਾ ਗਿਆ ਇਹ ਬਿਲਕੁਲ ਮੋਹ ਦੇ ਚਿੱਕੜ ਦੇ ਅੰਦਰ ਲਬਰੇਜ ਹੈ। ਤੋ ਖੈਰ ਵੈਰਾਗ, ਵੈਰਾਗ ਦੀ ਅਵਸਥਾ ਦੀਆਂ ਨਿਸ਼ਾਨੀਆਂ ਨੇ ਕਿ ਇਸ ਤਰ੍ਹਾਂ ਦੇ ਮਨੁੱਖੀ ਮਨ ਵਿੱਚੋਂ ਹਰ ਵਕਤ ਹੰਝੂ ਉੱਠਦੇ ਰਹਿੰਦੇ ਨੇ। ਪ੍ਰੇਮ ਅੰਦਰ ਨੱਕੋ ਨੱਕ ਭਰਿਆ ਰਹਿੰਦਾ ਹੈ, ਪ੍ਰੇਮ ਸਮਾਇਆ ਰਹਿੰਦਾ ਹੈ ਤੇ ਉਹ ਪ੍ਰੇਮ ਫਿਰ ਵੈਰਾਗ ਦਾ ਰੂਪ ਬਣ ਕੇ ਹੰਝੂਆਂ ਦੇ ਰਾਹੀਂ ਇਹ ਗਰਮ ਜਲਦੇ ਰਾਹੀਂ ਅੱਖਾਂ ਵਿੱਚੋਂ ਬਾਹਰ ਟਪਕਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਮਨੁੱਖ ਦੇ ਕੋਲ ਕਿਧਰੇ ਮਾਮੂਲੀ ਜਿਹੀ ਗੁਰੂ ਦੀ ਗੱਲ ਕਰੋ, ਉਹਦੇ ਨੇਤਰ ਤੁਹਾਨੂੰ ਵਗਦੇ ਦਿਸਣਗੇ। ਇਸ ਤਰ੍ਹਾਂ ਦੇ ਮਨੁੱਖ ਦੇ ਕੋਲ ਕਿਧਰੇ ਜਾ ਕੇ ਕੋਈ ਗੁਰੂ ਕੀ ਕਥਾ ਕਹਾਣੀ ਆਰੰਭ ਹੀ ਕਰੋ, ਛੇੜੋਏ, ਉਸੇ ਵਕਤ ਉਹਦੇ ਗਲੇ ਦੇ ਅੰਦਰ ਗੱਚ ਆ ਜਾਂਦਾ ਹੈ, ਗਲਾ ਰੁਕ ਜਾਂਦਾ ਹੈ ਔਰ ਹੰਝੂ ਵਗਣੇ ਸ਼ੁਰੂ ਹੋ ਜਾਂਦੇ ਨੇ। ਕਮਾਲ ਦੀ ਗੱਲ ਹੈ, ਇੰਨਾ ਵੈਰਾਗੀ ਹਿਰਦਾ ਕੱਲ ਤੱਕ ਲਗਾਤਾਰ ਗੁਰੂ ਦੀਆਂ ਕਥਾ ਕਹਾਣੀਆਂ ਸੁਣਦਾ ਸੀ ਪਰ ਕਦੀ ਰੰਚਕ ਮਾਤਰ ਮਨ ਦੇ ਉੱਤੇ ਅਸਰ ਨਹੀਂ ਸੀ ਹੋਇਆ। ਅੱਜ ਥੋੜੀ ਜਿਹੀ ਸੁਣਦਾ ਹੈ, ਉਹਦੇ ਨਾਲ ਹੀ ਮਨ ਨੂੰ ਚੋਟ ਲੱਗਦੀ ਹੈ, ਮਨ ਰੋਣਾ ਸ਼ੁਰੂ ਕਰ ਦਿੰਦਾ ਹੈ। ਕਹਿੰਦੇ ਨੇ ਕਿ ਰੁੱਖ ਦੀ ਟਹਿਣੀ ਜਿੰਨੀ ਕੋਮਲ ਹੁੰਦੀ ਹੈ, ਥੋੜੀ ਜਿਹੀ ਹਵਾ ਆਵੇ ਤੇ ਹਵਾ ਦੇ ਝੋਂਕੇ ਦੇ ਨਾਲ ਰੁੱਖ ਦੀਆਂ ਟਹਿਣੀਆਂ ਝੂਮਣਾ ਸ਼ੁਰੂ ਕਰ ਦਿੰਦੀਆਂ ਨੇ। ਮਾਮੂਲੀ ਹਵਾ ਦੇ ਨਾਲ, ਨਾ ਮਾਤਰ ਹਵਾ ਦੇ ਨਾਲ ਪੱਤੇ ਹਿੱਲਣੇ ਸ਼ੁਰੂ ਕਰ ਦਿੰਦੇ ਨੇ। ਰੁੱਖ ਦਾ ਤਨਾ ਪੱਕਦਾ ਪੱਕਦਾ ਕਾਫੀ ਮੋਟਾ ਹੋ ਜਾਏ ਔਰ ਉਹ ਤਨਾ ਤਾਕਤਵਰ ਬਣ ਜਾਏ, ਥੋੜੀ ਹਵਾ ਦੇ ਨਾਲ ਤੇ ਉਸ ਤਨੇ ਨੂੰ ਹਿਲਾਇਆ ਨਹੀਂ ਜਾ ਸਕਦਾ, ਹਿੱਲੇਗਾ ਨਹੀਂ।
ਉਹ ਤਨਾ ਝੂਮਦਾ ਨਹੀਂ ਹੈ। ਕੋਮਲ ਟਹਿਣੀਆਂ ਹਵਾ ਦੇ ਸਾਹਮਣੇ ਝੂਮਦੀਆਂ ਨੇ, ਪਰ ਤਾਕਤਵਰ ਤਨਾ ਇੱਕ ਰੁੱਖ ਦਾ ਟਾਹਣਾ ਉੱਥੇ ਹਵਾ ਦੇ ਸਾਹਮਣੇ ਨਹੀਂ ਝੂਮਦਾ। ਬਹੁਤ ਤੇਜ਼ ਤੂਫਾਨ ਤੋਂ ਬਾਅਦ ਉਹ ਵੀ ਝੂਮਦਾ ਹੈ, ਪਰ ਫਿਰ ਅੱਗੇ ਚੱਲੋ ਜੇ ਪੱਥਰ ਹੈ ਤੇ ਪੱਥਰ ਭਾਵੇਂ ਤੂਫਾਨ ਚੱਲਦੇ ਰਹਿਣ ਫਿਰ ਉਹ ਬਿਲਕੁਲ ਹੀ ਨਹੀਂ ਝੂਮਦਾ। ਪੱਥਰ ਹਵਾ ਦੇ ਸਾਹਮਣੇ ਨਾਚ ਨਹੀਂ ਕਰਦਾ, ਝੂਮਦਾ ਨਹੀਂ ਹੈ। ਜਿਸ ਮਨੁੱਖ ਦੇ ਮਨ ਦੇ ਅੰਦਰ ਵੈਰਾਗ ਬਹੁਤ ਜ਼ਿਆਦਾ ਹੈ, ਗੁਰੂ ਦੇ ਸੰਬੰਧ ਵਿੱਚ ਪ੍ਰੇਮ ਬਹੁਤ ਜ਼ਿਆਦਾ ਹੈ, ਮਾਮੂਲੀ ਜੀ ਆਵਾਜ਼ ਗੁਰੂ ਦੇ ਸੰਬੰਧ ਵਿੱਚ ਕੋਈ ਕੰਨਾਂ ਤੱਕ ਆਈ ਹੈ, ਉਹ ਝੂਮਣਾ ਸ਼ੁਰੂ ਕਰ ਦਿੰਦਾ ਹੈ, ਰੋਣਾ ਸ਼ੁਰੂ ਕਰ ਦਿੰਦਾ ਹੈ, ਵੈਰਾਗ ਅੰਦਰੋਂ ਬਾਹਰ ਫੁੱਟਣਾ ਸ਼ੁਰੂ ਹੋ ਜਾਂਦਾ ਹੈ, ਮਾਮੂਲੀ ਜੀ ਗੁਰੂ ਦੀ ਗੱਲ ਸੁਣਦੇ ਆਏ। ਇਸ ਤੋਂ ਅੱਗੇ ਤੁਰੇ ਜਾਓ, ਕੁਝ ਮਨੁੱਖ ਇਸ ਤਰ੍ਹਾਂ ਦੇ ਨੇ, ਉਹਨਾਂ ਦੇ ਮਨ ਦੇ ਅੰਦਰ ਗੁਰੂ ਦੇ ਸੰਬੰਧ ਵਿੱਚ ਪ੍ਰੇਮ ਤੇ ਹੁੰਦਾ ਹੈ, ਪਰ ਉਹ ਪ੍ਰੇਮ ਪੱਕਿਆ ਨਹੀਂ ਹੁੰਦਾ। ਕਦੀ ਕਦਾਰ 6 ਮਹੀਨੇ ਸਾਲ ਬਾਅਦ ਉਹਨਾਂ ਦੇ ਮਨ ਦੀ ਦਸ਼ਾ ਬਣਦੀ ਹੈ, ਕਥਾ ਚੱਲਦੀ ਹੈ, ਕਥਾ ਨੂੰ ਸੁਣਦਿਆਂ ਕੀਰਤਨ ਨੂੰ ਸੁਣਦਿਆਂ ਕਿਧਰੇ ਮਾਮੂਲੀ ਜਿਹਾ ਮਨ ਵੈਰਾਗਮਈ ਬਣਦਾ, ਨਹੀਂ ਤੇ ਨਹੀਂ ਬਣਦਾ, ਪਰ ਪ੍ਰੇਮ ਹੁੰਦਾ ਹੈ, ਪਰ ਥੋੜਾ ਹੁੰਦਾ ਹੈ, ਕੱਚੀ ਮਿਆਰ ਵਾਲਾ ਹੁੰਦਾ ਹੈ, ਅਜੇ ਪੱਕਿਆ ਨਹੀਂ ਹੈ। ਕੁਝ ਇਸ ਤਰ੍ਹਾਂ ਦੇ ਪੱਥਰ ਲੋਕ ਵੀ ਹੁੰਦੇ ਨੇ, ਖਿਮਾ ਚਾਹਾਂਗਾ, ਭਾਵੇਂ ਦਿਨ ਭਰ ਰਾਤ 24 ਘੰਟੇ ਲਗਾਤਾਰ ਕਥਾ ਚੱਲਦੀ ਰਹੇ, ਕੀਰਤਨ ਚੱਲਦਾ ਰਹੇ, ਪਰ ਉਹਨਾਂ ਦੇ ਨੇਤਰ ਕਦੀ ਤਰ ਹੁੰਦੇ ਹੀ ਨਹੀਂ ਹੈ, ਕਦੀ ਨੇਤਰਾਂ ਵਿੱਚੋਂ ਵੈਰਾਗ ਆਉਂਦਾ ਹੀ ਨਹੀਂ ਹੈ। ਬੜੇ ਪੱਥਰ, ਬੜੇ ਕਠੋਰ। ਤੋ ਖੈਰ, ਅੱਜ ਦੇ ਇਹ ਮਹਾਂਵਾਕ ਭਗਤ ਫਰੀਦ ਸਾਹਿਬ ਜੀ ਦੇ, ਕਹਿੰਦੇ ਨੇ, ਫਰੀਦਾ ਚਿੰਤ ਖਟੋਲਾ, ਹੇ ਪ੍ਰਮਾਤਮਾ ਮੈਂ ਚਿੰਤਾ ਨੂੰ ਖਟੋਲਾ ਬਣਾ ਲਿਆ। ਖਟੋਲਾ ਕਹਿੰਦੇ ਨੇ ਮੰਜੀ ਨੂੰ। ਮੈਂ ਚਿੰਤਾ ਨੂੰ, ਤੇ ਚਿੰਤਾ ਕਿਸ ਚੀਜ਼ ਦੀ ਹੈ? ਇਹ ਨਹੀਂ ਕਿ ਮੈਨੂੰ ਧਨ ਨਹੀਂ ਮਿਲਿਆ ਤਾਂ ਚਿੰਤਾ ਹੈ, ਪਰਿਵਾਰ ਨਹੀਂ ਮਿਲਿਆ ਤਾਂ ਚਿੰਤਾ ਹੈ, ਮੇਰੀ ਮੌਤ ਸਾਹਮਣੇ ਆਣ ਕੇ ਖਲੋ ਗਈ ਹੈ ਤਾਂ ਚਿੰਤਾ ਹੈ, ਸਰੀਰ ਰੋਗੀ ਬਣ ਗਿਆ ਹੈ ਤਾਂ ਚਿੰਤਾ ਹੈ। ਨਹੀਂ, ਚਿੰਤਾ ਇੱਕ ਗੱਲ ਦੀ ਹੈ, ਪਰਮਾਤਮਾ ਤੂੰ ਮਿਲਿਆ ਜੇ ਕਿਉਂ ਨਹੀਂ, ਮਿਲਣਾ ਚਾਹੀਦਾ ਸੈਂ, ਪਰ ਮਿਲਿਆ ਕਿਉਂ ਨਹੀਂ? ਇਹ ਜਨਮ ਸਾਰਾ ਬੀਤਦਾ ਜਾ ਰਿਹਾ ਹੈ, ਮੇਰਾ ਬਾਲਪਨ ਚਲਾ ਗਿਆ, ਤੇਰਾ ਮਿਲਾਪ ਨਹੀਂ ਹੋਇਆ, ਮੇਰੀ ਜਵਾਨੀ ਬੀਤ ਗਈ ਤੇ ਨਸ਼ਿਆਂ ਵਿਕਾਰਾਂ ਦੇ ਅੰਦਰ, ਮਦਹੋਸ਼ੀ ਦੇ ਅੰਦਰ ਰੰਚਕ ਮਾਤਰ ਵੀ ਤੇਰੇ ਮਿਲਾਪ ਦਾ ਆਨੰਦ ਮੈਂ ਨਹੀਂ ਪਾਇਆ। ਜਵਾਨੀ ਤੋਂ ਬਾਅਦ ਬੁਢਾਪੇ ਦਾ ਦੌਰ ਆਇਆ ਹੈ ਤੇ ਬੁਢਾਪਾ ਵੀ ਮੇਰਾ ਬੀਤ ਰਿਹਾ ਹੈ, ਬੁਢਾਪਾ ਵੀ ਮੇਰਾ ਜਾਣ ਦੇ ਕਿਨਾਰੇ ਦੇ ਉੱਤੇ ਹੈ, ਨਿਰੰਕਾਰ ਮਿਲਿਆ ਤੇ ਤੂੰ ਅਜੇ ਵੀ ਨਹੀਂ, ਚਿੰਤਾ ਬਣ ਗਈ ਹੈ ਕਦੋਂ ਮਿਲੇਗਾ। ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਨਿਰੰਕਾਰ ਆਸ਼ਾ ਇੱਕ ਹੀ ਹੈ, ਬਾਕੀ ਉਮੀਦਾਂ ਬਾਕੀ ਇਸ਼ਾਵਾਂ ਪਿੱਛੇ ਰਹਿ ਗਈਆਂ ਨੇ, ਬਾਕੀ ਇਸ਼ਾਵਾਂ ਦਾ ਵੇਗ ਕਮਜ਼ੋਰ ਪੈ ਗਿਆ ਹੈ। ਇੱਕੋ ਹੀ ਆਸ਼ਾ, ਇੱਕੋ ਹੀ ਤਾਂਘ ਬਾਕੀ ਹੈ, ਤਾਂਘ ਇਹੀ ਹੈ, ਨਿਰੰਕਾਰ ਤੇਰਾ ਤੇ ਮੇਰਾ ਮਿਲਾਪ ਹੋ ਜਾਏ। ਮੈਨੂੰ ਮੁੱਦਤ ਹੋ ਗਈ, ਕਈ ਜਨਮ ਬੀਤ ਗਏ, ਤੇਰੇ ਵਿਛੋੜੇ ਦਾ ਸੱਲ ਸਹਿਣ ਕਰਦਿਆਂ ਕਰਦਿਆਂ, ਵਿਛੋੜੇ ਦਾ ਦੁੱਖ ਹੰਡਾਉਂਦਿਆਂ ਹੰਡਾਉਂਦਿਆਂ, ਹੁਣ ਮੈਂ ਅਰਦਾਸ ਵੀ ਕਰਦਾ, ਉਮੀਦ ਵੀ ਕਰਦਾ, ਤੂੰ ਮਿਲ। ਬਹੁਤ ਜਨਮ ਵਿਛੜੇ ਥੇ ਮਾਧੋ, ਬੜੇ ਜਨਮ ਹੋ ਗਏ ਨੇ ਵਿਛੋੜੇ ਦੇ ਅੰਦਰ, ਹੁਣ ਤੇ ਮੇਰੀ ਬੇਨਤੀ ਪ੍ਰਵਾਨ ਕਰ। ਤੋ ਫਿਰ ਇਸ ਤਰ੍ਹਾਂ ਵੀ ਕਹਿੰਦੇ ਨੇ ਭਗਤ ਰਵਿਦਾਸ ਸਾਹਿਬ ਜੀ ਕਿ ਨਿਰੰਕਾਰ ਤੁਮ ਸਰ ਹਮਸਰ ਦੀਨ ਦਿਆਲ ਨ ਤੁਮ ਸਰ ਅਪਤਿਆਰ ਕਿਆ ਕੀਜੈ। ਮੇਰੇ ਵਰਗਾ ਦੀਨ ਕੋਈ ਨਹੀਂ ਹੈ, ਦੁਖੀ ਕੋਈ ਨਹੀਂ ਹੈ, ਗਰੀਬ ਕੋਈ ਨਹੀਂ ਹੈ, ਤੇ ਤੇਰੇ ਵਰਗਾ ਨਿਰੰਕਾਰ ਦਿਆਲੂ ਵੀ ਕੋਈ ਨਹੀਂ ਹੈ। ਹੁਣ ਕਿਤਨੀ ਬਿਹਬਲਤਾ, ਕਿਤਨਾ ਵੈਰਾਗ ਹਿਰਦੇ ਦੇ ਅੰਦਰ ਉੱਠਿਆ ਹੋਏਗਾ, ਜੋ ਖੁਦ ਨੂੰ ਕਹਿ ਰਹੇ ਨੇ ਮੈਂ ਬਹੁਤ ਨੀਵਾ, ਪਰਮਾਤਮਾ ਤੂੰ ਮੇਰੇ ਸਾਹਮਣੇ ਬਹੁਤ ਉੱਚਾ। ਤੋ ਕਹਿਣ ਲੱਗੇ ਅਬ ਪਤਿਆਰ ਕਿਆ ਕੀਜੈ, ਹੁਣ ਮੇਰਾ ਅਜਮਾਉਣਾ ਕੀ ਏ, ਪਤਿਆਉਣਾ ਕੀ ਏ, ਮੇਰੀ ਪਰਖ ਕੀ ਕਰਨੀ ਹੈ। ਬਚਨੀ ਤੋਰ ਮੋਰ ਮਨ ਮਾਨੈ ਜਨਕੋ ਪੂਰਨ ਦੀਜੈ, ਜਦ ਮੇਰਾ ਮਨ ਮਾਨੀ ਗਿਆ ਤੇਰੇ ਬਚਨਾਂ ਨੂੰ, ਮੇਰਾ ਮਨ ਸਹਿਮਤ ਹੋ ਹੀ ਗਿਆ ਤੇਰੀ ਬਾਣੀ ਦੇ ਨਾਲ, ਮੈਂ ਪੂਰੀ ਤਰ੍ਹਾਂ ਤੈਨੂੰ ਸਮਰਪਣ ਕਰ ਹੀ ਦਿੱਤਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਐ। ਮੈਂ ਹੁਕਮ ਮੰਨ ਵੀ ਰਿਹਾ, ਤਨ ਦੀ ਭੇਟਾ, ਮਨ ਦੀ ਭੇਟਾ, ਧਨ ਦੀ ਭੇਟਾ ਤੇਰੇ ਚਰਨਾਂ ਵਿੱਚ ਰੱਖ ਦਿੱਤੀ ਹੈ, ਤੋ ਹੁਣ ਮੈਨੂੰ ਅਜਮਾਉਣਾ ਕੀ ਹੋਇਆ, ਤੂੰ ਤੇ ਅੰਤਰ ਜਾਮੀ ਅੰਦਰੋਂ ਜਾਣਨਾ ਹੈ,
ਹੁਣ ਮੈਨੂੰ ਕੀ ਪਤਿਆਉਣਾ ਹੈ, ਕੀ ਪਤਿਆਰ ਕਰ ਰਿਹਾ ਮੇਰੀ। ਤੋ ਕਹਿ ਰਹੇ ਨੇ ਫਰੀਦਾ ਚਿੰਤ ਖਟੋਲਾ, ਮੈਂ ਪਰਮਾਤਮਾ ਤੇਰਾ ਮਲਾਪ ਨਹੀਂ ਹੋਇਆ। ਇਸ ਵਿਸ਼ੇ ਨੂੰ ਆਧਾਰ ਬਣਾ ਕੇ ਜਿਹੜੀ ਚਿੰਤਾ ਬਣੀ, ਪਤਾ ਨਹੀਂ ਇਸ ਜਨਮ ਦੇ ਅੰਦਰ ਵੀ ਮਿਲੇਗਾ ਜਾਂ ਇਸ ਤਰ੍ਹਾਂ ਹੀ ਜਾਣਾ ਪਏਗਾ, ਖਾਲੀ ਹੱਥ ਹੀ ਮੁੜਨਾ ਪਏਗਾ, ਇਹਨੂੰ ਮੈਂ ਮੰਜੀ ਬਣਾ ਲਿਆ। ਚਿੰਤ ਖਟੋਲਾ ਵਾਣ ਦੁੱਖ। ਤੋ ਹੁਣ ਪਰਮਾਤਮਾ ਦਾ ਵਿਛੋੜਾ ਹੈ ਤੇ ਉਸ ਵਿਛੋੜੇ ਦੇ ਅੰਦਰ ਇੱਕ ਰਸ ਵੀ ਹੈ, ਵਿਛੋੜੇ ਦੇ ਅੰਦਰ ਇੱਕ ਦੁੱਖ ਵੀ ਹੈ। ਵਿਛੋੜਾ ਆਮ ਜਿਹੜਾ ਦੁਨਿਆਵੀ ਵਿਛੋੜਾ ਹੁੰਦਾ ਹੈ, ਇਹਦੇ ਵਿੱਚ ਰਸ ਨਹੀਂ ਹੁੰਦਾ, ਇਹਦੇ ਵਿੱਚ ਇਕੱਲਾ ਦੁੱਖ ਹੁੰਦਾ ਹੈ। ਮਾਂ ਧੀ ਦਾ ਵਿਛੋੜਾ, ਪਿਤਾ ਪੁੱਤਰ ਦਾ ਵਿਛੋੜਾ, ਭਾਈ ਭਾਈ ਦਾ ਵਿਛੋੜਾ, ਪਤੀ ਪਤਨੀ ਦਾ ਵਿਛੋੜਾ, ਮਿੱਤਰ ਮਿੱਤਰ ਦਾ ਵਿਛੋੜਾ, ਧਨ ਦਾ ਵਿਛੋੜਾ, ਤੰਦਰੁਸਤੀ ਦਾ ਵਿਛੋੜਾ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਵਿਛੋੜੇ, ਇਸ ਵਿਛੋੜੇ ਵਿੱਚੋਂ ਕੇਵਲ ਦੁੱਖ ਮਿਲਦਾ ਹੈ, ਸੁੱਖ ਨਹੀਂ, ਕੋਈ ਰਸ ਨਹੀਂ, ਕੇਵਲ ਦੁੱਖ, ਇਕੱਲਾ ਦੁੱਖ। ਪਰਮਾਤਮਾ ਦਾ ਵਿਛੋੜਾ ਇਸ ਤਰ੍ਹਾਂ ਦਾ ਵਿਛੋੜਾ ਹੈ, ਇੱਥੋਂ ਦੁੱਖ ਵੀ ਮਿਲਦਾ ਹੈ ਤੇ ਇੱਥੋਂ ਇੱਕ ਰਸ ਵੀ ਮਿਲਦਾ ਹੈ। ਦੁੱਖ ਮਿਲਦਾ ਹੈ ਬਹੁਤ ਵੱਡਾ, ਰਸ ਮਿਲਦਾ ਹੈ ਬਹੁਤ ਵੱਡਾ, ਦੋਵੇਂ ਚੀਜ਼ਾਂ ਇਕੱਠੀਆਂ ਮਿਲਦੀਆਂ ਨੇ। ਰਸ ਪਰਮਾਤਮਾ ਨਾਲੋਂ ਟੁੱਟਣ ਨਹੀਂ ਦਿੰਦਾ, ਦੁੱਖ ਅਹਿਸਾਸ ਬਣਾਈ ਰੱਖਦਾ ਹੈ ਕਿ ਪਰਮਾਤਮਾ ਨੂੰ ਮਿਲਣ ਦਾ ਯਤਨ ਪ੍ਰਯਤਨ ਹੋਰ ਕਰ, ਜ਼ੋਰਦਾਰ ਕਰ, ਮੰਗ ਕਰ, ਅਰਦਾਸਾਂ ਦੇ ਵਿੱਚ ਲੱਗਾ ਰਹਿ, ਸਾਧਨਾ ਦੇ ਦੌਰ ਵਿੱਚੋਂ ਗੁਜ਼ਰਦਾ ਰਹਿ। ਮਿਹਨਤ ਮੁਸ਼ਕਤ ਕਰਨ ਵਾਸਤੇ ਦੁੱਖ ਪ੍ਰੇਰਨਾ ਕਰਦਾ ਹੈ ਤੇ ਜੁੜੇ ਰਹਿਣ ਵਾਸਤੇ ਵਿਚਕਾਰ ਜੋ ਕੰਮ ਕਰਦਾ ਹੈ ਉਹ ਮਿਲਿਆ ਹੋਇਆ ਰਸ ਕੰਮ ਕਰਦਾ ਹੈ। ਪਰਮਾਤਮਾ ਦੇ ਵਿਛੋੜੇ ਵਿੱਚੋਂ ਅਕੈ ਰਸ ਮਿਲਦਾ ਹੈ ਤੇ ਨਾਲ ਦੁੱਖ ਮਿਲਦਾ ਹੈ। ਵਿਛੋੜੇ ਵਿੱਚੋਂ ਮਿਲਦਾ ਦੁੱਖ ਹੈ, ਪਰਮਾਤਮਾ ਦੇ ਵਿਛੋੜੇ ਵਿੱਚੋਂ ਅਕੈ ਰਸ ਵੀ ਮਿਲਦਾ ਹੈ। ਇਹੀ ਕਾਰਨ ਹੈ ਕਿ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਵਾਣ ਦੁੱਖ, ਚਿੰਤਾ ਨੂੰ ਮੈਂ ਮੰਜਾ ਬਣਾ ਲਿਆ ਹੈ, ਹੀ ਹਾਂ ਸੇਰੂ ਬਣਾ ਲਿਆ ਹੈ, ਪਾਵੇ ਬਣਾ ਲਿਆ ਹੈ। ਤੇ ਵਾਣ ਫਿਰ ਉਸ ਮੰਜੇ ਨੂੰ ਬੁਣਨਾ ਵੀ ਤੇ ਹੈ, ਵਾਣ ਵੀ ਤੇ ਚਾਹੀਦਾ, ਤੇ ਫਿਰ ਵਾਣ ਬਣਾ ਲਿਆ ਪਰਮਾਤਮਾ, ਜੋ ਤੇਰੇ ਤੇ ਮੇਰੇ ਵਿਛੋੜੇ ਵਿੱਚੋਂ ਦੁੱਖ ਮਿਲ ਰਿਹਾ ਉਹਨੂੰ ਮੈਂ ਵਾਣ ਬਣਾ ਲਿਆ। ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ। ਹੁਣ ਮੰਜੀ ਤੇ ਤਿਆਰ ਹੋ ਗਈ, ਮੰਜੀ ਦੇ ਪਾਵੇ ਚਾਹੀਦੇ ਨੇ। ਭਗਤ ਜੀ ਨੇ ਚਿੰਤਾ ਨੂੰ ਪਾਵਿਆਂ ਦੀ ਜਗ੍ਹਾ ਦੇ ਉੱਤੇ ਵਰਤ ਲਿਆ। ਮੰਜੀ ਦੀਆਂ ਹੀਆਂ ਸੇਰੂ ਚਾਹੀਦੇ ਨੇ ਤੇ ਭਗਤ ਜੀ ਕਹਿਣ ਲੱਗੇ ਮੈਂ ਚਿੰਤਾ ਨੂੰ ਇਸ ਜਗ੍ਹਾ ਦੇ ਉੱਤੇ ਵਰਤ ਲਿਆ। ਮੰਜੀ ਮੁਕੰਮਲ ਹੋਵੇ, ਵਾਣ ਚਾਹੀਦਾ ਹੈ, ਕਹਿਣ ਲੱਗੇ ਮੈਂ ਦੁੱਖ ਨੂੰ ਵਾਣ ਜਾਣ ਲਿਆ। ਮੰਜੀ ਮੁਕੰਮਲ ਹੋ ਗਈ, ਪਰ ਇਸ ਮੰਜੀ ਦੇ ਉੱਤੇ ਫਿਰ ਬਿਸਤਰ ਵੀ ਤੇ ਚਾਹੀਦਾ ਹੈ, ਵਿਛਾਉਣਾ ਵੀ ਤੇ ਚਾਹੀਦਾ ਹੈ। ਕਹਿਣ ਲੱਗੇ ਬਿਰਹਾ ਵਿਛਾਵਣ ਲੇਪ, ਹੇ ਨਿਰੰਕਾਰ ਤੇਰਾ ਵੈਰਾਗ ਤੇਰਾ ਬਿਰਹਾ ਉਹਨੂੰ ਮੈਂ ਉੱਪਰ ਲੈਣ ਵਾਸਤੇ ਲੇਪ ਰਜਾਈ ਬਣਾਇਆ, ਉਹਨੂੰ ਹੀ ਮੈਂ ਹੇਠਾਂ ਵਿਛਾਉਣ ਵਾਸਤੇ ਤਲਾਈ ਬਣਾਇਆ। ਵਿਛਾਵਣ ਲੇਪ ਵਿਛਾਇਆ ਮੈਂ ਬਿਰਹੇ ਨੂੰ, ਉੱਪਰ ਲਿਆਇਆ ਮੈਂ ਬਿਰਹਾ। ਦਿਨ ਪਰ ਰਾਤ ਮੇਰੇ ਜੀਵਨ ਦੇ ਅੰਦਰ ਬਿਰਹ ਹੀ ਬਿਰਹਾ ਰਹਿੰਦਾ ਹੈ। ਕਹਿਣ ਲੱਗੇ ਇਹ ਮੇਰਾ ਜੀਵਨ ਹੈ, ਬਿਰਹ ਵਿਛਾਵਣ ਲੇਪ ਇਹੋ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ। ਹੇ ਮੇਰੇ ਸਾਹਿਬ, ਹੇ ਮੇਰੇ ਨਿਰੰਕਾਰ, ਮੇਰੇ ਜੀਵਨ ਦੀ ਚਾਲ ਇਸ ਤਰ੍ਹਾਂ ਦੀ ਹੈ ਜੋ ਮੈਂ ਤੇਰੇ ਸਾਹਮਣੇ ਬਿਆਨ ਕਰ ਰਿਹਾ। ਕਦੀ ਰੁਕ ਕਰਕੇ ਮੇਰੇ ਵੱਲ ਵੇਖ ਤਾਂ ਸਹੀ ਕਿ ਤੇਰੇ ਨਾਲ ਪਿਆਰ ਕਰਨ ਵਾਲਾ ਵੈਰਾਗੀ ਹਿਰਦਾ ਕਿਸ ਤਰ੍ਹਾਂ ਜੀਵਨ ਗੁਜ਼ਾਰਦਾ ਹੈ। ਵੈਰਾਗਮਈ ਹਿਰਦੇ ਵਾਲੇ ਮਨੁੱਖ ਦੇ ਪਾਸ ਧਨ ਦੌਲਤ ਪਦਾਰਥ ਬਹੁਤ ਸਾਰੇ ਹੋਣ ਪਰ ਉਹਨੂੰ ਇਹਨਾਂ ਦੇ ਨਾਲ ਲਗਾਵ ਨਹੀਂ ਰਹਿੰਦਾ, ਅੱਗੇ ਚਲਾ ਜਾਂਦਾ। ਨਿਰੰਕਾਰ ਤੂੰ ਮਿਲੇ ਤਾਂ ਗੱਲ ਬਣਦੀ ਹੈ, ਤੇਰੇ ਤੋਂ ਬਗੈਰ ਨਹੀਂ। ਇਸ ਤਰ੍ਹਾਂ ਦੇ ਮਨੁੱਖ ਨੂੰ ਕੋਈ ਦੂਸਰਾ ਮਨੁੱਖ ਜ਼ਮੀਨ ਜਾਇਦਾਦ ਮਿਲਖੋ ਮਿਕਦਾਰੀ ਦੇਵੇ, ਕੋਈ ਲਾਲਚ ਦੇਵੇ ਤੈਨੂੰ ਇਹ ਕੁਝ ਮਿਲੇਗਾ, ਛੱਡ ਪਰਮਾਤਮਾ ਦੇ ਰਾਹ ਨੂੰ ਕੀ ਲੈਣਾ ਚੱਲ ਕੇ, ਨਹੀਂ ਮਿਲਦਾ ਨਾ ਸਹੀ। ਕਿਹੜਾ ਸਾਰੀ ਦੁਨੀਆਂ ਨੇ ਰੱਬ ਨੂੰ ਪਾ ਲਿਆ ਪਰ ਉਹ ਰੁਕਦਾ ਨਹੀਂ ਹੈ। ਵੈਰਾਗ ਮਨ ਦੇ ਅੰਦਰ ਇੱਕੋ ਹੀ ਹੈ, ਯਤਨ ਪ੍ਰਯਤਨ ਇੱਕੋ ਹੀ ਹੈ, ਅਰਦਾਸ ਮਨ ਦੇ ਅੰਦਰ ਇੱਕੋ ਹੀ ਹੈ। ਹੁਣ ਉਹ ਸਾਧਨਾ ਦੇ ਦੌਰ ਵਿੱਚੋਂ ਦੀ ਨਿਕਲਣ ਦਾ ਯਤਨ ਕਰ ਰਿਹਾ ਹੈ ਤੇ ਉਮੀਦ ਅਰਦਾਸ ਇੱਕ ਹੀ ਕਰਦਾ ਹੈ, ਨਿਰੰਕਾਰ ਤੂੰ ਮਿਲੇ ਤਾਂ ਮੇਰੇ ਮਨ ਦਾ ਚੈਨ, ਮੇਰੇ ਮਨ ਦੀ ਸ਼ਾਂਤੀ, ਤੂੰ ਨਾ ਮਿਲੇ ਤੇ ਫਿਰ ਮੇਰਾ ਜੀਵਨਾ ਕਾਹਦਾ ਜੀਵਨਾ ਹੋਇਆ। ਇੱਕ ਸੱਚੀ ਸੁਹਾਗਣ ਦੀ ਅਰਦਾਸ ਇਸ ਤਰ੍ਹਾਂ ਦੀ, ਸੱਚੇ ਜਗਿਆਸੂ ਦਾ ਜੀਵਨ ਇਸ ਤਰ੍ਹਾਂ ਦਾ ਹੀ ਹੈ।
एहो हमारा जीवना, मेरा जीवना चिंता दे अंदर, मेरा जीवना दुख दे अंदर, मेरा जीवना अधूरा जिया, ते परमात्मा कदा जीवना है, तेरे तो विछड़ के जीवना भी कोई जीवना है, तू मेरी अरदास सुन ते मेनू मिल। इस तरह बेनतियां करदा होया नजर पैंदा है। शिक्षा दी साहब जी ने रब दे प्यारियां दियां नौ निशानियां बयान कीतियां ने, नौ निशानियां। ਉਹ ਕਹਿੰਦੇ ਨੇ ਰੰਗ ਜ਼ਰਦ ਸਭ ਤੋਂ ਪਹਿਲੇ ਨਿਸ਼ਾਨੇ। ਰੱਬ ਦੇ ਪਿਆਰੇ ਦਾ, ਰੱਬ ਦੇ ਆਸ਼ਿਕ ਦਾ ਚਿਹਰੇ ਦਾ ਰੰਗ ਬਦਲ ਕੇ ਜ਼ਰਦ ਹੋ ਜਾਂਦਾ ਹੈ। ਜ਼ਰਦ ਦਾ ਮਤਲਬ ਪੀਲਾ। ਭੈਣਾਂ ਚੌਲ ਬਣਾਉਂਦੀਆਂ ਨੇ, ਪ੍ਰਸ਼ਾਦੇ ਲੰਗਰ ਦੇ ਅੰਦਰ ਚੌਲ ਬਣਦੇ ਨੇ, ਉਹਨਾਂ ਵਿੱਚ ਪਾ ਦਿਓ ਪੀਲਾ ਰੰਗ, ਤੇ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਜ਼ਰਦਾ ਬਣਾਇਆ ਜ਼ਰਦਾ। ਜ਼ਰਦੇ ਦਾ ਮਤਲਬ ਪੀਲੇ ਰੰਗ ਵਾਲੇ ਚੌਲ। ਜ਼ਰਦ ਫਾਰਸੀ ਦੇ ਅੰਦਰ ਪੀਲੇ ਨੂੰ ਕਹਿ ਦਿੰਦੇ ਨੇ। ਰੱਬ ਦੇ ਨਾਲ ਜੁੜਿਆ ਹੋਇਆ ਵੈਰਾਗਮਈ ਹਿਰਦਾ, ਸ਼ੇਖ ਸ਼ਾਦੀ ਸਾਹਿਬ ਕਹਿ ਦਿੰਦੇ ਨੇ ਰੰਗ ਉਹਦਾ ਜ਼ਰਦ ਰਹਿੰਦਾ ਹੈ। ਰੰਗ ਜ਼ਰਦ ਆਹੇ ਸ਼ਰਦ, ਠੰਡੇ ਹੌਕੇ ਉਹਦੇ ਵਿੱਚੋਂ ਨਿਕਲਦੇ ਰਹਿੰਦੇ ਨੇ। ਮਨ ਵਿੱਚੋਂ ਠੰਡੇ ਹੌਕਿਆਂ ਦਾ ਜਨਮ ਹੁੰਦਾ ਹੈ, ਤੇ ਠੰਡੇ ਹੌਕੇ ਕਿਉਂ? ਪਰਮਾਤਮਾ ਦੇ ਵਿਛੋੜੇ ਦੇ ਕਾਰਨ। ਰੱਬ ਦੇ ਸੰਬੰਧ ਵਿੱਚ ਵੈਰਾਗ ਬੜਾ ਹੈ। ਜਨੂਨ ਸ਼ਾਜੈ, ਇੱਕ ਜਨੂਨ ਜਿਹਾ ਬਣ ਜਾਏ ਕਿ ਇਹ ਮੰਜ਼ਿਲ ਪਾ ਕੇ ਹੀ ਰਹਿਣਾ ਹੈ, ਇਹ ਕੁਝ ਮੈਂ ਕਰਕੇ ਰਹਿਣਾ ਹੈ, ਤੋ ਜਿਤਨਾ ਸਮਾਂ ਉਹ ਮੰਜ਼ਿਲ ਆ ਪਾ ਨਾ ਲਓ, ਨਾ ਖਾਣਾ ਚੰਗਾ ਲੱਗਦਾ ਹੈ, ਨਾ ਪੀਣਾ ਚੰਗਾ ਲੱਗਦਾ ਹੈ, ਨਾ ਪਹਿਨਣਾ ਚੰਗਾ ਲੱਗਦਾ ਹੈ, ਨਾ ਸੁਣਨਾ ਚੰਗਾ ਲੱਗਦਾ ਹੈ, ਨਾ ਬਹਿਣਾ ਚੰਗਾ ਲੱਗਦਾ ਹੈ। ਲੋਕ ਨੱਚਦੇ ਟੱਪਦੇ ਹੱਸਦੇ ਗਾਉਂਦੇ ਨੇ, ਪਰ ਜਿਹਦੇ ਸਿਰ ਦੇ ਉੱਤੇ ਜਨੂਨ ਛਾਇਆ ਹੁੰਦਾ ਹੈ, ਉਹ ਕਹਿੰਦਾ ਕਿਉਂ ਰੌਲਾ ਰੱਪਾ ਪਾਇਆ ਹੈ, ਕਿਉਂ ਸ਼ੋਰ ਸ਼ਰਾਬਾ? ਉਹਨੂੰ ਕੁਝ ਚੰਗਾ ਨਹੀਂ ਲੱਗਦਾ, ਨਾ ਅੰਨ, ਨਾ ਪਾਣੀ, ਨਾ ਕੱਪੜਾ, ਨਾ ਮੰਦਰ, ਨਾ ਪਦਾਰਥ, ਕੁਝ ਵੀ ਨਹੀਂ। ਹੁਣ ਮੰਜ਼ਿਲ ਮਿਲੇ ਤੋ ਸ਼ਾਂਤੀ ਤਾਂ ਹੈ, ਮੰਜ਼ਿਲ ਤੋਰਾ ਟਿਕਾਣਾ ਕਿਧਰੇ ਵੀ ਮਿਲੇ ਸ਼ਾਂਤੀ ਨਹੀਂ ਹੈ। ਵੈਰਾਗਮਈ ਹਿਰਦੇ ਰਹਿੰਦੇ ਨੇ ਇਸ ਤਰ੍ਹਾਂ। ਰੰਗ ਜ਼ਰਦ ਆਹੇ ਸ਼ਰਦ, ਨੰਬਰ 3 ਦੇ ਉੱਤੇ ਚਸਮ ਤਰ। ਚਸਮ ਮੈਨੇ ਅੱਖਾਂ, ਤਰ ਮੈਨੇ ਤਰ ਰਹਿੰਦੀਆਂ ਨੇ, ਵਗਦੀਆਂ ਰਹਿੰਦੀਆਂ ਨੇ। ਰੱਬ ਦੇ ਆਸ਼ਕਾਂ ਦੀਆਂ, ਰੱਬ ਦੇ ਪਿਆਰਿਆਂ ਦੀਆਂ ਨਿਸ਼ਾਨੀਆਂ ਅੱਖਾਂ, ਉਹਨਾਂ ਦੀਆਂ ਹਰ ਵਕਤ ਵਗਦੀਆਂ ਨਜ਼ਰ ਪੈਂਦੀਆਂ ਨੇ। ਪਰਮਾਤਮਾ ਦੇ ਮਾਰਗ ਦੇ ਉੱਤੇ ਚਲਦਿਆਂ ਚਲਦਿਆਂ ਰਸਤੇ ਦੇ ਅੰਦਰ ਇੱਕ ਮੁਕਾਮ ਆਉਂਦਾ ਹੈ, ਇੱਕ ਸਟੇਜ ਮਨ ਦੀ ਬਣਦੀ ਹੈ, ਮਾਨਸਿਕ ਦਸ਼ਾ ਇਸ ਤਰ੍ਹਾਂ ਦੀ ਬਣਦੀ ਹੈ, ਔਰ ਇਸ ਦਸ਼ਾ ਵਿੱਚੋਂ ਦੀ ਗੁਜ਼ਰਦਿਆਂ ਗੁਜ਼ਰਦਿਆਂ ਹੀ ਅੱਗੇ ਨਿਕਲਣਾ ਪੈਂਦਾ ਹੈ। ਗੁਜ਼ਰ ਕੇ ਹੀ ਅੱਗੇ ਪਰਮਾਤਮਾ ਮਿਲਦਾ ਹੈ, ਇਹ ਅਵਸਥਾ ਲਾਜ਼ਮੀ ਆਉਂਦੀ ਹੈ। ਇਹ ਹੁਣ ਨਾਲੋ ਨਾਲ ਵਿਚਾਰ ਤੁਸੀਂ ਕਰੀ ਜਾਣੇ ਹੈ। ਮੇਰਾ ਮਨ ਮੋਹ ਦੇ ਅੰਦਰ ਹੈ, ਮੈਂ ਪ੍ਰੇਮ ਦੇ ਅੰਦਰ ਹਾਂ, ਜਾਂ ਮੈਂ ਵੈਰਾਗ ਦੇ ਅੰਦਰ ਹਾਂ, ਮੈਂ ਕਿੱਥੇ ਖੜਾ? ਤੁਹਾਨੂੰ ਆਪਣੇ ਬਾਰੇ ਜਿਤਨਾ ਪਤਾ ਹੈ, ਇਤਨਾ ਦੂਸਰੇ ਨੂੰ ਨਹੀਂ ਪਤਾ। ਖੁਦਾ ਜਾਣਦੇ ਨੇ ਸਾਡੇ ਸੰਬੰਧ ਵਿੱਚ, ਅਸੀਂ ਆਪ ਜਾਣਦੇ ਹਾਂ ਆਪਣੇ ਸੰਬੰਧ ਵਿੱਚ, ਦੂਜਾ ਨਹੀਂ ਜਾਣਦਾ। ਤੋ ਆਖਿਆ ਚਸਮ ਤਰ, ਉਹਦੇ ਨੇਤਰ ਵਗਦੇ ਨਜ਼ਰ ਪੈਂਦੇ ਨੇ। ਭਗਤ ਕਬੀਰ ਸਾਹਿਬ ਜੀ ਦੇ ਬਚਨ ਆਉਂਦੇ ਨੇ ਬਾਣੀ ਵਿੱਚ, ਉਹ ਕਹਿੰਦੇ ਨੇ ਮੰਦਰ ਚੜ ਕੇ ਪੰਥ ਨਿਹਾਰੋ ਨੈਣ ਨੀਰ ਪਰ ਆਇਓ। ਪਰਮਾਤਮਾ ਹਿਰਦਾ ਇੰਨਾ ਵੈਰਾਗਮਈ ਬਣ ਗਿਆ ਹੈ ਕਿ ਕੋਠੇ ਦੇ ਉੱਤੇ, ਮੰਦਰ ਦੇ ਉੱਤੇ ਖਲੋ ਕੇ ਮੈਂ ਰਾਹ ਤੱਕ ਰਿਹਾ ਤੇਰਾ, ਤੇ ਰਾਹ ਤੱਕਦਿਆਂ ਤੱਕਦਿਆਂ ਮੇਰਿਆਂ ਨੇਤਰਾਂ ਵਿੱਚੋਂ ਨੀਰ ਭਰ ਭਰ ਕੇ ਵਗਣਾ ਸ਼ੁਰੂ ਹੋਇਆ। ਨੈਣ ਨੀਰ ਭਰੇ ਆਇਓ। ਗੁਰਬਾਣੀ ਦੇ ਹੋਰ ਵੀ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਇੱਕ ਸੁਹਾਗਣ ਨੂੰ, ਇੱਕ ਵੈਰਾਗਮਈ ਹਿਰਦੇ ਨੂੰ ਰੱਬ ਜੀ ਦੇ ਨਾਲ ਮਿਲਣ ਵਾਲੇ, ਪ੍ਰੇਮ ਕਰਨ ਵਾਲੇ ਜਗਿਆਸੂ ਨੂੰ ਰਾਤ ਨੂੰ ਸੁਪਨਾ ਆਉਂਦਾ ਹੈ, ਤੇ ਸੁਪਨੇ ਦੇ ਅੰਦਰ ਪਤੀ ਪਰਮਾਤਮਾ ਦਾ ਮਿਲਾਪ ਹੋ ਜਾਂਦਾ। ਸੁਪਨੇ ਦੇ ਅੰਦਰ ਉੱਠ ਕੇ, ਉੱਭੜਵਾ ਉੱਠ ਕੇ ਪਰਮਾਤਮਾ ਨੂੰ ਮਿਲਣਾ ਚਾਹਿਆ, ਉੱਠ ਕੇ ਗਲਵਕੜੀ ਵਿੱਚ ਲੈਣਾ ਚਾਹਿਆ। ਪਰਮਾਤਮਾ ਨੂਰ ਸੀ, ਪ੍ਰਕਾਸ਼ ਦਾ ਰੂਪ ਸੀ, ਉਹ ਪਕੜ ਵਿੱਚ ਨਾ ਆਇਆ। ਉੱਠਿਆ ਤੇ ਉੱਠ ਕੇ ਫਿਰ ਉਹਦੇ ਚਰਨਾਂ ਦੀ ਪੈੜ ਲੱਭਣੀ ਸ਼ੁਰੂ ਕਰਦਾ ਹੈ, ਆਇਆ ਕਿਧਰੋਂ ਸੀ? ਸ਼ਾਇਦ ਉਹਦੇ ਪੈਰਾਂ ਦਾ, ਕਦਮਾਂ ਦਾ ਕੋਈ ਨਿਸ਼ਾਨ ਮਿਲ ਜਾਏ। ਗੁਰਬਾਣੀ ਦਾ ਫੁਰਮਾਨ ਹੈ, ਸੁਪਨੇ ਉੱਭੀ ਪਈ। ਸੁਹਾਗਣ ਸੁਪਨੇ ਦੇ ਅੰਦਰ ਉੱਭੜਵਾ ਉੱਠ ਕੇ ਬਹਿ ਗਈ। ਸੁਪਨੇ ਉੱਭੀ ਪਈ, ਗਹਿਓ ਕੇ ਨਾ ਅੰਚਲਾ, ਉੱਠ ਕੇ ਪਤੀ ਦਾ ਅੰਚਲ ਪੱਲਾ ਫੜਨਾ ਚਾਹਿਆ, ਪਰ ਫੜਿਆ ਨਾ ਗਿਆ। ਗਹਿਓ ਕੇ ਨਾ ਅੰਚਲਾ, ਸੁੰਦਰ ਪੁਰਖ ਵਿਰਾਜਿਤ ਪੇਖ ਮਨ ਬੰਚਲਾ। ਭੈਣੇ, ਰੂਪ ਉਹਦਾ ਇਤਨਾ ਪਰਮ ਮਹਾਨ ਸੁੰਦਰਤਾ ਵਾਲਾ ਸੀ,
ਉਹਦੇ ਰੂਪ ਨੂੰ ਵੇਖ ਕੇ ਮੇਰਾ ਮਨ ਬੰਚਲ ਹੋਇਆ, ਮੇਰਾ ਮਨ ਮੋਹਿਆ ਗਿਆ, ਮੇਰਾ ਮਨ ਮੇਰੇ ਆਪਣੇ ਵਸ ਵਿੱਚ ਨਾ ਰਿਹਾ, ਉਹਦੇ ਰੂਪ ਨੇ ਮੇਰੇ ਮਨ ਨੂੰ ਖਿੱਚ ਪਾਈ। ਤੋ ਖੈਰ ਖੋਜੋ ਤਾਂ ਕਿ ਚਰਨ ਕਹੋ ਕਤ ਪਾਈਐ, ਹਰ ਹਾਂ ਸੋਈ ਯਤਨ ਬਿਤਾਏ ਜਿਤ ਪਿਰਿਓ ਪਾਈਐ। ਪੈਣੇ ਕੋਈ ਯਤਨ ਦੱਸ ਜਿਸ ਯਤਨ ਦੇ ਨਾਲ ਮੈਂ ਪਤੀ ਪਰਮਾਤਮਾ ਨੂੰ ਮਿਲ ਸਕਾਂ, ਉਸ ਪਿਆਰੇ ਨੂੰ ਜੋ ਰਾਤ ਸੁਪਨੇ ਵਿੱਚ ਮਿਲਿਆ ਸੀ ਉਹਨੂੰ ਮੈਂ ਦੁਬਾਰਾ ਮਿਲਾਂ ਤੇ ਲਗਾਤਾਰ ਮਿਲੀ ਰਵਾਂ। ਸੋਈ ਯਤਨ ਬਿਤਾਏ ਜਿਤ ਪਿਰਿਓ ਪਾਈਏ, ਆਖਰ ਪਰਮਾਤਮਾ ਦੇ ਚਰਨ ਵੀ ਨਾ ਮਿਲੇ ਤੇ ਪਰਮਾਤਮਾ ਦਾ ਕੋਈ ਯਤਨ ਪ੍ਰਯਤਨ ਵੀ ਕਿਸੇ ਕੋਲੋਂ ਸਮਝ ਵਿੱਚ ਨਾ ਆਇਆ। ਹੁਣ ਰਾਤ ਨੂੰ ਆਉਣ ਵਾਲੀ ਨੀਂਦ ਨੂੰ ਤਰਲਾ ਲਿਆ, ਆਖਿਆ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ। ਇਹ ਪਤੀ ਪਰਮਾਤਮਾ ਤੂੰ ਆਇਆ ਪਰ ਸੁਪਨੇ ਵਿੱਚ ਆਇਆ ਤੇ ਸੁਪਨੇ ਦੇ ਅੰਦਰ ਹੀ ਚਲਾ ਗਿਆ। ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸੱਕਾਂ ਤੁਝ ਕਣ ਪਿਆਰੇ। ਹੇ ਖੁਦਾ ਮੇਰੇ ਵਿੱਚ ਹਿੰਮਤ ਨਹੀਂ ਮੈਂ ਚੱਲਦਾ ਚੱਲਦਾ ਤੇਰੇ ਕੋਲ ਆਵਾਂ, ਭੇਜ ਨਾ ਸੱਕਾਂ ਕੋਏ। ਤੇ ਕੋਈ ਇਸ ਤਰ੍ਹਾਂ ਦਾ ਨਜ਼ਰ ਵੀ ਨਹੀਂ ਆ ਰਿਹਾ ਕਿ ਮੈਂ ਉਹਨੂੰ ਤੇਰੇ ਕੋਲ ਭੇਜਾਂ, ਉਹ ਤੇਰੇ ਕੋਲੋਂ ਕੋਈ ਸੁੱਖ ਦਾ ਸੰਦੇਸ਼ ਲੈ ਕੇ ਮੇਰੇ ਕੋਲ ਆਵੇ। ਭੇਜ ਨਾ ਸੱਕਾਂ ਕੋਏ, ਰਾਤ ਨੂੰ ਆਉਣ ਵਾਲੀ ਨੀਂਦ ਦੇ ਨਾਮ ਦੇ ਉੱਤੇ ਤਰਲਾ ਲੈ ਕੇ ਇੱਕ ਬੋਲ ਕਹਿ ਦਿੱਤਾ, ਆਖਿਆ ਆਓ ਸੁਭਾਗੀ ਨੀਂਦੜੀਏ ਮਤ ਸ਼ਹੁ ਦੇਖਾਂ ਸੋਏ। ਇਹ ਰਾਤ ਨੂੰ ਆਉਣ ਵਾਲੀ ਨੀਂਦਰ ਤੂੰ ਆ, ਪਰ ਭਾਗਾਂ ਵਾਲੀ ਬਣ ਕੇ ਆਈ। ਰਾਤ ਨੂੰ ਨੀਂਦ ਆਉਂਦੀ ਏ, ਕਦੀ ਕਾਮੁਕ ਸੁਪਨੇ, ਕਦੀ ਲੋਭ ਦੇ ਸੁਪਨੇ, ਕਦੀ ਵੈਰਾਗ ਦੇ ਸੁਪਨੇ, ਕਦੀ ਦੁਸ਼ਮਣੀ ਦੇ ਸੁਪਨੇ, ਕਦੀ ਪਿਆਰ ਦੇ ਸੁਪਨੇ, ਕਦੀ ਕਦੀ ਕੋਈ ਭਾਗਾਂ ਵਾਲਾ ਸੁਪਨਾ ਹੁੰਦਾ ਹੈ ਜੋ ਪਤੀ ਪਰਮਾਤਮਾ ਦਾ ਸੁਪਨਾ ਹੋਵੇ। ਆਖਿਆ ਆਓ ਸੁਭਾਗੀ ਨੀਂਦਰੀਏ ਮਤ ਸ਼ਹੁ ਦੇਖਾਂ ਸੋਏ, ਮਤਾ ਤੇਰੇ ਆਉਣ ਦੇ ਨਾਲ ਮੇਰੇ ਸ਼ਹੁ ਪਤੀ ਦਾ ਸੁਪਨਾ ਦੁਬਾਰਾ ਆ ਜਾਏ। ਰਾਤ ਨੂੰ ਨੀਂਦ ਤੇ ਆਈ, ਪਰ ਨੀਂਦ ਦੇ ਅੰਦਰ ਪਰਮਾਤਮਾ ਦਾ ਦੀਦਾਰ, ਪਰਮਾਤਮਾ ਦਾ ਸੁਪਨਾ ਦੁਬਾਰਾ ਨਾ ਆਇਆ, ਪਰਮਾਤਮਾ ਦਾ ਮਿਲਾਪ ਸੁਪਨੇ ਵਿੱਚ ਵੀ ਨਾ ਹੋਇਆ। ਤੇ ਫਿਰ ਨੀਂਦ ਦੇ ਨਾਂ ਦੇ ਉੱਤੇ ਇਤਰਾਜ਼ ਕੀਤਾ, ਸ਼ਿਆਮ ਸੁੰਦਰ ਤਜ ਨੀਂਦ ਕਿਉਂ ਆਈ, ਆਉਣ ਵਾਲੀ ਨੀਂਦਰੀਏ ਤੂੰ ਮੇਰੇ ਸ਼ਿਆਮ ਸੁੰਦਰ ਨੂੰ ਛੱਡ ਕੇ ਆਈ ਤੇ ਆਈ ਕਿਉਂ। ਇਹ ਵੈਰਾਗਮੇ ਹਿਰਦੇ ਦੀ ਦਸ਼ਾ ਹੈ। ਵੈਰਾਗੀ ਹਿਰਦਾ ਜਿਹੜਾ ਹੁੰਦਾ ਹੈ, ਤਕਰੀਬਨ ਤਕਰੀਬਨ ਦੂਸਰੇ ਲੋਕ ਉਹਨੂੰ ਬੌਰਾ, ਮਸਤਾਨਾ, ਦਵਾਨਾ, ਪਾਗਲ, ਮਜਨੂੰ ਕਹਿਣਾ ਸ਼ੁਰੂ ਕਰ ਦਿੰਦੇ ਨੇ। ਇਸ ਤਰ੍ਹਾਂ ਦੇ ਮਨੁੱਖ ਨੂੰ ਮਜਨੂੰ ਕਹਿਣਾ ਸ਼ੁਰੂ ਕਰ ਦਿੰਦੇ ਨੇ ਔਰ ਦਵਾਨਾ ਕਹਿਣਾ ਸ਼ੁਰੂ ਕਰ ਦਿੰਦੇ ਨੇ। ਮੈਂ ਤੇ ਇੱਕ ਸੂਫੀ ਸੰਤ ਦੀ ਗਾਥਾ ਪੜ੍ਹੀ, ਤੁਰੀਆਂ ਜਾ ਰਹੀਆਂ ਨੇ ਕੁਝ ਪੈਣਾ, ਔਰ ਇਹ ਸੂਫੀ ਸੰਤ ਵੈਰਾਗਮੇ ਹਿਰਦੇ ਦੇ ਅੰਦਰ ਜੋਦੜੀਆਂ ਕਰਦਾ ਹੈ ਅੱਲਾ ਤਾਲਾ ਖੁਦਾਵੰਦ ਦੇ ਸਾਹਮਣੇ। ਤੁਰੀਆਂ ਜਾ ਰਹੀਆਂ ਨੇ ਕੁਝ ਬੀਬੀਆਂ, ਇੱਕ ਆਖਰ ਬੋਲ ਪਈ, ਆਖਿਆ ਨੀ ਵੇਖੋ ਸੁਣਿਆ ਕਿ ਕੋਈ ਮਜਨੂੰ ਹੋਇਆ ਹੈ, ਪਰ ਇਹ ਵੇਖੋ ਨਿਰਾ ਮਜਨੂੰ ਹੈ। ਕਹਿਣ ਲੱਗੇ ਉਹ ਸੂਫੀ ਸੰਤ ਬੜਾ ਭੜਕਿਆ, ਬੜਾ ਬੋਲਿਆ ਉੱਚੀ ਉੱਚੀ, ਕਹਿਣ ਲੱਗਾ ਤੁਸੀਂ ਮੈਨੂੰ ਉਸ ਪਾਗਲ ਮਜਨੂੰ ਦੇ ਨਾਲ ਤੁਲਨਾ ਦੇ ਰਹੇ ਹੋ ਜਿਹੜਾ ਮਜਨੂੰ ਇੱਕ ਸਰੀਰ ਦੀ ਆਸ਼ਕੀ ਦੇ ਮਗਰ ਆਪਣਾ ਪੂਰਾ ਜੀਵਨ ਗੁਜ਼ਾਰ ਕੇ ਚਲਾ ਜਾਂਦਾ ਹੈ। ਉਹ ਇੱਕ ਸਰੀਰ ਦਾ ਆਸ਼ਕ ਹੈ, ਮੈਂ ਰੱਬ ਦਾ ਆਸ਼ਕ ਹਾਂ, ਮੇਰੀ ਤੇ ਮਜਨੂੰ ਦੀ ਤੁਲਨਾ ਕਿਉਂ ਕਰ ਰਹੇ ਹੋ। ਮਜਨੂੰ ਬਹੁਤ ਪਿੱਛੇ ਹੈ, ਮਜਨੂੰ ਮੇਰੇ ਚਰਨ ਧੂੜ ਵਰਗਾ ਵੀ ਨਹੀਂ, ਮੈਂ ਤੇ ਉਹਦਾ ਆਸ਼ਕ ਹਾਂ ਜੋ ਸਾਰੇ ਬਣਾਉਣ ਵਾਲਾ ਹੈ, ਰਚਨਹਾਰ ਹੈ, ਨਿਰੰਕਾਰ ਹੈ। ਮਜਨੂੰ ਆਮ ਸਰੀਰ ਦਾ ਆਸ਼ਕ ਹੈ, ਲੈਲਾਂ ਦਾ ਆਸ਼ਕ ਹੈ, ਮੈਂ ਲੈਲਾਂ ਦਾ ਆਸ਼ਕ ਨਹੀਂ ਹਾਂ, ਮੈਂ ਪਰਮਾਤਮਾ ਦਾ ਆਸ਼ਕ ਹਾਂ। ਤੋ ਖੈਰ ਮੈਂ ਬੇਨਤੀ ਕਰ ਰਿਹਾ ਸਾਂ, ਵੈਰਾਗਮੇ ਹਿਰਦੇ ਦੇ ਵਿੱਚੋਂ ਜਿਹੜੇ ਬੋਲ ਨਿਕਲਦੇ ਨੇ ਉਹਨਾਂ ਬੋਲਾਂ ਨੂੰ ਸੁਣ ਕੇ ਦੂਸਰਿਆਂ ਨੂੰ ਵੀ ਵੈਰਾਗ ਆ ਜਾਂਦਾ ਹੈ। ਬੋਲ ਇਤਨੇ ਕੀਮਤੀ ਹੁੰਦੇ ਨੇ, ਕੋਮਲ ਹੁੰਦੇ ਨੇ, ਮਨ ਨੂੰ ਪੱਥਰ ਵੀ ਪਿੰਗਲ ਕੇ ਚੱਲਣਾ ਸ਼ੁਰੂ ਕਰ ਦਿੰਦੇ ਨੇ। ਇਹੀ ਕਾਰਨ ਹੈ ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਆਖਿਆ ਹੇ ਵੈਰਾਗ, ਹੇ ਬਿਰਹਾ, ਮੇਰੇ ਵਾਸਤੇ ਤੂੰ ਸੁਲਤਾਨ ਹੈ, ਮੇਰੇ ਵਾਸਤੇ ਤੂੰ ਸ਼ਾਹੂਕਾਰ ਹੈ, ਮੇਰੇ ਵਾਸਤੇ ਸਭ ਤੋਂ ਮਹਾਨ ਹੈ, ਕਿਉਂਕਿ ਤੇਰੇ ਕਰਕੇ ਤੇ ਮੈਨੂੰ ਰੱਬ ਦਾ ਅਹਿਸਾਸ ਹੁੰਦਾ ਨਜ਼ਰ ਆ ਰਿਹਾ। ਤੂੰ ਨਾ ਆਉਂਦਾ ਤੇਰੇ ਤੋਂ ਬਾਅਦ ਹੀ ਰੱਬ ਨੇ ਆਉਣਾ ਹੈ, ਉਹ ਕਿਵੇਂ ਆਉਂਦਾ।
ਤੋ ਖੈਰ ਮੈਂ ਸ਼ੇਖ ਸ਼ਾਦੀ ਸਾਹਿਬ ਦੇ ਬਚਨ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ ਸਾਂ। ਰੰਗ ਜਰਦ ਆਹੇ ਸ਼ਰਦ ਚਸਮ ਤਰ, ਅੱਗੇ ਚੌਥੀ ਨਿਸ਼ਾਨੀ ਬਿਆਨ ਕੀਤੀ, ਕੰਮ ਗੁਰਦਨੋ, ਖਾਣਾ ਬੜਾ ਥੋੜਾ ਹੈ, ਕੰਮ ਗੁਫਤਨੋ, ਉਹਨਾਂ ਦੀ ਬੋਲ ਬਾਣੀ ਦੇ ਅੰਦਰ ਮਿਠਾਸ ਬੜੀ ਏ ਤੇ ਬੋਲਦਾ ਬੜਾ ਥੋੜਾ ਹੈ, ਰੱਬ ਦਾ ਪਿਆਰਾ ਖਾਂਦਾ ਥੋੜਾ ਹੈ, ਉਹਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਗੁਰਬਾਣੀ ਦੇ ਬਚਨ ਇਸ ਤਰ੍ਹਾਂ ਹੁੰਦੇ ਨੇ, ਖਾਂਦਾ ਵੀ ਥੋੜਾ ਹੈ, ਬੋਲਦਾ ਵੀ ਥੋੜਾ ਹੈ, ਖਵਾਬੇ ਹਰਾਮ, ਤੇ ਛੇਵੀਂ ਨਿਸ਼ਾਨੀ ਏ ਉਹ ਸੌਂਦਾ ਵੀ ਥੋੜਾ ਹੈ, ਚੌਵੀ ਚੌਵੀ ਘੰਟੇ ਸੁੱਤਾ ਨਹੀਂ ਰਹਿੰਦਾ। ਫਿਰ ਮੈਂ ਬੇਨਤੀ ਕਰ ਰਿਹਾ, ਰੰਗ ਜਰਦ ਆਹੇ ਸ਼ਰਦ ਚਸਮ ਤਰ, ਕੰਮ ਗੁਰਦਨੋ, ਕੰਮ ਗੁਫਤਨੋ, ਖਵਾਬੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਹਰ ਵਕਤ ਤੋਂ ਮੱਥੇ ਦੇ ਉੱਤੇ ਸਿਰ ਤੇ ਹੱਥ ਰੱਖ ਕੇ ਇਸ ਇੰਤਜ਼ਾਰ ਦੇ ਅੰਦਰ ਹੀ ਰਹਿੰਦਾ, ਰੱਬ ਤੂੰ ਕਦੋਂ ਮਿਲੇਗਾ, ਨਿਰੰਕਾਰ ਤੂੰ ਕਦੋਂ ਮਿਲੇਗਾ। ਰੱਬ ਜੀ ਸਮਾਂ ਤੇ ਬੀਤਦਾ ਜਾ ਰਿਹਾ ਹੈ, ਜੀਵਨ ਮੁੱਕਣ ਦੇ ਕਿਨਾਰੇ ਆ ਗਿਆ, ਤੇਰਾ ਮੇਰਾ ਮਿਲਾਪ ਕਦੋਂ ਆਏਗਾ। ਕਿਸੇ ਅਦੀਬ ਨੇ ਇਸ ਤਰ੍ਹਾਂ ਵੀ ਲਿਖਿਆ, ਉਹ ਕਹਿੰਦਾ ਕਾਂਟੋ ਸੇ ਨਾ ਪੁੱਛੀਏ ਨਾ ਕਿਸੀ ਗੁੱਲ ਸੇ ਪੁੱਛੀਏ, ਗੁੱਲ ਮੈਨੇ ਫੁੱਲ, ਉਹ ਕਹਿੰਦਾ ਨਾ ਕਿਸੇ ਫੁੱਲ ਨੂੰ ਪੁੱਛਣ ਦੀ ਲੋੜ ਹੈ ਤੇ ਨਾ ਇਹਨਾਂ ਬੂਟਿਆਂ ਦੇ ਨਾਲ ਲੱਗੇ ਹੋਏ ਕੰਡਿਆਂ ਨੂੰ ਪੁੱਛਣ ਦੀ ਲੋੜ ਹੈ। ਸਦਮਾ ਚਮਣ ਕੇ ਲੂਟ ਜਾਣੇ ਕਾ ਬੁਲਬੁਲ ਕੋ ਪੁੱਛੀਏ, ਉਹ ਕਹਿੰਦਾ ਸਦਮਾ ਬੁਲਬੁਲ ਨੂੰ ਸਭ ਤੋਂ ਵੱਡਾ ਹੈ ਤੇ ਸਦਮਾ ਕਿਸ ਗੱਲ ਦਾ ਹੈ ਕਿ ਚਮਨ ਲੁੱਟਿਆ ਗਿਆ, ਬਾਗ ਉੱਜੜ ਗਿਆ, ਬਾਗ ਦੀ ਦਸ਼ਾ ਜੰਗਲ ਵਰਗੀ ਬਣ ਗਈ ਹੈ, ਬੀਆ ਬਾਣ ਬਣ ਗਈ ਹੈ, ਨਾ ਕੰਡਿਆਂ ਨੂੰ ਕੋਈ ਫਰਕ ਹੈ ਨਾ ਫੁੱਲਾਂ ਨੂੰ ਕੋਈ ਫਰਕ ਹੈ, ਫਰਕ ਕਿਹਨੂੰ ਪਿਆ ਹੈ, ਬੁਲਬੁਲ ਨੂੰ ਪਿਆ। ਵੈਰਾਗੀ ਹਿਰਦਾ ਬੁਲਬੁਲ ਦੀ ਤਰ੍ਹਾਂ ਫੁੱਲਾਂ ਦੀ ਭਾਲ ਵਿੱਚ ਰਹਿੰਦਾ ਹੈ ਵੈਰਾਗੀ ਹਿਰਦਾ। ਮੈਂ ਕਦੀਬ ਦੇ ਹੋਰ ਬੋਲ ਪੜ੍ਹੇ, ਉਹਨੇ ਸਵਾਲ ਕੀਤਾ, ਕਹਿੰਦਾ ਭਮਰਾ ਹੇ ਪਰਦੇਸੀਆ, ਮੈਂ ਪੁੱਛਤ ਹੂੰ ਤੋਹੇ, ਸਾਰਾ ਬਦਨ ਤੇਰਾ ਸਾਂਭਲਾ ਪਰ ਮੂੰਹ ਪੀਲਾ ਕਿਉਂ ਹੋਏ। ਭਮਰੇ ਨੂੰ ਸਵਾਲ ਕਰਦਾ ਇੱਕ ਕਵੀ, ਭਮਰਾ ਹੇ ਪਰਦੇਸੀਆ, ਦੂਰੋਂ ਉੱਠ ਕੇ ਆਣ ਕੇ ਫੁੱਲਾਂ ਦੇ ਉੱਤੇ ਬਹਿਣ ਵਾਲੇ ਭਮਰੇ, ਮੈਂ ਤੈਨੂੰ ਇੱਕ ਸਵਾਲ ਕਰਦਾ, ਮੈਂ ਪੁੱਛਤ ਹੂੰ ਤੋਹੇ, ਸਾਰਾ ਬਦਨ ਤੇਰਾ ਸਾਂਭਲਾ, ਤੇਰਾ ਬਾਕੀ ਦਾ ਸਾਰਾ ਸਰੀਰ ਤੇ ਕਾਲਾ ਹੈ, ਬਾਕੀ ਤੇ ਤੂੰ ਸਾਰਾ ਸਾਂਵਲੇ ਰੰਗ ਵਾਲਾ ਹੈ, ਪਰ ਮੂੰਹ ਪੀਲਾ ਕਿਉਂ ਹੋਏ, ਭਮਰੇ ਦਾ ਮੂੰਹ ਪੀਲਾ ਹੈ, ਮੂੰਹ ਤੇਰਾ ਕਿਉਂ ਪੀਲਾ ਹੈ। ਅੱਗੋਂ ਫਿਰ ਜਵਾਬ ਆਉਂਦਾ ਹੈ ਭਮਰੇ ਵੱਲੋਂ ਲਿਖੇ ਤੇ ਕਵੀ ਨੇ ਆਪ ਹੀ ਹੈ ਨਾ, ਜਿਹੜੇ ਚਾਰ ਬੋਲ ਲਿਖੇ ਨੇ ਕਵੀ ਦੀ ਕਲਪਨਾ ਹੀ ਹੈ, ਪਰ ਉਹ ਭਮਰੇ ਦੀ ਤਰਫੋਂ ਜਵਾਬ ਦੇ ਰਿਹਾ ਹੈ। ਉਹ ਕਹਿੰਦਾ ਹੈ ਬਿਰਹਣੀ ਕੇ ਮੁਖ ਪੀਲੇ ਮਰਮ ਨਾ ਜਾਣੇ ਕੋਏ, ਜਿਹੜੇ ਵੈਰਾਗੀ ਹੁੰਦੇ ਨਾ ਬਿਰਹੋਂ ਦੇ ਮਾਰੇ ਸਤਾਏ ਹੁੰਦੇ ਨੇ ਉਹਨਾਂ ਦੇ ਮੂੰਹ ਪੀਲੇ ਹੀ ਹੁੰਦੇ ਨੇ। ਬਿਰਹਣੀ ਕੇ ਮੁਖ ਪੀਲੇ ਮਰਮ ਨਾ ਜਾਣੇ ਕੋਏ, ਹਮਰੀ ਵੇਦਨ ਸੋ ਲਖੇ ਜੋ ਹਮਸੋ ਰੋਗੀ ਹੋਏ। ਸਾਡੀ ਵੇਦਨ ਸਾਡੇ ਦਰਦ ਨੂੰ ਉਹ ਹੀ ਜਾਣਦਾ ਹੈ ਜੋ ਸਾਡੇ ਵਰਗਾ ਵੈਰਾਗੀ ਹੋਵੇ, ਫੁੱਲਾਂ ਦਾ ਆਸ਼ਕ ਹੋਵੇ, ਦੂਜਾ ਕੀ ਜਾਣੇ। ਗੁਰਬਾਣੀ ਦਾ ਫਰਮਾਨ ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਣਿਆਲੇ ਤੀਰ। ਰੱਬ ਜੀ ਤੇਰੀ ਭਗਤੀ ਦੇ ਤੀਰ ਤੇ ਬੜੇ ਅਣਿਆਲੇ ਨੇ, ਤਿੱਖੇ ਨੇ, ਪਰ ਜਿਹਨੂੰ ਲੱਗਦੇ ਨੇ ਉਹ ਜਾਣਦਾ ਹੈ, ਦੂਜਾ ਕੀ ਜਾਣੇ। ਲਾਗੀ ਹੋਏ ਸੋ ਜਾਣੇ ਪੀਰ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਮੇਰੇ ਵਾਸਤੇ ਤੂੰ ਸੁਲਤਾਨ ਹੈ। ਜਿੱਤ ਤਨ ਬਿਰਹੋਂ ਨਾ ਉਪਜੈ, ਸੋ ਤਨ ਜਾਣ ਮਸਾਨ। ਭਗਤ ਜੀ ਕਹਿਣ ਲੱਗੇ ਜਿਸ ਹਿਰਦੇ ਦੇ ਅੰਦਰ, ਮਨ ਦੇ ਅੰਦਰ ਬਿਰਹੇ ਦਾ ਜਨਮ ਕਦੀ ਹੋਇਆ ਹੀ ਨਹੀਂ, ਜਿਨ੍ਹੇ ਬਿਰਹੇ ਦੇ ਰੰਗ ਨੂੰ ਕਦੀ ਮਾਨਿਆ ਹੀ ਨਹੀਂ, ਉਹ ਸਰੀਰ ਮਸਾਨ ਦੀ ਤਰ੍ਹਾਂ ਹੈ, ਉਹ ਮਨ ਮਰਗਟ ਦੀ ਤਰ੍ਹਾਂ ਹੈ, ਉਹ ਮੜੀਆਂ ਦੀ ਤਰ੍ਹਾਂ ਹੈ, ਬੰਜਰ ਭੂਮੀ ਦੀ ਤਰ੍ਹਾਂ ਹੈ। ਤੋ ਹੁਣ ਆਪ ਵੇਖੋ, ਸਾਡਾ ਮਨ ਮਰਗਟ ਦੀ ਤਰ੍ਹਾਂ ਹੈ ਜਾਂ ਸਾਡਾ ਮਨ ਪਰਮਾਤਮਾ ਵਾਸਤੇ ਤਿਆਰ ਹੈ। ਬਿਰਹ ਵਿਛਾਵਣ ਲੇਪ, ਰੱਬ ਦੇ ਪਿਆਰ ਦੀ ਰਜਾਈ, ਰੱਬ ਦੇ ਪਿਆਰ ਦੀ ਤਲਾਈ ਆਪਣੇ ਹਿਰਦੇ ਦੇ ਅੰਦਰ ਤੁਸੀਂ ਵਿਛਾਈ ਹੈ, ਜਾਂ ਫਿਰ ਇਹ ਮਰਗਟ ਦੇ ਬਰਾਬਰ ਹੈ, ਜਾਂ ਫਿਰ ਇਹ ਬੰਜਰ ਭੂਮੀ ਵਰਗਾ ਹੈ, ਆਪ ਵੇਖੋ। ਤੋ ਭਗਤ ਫਰੀਦ ਸਾਹਿਬ ਜੀ ਦੇ ਨਾਲ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ
ਮਿਹਰਬਾਨ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਅਤੇ ਨਿੱਘੀ ਗੋਦ

ਹੰਡ ਕੇ ਦਾ ਮਤਲਬ ਹੈ ਤੁਰ ਫਿਰ ਕੇ, ਜਾਗ ਕੇ ਤੇ ਸਮ ਦਾ ਮਤਲਬ ਹੈ ਸੌਂ ਕੇ। ਸਭ ਤੋਂ ਪਹਿਲਾਂ ਇਹ ਵੇਖੋ ਕਿ ਗੁਰਬਾਣੀ ਪੂਰੇ ਜੀਵਨ ਨੂੰ ਇੱਕ ਰਾਤ ਬਿਆਨ ਕਰਦੀ ਹੈ, ਰਾਤ ਔਰ ਪੂਰੇ ਜੀਵਨ। ਰਾਤ ਦੇ ਚਾਰ ਪਹਿਰ ਹੁੰਦੇ ਨੇ, ਤਿੰਨ ਗੁਰੂ ਸਾਹਿਬਾਨਾਂ ਨੇ ਬਾਣੀ ਨੂੰ ਉਚਾਰਿਆ ਤੇ ਚਾਰ ਪਹਿਰਿਆਂ ਨੂੰ ਸਿਰਲੇਖ ਬਣਾ ਕੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਪਹਿਰਿਆਂ ਦੇ ਨਾਂ ਹੇਠ ਉਚਾਰੀ ਤੁਹਾਨੂੰ ਮਿਲਦੀ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ, ਤਿੰਨ ਗੁਰੂ ਸਾਹਿਬਾਨਾਂ ਦੀ ਬਾਣੀ ਪਹਿਰਿਆਂ ਨੂੰ ਸਿਰਲੇਖ ਬਣਾ ਕੇ ਉਚਾਰੇ ਗਏ, ਉਪਦੇਸ਼ ਸਾਡੀ ਝੋਲੀ ਪਾਇਆ ਗਿਆ। ਏਕ ਰੈਨ ਰੈਣ ਮੈਨੇ ਰਾਤ, ਏਕ ਰੈਨ ਕੇ ਪਾਹੁਣ ਤੁਮ ਆਏ, ਬਹੁ ਜੁਗ ਆਸਮਦਾਏ। ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਵੀ ਵਚਨ ਆਉਂਦਾ ਹੈ ਕਿ ਇੱਕ ਰਾਤ ਦਾ ਮਹਿਮਾਨ ਬਣ ਕੇ, ਪਾਹੁਣ ਪਾਹੁਣ ਮੈਨੇ ਪ੍ਰਾਹੁਣਾ, ਮਹਿਮਾਨ ਬਣ ਕੇ ਆਇਆ ਹੈ ਤੇ ਜੁਗਾਂ ਜੁਗਾਂਤਰਾਂ ਦੀਆਂ ਲੰਮੀਆਂ ਆਸਾਂ ਉਮੀਦਾਂ ਲਾ ਕੇ ਇਹਨੂੰ ਹੀ ਆਪਣਾ ਟਿਕਾਣਾ ਮੰਨ ਕੇ ਬਣਾ ਕੇ ਬਹਿ ਗਿਆ, ਆਇਆ ਇੱਕ ਰਾਤ ਵਾਸਤੇ। ਰਾਤ ਦੇ ਚਾਰ ਪੈਰ ਨੇ। ਹੁਣ ਰਾਤ ਬੀਤੇਗੀ ਕਿਸੇ ਦੀ ਚੰਗੇ ਢੰਗ ਦੇ ਨਾਲ ਤੇ ਕਿਸੇ ਦੀ ਮੰਦੇ ਢੰਗ ਦੇ ਨਾਲ। ਇਹ ਜਿਹੜੀ ਛੋਟਾ ਸਮਾਂ ਲੈ ਕੇ ਚਾਰ ਪੈਰ ਲੈ ਕੇ ਰਾਤ ਆਉਂਦੀ ਏ, ਇਹ ਰਾਤ ਕਿਸੇ ਵਾਸਤੇ ਬੜੀ ਲਾਭਕਾਰੀ ਬਣ ਕੇ ਆਉਂਦੀ ਏ, ਕਿਸੇ ਵਾਸਤੇ ਨੁਕਸਾਨ ਦਾ ਕਾਰਨ ਬਣ ਕੇ ਆਉਂਦੀ ਏ। ਇੱਕ ਰਾਤ ਦੇ ਅੰਦਰ ਆ ਜਿਹੜੀ ਰਾਤ ਬੀਤ ਗਈ, ਦਿਨ ਦੀ ਆਮਦ ਹੋਈ, ਇਸ ਰਾਤ ਦੇ ਅੰਦਰ ਕਈਆਂ ਨੂੰ ਵੱਡਾ ਲਾਭ ਹੋਇਆ ਤੇ ਕਈਆਂ ਨੂੰ ਦੂਸਰੇ ਪਾਸੇ ਵੱਡਾ ਨੁਕਸਾਨ ਵੀ ਮਿਲਿਆ ਹੈ। ਕਈਆਂ ਦੇ ਘਰਾਂ ਦੇ ਅੰਦਰ ਅੱਜ ਦੀ ਰਾਤ ਬੱਚਿਆਂ ਦਾ ਜਨਮ ਹੋਇਆ ਤੇ ਕਈਆਂ ਦੇ ਘਰਾਂ ਵਿੱਚੋਂ ਅੱਜ ਦੀ ਰਾਤ ਮੌਤ ਨੇ ਵੀ ਆਣ ਕੇ ਫੇਰਾ ਪਾਇਆ ਹੈ। ਹੈ ਤਾਂ ਰਾਤ, ਰਾਤ ਆਈ ਹੈ, ਰਾਤ ਨੇ ਬੀਤ ਜਾਣਾ ਹੈ। ਇਹ ਗੱਲ ਵੱਖਰੀ ਹੈ ਕਿ ਉਹ ਰਾਤ ਸੁੰਦਰ ਤਰੀਕੇ ਦੇ ਨਾਲ, ਭਲੇ ਤਰੀਕੇ ਦੇ ਨਾਲ ਬੀਤ ਜਾਏ ਜਾਂ ਉਹ ਰਾਤ ਬੁਰੇ ਤਰੀਕੇ ਦੇ ਨਾਲ ਬੀਤ ਜਾਏ। ਕੋਈ ਮਨ ਦੇ ਅੰਦਰ ਸਕੂਨ ਸ਼ਾਂਤੀ ਬਣੀ ਹੋਵੇ, ਰਾਤ ਪੂਰੀ ਸੌਂ ਕੇ ਨਿਕਲ ਜਾਂਦੀ ਹੈ ਜਾਂ ਰਾਤ ਪਰਮਾਤਮਾ ਦੇ ਗੁਣ ਗਾਉਂਦਿਆਂ ਨਿਕਲ ਜਾਂਦੀ ਹੈ। ਕੋਈ ਮਨ ਦੇ ਅੰਦਰ ਸੋਗ, ਤਨ ਦੇ ਅੰਦਰ ਰੋਗ ਹੋਵੇ ਤੇ ਰਾਤ ਪੂਰੀ ਹੌਕੇ ਝੋਰੇ ਭਰਦਿਆਂ ਭਰਦਿਆਂ ਬੀਤ ਜਾਂਦੀ ਹੈ, ਪੂਰੀ ਰਾਤ ਕਲੇ ਕਲੇਸ਼ ਦੇ ਅੰਦਰ ਹੀ ਬੀਤ ਜਾਂਦੀ ਹੈ। ਕਹਿੰਦੇ ਨੇ ਕਿ ਪੁੱਛਿਆ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ, ਅੱਜ ਉਹਨਾਂ ਦਾ ਸ਼ਹੀਦੀ ਪੁਰਬ ਵੀ ਮਨਾ ਰਹੇ ਹੋ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ ਸੀ ਔਰ ਪੁੱਛਿਆ ਸੀ ਕੋਤਵਾਲੀ ਦੇ ਅੰਦਰ ਆ ਕੇ ਤੇ ਪੁੱਛਣ ਵਾਲਾ ਕੌਣ ਹੈ, ਧਰਮ ਦਾ ਉਪਦੇਸ਼ ਕਰਨ ਵਾਲਾ ਕਾਜੀ। ਤੇਗ ਬਹਾਦਰ, ਅੱਜ ਦੀ ਰਾਤ ਸਾਡੀ ਗ੍ਰਿਫਤ ਦੇ ਅੰਦਰ, ਸਾਡੀ ਕੈਦ ਦੇ ਅੰਦਰ ਭਲਾ ਕਿਵੇਂ ਦੀ ਗੁਜਰੀ, ਕਿਉਂਕਿ ਪਿੰਜਰੇ ਦੇ ਅੰਦਰ ਬੰਦ ਕੀਤਾ ਹੈ। ਪਿੰਜਰਾ ਵੀ ਬੜਾ ਤੰਗ ਤੇ ਪਿੰਜਰੇ ਨੂੰ ਤਿੱਖੀਆਂ ਸੂਲਾਂ ਵਰਗੇ ਕਿੱਲ ਵੀ ਨੇ। ਆਖਿਆ ਅੱਜ ਦੀ ਰਾਤ ਸਾਡੀ ਕੈਦ ਦੇ ਅੰਦਰ ਬੀਤੀ, ਪਰ ਕਿਵੇਂ ਦੇ ਬੀਤੀ, ਮੰਦ ਮੰਦ ਮੁਸ਼ਕਰਾਉਂਦੇ ਹੋਏ। ਪਿਆਰ ਤਿਆਗ ਦੀ ਮੂਰਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੋਂ ਜਵਾਬ ਦਿੰਦੇ ਨੇ, ਕਾਜੀ ਕੁਛ ਤੇ ਰਾਤ ਬੀਤੀ ਏ ਤੇਰੇ ਵਾਂਗ ਔਰ ਕੁਝ ਰਾਤ ਬੀਤੀ ਏ ਤੇਰੇ ਨਾਲੋਂ ਬਹੁਤ ਚੰਗੀ। ਅੱਜ ਭਗਤ ਫਰੀਦ ਸਾਹਿਬ ਜੀ ਦਾ ਸਲੋਕ ਵੀ ਇਸ ਸੰਬੰਧ ਦੇ ਅੰਦਰ, ਕੁਝ ਰਾਤ ਬੀਤੀ ਹੈ ਤੇਰੇ ਵਰਗੀ, ਕੁਝ ਰਾਤ ਬੀਤੀ ਹੈ ਤੇਰੇ ਨਾਲੋਂ ਬਹੁਤ ਚੰਗੀ। ਹੁਣ ਕਾਜ਼ੀ ਅੱਗੋਂ ਕਹਿੰਦਾ ਹੈ, ਮੈਂ ਤੇ ਮਖਮਲੀ ਸੇਜ ਦੇ ਉੱਤੇ ਸਾਰੀ ਰਾਤ ਆਰਾਮ ਦੇ ਨਾਲ ਸੁੱਤਾ ਰਿਹਾ, ਮਖਮਲੀ ਸੇਜ ਦੇ ਉੱਤੇ। ਸੌਣ ਤੋਂ ਪਹਿਲਾਂ ਮੈਂ ਚੰਗਾ ਸਵਾਦਿਸ਼ਟ ਭੋਜਨ ਵੀ ਛਕਿਆ, ਭੋਜਨ ਵੀ ਖਾਧਾ ਹੈ। ਤੈਨੂੰ ਖਾਣ ਵਾਸਤੇ ਚੰਗਾ ਨਹੀਂ ਮਿਲਿਆ, ਤੂੰ ਮੇਰੇ ਬਰਾਬਰ ਕਿਵੇਂ ਹੋਇਆ? ਮੈਂ ਮਖਮਲੀ ਸੇਜ ਦੇ ਉੱਤੇ, ਤੂੰ ਪਿੰਜਰੇ ਦੇ ਅੰਦਰ ਕੈਦ, ਮੇਰੇ ਬਰਾਬਰ ਕਿਵੇਂ ਹੋਇਆ? ਦੋਵਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਪਾਤਸ਼ਾਹ ਕਹਿਣ ਲੱਗੇ, ਫਿਰ ਵੀ ਮੈਂ ਕਹਿਣਾ ਕੁਝ ਤੇਰੇ ਵਰਗੀ, ਕੁਝ ਤੇਰੇ ਨਾਲੋਂ ਬਹੁਤ ਚੰਗੇ। ਤਸਲੀਮ ਮੰਗੀ, ਗੱਲ ਨੂੰ ਖੋਲੋ, ਮੇਰੇ ਨਾਲੋਂ ਚੰਗੀ ਤੇ ਮੇਰੇ ਵਰਗੀ ਰਾਤ ਕਿਵੇਂ ਤੁਹਾਡੀ ਬੀਤੀ? ਕਹਿਣ ਲੱਗੇ, ਜਿਹੜਾ ਸਮਾਂ ਕੋਈ ਇੱਕ ਪੈਰ, ਡੇਢ ਪੈਰ, ਦੋ ਪੈਰ ਮੈਨੂੰ ਨੀਂਦਰਾ ਆ ਗਈ, ਉਹ ਤੇ ਰਾਤ ਤੇਰੇ ਵਰਗੀ, ਤੂੰ ਵੀ ਸੁੱਤਾ ਰਿਹਾ, ਮੈਂ ਵੀ ਸੁੱਤਾ ਰਿਹਾ, ਪਰ ਬਾਕੀ ਦੀ ਰਾਤ ਮੈਂ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਿਆ ਰਿਹਾ, ਤੂੰ ਕੂਕ ਸੁੱਤਾ ਰਿਹਾ।

ਤੇ ਜਿਹੜਾ ਮੈਂ ਜੁੜਿਆ ਰਿਹਾ ਉਹ ਤੇਰੇ ਨਾਲੋਂ ਕਈ ਗੁਣਾ ਚੰਗੀ ਹੋ ਗਈ। ਇੱਕ ਰਾਤ ਕਈਆਂ ਵਾਸਤੇ ਚੰਗੀ ਬੀਤ ਜਾਂਦੀ ਏ, ਕਈਆਂ ਵਾਸਤੇ ਮੰਦੀ ਬੀਤ ਜਾਂਦੀ ਏ। ਇੱਕ ਅਦੀਬ ਇਸ ਤਰ੍ਹਾਂ ਵੀ ਲਿਖਦਾ ਹੈ, ਉਹ ਕਹਿੰਦਾ ਹੈ ਕਿ ਪਹਿਲੇ ਪੈਰੇ ਹਰ ਕੋਈ ਜਾਗੇ, ਦੂਜੇ ਪੈਰੇ ਰੋਗੀ। ਰਾਤਰੀ ਦਾ ਪਹਿਲਾ ਪੈਰ 6 ਵਜੇ ਤੋਂ ਲੈ ਕੇ 9 ਵਜੇ ਤੱਕ, ਉਹ ਕਹਿੰਦਾ 6 ਤੋਂ 9 ਤੱਕ ਤੇ ਸਾਰੇ ਜਾਗ ਰਹੇ ਨੇ, ਪਹਿਲੇ ਪੈਰੇ ਹਰ ਕੋਈ ਜਾਗੇ, ਦੂਜੇ ਪੈਰੇ ਰੋਗੀ 9 ਤੋਂ 12 ਤੱਕ। ਜਿਸ ਦੇ ਤਨ ਬਦਨ ਦੇ ਅੰਦਰ ਕੋਈ ਰੋਗ ਕੋਈ ਸੋਗ ਹੈ, ਉਹ ਆਹਾਂ ਭਰਦੇ ਹੋਏ, ਰੋਗੀ ਤੜਫਦੇ ਹੋਏ, ਵਿਆਕੁਲ ਹੁੰਦੇ ਹੋਏ ਰਾਤ ਦਾ ਦੂਜਾ ਪੈਰ ਇਸ ਤਰ੍ਹਾਂ ਗੁਜ਼ਾਰ ਰਹੇ ਨੇ। ਤੀਜੇ ਪੈਰੇ ਤਸ਼ਕਰ ਜਾਗਣ, ਚੋਰ ਚੱਕੇ ਰਾਤਰੀ ਦੇ ਲਾਭ ਲੈਂਦੇ ਹੋਏ ਤੀਸਰੇ ਪੈਰ ਵਿੱਚ ਉੱਠ ਕੇ ਖਲੋ ਜਾਂਦੇ ਨੇ। ਤੀਜੇ ਪੈਰੇ ਤਸ਼ਕਰ ਜਾਗਣ ਤੇ ਚੌਥੇ ਪੈਰ ਦੀ ਜਦੋਂ ਗੱਲ ਆਈ ਤੇ ਆਖਿਆ ਚੌਥੇ ਪਹਿਰੇ ਜੋਗੀ। ਜੋਗੀ ਦਾ ਮਤਲਬ ਉਹ ਜੋਗੀ ਨਹੀਂ ਕਿ ਜਿਹੜੇ ਵਸਤਰਾਂ ਨੂੰ ਤਿਆਗ ਕੇ ਸਰੀਰ ਦੇ ਉੱਤੇ ਰਾਖ ਮਲ ਕੇ, ਮੱਥੇ ਦੇ ਉੱਤੇ ਤਿਲਕ ਲਾ ਕੇ, ਹੱਥ ਦੇ ਅੰਦਰ ਕਰਮੰਡਲ ਫੜ ਕੇ ਤੇ ਖੱਲ ਦੀ ਝੋਲੀ ਗਲ ਵਿੱਚ ਪਾ ਕੇ ਦਰਵਾਜੇ ਤੇ ਜਾ ਕੇ ਮੰਗਦੇ ਨਜ਼ਰ ਆਉਂਦੇ ਨੇ, ਉਹ ਜੋਗੀ ਨੇ। ਜੋਗੀ ਦਾ ਮਤਲਬ ਹੈ ਜੁੜਨ ਵਾਲਾ। ਆਪ ਪੰਜਾਬੀ ਦੇ ਅੰਦਰ ਕਦੀ ਮੈਥ ਦੀਆਂ ਕਿਤਾਬਾਂ ਪੜ੍ਹੋ ਜਾਂ ਪੰਜਾਬ ਵਿੱਚ ਪੜ੍ਹਦੇ ਰਹੇ, ਪ੍ਰਸ਼ਨ ਦਾ ਹੱਲ ਕਰਨ ਤੋਂ ਬਾਅਦ ਥੱਲੇ ਲਿਖਿਆ ਇੱਕ ਲਫ਼ਜ਼ ਮਿਲਦਾ ਹੈ, ਯੋਗ ਫਲ ਇਨਾ। ਯੋਗ ਫਲ ਦਾ ਮਤਲਬ ਕੀ ਹੁੰਦਾ ਹੈ? ਉੱਤਰ। ਯੋਗ ਫਲ ਦਾ ਮਤਲਬ ਕੀ ਹੁੰਦਾ ਹੈ? ਜੋੜ। ਜੋਗ ਦਾ ਅਖਰੀ ਅਰਥ ਜੁੜਨਾ, ਭੋਗ ਦਾ ਅਖਰੀ ਅਰਥ ਟੁੱਟਣਾ। ਜਿੰਨਾ ਕੋਈ ਮਨ ਕਰਕੇ ਭਾਗ ਭਾਗ ਖੰਡ ਖੰਡ ਟੁਕੜੇ ਟੁਕੜੇ ਹੋਇਆ ਓਨਾ ਹੀ ਵੱਡਾ ਭੋਗੀ ਹੈ। ਭੋਗੀ ਦੀ ਨਿਸ਼ਾਨੀ ਮਨ ਦੇ ਟੁਕੜੇ ਕਿੰਨੇ ਨੇ, ਮਨ ਅਸ਼ਾਂਤ ਕਿੰਨਾ ਹੈ, ਮਨ ਬੇਚੈਨ ਕਿੰਨਾ ਹੈ, ਓਨਾ ਹੀ ਵੱਡਾ ਭੋਗੀ ਹੈ। ਇਹ ਜ਼ਰੂਰੀ ਨਹੀਂ ਕਿ ਬਾਹਰ ਇਹਦੇ ਕੋਲ ਮਾਇਆ ਜ਼ਿਆਦੀ ਹੈ ਤੇ ਇਹ ਬੜਾ ਵੱਡਾ ਭੋਗੀ ਹੈ। ਪਦਾਰਥ ਬੜੇ ਨੇ, ਘਰ ਵੱਡਾ ਹੈ, ਕਾਰ ਵੱਡੀ ਹੈ, ਜ਼ਮੀਨ ਜਾਇਦਾਦ ਦੂਸਰਿਆਂ ਨਾਲੋਂ ਜ਼ਿਆਦੀ ਹੈ, ਇਹ ਭੋਗੀ ਹੈ। ਹੋ ਸਕਦਾ ਹੈ ਬਾਹਰੋਂ ਕਿਸੇ ਦੇ ਕੋਲ ਬਹੁਤ ਕੁਝ ਹੋਵੇ ਪਰ ਉਹ ਅੰਦਰ ਦਾ ਜੋਗੀ ਹੋਵੇ। ਇਹ ਵੀ ਹੋ ਸਕਦਾ ਹੈ ਕਿ ਬਾਹਰ ਕਿਸੇ ਦੇ ਕੋਲ ਕੁਝ ਵੀ ਨਾ ਹੋਵੇ, ਜੇਬ ਦੇ ਅੰਦਰ ਤੇ ਇੱਕ ਫੁੱਟੀ ਕੌਡੀ ਨਹੀਂ ਪਰ ਉਹ ਬੜਾ ਵੱਡਾ ਭੋਗੀ ਹੋਵੇ। ਮਾਇਆਧਾਰੀ ਕਿਨੂੰ ਕਹਿੰਦੇ ਨੇ? ਗੱਲ ਵਿਚਕਾਰ ਆ ਗਈ, ਮਾਇਆਧਾਰੀ ਕਿਨੂੰ ਕਹਿੰਦੇ ਨੇ? ਅਸੀਂ ਇਹ ਕਵਾਂਗੇ ਜਿਹਦੇ ਕੋਲ ਬਹੁਤ ਜ਼ਿਆਦਾ ਮਾਇਆ, ਧਨੀ ਮਨੁੱਖ, ਅਮੀਰ ਮਨੁੱਖ, ਉਹਨੂੰ ਕਵਾਂਗੇ ਮਾਇਆਧਾਰੀ। ਪਰ ਗੁਰਬਾਣੀ ਇਸ ਤਰ੍ਹਾਂ ਨਹੀਂ ਮੰਨਦੀ। ਗੁਰਬਾਣੀ ਦੇ ਅੰਦਰ ਤੇ ਕਿਧਰੇ ਮਾਇਆਧਾਰੀ ਦੀ ਪਰਿਭਾਸ਼ਾ, ਮਾਇਆਧਾਰੀ ਦੀ ਡੈਫੀਨੇਸ਼ਨ ਇਸ ਤਰ੍ਹਾਂ ਦੀ ਨਹੀਂ ਆਈ ਕਿ ਜੇ ਤੇਰੇ ਕੋਲ $1,00,000, $4,00,000, $20,00,000, $1,00,000 ਜਮ੍ਹਾਂ ਹੋ ਗਿਆ ਤੇ ਤੂੰ ਬੜਾ ਵੱਡਾ ਮਾਇਆਧਾਰੀ। ਪਾਤਸ਼ਾਹ ਨੇ ਇਸ ਤਰ੍ਹਾਂ ਦੀ ਪਰਿਭਾਸ਼ਾ ਬਾਣੀ ਵਿੱਚ ਕਿਧਰੇ ਵੀ ਨਹੀਂ ਬਿਆਨ ਕੀਤੀ। ਤੋ ਅਰਜ ਕਰਦਾ ਚੱਲਾਂ, ਜਿਸ ਦੇ ਮਨ ਦੇ ਅੰਦਰ ਲਗਾਤਾਰ ਮਾਇਆ ਦੀ ਪਕੜ ਚੱਲਦੀ, ਮਨ ਦੇ ਅੰਦਰ, ਤਨ ਕਰਕੇ ਨਹੀਂ ਮਨ ਦੇ ਅੰਦਰ, ਸੌਂਦਾ ਹੈ ਤਾਂ ਮਾਇਆ। ਤੇ ਫਿਰ ਮੈਂ ਮਾਇਆ ਦੇ ਸੰਬੰਧ ਵਿੱਚ ਵੀ ਅੱਧੇ ਮਿੰਟ ਦੇ ਅੰਦਰ ਬੇਨਤੀ ਕਰਦਾ ਚੱਲਾਂ, ਮਾਇਆ ਹਰ ਇੱਕ ਉਸ ਚੀਜ਼ ਦਾ ਨਾਮ ਹੈ ਜੋ ਸਾਡੇ ਤੇ ਪ੍ਰਮਾਤਮਾ ਦੇ ਦਰਮਿਆਨ ਦਲਦਲ ਬਣ ਜਾਏ। ਮਾਇਆ ਇਕੱਲੇ ਪੈਸੇ ਦਾ ਨਾਂ ਨਹੀਂ ਹੈ, ਧਨ ਮਾਇਆ ਦਾ ਇੱਕ ਅੰਗ ਹੈ, ਪੂਰੀ ਮਾਇਆ ਨਹੀਂ ਹੈ। ਜਿਵੇਂ ਉਂਗਲੀ ਸਰੀਰ ਦਾ ਹਿੱਸਾ ਹੈ ਪਰ ਇਹ ਪੂਰਾ ਸਰੀਰ ਨਹੀਂ ਹੈ, ਇੱਕ ਨਾਖੁਨ ਸਰੀਰ ਦਾ ਹਿੱਸਾ ਹੈ ਪਰ ਪੂਰਾ ਸਰੀਰ ਨਹੀਂ ਹੈ, ਧਨ ਮਾਇਆ ਦਾ ਅੰਗ ਹੈ, ਮਾਇਆ ਦਾ ਹਿੱਸਾ ਹੈ ਪਰ ਪੂਰੀ ਮਾਇਆ ਨਹੀਂ। ਜੋ ਤੁਹਾਡੇ ਧਿਆਨ ਨੂੰ ਰੋਕ ਲਵੇ ਉਹਦਾ ਨਾਮ ਮਾਇਆ। ਰੂਪ ਮਾਇਆ, ਗੁਣ ਮਾਇਆ, ਗਿਆਨ ਮਾਇਆ, ਪਰਿਵਾਰ ਮਾਇਆ, ਸੰਸਾਰ ਮਾਇਆ, ਧਨ ਮਾਇਆ, ਇਹ ਤੁਹਾਡਾ ਸਰੀਰ ਵੀ ਮਾਇਆ। ਔਰ ਜੇ ਬਹੁਤ ਬਰੀਕੀ ਦੇ ਅੰਦਰ ਜਾ ਕੇ ਸਮਝਣ ਦੀ ਕੋਸ਼ਿਸ਼ ਕਰੋ, ਵੈਸੇ ਮੈਂ ਬੋਲ ਬੋਲਦਾ ਨਹੀਂ ਹੁੰਦਾ ਕਿਉਂਕਿ ਸਮਝ ਦਾ ਦਾਇਰਾ ਉੱਥੋਂ ਤੱਕ ਜਾਂਦਾ ਨਹੀਂ, ਖਿਮਾ ਚਾਹਾਂਗਾ, ਅਵਤਾਰ ਵੀ ਮਾਇਆ ਨੇ। ਇਹੀ ਕਾਰਨ ਹੈ ਗੁਰੂ ਸਾਹਿਬਾਨਾਂ ਨੇ ਸਾਨੂੰ ਆਪਣੇ ਨਾਲ ਨਹੀਂ ਪਰਮਾਤਮਾ ਦੇ ਨਾਲ ਜੋੜਿਆ। ਕਿਧਰੇ ਗੁਰ ਇਤਿਹਾਸ, ਗੁਰੂ ਬਾਣੀ ਪੜ੍ਹ ਕੇ ਵੇਖ ਲੋ, ਗੁਰੂ ਨਾਨਕ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਨਾਨਕ ਨਾਨਕ ਜਪੋ ਤੁਹਾਡੀ ਕਲਿਆਣ ਤਾਂ ਹੈ। ਨਿਰੰਕਾਰ, ਉਂਗਲ ਉਠਾ ਕੇ ਇਸ਼ਾਰਾ ਕਰਦੇ ਨੇ ਨਿਰੰਕਾਰ, ਇੱਕ ਦੇ ਨਾਲ ਜੋੜਿਆ, ਇੱਕ ਦੇ ਨਾਲ ਜੁੜੇ। ਕਿਧਰੇ ਇਹ ਨਹੀਂ